0: ਭਾਜੀ ਅੱਗੇ ਜਾ ਕੇ ਤੇ ਇਸ ਤਰ੍ਹਾਂ ਦਾ ਵੀ ਇੱਕ ਬਚਨ ਕਹਿੰਦੇ ਨੇ, ਬਾਰ ਪਰਾਇਆ ਬੈਸਣ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ। ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛੋ, ਜੇ ਤੂੰ ਤੁੱਠਾ ਕਿਰਪਾ ਨਦਾਨ, ਅੱਗੇ ਪੜੋ, ਨਾ ਦੂਜਾ, ਬਸ ਦੂਜਾ ਭਾਉ ਹੀ ਪਵਾੜਾ ਏ, ਜਿਹਦੇ ਅੰਦਰ ਦੂਜਾ ਭਾਉ ਆ ਗਿਆ ਵੀ ਉਹ ਬੀਜ ਪੱਤ ਲੈ ਗਏ, ਅਬ ਕਿਉਂ ਉਗਵੇ ਦਾਲ। ਅੱਗੇ ਜਾ ਕੇ ਕਹਿੰਦੇ, ਜੇ ਇੱਕ ਹੋਏ ਤਾਂ ਉਗਵੇ, ਜੇ ਇੱਕ ਦੇ ਨਾਲ ਕੋਈ ਜੀਵ ਆਤਮਾ ਜੁੜੀ ਆ, ਉਹਦੀ ਕੀਤੀ ਬੰਦਗੀ ਫਲਦੀ, ਉਹਦੀ ਕੀਤੀ ਸੇਵਾ ਫਲਦੀ, ਤੇ ਜੇ ਦੂਸਰੇ ਦੇ ਥਾਂ ਕਿਤੇ ਜੁੜ ਕੇ ਕਰ ਰਹੀ ਆ ਤੇ ਕਹਿੰਦੇ ਅਬ ਕਿਉਂ ਉਗਵੇ। ਮੈਂ ਤੇ ਬਚਨ ਕਰ ਰਿਹਾ ਸਾਂ ਗੁਰਸਿੱਖਾਂ ਨੂੰ, ਕਹਿੰਦੇ ਜੀ ਛੋਲਿਆਂ ਦੀ ਦਾਲ ਬਣਾਈ, ਤੇ ਮੈਨੂੰ ਪਤਾ, ਸਾਨੂੰ ਪਤਾ ਲੱਗਾ ਸੀ ਕਿ ਤੁਸੀਂ ਵਾਈ ਚੀਜ਼ ਖਾਂਦੇ ਨਹੀਂ, ਤੇ ਮੈਂ ਕਿਹਾ ਮੇਰੇ ਗੁਰਮੁਖੋ ਭਰਾਓ, ਛੋਲਿਆਂ ਦੀ ਵਾਲ ਬੜੀ, ਦੋਲਿਆਂ ਦੀ ਦਾਲ ਬੜੀ ਵਾਈ ਹੁੰਦੀ ਜੇ। ਆਖਣ ਲੱਗੇ ਜੀ ਨਹੀਂ ਜੀ, ਛੋਲੇ ਤੇ ਗਰਮ ਹੁੰਦੇ ਨੇ। ਤੇ ਦਾਸ ਨੇ ਬੇਨਤੀ ਕੀਤੀ, ਹਾਂ ਜਦੋਂ ਛੋਲਿਆਂ ਦਾ ਦਾਣਾ ਸਾਬਤ ਹੁੰਦਾ ਏ, ਛੋਲਿਆਂ ਦੀ ਸਬਜ਼ੀ ਗਰਮ ਤੇ ਛੋਲਿਆਂ ਦੀ ਦਾਲ ਜਿਹੜੀ ਅੱਤ ਵਾਈ, ਕਿਉਂ ਧਿਆਨ ਦਿਓ, ਕਿਉਂ ਦੋ ਹੋ ਗਈ, ਕੀ ਹੋ ਗਈ, ਦੁਫਾੜ ਹੋ ਗਈ ਨਾ, ਦੁਫਾੜ ਹੋ ਗਈ। ਛੋਲਿਆਂ ਦਾ ਇੱਕ ਦਾਣਾ ਪੈਲੀ ਚ ਸੁੱਟੋ, ਉੱਗਦਾ ਏ, ਮਗਰ ਬੋਰੀ ਭਰ ਕੇ ਇੱਕ ਪੈਲੀ ਵਿੱਚ ਦਾਲ ਦੀ ਬੀਜ ਦਿਓ, ਦਾਲ ਤੇ ਉੱਗਣੀ ਨੀ, ਕਿਉਂਕਿ ਦੋ ਹੋ ਗਈ, ਕੀ ਹੋ ਗਈ, ਦੋ ਹੋ ਗਈ ਨਾ, ਦੋ ਫਾੜ ਚੀਜ਼ ਤੇ ਕੋਈ ਵੀ ਨੀ ਉੱਗਦੀ। ਇਸੇ ਤਰ੍ਹਾਂ ਜਿਹੜਾ ਇੱਕ ਪਰਮੇਸ਼ਵਰ ਨੂੰ ਭੁੱਲ ਕੇ ਕਿਸੇ ਹੋਰ ਦੇਵੀ ਦੇਵਤੇ ਪੀਰ ਪਕੰਬਰ ਦੀ ਆਸ ਰੱਖਦਾ ਵਾ, ਉਹਦੀ ਬੰਦਗੀ ਕਦੀ ਉੱਗਦੀ ਨਹੀਂ, ਉਹਦਾ ਫਲ ਕਦੀ ਲੱਗਦਾ ਹੀ ਨਹੀਂ। ਤੇ ਇੱਥੇ ਆਪ ਜੀ ਸਰਵਣ ਕਰ ਲਿਓ। ਬਾਬਾ ਜੀ ਅਗਲੇ ਬਚਨ ਦੇ ਵਿੱਚ ਕਹਿੰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਇਹ ਵੀ ਜੀਵਨ ਦੀ ਜਾਤ ਆ। ਬਾਬਾ ਜੀ ਕਹਿੰਦੇ ਜੇ ਮੇਰੇ ਪੱਲੇ ਚਾਰ ਦਮੜੀਆਂ ਕਿਤੇ ਹੋਣ, ਮੇਰੇ ਕੋਲ ਕੋਈ ਵਸਤੂ ਹੋਵੇ ਤੇ ਮੇਰੇ ਘਰ ਕੋਈ ਮਿੱਤਰ ਆ ਜਾਵੇ ਤੇ ਉਹ ਆਖੇ ਸੱਜਣਾ ਮੇਰੀ ਇੱਜ਼ਤ ਤਾਂ ਬਚਦੀ ਆ ਜੇ ਤੂੰ ਅੱਜ 100 ਰੁਪਈਆ ਮੇਰੀ ਮਦਦ ਕਰੇ। ਤੇ ਧਿਆਨ ਦਿਓ ਜੀਵਨ ਦੀ ਜਾਤ, ਜੇ ਅੱਜ ਸੱਜਣਾ ਕੋਲ ਸੱਜਣ ਪਾਸਾ ਵੱਟ ਜਾਂਦੇ, ਵੈਸੇ ਹੁਣ ਹਾਲਾਤ ਵੀ ਇਸ ਤਰ੍ਹਾਂ ਦੇ ਬਣ ਗਏ ਕਿ ਜਿਹੜਾ ਲੈ ਜਾਂਦਾ ਉਹ ਦਿੰਦਾ ਹੀ ਨਹੀਂ, ਮੁੱਕਰ ਜਾਂਦਾ। ਮਗਰ ਐਸਾ ਨਹੀਂ, ਤੁਸੀਂ ਉਸ ਵਿਸ਼ੇ ਤੇ ਆਓ ਜਿਸ ਵਿਸ਼ੇ ਤੇ ਬਾਬਾ ਜੀ ਬੋਲ ਰਹੇ। ਕਹਿੰਦੇ ਜਦੋਂ ਮੇਰੀ ਜੇਬ ਚ 5 ਰੁਪਈਏ ਹੋਣ ਤੇ ਮੈਨੂੰ ਪਤਾ ਵਾ ਇਸ 5 ਵਿੱਚੋਂ ਮੈਂ 2 ਇਹਨੂੰ ਦੇਣਾ ਤੇ ਇਹਦੇ ਭੁੱਖੇ ਬੱਚੇ ਅੱਜ ਰੋਟੀ ਖਾ ਸਕਦੇ ਨੇ। ਮਗਰ ਜੇ ਮੈਂ ਉਹਨਾਂ 2 ਰੁਪਈਆਂ ਨੂੰ ਲਕਾ ਲਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਆਏ ਮਿੱਤਰਾਂ ਦੇ ਕੋਲੋਂ ਮੈਂ ਆਪਣੇ ਕੋਲ ਚੀਜ਼ ਲਕਾ ਕੇ ਰੱਖ ਲਵਾਂ ਤੇ ਉਦੋਂ ਤੇ ਮੈਂ ਲਕਾ ਲੈਣਾ ਹੱਠ ਵਿੱਚ ਆਇਆ, ਮਗਰ ਮਗਰੋਂ ਮੇਰੇ ਸਰੀਰ ਦੀ ਕੀ ਹਾਲਤ ਹੁੰਦੀ। ਸਰਵਣ ਕਰੋ ਜੀ,
1: ਹੇੜਾ ਜਲੈ ਮੰਜੀਠ ਜਿਓ ਉੱਪਰ ਅੰਗਾਰਾ।
0: ਹੇੜੇ ਦਾ ਮਤਲਬ ਸਰੀਰ, ਕਹਿੰਦੇ ਫਿਰ ਮੇਰਾ ਸਰੀਰ ਇਸ ਤਰ੍ਹਾਂ ਜਲਦਾ ਵਾ ਜਿਸ ਤਰ੍ਹਾਂ ਅੰਗਾਰਾਂ ਦੇ ਉੱਤੇ ਪਈ ਕੋਈ ਚੀਜ਼ ਜਲਦੀ, ਪਛਤਾਵੇ ਦੀ ਅੱਗ ਮੈਨੂੰ ਸਾੜਦੀ ਆ। ਹੈ ਮੇਰੀ ਇਹ ਜਿੰਦੜੀਏ, 3 ਰੁਪਈਏ ਤੂੰ ਰੱਖ ਲੈਣੀ ਓ, 2 ਰੁਪਈਏ ਕਿਸੇ ਨੂੰ ਦੇ ਦਿੰਦੀ ਓ, ਉਹਦੇ ਬੱਚੇ ਵੀ ਰੋਟੀ ਖਾ ਲੈਂਦੇ, ਮਗਰੋਂ ਪਛਤਾਵਾ। ਮਗਰ ਇਹ ਪਛਤਾਵਾ ਵੀ ਗੁਰਮੁਖਾਂ ਨੂੰ ਲੱਗਦਾ, ਇਹ ਪਛਤਾਵਾ ਵੀ ਕਰਮਾਂ ਵਾਲੀਆਂ ਰੂਹਾਂ ਨੂੰ ਲੱਗਦਾ, ਹਰ ਇੱਕ ਨੂੰ ਨਹੀਂ ਲੱਗਦਾ। ਹਰ ਇੱਕ ਬੰਦਾ ਤੇ ਸੰਚਿਤ ਸੰਚਿਤ ਥੈਲੀ ਕਿੰਨੀ, ਪੈਸਾ ਇਕੱਠਾ ਕਰ ਕਰਕੇ ਥੈਲੀਆਂ ਜੋੜੀ ਜਾਂਦਾ ਏ, ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਸੂਮੇ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ। ਮੇਰਾ ਸੂਮ ਨੂੰ ਦਿੱਤਾ ਸੀ ਪੈਸਾ, ਮਗਰ ਉਹ ਸੂਮ ਦੀ ਨਿਸ਼ਾਨੀ ਇਹ ਆ ਕਿ ਇੱਕ ਇੱਕ ਪੈਸਾ ਕਰਕੇ ਜੋੜ ਕੇ ਕਹਿੰਦਾ ਮੇਰਾ ਮੇਰਾ ਮੇਰਾ ਕਰਦਾ ਮਰ ਜਾਂਦਾ ਵਾ, ਤੇ ਉਹ ਫਿਰ ਮਿੱਟੀ ਚ ਦੱਬਿਆ ਕਿਤੇ ਰਹਿ ਜਾਂਦਾ, ਬੈਂਕਾਂ ਚ ਪਿਆ ਰਹਿ ਜਾਂਦਾ ਵਾ। ਕਈ ਤੇ ਇਹੋ ਜਿਹੇ ਧੀਆਂ ਪੁੱਤਾਂ ਨੂੰ ਵੀ ਦੱਸਦੇ ਕਿ ਮੇਰਾ 10,000,000 ਰੁਪਈਆ ਬੈਂਕ ਵਿਚ ਪਿਆ ਵਾ, ਕਾਪੀ ਵੀ ਪਤਾ ਨੀ ਕਿੱਥੇ ਰੱਖੀ ਹੁੰਦੀ ਆ, ਉਹ ਬੈਂਕਾਂ ਜੋਗਾ ਰਹਿ ਜਾਂਦਾ। ਇੱਥੇ ਬਾਬਾ ਜੀ ਬਚਨ ਕਰਦੇ ਸਰਵਣ ਕਰਿਓ, ਕਹਿੰਦੇ ਜੇ ਮੈਂ ਹੁੰਦਾ ਵਾਰਿਆ, ਜੇ ਮੇਰੇ ਕੋਲ ਹੋਵੇ ਕੋਈ ਚੀਜ਼ ਤੇ ਮੈਂ ਉਹਨੂੰ ਲਕਾ ਲਾਂ, ਆਪਣੇ ਮਿੱਤਰਾਂ ਅਭਿਆਗਤਾਂ ਕੋਈ ਗੁਰਸਿੱਖ ਮਾਈ ਭਾਈ ਆ ਜਾਵੇ, ਕੋਈ ਗੁਰਦੁਆਰੇ ਦੀ ਗੁਰਾਈ ਲੈਣ ਲਾ ਜਾਵੇ, ਆਖੋ ਸਤਨਾਮ ਸ੍ਰੀ, ਕੋਈ ਗੁਰਦੁਆਰੇ ਲਈ ਆ ਜਾਂਦਾ, ਗੁਰਮੁਖਾ ਪਿਆਰਿਆ ਗੁਰਦੁਆਰੇ ਆ ਚੀਜ਼ ਬਣਨੀ, ਤੇ ਮੇਰੇ ਕੋਲ ਪੈਸੇ ਹੈਗੇ, ਮਗਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਜਨਮ ਸਾਖੀ ਵਿੱਚ ਵਚਨ ਕੀਤਾ ਵਾ, ਦਮੜਾ ਤਿਸੀਕਾ, ਬੋਲੋ ਦਮੜਾ ਜੋ ਖਰਚੇ ਅਰ ਖਾਏ, ਦੇਵੇ ਦਲਾਏ ਰਜ਼ਾਵੇ, ਖੁਦਾਏ ਹੋਤਾ ਨਾ ਰਾਖੇ, ਅਕੇਲਾ ਨਾ ਖਾਏ, ਤਹਿਕੀਕ ਦੇ ਨਦਾਨੀ ਵਹੀ ਪਿਸਤ ਜਾਏ। ਪੈਸਾ ਉਹਦਾ ਹੀ ਆ, ਜੇ ਤੁਸੀਂ 10 ਰੁਪਈਏ ਕਮਾਏ ਨੇ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਉਹਦਾ ਦਸਵੰਧ ਕੱਢੋ, ਤੁਹਾਡੇ ਵਿੱਚੋਂ ਕਿੰਨੇ ਕੁ ਮੇਰੇ ਭੈਣ ਭਰਾ ਬੈਠੇ ਆਪਣੇ ਅੰਦਰ, ਮੇਰੀਆਂ ਬੱਚੀਆਂ ਤੇ ਮੇਰੇ ਵੀਰ ਗੁਰਸਿੱਖ ਆਪਣੇ ਅੰਦਰ ਝਾਤੀ ਮਾਰਿਓ, ਜਰਾ ਜਿੰਨੇ ਤੁਸੀਂ ਬੈਠੇ ਹੋ ਆਪਾਂ ਆਪਣੀ ਕਮਾਈ ਦਾ ਦਸਵੰਧ ਕੱਢਦੇ ਹਾਂ। ਕਦੀ ਦਸਵੰਧ ਕੱਢਿਆ ਘਾਟਾ ਨਹੀਂ ਜੇ ਪੈਂਦਾ, ਗੁਰੂ ਦੇ ਨਿਮਿਤ ਦਿੱਤੇ ਦੇਣ ਵਾਲੇ ਨੂੰ ਕਦੀ ਘਾਟਾ ਪਿਆ ਹੀ ਨਹੀਂ। ਜੇ ਤੁਸੀਂ 10 ਰੁਪਈਏ ਕਮਾਉਂਦੇ ਹੋ ਤੇ ਇੱਕ ਰੁਪਈਆ ਆਪਣੇ ਗੁਰੂ ਦੇ ਨਿਮਿਤ ਜ਼ਰੂਰ ਰੱਖੋ। ਜੇ 100 ਰੁਪਈਆ ਕਮਾਉਂਦੇ ਹੋ ਤੇ 10 ਰੁਪਈਆ ਗੁਰੂ ਲਈ ਜ਼ਰੂਰ ਕੱਢੋ। ਜੇ 1000 ਰੁਪਈਆ ਗੁਰੂ ਨੇ ਇਨਕਮ ਦਿੱਤੀ ਆ ਤੇ ਫਿਰ 100 ਰੁਪਈਆ 1000 ਦੇ ਵਿੱਚੋਂ 100 ਰੁਪਈਆ ਜ਼ਰੂਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲਈ ਕੱਢੋ। ਫਿਰ ਪਤਾ ਲੱਗੇ ਕਿ ਗੁਰੂ ਦੇ ਦਿੱਤੇ ਦਸਵੰਧ ਦੇ ਨਾਲ ਘਰ ਵਿੱਚ ਸ਼ਾਂਤੀ ਕਿੰਨੀ ਆਉਂਦੀ, ਘਰ ਵਿੱਚ ਸੁੱਖ ਕਿੰਨੇ ਆਉਂਦੇ। ਤੇ ਮੇਰਾ ਵਿਸ਼ਾ ਲੰਮਾ ਨਾ ਹੋਵੇ, ਮੇਰੇ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਕੋਲ ਹੁੰਦੀ ਹੈ ਤੇ ਆਪਾਂ ਕਈ ਵਾਰ ਲਕਾ ਲੈਂਦੇ ਜੀ ਘਰ ਹੀ ਕੁਝ ਨਹੀਂ ਦਈਏ ਕੀ। ਮਗਰ ਮੇਰੇ ਸਾਹਿਬ ਜੀ ਕਹਿੰਦੇ ਨੇ, ਬਾਬਾ ਫਰੀਦ ਜੀ ਕਹਿੰਦੇ, ਮੈਨੂੰ ਬੜਾ ਦੁੱਖ ਹੁੰਦਾ ਇਤਨਾ ਮੇਰਾ ਸਰੀਰ ਫਿਰ ਤਪਦਾ ਵਾ ਜਿਤਨਾ ਕੋਈ ਅੰਗਾਰਾਂ ਉੱਤੇ ਪਈ ਚੀਜ਼ ਤਪਦੀ ਆ ਜਦੋਂ ਮੇਰੇ ਕੋਲੋਂ ਕੋਈ ਸਾਧੂ ਘਰੋਂ ਭੁੱਖਾ ਚਲਿਆ ਜਾਂਦਾ, ਕੋਈ ਆਇਆ ਰੋਟੀ ਖਾਣ ਤੇ ਉਹ ਮੇਰੇ ਘਰੋਂ ਮੁੜ ਗਿਆ। ਮੈਂ ਤੇ ਬਚਨ ਕਰਦਾ ਹੁੰਦਾ ਮਹਾਂਪੁਰਸ਼ਾਂ ਦਾ, ਗੁਰਮੁਖ ਪਿਆਰਿਆਂ ਦਾ, ਸੰਤ ਬਾਬਾ ਕਰਤਾਰ ਸਿੰਘ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਸੇਵਾ ਕਰਾਈ ਪਟਨਾ ਸਾਹਿਬ ਦੀ, ਉਹਨਾਂ ਦਾ ਬਚਨ ਮੈਨੂੰ ਇੱਕ ਗੁਰਸਿੱਖ ਨੇ ਦੱਸਿਆ। ਕਹਿੰਦੇ ਜਦੋਂ ਸੰਗਤ ਵਿੱਚ ਬਹਿੰਦੇ ਸੀ ਨਾ ਆਖੋ ਸਤਨਾਮ ਸ੍ਰੀ ਤੇ ਇੱਕ ਗੱਲ ਦਿਲ ਕਰਾਉਂਦੇ ਸੀ, ਗੁਰਸਿੱਖੋ ਤੁਹਾਡੇ ਘਰ ਕੋਈ ਦੁਸ਼ਮਣ ਵੀ ਆਵੇ ਨਾ ਦੁਸ਼ਮਣ ਵੀ ਧਿਆਨ ਦਿਓ, ਕਿਤੇ ਦੁਸ਼ਮਣ ਵੀ ਭੁੱਲ ਕੇ ਆ ਜੇ ਤੇ ਉਹਨੂੰ ਵੀ ਆਖਿਓ ਆ ਬੈਠ ਚਾਹ ਪੀ ਲਾ ਜਾਂ ਰੋਟੀ ਖਾ ਲਾ। ਜੇ ਉਹ ਆਖੇ ਮੈਂ ਰੋਟੀ ਪਾਣੀ ਨਹੀਂ ਖਾਣਾ, ਰੋਟੀ ਚਾਹ ਨਹੀਂ ਪੀਣੀ, ਤੇ ਫਿਰ ਬਦੋ ਬਦੀ ਭਾਵੇਂ ਉਹਦੇ ਪੈਰੀ ਪੈ ਕੇ ਹੀ ਇੱਕ ਪਾਣੀ ਦਾ ਗਲਾਸ ਉਹਨੂੰ ਜ਼ਰੂਰ ਪਿਆਇਓ। ਜਿੱਦਣ ਤੁਹਾਡੇ ਘਰੋਂ ਦੁਸ਼ਮਣ ਪਾਣੀ ਪੀ ਗਿਆ ਉਹ ਦੁਸ਼ਮਣ ਦੁਸ਼ਮਣ ਨਹੀਂ ਰਹੂ। ਜੇ ਮਿਟਾਉਣਾ ਚਾਹੁੰਦੇ ਹੋ ਤੇ ਜੇ ਘਰ ਆਏ ਨੂੰ ਤੁਸੀਂ ਪਾਣੀ ਨਹੀਂ ਪੁੱਛਦੇ ਤੇ ਗੁਰਮੁਖ ਪਿਆਰਿਓ ਇਹ ਗੁਰੂ ਦਾ ਸਿਧਾਂਤ ਨਹੀਂ, ਇਹ ਗੁਰੂ ਦੇ ਸਿੱਖ ਦਾ ਤੇ ਘਰ ਆ। ਗੁਰੂ ਦੇ ਸਿੱਖ ਦਾ ਘਰ ਬਾਬਾ ਬੁੱਲਾ ਸ਼ਾਹ ਕੀ ਕਹਿੰਦਾ ਹੈ, ਉਹ ਕਹਿੰਦਾ ਮੈਂ ਤੇ ਸੁਣਿਆ ਸੀ ਕਿ ਕੇਵਲ ਹਰਿਮੰਦਰ ਸਾਹਿਬ ਹੀ ਗੁਰੂ ਰਾਮਦਾਸ ਦਾ ਘਰ ਆ, ਮੈਂ ਤੇ ਸਾਰਾ ਪੰਜਾਬ ਫਿਰ ਕੇ ਵੇਖਿਆ ਵਾ ਇੱਕ ਇੱਕ ਸਿੱਖ ਦਾ ਘਰ ਗੁਰੂ ਰਾਮਦਾਸ ਦਾ ਘਰ ਆ। ਕਿਉਂਕਿ ਹਰ ਸਿੱਖ ਜਿਹਦੇ ਮੈਂ ਘਰ ਗਿਆ ਉਹਨੇ ਹੱਥ ਜੋੜ ਕੇ ਆਖਿਆ ਬੈਠ ਲੰਗਰ ਛਕ। ਪੰਜਾਬ ਚ ਹੁਣ ਵੀ ਜਾਓ ਤੁਸੀਂ, ਇੱਥੇ ਵੀ ਵੇਖਿਆ ਕਈ ਗੁਰਸਿੱਖ ਪਿਆਰੇ ਨੇ, ਕਈਆਂ ਦੇ ਘਰਾਂ ਚ ਪੰਜਾਬ ਜਾਓ ਕਿਤੇ ਜਾਓ ਗੁਰੂ ਕੇ ਸਿੱਖਾਂ ਦੇ ਘਰ ਦੇ ਵਿੱਚ ਆਖਣਗੇ ਲੱਸੀ ਪੀ ਲਓ, ਨਾ ਵੀ ਜਾਣਦੇ ਹੋਣਗੇ ਤੇ ਅੰਦਰੋਂ ਦੁੱਧ ਦਾ ਕੜਵਾ ਗਰਮ ਲਿਆ ਕੇ ਕਹਿਣਗੇ ਦੁੱਧ ਪੀ ਕੇ ਜਾਇਓ। ਬੁੱਲੇ ਸ਼ਾਹ ਵਰਗਾ ਇੱਕ ਸੂਫੀ ਫਕੀਰ ਕਹਿੰਦਾ ਏ, ਸੈਯਦ ਫਕੀਰ ਕਹਿੰਦਾ ਏ ਕਿ ਨਹੀਂ ਮੈਂ ਤੇ ਸਮਝਦਾ ਸਾਂ ਕੇਵਲ ਗੁਰੂ ਰਾਮਦਾਸ ਦਾ ਘਰ ਅੰਮ੍ਰਿਤਸਰ ਸਾਹਿਬ ਹੀ ਆ, ਮੈਂ ਤੇ ਪੰਜਾਬ ਦੇ ਜਿਹੜੇ ਘਰ ਵਿੱਚ ਗਿਆ ਉਹ ਗੁਰੂ ਰਾਮਦਾਸ ਦਾ ਘਰ ਹੀ ਲੱਗਿਆ। ਤੇ ਇੱਥੇ ਬਾਬਾ ਜੀ ਕਹਿੰਦੇ ਨੇ ਮੈਂ ਅੱਗ ਵਾਂਗ ਜਲਦਾ ਵਾਂ, ਅੰਗਾਰਾਂ ਵਾਂਗ ਜਲਦਾ ਵਾਂ, ਮੈਂ ਭੱਠੀ ਦੇ ਉੱਤੇ ਜਿਸ ਤਰ੍ਹਾਂ ਜਾਲਦਾ ਕਿਸੇ ਚੀਜ਼ ਨੂੰ ਇੰਨਾ ਮੈਨੂੰ ਦੁੱਖ ਹੁੰਦਾ ਵਾ ਜਦੋਂ ਮੇਰੇ ਘਰ ਕੋਈ ਚੀਜ਼ ਹੋਵੇ ਤੇ ਮੈਂ ਉਹਨੂੰ ਨਾ ਕਰ ਦਵਾਂ ਮੇਰੇ ਘਰੋਂ ਕੋਈ ਖਾਲੀ ਮੁੜ ਜਾਵੇ। ਹਾਂਜੀ
1: ਫਰੀਦਾ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ।
0: ਇਹ ਵੀ ਬੜਾ ਪਿਆਰਾ ਸੂਤਰ ਹੈ, ਸੁਚੇਤ ਹੋ ਕੇ ਬੈਠੋ, ਰੀੜ ਦੀ ਹੱਡੀ ਸਿੱਧੀ ਕਰਕੇ ਆਖੋ ਸਤਨਾਮ ਸ੍ਰੀ। ਲੋੜੇ ਦਾਖ, ਆ ਜਿਹੜੇ ਤੁਸੀਂ ਖੇਤਾਂ ਦੇ ਖੇਤ ਲਾਏ ਆ ਇਹਨਾਂ ਨੂੰ ਕੀ ਕਹਿੰਦੇ ਹੋ? ਦਾਖਾਂ ਨੇ ਵੈਸੇ ਅੰਗੂਰ, ਇਹਨਾਂ ਨੂੰ ਦਾਖਾਂ ਕਹਿੰਦੇ, ਦਾਖਾਂ ਕਹਿੰਦੇ, ਦਾਖਾਂ ਕਹਿੰਦੇ। ਵੇਖੋ ਇੱਕ ਜੱਟ ਬੀਜਦਾ ਤੇ ਕਿੱਕਰਾਂ, ਆ ਤੁਸੀਂ ਹੁਣ ਅੰਗੂਰ ਬੀਜੇ, ਐਡੇ ਲੱਗ ਗਏ ਨੇ ਛੱਲੇ ਅੰਗੂਰਾਂ ਦੇ, ਕਿਉਂਕਿ ਤੁਸੀਂ ਬੀਜਿਆ ਕੀ ਸੀ? ਅੰਗੂਰ ਬੀਜੇ ਤੇ ਅੰਗੂਰ ਲੱਗ ਗਏ ਨਾ, ਤੇ ਜੇ ਇਹਦੀ ਜਗ੍ਹਾ ਤੇ ਤੁਸੀਂ ਬੀਜੀਆਂ ਹੁੰਦੀਆਂ ਕਿੱਕਰਾਂ, ਤੇ ਫਿਰ ਤੁਸੀਂ ਆਸ ਕਰਦੇ ਹੋ ਆਣ ਆਣ ਕੇ ਗੁਰਦੁਆਰੇ ਅਰਦਾਸ ਕਰਾਉਂਦੇ ਹੋ ਜੀ ਜਿਹੜੀਆਂ ਮੈਂ ਕਿੱਕਰਾਂ ਬੀਜੀਆਂ ਇਹਨਾਂ ਨੂੰ ਅੰਗੂਰ ਲੱਗ ਜਾਣ, ਕਿਤਨਾ ਹੋ ਸਕਦਾ ਸੀ? ਇਹ ਜੀਵਨ ਦੀ ਜਾਂਚ ਦਾ ਪਹਿਲੂ ਆ। ਬਾਬਾ ਜੀ ਕਹਿੰਦੇ ਲੋੜੇ ਦਾਖ ਬਜੋਰੀਆਂ, ਲੋੜਦਾ ਵਾ, ਉਹ ਵੀ ਬਜੌਰ ਇਲਾਕਾ ਵਾ, ਪਠਾਨ ਇਲਾਕੇ ਦੇ ਵਿੱਚ, ਕਾਬਲ ਕੰਧਾਰ ਵਾਲੇ ਇਲਾਕਾ, ਬਜੌਰ ਦਾ ਇਲਾਕਾ, ਜਿੱਥੋਂ ਦੇ ਕਹਿੰਦੇ ਅੰਗੂਰ ਬਹੁਤ ਮਿੱਠੇ ਹੁੰਦੇ। ਤੇ ਬਾਬਾ ਜੀ ਉਸ ਇਲਾਕੇ ਦੀ ਗੱਲ ਕਰਕੇ ਕਹਿੰਦੇ ਨੇ ਅੰਗੂਰ ਵੀ ਲੋਚਦਾ ਵਾ ਤੇ ਉਸ ਇਲਾਕੇ ਦੇ ਜਿੱਥੋਂ ਦੇ ਅੰਗੂਰ ਬੜੇ ਮਿੱਠੇ ਨੇ। ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਬੀਜਦਾ ਕੀ ਆ ਤੇ ਕਹਿੰਦਾ ਲੱਗਣ ਕੀ ਅੰਗੂਰ ਕਦੀ ਹੋ ਸਕਦਾ ਹੈ? ਤੁਸੀਂ ਘਰ ਦੇ ਵਿੱਚ ਤੇ ਕਰੋ ਸਾਰਾ ਦਿਨ ਚੁਗਲੀਆਂ, ਘਰ ਦੇ ਵਿੱਚ ਤੇ ਵੇਖੋ ਸਾਰਾ ਸਾਰਾ ਦਿਨ ਟੀਵੀ, ਘਰ ਘਰ ਵਿੱਚ ਸ਼ਰਾਬਾਂ ਤੇ ਮੀਟ ਲਿਆ ਕੇ ਰੱਖੋ ਤੇ ਆਖੋ ਤੁਹਾਡੇ ਬੱਚੇ ਗੁਰਸਿੱਖ ਹੋ ਜਾਣ, ਕਿਤਨਾ ਹੋ ਜਾਣਗੇ ਦੱਸੋ? ਹੋ ਜਾਣਗੇ। ਸਾਰਾ ਦਿਨ ਟੀਵੀ ਵੇਖਣ ਵਾਲਾ ਬੱਚਾ ਜਪਜੀ ਸਾਹਿਬ ਪੜ ਲੂਗਾ? ਸਾਰਾ ਦਿਨ ਗੰਦੀਆਂ ਕੁਕਰਮ ਵਾਲੀਆਂ ਕਹਾਣੀਆਂ ਪੜ ਕੇ ਕੋਈ ਬੱਚਾ ਗੁਰਮੁਖ ਭਾਈ ਤਾਰੂਸੋ ਬਣ ਜੂਗਾ? ਉਹ ਗੁਰਮੁਖੋ ਬਣ ਜੂਗਾ? ਨਹੀਂ ਬਣ ਸਕਦਾ, ਕਿਉਂਕਿ ਉਹਨੇ ਬੀਜ ਹੀ ਆਪਣੇ ਘਰ ਵਿੱਚ ਉਹ ਪਾਇਆ ਵਾ ਜਿਹੜਾ ਬੱਚੇ ਦੇ ਦਿਮਾਗ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੀਆਂ ਸੋਚਾਂ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੇ ਵਿਚਾਰਾਂ ਚ ਘੁਲ ਰਿਹਾ। ਤੇ ਬਾਬਾ ਜੀ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ, ਇਹ ਬੰਦਾ ਕਿਤਨਾ ਦਾ ਵਾ ਇਹਦਾ ਫੈਸਲਾ ਬੀਜੋ, ਬੀਜੇ ਬੇਖ ਮੰਗੇ ਆ ਮੰਗਦਾ ਅੰਮ੍ਰਿਤ ਕਹਿੰਦਾ ਵਾ ਲਿਆਵਾਂ ਕਮਾਈ ਹੇਰਾ ਫੇਰੀ ਦੀ ਧਿਆਨ ਦਿਓ ਕਮਾਈ ਲਿਆਵਾਂ ਹੇਰਾ ਫੇਰੀ ਦੀ ਸਾਰਾ ਦਿਨ ਬੇਈਮਾਨੀ ਕਰਾਂ ਉਹਦਾ ਕਮਾ ਕੇ ਲਿਆ ਕੇ ਉਹਦਾ ਜੂਸ ਪਿਆਵਾਂ ਬੱਚਿਆਂ ਨੂੰ ਤੇ ਬੱਚੇ ਮੇਰੇ ਭਾਈ ਤਾਰੂ ਸਿੰਘ ਬਣਨੇ ਕਿਸ ਤਰ੍ਹਾਂ ਹੋ ਸਕਦਾ ਹੈ ਬੀਜੇ ਵੇਖ ਅੰਦਰ ਤੇ ਉਹਦੇ ਕੀ ਪਾ ਰਿਹਾ ਬੇਈਮਾਨੀ ਵਿਖਿਆ ਕੇ ਧਨ ਗੱਜ ਕੇ ਬੋਲਿਆ ਕਰੋ ਵਿਖਿਆ ਕੇ ਧਨ ਸਦਾ ਦੁੱਖ ਹੋਏ ਵਿਖਿਆ ਕੇ ਧਨ ਵਿਖਿਆ ਬੇਈਮਾਨੀ ਗੁਰੂ ਦੇ ਸਿੱਖੋ ਇਹ ਮਹਿਲ ਗੁਰਸਿੱਖੀ ਦਾ ਤੇ ਖਾਲਸੇ ਦਾ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਖਾਲਸਾ ਰਾਜ ਕਰਨਾ ਹੈ ਜੇ ਖਾਲਸਾ ਰਾਜ ਕਰਨਾ ਹੈ ਤੇ ਖਾਣਾ ਪੀਣਾ ਤੇ ਕਮਾਈ ਸ਼ੁੱਧ ਕਰ ਲਓ ਤਾਂ ਹੋਜੂ ਜੇ ਕਮਾਈ ਸ਼ੁੱਧ ਨਾ ਹੋਈ ਜੇ ਖਾਣਾ ਪੀਣਾ ਸ਼ੁੱਧ ਨਾ ਹੋਇਆ ਤੇ ਕਦੀ ਵੀ ਦਿਨ ਨਾ ਉਹ ਗਿਣਿਓ ਜਿੱਦਣ ਤੁਹਾਡਾ ਰਾਜ ਧਰਤੀ ਤੇ ਹੋਜੂ ਇਹ ਤੇ ਦਿਨੋ ਦਿਨ ਜਿਸ ਤਰ੍ਹਾਂ ਗਰਦਿਸ਼ ਵਿਚ ਡਿੱਗਦੇ ਜਾ ਰਹੇ ਹੋ ਇਹ ਦਿਨੋ ਦਿਨ ਤੇ ਆਪਾਂ ਉਸ ਖੂਹ ਵਿਚ ਪੈਂਦੇ ਜਾ ਰਹੇ ਹਾਂ ਜਿੱਥੋਂ ਸਾਡੇ ਨਿਕਲਣ ਦਾ ਰਾਹ ਹੀ ਕੋਈ ਨਹੀਂ ਖਾਣਾ ਸਾਡਾ ਗੁਰੂਆਂ ਵਾਲਾ ਨਾ ਰਿਹਾ ਪੀਣਾ ਸਾਡਾ ਗੁਰੂਆਂ ਵਾਲਾ ਨਾ ਰਿਹਾ ਵੇਖਣੀ ਸਾਡੀ ਗੁਰੂਆਂ ਵਾਲੀ ਨਾ ਰਹੀ ਸੁਣਨੀ ਸਾਡੀ ਗੁਰੂਆਂ ਵਾਲੀ ਨਾ ਰਹੀ ਕਰਨੀ ਸਾਡੀ ਗੁਰੂਆਂ ਵਾਲੀ ਨਾ ਰਹੀ ਉਹ ਜਿਨ੍ਹਾਂ ਪੁਰਾਤਨ ਗੁਰਸਿੱਖਾਂ ਦੀ ਗੁਰੂਆਂ ਵਰਗੀ ਕਰਨੀ ਸੀ ਨਾ ਉਹਨਾਂ ਨੇ ਖੋਪਰੀ ਲਵਾਈ ਤੇ ਜਲਾਦ ਮੂੰਹ ਦੇ ਵਿੱਚ ਉਂਗਲਾਂ ਪਾ ਗਿਆ ਕਿਹੜੀ ਮਿੱਟੀ ਦੇ ਬਣੇ ਹੋ ਉਹਨਾਂ ਚਰਖੜੀਆਂ ਤੇ ਚੜ ਕੇ ਆਪਣੇ ਆਪ ਨੂੰ ਤੁੰਬਿਆਂ ਨਾਲ ਉਡਾ ਲਿਆ ਮਗਰ ਕਾਜੀ ਵਰਗੇ ਮੂੰਹ ਚ ਉਂਗਲਾਂ ਪਾ ਗਏ ਕਿ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ ਉਹਨਾਂ ਨੂੰ ਵੇਖ ਕੇ ਚੇਤੇ ਆਉਂਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਕੈਸਾ ਗੁਰੂ ਸੀ ਅੱਜ ਜਦੋਂ ਸ਼ਰਾਬ ਦੀ ਹੱਟੀ ਦੇ ਉੱਤੇ ਮਾਸ ਦੀਆਂ ਦੁਕਾਨਾਂ ਦੇ ਉੱਤੇ ਸਿੱਖਾਂ ਨੂੰ ਖਲੋਤਿਆਂ ਵੇਖਦੇ ਆ ਤੇ ਮਨ ਵਿਚ ਸ਼ੰਕਾ ਲੋਕੀ ਕਰਦੇ ਹੋਣਗੇ ਇਹਨਾਂ ਦਾ ਗੁਰੂ ਵੀ ਇਸ ਤਰ੍ਹਾਂ ਦਾ ਹੀ ਹੋਊ ਉਹ ਜਿਹੋ ਜਿਹਾ ਗੁਰੂ ਹੁੰਦਾ ਉਹੋ ਜਿਹੀ ਰਿਆਇਆ ਹੁੰਦੀ ਆ ਜਿਹੋ ਜਿਹੇ ਗੁਰੂ ਦੇ ਲੱਛਣ ਕਰੈਕਟਰ ਹੁੰਦਾ ਵਾ ਉਹਦੇ ਸਿੱਖ ਤੋਂ ਪਤਾ ਲੱਗਦਾ ਵਾ ਕਿ ਇਹਦੇ ਸਿੱਖ ਦੇ ਕਰੈਕਟਰ ਤੋਂ ਪਤਾ ਲੱਗਦਾ ਇਹਨਾਂ ਦੇ ਗੁਰੂ ਦਾ ਕਰੈਕਟਰ ਕਿਸ ਤਰ੍ਹਾਂ ਦਾ ਸੀ ਆਪਣੇ ਅੰਦਰ ਝਾਤੀ ਮਾਰੋ ਬੀਜੇ ਵੇਖ ਤੇ ਮੰਗੇ ਅੰਮ੍ਰਿਤ ਵੇਖੋ ਏ ਨਿਆਂ ਵੇਖ ਲੋ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਜੱਟ ਕਿੱਕਰਾਂ ਦੇ ਬੀਜ ਬੀਜ ਕੇ ਕਹਿੰਦਾ ਵਾ ਬਜੌਰੀਆਂ ਬਜੌਰ ਦੇ ਅੰਗੂਰ ਇਹਦੇ ਉੱਗਣੇ ਕਿਸ ਤਰ੍ਹਾਂ ਹੋ ਸਕਦੇ ਨੇ ਹਾਂਜੀ
1: ਹੰਡੈ ਉਨਕ ਤਾਇੰਦਾ ਪੈਦਾ ਲੋੜੈ ਪਟ
0: ਇਹ ਦੋਵਾਂ ਸ਼ਬਦਾਂ ਨੂੰ ਜਰਾ ਪਿਆਰ ਨਾਲ ਨਖੇੜ ਕੇ ਪੜੋ ਹੰਡੇ ਉਨਕ ਤਾਇੰਦਾ ਹੰਡੇ ਦਾ ਮਤਲਬ ਜੀਵਨ ਬਤੀਤ ਕਰ ਲੈਂਦਾ ਹੈ ਹੰਡੇ ਦਾ ਮਤਲਬ ਹੰਡ ਜਾਣਾ ਬਤੀਤ ਕਰ ਦੇਣਾ ਸਾਰਾ ਜੀਵਨ ਬਤੀਤ ਕਰ ਲਿਆ ਉਨ ਕੱਤਦਿਆਂ ਕੱਤਦਿਆਂ ਕੀ ਕੱਤਦਿਆਂ ਉਨ ਹੰਡੇ ਉਨ ਕਤਾਇੰਦਾ ਸਾਰਾ ਜੀਵਨ ਤੇ ਬਤੀਤ ਕੀਤਾ ਉਨ ਬੁਣਦਿਆਂ ਬੁਣਦਿਆਂ ਤੇ ਪੈਂਦਾ ਲੋੜੇ ਪੱਟ ਪੱਟ ਮਣੇ ਰੇਸ਼ਮ ਜੇ ਬੰਦਾ ਉਨ ਕੱਤਣ ਵਾਲਾ ਇਹ ਸੋਚੇ ਕਿ ਮੈਨੂੰ ਰੇਸ਼ਮ ਦੇ ਕੱਪੜੇ ਉਹਦੇ ਚੋਂ ਮਿਲ ਜਾਣ ਕਿਸ ਤਰ੍ਹਾਂ ਮਿਲਣਗੇ ਜੇ ਬੰਦਾ ਕਿੱਕਰਾਂ ਬੀਜਣ ਵਾਲਾ ਆਖੇ ਮੈਨੂੰ ਅੰਗੂਰ ਘਰ ਵਿਚ ਢੇਰ ਲੱਗ ਜਾਣ ਉਹ ਪਿਆਰੇ ਉਹ ਕਿਸ ਤਰ੍ਹਾਂ ਲੱਗ ਜਾਣਗੇ ਇਸ ਤਰ੍ਹਾਂ ਹੀ ਬੇਈਮਾਨੀ ਕਰਨ ਵਾਲਾ ਇਨਸਾਨ ਕਿਤਨਾ ਸੁਖੀ ਰਹਿ ਸਕਦਾ ਹੈ ਬੇਈਮਾਨੀ ਬੀਜਣ ਵਾਲਾ ਬੇਈਮਾਨੀ ਦਾ ਪੈਸਾ ਘਰ ਚ ਲਿਆਉਣ ਵਾਲਾ ਆਪਣੇ ਬੱਚਿਆਂ ਨੂੰ ਗੁਰਮੁਖ ਕਿਸ ਤਰ੍ਹਾਂ ਬਣਾ ਸਕਦਾ ਹੈ ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਹੱਲ ਆ ਅੱਜ ਮੰਨ ਲਿਓ ਕੱਲ ਮੰਨ ਲਿਓ ਆਉਣ ਵਾਲੀ ਨਸਲ ਨੂੰ ਮੰਨ ਲਿਓ ਅਗਲੇ ਜਨਮ ਨੂੰ ਮੰਨ ਲਿਓ ਸੱਜਣੋ ਉਦਣ ਹੀ ਤੁਹਾਡਾ ਹੱਲ ਹੋਣਾ ਹੈ ਜਿੱਦਣ ਤੁਹਾਡੀ ਕਮਾਈ ਸ਼ੁੱਧ ਹੋਈ ਬਸ ਇਸ ਗੱਲ ਤੇ ਟਿਕਿਆ ਜੇ ਦਸਾਂ ਨਵਾਂ ਦੀ ਕਿਰਤ ਜਦੋਂ ਸਿੱਖ ਕਰਦੇ ਸੀ ਨਾ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ ਤੇ ਪਿਓ ਨੂੰ ਫਾਂਸੀ ਹੋਣ ਲੱਗੀ ਤੇ ਪੁੱਤ ਪਿਓ ਗੋਲੀ ਖਾਣ ਲੱਗਾ ਆਪ ਜੀ ਨੂੰ ਪਤਾ ਹੈ ਜਦੋਂ ਡੱਲੇ ਚੌਧਰੀ ਬੰਦੂਕ ਦਾ ਟੈਸਟ ਲੈਣ ਲੱਗੇ ਨੇ ਤੇ ਪਿਓ ਕਹਿੰਦਾ ਸੀ ਕਿ ਗੋਲੀ ਮੇਰੀ ਛਾਤੀ ਚ ਵੱਜੇ ਮਗਰ ਜਿਨ੍ਹਾਂ ਨੂੰ ਦਸਾਂ ਨਵਾਂ ਦੀ ਕਿਰਤ ਖਾਧੀ ਉਹਨਾਂ ਦਾ ਬੱਚਾ ਅੱਗੇ ਹੋ ਕੇ ਕਹਿੰਦਾ ਨਹੀਂ ਮੇਰਾ ਪਿਓ ਬਜ਼ੁਰਗਿਆ ਛਾਤੀ ਮੇਰੀ ਚ ਗੋਲੀ ਵੱਜੇ ਅੱਜ ਕਿੱਥੇ ਚਲੇਗੀ ਸਿੱਖੀ ਅੱਜ ਕਿਸੇ ਬੱਚੇ ਨੂੰ ਤੁਸੀਂ ਕੇਸ ਰੱਖਣ ਨੂੰ ਕਹਿ ਕੇ ਵੇਖ ਲਓ ਬਿਲਕੁਲ ਨਹੀਂ ਰੱਖਦਾ ਕਹਿੰਦਾ ਇਹਦੇ ਚ ਕੀ ਰੱਖਿਆ ਹੈ ਇਹ ਗਿਰਾਵਟ ਕਿਉਂ ਆਈ ਆ ਗੁਰੂ ਦੀ ਹਜ਼ੂਰੀ ਚ ਆਪ ਜੀ ਨੂੰ ਬੇਨਤੀ ਕਰ ਰਿਹਾ ਸਾਡੀ ਕਮਾਈ ਭ੍ਰਿਸ਼ਟ ਹੋ ਗਈ ਇਸ ਹਵਾ ਦੇ ਮਹਿਲ ਵਿਚ ਭਾਵੇਂ ਜਿਉਂਦੇ ਰਹੋ ਇੱਕ ਜਨਮ ਜੀ ਲਓ ਦੋ ਜਨਮ ਜੀ ਲਓ ਗੁਰਸਿੱਖੋ ਧਾਵਾਂ ਮਾਰ ਕੇ ਪਰਮੇਸ਼ਵਰ ਦੇ ਦਰ ਨੂੰ ਰੋ ਕੇ ਜਾਣਾ ਪਊਗਾ ਥੋੜੀ ਖਾ ਲਓ ਅਚਾਰ ਨਾਲ ਖਾ ਲਓ ਲੂਣ ਨਾਲ ਖਾ ਲਓ ਮਗਰ ਦਸਾਂ ਨਵਾਂ ਦੀ ਕਿਰਤ ਦੀ ਖਾਓ ਨਾ ਮਾੜੀ ਕਮਾਈ ਖਾਓ ਨਹੀਂ ਤੇ ਉਹਦੇ ਦਰ ਤੇ ਰੋਣ ਤੋਂ ਬਿਨਾਂ ਕੱਲੇ ਕੱਖ ਨਹੀਂ ਪੈਣਾ ਜੇ ਘਰ ਵਿਚ ਗੁਰਮੁਖ ਪੈਦਾ ਕਰਨੇ ਚਾਹੁੰਦੇ ਜੇ ਬੱਚੇ ਭਾਈ ਤਾਰੂ ਸਿੰਘ ਬਣਾਉਣਾ ਚਾਹੁੰਦੇ ਹੋ ਜੇ ਬੱਚਿਆਂ ਨੂੰ ਆਪਣਿਆਂ ਨੂੰ ਗੁਰਸਿੱਖ ਬਣਾਉਣਾ ਚਾਹੁੰਦੇ ਹੋ ਤੇ ਥੋੜੀ ਖਵਾ ਲਓ ਅਚਾਰ ਨਾਲ ਦੇ ਦਿਓ ਰੋਟੀ ਬ੍ਰੈਡ ਖਾ ਕੇ ਗੁਜ਼ਾਰਾ ਕਰ ਲੈਣ ਪਾਣੀ ਪੀ ਕੇ ਢਿੱਡ ਭਰ ਲੈਣ ਇਹਨਾਂ ਨੂੰ ਨਾ ਜੂਸ ਪਿਆਓ ਮਗਰ ਬੇਈਮਾਨੀ ਦੇਣਾ ਪਿਆਓ ਬਾਬਾ ਜੀ ਕਹਿੰਦੇ ਨੇ ਜੇ ਇਹ ਬੇਸ ਹੋਇਆ ਤੇ ਭੋਲਿਆ ਕਿੱਕਰਾਂ ਬੀਜ ਕੇ ਕਦੀ ਅੰਗੂਰ ਨਹੀਂ ਵੱਢੇ ਜਾਂਦੇ ਤੇ ਉੱਨ ਬੀਜ ਕੇ ਕਦੀ ਰੇਸ਼ਮ ਦੇ ਕੱਪੜੇ ਨਹੀਂ ਪਾਏ ਜਾਂਦੇ ਇਹ ਉਪਦੇਸ਼ ਜੀਵਨ ਦੀ ਜਾਂਚ ਦੱਸਦੇ ਨੇ ਬਾਬਾ ਜੀ
1: ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ
0: ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਤਨਾਮ
1: ਸ੍ਰੀ ਵਾਹਿਗੁਰੂ
0: ਗਲੀਏ ਚਿੱਕੜ ਦੂਰ ਘਰ ਘਰ ਸ਼ਬਦ ਜੇ ਕਰ ਨਹੀਂ ਗਲੀਏ ਚਿੱਕੜ ਦੂਰ ਘਰ ਕਈ ਵਾਰ ਆਪਾਂ ਇਸ ਤਰ੍ਹਾਂ ਪੜ੍ਹ ਲੈਂਦੇ ਗਲੀਏ ਚਿੱਕੜ ਦੂਰ ਘਰ ਆ ਕੱਲ ਪਰਸੋਂ ਮੈਂ ਇੱਕ ਗੁਰਸਿੱਖ ਦੇ ਕੋਲ ਬੈਠਾ ਸਾਂ ਇੱਥੇ ਤੇ ਜਦੋਂ ਅਨੰਦ ਸਾਹਿਬ ਦਾ ਪਾਠ ਹੋਇਆ ਤੇ ਬੜਾ ਸਿਆਣਾ ਗੁਰਸਿੱਖ ਕਹਿ ਰਿਹਾ ਵਾਜੇ ਅਨਹਦ ਧੂਰੇ ਵਾਜੇ ਅਨਹਦ ਕੀ ਆ ਉੱਥੇ ਤੂਰੇ ਤੂਰੇ ਤੂਰੇ ਤੱਤੇ ਨਾਲ ਤੁਰੀਆਂ ਤੁਰੀਆਂ ਵੱਜਣੀਆਂ ਅੰਦਰ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਜਦੋਂ ਗੁਰੂ ਦੇ ਚਰਨਾਂ ਨਾਲ ਜੀਵ ਆਤਮਾ ਜੁੜ ਜਾਂਦੀ ਆ ਤੇ ਅੰਦਰ ਤੁਰੀਆਂ ਦਾ ਨਾਦ ਹੁੰਦਾ ਹੈ ਅੰਦਰ ਤੁਰੀਆਂ ਵੱਜਦੀਆਂ ਨੇ ਮਗਰ ਜਦੋਂ ਜਾਪ ਵਿਚ ਪੂਰਾ ਜੁੜ ਜਾਂਦੀ ਆ ਜੀਵ ਆਤਮਾ ਫਿਰ ਅੰਦਰੋਂ ਤੁਰੀਆਂ ਸੁਣਦੀਆਂ ਨੇ ਅੰਦਰੋਂ ਵਾਜਾ ਜਿਹੜੇ ਸਤਿਗੁਰੂ ਅਨਹਦ ਵਾਜ ਨਾਦ ਦੀ ਗੱਲ ਕਰਦੇ ਨੇ ਉਹ ਨਾਦ ਦੀ ਗੱਲ ਕਰਦੇ ਮੇਰੇ ਸਾਹਿਬ ਜੀ ਕਹਿੰਦੇ ਇੱਥੇ ਵੀ ਚੇਤਾ ਰੱਖਿਓ ਗਲੀਏ ਚਿੱਕੜ ਗਲੀਆਂ ਦੇ ਵਿਚ ਚਿੱਕੜ ਆ ਦੂਰ ਘਰ ਘਰ ਮੇਰਾ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਦੂਰ ਆ ਨਾਲ ਪਿਆਰੇ ਨਿਓ ਉਸ ਪਰਮੇਸ਼ਵਰ ਨਾਲ ਮੇਰਾ ਪਿਆਰ ਪੈ ਗਿਆ ਜਿਹਦੇ ਨਾਲ ਮੈਂ ਪਿਆਰ ਕਰਦੀ ਆ ਬਾਬਾ ਫਰੀਦ ਜੀ ਕਹਿੰਦੇ ਨੇ ਉਹਦਾ ਘਰ ਬੜਾ ਦੂਰ ਆ ਤੇ ਗਲੀਆਂ ਦੇ ਵਿਚ ਚਿੱਕੜ ਭਰਿਆ ਪਿਆ ਹੈ ਹਾਂਜੀ
1: ਚੱਲਾ ਤਾਂ ਭਿੱਜੈ ਕੰਬਲੀ ਰਾਹਾ ਤਾਂ ਟੁੱਟੈ ਨਿਹੋ
0: ਜੇ ਮੈਂ ਉਹਦੇ ਘਰ ਨੂੰ ਤੁਰਦੀ ਆ ਤੇ ਕੰਬਲੀ ਭਿੱਜਦੀ ਕੱਪੜੇ ਭਿੱਜਦੇ ਨੇ ਮਗਰ ਕੱਪੜੇ ਤੇ ਭਿੱਜਦੀ ਆ ਮਗਰ ਰਹਿ ਪਈ ਮੈਂ ਘਰ ਵੀ ਕੱਪੜੇ ਨਾ ਭਿੱਜ ਜਾਣ ਮਗਰ ਹੁਣ ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਇਹ ਵਿਛੋੜਾ ਰਾਤ ਨੀਂਦ ਨਾ ਆਈ ਤਰਫ ਦੀਦੀ ਹਾਏ ਉੱਥੇ ਸੰਗਤ ਕਿਹੋ ਜਿਹੀ ਕਥਾ ਹੋ ਗਈ ਹੋਗੀ ਉੱਥੇ ਕਿਹੋ ਜਿਹਾ ਕੀਰਤਨ ਹੋਊਗਾ ਹੋ ਸਕਦਾ ਕੋਈ ਕਰਮ ਆਤਮਾ ਜੁੜ ਗਈ ਹੋਵੇ ਤੇ ਜੁੜ ਕੇ ਜਪਣ ਲੱਗ ਪਈ ਹੋਵੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੋ ਸਕਦਾ ਕਿਸੇ ਦੀ ਸੁਰਤ ਜੁੜ ਗਈ ਹੋਵੇ ਤੇ ਮੈਂ ਉਸ ਲਾਭ ਤੋਂ ਵਾਂਝੀ ਕਿਉਂ ਰਹਿ ਗਈ ਜੇ ਜਾਨੀ ਆ ਤੇ ਕੱਪੜੇ ਭੇਜਦੇ ਨੇ ਇੱਕ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਬੜਾ ਪਿਆਰਾ ਬਚਨ ਕਰਦੇ ਨੇ ਕਹਿੰਦੇ ਸਮੁੰਦ ਸਾਗਰ ਹੋਵੇ ਬਹੁ ਖਾਰਾ ਬੋਲੋ ਸਮੁੰਦ ਸਾਗਰ ਹੋਵੇ ਇੱਕ ਪਾਸੇ ਸਿੱਖ ਖਲੋਤਾ ਹੋਵੇ ਦੂਸਰੇ ਪਾਸੇ ਸਿੱਖ ਨੂੰ ਦੱਸ ਦਿੱਤਾ ਜਾਵੇ ਕਿ ਉਸ ਕੰਢੇ ਦੇ ਉੱਤੇ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ ਤੇ ਫਿਰ ਸਿੱਖ ਦਾ ਪਿਆਰ ਗੁਰੂ ਰਾਮਦਾਸ ਸਾਹਿਬ ਇਸ ਤਰ੍ਹਾਂ ਦਾ ਹੋਵੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਇੰਨਾ ਖਾਰਾ ਸਮੁੰਦਰ ਹੋਵੇ ਤੇ ਆਪਾਂ ਗੁਰਸਿੱਖ ਲੰਘ ਗੁਰੂ ਪੈ ਜਾਈ ਗੁਰਸਿੱਖ ਫਿਰ ਛਾਲਾ ਮਾਰਦੇ ਉਹਦੀ ਯਾਦ ਭੌਰੇ ਨੂੰ ਕਿਸੇ ਨੇ ਪੁੱਛਿਆ ਆਖੋ ਸਤਨਾਮ ਸ੍ਰੀ ਫਿਰ ਇੱਕ ਵਾਰ ਗੱਜ ਕੇ ਆਖਿਆ ਕਰੋ ਸਤਨਾਮ
1: ਸ੍ਰੀ
0: ਭੌਰੇ ਨੂੰ ਕਿਸੇ ਨੇ ਆਖਿਆ ਉਹ ਭਲਿਆ ਤੂੰ ਚੱਲਿਆ ਵਾ ਫੁੱਲ ਦੇ ਉੱਤੇ ਤੇ ਕੀ ਗੱਲ ਤੇਰਾ ਫੁੱਲ ਦੇ ਨਾਲ ਆਂਦਾ ਮੇਰਾ ਪਿਆਰ ਬੜਾ ਹੈ ਫੁੱਲ ਨਾਲ ਇੱਕ ਵਾਰ ਇਕਾਗਰਤਾ ਬਖਸ਼ੋ ਮੇਰਾ ਪਿਆਰ ਬੜਾ ਹੈ ਫੁੱਲ ਦੇ ਨਾਲ ਤੇ ਉਹਨੇ ਆਖਿਆ ਤੂੰ ਬਹੁਤਾ ਉੱਥੇ ਜਾ ਕੇ ਗਲਵੱਕੜੀਆਂ ਪਾਉਣਾ ਵਾ ਫੁੱਲ ਦੇ ਨਾਲ ਤੇ ਤੈਨੂੰ ਪਤਾ ਅਜੇ ਤੱਕ ਤੇਰੇ ਕਿੰਨੇ ਭਰਾ ਮਰੇ ਨੇ ਉੱਥੇ ਫੁੱਲ ਦੇ ਨਾਲ ਗਲਵੱਕੜੀ ਪਾਈ ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਉੱਡਣਾ ਵੀ ਆ ਤੇ ਫੁੱਲ ਦੀਆਂ ਪੱਤੀਆਂ ਬੰਦ ਹੋ ਗਈਆਂ ਤੇ ਵਿੱਚ ਰਹਿ ਕੇ ਕਈ ਭੌਰੇ ਮਰ ਗਏ ਤੇ ਉਹਨੇ ਅੱਗੋਂ ਹੱਸ ਕੇ ਆਖਿਆ ਜਿਹਦੇ ਨਾਲ ਮੈਂ ਪਿਆਰ ਕਰਦਾ ਜੇ ਉਹਦੇ ਨਾਲ ਗਲਵੱਕੜੀ ਪਿਆ ਮਰ ਜਾਵਾਂ ਤੇ ਇਹਦੇ ਨਾਲ ਹੋਰ ਚੰਗਾ ਜਿਹਦੇ ਨਾਲ ਮੈਂ ਪਿਆਰ ਕਰਦਾ ਜੇ ਉਹ ਪਾਰ ਬੈਠਾ ਹੋਵੇ ਤੇ ਮੈਂ ਸਮੁੰਦਰ ਚ ਛਾਲ ਮਾਰਾਂ ਤੇ ਉਹਦੀ ਯਾਦ ਵਿੱਚ ਡੁੱਬ ਕੇ ਮਰ ਜਾ ਧਿਆਨ ਦਿਓ ਆਖਰ ਤੇ ਜਦੋਂ ਮੈਂ ਸਮੁੰਦਰ ਚ ਡੁੱਬੂਗਾ ਤੇ ਲੋਕੀ ਆਖਿਆ ਹੀ ਕਰਨਗੇ ਨਾ ਕਿ ਗੁਰੂ ਨੂੰ ਮਿਲਣ ਗਿਆ ਡੁੱਬ ਕੇ ਮਰ ਗਿਆ ਲੱਗ ਗਿਆ ਨਾ ਗੁਰੂ ਦੇ ਲੇਖੇ ਆ ਗਿਆ ਨਾ ਗੁਰੂ ਦਾ ਨਾਮ ਵਿੱਚ ਤੇ ਜੇ ਕੋਈ ਠੇਕੇ ਤੇ ਜਾਂਦਾ ਮਰ ਗਿਆ ਮੋਇਆ ਮੰਦੀ ਸੋਏ ਬਾਣੀ ਚ ਲਿਖਿਆ ਮੋਇਆ ਮਰਨ ਤੋਂ ਬਾਅਦ ਵੀ ਉਹਦੇ ਚੇਲੇ ਉਹਦੇ ਪੋਤਰੇ ਉਹਨਾਂ ਨੂੰ ਕੋਈ ਪੁੱਛਦੇ ਤੇਰਾ ਦਾਦਾ ਕਿਤਨਾ ਮਰਿਆ ਸੀ ਤੇ ਗੱਲ ਟਾਲ ਜਾਂਦੇ ਕਹਿੰਦੇ ਨਹੀਂ ਮੈਨੂੰ ਨੀ ਪਤਾ ਕਿਤਨਾ ਮਰਿਆ ਸੀ ਕਿਉਂਕਿ ਦੱਸਣਾ ਪੈਣਾ ਹੈ ਨਾ ਕਿ ਮੇਰਾ ਦਾਦਾ ਠੇਕੇ ਤੇ ਬੈਠਾ ਮਰ ਗਿਆ ਕਿੱਡੇ ਮਾਣ ਨਾਲ ਕੋਈ ਦੱਸਦਾ ਹੈ ਕਿ ਮੇਰਾ ਬਾਪੂ ਨਨਕਾਣਾ ਸਾਹਿਬ ਗਿਆ ਤੇ ਨਨਕਾਣਾ ਸਾਹਿਬ ਗਏ ਨੂੰ ਬੜੀ ਦੁਨੀਆਂ ਡੱਕਦੀ ਰਹੀ ਭੌਰੇ ਨੂੰ ਕਹਿੰਦੇ ਰਹੇ ਕਿ ਉਥੇ ਮਸੰਦ ਦਾ ਬੜਾ ਵੱਡਾ ਕਬਜ਼ਾ ਈ, ਉਹਨੇ ਅੰਗਰੇਜ਼ਾਂ ਨਾਲ ਰਲ ਕੇ ਬੜਾ ਵੱਡਾ ਕਾਰਾ ਕਰ ਦੇਣਾ ਈ। ਉਹਨੇ ਕਿਹਾ ਨਹੀਂ ਉਹ ਸੱਜਣਾ, ਹੁਣ ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ, ਜੇ ਰਹਿੰਦਾ ਤਾਂ ਪਿਆਰ ਟੁੱਟਦਾ ਏ। ਤੇ ਫਿਰ ਆਪ ਜੀ ਨੂੰ ਪਤਾ ਵਾ ਕਿ ਲੱਤਾਂ ਤਾਂ ਕਰਕੇ ਤੇ ਸਿਰ ਥੱਲੇ ਕਰਕੇ ਭਾਈ ਲਛਮਣ ਸਿੰਘ ਨੂੰ ਪੁੱਠਾ ਟੰਗਤਾ। ਇੱਕ ਛੋਟੇ ਜਿਹੇ ਬੱਚੇ ਦੀ ਵੀ ਕਹਾਣੀ ਆਉਂਦੀ, ਇੱਕ ਇੱਕ ਪੈਸਾ ਕਿਤੇ ਜੋੜਦਾ ਰਿਹਾ ਘਰ ਦੇ ਵਿੱਚ, ਕਿਤੇ ਪੁੱਛਦਾ ਸੀ ਜਦੋਂ ਸਿੱਖ ਪਿੰਡਾਂ ਦੇ ਵਿੱਚ ਹਵਾਕਾ ਆਉਣ ਦਿੰਦੇ ਤੇ ਕਹਿੰਦੇ ਆਓ ਜਿੰਨੇ ਕੁਰਬਾਨੀ ਲੈਣੀ ਆ, ਆਓ ਜਿੰਨੇ ਸ਼ਹੀਦੀ ਪਾਉਣੀ ਆ, ਤੇ ਆਪਣੀ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਛੋਟਾ ਜਿਹਾ ਬੱਚਾ ਪੁੱਛਦਾ ਸੀ ਮਾਂ ਇਹ ਸ਼ਹੀਦੀ ਕੀ ਹੁੰਦੀ ਆ, ਤੇ ਉਹ ਕਹਿੰਦੀ ਸੀ ਪੋਤੇ ਕਰਮਾਂ ਵਾਲਿਆਂ ਨੂੰ ਮਿਲਦੀ। ਇਹ ਬੋਲੋ ਮਿਲਣੀ ਤੇ ਕਰਮਾਂ ਵਾਲਿਆਂ ਨੂੰ, ਗੱਜ ਕੇ ਇੱਕ ਵਾਰ ਬੋਲੋ ਤੇ ਸਹੀ, ਇਹ ਕਿਹਨੂੰ ਮਿਲਦੀ ਆ? ਕਰਮਾਂ ਵਾਲਿਆਂ ਨੂੰ ਮਿਲਦੀ। ਕਿਤਨਾ ਮਿਲਦੀ ਆ? ਤੇ ਮਾਂ ਨੇ ਅੱਗੋਂ ਟਾਲਣ ਦੀ ਮਾਰੀ ਨੇ ਛੋਟੇ ਜਿਹੇ ਬੱਚੇ ਨੂੰ ਕਹਿਣਾ ਪੋਤੇ ਬੜੇ ਮੁੱਲ ਨਾਲ ਮਿਲਦੀ, ਤੇ ਉਹ ਸੋਚਦਾ ਸੀ ਪੈਸਿਆਂ ਨਾਲ ਮਿਲਦੀ। ਉਹਨੇ ਦਵਾਨੀ ਦਵਾਨੀ ਚਵਾਨੀ ਚਵਾਨੀ ਜਿੱਥੋਂ ਕਿਤੇ ਮਿਲਣੀ। ਪਿੱਛੇ ਪਤਾ ਆਪਾਂ ਪਿੰਡਾਂ ਵਿੱਚ ਵਾਂਢੇ ਜਾਂਦੇ ਸਾਂ, ਕੋਈ ਰਿਸ਼ਤੇਦਾਰ ਆਉਣਾ ਤੇ ਉਹਨੇ ਆਉਣ ਲੱਗਿਆ ਰੁਪਈਆ ਚਵਾਨੀ ਦਵਾਨੀ ਦਸਾਂ ਬੱਚੇ ਨੂੰ ਫੜਾ ਦਿੰਦਾ। ਉਹ ਜੋੜਦਾ ਰਿਹਾ ਜੋੜਦਾ ਰਿਹਾ ਜੋੜਦਾ ਰਿਹਾ, ਤੇ ਜਿੱਦਾਂ ਲਛਮਣ ਸਿੰਘ ਸਾਹਿਬ ਤੇ ਤੇਜਾ ਸਿੰਘ ਸਾਹਿਬ ਇਹ ਸਾਰੇ ਸ਼ਹੀਦ ਹੋਣ ਲਈ ਗਏ, ਤੇ ਇਹ ਵੀ ਮਗਰੇ ਹੀ ਦੌੜ ਪਿਆ ਨਿਕਾ ਜਿਹਾ ਬੱਚਾ ਵੀ। ਬਥੇਰਾ ਦੱਸਿਆ ਇਹਨੂੰ ਵੀ ਮੁੜ ਜਾ ਮੁੜ ਜਾ ਮੁੜ ਜਾ। ਕਹਿਣ ਲੱਗਾ ਨਹੀਂ ਮੈਂ ਵੀ ਸ਼ਹੀਦੀ ਲੈਣੀ, ਮੈਂ ਵੀ ਸ਼ਹੀਦੀ ਲੈਣੀ, ਮੈਂ ਵੀ ਸ਼ਹੀਦੀ ਲੈਣੀ ਆ। ਤੇ ਕਦੀ ਇਤਿਹਾਸ ਦੇ ਪੰਨੇ ਪੜ ਕੇ ਵੇਖੋ, ਜਦੋਂ ਨਨਕਾਣਾ ਸਾਹਿਬ ਦੇ ਸਾਹਮਣੇ ਚਲੇ ਗਿਆ ਤੇ ਫੜ ਕੇ ਅੰਗਰੇਜ਼ ਨੇ ਆਖਿਆ ਤੂੰ ਕਿਧਰ ਆਏ? ਕਹਿੰਦਾ ਮੈਂ ਸ਼ਹੀਦੀ ਲੈਣ ਆਇਆ, ਮੈਂ ਸ਼ਹੀਦੀ ਪਾਉਣੀ ਆ। ਉਹ ਕਹਿੰਦਾ ਤੈਨੂੰ ਨੀ ਮਿਲਣੀ, ਤੂੰ ਬੱਚਾ ਏ। ਕਹਿੰਦੇ ਕੱਢ ਕੇ ਪੈਸੇ ਜੇਬ ਚ ਨਾ ਵਸੂਮ ਜਿਹਾ ਕੱਢ ਕੇ, ਕਹਿੰਦਾ ਨਹੀਂ ਮੈਂ ਮੁਕਤ ਨੀ ਲੈਣੀ, ਆ ਵੇਖੋ ਮੇਰੇ ਕੋਲ ਵੀ ਪੈਸੇ ਹੈਗੇ ਨੇ, ਜਿੰਨੇ ਕੁ ਪੈਸੇ ਮੇਰੇ ਕੋਲ ਮੈਨੂੰ ਸ਼ਹੀਦੀ ਦੇ ਦਿਓ। ਤੇ ਉਹਨਾਂ ਫਿਰ ਲੱਤਾਂ ਤੋਂ ਚੁੱਕ ਕੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਤੇ ਚਿਰੜ ਚਿਰੜ ਕਰਦਾ ਸੜ ਗਿਆ। ਗੁਰੂ ਕੇ ਪਿਆਰਿਓ, ਫਿਰ ਭਾਈ ਲਛਮਣ ਸਾਹਿਬ ਨੂੰ ਪੁੱਠਾ ਟੰਗਤਾ। ਤੇ ਧਿਆਨ ਕਰੋ ਆਪਣੇ ਕਦੀ ਵੱਡੇ ਵਡੇਰਿਆਂ ਦਾ, ਚਲਾ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ। ਕਦੀ ਧਿਆਨ ਕਰੋ ਆਪਣੇ ਵੱਡੇ ਵਡੇਰਿਆਂ ਦਾ, ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਇਹ ਫਖਰ ਵਾਲੀਆਂ ਗੱਲਾਂ ਕਿ ਲੱਤਾਂ ਤਾਂ ਤੇ ਸਿਰ ਥੱਲੇ ਗੱਡ ਕੇ ਕੇਸ ਥੱਲੇ ਲਮਕ ਰਹੇ ਨੇ, ਤੇ ਥੱਲੇ ਫਿਰ ਲਾਂਬੂ ਲਾ ਤੇ ਅੱਗ ਦੇ ਤੇ ਤੇਲ ਪਾ ਕੇ ਚਿੜ ਚਿੜ ਕਰਦਾ ਭਾਈ ਲਛਮਣ ਸਿੰਘ ਸਾਹਿਬ। ਜਦੋਂ ਲੱਟ ਲੱਟ ਬਲਦਾ ਹੋਊਗਾ ਤੇ ਫਿਰ ਵੀ ਕਹਿੰਦਾ ਸੀ ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇ ਹੋ। ਹੁਣ ਅਗਲੇ ਬੱਚਨ ਸੁਣੋ।
1: ਭਿੱਜੋ ਸਿੱਜੋ ਕੰਬਲੀ ਅਲ ਹੈ ਵਰਸੋਂ ਮੇ ਹੋ।
0: ਹੁਣ ਭਾਵੇਂ ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ, ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ, ਹੁਣ ਤੇ ਉੱਠਦੀ ਆ ਉਠਾਉਂਦੀ ਆ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚੋਂ। ਇਹ ਪ੍ਰੇਮ ਜੇ ਪ੍ਰੇਮ ਸਿੱਖੀ ਨਾਲ ਪ੍ਰੇਮ, ਆ ਛੋਟੇ ਛੋਟੇ ਬੱਚਿਆਂ ਚ ਕੈਂਚੀ ਫੇਰਨ ਵਾਲੇ ਹੋ ਸਿਰਾਂ ਦੇ ਵਿੱਚ। ਤੁਹਾਨੂੰ ਇੱਕ ਦਿਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਣਾ ਏ ਕਿ ਕੇਸ ਤੇਰੇ ਸੀ? ਭਾਈ ਤਾਰੂ ਸਿੰਘ ਸਾਹਿਬ ਦੇ ਜਦੋਂ ਕੇਸਾਂ ਦੀ ਗੱਲ ਚੱਲੀ ਕਿ ਕੇਸ ਕਟਾ ਦੇ ਕਿਉਂ ਜਿੰਦ ਵਾਰਦਾ ਏ, ਤੇ ਕਹਿਣ ਲੱਗਾ ਸੱਜਣੋ ਜੇ ਕੋਈ ਚੀਜ਼ ਮੇਰੀ ਹੁੰਦੀ ਨਾ, ਜਿਹੜੀ ਚੀਜ਼ ਆਪਣੀ ਹੋਵੇ ਉਹਦਾ ਸੌਦਾ ਕੀਤਾ ਜਾ ਸਕਦਾ, ਇਹ ਚੀਜ਼ ਮੇਰੀ ਨਹੀਂ। ਧਿਆਨ ਦਿਓ ਇਹ ਚੀਜ਼ ਇਹ ਕਹਿੰਦੀ ਆ ਇਹ ਮੇਰੇ ਗੁਰੂ ਦੀ ਮੋਹਰ ਆ, ਇਹ ਸਿੱਖੀ ਮੇਰੇ ਕੇਸਾਂ ਸਵਾਸਾਂ ਮੇਰੇ ਸਤਿਗੁਰੂ ਦੇ ਬਖਸ਼ੇ ਕੇਸ ਨੇ, ਇਸ ਕਰਕੇ ਜਿਹੜੀ ਮੇਰੇ ਗੁਰੂ ਦੀ ਦਿੱਤੀ ਦਾਤ ਆ ਉਹਦੇ ਨਾਲ ਸੌਦਾ ਨਹੀਂ ਉਹ ਸੱਜਣਾ ਹੋ ਸਕਦਾ। ਉਸ ਮਾਂ ਨੂੰ ਪੁੱਛੋ 6 ਤੇ 7 ਸਾਲ ਦੇ ਬੱਚੇ ਜਾਂ 7 ਤੇ 9 ਸਾਲ ਦੇ ਜਿੰਨੇ ਤੁਸੀਂ ਉਮਰ ਆਮ ਇਤਿਹਾਸ ਵਿੱਚ ਪੜ੍ਹੀ, ਆਪਣੇ ਅੰਦਰ ਝਾਤੀ ਮਾਰੋ, ਤੁਹਾਡੇ ਬੱਚੇ ਵੀ 7 ਸਾਲ ਦੇ ਹੈਗੇ, ਤੁਹਾਡੇ ਬੱਚੇ ਵੀ 9 ਸਾਲ ਦੇ ਹੈਗੇ, ਉਹਨਾਂ ਬੱਚਿਆਂ ਨੂੰ ਆਪਣੀਆਂ ਨਿਗਾਹ ਵਿੱਚ ਟਿਕਾਓ ਤੇ ਫਿਰ ਵੇਖੋ ਜਦੋਂ ਵਜ਼ੀਰ ਖਾਂ ਦੇ ਸਿਪਾਹੀ ਨੇ ਆਣ ਕੇ ਆਖਿਆ ਕਿ ਮਾਂ ਅੱਗੇ ਤੇ 2 ਵਾਰ ਗਏ ਸੀ ਤੇ ਮੁੜ ਆਏ, ਹੁਣ ਮੈਂ ਤੈਨੂੰ ਦੱਸਾਂ ਅੱਜ ਇਹਨਾਂ ਜਾਣਾ ਹੀ ਤੇ ਇਹਨਾਂ ਮੁੜ ਕੇ ਨਹੀਂ ਆਉਣਾ। ਧਿਆਨ ਦਿਓ ਇੱਕ ਵਾਰ ਆਖੋ ਸਤਨਾਮ ਸ੍ਰੀ, ਇਹਨਾਂ ਮੁੜ ਕੇ ਅੱਜ ਨਹੀਂ ਆਉਣਾ, ਅੱਜ ਮਿਲਣਾ ਆਖਰੀ ਵਾਰ। ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਫਕੀਰ ਕਵੀ ਹੋਇਆ, ਉਹਨੇ ਕਿਤਾਬ ਲਿਖੀ ਆ, ਕਦੀ ਘਰ ਘਰ ਲਿਆ ਕੇ ਪੜ੍ਹੇ, ਉਸ ਕਿਤਾਬ ਦਾ ਨਾਮ ਹੈ ਗੰਜੇ ਸ਼ਹੀਦਾਂ। ਕੀ ਆ ਨਾਮ? ਕਦੀ ਪੰਜਾਬ ਤੋਂ ਮੰਗਵਾਏ, ਇੱਥੇ ਗੁਰਦੁਆਰੇ ਲਿਆ ਕੇ ਵੰਡਿਓ, ਪੜ੍ਹਿਓ ਕਿਤਨਾ ਸਾਹਿਬਜ਼ਾਦੇ ਦੀ ਸ਼ਹੀਦੀ ਉਹਨੇ ਅੰਕਿਤ ਕੀਤੀ। ਉਹ ਕਹਿੰਦਾ ਮਾਂ ਗੁਜਰੀ ਨੇ ਆਪਣੀ ਗੋਦ ਦੇ ਵਿੱਚ ਸੁੱਤੇ ਹੋਏ ਪੁੱਤਾਂ ਨੂੰ, ਲਾਡਲਿਆਂ ਨੂੰ, ਪੋਤਰਿਆਂ ਨੂੰ ਆਖਿਆ ਉੱਠੋ ਮੇਰੇ ਲਾਲ ਕੇ ਲਾਲੋ, ਉੱਠੋ ਮੇਰੇ ਲਾਲ ਕੇ ਲਾਲੋ, ਤੁਝੇ ਕੰਘਾ ਤੋਂ ਕਰਾ ਦੂੰ ਕੰਘਾ ਕਰਕੇ ਸੀਸ ਪੇ ਛੋਟੀ ਸੀ ਪਗੜੀ ਸਜਾ ਦੂ, ਉਪਰ ਛੋਟੀ ਸੀ ਕਲਗੀ ਲਗਾ ਦੂ, ਮੌਤ ਸੇ ਵਿਵਾਹ ਕਰਾਣੇ ਸੇ ਪਹਿਲੇ ਮੇਰੇ ਬੱਚੇ ਤੁਝੇ ਦੁਲਹਾ ਤੋਂ ਬਣਾ ਦੂ। ਮੌਤ ਨਾਲ ਵਿਆਹ ਕਰਨ ਚੱਲੇ ਜੇ ਕਿਤੇ ਰੋਂਦੇ ਨਾ ਜਾਇਓ, ਇਹ ਗਾਉਂਦੇ ਜਾਇਓ।

0: ਪੁੱਤ ਗਾਉਂਦੇ ਜਾਇਓ ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਚਾਓ ਹੈ,
1: ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਚਾਓ ਹੈ।
0: ਜਿਨ੍ਹਾਂ ਨੂੰ ਉਹ ਪਤਾ ਲੱਗ ਗਿਆ ਕਿ ਪ੍ਰੇਮ ਵਿਚ ਰੱਬ ਬੈਠਾ ਹੈ, ਜਿਨ ਪ੍ਰੇਮ ਕੀਓ, ਫਿਰ ਸੱਜਣੋ ਕੰਬਲੀ ਦੀ ਥੋੜੀ ਪਰਵਾਹ ਕਰਦੇ ਨੇ, ਫਿਰ ਉਹ ਚਿੱਕੜ ਦਾ ਥੋੜਾ ਪਰਵਾਹ ਕਰਦੇ ਨੇ, ਫਿਰ ਉਹਨਾਂ ਨੂੰ ਇਹ ਥੋੜਾ ਆਖਿਆ ਜਾਂਦਾ ਕਿ ਤੇਰਾ ਪੁੱਤ 18 ਸਾਲ ਦਾ ਤੇ ਤੂੰ 55 ਸਾਲ ਦਾ, 18 ਸਾਲ ਦੀ ਮੱਖਣ ਵਰਗੀ ਦੇਹ ਤੇਰੇ ਪੁੱਤ ਦੀ ਤੇ 55 ਸਾਲ ਦੀ ਤੇਰੀ ਮੱਖਣ ਵਰਗੀ ਦੇਹ। ਭਾਈ ਸ਼ਬੇਗ ਸਿੰਘ, ਆ ਸਿੱਖੀ ਸਿੱਖੀ ਦੀ ਰੱਟ ਬੜੀ ਲਾਉਣਾ ਵਾ, ਉਹ ਚਰਖੜੀ ਵੇਖੀ ਆਂਦਾ ਵੇਖੀ ਆ, ਤੈਨੂੰ ਪਤਾ ਵਾ ਕਿ ਮੱਖਣਾ ਨਾਲ ਪਾਲੇ ਪੁੱਤ ਨੂੰ ਜਦੋਂ ਅਸੀਂ ਚਰਖੜੀ ਦੇ ਉੱਤੇ ਵਧਾ ਤੇ ਨਾਲ ਤੈਨੂੰ ਵਧਾ ਤੇ ਇਸ ਤਰ੍ਹਾਂ ਚਰਖੜੀ ਸਾਡੀ ਘੁੰਮ ਗਈ, ਐਡੇ ਐਡੇ ਤਿੱਖੇ ਦੰਦੇ ਤੇਰੇ ਪੁੱਤ ਦੇ ਕਲੇਜੇ ਤੇ ਜਦੋਂ ਖੁਬੇ ਤੈਨੂੰ ਪਤਾ ਲੱਗ ਜੂ ਸਿੱਖੀ ਕੀ ਹੁੰਦੀ। ਕਹਿੰਦਾ ਚਾੜ ਕੇ ਵੇਖ ਲਾ। ਸਿੱਖੋ, ਸਾਡਾ ਇਤਿਹਾਸ ਕਿਤੇ ਛੋਟੀ ਜੀ ਗੱਲ ਨਹੀਂ। ਕਿਸੇ ਕੌਮ ਦਾ ਇੱਕ ਸ਼ਹੀਦ ਹੋਇਆ, ਇੱਕ ਫਾਸੀ ਤੇ ਚੜਿਆ, ਅਜੇ ਉਹਨੇ ਵੀ ਖੁਦਾ ਨੂੰ ਆਖ ਦਿੱਤਾ ਸੀ ਮੈਂ ਕੀ ਗੁਨਾਹ ਕੀਤਾ, ਮੈਨੂੰ ਸਜ਼ਾ ਦੇਣ ਲੱਗਾ ਹੈ। ਮਗਰ ਆਪਣੇ ਵੱਡੇ ਵਡੇਰਿਆਂ ਤੇ ਮਾਣ ਕਰੋ। ਜੇ ਗੁਰੂ ਸ਼ਹੀਦੀਆਂ ਪਾਉਂਦਾ ਵਾ ਤੇ ਉਹਦੇ ਪੁੱਤ ਦੀ ਸ਼ਹੀਦੀ ਦੀ ਦਾਸਤਾਂ ਕਿਤੇ ਵੇਖੋ। ਜਦੋਂ ਭਾਈ ਸ਼ਬੇਗ ਸਿੰਘ ਨੂੰ ਬੰਨ ਦਿੱਤਾ, ਪੁੱਤ ਨੂੰ ਸ਼ਹਿਬਾਜ਼ ਸਿੰਘ ਨੂੰ ਬੰਨ ਦਿੱਤਾ ਤੇ ਚਰਖੜੀ ਦੇ ਦੰਦੇ ਕਲੇਜੇ ਚ ਲੱਤਾਂ ਚ ਪੱਟਾਂ ਚ ਖੋਬਰੇ ਸੀ ਤੇ ਫਿਰ ਅੰਦਰੋਂ ਆਵਾਜ਼ ਆ ਰਹੀ ਸੀ ਸਿਰ

ਦੀ ਪੂਜਾ ਕਰਨ ਨੂੰ ਆਪ ਜੀ ਨੂੰ ਨਹੀਂ ਕਿਹਾ, ਇੱਕੋ ਹੀ ਗੱਲ ਆਪ ਜੀ ਨੂੰ ਗੁੜਤੀ ਦੇ ਵਿੱਚ ਪਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ। ਆਖਦੇ ਹੋ ਇੱਕ ਵਾਰ ਗੁਰਾ ਇੱਕ ਦੇਹ ਭਜਾਈ, ਜੀਆਂ ਕਾ ਇੱਕ ਦਾਤਾ ਸੋ ਮੈਂ। ਉਸ ਗੁਰੂ ਦੇ ਲੜ ਲੱਗੋ ਜਿਹੜਾ ਸਾਰੇ ਸੰਸਾਰ ਦਾ ਪਿਓ ਆ, ਸਾਰੇ ਸੰਸਾਰ ਦਾ ਪਿਤਾ ਏ। ਮੇਰੀ ਹੱਥ ਜੋੜ ਕੇ ਆਪ ਜੀ ਸਾਰਿਆਂ ਨੂੰ ਬੇਨਤੀ ਜੇ, ਅਗਲੇ ਐਤਵਾਰ ਇਸ ਵੇਲੇ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਏ। ਅੰਮ੍ਰਿਤ ਵੇਲੇ 7 ਵਜੇ ਦਾ ਟਾਈਮ ਰੱਖ ਦੇਣਾ, ਕਿਉਂਕਿ ਦੀਵਾਨ ਲੱਗਣ ਤੋਂ ਪਹਿਲਾਂ ਪਹਿਲਾਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਏ। ਮੇਰੀ ਹੱਥ ਜੋੜ ਕੇ ਬੱਚੀਆਂ ਵੀਰਾਂ ਗੁਰਸਿੱਖਾਂ ਸਾਰਿਆਂ ਦੇ ਚਰਨਾਂ ਵਿਚ ਇਹ ਬੇਨਤੀ ਹੈ, ਗੁਰਸਿੱਖ ਪਿਆਰਿਓ, ਇਹ ਫਰਜ਼ ਸਮਝੋ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ। ਆਪ ਅੰਮ੍ਰਿਤ ਛਕਿਆ ਜੇ ਤੇ ਦੱਸੋ ਸੰਸਾਰ ਦੇ ਲੋਕਾਂ ਨੂੰ ਇਹ ਅੰਮ੍ਰਿਤ ਬੜਾ ਮਿੱਠਾ ਹੈ। ਦੱਸੋ ਸੰਸਾਰ ਦੇ ਲੋਕਾਂ ਨੂੰ ਕਿ ਅੰਮ੍ਰਿਤਧਾਰੀ ਸਿੱਖ ਦਾ ਜੀਵਨ ਹੋਵੇ ਜਨਮ ਸੁਹੇਲਾ, ਅਸੀਂ ਸੁਖੀ ਹਾਂ। ਲੋਕਾਂ ਨੂੰ ਦੱਸੋ ਕਿ ਅਸੀਂ ਅੰਮ੍ਰਿਤ ਜਿੱਦਣ ਦਾ ਛਕਿਆ ਵਾ, ਸਾਡੇ ਘਰ ਵਿਚੋਂ 100 ਵਹਿਵਤਾਂ ਨਿਕਲ ਗਈਆਂ, ਸਾਡੇ ਘਰਾਂ ਵਿਚੋਂ ਬਿਮਾਰੀਆਂ ਨਿਕਲ ਗਈਆਂ, ਸਾਡੇ ਘਰਾਂ ਵਿਚੋਂ ਪਰੇਸ਼ਾਨੀਆਂ ਨਿਕਲ ਗਈਆਂ। ਸੰਸਾਰ ਦੇ ਲੋਕਾਂ ਨੂੰ ਪ੍ਰੇਰੋ, ਹੋਰ ਨੇਮੀਆਂ ਪ੍ਰੇਮੀਆਂ ਨੂੰ ਪ੍ਰੇਰੋ, ਮੇਰੇ ਸਤਿਗੁਰੂ ਕਿਰਪਾ ਕਰਨ ਕਲਗੀਆਂ ਵਾਲੇ ਪਾਤਸ਼ਾਹ, ਕਿ ਉਹਦਿਨ ਆਪਾਂ ਵੱਡੀ ਗਿਣਤੀ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਧੀਆਂ ਪੁੱਤ ਬਣੀਏ ਤੇ ਮੇਰੇ ਸਤਿਗੁਰੂ ਦੀਆਂ ਅਸੀਸਾਂ ਲਈਏ, ਪ੍ਰਚਾਰ ਕਰਨ ਦਾ, ਕਥਾ ਕਰਨ ਦਾ। ਸੰਤ ਬਾਬਾ ਹਰਦੇਵ ਸਿੰਘ ਲੂਲੋ ਕਲਾਂ ਵਾਲੇ ਇੱਕ ਦਿਨ ਬਚਨ ਕਿਸੇ ਦੀ ਕੈਸਟ ਵਿਚ ਮੈਂ ਸੁਣ ਰਿਹਾ ਸਾਂ, ਉਹ ਕਹਿੰਦਾ ਕਣਕ ਤੇ ਬੜੀ ਬੀਜ ਦੀ, ਉੱਗ ਵੀ ਬੜੀ ਪੈਂਦੀ, ਵੱਢ ਵੀ ਬੜੀ ਲਈਦੀ, ਮਗਰ ਪਤਾ ਤੇ ਉਦਣ ਲੱਗਣਾ ਜਿੱਦਣ ਬੋਲ ਕਿੰਨਾ ਕੁ ਲੱਗਦਾ। ਕਥਾ ਤਾਂ ਸੁਣ ਲਈ, ਕੀਰਤਨ ਦਰਬਾਰ ਤੇ ਕਰਾ ਲੈ, ਪਤਾ ਉਦਣ ਲੱਗਣਾ ਗੁਰਮੁਖੋ ਪਿਆਰਿਓ, ਜਿੱਦਣ ਇਹ ਪਤਾ ਲੱਗੇ ਕਿ 15 ਦਿਨਾਂ ਦੀ ਕਥਾ ਤੇ ਕੀਰਤਨ ਦੇ ਵਿਚੋਂ ਕਿੰਨੇ ਗੁਰੂ ਦੇ ਸਿੱਖ ਸੱਜੇ ਨੇ। ਇਸ ਕਰਕੇ ਆਪ ਆਇਓ ਤੇ ਹੋਰਨਾਂ ਨੂੰ ਪ੍ਰੇਰਿਓ, ਸੰਦੇਸ਼ਾ ਦਿਓ ਕਿ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਭੁੱਲਾਨਾ ਚ ਤਾਰਨੀਆਂ ਵੱਡੀ ਗਿਣਤੀ ਵਿਚ ਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਸੰਗਿਓ, ਇੱਕ ਵਾਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਚਵਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਚੋਜੀ ਪ੍ਰੀਤਮ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਆਪ ਜੀ ਵਡਭਾਗੀ ਰੂਹਾਂ ਆਏ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜੀਆਂ ਘੜੀਆਂ ਹੁਣ ਆਪਾਂ ਸਤਿਗੁਰੂ ਗਰੀਬ ਨਵਾਜ ਦੀ ਚਰਨ ਸ਼ਰਨ ਵਿਚ ਗੁਜ਼ਾਰਨੀਆਂ ਨੇ, ਵੈਰ ਵਿਰੋਧ ਤੋਂ ਉੱਤੇ ਉੱਠ ਕੇ, ਈਰਖਾ ਦਵੈਤ ਚੁਗਲੀ ਨਿੰਦਾ ਤੋਂ ਉੱਤੇ ਉੱਠ ਕੇ, ਆਪਣੇ ਆਪ ਨੂੰ ਨਿਮਾਣੇ ਨਿਤਾਣੇ ਗੁਰੂ ਨਾਨਕ ਦੇ ਸਿੱਖ ਬਣ ਕੇ, ਅਵਦੇਸ਼ ਰੂਪੀ ਜਲ, ਅੰਮ੍ਰਿਤ ਰੂਪੀ ਜਲ ਆਪਣੇ ਝੋਲੀ ਵਿਚ ਪਵਾਉਣ ਲਈ, ਅੰਤਿਸ਼ ਕਰਨ ਵਿਚ ਸਤਿਗੁਰੂ ਦਾ ਅਵਦੇਸ਼ ਭਰਨ ਲਈ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸਤਿਗੁਰੂ ਦੀ ਚਰਨ ਚਰਨ ਵਿਚ ਬੈਠੀਏ। ਜਿਉ ਜੀਵ ਆਤਮਾ ਸਤਿਗੁਰੂ ਦੀ ਚਰਨ ਵਿਚ ਆਉਂਦੀ, ਬਾਬਾ ਕਬੀਰ ਜੀ ਦਾ ਇਕ ਬਚਨ

ਤਾਂ ਪਿਆਰਾ ਕਬੀਰ ਸਾਧੂ ਸੰਗ ਪ੍ਰਾਪਤੀ ਕਦੋਂ ਹੁੰਦੀ, ਸਤਸੰਗਤ ਦੀ ਪ੍ਰਾਪਤੀ ਕਦੋਂ ਹੁੰਦੀ ਜੀਵ ਆਤਮਾ ਨੂੰ? ਸਾਹਿਬ ਕਹਿੰਦੇ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ, ਲਿਖਿਆ ਹੋਏ ਲਲਾਟ। ਜੇ ਮੱਥੇ ਦੇ ਉੱਤੇ ਪਹਿਲੋਂ ਲੇਖ ਲਿਖੇ ਹੋਣ, ਮੱਥੇ ਦੇ ਉੱਤੇ ਤਕਦੀਰ ਤੇ ਇਹ ਅਕਸ਼ਰ ਉਕਰੇ ਹੋਣ ਕਿ ਇਹਦੇ ਕਰਮਾਂ ਵਿਚ ਸਤਸੰਗਤ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਗੁਰਬਾਣੀ ਫਰਮਾਨ ਕਰਦੀ ਹੈ, ਫਿਰ ਜੀਵ ਆਤਮਾ ਨੂੰ ਸਤਸੰਗਤ ਨਸੀਬ ਹੁੰਦੀ। ਤੇ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਜੇ ਮੱਥੇ ਦੇ ਲਿਖੇ ਅਨੁਸਾਰ ਜੀਵ ਆਤਮਾ ਨੂੰ ਸੰਗਤ ਮਿਲ ਜਾਵੇ ਤੇ ਫਿਰ ਗਾਂ ਪ੍ਰਾਪਤੀ ਕੀ ਹੁੰਦੀ ਆ? ਕਹਿੰਦੇ ਨੇ ਜਿਹੜੇ ਸਤਸੰਗਤ ਵਿਚ ਆ ਗਏ ਸੁਤੇ ਸਿੱਧ ਉਨ੍ਹਾਂ ਨੂੰ ਪ੍ਰਾਪਤੀ ਆ। ਮੁਕਤ ਪਦਾਰਥ ਪਾਈਏ, ਬੋਲੋ ਮੁਕਤ ਪਦਾਰਥ ਪਾਈਏ, ਗੱਜ ਕੇ ਆਖੋ ਮੁਕਤ ਪਦਾਰਥ ਪਾਈਏ। ਮੁਕਤੀ ਦਾ ਪਦਾਰਥ ਝੋਲੀ ਦੇ ਵਿਚ ਪੈਂਦਾ ਏ, ਤੇ ਠਾਕ ਨਾ ਅਵ ਘੱਟ ਘਾਟ, ਉਹ ਜਿਹੜੀ ਅਵਘਟ ਘਾਟੀ ਚਾਹਨੀ ਆ ਜੀਵ ਆਤਮਾ ਨੇ, ਉਹਦੇ ਵਿਚ ਇਹਨੂੰ ਕੋਈ ਹੱਥ ਦੇ ਕੇ ਰੋਕਦਾ ਨਹੀਂ, ਜਿਹੜੇ ਜੀਵ ਸਤਸੰਗਤ ਕਰਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਉਹ ਤਰ ਗਿਆ ਜਿਹੜਾ ਸਤਸੰਗਤ ਵਿਚ ਆ ਗਿਆ। ਬਾਬਾ ਕਬੀਰ ਜੀ ਇਕ ਥਾਂ ਹੋਰ ਕਹਿੰਦੇ, ਕਬੀਰ ਸੰਗਤ ਕਰੀਏ ਸਾਧਕੀ, ਕਬੀਰ ਸੰਗਤ ਕਰੀਏ ਸਾਧਕੀ। ਸਾਧੇ ਹੋਏ ਦਾ ਨਾਮ ਸਾਧੂ ਆ, ਦੁੱਧ ਪੀਣੇ ਮਜਨੂ ਦਾ ਨਾਮ ਸਾਧੂ ਨਹੀਂ, ਪਖੰਡ ਕਰਨ ਵਾਲੇ ਦਾ ਨਾਮ ਸਾਧੂ ਨਹੀਂ, ਆਟਾ ਦੇਣ ਵਾਲਾ ਕੌਡੀਆਂ ਬਣਾ ਕੇ ਜਲ ਦੇਣ ਵਾਲੇ ਦਾ ਨਾਮ ਸਾਧੂ ਨਹੀਂ, ਸਾਧੇ ਦਾ ਨਾਮ ਸਾਧੂ ਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਵਾਹੋ, ਅੰਤ ਕਾਲ ਤੇ ਨਿਬੇੜੇ ਕਰਾ ਦੇਵੇ, ਅੰਤ ਕਾਲ ਤੇ ਜੀਵ ਦਾ ਛੁਟਕਾਰਾ ਕਰਾ ਦੇ। ਅੱਗੇ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਤੀ ਜਾਂਦੇ ਹੋਏ ਵਿਨਾਹੋ, ਵਿਨਾਹੋ ਦੇ ਅਕਰੀਅੰਸ ਨੇ ਵਿਨਾਸ਼, ਇਹੋ ਜੇ ਜੀਵ ਦੀ ਕਿਸੇ ਦੀ ਸੰਗਤ ਵਿਚ ਨਾ ਬੈਠਿਓ ਭਾਈ, ਜਿਹਦੇ ਨਾਲ ਇਸ ਮੁਬਾਰਕ ਜੀਵਨ ਦਾ ਵਿਨਾਸ਼ ਹੋ ਜਾਏ। ਉਹਨਾਂ ਦੀ ਸੰਗਤ ਵਿਚ ਰਹੋ ਜਿਨ੍ਹਾਂ ਦੀ ਸੰਗਤ ਵਿਚ ਚੇਤੇ

ਮੇਰੀ ਇਹ ਬੇਨਤੀ ਹੈ ਤੁਹਾਨੂੰ ਮੇਰੀਆਂ ਬੱਚੀਆਂ ਗੁਰਸਿੱਖਾਂ ਪਿਆਰਿਆਂ ਸਾਰਿਆਂ ਨੂੰ, ਜੇ ਆਏ ਹੋ ਤੇ ਲਾਲ ਹੋ ਕੇ ਜਾਇਓ, ਰੰਗੇ ਜਾਇਓ ਗੁਰੂ ਨਾਨਕ ਦੇ ਘਰ ਵਿਚ। ਜਿਹੜਾ ਗੁਰੂ ਨਾਨਕ ਦੇ ਘਰੋਂ ਨਾ ਰੰਗਿਆ ਗਿਆ ਉਹ ਕਿਤੇ ਵੀ ਨਹੀਂ ਰੰਗਿਆ ਜਾਣਾ, ਇਹਦੇ ਤੋਂ ਉੱਤੇ ਤੇ ਕੋਈ ਜਗ੍ਹਾ ਹੀ ਨਹੀਂ। ਸਤਸੰਗਤ ਸਭ ਤੋਂ ਵੱਡੀ ਜਗ੍ਹਾ ਦੱਸੀ, ਇਸ ਕਰਕੇ ਜੋਦੜੀ ਆ ਸਾਰਿਆਂ ਗੁਰਸਿੱਖਾਂ ਮਾਈ ਭਾਈ ਦੇ ਚਰਨਾਂ ਵਿਚ ਰੀੜ ਦੀ ਹੱਡੀ ਸਿੱਧੀ ਕਰੋ, ਸੁਰਤ ਟਿਕਾਓ ਤੇ ਜਪ

ਹੁਣ ਖਲੋ ਜੋ ਇਕ ਸਮੇਂ ਲਈ ਆਪਣੇ ਆਪ ਨੂੰ ਖਿਲਾਰੋ ਵਿਚਾਰਾਂ ਦੇ ਪ੍ਰਵਾਹ ਨੂੰ ਰੋਕਣਾ ਵੈਸੇ ਤੇ ਸਰੀਰ ਕਰਕੇ ਬੈਠੇ ਹੀ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਬਚਨ ਮੈਂ ਕਿਹਾ ਨਾ ਹੁਣ ਖਲੋ ਜੋ ਵੇਖੋ ਅੰਦਰ ਵਿਚਾਰਾਂ ਦੀ ਧਾਰਾ ਚੱਲ ਰਹੀ ਬੈਠੇ ਗੁਰਦੁਆਰੇ ਆ ਅੰਦਰ ਵਿਚਾਰਾਂ ਦੀ ਨਿਰੰਤਰ ਧਾਰਾ ਚੱਲੀ ਜਾਂਦੀ ਇਹਨੂੰ ਰੋਕੋ ਇਕ ਸਮੇਂ ਲਈ ਤੇ ਆਪਾਂ ਸਤਿਗੁਰੂ ਦੇ ਚਰਨਾਂ ਵਿਚੋਂ ਇਕ ਜੋਦੜੀ ਕਰਕੇ ਦਾਤ ਮੰਗੀ ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮੈਨੂੰ ਨਿਰਗੁਣ ਆਰੇ ਨੂੰ ਆਪਣੇ ਲੜ ਲਾ ਲਾ ਮੋਹੇ ਨਿਰਗੁਣ ਲੀਜੇ ਲੜ ਲਾਏ ਬੋਲੋ ਮੋਹੇ ਨਿਰਗੁਣ ਲੀਜੇ ਲੜ ਲਾਏ ਇਹਦੇ ਵਿਚ ਜਿੱਦਾਂ ਪੈਸਾ ਕੋਲ ਨਾ ਹੋਵੇ ਤੇ ਕਹਿੰਦੇ ਆ ਮੈਂ ਨਿਰਧਨ ਆ ਰੋਟੀ ਕੋਲ ਨਾ ਹੋਵੇ ਤੇ ਮੈਂ ਕਹਿੰਦਾ ਭੁੱਖਾ ਵਾਂ ਇੱਥੇ ਇਕ ਸ਼ਬਦ ਵਰਤਿਆ ਨਿਰਗੁਣ ਨਿਰਗੁਣ ਤੋਂ ਭਾਵ ਗੁਣਾ ਤੋਂ ਖਾਲੀ ਗੁਣਾ ਤੋਂ ਖਾਲੀ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕਰੀਏ ਹੇ ਮੇਰੇ ਸਾਹਿਬ ਜੀ

ਹੁਣ ਆਪ ਜੀ ਸਚੇਤ ਹੋ, ਮੇਰਾ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਦੀ ਉੱਜਲ ਬੁੱਧੀ ਬਖਸ਼ੇ। ਆਪਾਂ ਕਿਹਾ ਹੇ ਸਤਿਗੁਰੂ ਮੇਰੇ ਕੋਲ ਪੈਸੇ ਹੈਗੇ, ਮੈਂ ਅਮੈਰੀਕਾ ਪਹੁੰਚ ਗਿਆ, ਧੀਆਂ ਪੁੱਤਰ ਨੇ, ਗੱਡੀਆਂ ਨੇ, ਘਰ ਹੈ ਰਹਿਣ ਨੂੰ, ਪੈਸੇ ਹੈ ਖਰਚਣ ਨੂੰ, ਕੱਪੜੇ ਹੈ ਪਾਉਣ ਨਹੀਂ, ਰੋਟੀ ਹੈ ਖਾਣ ਨੂੰ, ਹਰ ਸੁੱਖ ਮੇਰੇ ਕੋਲ ਹੈ, ਮਗਰ ਇਕ ਬਚਨ ਦੀ ਗਰੀਬੀ ਦੱਸੀ ਜੇ ਇਸ ਬਚਨ ਦੇ ਵਿਚ ਗੁਰੂ ਅਰਜਨ ਦੇਵ ਸਾਹਿਬ ਨੇ ਚੇਤਾ ਕਰਕੇ ਫੜਿਓ ਨਿਰਗੁਣ

0: ਹੋਈ।
1: ਚੇਤਾ ਰੱਖੋ ਕਾਹਦੀ ਗਰੀਬੀ ਦੱਸੀ ਹੈ, ਦੱਸੋ ਜੀ ਗੁਣਾ ਦੀ। ਹੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਮੇਰੇ ਕੋਲ ਹਰ ਸੁਖ ਤੇਰਾ ਦਿੱਤਾ ਹੈਗਾ ਏ, ਮਗਰ ਸਤਿਗੁਰੂ ਮੈਂ ਮਹਿਸੂਸ ਕੀਤਾ ਏ ਕਿ ਮੇਰੇ ਵਿਚ ਸ਼ੁਭ ਗੁਣ ਨਹੀਂ। ਧਿਆਨ ਦਿਓ ਆਖੋ ਸਤਨਾਮ ਸ੍ਰੀ। ਮੈਂ ਸੁਣਿਆ ਵਾ ਕਿ ਤੇਰੇ ਨਾਲ ਮਿਲਾਪ ਉਹਨਾਂ ਰੂਹਾਂ ਦਾ ਹੁੰਦਾ ਜਿਹੜੀਆਂ ਗੁਣਕਾਰੀ ਨੇ, ਜਿਹੜੀਆਂ ਗੁਣਵੰਤੀਆਂ ਨੇ। ਗੁਣਵੰਤੀ ਸ਼ੌਹਰ ਆਵਿਆ ਨਿਰਗੁਣ ਕੂਕੇ ਕਾਏ, ਧਿਆਨ ਦਿਓ ਗੁਣਵੰਤੀ ਸ਼ੌਹ ਰਾਵਿਆ ਨਿਰਗੁਣ ਕੂਕੇ ਕਾਏ। ਨਿਰਗੁਣ ਕੁੱਕਦੀ ਆ, ਨਿਰਗੁਣ ਰੋਂਦੀ ਆ, ਕਿਉਂਕਿ ਨਿਰਗੁਣ ਆ ਰਹੇ ਨੂੰ ਤੇ ਗਰੀਬ ਨਵਾਜ ਦੇ ਚਰਨਾਂ ਚ ਜਗ੍ਹਾ ਕੋਈ ਨੀ, ਕਿਉਂਕਿ ਉਹ ਆਪ ਗੁਣਾ ਦਾ ਮਾਲਕ ਆ, ਉਹ ਆਪ ਕੀ ਆ ਗੁਣਾ ਦਾ ਮਾਲਕ ਆ। ਮੇਰੇ ਸਾਹਿਬ ਨੇ ਇੱਕ ਥਾਂ ਤੇ ਬੜੇ ਸੁੰਦਰ ਬਚਨ ਆਖੇ ਨੇ, ਕਹਿੰਦੇ ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ। ਜਿੰਨੇ ਜੀਵ ਦੇ ਗਲ ਆਪਾਂ ਤੁਸੀਂ ਚੇਤਾ ਕਰਿਓ, ਜਿੰਨੇ ਭੈਣ ਭਰਾ ਆਏ ਹੋ ਆਪਣੇ ਮਨ ਨੂੰ ਖਿਲਾਰ ਕੇ, ਕਿ ਜਿੰਨੇ ਸਾਡੇ ਵਿਚ ਔਗਣ ਨੇ ਨਾ, ਸਾਹਿਬ ਜੀ ਕਹਿੰਦੇ ਪੈਰਾਂ ਤੇ ਹੱਥਾਂ ਨੂੰ ਜੰਜੀਰ ਵਜੇ ਨੇ। ਜੰਜੀਰ ਕੀ ਵਜੇ ਨੇ ਸਾਰੇ ਦੱਸੋ ਜੀ, ਕੀ ਵਜੇ ਆ? ਜੰਜੀਰ ਵਜੇ ਨੇ। ਨਾਨਕ ਔਗਣ ਜੇਤੜੇ, ਬੋਲੋ ਨਾਨਕ, ਫਿਰ ਅਖਬਾਰ ਆਖੋ ਨਾਨਕ ਔਗਣ। ਜਿੰਨੇ ਔਗਣ ਨੇ ਤੇਤੇ ਗਲੀ ਜੰਜੀਰ, ਤੇਤੇ ਗਲੀ, ਇਹ ਗਲ ਵਿਚ ਕੀ ਵਜੇ ਨੇ? ਜੰਜੀਰ ਵਜੇ ਨੇ, ਵਧੇ ਪਏ ਇਹਨਾਂ ਔਗਣਾਂ ਦਾ ਸਦਕਾ। ਮੇਰੇ ਸਾਹਿਬ ਜੀ ਕਹਿੰਦੇ ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇਪੀਰ। ਅੱਗੇ ਪਰਮੇਸ਼ਵਰ ਦੇ ਦਰਬਾਰ ਦੇ ਵਿਚ ਭਾਵੇਂ ਕੋਈ ਕਿੰਨਾ ਦੌਲਤ ਵਾਲਾ ਹੋਇਆ, ਕਿੰਨਾ ਅਕਲ ਵਾਲਾ ਹੋਇਆ, ਮੇਰੇ ਸਾਹਿਬ ਜੀ ਕਹਿੰਦੇ ਬੇਪੀਰ ਰੂਹਾਂ ਨੂੰ ਧੱਕੇ ਮਾਰ ਕੇ ਉਹਦੀ ਦਰਗਾਹ ਦੇ ਵਿਚੋਂ ਕੱਢ ਦੇਣਾ ਏ, ਤੇ ਜਿਹੜੀਆਂ ਵਜੀਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਔਗਣਾਂ ਦੇ ਬੜੇ ਬੜੇ ਸੰਗਲ ਵੱਜੇ ਹੋਏ। ਸਾਹਿਬ ਨੂੰ ਪੁੱਛਿਆ, ਮਹਾਰਾਜ ਕੋਈ ਭਰਾ ਜਾ ਕੇ ਕਟਾ ਦੂ, ਕੋਈ ਸੱਜਣ ਮਿੱਤਰ ਪਿੱਛੋਂ ਚਲ ਜੂਗਾ ਸਿਫਾਰਿਸ਼ ਲੈ ਕੇ, ਕੋਈ ਭੈਣ ਭਰਾ ਜਾ ਕੇ ਸਿਫਾਰਿਸ਼ ਲੈ ਕੇ ਉਹ ਔਗਣਾਂ ਦੇ ਜੰਜੀਰਾਂ ਤੋਂ ਕਟਾਊਦਾ? ਤੇ ਮੇਰੇ ਸਾਹਿਬ ਜੀ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇ ਗੁਣ ਹੋਣ ਤਾਂ ਕੱਟੀਅਨ, ਬੋਲੋ ਜੇ ਗੁਣ, ਉਹ ਜਿਹੜੇ ਔਗਣਾਂ ਦੇ ਜੰਜੀਰ ਵੱਜੇ ਨੇ ਉਹਨਾਂ ਨੂੰ ਗੁਣਾਂ ਦੀ ਸ਼ੈਣੀ ਕੱਟੂਗੀ। ਧਿਆਨ ਦਿਓ, ਇਕਾਗਰਤਾ ਬਖਸ਼ਿਓ, ਜਿਹੜੇ ਔਗਣਾਂ ਦੇ ਜੰਜੀਰ ਵੱਜੇ ਨੇ ਨਾ ਉਹਨਾਂ ਨੂੰ ਗੁਣਾਂ ਦੀਆਂ ਸ਼ੈਣੀਆਂ ਕੱਟਣਗੀਆਂ, ਗੁਣ ਕੱਟਣਗੇ। ਜੇ ਗੁਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ। ਇਹੋ ਹੀ ਭਰਾ ਨੇ ਤੇ ਇਹੋ ਹੀ ਵੀਰ ਨੇ। ਕੌਣ? ਸ਼ੁਭ ਗੁਣ, ਜਿਨ੍ਹਾਂ ਦੀ ਦਾਤ ਗੁਰੂ ਜੀ ਕਹਿ

ਭਿਖਾਰੀ ਬਣ ਕੇ ਇੱਕ ਗੱਲ ਫੇਰ ਜਰਾ ਸੁਚੇਤ ਹੋ ਕੇ ਸੁਣੋ ਕਿ ਗੁਰੂ ਦੇ ਕੋਲੋਂ ਆਪਾਂ ਮੰਗ ਰਹੇ ਹਾਂ ਗੁਣ ਕੀ ਮੰਗ ਰਹੇ ਜੀ ਕਿਉਂਕਿ ਕਹਿ ਦਿੱਤਾ ਸੀ ਔਗਣਾ ਨੇ ਤੇ ਜੰਜੀਰ ਮਾਰਤੇ ਨਾ ਕਿਸੇ ਭਰਾ ਕੋਲੋਂ ਕੱਟੇ ਜਾਣੇ ਨੇ ਨਾ ਕਿਸੇ ਭੈਣ ਕੋਲੋਂ ਕੱਟੇ ਜਾਣੇ ਨਾ ਕਿਸੇ ਸੱਜਣ ਕੋਲੋਂ ਜੰਜੀਰ ਕੱਟੇ ਜਾਣੇ ਨੇ ਬਾਪੂ ਨਾਨਕ ਜੀ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਜੇ ਗੁਣ ਹੋਣ ਜੇ ਤਾਂ ਕੱਟੀਆਂ ਇਹ ਜਿਹੜੇ ਜੰਜੀਰ ਪੈਰਾਂ ਤੋਂ ਲੈ ਕੇ ਸਿਰੇ ਤੱਕ ਵੱਜ ਗਿਆ ਉਹ ਬੰਦਿਆ ਤੈਨੂੰ ਇਹ ਜੰਜੀਰ ਤਾਂ ਕੱਟੇ ਜਾਣੇ ਜੇ ਤੇਰੇ ਵਿਚ ਗੁਣ ਹੋਏ ਤੇ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਗੀਤ ਗਾ ਕੇ ਵੇਖੋ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਸਭ ਅਵਗੁਣ

0: ਕੰਤ ਕਿਹਨੂੰ ਕਹਿੰਦੇ ਨੇ? ਪਤੀ ਨੂੰ, ਪਤੀ ਨੂੰ, ਪਤੀ ਨੂੰ ਕਹਿੰਦੇ ਨੇ। ਕਿਤਨਾ ਉਸ ਪਤੀ ਨਾਲ ਮਿਲਾਪ ਹੋ ਜਾਏ, ਮੇਰਾ ਪਤੀ ਪੈਰਾਂ ਤੋਂ ਲੈ ਕੇ ਸਿਰ ਤੱਕ ਗੁਣਾਂ ਨਾਲ ਭਰਿਆ ਹੈ, ਤੇ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣਾਂ ਨਾ ਭਰੀ, ਸਭ ਔਗਣ ਮੈਂ ਗੁਣ ਨੀ ਕੋਈ। ਭਲੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਅੰਦਰ ਝਾਤੀ ਮਾਰਦੀਆਂ, ਉਹ ਭਲਿਓ ਸੰਸਾਰ ਚੋਂ ਬੜੀਆਂ ਕੋਈ ਵਿਰਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਕੋਢ ਨੂੰ ਵੇਖਦੀਆਂ ਆਪਣੇ ਨੂੰ। ਲੋਕਾਂ ਦਾ ਕੋਢ ਵੇਖਣਾ ਬੜਾ ਸੌਖਾ ਹੈ, ਲੋਕਾਂ ਦੇ ਗੁਨਾਹ ਵੇਖਣੇ ਬੜੇ ਸੌਖੇ ਨੇ, ਕਦੀ ਆਪਣੇ ਅੰਦਰ ਝਾਤੀ ਮਾਰ ਕੇ ਜਿਹੜੇ ਵੇਹਦੇ ਨੇ ਸੱਜਣੋ, ਉਹਨਾਂ ਨੂੰ ਆਰਾਮ ਵੀ ਆ ਜਾਂਦਾ ਹੈ। ਕਿਉਂਕਿ ਜਿਸ ਬੰਦੇ ਨੂੰ ਪਤਾ ਲੱਗ ਜਾਏ ਨਾ ਮੈਂ ਰੋਗੀ ਹਾਂ, ਉਹ ਫਿਰ ਢੰਡੋਰਾ ਪੁੱਟ ਕੇ ਉਹਦਾ ਇਲਾਜ ਵੀ ਲੱਭ ਲੈਂਦਾ ਹੈ। ਬੇਕਿਸਮਤੀ, ਬਦਕਿਸਮਤੀ ਇਨਸਾਨ ਇਹੋ ਜਿਹੇ ਬਹੁਤੇ ਨੇ ਜਿਹੜੇ ਲੋਕਾਂ ਦੇ ਉਗਣ ਤੇ ਵੇਖਦੇ ਆਪਣੇ ਉਗਣ ਨਹੀਂ ਵੇਖਦੇ। ਧੰਨ ਗੁਰੂ ਨਾਨਕ ਇੱਕ ਪਹਿਲੇ ਮਹਾਂਪੁਰਸ਼ ਹੋਏ ਨੇ ਜਿਹੜੇ ਆਪਣੇ ਉਗਣਾਂ ਦੀ ਗੱਲ ਕਰਦੇ, ਭਾਵੇਂ ਗੁਣਾਂ ਦਾ ਮਾਲਕ ਆ ਮਗਰ ਨਿਵਰਤਾ ਵਿੱਚ ਡੁੱਬੇ। ਕਹਿੰਦੇ ਨੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ
1: ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ

ਸਚੇਤ ਹੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਇਹ ਪਾਵਨ ਬਾਣੀ ਦੇ ਕਿ ਜੇ ਤੇਰੀ ਗਠੜੀ ਦੇ ਵਿਚ ਗੁਣ ਹੋਏ, ਜੇ ਤੇਰੀ ਗਠੜੀ ਦੇ ਵਿਚ ਪਰਮ ਪਿਤਾ ਪਰਮੇਸ਼ਵਰ ਦੀ ਬਖਸ਼ੀ ਰਹਿਤ ਹੋਈ ਤੇ ਪਰਮੇਸ਼ਵਰ ਆਪ ਤੈਨੂੰ ਕਹੂਗਾ ਆ ਖਾਲਸਾ ਮੇਰੋ ਰੂਪ ਹੈ, ਖਾਲਸੇ ਮੈਂ ਹੂੰ ਕਰੂੰ। ਆ ਪਿਆਰ ਨਾਲ ਆਣ ਕੇ ਦੋਵੇਂ ਬਾਹਾਂ ਪਹਾੜ ਪਹਾੜ ਜਿੱਡੀਆਂ ਭਾਰੀ ਭਜਾ ਆਣ ਕੇ ਭਾਰੀ ਭਰੋਸੋ ਵੱਡੀਆਂ ਬਾਹਾਂ ਵਾਲਾ ਬਾਪੂ ਆਖੂਗਾ ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ। ਮਗਰੋਂ ਤਾਂ ਆਖੂਗਾ ਜੇ ਤੂੰ ਗੁਣਾਂ ਦੀ ਮਾਲਕ ਹੋਏਗੀ। ਤੇ ਔਗਣ ਵਾਲੀ ਨੂੰ ਤੇ ਮੇਰੇ ਸਾਹਿਬ ਕਹਿੰਦੇ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਛੇਜੇ ਜਾਏ। ਮੇਰੇ ਸਾਹਿਬ ਕਹਿੰਦੇ ਨੇ ਔਗਣ ਯਾਰੀ ਕੰਤ ਨਾ ਭਾਵੇ, ਬੋਲੋ ਔਗਣ ਯਾਰੀ, ਸਾਰੇ ਬੋਲਿਓ ਜਰਾ ਔਗਣ ਯਾਰੀ। ਮਨ ਕੀ ਖੋਟੀ ਖੋਟ ਕਮਾਵੇ, ਮਨ ਕੀ ਖੋਟੀ ਔਗਣ ਯਾਰੀ, ਉਸ ਮਾਲਕ ਨੂੰ ਚੰਗੀ ਲੱਗਦੀ ਨਹੀਂ, ਮਨ ਦੀ ਖੋਟੀ ਖੋਟ ਕਰਦੀ ਆ। ਫਿਰ ਕਾ ਸਾਉ ਨਾ ਜਾਣੇ ਮੂੜਾ, ਅੰਦਰੋਂ ਪਿਰਦਾ ਸਾ ਉਹਦੇ ਸੁਭਾਅ ਨੂੰ ਇਹਨੇ ਜਾਣਿਆ ਹੀ ਨਹੀਂ ਕਿ ਮੇਰਾ ਪਤੀ ਤੇ ਉਹਨਾਂ ਨਾਲ ਪਿਆਰ ਕਰਦਾ ਜਿਹੜੀਆਂ ਗੁਣਵੰਤੀ ਨੇ, ਜਿਹੜੀਆਂ ਗੁਣਾਂ ਦੀਆਂ ਮਾਲਕ ਨੇ। ਤੇ ਆਪਾਂ ਇਸ ਕਰਕੇ ਗੁਰਮੁਖ ਪਿਆਰਿਓ ਮੇਰੇ ਸਤਿਗੁਰੂ ਦੇ ਚਰਨਾਂ ਵਿਚ ਬੇਨਤੀ ਕਰਨੀ ਆ ਕਿ ਆਪਾਂ ਨੂੰ ਸਤਿਗੁਰੂ ਗਰੀਬ ਨਵਾਜ ਜੀ ਕਿਰਪਾ ਕਰੋ। ਨਿਰਗੁਣ ਆਰੇ ਗੁਣ ਨਾਨਕੇ, ਨਿਰਗੁਣ ਆਰੇ ਗੁਣ ਨਾਨਕੇ, ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮੈਂ ਨਿਰਗੁਣ ਆ ਰਹਾ, ਮੇਰੀ ਝੋਲੀ ਦੇ ਵਿਚ ਗੁਣਾਂ ਦੀ ਦਾਤ ਪਾ, ਜਿਹੜੇ ਗੁਣਾਂ ਦਾ ਜਿਹੜੀ ਰਹਿਤ, ਜਿਹੜੇ ਨਾਮ ਸਿਮਰਨ ਬੰਦਗੀ, ਜਿਹੜੇ ਜੀਵਨ ਦਾ ਸਦਕਾ, ਮੇਰਾ ਤੇ ਤੇਰਾ ਵਿਛੜੇ ਦਾ ਮਿਲਾਪ ਹੋ ਜਾਏ।

0: ਮਗਰ ਸਾਡਾ ਸੁਭਾਅ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਾਡਾ ਸੁਭਾਅ ਆ ਲੋਕ ਅਵਗੁਣਾ ਕੀ ਬੰਨੇ, ਫਿਰ ਬੋਲੋ ਜੀ ਲੋਕ
1: ਅਵਗੁਣਾ ਕੀ
0: ਬੰਨੇ। ਆਪਾਂ ਜਿਹਦੇ ਪੱਲੇ ਲੱਗੀ ਹੈ, ਜਿਹਦੇ ਮੱਥੇ ਲੱਗੀ ਹੈ, ਜਿਹਦੇ ਘਰ ਜਾਈਏ, ਉਹਦੇ ਘਰੋਂ ਕੀ ਚੁੱਕਦੇ ਆ? ਕੀ ਜੀ? ਅਵਗੁਣ। ਉਹਦੇ ਘਰ 100 ਕੰਮ ਚੰਗੇ ਹੋਣ, ਆਪਣੀਆਂ ਅੱਖਾਂ ਇਹ ਹੀ ਲੱਭਦੀਆਂ ਰਹਿੰਦੀਆਂ, ਮੈਂ ਇਹਦੇ ਘਰੋਂ ਕੋਈ ਇਹੋ ਜਿਹੀ ਗੱਲ ਲੱਭਾਂ ਕਿ ਇਹਨੂੰ ਆਖਾਂ ਕਿ ਇਸ ਗੱਲੋਂ ਤੂੰ ਮਾੜਾ ਹੈ। ਤੇ ਬਾਪੂ ਨਾਨਕ ਕਹਿੰਦਾ ਨਹੀਂ, ਗੁਣਾ ਕਾ ਹੋਵੇ ਵਾਸਲਾ, ਗੁਣਾ ਕਾ ਹੋਵੇ ਕੱਢ ਵਾਸਲ ਇਜੇ ਸਾਂਝ ਕਰੀਜੇ ਗੁਣਾ ਤੇਰੀ। ਜਿਹਦੇ ਘਰ ਜਾਈਏ, ਜਿਹਦੇ ਮੱਥੇ ਲੱਗੀਏ, ਜੇ ਉਹਨੇ ਕੇਸ ਰੱਖੇ ਨੇ, ਜੇ ਉਹ ਦਸਤਾਰ ਧਾਰੀ ਆ, ਤੇ ਸਭ ਤੋਂ ਪਹਿਲਾਂ ਤੇ ਧੰਨ ਧੰਨ ਕਰੀਏ ਕਿ ਗੁਰੂ ਦਿਆ ਸਿੱਖਾ ਐਡੇ ਭਿਆਨਕ ਸਮੇਂ ਦੇ ਵਿੱਚ ਜੇ ਤੂੰ ਕੇਸ ਹੀ ਸਾਂਭੇ ਨੇ, ਇਹ ਵੀ ਤੇਰਾ ਸਭ ਤੋਂ ਵੱਡਾ ਗੁਣ ਹੈ। ਅਸੀਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਲੋਕ ਕੀ ਕਰਦੇ, ਲੋਕ ਅਵਗੁਣਾ ਕੀ ਬੰਨੇ, ਗੰਠੜੀ ਗੁਣ ਨਾ ਵਿਹਾਜੇ। ਕੋਈ ਗੁਣਾ ਦਾ ਤੇ ਵਪਾਰ ਹੀ ਕੋਈ ਨੀ ਕਰਦਾ, ਸਾਰੇ ਲੋਕੀ ਅਵਗੁਣ ਲੱਭਦੇ ਫਿਰਦੇ ਨੇ। ਤੇ ਸੱਚ ਜਾਣਿਓ, ਜਿਹੜਾ ਬੰਦਾ ਸਵੇਰ ਤੋਂ ਕਾਗਜ਼ ਕਾਗਜ਼ ਇਕੱਠਾ ਕਰਦਾ ਉਹਦੇ ਕੋਲ ਰੱਦੀ ਦੇ ਢੇਰ ਲੱਗ ਜਾਂਦੇ, ਜਿਹੜਾ ਬੰਦਾ ਨਿੱਕੇ ਨਿੱਕੇ ਲੋਹੇ ਦੇ ਪੀਸ ਇਕੱਠੇ ਕਰਦਾ ਇੱਕ ਦਿਨ ਉਹ ਲੋਹੇ ਦਾ ਸਟੋਰ ਕਰ ਲੈਂਦਾ, ਜਿਹੜੇ ਟੁੱਟੇ ਛਿੱਤਰ ਇਕੱਠੇ ਕਰਦੇ ਨੇ ਉਹ ਟੁੱਟੇ ਛਿੱਤਰਾਂ ਦਾ ਸਟੋਰ ਇਕੱਠਾ ਕਰ ਲੈਂਦੇ ਨੇ, ਜਿਹੜੇ ਔਗਣ ਇਕੱਠੇ ਕਰਦੇ ਇੱਕ ਦਿਨ ਔਗਣਾਂ ਦੇ ਸਟੋਰ ਭਰ ਲੈਂਦੇ ਨੇ, ਮਗਰ ਜਿਹੜੇ ਗੁਣ ਚੁੱਕਦੇ ਨੇ ਲੋਕਾਂ ਦੇ ਵਿੱਚ ਉਹ ਇੱਕ ਇੱਕ ਚੁੱਕਦੇ ਗੁਣ ਇੱਕ ਦਿਨ ਗੁਣਾਂ ਦੇ ਮਾਲਕ ਬਣ ਜਾਂਦੇ ਨੇ, ਗੁਣਾਂ ਦੇ ਮਾਲਕ ਬਣ ਜਾਂਦੇ, ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ। ਇਸ ਕਰਕੇ ਆਪਾਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਭਰਨੀ ਆ, ਹੇ ਮੇਰੇ ਸਤਿਗੁਰੂ ਗਰੀਬ ਨਵਾਜ਼, ਮੈਂ ਨਿਰਗੁਣ ਆਰਾ ਵਾਂ, ਮੈਨੂੰ ਗੁਣਾਂ ਦਾ ਦਾਤ ਬਖਸ਼ੋ, ਮੇਰੀ ਝੋਲੀ ਚ ਸ਼ੁਭ ਗੁਣ ਪਾਓ, ਰਹਿਤ ਪਾਓ, ਸਿਮਰਨ ਪਾਓ, ਬੰਦਗੀ ਪਾਓ, ਸੇਵਾ ਪਾਓ। ਜਿਹੜੀ ਸੇਵਾ ਤੇ ਬੰਦਗੀ ਦਾ ਸਦਕਾ ਕਰੋੜਾਂ ਜਨਮਾਂ ਤੋਂ ਭਟਕੀ ਹੋਈ ਮੈਂ ਜੀਵ ਆਤਮਾ, ਹੇ ਸਤਿਗੁਰੂ ਤੇਰੇ ਚਰਨਾਂ ਵਿਚ ਆ ਕੇ ਮਿਲਾਪ ਮੇਰਾ ਹੋ ਜੇ। ਆਓ ਹੁਣ ਚੌਂਕੜੇ ਮਾਰ ਲੋ, ਸਮਾਂ ਦੌੜਿਆ ਜਾ ਰਿਹਾ। ਸਤਿਗੁਰੂ ਕਿਰਪਾ ਕਰੇ, ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਰੱਖ ਕੇ ਜਰਾ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ
2: ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
0: ਜੁੜੋ ਜੁੜੋ ਜੁੜੋ।

ਹੱਥ ਜੋੜੋ ਸਤਿਗੁਰੂ ਦੇ ਚਰਨਾਂ ਚ ਤਰਲਾ ਪਾਓ, ਸਤਿਗੁਰੂ ਇਹ ਜਲਦੇ ਬਲਦੇ ਸੰਸਾਰ ਚੋ ਆਪਣਾ ਓਟ ਆਸਰਾ ਦੇ ਕੇ ਬਚਾ ਲਾ। ਆਓ ਹੁਣ ਲੜੀਵਾਰ ਜੋ ਕਥਾ ਆਰੰਭ ਆ, ਸਤਿਗੁਰੂ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਬਚਨ ਆਪ ਜੀ ਸਰਵਣ ਕਰਨੇ। ਪਹਿਲੋਂ ਆਪ ਜੀ ਨੂੰ ਪੁੱਛ ਲਵਾਂ ਘਰਾਂ ਦੇ ਵਿਚ ਕੀ ਬੋਲਣਾ ਹੈ ਜੀ, ਸਾਰੇ ਦੱਸਿਓ ਕੀ ਬੋਲਣਾ ਹੈ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਤੋਤਿਆਂ ਦੀ ਡਾਰ ਨੂੰ ਕਿਸੇ ਨੇ ਇਕ ਤੋਤਾ ਕਿਸੇ ਰੱਖ ਲਿਆ ਤੇ ਉਹਨੂੰ ਮਹਾਰਨੀ ਪਕਾ ਲਈ ਵੀ ਤੋਤਿਆ ਪੋਸਤ ਨਹੀਂ ਖਾਣਾ। ਧਿਆਨ ਦਿਓ, ਤੋਤਿਆ ਪੋਸਤ ਨਹੀਂ ਖਾਣਾ। ਇਕ ਦਿਨ ਉਹ ਤੋਤਿਆਂ ਦੀ ਡਾਰ ਵਿਚ ਉੱਡ ਕੇ ਰਲ ਗਿਆ, ਸਾਰਿਆਂ ਨੂੰ ਮਹਾਰਨੀ ਪਕਾ ਤੀ, ਤੋਤਿਆ ਪੋਸਤ ਨਹੀਂ ਖਾਣਾ। ਤੇ ਸਾਰੇ ਹੀ ਤੋਤੇ ਉੱਡਦੇ ਉੱਡਦੇ ਜਾ ਕੇ ਇਕ ਪੋਸਤ ਦੇ ਖੇਤ ਵਿਚ ਬਹਿ ਗਏ ਤੇ ਸਾਰਿਆਂ ਨੇ ਚੁੰਝਾਂ ਭਰੀਆਂ, ਪੋਸਤ ਖਾਈ ਜਾਂਦੇ ਨੇ ਤੇ ਜਿਹਦੀ ਚੁੰਝ ਖਾਲੀ ਹੋਈ ਜਾਂਦੀ ਉਹ ਆਖੀ ਜਾਂਦਾ ਵਾ ਤੋਤਿਆ ਪੋਸਤ ਨਾ ਖਾਈ, ਮਰਜ਼ੀ ਦਾ ਏ। ਨਾਲੇ ਖਾਈ ਜਾਂਦੇ ਨੇ ਗੁਰਮੁਖੋ, ਨਾਲੇ ਅੰਗਰੇਜ਼ੀ ਨਾ ਕਿਤੇ ਜਾਣਿਆ ਨਾ ਬੋਲੀ ਜਾਇਓ ਤੇ ਨਾਲੇ ਆਖੀ ਜਾਇਓ ਪੰਜਾਬੀ ਬੋਲਣੀ, ਇਸ ਤਰ੍ਹਾਂ ਦਾ ਨਹੀਂ। ਬਾਹਰ ਬੋਲੋ ਜਿੱਥੇ ਤੁਹਾਡਾ ਨਹੀਂ ਸਰਦਾ, ਮਗਰ ਆਪਣੀ ਔਲਾਦ ਦੇ ਕੰਨਾਂ ਵਿਚ ਇਹ ਛੈਤ ਵਰਗੀ ਮਿੱਠੀ ਗੁਰਮੁਖੀ ਪਾਓ। ਘਰ ਵਿਚ ਪੰਜਾਬੀ ਬੋਲੋ, ਪੰਜਾਬੀ ਲਿਖਣੀ ਬੱਚਿਆਂ ਨੂੰ ਸਿਖਾਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੋੜੋ। ਆਓ ਹੁਣ ਬਾਬਾ ਫਰੀਦ ਜੀ ਦੀ ਰਸਨਾ ਤੋਂ ਮੁਬਾਰਕ ਬਚਨ ਸਰਵਣ ਕਰੀਏ ਜੀ।

0: ਮਤ ਮੈਲੀ ਹੋਏ ਜਾਏ।
1: ਬਸ ਇਸ ਗੱਲ ਉੱਤੇ ਅਸੀਂ ਅਟਕ ਗਏ ਸਾਰੇ। ਆਖੋ ਸਤਨਾਮ ਸ੍ਰੀ
0: ਵਾਹਿਗੁਰੂ।
1: ਇੱਥੇ ਆਣ ਕੇ ਕਈ ਵਾਰ ਮੱਥਾ ਟੇਕਣ ਲੱਗੇ ਵੀ ਸੋਚੀਦਾ ਮੱਥਾ ਥੱਲੇ ਨਾ ਲਾਈਏ, ਪੱਗ ਨਾ ਮੈਲੀ ਹੋ ਜਾਏ। ਕਿਤੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਹੋਏ ਨਮਾਣਾ ਢਹਿ ਪਵੇ, ਹੋਏ ਨਮਾਣਾ। ਇੱਥੇ ਜਦੋਂ ਆਵੇ ਨਾ, ਤੇ ਮੈਂ ਇੱਕ ਵਾਰ ਆਪ ਜੀ ਨੂੰ ਬਹੁਤ ਵਾਰ ਬੇਨਤੀ ਕੀਤੀ, ਕਿਉਂਕਿ 2-3 ਸਾਲ ਤੋਂ ਆਪ ਜੀ ਦੇ ਜੋੜੇ ਝਾੜਦਿਆਂ ਸਮਾਂ ਹੋ ਗਿਆ ਏ। ਦਾਸ ਨੇ ਕਈ ਵਾਰ ਬੇਨਤੀ ਕੀਤੀ, ਸੱਜਣੋ ਜੇ ਨਵਾਂ ਘਰ ਬਣਾਉਣਾ ਹੋਵੇ ਨਾ, ਨਵਾਂ ਘਰ, ਤੇ ਪਹਿਲੇ ਘਰ ਨੂੰ ਕੀ ਕਰਨਾ ਪੈਂਦਾ ਏ? ਕੀ ਜੀ ਸੋਚੋ? ਢਾਉਣਾ ਪੈਂਦਾ। ਜੇ ਪਹਿਲਾਂ ਢਵੇ ਨਾ ਤੇ ਉੱਤੇ ਨਵਾਂ ਕਿਤਨਾ ਬਣੂ? ਜਿਹੜਾ ਪਰਮਜੀਤ ਸਿੰਘ ਹੰਕਾਰ ਨਾਲ ਭਰਿਆ ਵਾ, ਗੁਰਮੁਖੋ ਪਿਆਰਿਓ, ਜੇ ਗੁਰੂ ਦੇ ਅੱਗੇ ਆਣ ਕੇ ਢਹਿ ਨਾ ਪਿਆ ਤੇ ਗੁਰਮੁਖਾਂ ਵਾਲਾ ਜੀਵਨ ਗੁਰੂ ਕਿਤਨਾ ਬਖਸ਼ੂ? ਪਹਿਲੋਂ ਹੰਕਾਰ ਰੂਪੀ ਮਹਿਲ ਨੂੰ ਢਾਉਣਾ ਏ ਇੱਥੇ ਆਣ ਕੇ, ਪਹਿਲੋਂ ਢਹਿ ਪਵਾਂ। ਇੱਕ ਥਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਤੇ ਮਾਲਕ ਨੇ ਸੰਸਾਰ ਦੇ ਸ੍ਰਿਸ਼ਟੀ ਦੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਕਿਤੇ ਪਤਾ ਨੀ ਕਿੰਨੇ ਰੰਗ ਵਿਚ ਰੱਤੀ ਗਈ ਹੋਊਗੀ ਅੰਦਰ ਆਤਮਾ, ਰੱਬੀ ਰੰਗ ਵਿਚ ਜਦੋਂ ਕਹਿ ਰਹੀ ਹੋਊਗੀ ਹੋਏ।

ਅਜੇ ਘੁੰਡ ਕੱਢੇ ਆਪਾਂ ਸਾਰਿਆਂ, ਜਬ ਨਾਚੀ ਤਬ ਘੁੰਗਟ ਕੈਸਾ, ਜੇ ਹੁਣ ਗੁਰੂ ਦੇ ਸਾਹਮਣੇ ਆ ਹੀ ਗਏ ਹੋ, ਰੂਹ ਨਾਚੀ ਉੱਠੀ ਆ, ਤੇ ਹੁਣ ਘੁੰਡ ਕੱਢ ਕੇ ਨੀ ਉਤਨਾ ਹੀ ਆਖੋ ਜਿਤਨਾ ਗੁਰੂ ਅਮਰਦਾਸ ਕਹਿ ਰਹੇ ਹੋਏ।

0: ਬਹੁਤਿਆਂ ਨੂੰ ਸਾਨੂੰ ਇਹ ਹੀ ਰਹਿੰਦਾ ਜਿਹਨੂੰ ਕਿਸੇ ਨੂੰ ਕਹਿ ਕੇ ਵੇਖ ਲਓ ਜੀ ਜੂਠੇ ਬਰਤਨ ਸਾਫ ਕਰਿਓ, ਕਹਿੰਦੇ ਜੀ ਕਰਨ ਨੂੰ ਜੀ ਤੇ ਕਰਦਾ ਕੱਪੜਿਆਂ ਤੇ ਛਿੱਟਾਂ ਪੈਂਦੀਆਂ। ਇੱਕ ਗੁਰੂ ਦਾ ਸਿੱਖ ਆਨੰਦਪੁਰ ਸਾਹਿਬ ਐਰਕਾ ਦਸੰਬਰ ਦੇ ਵਿੱਚ ਆਨੰਦਪੁਰ ਸਾਹਿਬ ਸਤਿਗੁਰੂ ਗਰੀਬ ਨਿਵਾਸ ਦੇ ਚਰਨਾਂ ਚ ਜਾਣ ਦਾ ਮੌਕਾ ਮਿਲਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਕੀਤੀ ਇਹ ਪਾਵਨ ਧਰਨੀ ਨੂੰ ਕਰੋੜ ਕਰੋੜ ਕਰੋੜ ਕਰੋੜ ਕਰੋੜ ਜਨਮ ਕਰਕੇ ਨਮਸਕਾਰ। ਜਿੱਥੋਂ ਸਿੱਖੀ ਦਾ ਜੀਵਨ ਆਪਾਂ ਨੂੰ ਖਾਲਸਾ ਹੀ ਜੀਵਨ ਮਿਲਿਆ, ਉਥੇ ਬਾਬਾ ਲਾਭ ਸਿੰਘ ਸਾਹਿਬ ਦੇ ਬਾਬਾ ਸੇਵਾ ਸਿੰਘ ਸਾਹਿਬ ਦੇ ਲੰਗਰ ਵਿਚ ਇਕ ਗੁਰੂ ਦਾ ਸਿੱਖ ਬੜੇ ਸੁੰਦਰ ਕੱਪੜੇ ਪਾਏ ਤੇ ਹਰ ਗੁਰਸਿੱਖ ਦੀ ਆਣ ਕੇ ਥਾਲੀ ਚੁੱਕ ਕੇ ਤੇ ਥਾਲੀਆਂ ਚੁੱਕ ਕੇ ਸਾਫ਼ ਕਰਦਾ ਫਿਰੇ। ਇਕ ਸਬਜ਼ੀ ਦਾ ਛਿੱਟਾ ਉਠਿਆ ਤੇ ਉਹਦੇ ਸੁੰਦਰ ਚਿੱਟੇ ਚੋਲੇ ਦੇ ਉੱਤੇ ਪੈ ਗਿਆ। ਆਖੋ ਸਤਨਾਮ ਸ੍ਰੀ ਨਹੀਂ ਗੱਜ ਕੇ ਆਖਿਆ ਕਰੋ। ਵਜਨ ਬੜਾ ਕੀਮਤੀ ਆ, ਆਪਾਂ ਹੌਲੀ ਉਦੋਂ ਬੋਲਦੇ ਆ ਜਦੋਂ ਗੈਰ ਹਾਜ਼ਰ ਹੁੰਦੇ। ਜੁੜ ਕੇ ਆਖੋ ਸਤਨਾਮ ਸ੍ਰੀ। ਸਬਜ਼ੀ ਦਾ ਛਿੱਟਾ ਪੈ ਗਿਆ ਚਿੱਟੇ ਚੋਲੇ ਦੇ ਉੱਤੇ ਤੇ ਕਿਸੇ ਨੇ ਲਾਗੋਂ ਆਵਾਜ਼ ਦਿੱਤੀ, ਗੁਰੂ ਦੇ ਸਿੱਖਾ ਤੇਰੇ ਚਿੱਟੇ ਚੋਲੇ ਤੇ ਛਿੱਟਾ ਪੈ ਗਿਆ, ਦਾਗ ਪੈ ਗਿਆ ਦਾਗ। ਕਹਿੰਦਾ ਸੱਜਣਾ ਉਹ ਜਿਹੜਾ ਮੇਰਾ ਬਾਪੂ ਆ ਨਾ ਵੇਖਣ ਵਾਲਾ, ਉਹਨੂੰ ਪਤਾ ਵਾ ਕਿ ਇਹ ਦਾਗ ਕਿੱਥੋਂ ਲੱਗਾ ਤੇ ਦੂਸਰੇ ਦਾਗ ਕਿੱਥੋਂ ਲੱਗਦੇ। ਜਿਹੜੇ ਦਾਗ ਉਹ ਇੱਕ ਉਹ ਜਿਹੜੇ ਠੇਕੇ ਚੋਂ ਲੱਗਦੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਪੜ੍ਹਦੇ ਹੋ ਨਾ ਦਾਗ ਦੋਸ਼ ਮੂੰਹ ਚੱਲਿਆ, ਜਿਹੜੇ ਦੋਸ਼ਾਂ ਦੇ ਦਾਗ ਲੱਗਦੇ ਨੇ ਮੇਰੇ ਗੁਰੂ ਨੂੰ ਉਹਦਾ ਵੀ ਪਤਾ ਹੈ ਤੇ ਮੇਰੇ ਗੁਰੂ ਨੂੰ ਇਸ ਦਾਗ ਦਾ ਵੀ ਪਤਾ ਵਾ ਕਿ ਇਹ ਜਿਸ ਸੋੜੇ ਝਾੜਦੇ ਆ ਜੂਠੇ ਬਰਤਨ ਸਾਫ ਕਰਦੇ ਆ ਸਰੀਰ ਦੇ ਉੱਤੇ ਪਿਆ ਵਾ, ਇਹ ਜਿਹੜੇ ਦਾਗ ਲੱਗੇ ਨੇ ਇਹ ਜਿਹੜੇ ਛਿੱਟੇ ਪਏ ਨੇ ਇਹਨਾਂ ਛਿੱਟਿਆਂ ਵਾਲਿਆਂ ਨੂੰ ਤੇ ਮੇਰਾ ਕਲਗੀਧਰ ਪਾਤਸ਼ਾਹ ਗਲਣਾ ਲਾਉਂਦਾ ਗਲਣਾ। ਤੇ ਬਾਬਾ ਫਰੀਦ ਕਹਿੰਦਾ ਜਦੋਂ ਮੈਂ ਕਦੀ ਨੀਵਾਂ ਹੋਣ ਦਾ ਯਤਨ ਕੀਤਾ ਤੇ ਮੈਨੂੰ ਇਹ ਭੁਲੇਖਾ ਰਿਹਾ ਕਿ ਕਿਤੇ ਮੇਰੀ ਪੱਗ ਨਾ ਮੈਲੀ ਹੋ ਜੇ, ਮਗਰ ਮੇਰੀ ਪਾਗਲ ਰੂਹ ਇਹ ਨਹੀਂ ਸੀ ਜਾਣਦੀ। ਹਾਂਜੀ
1: ਗਹਿਲਾ ਰੂਹ ਨ ਜਾਣੀ ਸਿਰ ਪੀ ਮਿੱਟੀ ਖਾਏ।
0: ਬਾਬਾ ਫਰੀਦ ਜੀ ਕਹਿੰਦੇ ਮੇਰੀ ਰੂਹ ਗਹਿਲੀ, ਮੇਰੀ ਕਮਲੀ ਰੂਹ ਇਹ ਨਹੀਂ ਸੀ ਜਾਣਦੀ ਕਿ ਤੂੰ ਤੇ ਕਿਨਾ ਕਿਤੇ ਪੱਗ ਨੂੰ ਮਿੱਟੀ ਨਾ ਲੱਗ ਜੇ, ਇਹ ਤੇ ਸਿਰ ਵੀ ਇੱਕ ਦਿਨ ਜਿਹੜੀ ਸਿਰ ਦੇ ਉੱਤੇ ਤੂੰ ਇਹ ਸੁੰਦਰ ਪੱਗ ਬੱਧੀ ਹੈ, ਇਹ ਸਿਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ, ਮਿੱਟੀ ਨੇ ਕਬਰ ਦੇ ਵਿੱਚ ਦਾਗ ਦੇਣਾ ਹੈ। ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਨ ਚ ਸਵਾਰ ਕਾਗ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਇਹ ਸਿਰ ਦਾ ਮਾਣ ਇਸ ਪੱਗ ਦਾ ਮਾਣ ਕਰਦਾ ਹੈ ਉਹ ਭੋਲਿਆ, ਇਹ ਸਰੀਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ ਹੈ, ਇਹ ਸਰੀਰ ਵੀ ਜਾਂ ਤੇ ਲੱਕੜੀਆਂ ਤੇ ਸੜ ਕੇ ਸਵਾਹ ਹੋ ਜਾਣਾ ਹੈ ਤੇ ਜਾਂ ਕਬਰਦਿਆਂ ਵਿਚ ਕਿਤੜਿਆਂ ਜੁਗ ਵਾਪਰੇ, ਇਕਤ ਪਿਆ ਪਾਸ ਇੱਟ ਸਰਾਣਾ ਪੋਏ ਸਵਣ, ਕੀੜਾ ਲੜਿਓ ਬੋਲਸੜੀ ਕੀੜਾ ਲੜਿਓ। ਇੱਕ ਦਿਨ ਉਹ ਜਿੱਦਣ ਆਉਣਾ ਹੈ ਜਿੱਦਣ ਕਬਰ ਪੁੱਟੀ ਜਾਣੀ ਆ, ਕਬਰ ਦੇ ਵਿਚ ਤੈਨੂੰ ਲਟਾ ਦੇਣਾ ਹੈ, ਉਸ ਕਬਰ ਦੇ ਥੱਲੇ ਸਰਾਣਾ ਨੀ ਹੋਣਾ ਤੇਰੇ ਥੱਲੇ ਤੇ ਤੇਰੇ ਸਿਰ ਦੇ ਥੱਲੇ ਇੱਟ ਰੱਖ ਦੇਣੀ, ਇੱਟ ਸਰਾਣਾ ਪੋਏ ਸਵਣ, ਨਾ ਕੋਈ ਥੱਲੇ ਤਲਾਈ ਵਿਛਾਉਣੀ, ਤੈਨੂੰ ਮਿੱਟੀ ਉੱਤੇ ਹੀ ਸਵਾਉਣਾ ਹੈ, ਮਿੱਟੀ ਨੂੰ ਮਿੱਟੀ ਉੱਤੇ ਹੀ ਪਾ ਦੇਣਾ ਹੈ, ਇੱਟ ਸਰਾਣਾ ਭੋਏ ਸਵਣ। ਸੱਜਣਾ ਕੀੜਾ ਲੜਿਓ ਮਾਸ, ਫਿਰ ਕਿਤੜਿਆਂ ਜੁਗ ਵਾਪਰੇ, ਇਕਤ ਪਿਆ ਪਾਸ। ਕਿੰਨੇ ਜੁਗ ਬੀਤ ਜਾਣੇ ਨੇ ਤੂੰ ਮਿੱਟੀ ਵਿਚ ਮਿੱਟੀ ਹੋ ਜਾਣਾ ਹੈ, ਇਸ ਮਿੱਟੀ ਤੋਂ ਨਾ ਡਰ, ਇਹ ਨਾ ਸੋਚ ਕੇ ਜੇ ਮੈਂ ਜੋੜੇ ਝਾੜੂੰਗਾ ਮੇਰੀ ਪੱਗ ਨੂੰ ਲੱਗ ਜਾਣਗੇ। ਸੱਜਣਾ ਇਹ ਜੋੜਿਆਂ ਦੀ ਧੂੜੀ ਜਿਹੜੀ ਆ ਨਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ, ਬੋਲੋ ਗੁਰਸਿੱਖਾਂ ਕੀ ਫਿਰ ਬੋਲੋ ਗੁਰਸਿੱਖਾਂ ਕੀ ਹਰ, ਹਮ ਪਾਪੀ ਵੀ ਗਤ ਪਾਏ। ਇੱਕ ਥਾਂ ਤੇ ਆਉਂਦਾ ਜਿਤਨੇ ਤੀਰਥ ਦੇਵੀ ਥਾਪੇ, ਗੰਗਾ ਜਮਨਾ ਕਦਾਰ ਜਿੰਨੇ ਤਰਵੈਣੀ ਜਿੰਨੇ ਤੀਰਥ ਦੇਵੀਆਂ ਦੇਵਤਿਆਂ ਦੇ ਨੇ, ਸਭ ਲੋਚੇ ਧੂਰ ਸਾਧੂ ਕੀ ਤਾਈ। ਕਿਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਬੋਲੋ ਜੀ ਚਰਨ ਸਾਧ ਕੇ ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਮੇਰੇ ਸਾਹਿਬ ਜੀ ਕਹਿੰਦੇ ਨੇ ਚਰਨ ਧੂੜੀ ਹੋ ਜਾ, ਮਾਘ ਮਜਨ ਸੰਗ ਸਾਧੂਆ ਧੂੜੀ ਕਰ
1: ਇਸ਼ਨਾਨ,
0: ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਧੂੜੀ ਹੋ ਜਾ, ਸਤ ਸੰਗਤ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੋ ਜਾ। ਕਿਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਾਂ ਕੋ ਹਰ ਰੰਗ लागो इस जुग में सो कईयत है सूरा आत्म जिने सगल वस ताके जाका सतगुर पूरा ठाकुर गाये आत्म रंग सरणी पावन नाम ते आवन सहज समावन संग अगे सुनियो जन के चरण वसे मेरे हीरे संग पनीता देही जन की तूर देओ किरपा निध आप बोलो जन की
1: तूर देओ किरपा निध
0: सारे बोलो जन की
1: तूर देओ किरपा निध
0: जेड़े तेरे सेवक ने उन्हां दी जन

ਕਿਰਪਾਨ ਨਾਨਕ ਕਹਿ ਸੁਖ ਇਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿਸੇ ਲਈ ਵੱਡਾ ਘਰ ਸੁੱਖ ਹੋਊਗਾ, ਕਿਸੇ ਲਈ ਦੌਲਤ ਸੁੱਖ ਹੋਊਗੀ, ਕਿਸੇ ਲਈ ਵੱਡੀਆਂ ਸੁੱਖ ਗੱਡੀਆਂ ਸੁੱਖ ਹੋਣਗੇ। ਮਗਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਹੇ ਮੇਰੇ ਪਰਮ ਪਿਤਾ ਗੁਰੂ ਪਰਮੇਸ਼ਰ ਜੀ, ਮੇਰੇ ਲਈ ਸਭ ਤੋਂ ਵੱਡਾ ਸੁੱਖ ਇਹ ਆ ਕਿ ਜਨ ਕੀ ਧੂੜ ਦਿਓ, ਜਨ ਕੀ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ। ਮੇਰੇ ਲਈ ਇਹੋ ਹੀ ਸੁਖ ਆ ਕਿ ਤੇਰੇ ਪਿਆਰਿਆਂ ਦੀ ਮੈਨੂੰ ਚਰਨ ਧੂੜੀ ਮਿਲੇ, ਤੇਰੇ ਨਾਮ ਜਪਣ ਵਾਲਿਆਂ ਦੀ ਚਰਨ ਰਾਖ ਮੇਰੇ ਮੱਥੇ ਨੂੰ ਲੱਗੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਮੈਂ ਤੇ ਡਰਦਾ ਵਾ ਕਿਤੇ ਜੋੜੇ ਝਾੜਦਿਆਂ ਲੰਗਰ ਦੇ ਬਰਤਨ ਸਾਫ਼ ਕਰਦਿਆਂ ਜਾਂ ਸੇਵਾ ਸਿਮਰਨ ਕਰਦਿਆਂ ਇਹ ਪੱਗ ਮੈਲੀ ਨਾ ਹੋ ਜਾਏ, ਮਗਰ ਗੈਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ। ਇਹਨੂੰ ਇਹ ਨੀ ਪਤਾ ਕਿ ਇੱਕ ਦਿਨ ਸਿਰ ਵੀ ਮਿੱਟੀ ਨੇ ਖਾ ਜਾਣਾ ਹੈ ਜੀ।

0: ਵੇਖੋ ਕਿੰਨੇ ਪਿਆਰੇ ਸ਼ੱਕਰ, ਖੰਡ, ਨਿਵਾਤ, ਗੁੜ, ਅੱਗੇ ਮਾਖਿਓ, ਮਾਝਾ, ਦੁੱਧ, ਇਹ ਸਾਰੀਆਂ ਚੀਜ਼ਾਂ ਆਪਾਂ ਕਿਸੇ ਨਾ ਕਿਸੇ ਸਮੇਂ ਚੱਖ ਕੇ ਵੇਖੀਆਂ। ਸ਼ੱਕਰ ਖਾ ਕੇ ਵੇਖੀ, ਖੰਡ ਖਾ ਕੇ ਵੇਖੀ, ਨਿਵਾਤ ਦਾ ਮਤਲਬ ਮਿਸ਼ਰੀ ਖਾ ਕੇ ਵੇਖੀ, ਮਾਖਿਓ ਦਾ ਸ਼ਹਿਦ ਖਾ ਕੇ ਵੇਖਿਆ, ਮਾਝਾ ਦੁੱਧ ਪੀ ਕੇ ਵੇਖਿਆ। ਮੇਰੇ ਸਤਿਗੁਰੂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਂ ਲੈ ਕੇ ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ। ਆਖੋ ਸਤਨਾਮ ਸ੍ਰੀ। ਇਹ ਗੱਲ ਉਹਨਾਂ ਨੇ ਆਖੇ, ਅਲੌਤੀ ਕਾ ਜੈਸੇ ਪਿਆ ਬਰੇਡਾ, ਬੋਲੋ ਅਲੌਤੀ ਕਾ ਜੈਸੇ ਪਿਆ ਬਰੇਡਾ, ਜਿਨ ਪੀਆ ਤਿੰਨ ਜਾਣਿਆ, ਜਿਨ ਪੀਆ ਤਿੰਨ ਜਾਣਿਆ। ਬਾਬਾ ਕਬੀਰ ਕਹਿੰਦਾ ਹੈ, ਗਰਮੀ ਹੋਵੇ, ਠੰਡਾ ਪਾਣੀ ਹੋਵੇ ਤੇ ਮਿਸ਼ਰੀ ਦਾ ਬਣਿਆ ਹੋਵੇ ਸ਼ਰਬਤ, ਮਿਸ਼ਰੀ ਦਾ ਅਲੌਤੀ ਕਾ ਜੈਸੇ ਭਇਆ ਬਰੇਡਾ, ਮਿਸ਼ਰੀ ਦਾ ਸ਼ਰਬਤ ਹੋਵੇ ਐਡਾ ਸਰਬਲੋ ਦਾ ਕੌਲਾ ਭਰਿਆ, ਤੇ ਫਿਰ ਜਿਨ ਪੀਆ ਤਿੰਨ ਜਾਣਿਆ, ਇਹ ਤੇ ਜਿਨੇ ਪੀਤਾ ਏ ਉਹਨੂੰ ਪਤਾ ਨਾ ਫਿਰ ਮਿਸ਼ਰੀ ਦਾ ਸ਼ਰਬਤ ਕਿੰਨਾ ਆਨੰਦ ਦੇਈਏ। ਇੱਥੇ ਵੀ ਬਾਬੇ ਫਰੀਦ ਨੇ ਜਦੋਂ ਉਸ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਦਾ ਰਸ ਚੱਖ ਲਿਆ, ਉਹਦੀ ਮਿਠਾਸ ਵੇਖ ਲਈ, ਤੇ ਹੁਣ ਕਹਿੰਦਾ ਨਹੀਂ, ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਇਹ ਸਾਰੀਆਂ ਚੀਜ਼ਾਂ ਹੈ ਵਾਹਿਗੁਰੂ, ਬੜੀਆਂ ਮਿੱਠੀਆਂ ਨੇ, ਖਾ ਕੇ ਵੇਖੀਆਂ ਨੇ। ਹਾਂਜੀ ਅੱਗੇ ਜੀ,
1: ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ।
0: ਬੜਾ ਪਿਆਰਾ ਬਚਨਿਆ ਸਾਹਿਬ ਜੀ ਕਹਿੰਦੇ ਨੇ, ਸਭੇ ਵਸਤੂ ਮਿੱਠੀਆਂ। ਇੱਥੇ ਖਿਲਾਰੋ ਇੱਕ ਵਾਰ ਸਾਰੇ, ਆਖੋ ਸਭੇ ਵਸਤੂ ਮਿੱਠੀਆਂ। ਜੇ ਕੋਈ ਆਪਾਂ ਕਹਿੰਦੇ ਇਹ ਤੇ ਗੱਲ ਠੀਕ ਆ, ਇਹ ਤੇ ਗੱਲ ਪਰ ਅੱਗੇ ਆ ਨਾ, ਪਰ ਆ ਵੀ ਤੇ ਗੱਲ ਹੈ, ਆ ਗੱਲ ਜਿਹੜੀ ਇਹ ਹੋਰ ਆਨੰਦ ਦੇਈ ਆ। ਇੱਥੇ ਵੀ ਮੇਰੇ ਸਤਿਗੁਰੂ ਕਹਿੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੱਕਰ ਮਿੱਠੀ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਖੰਡ ਮਿੱਠੀ ਨਹੀਂ, ਇਹਦੇ ਚ ਕੋਈ ਸ਼ੱਕ ਨਹੀਂ ਕਿ ਕਿਤੇ ਸ਼ਹਿਦ ਜਿਹੜਾ ਵਾ ਮਾਖਿਓ ਦਾ ਉਹ ਕਿੰਨਾ ਮਿੱਠਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਝਾ ਦੁੱਧ ਕਿੱਡਾ ਪਿਆਰਾ ਹੈ। ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੂੰ ਕਿਸੇ ਗੁਰਸਿੱਖ ਪਿਆਰੇ ਨੇ ਪੁੱਛ ਲਿਆ ਕਿ ਤੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਜਦੋਂ ਮੂੰਹ ਦੇ ਵਿੱਚੋਂ ਬੋਲਦੇ ਨੇ ਉਹਨਾਂ ਦਾ ਇੱਕ ਇੱਕ ਬਚਨ ਕਿੰਨਾ ਕੁ ਮਿੱਠਾ ਹੈ। ਆਖੋ ਸਤਨਾਮ ਸ੍ਰੀ। ਜਰਾ ਗੱਜ ਕੇ ਆਖੋ, ਸਮਾਂ ਹੋ ਚੱਲਿਆ ਏ, ਮੇਰਾ ਗੁਰੂ ਨਾਨਕ ਤੁਹਾਡੀਆਂ ਝੋਲੀਆਂ ਭਰ ਕੇ ਘਰਾਂ ਨੂੰ ਭੇਜੇ। ਆਖੋ ਸਤਨਾਮ ਸ੍ਰੀ। ਜਨਮਾਂ ਦੇ ਭੁੱਖੇ ਆਇਓ, ਗੁਰੂ ਨਵਾਜ ਦੇਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰਾ ਸਤਿਗੁਰੂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬੋਲਦਾ ਵਾ ਕਿੰਨੀ ਕੁ ਮਿਠਾਸ ਆ, ਤੇ ਭਾਈ ਨੰਦ ਲਾਲ ਸਾਹਿਬ ਨੇ ਛੇਤੀ ਨਾਲ ਆਖਿਆ, ਜਿੰਨੀ ਇੱਕ ਖੰਡ ਦੀ ਬੋਰੀ ਮਿੱਠੀ, ਸ਼ੱਕਰ ਦੀ ਬੋਰੀ ਮਿੱਠੀ। ਤੇ ਫਿਰ ਛੇਤੀ ਨਾਲ ਕਹਿੰਦੇ, ਨਹੀਂ ਨਹੀਂ ਮੈਂ ਗਲਤ ਕਹਿ ਬੈਠਾ, ਮੈਨੂੰ ਮਾਫ਼ ਕਰਿਓ, ਮੈਂ ਗਲਤ ਕਹਿ ਬੈਠਾ। ਉਹਨਾਂ ਕਿਹਾ, ਦੱਸ ਫਿਰ ਕਿੰਨਾ ਕੁ ਮਿੱਠੀ ਆ। ਉਹਨਾਂ ਫਿਰ ਇੱਕ ਬੋਰੀ, ਦੋ ਬੋਰੀਆਂ ਕਰਦੇ ਕਰਦੇ ਕਹਿੰਦੇ ਨੇ, ਆ ਦੋ ਜਹਾਨ ਲੋਕ ਤੇ ਪ੍ਰਲੋਕ ਸ਼ੱਕਰ ਦੇ ਬਣ ਜਾਣ, ਲੋਕ ਤੇ ਪ੍ਰਲੋਕ ਸ਼ੱਕਰ ਹੀ ਹੋ ਜਾਏ, ਤੇ ਜਿੰਨੀ ਉਹਦੀ ਮਿਠਾਸ ਆ ਉਹ ਮਿਠਾਸ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇੱਕ ਵਜਨ ਦੇ ਬਰਾਬਰ ਨਹੀਂ। ਮੇਰਾ ਗੁਰੂ ਇੰਨਾ ਮਿੱਠ ਬੋਲੜਾ ਏ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਮਿੱਠ ਬੋਲੜਾ ਜੀ, ਉਹ ਮਿੱਠ ਬੋਲੜਾ ਇੰਨਾ ਮਿੱਠਾ ਏ। ਤੇ ਸਾਹਿਬ ਜੀ ਕਹਿੰਦੇ ਨੇ, ਇਹ ਸਾਰੀਆਂ ਵਸਤੂ ਮਿੱਠੀਆਂ ਨੇ, ਸਭੇ ਵਸਤੂ ਮਿੱਠੀਆਂ, ਮਗਰ ਰੱਬ ਨਾ ਪੁੱਜਣ ਤੁਧ। ਮੈਂ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਦੀ ਸਾਰੀ ਮਿਠਾਸ ਇੱਕ ਪਾਸੇ ਪਾ ਕੇ ਵੇਖੀ ਆ, ਮਗਰ ਇੱਕ ਪਾਸੇ ਹੇ ਅਕਾਲ ਪੁਰਖ ਤੇਰੀ ਮਿੱਠੀ ਬਾਣੀ ਪਾ ਕੇ ਵੇਖੀ ਆ, ਤੇਰਾ ਮਿੱਠਾ ਸੁਭਾਅ ਪਾ ਕੇ ਵੇਖਿਆ ਹੈ, ਮਗਰ ਤੇਰੇ ਮਿੱਠੇ ਸੁਭਾਅ ਦੇ ਬਰਾਬਰ ਇਹ ਮਿਠਾਸ ਨਹੀਂ ਪੁੱਜਦੀ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹਾਂਜੀ।

0: ਸ੍ਰੀ
1: ਫਿਰ ਇੱਕ ਵਾਰ ਆਖੋ ਸਤਨਾਮ। ਬਹੁਤ ਸਮਾਂ ਆਪਾਂ ਛੋਟਿਆਂ ਛੋਟਿਆਂ ਤੋਂ ਕਹਾਣੀਆਂ ਕਥਾ ਬੜੀਆਂ ਵੱਡਿਆਂ ਵਡੇਰਿਆਂ ਤੋਂ ਸੁਣੀਆਂ ਕਿ ਬਾਬੇ ਫਰੀਦ ਨੇ ਗਲ ਦੇ ਵਿੱਚ ਲੱਕੜੀ ਦੀ ਰੋਟੀ ਪਾਈ ਸੀ ਤੇ ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਕ ਮਾਰ ਲੈਂਦੇ ਸੀ। ਮਗਰ ਨਹੀਂ, ਇੱਥੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਸੁੱਕੀ ਲੱਕੜ ਵਰਗੀ ਜਿਹੜੀ ਮੇਰੀ ਰੋਟੀ, ਸੁੱਕੀ ਲੱਕੜ ਵਰਗੀ ਸੁੱਕੀ ਰੋਟੀ, ਬਿਨਾਂ ਚੋਪੜੀ ਬਿਨਾਂ ਮੱਖਣ ਤੋਂ ਗਰੀਬੀ ਦਾਵੇ ਵਾਲੀ ਰੋਟੀ, ਮਗਰ ਦਸਾਂ ਨੌਵਾਂ ਦੀ। ਕਾਹਦੀ? ਫਿਰ ਇੱਕ ਵਾਰ ਆਖੋ ਕਾਹਦੀ ਜੀ? ਦਸਾਂ ਨੌਵਾਂ ਦੀ ਕਿਰਤ ਕਮਾਈ ਦੀ ਸੁੱਕੀ ਮੇਰੀ ਰੋਟੀ, ਰੋਟੀ ਮੇਰੀ ਕਾਠ ਕੀ ਲੱਕੜ ਵਰਗੀ ਸੁੱਕੀ ਤੇ ਲਾਵਣ, ਲਾਵਣ ਨਹੀਂ ਲਾਵਣ, ਲਾਵਣ ਮੈਨੇ ਹੁੰਦਾ ਸਬਜ਼ੀ, ਲਾਵਣ ਮੈਨੇ ਕੀ ਹੁੰਦਾ ਏ? ਫਿਰ ਇੱਕ ਵਾਰ ਆਖੋ ਲਾਵਣ ਮੈਨੇ, ਕਿਤੇ ਲਾਵਣ ਨਾ ਪੜਿਓ, ਲਾਵਣ ਦਾ ਮਤਲਬ ਹੋਣਾ ਲਾਉਣੀ, ਇੱਥੇ ਲਾਵਣ। ਸੁੱਕੀ ਮੇਰੀ ਰੋਟੀ ਦਸਾਂ ਨੌਵਾਂ ਦੀ ਰੁੱਖੀ ਮਸੀ ਤੇ ਜਿਹੜੀ ਸਬਜ਼ੀ ਆ ਉਹ ਮੇਰੀ ਭੁੱਖ ਆ। ਜਦੋਂ ਮੈਨੂੰ ਭੁੱਖ ਲੱਗਦੀ ਆ ਮੈਂ ਰੁੱਖੀ ਸੁੱਕੀ ਰੋਟੀ ਜਿਹੜੀ ਆ ਚੱਕ ਮਾਰ ਕੇ ਖਾ ਲੈਣਾ, ਢਿੱਡ ਭਰ ਲੈਣਾ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਤੇ ਅੱਗੇ ਜਰਾ ਪੜਿਓ।
2: ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ।
1: ਹੁਣ ਪੜੋ ਤੇ ਸਹੀ, ਕਦੀ ਗਰੀਬ ਨਿਵਾਜ ਪਾਤਸ਼ਾਹ ਨੂੰ ਪੁੱਛੋ ਤੇ ਸਹੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮੀਟ ਕਿੱਥੇ ਰਹਿ ਗਿਆ, ਮੱਛੀ ਕਿੱਥੇ ਰਹਿ ਗਈ, ਪਰੌਂਠੇ ਕਿੱਥੇ ਰਹਿ ਗਏ, ਵੰਸਵੰਨੇ ਤਲੇ? ਇੱਕ ਥਾਂ ਤੇ ਜਨਮ ਸਾਖੀ ਕਦੀ ਪੜਿਆ ਕਰੋ, ਆਖੋ ਸਤਨਾਮ ਸ੍ਰੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰੂ ਗਰੀਬ ਨਿਵਾਜ ਜੀ, ਜਿਹੜੇ ਬੰਦਗੀ ਕਰਨ ਵਾਲੇ ਗੁਰੂ ਦੇ ਸਿੱਖ ਨੇ, ਪਿਆਰੀਆਂ ਸੰਗਤਾਂ ਨੇ ਜਿਹੜੀਆਂ ਰੱਬ ਦੀ ਪ੍ਰਾਪਤੀ ਵਿੱਚ ਫਿਰਦੀਆਂ ਨੇ, ਕੀ ਇਹਨਾਂ ਨੂੰ ਮੀਟ ਖਾਣਾ ਪਾਸਿਆ? ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿੱਚ ਕਹੇ, ਉੱਥੇ ਜਨਮ ਸਾਖੀ ਵਿੱਚ ਕਹਿੰਦੇ ਨੇ, ਜਿਨ੍ਹਾਂ ਜ਼ਰਾਇਤ ਬੰਦਗੀ, ਬੋਲੋ ਜਿਨ੍ਹਾਂ
2: ਜ਼ਰਾਇਤ ਬੰਦਗੀ,
1: ਤਿੰਨਾਂ ਮਾਸ ਨਾ ਪਾਸ, ਤਿੰਨਾਂ ਮਾਸ, ਉਹਨਾਂ ਲਈ ਮਾਸ ਪਾਸ ਨਹੀਂ। ਤੇ ਫਿਰ ਹੋਰ ਅੱਗੇ ਜਾ ਕੇ ਪੁੱਛਿਆ ਕਾਜੀਆਂ ਨੇ, ਹੋਰ ਨਾ ਗੁਰਸਿੱਖਾਂ ਪਿਆਰੀਆਂ ਰੂਹਾਂ ਨੇ ਪੁੱਛਿਆ, ਮਹਾਰਾਜ ਜਿਨ੍ਹਾਂ ਰੱਬ ਨੂੰ ਮਿਲਣਾ ਉਹ ਕਿਤਨਾ ਦੀ ਰੋਟੀ ਖਾਣ, ਕਿਤਨਾ ਦਾ ਭੋਜਨ ਖਾਣ? ਤੇ ਕਹਿੰਦੇ ਨੇ ਜਵਾਂ ਦੀ ਰੋਟੀ ਖਾਏ ਕੇ ਜਉ, ਸਾਧੂ ਕੀ ਸੰਗਤ ਰਹੋ ਜਉ ਕੀ ਭੂਸੀ ਖਾਓ। ਇਹ ਮੂੰਹ ਦੇ ਸਵਾਦ ਬੋਲਦੇ ਨੇ, ਇਹ ਮੂੰਹ ਦੇ ਸਵਾਦ ਗੱਲਾਂ ਕਰਦੇ ਨੇ, ਵੰਸਵਨੀਆਂ ਕਿੱਥੇ ਲਿਖਿਆ, ਕਿਉਂ ਲਿਖਿਆ, ਇਹ ਦੁਬਧਾ ਦੇ ਬਚਨ ਉਹ ਕਰਦੇ ਨੇ। ਕਦੀ ਬਾਬੇ ਨਾਨਕ ਪਾਤਸ਼ਾਹ ਦੀ ਬਾਣੀ, ਸਾਧੂ ਕੀ ਸੰਗਤ ਰਹੋ, ਬੋਲੋ ਸਾਧੂ ਕੀ
2: ਸੰਗਤ ਰਹੋ,
1: ਤੇ ਅੱਗੇ ਲਿਖਿਆ ਜਉ ਕੀ ਭੂਸੀ ਖਾਓ, ਜਵਾਂ ਦੀ ਰੋਟੀ ਖਾ ਕੇ ਵੀ ਸੰਗਤ ਸਾਧੂਆਂ ਦੀ ਕਰਿਓ। ਹੁਣ ਹਾਰਸੋ ਹੋਏ ਹੈ ਸਾਕਤ ਸੰਗ ਨਾ ਜਾਓ। ਤੇ ਇੱਥੇ ਮੇਰੇ ਸਾਹਿਬ ਕਹਿੰਦੇ ਜਵਾਂ ਦੀ ਰੋਟੀ ਖਾਏ ਕੇ ਲੂਣ ਨਾ ਵਿੱਚ ਮਲਾ, ਫਿਰ ਠੰਡਾ ਪਾਣੀ ਪੀ ਕੇ ਪ੍ਰਭੂ ਦੇ ਗੁਣ ਗਾ। ਜਵਾਂ ਦੀ ਰੋਟੀ ਖਾ ਕੇ ਵਿੱਚ ਲੂਣ ਵੀ ਘੱਟ ਪਾਈ ਕਿ ਤੈਨੂੰ ਤਵਛ ਲੱਗੇ, ਤੇਹ ਲੱਗੇ, ਤੇ ਸਿਮਰਨ ਅਭਿਆਸ ਦੇ ਵਿੱਚ ਵਗਨ ਪਵੇ। ਸਾਦੀ ਤੋਂ ਸਾਦੀ ਰੋਟੀ ਖਾ ਕੇ ਖੂਬ ਖਾਣਾ ਖਿਚੜੀ, ਬੋਲੋ ਖੂਬ ਖਾਣਾ
2: ਖਿਚੜੀ।
1: ਇਹ ਬਾਣੀ ਦੇ ਬਚਨ ਨੇ, ਬਾਣੀ ਦੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਕੇਬੰਦ ਵਚਨ ਨੇ ਕਿ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਨ। ਅੱਗੇ ਪੜੋ, ਹੇਰਾ ਰੋਟੀ ਕਾਰਨੇ ਗਲਾ ਕਟਾਵੇ, ਕੌਣ? ਹੇਰਾ ਬਣੇ ਸ਼ਿਕਾਰ, ਹੇਰਾ ਬਣੇ ਮਾਸ, ਜੀਆਂ ਦਾ ਆਹਾਰ, ਜੀਆਂ ਦਾ ਵੱਧ ਕਰਕੇ ਖਾਣਾ, ਆਂਦੇ ਨੇ ਇਹ ਰੋਟੀ ਦੇ ਕਾਰਨੇ ਕੌਣ ਆਪਣਾ ਗਲਾ ਅੱਗੇ ਜਾ ਕੇ ਕਟਾਵੇ? ਮੇਰੇ ਗੁਰੂ ਨਾਨਕ ਦੀ ਸਿੱਕੇ ਬੰਦ ਬਾਣੀ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਰੁੱਖੀ, ਇੱਥੇ ਮੇਰੇ ਸਾਹਿਬ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਅੱਗੇ ਕਹਿੰਦੇ ਜਿੰਨਾ ਖਾਧੀ ਚੋਪੜੀ ਉਹ ਘਣੇ ਸਹਿਣਗੇ ਦੁੱਖ। ਪੜ੍ਹ ਕੇ ਵੇਖੋ। ਹਾਂਜੀ,
2: ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ।
1: ਸਾਹਿਬ ਜੀ ਕਹਿੰਦੇ ਰੁੱਖੀ ਸੁੱਖੀ ਖਾਏ ਕੇ, ਦਸਾਂ ਦੀ ਭਾਵੇਂ ਰੁੱਖੀ ਹੋਵੇ ਭਾਵੇਂ ਲੂਣ ਨਾਲ ਖਾ। ਮੈਂ ਪਰਸੋਂ ਦੇ ਦੀਵਾਨ ਚ ਬੇਨਤੀ ਕੀਤੀ ਸੀ, ਮੇਰੇ ਵੀਰੋ ਗੁਰਸਿੱਖੋ, ਆਪਣੇ ਪੋਤਰਿਆਂ ਨੂੰ, ਆਪਣੀਆਂ ਪੋਤਰੀਆਂ ਨੂੰ, ਆਪਣੇ ਪੁੱਤਾਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਨੌਵਾਂ ਨੂੰ ਦਸਾਂ ਨੌਵਾਂ ਦੀ ਭਾਵੇਂ ਲੂਣ ਨਾਲ ਰੋਟੀ ਖਵਾਓ, ਮਗਰ ਮਾੜੀ ਕਮਾਈ ਨਾ ਖਵਾਇਓ, ਨਾ ਪਰੌਂਠੇ ਖਾਇਓ, ਨਾ ਵੇਸਣ ਵਾਲੇ ਤਲ ਤਲ ਕੇ ਪਰੌਂਠੇ, ਨਾ ਪਨੀਰ ਖਾਇਓ, ਨਾ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਖਾਇਓ, ਨਾ ਜੂਸ ਪੀਓ, ਫਿੱਕਾ ਪਾਣੀ ਭਾਵੇਂ ਪੀਓ, ਮਗਰ ਉਸ ਪਾਣੀ ਪੀ ਕੇ ਵੀ ਤੁਹਾਡੇ ਬੱਚੇ ਭਾਈ ਮਨੀ ਸਿੰਘ ਵਰਗੇ ਬਣਨਗੇ। ਉਹ ਜਿਹੜਾ ਦਸਾਂ ਨਵਾਂ ਦੀ ਕਿਰਤ ਕਮਾਈ ਦਾ ਧਾਨ ਹੈ ਨਾ, ਉਹ ਖਾ ਕੇ ਤੁਹਾਡੇ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਬਣਨਗੇ। ਮਗਰ ਜੇ ਤੁਸੀਂ ਆਖੋ ਬੇਈਮਾਨੀ ਦਾ ਪੈਸਾ ਖਵਾ ਕੇ ਤੇ ਗੁਰੂ ਦੇ ਸਿੱਖੋ ਰਿਜ਼ਲਟ ਤੁਹਾਡੇ ਸਾਹਮਣੇ ਆ, ਨਿਕਲਿਆ ਪਿਆ ਵਾ, ਮੈਂ ਕੀ ਦੱਸਣਾ ਹੈ? ਤੁਹਾਡੇ ਸਾਹਮਣੇ ਰਿਜ਼ਲਟ ਤੁਹਾਡੇ ਘਰਾਂ ਦੇ ਵਿੱਚ ਆ, ਆਸ ਪੜੋਸ ਵਿੱਚ ਆ, ਰਿਸ਼ਤੇਦਾਰਾਂ ਵਿੱਚ ਆ, ਸਾਰਾ ਰਿਜ਼ਲਟ ਸਾਡੇ ਸਾਹਮਣੇ ਆ ਚੁੱਕਾ ਹੈ ਕਿ ਬੇਈਮਾਨੀ ਦਾ ਪੈਸਾ ਕੀ ਰੰਗ ਲਿਆਉਂਦਾ ਹੈ। ਮੇਰੇ ਸਾਹਿਬ ਕਹਿੰਦੇ ਰੁੱਖੀ ਸੁੱਖੀ ਖਾਏ ਕੇ, ਫਿਰ ਅੱਗੇ ਕੀ ਕਹਿੰਦੇ? ਠੰਡਾ
2: ਠੰਡਾ ਪਾਣੀ ਪੀਓ,
1: ਠੰਡਾ ਪਾਣੀ ਸਾਦੇ ਤੋਂ ਸਾਦਾ ਨਾਲ ਪਾਣੀ ਪੀ, ਥੋੜੀ ਖਾ, ਮਗਰ ਫਿਰ ਅੱਗੇ ਕੀ ਕਹਿੰਦੇ ਜੀ?
2: ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ।
1: ਲੋਕਾਂ ਦੇ ਘਰ ਵਿੱਚ ਬੇਈਮਾਨੀ ਦੀ ਚੋਪੜੀ ਵੇਖ ਕੇ ਆਪਣੇ ਮਨ ਨੂੰ ਨਾ ਤਰਸਾ, ਲੋਕਾਂ ਦੇ ਘਰ ਵਿੱਚ ਹੇਰਾ ਫੇਰੀ ਦੇ ਪਰੌਂਠੇ ਪੱਕਦੇ ਵੇਖ ਕੇ ਆਪਣੇ ਘਰ ਤਰਸਣਾ, ਆਪਣੀ ਦਸਾਂ ਨਵਾਂ ਦੀ ਭਾਵੇਂ ਸਾਦੀ ਤੋਂ ਸਾਦੀ ਖਾ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਦੀ ਬੰਦਗੀ ਕਰਿਆ ਕਰ, ਇਸ ਮਨੁੱਖਾ ਜਨਮ ਨੂੰ ਸਵਾਰ, ਇਸ ਮਨੁੱਖਾ ਜਨਮ ਦੀ ਬੰਦਗੀ ਕਰ, ਦੁਰਲੱਭ ਦੇ ਸਵਾਰ, ਬੋਲੋ ਦੁਰਲੱਭ ਦੇ, ਇੱਕ ਵਾਰ ਬੋਲਦੇ, ਬੜਾ ਪਿਆਰਾ ਬਚਨ ਹੈ ਰਾਮ ਕਲੀ ਮਹੱਲਾ ਪੰਜਵਾਂ, ਦੁਰਲੱਭ ਦੇ, ਫੇਰ ਬੋਲੋ ਦੁਰਲੱਭ ਦੇ ਸਵਾਰ, ਜਾਏ ਨਾ ਦਰਗੇ ਹਾਰ, ਇਹਨੂੰ ਸਵਾਰ ਲਾ ਸੱਜਣਾ, ਕਿਤੇ ਦਰਗਾਹ ਦੇ ਵਿੱਚ ਹਾਰ ਨਾ ਜਾਵੇ, ਕਿਤੇ ਇਸ ਤਰ੍ਹਾਂ ਦੀ ਬੰਦਗੀ ਕਰ ਲਾ। ਕਹਿ ਨਾਨਕ ਇਹ ਸਰੀਰ ਪਰਵਾਨ ਹੋਆ, ਕਿਹੜਾ ਜੀ? ਕਹ ਨਾਨਕ

0: ਉਸ ਦਿਨ ਵੇਖਿਓ ਮਾਣ ਕਿੱਡਾ ਵੱਡਾ ਮਿਲਣਾ ਹੈ। ਅੱਜ ਤੱਕ ਤੁਸੀਂ ਤੇਜਾ ਸਿੰਘ ਦੇ ਪੋਤੇ ਹੋ, ਤੇਜਾ ਸਿੰਘ ਵੀ ਜੂਨੀ ਵਿਚ ਆ, ਤੁਸੀਂ ਵੀ ਜੂਨੀ ਵਿਚ ਹੋ, ਤੇਜਾ ਸਿੰਘ ਵੀ ਭਿਖਾਰੀ ਆ, ਤੁਸੀਂ ਵੀ ਭਿਖਾਰੀ ਹੋ। ਜਿੱਦਣ ਤੁਸੀਂ ਆਨੰਦਪੁਰ ਸਾਹਿਬ ਵਾਲੇ ਦੇ ਅੰਮ੍ਰਿਤ ਦੇ ਨਾਲ ਜੁੜ ਜਾਣਾ ਹੈ, ਉਦਣ ਤੁਹਾਡੇ ਪਿਤਾ ਜੀ ਹੋ ਜਾਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਉਹ ਆ ਦੋ ਜਹਾਨ ਦਾ ਮਾਲਕ, ਤੇ ਤੁਸੀਂ ਪੁੱਤ ਬਣ ਜਾਣਾ ਦੋ ਜਹਾਨ ਦੇ ਮਾਲਕ ਦੇ। ਐਡਾ ਵੱਡਾ ਤਬਦੀਲੀ ਜੀਵਨ ਦੇ ਵਿਚ ਕਿ ਗੁਰੂ ਗਰੰਟੀ ਦਵੇ ਪੀਓ ਪੌਲ ਖੰਡੇ ਧਾਰ ਹੋਏ
1: ਜਨਮ।
0: ਇੱਥੇ ਕੋਈ ਧਾਗੇ ਵਾਲਾ ਕਹਿ ਦੇ ਲੈ ਧਾਗਾ ਲੈ ਲਾ, ਤੇਰੇ ਘਰ ਵਿਚ ਦੁੱਖ ਨੀ ਆਉਣਗੇ, ਤੇ ਆਪਾਂ ਲਕਾ ਲਕਾ ਕੇ ਗੁਰੂ ਤੋਂ ਬੇਮੁਖ ਹੋ ਕੇ ਉਹ ਧਾਗਾ ਪਾਈ ਜਾਂਦੇ ਆ। ਗੁਰੂ ਡੰਕੇ ਦੀ ਚੋਟ ਦੇ ਉੱਤੇ ਕਹਿ ਰਿਹਾ ਹੈ ਕਿ ਕਿਰਪਾਨ ਪਾਲਾ ਤੇਰਾ ਹੋਵੇ ਜਨਮ, ਤੇ ਆਪਾਂ ਗੁਰੂ ਦੇ ਕਹਿਣ ਦੇ ਉੱਤੇ ਨਹੀਂ ਚੱਲਦੇ, ਗੁਰੂ ਦੇ ਬਚਨਾਂ ਦੇ ਉੱਤੇ ਚੱਲੋ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਭੁੱਲਾਂ ਨਾ ਚਿਤਾਰਨੀਆਂ। ਆਉਂਦੇ ਐਤਵਾਰ ਵਾਲਾ ਦਿਨ, ਭਾਗਾਂ ਵਾਲਾ ਦਿਨ ਫਿਰ ਇਸ ਦਰਬਾਰ ਵਿਚ ਆਊਗਾ, ਜਦੋਂ ਪੰਜ ਪਿਆਰੇ ਸਹਿਬਾਨ ਸੱਜ ਕੇ ਸਤਿਗੁਰੂ ਦੀ ਹਜੂਰੀ ਚ ਆਉਣਗੇ। ਅਨੰਤ ਜਨਮਾਂ ਤੋਂ ਵਿਛੜੀਆਂ ਹੋਈਆਂ ਰੂਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਗੇ, ਗੁਰੂ ਵਾਲੇ ਬਣਾਉਣਗੇ। ਨੁਗਰੇ ਕਾਹੇ ਨਾਉ ਗੁਰਾ, ਭੁੱਲਾਂ ਨਾ ਚਿਤਾਰਨੀਆਂ ਜੀ। ਅਸੀਸ ਦੇਣੀ ਮੇਰੇ ਜੀਵਨ ਦਾ ਇੱਕ ਇੱਕ ਸਵਾਸ, ਵਫਾਦਾਰ ਕੂਕਰ ਵਾਂਗ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਮ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਰਾਇਣ ਹੋਸੀ ਭੀ ਸੱਚ

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਜੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਰਦਾਰ ਕਰਕੇ ਧੰਨ ਹੋ ਰਹੇ ਹੋ। ਭਾਈ ਗੁਰਦਾਸ ਜੀ ਦਾ ਇੱਕ ਪਾਵਨ ਬਚਨ ਸਾਰੇ ਪੜ੍ਹੀਏ। ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
1: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
0: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
1: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ।
0: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ ਪਰਸਣ ਆਇਆ,
1: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਗੁਰਸਿੱਖ ਪਰਸਣ ਆਇਆ,
0: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ ਪਰਸਣ ਆਇਆ,
1: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ

ਸਰਲ ਜਿਹਾ ਬਚਨ ਆ, ਇਕਾਗਰਤਾ ਬਖਸ਼ਿਓ ਕਿ ਸਤਿਗੁਰੂ ਦੇ ਦਰਸ਼ਨ ਧੰਨਤਾ ਦੇ ਯੋਗ ਨੇ, ਜੋ ਗੁਰੂ ਦੇ ਦੀਦਾਰ ਕਰਨੇ ਨੇ ਉਹ ਧੰਨਤਾ ਦੇ ਯੋਗ ਨੇ। ਮਗਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਦਰਸ਼ਨ ਕਰਨ ਆਇਆ ਹੈ ਉਹ ਵੀ ਘੱਟ ਨਹੀਂ, ਧੰਨ ਧੰਨ ਗੁਰਸ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਇਤਿਹਾਸ ਆਪਣੇ ਆਪ ਵਿੱਚ ਆਪ ਆਪਣੀ ਪੈੜ ਆਪਣੇ ਹਵਾਲੇ ਆਪਣੀ ਮਹਾਨਤਾ ਹਰ ਸਮੇਂ ਦੱਸਦਾ ਹੈ। ਤੇ ਜਿਹੜਾ ਸ਼ਬਦ ਆਪ ਜੀ ਨੇ ਸੁਣਿਆ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਬੋਲੋ ਦੁੱਖ ਭੰਜਨ ਤੇਰਾ ਨਾਮ ਜੀ, ਫੇਰ ਬੋਲੋ ਦੁੱਖ ਭੰਜਨ ਤੇਰਾ ਨਾਮ ਜੀ। ਇੱਕ ਧਿਆਨ ਦਿਓ, ਪੰਥ ਵਿੱਚ ਇੱਕ ਗੁਟਕਾ ਛਪ ਗਿਆ ਹੈ, ਇਕਾਗਰਤਾ ਬਖਸ਼ਿਓ, ਐਡਾ ਕੁ ਗੁਟਕਾ ਛਪਿਆ ਹੈ, ਕੀ ਉਹਦਾ ਨਾਮ ਰੱਖਿਆ? ਕੀ ਕੇਵਲ ਉਹਨੂੰ ਪੜ੍ਹਨ ਦੇ ਨਾਲ ਦੁੱਖ ਦੂਰ ਹੋ ਜਾਣਗੇ? ਕਿਉਂਕਿ ਸ਼ਬਦ ਤਾਂ ਕਹਿ ਰਿਹਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ, ਹਰ ਸ਼ਬਦ ਇਹ ਅਗਵਾਈ ਦਿੰਦਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਵਰ ਦਾ ਨਾਮ ਆ। ਤੇ ਕਈ ਮੇਰੀਆਂ ਭੈਣਾਂ, ਕਈ ਮੇਰੇ ਵੀਰ ਕਹਿੰਦੇ ਜੀ ਮੈਂ ਦੁੱਖ ਭੰਜਨੀ ਦਾ 5 ਵਾਰ ਪਾਠ ਕਰਦੀ ਹਾਂ, ਦੁੱਖ ਤੇ ਦੂਰ ਹੋਏ ਨਹੀਂ। ਇਸ ਤਰ੍ਹਾਂ ਨਹੀਂ, ਜੋ ਡਾਇਰੈਕਸ਼ਨ ਦਿੱਤੀ ਉਹਦੇ ਵਿੱਚ, ਜੋ ਇਸ਼ਾਰੇ ਦਿੱਤੇ ਨੇ ਉਹਦੇ ਵਿੱਚ, ਆਪਾਂ ਨੂੰ ਉਹ ਕਰਨਾ ਪੈਣਾ। ਇੰਟਰਨੈਟ ਤੁਹਾਡੇ ਕੋਲ ਨੇ, ਸ਼੍ਰੋਮਣੀ ਕਮੇਟੀ ਦਾ ਤੁਹਾਡੇ ਕੋਲ ਵੈਬਸਾਈਟ ਵੀ ਹੋਊ, ਕੱਢ ਕੇ ਵੇਖੋ ਕੁਝ 1-2 ਮਹੀਨੇ ਦੀਆਂ ਨਵੀਆਂ ਖਬਰਾਂ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਭਰਮ ਭੁਲੇਖੇ ਵਾਲੀਆਂ ਗੱਲਾਂ ਨਹੀਂ। ਸਿੱਖੋ, ਸਾਨੂੰ ਤੇ ਇਸ ਤਰ੍ਹਾਂ ਅੱਜ ਲੱਗਦਾ ਹੈ ਕਿ ਮੀਡੀਆ ਸਾਨੂੰ ਡੇਗਣ ਤੇ ਹੀ ਆ ਗਿਆ। ਜਿਹੜੀਆਂ ਸਾਡੀਆਂ ਚੜ੍ਹਦੀ ਕਲਾ ਵਾਲੀਆਂ ਖਬਰਾਂ ਨੇ ਕਿਤੇ ਨਹੀਂ ਲੱਗਦੀਆਂ। ਮੈਂ ਉਦਨ ਯੂਟਾ ਸਟੇਟ ਇਹ ਬਚਨ ਸੁਣਾਇਆ ਸੀ ਕਿ ਕੁਝ ਕੁ ਮਹੀਨੇ, ਅੱਜ ਤੋਂ 3-4 ਮਹੀਨੇ ਤੁਸੀਂ ਪੜ੍ਹ ਸਕਦੇ ਹੋ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਕਿ ਇੱਕ ਗੁਜਰਾਤੀ ਬਾਊ ਆਇਆ ਹਰਿਮੰਦਰ ਸਾਹਿਬ, ਕੈਂਸਰ ਦਾ ਰੋਗ ਹੋ ਗਿਆ, ਸਾਰੇ ਸਰੀਰ ਦੇ ਕੇਸ ਝੜ ਗਏ, ਇਲਾਜ ਕਰਾ ਲਿਆ, ਬਹੁਤ ਵੱਡਾ ਅਵਸਰ ਆ। ਪੜ੍ਹ ਕੇ ਵੇਖੋਗੇ, ਮੈਨੂੰ ਤੇ ਉਹ ਡਿਗਰੀ ਦਾ ਵੀ ਨੀ ਪਤਾ ਵੀ ਕਿੱਡਾ ਵੱਡਾ ਅਵਸਰ ਆ। ਉਹ ਮਹਾਰਾਸ਼ਟਰ ਦੇ ਵਿੱਚ ਸੈਟਲ ਸੀ, ਬਹੁਤ ਵੱਡੀ ਕਿਸੇ ਅਵਸਰੀ ਦੇ ਉੱਤੇ, ਤੇ ਜਦੋਂ ਕੋਈ ਇਲਾਜ ਨਾ ਲੱਭਿਆ ਤੇ ਘਰ ਮੰਜੇ ਤੇ ਪੈ ਗਿਆ, ਤੇ ਡਾਕਟਰਾਂ ਨੇ ਕਹਿ ਦਿੱਤਾ ਇਹ ਕੁਝ ਦਿਨ ਦਾ ਪ੍ਰਾਹੁਣਾ ਹੈ, ਜਿੰਨੀ ਸੇਵਾ ਕਰਨੀ ਇਹਦੀ ਕਰ ਲਓ। ਧਿਆਨ ਦਿਓ ਜਰਾ, ਜਿਹੜੀ ਗਵਾਂਢਣ ਸੀ ਨਾ ਇਹਦੀ, ਉਹ ਸਿੱਖ ਸੀ, ਬੀਬੀ ਰਾਣੀ ਬਾਣੀ ਪੜ੍ਹਦੀ ਸੀ, ਘਰ ਵਾਲਾ ਬਾਣੀ ਪੜ੍ਹਦਾ ਸੀ, ਤੇ ਇਹਦੀ ਤੀਵੀ ਤੇ ਉਹ ਜਿਹੜੀ ਗਵਾਂਢਣ ਸਿੱਖ ਬੀਬੀ ਬੱਚੀ ਸੀ, ਇਹ ਆਪਸ ਵਿੱਚ ਸਹੇਲੀਆਂ ਸੀ। ਇੱਕ ਦਿਨ ਬਹੁਤ ਡੂੰਘਾ ਸਾਹ ਲੈ ਕੇ ਇਸ ਬਾਊ ਜੀ ਦੀ ਘਰਵਾਲੀ ਨੇ ਕਿਤੇ ਆਖਿਆ ਕਿ ਹੁਣ ਤੇ ਸਾਨੂੰ ਸਮਾਂ ਦੇ ਦਿੱਤਾ ਡਾਕਟਰ ਨੇ ਕਿ ਇਹਦੀ 1-2 ਮਹੀਨੇ ਦੇ ਵਿੱਚ ਮੌਤ ਹੋ ਜਾਣੀ, ਇਹਦੀ ਸੇਵਾ ਜਿੰਨੀ ਕਰ ਸਕਦੇ ਹੋ ਕਰ ਲਓ। ਆ ਜਿਹੜਾ ਸ਼ਬਦ ਪੜਿਆ ਨਾ, ਦੁੱਖ ਭੰਜਨ ਤੇਰਾ, ਜਰਾ ਗੱਜ ਕੇ ਆਖਿਆ ਕਰੋ। ਬੜੇ ਅਮੀਰ ਵਿਰਸੇ ਦੇ ਮਾਲਕ ਜੇ ਘਰ ਹੁੰਦੇ ਭੁੱਖੇ ਦੇ, ਸਾਰਾ ਕੁਝ ਘਰ ਵਿੱਚ ਹੁੰਦੇ ਆ, ਤੁਸੀਂ ਕੰਗਲੇ ਆਪਾਂ ਬਣੇ ਬੈਠੇ ਆ, ਭੁਖਾਰੀ ਬਣੇ ਬੈਠੇ ਆ। ਸਾਡੀ ਬਦਕਿਸਮਤੀ ਜੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਭ ਕੁਝ ਹੋਵੇ ਤੇ ਫਿਰ ਵੀ ਮੰਗਤਿਆਂ ਵਾਂਗ ਤੁਰੇ ਫਿਰਦੇ ਹੋਣ। ਉਹਨੇ ਆਖਿਆ 1-2 ਮਹੀਨੇ ਦਾ ਕਹਿ ਦਿੱਤਾ ਕਿ 1-2 ਮਹੀਨਿਆਂ ਚ ਮੇਰੇ ਹਸਬੈਂਡ ਨੇ, ਮੇਰੇ ਪਤੀ ਨੇ ਸੰਸਾਰ ਤੋਂ ਚਲੇ ਜਾਣਾ। ਤੇ ਉਹ ਸਿੱਖ ਬੀਬੀ ਦਾ ਵਿਸ਼ਵਾਸ ਸੀ, ਉਹਨੇ ਕਿਸੇ ਐਰਾ ਵਗੈਰਾ ਦੀਆਂ ਕਿਤਾਬਾਂ ਨਹੀਂ ਸੀ ਪੜ੍ਹੀਆਂ, ਉਹਨੇ ਆਪਣੇ ਧੰਨ ਗੁਰੂ ਨਾਨਕ ਦੀ ਬਾਣੀ ਪੜ੍ਹੀ ਸੀ, ਸਰਬ ਰੋਗ ਕਾ ਔਖਦ, ਫਿਰ ਬੋਲੋ ਸਰਬ ਰੋਗ ਕਾ ਉਹਨੇ ਪੜ੍ਹਿਆ ਸੀ। ਅਵਰ ਅਪਾਪ ਸਭ ਤਿਆਗਿਆ, ਦਾਰੂ ਨਾਮ ਲਿਆ। ਉਹ ਕਹਿਣ ਲੱਗੀ ਮੇਰੀ ਇਹ ਭੈਣਾਂ ਬੜਿਆ ਬੜਿਆ ਵੱਡਿਆਂ ਡਾਕਟਰਾਂ ਨੂੰ ਵਿਖਾਈਏ, ਇੱਕ ਵਾਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਵਚਨ ਅਨੁਸਾਰ ਹਰਿਮੰਦਰ ਸਾਹਿਬ ਇਹਨੂੰ ਲੈ ਜਾ। ਅੱਜ ਦੇ ਲੇਖਕ ਦੀ ਕਲਮ ਹਰਿਮੰਦਰ ਦੇ ਦੁਆਲੇ ਵੀ ਹੋਈ ਆ, ਅੱਜ ਦੇ ਲੇਖਕ ਦੀ ਕਲਮ ਨੇ ਪਤਾ ਨੀ ਤੁਹਾਨੂੰ ਕਿੱਥੇ ਜਾ ਕੇ ਪਚਾ ਕੇ ਖੜਿਆ ਕਰ ਦੇਣਾ ਹੈ। ਉਹ ਹਰਿਮੰਦਰ ਨੂੰ ਵੀ ਖੰਡਨ ਕਰਦਾ ਹੈ, ਉਹ ਸਰੋਵਰ ਨੂੰ ਵੀ ਖੰਡਨ ਕਰਦਾ ਹੈ, ਉਹ ਅਕਾਲ ਤਖ਼ਤ ਨੂੰ ਵੀ ਖੰਡਨ ਕਰਦਾ ਹੈ। ਇੱਕ ਚੰਗੀ ਗੱਲ ਦੇ ਪਰਦੇ ਪਿੱਛੇ ਪਤਾ ਨੀ ਉਹ ਤੁਹਾਡੀਆਂ ਕਿੱਥੋਂ ਕਿੱਥੋਂ ਨੀਹਾਂ ਪੁੱਟਣੀਆਂ ਚਾਹੁੰਦਾ, ਨੀਹਾਂ ਚ ਬਹਿਣਾ ਚਾਹੁੰਦਾ ਤੁਹਾਡੀਆਂ ਚ ਜੜਾਂ ਚ। ਗੁਰਮੁਖ ਪਿਆਰਿਓ, ਇਹ ਬੀਬੀ ਰਾਣੀ ਦੇ ਕਹਿਣ ਦੇ ਉੱਤੇ ਇਹ ਦੋਵੇਂ ਜੀ ਟਿਕਟ ਕਟਾ ਕੇ ਕਿਤੇ ਪੜ੍ਹ ਕੇ ਵੇਖ ਲਓ, ਉੱਥੇ ਕਿਤਾਬ ਦੇ ਵਿੱਚ ਲਿਖਿਆ ਗਿਆ ਵਾ, ਇਸ਼ਤਿਹਾਰਾਂ ਦੇ ਵਿੱਚ ਛਾਪ ਕੇ ਅਜੀਤ ਦੇ ਵਿੱਚ ਵੀ ਖਬਰ ਆਈ। ਇਹ ਬਾਊ ਦੋਵੇਂ ਜੀ ਹਰਿਮੰਦਰ ਸਾਹਿਬ ਚਲੇ ਗਏ, ਜਾ ਕੇ ਇਸ਼ਨਾਨ ਪਾਣੀ ਕੀਤਾ, ਗਿਆਨੀ ਪੂਰਨ ਸਿੰਘ ਸਾਹਿਬ ਨੂੰ ਮਿਲੇ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਹੈੱਡ ਗ੍ਰੰਥੀ ਸਾਹਿਬਾਨ ਆ ਸਮੇਂ ਦੇ, ਉਹਨਾਂ ਨੂੰ ਬੇਨਤੀ ਕੀਤੀ ਇਹ ਬਾਊ ਜੀ ਨੇ, ਇਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੂੰ 3ਰੇ ਮਹੀਨੇ ਤੱਕ ਮਰ ਜਾਣਾ ਹੈ।
ਕਿਤੇ ਵਿਸ਼ਵਾਸ ਵਾਲੀ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ, ਜਿਹਦੇ ਮਨ ਵਿਚ ਵਿਸ਼ਵਾਸ ਹੈ, ਜਿਹਦੇ ਮਨ ਵਿਚ ਇਹ ਵਿਸ਼ਵਾਸ ਹੈ ਕਿ ਇੱਥੋਂ ਕੁਝ ਨੀ ਮਿਲਦਾ, ਉਹਨੇ ਇਹੋ ਹੀ ਕਹਿਣਾ ਇੱਥੋਂ ਕੁਝ ਨੀ ਮਿਲਦਾ। ਜਿਹਨੂੰ ਇਹ ਵਿਸ਼ਵਾਸ ਹੈ ਇੱਥੋਂ ਸਭ ਕੁਝ ਮਿਲਦਾ, ਉਹਨੇ ਆਖਿਆ ਬੜੇ ਡਰਾਮੇ ਵਿਚ ਆਣ ਕੇ, ਯਾਨੀ ਪੂਰਨ ਸਿੰਘ ਸਾਹਿਬ ਨੇ ਆਖਿਆ, ਡਾਕਟਰਾਂ ਅਲਾ ਦੇ ਦਿੱਤਾ ਹੈ ਨਾ ਜਵਾਬ, ਮੇਰੇ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ। ਆਖਣ ਲੱਗੇ ਫਿਰ ਕੀ ਕਰੀਏ, ਕਹਿਣ ਲੱਗੇ ਇੱਥੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜੋ, ਅਖੰਡ ਪਾਠ ਸਾਹਿਬ ਰਖਵਾਓ ਤੇ ਸੁਣੋ। ਨਾਲ ਕੀ ਆਖਿਆ, ਸੁਣੋ, ਅਜੇ ਤੱਕ ਉਹ ਬਾਊ ਅਖੰਡ ਪਾਠ ਸਾਹਿਬ ਰਖਵਾ ਦਿੱਤਾ, ਉਹਦੀ ਹਾਲਤ ਵੇਖ ਕੇ ਉਹਨੂੰ ਸਮਾਂ ਮਿਲ ਗਿਆ ਅਕਾਲ ਤਖ਼ਤ ਸਾਹਿਬ ਤੇ, ਅਖੰਡ ਪਾਠ ਕਰਵਾਇਆ, ਉਹਨੇ ਸਾਰਾ ਅਖੰਡ ਪਾਠ ਸਾਹਿਬ ਨਾਲੇ ਤੇ ਟੇਪ ਕਰ ਲਿਆ, ਨਾਲੇ ਸੁਣਿਆ, ਤੇ 48 ਘੰਟਿਆਂ ਬਾਅਦ ਡਾਕਟਰ ਨੂੰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿੰਦਾ, ਸੱਜਣਾ ਤੇ ਕਾਗਜ਼ ਹੀ ਤੇਰੇ ਨਹੀਂ, ਧਿਆਨ ਦਿਓ, ਇਹ ਅੱਤ ਕਥਨੀਆਂ ਤੇ ਜਾ ਕੇ ਉਥੋਂ ਪੜ੍ਹ ਲਓ, ਸ਼੍ਰੋਮਣੀ ਕਮੇਟੀ ਦਾ ਰਿਕਾਰਡ ਖੋਲ ਲਓ ਕਿ ਇਹ ਕੁਝ ਹੋਇਆ ਕਿ ਨਹੀਂ। ਉਹ ਬਾਊ ਪੈਰਾਂ ਤੋਂ ਲੈ ਕੇ ਸਿਰ ਤੱਕ ਫੇਰ ਉਹਦੇ ਕੇਸ ਆ ਗਏ ਨੇ, ਤੇ ਕੈਂਸਰ ਦਾ ਰੋਗ ਉਹਦੇ ਵਿੱਚ ਇੱਕ ਸੂਈ ਮਾਤਰ ਨਹੀਂ ਅੰਦਰ ਰਹਿ ਗਿਆ। ਤੁਹਾਡੇ ਘਰ ਵਿੱਚੋਂ ਇਲਾਜ ਕਰਵਾ ਕੇ ਆਰਾਮ ਲੈ ਕੇ ਜਦੋਂ ਉਹਨੂੰ ਘਰਦਿਆਂ ਨੇ ਆਖਿਆ ਕਿ ਬਾਊ ਜੀ ਹੁਣ ਆਪਾਂ ਠੀਕ ਹੋ ਗਏ ਹਾਂ ਵਾਪਸ ਚਲੀਏ, ਤੇ ਕਹਿਣ ਲੱਗਾ, ਨਹੀਂ ਸੱਜਣੋ, ਜਿਸ ਨਗਰੀ ਦੇ ਵਿੱਚੋਂ ਇਲਾਜ ਹੋਇਆ ਮੈਂ ਹੁਣ ਰਹਿਣਾ ਹੀ ਇਸ ਨਗਰੀ ਚ। ਉਹਨੇ ਮੇਰੇ ਘਰ ਦੇ ਸਾਹਮਣੇ ਦੱਸਦਾ ਜਿੱਥੇ ਘਰ ਆ ਅੰਮ੍ਰਿਤਸਰ ਸਾਹਿਬ, ਉਹਦੇ ਘਰ ਦੇ ਸਾਹਮਣੇ 250 ਗਜ ਦਾ ਪਲਾਟ ਲੈ ਕੇ ਕੋਠੀ ਨਵੀਂ ਪਾ ਕੇ, ਬੜਾ ਵੱਡਾ ਅਫਸਰ ਆ, ਬੜਾ ਲੈਣ ਲੱਡ ਬੰਦਾ ਹੈ, ਨਵੀਂ ਕੋਠੀ ਪਾ ਕੇ ਉਹ ਦਰਬਾਰ ਸਾਹਿਬ ਹੀ ਰਹਿਣ ਲੱਗ ਪਿਆ। ਆ 3 ਕੁ ਮਹੀਨਿਆਂ ਦੇ 4 ਮਹੀਨਿਆਂ ਦੀ ਗੱਲ ਆ, ਤੇ ਦਰਬਾਰ ਸਾਹਿਬ ਹੁਣ ਆਪਣੇ ਘਰੋਂ 3 ਕਿਲੋਮੀਟਰ ਦੀ ਵਿੱਥ ਦੇ ਉੱਤੇ ਸਵੇਰੇ ਨੰਗੇ ਪੈਰੀ ਤੁਰ ਕੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਜਾਂਦਾ, ਜਿੱਥੋਂ ਉਹਨੂੰ ਜ਼ਿੰਦਗੀ ਮਿਲੀ। ਇੱਕ ਵਾਰ ਪੜ੍ਹੋ ਤੋ

ਪਾਣੀਪਤ ਦਾ ਮਨਜੀਤ ਸਿੰਘ 38 ਸਾਲ ਦੀ ਉਮਰ, ਨੌਜਵਾਨ ਉਮਰ, ਤੇ ਅਚਾਨਕ ਇੱਕ ਦਿਨ ਅੱਖਾਂ ਦੀ ਰੋਸ਼ਨੀ ਚਲੇ ਗਈ। ਇਹ ਵੀ 6 ਮਹੀਨਿਆਂ ਦੇ ਅੰਦਰ ਦੀ ਕਹਾਣੀ ਜਿਹੜੀ ਮੈਂ ਗੁਰੂ ਦੀ ਜੂਰੀ ਚ ਕਹਿ ਰਿਹਾ। ਇੱਥੇ ਝੂਠ ਬੋਲਣ ਵਾਲੇ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ। ਸਾਚੀ ਦਰਗੇ ਬੋਲੇ ਕੂੜ, ਜਿਹੜਾ ਇਸ ਦਰਗਾਹ ਵਿੱਚ ਝੂਠ ਬੋਲਦਾ ਉਹਨੇ ਜਗ੍ਹਾ ਕਿੱਥੇ ਮਿਲਣੀ ਆ। ਮਗਰ ਜੋ ਮੈਂ ਪੜ੍ਹਿਆ, ਜੋ ਮੈਂ ਅੱਖੀਂ ਵੇਖਿਆ, ਮਨਜੀਤ ਸਿੰਘ ਸਾਹਿਬ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ। ਤੇ ਇਹ ਵੀ ਸਾਰਿਆਂ ਡਾਕਟਰਾਂ ਕੋਲੋਂ ਇਲਾਜ ਕਰਾ ਕੇ ਜਦੋਂ ਹਰਿਮੰਦਰ ਚਲੇ ਗਿਆ ਤੇ ਸੰਯੋਗ ਵਸ ਇਹਨੂੰ ਵੀ ਗਿਆਨੀ ਪੂਰਨ ਸਿੰਘ ਮਿਲਿਆ। ਪਤਾ ਨੀ ਗੁਰੂ ਰਾਮਦਾਸ ਨੂੰ ਪਤਾ ਹੋਊਗਾ ਵੀ ਕਿਹਦੇ ਮਨ ਵਿੱਚ ਵਿਸ਼ਵਾਸ ਆ, ਕਿਹਦੇ ਮੈਂ ਜਾ ਕੇ ਮਿਲਾਵਾਂ, ਕਿਤੇ ਮੇਰੇ ਵਰਗਾ ਕਾਲਾ ਫਗਾਨਾ ਵਰਗਾ ਮਿਲ ਜਾਂਦਾ ਤੇ ਕਹਿੰਦੇ ਇੱਥੋਂ ਕੀ ਲੱਭਣਾ। ਜਿਹਨੂੰ ਆਪ ਨੂੰ ਵਿਸ਼ਵਾਸ ਨੀ ਉਹਨੇ ਇਹੀ ਕਹਿਣਾ ਸੀ। ਉਹਦੀ ਕਿਤੇ ਇੱਕ ਕਿਤਾਬ ਪੜ੍ਹ ਕੇ ਵੇਖੋ, ਅੱਜ ਉਹਨੇ ਗਿਆਨੀ ਗੁਰਬਚਨ ਸਿੰਘ ਸਾਹਿਬ, ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਜੋ ਟਿੱਪਣੀਆਂ ਕੀਤੀਆਂ ਨਾ ਸਪੋਕਸਮੈਨ ਦੇ ਵਿੱਚ, ਪਤਾ ਨੀ ਇਹ ਸਾਨੂੰ ਕਿੱਥੇ ਲੈ ਕੇ ਜਾਊਗਾ ਜੇ ਆਪਾਂ ਇਸ ਬੰਦੇ ਨੂੰ ਨੱਥ ਨਾ ਪਾਈ ਦੇ। ਉਹ ਕਹਿੰਦਾ ਏ, ਕਹਿੰਦਾ ਸਰੋਵਰ ਕਹਿੰਦੇ ਹੋ, ਇਹਦੇ ਚੋਂ ਮਰਿਆ ਨੂੰ ਜੀਵਨ ਮਿਲਦਾ ਹੈ। ਜਦੋਂ ਖਾੜਕੂਆਂ ਨੂੰ ਗੋਲੀਆਂ ਵੱਜ ਰਹੀਆਂ ਸੀ 84 ਚ, ਤੇ ਕਹਿੰਦਾ ਗੋਲੀਆਂ ਖਾ ਖਾ ਕੇ ਡਿੱਗਣ ਡੇ ਸੀ ਤੁਹਾਡੇ ਨੌਜਵਾਨ ਬੱਚੇ ਸਰੋਵਰ ਦੇ ਵਿੱਚ, ਉਹਨਾਂ ਨੂੰ ਇਸ ਅੰਮ੍ਰਿਤ ਨੇ ਜਿਉਂਦਿਆਂ ਕਿਉਂ ਨਾ ਕਰ ਦਿੱਤਾ। ਉਹ ਪਾਗਲਾ ਇਸ ਅੰਮ੍ਰਿਤ ਨੇ ਜਿਉਂਦਿਆਂ ਕੀਤਾ ਹੋਊਗਾ, ਜਿਹੜਾ ਜਿਉਣਾ ਗੁਰੂ ਦਿੰਦਾ ਹੈ ਨਾ ਉਹਨੇ ਜ਼ਰੂਰ ਉਹ ਜੀਵਨ ਦਿੱਤਾ ਹੋਊਗਾ। ਅੰਮ੍ਰਿਤ ਪੀਵੋ ਸਦਾ ਚਿਰ, ਉਹਨੇ ਆਤਮਕ ਜੀਵਨ ਉਹਨਾਂ ਨੂੰ ਬਖਸ਼ਿਆ ਹੋਊਗਾ ਜਿਹੜੇ ਸਰੋਵਰ ਚ ਡਿੱਗੇ ਨੇ। ਤੂੰ ਸਰੀਰ ਦੇ ਜੀਵਨ ਨੂੰ ਕਹਿੰਦਾ ਹੈ, ਸਰੀਰ ਤੇ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਜਿਹੜੇ ਮੇਰੇ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਡਿੱਗੇ ਨੇ ਉਹਨਾਂ ਨੂੰ ਆਤਮਕ ਜੀਵਨ ਮਿਲਿਆ ਹੀ ਹੋਊਗਾ। ਤੇ ਭਾਗਾਂ ਵਾਲੇ ਫਿਰ ਮਨਜੀਤ ਸਿੰਘ ਸਾਹਿਬ ਨੇ ਵੀ ਉੱਥੇ ਇਸ਼ਨਾਨ ਕੀਤਾ। ਤੇ ਇੱਕ ਗੱਲ ਆਪਾਂ ਨੂੰ ਭੁੱਲ ਜਾਂਦੀ ਹੈ, ਆਪਾਂ ਕੇਵਲ ਇਸ਼ਨਾਨ ਕਰਦੇ ਹਾਂ, ਗੁਰੂ ਕੇ ਪਿਆਰ ਵਾਲੇ ਕਹਿੰਦੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਾਰਾ ਸ਼ਬਦ ਕਰ ਇਸ਼ਨਾਨ, ਅੱਗੇ ਪੜੋ ਫਿਰ, ਆ ਨੀ ਕਰਦੇ ਆਪਾਂ, ਕੇਵਲ ਇਸ਼ਨਾਨ ਕਰਦੇ ਹਾਂ। ਉੱਥੇ ਵੀ ਕਿ ਘੰਟਿਆਂ ਬੱਧੀ ਮਨਜੀਤ ਸਿੰਘ ਸਾਹਿਬ ਨੇ ਸਿਮਰਨ ਕੀਤਾ, ਅਜੇ ਜਿਉਂਦਾ ਜਾਗਦਾ ਹੈ। ਐਡਰੈਸ ਦਾਸ ਕੋਲ ਹੈਗਾ, ਸ਼੍ਰੋਮਣੀ ਕਮੇਟੀ ਕੋਲ ਹੈਗਾ, ਦਿੱਲੀ ਕਮੇਟੀ ਕੋਲ ਹੈਗਾ, ਤੇ ਉਹਦਾ ਐਡਰੈਸ ਲੈ ਕੇ ਤੁਸੀਂ ਉਹਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿ 8ਵੇਂ ਦਿਨ ਗੁਰੂ ਰਾਮਦਾਸ ਨੇ ਉਹਦੀਆਂ ਅੱਖਾਂ 'ਚ ਰੋਸ਼ਨੀ ਬਖਸ਼ਤੀ। ਵਿਸ਼ਵਾਸ ਵਿੱਚ ਆਖੋ ਦੁੱਖ

0: guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru
1: guru nanak di kripa da sadka ede netran vich vi roshni aayi ਇਹ ਖਬਰ ਜਿਹੜੀ ਆ ਅਜੀਤ ਅਖਬਾਰ ਵਿੱਚ ਦੋ ਜਗ੍ਹਾ ਤੇ ਲੱਗੀ ਮਗਰ ਜਿੰਨੀ ਲੱਗਣੀ ਚਾਹੀਦੀ ਸੀ ਹੁਣ ਸਾਡੇ ਵਾਰੀ ਨੀ ਟੀਵੀ ਤੇ ਵਿਖਾਇਆ ਸਾਡੇ ਵਾਰੀ ਨੀ ਟੀਵੀ ਤੇ ਬਾਰ ਬਾਰ ਖੜਿਆ ਕਰਕੇ ਵਿਖਾਇਆ ਉਸ ਬੱਚੇ ਨੂੰ ਕਿ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਗੁਰੂ ਰਾਮਦਾਸ ਨੇ ਬਖਸ਼ੀ ਚੰਗਾ ਪੁਆਇੰਟ ਜਿਹੜਾ ਇਸ ਕੌਮ ਦਾ ਵਾ ਉਹਨੂੰ ਕੋਈ ਹਾਈਲਾਈਟ ਕਰਦਾ ਹੀ ਨਹੀਂ ਹਰ ਬੰਦਾ ਇਸ ਕੌਮ ਦਾ ਮੈਂ ਇੱਕ ਵਾਰ ਮਨ ਵਿੱਚ ਸੋਚਿਆ ਕਿ ਹੇ ਵਾਹਿਗੁਰੂ ਪਿਤਾ ਜੀ ਇਸ ਸਿੱਖ ਕੌਮ ਦੇ ਪੱਲੇ ਕਿਉਂ ਦੁਨੀਆ ਪੈ ਗਈ ਸਾਰੀ ਇਹਦੀ ਦੁਸ਼ਮਣ ਕਿਉਂ ਬਣ ਗਈ ਤੇ ਜਵਾਬ ਆ ਗਿਆ ਪਰਮਜੀਤ ਸਿੰਘ ਸੱਚ ਦਾ ਝੂਠ ਹਮੇਸ਼ਾ ਹੀ ਦੁਸ਼ਮਣ ਰਿਹਾ ਇਹ ਆ ਚਾਨਣ ਤੇ ਹਨੇਰੇ ਨੂੰ ਆਉਂਦਾ ਡਰ ਕਿ ਜਿੱਦਣ ਚਾਨਣ ਸਾਰੇ ਫੈਲ ਗਿਆ ਮੇਰੀ ਜਗ੍ਹਾ ਹੀ ਨੀ ਰਹਿਣੀ ਮੇਰੀ ਥਾਂ ਹੀ ਨੀ ਰਹਿਣੀ ਕਿਸੇ ਨੇ ਉੱਲੂ ਨੂੰ ਪੁੱਛਿਆ ਉੱਲੂ ਨੂੰ ਧਿਆਨ ਦਿਓ ਜੀ ਕਿਸੇ ਨੇ ਉੱਲੂ ਨੂੰ ਪੁੱਛਿਆ ਕਿ ਸੂਰਜ ਕਦੀ ਵੇਖਿਆ ਹੀ ਤੇ ਉੱਲੂ ਵਾਕਿਆ ਨੀ ਸੀ ਕਦੀ ਵੇਖਿਆ ਕਿਹਾ ਗੱਲਾਂ ਜੀਵਨ ਦੇ ਦਿੰਦੀਆਂ ਭਾਈ ਸਾਹਿਬ ਸਿਮਰਨ ਕਈਆਂ ਦਿਨਾਂ ਦਾ ਬੰਦ ਹੋ ਗਿਆ ਮੈਂ ਕੀ ਹੋਇਆ ਕਹਿੰਦਾ ਇੱਥੇ ਇੱਕ ਮਕਸੀਕਾ ਆਉਂਦਾ ਫੁੱਲ ਪਹਿਨਾ ਰਿਹਾ ਤੇ ਉਹ ਰੋਜ਼ ਮੈਨੂੰ ਕਹਿੰਦਾ ਲੈ ਮੈਨੂੰ ਕਾਗਜ਼ ਤੇ ਕੁਝ ਲਿਖ ਦੇ ਤੇ ਕਹਿੰਦਾ ਮੈਂ ਦੋ ਕੁ ਦਿਨ ਤੇ ਲਿਖ ਦਿੰਦਾ ਰਿਹਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹੈ ਜੁਨੀ ਸਾਹਿਬ ਭੰਗ ਤੇ ਕਦੀ ਕਹਿੰਦਾ ਮੈਨੂੰ ਆਈਸਕ੍ਰੀਮਾਂ ਦੇ ਨਾਂ ਲਿਖ ਦੇ ਕਦੀ ਕੁਝ ਲਿਖ ਦੇ ਤੇ ਭਾਈ ਸਾਹਿਬ ਜਿੱਦਣ ਦਾ ਮੈਂ ਲਿਖ ਕੇ ਦੇਣਾ ਵਾ ਉਦਣ ਦਾ ਮੇਰਾ ਸਿਮਰਨ ਬੰਦ ਹੋ ਗਿਆ ਮੈਂ ਕਿਹਾ ਵਾਹ ਉਹ ਗੁਰੂ ਦਿਆ ਸਿੱਖਾ ਵਿਸ਼ਵਾਸ ਹੋਵੇ ਤੇ ਤੇਰੇ ਵਰਗਾ ਜਿਹੜਾ ਮਿੰਟਾਂ ਚ ਕੜਾਚ ਕਰਦਾ ਟੁੱਟ ਜਾਏ ਕਿਤੇ ਵਿਸ਼ਵਾਸ ਕਰ ਬਾਬੇ ਕਬੀਰ ਵਰਗਾ ਭਗਤ ਰਵਿਦਾਸ ਵਰਗਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਿਤੇ ਵਿਸ਼ਵਾਸ ਕਰ ਗੁਰੂ ਅਰਜਨ ਦੇਵ ਸਾਹਿਬ ਵਰਗਾ ਮੂੰਹ ਲਾਲ ਨਸਿਓ ਪ੍ਰੀਤ ਬਣੀ ਪ੍ਰੀਤ ਬਣੀ ਇਹ ਹੁਣ ਤੋਰੀ ਨਾ ਟੁੱਟੇ ਚੋਰੀ ਨਾ ਛੁੱਟੇ ਐਸੀ ਬਾਦੋ ਖਿੰਚਤ ਨਹੀਂ ਕਿਤੇ ਵਿਸ਼ਵਾਸ ਬਣਾ ਭਾਈ ਮਤੀ ਦਾਸ ਵਰਗਾ ਤੈਨੂੰ ਕੋਈ ਡਰ ਆ ਗਿਆ ਉਸ ਬਲਵੀਨੇ ਦੇ ਕੋਲੋਂ ਆਪਣੇ ਅੰਦਰ ਝਾਤੀ ਮਾਰ ਕਿਤੇ ਇੱਥੇ ਗਾਇਬ ਪਿਆ ਹੈ ਕਿ ਤੇਰੇ ਅੰਦਰ ਨੁਕਸ ਆਇਆ ਫਲਪੀਨੇ ਨੂੰ ਦੋ ਅਕਸ਼ਰ ਲਿਖ ਦਿੰਦਾ ਵਾ ਤੇ ਕੀ ਫਲਪੀਨੇ ਦਾ ਮੰਤਰ ਤੇਰੇ ਤੇ ਚੱਲ ਗਿਆ ਤੇ ਤੇਰਾ ਨਿਤਨੇ ਭੰਗ ਹੋ ਗਏ ਕਮਾਲ ਦੀ ਗੱਲ ਆ ਸਿੱਖੋ ਵਿਸ਼ਵਾਸ ਟੁੱਟਦਾ ਜਾਂਦਾ ਹੈ ਵਿਸ਼ਵਾਸ ਵਿੱਚ ਆਣ ਕੇ ਆਖੋ

गुरु अगे कृपा करो बेनती करो हे मेरे सतगुरु ऐसा रंग चाढ़ दे एक बार जेड़ा रंग कह दे काया रंगन जे थिए प्यारे पाइए नाओ रंगन वाला जे रंगे साहेब रंगन वाला जे ऐसा रंग कहते एहो जिहा रंग चढ़ दे बाबा बंदा सिंह बहादुर नूं जदों फरखशीर ने फड़िया ते गुरु दे सिखो कहते अपने वड्डे वडेरिया का इतिहास पढ़ियो अपने वड्डे वडेरिया का इतिहास पढ़ के उत्ते गर्व करिया करो माण करिया करो उहदे उत्ते 700 साथी दे नाल जदों फड़ के खड़िया ते रोज वारी सिर गुरु दे सिखां दे सिर कलम कीते जांदे सी दिल्ली चांदनी चौक ते आखिर जदों सूरमे दी वारी आई पिंजरे दे विचों कढ़िया ते इतना बहालिया सी जंजीर मारे सी ते चार चफेरे पहरा सी ते आखण लगे हुण दस गुरु दे सिखा एक पासे मौत ही एक पासे गुरु ही दस की चुनना ही ध्यान दियो सिखी जदों परखी गई पता नहीं किस तरह की हुण आर्टिफिशियल जी सिखी बन गई है निकिया निकिया गल्लां ते शराब की गलासी ते सिखी डिग पैंदी नाई की दुकान ते सिखी डिग पैंदी दो चार पांच रुपये मिल जाण कौडियां दे पास सिखी विक जांदी है अज दा सिख सिख कमाउंदा कितना है इहदे मन विचों शरदा टुट क्यों नहीं गई है दो गल्लां रख दित्तियां एक पासे सजना आ तत्ता कीता जमूरी ते तेनू असी मौत भी यह नहीं कि गोली मार के मार देना है इस जमूर दे नाल तत्ते कीते नाल तेरा बोटियां नाल मास तोड़ना है ध्यान दियो अज मैं बच्चे नू दस रहा सा ते कहिंदे इतना उन्हू शहीद किया मैं कहा गुरमुखा कि पढ़ के वेखो ओहदा इतिहास इतना गुरु का सिख बह गया ते जलाद लैके जमूर इतना इतना आ वेखो तोड़ तोड़ के तत्ते जमूरां दे नाल बोटियां मास दियां तोड़ियां ते हर बोटी टुटन दे नाल कहिंदा सी धन गुरु गोबिंद सिंह साहब जे को किसे नू नशा चढ़दा है ना किसे दे प्यार विच आण के ओहदियां अखां विच नेत्रां विच लाली चढ़दी जांदी सी ते बोटियां तोड़ तोड़ के जदों खूनो खून कर दिता ते फिर भी गुरु का सिख ना डोलिया ते फिर जलाद कहण लगा बाबा बंदा सिंह साडे कोल इक होर तरीका हैगा है तेनू मौत दे खौफ तों भी ज्यादा डराउण वाला ते गुरु दे सिख ने नेत्रां विच खून भरिया सी आख्या ओह किहड़ा ते फिर चार साल का पुत लिया सामने आखो सतनाम श्री इतिहास के पन्ने पढ़ो बाबा बंदा सिंह बहादुर का चार साल का पुत लिया आखन लगे ए पुत केदा है कह लगा सतगुरु का बख्शिया दास का पुत है कह लगे फिर तेनू ए ते तेरी कमजोरी हो ए ते तेरी वीकनेस होगी एदे वल वेख के तू सिखी छड़ेगा कह लगा नहीं वो सजना एदे वल वेख के ते रंग होर चढ़ गया ਇਹਦੇ ਵਿੱਚ ਆਣ ਕੇ ਤੇ ਰੰਗ ਰੰਗਣ ਵਾਲਾ ਜੇ ਰੰਗੇ ਇਹ ਰੰਗਣ ਵਾਲੇ ਨੇ ਰੰਗ ਹੀ ਐਸਾ ਚਾੜਿਆ ਵਾ ਇਹ ਤੇ ਘੱਟੋ ਘੱਟ ਚੜ੍ਹਨਾ ਹੀ ਚੜ੍ਹਨਾ ਹੈ ਹੁਣ ਤੇ ਫਿਰ ਐਸਾ ਕੀਤਾ ਉਹਨਾਂ ਨੇ ਆਖਿਆ ਅਸੀਂ ਇਸ ਤਰ੍ਹਾਂ ਕਰਨਾ ਹੀ ਤੇਰੇ ਪੁੱਤਰ ਨੂੰ ਤੇਰੇ ਸਾਹਮਣੇ ਕਤਲ ਕਰਨਾ ਹੀ ਅਸੀਂ ਹੁਣ ਦੱਸ ਗੁਰੂ ਪਿਆਰਾ ਕਿ ਮੌਤ ਉਹਨੇ ਕਿਹਾ ਗੁਰੂ ਪਿਆਰਾ ਵਾ ਮੌਤ ਦਾ ਮੈਨੂੰ ਕੋਈ ਡਰ ਨਹੀਂ ਤੇ ਗੁਰੂ ਦੇ ਸਿੱਖੋ ਇਤਰਾ ਸਾਹਮਣੇ ਲਿਆ ਕੇ ਪੁੱਤ ਪਾਤਾ ਲੰਮੇ ਤੇ ਇਤਰਾ ਤਿੱਖਾ ਛੁਰਾ ਲਿਆ ਕੇ ਜਲਾਦ ਨੇ ਆਖਿਆ ਵੇਖ ਲਾ ਹੁਣ ਦੀ ਘੜੀ ਹੈਗੀ ਗੁਰੂ ਦਾ ਖਹਿੜਾ ਛੱਡ ਦੇ ਦੀਨ ਅਮਾਨ ਕਬੂਲ ਕਰ ਲਾ ਮੁਸਲਮਾਨ ਬਣਨਾ ਮੰਨ ਲਾ ਹੁਣੇ ਤੇਰਾ ਪੁੱਤ ਛੱਡ ਦਾਂਗੇ ਪੁੱਤ ਰੋਜ਼ ਨੀ ਮਿਲਦੇ ਪੁੱਤ ਬੜੇ ਮਿੱਠੇ ਬੇਵੇ ਹੀ ਉਹਨੇ ਕਿਹਾ ਸੱਜਣਾ ਜਿਹੜੇ ਗੁਰੂ ਨੇ ਦਿੱਤਾ ਸਿੱਖੀ ਵੀ ਗੁਰੂ ਦੀ ਤੇ ਸਿੱਖੀ ਕੀਮਤੀ ਪੁੱਤ ਨਾਲੋਂ ਸਿੱਖੀ ਕੀਮਤੀ ਉਹਨਾਂ ਕਿਹਾ ਅੱਛਾ ਫਿਰ ਇੱਥੋਂ ਲਿਆਂਦਾ ਜਲਾਦ ਨੇ ਤੁਸੀਂ ਕਦੀ ਉਸ ਤਰ੍ਹਾਂ ਦੀ ਫੋਟੋ ਵੇਖੀ ਹੋਊਗੀ ਇੱਥੋਂ ਲਿਆਂਦਾ ਜਲਾਦ ਨੇ ਤਿੱਖਾ ਕੀਤਾ ਛੁਰਾ ਤੇ ਚਾਰ ਸਾਲ ਦੇ ਪੁੱਤ ਦੇ ਕਲੇਜੇ ਚ ਮਾਰਿਆ ਤੇ ਜਦੋਂ ਪੁੱਤ ਕਲੇਜੇ ਦੇ ਵਿੱਚ ਵੱਜਾ ਛੁਰਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫੇਰ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਿਰਪਾ ਰੱਖੀ ਆਪਣੇ ਦਾਸ ਦੇ ਉੱਤੇ ਇਸ ਇਮਤਿਹਾਨ ਦੇ ਵਿੱਚੋਂ ਪਾਸ ਕਰ ਲਈ ਕਦੀ ਤੂੰ ਚਮਕੌਰ ਦੀ ਗੜੀ ਵਿੱਚ ਆਖਿਆ ਸੀ ਸਾਰੀ ਦੁਨੀਆ ਆਪਣੇ ਪੁੱਤ ਨੂੰ ਕੰਡਾ ਵੀ ਵੱਜੇ ਤੇ ਹੌਕਾ ਲੈਂਦੀ ਮਗਰ ਜਦੋਂ ਅਜੀਤ ਨੂੰ ਤੋਰਿਆ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਤੇ ਇੱਕ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਅਜੀਤ ਸਿੰਘ ਹਸਰਤ ਹੈ ਮੁਝੇ ਹਸਰਤ ਹੈ ਮੇਰੇ ਮਨ ਵਿੱਚ ਸ਼ੌਕ ਹੈ ਹਸਰਤ ਹੈ ਚਾਹਤ ਹੈ ਕਿ
ਤੇ ਪਿਓ ਜਿੱਡਾ ਹੀ ਹੋ ਚੁੱਕਿਆ ਸੀ ਬਾਬਾ ਅਜੀਤ ਸਿੰਘ ਸਾਹਿਬ ਕਹਿਣ ਲੱਗਾ ਪਿਤਾ ਜੀ ਦੱਸੋ ਤੁਹਾਡੀ ਕੀ ਹਸਰਤ ਆ ਤੇ ਪਿਤਾ ਜੀ ਨੇ ਆਖਿਆ ਹਸਰਤ ਹੈ ਮੁਝੇ ਕਿ ਬਰਸ਼ੀ ਖਾਤੇ ਹੋਏ ਤੁਝੇ ਦੇਖੂ ਮੇਰੇ ਮਨ ਵਿਚ ਸ਼ੌਕ ਹੈ ਅਜੀਤ ਸਿੰਘ ਕਿ ਤੇਰੇ ਕਲੇਜੇ ਚ ਬਰਸ਼ੀਆਂ ਵੱਜਣ ਤੇ ਪਿਓ ਵੇਖੇ ਤੇ ਤੂੰ ਸਨਮੁਖ ਹੋ ਕੇ ਰਣ ਦੇ ਵਿਚ ਸ਼ਹੀਦ ਹੋਵੇਂ ਪਿੱਠ ਵਿਚ ਵਾਰ ਨਾ ਖਾਵੀ ਸ਼ੇਰ ਦਾ ਪੋਤੇ ਤੇ ਫਿਰ ਇਤਨੇ ਸਨਮੁਖ ਹੋ ਕੇ ਸ਼ਹੀਦ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਕਲੇਜੇ ਚ ਜਦੋਂ ਮਾਰਿਆ ਛੁਰਾ ਤੇ ਪੁੱਤ ਨੇ ਤਰਫਣਾ ਤੇ ਸੀ ਸਰੀਰ ਕਰਕੇ ਆਖਣ ਕੇ ਵੇਖ ਇਹ ਕੀ ਹੋਇਆ ਮਗਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਨੂੰ ਤੇ ਅਸਰ ਹੀ ਕੋਈ ਨੀ ਹੋਇਆ ਤੇ ਫਿਰ ਜਲਾਦ ਨੇ ਗੁਰੂ ਦੇਵ ਸਿੱਖੋ ਐਡਾ ਤਪਸਵੀ ਐਡਾ ਮਹਾਨ ਸੂਰਬੀਰ ਪੰਥ ਦਾ ਹੋਇਆ ਕਿ ਜਲਾਦ ਨੇ ਇਤਨਾ ਛੁਰਾ ਫੇਰ ਕੇ ਇੰਨਾ ਮਘੋਰਾ ਕਰ ਲਿਆ ਕਲੇਜੇ ਦੇ ਵਿਚ ਚਾਰ ਸਾਲ ਦਾ ਬੱਚਾ ਵੇਖੋ ਆਪਣੀ ਨਜ਼ਰ ਵਿਚ ਇਕ ਵਾਰ ਸ਼ਾਹ ਤੋਂ ਜੋ ਆਖੋ ਸਤਨਾਮ ਸ੍ਰੀ ਤੁਹਾਡੇ ਵੀ ਘਰਾਂ ਵਿਚ ਚਾਰ ਸਾਲ ਦੇ ਬੱਚੇ ਆ ਵੇਖੇ ਹੀ ਆ ਵੇਖੇ ਜੇ ਕਿ ਨਹੀਂ ਚਾਰ ਸਾਲ ਦੇ ਬੱਚੇ ਜਾਣਦੇ ਹੋ ਕਿੰਨਾ ਮਾਸੂਮ ਉਹਨਾਂ ਦਾ ਮਾਸ ਹੁੰਦਾ ਏ ਉਹਦੇ ਵਿਚ ਇਤਨਾ ਫੇਰ ਦਿੱਤਾ ਛੁਰਾ ਤੇ ਆਖਣ ਲੱਗੇ ਅਜੇ ਵੀ ਨੀ ਡਰਿਆ ਕਹਿੰਦਾ ਅਜੇ ਵੀ ਨੀ ਡਰਿਆ ਰੰਗ ਦਿੱਤਾ ਪਰਮੇਸ਼ਵਰ ਨੇ ਆਪਣੇ ਇਤਿਹਾਸ ਦੇ ਪੰਨਿਆਂ ਤੇ ਮਾਣ ਕਰੋ ਕਦੀ ਦੁਨੀਆਂ ਤੇ ਇਹੋ ਜਿਹਾ ਪਿਓ ਨੀ ਮਿਲੂਗਾ ਜਿਹਨੇ ਇਹੋ ਜਿਹੀ ਸਜ਼ਾ ਵੀ ਭੁਗਤੀ ਹੋਵੇ ਕਿ ਜਲਾਦ ਨੇ ਕੰਪ ਕਰਦਾ ਇਹਦੇ ਕਲੇਜੇ ਚ ਹੱਥ ਮਾਰ ਲਿਆ ਤੇ ਇਤਨਾ ਰੁੱਗ ਚ ਇਹਦਾ ਕਲੇਜਾ ਫੜ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਤੇ ਆਖਣ ਦਾ ਹੁਣ ਕਹਿ ਗੁਰੂ ਪਿਆਰਾ ਮੌਤ ਪਿਆਰੀ ਕਿ ਸਿੱਖੀ ਪਿਆਰੀ ਆ ਕਹਿਣ ਲੱਗਾ ਨੀ ਸਿੱਖੀ ਪਿਆਰੀ ਆ ਤੇ ਗੁਰੂ ਦੇ ਸਿੱਖੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਤਾ ਪੁੱਤ ਦਾ ਕਲੇਜਾ ਫਿਰ ਵੀ ਕਹਿੰਦਾ ਸੀ ਨਹੀਂ ਸਿੱਖੀ ਪਿਆਰੀ ਸਿੱਖੀ ਪਿਆਰੀ ਸਾਡਾ ਸਿਦਕ ਕਿਉਂ ਟੁੱਟ ਗਿਆ ਏ ਸਾਡੇ ਸਿਦਕ ਵਿਚ ਤਰੇੜਾਂ ਕਿਉਂ ਪੈ ਗਈਆਂ ਅੰਮ੍ਰਿਤ ਉਹ ਬਾਟਾ ਉਹ ਬਾਣੀ ਉਹ ਅਜੇ ਤੇ ਤੁਹਾਡੇ ਦੁਆਲੇ ਜਮ ਹੋਏ ਨੇ ਜਿਨ੍ਹਾਂ ਨੇ ਤਰੇੜਾਂ ਪਾਉਣੀਆਂ ਨੇ ਜਿਨ੍ਹਾਂ ਜਿਨ੍ਹਾਂ ਛਕਿਆ ਪ੍ਰਪਤ ਰਹੋ ਜਿਨ੍ਹਾਂ ਜਿਨ੍ਹਾਂ ਛਕਿਆ ਗੁਰੂ ਦੇਵ ਸਿੱਖੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹੋ ਜਿਹੀਆਂ ਕਿਤਾਬਾਂ ਨੀ ਪੜ੍ਹਨੀਆਂ ਵੈਸੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਆਖੋ ਸਤਨਾਮ ਸ੍ਰੀ ਕੋਈ ਤੁਹਾਡੀ ਸਟੇਜ ਦੇ ਉੱਤੇ ਉਹਦੀ ਕਿਤਾਬ ਦੀ ਗੱਲ ਨਾ ਸੁਣਾਵੇ ਕੋਈ ਤੁਹਾਡੀ ਸਟੇਜ ਦੇ ਉੱਤੇ ਇਹ ਹੁਕਮਨਾਮਾ ਜਾਰੀ ਹੋਇਆ ਹੈ ਕਿ ਇਹਦੀ ਨਾ ਕਿਤਾਬ ਪੜ੍ਹਨੀ ਆ ਨਾ ਖਰੀਦਣੀ ਆ ਤੇ ਨਾ ਕਿਤੇ ਵੇਚਦਿਆਂ ਵੇਖਣੀ ਆ ਜਿੱਥੇ ਵਿਕਦੀ ਹੋਵੇ ਉਹਨੂੰ ਮਨਾ ਕਰਨਾ ਮੈਂ ਕਹਿੰਦਾ ਕਈ ਗੱਲਾਂ ਹੋਣਗੀਆਂ ਚੰਗੀਆਂ ਉਹਦੀਆਂ ਵੀ ਜਿਹੜੀਆਂ ਉਹਨੇ ਇੱਕ ਚੰਗੀ ਗੱਲ ਦੇ ਪਿੱਛੇ ਇਹੋ ਜਿਹੀਆਂ ਗੱਲਾਂ ਦਾ ਆਸਰਾ ਲੈ ਕੇ ਤੁਹਾਡੀਆਂ ਜੜ੍ਹਾਂ ਪੁੱਟਣੀਆਂ ਸ਼ੁਰੂ ਕੀਤੀਆਂ ਜੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਚੇਤ ਮੈਂ ਨੀ ਕਹਿੰਦਾ ਸੰਤ ਚੰਗੇ ਨੇ ਮੈਂ ਦੋ ਪੱਖ ਲੈ ਕੇ ਤੁਰਦਾ ਨਾ ਤਾਂ ਮੈਂ ਸੰਤਾਂ ਦੇ ਨਾਮ ਮਿਸ਼ਨਰੀ ਹਾਂ ਮੈਂ ਤਾਂ ਗੁਰੂ ਦੀ ਗੱਲ ਗੁਰੂ ਨਾਨਕ ਦਾ ਕੁੱਤਾ ਹੋਣ ਦੇ ਨਾਤੇ ਕਰਦਾ ਵਾਂ ਕਿ ਜਿਨ੍ਹਾਂ ਸੰਤਾਂ ਨੇ ਪਖੰਡ ਕੀਤੇ ਨੇ ਜੋਤਾਂ ਦੇ ਦੀਵਿਆਂ ਦੇ ਤੀਸਰੇ ਚੌਥੇ ਪੰਜਵੇਂ ਹਵੰਦੇ ਅਖੰਡ ਪੜੇ ਸੰਪਟ ਦੇ ਉਹ ਵੀ ਪਖੰਡੀ ਨੇ ਮਗਰ ਉਹਦੇ ਨਾਲ ਉਹ ਕਿਤੇ ਮਾਰੂ ਹੋਏ ਆ ਜਿਹੜਾ ਕਹਿੰਦਾ ਵਾ ਅੱਜ ਇਹਨੇ ਕਿਹਾ ਵਾ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੁਣ ਇਹਦਾ ਅਗਲਾ ਹਥਿਆਰ ਇਹ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਈਏ ਕੱਢਣੇ ਨੇ ਭੱਟਾਂ ਦੇ ਸਵਈਏ ਕੱਢਣੇ ਕਹਿੰਦੇ ਉਹ ਬਾਣੀ ਨਹੀਂ ਧਿਆਨ ਦਿਓ ਜੇ ਤੁਸੀਂ ਚੁੱਪ ਚਪੀਤੇ ਪੰਜ ਬਾਣੀਆਂ ਦੇ ਵਿੱਚੋਂ ਤਿੰਨ ਬਾਣੀਆਂ ਹਟਾਤੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚੋਂ ਇਹਨੇ ਕਹਿਣਾ ਸਵਈਏ ਕੱਢੋ ਤੇ ਸਵਈਆਂ ਤੋਂ ਬਾਅਦ ਇਹਨੇ ਕਹਿਣਾ ਭਗਤਾਂ ਦੀ ਬਾਣੀ ਕੱਢੋ ਕਿੱਥੇ ਲੈ ਕੇ ਜਾਊਗਾ ਤੁਹਾਨੂੰ ਇਹ ਸਚੇਤ ਹੋ ਜਾਓ ਗੁਰੂ ਦੇ ਸਿੱਖੋ ਆਪਣੇ ਸਿਦਕ ਵਿੱਚ ਇੰਨੇ ਪ੍ਰਪੱਕ ਹੋ ਕਿੱਡਾ ਮਹਾਨ ਹੋ ਗੁਰੂ ਦਾ ਸੂਰਮਾ ਹੈ ਪੁੱਤ ਦਾ ਕਲੇਜਾ ਪਾ ਕੇ ਵੀ ਮੂੰਹ ਦੇ ਵਿੱਚ ਕਹਿੰਦਾ ਮੈਨੂੰ ਗੁਰੂ ਦੀ ਸਿੱਖੀ ਪਿਆਰੀ ਆ ਇੱਕ ਵਾਰ ਆਖੋ ਗੁਰੂ ਦੀ ਇੱਕ ਵਾਰ ਤਰਾਨਾ ਗਾ ਲੋ ਜਿਹੜਾ ਬਾਬੇ ਬੰਦੇ ਨੇ ਗਾਇਆ ਹੈ

0: ਗੱਲ ਦੇ ਉੱਤੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
1: ਦੁੱਖ ਭੰਜਨ ਤੇਰਾ ਨਾਮ
0: ਦੁੱਖ ਭੰਜਨ ਤੇਰਾ ਨਾਮ ਜੀ ਉਸ ਨਾਮ ਦਾ ਅਭਿਆਸ ਕਰੀਏ ਉਸ ਨਾਮ ਦੇ ਨਾਲ ਜੁੜੀਏ ਮੇਰਾ ਸਤਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਇੱਕ ਛੋਟੇ ਤੋਂ ਛੋਟੇ ਬੱਚੇ ਤੋਂ ਬਜੁਰਗ ਤੱਕ ਸਿੱਖ ਦੇ ਮਨ ਵਿਚ ਇਹ ਵਿਸ਼ਵਾਸ ਬਣ ਜਾਏ ਕਿ ਹਰ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਪਰਮੇਸ਼ਵਰ ਦਾ ਨਾਮ ਆ ਉਹ ਪਰਮੇਸ਼ਵਰ ਦੀ ਬੰਦਗੀ ਆ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨਾਂ ਦੇ ਕੋਲੋਂ ਦੁੱਖ ਦਲਿੱਦਰ ਨਸ ਜਾਂਦੇ ਨੇ ਜਿਸ ਸਿਮਰਤ ਦੁੱਖ ਡੇਰਾ ਢਹੇ ਬੋਲੋ ਜਿਸ ਸਿਮਰਤ ਦੁੱਖ ਫੇਰ ਗੱਜ ਕੇ ਇੱਕ ਵਾਰ ਉਹਨੇ ਵਿਸ਼ਵਾਸ ਵਿਚ ਆਖੋ ਜਿਸ ਸਿਮਰਤ ਦੁੱਖ ਡੇਰਾ ਢਹੇ ਜਿਸ ਸਿਮਰਤ ਜਮ ਕਛੂ ਨਾ ਕਹੇ ਆ ਵੇਖੋ ਸੁਣੋ ਜਿਸ ਸਿਮਰਤ ਜਮ ਕਛੂ ਨਾ ਕਹੇ ਜਿਸ ਸਿਮਰਤ ਹੋਤ ਸੂਕੇ ਹਰੇ ਇਹ ਸਿਮਰਨ ਦੀ ਬਰਕਤ ਆ ਜੇ ਸਿਮਰਤ ਡੂਬਤ ਪਾਹਨ ਤਰੇ ਜਿਹਦਾ ਸਿਮਰਨ ਕਰਨ ਡੁੱਬਦੇ ਪੱਥਰ ਤਰਦੇ ਨੇ ਆਹ ਉਹਦਾ ਸਿਮਰਨ ਕਰੀਏ ਕਿਤੇ ਇਹਨਾਂ ਦੀਆਂ ਗੱਲਾਂ ਛੁੱਟ ਕੇ ਡਾਲੀਆਂ ਦੇ ਨਾਲ ਹੱਥ ਪਾ ਲੈ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਇੱਕ ਮੂਲ ਲੱਗੇ ਮੂਲ ਮਿਹਣੇ ਮੁੱਢ ਜੜ ਜੜ ਜੜ ਜੜ ਪਰਮੇਸ਼ਵਰ ਦਾ ਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਦੇ ਨਾਲ ਜਿਹੜੀਆਂ ਜੀਵ ਆਤਮਾਵਾਂ ਜੁੜਨ ਗਈਆਂ ਸਾਹਿਬ ਜੀ ਨੇ ਲਿਖ ਦਿੱਤਾ ਹੈ ਕਿ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ ਬੋਲੋ ਮੂਲ ਲੱਗੇ ਤਿੰਨੀ

0: ਨਾਲ ਨਹੀਂ ਚੰਬੜਨਾ, ਪਦਾਰਥਾਂ ਨਾਲ ਨਹੀਂ ਚੰਬੜਨਾ, ਜਿਹੜਾ ਮੋਢਿਆ ਪਰਮੇਸ਼ਵਰ ਦੁਨੀਆਂ ਨਾਲ ਨਹੀਂ ਚੰਬੜਨਾ, ਦੁਨੀਆਂ ਦਾ ਮੋਢਿਆ ਵਿੱਚ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਉਹ ਜਿਹਦਾ ਵਿਸ਼ਵਾਸ ਆ, ਜਿਹੜਾ ਕਰ ਆਸਣ ਡਿੱਠੋ ਚਾਓ, ਕਰ ਆਸਣ ਦੂਈ ਕੁਦਰਤ ਸਾਜੀਏ, ਦੂਈ ਇਹ ਜਿਹੜੀ ਕੁਦਰਤ ਤੁਸੀਂ ਦੇਖ ਰਹੇ ਹੋ ਜਿਹੜੀ ਦੁਨੀਆਂ ਵਾ ਇਹ ਦੋ ਨੰਬਰ ਦੀ ਆ। ਇਸ ਪਾਲਕੀ ਸਾਹਿਬ ਜਿਹਦੇ ਵਿੱਚ ਮੰਜਾ ਸਾਹਿਬ ਦੇ ਉੱਤੇ ਆਪਾਂ ਸਤਿਗੁਰੂ ਦਾ ਪ੍ਰਕਾਸ਼ ਕੀਤਾ ਵਾ, ਮੰਜੇ ਦੇ ਅਪਾਸ਼ਕ ਨਹੀਂ ਆਪਾਂ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਪਾਸ਼ਕ ਆ। ਇਸ ਮੰਜੇ ਦਾ ਸਤਿਕਾਰ ਤਾਂ ਵਾ ਕਿ ਇਸ ਮੰਜੇ ਦੇ ਉੱਤੇ ਮੇਰਾ ਸਤਿਗੁਰੂ ਬੈਠਾ ਹੈ। ਇਸ ਕਰਕੇ ਇਸ ਦੇਹ ਦੇ ਵਿੱਚ ਇਸ ਦੁਨੀਆਂ ਦਾ ਵੀ ਅਸੀਂ ਤਾਂ ਸਤਿਕਾਰ ਕਰਦੇ ਹਾਂ, ਕੁਦਰਤ ਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ ਕਿ ਕੁਦਰਤ ਦੇ ਵਿੱਚ ਕਾਦਰ ਬੈਠਾ ਹੈ। ਕੁਦਰਤ ਦੇ ਵਿੱਚ ਦੂਈ ਕੁਦਰਤ ਸਾਜੀਏ, ਪੜੋ ਦੂਈ ਆਪੀ ਨੇ ਆਪ ਸਾਜਨ ਆਪੀ ਨੇ ਰਚਿਓ ਨਾਉ, ਅੱਗੇ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਟੋ, ਵਿੱਚ ਆਸਣ ਲਾ ਕੇ ਬੈਠਾ ਹੈ ਨਾ, ਤਾਂ ਕੁਦਰਤ ਨਾਲ ਪਿਆਰ ਆ। ਜਦੋਂ ਕੋਈ ਬੰਦਾ ਮਰ ਜਾਂਦਾ ਜਿਹਦੇ ਵਿੱਚੋਂ ਜੋਤ, ਉਹਨੂੰ ਕਿਉਂ ਨੀ ਮੱਥੇ ਟੇਕਦੇ? ਫਿਰ ਇੱਥੇ ਗਿਆਨਤਾ ਚ ਉਹਨੂੰ ਵੀ ਟੇਕਦੇ ਨੇ, ਮਗਰ ਆਪਾਂ ਤੇ ਜਾਗਦੀ ਜੋਤ ਦੇ ਭਸ਼ਕਿਆਂ। ਗੁਰੂ ਨਾਨਕ ਪਾਤਸ਼ਾਹ ਨਾਮ ਕੇ ਧਾਰੇ ਸਗਲੇ ਜਨਤ, ਮੂਲ ਦੇ ਨਾਲ ਜੁੜਨਾ ਹੈ, ਮੂਲ ਪਰਮੇਸ਼ਵਰ ਦਾ ਨਾਮ ਹੈ। ਜਿਹੜੇ ਮੂਲ ਨਾਲ ਜੁੜ ਗਏ ਉਹਨਾਂ ਨੂੰ ਕਹਿ ਦਿੱਤਾ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਜਿਹੜੇ ਡਾਲਾਂ ਨਾਲ ਸੰਸਾਰ ਨਾਲ ਚੜ ਗਏ ਤੇ ਮੂਲ ਭੁੱਲ ਗਿਆ, ਉਹਨਾਂ ਦਾ ਜਨਮ ਗਵਾ ਜਾਣਾ ਹੈ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੂੰ ਸਰਵਣ ਕਰਨ ਲਈ ਮਨ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਅਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ।
0: ਸ਼ਬਦ ਦਾ ਵੇਗ ਵੇਖੋ, ਸ਼ਬਦ ਦੀ ਬੋਲੀ, ਸ਼ਬਦ ਦਾ ਸ਼ਿੰਗਾਰ ਕਿਤਨਾ ਘੜਿਆ। ਇੱਕ ਕਰਮਵੰਤ ਦੁਹਾਗਣ, ਇੱਕ ਜਿਹੜੀ ਸੁਹਾਗਣ ਪਰਮੇਸ਼ਵਰ ਦਾ ਨਾਮ ਜਪਣ ਵਾਲੀ, ਦੋਵਾਂ ਦਾ ਪੱਖ ਪੇਸ਼ ਕੀਤਾ। ਜਿਹੜਾ ਇੱਕ ਅੰਮ੍ਰਿਤ ਵੇਲੇ ਉੱਠਦਾ ਨਿਤਨੇਮ ਕਰਦਾ, ਇੱਕ ਦਿਨ ਨਹੀਂ ਨਿਤਨੇਮ ਕਰਦਾ, ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ, ਦੂਸਰੇ ਨੂੰ ਕੀ ਪਤਾ ਹੈ? ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਦੇ, ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕੀ ਕਹਿੰਦੇ? ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ, ਅੱਜ ਨਾ ਬੋਲੋ ਘਬਰਾਉਣਾ, ਅੱਜ ਨਾ ਬਾਬੇ ਨਾਨਕ ਦੀ ਬਾਣੀ ਆ ਰਸਨਾ ਤੇ ਲਿਆਓ, ਅੱਜ ਨਾ ਸੁੱਤੀ, ਅੱਜ ਨਾ ਨਿਤਨੇਮ ਕੀਤਾ, ਅੱਜ ਪਤੀ ਪਰਮੇਸ਼ਵਰ ਦੇ ਨਾਲ ਸੁੱਤੀ ਦਾ ਮਤਲਬ ਜੁੜੀ ਨਹੀਂ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ। ਤੇ ਸਾਰਾ ਦਿਨ ਪਤਾ ਕੀ ਹੁੰਦਾ ਹੈ? ਅੰਗ ਮੁੜੇ ਮੁੜ ਜਾਏ, ਅੰਗ ਹੱਥਾਂ ਪੈਰ ਇਤਰਾ ਹੋ ਕੇ ਜਾ ਰਹੇ ਨੇ, ਕੋਈ ਚੀਜ਼ ਚੰਗੀ ਨਹੀਂ ਲੱਗਦੀ, ਹਰ ਘੜੀ ਹਰ ਫੁਰਨੇ ਨਾਲ ਕੁਝ ਇਤਰਾ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਇਹ ਜਿੰਦੜੀ ਏ ਅੱਜ ਤੇਰਾ ਕੁਝ ਛੁੱਟ ਗਿਆ, ਮੇਰੀ ਇਹ ਜਿੰਦੜੀ ਏ ਅੱਜ ਤੂੰ ਕੁਝ ਭੁੱਲ ਗਈ। ਇਤਰਾ ਲੱਗਦਾ ਵਾ ਕਿ ਅੰਗ ਮੁੜੇ ਮੁੜ ਜਾਏ, ਕਿਤਨਾ ਸਰੀਰ ਔਖਾ ਹੋ ਰਿਹਾ, ਦਰਦ ਹੋ ਰਹੀ ਆ, ਮਹਿਸੂਸ ਹੋ ਰਹੀ, ਪੀੜਾ ਹੋ ਰਹੀ ਆ ਉਹਦੇ ਵਿਛੋੜੇ ਦੇ ਵਿੱਚ, ਕਿ ਅੱਜ ਅੰਮ੍ਰਿਤ ਵੇਲੇ ਉੱਠਿਆ ਨਹੀਂ, ਇਸ਼ਨਾਨ ਨਹੀਂ ਕੀਤਾ, ਉਸ ਮਾਲਕ ਨਾਲ ਜੁੜਿਆ ਨਹੀਂ। ਅੱਜ ਨਾ ਸੁੱਤੀ ਕੰਤ, ਕਹਿੰਦੇ ਪਤੀ ਨੂੰ, ਉਸ ਪਤੀ ਦੀ ਯਾਦ ਵਿੱਚ ਜੁੜੀ ਨਹੀਂ, ਅੰਮ੍ਰਿਤ ਵੇਲੇ ਚੌਂਕੜਾ ਮਾਰਿਆ ਨਹੀਂ, ਰੀੜ ਦੀ ਹੱਡੀ ਸਿੱਧੀ ਕਰਕੇ ਜਪਿਆ ਨਹੀਂ, ਵਾਹ ਗੁਰੂ ਵਾਹ।

0: ਇਤਨਾ ਮਹਿਸੂਸ ਹੋ ਰਿਹਾ ਕਿ ਕੁਝ ਛੁੱਟ ਗਿਆ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਇਹ ਭਗਤ ਦੀ ਅਵਸਥਾ ਦੱਸੀ, ਹੁਣ ਅੱਗੇ ਵੇਖੋ। ਹਾਂਜੀ,
1: ਜਾਏ ਪੁੱਛੋ ਦੋਹਾਗਣੀ ਤੁਮ ਕਿਉਂ ਰਹਿਣ ਵਿਹਾਏ।
0: ਕਿਉਂ ਦਾ ਮਤਲਬ ਕਿਸ ਤਰ੍ਹਾਂ, ਧਿਆਨ ਦਿਓ। ਕਿਉਂ ਦਾ ਮਤਲਬ ਆਂਦੀ ਆ, ਮੈਂ ਤੇ ਇੱਕ ਦਿਨ ਨਹੀਂ ਨਿਤਨੇਮ ਕੀਤਾ ਤੇ ਮੈਂ ਉਹਨਾਂ ਨੂੰ ਪੁੱਛਾਂ ਜਾ ਕੇ ਜਿਹਨਾਂ ਕਦੀ ਨਿਤਨੇਮ ਨਹੀਂ ਕੀਤਾ। ਜਾਏ ਪੁੱਛੋ ਦੋਹਾਗਣੀ, ਦੋਹਾਗਣੀ ਜਿਹੜੀਆਂ ਖਸਮ ਤੋਂ ਟੁੱਟੀਆਂ, ਜਿਹੜੀਆਂ ਮਾਲਕ ਨਾਲੋਂ ਟੁੱਟੀਆਂ ਰੂਹਾਂ, ਮੈਂ ਤਾਂ ਇੱਕ ਦਿਨ ਨਾ ਨੀ ਨਿਤਨੇਮ ਕੀਤਾ ਤੇ ਮੈਨੂੰ ਰਾਤ ਨੀਂਦ ਨਾ ਆਈ, ਅੰਗ ਮੁੜ ਮੁੜ ਜਾਂਦੇ ਰਹੇ, ਸਾਰਾ ਦਿਨ ਮੈਨੂੰ ਚੈਨ ਨਹੀਂ ਆਇਆ, ਸਾਰਾ ਦਿਨ ਮੈਨੂੰ ਆਨੰਦ ਨਹੀਂ ਆਇਆ। ਤੇ ਆਨੰਦ ਤੇ ਉਦੋਂ ਹੀ ਆਉਣਾ, ਗੁਰਸਿੱਖੋ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ। ਜਿਨ੍ਹਾਂ ਦੀਆਂ ਅੱਖਾਂ ਵਿਚ ਸੁਰਮਾ ਗਿਆਨ ਦਾ ਪਿਆ ਆਨੰਦ ਤਾਂ ਉਹਨਾਂ ਨੂੰ ਆਇਆ, ਦੂਸਰਿਆਂ ਨੂੰ ਕੀ ਆਨੰਦ ਆਉਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਹੁਣ ਮੈਂ ਜਾਏ ਪੁੱਛੋ ਦੁਹਾਗਣੀ, ਇਤਨਾ ਬੋਲੋ ਜਰਾ, ਜਾਏ ਦੁਹਾਗਣੀ ਸ਼ਬਦ ਨੂੰ ਪਛਾਣਿਓ। ਗੁਰਬਾਣੀ ਦੇ ਵਿਚ ਇਕ ਲਿਖਿਆ ਹੈ, ਆਖੋ ਸਤਨਾਮ ਸ੍ਰੀ ਬਾਬੇ ਨਾਨਕ ਨੇ ਇੱਕ ਵਜਰ ਕੀਤਾ, ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ। ਬੋਲੋ ਦੁਹਾਗਣੀ ਕੀ ਨਿਸ਼ਾਨੀਆਂ, ਦੁਹਾਗਣ ਦੀ ਕਿਹਨੂੰ ਕਹਿੰਦੇ ਨੇ ਦੁਹਾਗਣ, ਧਿਆਨ ਦਿਓ। ਗੁਰਬਾਣੀ ਵਿਚ ਇਤਨਾ ਲਿਖਿਆ, ਕੁਐਸਚਨ ਕੀਤਾ, ਦੁਹਾਗਣੀ ਕਿਆ ਨਿਸ਼ਾਨੀਆਂ, ਕੀ ਨਿਸ਼ਾਨੀ ਆ ਦੁਹਾਗਣ ਦੀ। ਤੇ ਆਪ ਹੀ ਅੱਗੇ ਜਵਾਬ ਦਿੰਦੇ ਨੇ, ਆ ਮੈਂ ਦੱਸਾਂ ਤੈਨੂੰ ਭਲਿਆ, ਦੁਹਾਗਣ ਦੀ ਨਿਸ਼ਾਨੀ, ਦੁਹਾਗਣ ਦੀ ਨਿਸ਼ਾਨੀ ਇਹ ਵੀ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਮਾਣੀਆਂ। ਜਿਨ੍ਹਾਂ ਨੂੰ ਗੁਰਦੁਆਰੇ ਦਾ ਘਰ ਭੁੱਲ ਗਿਆ ਹੈ, ਰਾਧਾ ਸਵਾਮੀਆਂ ਦੇ ਡੇਰਿਆਂ ਨੂੰ ਤੁਰ ਪਏ ਨੇ, ਜਿਨ੍ਹਾਂ ਨੂੰ ਨੂਰ ਮਹਿਲ ਵਾਲਿਆਂ ਦੇ ਡੇਰੇ ਨੂੰ ਤੁਰ ਪਏ ਨੇ, ਆਪਣਾ ਖਸਮ ਛੱਡ ਕੇ ਜਿਹੜੀਆਂ ਦੂਸਰੇ ਥਾਂ ਚਲੇ ਗਈਆਂ ਉਹਨੂੰ ਕਹਿੰਦੇ ਨੇ ਦੁਹਾਗਣਾ। ਉਹਨਾਂ ਨੂੰ ਕੀ ਕਹਿੰਦੇ ਨੇ, ਇੱਕ ਇੱਕ ਨੂੰ ਛੱਡ ਕੇ ਦੂਸਰੇ ਥਾਂ ਬਹਿਣ ਵਾਲੀ ਕੀ ਹੁੰਦੀ, ਦੁਹਾਗਣੀ ਕਹਿੰਦੇ। ਜੇ ਆਪਾਂ ਚਲੋ ਸਮਾਜ ਦੇ ਵਿਚ ਇਸ ਤਰ੍ਹਾਂ ਵੀ ਮੰਨ ਲਓ, ਇੱਕ ਪਤੀ ਨੇ ਕਿਸੇ ਨੂੰ ਵੈਸੇ ਛੱਡ ਦਿੱਤਾ, ਇੱਕ ਤਲਾਕ ਹੋ ਗਿਆ, ਤੇ ਦੂਸਰੇ ਥਾਂ ਜਿਹੜੀ ਬੈਠੀ ਹੈ ਨਾ ਪਿਆਰੇ, ਉਹ ਖਸਮ ਤੇ ਮਿਲ ਗਿਆ, ਸੁਹਾਗਣ ਨਹੀਂ ਖਵਾਉਂਦੀ। ਕੀ ਖਵਾਉਂਦੀ ਹੈ ਪੁੱਛੋ, ਦੱਸੋ, ਸੁਹਾਗਣ ਨਹੀਂ। ਸੁਹਾਗਣ ਤੇ ਉਹ ਜਿਹੜੀ ਇੱਕ ਦੀ, ਜਿਹੜੀ ਇੱਕ ਦੀ, ਇੱਕ ਥਾਂ ਤੇ ਮੇਰੇ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ, ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ ਫਰੀਦਾ, ਇਹੋ ਪਛੋਤਾਓ ਫਿਰ ਵਕਤ ਕੁਵਾਰੀ ਨਾ ਥੀਏ। ਇੱਕ ਥਾਂ ਤੋਂ ਛੱਡੀ ਦੂਸਰੇ ਥਾਂ, ਕੁਵਾਰੀ ਨਹੀਂ ਖਵਾਉਣਾ। ਉਹ ਘਰ ਘਰ ਹੰਡੇ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਜਿਹੜੇ ਇਹੋ ਜਿਹਿਆਂ ਦੇ ਕੋਲ ਬਹਿੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਚੱਲ ਵਿਆਸਾ ਚੱਲੀਏ, ਉਸ ਨਾਲ ਮੂੰਹ ਜੋੜੇ ਜਿਹੜਾ ਉਹਦੇ ਕੋਲ ਬਹਿੰਦਾ ਉਸ ਵੀ ਲੱਛਣ ਲਾਇਆ। ਉਹਨੂੰ ਵੀ ਕਹਿੰਦਾ ਚੱਲ ਦੁਹਾਗਣ ਉੱਥੇ ਚੱਲੀਏ, ਵਿਆਸਾ ਚੱਲੀਏ, ਚੱਲ ਸਾਡੇ ਬਾਬੇ ਕੋਲ ਚੱਲੀਏ। ਸੁਹਾਗਣਾ ਤੇ ਕਹਿੰਦੀਆਂ ਨੇ ਭੈਣਾਂ, ਇਹ ਸੰਸਾਰ ਵਿੱਚ ਇਸ ਜੱਗ ਮੈਂ ਪੁਰਖ ਏਕ ਹੈ। ਬੋਲੋ, ਇਸ ਜੱਗ ਮੈਂ ਜਿਹੜਾ ਗੱਜ ਕੇ ਬੋਲਦੇ ਹੋਰ ਆਨੰਦ ਆਊ, ਇਸ ਜੱਗ ਮੈਂ ਸੁਹਾਗਣ ਇਹ ਕਹਿੰਦੀਆਂ ਨੀ ਭਲੀਏ, ਦੂਸਰਾ ਤੇ ਹੈ ਹੀ ਕੋਈ ਨੀ, ਜਾਈਏ ਕਿਹਦੇ ਕੋਲ। ਸੁਹਾਗਣ ਤੇ ਕਹਿੰਦੀ ਹੈ ਇੱਕੋ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਨਾਨਕ ਕਹਿ ਸਹੇਲੀਓ ਸ਼ੋ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸੱਚਾ ਖਸਮ ਹਮਾਰਾ। ਉਹ ਇੱਕੋ ਹੀ ਸੱਚਾ ਪਰਮੇਸ਼ਵਰ ਰਹਿਣ ਵਾਲਾ ਸਾਰੀਆਂ ਦਾ ਪਤੀ ਆ, ਤੇ ਉਹੋ ਹੀ ਸੁਹਾਗਣਾ ਨੇ ਆ ਜਿਹੜੀਆਂ ਵਰਤ ਰੱਖਦੀਆਂ ਨੇ। ਤੇ ਇਹਨਾਂ ਨੂੰ ਮੈਂ ਕਈ ਵਾਰ ਪੁੱਛਿਆ ਕਿਉਂ ਵਰਤ ਰੱਖਿਆ ਜੇ, ਕਹਿੰਦੀਆਂ ਕਰਵਰਿਆ ਚੌਥ ਦਾ ਜਿਹੜੀਆਂ ਵਰਤ ਰੱਖਦੀਆਂ ਨਾ ਇਹ ਸਦਾ ਸੁਹਾਗਣਾ ਰਹਿੰਦੀਆਂ। ਕਮਾਲ ਦੀ ਗੱਲ ਆ, ਕਿਸੇ ਦਾ 20 ਸਾਲਾਂ ਬਾਅਦ ਚਲੇ ਜਾਣਾ ਹੈ, ਕਿਸੇ ਦਾ ਜੋ ਉਪਜਿਓ ਸੋ ਜੇ ਉਹ ਜਨਮੇ ਸੋ ਜਾਣਾ, ਮੂਆ ਜਿਹੜਾ ਪੈਦਾ ਹੋਇਆ ਉਹਨੇ ਤੇ ਮਰ ਜਾਣਾ, ਸੁਹਾਗਣ ਕਿਤੇ ਰਹੇਗੀ। ਹਾਂ ਇੱਕ ਤਰੀਕਾ ਹੈ, ਤੂੰ ਸੁਹਾਗਣ ਰਹਿ ਸਕਦੀ ਏ, ਜੇ ਤੂੰ ਹਰੀ ਦੀ ਨਾਰ ਬਣ ਜਾਏ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਨਾਰ ਬਣ ਜਾਏ। ਬਾਣੀ ਦੇ ਵਿਚ ਫੈਸਲਾ ਦਿੱਤਾ ਹੈ, ਹਰ ਕੀ ਨਾਰ, ਬੋਲੋ ਹਰ ਕੀ, ਇਤਨਾ ਹੀ ਬੋਲੋ ਹਰ ਕੀ। ਸੋ ਸਦਾ ਸੁਹਾਗਣ, ਸੋ ਸਦਾ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ। ਜੇ ਮੈਂ ਰੰਡੀ ਸ਼ਬਦ ਬੋਲੂਗਾ ਤੇ ਗੁੱਸਾ ਨਾ ਕਰਨਾ, ਕਿਉਂਕਿ ਬਾਣੀ ਚ ਵਰਤਿਆ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ ਹੈ, ਨਾ ਉਹਦੇ ਕਦੀ ਕੱਪੜੇ ਮੈਲੇ ਹੋਣੇ ਨੇ, ਨਾ ਉਹਦਾ ਵੈਸ ਮੇਲਾ ਹੋਣਾ ਹੈ। ਜਿਹੜੀ ਹਰੀ ਦੀ ਇਸਤਰੀ ਬਣ ਗਈ, ਜਿਹੜੀ ਰੱਬ ਦੀ ਬਣ ਗਈ, ਕਿਉਂਕਿ ਰੱਬ ਤੇ ਕਦੀ ਮਰਦਾ ਹੀ ਨਹੀਂ, ਰੱਬ ਤੇ ਕਦੀ رج کے بولو رب یہ جہاں پتی کدی نہ مرے پھر وہ سدا سہاگن ہوئی نا اس کر کے بابا جی اتنے بچن کہہ رہے نے میں جائے پچھو دہاگنی میں تے ایک رات نہ نتنیم کیتا تے میری یہ حالت ہوگی میں انہاں نکرما نو پوچھا بھاگنا نو جا کے پوچھا جنہاں کدی نتنیم کیتا تم

0: ਜਾਈਓ ਤੁਹਾਡੀਆਂ ਰਾਤਾਂ ਕਿਸ ਤਰ੍ਹਾਂ ਲੰਘਦੀਆਂ ਨੀ। ਮੈਂ ਤੇ ਇੱਕ ਦਿਨ ਨਿਤਨੇਮ ਨਾ ਕੀਤਾ ਤੇ ਮੈਨੂੰ ਰੋਟੀ ਨਾ ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਵਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਨਾ ਅੰਨ ਚੰਗਾ ਲੱਗੇ ਨਾ ਪਾਣੀ ਚੰਗਾ ਲੱਗੇ, ਕਾਪੜ ਤਨ ਨਾ ਸੁਖਾਵੇ। ਕੱਪੜੇ ਸਰੀਰ ਤੇ ਚੰਗੇ ਨੀ ਲੱਗਦੇ ਪਾਉਣੇ। ਜਿੱਦਣ ਮੈਂ ਇੱਕ ਦਿਨ ਨਿਤਨੇਮ ਨੀ ਕੀਤਾ ਨੀ, ਜਿਹਨਾਂ ਕਦੀ ਨੀ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਕਿਤਨਾ ਜਿਉਂਦੀਆਂ ਨੇ। ਹਾਂਜੀ,
1: ਸਹੁਰੇ ਢੋਈ ਨਾਲ ਹੈ ਨਾਹੀ ਥਾਉ।
0: ਜਿਹੜੀਆਂ ਦੁਹਾਗਣਾ ਦੀ ਗੱਲ ਹੈ ਉਹਨਾਂ ਦੀ, ਹੁਣ ਅੱਗੇ ਬਾਬਾ ਫਰੀਦ ਜੀ ਕਹਿੰਦੇ ਨਾ ਉਹਨਾਂ ਨੂੰ ਸਹੁਰੇ ਘਰ ਜਗ੍ਹਾ ਮਿਲਦੀ, ਸਹੁਰੇ ਢੋਈ ਨਾਲ ਹੈ। ਬੋਲੋ, ਸਹੁਰੇ
1: ਢੋਈ ਨਾਲ ਹੈ।
0: ਇਹ ਜਿਹੜੀ ਨਾਮ ਨੀ ਜਪਦੀ ਉਹਦੀ ਵੀ ਗੱਲ ਆ, ਜਿਹਨਾਂ ਨੂੰ ਆਪਾਂ ਕਹਿੰਦੇ ਲੋਕ ਤੇ ਪ੍ਰਲੋਕ ਕੋਈ ਜਗ੍ਹਾ ਹੀ ਨਹੀਂ, ਆਪਾਂ ਸਾਡੇ ਗਿਆਨੀ ਹੁਣ ਇਹ ਵੀ ਕਹਿੰਦੇ ਨੇ, ਕਮਾਲ ਦੀ ਗੱਲ ਆ। ਕਈ ਵਾਰ ਜਦੋਂ ਇਹ ਬਚਨ ਆਉਂਦਾ ਸਭਨਾ ਕਾ ਦਰ ਲੇਖਾ ਹੋਏ, ਬੋਲੋ ਸਭਨਾ ਕਾ
1: ਦਰ ਲੇਖਾ
0: ਹੋਏ, ਤੇ ਕਈ ਗਿਆਨੀ ਆਖ ਦਿੰਦੇ ਜੀ ਲੇਖਾ ਲੂਖਾ ਕਿਤੇ ਨੀ ਹੋਣਾ, ਅੱਗੇ ਤੇ ਹੈ ਹੀ ਕੁਝ ਨੀ। ਕਿਉਂ? ਇਹ ਮੇਰੇ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਧਰਮ ਰਾਏ ਜਬ ਲੇਖਾ ਮੰਗੇ, ਬੋਲੋ ਧਰਮ ਰਾਏ ਜਬ, ਤੇ ਕੀ ਲਿਖਿਆ ਅੱਗੇ? ਆਖਿਰ ਕਿਤੇ ਮੂੰਹ ਲੈ ਕੇ ਜਾਣਾ ਤੇ ਗੱਲ ਕੀਤੀ ਹੈ ਨਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ, ਕੀ ਇਹ ਗੁਰੂ ਨਾਨਕ ਨੇ ਝੂਠ ਬੋਲੇ? ਕੀ ਗੁਰੂ ਨਾਨਕ ਸਾਹਿਬ ਨੇ, ਦੀਨ ਦੁਨੀਆਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਵੇਂ ਲਿਖਦਾ ਹੈ ਲੇਖਾ ਰੱਬ
1: ਮੰਗੇਸੀਆ,
0: ਤੇ ਕੀ ਕੱਢ ਕੇ ਬਹਿ ਗਿਆ? ਆ ਪਿੰਡਾਂ ਦੇ ਵਿੱਚ ਜਿੰਨਾ ਆੜਤੀਆਂ ਦੇ ਕੋਲੋਂ ਆਪਾਂ ਪੈਸੇ ਲਿਆਉਂਦੇ ਹਾਂ, ਆ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਮੇਰੇ ਵੀਰ ਭੈਣ ਭਰਾ ਨੇ, ਆੜਤੀਆਂ ਦੇ ਕੋਲੋਂ ਆਪਾਂ ਖਾਦਾਂ ਲਿਆਉਂਦੇ ਹਾਂ, ਦੂਸਰੇ ਲਿਆਉਂਦੇ ਹਾਂ, ਤੇ ਜੇ ਤੇ ਉਹ ਲੇਖਾ ਲਿਖਦਾ ਕੀ ਕਹਿੰਦੇ? ਕੀ ਆ ਉਹ ਵਹੀ ਹੈ ਨਾ। ਇਸ ਤਰ੍ਹਾਂ ਦੀ ਵਹੀ ਦਾ ਜ਼ਿਕਰ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਨੇ ਉੱਥੇ ਵਹੀ ਕੱਢ ਕੇ ਬਹਿ ਜਾਣਾ ਉਹਨੇ ਲੇਖਾ ਮੰਗਣ ਵਾਲੇ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਕੱਢ ਕੇ ਬਹਿ ਗਿਆ। ਉਹਨੇ ਕਿਹਾ ਸੱਜਣਾ ਇਸ ਦਿਨ ਆ, ਇਸ ਦਿਨ ਆ, ਇਸ ਦਿਨ ਆ, ਇਸ ਘੜੀ ਤੂੰ ਆ, ਇਸ ਘੜੀ ਤੂੰ ਆ ਕੰਮ ਕੀਤੇ, ਸਾਰਾ ਲੇਖਾ ਮੰਗਣਾ। ਤੇ ਜਦੋਂ ਇਹ ਗੱਲ ਕਹਿੰਦੇ ਜੀ ਅੱਗੇ ਜਾ ਕੇ ਕਿੰਨੇ ਵੇਖਿਆ ਹੈ, ਤੇ ਮੈਂ ਤੇ ਜੋਦੜੀ ਕਰਦਾ ਉਹਨਾਂ ਗੁਰੂ ਨਾਨਕ ਦੇ ਘਰ ਦਾ ਕੁੱਕਰ ਹੋਣ ਦੇ ਨਾਤੇ, ਮੈਂ ਕਿਹਾ ਇਹ ਸ਼ਬਦ ਉਹਨੇ ਲਿਖੇ ਨੇ ਜਿਹਨੇ ਅੱਗਾ ਵੇਖਿਆ, ਜਿਹਨੇ ਅੱਗਾ ਗੁਰੂ ਨਾਨਕ ਸਾਹਿਬ ਨੇ ਲਿਖਣੇ, ਸਭਨਾ ਕਾ ਦਰ ਲੇਖਾ ਹੋਏ, ਇਹ ਗੁਰੂ ਨਾਨਕ ਨੇ ਲਿਖਿਆ, ਨਾਨਕ ਜੀ ਅਪਾਏ ਕੇ ਲਿਖਣਾ ਵੇ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਉਥੇ ਥਾਂ ਨਾ ਪਾਇਆ, ਨ ਕੂੜ ਯਾਰ ਮੂੰਹ ਕਾਲੇ ਦੋਜਕ ਚੱਲਿਆ, ਲਿਖਣਾ ਵੇ ਧਰਮ ਲਿਖਿਆ ਉਥੇ। ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਲਿਖੀਆਂ ਨੇ ਕਿ ਅੱਗੇ ਕਿਤੇ ਜਾਣਾ ਹੈ, ਲੋਕ ਪ੍ਰਲੋਕ ਦੀ ਗੱਲ ਗੁਰੂ ਨੇ ਗੁਰਬਾਣੀ ਚ ਲਿਖੀ। ਇੱਥੇ ਵੀ ਕਹਿੰਦੇ ਨੇ ਜਿਹੜੀ ਦੁਹਾਗਣ ਹੋ ਗਈ ਰੱਬ ਤੋਂ ਟੁੱਟ ਗਈ ਉਹਨੂੰ ਸਹੁਰੇ ਢੋਈ ਨਾ ਮਿਲੇ, ਬੋਲੋ ਸਹੁਰੇ
1: ਢੋਈ ਨਾ
0: ਮਿਲੇ। ਨਾ ਤੇ ਸਹੁਰੇ ਕਿਸੇ ਨੇ ਰੱਖਿਆ, ਉਹਨੇ ਕਿਹਾ ਵੀ ਨਾ ਤੇਰੇ ਤੇ ਕਰਮੀ ਨੀ ਸਹੁਰੇ ਘਰ ਰਹਿਣ ਵਾਲੇ, ਸਹੁਰਿਆਂ ਨੇ ਕੱਢਤੀ ਤੇ ਪੇਕਿਆਂ ਨੇ ਪੇਈਏ ਨਾਹੀ ਥਾਉ, ਬੋਲੋ ਪੇਈਏ ਪੇਈਏ ਬਣੇ, ਪੇਕੇ ਪੇਕੇ ਵੀ ਨਾ ਰੱਖੀ ਕਿਸੇ ਨੇ, ਪੇਕੇ ਵੀ ਆਖਿਆ ਇੱਥੋਂ ਤੇ ਚਲੇਗੀ ਵਿਚਾਰੀ, ਤੇ ਅੱਗੇ ਵੀ ਨਾ ਕਿਸੇ ਨੇ ਜਗ੍ਹਾ ਦਿੱਤੀ, ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿੱਥੇ ਜਾਊਗੀ। ਹਾਂਜੀ,
1: ਫਿਰ ਵਾਤਰੀ ਨਾ ਪੁੱਛਈ ਧਨ ਸੁਹਾਗਣ ਨਾ।
0: ਆ ਵੀ ਬੜਾ ਪਿਆਰਾ ਸੂਤਰ ਜੇ, ਫਿਰ ਵਾਤੜੀ ਨਾ ਪੁੱਛਈ, ਫਿਰ ਮੈਨੇ ਸੁਚੇਤ ਹੋ ਕੇ ਬੈਠੋ, ਫਿਰ ਫਿਰ ਮੈਨੇ ਆਂਦੇ ਫਿਰ ਨੇ ਤੇ ਕਦੀ ਕਵਾਇਆ ਹੀ ਨਹੀਂ। ਅੱਜ ਆਮ ਬੋਲੀ ਚ ਆਪਾਂ ਭੈਣਾਂ ਬੋਲਦੀਆਂ ਨਾ, ਮੇਰੀ ਤੇ ਪਤੀ ਮੇਰਾ ਵਾਤ ਹੀ ਨੀ ਪੁੱਛਦਾ, ਇਤਨਾ ਦਾ ਬਚਨਿਆ ਫਿਰ ਵਾਤੜੀ ਨਾ ਪੁੱਛਈ, ਫਿਰ ਰਹਿੰਦੀ ਘਰ ਆ ਜਾ ਕੇ ਵਧੋ ਵਧੀ ਬਹਿ ਗਈ, ਉਹਨੇ ਕਦੀ ਕਵਾਈ ਨਹੀਂ। ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ, ਤੇਰੇ ਕਰਮੀ ਨੀ ਚੰਗੇ ਉਹਨੂੰ ਲੱਗੇ, ਉਹਨੇ ਤੈਨੂੰ ਕਦੀ ਕਵਾਇਆ ਹੀ ਨਹੀਂ, ਫਿਰ ਵਾਤੜੀ ਨਾ ਪੁੱਛਈ ਤੇ ਧਨ ਸੁਹਾਗਣ ਨਾ। ਉਹ ਆਪਣੇ ਆਪ ਨੂੰ ਸੁਹਾਗਣਾ ਕਹਿੰਦੀ, ਤੇ ਕਿਸੇ ਨੇ ਆਖਿਆ ਜੀ ਮੈਂ ਸੁਹਾਗਣ ਆ, ਕਿਸੇ ਨੇ ਆਖਿਆ ਮੈਂ ਸੁਹਾਗਣ ਆ, ਤੇ ਉਹਨੇ ਕਿਹਾ ਅੱਛਾ ਨੀ ਕੀ ਨਿਸ਼ਾਨੀ ਹੈ ਤੇਰੀ ਸੁਹਾਗਣ ਦੀ, ਆਖੋ ਸਤਨਾਮ ਸ੍ਰੀ। ਇਸ ਉਹਨੂੰ ਵਾਲੇ ਬਚਨ ਦੇ ਪਿਆਰੇ ਆਖੋ ਸਤਨਾਮ ਵਿੱਚੋਂ ਬਾਹਰੋਂ ਨੀ ਕਰਿਆ, ਸਾਰੇ ਪ੍ਰਕਰਨ ਗੁਰਬਾਣੀ ਦੇ ਵਿੱਚ ਲਿਖੇ ਨੇ, ਹੁਣ ਨਾ ਪੜੀਏ ਤੇ ਸਾਡੀ ਕਿਸਮਤ ਹੈ ਨਾ। ਪੁੱਛਿਆ ਨੀ ਤੂੰ ਸੁਹਾਗਣ ਹੈ, ਕਹਿੰਦੀ ਮੈਂ ਸੁਹਾਗਣ ਆ, ਉਹਨੇ ਕਿਹਾ ਕੀ ਨਿਸ਼ਾਨੀ ਹੈ, ਉਹਨੇ ਕਿਹਾ ਵੇ ਚੂੜਾ ਪਾਇਆ ਇੱਥੇ ਨਾ। ਐਲਸ ਬਰਾਂਟੇ ਇੱਕ ਕੇਸ ਹੋਇਆ ਇਮੀਗ੍ਰੇਸ਼ਨ ਦਾ, ਧਿਆਨ ਦਿਓ ਆਖੋ ਸਤਨਾਮ ਸ੍ਰੀ, ਬੜਾ ਪਿਆਰਾ ਬਚਨ ਦੇ ਸੁਣਨ ਵਾਲਾ। ਤੇ ਸਹੁਰਾ ਤੇ ਜਵਾਈ ਤੇ ਉਹਨਾਂ ਦੀ ਬੱਚੀ ਇਕੱਠੇ ਰਹਿੰਦੇ ਸੀ, ਦਸ ਦੋ ਕੁ ਦਿਨ ਪਹਿਲਾਂ ਉਹਨਾਂ ਦੀ ਤਰੀਕ ਤੋਂ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਗਿਆ, ਤੇ ਆਖਣ ਲੱਗੇ ਜੀ ਸਾਡੀ ਤਰੀਕ ਹੈ ਇਮੀਗ੍ਰੇਸ਼ਨ ਦੀ, ਅਰਦਾਸ ਕਰ ਦਿਓ ਸਤਿਗੁਰੂ ਦੇ ਚਰਨਾਂ ਵਿੱਚ ਕੇਸ ਪਾਸ ਹੋ ਜਾਏ। ਮੈਂ ਕਿਹਾ ਕੱਲ ਨੂੰ ਅੰਮ੍ਰਿਤ ਸੰਚਾਰਿਆ, ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਤੇ ਹਰ ਜਿਸਮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਬੈਠਾ, ਤੁਹਾਡਾ ਕੇਸ ਪਾਸ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਕਰਨਗੇ ਤੁਹਾਡਾ ਕੇਸ ਪਾਸ। ਜਿਹੜਾ ਜਵਾਈ ਸੀ ਉਹਦੇ ਹਿਰਦੇ ਚ ਤੀਰ ਲੱਗ ਗਿਆ, ਧੀ ਨੇ ਤੇ ਜਵਾਈ ਨੇ ਅੰਮ੍ਰਿਤ ਛਕ ਲਿਆ ਤੇ ਸਹੁਰੇ ਨੂੰ ਆਖਿਆ, ਮੈਂ ਕਿਹਾ ਆ ਜਾ ਤੂੰ ਵੀ ਬਾਹਰ ਖਲੋਤਾ ਸੀ। ਕਹਿੰਦਾ ਬਾਬਾ ਅਸੀਂ ਤੇ ਗੈਲਣਾ ਸ਼ਰਾਬ ਦੀਆਂ ਹਰੀਆਂ ਵੇਖੀਆਂ ਹੀ ਪਹਿਲੀ ਵਾਰ ਆ। ਲਓ ਇਤਰਾਂ ਮੈਨੂੰ ਕਹਿੰਦਾ ਸੱਚ ਮਾਨ ਮਹਾਰਾਜ ਦੀ ਬਾਣੀ ਇੱਥੇ ਹਜ਼ੂਰੀ ਚ ਕਹਿ ਰਿਹਾ, ਬਾਬਾ ਐਡੀਆਂ ਐਡੀਆਂ ਸੋਹਣੀਆਂ ਗੈਲਣਾ ਤੇ ਅਸੀਂ ਇੰਡੀਆ ਚ ਸ਼ਰਾਬ ਦੀਆਂ ਵੇਖੀਆਂ ਹੀ ਸੀ, ਪੀ ਪੂ ਲਈ ਆ ਛਕ ਲਾਂਗੇ ਅੰਮ੍ਰਿਤ ਹੋਰ ਛਿਆ ਮਹੀਨਿਆਂ ਨੂੰ। ਮੈਂ ਕੀ ਕਹਿਣਾ ਸੀ ਫਿਰ, ਪੰਜਾਂ ਦੀ ਵਰਦੀ ਪਾਈ ਸੀ, ਅੰਦਰ ਚਲੇ ਗਏ ਚੁੱਪ ਕਰਕੇ, ਮੈਂ ਚੰਗਾ ਪੀ ਲਾ ਫਿਰ ਹੋਰ ਕੀ ਕਹਾਂ। ਤਰੀਕ ਸੀ ਪਹਿਲੇ ਦਿਨ ਧੀ ਤੇ ਜਵਾਈ ਦੀ, ਤੇ ਧੀ ਤੇ ਜਵਾਈ ਜਦੋਂ ਗਏ ਨਾ ਤੇ ਜੱਜ ਜਿਹੜੀ ਗੋਰੀ ਬੈਠੀ ਸੀ ਉਹਨੇ ਕਿਹਾ ਵੀ ਕੀ ਪ੍ਰੋਬਲਮ ਹੈ ਤੁਹਾਨੂੰ ਇੰਡੀਆ? ਕਹਿੰਦੇ ਜੀ ਸਾਨੂੰ ਪੁਲਿਸ ਤੰਗ ਕਰਦੀ। ਕਿਉਂ ਤੰਗ ਕਰਦੀ ਆ? ਕੱਲ ਅੰਮ੍ਰਿਤ ਛਕਿਆ ਤੇ ਕਹਿਣ ਲੱਗੇ ਅਸੀਂ ਅੰਮ੍ਰਿਤਧਾਰੀਆਂ, ਸਾਨੂੰ ਤਾਂ ਤੰਗ ਕਰਦੀ ਪੁਲਿਸ। ਕਹਿੰਦੀ ਓਕੇ ਪਾਸ ਕਰਤਾ ਕੇਸ, ਕੁਝ ਨੀ ਪੁੱਛਿਆ, ਕੁਛ ਨੀ ਪੁੱਛਿਆ, ਕੇਸ ਪਾਸ ਹੋ ਗਿਆ, ਕੋਈ ਸਵਾਲ ਨਹੀਂ। ਅਗਲੇ ਦਿਨ ਸਹੁਰੇ ਦੀ ਤਰੀਕ, ਉਹ ਗੁਰਦੁਆਰੇ ਉਹ ਆਧਾਰੀ ਕਿਰਪਾਨ ਲੈ ਕੇ ਕਿਸੇ ਕੋਲੋਂ ਪਾ ਕੇ ਚਲੇ ਗਿਆ, ਕੰਘਾ ਰੱਖ ਕੇ ਚਲੇ ਗਿਆ, ਕੜਾ ਪਾ ਕੇ ਚਲੇ ਗਿਆ, ਧੰਨ ਦੇਣਾ ਧਿਆਨ ਦੇਣਾ, ਆਪਣੇ ਕੋਲੋਂ ਕਿਰਪਾਨ, ਆਪਣੇ ਕੋਲੋਂ ਕੰਘਾ, ਆਪਣੇ ਕੋਲੋਂ ਲੈ ਕੇ ਚਲੇ ਗਿਆ। ਤੇ ਜਾਂਦੀ ਉਸੇ ਕੁੜੀ ਜੱਜ ਨੇ ਪੁੱਛਿਆ, ਸਰਦਾਰ ਸਾਹਿਬ ਕੀ ਪ੍ਰੋਬਲਮ ਤੁਹਾਨੂੰ ਇੰਡੀਆ? ਕਹਿੰਦੇ ਜੀ ਅਸੀਂ ਸਿੱਖ ਸਾਨੂੰ ਤਾਂ ਤੰਗ ਕਰਦੇ ਹਾਂ, ਅੰਮ੍ਰਿਤਧਾਰੀ ਆ। ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਲੈ ਗੋਰੀ ਨੂੰ ਕਿਹਨੇ ਦੱਸਿਆ? ਗੋਰੀ ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਕਹਿੰਦਾ ਜੀ ਮੈਂ ਕੜਾ ਪਾਇਆ। ਤੇ ਗੋਰੀ ਅੱਗੋਂ ਜੱਜ ਕਹਿੰਦੀ ਹੈ ਇਹ ਤੇ 18 ਰੁਪਈਆਂ ਦਾ ਮੁੱਲ ਮਿਲ ਜਾਂਦਾ ਹੈ, ਪੰਜਾਬੀ ਚ ਕਹਿੰਦੀ, ਕਹਿੰਦੀ 18 ਰੁਪਈਆਂ ਦਾ ਮੁੱਲ ਮਿਲ ਜਾਂਦਾ ਹੈ। ਕਹਿੰਦੀ ਮੈਂ ਕਿਰਪਾਨ ਪਾਈ ਆ, ਉਹ ਕਹਿੰਦਾ ਕਹਿੰਦੀ ਇਹ ਵੀ ਮੁੱਲ ਮਿਲ ਜਾਂਦੀ ਹੈ। ਸਾਰੀਆਂ ਗੱਲਾਂ ਵਿੱਚ ਕਰਕੇ ਤੀਸਰੀ ਗੱਲ ਦੇ ਉੱਤੇ ਉਹਨੇ ਆਖਿਆ ਨਹੀਂ ਤੇਰਾ ਕੇਸ ਨਹੀਂ ਪਾਸ ਹੋਣਾ, ਕਾਟਾ ਮਾਰਤਾ, ਸੁਹਾਗਣ ਦੱਸਣਾ ਪੈਣਾ ਹੈ। ਸੁਹਾਗਣ ਦੇ ਕਰਮ ਦੱਸਦੇ ਨੇ, ਸੁਹਾਗਣ ਦੇ ਕਰਮ ਦੱਸਦੇ ਨੇ ਕਿ ਸੁਹਾਗਣ ਕਰ, ਸੁਹਾਗਣ ਦਾ ਚਿਹਰਾ ਦੱਸਦਾ ਹੈ, ਉਹਦੀ ਗੁਰੂ ਗਵਾਹੀ ਭਰਦਾ ਹੈ। ਮੈਂ ਕਹਿ ਰਿਹਾ ਸਰ ਸੁਹਾਗਣ ਨੂੰ ਪੁੱਛਿਆ ਕਿ ਤੇਰੀ ਕੀ ਨਿਸ਼ਾਨੀ? ਉਹਨੇ ਕਿਹਾ ਵੇਖ ਮੈਂ ਚੂੜਾ ਪਾਇਆ ਤੇ ਚੂੜਾ ਤੇ ਮੁੱਲ ਲੈ ਕੇ ਵੀ ਪੈ ਜਾਂਦਾ। ਆਖੋ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਆ ਸਿਨੇਮਿਆਂ ਚ ਕੰਮ ਕਰਨ ਵਾਲੀਆਂ ਬੱਚੀਆਂ ਜਿਹੜੀਆਂ ਵਿਆਹੀਆਂ ਨਹੀਂ ਹੁੰਦੀਆਂ, ਆ ਮੂਵੀਆਂ ਜਿਹੜੀਆਂ, ਰੱਬ ਕਿਰਪਾ ਕਰੇ, ਮੈਂ ਨੀ ਕਹਿੰਦਾ ਵੇਖਿਆ ਕਰੋ, ਮਗਰ ਕਈ ਬੱਚੀਆਂ ਕੁਆਰੀਆਂ ਨੇ ਚੂੜਾ ਪਾਇਆ ਹੁੰਦਾ, ਕੀ ਉਹ ਸੁਹਾਗਣਾ ਹੁੰਦੀਆਂ? ਸੁਹਾਗਣ ਤੇ ਉਦਨ ਬਣਨਾ ਜਿਦਨ ਪਤੀ ਦੇ ਨਾਲ ਚਾਰ ਫੇਰੇ ਲੈਣੇ ਨੇ, ਸੁਹਾਗਣ ਤੇ ਉਦਨ ਬਣਨਾ ਜਿਦਨ ਪੰਜ ਚੁਲੇ ਮੂੰਹ ਚ ਪੈਣੇ ਨੇ, ਪੰਜ ਅੱਖਾਂ ਚ ਪੈਣੇ, ਪੰਜ ਸਿਰ ਚ ਪੈਣੇ ਨੇ, ਉਦੋਂ ਬਣਨਾ ਇਹਨੇ ਉਹਦੀ ਸੁਹਾਗਣ, ਉਦੋਂ ਬਣਨਾ ਉਹਦੀ ਪਤਨੀ, ਉਦਨ ਲੱਗਣੀ ਆ ਮੋਹਰ। ਤੇ ਉਹਨੇ ਆਖਿਆ ਤੂੰ ਚੂੜਾ ਪਾਇਆ? ਕਹਿਣ ਲੱਗੀ ਵੇਖ ਬਾਬਾ ਮੈਂ ਚੂੜਾ ਪਾਇਆ, ਸੂਹੇ ਕੱਪੜੇ ਪਾਏ, ਮੈਂ ਸੁਹਾਗਣ ਆ। ਉਹਨੇ ਕਿਹਾ ਚੰਗਾ ਮੈਂ ਤੈਨੂੰ ਕੁਝ ਨੀ ਕਹਿੰਦਾ, ਤੇਰੇ ਮੁਬਾਰਕ ਚੂੜਾ ਪਾਇਆ, ਤੇਰੇ ਸੂਹੇ ਕੱਪੜੇ ਪਾਏ ਮੁਬਾਰਕ, ਮਗਰ ਇੱਕ ਮੈਨੂੰ ਦੱਸੇਂਗੀ ਕਿ ਤੇਰੇ ਪਤੀ ਦਾ ਨੱਕ ਕਿਸ ਤਰ੍ਹਾਂ ਦਾ ਹੈ? ਹੁਣ ਪਤੀ ਵੇਖਿਆ ਹੁੰਦਾ ਤੇ ਦੱਸਦੀ ਨਾ, ਪਤੀ ਤੇ ਕਦੀ ਮਿਲਿਆ ਹੀ ਨਹੀਂ। ਤੇਰਾ ਪਤੀ ਪੱਗ ਕਿਸ ਤਰ੍ਹਾਂ ਦੀ ਬੰਨਦਾ ਹੈ? ਤੇਰੇ ਪਤੀ ਦਾ ਕੱਦ ਕਿੱਡਾ ਲੰਮਾ ਹੈ? ਤੇ ਉੱਥੇ ਲਿਖਿਆ ਸਵਾਲ, ਗੱਲੀ ਹੋ ਸੁਹਾਗਣ ਭੈਣੇ, ਬੋਲੋ ਗੱਲੀ, ਸਮਝ ਆਈ ਕਿ ਗੱਲੀ ਗੱਲਾਂ ਨਾਲ ਹੀ, ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬੂ ਮੈਂ ਮਿਲਿਆ, ਪਤੀ ਤੇ ਮੈਨੂੰ ਕਦੀ ਮਿਲਿਆ ਹੀ ਨਹੀਂ, ਮੈਂ ਤੇ ਪਤੀ ਕਦੀ ਵੇਖਿਆ ਹੀ ਨਹੀਂ, ਤੇ ਸੁਹਾਗਣ ਕਿਤਨਾ ਹੋ ਗਈ ਉਹ? ਇੱਥੇ ਕਹਿੰਦੇ ਨੇ ਪਿਰ ਵਾਤੜੀ ਨਾ ਪੁੱਛਈ, ਪਿਰ ਨੇ ਤੇ ਕਦੀ ਕਵਾਈ ਵੀ ਨਾ, ਪਿਰ ਨੇ ਤੇ ਕਦੀ ਵਾਤ ਨਾ ਪੁੱਛੀ, ਤੇ ਗਲੀਆਂ ਦੇ ਵਿੱਚ ਦੱਸਦੀ ਫਿਰਦੀ ਆ। ਆ ਹੁਣ ਜਿਹੜੀਆਂ ਰਾਧਾ ਸੁਆਮਣਾ ਨੇ, ਜਿਹੜੀਆਂ ਨਿਰੰਕਾਰਨਾ ਨੇ, ਜਿਹੜੀਆਂ ਅਸੁਤੋਸ਼ ਦੀਆਂ ਚੇਲੀਆਂ, ਸੱਚੇ ਸੁਧੇ ਵਾਲੇ ਦੀਆਂ ਚੇਲੀਆਂ ਨੇ, ਇਹਨਾਂ ਕਦੀ ਰੱਬ ਵੇਖੇ? ਇਹਨਾਂ ਤੇ ਦੇਹ ਵੇਖੀ ਜਿਹੜੀ ਅੱਜ ਹੈਗੀ ਤੇ ਕੱਲ ਨੂੰ ਮਰ ਜਾਣੀ। ਆਖੋ ਸਤਨਾਮ ਸ੍ਰੀ। ਤੇ ਦੇਹ ਆ ਸੁਪਨਾ, ਦੇਹ ਕੀ ਆ? ਜਿਹੜੀ ਹੁਣ ਹੈਗੀ ਆ ਤੇ ਘੜੀ ਕੋ ਨੂੰ ਨਾ ਆਵੇ ਉਹਨੂੰ ਕੀ ਕਹਿੰਦੇ ਆ? ਸੁਪਨਾ। ਇਹਨਾਂ ਤੇ ਸੁਪਨੇ ਚ ਕਲਪਿਤ ਕੀਤਾ ਕਿ ਸਾਡਾ ਕੋਈ ਪਤੀ ਹੈਗਾ, ਜਿੱਦਣ ਅੱਖ ਖੁੱਲਣੀ ਆ ਪਤੀ ਨਾਲ ਨੀ ਆਉਣਾ, ਫਿਰ ਖਾਲੀ ਹੱਥ ਧਾਵਾਂ ਮਾਰ ਕੇ ਦੁਆਗਣ ਵਾਂਗ ਰੋਣਾ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਪਿਰ ਵਾਤੜੀ ਨਾ ਪੁੱਛਈ, ਧੰਨ ਸੁਹਾਗਣ ਨਾ। ਹਾਂਜੀ,
1: ਸਹੁਰੇ ਪਈ ਐ ਕੰਤ ਕੀ, ਕੰਤ ਅਗੰਮ ਅਥਾਹੋ।
0: ਗੁਰੂ ਨਾਨਕ ਸਾਹਿਬ ਹੁਣ ਬਾਬਾ ਫਰੀਦ ਜੀ ਨੂੰ ਕਹਿੰਦੇ ਨੇ, ਕਹਿੰਦੇ ਨੇ ਵੇਖ ਬਾਬਾ ਫਰੀਦ ਜੀ, ਸਹੁਰੇ ਵੀ ਤੇ ਪੇਕੇ ਵੀ ਹੈ ਤਾਂ ਉਸ ਪਤੀ ਦੀ ਵੈਗੇ। ਆਖੋ ਸਤਨਾਮ ਸ੍ਰੀ। ਸਹੁਰੇ ਪਈਏ ਕੰਤ ਕੀ, ਸਹੁਰੇ ਵਿੱਚ ਵੀ ਤੇ ਪੇਕੇ ਵਿੱਚ ਵੀ ਹੈ ਤੇ ਉਹਦੀ, ਮਗਰ ਜਿਹੜੀ ਉਹਦੀ ਬਣੀ ਨਾ, ਉਹਦੀ ਬਾਂਹ ਕਿਤਰਾ ਫੜੂਗਾ ਆਣ ਕੇ? ਵੈਸੇ ਤੇ ਸਾਰਿਆਂ ਦਾ ਤੂੰ ਸਾਂਝਾ ਸਾਹਿਬ, ਬਾਬਾ ਮਾਰਾ ਸਾਰੀ ਖਲਕਤ ਦਾ ਇੱਕ ਪਰਮੇਸ਼ਵਰ ਪਤੀ ਆ, ਮਗਰ ਜਿਹੜੀ ਉਹਦੇ ਘਰ ਨਹੀਂ ਗਈ, ਜਿਹਨੇ ਮਰਿਆਦਾ ਅਨੁਸਾਰ ਉਹਦੇ ਘਰ ਵਿੱਚ ਆਣ ਕੇ ਅੰਮ੍ਰਿਤ ਪਾਨ ਨਹੀਂ ਕੀਤਾ, ਉਹ ਸੁਹਾਗਣ ਨਹੀਂ ਬਣ ਸਕਦੀ। ਅਗਲੀ ਤੁਕ ਵਿੱਚ ਨਿਬੇੜਾ ਜੀ। ਹਾਂਜੀ,
1: ਨਾਨਕ ਸੋ ਸੁਹਾਗਣੀ جو پاوے بے پرواہ.
0: آ گیا نا فیصلہ کہ نانک سو سواگنی او سواگنے جو پاوے بے پرواہ, جڑی بے پرواہ پرمیشور نو پاؤندی ہے چنگی لگدی ہے تے چنگا تے سب تو زیادہ او ہی لگدا ہے. سائیں داس نے آکھیا کلگیاں والے پاتشاہ میرا امرت چھکن نو دل کردا ہے مگر ایک پرابلم ہے. میرے صاحب کہن لگے دس سائیں داس کی پرابلم ہے؟ مہاراج میں ہاں جوگی تے میریاں نے جٹاواں تے انہاں جٹاواں تے کنگا نہیں پھر سکدا. تسی کہندے ہو کنگا دونوں وقت کا ہے, کنگا
1: دونوں
0: وقت کا. آ میری بھنا بچیاں ویر دھیان دیو جنہاں نے اپنا امرت بھی چھکیا اپنا سر دے وچ پلاسٹر دی کنگی پھیر دے دے پھیر دے نا کوئی کرما والا نہ ہو. میں سارے نہیں کہتا بھی سیر مار دیو بھی جنہیں نہیں پھیر دیو بھی مار دیو. ویسے عادت بنی ہے نا ساری وہ ایتھے نال بن لیا کنگا ایک یہ وکھاوے ماتر ککار نہیں انہوں ورتنا ہے. کنگا دونوں وقت کا دونوں وقت لکڑی دا کنگا سر وچ پھیرنا ہے دھیان دینا ہے. تے سائیں داس کہن لگا مہاراج پاتشاہ میری جٹاواں بڑی لمبی نے میں کی کرا. تے میرے کلگیاں والے پاتشاہ کہن لگے سائیں داس سویرے امرت ویلے آوی امرت تینوں شرور چکاواں گے. مہاراج میری جٹاواں دا کی بنوں گا؟ میں کسے مہاپرشاں دی کتھا سنی کہندے پھر ساری رات سدگرہ نے لکڑی دے کنگے دے نال سائیں صاحب دا دیاں جٹاواں کھولی آپ اپنے ہتھی سونا جوڑا کر کے امرت ویلے دتا کولا دہی دا آخیا لے اشنان کر کے آ تے امرت شک جدے سونی دستار سجا کے امرت چھکا کے سامنے لیا تے صاحب جدو ہن میں تیرے درشن کرنے ہن کتھوں کراں تے پھر اینا نیال ہو گیا اینا نیال ہو گیا آخیا پنجا سکھاں دے درشن کر لی میرے ہون گے. ستگرو جی پنجا دے نہ ہوئے آخیا چواں دے کر لی تینا دے کر لی دوواں دے کر لی ایک دے کر لی ستگرو جی ایک بھی نہ ملیا تے ہن جڑا کل تک جوگی سی نا اج امرت چھک کے جدو تیار بر تیار ہو گیا تے میری سرکار نے آخیا جدو اپنے منہ نو ویکھے گا سویرے جوڑا کر کے دستار سجا کے نتنیم کر کے شیشے دے وچ سائیں داسا ویکھے گا تیرے منہ دے وچوں ہی میرے دیدار ہون گے. مگر کوئی بن جوے کوئی اودا سکھ بنے نانک سو سواگنی بولو نانک جو پاوے بے پرواہ جڑی بے پرواہ نو پاجے او سواگنے تے جے کیس وی رکھے ہون پگ وی بدھی ہوئے سر تے امرت نہ چھکیا ہوئے تے کی گرو صاحب نو بخشتے نے کہندے ترے کیس پول بین بولو ترے ارے بول دیو سارے بولو ترے کیس کیس رکھے نے مگر پول نہیں لئی اصولن پھیرے نہیں لئے آن کے اس پرماتما دے نال ترے کیس پول بین پیکھی موڑا سکھ پاپی تیاگے پیکھ میرا درشن نہ انتس کدی دیدار نہیں ہونگے جنہیں کیس تے رکھے ہون مگر پیخ بنایا ہوئے سکھا والا. میرا سدگرو کرپا کرے پیخ نہیں بناونا امر چھکنا گرو والے بننا ہے. 29 تاریخ والا دن پھر پاگا والا دن اس استھان دے اتے آ رہا ہے جدن میری سچی سرکار گرو گوبند سنگھ مہاراج پاتشاہ نے اپنی جہر کلا ورتاونی ہے تے تھے امرت دا بٹا تیار ہونا ہے. سویرے 7 بجے دا ٹائم دیتا ہے کیسی اشنان کر کے میری بھنا بچے ویر گرسکھ پیارے کچھ کہنا کیسی اشنان کر کے میری بھنا بچیا ویر گرسکھا نے ککار اتوں مل جانے نے کرپان کڑا کچہرا کنگا سارے فری ملنے نے کوئی پیسہ نہیں لگنا. گرو دیو سکھو کدی سر قیمت دے کے امرت ملتا سی کوئی دوارکا پوری تو ترتا سی کوئی جگنناتھ پوری تو ترتا سی کوئی بدر تو ترتا سی کوئی لاہوروں ترتا کوئی دلیوں ترتا ہے تے آن کے امرت سر دے کے لینا پیندا ہے. ہن تے سکھو آوازاں مار مار کے آوازاں مار رہے کل جگ دی اندھیری آ گئی ہے آؤ اپنے گرو دے لڑ لگ جاؤ کرپانا بھی ساڈے کولوں لے لو پچھہرے بھی ساڈے کولوں لے لو. ویسے تہانوں کوئی گھاٹا نہیں تہاڈے گھر ستگرو نے بہت کچھ بخشیا ہے مگر سکھی دے پرچار لئی گرو پیاریاں روحاں نے جو اپنے اپنے دسوند وچوں فنڈ کڈے نے اودے وچوں ککار ایتھے فری آ جانے نے کرپان کڑے کچہرے کنگے سارا کچھ آپ جی نو فری ملنا ہے. ستگرو کرپا کرے رحمت کرے آپ جی امرت چھک کے گرو والے بنو پھر اے لوک سکھیے لوک سہیلے نانک ہر رب آپ ویلے دیا داتا ملن گیا بھلا نہ چتارنیا اسیس دیو. واہگرو جی کا خالصہ
2: واہگرو جی کی فتح. ایک اونکار ستنام کرتا پرکھ نرپاؤ نرویر اکال مورت اجنی سہ بنگ گر پرساد جپ آد سچ جگاد ہے پی سچ نانک
3: سچ
2: گج کے آخو جی آد سچ
0: ਜੁਗਾਦ ਸੱਚ ਹੈ ਭੀ ਸੱਚ ਫਿਰ ਜੁੜੋ ਜੀ ਆਦ ਸੱਚ ਜੁਗਾਦ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਸੱਚ

ਦਾ ਹਰ ਪ੍ਰਾਣੀ ਇਸ ਧਰਤੀ ਦੇ ਉੱਤੇ ਵਣਜ ਕਰਨ ਆਇਆ। ਕੀ ਕਰਨ ਆਇਆ ਜੀ? ਵਪਾਰੀ ਬਣ ਕੇ ਆਇਆ, ਵਪਾਰੀ ਬਣ ਕੇ ਕੁਝ ਖਰੀਦਣ ਆਇਆ, ਇਥੋਂ ਕੁਝ ਲੈਣ ਆਇਆ, ਇਹਨੇ ਕੁਝ ਖੱਟ ਕੇ ਜਾਣਾ ਹੈ। ਤੇ ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿੱਚ ਆਪਾਂ ਨੂੰ ਕਿਹੜੇ ਵਣਜ ਦੀ ਗੱਲ ਕਰ ਰਹੇ ਨੇ। ਵਣਜ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜੋ ਜੁੜੋ ਜੁੜੋ ਜੁੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਭਾਈ ਰੇ ਰਾਮ ਕਹੋ ਕਿੱਡਾ ਪਿਆਰਾ ਬਚਨ। ਕਈ ਵਾਰ ਆਪਾਂ ਸੋਚਦੇ ਜੀ ਸਾਨੂੰ ਗੁਰਬਾਣੀ ਪੜ੍ਹਦੇ ਹਾਂ ਸਮਝ ਨਹੀਂ ਆਉਂਦੀ, ਕਿੰਨੀ ਮਿੱਠੀ ਬੋਲੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਬਚਨ। ਭਾਈ ਰੇ ਬੋਲੋ, ਹਾਂ ਭਾਈ ਰੇ ਸਮਝ ਆ ਗਈ ਹੈ ਮੇਰੇ ਆ ਭਰਾਵਾ, ਮਨ ਨੂੰ ਭਰਾ ਬਣਾ ਕੇ ਭੁੱਲੇ ਭਟਕੇ ਮਨ ਨੂੰ ਆਵਾਜ਼ ਮਾਰੋ, ਭਾਈ ਰੇ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ ਰਾਮ ਕਹੋ, ਮਗਰ ਇੱਕ ਚੇਤੇ ਰੱਖੀ ਰਾਮ ਕਹੋ ਚਿੱਤ ਲਾਏ, ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਇਹਦਾ ਖਿਆਲ ਰੱਖੀ ਇਹ ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਇਹਦੇ ਪੈਰ ਹੈ ਨੀ ਓ ਮਗਰ ਇਹ ਦੜੰਗੇ ਬੜੇ ਮਾਰਦਾ ਈ, ਮਨ ਮਨ ਦੀ ਗੱਲ ਕੀਤੀ ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਇਹ ਬਿਨਾ ਮਤਲਬ ਤੋਂ ਹੀ ਅਪੱਧਰ ਬਣਾਉਂਦਾ ਈ, ਗੁਰਦੁਆਰੇ ਬੈਠਾ ਵੀ ਭੱਜਿਆ ਫਿਰਦਾ ਈ, ਇਹਨੂੰ ਜੋੜ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰੀ ਦੇ ਨਾਮ ਦਾ ਪਰਮੇਸ਼ਵਰ ਦੇ ਨਾਮ ਦਾ ਲਾਹ ਖੱਟ ਚਿੱਤ ਜੋੜ ਕੇ ਆਖਿਆ ਜੀ ਕੀ ਕਰਾਂ, ਕਹਿੰਦੇ ਹਰ ਜਸ ਵੱਖਰ ਲੈ ਚਲੋ, ਵੱਖਰ ਬਣੇ ਸੌਦਾ, ਆਖੋ ਸਤਨਾਮ ਸ੍ਰੀ, ਵਪਾਰ ਕਰਕੇ ਨਾ ਹਰੀ ਦੇ ਨਾਮ ਦਾ, ਉਸ ਦਰ ਨੂੰ ਜਦੋਂ ਤੂੰ ਵੜੇ ਤੁਸੀਂ ਸਟੋਰ ਜਾਂਦੇ ਹੀ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕੱਲ ਗੁਰਮੁਖ ਪਿਆਰਿਆਂ ਦੇ ਨਾਲ ਸਟੋਰ ਗਿਆ ਸਾਂ, ਉੱਥੇ ਜਿਹੜੇ ਸਟੋਰ ਵਿੱਚ ਸਮਾਨ ਖਰੀਦਣ ਵਾਲੇ ਨਾਲ ਟਰਾਲੀ ਲਈ ਤੇ ਨਾਲ ਇੱਕ ਲਿਸਟ ਬਣਾਈ ਸੀ, ਉਹਨਾਂ ਜਿਹੜੀ ਜਿਹੜੀ ਚੀਜ਼ ਚੁੱਕਦੇ ਸੀ ਉੱਤੇ ਕਾਂਟਾ ਮਾਰੀ ਜਾਂਦੇ ਸੀ ਵੀ ਆਹ ਚੀਜ਼ ਲੈਣ ਆਏ ਇਹ ਲੈ ਲਈ। ਤੁਸੀਂ ਵੀ ਵਪਾਰੀ ਬਣ ਕੇ ਇਸ ਸੰਸਾਰ ਵਿੱਚ ਆਏ ਹੋ, ਕੋਈ ਲਿਸਟ ਬਣਾਈ ਜੇ ਕੀ ਲੈਣ ਆਏ ਜੇ, ਆਹ ਅੰਦਰੋਂ ਜੁੜ ਕੇ ਆਖੋ ਸਤਨਾਮ ਸ੍ਰੀ, ਕਿ ਭੁੱਲੇ ਭਟਕੇ ਸੁੱਤੇ ਹੀ ਫਿਰਦੇ ਆ, ਕੋਈ ਲਿਸਟ ਬਣਾਈ ਜੇ ਕਿ ਅਸੀਂ ਇਸ ਸਟੋਰ ਵਿੱਚ ਜਿੱਥੇ ਆਏ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ, ਇੱਥੇ ਆਪਾਂ ਤਿੰਨ ਹੱਟੜੇ ਬਾਜ਼ਾਰ ਦੇ ਵਿੱਚ ਧਰਤ ਪਤਾਲ ਆਕਾਸ਼ ਦੇ ਵਿੱਚ ਜਿੱਥੇ ਜਨਮ ਲਿਆ ਹੈ, ਇੱਥੇ ਆਪਾਂ ਕੋਈ ਸੌਦਾ ਲੈਣ ਆਏ ਆ, ਆਪਾਂ ਵੀ ਕੋਈ ਵਪਾਰ ਕਰਨਾ ਹੈ, ਕੋਈ ਲਿਸਟ ਕੱਢੋ ਆਪਣੇ ਆਪ ਨੂੰ ਜਾਂ ਗੁਰੂ ਸਾਹਿਬ ਨੂੰ ਪੁੱਛ ਲਓ ਸਤਿਗੁਰੂ ਮੈਂ ਕੀ ਲੈਣ ਆਇਆ ਹੈ, ਤੇ ਇਹੋ ਹੀ ਤੇ ਚੇਤਾ ਕਰਾ ਰਹੇ ਨੇ। ਹਰ ਜਸ ਵੱਖਰ ਲਓ ਚਲੋ, ਹਰ ਜਸ ਵੱਖਰ ਲੈ ਚਲੋ, ਹਰ ਜਸ

0: ਰਾਤ ਮੁੱਕਦੀ
1: ਚੱਲੀ
0: ਸਭ ਮੁੱਕਦੀ ਚੱਲੀ ਰਹਿਣ ਸਭ ਮੁੱਕਦੀ ਚੱਲੀ ਰਹਿਣ ਸਭ ਮੁੱਕਦੀ ਸਤਿਗੁਰੂ ਨੂੰ ਪੁੱਛੋ ਇਹ ਗਰੀਬ ਨਵਾਜ ਇਹ ਦੁਨੀਆਂ ਦੇ ਸਟੋਰ ਵਿਚ ਅਸੀਂ ਕੀ ਖਰੀਦਣ ਆਏ ਹਾਂ ਅਸੀਂ ਕੀ ਲੈਣ ਆਏ ਹਾਂ ਸਾਡੇ ਆਉਣ ਦਾ ਇੱਥੇ ਮਕਸਦ ਹੈ ਕੀ ਸਟੋਰ ਲੈਣਾ ਸੀ ਕੇਵਲ ਸਾਡੇ ਜੀਵਨ ਦਾ ਇੰਨਾ ਹੀ ਮਨੋਰਥ ਸੀ ਕਿ ਅਸੀਂ ਇਸੇ ਆਣ ਕੇ ਅਮਰੀਕਾ ਦਾ ਵੀਜ਼ਾ ਲੱਗ ਜਾਂਦਾ ਸਟੋਰ ਲੈ ਲੈਂਦੇ ਕਾਰੋਬਾਰ ਖੋਲ ਲੈਂਦੇ ਕੇਵਲ ਸਾਡਾ ਇਹੋ ਹੀ ਮਕਸਦ ਆ ਮੇਰੇ ਸਾਹਿਬ ਕਹਿੰਦੇ ਨਹੀਂ ਉਹ ਭੋਲਿਆ ਇਹ ਤੇ ਦੁਨੀਆਂ ਦੀ ਕਿਰਤ ਰੁਜ਼ਗਾਰ ਮੇਰੇ ਮਾਲਕ ਨੇ ਚਲਾਇਆ ਹੈ ਤੇਰਾ ਕੋਈ ਸੌਦਾ ਹੋ ਰਿਹਾ ਜਿਹੜਾ ਤੂੰ ਲੈਣ ਆਇਆ ਮੇਰੇ ਸਾਹਿਬਾ ਮੈਂ ਤੇ ਦੁਨੀਆਂ ਦੇ ਖੇਲ ਤਮਾਸ਼ਿਆਂ ਚ ਭੁੱਲ ਗਿਆ ਮੈਂ ਕੀ ਲੈਣਾ ਆ ਚੇਤਾ ਕਰਾਓ ਤੇ ਸਾਹਿਬ ਚੇਤਾ ਕਰਾਉਂਦੇ

ਤੇ ਮੇਰੇ ਮਨ ਵਿਚ ਵਿਚਾਰ ਆ ਰਿਹਾ ਸੀ ਇਹ ਗੋਰਾ ਕਿੱਡਾ ਕਰਮਾਂ ਵਾਲਾ ਵਾ ਜਿਨ੍ਹੇ ਸਟੋਰ ਵਿਚ ਆਉਣ ਤੋਂ ਪਹਿਲੋਂ ਲਿਸਟ ਬਣਾਈ। ਧਿਆਨ ਦਿਓ ਬੱਚਿਓ ਗੁਰਮੁਖੋ ਪਿਆਰਿਓ ਕਿ ਉਹਨੇ ਇੱਕ ਲਿਸਟ ਬਣਾਈ। ਮੈਂ ਸਟੋਰ ਚੱਲਿਆ ਕਿਉਂ, ਲੈਣ ਕੀ ਜਾਣਾ, ਕਿਤੇ ਇਹ ਨਾ ਹੋਵੇ ਬਹੁਤੇ ਸੌਦੇ ਵੇਖ ਕੇ ਜਿਹੜਾ ਸੌਦਾ ਲੈਣ ਗਿਆ ਕਿਤੇ ਉਹ। ਸਾਡੇ ਨਾਲ ਅਕਸਰ ਇਹੋ ਹੋਇਆ ਜਿਹਨੇ ਆਪਾਂ ਗੁਰਮੁਖ ਪਿਆਰਿਓ ਇਸ ਜਨਮ ਵਿਚ ਆਇਆ। ਮੈਂ ਵੇਖਦਾ ਬਹੁਤ ਸਾਰੇ ਸੰਸਾਰ ਨੂੰ ਮੇਰੇ ਸਮੇਤ, ਕਿਤੇ ਇਹ ਤਾਂ ਨਹੀਂ ਕਿ ਮੈਨੂੰ ਚੇਤਾ ਹੈ, ਸੰਸਾਰ ਭੁੱਲ ਗਿਆ। ਗੁਰੂ ਸਾਹਿਬ ਕਹਿੰਦੇ ਸੀ ਸਾਰੀਆਂ ਗੱਲਾਂ ਭੁੱਲ ਜਾਣ, ਸਭੇ ਗੱਲਾਂ ਵਿਸਰਨ, ਬੋਲੋ ਸਭੇ, ਮਗਰ ਇੱਕੋ ਵਿਸਰ ਨਾ ਜਾਓ, ਇੱਕੋ ਸਾਰੀਆਂ ਭੁੱਲ ਜਾਣ ਮਗਰ ਉਹ ਨਾ ਭੁੱਲੀ ਜਿਹੜੀ ਲੈਣ ਆਇਆ।

ਭੈਣਾਂ ਬੀਬੀਆਂ ਬੱਚੀਆਂ ਦੇ ਚਰਨਾਂ ਚ ਵੀ ਬੇਨਤੀ ਆ, ਮੇਰੀ ਉਹ ਧੀਓ ਇਸ ਹਾਲ ਦੇ ਵਿੱਚੋਂ ਗੁੰਜਾ ਪਾਓ। ਮਨਮੁੱਖ ਕੀ ਗਵਾ ਕੇ ਚਲੇ ਗਏ, ਜਿਹੜੀ ਪੂੰਜੀ ਲਿਖ ਕੇ ਸਵਾਸਾਂ ਦੀ ਆਈ ਉਹ ਵੀ ਗਵਾ ਕੇ ਚਲੇ ਗਏ। ਚੱਲੇ ਮੂਲ ਗਵਾਏ ਮਨਮੁੱਖ।

गुरमुख लाह ले गए गुरमुख चले मूल गवाए मनमुख चले।

ਮਨਮੁਖ ਨੇ ਲਾਹਾ ਕੀ ਖੱਟਣਾ ਸੀ, ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਉਹ ਵੀ ਬੋਲਦੇ ਹੋ ਗਵਾ ਗਿਆ, ਖੱਟਿਆ ਹੀ ਕੁਝ ਨਹੀਂ। ਇੱਕ ਦਿਨ ਉਹਦੇ ਦਰਬਾਰ ਦੇ ਵਿੱਚ ਇਸ ਤਰ੍ਹਾਂ ਵੀ ਬਾਣੀ ਵਿੱਚ ਲਿਖਿਆ ਹੈ ਕਿ ਉਥੋਂ ਜਦੋਂ ਲੈਣ ਆਉਣਾ ਹੈ ਨਾ ਹਰ ਜੀਵ ਆਤਮਾ ਨੂੰ, ਬੜਾ ਪਿਆਰ ਦਾ ਵਚਨ ਆ, ਤੇ ਇਸ ਤਰ੍ਹਾਂ ਸ਼ਬਦ ਵਿੱਚ ਲਿਖਿਆ ਕਿਆ ਤੈਂ ਖੱਟਿਆ, ਬੋਲੋ ਕਿਆ ਕੀ ਖੱਟਿਆ ਈ, ਕਿਆ ਤੈਂ ਖੱਟਿਆ ਕਹਾ ਗਵਾਇਆ, ਕੀ ਗਵਾਇਆ ਈ ਤੇ ਕੀ ਖੱਟਿਆ ਈ, ਚਲੋ ਸ਼ਤਾਬ ਦੀਵਾਨ ਬੁਲਾਇਆ, ਛੇਤੀ ਕਰ ਉਸ ਪਰਮੇਸ਼ਵਰ ਦੇ ਘਰੋਂ ਸੱਦਾ ਆ ਗਿਆ ਏ, ਤੇ ਆਪਣੀ ਜੀਵਨ ਦੀ ਡੈਰੀ ਵਿਖਾ ਉੱਥੇ ਜਾ ਕੇ ਕਿ ਕੀ ਖੱਟਿਆ ਤੇ ਕੀ ਗਵਾਇਆ ਈ। ਆਪੋ ਆਪਣੀ ਡੈਰੀ ਚੈੱਕ ਕਰ ਲੋ, ਮੇਰੇ ਭੈਣ ਭਰਾ ਬੱਚੇ ਬੱਚੀਆਂ ਜਿਨ੍ਹਾਂ ਨੂੰ ਮੇਰੇ ਬਚਨ ਦੀ ਸਮਝ ਆ ਰਹੀ ਹੈ, ਪੰਜਾਬੀ ਠੇਠ ਬੋਲੀ ਬੋਲਦਾ ਦਾਸ ਜਿਨ੍ਹਾਂ ਨੂੰ ਸਮਝ ਆ ਰਹੀ ਆ, ਆਪਣੇ ਜੀਵਨ ਦੀ ਡੈਰੀ ਵੱਲ ਵੇਖੋ ਕਿ ਕੀ ਡੈਰੀ ਵਿਖਾਵਾਂਗੇ ਜਾ ਕੇ, ਸਾਰੀ ਸਾਰੀ ਰਾਤ ਨੀਂਦ, ਸਾਰਾ ਜੀਵਨ ਚੁਗਲੀ, ਸਾਰਾ ਜੀਵਨ ਨਿੰਦਿਆ, ਸਾਰਾ ਜੀਵਨ ਕੁਕਰਮਾਂ ਨਾਲ ਭਰਿਆ ਜੀਵਨ ਪਰਮੇਸ਼ਵਰ ਨੂੰ ਜਾ ਕੇ ਵਿਖਾਵਾਂਗੇ। ਇਸ ਕਰਕੇ ਮੇਰੇ ਸਤਿਗੁਰੂ ਆਵਾਜ਼ ਮਾਰ ਰਹੇ, ਭਾਈ ਰੇ ਰਾਮ ਕਹੋ ਚਿੱਤ ਲਾਏ, ਹੇ ਮੇਰਿਆ ਸੱਜਣਾ ਮੇਰੇ ਭਰਾਵਾ ਚਿੱਤ ਜੋੜ ਕੇ ਆਖ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਇੱਕ ਸਾਹਿਬ ਨੇ ਬਚਨ ਬੜਾ ਪਿਆਰਾ ਕੀਤਾ, ਸਮਾਂ ਦੌੜ ਗਿਆ ਮੇਰਾ, ਕਹੋ ਨਾਨਕ ਤਾਂ ਕਿ ਬਲ ਜਾਓ, ਬੋਲੋ ਕਹੋ ਨਾਨਕ ਤਾਂ ਕਿ ਮੈਂ ਉਹਦੇ ਤੋਂ ਬਲਹਾਰ ਜਾਣਾ, ਸਪਸ਼ਟ ਜਿਹਾ ਸ਼ਬਦ ਹੈ, ਕਹੋ ਨਾਨਕ ਤਾਂ ਕਿ ਬਲ ਜਾਓ, ਕਲਯੁਗ ਮੈਂ ਪਾਇਆ ਜਿਨ ਨਾਓ, ਕਲਯੁਗ ਮੈਂ ਪਾਇਆ, ਜਿਹੜੇ ਕਲਯੁਗ ਵਿਚ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਕਲਯੁਗ ਜਪਣ ਨਹੀਂ ਦਿੰਦਾ, ਇਹਨੇ ਟੁੰਡ ਮਰੁੰਡ ਕਰ ਦਿੱਤਾ ਸਾਰੀ ਦੁਨੀਆਂ ਦਾ ਜੀਵਨ, ਕੋਈ ਫੁੱਲ ਖਿੜਦਾ ਹੀ ਨਹੀਂ, ਸਾਰੀ ਦੁਨੀਆਂ ਨੂੰ ਅੱਗ ਲੱਗੀ ਈਰਖਾ ਦਵੈਦ ਦੀ, ਮਗਰ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਜਿਹੜਾ ਕਲਯੁਗ ਵਿਚ ਵੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਤੇ ਤੁਸੀਂ ਭਾਗਾਂ ਵਾਲੇ ਹੋ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਕਾਰਜ ਮੇਰੇ ਸਤਿਗੁਰੂ ਸਵਾਰ ਦਿੰਦੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਗਰੰਟੀ ਦੇ ਸ਼ਬਦ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਉਹਨਾਂ ਦੇ ਕਾਜ ਸਵਾਰਤਾ ਪਰਮੇਸ਼ਵਰ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਖਿਲਾਰੋ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿਚ, ਸੁਰਤ ਨੂੰ ਟਿਕਾ ਕੇ ਰੱਖਿਓ, ਮੇਰਾ ਸਤਿਗੁਰੂ ਕਿਰਪਾ ਕਰੇ ਮਨ ਬਾਹਰ ਨਾ ਜਾਵੇ, ਸੁਰਤ ਬਾਹਰ ਨਾ ਜਾਵੇ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਵਾਹ।
1: ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ,
0: ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਹਿਲੀ ਗੱਲ ਤਾਂ ਗੁਰਮੁਖੋ ਚੇਤੇ ਰੱਖਿਓ, ਘਰਾਂ ਵਿਚ ਕੀ ਬੋਲਣਾ, ਹੁਣ ਪੰਜਾਬੀ ਬੋਲਿਆ ਕਰਨੀ, ਬੱਚਿਆਂ ਦੇ ਨਾਲ ਪੰਜਾਬੀ ਪੜ੍ਹਨੀ, ਪੰਜਾਬੀ ਬੱਚਿਆਂ ਨੂੰ ਪੜ੍ਹਾਉਣੀ ਹੈ। ਇੱਥੇ ਬਾਬਾ ਫਰੀਦ ਜੀ ਬੜੇ ਪਿਆਰੇ ਬਚਨ ਕਰ ਰਹੇ, ਕਹਿੰਦੇ ਨਾਤੀ ਧੋਤੀ ਸੰਭਹੀ, ਨਹਾ ਲਿਆ ਧੋ ਲਿਆ ਆਪਣੇ ਆਪ ਨੂੰ ਸੰਭਾਲ ਲਿਆ, ਮਗਰ ਸਭ ਕੁਝ ਕਰਨ ਤੋਂ ਬਾਅਦ ਫੇਰ ਸੌ ਗਈ, ਜਦੋਂ ਪਰਮੇਸ਼ਵਰ ਨੂੰ ਮਿਲਣ ਦਾ ਵੇਲਾ ਆਇਆ ਫੇਰ ਸੌ ਗਈ। ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ, ਇੱਕ ਅਰਥ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ ਨੇ ਹੋਰ ਕੀਤਾ ਹੈ, ਉਹ ਕਹਿੰਦੇ ਪੜ੍ਹ ਲਿਖ ਗਿਆ ਵਿਦਵਾਨ ਬਣ ਗਿਆ, ਮਗਰ ਸਾਰਾ ਕੁਝ ਪੜ੍ਹ ਲਿਖ ਤੇ ਗਿਆ, ਮਗਰ ਜਦੋਂ ਪਰਮੇਸ਼ਵਰ ਦੀ ਬੰਦਗੀ ਦੀ ਗੱਲ ਆਈ ਉਦੋਂ ਬੇਹੋਸ਼ ਹੋ ਕੇ ਸੌ ਗਿਆ। ਜਿੱਥੇ ਨਿਤਨੇਮ ਦੀ ਗੱਲ ਆਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਜਿੱਥੇ ਨਿਤਨੇਮ ਦੀ ਗੱਲ ਆਈ, ਸਿਮਰਨ ਦੀ ਗੱਲ ਆਈ, ਉਸ ਗੱਲੋਂ ਬੇਹੋਸ਼ ਹੋ ਕੇ ਇਹ ਜੀਵ ਸੌ ਗਿਆ। ਇੱਥੇ ਮੇਰੇ ਸਤਿਗੁਰੂ ਦਾ ਇਹ ਵੀ ਅਰਥ ਬਣ ਸਕਦਾ ਹੈ, ਕੋਈ ਕੋਈ ਅੰਮ੍ਰਿਤ ਵੇਲੇ ਉੱਠਿਆ ਹੋਵੇ, ਨਹਾਤਾ ਹੋਵੇ, ਧੋਤਾ ਹੋਵੇ, ਪਰਮੇਸ਼ਵਰ ਦੀ ਬੰਦਗੀ ਕਰਦਾ ਹੋਵੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਸਾਹਿਬ ਹੋਏ ਨੇ, ਉਹਨਾਂ ਦੇ ਕੋਲ ਜਿਹੜੇ ਵਿਦਿਆਰਥੀ ਰਹਿੰਦੇ ਸੀ, ਤੇ ਜਦੋਂ ਅੰਮ੍ਰਿਤ ਵੇਲੇ 2 ਵਜੇ ਉਠਾ ਲੈਂਦੇ ਸੀ, ਆਖੋ ਸਤਨਾਮ ਸ੍ਰੀ, 2 ਵਜੇ ਇਸ਼ਨਾਨ ਕਰਾ ਕੇ ਸਿਮਰਨ ਬੰਦਗੀ ਵਿਚ ਲਾ ਲੈਣਾ, ਜਦੋਂ ਸਿਮਰਨ ਬੰਦਗੀ ਕਰਕੇ 5 ਵਜੇ ਤੱਕ 3 ਘੰਟੇ ਅਭਿਆਸ ਚੋਂ ਨਿਤਨੇਮ ਚ ਉਠਾਉਣਾ, ਤੇ ਕਈਆਂ ਮੇਰੇ ਵਰਗੀਆਂ ਆਲਸੀਆਂ ਨੇ ਸਮਝਣਾ ਫਿਰ, ਤੇ ਉਹਨੇ ਆਵਾਜ਼ਾਂ ਮਾਰਦੇ ਫਿਰਨਾ ਮੱਥੇ ਤੇ ਹੱਥ ਫੇਰ ਫੇਰ ਕੇ, ਉਹ ਭਲਿਓ ਜੇ ਨਿਤਨੇਮ ਕਰਕੇ ਸੌਂ ਜਾਈਏ ਤੇ ਇਸ ਤਰ੍ਹਾਂ ਵਾ ਬੜੀ ਸੁੰਦਰ ਪੈਲੀ ਬਣਾ ਲਈ ਹੋਵੇ, ਉਹਦੇ ਵਿਚ ਬੀਜ ਪਾ ਦਿੱਤਾ ਹੋਵੇ, ਉਹਦੇ ਉੱਤੇ ਸੁਹਾਗਾ ਮਾਰ ਦਿੱਤਾ ਹੋਵੇ, ਮਗਰ ਉਹਦੇ ਉੱਤੇ ਬਰਸਾਤ ਹੋ ਜੇ ਤੇ ਕੀ ਜੰਮ ਜਾਂਦੀ ਉੱਤੇ, ਉਹ ਰੁਕੜੀ ਜੀ ਜੰਮ ਜਾਂਦੀ ਹੈ ਨਾ, ਫਿਰ ਉਹ ਫੇਰ ਨਹੀਂ ਪੈਂਦੀ ਹੈ ਦੰਦਾਂ ਦਿਆਂ ਵਾਲੀ, ਤੇ ਫੇਰ ਬੀਜ ਵਿੱਚੋਂ ਨਿਕਲਦਾ ਵਾ। ਕਹਿਣ ਲੱਗੇ ਇਸ ਤਰ੍ਹਾਂ ਉਹ ਬੰਦਗੀ ਕੀਤੀ ਉੱਗਦੀ ਨਹੀਂ ਗੀ, ਜਦੋਂ ਆਪਾਂ ਇੱਕ ਵਾਰ ਸਵੇਰੇ ਉੱਠ ਕਲੋਈਏ ਸਿਮਰਨ ਕਰ ਲਈਏ ਤੇ ਫੇਰ ਸੌਂ ਜਾਈਏ ਘਰਾੜੇ ਮਾਰਨ ਲੱਗ ਪਈਏ। ਇੱਥੇ ਵੀ ਬਾਬਾ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਕਹਿੰਦੇ ਸਭ ਕੁਝ ਜਾਣ ਲਿਆ, ਗਿਆਨਵਾਨ ਹੋ ਗਿਆ, ਮਗਰ ਪਰਮੇਸ਼ਵਰ ਦੇ ਵੇਲੇ ਆਣ ਕੇ ਸੁੱਤੀ ਹੋਏ ਨਚਿੰਦ, ਬੋਲੋ ਸੁੱਤੀ ਹੋਏ, ਉਸ ਵੇਲੇ ਜਦੋਂ ਸਿਮਰਨ ਬੰਦਗੀ ਦਾ ਵੇਲਾ ਆਇਆ, ਵਿਦਵਤਾ ਤਾਂ ਪ੍ਰਾਪਤ ਕਰ ਲਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਸਿਮਰਨ ਦੇ ਵੇਲੇ ਨਚਿੰਦ ਹੋ ਕੇ ਸੌਂ ਗਈ, ਫਿਰ ਕੀ ਰਹਿ ਗਿਆ ਜੀ?
1: ਗਈ ਕਥੂਰੀ ਗੰਧ,
0: ਕਥੂਰੀ ਦਾ ਮਤਲਬ ਹੁੰਦਾ ਕਸਤੂਰੀ, ਕੀ ਮਤਲਬ ਹੁੰਦਾ ਜੀ?
2: ਕਸਤੂਰੀ
0: ਕਹਿੰਦੇ ਨੇ ਜਿਹੜੀ ਕਸਤੂਰੀ ਦੀ ਸੁਗੰਧ ਛੁੱਟੀ ਸੀ ਨਾ ਅੰਦਰੋਂ ਅੰਮ੍ਰਿਤ ਵੇਲੇ ਸਿਮਰਨ ਬੰਦਗੀ ਕਰਕੇ, ਉਹ ਫਿਰ ਉੱਡ ਗਈ ਸੌਣ ਦਾ ਸਦਕਾ। ਤੇ ਹਿੰਗ ਦੀ, ਜਦੋਂ ਹਿੰਗ ਦੀ ਬੋ ਆਉਂਦੀ ਆ, ਜਿਹਾ ਇਲਾਕੇ ਜਿਹਦੇ ਚ ਹਿੰਗ ਹੁੰਦੀ ਹੋਵੇ ਜਾਂ ਜਿਹਨੇ ਮੂੰਹ ਦੇ ਵਿਚ ਹਿੰਗ ਪਾਈ ਹੋਵੇ, ਤੇ ਕਦੀ ਕਿਸੇ ਨੇ ਆਖਿਆ ਹਿੰਗ ਦੀ ਖੁਸ਼ਬੋ ਆ ਰਹੀ, ਕੀ ਕਹਿੰਦੇ ਨੇ? ਹਿੰਗ ਦੀ ਬੁਆਰੀ ਕਹਿੰਦੇ। ਫਿਰ ਜਿਹੜਾ ਸਿਮਰਨ ਬੰਦਗੀ ਵਾਲਾ ਸੁਭਾਅ ਸੀ, ਜਿਹੜੀ ਨਾਮ ਬਾਣੀ ਵਾਲੀ ਬਿਰਤੀ ਸੀ ਨਾ, ਉਹ ਤੇ ਸੌਣ ਕਰਕੇ ਨਿਚਿੰਦ ਹੋ ਕੇ ਬੇਹੋਸ਼ ਹੋ ਕੇ ਸੌਣ ਕਰਕੇ ਵਿੱਚੋਂ ਕਸਤੂਰੀ ਵਾਲੀ ਖੁਸ਼ਬੋ ਤੇ ਉੱਡ ਗਈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਰਹੀ ਸੋ ਬੇੜੀ ਹਿੰਗ ਦੀ, ਬੇੜੀ ਹਿੰਗ ਦੀ ਬਦਬੋ ਹੀ ਰਹਿ ਗਈ ਮੂੰਹ ਦੇ ਵਿੱਚੋਂ, ਕੇਵਲ ਵਿਦਵਤਾ ਰਹਿ ਗਈ, ਕੇਵਲ ਤੇ ਕੇਵਲ ਇਹਦੀਆਂ ਸਿਆਣਭਾਈ ਰਹਿ ਗਈਆਂ, ਮਗਰ ਕਸਤੂਰੀ ਵਾਲੀ ਜਿਹੜੀ ਖੁਸ਼ਬੋ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੜਦਿਆਂ ਪੈਂਦਿਆਂ ਸੌਂਦਿਆਂ ਇਹਦੇ ਮੂੰਹੋਂ ਜਿਹੜਾ ਵਾਹਿਗੁਰੂ ਨਿਕਲਣਾ ਸੀ, ਜਿਹੜੀ ਪਰਮੇਸ਼ਵਰ ਦਾ ਮਿੱਠਾ ਸੁਭਾਅ ਸੀ, ਉਹਦੇ ਮੂੰਹੋਂ ਮਾਥੇ ਤ੍ਰਿਕੁੱਟੀ ਦਿਸ਼ਟ ਕਰੂਰ ਬੋਲੇ ਕੌੜਾ ਜੇ ਬਾਕੀ ਫੂਡ, ਕੌੜਾ ਹੀ ਬੋਲ ਰਹਿ ਗਿਆ, ਮਿੱਠੇ ਬੋਲ ਇਹਦੇ ਕੋਲ ਉੱਡ ਗਏ, ਕਿਉਂਕਿ ਇਹਨੇ ਉਹ ਬੰਦਗੀ ਨਹੀਂ ਕੀਤੀ ਜਿਹਦੇ ਨਾਲ ਇਹਨੂੰ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਂਦਾ। ਬਾਬਾ ਜੀ ਦਾ ਇਹ ਬਚਨ ਫਿਰ ਇੱਕ ਵਾਰ ਮੇਰੇ ਨਾਲ ਪੜ੍ਹ ਲਓ, ਨਾਤੀ

0: ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਬੰਦਗੀ ਕਰੋ ਤੇ ਫਿਰ ਸੂਰਜ ਦੀ ਟਿੱਕੀ ਚੰਨ ਤੱਕ ਜਾਗਦੇ ਰਹੋ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ। ਜਦੋਂ ਮੂੰਹ ਤੋਂ ਰਸਨਾ ਤੋਂ ਬੰਦ ਹੋ ਜਾਏ ਫਿਰ ਮੇਰੇ ਗੁਰੂ ਨਾਨਕ ਦੇ ਚਰਨਾਂ ਚ ਜੁੜ ਕੇ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰੂ। ਫਿਰ ਘੰਟਾ ਇਸ ਅਭਿਆਸ ਵਿਚ ਲੱਗ ਜਾਓ। ਇਹ ਕਿਤੇ ਦਿਨ ਵਾਰ ਵਾਰ ਆਉਣੇ ਨੇ, ਇਹ ਘੜੀਆਂ ਕਿਤੇ ਵਾਰ ਵਾਰ ਆਉਣੀਆਂ ਨੇ। ਇੱਕ ਦਿਨ ਜਿਹੜਾ ਅੱਜ ਲੰਘ ਗਿਆ ਕੱਲ ਦੁਬਾਰਾ ਨੀ ਜੇ ਆਉਣਾ। ਇੱਕ ਗੱਲ ਨੋਟ ਕਰ ਲਿਓ ਆਪਾਂ ਪਿੰਡਾਂ ਚ ਰਹਿਣ ਵਾਲੇ ਆ, ਜਿਹੜਾ ਪਾਣੀ ਇੱਕ ਵਾਰ ਪੁਲ ਦੇ ਥੱਲੋਂ ਦੀ ਲੰਘ ਜਾਏ ਦੜਾ ਆਉਂਦਾ ਜੀ। ਕਹਿੰਦੇ ਨੇ ਜਿਹੜਾ ਪਾਣੀ ਇੱਕ ਵਾਰ ਪੁਲਾਂ ਦੇ ਥੱਲਿਓ ਦੀ ਲੰਘ ਗਿਆ ਉਹ ਦੁਬਾਰਾ ਨਹੀਂ, ਜਿਹੜਾ ਸਵਾਸ ਵੀ ਮੂੰਹ ਚੋਂ ਪਿਆਰੇ ਉਹ ਨਿਕਲ ਗਿਆ ਉਹ ਦੁਬਾਰਾ ਫਿਰ ਨਹੀਂ ਮਿਲਣਾ। ਇਸ ਕਰਕੇ ਜਿੰਨਾ ਅਭਿਆਸ ਜਿੰਨੀ ਬੰਦਗੀ ਹੋ ਸਕਦੀ ਆ ਆਪਣੇ ਸਰੀਰ ਦੇ ਕੋਲੋਂ ਕਰਨੀ ਕਰੋ। ਹਾਂਜੀ
1: ਜੋ ਪਨ ਜਾਂਦੇ ਨਾ ਡਰਾ ਜੇ ਸ਼ਹਿ ਪ੍ਰੀਤ ਨਾ ਜਾਏ।
0: ਇਹ ਵੀ ਬੜਾ ਪਿਆਰਾ ਬਾਬਾ ਫਰੀਦ ਜੀ ਦਾ ਬਚਨ ਆ। ਇਕਾਗਰਤਾ ਵਿੱਚ ਆਣ ਕੇ ਆਪੋ ਆਪਣੇ ਬੱਚਿਆਂ ਦੇ ਇੱਕ ਵਾਰ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਹਾਡੀ ਇੱਥੇ ਔਲਾਦ ਬਚ ਗਈ ਤੇ ਸਭ ਕੁਝ ਬਚ ਗਿਆ ਉਹਦੇ ਭਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਥ ਦੇ ਭਲੇ ਲਈ ਇੱਕ ਵਾਰ ਆਖ ਦਿਓ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਮੈਨੂੰ ਡਰ ਇਸ ਗੱਲ ਦਾ ਨਹੀਂ ਕਿ ਮੇਰੀ ਜਵਾਨੀ ਚਲੇ ਚੱਲੀ। ਧਿਆਨ ਦਿਓ ਜਵਾਨੀ ਚਲੇ ਚੱਲੀ, ਸਾਨੂੰ ਤੇ ਇਸ ਗੱਲ ਦਾ ਹੀ ਡਰ ਰਹਿੰਦਾ ਹੈ। ਜੇ ਜਰਾ ਦੰਦ ਕਮਜ਼ੋਰ ਹੋ ਗਏ ਤੇ ਦੰਦਾਂ ਦੇ ਡਾਕਟਰ ਵੱਲ ਭੱਜ ਗਏ, ਜੇ ਅੱਖਾਂ ਕਮਜ਼ੋਰ ਹੋ ਗਈਆਂ ਤੇ ਚਸ਼ਮੇ ਵਾਲੇ ਭੱਜ ਗਏ, ਜੇ ਜਰਾ ਕਿੱਥੇ ਵਾਲ ਆਉਣੇ ਸ਼ੁਰੂ ਹੋ ਗਏ ਤੇ ਡੱਬੀ ਖਰੀਦ ਲਿਆਂਦੀ। ਡੱਬੀ ਸਮਝਦੇ ਹੋ ਨਾ, ਡੱਬੀ ਡੱਬੀ ਕਾਲਖ ਦੀ ਡੱਬੀ ਮੂੰਹ ਦੇ ਉੱਤੇ ਫੇਰ ਦਿੱਤੀ ਕਿ ਮੈਂ ਕਿਤੇ ਬੁੱਢਾ ਨਾ ਹੋ ਜਾ। ਮਗਰ ਬਾਬਾ ਫਰੀਦ ਕਹਿੰਦਾ ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ। ਆਖੋ ਸਤਨਾਮ ਸ੍ਰੀ, ਮੈਨੂੰ ਬੁੱਢੇ ਹੋਣ ਦਾ ਕੋਈ ਡਰ ਨਹੀਂ, ਮਗਰ ਇੱਕ ਗੱਲ ਦਾ ਡਰ ਆ ਕਿਤੇ ਮੇਰਾ ਰੱਬ ਨਾਲੋਂ ਪਿਆਰ ਨਾ ਟੁੱਟ ਜਾਏ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਬੋਲੋ ਜੋਬਨ ਜਵਾਨੀ ਜਾਣ ਦਾ ਮੈਨੂੰ ਕੋਈ ਡਰ ਨਹੀਂ। ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਏ ਵਡੇਪਾ ਆਉਣਾ ਹੀ ਆ। ਜੇ ਬਚਪਨ ਤੋਂ ਬਾਅਦ ਜਵਾਨੀ ਆਈ ਸੱਜਣਾ ਤੇ ਉਦੋਂ ਤੂੰ ਖੁਸ਼ ਹੋਇਓ ਕਿ ਮੈਂ ਜਵਾਨ ਹੋ ਗਿਆ ਵਾਂ, ਤੇ ਬੁਢਾਪੇ ਨੂੰ ਕੋਈ ਰੋਕ ਹੀ ਨਹੀਂ ਸਕਦਾ। ਜੇ ਤੇਰੇ ਬਚਪਨ ਨੂੰ ਕੋਈ ਰੋਕ ਨਹੀਂ ਸਕਿਆ, ਵੇਖ ਤੂੰ ਛੋਟਾ ਜਿਹਾ ਸੈਂ, ਉਹ ਵੇਖ ਲਾ ਦਿਨ ਤੇਰੇ ਹੱਥੋਂ ਖੁਸ ਗਏ, ਫਿਰ ਤੂੰ ਜਵਾਨ ਹੋ ਗਿਓ, ਜਵਾਨੀ ਤੋਂ ਬਾਅਦ ਵਡੇਪਾ ਆ ਗਿਆ। ਬਾਬਾ ਫਰੀਦ ਕਹਿੰਦਾ ਇਹ ਤੇ ਕਿਰਿਆ ਸੰਸਾਰ ਦੀ ਚੱਲਦੀ ਰਹਿਣੀ ਆ। ਇਹ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ। ਉਹ ਮਨ ਪਛਤਾਵੇ ਜਰਾ ਆਪਣੇ ਮਨ ਵਿਚ ਸੋਚ ਲੋ। ਆਪਾਂ ਪਿੰਡਾਂ ਦੇ ਵਿਚ ਜਦੋਂ ਇਹਨਾਂ ਦਿਨਾਂ ਦੇ ਵਿਚ ਫਲੇ ਵਾਹੁੰਦੇ ਸੀ ਨਾ, ਲੋਕੀ ਫਲੇ ਵਾਹੁੰਦੇ ਕਣਕਾਂ ਕੱਢਦੇ, ਤੇ ਕਿਤੇ ਤੂਤ ਦੇ ਥੱਲੇ ਜਾਂ ਕਿਸੇ ਦਰਖਤ ਦੇ ਥੱਲੇ ਮੰਜਾ ਡਾ ਕੇ 2 ਕੁ ਮਿੰਟ ਬਹਿ ਜਾਣਾ, ਆਖਣਾ ਹੁਣ ਬਹੁਤ ਦੁਪਹਿਰ ਲੱਗ ਗਈ, ਬਲਦਾਂ ਨੂੰ ਵੀ ਸਾਹ ਦਵਾ ਲਓ, ਆਪ ਵੀ ਬਹਿ ਜਾਓ, ਤੇ ਫਿਰ ਗੁਰਮੁਖ ਪਿਆਰੇ ਉਹ ਘੰਟਾ ਕੁ ਲੰਮੇ ਪੈ ਜਾਣਾ ਤੇ ਧੁੱਪ ਮੂੰਹ ਦੇ ਉੱਤੇ ਆਈ ਹੁੰਦੀ ਸੀ ਨਾ, ਚੇਤਾ ਹੈ ਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਤਨਾ ਬਿਰਖ ਦੀ ਛਾਂ, ਇਹ ਬੱਚੇ ਨੂੰ ਫੜ ਲਓ, ਜਿਤਨਾ ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ, ਧਿਆਨ ਦਿਓ ਇਕਾਗਰਤਾ ਬਖਸ਼ਿਓ, ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਜੇ ਕੋਈ ਆਖੇ ਕਿ ਮੈਂ ਇੱਥੇ ਮੰਜਾ ਡਾ ਲਿਆ ਜੀ, ਇਹ ਹੁਣ ਇਧਰ ਹੋਣੀ ਨਹੀਂ, ਨਾ ਨਾ ਉਹਦੀ ਭੁੱਲਿਆ, ਉਹ ਬਿਨਸੇ ਉਹ ਮਨ ਪਛਤਾਵੇ। ਜਿਹੜਾ ਬੰਦਾ ਕਹਿੰਦਾ ਕਿ ਇੱਥੇ ਮੰਜਾ ਡਾ ਕੇ ਹੁਣ ਸਾਰੀ ਉਮਰ ਛਾਂ ਰਹਿਣੀ ਆ, ਜਿਹੜਾ ਕਵੇ ਮੈਂ ਬਚਪਨ ਚ ਆ ਤੇ ਬਚਪਨ ਹੀ ਰਹਿਣਾ, ਜਿਹੜਾ ਕਵੇ ਜਵਾਨੀ ਆ ਜਵਾਨੀ ਰਹਿਣੀ ਆ, ਜਿਹੜਾ ਕਵੇ ਵਡੇਪਾ ਹੁਣ ਵਡੇਪਾ ਹੀ ਰਹਿਣਾ। ਨਾ ਪਿਆਰਿਓ, ਇਹ ਕਿਰਿਆਸ਼ੀਲ ਮਾਇਆ ਦਾ ਨਾਮ ਹੀ। ਕਿਸੇ ਨੇ ਮਹਾਂਪੁਰਸ਼ਾਂ ਨੂੰ ਆਖਿਆ ਜੀ ਮਾਇਆ ਕਿਹਨੂੰ ਕਹਿੰਦੇ ਨੇ, ਕਹਿੰਦੇ ਜਿਹੜੀ ਹਰ ਘੜੀ ਤੇ ਹਰ ਵਕਤ ਬਦਲਦੀ ਰਹਿੰਦੀ ਉਹਨੂੰ ਕਹਿੰਦੇ ਮਾਇਆ। ਉਹਨੂੰ ਕੀ ਕਹਿੰਦੇ ਨੇ? ਮਾਇਆ। ਇਹ ਸਰੀਰ ਵੀ ਇੱਕ ਮਾਇਆ ਦਾ ਪੁਤਲਾ, ਇਹ ਸਰੀਰ ਮਾਇਆ ਕਾ ਪੁਤਲਾ, ਬੋਲੋ ਇਹ ਸਰੀਰ ਨਹੀਂ, ਸਾਰੇ ਬੋਲੋ ਫਿਰ ਪਤਾ ਲੱਗ ਜੇ, ਇਹ ਸਰੀਰ ਵਿੱਚ ਹਉਮੈ ਦੁਸ਼ਟੀ ਪਾਈ, ਇਹ ਸਰੀਰ ਮਾਇਆ ਦਾ ਪੁਤਲਾ, ਇਹ ਵਿੱਚ ਹਉਮੈ ਦੁਸ਼ਟ ਨੂੰ ਪਾ ਦਿੱਤਾ ਹੈ, ਕਹਿੰਦਾ ਮੈਂ ਬੁੱਢੇ ਨਹੀਂ ਹੋਣਾ। ਬਾਬਾ ਫਰੀਦ ਕਹਿੰਦਾ ਮੈਨੂੰ ਜੋਬਨ ਜਾਣ ਦਾ ਜਵਾਨੀ ਜਾਣ ਦਾ ਕੋਈ ਡਰ ਨਹੀਂ। ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ ਉਹਦੇ ਨਾਲੋਂ ਪਿਆਰ ਨਾ ਟੁੱਟ ਜਾਏ। ਭਾਵੇਂ ਬੁੱਢਾ ਹੋਵਾਂ, ਭਾਵੇਂ ਜਵਾਨ ਹੋਵਾਂ, ਭਾਵੇਂ ਬਚਪਨ ਹੋਵਾਂ, ਮਗਰ ਮੈਨੂੰ ਚੇਤੇ ਰਵੇ ਸਤਨਾਮ ਸ੍ਰੀ ਵਾਹਿਗੁਰੂ। ਜੋਬਨ ਜਾਣ ਦਾ ਮੈਨੂੰ ਕੋਈ ਡਰ ਨਹੀਂ, ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਪਰਨਾ ਹੀ ਮਰਨਾ ਹੈ। ਇਸ ਕਰਕੇ ਮੇਰੇ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੀ,
1: ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ।
0: ਇਹ ਹੁਣ ਬੜਾ ਪਿਆਰਾ ਬਚਨ ਆਖਿਆ ਜੀ, ਇਕਾਗਰਤਾ ਬਖਸ਼ਿਓ। ਕਹਿੰਦੇ ਮੈਨੂੰ ਜਵਾਨੀ ਜਾਣ ਦਾ ਡਰ ਨਹੀਂ ਜੇ ਪ੍ਰੀਤ ਨਾ ਜਾਵੇ, ਮਗਰ ਕਹਿੰਦੇ ਮੈਂ ਇਸ ਤਰ੍ਹਾਂ ਵੇਖਿਆ ਕਈ ਜਵਾਨੀਆਂ ਕੁਮਲਾ ਗਈਆਂ, ਕਈ ਜਵਾਨੀਆਂ ਕੁਮਲਾ ਗਈਆਂ। ਮਨਮੁਖ ਬਾਲਕ ਬਿਰਧ ਸਮਾਨ ਹੈ, ਬੋਲੋ ਮਨਮੁਖ ਬਾਲਕ, ਮਨਮੁਖ ਬਾਲਕ। ਫੇਰ ਇੱਕ ਵਾਰ ਸਾਰੇ ਆਖੋ ਬੱਚੇ ਬੱਚੀਆਂ, ਮਨਮੁਖ ਬਾਲਕ। ਜਿਹੜਾ ਮਨਮੁਖ ਆ ਉਹ ਬੱਚਾ ਹੀ ਕਾਹਦੇ ਵਰਗਾ ਹੈ, ਬੁੱਢਿਆਂ ਵਰਗਾ ਹੈ। ਜਦੋਂ ਉਹਦੇ ਅੰਦਰ ਕੋਈ ਖੇੜਾ ਹੀ ਨਹੀਂ ਆਇਆ, ਕੋਈ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ, ਤੇ ਜਿੱਥੇ ਗੁਰਮੁਖ ਦੀ ਗੱਲ ਆਈ ਆਖਿਆ ਮਨਮੁਖ ਤੇ ਜਿਹੜਾ ਬੱਚਾ ਹੀ ਉਹ ਬੁੱਢਿਆਂ ਵਰਗਾ ਵਾ। ਤੇ ਜਦੋਂ ਗੁਰਮੁਖ ਦੀ ਗੱਲ ਆਈ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਬੋਲੋ ਗੁਰਮੁਖ ਬੁੱਢੇ ਕਦੀ ਵੇਖਿਓ। ਬਜੁਰਗਾਂ ਦੇ ਵੀ ਚਿਹਰੇ ਦਗ ਦਗ ਕਰਦੇ, ਮਗਰ ਉਹਨਾਂ ਦੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਅੰਦਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤ ਗਿਆਨ ਆ, ਜਿਹੜੇ ਪਰਮੇਸ਼ਵਰ ਦੀ ਬੰਦਗੀ ਕਰਦੇ। ਬਾਬਾ ਫਰੀਦ ਕਹਿੰਦਾ ਮੈਨੂੰ ਕੋਈ ਡਰ ਨਹੀਂ ਜਵਾਨੀ ਚੱਲ ਜੇ, ਮਗਰ ਮੈਂ ਤੇ ਵੇਖਿਆ ਕਈ ਜਵਾਨੀਆਂ ਕਮਲਾ ਗਈਆਂ, ਕਈ ਜਵਾਨੀਆਂ ਹੀ ਬੁੱਢੀਆਂ ਹੋ ਗਈਆਂ, ਜਿਨ੍ਹਾਂ ਦੀ ਸੋਚ ਬੁੱਢੀ ਹੋ ਗਈ, ਜਿਨ੍ਹਾਂ ਦੇ ਅੰਦਰੋਂ ਗੁਰਮੁਖ ਪਿਆਰੇ ਉਹ ਭਾਵਨਾ ਹੀ ਮਰ ਗਈ। ਅੱਜ ਸਾਡੇ ਲੀਡਰਾਂ ਦੇ ਅੰਦਰੋਂ ਵੀ ਭਾਵਨਾ ਮਰ ਗਈ ਆ, ਰਾਜ ਕਰੇਗਾ ਇਹਨਾਂ ਦੇ ਅੰਦਰੋਂ ਮਰ ਚੁੱਕੀ ਆ ਉਹ ਗੱਲ, ਇਹਨਾਂ ਨੂੰ ਕੇਵਲ ਤੇ ਕੇਵਲ ਕੁਰਸੀ ਦੀ ਦੀ। ਇਹ ਗੁਰ ਅੱਜ ਤੋਂ 14-15 ਸਾਲ ਨਹੀਂ ਜ਼ਿਆਦਾ ਹੀ 87-88 ਦੀ ਗੱਲ ਹੋਊਗੀ, ਆਖੋ ਸਤਨਾਮ ਸ੍ਰੀ। ਇਸ ਗੁਰੂ ਪੰਥ ਦੀ ਸਟੇਜ ਦੇ ਉੱਤੋਂ ਅਕਾਲ ਤਖ਼ਤ ਸਾਹਿਬ ਤੋਂ ਮੰਜੀ ਸਾਹਿਬ ਜਿੱਥੇ ਦੀਵਾਨ ਲੱਗਦਾ ਹੈ ਉੱਥੇ ਇੱਕ ਦੀਵਾਨ ਲੱਗਿਆ, ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ। ਧਿਆਨ ਦਿਓ ਇਕਾਗਰਤਾ ਬਖਸ਼ੋ ਇੱਕ ਮਿੰਟ ਲਈ। ਉੱਥੇ ਇੱਕ ਗੁਰੂ ਦੇ ਪਿਆਰੇ ਨੇ ਸਪੀਚ ਕੀਤੀ, ਅੱਜ ਤੱਕ ਕੰਨਾਂ ਵਿੱਚ ਵੱਜਦੀ। ਉਹ ਕਹਿੰਦੇ ਸੀ ਗੁਰੂ ਦਿਓ ਸਿੱਖੋ, ਉਸ ਬੰਦੇ ਦੀ ਬੀਬੀ ਰਜਿੰਦਰ ਕੌਰ ਬੋਲ ਕੇ ਗਈ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ। ਧਿਆਨ ਦਿਓ, ਉਹ ਬੋਲ ਕੇ ਗਈ ਕਿ ਸਿੱਖ ਰਾਜ ਵੀ ਨਹੀਂ ਚਾਹੁੰਦਾ, ਸਿੱਖ ਮੁਕਤੀ ਵੀ ਨਹੀਂ ਚਾਹੁੰਦਾ, ਸਿੱਖ ਕੇਵਲ ਗੁਰੂ ਦੇ ਚਰਨਾਂ ਦੀ ਪ੍ਰੀਤੀ ਚਾਹੁੰਦਾ। ਉਹ ਤੋਂ ਬਾਅਦ ਇੱਕ ਗੁਰੂ ਦਾ ਪਿਆਰਾ ਉੱਠਿਆ, ਉਹ ਕਹਿਣ ਲੱਗਾ ਨਹੀਂ, ਸਿੱਖ ਰਾਜ ਵੀ ਚਾਹੁੰਦਾ ਹੈ, ਸਿੱਖ ਮੁਕਤੀ ਵੀ ਚਾਹੁੰਦਾ ਹੈ, ਮਗਰ ਗੁਰੂ ਦੀ ਰਜ਼ਾ ਵਿੱਚ ਚਾਹੁੰਦਾ ਹੈ। ਉਹਨੇ ਇੱਕ ਵਚਨ ਬੋਲਿਆ ਸੀ, ਪਿਆਰਿਓ ਜਿਹੜੇ 50 ਸਾਲ ਤੋਂ ਉੱਤੇ ਦੇ ਬੁੱਢੇ ਹੋ ਗਏ ਨੇ ਇਹਨਾਂ ਨੂੰ ਪੰਥ ਦੀਆਂ ਮੰਜੀਆਂ ਤੋਂ ਉਠਾ ਦਿਓ। ਉਦੋਂ ਜਦੋਂ ਭਰ ਜੋਬਨ ਵਿੱਚ ਸਿੱਖੀ ਚੱਲ ਰਹੀ ਸੀ, ਜਦੋਂ ਭਰ ਜੋਬਨ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ ਸੀ, ਉਦੋਂ ਨੇ ਚੇਤਾਵਨੀ ਦਿੱਤੀ ਸੀ ਜੇ ਇਹਨਾਂ ਬੁੱਢਿਆਂ ਨੂੰ ਤੁਸੀਂ ਪੰਥ ਦੀਆਂ ਮੰਜੀਆਂ ਤੋਂ ਨਾ ਉਠਾਇਆ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਹਰਿਮੰਦਰ ਸਾਹਿਬ ਦਾ ਸੋਨਾ ਹਿੰਦੁਸਤਾਨ ਦਾ ਬ੍ਰਾਹਮਣ ਲਾਊਗਾ। ਉਹਦੀਆਂ ਗੱਲਾਂ ਮੈਨੂੰ ਇਸ ਤਰ੍ਹਾਂ ਲੱਗਦਾ ਜੀ ਕਿ ਹੁਣ ਸੱਚੀਆਂ ਹੋ ਜਾਣੀਆਂ। ਜੇ ਉਦੋਂ ਕਦੀ ਇਹਨਾਂ ਕੋਲੋਂ ਲੀਡਰੀ ਖੁੱਸ ਜਾਂਦੀ, ਉਦੋਂ ਜੋਬਨ ਸੀ, ਉਦੋਂ ਜਲਾਲ ਸੀ, ਉਦੋਂ ਸ਼ਕਤੀ ਸੀ, ਇਹਨਾਂ ਦੇ ਕੋਲੋਂ ਕਦੇ ਲੀਡਰੀ ਉਦੋਂ ਖੁੱਸ ਜਾਂਦੀ ਤੇ ਅੱਜ ਪੰਥ ਦਾ ਇੰਨਾ ਨੁਕਸਾਨ ਨਾ ਹੁੰਦਾ, ਇਹਨਾਂ ਦੀ ਸੋਚ ਬੁੱਢੀ ਹੋ ਗਈ। ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਜਵਾਨੀ ਜਾਣ ਦਾ ਕੋਈ ਡਰ ਨਹੀਂ, ਜਵਾਨੀ ਦਾ ਨਹੀਂ ਡਰ ਮੈਨੂੰ, ਡਰਿਆ ਤੇ ਇਸ ਗੱਲ ਦਾ ਕਿਤੇ ਮੇਰੀ ਰੱਬ ਨਾਲੋਂ ਪ੍ਰੀਤੀ ਨਾ ਟੁੱਟ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਕਿੰਨੀਆਂ ਜਵਾਨੀਆਂ ਉਸ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕੀ ਹੋ ਗਈਆਂ, ਸੁੱਕ ਗਏ ਕੁਮਲਾਏ। ਬੋਲੋ ਸੁੱਕ ਗਏ, ਸੁੱਕ ਗਏ ਕਮਲਾ ਗਏ। ਕਿੰਨੇ ਜੋਬਨ, ਕਿੰਨੀਆਂ ਜਵਾਨੀਆਂ ਉਸ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਕੁਮਲਾ ਗਈਆਂ। ਹਾਂਜੀ,
1: ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ।
0: ਇਹ ਵੀ ਬੜਾ ਪਿਆਰਾ ਧਿਆਨ ਦੇਣ ਵਾਲਾ ਹੈ, ਇੱਕ ਇੱਕ ਵਚਨ ਕਰਕੇ। ਚਿੰਤ ਖਟੋਲਾ, ਚਿੰਤ ਖਟੋਲਾ, ਖਟੋਲਾ ਖਾਟ, ਖਾਟ ਮਣੇ ਮੰਜੀ, ਪਿੰਡਾਂ ਚ ਆਪਾਂ ਕਹਿੰਦੇ ਨਾ ਖਾਟ। ਕਹਿੰਦੇ ਵੇਖ ਮੇਰੇ ਵਾਹਿਗੁਰੂ ਚਿੰਤਾ ਦੀ ਮੰਜੀ ਦੇ ਉੱਤੇ ਸੁੱਤੇ ਆ, ਦੁੱਖਾਂ ਦਾ ਉਹਨੂੰ ਵਾਣ ਲੱਗਿਆ ਹੈ। ਚਿੰਤ ਖਟੋਲਾ ਵਾਣ ਦੁੱਖ ਤੇ ਬਿਰਹੇ ਵਿਛਾਵਣ ਲੇਪ, ਜਿਹੜੀ ਉੱਤੇ ਤਲਾਈ ਵਿਛੀ ਆ ਉਹ ਵਿਛੋੜੇ ਦੀ ਆ। ਧਿਆਨ ਦਿਓ, ਵਿਛੋੜੇ ਦੀ ਤਲਾਈ, ਦੁੱਖਾਂ ਦਾ ਵਾਣ ਤੇ ਚਿੰਤਾ ਦੀ ਮੰਜੀ ਜਿਹਦੇ ਉੱਤੇ ਆਪਾਂ ਘਰਾੜੇ ਮਾਰ ਰਹੇ। ਆਖੋ ਸਤਨਾਮ ਸ੍ਰੀ। ਮਾਰਦੇ ਆ ਨਾ ਰਾਤ ਰਾਤ ਭਰ ਸਾਰੇ ਘਰਾੜੇ ਮਾਰਦੇ। ਚਿੰਤਾ ਵੀ ਹੈ, ਇਹ ਗੱਲ ਤੇ ਹੁਣ ਸੁੱਧ ਹੋ ਗਈ ਆ ਕਿ ਘਰਾੜੇ ਉਹਨੂੰ ਬਹੁਤੇ ਆਉਂਦੇ ਨੇ ਜਿਹਨੂੰ ਬੜੀ ਚਿੰਤਾ ਹੈ। ਚਿੰਤਾ ਵਾਲੇ ਬੰਦੇ ਨੂੰ ਘਰਾੜੇ ਬਹੁਤੇ ਆਉਂਦੇ, ਸਾਰਾ ਦਿਨ ਫਿਕਰ ਦੇ ਵਿੱਚ ਡਿੱਗਾ ਰਹਿੰਦਾ ਹੈ। ਜਦੋਂ ਮੰਜੀ ਦੇ ਉੱਤੇ ਡਿੱਗਦਾ ਇਹਨੂੰ ਪਤਾ ਹੀ ਨਹੀਂ ਰਹਿੰਦਾ ਕਦੋਂ, ਸਾਰੇ ਟੱਬਰ ਦੇ ਭਾਅ ਦੀ ਵਿਵਤਾ ਪਾਈ ਹੁੰਦੀ, ਖਾ ਖਾ ਖਾ ਖਾ ਖਾ। ਸਾਰੇ ਟੱਬਰ ਨੂੰ ਕਿਸੇ ਨੂੰ ਨਾਲ ਦੇ ਕਮਰੇ ਚ ਵੀ ਨਹੀਂ ਸੁਣ ਦਿੰਦਾ। ਮੇਰੇ ਸਾਹਿਬ ਜੀ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ ਵੇਖੋ ਅਸੀਂ ਚਿੰਤਾ ਦੇ ਮੰਜੇ ਉੱਤੇ ਸੁੱਤੇ ਹਾਂ, ਜਿਹੜੇ ਮੰਜੇ ਨੂੰ ਦੁੱਖਾਂ ਦਾ ਵਾਣ ਲੱਗਾ ਏ। ਇੱਕ ਥਾਂ ਤੇ ਮੇਰੇ ਸਾਹਿਬ ਨੇ ਹੋਰ ਬਚਨ ਕੀਤੇ, ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਕਹਿੰਦੇ ਦੁੱਖਾਂ ਸੇਤੀ ਦੇ ਗਿਆ, ਦੇ ਮੈਨੇ ਦੇਣ। ਆਂਦੇ ਨੇ ਸਾਰਾ ਦਿਨ ਬੰਦਾ ਕਦੀ ਕਿਸੇ ਨਾਲ ਉਲਝਦਾ, ਕਦੀ ਕਿਸੇ ਨਾਲ ਉਲਝਦਾ, ਕਦੀ ਕਿਸੇ ਗੱਲ ਤੋਂ ਉਲਝਦਾ, ਦੁੱਖਾਂ ਵਿਚ ਇਹਦਾ ਦਿਨ ਲੰਘ ਗਿਆ। ਤੇ ਮੈਂ ਕਿਹਾ ਜੀ, ਜੇ ਦੁੱਖਾਂ ਵਿਚ ਵਿਚਾਰਾ ਘੁਲਦਾ ਘਲਦਾ ਸਾਰਾ ਦਿਨ ਨਭਾ ਬੈਠਾ, ਇਹਦੀ ਰਾਤ ਹੀ ਸੁਖੀ ਲੰਘਦੀ ਹੋਊ? ਕਹਿੰਦੇ ਨਹੀਂ, ਰਾਤ ਤੇ ਪਿਆਰਿਆ ਸੂਲਾਂ ਤੇ ਲੰਘਦੀ ਇਹਦੀ। ਦੁੱਖਾਂ ਸੇਤੀ ਦੇਹ ਗਿਆ ਤੇ ਸੂਲਾਂ ਸੇਤੀ ਰਾਤ, ਰਾਤ ਸੂਲਾਂ ਤੇ ਲੰਘੀ। ਆਖਿਆ ਮਹਾਰਾਜ ਸੂਲਾਂ ਕਾਹਦੀਆਂ? ਮੈਂ ਤੇ ਵੇਖਿਆ ਅਮੈਰੀਕਾ ਸੀ, ਬੜੀ ਸੁੰਦਰ ਸਟੋਰ ਦੇ ਵਿਚੋਂ ਤਲਾਈ, ਬੜੇ ਗੱਦੇ ਪੁੱਲੇ ਨਾ ਇੱਥੇ, ਪਤਾ ਨਾ ਆਪ ਜੀ ਨੂੰ, ਬੜੇ ਗੱਦੇ ਪੁੱਲੇ। ਜੇ ਕੋਈ ਸੌਂਜਵੇ ਹੋ ਸਕਦਾ ਚਾਰ ਚਾਰ ਦਿਨ ਜਾਗ ਹੀ ਨਾ ਆਵੇ, ਐਡੇ ਪੁੱਲੇ ਵਿਚੇ ਖੁਬਜੀਦਾ। ਮਗਰ ਸਾਧੂ ਤਾਂ ਥੱਲੇ ਸੌਂਦੇ ਸੀ, ਸਾਧੂ ਤਾਂ ਆਉਂਦੇ ਸੀ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਤੇਰੀ ਯਾਦ ਨਾ ਟੁੱਟੇ ਸੁੱਤੇ ਧਰਤੀ ਦੇ ਉੱਤੇ ਹੋਈਏ, ਭਾਵੇਂ ਕੱਖਾਂ ਦੀ ਝੁੱਗੀ ਹੋਵੇ, ਮਗਰ ਜਦੋਂ ਰਾਤ ਪੁੰਜੇ ਸੁੱਤੇ ਹੋਈਏ ਨਾ, ਤੇ ਦੋ ਤਿੰਨ ਘੰਟੇ ਨੀਂਦ ਆਉਣ ਤੋਂ ਬਾਅਦ ਆ ਪਾਸੇ ਥੱਕ ਜਾਂਦੇ ਨੇ, ਫਿਰ ਬੰਦਾ ਆਉਂਦਾ ਉੱਠ ਖਲੋ ਬੰਦਿਆ ਨਾਮ ਜਪਲਾ, ਹੁਣ ਤੇ ਬੜਾ ਚਿਰ ਹੋ ਗਿਆ ਸੁੱਤਿਆਂ ਨੂੰ, ਆਉਂਦਾ ਨਾ ਇਸ ਤਰ੍ਹਾਂ ਮਨ ਦੇ ਵਿਚ, ਜੇ ਤੱਲੇ ਸੁੱਤੇ ਹੋਈਏ ਤੇ ਜੇ ਪੋਲਿਆ ਗੱਦਿਆਂ ਦੇ ਉੱਤੇ ਸਰਾਣਾ ਮਰੋੜ ਮਰੋੜ ਕੇ ਕਦੀ ਐ ਨੂੰ ਕਦੀ ਐ ਨੂੰ ਕਦੀ ਐ ਨੂੰ ਸਾਰੀ ਸਾਰੀ ਰਾਤ ਜਾਗਣ ਨੂੰ ਦਿਲ ਕਿੱਥੇ ਕਰਦਾ? ਉਧਰੋਂ ਏਸੀ ਲੱਗੇ ਨੇ, ਉਧਰੋਂ ਪਰਦੇ ਲੱਗੇ ਨੇ। ਇੱਥੇ ਕਹਿੰਦੇ ਨੇ ਇਹ ਭਾਵੇਂ ਸੁੱਤਾ ਗੱਦਿਆਂ ਉੱਤੇ ਆ, ਭਾਵੇਂ ਏਸੀ ਕਮਰੇ ਵਿਚ ਸੁੱਤਾ ਏ, ਮਗਰ ਮੇਰੇ ਸਾਹਿਬ ਦੀ ਬਾਣੀ ਕਹਿੰਦੀ ਹੈ ਇਹ ਸੂਲਾਂ ਤੇ ਸੁੱਤਾ, ਸੂਲਾਂ ਤੇ। ਆਖੋ ਸਤਨਾਮ ਸ੍ਰੀ, ਕਾਤੇ ਸੁੱਤਾ ਜੀ? ਮਗਰ ਸਾਹਿਬ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਸੂਲਾਂ ਕਾਹਦੀਆਂ? ਇਹ ਤੇ ਗੱਦੇ ਤੇ ਸੁੱਤਾ ਹੈ। ਕਹਿੰਦੇ ਗੱਦੇ ਤੇ ਸੌਣ ਵਾਲੇ ਨੂੰ ਪੁੱਛੋ ਤੇ ਸਹੀ, ਇਹ ਚਿੰਤਾ ਦੀਆਂ ਸੂਲਾਂ ਤੇ ਸੁੱਤਾ, ਚਿੰਤਾ ਦੀਆਂ। ਸਾਰਾ ਦਿਨ ਦੇਣਾ ਲੈਣਾ ਐ ਕਰਨਾ, ਧੀਆਂ ਦੀ ਚਿੰਤਾ, ਪੁੱਤਾਂ ਦੀ ਚਿੰਤਾ। ਗੁਰਮੁਖੋ ਸੱਜਣੋ, ਇੱਥੇ ਤੇ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਚਿੰਤਾ ਉਹ ਔਲਾਦ ਦੀ ਆ, ਮੰਨਦੇ ਹੋ ਕਿ ਨਹੀਂ? ਇੱਕ ਮਹਾਂਪੁਰਸ਼ ਗੁਰੂ ਕੇ ਪਿਆਰੇ ਕਹਿੰਦੇ, ਜਿੰਨੇ ਅਮਰੀਕਾ ਆਪਾਂ ਆਏ ਆ ਨਾ, ਅਸੀਂ ਔਲਾਦ ਹੀ ਵੇਚਣ ਆਏ ਇੱਥੇ। ਕਿਤੇ ਗੁਰੂ ਨਾਨਕ ਕਿਰਪਾ ਕਰੇ, ਸਾਰੀ ਸ਼ਕਤੀ ਦਾ ਧਿਆਨ ਇਸ ਗੱਲ ਉੱਤੇ ਲੱਗੇ ਕਿ ਮੈਂ ਜਿੰਨੇ ਪੈਸੇ ਕਮਾਉਣੇ ਨੇ ਉਹ ਤੋਂ ਜ਼ਿਆਦਾ ਚਿੱਤ ਆਪਣੇ ਬੱਚਿਆਂ ਵਿੱਚ ਜੋੜ ਕੇ ਬੱਚਿਆਂ ਨੂੰ ਬਚਾਉਣਾ ਹੈ ਕਿ ਸਿੱਖ ਰਹਿ ਜਾਣ। ਸਮਝੋ, ਜੇ ਸਿੱਖੀ ਤੋਂ ਬੱਚੇ ਪਤਿਤ ਹੋ ਗਏ, ਬੱਚਿਆਂ ਨੇ ਸਿਰ ਮਨਾ ਦਿੱਤਾ, ਜੇ ਤੁਹਾਡੇ ਘਰੋਂ ਸਿੱਖੀ ਗੁਆਚ ਗਈ ਨਾ ਪਿਆਰਿਓ, ਤੇ ਅਰਬਾਂ ਖਰਬਾਂ ਨੀਲਾਂ ਡਾਲਰ ਕਮਾਏ ਵੀ ਤੁਸੀਂ ਕੰਗਲੇ ਹੋ ਕੇ ਧਾਵਾਂ ਮਾਰ ਕੇ ਸਾਰੇ ਪਾਤਣੀ ਆ ਗੁਰੂ ਵਾਜਾ ਮਾਰਿਆ ਏ, ਕਹਿ ਰਿਹਾ ਬੇੜਾ ਕਪਰਵਾਤ, ਬੇੜਾ ਕਪਰਵਾਤ, ਬੇੜਾ ਗੱਜ ਕੇ ਕਪਰਵਾਤ ਦਾ ਮਤਲਬ ਹੁੰਦਾ ਕਿ ਬੰਦਿਆ ਤੂੰ ਤੇ ਚਿੰਤਾ ਦੀਆਂ ਸੂਲਾਂ ਉੱਤੇ ਸੁੱਤਾ, ਸਾਰਾ ਦਿਨ ਦੁੱਖਾਂ ਨਾਲ ਘੁਲਦਾ ਵਾ, ਤੇਰਾ ਬੇੜਾ ਜਿਹੜਾ ਹੈ ਨਾ ਤੂਫਾਨਾਂ ਵਿਚ, ਕਪਰਵਾਦ ਦਾ ਮਤਲਬ ਤੂਫਾਨ ਚ ਘਿਰ ਗਿਆ ਈ। ਗੁਰੂ ਮਲਾ ਆਵਾਜ਼ਾਂ ਮਾਰਿਆ ਬੰਨੇ ਉੱਤੇ ਖਲੋਤਾ ਕਿ ਬੇੜਾ ਕਪਰਵਾਤ, ਬੇੜਾ ਕਪਰਵਾਤ, ਬੇੜਾ ਬੰਦਿਆ ਜਾਗ, ਪਰਮੇਸ਼ਵਰ ਦੀ ਬੰਦਗੀ ਕਰ, ਤੇਰਾ ਬੇੜਾ ਦੁੱਖਾਂ ਨੇ ਘੇਰ ਲਿਆ ਏ, ਤੇਰਾ ਬੇੜਾ ਚਿੰਤਾਵਾਂ ਨੇ, ਦੁੱਖਾਂ ਨੇ, ਕਲੇਸ਼ਾਂ ਨੇ ਘੇਰ ਲਿਆ ਏ, ਇਹਨਾਂ ਵਿਚੋਂ ਨਿਕਲਣ ਦਾ ਇਕੋ ਹੀ ਤਰੀਕਾ ਈ, ਜਪਲਾ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਵਰ ਦਾ ਨਾਮ ਤੈਨੂੰ ਬਚਾ ਸਕਦਾ ਈ। ਜੈ ਮਾਤ ਪਿਤਾ ਸਹੀ ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਜੈ ਮਾਂ ਭੈਣ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ, ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈਂ ਉਧਾਰੀ। ਇੱਕ ਪਰਮੇਸ਼ਵਰ ਦਾ ਨਾਮ ਤੇਰਾ ਉਧਾਰ ਕਰ ਸਕਦਾ ਹੈ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ, ਮੈਨੂੰ ਤੇ ਇਸ ਗੱਲ ਦੀ ਚਿੰਤਾ ਵਾ, ਇੱਕ ਵਾਰ ਫੇਰ ਦੱਸ ਦਿਓ। ਚਿੰਤ ਖਟੋਲਾ
1: ਵਾਣ ਦੁੱਖ
0: ਬਿਰਹ ਵਛਾਵਣ ਲੇਪ, ਇਸ ਤਰ੍ਹਾਂ ਦੇ ਮੰਜੇ ਤੇ ਅਸੀਂ ਸੁੱਤੇ ਹਾਂ। ਹਾਂਜੀ,
1: ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖੋ।
0: ਇੱਕ ਵਾਰ ਤੁਸੀਂ ਵੀ ਆਖੋ, ਹਾਂ ਸੁੱਤੇ ਤੇ ਆਪਾਂ ਸਾਰੇ ਹੀ ਆ ਚਿੰਤਾ ਦੀ ਮੰਜੀ ਤੇ, ਜੇ ਕੋਈ ਮੁੱਕਰਦਾ ਤੇ ਉਹ ਭਾਵੇਂ ਨਾ ਬੋਲੇ, ਜੇ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਹੈ ਸਾਨੂੰ, ਕਿਤੇ ਸੂਲਾਂ ਸਾਨੂੰ ਦੁੱਖਾਂ ਦੀਆਂ ਲੱਗ ਰਹੀਆਂ ਨੇ, ਤੇ ਆਪਾਂ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਨੂੰ ਜਾਣ ਕੇ, ਕਲਗੀਆਂ ਵਾਲੀ ਸਰਕਾਰ ਨੂੰ ਸਾਹਮਣੇ ਵਾ ਕੇ ਇੱਕ ਵਾਰ ਆਖੋ, ਹਾਂ ਤੂੰ ਸਾਹਿਬ ਸੱਚੇ ਵੇਖ, ਤੂੰ ਸਾਹਿਬ ਸੱਚ

ਇੱਕ ਛੋਟਾ ਜਿਹਾ ਜਾਨਵਰ ਆ, ਉਹਨੂੰ ਆਪਾਂ ਜਦੋਂ ਅੰਬ ਲੱਗਦੇ ਆ ਨਾ, ਇੱਥੇ ਤੇ ਵੈਸੇ ਗੁਰੂ ਕੇ ਪਿਆਰ ਵਾਲੇ, ਇੱਥੇ ਵੈਸੇ ਬੋਲਦੀ ਬੜੀ ਉਹ, ਇੱਥੇ ਵੀ ਜਾਨਵਰ ਉਹ ਹੈਗਾ ਪੰਜਾਬ ਦੇ ਵਿੱਚ। ਉਹਨੂੰ ਕਹਿੰਦੇ ਨੇ ਕਾਲੀ ਕੋਇਲ, ਬਾਣੀ ਤੇ ਨਾਂ ਆਇਆ। ਤੇ ਕਾਲੀ ਕੋਇਲ ਨੂੰ ਇੱਕ ਦਿਨ ਬਾਬੇ ਫਰੀਦ ਨੇ ਪੁੱਛ ਰਿਹਾ, ਹੋਰ ਵੀ ਤੇ ਜਾਨਵਰ ਕਾਲੇ ਨੇ, ਉਹਨਾਂ ਨੂੰ ਲੋਕੀ ਕਾਲਾ ਕਹਿ ਕੇ ਨੀ ਮੁਖਾਤਬ ਕਰਦੇ, ਤੂੰ ਮੈਨੂੰ ਦੱਸੇਂਗੀ ਭਲੀਏ ਤੇਰਾ ਨਾਮ ਕਾਲੀ ਕੋਇਲ ਕਿਉਂ ਪਿਆ? ਕਾਲੀ ਕੋਇਲ ਬੋਲੋ, ਤੂੰ ਕਿਹੜੇ ਕਰਕੇ ਕਾਲੀ ਏ? ਤੂੰ ਤੈਨੂੰ ਕਿਉਂ ਲੋਕੀ ਕਾਲਾ ਕਹਿੰਦੇ ਨੇ? ਤੇਰਾ ਨਾਮ ਕਾਲਾ ਕਿਉਂ ਪੈ ਗਿਆ? ਇੱਥੇ ਤੇ ਬਹੁਤ ਸਾਰੇ ਮੈਂ ਲੋਕ ਵੇਖੇ ਨੇ, ਬਾਬੇ ਫਰੀਦ ਨੇ ਆਖਿਆ ਲੋਕੀ ਕਾਲੇ ਤਾਂ ਰੰਗ ਹੋ ਜਾਂਦੇ ਨੇ, ਕੋਈ ਪੁੱਤ ਤੋਂ ਵਿਛੜ ਕੇ ਕਾਲਾ ਹੋ ਜਾਂਦਾ ਹੈ, ਕਿਸੇ ਦੇ ਕੋਲ ਵੱਡਾ ਘਰ ਨਹੀਂ ਤਾਂ ਕਾਲਾ ਹੋ ਗਿਆ, ਕਿਸੇ ਦੇ ਕੋਲ ਵੱਡੀ ਗੱਡੀ ਨਹੀਂ, ਉਹ ਸੋਚ ਸੋਚ ਕੇ। ਕਦੀ ਵੇਖਿਓ ਦੋ ਗੱਲਾਂ ਹੁੰਦੀਆਂ, ਇੱਕ ਨਸ਼ਾ ਕਰਨ ਵਾਲਾ, ਇੱਕ ਚਿੰਤਾ ਕਰਨ ਵਾਲੇ ਦੀਆਂ। ਇੱਥੋਂ ਅੱਖਾਂ ਥੱਲਿਓ ਵੇਖੀਆਂ ਬਹੁਤ, ਵੇਖਿਓ ਦੋ ਕਾਰਨ ਨੇ, ਇੱਕ ਤੇ ਜਾਂ ਬਹੁਤ ਨਸ਼ਾ ਕਰਦਾ ਹੋਊਗਾ ਤੇ ਜਾਂ ਬਹੁਤ ਚਿੰਤਾ ਕਰਦਾ ਹੋਊਗਾ, ਉਹਦੀਆਂ ਅੱਖਾਂ ਇੱਥੋਂ ਕਾਲੀਆਂ ਹੋ ਜਾਂਦੀਆਂ। ਤੇ ਬਾਬੇ ਫਰੀਦ ਨੇ ਆਖਿਆ ਨੀ ਨਾ ਤੈਨੂੰ ਘਰ ਦਾ ਦੁੱਖ ਆ, ਤੇ ਕੋਇਲ ਨੇ ਆਖਿਆ ਨਾ ਮੈਨੂੰ ਤੇ ਘਰ ਦਾ ਦੁੱਖ ਕੋਈ ਨੀ, ਆਲਣਾ ਪਾਇਆ ਬੜੀ ਮੌਜ ਦੇ ਨਾਲ ਰਹਿੰਦੇ। ਉਹਨੇ ਆਖਿਆ ਫਿਰ ਤੇਰੇ ਕੋਲ ਪੈਸੇ ਥੋੜੇ ਨੇ? ਉਹਨੇ ਕਿਹਾ ਪੈਸੇ ਦੀ ਵੀ ਕੋਈ ਚਿੰਤਾ ਨਹੀਂ। ਉਹਨੇ ਕਿਹਾ ਵੱਡੀ ਗੱਡੀ ਦੀ ਗੱਲ ਹੈ? ਉਹਨੇ ਕਿਹਾ ਗੱਡੀ ਵੱਡੀ ਵੀ ਕੋਈ ਗੱਲ ਨਹੀਂ, ਸਾਰੇ ਪਦਾਰਥ ਜਿਨ੍ਹਾਂ ਤੋਂ ਆਪਾਂ ਸੜਕੇ ਕਾਲੇ ਹੋਏ ਆ। ਬਾਬੇ ਫਰੀਦ ਨੇ ਪੁੱਛਿਆ ਤੇ ਆਖਿਆ ਨੀ ਭੋਲੀਏ ਜੇ ਤੇਰੇ ਨੂੰ ਕੋਈ ਦੁੱਖ ਇਹਨਾਂ ਦੁੱਖਾਂ ਵਿੱਚੋਂ ਨਹੀਂ ਤੇ ਮੈਨੂੰ ਦੱਸ ਫਿਰ ਤੂੰ ਕਾਲੀ ਕਿਵੇਂ? ਕਾਲੀ ਕੋਇਲ ਤੂੰ ਕਿਤਗੁਣ ਕਾਲੀ ਤੇ ਕਰਮਾਂ ਵਾਲੀ ਸੀ। ਜਿਹਨੇ ਆਖਿਆ ਬਾਬਾ ਕੋਈ ਘਰ ਦਾ ਦੁੱਖ ਨਹੀਂ, ਕੋਈ ਬਹੁਤੀ ਵੱਡੇ ਬਣਨ ਦਾ ਦੁੱਖ ਨਹੀਂ, ਮੈਨੂੰ ਦੁੱਖ ਆ ਤੇ ਇਸ ਗੱਲ ਦਾ। ਕਾਲੀ ਕੋਇਲ ਤੂੰ ਕਿਤਗੁਣ ਕਾਲੀ, ਉਹਨੇ ਆਖਿਆ ਆਪਣੇ ਪ੍ਰੀਤਮ ਕੇ, ਮੈਂ ਉਹਦੇ ਵਿਛੋੜੇ ਚ ਸੜਕੇ ਕਾਲੀ ਹੋਈ। ਕੋਈ ਇਹ ਗੱਲ ਆਖੇ ਅੱਜ ਠੰਡੇ ਹੋ ਕੇ, ਆਪਾਂ ਨੂੰ ਕਈ ਵਾਰ ਆਉਂਦੇ ਨੇ ਨਾ, ਕਈ ਵਾਰ ਵੇਖੋ ਬੜੇ ਠੰਡੇ ਹੋ ਕੇ ਆਉਂਦੇ ਆ, ਤੇ ਜਿਹਨੂੰ ਪੁੱਛ ਕੇ ਵੇਖ ਲੋ ਅੱਜ ਬੜੇ ਹੋਕੇ ਲੈਣਾ ਹੈ, ਕਹਿੰਦਾ 10 ਸਾਲ ਹੋ ਗਏ ਨੇ ਗ੍ਰੀਨ ਕਾਰਡ ਨਹੀਂ ਬਣਿਆ, ਮਾਂ ਪਿਓ ਤੋਂ ਵਿਛੜਿਆ ਤਾਂ ਹੋਕੇ ਆਉਂਦੇ। ਉਹ ਪਿਆਰਿਓ 10 ਸਾਲ ਲਈ ਮਾਂ ਪਿਓ ਤੋਂ ਵਿਛੜਿਆ ਤੇ ਹੋਕੇ ਆਉਂਦੇ ਆ, ਮਗਰ ਅਨੰਤ ਜਨਮ ਤੋਂ ਵਿਛੜੇ ਪਰਮੇਸ਼ਵਰ ਤੋਂ। ਜਿਹੜਾ ਐਸਾ ਪਿਆਰਾ ਪਿਓ ਆ ਜਿਹਨੇ ਘਰ ਦਿੱਤਾ, ਮਾਂ ਦਿੱਤੀ, ਪੁੱਤ ਦਿੱਤੇ, ਪਰਮੇਸ਼ਵਰ ਨੇ ਹਰ ਦੌਲਤ ਦਿੱਤੀ, ਉਸ ਪਰਮੇਸ਼ਵਰ ਤੋਂ ਵਿਛੜਿਆ ਸਾਨੂੰ ਹੋਕੇ ਕਿਉਂ ਨਹੀਂ ਆਉਂਦੇ? ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਬਿਰਹਾ ਬਿਰਹਾ ਆਖੀਏ ਬਿਰਹਾ, ਤੂੰ ਸੁਲਤਾਨ, ਤੂੰ ਤੇ ਵਿਛੋੜਿਆ ਪਾਤਸ਼ਾਹ ਏ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਛੋੜੇ ਰੂਪੀ ਸਲ ਨਹੀਂ ਲੱਗਦਾ, ਜਿਨ੍ਹਾਂ ਦੇ ਹਿਰਦੇ ਵਿੱਚੋਂ ਇਹ ਆਵਾਜ਼ਾਂ ਨਹੀਂ ਆਉਂਦੀਆਂ ਬਹੁਤ ਜਨਮ ਵਿਛੜੇ ਥੇ ਮਾਧੋ, ਜਿਹਨੇ ਇਹ ਨਹੀਂ ਕਹਿੰਦੇ ਕਰ ਕਿਰਪਾ ਮਿਲੋ ਰਾਮ। ਉਹ ਕੋਈ ਬੰਦੇ ਨਹੀਂ, ਉਹ ਤੇ ਮਰੇ ਹੋਏ ਮੁਰਦੇ ਤੁਰੇ ਫਿਰਦੇ ਨੇ, ਉਹਨਾਂ ਨੂੰ ਮਸਾਣ ਸਮਝੋ। ਮੇਰੇ ਸਾਹਿਬ ਜੀ ਕਹਿੰਦੇ ਨੇ ਜਿੱਤ ਤਨ ਬਿਰਹੋ ਨਾ ਉਪਜੇ ਸੋ ਤਨ ਜਾਣ ਮਸਾਣ, ਉਹਨਾਂ ਨੂੰ ਮੜੀਆਂ ਜਾਣੋ, ਵਸਦਾ ਘਰ ਨਾ ਸਮਝੋ। ਵਸਦੇ ਘਰ ਵਿੱਚ ਤੇ ਗੁਰਮੁਖ ਪਿਆਰਿਓ ਜਿਨ੍ਹਾਂ ਮੜੀਆਂ ਦੇ ਵਿੱਚ ਫਰਕ ਆ, ਇੰਨਾ ਫਰਕ ਉਹਨਾਂ ਦੇ ਜੀਵਨ ਵਿੱਚ ਵੇਖੋ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਅਸੀਂ ਰੱਬ ਤੋਂ ਵਿਛੜੇ ਆ। ਬੋਲੋ ਰੱਬ ਤੋਂ, ਫਿਰ ਬੋਲੋ ਰੱਬ ਤੋਂ। ਜਿਨ੍ਹਾਂ ਨੂੰ ਇਹ ਹੀ ਚੇਤਾ ਭੁੱਲ ਗਿਆ ਕਿ ਅਸੀਂ ਰੱਬ ਤੋਂ ਵਿਛੜੇ ਆ, ਉਹ ਜਿਉਂਦੇ ਨਹੀਂ, ਉਹ ਮਸਾਣ ਨੇ। ਮੇਰਾ ਸਤਿਗੁਰੂ ਕਿਰਪਾ ਕਰੇ 28-29 ਤਰੀਕ ਵਾਲਾ ਦਿਨ ਵਿਛੋੜੇ ਖਤਮ ਕਰਨ ਵਾਲਾ ਦਿਨ ਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਵਿਛੜਿਆ, ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ। ਸਤਿਗੁਰੂ ਦੀ ਕਿਰਪਾ ਦਾ ਸਦਕਾ, ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦਾ ਸਦਕਾ, ਆ ਕਾਫੀ ਨਾਂ, ਬੀਬੀ ਜਗਪ੍ਰੀਤ ਕੌਰ ਜੀ, ਬੀਬੀ ਸੁਰਿੰਦਰ ਕੌਰ ਪਾਲ ਜੀ, ਬੀਬੀ ਪ੍ਰੀਤ ਇੰਦਰ ਕੌਰ ਜੀ, ਇਹ ਇੱਕ ਇੱਕ ਸਿਕਰਮਾਂ ਵਾਲੇ ਪਿਓ ਦੀਆਂ ਧੀਆਂ ਲੱਗਦੀਆਂ ਨੇ। ਭਾਗਾਂ ਵਾਲਾ ਪਿਓ ਆ ਜਿਹਦੀਆਂ ਧੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ। ਬਹੁਤਾ ਇੱਕ ਸਾਨੂੰ ਵਹਿਮ ਆ ਕਿ ਜੇ ਅੰਮ੍ਰਿਤ ਛਕਾਤਾ ਜੀ ਮੁੰਡੇ ਨਹੀਂ ਲੱਭਣੇ, ਵਾਹ ਜੀ ਵਾਹ, ਆਖੋ ਸਤਨਾਮ ਸ੍ਰੀ, ਬੜਾ ਸਾਡੇ ਸਿਰ ਦੇ ਉੱਤੇ ਥੌੜਾ ਚੱਲਦਾ ਹੈ। ਪਿਆਰਿਓ ਅਜੇ ਤੇ ਤੁਸੀਂ ਮੰਗਣੀਆਂ ਤੇ ਤੁਸੀਂ ਵੇਖਣੇ ਨੇ ਲੋਕਾਂ ਦੇ ਸਟੋਰ, ਤੁਸੀਂ ਵੇਖਣੀਆਂ ਲੋਕਾਂ ਦੀਆਂ ਗੱਡੀਆਂ। ਜਦੋਂ ਇਹ ਧੀ ਬਣ ਗਈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਫਿਰ ਵੇਖਿਓ ਪੁੱਤ ਲੱਭ ਕੇ ਦਿੰਦਾ ਉਹ, ਫਿਰ ਵੇਖਿਓ ਮੇਰਾ ਮਾਲਕ ਉਸੇ ਘਰ ਹੀ ਖੜ ਕੇ ਰਿਸ਼ਤਾ ਆਪਣੀ ਧੀ ਦਾ ਕਰਦਾ। ਜਿੱਦਣ ਤੋਂ ਕੋਈ ਬੱਚੀ ਅੰਮ੍ਰਿਤ ਛਕ ਲੈਂਦੀ ਆ, ਉਹਦੇ ਪਿਓ ਦਾ ਨਾਮ ਕੀ ਹੋ ਜਾਂਦਾ ਹੈ? ਫਿਰ ਇੱਕ ਵਾਰ ਆਖੋ ਗੁਰੂ, ਤੇ ਫਿਰ ਗੁਰੂ ਗੋਬਿੰਦ ਸਿੰਘ ਵਰਗੀ ਪਵਿੱਤਰ ਆਤਮਾ ਤੇ ਸਿਆਣਾ ਕਿ ਸਾਹਿਬ ਦਿਮਾਗ ਹੈ, ਦਿਮਾਗ ਸਾਹਿਬ ਵਾਲਾ ਸਭ ਤੋਂ ਸਿਆਣਾ ਪਿਤਾ ਆਪਣੀ ਧੀ ਨੂੰ ਕਿਤੇ ਖੂਹ ਚ ਨਹੀਂ ਸੁੱਟਣ ਲੱਗਾ। ਇਹ ਨਾ ਮਨ ਵਿੱਚ ਸੋਚਿਆ ਕਰੋ ਜੀ ਬੱਚੀਆਂ ਦਾ ਆਨੰਦ ਕਾਰਜ ਕਰਨਾ ਕਿੱਥੇ, ਆ ਸਾਨੂੰ ਵੀ ਵੱਡੇ ਸਟੋਰ ਤੋਂ ਦੋ ਬੱਚੀਆਂ ਨੇ ਅੰਮ੍ਰਿਤ ਛਕਣਾ ਆਉਣਾ ਸੀ, ਅੱਜ ਹੌਲੀ ਜੀ ਕਹਿੰਦੇ ਜੀ ਅੰਮ੍ਰਿਤ ਛਕਣਾ ਤੇ ਜੀ ਕਰਦਾ ਸੀ। ਸਾਡੇ ਮਨ ਚ ਇੱਕ ਸੋਚ ਆ, ਮੈਂ ਕਿਹਾ ਮੈਨੂੰ ਪਤਾ ਜਿਹੜੀ ਸੋਚ ਆ, ਕਹਿੰਦੇ ਕੀ ਸੋਚ ਆ ਤੁਸੀਂ ਦੱਸ ਦਿਓ। ਮੈਂ ਕਿਹਾ ਜੀ ਇਹੋ ਹੀ ਸੋਚ ਹੋਊਗੀ ਵੀ ਇਹਨਾਂ ਨੂੰ ਮੰਗਾਂਗੇ ਕਿੱਥੇ। ਪਿਆਰਿਓ ਅੰਮ੍ਰਿਤਧਾਰੀ ਬੱਚੀਆਂ ਨੂੰ, ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਜਦੋਂ ਆਨੰਦ ਕਾਰਜ ਕਰਦੀਏ ਨਾ, ਤੇ ਫਿਰ 100 ਚੋਂ
100% ਚਿੰਤਾ ਮਾਂ ਪਿਓ ਦੀ ਲੱਥ ਜਾਂਦੀ ਹੈ, ਕਿਉਂਕਿ ਜਵਾਈ ਸ਼ਰਾਬ ਨਹੀਂ ਪੀਂਦਾ, ਜਵਾਈ ਜੂਆ ਨਹੀਂ ਖੇਡਦਾ, ਜਵਾਈ ਕੁਕਰਮ ਨਹੀਂ ਕਰਦਾ। ਉਹਦੇ ਲੜ ਲਾਈ ਆ ਜਿਹੜਾ ਵੀ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਬਣਿਆ ਹੈ ਤੇ ਭਰੋਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚ ਬਾਂਹ ਫੜਾਈ ਹੈ। ਇਸ ਕਰਕੇ ਆਹ ਬੀਬੀਆਂ ਕਰਮਾਂ ਵਾਲੀਆਂ ਭੈਣਾਂ ਨੇ, ਬੀਬੀ ਰਣਜੀਤ ਕੌਰ, ਜਰਨੈਲ ਸਿੰਘ, ਸੁਰਿੰਦਰ ਕੌਰ, ਇਹ ਨਾਮ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦੇ ਨਾਲ ਆ ਗਏ ਨੇ। ਹੋਰ ਕਿਰਪਾ ਕਰੇ ਮੇਰਾ ਸਤਿਗੁਰੂ, ਤੁਹਾਡੇ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਣ ਲਈ ਆਪਾਂ ਤਿਆਰ ਹੋਈਏ। 29 ਤਰੀਕ ਨੂੰ ਹੁਣੇ ਸੁਣਿਆ ਵਾ ਨਾ ਕਿ ਜਿਹੜਾ ਵਿਛੜਿਆ ਵਾ ਉਹ ਮਸਾਣ ਆ, ਜੀਵਨ ਨਹੀਂ। ਤੇ ਆਓ ਗੁਰਮੁਖ ਪਿਆਰਿਓ, ਆਖਾਂ ਜੀਵਾਂ, ਬੋਲੋ ਆਖਾਂ, ਇੱਕ ਵਾਰ ਆਖ ਦਿਓ ਗੱਜ ਕੇ, ਆਖਾਂ ਤੇ ਵਿਸਰੇ, ਆਓ ਵਿਛੋੜੇ ਦੇ ਸੱਲ ਨੂੰ ਭੁਲਾਈਏ, ਜੁੜ ਜਾਈਏ ਉਹਦੇ ਨਾਲ, ਜਿਉਂਦੇ ਹੋ ਜਾਈਏ। ਅੰਮ੍ਰਿਤ ਪੀਵੋ ਸਦਾ ਚਿਰ, ਜੀਵੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਸਤਿਗੁਰੂ ਦੇ ਲੜ ਲੱਗੀਏ। 29 ਤਰੀਕ ਸਵੇਰੇ 7 ਵਜੇ ਕੇਸੀ ਇਸ਼ਨਾਨ ਕਰਕੇ ਸਾਹਿਬਾਂ ਦੀ ਹਜੂਰੀ ਚ ਆਉਣਾ ਏ ਤੇ 7 ਵਜੇ ਆਓਗੇ ਨਗੁਰੇ, ਤੇ ਜਦੋਂ 10:30-11 ਵਜੇ ਨਿਕਲੋਗੇ, ਜਨਮ ਬਦਲ ਚੁੱਕਿਆ ਹੋਊਗਾ, ਜੀਵਨ ਬਦਲ ਚੁੱਕਿਆ ਹੋਊਗਾ, ਪਿਓ ਮਿਲ ਚੁੱਕਿਆ ਹੋਊਗਾ, ਮਾਂ ਮਿਲ ਚੁੱਕੀ ਹੋਊਗੀ, ਪਰਿਵਾਰ ਮਿਲ ਚੁੱਕਿਆ ਹੋਊਗਾ, 5 ਕਕਾਰ ਮਿਲ ਚੁੱਕੇ ਹੋਣਗੇ, ਨਿਤ ਨੇਮ ਮਿਲ ਚੁੱਕਿਆ ਹੋਊਗਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਜਦੋਂ ਆਏ ਸੋ ਮੰਗਤੇ ਬਣ ਕੇ ਅੰਮ੍ਰਿਤ, ਮਗਰ ਜਦੋਂ ਨਿਤਨੇਮ ਲੈ ਕੇ ਜਾਓਗੇ, ਪਾਤਸ਼ਾਹਾਂ ਦੇ ਪਾਤਸ਼ਾਹ ਬਣ ਕੇ ਜਾਓਗੇ, ਭੁੱਲਾਂ ਨਾ ਚਤਾਰਨੀਆਂ ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਪਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
1: ਅੰਦਰੋਂ ਲੁੜ ਕੇ ਆਖੋ ਆਦ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੁੜ ਜਾਓ ਮਨ ਦੀ ਬਿਰਤੀ ਨੂੰ ਇਕਾਗਰਤਾ ਚ ਲਿਆ ਕੇ, ਸਾਰਿਆਂ ਫੁਰਨਿਆਂ ਨੂੰ ਸੰਕੋਚ ਕੇ ਇਕ ਵਾਰ ਮੈਂ ਆਪ ਜੀ ਨੂੰ ਹੱਥ ਜੋੜਾਂ, ਆਪਣੇ ਅੰਦਰ ਆਓ ਤੇ ਵੇਖੋ ਸੁਰਤ ਕਰਕੇ ਕਿਤੇ ਬਾਹਰ ਤਾਂ ਨਹੀਂ ਤੁਰੇ ਫਿਰਦੇ। ਛੱਡ ਦਿਓ ਸਾਰਾ ਭੱਜਣਾ ਦੌੜਨਾ, ਤਿਆਗ ਸਗਲ ਸਿਆਣਪਾਂ, ਭੱਜ ਏਕ ਪਾਰ ਬ੍ਰਹਮ ਨਿਰੰਕਾਰ। ਸਾਰੀਆਂ ਸਿਆਣਪਾਂ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਇਸ ਤੌੜੀ ਜਾਂਦੀ ਨੂੰ, ਦੌੜਦੀ ਫਿਰਦੀ ਸੁਰਤੀ ਨੂੰ ਆਵਾਜ਼ ਮਾਰ ਕੇ ਆਖੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਪਰਦੇਸੀ ਮਨਾ ਘਰ ਵਿਚ ਬੈਠ, ਤੇਰਾ ਭਲਾ ਹੀ ਤਾਂ ਹੋਣਾ ਹੈ ਜੇ ਤੂੰ ਗੁਰੂ ਦੇ ਵਚਨ ਸਰਵਣ ਕਰੇਗਾ। ਇਸ ਕਰਕੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਜਿੰਨੇ ਹੋ, ਇਕ ਵਾਰ ਪੂਰੇ ਜ਼ੋਰ ਨਾਲ ਗੱਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਲਕ ਆਏ। ਇਸ ਪਿੰਡ ਤੋਂ ਬਾਹਰ ਇੱਕ ਕੁਟੀਆ ਬਣੀ ਸੀ ਜਿੱਥੇ ਅੱਜ ਗੁਰਦੁਆਰਾ ਬਣਿਆ। ਇਸ ਕੁਟੀਆ ਦੇ ਵਿੱਚ ਇੱਕ ਘੋੜਾ ਰਹਿੰਦਾ ਸੀ। ਘੋੜਾ ਪੈਰਾਂ ਤੋਂ ਲੈ ਕੇ ਸਿਰ ਤੱਕ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ। ਖੂਨ ਤੇ ਪੀਕ ਵਗਦਾ ਸੀ ਸਰੀਰ ਦੇ ਵਿੱਚੋਂ, ਕੀੜੇ ਕੁਰਬਲ ਕੁਰਬਲ ਕਰਦੇ ਸਰੀਰ ਵਿੱਚ ਪੈ ਗਏ, ਅੱਖਾਂ ਦੀਆਂ ਪਰਵਟਣੀਆਂ ਕਿਰਨੀਆਂ ਸ਼ੁਰੂ ਹੋ ਗਈਆਂ, ਹੱਥਾਂ ਦੇ ਨੌ ਕਿਰਨੇ ਸ਼ੁਰੂ ਹੋ ਗਏ, ਇੰਨਾ ਕੁੜ ਦਾ ਜ਼ੋਰ ਵੱਧ ਗਿਆ। ਅੱਜ ਜਿਹੜਾ ਰੋਟੀ ਦੇਣ ਆਇਆ ਨਾ ਇਹਦੀ ਕੁਟੀਆ ਦੇ ਵਿੱਚ, ਇਕਾਗਰਤਾ ਬਖਸ਼ ਕੇ ਜੁੜ ਕੇ ਰੋਟੀ ਦੇਣ ਆਇਆ ਜਿਹੜਾ ਇਹਦੀ ਕੁਟੀਆ ਦੇ ਵਿੱਚ, ਰੋਟੀ ਸੁੱਟ ਕੇ ਜਦੋਂ ਅੰਦਰ ਨਹੀਂ ਸੀ ਵੜਦੇ, ਇਤਰਾਂ ਹੀ ਦੂਰੋਂ ਸੁੱਟੀ ਰੋਟੀ, ਕਿਉਂਕਿ ਕੋਹੜ ਪਿਆ ਸੀ ਨਾ, ਲੋਕੀ ਕਹਿੰਦੇ ਛੂਤ ਦੀ ਬਿਮਾਰੀ ਹੈ, ਇਤਰਾਂ ਦੂਰੋਂ ਰੋਟੀ ਸੁੱਟ ਕੇ। ਅੱਜ ਬੜੀ ਪੈਰਾਂ ਦੇ ਵਿੱਚ ਕੋਈ ਜ਼ਿਆਦਾ ਹੀ ਛੇਤੀਪਨ ਸੀ, ਕਾਲਾਪਨ ਸੀ, ਤੇ ਇਹਨੇ ਵਿਚਾਰੇ ਕੋਹੜੇ ਨੇ ਅੱਖਾਂ ਹੱਥਾਂ ਦੇ ਨਾਲ ਇਤਰਾਂ ਚੁੱਕ ਕੇ ਆਖਿਆ, ਭਲਿਆ ਅੱਗੇ ਤੇ ਜਦੋਂ ਤੂੰ ਮੈਨੂੰ ਰੋਟੀ ਦੇਣ ਆਉਂਦਾ ਸੈਂ ਕਦੀ ਮੈਨੂੰ ਪੁੱਛ ਲੈਂਦਾ ਸਾਂ ਵੀ ਤੇਰਾ ਕੀ ਹਾਲ ਆ, ਕੀ ਚਾਲ ਆ, ਤੈਨੂੰ ਕੀ ਚਾਹੀਦਾ। ਅੱਜ ਬੜੀ ਛੇਤੀ ਰੋਟੀ ਸੁੱਟ ਕੇ ਮੁੜ ਚੱਲਿਆ, ਗੱਲ ਕੀ? ਤੇ ਰੋਟੀ ਦੇਣ ਵਾਲੇ ਨੇ ਆਖਿਆ, ਅੱਜ ਆਪਣੇ ਨਗਰ ਦੇ ਵਿੱਚ ਛੇਵੇਂ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ, ਤੇ ਛੇਤੀ ਤੋਂ ਛੇਤੀ ਜਾ ਕੇ ਮੈਂ ਦਰਸ਼ਨ ਕਰਨੇ ਨੇ, ਮੈਂ ਇਸ ਕਰਕੇ ਜਲਦੀ ਜਾ ਰਿਹਾ। ਮਨ ਦੇ ਵਿੱਚ ਪਿਆਸ ਇਹਦੇ ਵਿੱਚ ਵੀ ਪੈਦਾ ਹੋ ਗਈ ਕਿ ਹੇ ਮੇਰੇ ਸਾਹਿਬਾ, ਇਹ ਤੇ ਸਾਰੇ ਪੈਰਾਂ ਨਾਲ ਤੁਰ ਸਕਦੇ ਨੇ, ਅੱਖਾਂ ਨਾਲ ਵੇਖ ਸਕਦੇ, ਹੱਥ ਨਾਲ ਤੇਰੇ ਜੋੜੇ ਝਾੜ ਲੈਣਗੇ, ਆ ਵੇਖ ਪੈਰਾਂ ਤੋਂ ਲੈ ਕੇ ਸਿਰ ਤੱਕ ਕੋੜਾ ਹੋਇਆ, ਇਹ ਤੇਰਾ ਸੇਵਕ ਵੀ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ, ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ।

0: ਇੱਕ ਛਿਨ ਦਰਸ ਦਿਖਾਏ ਜੀ, ਇੱਕ ਛਿਨ
1: ਦਰਸ ਦਿਖਾਏ ਜੀ, ਇੱਕ ਛਿਨ ਦਰਸ ਦਿਖਾਏ ਜੀ।
0: ਹੱਥ ਜੋੜੇ ਤਰਲੇ ਪਾਏ, ਕੁਟੀਆ ਵਿਚ ਬੈਠੇ ਕੋੜੇ ਨੇ, ਸਿੱਖ ਤੇ ਪ੍ਰਸ਼ਾਦਾ ਸੁੱਟ ਕੇ ਚਲੇ ਗਿਆ, ਮਗਰ ਇਹਦੇ ਤਰਲੇ ਤੇ ਇਹਦੀਆਂ ਬੌੜੀਆਂ, ਉਹ ਜਿਹੜਾ ਵਿਣ ਬੋਲਿਆ ਸਭ ਕੁਛ ਜਾਣਦਾ ਹੈ ਨਾ। ਇੱਕ ਭਾਈ ਗੁਰਦਾਸ ਜੀ ਨੇ ਬਚਨ ਪੜਿਆ, ਆਖੋ ਸਤਨਾਮ ਸ੍ਰੀ, ਕਹਿੰਦੇ ਜੇ ਰੱਬ ਨੂੰ ਆਵਾਜ਼ ਮਾਰਨਾ ਹਾਥੀ ਤੇ ਕੀੜੀ, ਧਿਆਨ ਦਿਓ ਹਾਥੀ ਤੇ ਕੀੜੀ। ਹੁਣ ਹਾਥੀ ਬੜਾ ਉੱਚੀ ਕਢਾਉਂਦਾ ਹੈ ਤੇ ਕੀੜੀ ਵਿਚਾਰੀ ਦੀ ਆਵਾਜ਼ ਕਿੰਨੀ ਆ, ਤੇ ਭਾਈ ਸਾਹਿਬ ਨੂੰ ਪੁੱਛਿਆ ਜੇ ਹਾਥੀ ਆਵਾਜ਼ ਮਾਰੇ, ਕੀੜੀ ਆਵਾਜ਼ ਮਾਰੇ ਤੇ ਰੱਬ ਦੇ ਘਰ ਕਿਹਦੀ ਪਹਿਲੋਂ ਪਹੁੰਚਦੀ, ਧਿਆਨ ਦਿਓ ਕਿਹਦੀ ਪਹਿਲੋਂ ਪਹੁੰਚਦੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੀੜੀ ਦੀ ਪਹੁੰਚਦੀ, ਕਿਉਂਕਿ ਉਹ ਨਿਮਾਣੀ ਹੋ ਕੇ ਆਵਾਜ਼ ਮਾਰਦੀ, ਕਿਉਂਕਿ ਉਹ ਨਿਮਾਣੀ ਹੋ ਕੇ ਨਤਾਣੀ ਹੋ ਕੇ ਆਵਾਜ਼ ਮਾਰਦੀ ਹੈ। ਇਹਨੇ ਵੀ ਨਿਮਾਣੇ ਨਤਾਣੇ ਹੋ ਕੇ ਬੇਨਤੀ ਕੀਤੀ, ਹੇ ਸਾਹਿਬਾ, ਸਾਰੇ ਪਿੰਡ ਵਾਲਿਆਂ ਕੋਲ ਚਰਨ ਹੈਗੇ, ਹੱਥ ਹੈਗੇ, ਅੱਖਾਂ ਹੈਗੀਆਂ, ਮੈਂ ਤੇ ਗਰੀਬ ਇੱਕ ਆਦਮੀ ਤੇ ਮੇਰੇ ਮਨ ਵਿਚ ਵੀ ਹੁਣ ਚਾਹ ਪੈਦਾ ਹੋ ਗਿਆ ਹੈ, ਦਰਸ ਤੇਰੇ ਕੀ ਪਿਆਸ।

ਇਹਨੇ ਜੋ ਤੜੀ ਕੀਤੀ ਮੇਰੇ ਮਨ ਵਿਚ ਵੀ ਚਾਹ ਪੈਦਾ ਹੋਇਆ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਛੇਵੇਂ ਸਰੂਪ ਜੀ, ਮੇਰੇ ਮਨ ਵਿਚ ਵੀ ਇਹ ਚਾਹ, ਮੇਰੇ ਮਨ ਵਿਚ ਵੀ ਇਹ ਭੁੱਖ ਲੱਗੀ ਆ ਕਿ ਕਿਤੇ ਮੈਨੂੰ ਵੀ ਤੇਰੇ ਦੀਦਾਰ ਹੋਣ। ਫਿਰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਿੱਖਾਂ ਦੇ ਨਾਲ ਜਦੋਂ ਪਿੰਡ ਵਿਚ ਗਏ ਨੇ ਤੇ ਮੇਰੇ ਸਾਹਿਬ ਨੇ ਸਾਰਿਆਂ ਸਿੱਖਾਂ ਨੂੰ ਆਖਿਆ ਤੁਸੀਂ ਪਿੰਡ ਵਿਚ ਜਾ ਕੇ ਸਤ ਸੰਗਤ ਕਰੋ, ਨਾਮ ਜਪੋ, ਅਸੀਂ ਆ ਰਹੇ ਹਾਂ। ਤੁਰ ਪਿਆ ਅੰਦਰ ਦੀਆਂ ਜਾਣਨ ਵਾਲਾ ਮੇਰਾ ਮਾਲਕ, ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ, ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪ ਤੋਂ ਚੌਂ ਕੁੰਟ, ਮਾਨੇ ਉਹ ਨਮਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਘੋੜੇ ਦੀਆਂ ਵਾਗਾਂ ਮੋੜੀਆਂ ਤੇ ਮੇਰੇ ਗਰੀਬ ਨਿਵਾਜ ਉਥੇ ਆ ਗਏ ਜਿੱਥੇ ਕੁਟੀਆ ਵਿਚ ਘੋੜਾ ਪਿਆ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਘੋੜੇ ਦੇ ਸੁੰਬਾਂ ਦੀ ਸੋਚ ਸੁਣੀ ਤੇ ਘੋੜੇ ਨੇ ਨੇਤਰ ਖੋਲੇ। ਮੇਰੇ ਸਤਿਗੁਰੂ ਨੇ ਆਖਿਆ ਪਿਆਰਿਆ ਬਾਹਰ ਆ, ਜਿਹਨੂੰ ਯਾਦ ਕਰਦਾ ਸਾਂ ਅਸੀਂ ਆ ਗਏ ਹਾਂ। ਮੇਰੇ ਗਰੀਬ ਨਿਵਾਜ ਪਾਤਸ਼ਾਹ ਮੈਂ ਕਿਤਰਾ ਤੁਰਾਂ ਕੋਹੜ ਨਾਲ ਮਰਿਆ ਹੈ। ਮੇਰੇ ਮਾਲਕ ਕਹਿੰਦੇ ਰਿੜ ਕੇ ਆ ਜਾ ਬਾਹਰ। ਘੋੜੇ ਦੀ ਲਗਾਮ ਹੱਥ ਵਿਚ ਫੜੀ ਆ, ਸਾਢੇ ਸੱਤ ਫੁੱਟ ਉੱਚਾ ਕੱਦ ਆ, ਅੱਖਾਂ ਖੀਵੀਆਂ ਨੇ ਅੰਮ੍ਰਿਤ ਨਾਲ ਭਰੀਆਂ, ਰਸਨਾ ਦੇ ਉੱਤੇ ਮਿੱਠੇ ਬੋਲ ਨੇ, ਪਿਆਰਿਆ ਬਾਹਰ ਆ, ਕੁਛ ਨੀ ਹੁੰਦਾ, ਤੂੰ ਕੋਸ਼ਿਸ਼ ਕਰ। ਬਾਹਰ ਆਇਆ, ਮਹਾਰਾਜ ਮੈਂ ਕੋੜਾ ਵਾਂ, ਤੁਹਾਡੇ ਗੱਲ ਨੂੰ ਕਿਤਰਾਂ ਲੱਗਾ। ਗਰੀਬ ਨਿਵਾਜ ਪਾਤਸ਼ਾਹ ਨੇ ਆਖਿਆ ਛਪੜੀ ਆ ਨਾ ਜਿਹੜੀ ਛਪੜੀ, ਹੁਣ ਸਰੋਵਰ ਬਣਿਆ ਜੇ ਉੱਥੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉੱਥੇ ਛਪੜੀ ਦਾ ਸਰੋਵਰ ਬਣਿਆ, ਛਪੜੀ ਦੇ ਵਿਚ ਵੜ ਜਾ, ਇਸ਼ਨਾਨ ਕਰ ਛਪੜੀ ਦੇ ਵਿਚ, ਬਾਹਰ ਨਿਕਲੇਗਾ ਕੋੜ ਹਟਿਆ ਹੋਊਗਾ। ਇਤਿਹਾਸ ਦੇ ਪੰਨੇ ਬੋਲਦੇ ਨੇ, ਜਦੋਂ ਵੜਿਆ ਉਦੋਂ ਕੋੜਾ ਸੀ, ਜਦੋਂ ਬਾਹਰ ਹੋਇਆ ਉਦੋਂ ਰਾਜੀ ਹੋਇਆ, ਆਣ ਕੇ ਸਤਿਗੁਰੂ ਦੇ ਚਰਨਾਂ ਨੂੰ ਚੰਬੜ ਗਿਆ। ਮਹਾਰਾਜ ਬੜੀ ਤੁਸਾਂ ਕਿਰਪਾ ਕੀਤੀ, ਮੈਨੂੰ ਰਾਜੀ ਕੀਤਾ ਏ। ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਉੱਥੇ ਜੋ ਬੋਰਡ ਦੇ ਉੱਤੇ ਇਤਿਹਾਸ ਲਿਖਿਆ, ਉਹ ਲਿਖਿਆ ਏ ਕਿ ਇਸ ਛਪੜੀ ਦੇ ਵਿਚ ਉਹਨੇ ਨਹਾਤਾ ਤੇ ਮੇਰੇ ਸਤਿਗੁਰੂ ਨੇ ਬਚਨ ਛੱਡਿਆ, ਗੁਰਸਿੱਖਾ ਤੇਰਾ ਤੇ ਇਕ ਤਰ੍ਹਾਂ ਦਾ ਸਰੀਰ ਦਾ ਕੋਹੜ ਦੂਰ ਹੋਇਆ ਏ, 18 ਤਰ੍ਹਾਂ ਦਾ ਕੋਹੜ ਦੱਸਿਆ ਵੇਦਾਂ ਦੇ ਵਿਚ, ਜਿਹੜਾ ਇਸ ਸਰੋਵਰ ਵਿਚ ਆਣ ਕੇ ਇਸ਼ਨਾਨ ਕਰਿਆ ਕਹੂਗਾ, 18 ਤਰ੍ਹਾਂ ਦੇ ਕੋਹੜ ਉਹਦੇ ਦੂਰ ਹੋ ਜਾਇਆ ਕਰਨਗੇ। ਉਸ ਥਾਂ ਤੇ ਜਿੱਥੇ ਕੋਹੜੇ ਨੂੰ ਰਾਜੀ ਕੀਤਾ ਏ, ਉਥੋਂ ਹੱਥ ਜੁੜ ਕੇ ਉਹ ਆਤਮਾ ਗੁਰੂ ਦੇ ਚਰਨਾਂ ਵਿਚ ਇਹ ਅਰਦਾਸ ਕਰਦੀ ਸੀ, ਇਕ ਛਿੰਨ ਦਰਸ ਦਿਖਾਏ ਜੀ, ਇਕ ਛਿੰਨ ਦਰਸ ਦਿਖਾਏ ਜੀ, ਇਕ ਪਾਉਂ ਤਰਲਾ ਤੁਸੀਂ ਵੀ

ਜਿਨ੍ਹਾਂ ਨੂੰ ਲੱਗ ਗਈ ਨਾ ਉਹਦੇ ਦਰਸ਼ਨਾਂ ਦੀ ਪਿਆਸ ਪਿਆਰੇ, ਉਹਨਾਂ ਗਲੀ ਚ ਤੁਰਿਆ ਜਾਂਦਿਆਂ ਨੂੰ ਆਵਾਜ਼ਾਂ ਮਾਰੀਆਂ। ਨਾਮ ਜਪਣ ਵਾਲਾ ਕਿਸੇ ਨੂੰ ਵੇਖਿਆ, ਨਾਮ ਅਭਿਆਸੀ ਕਿਸੇ ਨੂੰ ਵੇਖਿਆ ਤੇ ਗਲੀ ਚੋਂ ਦੀ ਤੁਰਿਆ ਜਾਂਦਿਆਂ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਬੋਲੋ ਸੁਣ ਯਾਰ ਸੱਜਣ। ਨਾਮ ਜਪਣ ਵਾਲੇ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਉਹਨੇ ਆਖਿਆ ਦੱਸ। ਜਦੋਂ ਆਖਿਆ ਸੁਣ ਯਾਰ ਹਮਾਰੇ ਸੱਜਣ, ਤੇ ਇਹਨੇ ਆਖਿਆ ਇੱਕ ਕਰੂੰ ਬੇਨੰਤੀਆ, ਇੱਕ ਕਰੂੰ ਬੇਨੰਤੀਆ। ਮੇਰੇ ਸੱਜਣਾ, ਮੇਰੇ ਪ੍ਰੀਤਮਾ, ਮੇਰੇ ਗੁਰੂ ਦੇ ਪਿਆਰਿਆ, ਇੱਕ ਬੇਨਤੀ ਕਰਦੀ ਆ, ਇੱਕ ਜੋਦੜੀ ਕਰਦੀ ਆ। ਆਖਿਆ ਦੱਸ ਕੀ ਬੇਨਤੀ ਕਰਦੀ ਏ। ਤਿਸ ਮੋਹਨ ਲਾਲ ਪਿਆਰੇ, ਆਖੋ ਤਿਸ ਮੋਹਨ ਕਈ ਜਨਮਾਂ ਤੋਂ ਆਪਾਂ ਵੀ ਲੱਭਦੇ ਫਿਰਦੇ ਆ ਉਸ ਟਿਕਾਣੇ ਨੂੰ। ਤਿਸ ਮੋਹਨ ਲਾਲ ਪਿਆਰੇ, ਤਿਸ ਮੋਹਨ ਹਾਂ ਫਿਰੋ ਖੁਜੰਤੀਆ, ਹਾਂ ਫਿਰੋ ਖੁਜੰਤੀਆ। ਸੱਜਣਾ, ਮੈਂ ਕਈਆਂ ਜਨਮਾਂ ਦੇ ਵਿੱਚੋਂ ਇੱਕ ਚੀਜ਼ ਨੂੰ ਲੱਭਦੀ ਫਿਰਦੀ ਆ, ਖੋਜਦੀ ਫਿਰਦੀ ਆ, ਕਈ ਜਨਮਾਂ ਤੋਂ ਢੂੰਡਦੀ ਫਿਰਦੀ ਆ ਕਿਨੂੰ। ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ

ਉਹਨੇ ਆਖਿਆ ਅੱਛਾ ਤੇ ਸਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ। ਤੇ ਉਹਨੇ ਬੜੇ ਪਿਆਰ ਨਾਲ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ। ਉਹਨੇ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ, ਮੈਂ ਉਹਦੀਆਂ ਡਾਇਰੈਕਸ਼ਨਾਂ ਤੈਨੂੰ ਦੇ ਸਕਦਾ, ਮਗਰ ਭੋਲੀਏ ਮੈਨੂੰ ਇੱਕ ਗੱਲ ਦੱਸ, ਜੇ ਮੈਂ ਤੈਨੂੰ ਉਹਦਾ ਦਵਾਂ ਘਰ ਦੱਸ ਤੇ ਫਿਰ ਮੈਨੂੰ ਦੇਗੀ ਕੀ ਫੀਸ, ਕੀ ਦੇਗੀ? ਰੱਬ ਦੇ ਪਿਆਰ ਚ ਭੱਜੀ ਹੋਈ ਰੱਬੀ ਆਤਮਾ ਨੇ ਆਖਿਆ ਕੀ ਦੇਗੀ? ਤੇ ਉਹਨੇ ਫਿਰ ਅੱਗੋਂ ਜਿਹਨੂੰ ਪਿਆਸ ਲੱਗੀ ਸੀ ਨਾ ਸੱਜਣੋ, ਸਾਨੂੰ ਪਿਆਸ ਨਹੀਂ ਲੱਗੀ, ਬਸ ਜਿਨ੍ਹਾਂ ਨੂੰ ਪਿਆਸ ਲੱਗੀ ਆ ਉਹ ਲੱਭਦੀਆਂ ਫਿਰਦੀਆਂ ਨੇ, ਉਹ 24 ਘੰਟੇ ਅੰਮ੍ਰਿਤ ਵੇਲੇ ਉੱਠਦੀਆਂ, ਇਸ਼ਨਾਨ ਕਰਦੀਆਂ ਨੇ, ਨੰਗੇ ਪੈਰੀ ਬੰਗਲਾ ਸਾਹਿਬ ਨੂੰ ਦੌੜਦੀਆਂ ਨੇ, ਉਹ ਨੰਗੇ ਪੈਰੀ ਹਰਿਮੰਦਰ ਨੂੰ ਦੌੜਦੀਆਂ ਨੇ, ਉਹ ਨੰਗੇ ਪੈਰੀ ਅਨੰਦਪੁਰ ਸਾਹਿਬ ਨੂੰ ਦੌੜਦੀਆਂ ਨੇ, ਜਿਨ੍ਹਾਂ ਨੂੰ ਪਿਆਸ ਲੱਗੀ ਆਖੋ ਸਤਨਾਮ ਸ੍ਰੀ। ਉਹਨੇ ਆਖਿਆ ਅੱਛਾ ਜੇ ਪਿਆਸ ਲੱਗੀ ਜੇ ਮੈਂ ਤੈਨੂੰ ਉਹਦਾ ਘਰ ਦੱਸ ਦਵਾਂ, ਦੇਗੀ ਕੀ? ਤੇ ਰੱਬ ਵਿਚ ਰੰਗੀ ਹੋਈ ਆਤਮਾ ਕਿਸੇ ਪਿਆਸ ਵਿਚ ਡੁੱਬੀ ਹੋਈ ਨੇ ਆਖਿਆ ਤਿਸ ਦੱਸ ਪਿਆਰੇ, ਬੋਲੋ ਤਿਸ ਪਿਆਰਿਆ ਦੱਸ ਉਹਦੇ ਬਾਰੇ ਕੁਝ, ਉਹ ਕਿੱਥੇ ਰਹਿੰਦਾ ਹੈ? ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ, ਫਿਰ ਬੋਲੋ ਸਿਰ ਆ ਫੀਸ ਦੇ ਦੂੰਗੀ, ਕੋਈ 2-4 ਰੁਪਈਆਂ ਦਾ ਸੌਦਾ ਨਹੀਂ ਸੱਜਣਾ, ਜੇ ਤੂੰ ਮੇਰੇ ਕਰਨ ਕਾਦਰ ਪਿਤਾ ਦੇ ਮੈਨੂੰ ਦੀਦਾਰ ਕਰਾ ਦੇ। ਸਿਰ ਧਰੀ ਉਤਾਰੇ, ਸਿਰ ਧਰੀ ਉਤਾਰੇ, ਸਿਰ ਗੱਜ ਕੇ ਪਿਆਰਿਓ, ਸਿਰ ਉਤਾਰ ਕੇ ਰੱਖਣਾ ਬੜਾ ਔਖਾ ਏ, ਬੋਲ ਤੇ ਦਿਓ ਕਿਸੇ ਨੰਦ ਚਾਣ ਕੇ ਸਿਰ।

ਵਾਹ ਵਾਹ ਵਾਹ ਵਾਹ, ਅੱਛਾ ਇੰਨੀ ਪਿਆਸ ਲੱਗ ਗਈ ਹੋ, ਇੰਨੀ ਅੰਦਰ ਤੜਫ ਪੈਦਾ ਹੋ ਗਈ ਹੋ, ਇੰਨੀ ਉਹਦੇ ਤੋਂ ਬਿਨਾਂ ਉਦਾਸ ਹੋ ਗਈ ਏ, ਸਿਰ ਦੇਣ ਨੂੰ ਤਿਆਰ ਆ? ਆਂਦੀ ਹਾਂ ਸੱਜਣਾ, ਨੈਣ ਹਮਾਰੇ ਪਿਰਿਆ ਰੰਗ ਰੰਗਾਰੇ, ਮੇਰੀਆਂ ਅੱਖਾਂ ਉਹਦੇ ਰੰਗ ਵਿਚ ਰਤੀਆਂ ਗਈਆਂ ਨੇ, 24 ਘੰਟੇ ਹੋਰ ਕਿਸੇ ਨੂੰ ਨੀ ਦੇਖਦੀਆਂ, ਇਹ 24 ਘੰਟੇ ਗਾਉਂਦੀਆਂ ਨੇ, ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ ਪਾਵਾਂ ਤਰਲਾ ਤੁਸੀਂ ਵੀ, ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ।

ਇੱਕ ਬਚਨ ਹੋਰ ਬੜਾ ਸੁੰਦਰ ਗੁਰੂ ਨਾਨਕ ਸਾਹਿਬ ਨੇ ਵਿਛੋੜੇ ਦਾ ਕੀਤਾ ਹੈ। ਆ ਜਦੋਂ ਹੁਣ ਆਹ ਮਹੀਨਾ ਮੁੱਕਣਾ ਹੈ ਨਾ, ਤੇ ਅਗਲਾ ਮਹੀਨਾ ਪਤਾ ਚੜ੍ਹਨਾ ਹੈ, ਤੇ ਤੁਸੀਂ ਸਾਰੀਆਂ ਸੰਗਤਾਂ ਨੇ, ਕਰਮਾਂ ਵਾਲੀਆਂ ਰੂਹਾਂ ਨੇ ਜੁੜ ਕੇ ਕਹਿਣਾ, ਭੈਣੇ

ਲੋਭ ਲਭਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਤੇ ਪਿੱਛੇ ਜਾ ਕੇ ਇੱਕ ਬਚਨ ਮੇਰੇ ਸਾਹਿਬ ਨੇ ਬੜਾ ਸੁੰਦਰ ਕੀਤਾ ਹੈ, ਕਹਿੰਦੇ ਇੱਕ ਦਿਨ ਫਿਰ ਉਹ ਸੁਪਨੇ ਵਿੱਚ ਆ ਗਿਆ, ਆਖੋ ਸਤਨਾਮ ਸ੍ਰੀ, ਆਇਆ ਸੁਪਨੇ ਵਿੱਚ, ਧਿਆਨ ਦੇਣਾ ਇਕਾਗਰਤਾ ਬਖਸ਼ੋ, ਸੁਪਨੇ ਚ ਆਇਆ, ਸੁਪਨੇ ਤੇ ਸੁਪਨੇ ਆਇਆ, ਬੋਲੋ ਸੁਪਨੇ। ਇਹ ਬੜੇ ਦਿਨਾਂ ਦੀ ਕਹਿੰਦੀ ਸੀ ਮੈਂ ਦਰਸ਼ਨ ਕਰਨੇ ਦਰਸ਼ਨ ਕਰਨੇ, ਉਹ ਸੁਪਨੇ ਚ ਆਇਆ, ਸੁਪਨੇ ਚ ਆਇਆ ਤੇ ਕੁਝ ਛਿਨ ਦਰਸ਼ਨ ਦਦਾਰ ਦੇ ਕੇ ਕੋਲ ਬਹਿ ਕੇ ਚਲੇ ਗਿਆ। ਸੁਪਨੇ ਆਇਆ ਭੀ ਗਿਆ, ਜਿੰਨਾ ਚਿਰ ਨਹੀਂ ਸੀ ਵੇਖਿਆ ਉਹਨਾਂ ਚਿਰ ਗੱਲ ਹੋਰ ਸੀ, ਸੁਪਨੇ ਵਿੱਚ ਹੀ ਝਲਕ ਵਿਖਾ ਕੇ ਚਲੇ ਗਿਆ। ਹੁਣ ਰੋਂਦੀ ਆ ਮੈਂ ਜਲ ਭਰਿਆ, ਰੋਏ ਅੱਖਾਂ ਚ ਜਲ ਤਰਪ ਤਰਪ ਵਗੀ ਜਾਂਦਾ ਹੈ ਤੇ ਕਹਿੰਦੀ ਆ ਹੁਣ ਕਰਾਂ ਕੀ, ਸੁਪਨੇ ਚ ਤੇ ਮਿਲਿਆ ਚਲੇ ਗਿਆ, ਹੁਣ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ ਤੇਰੇ ਕੋਲ, ਨਾ ਕੋਈ ਸੁਨਾਹ ਭੇਜ ਸਕਦੀਆਂ ਨਾ ਮੈਂ ਆ ਸਕਦੀਆਂ, ਕਿਉਂਕਿ ਪਤਾ ਨਹੀਂ ਤੂੰ ਰਹਿੰਦਾ ਕਿੱਥੇ ਆ। ਹੁਣ ਤੇ ਰਾਤ ਦਿਨ ਕਿਸੇ ਵਿਯੋਗ ਚ ਕਹਿੰਦੀ ਆ ਧੰਨ।

ਹੁਣ ਤੇ ਤਰਲੇ ਪਾਉਂਦੀ ਉਹ ਦੇਸ਼ ਧਾਨਿਆ ਜਿੱਥੇ ਤੂੰ ਮੇਰੇ ਸੱਜਣਾ ਰਹਿੰਦਾ ਹੈ, ਮਗਰ ਮੈਂ ਕਰਾਂ ਕੀ, ਐਡਰੈਸ ਕੋਈ ਨਹੀਂ। ਚਿੱਠੀ ਲਿਖੀ ਇੱਕ ਉਹਨੂੰ, ਚਿੱਠੀ ਵਿੱਚ ਬੜੇ ਵਿਯੋਗ ਦੇ ਗੀਤ ਲਿਖੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਦ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਰਾਤ ਦਿਨ ਆਖਿਆ ਮੇਰਾ ਮਨ ਲੋਚੇ, ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ। ਹੋਰ ਤੁਕਾਂ ਲਿਖੀਆਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਬੜੇ ਤਰਲੇ ਪਾਏ, ਸਾਰੀ ਚਿੱਠੀ ਲਿਖ ਦਿੱਤੀ, ਸਾਰੀਆਂ ਗੱਲਾਂ ਲਿਖ ਦਿੱਤੀਆਂ, ਬਿਰਹੋ ਦੀਆਂ ਗੱਲਾਂ ਲਿਖ ਕੇ ਜਦੋਂ ਚਿੱਠੀ ਬੰਦ ਕੀਤੀ, ਐਡਰੈਸ ਪਾਉਣ ਲੱਗੀ, ਐਡਰੈਸ ਹੈ ਨਹੀਂ ਸੀ, ਐਡਰੈਸ ਉਹਦਾ ਹੈ ਹੀ ਨਹੀਂ, ਉਹਦਾ ਐਡਰੈਸ ਕਿੱਥੋਂ ਲੱਭੋਗੇ। ਫਿਰ ਰੋਂਦੀ ਸੀ, ਚਿੱਠੀ ਹੱਥ ਵਿੱਚ ਫੜੀ ਰੋਂਦੀ ਫਿਰਦੀ ਆ, ਫਿਰ ਗਲੀ ਚੋਂ ਦੀ ਲੰਘਦੇ ਕਿਸੇ ਨੇ ਆਖਿਆ, ਅੱਛਾ ਇੰਨੀ ਵਿਯੋਗਣ ਹੋ ਗਈ ਏ, ਤੈਂ ਸਾਹਿਬ ਕੀ ਬਾਤ ਜੇ ਆਖੇ, ਤੈਂ ਤੈਨੂੰ ਜੇ ਕੋਈ ਤੇਰੇ ਸਾਹਿਬ ਦੀ ਗੱਲ ਦੱਸ ਦੇਵੇ ਕਿ ਉਹ ਕਿੱਥੇ ਰਹਿੰਦਾ ਏ, ਤੈਨੂੰ ਐਡਰੈਸ ਦੇ ਦੇ, ਤੇ ਕਹੋ ਨਾਨਕ ਕਿਆ ਦੀਜੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੀ ਦੇਗੀ ਉਹਦਾ, ਜੇ ਤੈਨੂੰ ਮੈਂ ਉਹਦੀ ਗੱਲ ਦੱਸ ਦਵਾਂ। ਤੇ ਇੱਥੇ ਵੀ ਫਿਰ ਫੀਸ ਹੋ ਦਿੱਤੀ ਸੀ, ਸਵੱਡੇ ਕਰ ਬੈਸਣ ਦੀਜੇ, ਫਿਰ ਇੱਥੇ ਵੀ ਉਹੋ ਫੀਸ ਦੱਸੀ ਆ ਕਿ ਸੱਜਣਾ ਕਿਤੇ ਇੱਕ ਵਾਰ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਇੱਥੇ ਵੀ ਕਹਿੰਦੇ ਸੀਸ ਵੱਡੇ, ਜੇ ਤੂੰ ਉਹਦੇ ਕਿਤੇ ਮੈਨੂੰ ਦੱਸਦੇ ਤੇ ਸੱਜਣਾ ਮੈਂ ਤੇਰੇ ਬਹਿਣ ਲਈ ਆਪਣਾ ਸਿਰ ਵੱਢ ਕੇ ਮੂੜਾ ਬਣਾ ਦਾਂ, ਆ ਸਿਰ ਵੱਢਣ ਤੇ ਵੱਢ ਕੇ ਤੇਰੇ ਬਹਿਣ ਲਈ ਮੂੜਾ ਬਣਾ ਦਾਂ। ਸੀਸ ਵੱਡੇ ਕਰ ਬੈਸਣ ਦੀਜੇ, ਸੀਸ ਵੱਢ ਕੇ ਮੂੜਾ ਬਣਾ ਦਾਂ ਤੇ ਸੱਜਣਾ ਜੇ ਤੂੰ ਕਿਤੇ ਮੈਨੂੰ ਉਹਦੇ ਘਰ ਦਾ ਰਾਹ ਦੱਸ ਦੇ ਤੇ ਮੈਂ ਤੇਰੀ ਵਿਣ ਸਿਰ ਸੇਵਕਰੀ ਜੈ, ਵਿਣ ਸਿਰ ਸੇਵਕਰੀ ਜੈ, ਵਿਣ ਸਿਰ ਆਹ ਕਰੋ ਕਿਰਪਾ।

ਇਹ ਪੱਕੇ ਗੁਰੂ ਦੀਆਂ ਪ੍ਰੇਮਣਾ ਨੇ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਚੇਤਾ ਲੱਗੀ ਆ, ਜਿਨ੍ਹਾਂ ਨੂੰ ਪੂਰਾ ਗੁਰੂ ਦਾ ਮਿਲਣ ਦਾ ਚਾਹ ਮਨ ਵਿੱਚ ਪੈਦਾ ਹੋਇਆ, ਉਹ ਸੌਦਾ ਕਰਦੀਆਂ ਨੇ, ਕਹਿੰਦੀਆਂ ਸਿਰ ਦੇਵਾਂਗੀਆਂ, ਸਿਰ ਦਾ ਮੂਹੜਾ ਬਣਾ ਕੇ ਤੈਨੂੰ ਉੱਤੇ ਪਾਵਾਂਗੀਆਂ, ਇੱਕ ਵਾਰ ਮੈਨੂੰ ਪਿਆਰੇ ਦਾ ਰਾਹ ਦੱਸ। ਅੱਜ ਕੱਚੇ ਗੁਰੂ ਕੱਚੇ ਕਹਿਣ ਵਾਲੇ, ਮੈਂ ਆ ਜੂਟਾ ਸੈਟੀ ਜਿੱਥੇ ਗਿਆ ਸਾਂ, ਗੁਰਮੁਖ ਪਿਆਰੇ ਵੀ ਗਏ ਸੀ, ਭਾਈ ਤਾਰਾ ਸਿੰਘ ਹੁਣੀ, ਉੱਥੇ ਪਿਆਰਿਓ ਇੱਕ ਸੱਜਣ ਮਿਲਿਆ ਮੈਨੂੰ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਸ ਦੀ ਗੱਲ ਆ ਕਿ ਪਿਆਸ ਵੀ ਲੱਗੇ ਤੇ ਪੂਰੇ ਗੁਰੂ ਦੇ ਦਰਸ਼ਨਾਂ ਦੀ ਲੱਗੇ, ਪੂਰੇ ਗੁਰੂ ਦੀ, ਕਿਹਨਾਂ ਦੀ? ਆਹ ਫੇਰ ਇੱਕ ਵਾਰ ਆਖੋ ਕਾਦੀ ਜੀ, ਅਧੂਰੇ ਬੜੇ ਨੇ 99, ਅੱਜ ਅਧੂਰੇ ਨੇ ਇਸ ਦੁਨੀਆਂ ਤੇ ਇਸ ਵੇਲੇ 99 ਗੁਰੂ ਅਧੂਰੇ ਨੇ, 99 ਇੱਕੋ ਹੀ ਪੂਰਾ ਹੈ, ਬਾਣੀ ਗੁਰੂ, ਇਹਦੇ ਤੋਂ ਬਿਨਾ ਕੋਈ ਧਰਤੀ ਤੇ ਗੁਰੂ ਨਹੀਂ। ਉੱਥੇ ਕਮਾਲ ਦੀ ਗੱਲ ਸੁਣਾਈ, ਸਹਿ ਤੇ ਮੋਨਾ ਸੀ ਉਹ, ਕਹਿੰਦਾ ਜੀ ਕਥਾ ਸੁਣਦਾ ਵਾ, ਆਨੰਦ ਆਇਆ ਜੀਵਨ ਵਿੱਚ, ਮੈਂ ਤੁਹਾਨੂੰ ਘੁੰਮਣ ਖਾਣਾ ਕਿਸੇ ਦਿਨ। ਜੂਟਾ ਸਾਲਟ ਲੇਕ ਦੇ ਲਾਗੇ ਲਾਗੇ ਬੜੇ ਸੁੰਦਰ ਪਹਾੜ ਨੇ, ਬਰਫ਼ ਪੈਂਦੀ, ਮੈਨੂੰ ਕਹਿੰਦਾ ਮੈਂ ਤੁਹਾਨੂੰ ਘੁਮਾ ਕੇ ਲਿਆਉਂ, ਘੁਮਾਉਣ ਲੈ ਗਿਆ। ਧਿਆਨ ਦਿਓ, ਇਕਾਗਰਤਾ ਬਖਸ਼ੋ, ਮੈਂ ਕੋਈ ਰੋਚਕ ਗੱਲ ਬਣਾ ਕੇ ਆਪ ਜੀ ਦਾ ਧਿਆਨ ਨਹੀਂ, ਉਹਦੇ ਵਿੱਚੋਂ ਕੁਝ ਲੈਣਾ ਚਾਹੁੰਦਾ। ਪਹਾੜੀ ਦੇ ਉੱਤੇ ਲੈ ਗਿਆ ਜਾ ਕੇ, ਕਹਿਣ ਲੱਗਾ ਕਿ ਕੁਝ ਦਿਨਾਂ ਤੋਂ ਜਦੋਂ ਦਾ ਕਥਾ ਸੁਣ ਲਿਆ, ਮੇਰਾ ਮਨ ਕਰਦਾ ਕਿ ਮੈਂ ਅੰਮ੍ਰਿਤ ਛਕ ਲਾਂ। ਆਪ ਜੀ ਨੂੰ ਖੁਸ਼ੀ ਦੀ ਗੱਲ ਦੱਸਾਂ, 27 ਤਰੀਕ ਨੂੰ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ, ਸਾਰਾ ਸ਼ਹਿਰ ਹੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਜਿੰਨੀਆਂ 60 ਫੈਮਲੀਆਂ ਰਹਿੰਦੀਆਂ ਨੇ ਜੂਟਾ ਸਿਟੀ ਦੇ ਵਿੱਚ, 60 ਦੀਆਂ 60 ਫੈਮਲੀਆਂ ਹੀ ਅੰਮ੍ਰਿਤ ਛਕਣ ਲਈ ਤਿਆਰ, ਸਾਰੀਆਂ ਨੇ ਨਾਲ ਖਾਤਾ, ਐਸੀ ਗੁਰੂ ਦੀ ਕਿਰਪਾ ਹੋਈ। ਇਹਨੂੰ ਜਦੋਂ ਦਾਸ ਨੇ ਬੇਨਤੀ ਕੀਤੀ ਕਿ ਜਸਰਨਾ, ਜੇ ਤੈਨੂੰ ਗੁਰੂ ਦੇ ਬਚਨ ਪਿਆਰੇ ਲੱਗੇ ਨੇ ਤੇ ਫਿਰ ਤੂੰ ਅੰਮ੍ਰਿਤ ਛਕਣ ਲਈ ਤਿਆਰ ਹੋ ਜਾ। ਕਹਿੰਦਾ ਮੈਂ ਨਾਮ ਲਿਆ ਹੈ, ਧਿਆਨ ਦਿਓ, ਮੈਂ ਨਾਮ ਲਿਆ ਹੈ। ਮੈਂ ਕਿਹਾ ਨਾਮ ਕਿੱਥੋਂ ਲੈ ਲਿਆ, ਪੰਜਾਂ ਤੋਂ ਬਿਨਾਂ ਤੇ ਨਾਮ ਕੋਈ ਦੇ ਨਹੀਂ ਸਕਦਾ। ਬੋਲੋ ਆਖੋ ਸਤਨਾਮ ਸ੍ਰੀ, ਕਿਉਂਕਿ ਇੱਕ ਬਾਣੀ ਦੇ ਵਿੱਚ ਬਚਨ ਲਿਖਿਆ, ਸਤਗੁਰ ਦਾਤਾ ਹਰ ਨਾਮ ਕਾ, ਸਤਗੁਰ ਦਾਤਾ, ਫਿਰ ਬੋਲੋ ਸਤਗੁਰ ਦਾਤਾ, ਗੱਜ ਕੇ ਇੱਕ ਵਾਰ ਆਖੋ, ਨਾਮ ਕੌਣ ਦੇ ਸਕਦਾ, ਸਤਗੁਰ ਦਾਤਾ। ਅੰਮ੍ਰਿਤ ਦਾ ਬਾਟਾ ਵੀ ਜੇ ਕੋਈ ਕੱਲਾ ਬੰਦਾ ਬਣਾ ਕੇ ਦੇ ਦੇ ਤੇ ਲੈ ਲੋਗੇ? ਪਾਂਚ ਸਿੰਘ ਅੰਮ੍ਰਿਤ ਜੋ ਦੇਵੇ ਤਾਂ ਕੋ ਸਿਰ ਧਰ ਸ਼ੱਕ ਪੁੰਨ ਲੇਵੇ, ਕੱਲਾ ਬੰਦਾ ਤੇ ਰਹਿਤ ਵੀ ਦ੍ਰਿੜ ਕਰਾਵੇ ਤੇ ਨਹੀਂ ਲੈਣੀ, ਪੁੰਨ ਮਿਲ ਪੰਚੋਂ ਰਹਿਤ ਜੋ ਭਾਖੇ ਤਾਂ ਕੋ ਦ੍ਰਿੜ ਕਰ ਮਨ ਮੇ ਰੱਖੇ, ਜਿਹੜੇ ਪੰਜਿਆਂ ਦਾ ਫੈਸਲਾ ਹੈ। ਤੇ ਕਹਿਣ ਲੱਗਾ ਜੀ ਮੈਂ ਨਾਮ ਲਿਆ ਹੈ। ਮੈਂ ਕਿੱਥੋਂ ਲੈ ਲਿਆ ਨਾਮ, ਰਾਧਾ ਸਵਾਮੀਆਂ ਤੋਂ? ਕਹਿੰਦਾ ਨਹੀਂ। ਮੈਂ ਨਿਰੰਕਾਰੀਆਂ ਕੋਲੋਂ? ਕਹਿੰਦਾ ਨਹੀਂ, ਸਾਡੇ ਦੁਸ਼ਮਣ ਥੋੜੇ ਨਹੀਂ ਹੋਣ। ਆਪ ਜੀ ਨੂੰ ਤਾਂ ਬੇਨਤੀਆਂ ਕਰਦਾ, ਸੁਚੇਤ ਹੋਣ ਦੀ ਜ਼ਰੂਰਤ, ਦੁਸ਼ਮਣ ਥੋੜੇ ਨਹੀਂ। ਆਖਿਆ ਫਿਰ ਕਿੱਥੋਂ ਲਿਆ? ਸੱਚੇ ਸੌਦੇ ਵਾਲਿਆਂ ਦਾ ਲੈ ਲਿਆ ਈ, ਨੂਰ ਮਹਿਲ ਵਾਲਿਆਂ ਦਾ ਕੋਈ ਸ਼ਬਦ ਸ਼ੂਰ ਚਾਨਣਾ ਵੇਖ ਲਿਆ? ਕਹਿੰਦਾ ਨਾ, ਇਹਨਾਂ ਦਾ ਨਹੀਂ ਲਿਆ। ਮੈਂ ਕਿਹਾ ਫਿਰ ਤੂੰ ਕਿੱਥੋਂ ਲੈ ਲਿਆ? ਇੱਕ ਬੜੀ ਸਤਿਕਾਰਯੋਗ ਸੰਸਥਾ ਦਾ ਨਾਂ ਲੈ ਕੇ ਕਹਿੰਦਾ ਜੀ ਭੁੱਚੋ ਦੀ ਮੰਡੀ ਵਾਲਿਆਂ ਕੋਲੋਂ ਨਾਮ ਲਿਆ ਹੈ, ਭੁੱਚੋ ਮੰਡੀ। ਬਾਬਾ ਹਰਨਾਮ ਸਿੰਘ ਸਾਹਿਬ ਬੜੇ ਜੀਵਨ ਵਾਲੇ ਹੋਏ ਨੇ, ਬੜੀ ਕਰਨੀ ਵਾਲੇ, ਬੜਾ ਸਿਮਰਨ ਅਭਿਆਸੀ ਰੂਹ ਹੋਈ, ਰੱਬ ਦੇ ਚਰਨਾਂ ਨਾਲ ਲਵਟੀ ਹੋਈ ਰੂਹ ਰਹੀ। ਮੈਂ ਕਿਹਾ ਭੁੱਚੋ ਮੰਡੀ ਵਾਲਿਆਂ ਦਾ ਨਾਮ ਤੇ ਮੈਂ ਸਤਿਕਾਰ ਨਾਲ ਸੁਣਿਆ, ਦੇਖਿਆ ਤਾਂ ਨਹੀਂ ਕਦੀ, ਉਹ ਨਾਮ ਦਿੰਦੇ ਨੇ? ਕਹਿੰਦੇ ਜੀ ਉਹਨਾਂ ਦੀ ਇੱਕ ਸ਼ਾਖਾ ਹੈ ਮਲੂਕਾ ਪਿੰਡ ਬਠਿੰਡੇ ਜ਼ਿਲ੍ਹੇ ਚ। ਮੈਂ ਕਿਹਾ ਜੀ ਉੱਥੇ ਕੀ ਹੈ? ਕਹਿੰਦਾ ਆਓ ਮੈਂ ਤੁਹਾਨੂੰ ਘਰ ਜਾ ਕੇ ਵਿਖਾਉਣਾ, ਧਿਆਨ ਦੇਣਾ, ਆਖੋ ਸਤਨਾਮ ਸ੍ਰੀ। ਜਿਤਨਾ ਦਾ ਭਾਈ ਜਰਨੈਲ ਸਿੰਘ ਸਾਹਿਬ ਦਾ ਸਰੀਰ ਹੈ ਨਾ, ਇਤਨਾ ਦੀ ਪੱਗ, ਇਤਨਾ ਦਾ ਕਮੀਜ਼ ਪਜਾਮਾ, ਕਰਨ ਮਰੜੀ ਦਾੜੀ ਉਸ ਬਾਬੇ ਦੀ, ਨਾਮ ਉਹਦਾ ਬਲਵਿੰਦਰ ਸਿੰਘ। ਕਹਿੰਦਾ ਮੈਨੂੰ ਉਹਨੇ ਨਾਮ ਦਿੱਤਾ? ਮੈਂ ਕੀ ਨਾਮ ਦਿੱਤਾ ਦੱਸ ਦੇਗਾ? ਕਹਿੰਦਾ ਦੱਸਦਾ ਤਾਂ ਨਹੀਂ, ਉਹ ਕਹਿੰਦੇ ਨੇ ਦੱਸਣਾ ਨਹੀਂ ਨਾਮ ਕਿਸੇ ਨੂੰ, ਮਗਰ ਤੁਹਾਡੇ ਨਾਲ ਵੀ ਪ੍ਰੇਮ ਪੈ ਗਿਆ, ਮੈਂ ਦੱਸ ਦੂੰ ਉਹਨੇ ਨਾਮ ਕੀ ਦਿੱਤਾ, ਧਿਆਨ ਦਿਓ। ਮੈਂ ਕੀ ਨਾਮ ਦਿੱਤਾ? ਤੁਸੀਂ ਹੈਰਾਨ ਹੋ ਜਾਓਗੇ, ਇਹਨਾਂ ਕਾਲੀਆਂ ਭੇਡਾਂ ਨੂੰ ਕਿੱਥੋਂ ਫੜੋਗੇ? ਹੁਣ ਇਹਨਾਂ ਨੂੰ ਕਿੱਥੋਂ ਫੜੋਗੇ? ਰਾਧਾ ਸਵਾਮੀ ਦਾ ਪਤਾ ਲੱਗ ਗਿਆ ਕਿ ਸਾਡੇ ਦੁਸ਼ਮਣ ਨੇ ਸਾਨੂੰ ਤੋੜਦੇ, ਨਿਰੰਕਾਰੀਆਂ ਦਾ ਤਾਂ ਪਤਾ ਲੱਗ ਗਿਆ, ਆ ਜਿਹੜੀਆਂ ਸਿੱਖੀ ਭੇਸ ਵਿੱਚ ਕਾਲੀਆਂ ਭੇਡਾਂ ਇਹਨਾਂ ਨੂੰ ਕੀ ਕਰੋਗੇ? ਆਖਣ ਲੱਗੇ ਜੀ ਉਹਨੇ ਨਾਮ ਦਿੱਤਾ। ਮੈਂ ਕੀ ਨਾਮ ਦਿੱਤਾ ਹੈ? ਕਹਿੰਦਾ ਇੱਕ ਓਅੰਕਾਰ ਸੁਣਿਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਓਮ। ਇੰਨਾ ਲਿਖ ਕੇ ਨਾ ਇੱਕ ਓਅੰਕਾਰ ਸਤਨਾਮ ਤੇ ਨਾਲ ਜੋੜਤਾ ਓਮ। ਫੇਰ ਅੱਗੇ ਸੁਣੋ, ਬਹਿਜਾ ਪੁੱਤ ਬਹਿਜਾ ਬਹਿਜਾ, ਇੰਨਾ ਦੇ ਕੇ ਨਾਲ ਓਮ ਜੋੜ ਦਿੱਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਓਮ। ਤੇ ਕਹਿੰਦਾ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਸ਼ੇਵਾਏ। ਹੱਸਣ ਵਾਲੀ ਗੱਲ ਨਹੀਂ,
ਹਿਰਦੇ ਚ ਪੜਤੋਲ ਪੜਚੋਲ ਕਰਨ ਦੀ ਜ਼ਰੂਰਤ ਹੈ ਕਿ ਸਾਡੇ ਅੰਦਰ ਕਿਹੜੇ ਕਿਹੜੇ ਚੋਰ ਵਾੜਤੇ ਨੇ ਸਮੇਂ ਨੇ। ਹੈ ਭੁੱਚੋ ਵਾਲੀ ਮੰਡੀ ਦਾ ਨਾਮ ਹੈ, ਲੋਕਾਂ ਨੇ ਭੁੱਚੋ ਵਾਲੀ ਮੰਡੀ ਨਾਮ ਦੇ ਨਾਮ ਤੇ ਜਾਣਾ ਹੈ। ਤਾਂ ਹੀ ਤਾਂ ਕਹਿੰਦੇ ਸੱਜਣਾ ਤੇਰੀ ਗੱਡੀ ਤੁਰੇ ਤੇ ਆਨੰਦਪੁਰ ਜਾਵੇ ਜਿੱਥੇ ਕੋਈ ਨਾਮ ਨਹੀਂ ਮਿਲਦਾ, ਜਿੱਥੋਂ ਕੇਵਲ ਪੰਜਾਂ ਦਾ ਅੰਮ੍ਰਿਤ ਮਿਲਦਾ। ਮੈਂ ਤੇ ਕਈ ਵਾਰ ਕਿਹਾ ਵਾ ਜਿੰਨੇ ਡੇਰੇ ਬਣੇ ਨੇ ਭਾਵੇਂ ਕੋਈ ਨਾਮ ਲੈ ਲਓ, ਅੱਗ ਲੱਗ ਜਾਣੀ ਹੈ ਸਾਨੂੰ ਬਹੁਤੇ ਡੇਰਿਆਂ ਦਾ। ਮੈਂ ਨਾਮ ਲਿਆ ਤੇ ਆਪਾਂ ਸਾਰੇ ਜੁੜੇ ਹਾਂ, ਮਗਰ ਇਹਨਾਂ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਰਾਹ ਚ ਹੀ ਬੈਰੀਅਰ ਲਾਏ ਦੇ ਕਿ ਕੋਈ ਆਨੰਦਪੁਰ ਨਾ ਚੱਲ ਜੇ। ਇਹਨੇ ਨਾਮ ਦਿੱਤਾ ਇੱਕ ਓਂਕਾਰ ਦਾ ਗੁਰਪ੍ਰਸਾਦ ਤੱਕ ਮੂਲ ਮੰਤਰ ਪੜ੍ਹ ਕੇ ਤੇ ਨਾਲ ਲਾਤਾ ਓਮ ਜਾਪ ਸਾਹਿਬ ਦੇ ਵਿੱਚੋਂ ਪੜ ਕੇ ਗੋਬਿੰਦੇ ਮੁਕੰਦੇ ਉਦਾਰੀਏ ਅਪਾਰੇ ਹਰੀਆਂ ਕਰੀਆਂ ਤੇ ਨਾਲ ਲਾਤਾ ਸ਼ਿਵਾਏ। ਕਹਿੰਦਾ ਜੀ ਮੈਂ ਇਹ ਨਾਮ ਜਪਦਾ, ਗੁਰਮੁਖੋ ਇਹਨਾਂ ਨੂੰ ਕੌਣ ਫੜੂ, ਇਹ ਪੂਰੇ ਗੁਰੂ ਤੱਕ ਮਿਲਾ ਦੇਣਗੇ ਇਹਨਾਂ ਦੇ ਅਧੂਰੇ ਨਾਮ। ਮੈਂ ਕਹਿਣ ਡਿਆ ਸਾਂ ਜਿਨ੍ਹਾਂ ਦੇ ਮਨ ਵਿੱਚ ਚਾਅ ਪੈਦਾ ਹੋ ਗਿਆ ਹੈ ਕਿ ਮੈਂ ਗੁਰੂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਹ ਤਰੱਕੀ ਨੇ ਆਈ। ਉਹਨਾਂ ਨੂੰ ਤੇ ਜੇ ਪੂਰੇ ਗੁਰੂ ਨੂੰ ਮਿਲਣਾ ਹੈ ਤੇ ਫਿਰ ਰਸਤਾ ਵੀ ਉਹੀ ਫੜਨਾ ਪੈਣਾ ਜਿਹੜਾ ਪੂਰੇ ਗੁਰੂ ਨੇ ਦੱਸਿਆ ਹੈ। ਪੂਰੇ ਗੁਰੂ ਨੇ ਦੱਸਿਆ ਪਿਓ ਪੋਲ ਖੰਡੇ ਤਾਰ ਪਿਓ।

ਇੱਕ ਛਿਨ ਦਰਸ ਦਿਖਾਏ ਜੀ, ਇੱਕ ਛਿਨ ਦਰਸ ਦਿਖਾਏ ਜੀ, ਇੱਕ ਆਓ ਹੁਣ ਜੁੜੀਏ, ਨਾਮ ਜਪ ਲੋ ਦੋ ਛਿਨ, ਫਿਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮੈਂ ਆਪ ਜੀ ਨੂੰ ਬੇਨਤੀ ਕਰ ਦਵਾਂ, ਨਾਮੀ ਤਾਈ ਪਹੁੰਚਣ ਲਾ ਇੱਕੋ ਹੀ ਤਰੀਕਾ ਹੈ, ਨਾਮ, ਨਾਮ ਤੇ ਨਾਮੀ ਦੋ ਚੀਜ਼ਾਂ ਦਾ ਮੇਲ ਆ। ਜੇ ਨਾਮੀ ਦੀ ਪ੍ਰਾਪਤੀ ਕਰਨੀ ਆ ਤੇ ਨਾਮ ਜਪਣਾ ਪੈਣਾ ਹੈ। ਕੀ ਕਰਨਾ ਪੈਣਾ ਹੈ? ਨਾਮ ਜਪਣਾ ਪੈਣਾ ਹੈ, ਰਾਤ ਦਿਨ ਆਪਣੇ ਰੂਮ ਰੂਮ ਵਿਚ ਭਰਨਾ ਪੈਣਾ ਹੈ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਜੁੜੋ, ਆਖੋ ਸਤਨਾਮ ਸ੍ਰੀ, ਨਾਭੀ ਚੋ ਆਖੋ ਸਤਨਾਮ, ਫਿਰ ਇੱਕ ਵਾਰ ਖਿੱਚ ਕੇ ਆਖੋ ਸਤਨਾਮ ਸ੍ਰੀ, ਆਪਣੇ ਪਰਿਵਾਰ ਦੇ ਭਲੇ ਲਈ ਆਖੋ ਸਤਨਾਮ ਸ੍ਰੀ, ਪੰਥ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ। ਕੱਲ ਜੋ ਆਪ ਜੀ ਨੇ ਸਰਵਣ ਕੀਤਾ ਸੀ ਉਹ ਤੋਂ ਅੱਗੇ ਮੇਰੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਬਚਨ, ਘਰਾਂ ਵਿਚ ਕੀ ਬੋਲਣਾ ਹੈ, ਦ੍ਰਿੜ ਕਰ ਲੋ, ਦ੍ਰਿੜ ਕਰ ਲੋ, ਚੇਤਾ ਕਰ ਲੋ, ਚੇਤਾ ਚੇਤਾ, ਕਿਤੇ ਕਲਯੁਗ ਵਿਚ ਚੇਤਾ ਹੀ ਭੁੱਲ ਗਿਆ ਤਾਂ ਹੀ ਸਭ ਕੁਝ ਹੋ ਗਿਆ, ਪਰਮੇਸ਼ਰ ਤੇ ਭੁੱਲਿਆ, ਚੇਤਾ ਹੀ ਭੁੱਲ ਗਿਆ। ਚੇਤਾ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ, ਚਿੱਤ ਆ ਜਾਏ, ਜਿੱਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦਈ, ਵਸਾਇਆ ਉਹ ਘਰ ਵਸ ਜਾਂਦੇ ਨੇ ਜਿੱਥੇ ਗੁਰੂ ਦੀਆਂ ਬਚਨ ਚੇਤੇ ਆ ਜਾਣ। ਗੁਰਮੁਖੀ ਬੋਲਿਆ ਕਰੋ ਆਪਣੇ ਬੱਚਿਆਂ ਦੇ ਨਾਲ, ਘਰ ਵਿਚ ਆਪਣੇ ਜੀਵਨ ਦੇ ਵਿਚ ਪੰਜਾਬੀ ਨੂੰ ਲਿਆਓ, ਮਿੱਠੀ ਬੋਲੀ ਆ ਆਪ ਜੀ ਦੀ, ਸਤਿਗੁਰ ਕਿਰਪਾ ਕਰੇ, ਆਓ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਫਲੀਤਾ ਇਹ ਬੇਸ਼ਕੰਦਲਾ ਖੰਡ ਲਿਵਾੜ,
0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ, ਇਹ ਜਿਹੜੇ ਦੁਨੀਆਂ ਦੇ ਭੋਗ ਨੇ, ਇਹ ਹੈ ਨੇ ਯਾਰ ਦੀਆਂ ਗੰਦਲਾਂ। ਗੰਦਲਾਂ ਸਮਝਦੇ ਹੋ ਨਾ, ਗੰਦਲਾਂ, ਸਾਗ ਦੀਆਂ ਗੰਦਲਾਂ ਨਹੀਂ ਤੋੜਦੇ ਹੁੰਦੇ, ਉਹਨਾਂ ਵੱਲ ਧਿਆਨ ਜਰਾ ਲੈ ਲਓ। ਇਹ ਦੁਨੀਆਂ ਦੇ ਜਿੰਨੇ ਪਦਾਰਥਵਾਦ ਜਿਹਨੂੰ ਆਪਾਂ ਇਕੱਠਾ ਕਰੀ ਜਾਂਦੇ ਹਾਂ, ਸਾਹਿਬ ਜੀ ਕਹਿੰਦੇ ਇਹ ਯਾਰ ਦੀਆਂ ਗੰਦਲਾਂ ਨੇ। ਯਾਰ ਦੀਆਂ ਕਾਹਦੀਆਂ, ਇਹ ਵਿਸ ਗੰਦਲਾਂ, ਬੋਲੋ ਇਹ, ਤੇ ਪਿਆਰੀਆਂ ਕੋ ਲੱਗਦੀਆਂ ਜੀ। ਕਹਿੰਦੇ ਧਰੀਆਂ ਖੰਡ ਲਿਵਾੜ, ਧਰੀਆਂ ਜਿਸ ਤਰ੍ਹਾਂ ਕੁਨੈਨ ਦੀ ਗੋਲੀ ਖਾਣੀ ਹੋਵੇ ਤੇ ਉਹਦੇ ਉੱਤੇ ਮਿੱਠਾ ਚਮਕਾਇਆ ਹੁੰਦਾ ਨਾ, ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ ਅੰਦਰੋਂ ਯਾਰ ਨੇ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਇਹ ਹਰ ਚੀਜ਼ ਵੇਖਣ ਨੂੰ ਮਿੱਠੀ ਲੱਗਦੀ, ਦੁਨੀਆਂ ਦੇ ਭੋਗ ਮਿੱਠੇ ਲੱਗਦੇ ਨੇ, ਦੁਨੀਆਂ ਦੇ ਪਦਾਰਥ ਮਿੱਠੇ ਲੱਗਦੇ ਆ। ਮਾਇਆ ਜਿੰਨੀ ਘਰ ਵਿਚ ਆਵੇ ਉਨੀ ਚੰਗੀ ਲੱਗਦੀ ਆ, ਭੈਣ ਭਰਾ ਸੱਜਣ ਮਿੱਤਰ। ਇੱਕ ਥਾਂ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਹਿ ਦਿੱਤਾ, ਪ੍ਰਭ ਸਵਾਮੀ ਕੰਤ ਵਿਹੋਣੀਆਂ, ਪ੍ਰਭ ਸਵਾਮੀ ਕੰਤ ਵਿਹੋਣੀਆਂ, ਮੀਤ ਸੱਜਣ ਸਭ ਜਾਮ। ਜਾਮ ਮੈਣੇ ਜਮ, ਇੱਕ ਪਰਮੇਸ਼ਵਰ ਤੋਂ ਬਿਨਾਂ ਜਿੰਨੇ ਮਿੱਤਰ ਸੱਜਣ ਨੇ ਨਾ, ਸੱਜਣਾ ਇਹ ਕੀ ਨੇ, ਜਮ ਨੇ, ਜਮ ਜਮ। ਤੈਨੂੰ ਖਾਣ ਲਈ ਤੇਰੇ ਨਾਲ ਚੰਬੜੇ ਨੇ ਮੇਰੇ ਸਾਹਿਬ ਜੀ। ਇੱਥੇ ਕਹਿੰਦੇ ਨੇ ਫਰੀਦਾ ਇਹ ਵਿਸ ਗੰਦਲਾਂ, ਇਹ ਦੁਨੀਆਂ ਦੇ ਪਦਾਰਥ ਯਾਰ ਦੀਆਂ ਗੰਦਲਾਂ ਨੇ, ਮਗਰ ਇੱਕ ਧਰੀਆਂ ਖੰਡ ਲਿਵਾੜ। ਇਹਨਾਂ ਦੇ ਉੱਤੇ ਲਿਪ ਨੇਡਾ ਮਿੱਠਾ ਕਰਦਾ, ਪੁੱਤ ਵੀ ਚੰਗਾ ਲੱਗਦਾ, ਧੀ ਵੀ ਚੰਗੀ ਲੱਗਦੀ, ਪੈਸਾ ਵੀ ਚੰਗਾ ਲੱਗਦਾ, ਦੁਨੀਆਂ ਦਾ ਹਰ ਪਦਾਰਥ, ਦੁਨੀਆਂ ਦੀ ਹਰ ਪਦਵੀ, ਦੁਨੀਆਂ ਦੀ ਹਰ ਸ਼ੈ ਚੰਗੀ ਲੱਗਦੀ। ਮਗਰ ਮੇਰੇ ਸਾਹਿਬ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਮਗਰ ਜੇ ਤਿਸ ਨਜ਼ਰ ਨਾ ਆਵੇ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੇ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਇਹ ਸਰਪ ਜੈਸੇ ਅਰਜਾਰੀ। ਅੱਗੇ ਸੁਣੋ, ਨਵ ਖੰਡਨ ਕੋ ਰਾਜ ਕਮਾਵੇ, ਦੁਨੀਆਂ ਦੇ ਪਦਾਰਥ ਨਵਾਂ ਖੰਡਾਂ ਦਾ ਕੋਈ ਰਾਜਾ ਬਣ ਜਾਏ, ਮਗਰ ਮੇਰੇ ਸਾਹਿਬ ਕਹਿੰਦੇ ਅੰਤ ਚੱਲੇ ਗੋ ਹਾਰੀ, ਅੰਤ ਹਾਰ ਕੇ ਜਾਊ, ਕਿਉਂਕਿ ਇਹ ਚੀਜ਼ਾਂ ਵੇਖਣ ਨੂੰ ਸੋਹਣੀਆਂ ਲੱਗਦੀਆਂ। ਹਰ ਚੀਜ਼ ਜੇ ਕਿਸੇ ਨੂੰ ਪਦਵੀ ਮਿਲ ਜੇ ਤੇ ਗੁਰਮੁਖ ਪਿਆਰੇ ਉਹਦਾ ਜੋੜੇ ਝਾੜ ਨੂੰ ਦਿਲ ਨਹੀਂ ਕਰਦਾ, ਨਾ ਨਾ ਨਾ। ਤੁਸੀਂ ਕੀ ਸੋਚਦੇ ਕੋਈ ਮਿਨਿਸਟਰ ਆਣ ਕੇ ਇੱਥੇ ਜੋੜੇ ਝਾੜੂ? ਤੁਸੀਂ ਕੀ ਸੋਚਦੇ ਕਿਸੇ ਗੁਰਦੁਆਰੇ ਦਾ ਪ੍ਰਧਾਨ ਕਦੀ ਜੋੜੇ ਝਾੜਦੇ ਵੇਖਿਆ ਜੇ? ਕਿਸੇ ਗੁਰਦੁਆਰੇ ਦੇ ਸੈਕਟਰੀ ਨੂੰ ਜੂਠੇ ਬਰਤਨ ਸਾਫ਼ ਕਰਦੇ ਵੇਖਿਆ ਜੇ? ਤੁਸੀਂ ਸੋਚੋ ਜਰਾ, ਆਪਣੇ ਅੰਦਰ ਝਾਤੀ ਮਾਰੋ। ਇੱਥੋਂ ਵਾਲੇ ਨਾ ਸਮਝ ਲਓ ਕਿ ਸਾਨੂੰ ਕਹਿਣ ਡਿਆ, ਮੈਂ ਸਮੁੱਚੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਗੱਲ ਕਰ ਰਿਹਾ। ਮੇਰੀ ਹੱਥ ਜੋੜ ਕੇ ਬੇਨਤੀ, ਆਪਣੇ ਅੰਦਰ ਝਾਤੀ ਮਾਰੋ। ਪਦਵੀ ਨੇ ਪਰਮੇਸ਼ਵਰ ਵਸਾਰ ਦਿੱਤਾ, ਪੈਸੇ ਵਾਲਾ ਕਦੀ ਨਿਉਂ ਕੇ ਜੋੜੇ ਨਹੀਂ ਸਾਫ਼ ਕਰਦਾ। ਦੁਨੀਆਂ ਤੇ ਜਿੱਡਾ ਵੱਡਾ ਬੰਦਾ ਬਣ ਗਿਆ, ਓਡਾ ਹੀ ਰੱਬ ਨਾਲੋਂ ਦੂਰ ਹੋ ਗਿਆ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹਨਾਂ ਨੇ ਸਾਰੀਆਂ ਦਾਤਾਂ ਨੇ, ਇਹ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾਰੇ, ਤੁਮਰੇ ਮਹਾਰਾਜ ਇਹ ਕੀ ਮੇਰੇ ਘਰ ਆਈ ਉਧਰ ਤੋਂ ਤੂੰ ਹੀ ਭੁੱਲ ਗਏ ਦਾਤ ਪਿਆਰੀ ਵਿਸਰਿਆ ਦਤਾਰਾ ਦਾਤਾਂ ਚੰਗੀਆਂ ਲੱਗ ਪਈਆਂ ਦਾਤਾ ਵਿਸਰਦਾ ਗਿਆ ਵਿਸਰਦਾ ਗਿਆ ਵਿਸਰਦਾ ਗਿਆ ਤੇ ਫਿਰ ਵੇਖ ਲੋ ਮੇਰੇ ਸਾਹਿਬ ਜੀ ਕਹਿੰਦੇ ਨੇ ਲੱਗਣ ਜਨਮ ਵਜੋਗ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ ਇਹ ਦੁਨੀਆਂ ਦਾ ਹਰ ਪਦਾਰਥ ਵੇਖਣ ਨੂੰ ਸੋਹਣਾ ਲੱਗਦਾ ਹੈ ਇਹ ਵਿਸ ਗੰਧਣਾ ਧਰੀਆਂ ਖੰਡ ਲਿਵਾੜ ਇਹ ਖੰਡ ਲਾ ਕੇ ਲੇਪਨ ਕਰਕੇ ਮਿੱਠੇ ਭੋਗ ਲੱਗਦੇ ਨੇ ਵੇਖਣ ਨੂੰ ਹਾਂਜੀ
1: ਇੱਕ ਰਾਹੇ ਲਹਿ ਗਏ ਇੱਕ ਰਾਂਧੀ ਗਏ ਉਜਾੜ
0: ਇੱਕ ਬੀਜਦੇ ਚਲੇ ਗਏ ਇੱਕ ਬੀਜੀਆਂ ਛੱਡ ਕੇ ਚਲੇ ਗਏ ਕੁਝ ਤੇ ਬੀਜਦੇ ਰਹੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੀ ਚਲੇ ਗਿਆ ਕੁਝ ਬੀਜਦੇ ਬੀਜਦੇ ਇਹ ਵਿਸ ਦੀਆਂ ਗੰਧਲਾਂ ਇਕੱਠੀਆਂ ਕਰਦੇ ਪੰਡਾਂ ਪੰਡਾਂ ਇਕੱਠੀਆਂ ਕਰਦੇ ਕਰਦੇ ਕਰਦੇ ਕਰਦੇ ਕੋਈ ਲੱਖਪਤੀ ਬਣ ਗਿਆ ਕੋਈ 2 ਲੱਖਪਤੀ ਬਣ ਗਿਆ ਕੋਈ ਕਰੋੜਪਤੀ ਬਣ ਗਿਆ ਤੇ ਪਤਾ ਉਦਣ ਹੀ ਲੱਗਿਆ ਜਿਦਣ ਉਤੋਂ ਸੱਦਾ ਆ ਗਿਆ ਆਖੋ ਸਤਨਾਮ ਸ੍ਰੀ ਬਾਬਾ ਜੀ ਨੇ ਇੱਕ ਬਚਨ ਕੀਤਾ ਹੈ ਕਹਿੰਦੇ ਰਾਤ ਕਾਰਨ ਧਨ ਸੰਚੀਏ ਰਾਤ ਕਾਰਨ ਫੇਰ ਬੋਲੋ ਇੱਕ ਵਾਰ ਰਾਤ ਕਾਰਨ ਸੰਚੀਏ ਮੈਨੇ ਇਕੱਠਾ ਕਰੀਏ ਰਾਤ ਕਾਰਨ ਧਨ ਸੰਚੀਏ ਤੇ ਅੱਗੇ ਕਹਿੰਦੇ ਭਲਕੇ ਚੱਲਣ ਹੋਏ ਭਲਕੇ ਰਾਤ ਨੂੰ ਐ ਜੋੜ ਜਾੜ ਕੇ ਇਕੱਠੇ ਕਰਕੇ ਸਰਾਣੇ ਥੱਲੇ ਰੱਖ ਕੇ ਕਹਿੰਦਾ ਆਹ ਇੰਨੇ ਇਕੱਠੇ ਕਰ ਲਏ ਹੁਣ ਲੱਖਪਤੀ ਬਣ ਗਿਆ ਕਰੋੜਪਤੀ ਬਣ ਗਿਆ ਮਗਰ ਸਵੇਰੇ ਸੱਦਾ ਆ ਗਿਆ ਭਲਕੇ ਚੱਲਣ ਹੋਏ ਤੇ ਅੱਗੇ ਕਿਹਾ ਨਾਨਕ ਨਾਲ ਨਾ ਚੱਲੇ ਉਹ ਜਿਹੜਾ ਪੈਸਾ ਜੋੜਿਆ ਨਾਨਕ ਤੇ ਫਿਰ ਪਛਤਾਵਾ ਹੋਏ ਫਿਰ ਪਛਤਾਵਾ ਹੋਏ ਫਿਰ ਪਛਤਾਵੇ ਤੋਂ ਬਿਨਾਂ ਪੱਲੇ ਕੱਖ ਨਹੀਂ ਰਹਿ ਜਾਂਦਾ ਕਹਿੰਦੇ ਇੱਕ ਬੀਜਦੇ ਰਹਿ ਗਏ ਇੱਕ ਬੀਜ ਕੇ ਚਲੇ ਗਏ ਮਗਰ ਸਾਰੇ ਉਜਾੜਾ ਹੀ ਕਰਕੇ ਚਲੇ ਗਏ ਕੋਈ ਅਸਲੀ ਚੀਜ਼ ਨਾ ਬੀਜ ਕੇ ਖੜੀ ਜਿਹੜੇ ਨਾਮ ਦੀ ਖੇਤੀ ਤਾਂ ਮੇਰੇ ਸਾਹਿਬ ਕਹਿੰਦੇ ਨੇ ਬੀਜੋ

ਇਸ ਸ਼ਬਦ ਵਿਚ ਅੱਗੇ ਜਾ ਕੇ ਪੌੜੀ ਪਾਈ ਆ, ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਣ ਲਿਓ ਉਬਾਰੀ। ਕਿਤੇ ਤੀਸਰੇ ਬਾਪੂ ਦਾ ਇਹ ਵੀ ਤਰਲਾ ਪਾ ਰਹੇ, ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਅੱਗੇ ਬੇਨਤੀ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੇ ਸਵਾਮੀ ਮਾਨਸ ਕੀ ਗੱਤ। ਇਹੀ ਮੇਰਾ ਸਤਿਗੁਰੂ ਕਿਰਪਾ ਕਰੇ ਇਹਨਾਂ ਬਚਨਾਂ ਨੂੰ ਤੁਸੀਂ ਜਿੰਨੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਆਏ ਹੋ, ਮੋਟੀ ਜੀ ਪੰਜਾਬੀ ਬੋਲੀ ਦਾਸ ਬੋਲਦਾ, ਕੋਈ ਇਹੋ ਜਿਹੀ ਨੀ ਜਿਹੜੀ ਸਮਝਣਾ ਤੁਹਾਡੀ ਵਿਚ ਆਵੇ। ਗੁਰਮੁਖੋ ਇਹ ਪਹਿਲੇ ਸਲੋਕ ਵਿਚ ਦੱਸਿਆ ਵਾ ਕਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਪਹਿਲਾਂ ਵੀ ਦੱਸਿਆ ਮੇਰੇ ਸਾਹਿਬ ਜੀ ਨੇ, ਇਹ ਵਿਸ ਗੰਦਣਾ, ਇਹ ਜਿਹੜੇ ਦੁਨੀਆਂ ਦੇ ਪਦਾਰਥ ਜਿਨ੍ਹਾਂ ਨਾਲ ਆਪਾਂ ਪਿਆਰ ਕੀਤਾ, ਪਦਵੀਆਂ ਸ਼ੋਹਰਤਾਂ ਪੈਸਾ ਦੌਲਤ ਪਰਿਵਾਰ, ਇਹ ਵਿਸ ਗੰਦਣਾ ਧਰੀਆਂ ਖੰਡ, ਵੇਖਣ ਨੂੰ ਮਿੱਠੀਆਂ ਲੱਗਦੀਆਂ ਖੰਡ ਲਵਾੜ, ਇਕ ਰਹਿਦੇ ਰਹਿ ਗਏ ਇਕ ਰਾਧੀ ਗਏ ਉਜਾੜ। ਤੇ ਫਿਰ ਪਿਛਲੇ ਸਲੋਕ ਵਿਚ ਆਖਿਆ ਵਾ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਚਿੱਠੋ ਘੜਿਆਲ, ਕਿਸੇ ਦੇ ਦਰਵਾਜੇ ਉਤੇ ਘੜਿਆਲ ਕਦੀ ਵੇਖਿਆ ਈ, ਵੇਖ ਇਹਨੂੰ ਕਿੰਨੀ ਮਾਰ ਪੈਂਦੀ, ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਆਪਣੇ ਅੰਦਰ ਝਾਤੀ ਮਾਰਿਓ, ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ ਆ, ਮੈਂ ਤੇ ਬੜੇ ਦੋਸ਼ ਕੀਤੇ ਨੇ, ਮੈਂ ਤੇ ਬੜੇ ਕੁਕਰਮ ਕੀਤੇ ਨੇ, ਮੇਰਾ ਕੀ ਹਾਲ ਹੋਊਗਾ, ਮੈਂ ਪਰਮੇਸ਼ਵਰ ਦੀ ਦਿੱਤੀ ਹੋਈ ਸੂਰਤ ਨੂੰ ਵਿਗਾੜਿਆ, ਉਹਦੇ ਉੱਤੇ ਰੰਗ ਮਿਲਿਆ, ਧਰਤੀ ਦੇ ਗੁਰਮੁਖ ਪਿਆਰੇ ਮੂੰਹ ਦੇ ਵਿੱਚੋਂ ਧੌਲੇ ਪੁੱਟ ਦਿੱਤੇ ਨੇ, ਕਈ ਕੇਸ ਕੱਟ ਦਿੱਤੇ ਨੇ, ਕਈ ਗੁਨਾਹ ਕਰ ਦਿੱਤੇ ਨੇ, ਇਹਨਾਂ ਦੋਸ਼ਾਂ ਦਾ ਮੈਨੂੰ ਉੱਥੇ ਕਿੰਨੀ ਮਾਰ ਪੈਣੀ ਆ, ਤੋਬਾ ਕਰ ਦੋਗੇ ਗੁਰੂ ਬਖਸ਼ ਦੇਊਗਾ, ਤੋਬਾ ਕਰ ਦਿਓ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। 29 ਤਰੀਕ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਨ ਦਾ ਸਮਾਂ ਹੈ, ਜਿਨ੍ਹਾਂ ਮੇਰੀਆਂ ਭੈਣਾਂ ਬੱਚੀਆਂ ਵੀਰਾਂ ਨੇ ਅਜੇ ਵੀ ਮਨ ਨਹੀਂ ਬਣਾਇਆ, ਮਨ ਨੇ ਕਦੀ ਨਹੀਂ ਮੰਨਣਾ। ਕਈ ਮੇਰੇ ਵੀਰ ਕਹਿੰਦੇ ਜੀ ਮਨ ਤਿਆਰ ਕਰ ਲਈਏ, ਮਨ ਨੂੰ ਜਰਾ ਰਾਜੀ ਕਰ ਲਈਏ, ਇਹ ਮਨ ਤੇ ਗੁਰਮੁਖੋ ਕਦੀ ਰਾਜੀ ਹੋਇਆ ਹੀ ਨਹੀਂ, ਇਹਨੂੰ ਤੇ ਵੇਚ ਦੇਣਾ ਹੈ। ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ ਉਹਨੂੰ ਕੀ ਕਰੀਏ, ਜਿਹੜਾ ਘੋੜਾ ਸਵਾਰੀ ਨਾ ਕਰਨ ਦੇਵੇ, ਚੰਗਾ ਭਲਾ ਹੋਵੇ, ਬੁਲਬੁਲੀਆਂ ਮਾਰਦਾ ਹੋਵੇ, ਪੱਠੇ ਖਾਂਦਾ ਹੋਵੇ, ਚੰਗਾ ਸੌਰਿਆ ਹੋਵੇ, ਮਗਰ ਸਵਾਰੀ ਨਾ ਕਰਨ ਦੇ ਤੇ ਉਹਨੂੰ ਕੀ ਕਰੀਦਾ, ਫਿਰ ਵੇਚ ਦੀਦਾ। ਇਹ ਮਨ ਨੂੰ ਵੀ ਵੇਚ ਦਿਓ, ਮਨ ਵੇਚਿਆ ਸਤਿਗੁਰ ਕੇ ਪਾਸ, ਸਤਿਗੁਰੂ ਅੱਗੇ ਵੇਚ ਦਿਓ ਮਨ ਨੂੰ, ਮਹਾਰਾਜ ਮੈਨੂੰ ਤੇ ਕਾਬੂ ਨਹੀਂ ਆਉਂਦਾ, ਮੇਰੇ ਕੋਲ ਕਾਬੂ ਨਹੀਂ ਆਉਂਦਾ। ਤੇ ਕਈ ਕਹਿੰਦੇ ਜੀ ਜਰਾ ਤਿਆਰੀ ਕਰ ਲਈਏ, ਥੋੜਾ ਜਿਹਾ ਪਰਪੱਕ ਹੋ ਲਈਏ। ਗੁਰਮੁਖੋ ਇਹ ਵੀ ਗੱਲ ਤੁਹਾਡੇ ਮਨ ਦੇ ਫੁਰਨੇ ਗਲਤ ਨੇ, ਆਪਾਂ ਤਾਂ ਗੁਰੂ ਦੇ ਅੱਗੇ ਮੈਲਿਆ ਕੁਚੈਲਿਆ ਕੁਕਰਮੀਆਂ ਨੇ ਜਾ ਕੇ ਆਖਣਾ ਹਮ ਮੈਲੇ ਤੁਮ ਉੱਜਲ ਕਰਦੇ, ਹੇ ਸਤਿਗੁਰੂ ਜਿਹੜੀ ਮੈਲ ਮੈਂ ਨਹੀਂ ਨਾ ਲਾ ਸਕਿਆ, ਮੈਂ ਤੇਰੇ ਚਰਨਾਂ ਵਿਚ ਜੀਵਨ ਦਾ ਕੱਪੜਾ ਲਿਆ ਕੇ ਰੱਖ ਦਿੱਤਾ, ਤੁਸੀਂ ਪਵਿੱਤਰ ਕਰ ਦਿਓ। ਮੇਰਾ ਸਤਿਗੁਰੂ ਕਿਰਪਾ ਕਰੇ, ਸਾਨੂੰ ਹੋਸ਼ ਆ ਜਾਏ ਕਿ ਸਤਿਗੁਰੂ ਤੋਂ ਬਿਨਾਂ ਗੱਤ ਨਹੀਂ ਹੋਣੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬਰਾ, ਜੇ 100 ਚੰਦਾ ਉਗਵੇ ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੋਣਾ, ਤੇ ਗਿਆਨ ਤੋਂ ਬਿਨਾਂ ਫਿਰ ਵੇਖ ਲੋ ਗੁਰਮੁਖੋ ਹਨੇਰੇ ਵਿਚ ਡਿੱਗਣ ਵਾਲੀ ਗੱਲ ਆ। ਅਗਿਆਨਤਾ ਦੇ ਹਨੇਰੇ ਚ ਬੜੇ ਧੱਕੇ ਖਾਦੇ ਕਈਆਂ ਜਨਮਾਂ ਦੇ, ਗਾਂ ਨਾ ਕਿਤੇ ਵਾਰੀ ਲੱਗ ਜਾਵੇ। ਆਓ ਸਤਿਗੁਰੂ ਅੱਗੇ ਤਰਲਾ ਪਾਈਏ, ਸਤਿਗੁਰੂ ਗਰੀਬ ਨਿਵਾਜ ਮੇਰੇ ਬੁੱਕ ਵਿਚ 5 ਚੁਲੇ ਪਾਓ, ਮੇਰੇ ਨੇਤਰਾਂ ਚ 5 ਚੁਲੇ ਪਾਓ, ਮੇਰੇ ਸਿਰ ਵਿਚ 5 ਚੁਲੇ ਪਾਓ, 15 ਚੁਲੇ ਪਾ ਕੇ 15 ਵਾਰ ਫਤਿਹ ਗੁਰੂ ਜੀ ਗਜਾ ਕੇ ਮੇਰੇ ਮੂੰਹ ਦੇ ਵਿਚੋਂ, ਤੇ ਮੈਨੂੰ ਕਲੇਜੇ ਵਿਚ ਲਾ ਕੇ ਗਲ ਦੇ ਨਾਲ ਲਾ ਕੇ ਆਖੋ ਖਾਲਸਾ ਮੇਰੇ ਰੂਪ ਹੈ ਖਾਸ, ਸਤਿਗੁਰੂ ਮੇਰਾ ਕਰੂਗਾ ਅਸੀਸਾਂ ਦੇਊਗਾ, ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਬਣਨਾ ਹੈ, ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ ਤੁਹਾਨੂੰ ਉਦਮ ਬਖਸ਼ੇ, ਭੁੱਲਾਂ ਨਾ ਚਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਹਿਬਨ ਗੁਰਪਦ ਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਕਰੋ ਕਿਰਪਾ ਸਾਰਿਆਂ ਕੋ ਆਦ ਸੱਚ ਜੁਗਾਦ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਜੁੜ ਕੇ ਆਪ ਜੀ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਉਪਦੇਸ਼ ਗੁਰਬਾਣੀ ਵਿਚੋਂ ਸਰਵਣ ਕੀਤਾ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਵ, ਗਾਵਿਆ, ਸੁਣਿਆ, ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਆ ਗੁਰਦੁਆਰੇ ਆਉਣਾ, ਗੁਰਬਾਣੀ ਨੂੰ ਸੁਣਨਾ। ਗੁਰਦੁਆਰੇ ਆਉਂਦਿਆਂ ਗੁਰਬਾਣੀ ਸੁਣਦਿਆਂ ਫਿਰ ਵੀ ਸਾਨੂੰ ਧਾਗਿਆਂ ਤਵੀਤਾਂ ਵੱਲ ਕਿਉਂ ਭਟਕਣਾ ਪੈਂਦਾ ਹੈ? ਫਿਰ ਵੀ ਕੱਚੇ ਪਿੱਲਿਆਂ ਗੁਰੂਆਂ ਵੱਲ ਕਿਉਂ ਜਾਣਾ ਪੈਂਦਾ ਹੈ? ਕਸਰ ਇੱਥੇ ਹੀ ਰਹਿ ਗਈ ਕਿ ਜੋ ਗੁਰੂ ਦੇ ਉਪਦੇਸ਼ ਸੁਣੇ ਉਹਨਾਂ ਨੂੰ ਕਮਾਇਆ। ਜੇ ਕਦੀ ਸਿੱਖ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਵੇ, ਜੋ ਗੁਰੂ ਸਾਹਿਬ ਨੇ ਬਚਨ ਆਪਾਂ ਨੂੰ ਬਾਣੀ ਦੇ ਵਿੱਚ ਕਹੇ ਨੇ, ਉਸ ਅਨੁਸਾਰ ਜੀਵਨ ਢਾਲੇ, ਸਾਰੇ ਸੰਸਾਰ ਤੋਂ ਸਨੁੱਖਾ ਤੇ ਭਾਗਾਂ ਵਾਲਾ ਗੁਰੂ ਦਾ ਸਿੱਖ ਹੋਵੇ। ਇਹ ਵੀ ਕੇਵਲ ਹਜ਼ਾਰਾਂ ਸਾਲਾਂ ਤੋਂ ਜਿਸ ਤਰ੍ਹਾਂ ਲੋਕੀ ਮਸਜਿਦ ਵਿੱਚ ਜਾ ਕੇ ਸਿਰ ਨਵਾਉਂਦੇ ਨੇ, ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਂਦੇ ਨੇ, ਪ੍ਰਸ਼ਾਦ ਚੜਾਉਂਦੇ ਨੇ, ਆਸਤੇ ਆਸਤੇ ਸਾਡੇ ਵਿੱਚ ਵੀ ਉਹ ਬ੍ਰਾਹਮਣਵਾਦ ਧੱਸਦਾ ਜਾ ਰਿਹਾ। ਇੱਥੇ ਕੇਵਲ ਪ੍ਰਸ਼ਾਦ ਚੜਾਉਣ ਨੂੰ ਪ੍ਰਧਾਨਤਾ ਨਹੀਂ, ਰੁਮਾਲੇ ਚੜਾਉਣ ਨੂੰ ਪ੍ਰਧਾਨਤਾ ਨਹੀਂ, ਇਸ ਘਰ ਵਿੱਚ ਮੁਬਾਰਕਬਾਦ ਉਹਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ। ਜੋ ਗੁਰੂ ਕਹਿੰਦਾ ਹੈ ਉਸ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਗੇ, ਜੋ ਗੁਰਚਰਨੀ ਸਿੱਖ

ਗਰੀਬੀ ਨਿਮਰਤਾ ਆ ਗਈ ਜਿਹਨਾਂ ਦੇ ਹਿਰਦਿਆਂ ਚ ਜਿਹੜੇ ਮਿਟ ਗਏ। ਹਾਂ ਤਿਸ ਘੋਲ ਕਮਾਇਆ, ਪਹਿਲਾਂ ਗਰੀਬੀ ਆਵੇ ਫਿਰ ਜਿਹੜਾ ਦੂਸਰਾ ਵਚਨ ਮੇਰੇ ਗਰੀਬ ਨਵਾਜ ਨੇ ਕੀਤਾ ਏ ਪਰ ਨਾਰੀ ਕੇ ਨੇੜ ਨਾ ਜਾਵੇ, ਬੋਲੋ ਪਰ ਨਾਰੀ ਕੇ, ਸਮਝ ਲਿਓ ਜਿਹੜਾ ਉੱਚੀ ਸਾਰੀ ਆਖੋ ਪਰ ਨਾਰੀ ਕੇ ਨੇੜ ਨਾ ਜਾਵੇ। ਇਹ ਮੁਬਾਰਕ ਜੀਵਨ ਦੀਆਂ ਕੜੀਆਂ ਨੇ ਜਿਹੜੀਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਵਿਦਵਾਨ ਨੇ ਬ੍ਰਹਮ ਗਿਆਨੀ ਬਾਬਾ ਭਾਈ ਗੁਰਦਾਸ ਜੀ ਨੇ ਆਪਾਂ ਦੇ ਨਾਲ ਸਾਂਝੀਆਂ ਕੀਤੀਆਂ। ਹਾਂ ਤਿਸ ਘੋਲ ਘੁਮਾਇਆ ਗੁਰਮਤਿ ਤੇਰੇ ਦੇ ਗਰੀਬੀ ਆਵੇ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ, ਤੀਸਰਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਪਈ ਹੋਵੇ ਕਰੋੜਾਂ ਰੁਪਈਆ ਕਿਸੇ ਦੀ ਮਾਇਆ, ਅੱਜ ਤੇ ਆਪਾਂ ਗੁਰਸਿੱਖ ਪਿਆਰੇ ਉਹ ਮਿਥ ਕੇ ਇਹ ਕੰਮ ਕਰ ਰਹੇ ਹਾਂ ਨਾ ਵੀ ਲੁੱਟ ਲਓ ਜਿਹਨੂੰ ਲੁੱਟਿਆ ਜਾਂਦਾ ਹੈ, ਆਖੋ ਸਤਨਾਮ ਸ੍ਰੀ ਮਾਰ ਲਓ। ਧਰਮ ਦੇ ਨਾਮ ਦੇ ਉੱਤੇ ਕੌਮ ਨਾਲ ਵਿਸ਼ਵਾਸਘਾਤ ਵੀ ਕਰ ਦੋ, ਧਰਮ ਦੇ ਨਾਮ ਦੇ ਉੱਤੇ ਗੁਰੂ ਘਰ ਦੇ ਨਾਲ ਵੀ ਲੁੱਟਾਂ ਮਾਰ ਲਓ, ਜੋ ਕੁਝ ਹੁੰਦਾ ਹੈ ਗੁਰੂ ਦੇ ਨਾਂ ਉੱਤੇ ਵੀ ਜੇ ਲੁੱਟਿਆ ਜਾਂਦਾ ਤੇ ਲੁੱਟ ਲਓ। 84 ਦੇ ਕਾਂਡ ਤੋਂ ਬਾਅਦ ਜਿਨ੍ਹਾਂ ਧਰਮ ਦੇ ਨਾਮ ਦੇ ਉੱਤੇ ਸਿੱਖ ਨੇ ਸਿੱਖਾਂ ਨੂੰ ਲੁੱਟਿਆ, ਹੋਰ ਕਿਸੇ ਨੇ ਲੁੱਟਿਆ। ਸਤਿਗੁਰੂ ਤੇ ਕਹਿ ਰਹੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਮਗਰ ਆਪਾਂ ਖੂਬ ਰੱਜ ਕੇ ਗਾਂ ਖਾਧੀ ਸੂਰ ਖਾਧਾ, ਹੱਕ ਪਰਾਏ ਨੂੰ ਆਪਾਂ ਖਾਧਾ। ਕਦੀ ਕਿਸੇ ਦੇ ਨਾਮ ਦੇ ਉੱਤੇ ਕੋਈ ਇੱਥੇ ਤੁਹਾਡੇ ਕੋਲ ਆਉਂਦਾ ਜੀ ਮੈਂ ਫਲਾਣੇ ਥਾਂ ਤੇ ਕਾਲਜ ਬਣਾ ਰਿਹਾ, ਤੁਹਾਡੀ ਹੱਕ ਹਲਾਲ ਦੀ ਇੱਕ ਇੱਕ ਡਾਲਰ ਇਕੱਠਾ ਕੀਤਾ ਆਪਣੇ ਨਿੱਜੀ ਸਵਾਰਥਾਂ ਲਈ ਲੋਕੀ ਖਰਚਦੇ। ਕੋਈ ਕਹਿੰਦਾ ਮੈਂ ਇੰਡੀਆ ਦੇ ਵਿੱਚ ਲੋਕਾਂ ਗਰੀਬ ਸ਼ਾਦੀ ਕਰਦਾ ਬੱਚੀਆਂ ਦੀ, ਕੋਈ ਇਸ ਤਰ੍ਹਾਂ ਪੈਸੇ ਕਮਾ ਰਿਹਾ। ਗੁਰੂ ਕੀ ਕਹਿ ਰਿਹਾ? ਗੁਰੂ ਕਹਿ ਰਿਹਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਪਰਾਏ ਪੈਸੇ ਨੂੰ ਕੀ ਨਾ ਕਰੇ ਹੱਥ ਨਾ ਲਾਵੇ। ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਕਿਸੇ ਦੀ ਨਿੰਦਿਆ ਹੁੰਦੀ ਹੋਵੇ ਉੱਥੋਂ ਆਪਣੇ ਆਪ ਨੂੰ ਪਰੇ ਕਰ ਲੈ। ਸਾਰੀਆਂ ਗੱਲਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪਾਂ ਨੂੰ ਸਮਝਾਈਆਂ ਨੇ। ਮਗਰ ਗੁਰਮੁਖ ਪਿਆਰਿਓ ਅੱਜ ਦੇ ਉਪਦੇਸ਼ ਵਿੱਚੋਂ ਤੁਸੀਂ ਇਹੋ ਹੀ ਧਾਰਨ ਕਰਕੇ ਜਾਓ, ਹਾਂ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ। ਅੱਜ ਜੋੜੋ ਹੱਥ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ, ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮੈਂ 18-18 20-20 ਸਟੋਰਾਂ ਦਾ ਭਾਵੇਂ ਮੈਨੂੰ ਮਾਲਕ ਬਣਾ ਦੇ ਮਗਰ ਮੈਂ ਸੁਰਤ ਵਿੱਚ ਗਰੀਬ ਹੋਵਾਂ। ਸੁਰਤ ਵਿੱਚ ਆਖਾਂ ਮੇਰ ਅਸੀਂ ਖਾਂਦੇ ਵੀ ਜ਼ਿਆਦਾ, ਅਸੀਂ ਸੌਂਦੇ ਵੀ ਜ਼ਿਆਦਾ, ਅਸੀਂ ਪਰਾਇਆ ਧਨ ਵੀ ਲੁੱਟੀਏ, ਅਸੀਂ ਪਰਾਏ ਤਨ ਨੂੰ ਵੀ ਛੋਈਏ, ਅਸੀਂ ਹੰਕਾਰੀ ਵੀ ਹੋਈਏ ਤੇ ਫਿਰ ਵੀ ਅਸੀਂ ਆਨੇ ਗੁਰੂ ਅਸੀਂ ਗੁਰੂ ਦੇ ਸਿੱਖ ਹਾਂ। ਗੁਰੂ ਦਾ ਸਿੱਖ ਤਾਂ ਇਹ ਤਸਵੀਰ ਖਿੱਚ ਕੇ ਰੱਖ ਦਿੱਤੀ ਆ ਭਾਈ ਗੁਰਦਾਸ ਜੀ ਨੇ, ਸਿੱਖ ਉਹ ਆ ਗੁਰਮੁਖ ਸੋਈ ਸਹਿਜ ਸਮਾਵੇ, ਉਹ ਹੀ ਸਤਿਗੁਰੂ ਦੇ ਵਿੱਚ ਸਮਾਉਂਦਾ ਵਾ, ਉਹੀ ਗੁਰੂ ਦੇ ਸਤਿਗੁਰੂ ਦੇ ਚਰਨਾਂ ਚ ਅਭੇਦ ਹੁੰਦਾ ਵਾ ਜਿਹਦੀਆਂ ਇਹ ਨਿਸ਼ਾਨੀਆਂ, ਥੋੜਾ ਖਾਂਦਾ ਸੋਹਦਾ ਸੌਂਦਾ ਹੈ ਪਰ ਨਾਰੀ ਨੇ ਨੇੜ ਨਹੀਂ ਜਾਂਦਾ, ਪਰਾਈ ਨਿੰਦਿਆ ਨਹੀਂ ਸੁਣਦਾ, ਕਿਸੇ ਦੇ ਪੈਸੇ ਨੂੰ ਹੱਥ ਨਹੀਂ ਲਾਉਂਦਾ, ਗਰੀਬੀ ਭਾਵ ਵਿੱਚ ਰਹਿੰਦਾ ਹੈ, ਮਗਰ ਆਪਣੇ ਅੰਦਰ ਝਾਤੀ ਮਾਰ ਕੇ ਗੁਰੂ ਦਿਓ ਸਿੱਖੋ ਵੇਖ ਲੋ। ਕਦੀ ਲੱਭ ਕੇ ਵੇਖੋ ਆਪਣੇ ਜੀਵਨ ਦੇ ਵਿੱਚ ਇੱਕ ਵੀ ਗੁਣ ਨਹੀਂ ਲੱਭਦਾ, ਜੇ ਲੱਭਦਾ ਤੇ ਦੱਸੋ। ਪੈਰਾਂ ਤੋਂ ਲੈ ਕੇ ਸਿਰ ਤੱਕ ਝਾਤੀ ਮਾਰ ਕੇ ਵੇਖ ਲੋ ਇਹਨਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਦੇ ਵੀ ਆਪਾਂ ਧਾਰਨੀ ਨਹੀਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ, ਇਹ ਰਹਿਤ ਦੱਸੀ ਆ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਿਆਰਿਆਂ ਨੇ ਕਿ ਗੁਰਮੁਖ ਦਾ ਸਿੱਖ ਉਹ ਹੀ ਹੋ ਸਕਦਾ ਜਿਹਦੀ ਇਹ ਰਹਿਤ ਆ ਪਿਆਰਿਓ। ਤੇ ਆਓ ਆਪਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ, ਹੇ ਮੇਰੇ ਮਾਲਕ ਸਾਡੇ ਤੇ ਵੀ ਕਿਰਪਾ ਕਰ, ਮਿਹਰ ਕਰ, ਬਖਸ਼ਿਸ਼ ਕਰ, ਅਸੀਸ ਦੇ, ਅਸੀਂ ਇਸ ਧਾਰਨਾ ਬਣੀਏ, ਅਸੀਂ ਥੋੜਾ ਖਾਈਏ, ਥੋੜਾ ਸੋਈਏ, ਪਰਾਈ ਨਿੰਦਿਆ ਤੋਂ ਆਪਣੇ ਆਪ ਨੂੰ ਹਟਾਈਏ, ਪਰਾਏ ਤਨ ਤੋਂ ਆਪਣੇ ਆਪ ਨੂੰ ਹਟਾਈਏ, ਪਰਾਏ ਧਨ ਤੋਂ ਆਪਣੇ ਆਪ ਨੂੰ ਹਟਾਈਏ। ਸਤਿਗੁਰੂ ਕਿਰਪਾ ਕਰਕੇ ਆਪਣਾ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ। ਇਹ ਆਪਾਂ ਵੀ ਆਪਾਂ ਚਰਨਾਂ ਵਿੱਚ ਬੇਨਤੀ ਕਰੀਏ।

ਜਿਹੜਾ ਕਿ ਮੈਂ ਉਹਦੇ ਤੋਂ ਬਲਹਾ ਰਿਹਾ, ਜਿਹੜਾ ਗਰੀਬ ਆ, ਇਹ ਸਾਰੇ ਗੁਣ ਜਿਹੜੇ ਆਪ ਜੀ ਨੇ ਸਰਵਣ ਕੀਤੇ ਨੇ, ਜਿਨ੍ਹਾਂ ਤੇਰਿਆਂ ਪਿਆਰਿਆਂ ਸਿੱਖਾਂ ਵਿਚ ਪਰਮ ਗੁਣ ਧਾਰਨ ਹੋਏ ਨੇ ਮੇਰੇ ਗਰੀਬ ਨਿਵਾਜ, ਉਹਨਾਂ ਸਿੱਖਾਂ ਦੀ ਸੰਗਤ ਵਿਚ ਮੈਨੂੰ ਵੀ ਮੋਹੇ

ਤਰਲਾ ਪਾਓ ਹਾਂ 29 ਤਰੀਕ ਵਾਲੇ ਦਿਨ ਗਰੀਬ ਨਵਾਜ ਜਿਹੜੀ ਤੂੰ ਸੰਗਤ ਬਣਾਉਣੀ ਆ ਗੁਰਸੰਗਤ ਕੀਨੀ ਖਾਲਸਾ ਜਿਹੜੀ ਸੰਗਤ ਤੁਸੀਂ ਕੀਤੀ ਗਰੀਬ ਨਵਾਜ ਪਾਤਸ਼ਾਹ ਜਿਹੜੀ ਸੰਗਤ ਤੁਸੀਂ ਬਣਾਈ ਆ ਮੈਂ ਅਜੇ ਤੱਕ ਸਤਿਗੁਰੂ ਖਾਲਸਾ ਨਹੀਂ ਬਣਿਆ ਗੁਰਦੁਆਰੇ ਆਉਣਾ ਵਾ ਕੜਾ ਪ੍ਰਸ਼ਾਦ ਚੜਾਉਣਾ ਵਾ ਲੰਗਰ ਛਕਦਾ ਵਾ ਪੈਸੇ ਗੋਲਕ ਵਿਚ ਪਾਉਂਦਾ ਵਾ ਮੇਰੇ ਸਤਿਗੁਰੂ ਮੈਂ ਤੇਰੀ ਉਸ ਸੰਗਤ ਵਿਚ ਨਹੀਂ ਬੈਠਾ ਜਿਹਦੀ ਰੋਜ਼ ਅਰਦਾਸ ਹੁੰਦੀ ਵੇਖੋ ਪਿਆਰੇ ਉਹ ਕੋਈ ਪਿਆਰਾ ਕਿਸੇ ਦਿਨ 21 ਰੁਪਈਏ ਦਿੰਦਾ ਹੈ ਤੇ ਉਹਦਾ ਨਾਮ ਬੋਲਿਆ ਜਾਂਦਾ ਹੈ ਫਲਾਣਾ ਸਿੰਘ ਨੇ ਮਹਾਰਾਜ 21 ਰੁਪਈਏ ਦਿੱਤੇ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਇਹ ਰੁਮਾਲਾ ਚੜਾਇਆ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਆਹ ਕੰਮ ਕੀਤਾ ਇਹਦਾ ਆਹ ਕੰਮ ਕਰੋ ਮਗਰ ਇੱਕ ਰੋਜ਼ ਅਰਦਾਸ ਹੁੰਦੀ ਆ ਜਿੱਥੇ ਜਿੱਥੇ ਸਿੱਖ ਅਰਦਾਸ ਕਰਦਾ ਹੈ ਉਸ ਅਰਦਾਸ ਵਿਚ ਗੁਰਮੁਖ ਪਿਆਰੇ ਹੋ ਕਿਸੇ ਅਮੀਰ ਦਾ ਨਾਮ ਨਹੀਂ ਕਿਸੇ ਦੇਣ ਵਾਲੇ ਦਾ ਨਾਮ ਨਹੀਂ ਕਿਸੇ ਲੈਣ ਵਾਲੇ ਦਾ ਨਾਮ ਨਹੀਂ ਉੱਥੇ ਆਖਿਆ ਜਾਂਦਾ ਜਹਾਂ ਜਹਾਂ ਖਾਲਸਾ ਜੀ ਬੋਲੋ ਜਹਾਂ ਜਹਾਂ ਫਿਰ ਬੋਲੋ ਜਹਾਂ ਜਹਾਂ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਪਟੀਸ਼ਨ ਲੱਗਦੀ ਆ ਹਰ ਸਿੱਖ ਨੇਤਰੇਮ ਤੋਂ ਬਾਅਦ ਅਰਦਾਸ ਕਰਦਾ ਏ ਹੇ ਮੇਰੇ ਸਤਿਗੁਰੂ ਇਹ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਜਿਨ੍ਹਾਂ ਪਿਆਰਿਆਂ ਦੇ ਬਾਰੇ ਹਰ ਹੱਥ ਜੋੜਨ ਵਾਲਾ ਸਿੱਖ ਅਰਦਾਸ ਕਰਦਾ ਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਹੇ ਮੇਰੇ ਸਤਿਗੁਰੂ ਮੈਨੂੰ ਵੀ ਮੋਹੇ

ਹੇ ਸਾਹਿਬ ਜੀ ਇਹ ਜਿਹੜੀ ਰੋਜ ਅਰਦਾਸ ਹੁੰਦੀ ਆਖੋ ਸਤਨਾਮ ਸ੍ਰੀ ਹੇ ਸਾਹਿਬ ਜਿਹੜੀ ਰੋਜ ਅਰਦਾਸ ਹੁੰਦੀ ਆ ਖਾਲਸੇ ਦੀ ਭਾਵੇਂ ਅਕਾਲ ਤਖ਼ਤ ਤੇ ਅਰਦਾਸ ਹੋਵੇ ਭਾਵੇਂ ਹਜੂਰ ਸਾਹਿਬ ਅਰਦਾਸ ਹੋਵੇ ਭਾਵੇਂ ਤਖ਼ਤ ਸ੍ਰੀ ਪਟਨਾ ਸਾਹਿਬ ਅਰਦਾਸ ਹੋਵੇ ਭਾਵੇਂ ਕੇਸਗੜ੍ਹ ਸਾਹਿਬ ਅਰਦਾਸ ਹੋਵੇ ਦੁਨੀਆਂ ਦੇ ਹਰ ਕੋਨੇ ਦੇ ਗੁਰਦੁਆਰੇ ਵਿਚ ਹੇ ਮੇਰੇ ਸਤਿਗੁਰੂ ਸੁੱਖ ਮੰਗੀ ਜਾਂਦੀ ਆ ਖਾਲਸੇ ਦੀ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਅਰਦਾਸ ਕੀਤੀ ਜਾਂਦੀ ਆ ਤੇ ਮੇਰੇ ਸਤਿਗੁਰੂ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਉਹਨਾਂ ਦੀ ਕਲਾਸ ਦੇ ਵਿਚ ਮੈਨੂੰ ਵੀ ਰਲਾ ਲਾ ਮੈਨੂੰ ਵੀ ਖਾਲਸਾ ਬਣਾ ਲਾ ਅਰਦਾਸ ਕਰੋ ਮੇਰੀਆਂ ਭੈਣਾਂ ਬੱਚੀਆਂ ਵੀਰ ਗੁਰਸਿੱਖ ਫਿਰ ਇੱਕ ਇੱਕ ਦਾ ਨਾਮ ਦੱਸ ਕੇ ਅਰਦਾਸ ਨਾ ਕਰਾਉਣੀ ਪਵੇ ਰੋਜ਼ ਸੁਤੇ ਸਿੱਧ ਪਟੀਸ਼ਨ ਹੋ ਜਾਏ ਰੋਜ਼ ਸੁਤੇ ਸਿੱਧ ਅਰਦਾਸ ਗੁਰੂ ਦੇ ਘਰ ਵਿਚ ਰੋਜ਼ ਐਪਲੀਕੇਸ਼ਨ ਤੁਹਾਡੀ ਲੱਗੇ ਜੇ ਤੁਸੀਂ ਖਾਲਸੇ ਬਣ ਜਾਓ ਤੇ ਇਸ ਕਰਕੇ ਪਰਸੋਂ ਇਹ ਭਾਗਾਂ ਵਾਲਾ ਦਿਨ ਆਉਣਾ ਹੈ ਕੋਈ ਮੇਰੀ ਭੈਣ ਕੋਈ ਬੱਚਾ ਮਨ ਦੇ ਪ੍ਰਭਾਵ ਥੱਲੇ ਆਣ ਕੇ ਗੁਰੂ ਦਾ ਪੱਲਾ ਨਾ ਛੱਡ ਦਿਓ ਦੋ ਤਰ੍ਹਾਂ ਦਾ ਜੀਵਨ ਹੁੰਦਾ ਹੈ ਗੁਰੂ ਮਰਜ਼ੀ ਤੇ ਮਨ ਮਰਜ਼ੀ ਗੁਰੂ ਮਰਜ਼ੀ ਤੇ ਮਨ ਮਰਜ਼ੀ ਇਹ ਮਨ ਮਰਜ਼ੀ ਹੋਊਗੀ ਜਿਹੜਾ ਆਖੋਗੇ ਅਜੇ ਸਾਲ ਖਲੋਣਾ ਹੈ ਇਹ ਗੁਰੂ ਮਰਜ਼ੀ ਹੋਊਗੀ ਕਿ ਜਿਹੜਾ ਕਹਿੰਦਾ ਹਰ ਜਪਦਿਆਂ ਢਿੱਲ ਨਾ ਕੀਜੀ ਮੇਰੀ ਜਿੰਦੜੀਏ ਮਤ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਇਹ ਗੁਰੂ ਦੀ ਮਰਜ਼ੀ ਹੋਊਗੀ ਕਿ ਮੇਰੇ ਗੁਰੂ ਦਾ ਉਪਦੇਸ਼ ਹੋਊਗਾ ਪਿਓ ਪਉ ਲਖੰਡੇ ਤਾਰ ਪਿਓ ਪਉ

0: ਜੂਝ ਰਹੇ ਜੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਨਾਲ, ਅੰਮ੍ਰਿਤ ਛਕੋ ਸੁਖੀ ਹੋ ਜਾਓ। ਪਤਾ ਨੀ ਕਿਉਂ ਆਪਾਂ ਠੱਗਾਂ ਦੇ ਕਹਿਣ ਤੇ ਦੋਵਾਂ ਮਿੰਟਾਂ ਦੇ ਵਿਚ ਆਪਣੇ ਘਰ ਦੇ ਬੂਹੇ ਅੱਗੇ ਭੂਤ ਵੀ ਲਮਕਾ ਲੈਨੇ। ਨਵੇਂ ਨਵੇਂ ਘਰ ਬਣਾਉਂਦੇ ਇੰਡੀਆ ਦੇ ਵਿਚ, ਤੇ ਮੈਂ ਕਈ ਵਾਰ ਵੇਖਿਆ ਨਵਾਂ ਜਿਹੜਾ ਕੋਠੀ ਬਣਦੀ, ਜਿਹੜਾ ਘਰ ਬਣਦਾ ਹੈ ਨਾ, ਉਹਦੇ ਅੱਗੇ ਲਾਲ ਜੀ ਜਬੀਨ ਕੱਢੀ ਤੇ ਕਾਲੇ ਮੂੰਹ ਵਾਲਾ ਭੂਤ ਜਿਹਾ ਲਾ ਦਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਨੰਦਪੁਰ ਸਾਹਿਬ ਤੋਂ ਆ ਰਿਹਾ ਸਾ ਤੇ ਰੋਪੜ ਦੇ ਕੋਲੇ ਕੋਠੀ ਪਾਈ ਕਿਸੇ ਨੇ, ਤੇ ਨਾਲ ਮਹਾਂਪੁਰਸ਼ੀ ਗੁਰਮੁਖ ਪਿਆਰੀ ਬੜੀ ਬਖਸ਼ੀ ਹੋਈ ਰੂਹ। ਮੈਂ ਕਿਹਾ ਬਾਬਾ ਜੀ ਇਹ ਰੁਝਾਨ ਬੜਾ ਵੱਧ ਗਿਆ, ਧਿਆਨ ਦੇਣਾ ਇਕਾਗਰਤਾ ਬਖਸ਼ਿਓ, ਇਹ ਰੁਝਾਨ ਬੜਾ ਵੱਧ ਗਿਆ ਵਾ ਅੱਜ ਕੱਲ। ਭਾਵੇਂ ਸਿੱਖ ਦਾ ਹੀ ਘਰ ਹੋਵੇ, ਭਾਵੇਂ ਪ੍ਰਚਾਰਕ ਦਾ ਹੋਵੇ, ਭਾਵੇਂ ਰਾਗੀ ਦਾ ਹੋਵੇ, ਢਾਡੀ ਦਾ ਹੋਵੇ, ਮਹਾਰਾਜ ਪਾਤਸ਼ਾਹ ਤੁਸੀਂ ਗੁਰਮੁਖ ਪਿਆਰੇ ਹੋ, ਦੱਸੋ ਕਿ ਇਹ ਭੂਤ ਕਿਉਂ ਮੂੰਹ ਦੇ ਉੱਤੇ ਲਾ ਦਿੰਦੇ ਨੇ, ਮੂੰਹ ਇਹ ਲਾਲ ਜਿਹਾ ਮੂੰਹ ਕੱਢਿਆ ਡੈਣ ਜੀ ਦਾ ਮੂੰਹ ਭੂਤ ਜਿਹਾ ਬਣਾ ਕੇ ਕਿਉਂ ਲਾ ਦਿੰਦੇ ਨੇ? ਤੇ ਹੱਸ ਕੇ ਕਹਿੰਦਾ ਪਰਮਜੀਤ ਸਿੰਘ ਇਹ ਦੱਸਦੇ ਨੇ ਕਿ ਇਸ ਘਰ ਵਿਚ ਰਹਿਣ ਵਾਲੇ ਵੀ ਕੀ ਨੇ। ਜੇ ਘਰ ਵਿਚ ਗੁਰੂ ਦੇ ਸਿੱਖ ਰਹਿੰਦੇ ਹੋਣ, ਉਸ ਘਰ ਦੇ ਉੱਤੇ ਭੂਤ ਦੀ ਗੁਰਮੁਖ ਪਿਆਰੇ ਉਹ ਸਾਈਨ ਬੋਰਡ ਨਾ ਦਿੱਤਾ ਹੋਵੇ, ਉਹਦੇ ਉੱਤੇ ਖੰਡਾ ਲੱਗਾ ਹੋਵੇ, ਤੇ ਜਾਂ ਉਹਦੇ ਉੱਤੇ ਇੱਕ ਓੰਕਾਰ ਲਿਖਿਆ ਹੋਵੇ, ਤੇ ਜਾਂ ਉਹਦੇ ਤੇ ਲਿਖਿਆ ਹੋਵੇ ਜੈ ਪ੍ਰਸਾਦ ਬਸੇ ਸੁਖ ਮੰਦਰ ਇਸੇ ਧਿਆਏ ਸਦਾ ਮਨ ਅੰਦਰ। ਭੂਤਾਂ ਦਾ ਵਾਸਾ ਹੋ ਗਿਆ ਸਾਡੇ ਜੀਵਨ ਦੇ ਵਿਚ। ਗੁਰੂ ਦੇ ਅੱਗੇ ਅਰਦਾਸ ਕਰੋ, ਹੇ ਮੇਰੇ ਗਰੀਬ ਨਵਾਜ ਪਾਤਸ਼ਾਹ, ਰਹਿਮ ਕਰ, ਬਖਸ਼ ਦੇ ਘਰ ਵਿਚ ਆ, ਆਪਣੀ ਪਿਆਰੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਧਾਗਿਆਂ ਤੋਂ ਬਚਾਓ, ਇਹਨਾਂ ਨੂੰ ਤਵੀਤਾਂ ਤੋਂ ਬਚਾਓ, ਇਹਨਾਂ ਨੂੰ ਵਹਿਮਾਂ ਭਰਮਾਂ ਦੇ ਵਿਚੋਂ ਕੱਢ ਕੇ ਮੇਰੇ ਸਤਿਗੁਰੂ ਇਹਨਾਂ ਨੂੰ ਸਮਝਾ ਦਿਓ ਕਿ ਪੀਓ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ ਮਣੇ ਸੁਖੀ ਹੁੰਦਾ ਜੇ। ਗਰੰਟੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੋਈ ਦੱਸਦਾ ਜੀ ਮੈਨੂੰ ਇੰਨੀਆਂ ਬਿਮਾਰੀਆਂ, ਉਹਨੂੰ ਕਹਿ ਕੇ ਵੇਖੋ ਅੰਮ੍ਰਿਤ ਛਕ ਲੋ, ਛਕ ਲਾਂਗੇ ਜੀ, ਕਮਾਲ ਦੀ ਗੱਲ ਹੈ। ਅੱਜ ਕੋਈ ਤਿੰਨਾਂ ਪੈਸਿਆਂ ਦਾ ਸਾਧੂ ਪਾਣੀ ਚ ਥੁੱਕ ਕੇ ਦੇ ਦੇ ਉਹ ਤੇ ਪੀ ਲੈਨੇ ਆ, ਅੱਗੋ ਤਿੰਨਾਂ ਪੈਸਿਆਂ ਦਾ ਬੰਦਾ ਆਣ ਕੇ ਧਾਗਾ ਦੇ ਦੇ ਉਹ ਤੇ ਬਾਂਹ ਨੂੰ ਬੰਨ ਲੈਨੇ ਆ, ਮਗਰ ਪੁੱਤਰਾਂ ਦਾ ਦਾਨੀ ਕਹਿੰਦਾ ਗਲ ਵਿਚ ਕਿਰਪਾਨ ਪਾਲਾ, ਕੜਾ ਪਾਲਾ, ਕੰਘਾ ਰੱਖ ਲਾ, ਕੇਸ ਰੱਖ ਲਾ, ਸ਼ਰਾਬ ਛੱਡ ਦੇ, ਮਾਂ ਛੱਡ ਦੇ, ਫਿਰ ਮੈਂ ਤੈਨੂੰ ਗਰੰਟੀ ਦੇਣਾ। ਹੋਵੇ ਜਨਮ ਸੋਹੇਲਾ, ਹੋਵੇ ਜਨਮ ਸੋਹੇਲਾ, ਹੋਏ ਭਾਈ ਗੁਰਦਾਸ ਜੀ ਨੇ ਨਾ, ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਵਾਰ ਪੁੱਛਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਕਿਤਨਾ ਪਤਾ ਲੱਗ ਜਾਂਦਾ ਕਿ ਆਹ ਕੱਚੀ ਬਾਣੀ ਆ ਤੇ ਇਹ ਸੱਚੀ ਬਾਣੀ ਆ? ਤੇ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਦਾ ਲੱਗਾ ਹੋਵੇ ਤੇ ਇਸਤਰੀ ਇਸ ਪਾਸੇ ਪਰਦੇ ਤੋਂ ਬੈਠੀ ਹੋਵੇ ਤੇ ਪਰਲੇ ਪਾਸੇ ਪਰਦੇ ਦੇ ਉਹਦਾ ਪਤੀ ਬੈਠਾ ਹੋਵੇ ਤੇ ਬੋਲਦਾ ਹੋਵੇ ਤੇ ਭਲਾ ਇਸਤਰੀ ਪਛਾਣਦੀ ਨਹੀਂ? ਉਹਨੂੰ ਪਤਾ ਨਹੀਂ ਲੱਗਦਾ ਕਿ ਪਰਦੇ ਤੋਂ ਪਿੱਛੇ ਮੇਰਾ ਗੁਰੂ ਬੋਲ ਰਿਹਾ, ਮੇਰਾ ਪਤੀ ਬੋਲ ਰਿਹਾ ਵਾ? ਤੇ ਗੁਰੂ ਦੇ ਸਿੱਖੋ ਸਾਨੂੰ ਇਹ ਬੋਲ ਕਿਉਂ ਭੁੱਲ ਗਏ ਨੇ ਕਿ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਸਾਹਮਣੇ ਸਵਾਲਕ ਦੀ ਪਹਾੜੀ ਤੇ ਕੇਸਗੜ੍ਹ ਖਲੋਤੇ ਕਹਿ ਰਹੇ ਨੇ ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਹੋਏ ਜਨਮ ਸੋਹੇਲਾ, ਹੋਏ ਜਨਮ ਸੋਹੇਲਾ, ਹੋਏ ਬੜੀਆਂ ਰਹਿਮਤਾਂ ਨੇ ਉਹ ਜਿਹੜੇ ਵਿਦਵਾਨ ਦਾ। ਆਪਾਂ ਰੋਜ਼ ਵਿਦਵਾਨ ਤਾਂ ਨਹੀਂ ਕਿਹਾ ਜਾ ਸਕਦਾ, ਵਿਦਵਾਨ ਤਾਂ ਗੁਰਮੁਖ ਪਿਆਰੇ ਉਹ ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਹੋਏ, ਇਸ ਕੌਮ ਦੇ ਵਿਚ ਚੰਗੇ ਚੰਗੇ ਹੋਰ ਵੀ ਵਿਦਵਾਨ ਹੋਏ ਨੇ ਗੁਰਮੁਖ ਪਿਆਰੇ ਜਿਨ੍ਹਾਂ ਪੰਥਲੀ ਕੰਮ ਕੀਤਾ, ਉਹਦਾ ਟਿੱਪਣੀਕਾਰ ਜਿਹਦੇ ਬਾਰੇ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਉਹ ਲਿਖਦਾ ਵਾ ਕਿ ਇਹ ਕਿੱਡਾ ਅਨਰਥ ਆ ਕਿ ਇੱਕ ਚਿੜੀ ਦੇ ਮੂੰਹ ਚ ਅੰਮ੍ਰਿਤ ਪਿਆ ਤੇ ਉਹਨੇ ਬਾਜ ਨੂੰ ਮਰੋੜਿਆ, ਇਹ ਕਿੱਡਾ ਅਨਰਥ ਆ ਕਿ ਇੱਕ ਗਿੱਦੜ ਦੇ ਮੂੰਹ ਵਿਚ ਅੰਮ੍ਰਿਤ ਪਿਆ ਤੇ ਉਹਨੇ ਸ਼ੇਰ ਨੂੰ ਲਲਕਾਰਿਆ। ਉਹ ਗੁਰਮੁਖਾ ਚਿੜੀ ਇਹ ਨਹੀਂ ਜਿਹੜੀ ਬਾਹਰ ਉੱਡਦੀ ਹੈ, ਇਹਨੇ ਅੰਮ੍ਰਿਤ ਕਿੱਥੋਂ ਪੀਣਾ ਸੀ? ਗਿੱਦੜ ਇਹ ਨਹੀਂ ਜਿਹੜੇ ਹਵਾਕਦੇ ਫਿਰਦੇ ਨੇ ਗੰਨੇ, ਉਹ ਜਿਹੜੇ ਡਰਪੋਕ ਲੋਕ ਹਿੰਦੁਸਤਾਨ ਦੇ ਗਿੱਦੜਾਂ ਵਰਗੇ ਸੀ, ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹਨਾਂ ਵੀ ਆਪਣੇ ਆਪ ਵਾਲੇ ਅਖਵਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ, ਕਦੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਅੱਗੇ ਗਿੱਦੜਾਂ ਵਾਂਗ ਭੱਜਦੇ ਸੀ, ਮਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਪੀਣ ਵਾਲੇ ਗੁਰੂ ਦੇ ਸਿੱਖਾਂ ਨੇ ਉਸ ਆਉਣ ਵਾਲੇ ਛੇਰ ਦੇ ਅੱਗੇ, ਆਪਣੇ ਆਪ ਨੂੰ ਛੇਰ ਖਵਾਉਣ ਵਾਲੇ ਦੇ ਅੱਗੇ, ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਅੰਮ੍ਰਿਤ ਪੀਣ ਵਾਲੇ ਇੱਕ ਵਾਰ ਅੱਖਾਂ ਚੁੱਕ ਕੇ ਖਲੋਤੇ ਤੇ ਫਿਰ ਗੁਰਮੁਖ ਪਿਆਰੇ ਉਹ ਸਦਾ ਲਈ ਸਤਲੁਜ ਤੋਂ ਕੀ ਪਾਰ ਹੋਣਾ ਸੀ, ਖੈਬਰ ਦਰਿਆ ਤੋਂ ਪਾਰ ਨਹੀਂ ਨੱਗ ਸਕਿਆ, ਉੱਥੇ ਵਿਯੋਗ ਨਾਲ ਮਰ ਗਿਆ। ਇਹ ਸੀ ਅੰਮ੍ਰਿਤ ਦੀ ਤਸੀਰ ਕਿ ਕੱਲ ਤੱਕ ਹਿੰਦੁਸਤਾਨ ਨੂੰ ਲੁੱਟਣ ਵਾਲਾ ਜੇ ਹਿੰਦੁਸਤਾਨ ਦੇ ਨਾਮ ਤੋਂ ਥਰੀਅਰ ਥਰੀਅਰ ਕੰਬਦਾ ਤੇ ਆਪਣੇ ਵਜ਼ੀਰਾਂ ਨੂੰ ਪੁੱਛਦਾ ਵਾ ਸਾਰੇ ਹਿੰਦੁਸਤਾਨ ਮਰਟਿਆਂ ਨੂੰ ਮੈਂ ਲੁੱਟ ਲਿਆਵਾਂ, ਰਾਜਪੂਤਾਂ ਨੂੰ ਮੈਂ ਲੁੱਟ ਲਿਆਵਾਂ, ਹਜ਼ਾਰਿਆਂ ਸਾਰਿਆਂ ਨੂੰ ਮੈਂ ਲੁੱਟ ਲਿਆਵਾਂ, ਰੋਲਿਆਂ ਨੂੰ ਮੈਂ ਲੁੱਟ ਲਿਆਵਾਂ, ਸਾਰੇ ਮੇਰਾ ਪਾਣੀ ਭਰਦੇ ਨੇ, ਮਗਰ ਸਤਲੁਜ ਤੋਂ ਲੈ ਕੇ ਰਾਵੀ ਦੇ ਵਿਚ ਵਿਚ ਜਿਹੜੇ ਕਿਹੜੀ ਕੌਮ ਆ ਜਿਹੜੀ ਮੈਨੂੰ ਪੈਂਦੀ ਆ ਤੇ ਮੇਰੇ ਕੋਲੋਂ ਵੀ ਸਮਾਨ ਖੋ ਲੈਂਦੀ, ਮੇਰਾ ਵੀ ਲੁੱਟਿਆ ਸਮਾਨ ਲੁੱਟ ਲੈਂਦੀ ਆ ਤੇ ਮੇਰੀ ਫੌਜਾਂ ਨੂੰ ਮਾਰ ਦਿੰਦੀ ਆ। ਤੇ ਵਜ਼ੀਰ ਨੇ ਆਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ। ਗੁਰੂ ਦੇ ਸਿੱਖੋ, ਪਤਾ ਨੀ ਕਿਉਂ ਸਾਡੇ ਅੰਦਰੋਂ ਤਸੀਰ ਤੇ ਆਪਣੇ ਗੁਰੂ ਦੇ ਕਹਿ ਬਚਨਾਂ ਦੀ ਭੁੱਲ ਹੁੰਦੀ ਜਾਂਦੀ ਆ। ਕਿਉਂ ਮੇਰਾ ਪੰਥ ਅੱਜ ਨੂਰ ਮਹਿਲੀਏ ਦੇ ਪਿੱਛੇ ਤੁਰਿਆ ਫਿਰਦਾ ਏ? ਕਿਉਂ ਇਹਨਾਂ ਦੇ ਘਰ ਵਿਚ ਆਣ ਕੇ ਸੰਨ ਲਾ ਕੇ ਨੂਰ ਮਹਿਲ ਵਾਲਾ ਆਪਣਾ ਆਸ਼ਰਮ ਖੋਲ ਦਿੰਦਾ ਏ? ਕਿਉਂ ਰਾਧਾ ਸਵਾਮੀ ਆਪਣੇ ਨਾਮ ਦੇ ਦਿੰਦੇ ਨੇ? ਕਿਉਂ ਨਿਰੰਕਾਰੀ ਆਪਣਾ ਨਾਮ ਸਾਡੇ ਘਰਾਂ ਵਿਚ ਆਣ ਕੇ ਦੇ ਦਿੰਦੇ ਨੇ? ਸਾਡੇ ਕੋਲੋਂ ਕੀ ਭੁੱਲ ਹੋ ਗਈ ਆ? ਸਾਨੂੰ ਕਿਉਂ ਨੀ ਇਹ ਬਚਨ ਸੁਣਦਾ ਪੀਓ ਪੌਲ ਖੰਡੇ ਤਾਰ ਹੋਏ? ਆਪਣੇ ਗੁਰੂ ਤੇ ਭਰੋਸਾ ਕਿਉਂ ਨੀ ਆਉਂਦਾ? ਆਪਣੇ ਗੁਰੂ ਦੇ ਬਚਨ ਦੇ ਉੱਤੇ ਦ੍ਰਿੜਤਾ ਸਾਨੂੰ ਕਿਉਂ ਨੀ ਆ ਰਹੀ? ਮੇਰੀ ਹੱਥ ਜੋੜ ਕੇ ਬੇਨਤੀ ਜੇ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਸਤਸੰਗੀਆਂ ਨੇ ਅੰਮ੍ਰਿਤ ਨਹੀਂ ਅਜੇ ਛਕਿਆ, ਇੱਕ ਵਾਰ ਪੀ ਕੇ ਵੇਖ ਲੋ, ਮੇਲਾ ਵੇਖ ਲੋ, ਤੰਬੂ ਵਿਚ ਵੜ ਕੇ ਅੰਦਰ ਆਓ, ਮੇਲਾ ਵੇਖੋ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਦਾ ਅੰਮ੍ਰਿਤ ਇੱਕ ਵਾਰ ਪੀ ਕੇ ਵੇਖੋ, ਪਤਾ ਲੱਗ ਜੂਗਾ ਇਸ ਅੰਮ੍ਰਿਤ ਦੇ ਵਿਚ ਕੀ ਤਸੀਰ ਛੁਪੀ ਪਈ। ਮੇਰਾ ਸਤਿਗੁਰੂ ਕਿਰਪਾ ਕਰੇ ਮੈਂ ਕੱਲ ਦੇ ਦੀਵਾਨ ਵਿਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੰਮ੍ਰਿਤ ਦੀਆਂ ਹੋਰ ਬਚਨ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਅੱਜ ਤੇ ਕਿਸੇ ਕਾਰਨ ਸੰਗਤ ਆਈ ਸੀ ਦੂਰੋਂ, ਆਪ ਜੀ ਦੇ ਕੋਲ ਆਉਂਦਿਆਂ ਆਉਂਦਿਆਂ ਲੇਟ ਹੋ ਗਿਆ, ਮੈਨੂੰ ਮੁਆਫ ਕਰ ਦੇਣਾ। ਹੱਥ ਜੁੜ ਕੇ ਇੱਕ ਇੱਕ ਕਦਮ ਆਪ ਜੀ ਦਾ ਗੁਰਦੁਆਰੇ ਨੂੰ ਜਿਹੜਾ ਚੱਲ ਕੇ ਆਉਂਦੇ ਹੋ ਪਿਆਰੇ, ਉਹ ਸੇਵਕ ਦੇ ਸਿਰ ਦੇ ਉੱਤੇ ਰੱਖ ਕੇ ਆਓ। ਮੇਰਾ ਸਤਿਗੁਰੂ ਕਿਰਪਾ ਕਰੇ ਭੁੱਲ ਦੀ ਮਾਫੀ ਮੰਗਦਾ ਵਾਂ। ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਬਚਨ ਸਰਵਣ ਕਰਨ ਤੋਂ ਪਹਿਲਾਂ ਰੀੜ ਦੀ ਹੱਡੀ ਸਿੱਧੀ ਕਰੋ। ਅੰਮ੍ਰਿਤ ਪੀਏ ਬਾਪੂ ਨਾਨਕ ਦੇ ਨਾਮ ਦਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
1: ਆਓ ਜੁੜੋ ਹੁਣ ਮਨ ਬਿਰਤੀ ਇਕਾਗਰਤਾ ਚ ਲਿਆਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇੱਕ ਵਾਰ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ। ਕੀ ਘਰ ਵਿਚ ਬੋਲਣਾ? ਪੰਜਾਬੀ ਬੋਲੀ ਨਾਲ ਦ੍ਰਿੜਤਾ ਲਿਆਓ ਆਪਣੇ ਮਨ ਵਿਚ। ਘਰ ਵਿਚ ਬੱਚਿਆਂ ਨੂੰ ਪੰਜਾਬੀ ਪੜਾਓ, ਪੰਜਾਬੀ ਪੜਿਆ ਕਰੋ। ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਆ ਰਿਹਾ। ਮੇਰੀ ਹੱਥ ਜੋੜ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਬੇਨਤੀ, ਆਪਣੇ ਘਰ ਦੇ ਵਿਚ ਸਤਿਗੁਰੂ ਦੀਆਂ, ਜੇ ਪੂਰਾ ਪ੍ਰਕਾਸ਼ ਨਹੀਂ ਕਰ ਸਕਦੇ, ਜੇ ਪ੍ਰਕਾਸ਼ ਕਰੋ ਤੇ ਮੁਬਾਰਕ। ਜਿੱਥੇ ਜਾਏ ਵਹੇ ਮੇਰਾ ਸੋ ਥਾਨ ਸੁਹਾਵਾ। ਕੁਝ ਸ਼ਰਮ ਆਉਂਦੀ ਆ, ਕੁਝ ਲੱਜਾ ਆਉਂਦੀ ਕਿ ਇਸ ਘਰ ਵਿਚ ਮਾੜਾ ਕੰਮ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਕੁਛ ਨਾ ਕੁਛ ਆਤਮਾ ਡਰਦੀ ਆ, ਜੀਵ ਆਤਮਾ ਦੇ ਖੌਫ ਪੈਦਾ ਮਨ ਵਿਚ ਹੁੰਦਾ ਹੈ। ਜੇ ਗੁਰਮੁਖ ਪਿਆਰਿਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਤੌਰ ਤੇ ਚੰਦੋਆ ਲਾ ਕੇ ਪ੍ਰਕਾਸ਼ ਨਹੀਂ ਕਰ ਸਕਦੇ ਤੇ ਸੰਚੀਆਂ ਲਿਆਓ। ਇੱਕ ਇੱਕ ਪਾਠ ਆਪਣੇ ਘਰ ਦੇ ਵਿਚ ਆਉਂਦੇ ਸਾਲ ਅਗਸਤ ਦੇ ਵਿਚ 400 ਸਾਲਾ ਪੁਰਬ ਸਾਰੇ ਸੰਸਾਰ ਵਿਚ ਮਨਾਉਣਾ ਹੈ। ਤੁਸੀਂ ਤੇ ਸੌਂਗੇ, ਮਗਰ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਆਇਆ। ਕੁਝ ਨਾ ਕੁਝ ਇਹਨਾਂ ਦੇ ਮਨਾਂ ਚ ਗੁਰੂ ਲਈ ਸਤਿਕਾਰ ਪੈਦਾ ਹੋਣਾ ਹੈ। ਵਿਰੋਧੀਆਂ ਨੇ ਉਹ ਪ੍ਰੋਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਧਿਆਨ ਦੇਣਾ ਹੈ, ਇਕਾਗਰਤਾ ਬਖਸ਼ਿਓ, ਇਹਨਾਂ ਗੱਲਾਂ ਨੂੰ ਨੋਟ ਕਰਿਓ। ਜੇ ਕੋਈ 300 ਸਾਲਾ ਆਪਾਂ ਮਨਾਇਆ ਤੇ ਆਪਾਂ ਇਹ ਆਵਾਜ਼ ਮਾਰ ਦਿੱਤੀ ਕਿ ਪੀਓ ਪੌਲ ਖੰਡੇ ਤਾਰ ਹੋਏ ਜਨਮ ਸੇ ਲਾ, ਅਸੀਂ ਸਾਰੇ ਸਿੱਖ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ। ਆਪਾਂ ਤੇ ਨਾਰਾ ਲਾ ਕੇ ਸੌਂਗੇ ਤੇ ਵਿਰੋਧੀ ਖੜੇ ਹੋ ਗਏ, ਕਿਤੇ ਸਾਰੇ ਖਾਲਸੇ ਨਾ ਬਣ ਜਾਣ। ਉਹਨਾਂ ਨੇ ਸਾਡੇ ਵਿਚ ਭੇਡਾਂ ਮਾਰ ਦਿੱਤੀਆਂ। ਹੁਣ ਫਿਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਿੱਤੀ ਹੈ ਕਿ 400 ਸਾਲਾ ਆਪਾਂ ਵੱਡੇ ਪੱਧਰ ਤੇ ਮਨਾਉਣਾ ਵਾ
0: ਤੇ ਜਿਹੜੇ ਗੁਰੂ ਡੰਮ ਵਾਲੇ ਨੇ ਉਹਨਾਂ ਨੂੰ ਤੇ ਪੀੜ ਪੈ ਵੀ ਗਈ, ਉਹਨਾਂ ਨੇ ਤੇ ਇੱਕ ਕਿਤਾਬ ਲਿਖ ਵੀ ਦਿੱਤੀ ਆ ਪੁਰਖ ਗੁਰੂ। ਕੀ ਲਿਖਦੀ ਆ? ਪੁਰਖ ਗੁਰੂ ਨਾਮਧਾਰੀਆਂ ਨੇ ਕਿਤਾਬ ਲਿਖ ਦਿੱਤੀ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਕਾਬਲੇ ਤੇ। ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ ਪੁਰਖ ਗੁਰੂ ਨੂੰ ਵਡਿਆਈ ਦੇ ਕੇ ਗਏ ਨੇ, ਭਾਵੇਂ ਉਸ ਕਿਤਾਬ ਦੇ ਉੱਤੇ ਬੈਨ ਅਕਾਲ ਤਖ਼ਤ ਸਾਹਿਬ ਵੱਲੋਂ ਲੱਗ ਗਿਆ, ਉਹਨਾਂ ਆਣ ਕੇ ਮਾਫੀ ਮੰਗ ਲਈ ਆ, ਮਗਰ ਵਿਰੋਧੀ ਇੱਕ ਤੇ ਨਾਮਧਾਰੀਆਂ ਦਾ ਤੇ ਪਤਾ ਲੱਗ ਗਿਆ, ਹੋਰ ਕਿੰਨੇ ਵਿਰੋਧੀ ਨੇ ਜਿਨ੍ਹਾਂ ਪਿਆਰੇ ਪਨਿਹਾਰੇ ਵਰਗਿਆਂ ਨੂੰ ਹਵਾਵਾਂ ਦੇ ਕੇ ਗ੍ਰੰਥ ਵੀ ਲਿਖਵਾ ਦਿੱਤੇ ਨੇ ਬਰਾਬਰ ਤੇ। ਮਗਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਘਰਾਂ ਵਿੱਚ ਸੰਚੀਆਂ ਤੇ ਇੱਕ ਇੱਕ ਸਹਿਜ ਪਾਠ ਰੱਖੋ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ੍ਹੋ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਿੰਨੇ ਹੀਰੇ, ਕਿੰਨਾ ਸੁੰਦਰ ਬਚਨ ਲਿਖਿਆ ਵਾ ਗੁਰ ਸਾਗਰ ਗੁਰ, ਫਿਰ ਬੋਲੋ ਸਾਰੇ ਗੱਜ ਕੇ ਗੁਰ ਗੁਰੂ ਕੀ ਆ? ਸਾਗਰ ਆ, ਸਮੁੰਦਰ ਆ। ਆਖਿਆ ਜੀ ਕਾਹਦਾ? ਕਹਿੰਦੇ ਰਤਨਾ ਭਰਪੂਰੇ, ਰਤਨਾ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ। ਹੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡਾ ਵੱਧ ਨਸੀਬ ਹੋਊਗਾ ਜਿਹਦੇ ਕੋਲ ਸਮੁੰਦਰ ਹੋਊਗਾ ਹੀਰਿਆਂ ਮੋਤੀਆਂ ਦਾ ਭਰਿਆ, ਤੇ ਉਹ ਕੰਗਲਿਆਂ ਵਾਂਗ ਲੋਕਾਂ ਦੇ ਅੱਗੇ ਹੱਥ ਜੋੜ ਕੇ ਨਾਮ ਮੰਗਦਾ ਫਿਰਦਾ ਹੈ। ਤੇਰੇ ਸਿੱਖ ਨੂੰ ਅੱਜ ਕੀ ਭਟਕਣਾ ਲੱਗ ਗਈ ਆ? ਤੇਰਾ ਸਿੱਖ ਕਿਉਂ ਭਿਖਾਰੀ ਬਣ ਗਿਆ ਹੈ? ਤੂੰ ਸਾਗਰੋ ਰਤਨਾਗਰੋ। ਹੇ ਮੇਰੇ ਸਤਿਗੁਰੂ, ਮੈਂ ਕਿੰਨਾ ਵੱਧ ਨਸੀਬ ਹਾਂ ਕਿ ਤੂੰ ਰਤਨਾ ਦਾ ਭਰਿਆ, ਮੇਰੇ ਕੋਲ ਇਹੋ ਜਿਹਾ ਸਾਗਰ ਹੋਵੇ ਜਿਹਦਾ ਇੱਕ ਇੱਕ ਸ਼ਬਦ ਜਗਤ ਦਾ ਭਲਾ ਕਰ ਸਕਦਾ ਵਾ, ਤੇ ਮੈਂ ਪੰਜ ਪੰਜ ਸ਼ਬਦ ਲੋਕਾਂ ਕੋਲੋਂ ਉਧਾਰੇ ਮੰਗਦਾ ਫਿਰਦਾ, ਮੈਂ ਪੰਜਾਂ ਪੰਜਾਂ ਸ਼ਬਦਾਂ ਲਈ ਆਪਣਾ ਦੀਨ ਅਮਾਨ ਵੇਚਦਾ ਫਿਰਦਾ, ਤੇ ਮੇਰਾ ਸਤਿਗੁਰੂ ਕਿਰਪਾ ਕਰੇ ਆ ਨੌਜਵਾਨ ਬੱਚੇ ਬੱਚੀਆਂ ਭੈਣਾਂ ਵੀਰ ਗੁਰਸਿੱਖ ਪਿਆਰੇ ਜਿੰਨੇ ਸਤਸੰਗੀ ਤੁਸੀਂ ਬੈਠੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਦੇ, ਘਰ ਘਰ ਵਿੱਚ ਸਹਿਜ ਪਾਠ ਰੱਖੋ ਤੇ ਆਉਂਦੇ ਸਾਲ ਤੱਕ ਭਾਵੇਂ ਇੱਕ ਇੱਕ ਅੰਗ ਪੜ੍ਹੋ, ਉਸ ਇੱਕ ਇੱਕ ਅੰਗ ਨੂੰ ਗੁਰੂ ਅੱਗੇ ਜੋਦੜੀ ਕਰੋ। ਹੇ ਮੇਰੇ ਸਤਿਗੁਰੂ ਕਿਰਪਾ ਕਰ, ਜਿਹੜਾ ਮੈਂ ਇੱਕ ਅੰਗ ਪੜ੍ਹਿਆ ਵਾ, ਮੇਰੇ ਸਤਿਗੁਰੂ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ? ਕਿਰਪਾ ਨਿਧ ਦੇਦੋ ਬਸੋ ਹਰਨੀਤ, ਮੇਰੇ ਹਿਰਦੇ ਵਿੱਚ ਵਸੋ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ। ਹੇ ਮੇਰੇ ਮਾਲਕ, ਮੈਨੂੰ ਐਸੀ ਬੁੱਧੀ ਪ੍ਰਕਾਸ਼ ਕਰੋ ਕਿ ਮੈਨੂੰ ਅਸਲੀ ਗੱਲ ਦਾ ਪਤਾ ਲੱਗੇ ਕਿ ਸੰਸਾਰ ਵਿੱਚ ਮੈਂ ਕਿਤਨਾ ਜੀਣਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰ ਲਿਓ। ਜਿਹੜੇ ਜਿਹੜੇ ਗੁਰਮੁਖੀ ਪੜ੍ਹ ਸਕਦੇ ਜੇ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਆਰੰਭ ਕਰੀਏ। ਜੇ ਬਹੁਤੀ ਜਲਦੀ ਨਹੀਂ ਹੋ ਸਕਦਾ, ਆਉਂਦੇ ਸਾਲ ਤੱਕ ਤੇ ਪਾਵਾਂਗੇ ਹੀ। ਦੋ ਦੋ ਚਾਰ ਚਾਰ ਅੰਗ ਰੋਜ਼ ਦੇ ਪੜੋ, ਪੰਜ ਪੰਜ ਅੰਗ ਰੋਜ਼ ਦੇ ਪੜੋ, ਸਵੇਰੇ ਪੜ ਜਾਓ ਸ਼ਾਮ ਨੂੰ ਪੜੋ ਆਣ ਕੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਾ 400 ਸਾਲਾਂ ਮਨਾਉਣ ਤੱਕ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਵਾਰ ਪੂਰਨ ਤੌਰ ਤੇ ਆਪ ਦੀਦਾਰ ਕਰੋ। ਅਜੇ ਤੇ ਪਾਠੀਆਂ ਨੂੰ ਪੈਸੇ ਦੇ ਕੇ ਕੰਮ ਸਾਰ ਲਿਆ ਵਾ, ਆਪਣੇ ਗੁਰੂ ਦੇ ਆਪ ਦੀਦਾਰ ਕਰੀਏ, ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਓ ਜਰਾ ਬਾਬਾ ਫਰੀਦ ਜੀ ਦੇ ਬਚਨ ਸਰਵਣ ਕਰੀਏ ਜੀ।

0: ਵੇਖੋ ਬਾਬਾ ਜੀ ਦਾ ਕੱਲ ਵਾਲਾ ਬਚਨ ਆਪ ਜੀ ਨੇ ਸੁਣਿਆ ਸੀ ਕਿ ਦਰ ਦਰਵਾਜੇ ਜਾਏ ਕੇ, ਬੋਲੋ ਦਰ ਦਰਵਾਜੇ ਕਿਉਂ ਡਿੱਠੋ? ਘੜਿਆਲ ਵੇਖਿਆ ਜੇ ਕਦੀ? ਇਹ ਨਦੋਸ਼ਾ ਮਾਰੀਏ, ਇਹ ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ। ਹਮ ਦੋਸ਼ਾਂ ਦਾ ਕਿਆ, ਅਸੀਂ ਦੋਸ਼ੀ ਜਿਹੜੇ ਆ, ਅਸੀਂ ਕਿੰਨੇ ਕੁ ਦੋਸ਼ ਕੀਤੇ ਨੇ ਆਪਣੇ ਆਪ ਨੂੰ ਪੁੱਛੋ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਨ ਨਾਈ ਜਾਏ, ਜੇਤਾ ਮੋਹ ਪ੍ਰੀਤ ਸਵਾਦ। ਆਪਾਂ ਕਹਿੰਦੇ ਜੀ ਮੈਂ ਕਿਹੜਾ ਦੋਸ਼ ਕੀਤਾ ਏ, ਜਿੰਨਾ ਮੋਹ ਆ ਇਹ ਵੀ ਦੋਸ਼ ਆ, ਜਿੰਨੀ ਪ੍ਰੀਤੀ ਏ ਸੰਸਾਰ ਨਾਲ ਇਹ ਵੀ ਦੋਸ਼ ਆ, ਤੇ ਜਿੰਨੇ ਜੀਭਾ ਦੇ ਸਵਾਦ ਲਈ ਰਸ ਮਾਣੇ ਦੇ ਇਹ ਵੀ ਦੋਸ਼ ਨੇ। ਜੇਤਾ ਮੋਹ, ਬੋਲੋ ਜੇਤਾ ਪ੍ਰੀਤ ਸਵਾਦ, ਇਹ ਤਿੰਨ ਗੱਲਾਂ ਗਿਣ ਗਏ ਮੇਰੇ ਗੁਰੂ ਨਾਨਕ ਪਾਤਸ਼ਾਹ। ਜਿੰਨਾ ਮੋਹ ਪ੍ਰੀਤੀ ਤੇ ਸਵਾਦ ਆ ਨਾ ਲਾਏ ਤੂੰ ਮੂੰਹ ਨੂੰ, ਇਹ ਸਭਾ ਕਾਲਖ ਦਾਗਾ ਦਾਗ, ਇਹ ਤੇਰੇ ਮੂੰਹ ਦੇ ਉੱਤੇ ਕਾਲਖ ਦੇ ਦਾਗ ਲੱਗ ਗਏ ਨੇ। ਤੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਦਾ ਮੂੰਹ ਕਾਲਾ ਹੋਵੇ, ਉਹਨੂੰ ਚੰਗੇ ਲੋਕੀ ਕੋਲ ਨਹੀਂ ਬਹਿਣ ਦਿੰਦੇ। ਇੱਕ ਵਾਰ ਪਿੰਡ ਦੇ ਵਿੱਚ ਕਿਸੇ ਨੇ ਬੱਜਰ ਗਲਤੀ ਕਰਤੀ ਹੋਵੇ, ਤੇ ਆਪਾਂ ਸਭ ਤੋਂ ਵੱਡੀ ਸਜ਼ਾ ਉਹਨੂੰ ਕੀ ਦਿੰਦੇ ਸਾਂ? ਮੂੰਹ ਕਾਲਾ ਕਰਾ ਕੇ ਖੋਤੇ ਤੇ ਚੜਾਉਣਾ, ਤੇ ਫਿਰ ਸਾਰੀ ਉਮਰ ਲਈ ਪਿੰਡ ਦੇ ਲੋਕਾਂ ਨੇ ਉਹਦੇ ਦਾਦਿਆਂ ਪੜਦਾਦਿਆਂ ਤੱਕ ਯਾਦ ਰੱਖਣਾ, ਪੋਤਰਿਆਂ ਤੱਕ ਯਾਦ ਰੱਖਣਾ ਕਿ ਇਹਦੇ ਦਾਦੇ ਦਾ ਮੂੰਹ ਕਾਲਾ ਕੀਤਾ ਸੀ, ਤੇ ਇਹਦੇ ਨਾਲ ਮੇਲ ਵਰਤਨ ਨਹੀਂ ਰੱਖਣਾ। ਮੇਰੇ ਸਤਿਗੁਰੂ ਕਹਿੰਦੇ ਜਿੰਨੇ ਮੋਹ ਤੇ ਪ੍ਰੀਤੀ ਸਵਾਦਾਂ ਦੇ ਵਿੱਚ ਤੂੰ ਪਿਆਵਾ, ਇਹ ਤੇਰੇ ਮੂੰਹ ਦੇ ਉੱਤੇ ਦਾਗ ਲੱਗਦੇ ਜਾਂਦੇ ਹੀ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਸਾਡਾ ਕੀ ਹਾਲ ਹੋਣਾ ਆ, ਕਿ ਕਿੰਨੀ ਮਾਰ ਪੈਣੀ ਉਸ ਨਿਰੰਕਾਰ ਦੇ ਘਰ ਵਿੱਚ ਜਾ ਕੇ। ਡਰਿਆ ਕਰੋ, ਥਰ ਹਰ ਕੰਪੇ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਥਰ ਥਰ ਕੰਬਦੀ ਹੈ ਜੀਵਾਤਮਾ, ਪਤਾ ਨਹੀਂ ਉਸ ਘਰ ਵਿੱਚ ਜਾ ਕੇ ਕਿੰਨੀ ਸਜ਼ਾ ਮਿਲਣੀ। ਮਗਰ ਜਿਨ੍ਹਾਂ ਨੂੰ ਜਾਗ ਆਈ, ਜਿਨ੍ਹਾਂ ਨੂੰ ਪਤਾ ਹੈ ਕਿ ਕਿਤੇ ਜਾਣਾ ਹੈ, ਜਿਹੜੇ ਬੇਪਰਵਾਹ ਹੋ ਕੇ ਕਹਿੰਦੇ ਕਿਤੇ ਵੀ ਨਹੀਂ ਜਾਣਾ, ਉਹਨਾਂ ਨੂੰ ਕਾਹਦਾ ਹੈ, ਇਹ ਤੇ ਉਦਣ ਪਤਾ ਲੱਗਣਾ ਜਿਦਣ ਫੜੇ ਗਏ। ਹੁਣ ਮੇਰੇ ਸਤਿਗੁਰੂ ਜੀ ਅਗਲੇ ਸਲੋਕ ਵਿੱਚ ਕਹਿੰਦੇ ਨੇ ਫਰੀਦਾ, ਇਹਨੂੰ ਵੇਖ ਘੜੀ ਘੜੀ ਪਿੱਛੋਂ, ਪੈਰ ਪੈਰ ਪਿੱਛੋਂ। ਆਪ ਜੀ ਨੂੰ ਪਤਾ ਵਾ ਕਈ ਚਾਰ ਪੈਰਾਂ ਪੈਰ ਪਿੱਛੋਂ ਵੱਜਦਾ ਸੀ ਉਹ ਟੱਲ ਜਿਹੜਾ ਖੜਕਦਾ ਸੀ, ਕਿਸੇ ਨੂੰ ਇੱਕ ਘੰਟੇ ਬਾਅਦ ਵੱਜਦਾ ਸੀ। ਘੜੀਏ ਘੜੀਏ ਮਾਰੀਏ, ਪੈਰੀ ਲੈ ਸਜਾਏ, ਕਿਤੇ ਪੈਰਾਂ ਕਰਕੇ ਸਜ਼ਾ ਮਿਲਦੀ, ਕਿਤੇ ਘੰਟਿਆਂ ਬਾਅਦ ਉਹਨੂੰ ਸਜ਼ਾ ਮਿਲਦੀ ਜਿਹੜਾ ਟੱਲ ਬੂਹੇ ਦੇ ਅੱਗੇ ਟੰਗਿਆ ਹੈ। ਹਾਂਜੀ,
1: ਸੋ ਹੇੜਾ ਘੜਿਆਲ ਦੁਖੀ ਲੈਣ ਵਿਹਾਏ,
0: ਇਹ ਵਿਸ਼ਾ ਚੱਲ ਰਿਹਾ ਇਹ ਵਿਸ ਗੰਦਲਾਂ ਦਾ। ਬਾਬਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਿਸ ਗੰਦਲਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਜਿਸ ਤਰ੍ਹਾਂ ਉਹ ਮਾਰ ਖਾਂਦਾ ਤੇ ਦੁਖੀ ਹੁੰਦਾ ਵਾ। ਸੋ ਹੇੜਾ, ਹੇੜਾ ਮੈਨੇ ਸਰੀਰ, ਉਹ ਸਰੀਰ ਵੀ ਰੋਗਾਂ ਦੇ ਵਿੱਚ ਪੈ ਕੇ, ਦੁੱਖਾਂ ਵਿੱਚ, ਮੋਹ ਵਿੱਚ ਪੈ ਕੇ, ਕਲੇਸ਼ਾਂ ਵਿੱਚ ਪੈ ਕੇ ਇਤਨਾ ਹੀ ਦੁਖੀ ਹੁੰਦਾ ਜਿਸ ਤਰ੍ਹਾਂ ਉਹ ਟੱਲ ਦੁਖੀ ਮਾਰ ਖਾ ਕੇ ਹੁੰਦਾ। ਸੋ ਹੇੜਾ ਘੜਿਆਲ ਜਿਉ, ਉਸ ਘੜਿਆਲ ਵਾਂਗ ਉਹ ਸਰੀਰ ਵੀ ਦੁਖੀ ਰਹਿੰਦਾ ਹੈ। ਦੁਖੀ ਰਹਿਣ ਵਿਹਾਏ, ਉਹਨਾਂ ਦੇ ਵੀ ਜੀਵਨ ਦੀ ਰਾਤ ਜਿਸ ਤਰ੍ਹਾਂ ਉਹ ਵਿਚਾਰਾ ਕਦੀ ਇਧਰੋਂ ਮਾਰ ਖਾਂਦਾ, ਕਦੀ ਇਧਰੋਂ ਮਾਰ ਖਾਂਦਾ ਹੈ, ਇਹ ਕਦੀ ਪੁੱਤ ਵੱਲੋਂ ਪਰੇਸ਼ਾਨ ਹੋ ਗਿਆ, ਕਦੀ ਧੀਆਂ ਵੱਲੋਂ, ਕਦੀ ਨਹੁੰਾਂ ਵੱਲੋਂ, ਕਦੀ ਪੋਤਰਿਆਂ ਵੱਲੋਂ, ਕਦੀ ਕਾਰੋਬਾਰ ਵੱਲੋਂ, ਇਹ ਸਾਰਾ ਜੀਵਨ ਜੀਵ ਦੁਖੀ ਰਹਿੰਦਾ ਹੈ ਜਿਸ ਤਰ੍ਹਾਂ ਉਹ ਟੱਲ ਮਾਰ ਖਾ ਕੇ ਦੁਖੀ ਰਹਿੰਦਾ ਹੈ। ਸੋ ਹੇੜਾ, ਹੇੜਾ ਮੈਨੇ ਸਰੀਰ, ਘੜਿਆਲ ਜਿਉ, ਉਸ ਘੜਿਆਲ ਵਾਂਗ ਦੁਖੀ ਰਹਿਣ ਵਿਹਾਏ, ਇਹਦੇ ਜੀਵਨ ਦੀ ਰਾਤ ਵੀ ਸਾਰੀ ਦੁੱਖਾਂ ਵਿੱਚ ਬੀਤ ਜਾਂਦੀ ਹੈ ਜੀ।
1: ਬੁੱਢਾ ਹੋਵਾ ਸ਼ੇਖ ਫਰੀਦ, ਕੰਪਣ ਲੱਗੀ ਦੇਹੇ,
0: ਇਹ ਹੁਣ ਜੀਵਨ ਦਾ ਇਹ ਪਹਿਲੂ ਅਗੇੜਿਆ ਹੈ ਕਿ ਇੱਕ ਦਿਨ ਬੰਦਿਆਂ ਤੋਂ ਬੁੱਢਿਆਂ ਹੋ ਜਾਣਾ ਹੈ। ਆਖੋ ਸਤਨਾਮ ਸ੍ਰੀ, ਤੇ ਉਦਣ ਕੀ ਹੋਣਾ ਹੈ? ਉਦਣ ਹੱਥ ਇਤਨਾ ਇਤਨਾ, ਸਿਰ ਕੰਪਿਓ, ਤੇ ਪੱਗ ਡਗਮਗੇ, ਦਾ ਮਤਲਬ ਡਗਮਗਾ ਗਏ, ਰੱਖਣੇ ਕਿਤੇ ਚਾਹੁੰਦਾ ਸੀ ਰੱਖੇ ਕਿਤੇ ਗਏ, ਗੱਡੀ ਤੇ ਚੜ੍ਹਨ ਲੱਗਾ ਪੈਰ ਰੱਖ ਕੇ ਉੱਤੇ ਪੈਰ ਉੱਥੇ ਰੱਖਿਆ ਨਹੀਂ ਗਿਆ, ਪੈਰ ਡਗਮਾਗ ਆ ਗਏ, ਸਿਰ ਕੰਬਣ ਲੱਗ ਪਿਆ। ਤੀਸਰਾ ਕਹਿੰਦੇ ਨੈਣ ਜੋਤ ਤੇ, ਅੱਖਾਂ ਜੋਤਨਾ ਤੋਂ ਹੀਣੀਆਂ ਹੋ ਗਈਆਂ। ਤੂੰ ਦੱਸ ਫਿਰ ਬੰਦਿਆ, ਕਹੋ ਨਾਨਕ ਇਹ ਬਿੱਧ ਪਈ, ਜਦੋਂ ਇਹ ਤੇਰੀ ਹਾਲਤ ਹੋ ਗਈ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਣ, ਜਦੋਂ ਇਹ ਤੇਰੀ ਹਾਲਤ ਹੋ ਗਈ, ਕਹੋ ਨਾਨਕ ਇਹ ਬਿੱਧ ਪਈ, ਫਿਰ ਤਊ ਨਾ ਹਰ ਰਸ ਲੀਨ, ਕਿਤਨਾ ਹਰੀ ਦੇ ਰਸ ਵਿੱਚ ਲੀਨ ਹੋਏਗਾ, ਫਿਰ ਗਲੇ ਦੀ ਬਲਗਮ ਕਰੇਗਾ ਦੂਰ, ਕਿ ਆਪਣੇ ਸਰੀਰ ਦੀਆਂ ਪੀੜਾਂ ਬਾਹਾਂ ਘੁੱਟੇਗਾ, ਕਿ ਸਿਰ ਦਰਦ ਦੂਰ ਕਰੇਗਾ, ਕਿ ਅੱਖਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਲੈ, ਕਿਤਨਾ ਕਰ ਲੇਗਾ। ਕਹੋ ਨਾਨਕ ਇਹ ਬਿੱਧ ਪਈ ਤਊ ਨਾ ਹਰ ਰਸ ਲੀਨ, ਉਦੋਂ ਹਰੀ ਦੇ ਰਸ ਵਿੱਚ ਲੀਨ ਨਹੀਂ ਹੋਇਆ ਜਾਣਾ ਜੇ ਕੁਝ ਕਰ ਸਕਦਾ, ਤੇ ਹੁਣ ਕਰ। ਨੈਣੋ ਨੀਰ ਬਹੇ ਤਨ ਖੀਨਾ, ਅੱਖਾਂ ਚੋਂ ਪਾਣੀ ਵਗ ਗਿਆ, ਤਨ ਕਮਜ਼ੋਰ ਹੋ ਗਿਆ, ਨੈਣੋ ਨੀਰ ਬਹਿ ਤਨਖੀਨਾ ਭੈ ਕੇਸ ਦੁੱਧ ਵਾਨੀ ਰੁਦਾ ਕੰਠ ਸ਼ਬਦ ਨੀ ਉਚਰੇ ਅਬ ਕਿਆ ਕਰੇ ਹੁਣ ਕੀ ਕਰੇਗਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ ਤੇ ਬੁੱਢਾ ਹੋਣ ਦੇ ਨਾਲ ਕੀ ਹੋਇਆ ਫਿਰ ਕੰਬਣ ਲੱਗੀ ਦੇ ਇਹ ਸਰੀਰ ਕੰਬਣ ਲੱਗ ਪਈ ਹੱਥ ਕੰਬਣ ਲੱਗ ਪਏ ਪੈਰ ਕੰਬਣ ਲੱਗ ਪਏ ਜੀਭਾ ਕੰਬਣ ਲੱਗ ਪਈ ਸਾਰਾ ਜੀਵਨ ਬਰਬਾਦ ਹੋ ਗਿਆ ਹਾਂਜੀ
1: ਜੇ ਸੋ ਵਧਿਆ ਜੀਵਣਾ ਪੀਤਨ ਹੋਤੀ ਖੇ
0: ਨਾਲ ਹੀ ਕਹਿ ਦਿੱਤਾ ਹੈ ਕਿ ਬੰਦਿਆ ਇਹ ਗੱਲ ਨੋਟ ਕਰ ਲਈ ਕਿੰਨੀ ਕੁ ਦੂਰ ਆਪਾਂ ਕਹਿੰਦੇ ਨੇ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ ਇੱਕ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਕਹਿੰਦੇ ਤੂੰ ਕਦੀ ਸੋਚ ਰੇ ਮਨ ਰਾਮ ਸਿਉ ਕਰ ਪ੍ਰੀਤ ਬੋਲੋ ਰੇ ਮਨ ਭਾਈ ਰਸ ਵਿੱਚ ਆਣ ਕੇ ਆਖਿਆ ਕਰੋ ਰੇ ਮਨ ਰਾਮ ਸਿਉ ਕਰ ਚਲੋ ਇਤਰਾ ਪੜ ਲੋ ਰਾਮ ਸਿਉ ਕਰ ਪ੍ਰੀਤ ਰੇ ਮਨ ਰਾਮ

0: ਤੇ ਸਾਹਿਬ ਨੂੰ ਪੁੱਛਿਆ ਮਹਾਰਾਜ ਕਿਸ ਤਰ੍ਹਾਂ ਕਰੀਏ? ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ, ਸਰਵਣ ਇਤਰਾ ਕਰੋ ਪ੍ਰੀਤੀ, ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ ਔਰ ਗਾਓ ਰਸਨਾ ਗੀਤ। ਅੱਗੇ ਜਾ ਕੇ ਜਿਹੜਾ ਮੈਂ ਬਚਨ ਆਪ ਜੀ ਨੂੰ ਕਹਿਣ ਲੱਗਾ ਸਾ, ਕਾਲ ਬਿਆਲ ਜਿਉਂ ਪਰਿਓ ਡੋਲੇ ਮੁੱਖ ਪਸਾਰੇ ਮੀਤ, ਉਹ ਜਿਹੜਾ ਕਾਲ ਆ ਤੇਰੇ ਵੱਲ ਮੂੰਹ ਅੱਡ ਕੇ ਤੁਰਿਆ ਆ ਰਿਹਾ ਹੈ, ਆਜ ਕਾਲ ਫੁੱਨ ਤੋਹੇ ਗਰਸ ਹੈ ਜੇ ਸੋ ਵਰਿਆ ਜੀਵਣਾ ਪੀਤਨ ਹੋਸੀ, ਉਹ ਤੇਰੇ ਵੱਲ ਨੂੰ ਜਿਹੜਾ ਕਾਲ ਮੂੰਹ ਅੱਡ ਕੇ ਤੁਰਿਆ ਆਉਂਦਾ ਹੈ ਅੱਜ ਜਾਂ ਕੱਲ ਉਹਨੇ ਤੈਨੂੰ ਗਰਸ ਜਾਣਾ ਹੈ, ਉਹਨੇ ਤੈਨੂੰ ਖਾ ਜਾਣਾ ਹੈ, ਕਾਲ ਤੋਂ ਪਹੁੰਚਿਓ ਆਣ, ਕਾਲ ਤੋਂ ਫਿਰ ਬੋਲੋ ਕਾਲ ਤੋਂ ਕਹਾਂ ਜੇ ਹੈ ਭਾਜਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੋ ਆਪਾਂ ਕਹਿੰਦੇ ਕਿੱਥੇ ਭਾਜੇਗਾ ਪੁਲਿਸ ਤੇ ਆ ਗਈ, ਇਤਰਾ ਹੀ ਮੇਰੇ ਸਾਹਿਬ ਜੀ ਕਹਿੰਦੇ ਕਾਲ ਤੇ ਆਣ ਕੇ ਸਿਰ ਤੇ ਡੰਕਾ ਵਜਾ ਦਿੱਤਾ ਵਾ ਗੁਰਮੁਖਾ ਪਿਆਰਿਆ, ਕਿਤਰਾ ਕਿੱਥੇ ਭੱਜ ਜਾਏਗਾ ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਖੇ ਜੇ ਸੌ ਵਰਿਆਂ ਤੱਕ ਵੀ ਜੀਵਨ ਹੋਵੇ ਆਖਰ ਵੀ ਤੇ ਗੁਰੂ ਦਿਆ ਪਿਆਰਿਆ ਇਹ ਸਰੀਰ ਇੱਕ ਦਿਨ ਖੇ ਹੋ ਹੀ ਜਾਣਾ ਹੈ, ਇਹਨੇ ਮਰ ਹੀ ਜਾਣਾ ਹੈ। ਇਹ ਲੋਕਾਂ ਆਪੋ ਆਪਣੀ ਮੈਂ ਆਪਣੀ ਇੰਨੀ ਲੋਇਣੀ ਦੇਖਦਿਆਂ ਕਿਹਤੀ ਚੱਲ ਗਈ ਇਹਨਾਂ ਦੇ ਅੱਖਾਂ ਦੇ ਸਾਹਮਣਿਆਂ ਸਾਹਮਣਿਆਂ, ਤੇਰੇ ਸਾਹਮਣੇ ਕਿੰਨੇ ਚਲੇ ਗਏ ਭੈਣ ਭਾਈ ਸੱਜਣ ਮਿੱਤਰ ਚਾਚੇ ਤਾਏ ਕਿੰਨੇ ਤੇਰੇ ਅੱਖਾਂ ਦੇ ਕੋਲੋਂ ਚਲੇ ਗਏ। ਇੱਕ ਥਾਂ ਤੇ ਹੋਰ ਸਾਹਿਬ ਕਹਿੰਦੇ ਆਖੋ ਸਤਨਾਮ ਸ੍ਰੀ, ਬਾਬਾ ਕਬੀਰ ਜੀ ਕਹਿੰਦੇ ਕਬੀਰ ਡੁੱਬੋ ਗੇ ਰੇ ਬਾਪਰੇ ਬੋਲੋ ਗਣਕੀ ਕਾਨ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਬੋਲੋ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਪੜੋਸੀ ਦੇ ਘਰੋਂ ਅਰਥੀ ਉੱਠੀ ਆ, ਇਹ ਗੱਲ ਦ੍ਰਿੜ ਕਰਕੇ ਮੰਨ ਲਾ ਕੇ ਕੱਲ ਇਹ ਤੇਰੇ ਘਰੋਂ ਵੀ ਇੱਕ ਦਿਨ ਸੱਦਾ ਆਉਣਾ ਹੈ। ਚੇਤੇ ਕਰ ਮੌਤ ਨੂੰ, ਚੇਤੇ ਕਰ ਜਿਨ੍ਹਾਂ ਨੂੰ ਮਰਨਾ ਚੇਤੇ ਆ ਗਿਆ, ਉਹਨਾਂ ਨੂੰ ਰੱਬ ਚੇਤੇ ਆ ਗਿਆ। ਸਾਡਾ ਤੇ ਹਾਲਤ ਹੋ ਗਈ ਹੱਸਣਾ ਖਾਣਾ ਪੀਣਾ, ਹੱਸਣਾ ਸੌਣਾ ਸਾਡੀ ਹਾਲਤ ਹੋ ਗਈ, ਅਮਰੀਕਾ ਆ ਗਏ ਆ, ਖਾਣਾ ਪੀਣਾ ਹੱਸਣਾ ਸੌਣਾ ਆ ਫਰੀ ਮੋਡ। ਜਦੋਂ ਮੈਂ ਹੁਣ ਕਥਾ ਕਰ ਰਿਹਾ ਕਿਸੇ ਦੇ ਘਰ ਪ੍ਰਸ਼ਾਦਾ ਛਕਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਰਾ ਗੱਜ ਕੇ ਆਖੋ ਸਤਨਾਮ। ਤੇ ਜਿੱਥੇ ਤੁਸੀਂ ਗੱਡੀਆਂ ਖਿਲਾਰਦੇ ਹੋ ਨਾ ਗੈਰਜ ਦੇ ਵਿੱਚ, ਉਹਨਾਂ ਨੇ ਇਹ ਲੰਮਾ ਜਿਹਾ ਇੱਕ ਮੇਜ਼ ਬਣਾਇਆ ਤੇ ਉਹਦੇ ਚਾਰ ਚਪੇਰੇ ਕੁਰਸੀਆਂ ਲਾਈਆਂ, ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਇਹ ਕਾਹਦੇ ਲਈ ਬਣਾਇਆ ਜੇ, ਤੇ ਹੱਸ ਕੇ ਕਹਿੰਦਾ ਜੀ ਕੋਈ ਆਊ ਜਾਂਦੇ ਨਾ ਪੀਣ ਪੂਣ ਨੂੰ ਬਣਾਇਆ, ਇਹ ਜਿਹੜਾ ਮੇਜ਼ ਆ ਪੀਣ ਪੂਣ ਨੂੰ ਲਾਇਆ, ਬਸ ਭੁੱਲ ਗਿਆ ਨਾ ਮਰਨਾ, ਪੀਣਾ ਚੇਤੇ ਆ, ਮਾਸ ਖਾਣਾ ਚੇਤੇ ਆ, ਹੱਸਣਾ ਚੇਤੇ ਆ, ਭੰਗੜੇ ਪਾਉਣੇ ਵਿਆਹਾਂ ਦੇ ਵਿੱਚ ਚੇਤੇ ਨੇ, ਮਗਰ ਇੱਕ ਗੱਲ ਭੁੱਲ ਗਈ ਕਿ ਮੇਰੀ ਇਹ ਜਿੰਦੜੀ ਹੈ ਤੂੰ ਕਿਤੇ ਜਾ ਕੇ ਪੇਸ਼ੀ ਭਰਨੀ ਆ, ਮੇਰੀ ਇਹ ਜਿੰਦੜੀ ਹੈ ਇੱਕ ਦਿਨ ਤੂੰ ਨਿਰੰਕਾਰ ਦੇ ਪੇਸ਼ ਹੋਣਾ ਜਾ ਕੇ, ਇੱਕ ਦਿਨ ਤੇਰੇ ਕੋਲੋਂ ਇੱਕ ਇੱਕ ਸਵਾਸ ਬਾਰੇ ਪੁੱਛਿਆ ਜਾਣਾ ਹੈ, ਖਾਣਾ ਪੀਣਾ ਹੱਸਣਾ ਸੌਣਾ ਆ ਚਾਰ ਗੱਲਾਂ ਗਿਣਗੇ ਜੇ, ਖਾਣਾ ਪੀਣਾ ਹੱਸਣਾ ਸੌਣਾ, ਹੱਸਣਾ ਚੇਤੇ ਸੌਣਾ ਚੇਤੇ ਖਾਣਾ ਚੇਤੇ ਪੀਣਾ ਚੇਤੇ, ਮਗਰ ਇੱਕ ਗੱਲ ਭੁੱਲ ਗਈ ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਇੱਕ ਨਾ ਨੂੰ ਮਰਨਾ ਚੇਤੇ ਹੀ ਨਹੀਂ। ਉਹ ਕਹਿੰਦੇ ਨੇ ਪੋਤਰੇ ਪਾਲਣੇ ਨੇ, ਦੋਤਰੇ ਪਾਲਣੇ ਨੇ, ਪੜਦੋਤੜੇ ਪਾਲਣੇ ਨੇ, ਮੈਂ ਸੋਨੇ ਦੀ ਪੌੜੀ ਤੇ ਚੜਨਾ ਹੈ, ਪਤਾ ਨੀ ਸੋਨੇ ਦੀ ਤੇ ਚੜਨਾ ਕਿ ਕਾਤੇ ਚੜਨਾ ਹੀ, ਇਹ ਤੇ ਗੁਰੂ ਜਾਣਦਾ। ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ ਵੇਖ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਜੇ ਸੌ ਵਰਿਆਂ ਜੀਵਣਾ ਭਾਵੇਂ ਸੌ ਵਰੇ ਤੱਕ ਜੀ, ਮਗਰ ਇੱਕ ਗੱਲ ਚੇਤੇ ਰੱਖ ਲਈ ਕਿ ਭੀ ਤਨ ਹੋਸੀ। ਬਾਬਾ ਫਰੀਦ ਜੀ ਬਾਬਾ ਕਬੀਰ ਕਹਿੰਦੇ ਨੇ ਕਬੀਰ ਧੂਲ ਸਕੇਲ ਕੇ, ਧੂਲ ਧੂਲ ਦਾ ਮਤਲਬ ਮਿੱਟੀ, ਮਿੱਟੀ ਇਕੱਠੀ ਕਰਕੇ ਪੁਰੀਆ ਬਾਧੀ ਦੇ, ਇਹ ਪੁਰੀਆ ਬਾਧੀ ਦੇ ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ, ਖੇ ਇਹ ਚਾਰ ਦਿਨ ਦੀ ਪ੍ਰਾਹੁਣੀ ਅੰਤੇ ਨੇ ਖੇ ਨੇ ਮਿੱਟੀ ਦੇ ਮਿੱਟੀ ਹੋ ਜਾਣਾ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਵਾ ਜੇ ਸੌ ਵਰਿਆਂ ਜੀਵਣਾ, ਜੇ ਸੌ ਵਰੇ ਵੀ ਭਾਵੇਂ ਕੋਈ ਜੀਂਦਾ ਰਹੇ ਆਖਰ ਤੇ ਪਿਆਰੇ ਹੋਏ ਨੇ ਮਿੱਟੀ ਹੋ ਹੀ ਜਾਣਾ ਹੈ ਜੀ। ਬਾਰ ਕਹਿੰਦੇ ਨੇ ਦਰਵਾਜੇ ਨੂੰ, ਸਮਾਂ ਹੋ ਗਿਆ ਮੇਰਾ, ਕਹਿੰਦੇ ਨੇ ਦਰਵਾਜੇ ਦੇ ਕਿਸੇ ਦੇ ਬੂਹੇ ਅੱਗੇ ਜਾ ਕੇ, ਪਤਾ ਨੀ ਕਿੰਨੇ ਲੋਕੀ ਢੀਠ ਨੇ, ਗੁਰੂ ਨਾਨਕ ਪਾਤਸ਼ਾਹ ਦਾ ਘਰ ਛੱਡ ਕੇ ਜਦੋਂ ਨਾਮ ਮੰਗਣ ਜਾਂਦੇ ਨੇ ਅਗਲੇ ਵੀ ਇਹਨਾਂ ਨੂੰ ਪੁੱਛਦੇ ਵੀ ਤੁਹਾਡੇ ਤੇ ਘਰ ਹੀ ਸਾਰੀ ਦੁਨੀਆਂ ਨੂੰ ਨਾਮ ਦੇਣ ਦਾ ਖਜ਼ਾਨਾ, ਤੁਸੀਂ ਕਿੱਥੋਂ ਆ ਗਏ? ਮਗਰ ਬਾਬਾ ਫਰੀਦ ਕਹਿੰਦਾ ਵਾ ਕਿ ਜਿੱਦਣ ਕਿਸੇ ਦੇ ਪਰਾਏ ਦੇ ਬੂਹੇ ਅੱਗੇ ਜਾ ਕੇ ਬਹਿਣਾ ਪਏ, ਹੇ ਖੁਦਾ ਤੈਨੂੰ ਛੱਡ ਕੇ ਕਿਸੇ ਦੇ ਬੂਹੇ ਅੱਗੇ ਜਾਣਾ ਪਏ, ਬਾਹਰ ਪਰਾਇਆ ਬੈਸਣਾ ਸਾਈ, ਹੇ ਮੇਰੇ ਮਾਲਕ ਮੇਰੇ ਜੀਵਨ ਵਿਚ ਉਹ ਘੜੀ ਨਾ ਆਵੇ ਜਿੱਦਣ ਮੈਂ ਇਹ ਨਾ ਗਾਵਾਂ, ਜੇ ਤੂੰ ਤੁੱਠਾ ਕਿਰਪਾ ਨਦਾਨ ਨਾ ਦੂਜਾ ਵਖਾਲ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ, ਹੇ ਮੇਰੇ ਸਤਿਗੁਰੂ ਗਰੀਬ ਨਵਾਜ ਤੇਰੇ ਤੋਂ ਬਿਨਾਂ ਮੈਂ ਕਿਸੇ ਦੇ ਦਰ ਨਾ ਜਾਵਾਂ, ਮੈਂ ਗਾਇਆ ਕਰਾਂ ਸਗਲ ਦਵਾਰ ਕੋ ਛੱਡ ਕੇ ਗਏ ਤੁਹਾਰੋ ਦਵਾਰ, ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਸਤਿਗੁਰੂ ਗਰੀਬ ਨਵਾਜ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਪਰਾਏ ਦਰਵਾਜੇ ਅੱਗੇ ਜਾ ਕੇ ਬਹਿਣਾ ਸਾਈ, ਮੁਝੇ ਨਾ ਦੇ, ਹੇ ਮੇਰੇ ਮਾਲਕ ਮੈਨੂੰ ਇਹੋ ਜਿਹੀ ਹਾਲਤ ਨਾ ਦੇ ਕਿ ਮੈਨੂੰ ਤੇਰਾ ਘਰ ਛੱਡ ਕੇ ਕਿਸੇ ਦੇ ਦਰਵਾਜੇ ਅੱਗੇ ਜਾ ਕੇ ਬਹਿਣਾ ਪਏ। ਹਾਂਜੀ,
1: ਜੇ ਤੂੰ ਇਹ ਵੈ ਰੱਖਸੀ ਜੀਓ ਸਦੀ ਰਹੋਲੇ,
0: ਕਿੱਡੇ ਪਿਆਰ ਦਰਵੇਸ਼ੀ ਰੂਹ ਆ, ਕਿੰਨੀ ਰੱਬ ਦੇ ਰੱਬ ਵਿਚ ਰੰਗੀ ਰੂਹ ਆ, ਜੇ ਤੂੰ ਇਸ ਤਰ੍ਹਾਂ ਕਰਨਾ ਏ ਕਿ ਆਪਣੇ ਘਰੋਂ ਪੱਲਾ ਛੁਡਾ ਕੇ ਮੈਨੂੰ ਕਿਸੇ ਦੇ ਬੂਹੇ ਅੱਗੇ ਪਾਉਣਾ ਏ, ਤੇ ਫਿਰ ਸਤਿਗੁਰੂ ਜੀ ਉਹ ਸਰੀਰੋਂ ਲੈ, ਮੇਰੀ ਜਾਨ ਕੱਢ ਲਾ, ਮੈਨੂੰ ਜਿਉਂਦਾ ਹੀ ਨਾ ਰੱਖ, ਮਗਰ ਜੇ ਰੱਖਣਾ ਏ ਤੇ ਆਪਣੇ ਘਰ ਰੱਖ, ਦੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ, ਤੇ ਅੱਗੇ ਇਸ਼ਕ ਦੇ ਬਚਨ ਸੁਣੋ, ਤੁਮੇ ਛਾਡ, ਫਿਰ ਬੋਲੋ ਜੀ, ਤੁਮੇ ਛਾਡ ਕੋਈ, ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਉ, ਇਸ਼ਕ ਦੇ ਬਚਨ ਸੁਣੋ, ਰੱਬੀ ਰੰਗ ਵਿਚ ਰੱਤੀਆਂ ਹੋਈਆਂ ਰੂਹਾਂ ਕਿੰਨੀਆਂ ਪਾਏ ਗਹੇ, ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ, ਸ੍ਰੀ ਅਸਪਾਨ ਕਿਰਪਾ ਕਰ ਤੁਮਰੀ ਮੈਂ ਨਾ ਕਹਿਓ ਸਭ ਤੋਏ ਬਖਾਨੇ, ਰੱਬੀ ਰੰਗ ਵਿਚ ਰਤੇ ਕਹਿੰਦੇ ਨੇ, ਮੈਂ ਨਾ ਗਨੇ ਸੇ ਪ੍ਰਿਥਮ ਮਨਾਓ ਕਿਸ਼ਨ ਬਿਸ਼ਨ ਕਬਹੂ ਨਾ ਧਿਆਓ, ਇਹ ਤੇ ਰੱਬ ਦੇ ਰੰਗ ਵਿਚ ਰਤਿਆਂ ਦੀਆਂ ਗੱਲਾਂ ਨੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ, ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਜੀਵਨ ਵਿਚ ਇਹ ਘੜੀ ਆਉਣੀ ਆ ਕਿ ਮੈਂ ਗੁਰਦੁਆਰੇ ਆਉਣੋਂ ਹਟ ਕੇ ਨੂਰ ਮਹਿਲ ਵਾਲਿਆਂ ਦੇ ਕਿਸੇ ਸਮਾਗਮ ਵਿਚ ਜਾਵਾਂ, ਉਦੋਂ ਪਹਿਲੋਂ ਮੈਂ ਮਰ ਜਾਵਾਂ, ਉਹ ਤੋਂ ਪਹਿਲੋਂ ਮੇਰੀ ਮੌਤ ਹੋ ਜਾਏ ਕਿ ਮੈਂ ਤੇਰਾ ਘਰ ਛੱਡ ਕੇ ਕਿਤੇ ਹੋਰ ਜਾਂਦਾ ਮਰ ਗਿਆ, ਨਾ ਮੇਰੇ ਮਾਲਕ ਆਪਣੇ ਘਰ ਆਇਆਂ ਦੀ ਮੇਰੀ ਲਾਜ ਰੱਖ ਲਾ, ਸਗਲ ਦਵਾਰ ਕੋ ਛੱਡ ਕੇ ਗਏ ਤੁਹਾਰੋ ਦਵਾਰ, ਸਤਿਗੁਰੂ ਜੀ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦਵਾਰ, ਜਿਨ੍ਹਾਂ ਨਿਹੋਂ ਦੁਜਾਣੇ ਲੱਗਾ, ਬੋਲੋ ਜਿਨ੍ਹਾਂ ਨਿਹੋਂ, ਜਿਨ੍ਹਾਂ ਦਾ ਦੂਸਰੇ ਥਾਂ ਪਿਆਰ ਮਾਰ ਪਾਰ ਗਿਆ, ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ, ਤੇ ਉੱਥੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹੰਜੀ ਕਾਂਡੀਆ, ਮੈਂ ਭੁੱਲ ਜਾਵਾਂ ਮੈਂ ਚੁੱਕ ਜਾਵਾਂ ਮਗਰ ਫਿਰ ਵੀ ਮਰੀ ਹੋਈ ਨੂੰ ਆਖਣ ਗੁਰੂ ਦਾ ਸਿੱਖ ਮਰ ਗਿਆ ਏ, ਇਹ ਹਾਲਤ ਹੋਵੇ, ਭਾਵੇਂ ਮੈਂ ਕਿੰਨਾ ਭੁੱਲਿਆ ਹੋਵਾਂ, ਭਾਵੇਂ ਮੈਂ ਕਿੰਨਾ ਦਰ ਤੋਂ ਤੇਰੇ ਤੋਂ ਅਜੇ ਦੂਰ ਹੋਵਾਂ, ਮਗਰ ਮੇਰੇ ਤੋਂ ਇਹ ਲੇਬਲ ਨਾ ਲੱਥੇ ਕਿ ਇਹ ਗੁਰੂ ਦਾ ਸਿੱਖ ਸੀ। ਜੇ ਭੁੱਲੀ ਜੇ ਝੁੱਕੀ ਸਾਈ ਭੀ ਤਹੰਜੀ ਕਾਂਡੀਆ, ਜਿੰਨਾ ਨਿਉ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਡੀਆ, ਹੇ ਮੇਰੇ ਸਤਿਗੁਰੂ ਮੇਰਾ ਪਿਆਰ ਹੋਰ ਕਿਤੇ ਨਾ ਪਵੇ। ਮੇਰੇ ਬਾਬਾ ਜੀ ਇੱਥੇ ਬਚਨਾ ਚ ਕਹਿੰਦੇ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰ ਹੋ ਲੈ, ਜੇ ਤੂੰ ਇਸ ਤਰ੍ਹਾਂ ਮੈਨੂੰ ਰੱਖਣਾ ਤੇ ਮੇਰੀ ਜਿੰਦ ਕੱਢ ਲਾ, ਮੇਰੀ ਜਾਨ ਕੱਢ ਲਾ, ਮਗਰ ਆਪਣੇ ਘਰੋਂ ਹੁਣ ਗਾਹ ਨਾ ਕਿਸੇ ਤੋੜੀ, ਬੋੜੇ ਜਨਮਾਂ ਤੋਂ ਵਿਛੜ ਕੇ ਹੁਣ ਮੈਨੂੰ ਸਤਿਗੁਰੂ ਤੇਰਾ ਘਰ ਲੱਭ ਗਿਆ ਵਾ, ਇਥੋਂ ਨਹੀਂ ਹੁਣ ਖੜਗ ਕੇ ਤੇ ਮੈਂ ਸ਼ਰਨ ਤੁਹਾਰੀ, ਆਪ ਹਾਥ ਦੇ ਲਿਓ ਅਭਾਰੀ, ਹੁਣ ਸਰਬ ਠੌਰ ਮੈਂ ਹੋ ਸਹਾਈ, ਪਿਤਾ ਜੀ ਤੁਸੀਂ ਦੁਸ਼ਟ ਦੋਖ ਤੇ ਲਿਓ ਬਚਾਈ, ਸਤਿਗੁਰੂ ਕਿਰਪਾ ਕਰੇ ਰਹਿਮਤ ਕਰੇ ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ 29 ਤਰੀਕ ਨੂੰ, ਕੱਲ ਦਾ ਇੱਕ ਦੀਵਾਨ ਰਾਤ ਦਾ ਬਾਕੀ ਰਹਿ ਗਿਆ, 15 ਦਿਨਾਂ ਦਾ ਪਤਾ ਹੀ ਨਹੀਂ ਲੱਗਾ ਗੁਰਸਿੱਖੋ ਕਦੋਂ ਬੀਤ ਗਏ ਨੇ। ਮੇਰਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਪਿਆਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਕੇ ਬਹਿਣਾ ਆਪਣਾ ਬਣਾਈ ਰੱਖੇ। ਅੰਮ੍ਰਿਤ ਛਕਣ ਲਈ ਆਪ ਜੀ ਸਰਬੱਤ ਮਾਈ ਭਾਈ ਦੇ ਚਰਨਾਂ ਵਿਚ ਬੇਨਤੀ, ਆਪਣੀਆਂ ਬੱਚਿਆਂ ਨੂੰ ਤਿਆਰ ਕਰੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਾਓ, ਆਪਾਂ ਸਾਰੇ ਰਲ ਮਿਲ ਕੇ ਅੰਮ੍ਰਿਤ ਸੰਚਾਰ ਵਿਚ ਹਿੱਸਾ ਲੈ ਕੇ ਐਤਵਾਰ ਦੇ ਦੁਪਹਿਰ ਦੇ ਦੀਵਾਨ ਵਿਚ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਦੇ ਸਕੀਏ, ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ, ਜਿਹੜੇ ਸਤਿਗੁਰੂ ਦੇ ਉਦਨ ਦੇਦਾਰ ਕਰਨਗੇ, ਭੁੱਲਣਾ ਚਿਤਾਰਨੀ ਅਸੀਸ ਦੇਣੀ, ਸਤਿਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਉਦਮ ਬਖਸ਼ੇ, ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵਨ ਗੁਰਪਦ ਸਾਧ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ
0: ਕਰੋ ਕਿਰਪਾ ਸਾਰੇ ਆਖੋ ਆਦ ਸਚ ਜੁਗਾਦ
2: ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ
0: ਜੁੜ ਕੇ ਆਖੋ ਜੀ ਆਦ ਸਚ ਜੁਗਾਦ
2: ਸਚ ਹੈ ਭੀ ਸਚ ਨਾਨਕ ਹੋਸੀ ਭੀ

ਜਿਉਂ ਬੁਲਾਵਹੋ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵਹੋ ਜਿਉਂ ਬੁਲਾਵਹੋ।

ਨੇ ਨਾਨਕ ਦਾਸ ਸਦਾ ਕੁਰਬਾਨੀ ਅਨ ਝੰਜ ਗਾਤ ਅਨ ਰੰਜ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ
1: ਨਾਨਕ, ਧੰਨ ਗੁਰੂ ਨਾਨਕ, ਗੁਰੂ ਨਾਨਕ, ਧੰਨ ਗੁਰੂ ਨਾਨਕ,
0: ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
0: ਸਿੱਧ ਕਹਿੰਦੇ ਨੇ ਅਸੀਂ ਸਾਰੀ ਮੰਡਲੀ ਨੇ ਤੁਹਾਨੂੰ ਧੰਨ ਕਿਹਾ, ਹਰਿਦੁਆਰ ਦੇ ਪਾਂਡਿਆਂ ਨੇ ਤੁਹਾਨੂੰ ਧੰਨ ਕਿਹਾ, ਜਗਨਨਾਥਪੁਰੀ ਵਾਲਿਆਂ ਤੁਹਾਨੂੰ ਧੰਨ ਕਿਹਾ, ਮੁਲਤਾਨ ਦੇ ਪੀਰ ਤੇਰੇ ਚਰਨਾਂ ਤੇ ਡਿੱਗ ਪਏ, ਮੱਕੇ ਮਦੀਨੇ ਵਾਲੇ ਗੜ੍ਹ ਬਗਦਾਦ ਵਾਲੇ ਤੇਰੇ ਚਰਨਾਂ ਤੇ ਡਿੱਗ ਪਏ। ਆਖਰ ਰਾਜ ਕੀ? ਧਿਆਨ ਦਿਓ ਜਰਾ, ਆਖਰ ਰਾਜ ਕੀ, ਸ਼ਕਤੀ ਕੀ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਸਿੱਧੋ ਖੋਜਤ ਖੋਜਤ ਅੰਮ੍ਰਿਤ ਪੀਆ, ਬੋਲੋ ਖੋਜਤ ਖੋਜਤ ਲੱਭਦਿਆਂ ਲੱਭਦਿਆਂ ਉਹ ਚੀਜ਼ ਲੱਭ ਗਈ ਜਿਹਦੇ ਨਾਲ ਫਿਰ ਸਾਰੇ ਮਸਲੇ ਹੱਲ ਹੋ ਜਾਂਦੇ ਨੇ। ਖੋਜਤ ਖੋਜਤ ਅੰਮ੍ਰਿਤ ਪੀਆ, ਅੰਮ੍ਰਿਤ ਪੀਤਾ ਮੈਂ ਜਿਹਦੇ ਕਰਕੇ ਜੈ ਜੈਕਾਰਾਂ ਹੋ ਗਈਆਂ, ਜਿਹਦੇ ਕਰਕੇ ਜੈ ਜੈਕਾਰ ਹੋ ਗਈ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਮਨ ਤਨ ਵਿੱਚ ਪਰਮੇਸ਼ਵਰ ਵਸ ਗਿਆ। ਤੇ ਫਿਰ ਸਿੱਧਾਂ ਨੇ ਅਗਲਾ ਸਵਾਲ ਕੀਤਾ, ਇਹ ਜਿਹੜਾ ਅੰਮ੍ਰਿਤ ਆ ਬੜਾ ਕੀਮਤੀ ਆ? ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਬਹੁਤ ਕੀਮਤੀ ਆ। ਆਖਿਆ ਫਿਰ ਦਿੱਤਾ ਕੀ, ਕੀਮਤ ਕੀ ਦਿੱਤੀ ਜੇ? ਤੇ ਬੜੇ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਨੇ ਜੋ ਉੱਥੇ ਬੋਲੇ, ਬੜੇ ਪਿਆਰ ਦੇ ਬਚਨ ਨੇ, ਕਹਿੰਦੇ ਖਿਮਾ ਗਈ ਮਨ ਸਤਿਗੁਰ ਦੀ ਆ, ਅੰਮ੍ਰਿਤ ਨਹੀਂ ਉਹ ਤਰ੍ਹਾਂ ਮਿਲਦਾ ਜਿੰਨਾ ਚਿਰ ਮਨ ਨਹੀਂ ਆਪਣੇ ਗੁਰੂ ਦੇ ਅੱਗੇ ਅਰਪਣ ਕਰਨਾ ਪੈਂਦਾ, ਜਿੰਨਾ ਚਿਰ ਮਨ ਨਹੀਂ ਜੀਵ ਆਤਮਾ ਵੇਚ ਦਿੰਦਾ। ਆ ਲੋਕੀ ਬਹੁਤੇ ਕਹਿੰਦੇ ਮੇਰਾ ਮਨ ਨਹੀਂ ਕਰਦਾ, ਮੇਰਾ ਮਨ ਨਹੀਂ ਮੰਨਿਆ, ਮੇਰੇ ਮਨ ਦੀ ਅਜੇ ਪਰਪਕਤਾ ਨਹੀਂ ਹੋਈ। ਗੁਰਮੁਖ ਪਿਆਰੇ ਹੋਏ ਤੇ ਰੋਗੀ ਹੋਏ ਨੂੰ, ਇਹਨੂੰ ਕੋੜੇ ਹੋਏ ਨੂੰ, ਇਹਨੂੰ ਵਿਗੜੇ ਹੋਏ ਨੂੰ, ਮਨ ਵਿੱਚ

ਛੇ ਜੁੜ ਕੇ ਜੁੜ ਕੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਸੌਦਾ ਕਰ ਲਿਆ ਪਰਮੇਸ਼ਵਰ ਦੇ ਨਾਲ, ਉਸ ਵਾਹਿਗੁਰੂ ਪਰਮੇਸ਼ਵਰ ਨੂੰ ਆਪਣਾ ਮਨ ਵੇਚ ਦਿੱਤਾ ਏ ਤੇ ਆਖਿਆ ਜੀ ਦਿੱਤਾ ਏ ਤੇ ਕੁਝ ਲਈਦਾ ਵੀ ਆ, ਕੋਈ ਚੀਜ਼ ਦਈਏ ਤੇ ਉਹਦੇ ਬਰਾਬਰ ਲਈਦੀ। ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂ ਸਿੱਧੂ ਮੈਂ ਲਿਆ ਏ, ਕਹਿੰਦੇ ਕੀ ਲਿਆ ਏ, ਕਹਿੰਦੇ ਮਨ ਦਿੱਤਾ ਵਾ ਤੇ ਖਿਮਾ ਲੈ ਲਈ, ਖਿਮਾ ਨਿਮਰਤਾ ਲੈ ਲਈ ਉਹਦੇ ਕੋਲੋਂ, ਨੀਵਾਂ ਪੰਨ ਲੈ ਲਿਆ ਉਹਦੇ ਕੋਲੋਂ, ਨਿਮਰਤਾ ਲੈ ਲਈ, ਝੋਲੀਆਂ ਭਰ ਲਈਆਂ ਮਨ ਦੇ ਕੇ। ਅੱਜ ਜਦੋਂ ਮੈਂ ਕਈ ਵਾਰ ਪੜ੍ਹਦੇ ਹਾਂ ਨਾ, ਤੁਸੀਂ ਵੀ ਪੜ੍ਹਦੇ ਤੇ ਮੈਂ ਵੀ ਪੜ੍ਹਦਾ, ਸਿੱਖਾਂ ਦਾ ਰੋਜ਼ ਪੜ੍ਹਦੇ ਹੋ, ਮਨ ਨੀਵਾਂ ਤੇ ਮਤ ਉੱਚੀ। ਇਤਰਾ ਹੋ ਗਿਆ ਜੀ, ਉਲਟੀ ਗੱਲ ਚੱਲ ਗਈ ਹੁਣ, ਮਨ ਹੁਣ ਉੱਚਾ ਹੋ ਗਿਆ ਤੇ ਮਤ ਇਤਰਾ ਨਹੀਂ ਲੱਗਦਾ। ਧਿਆਨ ਦਿਓ ਆਪਣੇ ਅੰਦਰ, ਝਾਤੀ ਮਾਰ ਕੇ ਵੇਖੋ, ਮਨ ਕਰਕੇ ਤੇ ਅਸੀਂ ਕੋਠੇ ਤੇ ਚੜੇ ਹਾਂ, ਮਨ ਕਰਕੇ ਤੇ ਸਾਡੇ ਵਰਗਾ ਹੈ ਹੀ ਕੋਈ ਨੀ। ਮਨ ਦੇ ਵਿੱਚ ਤੇ ਜਿਹਨੂੰ ਵੀ ਵੇਖਦੇ ਕਹਿੰਦੇ ਉਹ ਛੱਡ ਇਹਦੇ ਵਰਗਾ, ਮੈਂ ਇਹਦੇ ਨਾਲ ਚੰਗਾ। ਮਨ ਦੇ ਵਿੱਚ ਮਨ ਕਰਕੇ ਆਪਾਂ ਰੋਜ਼ ਕਹਿੰਦੇ ਅਰਦਾਸ ਵਿੱਚ ਕਿ ਹੇ ਸਤਿਗੁਰੂ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ ਹੋਵੇ। ਮਗਰ ਕਿਤਨਾ ਦੀ ਇਹ ਗੱਲ ਹੋ ਗਈ ਸਾਡੇ ਨਾਲ ਵਾਪਰ ਗਈ, ਅਸੀਂ ਮਨ ਕਰਕੇ ਹੰਕਾਰੀ ਬਣ ਗਏ, ਮਤ ਕਰਕੇ ਨੀਵੇਂ ਹੋ ਗਏ। ਮਤ ਇੰਨੀ ਨੀਵੀਂ ਹੋ ਗਈ ਆ, ਭਰਾ ਨੂੰ ਭਰਾ ਵੇਖ ਕੇ ਰਾਜੀ ਨਹੀਂ। ਸਿੱਖ ਸਿੱਖ ਦਾ ਕੀ ਆ, ਬੋਲੋ ਜੀ ਕੀ ਆ? ਜੇ ਗੁਰੂ ਗੋਬਿੰਦ ਸਿੰਘ ਸਾਡਾ ਪਿਓ ਆ ਤੇ ਸਿੱਖ ਦਾ ਸਿੱਖ ਕੀ ਲੱਗਦਾ? ਇਹਦੇ ਨਾਲੋਂ ਦੂਸਰੇ ਭਰਾ ਤੇ ਕਦੀ ਧੋਖਾ ਦੇ ਦੇਣਗੇ? ਦੂਸਰੇ ਭਰਾ ਨੂੰ ਤੇ ਅਸੀਂ ਮੰਨਿਆ ਹੈ ਨਾ ਕਿ ਇਹ ਮੇਰਾ ਭਰਾ ਹੈ, ਮਨ ਕਰਕੇ ਮੰਨਿਆ ਨਾ। ਇਹ ਤੇ ਗੁਰੂ ਨੇ ਮੋਹਰ ਕਲਾ ਕੇ ਦਿੱਤਾ ਕਿ ਇੱਕ ਪਿਤਾ ਤੇ ਤੂੰ ਮੇਰਾ ਗੁਰ ਹਾਈ, ਇੱਕ ਪਿਓ ਦੀ ਔਲਾਦ ਆ, ਜਿੰਨੇ ਜਿੰਨੇ ਵਾਟੇ ਚੋਂ ਅੰਮ੍ਰਿਤ ਪੀਤਾ ਵਾ। ਕਮਾਲ ਦੀ ਗੱਲ ਆ, ਉਹਦੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਮਾਤਾ ਸਾਹਿਬ ਕੋਰਿਆ, ਉਸੇ ਪਿਓ ਦਾ ਪੁੱਤ, ਉਸੇ ਮਾਂ ਦਾ ਪੁੱਤ, ਇੱਕ ਦੂਸਰੇ ਦਾ ਵੈਰੀ ਬਣਿਆ। ਕਦੀ ਰਹਿਤ ਮਰਜ਼ਾਦਾ ਪੜ ਕੇ ਵੇਖੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬਾਹਰ ਨਾ ਚਲਿਆ ਜਾਵਾਂ, ਇਸ਼ਾਰੇ ਮਾਤਰ ਆਪ ਜੀ ਨੂੰ ਕਹੂੰਗਾ, ਜੋ ਸਿੱਖ ਸਿੱਖ ਦੀ ਚੁਗਲੀ ਕਰੇ, ਬੋਲੋ ਜੋ ਸਿੱਖ ਸਿੱਖ ਦੀ, ਸੋ ਤਨਖਾਈਆ, ਸੋ ਤਨਖਾਈਏ ਦਾ ਮਤਲਬ ਹੁੰਦਾ ਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਜਿਸ ਤਰ੍ਹਾਂ ਗੁਰਮੁਖ ਪਿਆਰੇ ਚੌਰ ਕਰ ਰਹੇ ਨੇ, ਤਨਖਾਈਏ ਨੂੰ ਕੋਈ ਹੱਕ ਨਹੀਂ ਗੁਰੂ ਦੀ ਹਜੂਰੀ ਚ ਚੌਰ ਕਰੇ। ਧਿਆਨ ਦਿਓ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰੇ, ਜਿਹੜਾ ਸਿੱਖ ਸਿੱਖ ਦੀ ਚੁਗਲੀ ਕਰਕੇ ਕਾਜ ਵਿਗਾੜੇ, ਉਹ ਕੜਾਹ ਪ੍ਰਸ਼ਾਦ ਨਹੀਂ ਵਿਗਾ ਸਕਦਾ, ਪ੍ਰਚਾਰ ਸਕਦਾ, ਉਹ ਤਨਖਾਈ ਹੈ। ਜਿਹੜਾ ਸਿੱਖ ਸਿੱਖ ਦੇ ਦਾੜੇ ਵਿੱਚ ਹੱਥ ਪਾਵੇ, ਸੋ ਤਨਖਾਈ ਹੈ। ਜਿਹੜਾ ਸਿੱਖ ਸਿੱਖ ਦਾ ਮੂੰਹ ਖੜਾਵੇ, ਸੋ ਤਨਖਾਈ ਹੈ। ਮਗਰ ਆਪਾਂ ਆਪਣੇ ਸ਼ੀਸ਼ੇ ਵਿੱਚ ਕਿਤੇ ਝਾਤ ਕੇ ਵੇਖੀਏ, ਫਿਰ ਅਸੀਂ ਸਾਰੇ ਹੀ ਤਨਖਾਈਏ। ਇਤਨਾ ਲੱਗਦਾ ਵਾ ਹੇ ਮੇਰੇ ਸਤਿਗੁਰੂ, ਕਦੀ ਕਹਿਣਾ ਪਊਗਾ ਹੱਥ ਜੁੜ ਕੇ, ਹਮ ਬਾਰਕ ਮੁਗਦ ਆਣ, ਹਮ ਬਾਰਕ

ਤੋਂ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਇਹਨਾਂ ਦੇ ਅੰਦਰਲਾ ਕੋਟ ਠੀਕ ਕਰੋ ਇਹ ਜਿਤਨਾ ਬਾਹਰੋਂ ਸੋਹਣੇ ਲੱਗਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਅੰਦਰੋਂ ਵੀ ਸੋਹਣੇ ਬਣਾਓ ਇਹਨਾਂ ਨੂੰ ਹੇ ਮੇਰੇ ਮਾਲਕ ਇਹਨਾਂ ਦਾ ਇਲਾਜ ਕਰੋ ਮੇਰਾ ਵੈਦ ਗੁਰੂ ਗੋਬਿੰਦਾ ਹੇ ਮੇਰੇ ਮਾਲਕ ਵੈਦ ਬਣ ਕੇ ਇਹਨਾਂ ਦੇ ਅੰਦਰਲੇ ਕੋਟ ਨੂੰ ਠੀਕ ਕਰੋ ਪੰਥ ਨੂੰ ਇੱਕ ਦੂਸਰੇ ਨਾਲ ਪਿਆਰ ਕਰਾਓ ਇਹ ਤੇ ਸਾਰੇ ਸੰਸਾਰ ਨੂੰ ਗਲ ਵਿਚ ਲੱਕੜੀ ਲੈ ਕੇ ਇਹਨਾਂ ਕਹਿਣਾ ਸੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਤੁਸੀਂ ਤੇ ਅੰਮ੍ਰਿਤ ਛਕਾ ਕੇ ਭਾਈ ਘਨੱਈਏ ਜੀ ਦੇ ਵਰਗੇ ਪਿਆਰਿਆਂ ਨੂੰ ਕਿਹਾ ਸੀ ਤੂੰ ਪਾਸ ਹੋ ਗਿਆ ਏ ਤੈਨੂੰ ਕੋਈ ਬਗਾਨਾ ਨਹੀਂ ਦਿਸਦਾ ਹੇ ਸਤਿਗੁਰੂ ਅਸੀਂ ਇੱਕ ਸੰਗਤ ਵਿਚ ਬਹਿ ਕੇ ਇੱਕ ਥਾਲ ਦਾ ਕੜਾਹ ਪ੍ਰਸ਼ਾਦ ਛਕਣ ਵਾਲੇ ਇੱਕ ਲੰਗਰ ਦੇ ਵਿਚ ਪੰਗਤ ਵਿਚ ਬਹਿ ਕੇ ਲੰਗਰ ਛਕਣ ਵਾਲੇ ਅਸੀਂ ਮਨ ਕਰਕੇ ਇੱਕ ਦੂਸਰੇ ਤੋਂ ਬੜੇ ਦੂਰ ਹੋ ਗਈ ਸਤਿਗੁਰੂ ਤਰਸ ਖਾ ਸਾਡੇ ਦੇ ਉੱਤੇ ਮੇਰੇ ਸਤਿਗੁਰੂ ਕਹਿਣ ਲੱਗੇ ਮੈਂ ਖਿਮਾ ਲੈ ਲਈ ਆ ਤੇ ਮਨ ਪਰਮੇਸ਼ਵਰ ਦੇ ਚਰਨਾਂ ਵਿਚ ਵੇਚ ਦਿੱਤਾ ਸਿੱਧੋ ਜਿੱਦਣ ਤੋਂ ਮੈਂ ਖਿਮਾ ਲੈ ਲਈ ਆ ਪਰਮੇਸ਼ਵਰ ਕੋਲੋਂ ਜਿੱਦਣ ਤੋਂ ਮੈਂ ਨੀਵਾਂ ਪਨ ਲੈ ਲਿਆ ਪਰਮੇਸ਼ਵਰ ਕੋਲੋਂ ਤੇ ਮਨ ਜਿਹੜਾ ਖਰਾਬ ਕਰਦਾ ਸੀ ਇਹ ਵੇਚ ਦਿੱਤਾ ਸਤਿਗੁਰੂ ਅੱਗੇ ਉਦਣ ਤੋਂ ਖਰਾ ਖਰਾ ਆਖੇ ਸਭ ਕੋਏ ਬੋਲੋ ਖਰਾ ਖਰਾ ਫੇਰ ਬੋਲੋ ਜੀ ਖਰਾ ਖਰਾ ਆਖੇ ਇੱਕ ਦੋ ਸ਼ਬਦ ਹੁੰਦੇ ਨੇ ਇੱਕ ਖੋਟਾ ਤੇ ਇੱਕ ਖਰਾ ਜਿਹਦੇ ਮਨ ਵਿਚ ਕੋੜ ਹੋਵੇ ਆਪਾਂ ਕਹਿੰਦੇ ਮਨ ਦਾ ਔਗਣਿਆਰੀ ਕੰਤ ਨਾ ਭਾਵੇ ਮਨ ਕੀ ਖੋਟੀ ਖੋਟ ਕਮਾਵੇ ਮਨ ਦਾ ਖੋਟਾ ਬੰਦਾ ਖੋਟ ਕਮਾਉਂਦਾ ਇੱਥੇ ਗੱਲਾਂ ਕੁਝ ਹੋਰ ਕਰਦਾ ਉੱਥੇ ਕੁਝ ਹੋਰ ਕਰਦਾ ਉਹ ਪਿਆਰਿਓ ਕਿੱਥੇ ਤੁਰ ਜਾਓਗੇ ਕਿੱਥੇ ਜਾਓਗੇ ਕਿਹੜੇ ਸਾਹਿਬ ਦੇ ਅੱਗੇ ਉਹ ਸਾਹਿਬ ਦੇ ਅੱਗੇ ਜਾਓਗੇ ਜਿਹੜਾ ਸਾਹਿਬ ਸਤਿਗੁਰ ਅੰਦਰੋਂ ਨਿਰਵੈਰ ਹੈ ਸਤਿਗੁਰ ਉਸ ਗੁਰੂ ਦੇ ਸਾਹਮਣੇ ਪੇਸ਼ ਹੋਣਾ ਜਾ ਕੇ ਜਿਹੜਾ ਅੰਦਰੋਂ ਨਿਰਵੈਰ ਆ ਉਸ ਗੁਰੂ ਦੇ ਸਾਹਮਣੇ ਇੱਕ ਦਿਨ ਜਾ ਕੇ ਪੇਸ਼ ਹੋਣਾ ਹੈ ਸਤਿਗੁਰੂ ਸਭਨਾ ਦਾ ਭਲਾ ਮਨਾਏਦਾ ਬੋਲੋ ਸਤਿਗੁਰੂ ਉਸ ਗੁਰੂ ਦੀ ਸ਼ਰਨ ਵਿਚ ਜਾਣਾ ਹੈ ਉਸ ਗੁਰੂ ਦੇ ਸਾਹਮਣੇ ਜਾਣਾ ਹੈ ਕਿਹੜਾ ਮੂੰਹ ਲੈ ਕੇ ਜਾਓਗੇ ਕਿਹੜਾ ਕੋਟ ਜਾ ਕੇ ਵਿਖਾਓਗੇ ਮਾਲਕ ਨੂੰ ਆਪਣੇ ਅੰਦਰ ਨੂੰ ਸ਼ੁੱਧ ਕਰੋ ਤਰਲਾ ਪਾਓ ਇੱਕ ਵਾਰ ਨੱਕ ਰਗੜੋ ਆਣ ਕੇ ਗੁਰੂ ਦੇ ਅੱਗੇ ਇਹ ਮੇਰੇ ਸਤਿਗੁਰੂ ਮੇਰੇ ਅੰਦਰ ਦੀ ਬਿਮਾਰੀ ਠੀਕ ਕਰੋ ਮੇਰੇ ਸਾਹਿਬ ਕਹਿੰਦੇ ਜਿੱਦਣ ਤੋਂ ਮੈਂ ਮਨ ਗੁਰੂ ਨੂੰ ਦੇ ਕੇ ਖਿਮਾ ਉਹਦੇ ਕੋਲੋਂ ਲੈ ਲਈ ਆ ਉਦਣ ਤੋਂ ਖਰਾ ਖਰਾ ਆਖੇ ਸਭ ਕੋਈ ਜੇ ਮੱਕੇ ਗਿਆ ਵਾ ਤੇ ਅੰਦਰੋਂ ਬਾਹਰੋਂ ਇੱਕ ਸਾਂ ਉਹ ਅੱਖਾਂ ਵਾਲਿਆਂ ਨੂੰ ਨਜ਼ਰ ਆ ਗਿਆ ਉਹਨਾਂ ਕਿਹਾ ਖਰਾ ਆ ਗਿਆ ਖਰਾ ਆ ਗਿਆ ਉਹ ਪੈਰੀ ਪੈ ਗਏ ਜਿਨ੍ਹਾਂ ਨੂੰ ਖਰਾ ਗਿਆਨ ਸੁਣਾਇਆ ਮੱਕੇ ਮਦੀਨੇ ਵਾਲਿਆਂ ਨੂੰ ਸੁਣਾਇਆ ਮੱਕੇ ਮਦੀਨੇ ਵਾਲੇ ਕਾਜੀ ਪੈਰਾਂ ਤੇ ਡਿੱਗ ਪਏ ਗੜ ਬਗਦਾਦ ਵਾਲਿਆਂ ਨੂੰ ਸੁਣਾਇਆ ਗੜ ਬਗਦਾਦ ਨੀਵਾਂ ਹੋ ਗਿਆ ਮੁਲਤਾਨ ਵਿੱਚ ਗਿਆ ਮੁਲਤਾਨ ਵਾਲੇ ਪੈਰੀ ਪੈ ਗਏ ਕਿਉਂਕਿ ਮਨ ਦੇ ਦਿੱਤਾ ਸੀ ਤੇ ਖਿਮਾ ਗੁਰੂ ਕੋਲੋਂ ਲੈ ਕੇ ਖਰਾ ਹੋ ਗਿਆ ਸਾ ਖਰਾ ਨਾਨਕ ਪਾਰਖ ਆਪ ਬੋਲੋ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਮੇਰੇ ਸਤਿਗੁਰੂ ਦੇ ਚਰਨਾਂ ਚ ਬੇਨਤੀ ਕਰੋ ਮੇਰੇ ਸਾਹਿਬ ਕਹਿੰਦੇ ਨੇ ਸਿੱਧੋ ਇਹ ਸਾਰੀ ਕਰਾਮਾਤ ਅੰਮ੍ਰਿਤ ਦੀ ਬਣੀ ਇਹ ਅੰਮ੍ਰਿਤ ਕਰਕੇ ਮੇਰਾ ਮਨ ਇੰਨਾ ਸ਼ੁੱਧ ਹੋ ਗਿਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪਿਅੰਤ ਮੂਏ ਨਹੀਂ ਜਾਣਿਆ ਖਾਂਦਿਆਂ ਪੀਂਦਿਆਂ ਜਿਹਨਾਂ ਚਿਰ ਮੂੰਹ ਦੇ ਸਵਾਦ ਲਾਏ ਸੀ ਉਹਨਾਂ ਚਿਰ ਤੇ ਮਰਨ ਦਾ ਹੀ ਨਾ ਪਤਾ ਲੱਗਾ ਉਹਨਾਂ ਚਿਰ ਤੇ ਮਰਨ ਦੀ ਜਾਚ ਹੀ ਨਾ ਆਈ ਆ ਸਾਰੀ ਦੁਨੀਆਂ ਮਰਤਾ ਮਰਤਾ ਜਗ ਮੂਆ ਬੋਲੋ ਮਰਤਾ ਮਰਤਾ ਤੇ ਮਰ ਵੀ ਨਾ ਜਾਣਿਆ ਆ ਸਵੇਰੇ ਆਉਣਾ ਜਿਨ੍ਹਾਂ ਨੂੰ ਮਰਨਾ ਆ ਗਿਆ ਆਖੋ ਸਤਨਾਮ ਸ੍ਰੀ ਇਸ ਮਰਨ ਦੀ ਗੱਲ ਮੇਰਾ ਬਾਪੂ ਕਹਿੰਦਾ ਜੇ ਪਹਿਲਾਂ ਮਰਨ ਪਹਿਲਾਂ ਹੀ ਮਰਨ ਕਬੂਲ ਪਹਿਲਾਂ ਹੀ ਕਬੂਲ ਕਰ ਗੁਰੂ ਦੇ ਅੱਗੇ ਆਣ ਕੇ ਮੈਂ ਮਰਨ ਲਈ ਤਿਆਰ ਆ ਮੈਂ ਦੁਨੀਆਂ ਦੀਆਂ ਖਾਸ਼ਾਂ ਮੈਂ ਦੁਨੀਆਂ ਦੇ ਫੈਸ਼ਨ ਮੈਂ ਦੁਨੀਆਂ ਦੇ ਰੰਗ ਰਾਜ ਇਹਨਾਂ ਦੇ ਵਿੱਚ ਰਹਿ ਕੇ ਇਹਨਾਂ ਤੋਂ ਉਪਰਾਮ ਹੋ ਕੇ ਤੇਰੇ ਚਰਨਾਂ ਦਾ ਆਨੰਦ ਲੈਣਾ ਚਾਹੁੰਦਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਜੀਵਨ ਦੀ ਆਸ ਛੱਡ ਕੇ ਫਿਰ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਇਤਨਾ ਬਾਹਾਂ ਕਰਕੇ ਬੈਠਾ ਜੇ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਇੱਕ ਵਾਰ ਆਪਣਾ ਮਨ ਮਾਰ ਕੇ ਆ ਤੋ

ਦਿੱਲੇ ਚੌਧਰੀ ਨੂੰ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਬੜੇ ਭਾਗ ਲਾਏ, ਕਈ ਚਿਰ ਮੇਰੇ ਗਰੀਬ ਨਵਾਜ ਡੱਲੇ ਚੌਧਰੀ ਦੇ ਘਰ ਰਹੇ। ਮਗਰ ਜਿੱਦਣ ਜਾਣ ਲੱਗੀ ਸੱਚੀ ਸਰਕਾਰ ਸੱਚਖੰਡ ਹਜ਼ੂਰ ਸਾਹਿਬ ਨੂੰ, ਤੇ ਆਖਿਆ ਡੱਲਿਆ ਹੁਣ ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ, ਮੇਰੇ ਸਾਹਿਬ ਨੇ ਆਗਿਆ ਕਰ ਦਿੱਤੀ ਆ, ਹੁਣ ਅਸੀਂ ਦਮਦਮਾ ਸਾਹਿਬ ਤੋਂ ਅੱਗੇ ਨੂੰ ਚਾਲੇ ਪਾਉਣੇ ਨੇ, ਕੁਝ ਮੰਗ ਲਾ, ਧਿਆਨ ਦੇਣਾ ਏ। ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਦੀ ਮਿਲਣ ਤੇ ਤੁਹਾਨੂੰ ਆਖਣ ਕੁਝ ਮੰਗ ਲਾ ਤੇ ਕੀ ਮੰਗੋਗੇ, ਸਟੋਰ ਦੇ ਦੋ ਇੱਕ ਹੋਰ, ਇੱਥੇ ਕੀ ਖਲੋ ਗਿਆ।

0: ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਲਾਂ, ਜਿਹੜਾ ਜੀਵਨ ਤੁਰਿਆ ਤੁਰਿਆ ਜਾਂਦਾ ਕਿਤੇ ਵੀ ਖਲੋ ਗਿਆ ਨਾ, ਪਾਣੀ ਤੁਰਿਆ ਤੁਰਿਆ ਜਾਂਦਾ ਜਿਹੜਾ ਹੁੰਦਾ ਹੈ, ਮਹਾਂਪੁਰਸ਼ ਕਹਿੰਦੇ ਤੁਰਿਆ ਜਾਂਦਾ ਪਾਣੀ ਪਵਿੱਤਰ ਹੁੰਦਾ ਹੈ। ਆਖੋ ਸਤਨਾਮ ਸ੍ਰੀ, ਕਿਉਂਕਿ ਉਹ ਤੁਰਿਆ ਜਾ ਰਿਹਾ, ਤੁਰਿਆ ਜਾਂਦਾ ਪਾਣੀ ਛਾਣਿਆ ਜਾਂਦਾ ਹੈ, ਪਵਿੱਤਰ ਹੁੰਦਾ ਹੈ। ਮਗਰ ਇੱਕ ਥਾਂ ਤੇ ਖਲੋਤਾ ਪਾਣੀ ਜਿਹੜਾ ਹੈ, ਇੱਕ ਤੇ ਉਹ ਖਤਰਨਾਕ, ਇੱਕ ਉਹ ਪਵਿੱਤਰ ਨਹੀਂ। ਸਾਹਿਬ ਜੀ ਕਹਿੰਦੇ ਜਦੋਂ ਤੁਰੀ ਜਾਂਦੀ ਨਦੀ ਆ ਉਹ ਪਵਿੱਤਰ ਹੁੰਦੀ, ਜਦੋਂ ਖਲੋ ਜਾਂਦੀ ਆ। ਆ ਦਿੱਲੀ ਦੇ ਕੋਲ ਇੱਕ ਨਦੀ ਵਗਦੀ ਜਿਹਨੂੰ ਜਮਨਾ ਕਹਿੰਦੇ, ਅੱਜ ਕੱਲ ਰੁਕ ਚੁੱਕੀ, ਕਿਤੇ ਹੜਾਂ ਦੇ ਦਿਨਾਂ ਵਿੱਚ ਦੋ ਕੁ ਦਿਨ ਵਗਦੀ, ਨਹੀਂ ਤੇ ਸਾਰਾ ਸਾਲ ਰੁਕ ਜਾਂਦੀ ਆ। ਤੇ ਜਦੋਂ ਰੁਕ ਜਾਂਦੀ ਵਿੱਚ ਨਾਲਿਆਂ ਦਾ ਪਾਣੀ, ਗੰਦਾ ਪਾਣੀ, ਵਿੱਚ ਮੱਛਰ ਪੈਦਾ, ਰੰਗ ਕਾਲਾ ਹੋ ਗਿਆ, ਉਹ ਜਿਹੜੀ ਨਦੀ ਤੁਰੀ ਜਾਂਦੀ ਦੇ ਵਿੱਚੋਂ ਲੋਕੀ ਕਦੀ ਇਸ਼ਨਾਨ ਕਰਕੇ ਕਹਿੰਦੇ ਸੀ ਮੈਂ ਪਵਿੱਤਰ ਹੋ ਗਿਆ, ਅੱਜ ਉਸੇ ਨਦੀ ਵਿੱਚ ਲੋਕੀ ਥੁੱਕਦੇ ਨੇ, ਥੁੱਕਦੇ। ਸਿੱਖਾ, ਜਿੰਨਾ ਚਿਰ ਤੂੰ ਵੀ ਤੁਰਿਆ ਜਾਂਦਾ ਸੈ, ਜਿੰਨਾ ਚਿਰ ਭਾਵੇਂ ਤੂੰ ਕੋਠੇ ਕੁਹਾੜਿਆਂ ਦੀਆਂ ਕੋਠੀ ਕਾਠੀਆਂ ਤੇ ਬੈਠਾ ਸੈ, ਮਗਰ ਤੇਰੀ ਆਤਮਾ ਪਰਮ ਪਿਤਾ ਵੱਲ ਨਿਤਨੇਮ ਕਰਕੇ ਭੱਜ ਰਹੀ ਸੀ, ਤੇਰਾ ਜੀਵਨ ਪਰਮੇਸ਼ਵਰ ਵੱਲ ਨੂੰ ਤੁਰਿਆ ਜਾ ਰਿਹਾ ਸੀ, ਤੂੰ ਨਿਤਨੇਮ ਹੀ ਸੈ, ਤੇਰੇ ਲੋਕੀ ਦਰਸ਼ਨ ਕਰਦੇ ਸੀ, ਅੱਜ ਤੂੰ ਰੁਕ ਗਿਓ ਦੁਨੀਆਂ ਦੇ ਪਦਾਰਥਾਂ ਦੇ ਵਿੱਚ, ਇਹਨਾਂ ਵਿਸ ਗੰਦਲਾਂ ਵਿੱਚ ਆਪਣੇ ਮਨ ਨੂੰ ਖਿਲਾਰ ਲਿਆ, ਤੇ ਹੁਣ ਗੁਰਸਿੱਖਾ ਉਹ ਹਾਲਤ ਹੋ ਗਈ ਜਿਸ ਤਰ੍ਹਾਂ ਜਮਨਾ ਖਲੋਤੀ ਦੀ ਆ, ਲੋਕੀ ਤੇਰੇ ਤੋਂ ਵੀ ਦੂਰ ਰਹਿਣਾ ਚਾਹੁੰਦੇ ਨੇ, ਕਿਉਂਕਿ ਤੇਰੇ ਵਿੱਚੋਂ ਹੁਣ ਖੁਸ਼ਬੋ ਨਹੀਂ ਆਉਂਦੀ, ਤੇਰੇ ਚੋਂ ਲੋਕਾਂ ਨੂੰ ਬੋਲਦੇ ਹੋ ਸੱਚ ਬਦਬੋ ਆਉਂਦੀ, ਬਦਬੋ। ਸਿੱਖਾ, ਈਰਖਾ ਦੀ, ਦਵੈਤ ਦੀ, ਨਿੰਦਾ ਦੀ, ਚੁਗਲੀ ਦੀ, ਨਹੀਂ ਤੇ ਸਿੱਖ ਕੀ ਈਰਖਾ ਲੂ ਹੋਏ, ਨਹੀਂ ਤੇ ਸਿੱਖ ਕੀ ਦਵੈਤ ਹੋਵੇ, ਸਿੱਖ ਕੀ, ਕਿਉਂਕਿ ਸਿੱਖ ਉਸ ਗੁਰੂ ਦਾ ਰੂਪ ਆ, ਤੇ ਗੁਰੂ ਦੇ ਵਿੱਚ ਈਰਖਾ ਨਹੀਂ ਤੇ ਸਿੱਖ ਵਿੱਚ ਈਰਖਾ ਕਿਉਂ ਹੋਵੇ। ਮੈਂ ਬਚਨ ਕਰ ਰਿਹਾ ਸਾ, ਡੱਲੇ ਨੂੰ ਮੇਰੇ ਸਾਹਿਬ ਨੇ ਆਖਿਆ ਕੁਝ ਮੰਗ, ਤੇ ਡੱਲੇ ਆਖਿਆ ਸਾਹਿਬਾ ਘੋੜੇ ਬੜੇ ਨੇ, ਮੱਝਾਂ ਬੜੀਆਂ ਨੇ, ਰਥ ਬੜੇ ਨੇ, ਧੀਆਂ ਬੜੀਆਂ ਨੇ, ਪੁੱਤ ਬੜੇ ਨੇ, ਪੋਤਰੇ ਬੜੇ ਨੇ, ਹੁਣ ਤੇ ਤੁਸੀਂ ਇੰਨੇ ਭਾਗ ਲਾਏ, ਕੁਝ ਮੰਗਣ ਨੂੰ ਰਹਿ ਹੀ ਨਹੀਂ ਗਿਆ। ਤੇ ਫਿਰ ਮੇਰੇ ਸਾਹਿਬ ਨੇ ਨੇਤਰਾਂ ਵਿੱਚ ਨੇਤਰ ਜਦੋਂ ਪਾ ਦਿੰਦਾ ਹੈ ਨਾ ਗੁਰੂ, ਤੇ ਇੱਕ ਨੋਟ ਕਰਿਓ, ਤੁਸੀਂ ਰੋਜ਼ ਪੜ੍ਹਦੇ ਹੋ, ਨਾਨਕ ਨਦਰੀ ਨਦਰ, ਫਿਰ ਬੋਲੋ ਨਾਨਕ ਨਦਰੀ ਨਦਰ, ਨਦਰਾਂ ਵਿੱਚ ਪਾ ਕੇ ਨਦਰਾਂ ਨਿਹਾਲ ਕਰ ਦਿੰਦਾ ਏ, ਇਹਦਾ ਅਰਥ ਵੀ ਸਮਝਦੇ ਹੋ, ਨਾਨਕ ਨਦਰੀ ਨਦਰ ਵਿੱਚ ਨਦਰ ਪਾਈ ਤੇ ਕੀ ਨਿਹਾਲ ਕਰਦਾ, ਨਦਰ ਨੂੰ ਨਿਹਾਲ ਕੀਤਾ, ਉਹਦੀਆਂ ਅੱਖਾਂ ਜਿਹੜੀਆਂ ਕੱਲ ਤੱਕ ਸੰਸਾਰ ਵਹਿੰਦੀਆਂ ਸੀ ਨਾ, ਉਹਨਾਂ ਨੂੰ ਵੇਖਣ ਦੀ ਸੋਝੀ ਆ ਗਈ, ਜਦੋਂ ਅੱਖਾਂ ਚ ਅੱਖਾਂ ਪਾ ਕੇ ਦਿਖਾਇਆ ਤੇ ਫਿਰ ਕਹਿੰਦਾ ਓਹੋ, ਨਾ ਪੁੱਤ ਮੇਰਾ, ਨਾ ਧੀਆਂ ਮੇਰੀਆਂ, ਨਾ ਪਰਿਵਾਰ ਮੇਰਾ, ਨਾ ਸੰਸਾਰ ਦੀ ਕੋਈ ਚੀਜ਼ ਮੇਰੀ, ਤੇ ਮੈਂ ਭੁੱਲਿਆ, ਗੁਰੂ ਨੂੰ ਆਖੀ ਜਾਂਦਾ ਮੇਰੇ ਕੋਲ ਸਭ ਕੁਝ ਹੈਗਾ ਏ, ਹੁਣ ਅੱਖਾਂ ਵਾਲਾ ਹੋਇਆ। ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲੇ, ਦਿਵ ਦ੍ਰਿਸ਼ਟ ਹੋਈ, ਦਿਵ ਦ੍ਰਿਸ਼ਟੀ ਵਿੱਚ ਅੱਖਾਂ ਆਈਆਂ, ਤੇ ਕਹਿਣ ਲੱਗੀਆਂ ਡੱਲਿਆ ਤੇਰਾ ਤੇ ਕੁਝ ਵੀ ਨਹੀਂ ਮੰਗ ਇਹਦੇ ਕੋਲੋਂ। ਤੇ ਫਿਰ ਮਨ ਨੇ ਆਖਿਆ ਸਾਹਿਬਾ, ਜੇ ਹੁਣ ਤੁਸੀਂ ਤੀਸਰੀ ਵਾਰ ਕਿਹਾ ਵਾ ਨਾ, ਤੇ ਤੇਰੀ ਕਿਰਪਾ ਦਾ ਸਦਕਾ ਥੋੜੀ ਜੀ ਸੋਝੀ ਆਈ ਆ, ਫਿਰ ਜਿੱਥੇ ਤੂੰ ਸੱਚਖੰਡ ਬੈਠਾ ਹੋਏਗਾ, ਜਿੱਥੇ ਤੇਰਾ ਇਤਰਾ ਹੀ ਦਰਬਾਰ ਲੱਗਾ ਹੋਊਗਾ, ਜਿੱਥੇ ਚੌਰ ਹੋ ਰਿਹਾ ਹੋਊਗਾ, ਉਥੇ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਅੱਖਾਂ ਜਾਗ ਉੱਠੀਆਂ, ਕਹੇ ਨਾਨਕ ਕੇ ਨੇਤਰ ਅੰਧ ਸੇ, ਅੱਖਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹੁਣ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼ ਹੋਇਆ, ਆਖਿਆ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਤੇ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਡੱਲਿਆ ਨਹੀਂ ਮਿਲਣੀ ਜਗ੍ਹਾ, ਸਤਿਗੁਰੂ ਤੁਸੀਂ ਹੁਣੇ ਕਹਿੰਦੇ ਸੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਤੇ ਹੁਣ ਕਿਹੜੀ ਗੱਲੋਂ ਤੁਸੀਂ ਕਹਿੰਦੇ ਹੋ ਕਿ ਕੁਝ ਨਹੀਂ ਮਿਲਣਾ। ਮੇਰੇ ਸਾਹਿਬ ਕਹਿਣ ਲੱਗੇ, ਡੱਲਿਆ ਜਿਹੜਾ ਅੰਦਰਲੇ ਦਰਵਾਜੇ ਦੀ ਗੱਲ ਆ ਨਾ, ਜਿੱਥੇ ਆਉਣ ਦੀ ਗੱਲ ਕਰਦਾ ਹੈ, ਜਿੱਥੇ ਮੇਰਾ ਸਾਹਿਬ ਕਹਿ ਰਿਹਾ ਸੀ ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ
1: ਹਮਾਰੇ ਪਾਸ, ਤੋ ਆਓ ਹਮਾਰੇ ਪਾਸ।
0: ਇੱਕ ਵਾਰ ਮਨ ਵਿੱਚ ਵਿਚਾਰ ਬਣਾਓ, ਉਹ ਨੀਲੇ ਪਾਤਸ਼ਾਹ ਦੀਨ ਦੁਨੀਆਂ ਦਾ ਮਾਲਕ, ਨੀਲਾ ਦਸਤਾਰਾ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, 7.5 ਫੁੱਟ ਉੱਚਾ ਕੱਦ, ਐੜੀਆਂ ਡੀਆਂ ਬਾਹਾਂ, ਸੋਹਣੇ ਚੋਲੇ ਵਾਲਾ, ਸੋਹਣੇ ਬਾਜਾਂ ਵਾਲਾ, ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਆਖਣੇ ਹੱਥ ਇਤਰਾ ਕਰਕੇ ਕਹਿ ਰਿਹਾ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਅੰਦਰੋਂ ਜੁੜ ਕੇ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ
1: ਹਮਾਰੇ ਪਾਸ।
0: ਫਿਰ ਕੀ ਕਰਨਾ ਪਊ ਸਤਿਗੁਰੂ, آپ جی نے کہہ دیتا ہے کہ اس گھر وچ جگہ نہیں ملنی، ہاں ڈلیا تو روٹی کھوائی، روٹی دا ایک دانا بیجیے، دھیان دیو پیڑی دے وچ ایک دانا بیج دیے تے کنے ہو جاندے، سو دانا او کھلوندا سٹے نو لگ جاندا ہے، ڈلیا تو روٹی لئی دانے بیجے دانے لے لا، ڈلیا تو دودھ پیایا مجھاں ہور لے لا، ڈلیا تو پیسے دان سکھاں دے اتے کیتے پیسے لے لا۔ مہاراج پاتشاہ پھر او کی بیجنا سی جے دے صدقہ اوتھے جگہ ملنی سی، ڈلیا او بیجنا سی آپا، آپا وار دینا سی اپنے گرو تو پہلا، مرن قبول آپا وارنا سی، آپ گوانا سی، آپ گوائیے تا شو پائیے۔ تے پھر ڈلے نے آخیا سدگرو کرپا کرو جگتی دس دے جہدے نال آپا گوایا جاندا ہے۔ تے پھر میرے صاحب نے ڈلے دے رکھیا سی سر تے ہاتھ، تے اکھاں وچ اکھاں پا کے ڈلے نو وی کیا سی، پیو پاؤ

ਗੱਲਿਆ ਜੇ ਮੇਰੇ ਕੋਲ ਆਉਣਾ ਚਾਹੁੰਦਾ ਸੱਚਖੰਡ ਦੇ ਦਰਵਾਜ਼ੇ ਖੁਲਾਉਣੇ ਚਾਹੁੰਦਾ ਹੈ ਤੇ ਫਿਰ ਅੰਮ੍ਰਿਤ ਦੀ ਦਾਤ ਲੈ ਆਪਾਂ ਗਵਾਹ ਪਹਿਲਾਂ ਮਰਨ ਕਬੂਲ ਪਹਿਲਾਂ ਮਰਨਾ ਕਬੂਲ ਕਰ ਦੁਨੀਆਂ ਵੱਲੋਂ ਦੁਨੀਆਂ ਵੱਲੋਂ ਅਸੀਂ ਦੁਨੀਆਂ ਵੱਲ ਜੀਣਾ ਚਾਹੁੰਦੇ ਹਾਂ ਆ ਜਿਨ੍ਹਾਂ ਨੂੰ ਅੰਮ੍ਰਿਤ ਛਕਣ ਲਈ ਰਹਿੰਦੇ ਆ ਇਹੋ ਕਹਿੰਦੇ ਨੇ ਭਾਈ ਜੀ ਦੁਨੀਆਂ ਚ ਰਹਿਣਾ ਹੈ ਆਖੋ ਸਤਨਾਮ ਸ੍ਰੀ ਤੇ ਰਹੋ ਫਿਰ ਦੁਨੀਆਂ ਚ ਅੱਗੇ ਕਰੋੜ ਵਾਰ ਆਏ ਹੋ ਕਰੋੜ ਵਾਰ ਗਏ ਹੋ ਰਹੋ ਦੁਨੀਆਂ ਜੀ ਫਿਰ ਆਪ ਹੀ ਕਹਿੰਦੇ ਨਾ ਭਾਈ ਜੀ ਕਿੱਥੇ ਰਹਿਣਾ ਦੁਨੀਆਂ ਚ ਰਹਿਣਾ ਧੀਆਂ ਪੁੱਤ ਵਿਆਹਣੇ ਨੇ ਫਿਰ ਤੁਹਾਡੀ ਤੇ ਬੋਲੀ ਤੇ ਹੀ ਨਹੀਂ ਅਜੇ ਆਇਆ ਕਿ ਮੈਂ ਉੱਥੇ ਜਾਣਾ ਜਿੱਥੇ ਵਸੇ ਮੇਰਾ ਪਾਰ ਬ੍ਰਹਮ ਬੋਲੋ ਜਿੱਥੇ ਵਸੇ ਮੈਂ ਉਸ ਦੇਸ਼ ਵਿੱਚ ਜਾਣਾ ਜਿੱਥੇ ਮੇਰਾ ਗੁਰੂ ਰਹਿੰਦਾ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਤੇ ਜਾਈਏ ਗੱਲਾਂ ਨਾਲ ਤਨੀ ਨਾ ਕੁਝ ਦੇਣਾ ਪੈਣਾ ਹੈ ਉੱਥੋਂ ਦੀ ਟਿਕਟ ਖਰੀਦਣੀ ਪੈਣੀ ਆ ਇਹ ਖੰਡੇ ਪੱਟ ਦਾ ਅੰਮ੍ਰਿਤ ਉੱਥੋਂ ਦੀ ਟਿਕਟ ਜੇ ਗੁਰੂ ਦੇ ਕੇ ਕਹਿ ਰਿਹਾ ਹੋਏ ਜਨਮ ਸੋਹਿਲਾ ਹੋਏ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ ਡੱਲਿਆ ਅੰਮ੍ਰਿਤ ਪੀਲਾ ਫਿਰ ਜੇ ਮੇਰੇ ਕੋਲ ਆਉਣਾ ਹੀ ਉੱਥੇ ਤੇ ਸਤਿਗੁਰੂ ਤੇਰੇ ਉੱਥੋਂ ਦੇ ਘਰ ਦੇ ਦਰਵਾਜ਼ੇ ਦੀ ਚਾਬੀ ਕੇਵਲ ਅੰਮ੍ਰਿਤ ਆ ਹਾਂ ਡੱਲਿਆ ਅੰਮ੍ਰਿਤ ਤੋਂ ਬਿਨਾਂ ਕੋਈ ਚਾਬੀ ਨਹੀਂ ਤੇ ਫਿਰ ਹੱਥ ਜੋੜ ਲੈ ਗਲ ਵਿਚ ਪੱਲਾ ਪਾ ਲਿਆ ਧੀਆਂ ਨਾਲ ਲੈ ਲਿਆ ਪੁੱਤ ਨਾਲ ਲੈ ਲੈ ਨਵਾਂ ਨਾਲ ਲੈ ਲਿਆ ਸਾਰਾ ਪਰਿਵਾਰ ਜਿਨ੍ਹਾਂ ਨੂੰ ਸੋਝੀ ਆ ਗਈ ਆਖੋ ਸਤਨਾਮ ਸ੍ਰੀ ਮੇਰੇ ਸਾਹਿਬ ਜੀ ਇੱਕ ਬਚਨ ਬੜਾ ਬਾਬਾ ਫਰੀਦ ਜੀ ਨੇ ਅੱਗੇ ਜਾ ਕੇ ਇੱਥੇ ਤੇ ਪੂਰੇ ਹੋ ਗਿਆ ਪ੍ਰਕਰਨ ਅੱਗੇ ਜਾ ਕੇ ਬਾਬਾ ਜੀ ਕਹਿੰਦੇ ਫਰੀਦਾ ਮੌਤ ਦਾ ਬੰਨਾ ਐਵੇਂ ਦਿਸੇ ਜਿਉਂ ਦਰਿਆ ਵੇਟਾ ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਾਹਾ ਆ ਬਚਨ ਸੁਣਿਓ ਇੱਕ ਨਾ ਨੂੰ ਸਭ ਸੋਝੀ ਆਈ ਬੋਲੋ ਇੱਕ ਨਾ ਨੂੰ ਸਭ ਫਿਰ ਬੋਲੋ ਇੱਕ ਨਾ ਨੂੰ ਸਭ ਇੱਕ ਫਿਰ ਦੇਵੇ ਪਰਵਾ ਇੱਕ ਫਿਰ ਦੇਵੇ ਪਰ ਇੱਕ ਨਾ ਨੂੰ ਸੋਝੀ ਆ ਗਈ ਗੁਰੂ ਦੇ ਕੋਲ ਜਾਣਾ ਹੈ ਭਾਵੇਂ ਸਿਰ ਦੇਣਾ ਪਵੇ ਭਾਵੇਂ ਆਪਾਂ ਗਵਾਉਣਾ ਪਏ ਮੈਂ ਉਸ ਦਰ ਦੇ ਉੱਤੇ ਲੰਘਣਾ ਹੈ ਮੈਂ ਉਸ ਘਰ ਦੇ ਉੱਤੇ ਲੰਘਣਾ ਹੈ ਮੈਂ ਉਸ ਬੂਹੇ ਦੇ ਅੰਦਰ ਜਾਣਾ ਹੈ ਜਿੱਥੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਪਿਓ ਬੈਠਾ ਹੈ ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰੀ ਮਾਤਾ ਸਾਹਿਬ ਕੌਰ ਬੈਠੀ ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਅਜੀਤ ਸਿੰਘ ਬੈਠਾ ਹੈ ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਬਾਬਾ ਦੀਪ ਸਿੰਘ ਸ਼ਹੀਦ ਬੈਠਾ ਹੈ ਮੈਂ ਉਸ ਦੇਸ਼ ਦੇ ਵਿੱਚ ਜਾਣਾ ਹੈ ਮੈਂ ਨੀ ਇਹਨਾਂ ਗੰਦਿਆਂ ਲੋਕਾਂ ਸ਼ਰਾਬੀਆਂ ਕੁਆਬੀਆਂ ਚ ਰਹਿਣਾ ਮੈਂ ਨੀ ਮੰਗਦਾ ਇਹਨਾਂ ਲੋਕਾਂ ਦੇ ਵਿੱਚ ਰੋਲੇ ਰੋਲ ਕੇ ਮਰਨਾ ਵਿਸ਼ਟਾ ਕਾ ਕੀੜਾ ਵਿਸ਼ਟਾ ਮੈਂ ਸਮਾਏ ਮੈਂ ਗੰਦ ਵਿੱਚੋਂ ਪੈਦਾ ਹੋ ਕੇ ਗੰਦ ਵਿੱਚ ਨਹੀਂ ਮਰਨਾ ਚਾਹੁੰਦਾ ਮੈਂ ਇਸ ਗੰਦ ਵਿੱਚੋਂ ਨਿਕਲ ਕੇ ਉਸ ਘਰ ਜਾਣਾ ਚਾਹੁੰਦਾ ਹੈ ਜਿੱਥੇ ਮੇਰਾ ਵੀਰ ਤਾਰੂ ਸਿੰਘ ਬੈਠਾ ਹੈ ਜਿੱਥੇ ਮੇਰਾ ਵੀਰ ਭਾਈ ਮਨੀ ਸਿੰਘ ਬੈਠਾ ਹੈ ਜਿੱਥੇ ਮੇਰਾ ਵੀਰ ਬਾਬਾ ਬੰਦਾ ਸਿੰਘ ਬਹਾਦਰ ਬੈਠਾ ਉਸ ਘਰ ਵਿੱਚ ਜਾਣਾ ਹੈ ਮੈਂ ਉਸ ਘਰ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਚੰਗਾ ਡੱਲਿਆ ਜੇ ਤੇਰੇ ਮਨ ਵਿੱਚ ਇਹ ਰੀਝ ਪੈਦਾ ਹੋ ਗਈ ਆ ਤੇ ਡਿੱਗ ਗਿਆ ਸਤਿਗੁਰੂ ਦੇ ਚਰਨਾਂ ਉੱਤੇ ਤੂੰ ਡਿੱਗ ਪਿਆ ਹੈ ਤੇ ਫਿਰ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ ਜਿਸ ਤਰ੍ਹਾਂ ਗੁਰਸਿੱਖੋ ਹੁਣ ਤੁਹਾਡੀਆਂ ਰੂਹਾਂ ਦੇ ਅੱਗੇ ਵੀ ਉਨਾ ਹੀ ਸਮਾਂ ਵਾ ਕਿ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ ਇਤਰਾ ਹੀ ਬਚਨ ਮੇਰੇ ਸਾਹਿਬ ਨੇ ਭਾਈ ਡੱਲੇ ਨੂੰ ਕਹਿ ਕੱਲ ਨੂੰ ਕੇਸੀ ਇਸ਼ਨਾਨ ਕਰ ਲਈ ਆਪਣੀਆਂ ਧੀਆਂ ਨੂੰ ਕਰਾ ਲਈ ਆਪਣੇ ਬੱਚਿਆਂ ਨੂੰ ਕਰਾ ਲਈ ਕਿੱਡਾ ਭਾਗਾਂ ਵਾਲਾ ਹੋਊਗਾ ਡੱਲੇ ਦੇ ਸਾਰੇ ਪਰਿਵਾਰ ਨੇ ਕੇਸੀ ਇਸ਼ਨਾਨ ਕੀਤਾ ਆਖੋ ਸਤਨਾਮ ਸ੍ਰੀ ਤੇ ਫਿਰ ਸਵੇਰੇ ਹਾਜ਼ਰ ਹੋ ਗਿਆ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਆਪ ਅੰਮ੍ਰਿਤ ਦੀ ਸੇਵਾ ਵਿੱਚ ਲੱਗੇ ਆਪ ਮੇਰੇ ਗਰੀਬ ਨਵਾਜ ਨੇ ਜਾਪ ਸਾਹਿਬ ਦੀ ਬਾਣੀ ਪੜ੍ਹੀ ਆਪ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਮੁਬਾਰਕ ਹੱਥਾਂ ਦੇ ਨਾਲ ਕਿੱਡੇ ਕਰਮਾਂ ਵਾਲੇ ਉਹ ਜੀਵ ਹੋਣਗੇ ਜਿਨ੍ਹਾਂ ਨੂੰ ਮੇਰੇ ਕਲਗੀਧਰ ਪਾਤਸ਼ਾਹ ਦੇ ਮੁਬਾਰਕ ਹਸਤਾਂ ਤੋਂ ਅੰਮ੍ਰਿਤ ਮੂੰਹ ਵਿੱਚ ਪਿਆ ਅੰਮ੍ਰਿਤ ਮੂੰਹ ਵਿੱਚ ਪਾਇਆ ਡੱਲੇ ਦੇ ਆਖਿਆ ਡੱਲਿਆ ਪਹਿਲੀ ਵਾਰ ਮੂੰਹ ਦੇ ਵਿੱਚ ਅੰਮ੍ਰਿਤ ਪਾਉਂਗਾ ਤੇ ਬੋਲੂੰਗਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੱਲਿਆ ਤੂੰ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮੇਰਾ ਗੁਰੂ ਅੰਮ੍ਰਿਤ ਪਾਉਂਦਾ ਗਿਆ ਅੰਮ੍ਰਿਤ ਪਾਉਂਦਾ ਗਿਆ ਇੰਨਾ ਟੁੱਟ ਗਿਆ ਕਿ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ ਇੱਕ ਬੂੰਦ ਨੂੰ ਰਿਸ਼ੀ ਮੁਨੀ ਤਰਸਦੇ ਸੀ ਜਦੋਂ ਮੇਰਾ ਗੁਰੂ ਨਾਨਕ ਟੁੱਟ ਪਿਆ ਦਸਵੇਂ ਜਾਮੇ ਵਿੱਚ ਫਿਰ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਬੋਲੋ ਇੱਕ ਬੂੰਦ ਗੁਰ ਫਿਰ ਬੋਲੋ ਇੱਕ ਬੂੰਦ ਗੁਰ ਤਾਂ ਅਟਲ ਅਮਰ ਨਾ ਮੋਆ ਇੱਕ ਬੂੰਦ ਦੇ ਨਾਲ ਅਟਲ ਜੀਵ ਹੋ ਜਾਂਦਾ ਹੈ ਅਮਰ ਹੋ ਜਾਂਦਾ ਹੈ ਮਰਨ ਤੋਂ ਰਹਿਤ ਹੋ ਜਾਂਦਾ ਹੈ
ਮਗਰ ਮੇਰਾ ਗੁਰੂ ਫਿਰ ਡੱਲੇ ਤੇ ਇੰਨਾ ਟੁੱਟਿਆ ਇੱਕ ਬੂੰਦ ਨਹੀਂ ਪੰਜ ਚੁਲੇ ਭਰ ਕੇ ਮੂੰਹ ਵਿਚ ਪਾਏ ਪੰਜ ਨੇਤਰਾਂ ਵਿਚ ਪਾਏ ਤੇ ਪੰਜ ਸਿਰ ਵਿਚ ਪਾ ਕੇ ਸਿਰ ਤੇ ਹੱਥ ਰੱਖ ਕੇ ਡੱਲਿਆ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਡੱਲਾ ਜਦੋਂ 15 ਚੁਲੇ ਪੀ ਕੇ ਤਾਂ ਨੇਤਰ ਚੁੱਕੇ ਜੀਵਨ ਬਦਲ ਚੁੱਕਿਆ ਸੀ। ਹੁਣ ਭਾਈ ਡੱਲਾ ਨਹੀਂ ਹੁਣ ਭਾਈ ਡੱਲ ਸਿੰਘ ਬਣ ਗਿਆ। ਇੱਕ ਮਿੰਟ ਵਿਚ ਸਭ ਕੁਝ ਵਾਪਰ ਗਿਆ ਜਿੱਥੇ 2 ਮਿੰਟ ਬਾਅਦ ਭਾਈ ਡੱਲਾ ਚੌਧਰੀ ਸੀ ਹੁਣ ਗੁਰੂ ਦਾ ਖਾਲਸਾ ਪ੍ਰਗਟ ਹੋ ਗਿਆ ਭਾਈ ਡੱਲ ਸਿੰਘ ਬਣ ਗਿਆ। ਬੀਬੀ ਨੇ ਅੰਮ੍ਰਿਤ ਛਕ ਲਿਆ ਨੌਵਾਂ ਨੇ ਅੰਮ੍ਰਿਤ ਛਕ ਲਿਆ ਤੇ ਹੁਣ ਪੈਰਾਂ ਵਿਚ ਮੱਥਾ ਰੱਖ ਕੇ ਸੋਝੀ ਆ ਗਈ ਤੇ ਸਾਹਿਬਾ ਮੇਰੀ ਮੰਗ ਯਾਦ ਆ ਨਾ ਵੇਖੋ ਮੇਰੀ ਮੰਗ ਚੇਤੇ ਆ ਨਾ ਮੇਰੇ ਸਾਹਿਬ ਕਹਿਣ ਲੱਗੇ ਤੀਰ ਮੱਥੇ ਤੇ ਰੱਖਿਆ ਆਖਿਆ ਉੱਠ ਦੱਸ ਕੀ ਮੰਗਿਆ। ਆਖਣ ਲੱਗਾ ਮਹਾਰਾਜ ਹੁਣ ਉਹ ਜਿੱਥੇ ਕਹਿੰਦੇ ਸੋ ਤਾਓ ਆਓ ਹਮਾਰੇ ਪਾਸ ਅੰਮ੍ਰਿਤਧਾਰੀਆਂ ਨੂੰ ਆਵਾਜ਼ਾਂ ਮਾਰ ਦੇਸੋ ਹੁਣ ਉੱਥੇ ਪੀੜੇ ਜੋਗੀ ਜਗ੍ਹਾ ਮਿਲ ਜੂਗੀ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਡੱਲਿਆ ਪੀੜੇ ਜੋਗੀ ਨਹੀਂ ਹੁਣ ਤੇ ਸਾਰਾ ਪਰਿਵਾਰ ਤੇਰਾ ਆਸਣ ਲਾ ਲਿਆ ਸਾਡੇ ਚਰਨਾਂ ਚ ਅਭੇਦ ਹੋ ਜਾ ਸਾਡੇ ਚਰਨਾਂ ਵਿਚ ਜਾ ਕੇ ਕਿਉਂਕਿ ਮੇਰੇ ਪੁੱਤ ਬਣ ਗਏ ਨੇ ਇਹਨਾਂ ਗੁਰੂ ਦੀ ਰਜ਼ਾ ਮੰਨ ਲਈ ਆ। ਸੋ ਸਿੱਖ ਸਖਾ ਬੰਦ ਪਏ ਭਾਈ ਜੇ ਗੁਰ ਕੇ ਭਾਣੇ ਵਿਚ ਆਵੇ ਆ ਆਪਣ ਭਾਣੇ ਜੋ ਚੱਲੇ ਭਾਈ ਵਿਛੜ। ਕੋਈ ਇੱਥੇ ਸੰਪਰਦਾਵਾਂ ਨੇ ਜਿਹੜੀਆਂ ਕਹਿੰਦੀਆਂ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ ਤੁਹਾਡੀ ਮੁਕਤੀ ਕਰਾ ਦਾਂਗੇ। ਉਹ ਪਿਆਰਿਓ ਮੈਨੂੰ ਤੇ ਇੱਕ ਮਹਾਂਪੁਰਸ਼ ਨੇ ਆਖਿਆ ਇਹ ਜਿੰਨੇ ਸਾਧੂ ਮਹਾਤਮਾ ਨੇ ਨਾ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਇਹਨਾਂ ਨੂੰ ਤੇ ਉੱਥੇ ਅੰਦਰ ਹੀ ਨਹੀਂ ਵੰਡ ਦਿੱਤਾ ਇਹਨਾਂ ਨੂੰ ਤੇ ਫੇਰ ਭੇਜਿਆ ਹੈ। ਆਖਿਆ ਜਾਓ ਚਿੱਟੀਆਂ ਪੱਗਾਂ ਵਾਲਿਓ ਦਮਾਲੇ ਸਜਾ ਕੇ ਆਓ ਜੇ ਅੰਦਰ ਆਉਣਾ ਜੇ ਤੇ ਕਿਉਂ ਆਖਿਆ ਜਿਹੜਾ ਅੰਦਰ ਬੈਠਾ ਵਾ ਨਾ ਉਹਨੇ ਚਿੱਟੀ ਗੋਲ ਪੱਗ ਨਹੀਂ ਬੱਧੀ ਉਹਨੇ ਕਿਤੇ ਪਿੱਛੇ ਪਰਨੇ ਨਹੀਂ ਛੱਡੇ ਉਹਨੇ ਹੱਥ ਚ ਮਾਲਾ ਨਹੀਂ ਫੜੀਆਂ ਉਹਦੇ ਹੱਥ ਚ ਸ਼ਸਤਰ ਆ ਉਹਨੇ ਦਮਾਲਾ ਸਜਾਇਆ ਤੇ ਉਹਦੇ ਸਿਰ ਤੇ ਕਲਗੀ ਆ ਉਹਦੇ ਹੱਥ ਵਿਚ ਤੇਗ ਆ ਉਹ ਤਰ੍ਹਾਂ ਦੇ ਬਣ ਕੇ ਆਓਗੇ ਤੇ ਫਿਰ ਬੂਹੇ ਦੇ ਅੰਦਰ ਲੰਘਣ ਦੇਣਗੇ ਕਿਉਂ ਆਖਣਗੇ ਜਿਹੜਾ ਅੰਦਰ ਬੈਠਾ ਉਹਦੇ ਨਾਲ ਇਹਦੀ ਸ਼ਕਲ ਮਿਲਦੀ ਜਿਹੜਾ ਅੰਦਰ ਬੈਠਾ ਹੈ ਨਾ ਅੰਦਰ ਕੌਣ ਬੈਠਾ ਹੈ ਹੁਣ ਤੁਸੀਂ ਪੁੱਛੋ ਅੰਦਰ ਕੌਣ ਬੈਠਾ ਹੈ ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਹਰ ਦੋ ਆਲਮ ਸ਼ਾਹ ਹਰ ਫੇਰ ਬੋਲੋ ਹਰ ਦੋ ਇੱਕ ਗੱਲ ਨੋਟ ਕਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ ਜੋਤ ਨੇ ਇੱਕ ਪਹਿਲੋਂ ਸਮਝ ਲੈਣਾ ਇਹਨੂੰ ਮੈਂ ਇਹ ਦੋ ਨਹੀਂ ਜੋਤਾਂ ਕਹਿੰਦਾ ਮਗਰ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਬਾਰੇ ਨਹੀਂ ਲਿਖੀ ਭਾਈ ਨੰਦ ਲਾਲ ਸਾਹਿਬ ਨੇ ਕਿ ਦੋ ਆਲਮ ਸ਼ਾਹ ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਲਿਖਿਆ ਦੋ ਆਲਮ ਸ਼ਾਹ ਕੇਵਲ ਦਸਵੇਂ ਸਰੂਪ ਵਿਚ ਜਾ ਕੇ ਆਖਿਆ ਵਾ ਕਿ ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ ਤੇ ਜਿੱਥੇ ਅੰਦਰ ਸੱਚਖੰਡ ਆ ਨਾ ਜਿਹਨੂੰ ਕਲਪਤ ਕੀਤਾ ਹੈ ਉਸ ਸੱਚਖੰਡ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਤਰਾਂ ਦੀ ਤਸਵੀਰ ਸੁੰਦਰ ਦਮਾਲਾ ਸਿਰ ਤੇ ਕਲਗੀ ਹੱਥ ਤੇ ਬਾਜ ਸ਼ਸਤਰ ਧਾਰੀ ਤੇ ਕਹਿੰਦੇ ਨੇ ਜੇ ਤੇ ਇਹਦੇ ਨਾਲ ਸ਼ਕਲ ਮਿਲਦੀ ਤੇ ਅੰਦਰ ਆ ਜਾ ਨਹੀਂ ਤੇ ਵਾਪਸ ਚਲ ਜਾ ਇਹ ਗੱਲ ਨੋਟ ਕਰ ਲਿਓ ਨਹੀਂ ਤੇ ਵਾਸ ਚਿਰ ਲਾ ਆਖਿਆ ਜੀ ਕਦੋਂ ਬੁਲਾਓਗੇ ਪੂਰਾ ਤੇ ਤੂੰ ਹੈ ਹੀ ਹੈ ਗੁਰੂ ਨਾਨਕ ਦੀ ਬਾਣੀ ਤੇ ਤੂੰ ਪੜ੍ਹੀ ਆ ਜਾ ਪੰਜਾਂ ਤੋਂ ਅੰਮ੍ਰਿਤ ਛੱਕ ਕੇ ਇਸ ਤਰ੍ਹਾਂ ਦਾ ਸ਼ਸਤਰ ਧਾਰੀ ਹੋ ਕਿਉਂਕਿ ਪਰਮੇਸ਼ਵਰ ਦੀ ਜਦੋਂ ਤੁਸੀਂ ਸੂਰਤ ਜਾਪ ਸਾਹਿਬ ਦੇ ਵਿਚ ਵੇਖਦੇ ਹੋ ਆਖੋ ਸਤਨਾਮ ਸ੍ਰੀ ਤੇ ਮੈਨੂੰ ਇੱਕ ਤੁੱਕ ਇਹੋ ਜਿਹੀ ਸੁਣਾਓ ਜਾਪ ਸਾਹਿਬ ਦੇ ਵਿਚ ਜਿੱਥੇ ਲਿਖਿਆ ਕਿ ਅਕਾਲ ਪੁਰਖ ਦੇ ਹੱਥ ਚ ਮਾਲਾ ਹੈ ਧਿਆਨ ਦਿਓ ਜਾਪ ਸਾਹਿਬ ਤੇ ਪੜ੍ਹਦੇ ਹੋ ਇੱਕ ਤੁੱਕ ਇਹੋ ਜਿਹੀ ਪੜਾਓ ਮੈਨੂੰ ਕਿ ਜਿੱਥੇ ਲਿਖਿਆ ਹੋਵੇ ਕਿ ਅਕਾਲ ਪੁਰਖ ਮਾਲਾ ਫੇਰ ਰਿਹਾ ਹੈ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੇ ਮੇਰੇ ਮਾਲਕ ਕਿ ਛਤਰੰਗ ਛਤਰੀ ਹੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀਆਂ ਦਾ ਤੂੰ ਛਤਰੀ ਹੈ ਤੇ ਫਿਰ ਮੈਂ ਤੈਨੂੰ ਮਾਲਾ ਵਾਲਾ ਨਹੀਂ ਵੇਖਿਆ ਮੈਂ ਤੈਨੂੰ ਵੇਖਿਆ ਨਮੋ ਸ਼ਸਤਰ ਪਾਣੇ ਤੇਰੇ ਗਲ ਵਿਚ ਸ਼ਸਤਰ ਨੇ ਪੜ੍ਹ ਕੇ ਵੇਖੋ ਇਹ ਅਕਾਲ ਪੁਰਖ ਨੂੰ ਕਹਿ ਰਹੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨਮੋ ਸ਼ਸਤਰ ਪਾਣੇ ਕੱਲੇ ਸ਼ਸਤਰ ਉਹ ਹੁੰਦੇ ਨੇ ਜਿਹੜੇ ਹੱਥ ਨਾਲ ਚਲਾਏ ਜਾਂਦੇ ਆ ਗਤਕਾ ਖੇਡਣ ਵਾਲੇ ਤੁਹਾਡੇ ਵਿਚ ਗੁਰਸਿੱਖ ਬੈਠੇ ਹੋਣਗੇ ਜਿਨ੍ਹਾਂ ਨੂੰ ਹੱਥ ਨਾਲ ਚਲਾਇਆ ਜਾਵੇ ਉਹਨੂੰ ਕਹਿੰਦੇ ਸ਼ਸਤਰ ਜਿਹੜੇ ਅਗਨੀ ਸ਼ਸਤਰ ਹੁੰਦੇ ਨੇ ਰਫਲਾਂ ਬੰਦੂਕਾਂ ਸਾਲਟਾਂ ਤੋਪਾਂ ਇਹਨੂੰ ਕਹਿੰਦੇ ਅਸਤਰ ਅਗਨੀ ਦੇ ਅਗਰ ਮੇਰੇ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਦੋਵਾਂ ਰੂਪਾਂ ਵਿਚ ਵੇਖਿਆ ਕਿ ਤੇਰੇ ਹੱਥ ਵਿਚ ਤਲਵਾਰ ਵੀ ਆ ਤੇ ਤੇਰੇ ਹੱਥ ਵਿਚ ਬੰਦੂਕ ਵੀ ਆ ਨਮੋ ਸ਼ਸਤਰ ਪਾਣੇ ਨਮੋ ਅਸਤਰ ਪਾਣੇ ਕੇਵਲ ਤੂੰ ਸ਼ਾਂਤੀ ਮੰਗਣ ਵਾਲਾ ਨਹੀਂ ਤੂੰ ਕਹਿੰਦਾ ਨਮੋ ਯੁੱਧ ਜੁਦੇ ਨਮੋ ਤੂੰ ਯੁੱਧ ਨੂੰ ਨਮਸਕਾਰਾਂ ਕਰਦਾ ਹੈ ਤੂੰ ਯੁੱਧ ਰੂਪ ਪਰਮੇਸ਼ਵਰ ਹੈ ਤੂੰ ਬਰਿਆਈਆਂ ਦੇ ਨਾਲ ਜੰਗ ਕਰਦਾ ਹੈ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਦਰ ਦੇ ਉੱਤੇ ਜੇ ਜਾਣਾ ਹੈ ਤੇ ਫਿਰ ਡੱਲੇ ਨੂੰ ਆਖਿਆ ਡੱਲਿਆ ਹੁਣ ਤੇਰੇ ਗਲ ਵਿਚ ਕਿਰਪਾਨ ਹੁਣ ਤੇਰੇ ਸਿਰ ਤੇ ਦਮਾਲਾ ਹੁਣ ਤੇਰੇ ਗਲ ਤੇਰੇ ਤੇੜ ਕਛਹਿਰਾ ਹੁਣ ਤੇਰੇ ਹੱਥ ਵਿਚ ਕੜਾ ਹੁਣ ਤੇ ਪੂਰਾ ਸਰੂਪ ਤੂੰ ਗੁਰੂ ਵਰਗਾ ਬਣ ਗਿਆ ਹੈ ਤੇ ਜਦੋਂ ਦਰਵਾਜੇ ਉੱਤੇ ਜਾ ਕੇ ਜਾਏਗਾ ਤੇ ਉੱਥੇ ਆਖਦੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੋਤਾ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ
ਤੁਸੀਂ ਵੀ ਆਖਿਓ ਮਾਣ ਨਾਲ ਗੱਜ ਕੇ ਤੇ ਬੋਲੋ ਕੀ ਆਖੋਗੇ ਉੱਥੇ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੱਜ ਕੇ ਆਖੋ ਕੀ ਆਖੋਗੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਆਇਆ ਪੁੱਤ ਪੁੱਤ ਪੁੱਤ ਆਇਆ ਮੇਰੇ ਪਿਓ ਨੂੰ ਆਖੋ ਜਾ ਕੇ ਤੁਹਾਡਾ ਪੁੱਤ ਆਇਆ ਅੰਮ੍ਰਿਤਧਾਰੀ ਦਰਵਾਜ਼ੇ ਖੁੱਲ ਜਾਣਗੇ ਠਾਕ ਨਾ ਹੋਤੀ ਤਿੰਨੋ ਦਰ ਠਾਕ ਨਾ ਹੋਤੀ ਤਿੰਨੋ ਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕੀ ਹੈ ਨਾਨਕ ਸੇ ਜਨ ਧਨ ਧਨ ਨੇ ਉਹ ਰੂਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਗਲ ਨਾਲ ਲਾ ਕੇ ਅੰਮ੍ਰਿਤ ਦੇ ਕੇ ਆਪਣੇ ਪੁੱਤ ਬਣਾ ਲਿਆ ਤੇ ਕੱਲ ਨੂੰ ਬਣਾ ਲੈਣਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਰਹਿ ਨਾ ਜਾਇਓ ਕਿਤੇ ਭਰਮ ਵਿੱਚ ਨਾ ਰਹਿ ਜਿਓ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪੀਤਾ ਪਿਆਰਿਓ ਕੇਸੀ ਇਸ਼ਨਾਨ ਸਵੇਰੇ ਕਰਕੇ ਆ ਜਿਓ ਮੇਰੇ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤ ਬਣ ਜਿਓ ਇਹਦੇ ਵਰਗੀ ਵੱਡੀ ਕੋਈ ਦਾਤ ਨਹੀਂ ਜਿਹੜੀ ਦਾਤ ਅੰਮ੍ਰਿਤ ਦੀ ਸਭ ਤੋਂ ਵੱਡੀ ਦਾਤ ਜੇ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਕਿ ਸਭ ਤੋਂ ਵੱਡੀ ਦਾਤ ਕੀ ਆ ਕਹਿੰਦੇ ਨਾਨਕ ਕੇ ਘਰ ਕੇਵਲ ਨਾਮ ਤੇ ਨਾਮ ਹੀ ਮਿਲਣਾ ਸਵੇਰੇ ਅੰਮ੍ਰਿਤ ਛਕਾ ਕੇ ਕੀ ਦ੍ਰਿੜ ਕਰਾਉਣਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਿਰਪਾ ਕਰੇ ਮੇਰਾ ਸਤਿਗੁਰੂ ਸਾਹਿਬ ਚਿੱਤ ਆਵੇ ਜਦੋਂ ਕਿਤੇ ਗੁਰੂ ਦੇ ਪਿਆਰੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦੇ ਕੋਲ ਜਾਣਾ ਤੇ ਇੱਕ ਮਹਾਂਪੁਰਸ਼ ਕਥਾ ਕਰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਹਦੇ ਸਿਰ ਤੇ ਹੱਥ ਰੱਖਣਾ ਉਹਨੂੰ ਕਹਿਣਾ ਤੈਨੂੰ ਸਾਹਿਬ ਚਿੱਤ ਆਵੇ ਤੈਨੂੰ ਸਾਹਿਬ ਜਿਹਦੇ ਉੱਤੇ ਕੋਈ ਨਹੀਂ ਥੱਲੇ ਵਾਲਾ ਨਹੀਂ ਕੋਈ ਸਾਹਿਬ ਦਾ ਮਤਲਬ ਹੁੰਦਾ ਜਿਹਦੇ ਉੱਤੇ ਕੋਈ ਨਾ ਹੋਵੇ ਜਿਹਦੇ ਤੋਂ ਉੱਤੇ ਹੋਰ ਕੋਈ ਨਾ ਹੋਵੇ ਸਾਹਿਬ ਆਪਾਂ ਕਹਿੰਦੇ ਹੀ ਉਹਨੂੰ ਤੇ ਮੇਰੇ ਸਾਹਿਬ ਕਹਿੰਦੇ ਨੇ ਕਹਿਣਾ ਤੈਨੂੰ ਸਾਹਿਬ ਚੇਤਾ ਵੇ ਮੇਰਾ ਗੁਰੂ ਨਾਨਕ ਕਿਰਪਾ ਕਰੇ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਰਾਤ ਦਾ ਆਖਰੀ ਦੀਵਾਨ ਆ ਕੱਲ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਵਿੱਚ ਵੰਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਸੰਭਾਲ ਨਿਭਾ ਕੇ ਛੇਤੀ ਤੋਂ ਛੇਤੀ ਦਸਰਿਆਂ ਨੇ ਚਲੇ ਜਾਣਾ ਏ ਮੇਰਾ ਸਤਿਗੁਰੂ ਕਿਰਪਾ ਕਰੇ ਰਾਤ ਦੇ ਦੀਵਾਨ ਵਿੱਚ ਮੇਰੀ ਵੀ ਅਰਦਾਸ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਚ ਮੇਰੇ ਸਤਿਗੁਰੂ ਇਸ ਸਥਾਨ ਤੇ ਜਿੰਨੀਆਂ ਆਉਂਦੀਆਂ ਸੰਗਤਾਂ ਵੈਸੇ ਤੇ ਸਾਰੇ ਸੰਸਾਰ ਨੂੰ ਚੇਤੇ ਆਵੇ ਇਹ ਜਿਹੜੀਆਂ ਤੇਰੀਆਂ ਪਿਆਸੀਆਂ ਭੁੱਖੀਆਂ ਰੂਹਾਂ ਅੰਮ੍ਰਿਤਧਾਰੀ ਰੂਹਾਂ ਸਤਿਗੁਰੂ ਇਹਨਾਂ ਸਾਰਿਆਂ ਨੂੰ ਸਹਿਬ ਚਿੱਤ ਆਵੇ ਸਾਰਿਆਂ ਨੂੰ ਸਹਿਬ ਚਿੱਤ ਆਵੇ ਇਹ ਉੱਠਦੇ ਬਹਿੰਦੇ ਜਪਿਆ ਕਰਨ ਸਤਨਾਮ ਸ੍ਰੀ ਵਾਹਿਗੁਰੂ ਸਵੇਰੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਿਓ ਸਵੱਛ ਕੱਪੜੇ ਪਾਇਓ ਇੱਕ ਮਨ ਵਿੱਚ ਭੁੱਖ ਲਈ ਕੇ ਆਇਓ ਕਿ ਮੈਂ ਅੰਮ੍ਰਿਤ ਦੀ ਦਾਤ ਲੈਣ ਚੱਲਿਆ ਮੇਰੀ ਇਹ ਜਿੰਦੜੀਏ ਜਿਹੜਾ ਮਸਲਾ ਦੇਵੀ ਦੇਵਤਿਆਂ ਦਾ ਹੱਲ ਨਹੀਂ ਹੋਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਮਿਲੀ ਬ੍ਰਹਮਾ ਨੂੰ ਨਹੀਂ ਮਿਲੀ ਵਿਸ਼ਨੂੰ ਨੂੰ ਨਹੀਂ ਮਿਲੀ ਸ਼ਿਵਜੀ ਨੂੰ ਨਹੀਂ ਮਿਲੀ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ ਮਗਰ ਇਸ ਚੀਜ਼ ਤੋਂ ਉਹ ਵੀ ਭੁੱਖੇ ਰਹੇ ਤੇ ਮੇਰਾ ਗੁਰੂ ਨਾਨਕ ਮੇਰੇ ਤੇ ਟੁੱਟਾ ਹੈ ਅੱਜ ਮੈਨੂੰ ਉਹ ਦਾਤ ਮਿਲਣ ਲੱਗੀ ਜਿਹੜੀ ਦੇਵੀ ਦੇਵਤਿਆਂ ਨੂੰ ਨਹੀਂ ਮਿਲੀ ਤੇ ਚਾਹ ਦੇ ਨਾਲ ਅੰਮ੍ਰਿਤ ਲੈਣ ਆਇਆ ਜਿਨ੍ਹਾਂ ਨੇ ਕੋਈ ਅਵੱਗਿਆ ਕਰ ਲਈ ਜਾਂ ਭੁੱਲ ਕਰ ਲਈ ਉਹ ਵੀ ਬਖਸ਼ਾਉਣ ਆਇਓ ਜਿਨ੍ਹਾਂ ਦੀ ਕਿਸੇ ਦੀ ਕੋਈ ਸਰਜਰੀ ਹੋਈ ਹੈ ਉਹ ਵੀ ਆਣ ਕੇ ਪੰਜਾਂ ਪਿਆਰਿਆਂ ਤੋਂ ਫਿਰ ਆਪਣੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਨਾਲ ਗਾਂਢਣਹਾਰ ਗੋਪਾਲ ਟੁੱਟੀ

0: ਉਹ ਟੁੱਟੀਆਂ ਗੰਢਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਦਾਵੇ ਪਾੜਨ ਵਾਲਾ ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਉਹਦੀ ਸ਼ਰਨ ਵਿਚ ਆਉਣਾ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਆਉਣਾ ਤੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ। ਸਵੇਰੇ 7:30 ਵਜੇ ਹਰ ਹਾਲਤ ਵਿਚ ਆਪ ਜੀ ਨੇ ਜਿੰਨਾ ਅੰਮ੍ਰਿਤ ਛਕਣਾ ਇੱਥੇ ਆਉਣਾ ਹੈ, ਕੇਸੀ ਇਸ਼ਨਾਨ ਕਰਕੇ ਆਉਣਾ ਹੈ, ਹਲਕਾ ਫੁਲਕਾ ਨਾਸ਼ਤਾ ਕਰਕੇ ਆਉਣਾ ਹੈ। 2-3 ਘੰਟੇ ਦਾ ਪੀਰੀਅਡ ਹੋਊਗਾ ਜਿਹਦੇ ਵਿਚ ਆਪ ਜੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਨਾਲ ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ, ਨਗੁਰੇ ਤੋਂ ਗੁਰੂ ਵਾਲੇ ਬਣ ਜਾਓਗੇ। 2 ਘੰਟੇ ਪਹਿਲਾਂ ਨਗੁਰੇ ਪਾਂਦੀ ਮੈਲ ਵਿਚ ਗਚਾ ਗੱਚ ਸੋ ਤੇ 2 ਘੰਟਿਆਂ ਬਾਅਦ ਗੁਰਮੁਖ ਪਿਆਰੇ ਜਦੋਂ ਬਾਹਰ ਨਿਕਲੋਗੇ ਦੁਨੀਆਂ ਬਦਲ ਚੁੱਕੀ ਹੋਗੀ, ਗੁਰੂ ਦੇ ਪੁਰ ਬਣ ਚੁੱਕੇ ਹੋਗੇ, ਅੰਮ੍ਰਿਤਧਾਰੀ ਹੋ ਚੁੱਕੇ ਹੋਗੇ। ਆਓ ਜਿਹੜੇ 2 ਸਲੋਕ ਅੱਜ ਵਿਚਾਰ ਹੋ ਸਕਦੀ ਹੈ, ਸਮਾਂ ਹੋ ਗਿਆ। ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਕਿਰਪਾ ਕਰੇ ਰਾਤ ਦੇ ਦੀਵਾਨ ਵਿਚ ਆਉਣ ਵਾਲਾ ਹਰ ਪ੍ਰਾਣੀ ਜਿਹੜਾ ਉਹਨੇ ਦਿਨ ਤੋਂ ਹਾਜ਼ਰੀਆਂ ਭਰੇ ਹੱਥ ਜੋੜ ਕੇ ਬੇਨਤੀ ਆ, ਕੋਈ ਬਚਨ ਅਪ ਸ਼ਬਦ ਕਿਹਾ ਗਿਆ ਹੋਵੇ ਸਾਰੇ ਮੇਰੇ ਤੇ ਮਾੜੇ ਨੇ, ਗੁਰਬਾਣੀ ਦੇ ਸਾਰੇ ਉੱਤਮ ਬਚਨ ਨੇ, ਗਲਤੀਆਂ ਪਰਮਜੀਤ ਸਿੰਘ ਦੀਆਂ ਜਾਣ ਕੇ ਮੁਆਫ ਕਰ ਦਿਓ, ਤੇ ਜਿਹੜੇ ਅਮੋਲਕ ਬਚਨ ਗੁਰਬਾਣੀ ਦੇ ਕੋਈ ਚੰਗੇ ਲੱਗੇ ਹੋਣ ਉਹਨਾਂ ਨੂੰ ਗੁਰੂ ਦੇ ਬਚਨ ਜਾਣ ਕੇ ਗੁਰੂ ਦੀ ਬਾਣੀ ਜਾ ਕੇ ਹਿਰਦੇ ਵਿਚ ਵਸਾਇਓ, ਤਾਂ ਕਿ ਤੁਹਾਡੇ ਤੇ ਮੇਰੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕਣ। ਆਓ ਸਰਵਣ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਕੰਧ ਕੁਹਾੜਾ ਸਿਰ ਕਰਾ ਵਣ ਕੈ ਸਰ ਲੋਹਾਰ।
0: ਆਖੋ ਸਤਨਾਮ ਸ੍ਰੀ। ਇਹ ਬਾਬਾ ਫਰੀਦ ਜੀ ਨੇ ਇਕ ਲੱਕੜਹਾਰੇ ਪ੍ਰਤੀ ਸ਼ਬਦ ਉਚਾਰਨ ਕੀਤੇ ਨੇ, ਕਹਿੰਦੇ ਕੰਧ ਬਣੇ ਕੰਧਾ, ਕੰਧ ਤੇ ਕੁਹਾੜਾ ਇਸ ਤਰ੍ਹਾਂ ਰੱਖਿਆ, ਜਿਹੜੇ ਲੱਕੜੀਆਂ ਲੈਣ ਜਾਂਦੇ ਵੇਖਿਆ ਹੀ ਨਾ, ਸਿਰ ਘੜਾ, ਸਿਰ ਤੇ ਪਾਣੀ ਵਾਲਾ ਘੜਾ, ਕਿਉਂਕਿ ਜੰਗਲਾਂ ਵਿਚ ਜਾਣਾ, ਕਿਤੇ ਪਾਣੀ ਮਿਲਿਆ ਨਾ ਮਿਲਿਆ, ਜੰਗਲ ਦੇ ਵਿਚ ਲੁਹਾਰ ਨੂੰ ਕਹਿੰਦੇ ਨੇ ਜੰਗਲ ਦੇ ਵਿਚ ਤੂੰ ਘੁੰਮ ਰਿਹਾ ਏ ਤੇ ਜੰਗਲ ਵਿਚ ਮੈਂ ਵੀ ਘੁੰਮ ਰਿਹਾ। ਬਾਬਾ ਫਰੀਦ ਕਹਿੰਦਾ ਮੈਂ ਵੀ ਜੰਗਲ ਵਿਚ ਘੁੰਮ ਰਿਹਾ, ਮਗਰ ਤੇਰਾ ਤੇ ਮੇਰਾ ਬੁਨਿਆਦੀ ਕੋਈ ਫਰਕ ਆ, ਤੂੰ ਕੁਛ ਹੋਰ ਲੱਭਦਾ ਫਿਰਦਾ ਏ ਤੇ ਮੈਂ ਕੁਛ ਹੋਰ ਲੱਭਦਾ ਫਿਰਦਾ ਏ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੁਹਾਰ। ਹੇ ਲੁਹਾਰ, ਤੂੰ ਕੰਧੇ ਉੱਤੇ ਕੁਹਾੜਾ ਰੱਖ ਕੇ ਸਿਰ ਦੇ ਉੱਤੇ ਪਾਣੀ ਵਾਲਾ ਘੜਾ ਰੱਖ ਕੇ ਤੁਰਿਆ ਫਿਰਦਾ। ਹਾਂਜੀ।
1: ਫਰੀਦਾ ਹੋ ਲੋੜੀ ਸਹੋ ਆਪਣਾ, ਤੂੰ ਲੋੜ ਹੈ ਅੰਗਿਆਰ।
0: ਉਹਨੂੰ ਕਹਿੰਦੇ ਨੇ ਵੇਖ ਤੇਰੀ ਤੇ ਮੇਰੀ ਦੋਵਾਂ ਦੀ ਸੁਰਤ, ਤੇਰੀ ਤੇ ਮੇਰੀ ਮੰਗ ਕੀ ਹੈ? ਆਖੋ ਸਤਨਾਮ ਸ੍ਰੀ। ਤੇਰੀ ਤੇ ਮੇਰੀ ਮੰਗ ਵਿਚ ਇਹ ਬੁਨਿਆਦੀ ਫਰਕ ਆ ਕਿ ਤੂੰ ਰੋਜ਼ ਜੰਗਲ ਵਿਚ ਆਉਣਾ ਏ ਤੇ ਜੰਗਲ ਵਿਚੋਂ ਆਣ ਕੇ ਲੱਕੜੀਆਂ ਕੋਲੇ ਇਕੱਠੇ ਕਰਨ ਆਉਣਾ ਏ ਤੇ ਰੋਜ਼ ਆਉਣਾ ਏ ਤੇ ਮੁੜ ਜਾਣਾ, ਮਗਰ ਤੂੰ ਲੱਕੜੀਆਂ ਲੱਭਦਾ ਫਿਰਦਾ ਏ। ਤੂੰ ਹਉ ਲੋੜੀ ਸ਼ੋ ਆਪਣਾ, ਮੈਂ ਤੇ ਉਸ ਪਤੀ ਪਰਮੇਸ਼ਵਰ ਦੀ ਯਾਦ ਵਿਚ ਨਾਮ ਅਕਾਗਰ ਚ ਧੋ ਕੇ ਜਪਦਾ ਵਾਂ, ਮਗਰ ਤੂੰ ਕੇਵਲ ਤੇ ਕੇਵਲ ਲੱਕੜੀਆਂ ਦੀ ਭਾਲ ਵਿਚ ਆਉਣਾ ਏ ਤੇ ਲੱਕੜੀਆਂ ਲੈ ਕੇ ਮੁੜ ਜਾਣਾ ਏ। ਇਕ ਮਹਾਂਪੁਰਸ਼ਾਂ ਦਾ ਬਚਨ ਬੜਾ ਪਿਆਰਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕ ਲੱਕੜਹਾਰਾ ਗੁਰੂ ਦਾ ਪਿਆਰਾ ਰੋਜ਼ ਜੰਗਲ ਵਿਚ ਆਇਆ ਕਰੇ, ਧਿਆਨ ਦਿਓ, ਸਾਖੀ ਵਿਚੋਂ ਸਿੱਖਿਆ ਲਿਓ, ਸਾਖੀ ਵਿਚੋਂ ਕੇਵਲ ਕੰਨ ਰਸ ਨਾ ਬਣਾਇਓ। ਲੱਕੜਹਾਰਾ ਆਉਂਦਾ ਲੱਕੜੀਆਂ ਲੈਣ, ਇੰਨੀਆਂ ਕੁ ਲੱਕੜੀਆਂ ਵੱਢਦਾ ਏ, ਸਿਰ ਦੇ ਉੱਤੇ ਰੱਖ ਦਿੰਦਾ ਏ ਤੇ ਮੁੜ ਜਾਂਦਾ ਏ, ਜਾ ਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚਦਾ ਏ, ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਬੱਚਿਆਂ ਦਾ ਪੇਟ ਭਰਦਾ ਵਾ, ਕਹਿੰਦਾ ਸ਼ੁਕਰੀਆ ਵਾਹਿਗੁਰੂ, ਇੰਨੀਆਂ ਕੁ ਲੱਕੜੀਆਂ ਲਿਆ ਕੇ ਮੈਂ ਬੱਚੇ ਪਾਲ ਰਿਹਾ। ਇੱਥੇ ਹੀ ਇੱਕ ਕੁਟੀਆ ਸਾਧੂ ਦੀ, ਮਹਾਤਮਾ ਗੁਰੂ ਦੇ ਪਿਆਰੇ ਦੀ, ਉਹਨੇ ਇੱਕ ਦਿਨ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਮੈਂ ਤੈਨੂੰ ਕਈਆਂ ਸਾਲਾਂ ਤੋਂ ਵੇਖਦਾ, ਤੂੰ ਰੋਜ਼ ਜੰਗਲ ਵਿਚ ਆਉਣਾ ਏ, ਇੰਨੀਆਂ ਕੁ ਲੱਕੜੀਆਂ ਲੈ ਕੇ ਮੁੜ ਜਾਣਾ ਏ, ਕੀ ਕਰਦਾ ਏ? ਮਹਾਰਾਜ ਮੇਰੇ ਬੱਚਿਆਂ ਦਾ ਢਿੱਡ ਭਰ ਜਾਂਦਾ ਏ, ਮੈਨੂੰ ਇਹ ਤੋਂ ਵੱਧ ਕੁਝ ਨਹੀਂ ਚਾਹੀਦਾ। ਕਹਿਣ ਲੱਗੇ ਤੂੰ ਰੋਜ਼ ਲੱਕੜੀਆਂ ਜੂ ਵੱਢਦਾ ਏ ਤੇ ਭਾਰ ਵੀ ਚੁੱਕ ਕੇ ਖੜਦਾ ਵਾ, ਜੇ ਤੂੰ ਕਿਤੇ ਇੱਕ ਕਦਮ ਗਾਂ ਹੋਵੇਂ। ਆਖੋ ਸਤਨਾਮ ਸ੍ਰੀ। ਜੇ ਇੱਕ ਕਦਮ ਕਿਤੇ ਤੂੰ ਗਾਂ ਹੋਵੇਂ ਤੇ ਲੱਕੜਹਾਰੇ ਨੇ ਰੀਝ ਭਰੀਆਂ ਅੱਖਾਂ ਨਾਲ ਆਖਿਆ, ਅੱਗੇ ਕੀ ਹੈ? ਧਿਆਨ ਦਿਓ, ਅੱਗੇ ਕੀ ਹੈ? ਕਹਿਣ ਲੱਗਾ, ਅੱਗੇ ਤੈਨੂੰ ਲੱਕੜੀਆਂ ਨਹੀਂ ਲਿਆਉਣੀਆਂ ਪੈਣਗੀਆਂ, ਅੱਗੇ ਰੁਪਈਆਂ ਦਾ ਢੇਰ ਲੱਗਾ ਹੈ। ਅੱਗੇ ਰੁਪਈਆਂ ਦੇ ਢੇਰ ਲੱਗੇ। ਕਹਿਣ ਲੱਗਾ, ਹਾਂ ਹਾਂ, ਮਗਰ ਇੱਕ ਗੱਲ ਚੇਤੇ ਰੱਖੀ ਕਿ ਇੱਕ ਕਦਮ ਅੱਗੇ ਵਧੀ। ਅੱਗੇ ਗਿਆ ਕੱਲ ਨੂੰ, ਵਾਕਿਆ ਰੁਪਈਆਂ ਦਾ ਢੇਰ ਲੱਗਾ, ਭਰ ਲਈ ਰੁਪਈਆਂ ਦੀ ਪੰਡ, ਮੁੜ ਗਿਆ ਤੇ ਹੁਣ ਜਦੋਂ ਕਦੀ ਰੁਪਈਏ ਮੁੱਕਦੇ ਤੇ ਆਉਂਦਾ ਤੇ ਉੱਥੋਂ ਹੀ ਮੁੜ ਜਾਂਦਾ। ਉਹ ਗੱਲ ਫੇਰ ਭੁੱਲ ਗਈ ਕਿ ਇੱਕ ਕਦਮ ਰੋਜ਼ ਅੱਗੇ ਵਧਣਾ, ਉਥੋਂ ਰੁਪਈਏ ਲੈ ਲੈ। ਹੁਣ ਰੁਪਈਆਂ ਤੇ ਖਲੋ ਗਿਆ, ਕਦੀ ਲੱਕੜੀਆਂ ਤੇ ਖਲੋਤਾ ਸੀ, ਹੁਣ ਰੁਪਈਆਂ ਤੇ ਖਲੋਤਾ ਹੈ। ਫੇਰ ਉਹਨਾਂ ਨੇ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਤੂੰ ਤੇ ਫੇਰ ਖਲੋ ਗਿਓ, ਇੱਕ ਕਦਮ ਅੱਗੇ ਜਾ। ਉਹਨੇ ਕਿਹਾ, ਜੀ ਰੁਪਈਆਂ ਤੋਂ ਅੱਗੇ ਤੇ ਕੁਝ ਵੀ ਨਹੀਂ, ਸਾਡੇ ਅਰਗੇ ਹੋਣਗੇ, ਸਾਡੇ ਵਾਲੀ ਹਾਲਤ ਹੋ ਗਈ, ਅਸੀਂ ਭੁੱਖੇ ਰੁਪਈਏ ਲੱਭਣ ਆਏ ਸਾਂ ਨਾ ਇੱਥੇ, ਰੁਪਈਏ ਲੱਭ ਕੇ ਰੱਬ ਕੌਣ, ਅਸੀਂ ਕੌਣ, ਸਿੱਖੀ ਕੌਣ, ਰੁਪਈਆਂ ਦੀ ਸਾਨੂੰ ਭੁੱਖ ਸੀ, ਅਸੀਂ ਲੱਖਾਂ ਪਤੀ ਬਣ ਗਏ, ਉਹਨੇ ਮਹਾਂਪੁਰਸ਼ ਨੇ ਫੇਰ ਆਖਿਆ ਭਲਿਆ ਥੋੜਾ ਜਿਹਾ ਅੱਗੇ ਹੋ, ਆਖਿਆ ਰੁਪਈਆਂ ਤੋਂ ਅੱਗੇ ਕੀ ਆ, ਕਿਤੇ ਜਾ ਕੇ ਵੇਖ ਮੇਰਾ ਬਚਨ ਕਮਾਇਆ ਕਰ, ਰੋਜ਼ ਇੱਕ ਕਦਮ ਅੱਗੇ ਵਧਿਆ ਕਰ, ਅੱਗੇ ਕੀ ਆ? ਕਹਿੰਦੇ ਅੱਗੇ ਸੋਨੇ ਦਾ ਢੇਰ ਲੱਗਾ, ਸੋਨਾ ਚੁੱਕ ਕੇ ਖਾ। ਅੱਛਾ, ਅੱਗੇ ਸੋਨਾ ਹੈ, ਇੱਕ ਕਦਮ ਅੱਗੇ ਗਿਆ, ਹੁਣ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਤੇ ਹੁਣ ਕਹਿੰਦਾ ਇਹ ਤੋਂ ਅੱਗੇ ਤੇ ਕੁਝ ਵੀ ਨੀ, ਰੁਪਈਏ ਤੇ ਸੋਨਾ ਮੁੰਦਰੀਆਂ ਪਾਲੀਆਂ, ਰੁਪਈਏ ਜੇਬ ਚ ਨੇ, ਹੋਰ ਕੀ ਲੈਣਾ ਹੈ? ਅੱਗੇ ਉਹਨੇ ਆਖਿਆ ਉਹ ਤੂੰ ਫੇਰ ਰੁਕ ਗਏ, ਅੱਗੇ ਹੋ। ਉਹਨੇ ਕਿਹਾ ਅੱਗੇ ਹੁਣ ਕੀ ਆ? ਕਹਿੰਦੇ ਵੇਖ ਸੋਨੇ ਤੋਂ ਅੱਗੇ ਕੁਝ ਹੋਰ ਹੈ। ਉਹਨੇ ਕਿਹਾ ਸੋਨੇ ਤੋਂ ਅੱਗੇ ਕੀ ਆ? ਕਹਿੰਦੇ ਅੱਗੇ ਹੀਰੇ ਮੋਤੀ ਜਵਾਹਰਾਤ ਪਏ ਨੇ। ਫੇਰ ਅੱਗੇ ਗਿਆ, ਹੁਣ ਹੀਰੇ ਜਵਾਹਰਾਤਾਂ ਤੇ ਖਲੋ ਗਿਆ, ਰੁਪਈਏ ਮਿਲ ਗਏ, ਚਾਂਦੀ ਮਿਲ ਗਈ, ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਹੀਰੇ ਮੋਤੀ ਮਿਲ ਗਏ। ਹੁਣ ਕਹਿੰਦਾ ਜੇ ਸਾਧੂ ਨੇ ਕਿਹਾ ਵੀ ਨਾ ਤੇ ਮੈਂ ਅੱਗੇ ਨਹੀਂ ਆਉਣਾ, ਹੁਣ ਆ ਰੌਲਾ ਪਾ ਹੀ ਰਹਿਣਾ, ਹੁਣ ਆ ਜਾਓ ਗਾਂਹ ਹੋ ਜਾਓ। ਇਹੋ ਹੀ ਕਹਿ ਰਿਹਾ ਵੀ ਸਟੋਰ ਮਿਲ ਗਏ ਨੇ, ਘਰ ਮਿਲ ਗਏ ਨੇ, ਗੱਡੀਆਂ ਮਿਲ ਗਈਆਂ, ਆ ਜਾਓ ਦੋ ਕਦਮ ਹੁਣ ਗਾਂਹ ਹੋ, ਅੱਗੇ ਵੀ ਕੁਝ ਹੋਊ। ਤੇ ਜਦੋਂ ਉਹਨੇ ਆਖਿਆ ਵਾ ਤੂੰ ਫੇਰ ਖਲੋ ਗਿਆ ਏ, ਉਹਨੇ ਕਿਹਾ ਬਾਬਾ ਜੀ ਹੁਣ ਤੇ ਮੈਨੂੰ ਸਤਾਇਓ ਨਾ। ਆਹ ਕੋਈ ਕਹਿੰਦਾ ਮੈਨੂੰ, ਜਦੋਂ ਕਿਸੇ ਨੂੰ ਅਮਰ ਛਕਣ ਨੂੰ ਕਹਿੰਦੇ, ਕਹਿੰਦੇ ਭਾਈ ਜੀ ਕੀ ਰੱਟ 24 ਘੰਟੇ, ਜੇ ਤੁਸੀਂ ਪਰਮਜੀਤ ਸਿੰਘ ਆ ਜਦੋਂ ਤੂੰ ਆਵੇ ਕਿਤੇ ਅੰਮ੍ਰਿਤ ਦੀ ਗੱਲ ਨਾ ਕਰੇ, ਸੱਚ ਜਾਣ ਤੈਨੂੰ ਲੋਕੀ ਲੱਤ ਦੇਣ ਰੁਪਈਆਂ ਨਾ। ਬਹੁਤੇ ਲੋਕੀ ਤੇ ਜਿੱਦਣ ਤੂੰ ਅੰਮ੍ਰਿਤ ਛਕਾਉਣਾ ਹੁੰਦਾ ਉਦਣ ਰਾਤ ਨੂੰ ਅੱਜ ਦੇ ਦੀਵਾਨ ਚ ਘੱਟ ਆਏ ਨੇ। ਆਹ ਤੁਸੀਂ ਨੋਟ ਕਰਿਓ, ਕਈ ਚਿਰ ਗਾਇਬ ਹੋ ਗਏ, ਮੈਨੂੰ ਪਤਾ ਹੈ, ਇਸੇ ਕਰਕੇ ਨਹੀਂ ਆਏ ਕਿ ਉਹਨੇ ਰਾਤ ਨੂੰ ਫੇਰ ਆਖਣਾ ਸਵੇਰੇ ਚੱਕ ਲਿਓ। ਉਹਨੇ ਆਵਾਜ਼ ਮਾਰ ਕੇ ਆਖਿਆ ਸਿੰਘਾ ਤੁਰ ਅੱਗੇ ਹੋਰ ਤੁਰ, ਲੱਕੜਾਰੇ ਨੂੰ ਆਖਿਆ ਤੁਰ। ਉਹਨੇ ਕਿਹਾ ਜੀ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਚਾਂਦੀ ਹੀਰੇ ਮੋਤੀ ਮਿਲ ਗਏ, ਅੱਗੇ ਕੀ ਆ? ਤੇ ਉਹਨੇ ਆਖਿਆ ਸੱਜਣਾ ਇੱਕ ਕਦਮ ਹੁਣ ਗਾਂਹ ਹੋਏਗਾ ਤੇ ਅੱਗੇ ਗੁਰਦੁਆਰਾ ਹੀ, ਅੱਗੇ ਜਿੱਥੋਂ ਉਹ ਧਨ ਮਿਲਦਾ ਜਿਹੜਾ ਨਾਲ ਜਾਂਦਾ ਹੈ, ਇਹ ਧਨ ਤੇ ਇੱਥੇ ਹੀ ਰਹਿ ਜਾਣਾ। ਅੱਗੇ ਇੱਕ ਕਦਮ ਹੋਰ ਵਧੇਗਾ ਤੇ ਅੱਗੇ ਗੁਰੂ ਦਾ ਉਪਦੇਸ਼ ਹੀ, ਅੱਗੇ ਗੁਰੂ ਨਾਮ ਦੇ ਰਿਹਾ ਹੀ, ਅੱਗੇ ਗੁਰੂ ਅੰਮ੍ਰਿਤ ਦੇ ਰਿਹਾ ਹੀ। ਤੇ ਆਪਾਂ ਦੋਵੇਂ ਸਾਰੇ ਜੰਗਲ ਦੇ ਵਿੱਚ ਆ, ਕੋਈ ਕੇਵਲ ਤੇ ਕੇਵਲ ਸੋਨੇ ਤੱਕ ਸੀਮਤ ਆ, ਕੋਈ ਹੀਰਿਆਂ ਤੱਕ ਸੀਮਤ ਆ, ਕੋਈ ਰੁਪਈਆਂ ਤੱਕ ਸੀਮਤ ਆ, ਤੇ ਕਰਮਾਂ ਵਾਲੀਆਂ ਰੂਹਾਂ। ਬਾਬਾ ਫਰੀਦ ਜੀ ਕਹਿੰਦੇ ਹਉ ਲੋੜੀ ਇਸ ਜੰਗਲ ਦੇ ਵਿੱਚੋਂ, ਹਉ ਲੋੜੀ ਛਉ ਆਪਣਾ, ਮੈਂ ਤੇ ਆਪਣੇ ਪਤੀ ਨੂੰ ਲੱਭਦਾ ਫਿਰਦਾ ਵਾਂ, ਮਗਰ ਤੂੰ ਲੋੜੇ ਅੰਗਿਆਰ, ਤੂੰ ਕੇਵਲ ਲੱਕੜੀਆਂ ਇਕੱਠੀਆਂ ਕਰਦਾ ਫਿਰਦਾ। ਹਾਂਜੀ ਅਗਲੇ ਦਾ ਮਤਲਬ ਹੁੰਦਾ ਬਹੁਤਾ। ਬਾਬਾ ਫਰੀਦ ਜੀ ਕਹਿੰਦੇ ਨੇ ਇੱਕ ਤੇ ਇਹੋ ਜਿਹੇ ਨੇ ਜਿਨ੍ਹਾਂ ਵਿਸ ਗੰਧਲਾ ਰੂਪੀ ਇੱਥੇ ਸਾਰੇ ਪਦਾਰਥ ਬਣਾ ਲਿਆ, ਰੁਪਈਆ ਬਣਾ ਲਿਆ, ਦੌਲਤਾਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ, ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦੇ, ਆਖੋ ਸਤਨਾਮ ਸ੍ਰੀ, ਇਹ ਫਲਾਣੀ ਚੀਜ਼ ਦਾ ਬਾਦਸ਼ਾਹ ਹੈ ਜੀ। ਆਂਦੇ ਨਹੀਂ ਕਿ ਇੱਥੇ ਤੁਹਾਡੇ ਆਮ ਇੱਕ ਬੋਲੀ, ਇਹ ਸੌਗੀ ਦਾ ਬਾਦਸ਼ਾਹ ਹੈ, ਇਹ ਫਲਾਣੇ ਚੀਜ਼ ਦਾ ਬਾਦਸ਼ਾਹ, ਇਹ ਢੀਂਗਲੇ ਚੀਜ਼ ਦਾ ਬਾਦਸ਼ਾਹ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਇੱਕ ਵਾਰ ਗਏ ਕਾਨਪੁਰ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ, ਤੇ ਉੱਥੇ ਇੱਕ ਸੈਕਟਰੀ ਸਾਹਿਬ ਗੁਰਦੁਆਰੇ ਦੇ ਸਾਰੀ ਸੰਗਤ ਨੇ ਫਤਿਹ ਬੁਲਾਈ, ਤੇ ਇਹ ਆਕੜ ਕੇ ਖਲੋਤਾ ਰਿਹਾ ਕਿ ਟਾਈਮ ਤੇ ਮੇਰੇ ਕੋਲੋਂ ਹੀ ਲੈਣਾ ਜੇ ਨਾ ਸੰਤ ਜੀ, ਤੁਸੀਂ ਮੈਨੂੰ ਬੁਲਾਓ, ਧਿਆਨ ਦੇਣਾ। ਤੇ ਸਾਰੀ ਸੰਗਤ ਨੇ ਆਖਿਆ ਬਾਬਾ ਜੀ ਇਹ ਜਿਹੜਾ ਬੰਦਾ ਖਲੋਤਾ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਤੇ ਬਾਬਾ ਕਰਤਾਰ ਸਿੰਘ ਸਾਹਿਬ ਬੜੇ ਕਰਨੀ ਵਾਲੇ ਮਹਾਂਪੁਰਸ਼ ਸੀ, ਬੰਦਗੀ ਵਾਲੀ ਰੂਹ ਸੀ, ਜਿਹੜੇ ਲੋਕੀ ਸਵੇਰੇ ਸ਼ਰਾਬ ਨਾਲ ਚੁਲੀਆਂ ਕਰਦੇ ਉਹਨਾਂ ਦੇ ਮੂੰਹ ਚ ਅੰਮ੍ਰਿਤ ਪਾਇਆ ਉਹਨਾਂ ਨੂੰ ਪ੍ਰੇਰਿਆ। ਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਸਾਡੇ ਘਰ ਪੁੱਤ ਨਹੀਂ ਹੁੰਦਾ, ਧਿਆਨ ਦਿਓ, ਅੱਜ ਵਰਗੇ ਮੇਰੇ ਪਖੰਡੀ ਤੇ ਕਹਿੰਦੇ ਨਾ ਲਿਆ ਸੇਬ ਤੇਰੀ ਝੋਲੀ ਚ ਪਾਦਾ ਪੁੱਤ ਹੋਜੂ, ਉਸ ਸੰਤ ਨੂੰ ਜੇ ਕੋਈ ਕਹਿੰਦਾ ਸੀ ਨਾ ਸਾਡੇ ਘਰ ਪੁੱਤ ਨਹੀਂ ਹੁੰਦਾ, ਤੇ ਕਹਿੰਦਾ ਸੀ ਸੱਜਣਾ ਮੇਰੀ ਡਿਊਟੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਉਣ ਦੀ ਲਾਈ ਹੋ, ਮੈਂ ਪੁੱਤ ਵੰਡਣ ਵਾਲਾ ਨਹੀਂ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ, ਇੰਨੀ ਨਿਮਰਤਾ ਮਨ ਵਿੱਚ ਰੱਖਦੇ ਸੀ, ਐਵੇਂ ਵੀ ਨਹੀਂ ਸੀ ਕਹਿੰਦੇ ਕਿ ਜਾ ਹੋਜੂ। ਤੇ ਜਦੋਂ ਕਾਨਪੁਰ ਉਤਰੇ ਤੇ ਉਹਨੇ ਫਤਿਹ ਨਾ ਬੁਲਾਈ ਸੈਕਟਰੀ ਸਾਹਿਬ ਨੇ, ਤੇ ਸਾਰੀ ਸੰਗਤ ਕਹਿੰਦੀ ਜੀ ਇਹਨੂੰ ਤੁਸੀਂ ਫਤਿਹ ਬੁਲਾ ਦਿਓ। ਮਹਾਂਪੁਰਸ਼ ਕਹਿੰਦੇ ਕੋਈ ਖਾਸ ਚੀਜ਼ ਆ? ਬਾਬਾ ਜੀ ਕਹਿੰਦੇ ਪੜ੍ਹੇ ਲਿਖੇ ਬੜੇ ਸੀ, ਕਹਿੰਦੇ ਕੋਈ ਖਾਸ ਚੀਜ਼ ਆ? ਕਹਿੰਦੇ ਜੀ ਇਹਦੀਆਂ 16 ਫੈਕਟਰੀਆਂ ਨੇ ਕਾਨਪੁਰ ਦੇ ਵਿੱਚ, ਇੰਨਾ ਅਮੀਰ ਆ ਜਿਹੜਾ ਕਿਤੇ ਸੰਤੇ ਨੂੰ ਚੰਗਾ ਲੱਗ ਜਾਏ ਜਾਣ ਲੱਗਾ ਕਾਰ ਦਿੰਦਾ ਹੈ, ਕਾਰ ਦੇ ਕੇ ਭੇਜਦਾ ਹੈ। ਤੇ ਮਹਾਂਪੁਰਸ਼ ਕਹਿਣ ਲੱਗੇ ਮੈਂ ਕਦੀ ਕਿਸੇ ਬੰਦੇ ਕੋਲੋਂ ਨਹੀਂ ਮੰਗਿਆ, ਆਖੋ ਸਤਨਾਮ ਸ੍ਰੀ, ਕਿਉਂਕਿ ਬੰਦਾ ਵੀ ਮੰਗਤਾ ਤੇ ਮੈਂ ਵੀ ਮੰਗਤਾ। ਇੱਕ ਪਿੰਡਾਂ ਵਿੱਚ ਕਹਿੰਦੇ ਨੇ ਮੰਗਤਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ ਹੈ, ਮੰਗਤਿਆਂ ਕੋਲੋਂ ਮੰਗਣਾ, ਫੇਰ ਬੋਲੋ, ਭਿਖਾਰੀ ਕੋਲੋਂ ਮੰਗ ਕੇ ਕੀ ਰਹੋਗੇ? ਭਿਖਾਰੀ ਰਹੋਗੇ, ਕਿਉਂਕਿ ਦੇਣ ਵਾਲਾ ਵੀ ਭਿਖਾਰੀ ਆ, ਤੁਹਾਨੂੰ ਰਾਜਾ ਕਿੱਥੋਂ ਬਣਾ ਦੂ? ਜੇ ਦਾਤੇ ਕੋਲੋਂ ਮੰਗੋਗੇ ਤੇ ਇੱਕ ਦਿਨ ਬਣਾ ਵੀ ਦਾਤੇ ਹੀ ਦਊ। ਆਖਣ ਲੱਗੇ ਜੀ ਇਹਨੂੰ ਤੁਸੀਂ ਫਤਿਹ ਬੁਲਾਓ। ਕਹਿਣ ਲੱਗੇ ਵੀ ਸੱਜਣਾ ਫਤਿਹ ਤੇ ਗੁਰੂ ਦੀ ਆ, ਬੁਲਾ ਦਾਂਗੇ, ਮਗਰ ਮੈਂ ਵੇਖ ਲਵਾਂ ਕਿ ਇਹਦੀ ਅਮੀਰੀ ਕਿੰਨੀ ਕਿਆ, ਧਿਆਨ ਦਿਓ। ਜਾ ਕੇ ਕੋਲ ਕਹਿਣ ਲੱਗੇ, ਸੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨੇ ਐ ਚਿੜੇ ਦੀ ਪੂਛ ਵਾਂਗ ਸਾਹ ਕਰਕੇ ਆਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਤਾਂ ਫਤਿਹ ਵੀ ਇਸ ਤਰ੍ਹਾਂ ਬੁਲਾਉਂਦੇ ਨੇ ਆਕੜ ਵਿੱਚ। ਤੇ ਮਹਾਂਪੁਰਸ਼ ਕਹਿਣ ਲੱਗੇ ਤੂੰ ਸੁਣਿਆ ਅਮੀਰ ਬੜਾ ਏ? ਤੇ ਛੇਤੀ ਨਾਲ ਕਹਿੰਦਾ ਹਾਂ ਜੀ, 16 ਫੈਕਟਰੀਆਂ ਨੇ, ਵਿੱਚੋਂ ਇਹ ਬੰਦਾ ਸੱਚਪਾਤ ਪਿਆ। ਵਿਸ ਗੰਦਲਾ ਤੇ ਇਕੱਠੀਆਂ ਕਰ ਲਈਆਂ, ਕਿਸੇ ਦੇ 10 ਸਟੋਰ ਨੇ, ਕਿਸੇ ਦੇ ਇੰਨੇ ਖੱਤੇ ਨੇ, ਕਿਸੇ ਕੋਲ ਇੰਨੀ ਪੈੜੀ ਆ। ਮੇਰੇ ਸਾਹਿਬ ਕਹਿੰਦੇ ਇੱਕ ਨਾ ਆਟਾ ਅਗਲਾ, ਇਹਨਾਂ ਦੇ ਕੋਲ ਤੇ ਇੰਨੇ ਆਟੇ ਦੇ ਢੇਰ ਲਾ ਲੈ ਨੇ ਕਿ ਬਹੁਤ ਸਾਰਾ ਧਨ ਇਕੱਠਾ ਕਰ ਲਿਆ, ਮਗਰ ਇੱਕ ਨਾ ਹੀ ਲੋਨ, ਆਟੇ ਦੇ ਵਿੱਚ ਲੂਣ ਬਰਾਬਰ ਵੀ ਕਿਸੇ ਨੇ ਦੌਲਤ ਨਹੀਂ ਜੋੜੀ। ਉਹ ਨਾਮ ਜਪ ਰਿਹਾ ਹੈ, ਉਹ ਪੈਸੇ ਇਕੱਠੇ ਕਰ ਲਿਆ ਹੈ। ਅਗਲੀ ਤੋਂ ਕੁਝ ਸੁਣੋ।
1: ਅੱਗੇ ਗਏ ਸਿਆਂ ਪਸੰਦ ਚੋਟਾਂ ਖਾਸੀ ਕੌਣ।
0: ਹੁਣ ਇੱਕ ਕੋਲ ਪੈਸਾ ਹੈ, ਇੱਕ ਕੋਲ ਨਿਤਨੇਮ ਆ। ਬਾਬਾ ਫਰੀਦ ਜੀ ਕਹਿੰਦੇ ਅੱਗੇ ਗਏ ਸੰਜਾਬ ਸਨ, ਹੁਣ ਅੱਗੇ ਗਿਆ ਪਤਾ ਲੱਗੂਗਾ ਚੋਟਾਂ ਖਾਸੀ ਕੌਣ। ਮਾਰ ਕਿਹਨੂੰ ਪੈਂਦੀ, ਪੈਸੇ ਵਾਲੇ ਨੂੰ ਪੈਂਦੀ ਕਿ ਨਿਤਨੇਮ ਵਾਲੇ ਨੂੰ ਪੈਂਦੀ? ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਆਪ ਹੀ ਨਹੀਂ ਛੁੱਟੇ, ਨਾਨਕ ਤੇ ਮੁੱਖ ਉਜਲੇ, ਹੋਰ ਛੁਡਾ ਲਿਆ, ਹੋਰਨਾਂ ਨੂੰ ਛੁਡਾ ਲਿਆ। ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ, ਉਹਨਾਂ ਦੀ ਬਰਕਤ ਨਾਲ ਅਸੰਖਾਂ ਨੂੰ ਰੂਹਾਂ ਨੂੰ ਜੀਵਨ ਮਿਲਿਆ, ਜਿਨ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਸਤਨਾਮ ਸ੍ਰੀ ਗੁਰੂ। ਕਿਰਪਾ ਕਰੇ ਇਹ ਬਚਨ ਆਪਣੇ ਹਿਰਦੇ ਚ ਵਸਾਇਓ। ਅੱਜ ਤੱਕ ਬਾਬਾ ਫਰੀਦ ਜੀ ਦੇ ਹੋਏ ਸਲੋਕਾਂ ਦੀ ਸਾਰੀ ਕਥਾ ਗੁਰਸਿੱਖਾਂ ਨੇ ਟੇਪ ਕੀਤੀ। ਆਪਣੇ ਭੈਣ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਦਿਓ। ਅੰਮ੍ਰਿਤ ਦੀ ਦਾਤ ਲਈ ਰੋਜ਼ ਪਖੰਡ ਲਈ ਵੀ ਕੋਈ ਨਾ ਕੋਈ ਬਚਨ ਕਰਦੇ ਰਹੇ ਹਾਂ ਕਿ ਪਖੰਡ ਦੇ ਕੋਲੋਂ ਬਚੋ। ਦੇਹਧਾਰੀ ਗੁਰੂਆਂ ਤੋਂ ਸੁਚੇਤ ਕਰਦੇ ਰਹੇ ਹਾਂ। ਅੱਜ ਦੇ ਤਤ ਗਿਆਨੀ ਤਥਾਕਥਿਤ ਜਿਹੜੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਨੇ ਉਹਨਾਂ ਪ੍ਰਤੀ ਵੀ ਇਸ਼ਾਰੇ ਕੀਤੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਆਪਣੇ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਜ਼ਰੂਰ ਇਨ੍ਹਾਂ ਬੱਚਿਆਂ ਕੋਲੋਂ ਲੈ ਕੇ ਦੇਣੀਆਂ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਚਾਨਣ ਸੰਸਾਰ ਵਿੱਚ ਫੈਲ ਸਕੇ। ਭੁੱਲਾਂ ਨਾ ਚਿਤਾਰਨੀਆਂ ਅਸੀਸ ਦਿਓ। ਸਤਿਗੁਰੂ ਕਿਰਪਾ ਕਰੇ ਇਹ ਜਿਹੜਾ 14 ਦਿਨਾਂ ਤੋਂ ਰਗ ਰਿਹਾ ਦੀਵਾਨ ਨੇ ਇਨ੍ਹਾਂ ਵਿੱਚ ਹੋਈਆਂ ਗਲਤੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਨਾਨਕ ਦੀ ਸੰਗਤ ਬਖਸ਼ਣ ਜੋਗਿਆ ਬਖਸ਼ ਦਿਓ, ਅਸੀਸ ਦਿਓ। ਕਦੀ ਫਿਰ ਮੇਰਾ ਗੁਰੂ ਨਾਨਕ ਪਾਤਸ਼ਾਹ ਆਪਣੇ ਸੰਯੋਗ ਬਣਾਵੇ, ਆਪਾਂ ਫਿਰ ਰਲ ਬੈਠੀਏ, ਫਿਰ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ ਕਰੀਏ। ਅੰਮ੍ਰਿਤ ਵੇਲੇ ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਰਬੱਤ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿੱਚ ਆਉਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ। ਜਿਨ੍ਹਾਂ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਸਾਰਿਆਂ ਦੇ ਚਰਨਾਂ ਉੱਤੇ ਦਾਸਰੇ ਦਾ ਸੀਸ ਆ, ਆਪ ਜੀ ਦੇ ਚਰਨਾਂ ਉੱਤੇ ਮਸਤਕ ਰੱਖ ਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ। ਕਈ ਵਾਰ ਮਨ ਅਗਿਆਨਤਾ ਦੇ ਵਿੱਚ ਉਸ ਗੱਲ ਨੂੰ ਅਜੇ ਸਮਝ ਨਹੀਂ ਰਿਹਾ, ਆਓ ਭੁੱਲੇ ਭਟਕੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਦਈਏ। ਸਾਡੇ ਕਾਰਜ ਰਾਸ ਹੋਣ, ਸਾਡਾ ਭਲਾ ਹੋਵੇ, ਸਾਡਾ ਮਨੁੱਖਾ ਜਨਮ ਮੁਬਾਰਕ ਹੋ ਜਾਵੇ। ਭੁੱਲਾਂ ਨਾ ਚਿਤਾਰਨੀਆਂ ਅਸੀਸ ਦਿਓ। ਰਹਿੰਦੇ ਸਵਾਸ ਗੁਰੂ ਪੰਥ ਦੇ ਲੇਖੇ ਲੱਗਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੰਮ੍ਰਿਤ ਕਿੰਨਾ ਨੂੰ ਮਿਲਿਆ? ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਸੱਚਾ ਮਨ ਵਸਾਇਆ। ਇਹ ਉਹਨਾਂ ਦੇ ਭਾਂਡੇ ਵਿੱਚ ਪਿਆ ਜਿਨ੍ਹਾਂ ਦੇ ਭਾਂਡੇ ਵਿੱਚੋਂ ਲੱਭ ਲੋਭ ਅਹੰਕਾਰ ਚੁੱਕਾ। ਧਿਆਨ ਦਿਓ, ਜਿਨ੍ਹਾਂ ਦੇ ਭਾਂਡੇ ਵਿੱਚੋਂ ਇਹ ਜਿਹੜੀਆਂ ਵਸਤੂਆਂ ਸੀ ਨਾ, ਜਿਨ੍ਹਾਂ ਚੋਂ ਖਤਮ ਹੋ ਗਈਆਂ, ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਸਤਿਗੁਰੂ ਨੂੰ ਚੰਗਾ ਲੱਗ ਗਿਆ, ਲੱਭ ਖਤਮ ਹੋ ਗਿਆ, ਲੋਭ ਖਤਮ ਹੋ ਗਿਆ, ਲੱਭ ਲੋਭ ਅਹੰਕਾਰ ਚੁੱਕ ਗਿਆ ਵਿੱਚੋਂ, ਮੈਂ ਮਿਟਾਤੀ, ਤੇ ਗੁਰੂ ਦੇ ਚਰਨਾਂ ਉੱਤੇ ਆਣ ਕੇ ਡਿੱਗ ਕੇ ਆਖਿਆ ਹੁਣ ਉਹ ਅਨੁੱਠੀ ਦਾਤ ਦੇ ਦੇ ਜਿਹਦੇ ਨਾਲ ਹੋਵੇ ਜਨਮ ਸੁਹੇਲਾ। ਬੁੱਲ ਹੋਵੇ ਜਨਮ ਸੁਹੇਲਾ। ਗਰੀਬ ਨਵਾਜ, ਦਾਤਾਂ ਤੇ ਤੂੰ ਮੈਨੂੰ ਬਹੁਤ ਦਿੱਤੀਆਂ, ਧਿਆਨ ਦੇਣਾ ਹੈ, ਮਗਰ ਉਹਨਾਂ ਦਾਤਾਂ ਦੇ ਨਾਲ ਮੇਰਾ ਸਾਰਾ ਜਨਮ ਸੁਹੇਲਾ ਨਹੀਂ ਹੋਇਆ। ਪੁੱਤ ਦਿੱਤਾ, ਕੁਝ ਕੁ ਦਿਨ ਪਿਆਰਾ ਲੱਗਿਆ, ਵੱਡਾ ਹੋ ਕੇ ਅੱਖਾਂ ਵਿਖਾਉਣ ਲੱਗ ਪਿਆ, ਕੁਛ ਉਹਦੇ ਨਾਲ ਵੀ ਗੜਬੜ ਹੋ ਗਈ। ਦੌਲਤ ਦਿੱਤੀ, ਦੌਲਤ ਨੇ ਵੀ ਸੰਦੀਪ ਸੁੱਖ ਨਾ ਬਖਸ਼ਿਆ। ਦੁਨੀਆਂ ਦੀਆਂ ਡਿਗਰੀਆਂ ਦਿੱਤੀਆਂ, ਪਦਵੀਆਂ ਦਿੱਤੀਆਂ, ਉਹਨਾਂ ਸੰਦੀਪੀ ਮਨੁੱਖਾ ਜਨਮ ਨਾ ਸਫਲਾ ਕੀਤਾ। ਸਾਹਿਬਾ ਹੁਣ ਹਾਰ ਕੇ ਥੱਕ ਕੇ ਆਣ ਕੇ ਤੇਰੇ ਚਰਨਾਂ ਵਿੱਚ ਡਿੱਗ ਪਈਆਂ, ਹੁਣ ਉਹ ਦਾਤ ਦੇ ਦੇ ਜਿਹੜੀਆਂ ਅੱਜ ਡਿੱਗ ਪਈਆਂ ਨਾ ਰੂਹਾਂ, ਤੇ ਜਿਨ੍ਹਾਂ ਨੇ ਆਣ ਕੇ ਆਖਿਆ ਹੁਣ ਦੁਨਿਆਵੀ ਦਾਤਾਂ ਦੇ ਉੱਤੇ ਵਾਲੀ ਦਾਤ ਦੇ ਦੇ ਜਿਹਦੇ ਨਾਲ

ਆਣ ਕੇ ਡਿੱਗ ਪਈ ਸਤਿਗੁਰੂ ਦੇ ਚਰਨਾਂ ਵਿਚ, ਆਖਿਆ ਸਾਹਿਬਾ ਹੁਣ ਉਹ ਦਾਤ ਦੇ ਦੇ ਜਿਹਦੇ ਨਾਲ ਇੱਕ ਦੋ ਸਾਲ ਚਾਰ ਸਾਲ ਨਾ ਚੰਗੇ ਲੱਗਣ, ਸਾਰਾ ਜਨਮ ਸੁਹੇਲਾ ਹੋ ਜਾਏ। ਤੇ ਜਦੋਂ ਕੋਈ ਡਿੱਗ ਪੈਂਦਾ ਨਾ ਗੁਰੂ ਦੇ ਚਰਨਾਂ ਵਿਚ ਆਣ ਕੇ, ਤੇ ਇਸ ਮੇਰੇ ਬਾਪੂ ਦਾ ਬੜਾ ਸੁਭਾਅ ਇੱਕ ਮੁਬਾਰਕ ਜੇ, ਇਹ ਸ਼ਰਨ ਪਰੇ ਕੀ ਰਾਖਤਾ, ਬੋਲੋ ਸ਼ਰਨ ਪਰੇ ਕੀ, ਫੇਰ ਬੋਲੋ ਸ਼ਰਨ ਪਰੇ ਕੀ, ਜਿਹੜਾ ਇਹਦੀ ਸ਼ਰਨ ਵਿਚ ਡਿੱਗਦਾ ਉਹਦੀ ਇਹ ਇੱਜ਼ਤ ਰੱਖਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗ ਯੁਗ ਭਗਤਾਂ ਦੀ ਰੱਖਦਾ ਜਿਹੜਾ ਇਹਦੀ ਸ਼ਰਨ ਵਿਚ ਆਣ ਕੇ ਡਿੱਗਦਾ, ਨਮਾਣਾ ਨਤਾਣਾ ਹੋ ਕੇ ਬੇਨਤੀ ਕਰਦਾ ਹੈ, ਇਹਦਾ ਬਿਰਦਿਆ ਫਿਰ ਉਹਨੂੰ ਪੈਰਾਂ ਚੋਂ ਡਿੱਗੇ ਨੂੰ ਗਲ ਨਾਲ ਲਾਉਂਦਾ ਹੈ, ਕੰਠ ਲਾਏ ਅਵਗੁਣ ਸਭ ਮੇਟੇ, ਪੈਰਾਂ ਚੋਂ ਚੁੱਕਿਆ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਆਖਿਆ ਅੱਛਾ ਬਸ ਗੱਲ ਤੇ ਇੰਨੀ ਸੀ ਕਿ ਮੈਂ ਤੈਨੂੰ ਬੜੇ ਚਿਰਾਂ ਤੋਂ ਡੇਕਦਾ ਸਾਂ ਵੀ ਤੂੰ ਡਿੱਗ ਪਵੇ, ਤੂੰ ਸਮਝਿਓ ਬਚਨ ਨੂੰ, ਤੂੰ ਡਿੱਗ ਪਵੇ ਢਹਿ ਪੈ, ਤੇ ਜੇ ਤੈਨੂੰ ਹੁਣ ਪਤਾ ਲੱਗ ਗਿਆ ਕਿ ਦੁਨੀਆਂ ਦਾ ਹਰ ਸੁੱਖ ਜਿਹੜਾ ਦੋ ਚਾਰ ਦਿਨ ਦਾ ਪ੍ਰਾਹੁਣਾ ਹੈ, ਸੰਦੀਪ ਰਹਿਣ ਵਾਲਾ ਸੁੱਖ ਅੰਮ੍ਰਿਤ ਵਿਚ ਆ, ਤੇ ਜੇ ਤੂੰ ਅੱਜ ਆਣ ਕੇ ਡਿੱਗ ਪਈਆਂ ਨਾ ਜੀਵ ਆਤਮਾ, ਤੇ ਫਿਰ ਮੇਰੇ ਸਤਿਗੁਰੂ ਨੇ ਚਰਨਾਂ ਤੋਂ ਚੁੱਕਿਆ ਗਲ ਨਾਲ ਲਾਇਆ, ਗਲ ਨਾਲ ਲਾ ਕੇ ਫਿਰ ਕੰਠ ਲਾਏ ਅਵਗੁਣ ਸਭ ਮੇਟੇ, ਕੰਠ ਕਿਹਨੂੰ ਕਹਿੰਦੇ ਨੇ, ਗਲੇ ਨੂੰ, ਪੈਰਾਂ ਤੋਂ ਚੁੱਕ ਕੇ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਕੰਠ ਲਾਏ ਅਵਗੁਣ ਸਭ ਮੇਟੇ, ਉਹ ਦਿਆਲ ਪੁਰਖ ਬਖਸ਼ੰਦ, ਤੇ ਹੁਣ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਵਿਕਾਲ ਦੀ ਗੱਲ ਹੈ, ਇੱਕ ਬਚਨ ਹੋਰ ਬੜਾ ਪਿਆਰਾ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਤਾ ਕਿਰਪਾਲ ਆ ਗਿਆ ਇਹ ਕਿੰਨੀ, ਪਹਿਲੋਂ ਤਾਂ ਇਹ ਕਿਹਾ ਕਿ ਜਿਨ੍ਹਾਂ ਅੰਮ੍ਰਿਤ ਛਕ ਲਿਆ ਅੱਜ ਉਨ੍ਹਾਂ ਦਾ ਪਿਤਾ ਕੌਣ ਬਣ ਗਿਆ ਜੀ, ਦੱਸੋ ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਕਮਾਲ ਦੀ ਗੱਲ, ਆਨੰਦ ਦਾ ਬਚਨ ਹੈ, ਕਿਤੇ ਅੰਦਰ ਆਉਣ ਦਿਓ ਵਰਨ, ਇਹਨੂੰ ਪੀਓ ਇਸ ਸ਼ਬਦ ਨੂੰ, ਕਿ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਹੇ ਮੇਰੇ ਮਾਲਕ, ਹੇ ਮੇਰੇ ਪਰਮ ਪਿਤਾ ਪਰਮੇਸ਼ਵਰ, ਜਿਹਦਾ ਤੂੰ ਪਿਓ ਹੋਵੇ। ਤੁਸੀਂ ਸੋਚੋ ਕਿਸੇ ਦਾ ਲੱਖਪਤੀ ਪਿਓ ਹੋਵੇ, ਉਹ ਕਹਿੰਦਾ ਮੈਨੂੰ ਕਾਹਦਾ ਘਾਟਾ, ਮੇਰਾ ਪਿਓ ਲੱਖਪਤੀ ਆ। ਕਿਸੇ ਦਾ ਕਰੋੜਪਤੀ ਹੋਵੇ ਉਹ ਤੇ ਫਿਰ ਬਿਲਕੁਲ ਨਹੀਂ ਸਮਾਉਂਦਾ, ਮਗਰ ਜਿਹਦਾ ਪਿਓ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਤੂੰ ਹੋਵੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤੇ ਤਬਾਰਕ ਭੁੱਖ ਕੈਸੀ, ਉਸ ਬੱਚੇ ਨੂੰ ਫਿਰ ਕਿਹੋ ਜੀ ਭੁੱਖ ਰਹਿ ਗਈ ਜਿਹਦਾ ਪਿਓ ਪਰਮੇਸ਼ਵਰ ਬਣ ਗਿਆ, ਜਿਹਦਾ ਪਿਓ ਅਕਾਲ ਪੁਰਖ ਬਣ ਗਿਆ, ਜਿਹਦਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਗਿਆ, ਉਹਨੂੰ ਭੁੱਖ ਕਾਹਦੀ। ਨੌ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਤੇਰੇ ਘਰ ਵਿਚ ਨੌ ਨਿਧੀਆਂ 18 ਸਿੱਧੀਆਂ ਨਾਮ ਦੇ ਖਜ਼ਾਨੇ ਭਰੇ, ਜੋ ਬਾਂਛੇ ਸੋ ਲੈਸੀ, ਜੋ ਬਾਂਛਦਾ ਵਾ ਜੋ ਮੰਗਦਾ ਵਾ ਉਹ ਤੇਰੇ ਘਰੋਂ ਉਹਦੀਆਂ ਝੋਲੀਆਂ ਭਰ ਜਾਂਦੀਆਂ। ਇੱਕ ਦਿਨ ਤੇ ਫਿਰ ਤੁੱਠਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਗਲ ਚ ਕਿਰਪਾਨ ਪਾਈ ਵੇਖੀ, ਹੱਥ ਵਿਚ ਕੜਾ ਪਾਇਆ ਵੇਖਿਆ, ਸਿਰ ਉੱਤੇ ਦਸਤਾਰਾ ਦਮਾਲਾ ਸਜਾਇਆ ਵੇਖਿਆ, ਸੁੰਦਰ ਕਕਾਰ ਪਾਏ ਵੇਖੇ, ਨਿਤਨੇਮ ਕਰਦੇ ਨੂੰ ਵੇਖਿਆ, ਤੇ ਫਿਰ ਦੇਣ ਵਾਲੇ ਦਾਤਾ ਨੂੰ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ, ਬੋਲੋ ਪਿਤਾ ਕਿਰਪਾਲ। ਉਸ ਕਿਰਪਾਲੂ ਪਿਤਾ ਨੇ ਇਸ ਪੁੱਤ ਵੱਲ ਇਸ਼ਾਰਾ ਕਰਕੇ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ, ਕੀ ਆਗਿਆ ਕਿੰਨੀ ਜੀ, ਕਹਿੰਦੇ ਜਿਹੜਾ ਮੇਰਾ ਪੁੱਤ ਬਣਿਆ ਨਾ ਅੰਮ੍ਰਿਤਧਾਰੀ, ਇਹ ਮੇਰਾ ਬਣ ਗਿਆ ਅੱਜ ਤੋਂ ਪੁੱਤ 12।

ਹੁਸੈਨ ਛਕ ਲਿਆ ਅੰਮ੍ਰਿਤ ਤੇ ਆਖਿਆ ਸਾਹਿਬਾ ਮੈਂ ਹੁਣ ਕੀ ਕਰਿਆ ਕਰਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਖਿਆ ਜੋੜੇ ਝਾੜਿਆ ਕਰ, ਕੀ ਆਖਿਆ ਹਾਂ ਇਹਨਾਂ ਹੱਥਾਂ ਨੂੰ ਬਹੁਤ ਕੁਝ ਲੱਗ ਚੁੱਕਿਆ ਹੈ, ਸੋਚੋ ਇਹਨਾਂ ਹੱਥਾਂ ਨਾਲ ਕਿੰਨੀਆਂ ਬੇਈਮਾਨੀਆਂ ਕੀਤੀਆਂ, ਇਹ ਹੱਥ ਕਿੰਨੇ ਅਪਵਿੱਤਰ ਨੇ, ਇਹ ਹੱਥ ਪਵਿੱਤਰ ਉਦੋਂ ਹੀ ਹੋਣੇ ਨੇ ਕਰ ਹਰ ਕਰਮ ਕਰ, ਇਹ ਕਰ ਕਹਿੰਦੇ ਹੱਥਾਂ ਨੂੰ, ਜਿਦਣੇ ਹਰੀ ਦੇ ਕਰਮਾਂ ਚ ਲੱਗ ਜਾਣਗੇ ਹੱਥ ਝਾੜਨ ਜੋੜੇ ਝਾੜਨਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਇਹਨੇ ਛੋਟੀ ਜੀ ਆਤਮਾ ਨੇ, ਆਖਿਆ ਸਤਿਗੁਰੂ ਤੂੰ ਮੈਨੂੰ ਅੰਮ੍ਰਿਤ ਦਿੱਤਾ ਹੈ, ਹੁਣ ਮੈਂ ਕਰਿਆ ਕੀ ਕਰਾਂ, ਤੇ ਆਖਣ ਲੱਗੇ ਮੇਰੇ ਆ ਪੁੱਤਰਾ ਜੋੜੇ ਝਾੜਿਆ ਕਰ ਸੰਗਤ ਦੇ ਜੋੜੇ, ਹੁਣ ਨੀ ਕੋਈ ਕਹਿੰਦਾ ਇਹ ਗੱਲ, ਜੇ ਆਪਣੇ ਜੀਵਨ ਨੂੰ ਮੁਬਾਰਕ ਬਣਾਉਣਾ ਹੀ, ਜੇ ਆਪਾਂ ਅੰਦਰੋਂ ਜਿੰਨ ਮਾਰਨਾ ਹੀ, ਜੇ ਅੰਦਰੋਂ ਬੈਠੇ ਸੱਪ ਨੂੰ ਮਾਰਨਾ ਚਾਹੁੰਦਾ ਹੈ, ਹਉਮੇ ਰੂਪੀ ਸੱਪ ਨੂੰ ਮਾਰਨਾ ਚਾਹੁੰਦਾ ਅੰਦਰੋਂ, ਉਹ ਜਿਹੜਾ ਮਨ ਸ਼ੈਤਾਨ ਬੈਠਾ ਜੇ ਉਹਨੂੰ ਖਤਮ ਕਰਨਾ ਚਾਹੁੰਦਾ ਤੇ ਜੋੜੇ ਝਾੜਿਆ ਕਰ। ਅੱਛਾ ਸਤਿਗੁਰੂ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ। ਹਾਂ ਪੁੱਤਰ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਇਹ ਪਿਓ ਕਹਿ ਰਿਹਾ ਪੁੱਤ ਨੂੰ, ਤੇ ਪੁੱਤ ਕਹਿੰਦਾ ਜੀ ਹੋਰ ਕੀ ਕਰਿਆ ਕਰਾਂ, ਜੇ ਟਾਈਮ ਮਿਲਿਆ ਕਰੇ ਤੇ ਫਿਰ ਸੰਗਤ ਦੇ ਜੂਠੇ ਬਰਤਨ ਸਾਫ ਕਰਿਆ ਕਰ। ਆਖਿਆ ਮਹਾਰਾਜ ਉਹ ਕੀ ਕਰੂ, ਉਹਦੇ ਨਾਲ ਕੀ ਹੋਊ, ਤੇ ਮੇਰੇ ਸਤਿਗੁਰੂ ਨੇ ਆਖਿਆ ਜੋੜੇ ਝਾੜਨ ਦੇ ਨਾਲ ਤੇ ਮਨ ਸਾਫ ਹੁੰਦਾ ਹੀ, ਆਖੋ ਸਤਨਾਮ ਸ੍ਰੀ, ਜਦੋਂ ਸੰਗਤ ਦੇ ਜੋੜੇ ਸਾਫ ਕਰੇ, ਜਿੰਨੇ ਘੁੱਟ ਕੇ ਜੋੜੇ ਸਾਫ ਕਰੀਏ ਉਹਨੇ ਮਨ ਦੀ ਮੈਲ ਲਾਦੀ ਹਉਮੇ ਮਿਟਦੀ ਜਾਂਦੀ, ਤੇ ਅੰਤ ਚ ਕਰਨ ਸ਼ੁੱਧ ਹੋ ਜਾਂਦਾ ਜੂਠੇ ਬਰਤਨ ਸਾਫ ਕਰਨ ਨਾਲ। ਇੱਕ ਦਿਨ ਫਿਰ ਗੁਰੂ ਪਿਆਰਿਓ ਜੋੜੇ ਸਾਫ ਕਰਨ ਰਿਹਾ ਸੀ ਤੇ ਮੇਰੇ ਕਲਗੀਧਰ ਪਾਤਸ਼ਾਹ ਸਿਰ ਦੇ ਉੱਤੇ ਖਲੋਤੇ ਸੀ, ਉਹਨੂੰ ਨਹੀਂ ਸੀ ਪਤਾ ਕਿ ਜਿਹਦੇ ਨੂੰ ਅੰਮ੍ਰਿਤ ਦੇ ਦਿੰਦਾ ਫਿਰ ਉਹਨੂੰ ਕਹਿੰਦਾ ਖਾਲਸੇ ਕੇ ਹੋ ਸਾਦ ਸਾਧ ਸੰਗਾ, ਬੋਲੋ ਖਾਲਸੇ ਕੇ ਹੋ ਸਾਧ ਸਾਧ। ਉਹਨੂੰ ਬੱਚੇ ਨੂੰ ਪਤਾ ਨਹੀਂ ਸੀ, ਉਹ ਸਿਰ ਤੇ ਹੀ ਖਲੋਤਾ ਸੀ, ਤੁਹਾਡੇ ਮੇਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾ। ਗੁਰਮੁਖ ਪਿਆਰਿਓ ਜੇ ਚੰਗੇ ਕਰਮਾਂ ਕਰਕੇ ਗੁਰੂ ਕੋਲ ਖਲੋਤਾ ਤੇ ਬੁਰੇ ਕਰਮ ਨੂੰ ਵੀ ਵੇਖ ਰਿਹਾ ਗੁਰੂ, ਬੁਰੇ ਕਰਮ ਕਰਨ ਲੱਗੇ ਵੀ ਨਰ ਅਚੇਤ ਪਾਪ ਤੇ ਡਰ ਰੇ, ਹੇ ਅਚੇਤ ਨਰ ਪਾਪ ਕਰਨ ਲੱਗਾ ਡਰਿਆ ਕਰ, ਉਦੋਂ ਵੀ ਚੇਤੇ ਕਰਿਆ ਕਰ।

जे विपता वेले कहना है कि गुरु मेरे नाल रवे, जो कोई काम पैंदा ते उदो कहना सतगुरु मेरे कोल जे तुसी, मैं मानदा कि तुसी हाजर नाजर जे मेरी रखिया करो, ते माड़े कर्म कर लगे भी सोचा करो कि गुरु ते 24 घंटे उत्थे शब्द लिखता सदा, ए नहीं कि एक घंटा मेरे नाल आ गुरु, जो मैं पाठ करना उदो मेरे गुरु नाल आ। तां ही तां शब्द गुरु दिता वा कि जै जै मन तू धामदा, बोलो जै जै मन तू तै तै हर तेरे नाले, जिथे जिथे तू जाना है, जिथे जिथे तू विचरदा वा गुरु तेरे नाल रहिंदा है। ते चेता करो बुरा कर्म कर लगे भी गुरु चेते रहिंदा है, गुरु कोल रहिंदा है। ते ए छोटे जे बच्चे दे सिर ते खलोती सी सरकार, ते अज फिर पुछया, 2 साल बीत गए सी, थल्यो बच्चे ने नहीं तां नूं वेख्या, उत्तो खलोते सतगुरु ने पुछया बेटा ए जोड़े नूं बड़ा घुट घुट के साफ करना है, की गल की है, बार बार इको जोड़ा घसाई जाना है, ता नहीं वेदा भी उत्ते कौन पुछ रहा है। ते थले थले मुंह करके कहना मेरे सतगुरु ने कहा जिन्ना जोड़ा साफ करिए उन्ना मन साफ हुंदा है। आखो सतनाम श्री गुरु उत्ते सुन रहा, कह भी गुरु रहा, सुन भी गुरु रहा। ते फिर एक दिन जूठे बर्तन साफ करन रहा सी केसगढ़ साहब, कदी आनंदपुर साहब जाया करो मेरी हाथ जोड़ के आप जी नूं बेनती जे आखो सतनाम श्री, मर गए आपां डेरिया डूरिया के चक्करां च पै के, हरिया ते उन्हें होना जिहड़ा अपने मुढ कोल जाऊ, सिखी का मुढ कही आ आनंदपुर साहब। यह बाटा पहली बार कित्थे तैयार होया सी, ते सिखो जदों कदी यात्रा करन जांदे हुंदे हो फलाणिया बाबियां कोलों मोहया, ढींगड़िया बाबियां कोलों मोहया, फलाणिया बाबियां कोलों मोहया, उस बाबे कोल भी जाया करो जिन्हें पुत वारे ने। गुरु गोबिंद सिंह महाराज पातशाह दीन दुनिया के मालिक के पुत्रां दी उस करबला उत्ते जाया करो जिथे बाबा अजीत सिंह शहीद होया, जिथे बाबा जुझार सिंह शहीद होया। साडे नालों ते किते सुरत वाला होगा मुसलमान, जिस मुसलमान नूं पुछया कि सारे हिंदुस्तान दे विच कोई तीर्थ स्थान दस, ध्यान दिओ कोई तीर्थ स्थान दस, ते अल्लाह यार खां जोगी मुसलमान कहण लगा बस एक ही तीर्थ है हिंद में। लो सुनो एक मुसलमान कहिंदा है, साडे लई ते बड़े हुण बन गए नवे नवे ही, एक मुसलमान कहिंदा बस एक ही तीर्थ है हिंद में यात्रा के लिए, जे यात्रा करनी है ते हिंदुस्तान च बस इको ही तीर्थ आ। आख्या केड़ा, कहिंदे बस एक ही तीर्थ है हिंद में यात्रा के लिए, कटाए यहां बेटे बाप ने खुदा के लिए, कटाए जहां बेटे बाप ने खुदा के लिए, उस खुदा दी जात तो उस अकाल पुरख दे हुक्म तो अपने पुत जिथे वारे उस धरती नूं नमस्कार करन जाया करो, कदी चमकौर दी धरती नूं नमस्कार करन जाया करो, कदी उस दीवार नूं जाके सजदा करिया करो जिदी दीवार विच तुहाडे भरा खलो के आके ही राज करेगा खालसा। कदे 7 ते 9 साल दियां जिंदड़ियां कह गईयां सी राज करेगा खालसा, आकी रहे ना कोई, ओ कहिंदा सी मैं तुहाडा नामो निशान मिटा देना है। ते छोटे जे बच्चे बाबा फतेह सिंह साहब ने कहा सी वजीर खान तू ते सानू मिटाउण दियां गल्लां करदा है, काश किते तेनू दोबारा जन्म मिलदा ते तू एदे तो बाद आण के वेख दो जिन्हों नूं मिटाउणा चाहुंदा, जिहड़ी दीवार विच मिटाउणा चाहुंदा है। इस द्वार ते 100-100 फुट उच्चे निशान झुलने ने, ओ साडी याद विच झुलने, तेरी च नहीं, तेरी ते कब्र भी नहीं लभनी सरहंद दे विच लोकां नूं कि किथे तू दबिया है। जिन्हां नूं मिटाउणा चाहुंदा उन्हां सदा लई अमर हो जाणा है। ओ मैं कहण लगा सा आनंदपुर साहब वाले पातशाह दीन दुनिया दे मालिक केसगढ़ साहब, ए छोटा जिहा बच्चा थाली मांझी जांदा है, ते फिर मेरे सतगुरु गरीब नवाज पातशाह ने कंबल दी बुक्कल मारी आ, कहिंदे बेटा इको थाल नूं बार बार क्यों था मांझी जाणा है, क्यों इक्के वार लशकाए। कही जांदा है मेरे गुरु ने कहा वा कि जिन्नी थाली मारीए उन्ना अंतशकरण शुद्ध हुंदा है। ते फिर ठा लिया, आख्या उठ तां वेखते सही तां कौन खलोता है, भज के लपट के करोड़ा सालां दा करोड़ा जूना तो जिको कोई भुलिया पे बच्चा अपने प्यो दे चरणा नाल लपटदा है, लपट गया सतगुरु तुसी खलोते हो, उदन जोड़े खाने भी तुसी पुछदे सो, अज थालियां बारे भी तुसी पुछदे हो। ते गल विच लैके छोटे जे बच्चे नूं दोवां हथां विच मुंह लैके आख्या मैं एक गल पुछा तेरा नाम की आ, ते छोटे जे बच्चे ने आख्या मेरा नाम जोगा है, मेरा नाम जोगा है। ते मेरे गरीब नवाज पातशाह ने आख्या ना ते तेरा बड़ा प्यारा है, अपने मां प्यो जोगा के साडे जोगा है, बस अज तुसी भी जोगे बने जे जोगे, की बने जे ध्यान दियो जोगे बने जे जोगे। ते मेरा गुरु पुछ रहा है कि अपने मां प्यो जोगा के मेरे जोगा है, सतगुरु जोगा है। ते इस बच्चे नूं हुण मां प्यो भुल गया, इस बच्चे नूं आ मैं हुणे दस्या सी अमृत संचार दे विच जथेदारी करदे आ कि अज तो तुहाडा मां प्यो वार जात कोल पिछला जिहड़ा सी किस्सा सब खत्म हो गया,
ਅੱਜ ਤੋਂ ਨਵਾਂ ਨਕੋਰ ਪਿਓ ਮਿਲਿਆ, ਮਾਂ ਮਿਲੀ, ਘਰ ਮਿਲਿਆ, ਨਿਤਨੇ ਮਿਲਿਆ, ਬਾਣੀ ਮਿਲੀ, ਬਾਣਾ ਮਿਲਿਆ, ਸੰਸਾਰ ਮਿਲਿਆ, ਘਰ ਮਿਲਿਆ, ਨਾਨਕੇ ਮਿਲੇ, ਦਾਦਕੇ ਮਿਲੇ, ਅੱਜ ਤੇ ਸਭ ਕੁਝ ਨਵਾਂ ਹੋ ਗਿਆ। ਤੇ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਕਿਹਦੇ ਜੋਗਾ ਏ? ਮਹਾਰਾਜ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਤਿਗੁਰੂ ਨੇ ਸੱਜਾ ਮੋਟਾ ਚੰਗੀ ਤਰ੍ਹਾਂ ਘੁੱਟ ਕੇ ਆਖਿਆ, ਯਾਦ ਕਰ ਲਾ ਬਚਨ ਕੀ ਕਰ ਰਿਹਾ ਏ? ਆਖਣ ਲੱਗਾ ਨਹੀਂ ਮਹਾਰਾਜ, ਯਾਦ ਕਰਕੇ ਕਿਹਾ ਵਾ ਜਿਹੜਾ ਬਚਨ ਮੇਰੇ ਮਾਂ ਪਿਓ ਨੇ ਛੋਟੀਆਂ ਛੋਟੀਆਂ ਕਿਹਾ ਸੀ, ਜਿਹੜਾ ਬਚਨ ਕਿਸੇ ਨੂੰ ਦੇ ਦਈਏ ਤੇ ਪੂਰਾ ਉਤਰੀਦਾ ਏ। ਤੇ ਕਹਿਣ ਲੱਗੇ ਅੱਛਾ, ਫਿਰ ਤੂੰ ਸਾਡੇ ਜੋਗਾ ਏ? ਹਾਂ ਸਤਿਗੁਰੂ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਾਹਿਬ ਨੇ ਮੂੰਹ ਹੱਥ ਵਿੱਚ ਲੈ ਕੇ ਚੰਗੀ ਤਰ੍ਹਾਂ ਇਹਦਾ ਮੂੰਹ ਹੱਥਾਂ ਵਿੱਚ ਲੈ ਕੇ ਪਿਆਰ ਕਰਕੇ ਆਖਿਆ, ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇ ਫਿਰ ਬਣ ਕੇ ਵਿਖਾਇਆ। ਅੱਜ ਤੁਸੀਂ ਬਣ ਗਏ ਹੋ ਨਾ ਉਹਦੇ, ਅੱਜ ਤੁਸੀਂ ਅੰਮ੍ਰਿਤ ਛੱਕ ਕੇ ਬਣ ਗਏ। ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਕਿਤੇ ਇੱਕ ਵਾਰ ਬਣ ਕੇ ਵੇਖਣਾ, ਇੱਕ ਵਾਰ ਕਿਤੇ ਕਹਿਣਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਕਿਤੇ ਕਹਿ ਕੇ ਵੇਖਣਾ, ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ, ਐਸੀ ਮਾਧੋ ਖਿੰਚਤ ਨੀ। ਹੁਣ ਤੇ ਮਾਧੋ ਨਾਲ ਜੁੜ ਗਈ ਆ ਨਾ, ਤੇ ਵੇਖਿਓ ਹੁਣ ਮਾਧੋ ਕਿੱਥੋਂ ਤੱਕ ਨਿਭਦਾ ਏ। ਉਹ ਛੋਟਾ ਜਿਹਾ ਮਾਸੂਮ ਬੱਚਾ ਜਵਾਨ ਹੋਇਆ, ਵਿਆਹ ਕਰਾ ਕੇ ਘਰ ਨੂੰ ਮੁੜਿਆ, ਤੇ ਗੁਰਮੁਖ ਪਿਆਰੇ ਭੁੱਲ ਗਿਆ ਹੁਸ਼ਿਆਰਪੁਰ ਦੇ ਵਿੱਚ ਚਿਲਮਲ ਬਸਿਆਰ ਦੁਨੀਆ ਫਾਨੀ, ਮਾਲਕ ਨੇ ਖੇਲ ਕਰਾ ਦਿੱਤਾ ਤੂੰ ਆਪ ਵਿਛੋੜਿਆ ਆਪ ਮਲਾਇਆ, ਇਹ ਖੇਲ ਰਚਾ ਦਿੱਤਾ, ਕੌਤਕ ਰਚਾ ਦਿੱਤਾ। ਤੇ ਫਿਰ ਜਦੋਂ ਵੇਸਵਾ ਦੇ ਦੁਆਰੇ ਦੇ ਉੱਤੇ ਚੜ੍ਹਨ ਲੱਗਾ ਨਾ, ਤੇ ਉਹਨੂੰ ਤੇ ਭਾਵੇਂ ਭੁੱਲ ਗਿਆ ਸੀ, ਗੁਰੂ ਨੂੰ ਨਾ ਭੁੱਲਿਆ। ਭੁੱਲਣ ਅੰਦਰ ਸਭ ਕੋ, ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਉਹਨੂੰ ਤੇ ਭੁੱਲ ਗਿਆ ਕਿ ਮੈਂ ਕਦੀ ਕਿਹਾ ਸੀ ਮੈਂ ਤੇਰੇ ਜੋਗਾ, ਮੈਂ ਕਿੱਥੇ ਚਲੇ ਚੱਲਿਆ, ਮੈਂ ਤੇ ਗੁਰੂ ਜੋਗਾ ਵਾਂ। ਸਿੱਖੋ ਅੱਜ ਤੁਸੀਂ ਵੀ ਅੰਮ੍ਰਿਤ ਛਕਿਆ ਏ, ਗੁਰੂ ਵਾਲੇ ਬਣੇ ਹੋ, ਤੇ ਗੱਲ ਚੇਤੇ ਰੱਖਿਓ, ਮੈਂ ਠੇਕੇ ਜੋਗਾ ਨਹੀਂ, ਮੈਂ ਸ਼ਰਾਬ ਜੋਗਾ ਨਹੀਂ, ਮੈਂ ਗੁਰੂ ਜੋਗਾ ਵਾਂ। ਮੈਂ ਵਕਾਰਾਂ ਜੋਗਾ ਨਹੀਂ, ਹੁਣ ਮੈਂ ਗੁਰੂ ਜੋਗਾ ਵਾਂ। ਹੁਣ ਮੈਂ ਟੀਵੀ ਦੇ ਗੀਤਾਂ ਜੋਗਾ ਨਹੀਂ, ਹੁਣ ਮੈਂ ਸਤਿਗੁਰੂ ਦੀ ਬਾਣੀ ਜੋਗਾ ਵਾਂ। ਉਹਨੂੰ ਤੇ ਭੁੱਲ ਗਿਆ, ਭੁੱਲ ਕੇ ਜਦੋਂ ਚੜਿਆ ਪੌੜੀਆਂ ਤੇ ਜਿਹਦੇ ਨਾਲ ਬਚਨ ਕੀਤਾ ਸੀ, ਸੂਰ ਬੀਰ ਬਚਨ ਕੇ ਬਲੀ, ਉਹ ਸੂਰ ਬੀਰ ਬਚਨ ਕਾ ਬਲੀ ਜਿਹਨੇ ਬਚਨ ਦਿੱਤਾ ਸੀ ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਫਿਰ ਉਹ ਅੱਗੇ ਖਲੋਤਾ ਸੀ, ਪਿਓ ਨੂੰ ਨਹੀਂ ਸੀ ਭੁੱਲਿਆ। ਪੁੱਤ ਭਾਵੇਂ ਜੇ ਹੋ ਪੂਤ ਕਪੂਤ ਹੂੰ, ਬੋੜ ਪਿਤਾ ਕੋ ਲਾਜ, ਮੈਂ ਪੁੱਤਰ ਕਪੁੱਤਰ ਹੋ ਸਕਦਾ, ਮੇਰੇ ਪਿਓ ਨੂੰ ਲਾਜ ਆਉਣੀ ਆ। ਨਾਮ ਪਰੇ ਉਹ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਹਾਰੀ, ਹੇ ਮੇਰੇ ਮਾਲਕ ਹੁਣ ਤੇਰਾ ਨਾਮ ਪੈ ਗਿਆ ਕਿ ਮੈਂ ਤੇਰਾ ਸਿੱਖਿਆ, ਇਹ ਪੈਜ ਵੀ ਤੇਰੀ ਆ। ਹਰ ਜੀ ਉਹ ਨਿਮਾਣਿਆ ਤੂੰ ਮਾਣ, ਉਹ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ। ਫਿਰ ਪੌੜੀਆਂ ਚ ਅੱਗੇ ਖਲੋਤਾ ਸੀ, ਕਿੱਥੇ ਚੱਲਿਆ ਤੂੰ, ਕੌਣ ਹੋਣਾ ਪੁੱਛਣ ਵਾਲਾ? ਇੱਕ ਵਾਰ, ਦੋ ਵਾਰ, ਤਿੰਨ ਵਾਰ, ਤੇ ਫਿਰ ਤੀਸਰੀ ਵਾਰ ਉਹਨੇ ਚੇਤਾ ਕਰਾ ਹੀ ਦਿੱਤਾ, ਆਖੋ ਸਤਨਾਮ ਸ੍ਰੀ। ਉਹਨੇ ਕਿਹਾ ਤੂੰ ਲੱਗਦਾ ਗੁਰੂ ਦਾ ਸਿੱਖ ਏ, ਗਲ ਵਿਚ ਕਿਰਪਾਨ ਆ, ਸੋਹਣਾ ਦਸਤਾਰਾ ਸਜਾਇਆ ਈ, ਮੈਨੂੰ ਇਸ ਤਰ੍ਹਾਂ ਲੱਗਦਾ ਜੀ ਕਿ ਤੂੰ ਆਨੰਦਪੁਰ ਵਾਲੇ ਸਤਿਗੁਰੂ ਦਾ ਸਿੱਖ ਏ। ਫੜ ਕੇ ਖੜਾ ਤੇਰੇ ਸਤਿਗੁਰੂ ਦੇ ਕੋਲ, ਜਦੋਂ ਆਖਿਆ ਫੜ ਕੇ ਖੜਾ ਤੈਨੂੰ ਸਤਿਗੁਰੂ ਦੇ ਕੋਲ, ਤੇ ਚੇਤਾ ਆ ਗਿਆ। ਫਿਰ ਚੇਤਾ ਹੀ ਭੁੱਲਿਆ ਸੀ ਨਾ, ਕੀ ਹੋਇਆ ਸੀ? ਬਸ ਚੇਤਾ ਹੀ ਭੁੱਲ ਗਿਆ ਸਾਨੂੰ ਸਾਰਿਆਂ ਨੂੰ, ਚੇਤਾ ਆ ਗਿਆ। ਚੇਤਾ ਕਰਾਤਾ ਕਰਾਉਣ ਵਾਲੇ ਨੇ, ਖੜਾ ਤੈਨੂੰ ਆਨੰਦਪੁਰ ਫੜ ਕੇ, ਤੇਰੀਆਂ ਕਰਤੂਤਾਂ ਦਾ ਲਾਵਾਂ ਦੱਸਾਂ ਜਾ ਕੇ ਪਤਾ ਸਰ। ਬਸ ਫਿਰ ਉਥੋਂ ਦੌੜਿਆ ਅੱਖ ਬਚਾ ਕੇ, ਤੇ ਕਲਗੀਧਰ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਆਪ ਨਿਰੰਕਾਰ ਜਦੋਂ ਆਉਂਦਿਆਂ ਨੂੰ ਅੱਗੇ ਬੈਠੇ ਸੀ, ਤੇ ਫਿਰ ਗੁਰੂ ਦੇ ਸਿੱਖੋ ਇਸ ਤਰ੍ਹਾਂ ਲਿਖਿਆ ਵਾ ਕਿ ਮੇਰੇ ਸਤਿਗੁਰੂ ਦੀਵਾਨ ਵਿੱਚ ਬੈਠੇ ਜਾਣ ਕੇ ਹੀ ਅੱਖਾਂ ਮੀਟਣ ਲੱਗ ਪਏ। ਤੇ ਲਾਗੇ ਸਿੱਖ ਨੇ ਪੁੱਛਿਆ, ਗੁਰੂ ਮਹਾਰਾਜ ਪਾਤਸ਼ਾਹ ਦੀਵਾਨ ਦੇ ਵਿੱਚ ਤੇ ਸੁਚੇਤ ਹੋ ਕੇ ਬੈਠਿਆ ਕਰਦੇ, ਸੋ ਅੱਜ ਕੀ ਕਰ ਰੰਗਲਾ ਆ ਰਹੇ ਨੇ? ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਜਿਹਨੂੰ ਮੈਂ ਆਪਣਾ ਬਣਾਇਆ ਸੀ ਨਾ, ਆਪਣਾ ਜਿਹਨੂੰ ਮੈਂ ਸਿੱਖ ਆਖਿਆ ਸੀ, ਅੱਜ ਸਾਰੀ ਰਾਤ ਮੇਰੇ ਕੋਲੋਂ ਲੱਤਾਂ ਘਟਾਉਂਦਾ ਰਿਹਾ, ਲੱਤਾਂ ਸਾਰੀ ਰਾਤ ਉਹਦੀ ਜਗ੍ਹਾ ਤੇ ਪਹਿਰਾ ਦਿੱਤਾ ਏ। ਤੇ ਲਾਗੇ ਖਲੋਤਾ ਸੀ, ਗਲ ਵਿੱਚ ਪੱਲਾ ਪਾ ਕੇ ਭੁੱਬਾਂ ਮਾਰ ਕੇ ਰੋ ਪਿਆ, ਸਤਿਗੁਰੂ ਇੱਕ ਵਾਰ ਮੈਨੂੰ ਉਹ ਬੰਦਾ ਦੱਸੋ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ ਏ, ਅਜੇ ਅਣਜਾਣ ਸੀ, ਅਜੇ ਭੁੱਲਾ ਸੀ, ਉਹ ਦੱਸੋ ਤੇ ਸਹੀ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ, ਮੈਂ ਉਹਦਾ ਸਿਰ ਲਵਾ ਦਵਾਂ। ਤੇ ਮੇਰੇ ਸਾਹਿਬ ਨੇ ਨੇਤਰ ਚੁੱਕੇ ਤੇ ਆਖਿਆ, ਜੋਗਿਆ ਆਪਣੇ ਆਪ ਨੂੰ ਜਾਣ ਲਾ, ਸਮਝ ਲਾ ਤੂੰ ਹੀ ਏ। ਜਦੋਂ ਨੇਤਰਾਂ ਵਿੱਚ ਨੇਤਰ ਪਾਏ, ਸਾਰੀ ਸੋਝੀ ਬਖਸ਼ ਦਿੱਤੀ ਕਿ ਹੁਸ਼ਿਆਰਪੁਰ ਦੇ ਬਾਜ਼ਾਰ ਵਿੱਚ ਇਤਨਾ ਸਿੱਖ ਗਿਆ, ਉਹਨੂੰ ਸਾਨੂੰ ਬਚਾਉਣ ਲਈ ਅੱਗ ਵਿੱਚ ਪੈਣ ਲੱਗੇ ਨੂੰ ਪਹਿਰਾ ਦੇਣਾ ਪਿਆ। ਫਿਰ ਚੇਤਾ ਆ ਗਿਆ, ਸਤਿਗੁਰੂ ਤੇ ਸਭ ਕੁਝ ਜਾਣੀ ਜਾਣ ਨੇ, ਅੰਤਰ ਜਾਮੀ ਜਾਣ ਮੇਰਾ ਪ੍ਰਭ

ਪਵਿੱਤਰ ਅੰਤਰਜਾਮੀ ਨੇ ਸਾਰੀਆਂ ਗੱਲਾਂ ਦੱਸਤੀਆਂ। ਹੁਸ਼ਿਆਰਪੁਰ ਗਿਆ, ਘੋੜੇ ਤੋਂ ਉਤਰਿਆ, ਪੌੜੀਆਂ ਚੜਿਆ, ਉਹਨੂੰ ਇਤਰਾ ਸਿੱਖ ਮਿਲਿਆ। ਫਿਰ ਭੁੱਬਾਂ ਮਾਰ ਕੇ ਚਰਨਾਂ ਨਾਲ ਜਦੋਂ ਲਪਟ ਗਿਆ ਨਾ, ਤੇ ਹੱਥ ਜੋੜ ਕੇ ਆਖਿਆ, ਸਤਿਗੁਰਾ ਬੱਚਿਆਂ ਦਾ ਸੁਭਾਅ ਭੁੱਲ ਜਾਣਾ ਹੈ। ਜੈਸਾ ਬਾਲਕ ਪਾਏ ਸਿਪਾਹੀ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁਤ ਪਿਤਾ ਗਲ ਲਾਵੇ, ਪਿਛਲੇ ਅਵਗੁਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਪਿਤਾ ਜੀ ਰਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨ ਰਾਖ ਸਮਾਇਆ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖ ਸਤੇਤੇ। ਸਾਰੇ ਬਚਨ ਪੜ ਕੇ, ਹਮ ਅਗਿਆਨ ਅਲਪਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ। ਹੇ ਸਾਹਿਬਾ, ਜੇ ਭੁੱਲ ਗਿਆ ਤੇ ਆਪਣਾ ਬਣਾ ਲਾ, ਟੁੱਟੀ ਗੰਢ ਲਾ। ਫਿਰ ਸਤਿਗੁਰੂ ਨੇ ਗੱਲ ਨਾਲ ਲਾ ਕੇ ਆਖਿਆ, ਤੈਨੂੰ ਭੁੱਲ ਗਿਆ ਹੋਊਗਾ, ਮੈਨੂੰ ਨਹੀਂ ਸੀ ਭੁੱਲਿਆ ਜਿੱਦਣ ਤੂੰ ਤੇ ਮੈਂ ਅਨੰਦਪੁਰ ਦੀ ਧਰਤੀ ਤੇ ਬਚਨ ਕੀਤੇ, ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਅੱਜ ਅਨੰਦਪੁਰ ਸਾਹਿਬ ਦੀ ਇਹ ਪਾਵਨ ਧਰਤੀ ਬਣੀ ਜੀ, ਇਹ ਦਰਬਾਰ ਜਿੱਥੇ ਮੇਰੀਆਂ ਵੀਰਾਂ ਭੈਣਾਂ 15-20 ਪ੍ਰਾਣੀਆਂ ਨੇ, 16 ਪ੍ਰਾਣੀਆਂ ਨੇ, ਅੱਜ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੂੰ ਇਹ ਕਿਹਾ, ਅਸੀਂ ਤੇਰੇ ਜੋਗੇ, ਅਸੀਂ ਤੇਰੇ ਜੋਗੇ। ਤੇ ਗੁਰੂ ਦੀ ਆਵਾਜ਼ ਸ਼ਾਇਦ ਸਾਡੇ ਕੰਨਾਂ ਤੱਕ ਨਾ ਪਹੁੰਚੀ ਹੋਵੇ, ਮਗਰ ਮੇਰੇ ਸਤਿਗੁਰੂ ਨੇ ਜ਼ਰੂਰ ਅੱਗੋਂ ਆਖਿਆ ਹੋਊਗਾ ਕਲਗੀਧਰ ਪਾਤਸ਼ਾਹ ਨੇ, ਕਿ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰੇ, ਤੁਹਾਡੀ ਤੇ ਮੇਰੀ ਹੁਣ ਲਾਜ ਰੱਖੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਜੇ ਕਿਰਪਾਨ ਪਾਈ ਹੈ ਤੇ ਕਿਰਪਾਨ ਪਾਈ ਦੀ ਲਾਜ ਰੱਖੇ, ਜੇ ਕਛਹਿਰਾ ਦਿੱਤਾ ਮੇਰੇ ਸਤਿਗੁਰੂ ਨੇ ਕਛਹਿਰੇ ਦੀ ਲਾਜ ਰੱਖੇ, ਜੇ ਕੜਾ ਦਿੱਤਾ ਕੜੇ ਦੀ ਲਾਜ ਰੱਖੇ, ਇਹ ਕੜਾ ਕਿਉਂ ਦਿੱਤਾ ਮੇਰੇ ਸਤਿਗੁਰੂ ਨੇ, ਇਹਦੇ ਨਾਲ ਕਿਸੇ ਦੀ ਝੂਠੀ ਗਵਾਹੀ ਨਾ ਭਰਿਓ, ਇਹਦੇ ਨਾਲ ਕਿਸੇ ਦੇ ਪਰਾਏ ਤਨ ਨੂੰ ਹੱਥ ਨਾ ਲਾਇਓ, ਇਹਦੇ ਨਾਲ ਗੁਰਮੁਖ ਪਿਆਰਿਓ ਕਿਸੇ ਦੇ ਪਰਾਏ ਧਨ ਨੂੰ ਹੱਥ ਨਾ ਲਾਇਓ, ਇਹਦੇ ਨਾਲ ਕਿਸੇ ਗਰੀਬ ਦੇ ਮੂੰਹ ਦੇ ਉੱਤੇ ਚਪੇੜ ਨਾ ਮਾਰਿਓ। ਇਹ ਕੜਾ ਮੇਰੇ ਸਤਿਗੁਰੂ ਨੇ ਤਾਂ ਆਪਣੇ ਹੱਥ ਵਿੱਚ ਪਵਾਇਆ ਏ ਕਿ ਇਹ ਕੁਕਰਮ ਕਰਨ ਲੱਗਿਆ ਤੈਨੂੰ ਕੜਾ ਆਖ ਦੇਵੇ ਤੂੰ ਗੁਰੂ ਦਾ ਸਿੱਖ ਏ। ਕੰਘਾ ਸਿਰ ਵਿੱਚ ਰੱਖਿਆ ਵਾ, ਕੰਘਾ ਵਿੱਚ ਫੇਰ ਕੇ ਟੁੱਟੇ ਵਾਲ ਕੱਢਣੇ ਨੇ, ਇਸ ਤਰ੍ਹਾਂ ਗੁਰਬਾਣੀ ਦਾ ਕੰਘਾ ਫੇਰ ਕੇ ਅੰਦਰੋਂ ਝੂਠੇ ਵਕਾਰ ਕੱਢਣੇ, ਮਾੜੇ ਵਕਾਰ ਕੱਢਣੇ ਨੇ। ਕਿਰਪਾਨ ਪਾਈ ਆ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ, ਜ਼ੁਲਮ ਦੇ ਨਾਲ ਟਾਕਰਾ ਕਰਨ ਲਈ, ਗਊ ਗਰੀਬ ਦੀ ਰੱਖਿਆ ਕਰਨ ਲਈ, ਕਿਸੇ ਦੀ ਇੱਜ਼ਤ ਬਚਾਉਣ ਲਈ ਕਿਰਪਾਨ ਦਿੱਤੀ ਆ। ਕਛਹਿਰਾ ਜਾਸਾ ਦੀ ਨਿਸ਼ਾਨੀ ਦਿੱਤਾ ਹੈ, ਕੇਸ ਦਿੱਤੇ ਨੇ ਰੂਹਾਨੀਅਤ ਦੀ ਨਿਸ਼ਾਨੀ, ਇਹਨਾਂ ਨੂੰ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਿੱਤੀ ਆ, ਇਹ ਸੰਭਾਲ ਕੇ ਰੱਖਿਓ। ਗੁਰੂ ਕਲਗੀਧਰ ਪਾਤਸ਼ਾਹ ਤੁਹਾਡੇ ਮੇਰੇ ਉੱਤੇ ਮਿਹਰਬਾਨ ਹੋਵੇ, ਆਪਾਂ ਫਿਰ ਕਦੀ ਇਕੱਠੇ ਮਿਲ ਕੇ ਬੈਠੀਏ, ਫਿਰ ਅੰਮ੍ਰਿਤ ਦਾ ਵਾਟਾ ਤਿਆਰ ਹੋਵੇ, ਇਸ ਤਰ੍ਹਾਂ ਹੀ ਲਾਲੀਆਂ ਚੜ੍ਹਨ, ਇਸ ਤਰ੍ਹਾਂ ਹੀ ਖੁਸ਼ੀਆਂ ਫਿਰ ਚੜ੍ਹਨ, ਇਸ ਤਰ੍ਹਾਂ ਹੀ ਦਰਬਾਰ ਸਜੇ, ਹੋਰ ਤੁਹਾਡੇ ਵਿੱਚੋਂ ਰੂਹਾਂ ਬੱਚੇ ਬੱਚੀਆਂ ਤਿਆਰ ਹੋਣ, ਜਿਹੜੀਆਂ ਅੰਮ੍ਰਿਤ ਛਕਣ ਗੁਰੂ ਵਾਲੀਆਂ ਬਣਨ, ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈ। ਮੇਰੇ 15 ਦਿਨਾਂ ਦੇ ਦੀਵਾਨਾਂ ਵਿੱਚ ਸਾਰੀਆਂ ਹੀ ਹੋ ਗਈਆਂ, ਕਿਉਂਕਿ ਦਾਸ ਨੇ ਤੇ ਕਿਤੇ ਕਥਾ ਸਿੱਖੀ ਨਹੀਂ। ਤੁਹਾਡੀ ਚਰਨ ਧੂੜੀ ਦਾ ਸਦਕਾ ਪਤਾ ਨਹੀਂ ਮੇਰਾ ਗੁਰੂ ਨਾਨਕ ਕੀ ਨਵਾਜਦਾ ਹੈ। ਆਪ ਜੀ ਮਾਣ ਕਰਦੇ ਹੋ, ਆਪ ਜੀ ਸੁਣ ਲੈਂਦੇ ਹੋ। ਅੱਜ ਇੱਥੇ ਮੈਂ ਠਹਿਰਿਆ ਨਾ, ਹੁਣ ਜਿਸ ਫਾਰਮ ਦੇ ਉੱਤੇ ਉੱਥੇ ਇੱਕ ਕੁੱਤੀ ਆ, ਕੁੱਤੀ ਆ, ਬੀਬੀ ਚੁੱਪ ਕਰਾਓ ਜਰਾ ਬੱਚਿਆਂ ਨੂੰ। ਉਹਨਾਂ ਨੇ ਇੱਕ ਕੁੱਤੀ ਰੱਖੀ ਗੁਰਮੁਖ ਪਿਆਰਾ, ਸਾਰੀ ਰਾਤ ਉਸ ਡੇਰੇ ਦੇ ਚਾਰ ਚਫੇਰੇ ਜੋ ਕੋਈ ਚੌਂਕੀਦਾਰ ਫਿਰਦੇ, ਇਤਨਾ ਫਿਰਦੀ ਖਾਂਦੀ ਕੀ, ਇੱਕ ਰੋਟੀ ਖਾਂਦੀ ਹੋਊ ਵਿਚਾਰੀ, ਦੋ ਰੋਟੀਆਂ ਖਾਂਦੀ ਹੋਊ। ਕੁੱਤਾ ਜਾਤ ਇੱਕ ਬੜੀ ਵਫਾਦਾਰ ਜਾਤ ਹੈ, ਜਿਹਦੇ ਵਿੱਚ ਗੁਰਬਾਣੀ ਦੇ ਵਿੱਚ ਬਾਰ ਬਾਰ ਕਿਹਾ, ਹਮ ਕੂਕਰ ਤੇਰੇ ਦਰਬਾਰ, ਬੋਲੋ ਹਮ ਕੂਕਰ। ਦੋ ਤਰ੍ਹਾਂ ਦੇ ਕੁੱਤੇ ਹੁੰਦੇ ਨੇ, ਇੱਕ ਗੁਰਮੁਖ ਪਿਆਰੇ ਉਹ ਕੁੱਤੇ ਜਿਹੜੇ ਭੌਂਕਦੇ ਨੇ, ਭੌਂਕਦੇ। ਮੈਂ ਇੱਕ ਦਿਨ ਪਟਿਆਲੇ ਗਿਆ ਤੇ ਪਟਿਆਲੇ ਧੂੜ ਬੜੀ ਪਈ ਸੀ, ਧੁੰਦ, ਧਿਆਨ ਦੇ ਧੁੰਦ, ਬੜੀ ਹੱਥ ਨੂੰ ਹੱਥ ਨਾ ਦਿਸੇ, ਤੇ ਮੈਨੂੰ ਨਹੀਂ ਸੀ ਪਤਾ ਕਿ ਜਿੱਧਰ ਨੂੰ ਮੈਂ ਤੁਰਿਆ ਜਾ ਰਿਹਾ ਇੱਧਰ ਕਿਸੇ ਦਾ ਡੇਰਾ ਹੈ। ਡੇਰਾ ਆਪਾਂ ਕਹਿੰਦੇ ਉਹ ਸੰਤਾਂ ਵਾਲਾ ਨਹੀਂ, ਜਿਹੜੇ ਖੇਤਾਂ ਚ ਘਰ ਪਾਏ ਹੁੰਦੇ ਉਹਨਾਂ ਨੂੰ ਆਪਾਂ ਕੀ ਕਹਿੰਦੇ, ਡੇਰੇ ਹੀ ਕਹਿੰਦੇ ਆ, ਫਲਾਣੇ ਦੇ ਡੇਰੇ ਤੇ ਗਏ। ਉਧਰ ਨੂੰ ਤੁਰਿਆ ਜਾ ਰਿਹਾ ਸਰ, ਰੱਬੀ ਮਨ ਵਿੱਚ ਫੁਰਨਾ ਆ ਗਿਆ ਕਿ ਇੱਕ ਸੋਟਾ ਲੈ ਲਵਾਂ ਹੱਥ, ਛੋਟਾ ਜਿਹਾ ਸੋਟਾ ਲੈ ਲਿਆ। 15-20 ਕੁੱਤੇ ਗੁਰੂ ਕੇ ਪਿਆਰੇ ਹੋ ਮੇਰੇ ਵੱਲ ਨੂੰ ਐ ਦੌੜੇ ਕਿ ਜਿੱਦਾਂ ਉਹਨਾਂ ਮੈਨੂੰ ਖਾ ਜਾਣਾ। ਮੈਂ ਡੰਡਾ ਕਰਕੇ ਘਰ ਨੂੰ, ਕੋਈ ਓਪਰਾ ਬੰਦਾ ਤੁਰਿਆ ਆਉਂਦਾ ਹੈ, ਨੁਕਸਾਨ ਨਾ ਕਰਦੇ ਮੇਰੇ ਵਾਲਕ ਦੇ ਘਰ ਦਾ, ਕੋਈ ਨੁਕਸਾਨ ਨਾ ਕਰਦੇ। ਇਹ ਜਿੱਥੋਂ ਰੋਟੀ ਖਾਂਦੇ ਨੇ ਉਹਦੇ ਲਈ ਭੌਂਕੇ, ਮਗਰ ਮੇਰੀ ਕੌਮ ਦੇ ਅੱਜ ਪ੍ਰਚਾਰਕ ਮੇਰੇ ਨਾਲ ਦੇ ਜਿੰਨੇ ਨੇ, ਆਪਾਂ ਹੁਣ ਇਸ ਘਰ ਲਈ ਭੌਂਕਦੇ ਨਹੀਂ ਵੀ ਚੋਰੀ ਹੋ ਰਹੀ। ਅਸਾਂ ਮੂੰਹ ਦੇ ਵਿੱਚ ਬਿਸਕੁਟ ਖਾ ਲਿਆ, ਇੱਕ ਕੁੱਤੇ ਹੁੰਦੇ ਜਿਹਨੂੰ ਬਿਸਕੁਟ ਖਵਾ ਲਓ ਚੋਰੀ ਕਰ ਲਓ, ਕੁੱਤਾ ਵੀ ਸਾਥ ਰਲ ਗਿਆ ਚੋਰ ਦੇ ਨਾਲ, ਤੇ ਚੋਰ ਵੀ ਖੁਸ਼ ਤੇ ਕੁੱਤਾ ਵੀ ਖੁਸ਼। ਸਾਡੇ ਵਿੱਚ ਅੱਜ ਬਹੁਤ ਆਤ ਮੇਰੇ ਵਰਗਿਆਂ ਦੀ ਉਹਨਾਂ ਦੀ ਆ, ਜਿਹੜੇ ਇਸ ਘਰੋਂ ਬਿਸਕੁਟ ਤਾਂ ਖਾਂਦੇ ਨੇ, ਇਸ ਘਰੋਂ ਰੋਟੀਆਂ ਤੇ ਖਾਂਦੇ ਨੇ, ਤੇ ਚੋਰ ਕੋਲੋਂ ਵੀ ਖਾ ਲੈਂਦੇ ਨੇ, ਮਗਰ ਉਹ ਕਰਮਾਂ ਵਾਲੇ ਕੁੱਤੇ ਨੇ ਜਿਹੜੇ

0: ਆਪਣੇ ਮਾਲਕ ਲਈ ਭੌਂਕਦੇ ਨੇ ਤੇ ਇੱਕ ਬੰਦਾ ਮੈਨੂੰ ਕਹਿੰਦਾ ਫਿਰ ਜਿਹੜੇ ਭੌਂਕਦੇ ਉਹਨਾਂ ਨੂੰ ਗੋਲੀ ਵੀ ਵੱਜ ਜਾਂਦੀ ਤੇ ਮੈਂ ਕਿਹਾ ਗੁਰਮੁਖਾ ਪਿਆਰਿਆ ਜਿਹੜਾ ਆਪਣੇ ਮਾਲਕ ਲਈ ਗੋਲੀ ਖਾ ਕੇ ਡਿੱਗਾ ਨਾ ਉਹਦਾ ਸਤਿਕਾਰ ਕਰਨਗੇ ਵੀ ਮਾਲਕ ਨੇ ਆਖਣਾ ਤੂੰ ਧੰਨ ਏ ਕਿ ਵਫਾਦਾਰੀ ਕਰਕੇ ਮਰਿਆ ਗਦਾਰੀ ਕਰਨ ਵਾਲੇ ਦਾ ਨਾਮ ਹੀ ਗਦਾਰ ਪੈਣਾ ਤੇ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂ ਅਰਦਾਸ ਕਰਿਓ ਮੇਰੇ ਲਈ ਮੇਰੇ ਰਹਿੰਦੇ ਸਵਾਸ ਗੁਰੂ ਪੰਥ ਲਈ ਇਸੇ ਤਰ੍ਹਾਂ ਹਵਾਕਾ ਦਿੰਦਿਆਂ ਪੂਰੇ ਹੋਣ ਕਦੀ ਮੇਰਾ ਸਤਿਗੁਰੂ ਗਰੀਬ ਨਵਾਜ ਕਰੇ ਕਿਤੇ ਗਦਾਰੀ ਦਾ ਦਾਗ ਲੱਗ ਕੇ ਨਾ ਮਰਾਂ ਮੇਰਾ ਸਾਹਿਬ ਕਿਰਪਾ ਕਰੇ ਇੱਕ ਇੱਕ ਪੰਥ ਦੇ ਘਰ ਜਾ ਕੇ ਅੰਮ੍ਰਿਤ ਦਾ ਢੋਡਾ ਡੋਲਾ ਦੇਵਾਂ ਹਰ ਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜਨ ਦੀ ਬੇਨਤੀ ਕਰਾਂ ਇਹ ਮੇਰੇ ਲਈ ਅਰਦਾਸ ਕਰ ਦਿਓ ਅਗਲੇ ਸਾਲ ਫਿਰ ਜੇ ਸਤਿਗੁਰੂ ਨੇ ਸਮਾਂ ਬਖਸ਼ਿਆ ਆਪ ਜੀ ਦੇ ਦਰਸ਼ਨ ਦਦਾਰ ਹੋਣਗੇ ਦੋ ਅੰਮ੍ਰਿਤ ਸੰਚਾਰ ਹਾਲੀ ਅਮਰੀਕਾ ਦੀ ਧਰਤੀ ਤੇ ਰਹਿੰਦੇ ਨੇ ਇੱਕ ਰਿਵਰ ਸਾਈਡ ਇੱਕ ਯੂਟਾ ਸਟੇਟ ਵਿੱਚ ਅਸੀਸ ਦਿਓ ਉੱਥੇ ਵੱਸ ਵੱਸ ਸੰਗਤਾਂ ਅੰਮ੍ਰਿਤ ਛਕਣ ਭੁੱਲਾਨਾ ਚ ਤਾਰਨੀਆਂ ਜੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ

दासन दास कह जन नानक जेहा तू कराहे तेहा हौ करी वखियान। बेशुमार अथाह अगंत अतुल ज्यों बुलावह त्यों नानक दास बोले। ना खौ जति सती नहीं पढ़या मूरख मुगदा जन्म भया। परणवत नानक तिन की शरणा जिन तो नाहीं विसरिया। परणवत नानक तिन की शरणा जिन तो नाहीं विसरिया। परम सम्मान योग चवर शतर तख दे मालिक जुगह जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरु सवारे सत संगी जनों संध्या वेले दे दीवान दी आप जी ने हाजरी भरी है। अमृत बचना दा कीर्तन सतगुरु जी दे बख्शे हुए नित नेम सोदर रह राज साहिब जी दा जाप आप जी ने श्रवण कीता। आओ मेरे साहिब सतगुरु गुरु कलगीधर सच्चे पातशाह जी महाराज जिन्हां ने वैसाखी दे पुरब ते अमृत दी दात दे के और आप अमृत पान कर गुर चेले दी उस रीत नूं दृढ़ कराया। आओ आपां अज उसे विषय दे उते आरंभता करनी है। सब तो पहला अज दे इस पावन पवित्र जो अमृत बचन आपां विचारने ने विचार दा विशा आपां केवल सतगुरु के अमृत छकना केवल ता केवल एक बाजमुखी रस्म नहीं। अमृत दा संबंध केवल ता केवल एक आपां सोचिए भी शायद कोई फिरका प्रस्ती जा वखरेवे दी गल बिल्कुल नहीं। असल विच अमृत सानू आत्मक जीवन प्रदान करन दे लई सतगुरु दे चरणा विच जुड़न दे लई दातार दी रहमत है। आओ सतगुरु जी दे अमृत बचना नू हजूर दी कृपा नाल आपां ने विचारना है। आप समूह माई भाई कृपालता करो मनोबिरतियां नू एकागर करो। साहिब धन गुरु ग्रंथ साहिब जी आप कृपा करन सानू कहण वालियां नू और सुनन वालियां नू अंदर दा टिका बख्श के विचार कहन सुन दी दात बख्श दे। करो कृपालता गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दे अमृत बचना दे अनुसार
ਜਿਸ ਵੀ ਜੀਵ ਨੂੰ ਇਹ ਮਨੁੱਖੀ ਜਾਮਾ ਪ੍ਰਾਪਤ ਹੋਇਆ ਹੈ ਤੇ ਉਸ ਮਨੁੱਖ ਦੀ ਜ਼ਿੰਦਗੀ ਦਾ ਇੱਕ ਲਕਸ਼ ਮਾਲਕ ਨੇ ਮਿਟ ਦਿੱਤਾ ਹੈ ਕਿ ਜਿਵੇਂ ਸਮੁੰਦਰ ਦੇ ਵਿੱਚੋਂ ਭਾਪ ਬਣ ਕੇ ਪਾਣੀ ਉੱਡਦਾ ਹੈ, ਪਰਤ ਕੇ ਉਹੀ ਪਾਣੀ ਪਹਾੜ ਦੇ ਸ਼ਿਖਰ ਤੇ ਜਾ ਕੇ ਵਰਸਦਾ ਹੈ ਤੇ ਛੋਟੀਆਂ ਛੋਟੀਆਂ ਬੂੰਦਾਂ ਦੇ ਰੂਪ ਵਿੱਚ ਇੱਕ ਉਹ ਪ੍ਰਵਾਹ ਬਣ ਕੇ ਕਿਸੇ ਦਾਇਰੇ ਵਿੱਚ ਚੱਲ ਕੇ ਦਰਿਆ ਦਾ ਰੂਪ ਧਾਰਨ ਕਰਕੇ ਜਿਸ ਸਮੁੰਦਰ ਤੋਂ ਵਿਛੜਿਆ ਹੈ, ਪਰਤ ਕੇ ਉਸੇ ਪਾਣੀ ਦੀ ਬੂੰਦ ਆਪਣੇ ਸ਼ੌ ਸਾਗਰ ਦੇ ਵਿੱਚ ਲੀਨ ਹੋ ਜਾਂਦੀ ਹੈ। ਕੁਦਰਤ ਦਾ ਇੱਕ ਅਸੂਲ ਹੈ ਕਿ ਜੋ ਪਾਣੀ ਸਮੁੰਦਰ ਤੋਂ ਉੱਡਿਆ, ਭਾਵੇਂ ਉਹ ਬਰਫ਼ ਰੂਪ ਵਿੱਚ ਜੰਮਿਆ ਰਿਹਾ, ਭਾਵੇਂ ਉਹ ਪਾਣੀ ਦੀਆਂ ਬੂੰਦਾਂ ਬਣ ਕੇ ਡਿੱਗਿਆ, ਪਰਤ ਕੇ ਸ਼ੌ ਸਾਗਰ ਦੀ ਖਿੱਚ ਨੇ ਉਹਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਉਸ ਦੇ ਅੰਦਰ ਦੀ ਖਿੱਚ ਪਾਣੀ ਦੀਆਂ ਬੂੰਦਾਂ ਨੂੰ ਪਰਤ ਕੇ ਸਾਗਰ ਤੱਕ ਲੈ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਜ਼ਮੀਨ ਦੇ ਉੱਤੇ ਹਵਾ ਚੱਲੇ, ਹਨੇਰੀ ਚੱਲੇ, ਮਿੱਟੀ ਜਾਂ ਗਰਦ ਜ਼ਮੀਨ ਤੋਂ ਉੱਡ ਕੇ ਅਸਮਾਨ ਵੀ ਜਾਂਦੀ ਹੈ, ਕਈ ਦਿਨ ਉਸ ਮਿੱਟੀ ਦੇ ਕਣ ਅਸਮਾਨ ਦੇ ਵਿੱਚ ਮੰਡਰਾਉਂਦੇ ਨੇ, ਘੁੰਮਦੇ ਨੇ, ਪਰ ਇੱਕ ਦਿਨ ਐਸਾ ਆਉਂਦਾ ਹੈ ਕਿ ਧਰਤੀ ਦੀ ਖਿੱਚ ਪਰਤ ਕੇ ਉਹ ਰੇਤ ਦੇ ਉਸ ਮਿੱਟੀ ਦੇ ਜ਼ਰੇ, ਮਿੱਟੀ ਦੇ ਕਣ ਜਿਹੜੇ ਨੇ ਉਹਨਾਂ ਨੂੰ ਪਰਤ ਕੇ ਫਿਰ ਆਪਣੇ ਵੱਲ ਲੈ ਆਉਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਤੇ ਇਹ ਕੇਵਲ ਸਿੱਖ ਲਈ ਨਹੀਂ, ਹਰ ਮਨੁੱਖ ਮਾਤਰ ਦੇ ਲਈ ਹੈ। ਇਸ ਕਰਕੇ ਪਹਿਲਾਂ ਮੈਂ ਸ਼ਬਦ ਅਰਥ ਕੀਤਾ ਹੈ ਕਿ ਜਿਸ ਜੀਵ ਨੂੰ ਮਨੁੱਖੀ ਜਾਮਾ ਮਿਲ ਗਿਆ, ਜਿਸ ਨੂੰ ਮਨੁੱਖਾਂ ਸਰੀਰ ਮਿਲਿਆ ਹੈ, ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੈ, ਉਹਦੇ ਜੀਵਨ ਦਾ ਕੋਈ ਪ੍ਰਯੋਜਨ ਹੈ। ਤੇ ਹਜ਼ੂਰ ਨੇ ਉਸ ਪ੍ਰਯੋਜਨ ਨੂੰ, ਉਸ ਮਕਸਦ ਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕੀਤਾ ਤੇ ਆਪਾਂ ਰੋਜ਼ ਇਹ ਬਚਨ ਪੜ੍ਹਦੇ ਸੁਣਦੇ ਹਾਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਜੇ ਇਹ ਮਨੁੱਖਾ ਜਾਮਾ ਮਿਲਿਆ ਹੈ ਤੇ ਅਗਲੀ ਤੋਂ ਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਕਿ ਇਹ ਵਾਰੀ ਤੈਨੂੰ ਜਗਦੀਸ਼ ਨੂੰ ਮਿਲਦੀ ਹੈ। ਆਪਾਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਕਹਿੰਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਗੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਕਿਤਨਾ ਸਮਾਂ ਘੁੰਮਣ ਤੋਂ ਬਾਅਦ ਇਹ ਦੇਹ ਮਿਲੀ ਤੇ ਤੇਰਾ ਮਕਸਦ ਉਸ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਵਿੱਚ ਰੋਜ਼ ਆਪਾਂ ਜੋ ਬਚਨ ਪੜ੍ਹਨੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤਵਜੋ ਦਿਓ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਕਿਉਂ ਦਿੱਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਮਨੁੱਖ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਕਿਉਂ ਦਿੱਤੀ ਗਈ? ਬੇਨਤੀ ਕਰ ਰਿਹਾ, ਪਹਿਲੀ ਗੱਲ, ਆਖਰ ਇਹ ਸਰੀਰ ਮਿਲਿਆ ਹੈ, ਕੋਈ ਨਾ ਕੋਈ ਇਹਦਾ ਮਕਸਦ ਹੈ। ਸਾਹਿਬ ਨੇ ਸ਼ਬਦ ਵਰਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾਂ ਕਹਿ ਦਿੱਤਾ ਤੈਨੂੰ ਪਰਮਾਤਮਾ ਨਾਲ ਮਿਲਣ ਦਾ ਮੌਕਾ ਮਿਲਿਆ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਸਮਾਂ ਕਹਿ ਦਿੱਤਾ, ਵਾਰੀ ਕਹਿ ਦਿੱਤੀ, ਮਾਲਕ ਨੇ ਇੱਕ ਤੈਨੂੰ ਮੌਕਾ ਦੇ ਦਿੱਤਾ, ਸ਼ਬਦ ਇਹ ਵਰਤੇ। ਤੇ ਹੁਣ ਕੁਦਰਤੀ ਤੌਰ ਤੇ ਸਵਾਲ ਉੱਠਦਾ ਹੈ ਕਿ ਮਨੁੱਖਾਂ ਜਨਮ ਦਾ ਮਕਸਦ ਕੇਵਲ ਖਾਣਾ, ਕੇਵਲ ਪੀਣਾ, ਕੇਵਲ ਦੁਨੀਆਂ ਦੇ ਅੰਦਰ ਸੁੱਖ ਆਰਾਮ ਹੰਢਾ ਕੇ ਨਹੀਂ ਚਲੇ ਜਾਣਾ? ਆਖਰ ਜਿਹੜੀ ਮਾਲਕ ਨੇ ਸਰੀਰ ਦਿੱਤਾ ਹੈ, ਸਮਾਂ ਕਿਸੇ ਦਾ ਵੱਖ ਹੋ ਸਕਦਾ ਹੈ, ਕੋਈ 70 ਸਾਲ ਜੀ ਕੇ ਜਾ ਸਕਦਾ ਹੈ, ਕੋਈ 50 ਸਾਲ ਜੀ ਕੇ ਜਾਏਗਾ, ਕੋਈ 40 ਸਾਲ, ਕੋਈ 20 ਸਾਲ, ਕੋਈ 5-10 ਸਾਲ, ਆਖਰ ਜਿਤਨਾ ਵੀ ਸਮਾਂ ਮਾਲਕ ਨੇ ਦਿੱਤਾ ਹੈ, ਇਹ ਸਮਾਂ ਕਿਸੇ ਲੇਖੇ ਵਿੱਚ ਜਾਂ ਕਿਸੇ ਮਕਸਦ ਲਈ ਸਾਨੂੰ ਮਿਲਿਆ ਹੈ? ਤੇ ਜੇ ਕੇਵਲ ਤਾਂ ਕੇਵਲ ਇਹ ਗੱਲ ਹੁੰਦੀ, ਆਏ ਆ ਸੰਸਾਰ ਤੇ, ਖਾਧਾ ਪੀਤਾ, ਪਰਿਵਾਰ ਵਿੱਚ ਰਹੇ, ਕੁਝ ਦੁਨੀਆਂ ਦੇ ਧੰਦੇ ਕੀਤੇ ਤੇ ਸੰਸਾਰ ਤੋਂ ਚਲੇ ਗਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਤੁਕ ਕਹੀ, ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸਰੀਰ ਲੈ ਕੇ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਚੇਤੇ ਹੈ, ਇੱਕ ਬੰਦੇ ਨੂੰ ਇਹ ਗੱਲ ਭੁੱਲ ਗਈ ਕਿ ਜੇ ਜਨਮ ਹੋਇਆ ਤੇ ਮੇਰੀ ਮੌਤ ਵੀ ਜ਼ਰੂਰ ਹੋਣੀ ਹੈ,
کھانا پینا ہسنا سونا بسر گیا ہے مرنا خسم وسار خواری کی نی ترک جیون نہیں رہنا. خسم نو وسار دتا تے صاحب نے اس نو شریر نو اس جیون نو سنہری موقع نہیں کیا پھر وہ شبد برتے نے ترک جیون نہیں رہنا. جیڑی میں بےنتی کرنی چاہنا آخر اے سماں اے موقع کسے چیز لئی کسے مقصد لئی ملیا ہے ہور سخیم طریقے نو سمجھ لئیے. بھائی صاحب بھائی گرداس جی ہونا نے نا اپنی پوتر رچنا اس گل نو سمجھا دے لئی کہ جنم تو بعد کیول دنیا وچ جی کے مر جانا اے منک دی زندگی نہیں. جنم تو بعد موت آن تو پہلا پہلا اپنی منزل تے پہنچ جانا ہی منک دی زندگی ہے. دھیان دیا جی بھائی صاحب نے سمجھان لئی کچھ پرمان دتے نے کہ آخر اس منکھا دہی دا پرجوجن کی. بھائی صاحب نے ادارنا سڈیا زندگی میں جو آپ گھر ورتنے ہیں وہ ہی لیا نے. بھائی جی کہندے نے بھائی گرداس جی کہندے نے گھر بچی دا جنم ہوندا ہے تے ماتا پتا انہاں نوں شروع تو ایک جنم تو لے کے اندر ایک ضرور یہ چنتا بیٹھ جاندی ہے کہ مالک کرپا کریں کہ پاک دامن یہ بچی اپنے گھر نوں چلی جائے. اس بچی نوں پڑھایا بھی جاندا ہے اس بچی نوں لکھایا بھی جاندا ہے اس بچی نوں کڈن پرون دی جاچ بھی سکھائی جاندی سی پر نال ایک شبد کہنا جے بچی نے کم نہ کرنا تے ماں نے کہنا تھی اس گھر وچ تاں تیرا لاڈ دیکھ کے میں تیرے کم کر دیاں گی تیریاں پرجائیاں تیرے کم کرن گیاں پر ایک گل یاد رکھیں اس گھر وچ تاں تیرے لاڈ کر کے تینوں کوئی نہیں جھڑکدا کام کر چاہے نہ سکھ پر یاد رکھ سہرے گھر قیمت انہاں دی پیندی ہے جیڑیاں گناہ دا داج اپنے نال لے کے جاندیاں. میں بےنتی کرنی چاہنا کہ ستگرو نے امرت دی داس کیوں دتی گرو دے چرنا بھی جان دی لوڑ کیوں ہے. بھائی صاحب کہندے نے اپنے گھر وچ ماں لاڑ دیکھ دیئے پتا لاڑ دیکھ دے بھرا لاڑ دیکھ دے نے روٹی پکائے نہ کھائے نہ کڈے پروئے نہ تاں وی او لاڑ نال سب کچھ جر لیندے نے پر کہن لگے دیکھ دیئے پیکے گھر وچ لاڈ چلدے نے سہرے گھر وچ لاڈ نہیں اوتھے کیول گناہ والیاں دی قدر پیندی ہے. بھائی صاحب کہندے نے بندے ہاں اصل وچ اے سنسار تیرا پیکا گھر ہے مت سمجھی کہ جڑے بھن بھرا اج نال نے مرن تو بعد سہرے گھر انہاں نے ساڈے نال جانے جڑے ٹکیاں تے تو مان کری بیٹھا ہے مت سمجھی اے ٹکے بھی تیرے نال جانے نے. حقیقت اے ہی ٹکے بھن بھرا تا دور دی گل جیڑا شریر تو لے کے آیا ہے اس شریر نے بھی اس گھر نوں نہیں جانا آخر جس جند نے جانا ہے اس جند نال جان والا تے کوئی چاہیے ہے نا. کیوں گرو دھارن کیتا جاندا ہے کیوں امرت دی دات لینی ہے تے اج میں یتن کرنا وشا رکھے ہے گرو پدوی گرو دی ضرورت تے ستگرو نے کیویں اے مریادا سانو بخشی. صاحب کہندے نے پیکے گھر کم قیمت لاڈ کر کے چل جاندا ہے سہرے کر قدر گناہ نال پیندی ہے. اے سنسار وچ تندیاں نال واہ واہ واہ مل جائے گی پر جدو مالک دے گھر جانا ہے ادو کیول یہ پوچھیا جاندا ہے کہ تیرے کول گرو شبد ہے تیرے کول گرو منتر ہے تیری جند دا سہارا گرو تیرے نال ہے. بھائی صاحب نے دوسرا بچن کیتا ہے کہ جویں بچی سہرے کر کے گناہ کر کے جانی جاندی ہے منک وپار کرن جاندا ہے پردیش وچ دو پتر اکٹھے تورے نے اپنے گھروں ایک منک نے کہ جیڑا پتر پونجی نو خرچ کے کچھ اپنے نال کما کے لے آئے انہوں لوگ سپتر کہہ کے ستکار دیندے نے تے جیڑا باپ دی پونجی نو بھی تباہ کر کے آ جائے حقیقت ہے جے اس بندے نو کدی ستکار نہیں جی ملدا انہوں کپتر کیا جاندہ ہے. آخر اس ترتی تے آئے ہیں سواساں دی پونجی مالک نے دتی ہے تے میرے تن گرو نانک صاحب جی کہندے نے جے تاں اس باپو دی پونجی نو لے کے زندگی وچ کچھ کھٹ کے کمائی کر کے نام دے پنڈارے بھر کے گیوں تے باپو پرسن ہوئے گا تے جے سواس بھی تباہ کر کے آ گیوں پلے بھی کچھ نہ ہویا تے سجنا جے پتر کما کے نہ جائے تے ماں باپ او دے نال روسا کردے نے تے جدو تو دنیا تو ترے گا پلے کچھ نہ ہویا تے مالک دی خوشی نہیں لے سکے گا. بھائی صاحب نے اگلا بچن کیتا ہے
ਕਹਿੰਦੇ ਨੇ ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਠ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਇਆ, ਜੇ ਕੁਝ ਕਮਾ ਕੇ ਲਗਾਉਂ ਤੇ ਤਾਂ ਮਾਲਕ ਦੇ ਘਰ ਵਿੱਚ ਥਾਂ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ। ਤੀਜਾ ਬਚਨ ਕੀਤਾ, ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ, ਜੇ ਤਾਂ ਵਿਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸੱਜਣਾ ਤੈਨੂੰ ਸੰਤ ਸਿਪਾਹੀ ਸੂਰਮਾ ਕਹਿਣਗੇ, ਤੇ ਜੇ ਵਿਕਾਰਾਂ ਵਿੱਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾ ਰਿਹਾ ਹੋਇਆਂ ਨੂੰ ਕਦੀ ਵੀ ਸਤਿਕਾਰ ਨਹੀਂ ਮਿਲਦਾ ਹੁੰਦਾ। ਅਸਲ ਵਿੱਚ ਮਨੁੱਖਾ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ, ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਹੈ ਤੇ ਸਾਈਂ ਦੇ ਘਰ ਕਿਵੇਂ ਜਾਣਾ ਹੈ, ਮਨੁੱਖਾ ਜਿਦੇਹੀ ਦਾ ਅਸਲ ਵਿੱਚ ਪ੍ਰਯੋਜਨ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਆਉਂਦੇ ਨੇ, ਕਹਿਣ ਲੱਗੇ ਨਹਿਰ ਕੁਵਾਰ ਕੰਨਿਆ ਲਾਡਲੀ ਕਹਿ ਮਾਨੀਅਤ, ਵਿਆਹੇ ਸੁਸਰਾਰ ਜੈ ਗੁਣਨ ਕਹਿ ਮਾਨੀਏ, ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈਆ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੋ ਭੱਟ ਬਖਾਨੀਏ, ਅਗਲੀ ਤੋ ਕਦੀ ਨਾ ਭੁੱਲਿਓ ਕਿਉਂ ਅੰਮ੍ਰਿਤ ਛਕਣਾ, ਕਿਉਂ ਗੁਰੂ ਦੇ ਨੇੜੇ ਲੱਗਣਾ। ਭਾਈ ਸਾਹਿਬ ਕਹਿਣ ਲੱਗੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਹੀ ਮਿਲੇ ਤੇ ਬੰਦਾ ਗੁਰੂ ਦੀ ਸ਼ਰਨ ਵਿੱਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਵੀ ਕੋਈ। ਅੱਗੇ ਅਰਜ਼ ਕਰਨੀ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ? ਭਾਈ ਸਾਹਿਬ ਨੇ ਸ਼ਬਦ ਵਰਤੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ, ਅੰਮ੍ਰਿਤ ਸਾਡੇ ਅੰਦਰ ਰੋਮ ਰੋਮ ਵਿੱਚ ਰਚਣ ਵਾਲੀ ਦਾਤ ਹੈ, ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਕਰਾ ਦੇਣਾ ਹੈ। ਹੁਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ, ਜੇ ਅਸੀਂ ਕਹੀਏ, ਕਈ ਵਾਰੀ ਅਸੀਂ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਜਦੋਂ ਸੰਗਤ ਵੀ ਚਲੇ ਜਾਂਦੇ ਹਾਂ, ਫਿਰ ਕੀ ਲੋੜ ਹੈ ਗੁਰੂ ਵਾਲੇ ਬਣ ਦੀ? ਮੈਂ ਇਹ ਬੇਨਤੀ ਜ਼ਰੂਰ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਪਹਿਲੀ ਗੱਲ, ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਆਸਾਂ ਕੀ ਵਾਰ ਅਸੀਂ ਪੜ੍ਹਨੇ ਹਾਂ, ਮੈਂ ਕਹਿੰਦਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ, ਕਦੀ ਉਹਨਾਂ ਦੇ ਅਰਥ ਕਰਕੇ ਦੇਖੋ। ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਤਾਂ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ। ਹਰ ਬੰਦੇ ਦੇ ਤਿੰਨ ਸਵਾਲ ਹੀ ਇਹ, ਜਦੋਂ ਕੋਈ ਗੁਰੂ ਨੇੜੇ ਆਉਂਦਾ ਹੈ, ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੈਂ ਗੁਰੂ ਕੋਲ ਜਾਵਾਂਗਾ, ਸਤਿਗੁਰੂ ਵਾਲਾ ਬਣਾਂਗਾ ਤੇ ਮੇਰੀ ਜ਼ਿੰਦਗੀ ਵੀ ਤਬਦੀਲੀ ਕੀ ਆਵੇਗੀ। ਦੂਜਾ ਸਵਾਲ ਹੁੰਦਾ ਹੈ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਏ ਹੋ ਕਿ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਤਿਗੁਰੂ ਕੇ ਕਕਾਰ ਧਾਰਨ ਕਰੋ। ਤੇ ਤੀਜੀ ਗੱਲ ਕੀਤੀ ਜਾਂਦੀ, ਜੇ ਗੁਰੂ ਧਾਰਨ ਨਾ ਕਰੀਏ ਤੇ ਤਾਂ ਕੀ ਹੈ? ਦੇਖੋ ਤਿੰਨ ਹੀ ਸਾਡੇ ਸਵਾਲ ਨੇ, ਇੱਕ ਇੱਕ ਵਿਸ਼ੇ ਵੱਲ ਆਪਾਂ ਤੁਰਨੇ। ਪਹਿਲੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗੁਰੂ ਦੀ ਪਦਵੀ ਹੈ ਨਾ, ਉਹ ਖਾਰੀ ਸਾਰੀ ਮਨੁੱਖ ਦੀ ਨਹੀਂ, ਕਿਉਂਕਿ ਸ਼ਬਦ ਦੀ ਕਈ ਵਾਰੀ ਲੋਕ ਦੁਰਵਰਤੋਂ ਕਰਦੇ ਨੇ। ਗੁਰੂ ਹੈ ਕੀ ਇਹ? ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ, ਤਿੰਨ ਪੌੜੀਆਂ ਆਸਾ ਕੀ ਵਾਰ ਦੀਆਂ, ਉਹ ਮੈਂ ਪ੍ਰਮਾਣ ਵਜੋਂ ਅਰਜ਼ ਕਰਦੀਆਂ ਨੇ। ਸਾਹਿਬ ਨੇ ਪਹਿਲਾ ਬਚਨ ਕੀਤਾ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਸਾਈਂ ਦੇ ਦਰ ਤੱਕ ਪਹੁੰਚਣ ਲਈ ਕੇਵਲ ਗੁਰੂ ਦਾ ਹੀ ਇੱਕ ਦਰ ਹੈ ਜਿਹਦੇ ਵਿੱਚੋਂ ਨਿਕਲ ਕੇ ਰੱਬ ਦੇ ਦਰ ਤੱਕ ਜਾਇਆ ਜਾ ਸਕਦਾ। ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦੇ ਹੀ, ਇਹ ਹਕੀਕਤ ਹੈ ਤੇ ਸ਼ਬਦ ਤੋਂ ਬਾਹਰ ਨਹੀਂ। ਜੇ ਕੋਈ ਕਹੇ ਮੈਂ ਸਿੱਧਾ ਰੱਬ ਤੱਕ ਪਹੁੰਚ ਬਣਾ ਲਾਂਗਾ, ਸਾਹਿਬ ਕਹਿੰਦੇ ਨੇ ਸੌ ਦਰ ਤੇਰੀ ਮੰਜ਼ਿਲ ਹੈ, ਪਰ ਯਾਦ ਰੱਖੀ ਸੌ ਦਰ ਮਿਲਦਾ ਹੀ ਉਹਨਾਂ ਨੂੰ ਏ
جڑے گرو در وچوں نکل کے جاندے نے تاں ہی حضور نے بچن کیتا بن ستگر کنے نہ پایو. اج تک کہندے نے ستگر تو بنا کسے نوں سائیں دی پراپتی نہیں کوئی. بن ستگر کنے نہ پایو, بن ستگر کنے نہ پایا. تے مہاراج ستگر کی ہے؟ اوتھے پھر حضور نے جڑی اگلی تو کہیے اونوں سمجھیے. کہندے نے جس رب نوں تو پانا چاہنے سچ جانی وہ ستگرو وچ آپ بیٹھا ہے. تے آپ بول کے کہندا پیا ہے جے سائیں دے در تک جانے تے ستگرو دی چرن شرن وچ آنا ات ضروری ہے. بن ستگر کنے نہ پایو, بن ستگر کنے نہ پایا. ستگر وچ آپ رکھیون, آپ رکھیون دا ارتھ یہ وے کہ اپنے آپ نوں ستگرو وچ انہاں سمویا ہے. ستگر وچ آپ رکھیون کر پرگٹ آخ سنایا. پر داتار کی ستگرو خارق نوں مل جاندے نے؟ میرے داتار کہندے نہیں ہوئے. اصل وچ اے رب دی نظر دی کھیڈ ہے. حضور نے شبد ورتے نظر کریں جے اپنی تا نظری ستگر پایا. جے تیری نظر ہو جائے تے داتا پورن ستگرو ملدا ہے. تے جدو ستگرو ملے تے او کی کردے نے؟ اے جیو بہتے جنم پرمیا تا ستگر شبد سنایا. گرو شبد سنا کے اس پٹک دی کوئی جند نو سائیں دے چرنا بھی جوڑ دے دے نے گرو تو بنا نہیں. کہن لگے جیو بہتے جنم پرمیا تا ستگر شبد سنایا. ستگر جیوڑ داتا کو نہیں سب سنیوں لوگ سبایا. کہ دنیا دے لوگو تیان نل سن لگو کہ ستگر ورگا خور کوئی داتا نہیں. تے میں بینتی کراں جے اسی عام بندے دی گل تے بھروسہ نہ کریے. ایک پاسے کہنے تن گرو نانک صاحب داتا جی تسی ساڈے گرو ہو, تے جو بچن گرو نانک صاحب کہندے نے انہاں نوں وی آپاں منن تو انکاری ہو جائیے. یہ مطلب زبانی کلامی گرو منن نوں تیار ہاں پر انتر آتمے تو گرو دی گل منن نوں تیار نہیں. صاحب کہندے نے ستگرو تو بنا کسے نوں ملیا نہیں. ستگرو وچ وہ آپ بیٹھا ہے. حضور نے پھر ایک بچن خور کے آسا کی وار دی پوڑیے. کہن لگے ستگر وٹوں واریا جت ملے ہیں خسم سنبھالیا. جن کر اپدیش گیان انجن نیتری دیا اینی جگ. کہن لگے جن نے کرپا کر کے مینوں گیان دا سرما دتا اپنی رحمت کر دتی. تے ستگرو تو بنا ستگرو وٹوں واریا جت ملے ہیں خسم سنبھالیا. جس گرو نوں مل کے ستگرو دے نال چرنا بھی جڑ کے پربھو دی سنبھال ہوئی. جنہیں گیان دا سرما دتا تے ستگرو ایک بوہت نظر آیا. گرو بوہت تو بنا رب دا پار والا پاسا پایا ہی نہیں جا سکتا. ستگرو گرو گرو دیو جاں مرشد شبد ورت لیے. گرمت نے گل پر پک کرا دتی ہے کہ سائیں دے در تے کیول جائی ہو سکدا ہے جنہیں ستگرو دے چرنا دا آسرا لے. جڑی میں بینتی کرنی چاہنا کہ گرو تو بنا ادھیاتمک جیون کمایا نہیں جا سکتا. تے میرے گرو گرنتھ صاحب دی بانی وچ داتار نے پرمان دتے نے. کہندے نے ایک ہوندا ہے گیان باہر دا, باہر دا گیان, باہر دی لیاقت پستکاں نوں پڑھ کے. کیول تا کیول باہر پڑھے لکھے لوکاں دی سنگت کر کے مل سکدی ہے, پر جڑا آتمک جیون ہے وہ گرو تو بنا کدی نہیں مل سکتا. صاحب کرپالو جی نے امرت بانی وچ بخشش کیتی ہے کہ گرو تو بنا آتمک جیون نہیں. کئی واری آپ سمجھنے ہاں کہ کیا باہر دے لفظاں نال باہر دے گیان نال سانو پرماتما دی پراپتی نہیں ہو سکتی. حضور نے بانی وچ دو تین پرمان دتے نے. کہندے نے پہلی گل کہ باہر دا جڑا اخل دا گیان ہے اخل دے گیان نال امیو رس نہیں چکھیا جا سکدا. اندر دا جو گیان ہے آتمک جیون ہے وہ ستگرو دے دتے کوئی شبد دوارہ ہی چکھیا جا سکتا ہے. پھر ستگرو نے پرمان دتے نے کہندے نے باہر دا گیان تا اس طرح ہے کہ جویں باہر کوئی منک چانن کر دے وے اندھکار ہوئے دیوا بال دا چانن ہو جائے سورج چڑھے تے کرنا او ہنیرے نو ختم کر دین چندرما دی چاننی جڑی اے اندھکار نو ختم کر دے. پر تن گرو انگد صاحب کرپالو کہندے نے باہر ہزاراں سورج چڑھ جان سینکڑے چندرما اسمان تے آ جان پر اندر دا چانن کیول تا کیول گرو دے سکدے نے. گرو تو بنا بندے دے اندر کدی چانن ہو ہی نہیں سکدا. ست گرو گرو انگد صاحب دے شبد اسی پڑھنے ہاں تے روز یہ شبد پڑھیا جاندا ہے جے سو چندا اگ وہیں
ਸ਼ਲੋਕ ਹੈ ਆਸਾਂ ਕੀ ਵਾਰ ਦਾ ਦੂਜਾ, ਤੇ ਦੂਜੇ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀਏ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਪਰ ਗੁਰੂ ਤੋਂ ਬਿਨਾਂ ਹਨੇਰਾ ਹੈ। ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਪਰ ਪਿਆਰੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹਨਾਂ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ, ਕਿਉਂਕਿ ਅਸੀਂ ਕਈ ਵਾਰੀ ਸੋਚਨੇ ਆ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ, ਦੁਨੀਆ ਬਿਲਕੁਲ ਛੋਟੀ ਹੋ ਗਈ ਹੈ। ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ, ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ, ਕੁਝ ਕੁ ਦਿਨਾਂ ਵਿੱਚ, ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦੇ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ, ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਤੇ ਤੂੰ ਦੁਨੀਆ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈਂ ਇੱਕ ਖਿੰਡ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ, ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲਏਗਾ, ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ, ਅੰਦਰ ਦਾ ਸਬਰ ਕਰਨਗੇ ਉਹ ਜਿਨ੍ਹਾਂ ਉੱਤੇ ਗੁਰੂ ਕੀ ਨਜ਼ਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰ ਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣੈ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ, ਪਰਮਾਣੂ ਬਣ ਜਾਏ, ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰ ਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣੈ, ਗਾਛੇਨ ਨੈਣ ਭਾਰੇਣ, ਨਾਨਕ ਬਿਨਾਂ ਸਾਧੂ ਨਾ ਸਿੱਧੇ ਤੇ, ਗੁਰੂ ਤੋਂ ਬਿਨਾਂ ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ, ਪਰ ਅੰਦਰ ਦਾ ਸੁੱਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੀ ਸ਼ਬਦ ਹੁੰਦਾ ਹੈ, ਹਜ਼ੂਰ ਨੇ ਮੇਲ ਕੀਤੀ ਹੈ, ਕਹਿੰਦੇ ਨੇ ਕਿ ਬੰਦਿਆ ਕਦੀ ਸੋਚ, ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ ਹੈ, ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ, ਕਹਿੰਦੇ ਨੇ ਅੰਦਰ ਇੱਕ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ, ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ, ਪਰ ਮਤ ਸਮਝਿਓ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ ਨੇ, ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ, ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ, ਤੇ ਜਦੋਂ ਆਪਣੇ ਪੇਟ ਵਿੱਚ ਉਹਨੂੰ ਨਿਗਲ ਜਾਏਗਾ, ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਟਕਾ ਹੱਥ ਦੀ ਤਲੀ ਤੇ ਹੈ, ਜੇ ਦੀਵੇ ਦੇ ਚਾਨਣ ਵਿੱਚ ਦੇਖੋ ਤੇ ਤਾਂ ਵੀ ਉਹ ਦਿਸ ਪਏਗਾ, ਜੇ ਸੂਰਜ ਦੀ ਰੋਸ਼ਨੀ ਵਿੱਚ ਤੱਕੋ ਤੇ ਤਾਂ ਵੀ ਉਹ ਦਿਸ ਪਏਗਾ, ਪਰ ਜਦੋਂ ਉਹ ਬੱਚੇ ਦੇ ਪੇਟ ਵੀ ਚਲਾ ਗਿਆ ਤੇ ਜਿੰਨਾ ਮਰਜ਼ੀ ਪੇਟ ਕੋਲ ਦੀਵਾ ਬਾਲੀ ਜਾਓ, ਪਤਾ ਨਹੀਂ ਲੱਗਣਾ ਉਹ ਪੈਸਾ ਹੈ ਕਿੱਥੇ। ਮੈਂ ਬੇਨਤੀ ਕਰਨ ਲੱਗਾ, ਕਿਉਂ ਅੰਮ੍ਰਿਤ ਦੀ ਲੋੜ ਹੈ?
ਗੁਰੂ ਦੇ ਚਰਨਾਂ ਵਿੱਚ ਕਿਉਂ ਜੁੜਨਾ? ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ। ਉਹ ਟਕਾ ਦੀਵੇ ਦੇ ਚਾਨਣੇ ਬਾਹਰੋਂ ਦਿਸ ਸਕਦਾ ਜੇ ਖੱਤ ਦੀ ਤਲੀ ਤੇ ਵੇ, ਸੂਰਜ ਦੀ ਰੋਸ਼ਨੀ ਵਿੱਚ ਤਲੀ ਤੇ ਰੱਖੀਏ ਤੇ ਦਿਸ ਸਕਦਾ। ਪਰ ਇੱਕ ਗੱਲ ਯਾਦ ਰੱਖੀਏ ਕਿ ਕਹਿ ਦਈਏ ਵੀ ਦੀਵੇ ਤੋਂ ਅੱਗੇ, ਸੂਰਜ ਤੋਂ ਅੱਗੇ ਚਾਨਣ ਹੀ ਕੋਈ ਨਹੀਂ। ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਹੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਹੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ, ਇਹਦੇ ਅੰਦਰ ਮਨ ਪਿਆ ਹੈ। ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ, ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ, ਸੂਰਜ ਚੜੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਹਿੰਦੇ ਚਾਬੀ ਕੇਵਲ ਗੁਰੂ ਦੇ ਕੋਲ ਹੈ, ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਪਹਿਲਿਆਂ ਕੀ ਛਕਿਆ ਅੰਮ੍ਰਿਤ? ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ। ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਹੁਣ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ। ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ, ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਵੇ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ। ਗੁਰੂ ਦੀ ਪਦਵੀ, ਗੁਰੂ ਦਾ ਪਦ ਤੋਂ ਦਰਗਾਹ ਮਿਲਿਆ, ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ? ਤੇ ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੀਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ। ਤੇ ਸਾਰੇ ਵਿਦਵਾਨ ਇਹ ਮੰਨਦੇ ਨੇ, ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ, ਚਰਨ ਉਦਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋਰ ਰਹਿ ਰਾਸ ਕਰ। ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਿਲਾਵੇ। ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ, ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਉਦਕ ਲੈ ਉੱਚ ਮਨ, ਖੌਮੇ ਦੁਬਦਾ ਰੋਗ ਗਵਾਏ। ਕਿ ਜਿਨ੍ਹਾਂ ਦੇ ਅੰਦਰ ਦੇ ਖੌਮੇ ਦੇ ਦੁਬਦਾ ਦੇ ਰੋਗ ਦੂਰ ਹੋਏ, ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ। ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ, ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ? ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨਹੀਂ ਕੋਈ ਕੱਢ ਸਕਦਾ।
ਪਤਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹਿੰਦੇ ਨੇ ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹਦਾ ਅਰਥ ਕੀ ਹੈ? ਗੁਰੂ ਕਰ ਰੇ ਮਨ ਮੇਰੇ। ਕਹਿੰਦੇ ਨੇ ਮੇਰੇ ਮਨਾ, ਜੇ ਅੰਦਰ ਦੀ ਸੁਰਤ ਦੀ ਖੇਡ ਲੈਣੀ ਚਾਹੁੰਦਾ ਤੇ ਗੁਰੂ ਕਰ, ਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ। ਤੇ ਜੇ ਬਾਹਰ ਦੇ ਕਰਮਾਂ ਨਾਲ ਅੰਦਰ ਦਾ ਗਿਆਨ ਹੁੰਦਾ ਹੋਵੇ, ਤੇ ਨਾਲੇ ਬਾਬੇ ਨਾਨਕ ਦੇ ਘਰ ਦੀ ਤਾਂ ਰੀਤ ਹੀ ਇਹ ਗੁਰਮੁਖੋ ਕਿ ਇੱਥੇ ਜਦੋਂ ਵੀ ਕੋਈ ਗੁਰਸਿੱਖ ਆਏ, ਕੋਈ ਜਗਿਆਸੂ ਆਵੇ, ਤੇ ਵੈਸੇ ਜਗਿਆਸੂ ਦਾ ਅਰਥ ਵੀ ਇਹ ਵੇ, ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਜਗਿਆਸੂ, ਜਗਿਆਸਾ। ਹੁਣ ਜਗਿਆਸੂ ਹਰ ਕੋਈ ਬੰਦਾ ਆਉਣ ਵਾਲਾ ਜਗਿਆਸੂ ਨਹੀਂ ਹੁੰਦਾ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਜਗ ਆਸ, ਜਿਹੜਾ ਬੰਦਾ ਇਹ ਆਸ ਲੈ ਕੇ ਆਉਂਦਾ ਹੈ ਕਿ ਗੁਰੂ ਕੋਲ ਜਾ ਕੇ ਮੈਂ ਕਰੋੜਾਂ ਜਨਮਾਂ ਦੇ ਸੁੱਤੇ ਨੇ ਜਾਗਣਾ ਹੈ, ਜਿਹੜਾ ਜਾਗਣ ਦੀ ਆਸ ਲੈ ਕੇ ਆਵੇ, ਅਸਲ ਵਿੱਚ ਉਹ ਹੀ ਜਗਿਆਸੂ ਹੁੰਦਾ ਹੈ, ਜਿਹਦੇ ਅੰਦਰ ਜਗਿਆਸਾ ਹੈ, ਮੈਂ ਅੰਦਰ ਨੂੰ ਜਗਾਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ ਨਾਲ ਗੁਰਮੰਤਰ, ਉੱਥੇ ਸਾਹਿਬ ਭਾਈ ਜੀ ਨੇ ਸ਼ਬਦ ਵੀ ਵਰਤੇ ਨੇ ਭਾਈ ਗੁਰਦਾਸ ਨੇ ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਜਾਂ ਸ਼ਬਦ ਵਰਤੇ ਨੇ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਖੋ ਮੈਂ ਖੋਈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ, ਜਿਨ੍ਹਾਂ ਚਰਨਾ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੇ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ, ਫਿਰ ਉਹਨਾਂ ਦਾ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੇ ਆਧਾਰਿਤ ਕਿ ਹਜ਼ੂਰ ਨੇ ਚਰਨ ਪੌਲ ਦੀ ਦਾਤ ਦਿੱਤੀ ਤੇ ਗੁਰੂ ਦਿਖਿਆ ਸ਼ਬਦ ਦੀ ਦਾਤ ਦੇ ਕੇ ਉਸ ਕਮਾਈ ਵੱਲ ਫਿਰ ਸਿੱਖ ਨੂੰ ਤੋਰਿਆ। ਹਜ਼ੂਰ ਨੇ ਜਦੋਂ ਗੁਰੂ ਦੀ ਪਦਵੀ ਦੀ ਗੱਲ ਕਰਨੇ ਆ ਤੇ ਸਤਿਗੁਰੂ ਆਪ ਅੰਮ੍ਰਿਤ ਨਾਲ ਭਿੱਜੇ ਨੇ, ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਉਮਰ ਦਾ ਤਕਾਜ਼ਾ ਨਹੀਂ, ਇਹ ਨਹੀਂ ਕਿ ਇਸ ਉਮਰ ਵਿੱਚ ਕੋਈ ਗੁਰੂ ਕੋਲ ਆਵੇ ਤੇ ਤਾਂ ਉਹਦਾ ਅੰਦਰ ਚੱਲ ਸਕਦਾ ਹੈ। ਸਤਿਗੁਰੂ ਨੇ ਤੇ ਇੰਨੀ ਕਿਰਪਾ ਕੀਤੀ ਹੈ, ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਜਿਸ ਬਜ਼ੁਰਗ ਦੀ ਉਮਰ 63 ਕੁ ਸਾਲ ਦੇ ਕਰੀਬ ਲੰਘ ਗਈ ਹੋਵੇ, ਬਾਬਾ ਅਮਰਦਾਸ ਕੀ ਉਹਨਾਂ ਨੂੰ ਗੁਰੂ ਸ਼ਬਦ ਦੀ ਕਮਾਈ ਕਰਨ ਦੀ ਤੇ ਗੁਰੂ ਕੋਲ ਆਉਣ ਦੀ ਲੋੜ ਜ਼ਰੂਰ ਪਈ? ਕੀ ਉਹਨਾਂ ਦਾ ਗੁਰੂ ਤੋਂ ਬਿਨਾਂ ਸਰਿਆ ਕਿਉਂ ਨਾ? ਆਪਣੀ ਜ਼ਿੰਦਗੀ ਦੇ 20 ਸਾਲ ਜਿਨ੍ਹਾਂ ਨੇ ਕਰਮ ਧਰਮ ਕੀਤੇ ਹੋਣ, ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਿਨ੍ਹਾਂ ਨੇ ਦਾਨ ਪੁੰਨ ਵਿੱਚ ਬਤੀਤ ਕੀਤਾ ਹੋਵੇ, ਤੇ ਜਿੱਦਣ ਉਹਨਾਂ ਦੇ ਅੰਦਰ ਨੂੰ ਵੀ ਜਾਗ ਲੱਗੀ ਤੇ ਕੇਵਲ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਜਾਗ ਲੱਗ ਨਹੀਂ ਸਕਦੀ। ਅੱਜ ਉਹ ਜੇ ਘਰ ਆਏ ਨੇ ਤੇ ਇੱਕ ਸੱਜਣ ਨੇ ਸਿਰਫ ਇਹਨੇ ਕਿਹਾ ਸੀ ਕਿ ਬਾਬਾ ਪਰਮਾਤਮਾ ਦੀਆਂ ਗੱਲਾਂ ਬੜੀਆਂ ਕਰਨੇ, ਪਰ ਤੇਰੇ ਗੁਰੂ ਦਾ ਨਾਮ ਕੀ ਹੈ? ਤੇ ਬਾਬਾ ਅਮਰਦਾਸ ਕਹਿੰਦੇ ਨੇ ਅਜੇ ਯਤਨ ਪਿਆ ਕਰਨਾ ਕਿ ਗੁਰੂ ਕਿਤੋਂ ਲੱਭ ਜਾਏ, ਕਿਉਂਕਿ ਅਜੇ ਮੈਂ ਗੁਰੂ ਧਾਰਨ ਨਹੀਂ ਕੀਤਾ। ਉਸ ਸੱਜਣ ਨੇ ਇੰਨੀ ਸ਼ਬਦ ਕਹੇ ਸਨ ਕਿ ਆਪਣੇ ਸਰੀਰ ਵੱਲ, ਆਪਣੇ ਦਾੜੇ ਵੱਲ ਝਾਤੀ ਮਾਰੋ ਸ਼ਬਦ ਸਨ ਕਿ ਦੇਖੋ ਬਾਬਾ ਜੀ, ਜਵਾਨੀ ਚਲੀ ਗਈ ਏ, ਬੁਢੇਪੇ ਵਿੱਚ ਕੇਸ ਦੁੱਧ ਵਰਗੇ ਚਿੱਟੇ ਨੇ, ਤੇ ਚਿੱਟੇ ਕੇਸ ਪ੍ਰਤੀਕ ਨੇ ਵੀ ਫਸਲ ਪੱਕ ਗਈ ਹੈ, ਚਿੱਟੇ ਕੇਸ ਪ੍ਰਤੀਕ ਨੇ ਕਿ ਮੌਤ ਦਾ ਸਦੜਾ ਆ ਗਿਆ ਹੈ, ਕੀ ਪਤਾ ਕਿ ਮੌਤ ਨੇ ਕਿਦਨ ਆ ਜਾਣਾ ਹੈ, ਤੇ ਅਜੇ ਤੱਕ ਤੁਸੀਂ ਗੁਰੂ ਵਾਲ ਹੀ ਨਹੀਂ ਬਣੇ, ਗੁਰੂ ਤੋਂ ਮੰਤਰ ਹੀ ਨਹੀਂ ਲਿਆ, ਗੁਰੂ ਦੀਖਿਆ ਨਹੀਂ ਲਈ। ਬਸ ਇੱਕ ਸ਼ਬਦ ਕਿਹਾ, ਪਤਾ ਨੀ ਉਹ ਜਾਗਣ ਦੀ ਸਬੱਬ 100 ਲੱਖਣੀ ਘੜੀ ਆ ਗਈ ਕਿ ਬਾਬੇ ਅਮਰਦਾਸ ਨੂੰ ਇੱਕ ਸ਼ਬਦ ਨੇ, ਇੱਕ ਬਚਨ ਨੇ ਅੰਦਰੋਂ ਤਬਦੀਲ ਕਰਕੇ ਰੱਖ ਦਿੱਤਾ। ਤੇ ਗੁਰਮੁਖੋ, ਜੋ ਉਹਨਾਂ ਨੇ ਸ਼ਬਦ ਸੁਣਿਆ ਉਹਦੇ ਵਿੱਚ ਵੀ ਗੱਲ ਗੁਰੂ ਦੀ ਮਹਾਨਤਾ ਦੀ ਕਹੀ ਸੀ, ਭਾਵਾਂ ਉਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਰੂ ਵਿੱਚ ਹੈ, ਤੇ ਉਹਦੇ ਵਿੱਚ ਉਦਾਹਰਨਾਂ ਵੀ ਅੰਦਰ ਦੀਆਂ ਦਿੱਤੀਆਂ, ਗੁਰੂ ਬਣ ਤੇ ਚਰਨਾਂ ਵੀ ਜੁੜਨ ਲਈ ਅੰਦਰ ਨੂੰ ਕਮਾਉਣ ਦੀ ਗੱਲ ਉਹਦੇ ਵਿੱਚ ਕਹੀ। ਸਾਹਿਬ ਨੇ ਉਦਾਹਰਨ ਕੀ ਦਿੱਤੀ ਸੀ? ਕਹਿੰਦੇ ਨੇ ਬੰਦੇ ਦਾ ਮਨ ਸੜ ਚੁੱਕਾ ਹੈ, ਤੇ ਮਨ ਦਾ ਸਫ਼ਰ ਜਿਹੜਾ ਉਹ ਇਸ ਜਨਮ ਦਾ ਨਹੀਂ, ਮਨ ਦਾ ਸਫ਼ਰ ਤਾਂ ਕਈ ਜਨਮਾਂ ਦਾ ਹੈ। ਤੇ ਉਦਾਹਰਨ ਦਿੱਤੀ ਸੀ ਕਿ ਜਿਵੇਂ ਇੱਕ ਲੋਹਾ ਘੜਨ ਵਾਲਾ ਸੱਜਣ, ਲੋਹੇ ਦੀਆਂ ਚੀਜ਼ਾਂ ਬਣਾਉਣ ਵਾਲਾ ਸੱਜਣ ਭੱਠੀ ਵਿੱਚ ਕੋਲੇ ਪਾਉਂਦਾ ਹੈ, ਉਸ ਕੋਲਿਆਂ ਨੂੰ ਅੱਗ ਲਾਉਂਦਾ ਹੈ, ਤੇ ਪਰਤ ਕੇ ਲੋਹਾ ਜਦੋਂ ਰੱਖਦਾ
ਤੇ ਅੱਗ ਦੇ ਭਾਂਬੜ ਬਲਦੇ ਨੇ। ਕੋਲਿਆਂ ਦੀ ਅੱਗ ਦਾ ਸੁਭਾਅ ਹੈ ਕਿ ਉਸ ਲੋਹੇ ਨੂੰ ਵੀ ਉਹ ਲਾਲ ਕਰ ਦਿੰਦੀ ਏ। ਹਜ਼ੂਰ ਨੇ ਬਾਣੀ ਵਿੱਚ ਉਦਾਹਰਨ ਲੈ ਲਈ, ਕਹਿੰਦੇ ਨੇ ਕੁਝ ਲੋਹਾ ਐਸਾ ਹੈ ਜਿਹੜਾ ਗਰਮ ਹੋਣ ਤੋਂ ਬਾਅਦ ਉਹਨੂੰ ਘੜ ਕੇ ਉਹਨੂੰ ਸੰਵਾਰ ਕੇ ਕੋਈ ਕੀਮਤੀ ਵਸਤੂ ਬਣਾਈ ਜਾਂਦੀ ਏ, ਪਰ ਕੁਝ ਲੋਹਾ ਸੜ ਜਾਂਦਾ, ਇੰਨਾ ਕੁ ਸੜ ਜਾਂਦਾ, ਉਹਨੂੰ ਸ਼ਬਦ ਮਨੂਰ ਵਰਤਦੇ ਨੇ। ਉਸ ਸੜੇ ਹੋਏ ਉਸ ਨਿਕੰਮੇ ਮਨੂਰ ਨੂੰ, ਉਸ ਲੋਹੇ ਨੂੰ ਕਦੀ ਵੀ ਕੋਈ ਘਰ ਨਹੀਂ ਰੱਖਦਾ, ਉਸ ਲੋਹੇ ਨੂੰ ਘਰੋਂ ਬਾਹਰ ਹੀ ਸਟਿਆ ਜਾਂਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਸੱਜਣਾ, ਜਿਹੜਾ ਲੋਹਾ ਸੜ ਜਾਏ ਨਿਕੰਮਾ ਮਨੂਰ ਬਣ ਜਾਏ, ਦੁਨੀਆਦਾਰ ਲੋਕ ਉਹਨੂੰ ਚੁੱਕ ਕੇ ਬਾਹਰ ਸੜ ਦਿੰਦੇ ਨੇ, ਪਰ ਜਿਹੜਾ ਮਨ ਕਈ ਜਨਮਾਂ ਦਾ ਸੜ ਕੇ ਮਨੂਰ ਹੋ ਗਿਆ, ਮੇਰੇ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰੂ ਕੋਲ ਆ ਜਾਏ, ਗੁਰੂ ਕੋਲ ਅੰਮ੍ਰਿਤ ਦ੍ਰਿਸ਼ਟੀ ਹੈ, ਗੁਰੂ ਕੋਲ ਅੰਮ੍ਰਿਤ ਨਾਮ ਹੈ, ਗੁਰੂ ਕੋਲ ਆਤਮਕ ਜੀਵਨ ਦੇਣ ਵਾਲਾ ਜਲ ਹੈ। ਸੜੇ ਲੋਹੇ ਨੂੰ ਤਾਂ ਲੋਕੀ ਬਾਹਰ ਸੜਦੇ ਨੇ, ਪਰ ਜੇ ਕਿਤੇ ਸੜਿਆ ਹੋਇਆ ਮਨ ਅੰਮ੍ਰਿਤ ਦੀ ਦਾਤ ਲੈ ਲੈ ਤੇ ਗੁਰੂ ਉਹਨੂੰ ਕੀਮਤੀ ਸੋਨਾ ਬਣਾ ਦਿੰਦੇ। ਇਹ ਗੁਰੂ ਕੀ ਨਦਰ ਹੈ। ਮੈਂ ਬੇਨਤੀ ਸਿਰਫ ਕਰਨੀ ਚਾਹੁੰਦਾ ਜਿਹੜੀ ਕਿ ਗੁਰੂ ਦੇ ਚਰਨਾਂ ਵਿੱਚ ਜੁੜਨਾ ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਇੱਕ ਅੰਦਰ ਦੀ ਬੜੀ ਵੱਡੀ ਤਬਦੀਲੀ ਹੈ ਅੰਮ੍ਰਿਤ ਦੀ ਦਾਤ ਲੈਣੀ। ਸਤਿਗੁਰੂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾਂ, ਪੰਚ ਅਗਨ ਤਿਤ ਲਾਗ ਲਹੀ ਲਾਗ ਰਹੀ, ਕੋਇੜੇ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਹੁਣ ਸ਼ਬਦ ਗੁਰੂ ਮਿਲੇ ਕਿਹਾ, ਇਹ ਨਹੀਂ ਕਿਹਾ ਵੀ ਸਿੱਧਾ ਰੱਬ ਨੂੰ ਆਪਣੇ ਆਪ ਮਿਲ ਜਾਏ, ਇਹ ਬਾਬੇ ਨਾਨਕ ਦੇ ਸ਼ਬਦ ਨੇ। ਕਹਿਣ ਲੱਗੇ ਜੇ ਗੁਰ ਮਿਲੇ ਤਨੇਹਾ, ਤੇ ਮਹਾਰਾਜ ਗੁਰੂ ਦਿੰਦੇ ਕੀ ਨੇ? ਕਹਿਣ ਲੱਗੇ ਏਕ ਨਾਮ ਅੰਮ੍ਰਿਤ ਉਹ ਦੇਵੈ, ਕਿ ਸਤਿਗੁਰੂ ਨਾਮ ਅੰਮ੍ਰਿਤ ਦੀ ਦਾਤ ਦਿੰਦੇ ਨੇ। ਤੇ ਪਰਤ ਕੇ ਹੁੰਦਾ ਕੀ ਏ? ਸਾਹਿਬ ਕਹਿੰਦੇ ਨੇ ਅੰਦਰ ਤ੍ਰਿਪਤ ਹੋ ਜਾਂਦਾ ਕਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾਂ। ਅੰਦਰ ਤ੍ਰਿਪਤ ਹੋ ਜਾਂਦਾ ਜਦੋਂ ਪੂਰਾ ਗੁਰੂ ਮਿਲਦਾ ਹੈ। ਜੇ 63 ਸਾਲ ਦੇ ਬਜ਼ੁਰਗ ਨੂੰ ਜਿਹਦੀ ਜ਼ਿੰਦਗੀ ਦੇ 6 ਦਹਾਕੇ ਨਿਕਲ ਚੁੱਕੇ ਨੇ, ਜੇ ਉਹਦਾ ਗੁਰੂ ਤੋਂ ਬਿਨਾਂ ਨਹੀਂ ਸਰਦਾ, ਉਹ ਬੰਦਿਆ ਤੂੰ ਤਾਂ ਕਈ ਜਨਮਾਂ ਦਾ ਸਾਈਂ ਤੋਂ ਵਿਛੜਿਆ, ਕਿ ਤੇਰਾ ਗੁਰੂ ਤੋਂ ਬਿਨਾਂ ਸਾਈਂ ਦੇ ਘਰ ਵੀ ਸਰ ਜਾਏਗਾ? ਗੁਰੂ ਤੋਂ ਬਿਨਾਂ ਤੇਰੇ ਅੰਦਰ ਨੂੰ ਟਿਕਾ ਮਿਲ ਜਾਏਗਾ? ਫਿਰ ਦੂਸਰੀ ਕਿਰਪਾ ਸਤਿਗੁਰੂ ਨੇ ਕੀਤੀ ਕਿ ਜਦੋਂ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਬਾਬਾ ਅਮਰਦਾਸ 63 ਸਾਲ ਦੀ ਉਮਰ ਦਾ ਜ਼ਿਕਰ ਵਿਦਵਾਨ ਕਰਦੇ ਨੇ, ਕੋਈ 60 ਕਹਿੰਦਾ, ਕੋਈ 62 ਕਹਿੰਦਾ। ਹੁਣ 63 ਸਾਲ ਦਾ ਬਜ਼ੁਰਗ ਆਉਂਦਾ ਹੈ, ਤੇ ਤਕਰੀਬਨ ਉਸ ਉਮਰ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਕੰਮ ਮੁਕਾ ਕੇ ਵਿਹਲੇ ਹੋ ਜਾਂਦੇ ਕਿ ਹੁਣ ਸੁੱਖ ਨਾਲ ਦਿਨ ਬਤੀਤ ਕਰਾਂਗੇ। ਮੈਂ ਕਹਿੰਦਾ ਗੁਰਸਿੱਖੀ ਦੀ ਖੇਡ ਬੜੀ ਨਿਆਰੀ ਹੈ ਗੁਰਮੁਖ। ਜਿਸ ਉਮਰ ਵਿੱਚ ਲੋਕ ਘਰ ਵਿੱਚ ਆਰਾਮ ਕਰਦੇ ਨੇ, ਉਸ ਉਮਰ ਵਿੱਚ ਬਾਬੇ ਨੇ ਸਿੱਖੀ ਦਾ ਸਫ਼ਰ ਸ਼ੁਰੂ ਕੀਤਾ ਸੀ। 63 ਸਾਲ ਦੀ ਉਮਰ ਦੇ ਬਜ਼ੁਰਗ ਆਏ ਨੇ, ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਨੇ। ਉਸ ਦਿਨ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅੱਗੇ ਆਇਆ ਬੜੀ ਵਾਰੀ, ਪਰ ਕੁੜਮਾਚਾਰੀ ਦਾ ਨਾਤਾ ਲੈ ਕੇ, ਸਿੱਖ ਤੇ ਗੁਰੂ ਦਾ ਨਾਤਾ ਕੇਵਲ ਖੂਨ ਦਾ ਨਾਤਾ ਨਹੀਂ, ਸੱਚ ਜਾਣੋ ਸਿੱਖ ਤੇ ਗੁਰੂ ਦਾ ਨਾਤਾ ਅੰਦਰ ਦਾ ਨਾਤਾ ਹੈ। ਕਹਿਣ ਲੱਗੇ ਅੱਜ ਤੱਕ ਕੁੜਮਾਚਾਰੀ ਦੇ ਨਾਤੇ ਨਾਲ ਆਇਆ, ਪਰ ਅੱਜ ਮੈਂ ਇੱਕ ਨਗੁਰਾ ਆਇਆ, ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੇ ਨਗੁਰੇ ਪੁਣੇ ਦੀ ਮੈਲ ਨੂੰ ਧੋ ਦਿਓ। ਗੁਰਮੁਖ ਅੰਮ੍ਰਿਤ ਦੀ ਦਾਤ ਲੈਣੀ, ਗੁਰੂ ਵਾਲਾ ਬੰਨਾ, ਇਹ ਤਾਂ ਆਪਣੇ ਅੰਦਰ ਨੂੰ ਧੋ ਕੇ ਗੁਰੂ ਦੇ ਚਰਨਾਂ ਵਿੱਚ ਓਤ ਪੋਤ ਕਰਨੇ। ਮਰਿਆਦਾ ਉਹੀ ਅੰਮ੍ਰਿਤ ਦੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਮਾਈ ਕੀਤੀ, ਉਹਨਾਂ ਨੇ ਨਾਮ ਜਪਿਆ, ਸ਼ਾਇਦ ਇੱਥੇ ਅਰਜ਼ ਵੀ ਕੀਤੀ ਸੀ, ਚਰਨ ਪੌੜ ਦੀ ਦਾਤ ਲੈਣ ਤੋਂ ਬਾਅਦ ਫਿਰ ਸ਼ਬਦ ਦੀ ਕਮਾਈ ਇੰਨੀ ਕੁ ਕੀਤੀ। ਕਹਿੰਦੇ ਨੇ ਬਾਬਾ ਅਮਰਦਾਸ ਕਿ ਪਹਿਲਾਂ ਨਗੁਰਾਪਣ ਸੀ, ਪਰਤ ਕੇ ਸਿੱਖ ਬਣੇ, ਤੇ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਉਹੀ ਬਜ਼ੁਰਗ ਜਿਹੜੇ ਨੇ 75 ਸਾਲ ਦੀ ਉਮਰ ਵਿੱਚ ਉਹ ਗੁਰੂ ਪਦਵੀ ਉੱਤੇ ਪਹੁੰਚ ਗਏ ਸਨ। 75 ਸਾਲ ਦੀ ਉਮਰ ਵਿੱਚ ਉਹਨਾਂ ਗੁਰੂ ਪਦਵੀ ਉੱਤੇ ਜਾ ਪਹੁੰਚੇ ਨੇ। ਹੁਣ ਉਹਨਾਂ ਦੇ ਅੰਮ੍ਰਿਤ ਬਚਨ ਮੈਂ ਬੇਨਤੀ ਕੀਤੀ, ਕੋਈ 72 ਕੋਈ 75 ਸ਼ਬਦ ਵਰਤਦਾ ਹੈ। 70 ਤੋਂ ਉੱਤਰ ਉਮਰ ਹੋ ਗਈ ਜਦੋਂ ਗੁਰੂ ਪਦਵੀ ਤੇ ਪਹੁੰਚੇ, ਤੇ ਭੱਟਾਂ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਹਕੀਕਤ ਇਹ ਜੇ ਕਿ ਗੁਰੂ ਅਮਰਦਾਸ ਨੇ ਪਹਿਲਾਂ ਕਰਮ ਧਰਮ ਬੜੇ ਕੀਤੇ,
پر گرو دا شبد جس دن تو بعد لیا جس دن دا لیا اس تو بعد بابے امرداس دی زندگی وچ کنا وڈا پلٹا ہویا. امرت شکن دا بھاو کی چرن پول لئی تے کہندے ہن بابا امرداس دے ویکھن وچ تبدیلی آ گئی. امرت انہاں وی لیا کہندے نے بابا امرداس جی دی زبان وی تبدیلی آ گئی, بابے امرداس دے سن وی تبدیلی آ گئی, بابے امرداس دے بہن دے کہن وی تبدیلی آ گئی. کیوں؟ کہن لگے انہاں دیاں اکھاں وچوں وی نام ہی کیول دسے تے امرت چڑھے, انہاں دی رسماں وچ وی کیول نام ٹکیا, انہاں دے اندر وی کیول نام ٹکیا. کہندے نے چرنا امرت لین دا مطلب اے سی کہ نام دی کمائی کردیا کردیا ایک دن وہ سکھ گرو انگد صاحب دا روپ ہو گیا. امرت لین تو بھاو اے وے کہ گرو دے چرنوں نوں جڑ کے اندر دے سفر نوں طے کرنا. صاحب پٹا نے گرو امرداس باری کیا سی, کہن لگے تے پڑھیو ایک من دھریو ایک کر ایک پچھانیو نین بین مو ایک دوئے تھائے نہ جانیو سپن ایک پرتک ایک سمے لینو تیس تیس ایک ار پنچ سدھ پینتیس نہ کھینو اکو جے لاکھ لکھوں الکھ ہے ایک کر ورنیو گرو امرداس جالب پڑھے تو ایک لوڑے ایک منیو. جے اس بزرگ نو گرو کول آ کے داد لئی تے اس منزل تے پہنچ گئے تے سکھا گرو تو تارن کرن تو بنا تو آتمک جیون دا صبر طے نہیں کر سکے گا. جڑی بینتی کر رہے ہیں کہ گرو صاحب نے آپ کرپا کر کے چرنا امرت دی داد دیتی, اس چرن پول دی بدولت پھر سکھ نے جیون کی ہو جا کمایا. بھائی صاحب بھائی گرداس دی ایک پوڑی خاص کر کے جنہ نے چرن پول لئی انہ دا جیون کیسا سی. امرت لین تو بعد جیون نو کمان ترنا ہے, گرو دی سکھیا نو کمانا ہے. انہاں نے ایک بچن کیتا ہے بھائی صاحب جی نے, کہندے نے جدو امرت دی دات سکھ نے لئی کہندے نے دنیا دی نظر وچ انج لگدا ہے کہ جویں اس نو سمجھ ہی کوئی نہیں, اے بالکل انجان بھولے بچے دی طرح ہے. پر کہندے اودے اندر نو پوچھ کے دیکھو جن چرنا امرت دی دات لئی سی بھائی گرداس کہندے نے او اندروں کدی وی گرو دے شبد تو ٹٹیا نہیں. جن چرن پول لئی کہن لگے حقیقت ایویں کہ انہیں گرو تو بنا ہور کوئی دیکھے ہی نہ. جن چرن پو لے لئی کہندے لوکاں دے بھانے تاں چپ کر کے تریا پھردا ہے, پر چرن پو لین تو بعد ایک پیالہ نام دا انہیں اپنے منہ نوں لا لیا تے نام پیالے دا امرت سرور او دے اندروں کدی گیا ہی. بھائی صاحب نے شبد ورتے نے جنہ چرن پو لئی تے شبد ورتے کہ گر سکھی گر سکھ سن اندر سیاح باہر بھولا, کہ گرو کے سکھ نے گرو کی سکھیا لئی اندروں اک دا سیاح ہے باہروں انج لگتا ہے جویں بھولا جی انہوں سمجھ کوئی نہیں. گر سکھی گر سکھ سن اندر سیاح باہر بھولا, شبد سرت ساودان ہوئے بن گر شبد نہ سنی بولا. او اپنے اندر شبد تے سرت دا ابھیاسی اینا ہے کہ گرو دے شبد تو بنا انہیں کدی کوئی بول سنیا ہی نہیں. شبد سرت ساودان ہوئے بن گر شبد نہ سنی بولا, ستگر درشن دیکھنا ساد سنگت بن انا کھولا. اگے شبد ورتے نے پیری پیپا خاک ہوئے چرن دھوئے چرناتک چولا, کہ گرو دے چرنا وچ گرو دے پیراں وچ ڈگیا تے انہیں دات پتہ کی لئی چرن دھوئے گرو دے چرنا نو دھو کے چرناتک چولا انہاں نے چرنا امرت دی دات لئی. یہ مطلب کہ جس سکھ نے سرت تے شبد دی کھیڈ ماننی سی, جس سکھ نے گرو دے درشنا وچ لین ہونا ہے, جس سکھ نے اندروں واہگرو گر شبد دے پیالے نو چکھنا ہے, وہ دے لئی ضروری سی کہ وہ چرن پول دی دات لیندا. گر سکھی گر سکھ سن اندر سیاح باہر بھولا, شبد سرت ساودان ہوئے بن گر شبد نہ سنی بولا, ستگر درشن دیکھنا ساد سنگت بن انا کھولا. پیری پے کہ لگے پا خاک ہوئے چرن دھوئے چرناتک چولا, واہ گرو گر شبد لے پرم پیالا چپ چ بولا, چرن کمل چت پور کر پو جل اندر رہے نرولا. اگلی تو خکیرلی سی جن جیوندے کی مکت ہونا ہے انہوں یہ دات گرو تو لینی ات ضروری ہے. جیون مکت سچاوا چولا, کہ او دا چولا او زندگی دا منورت تاں حل ہوئے گا
ਜੇ ਉਹ ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਜਿਹੜੀ ਬੇਨਤੀ ਆਰੰਭ ਕੀਤੀ ਸੀ, ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਸਾ ਕੀ ਵਾਰ ਵਿੱਚ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਜੀ ਕਰਦੇ ਕੀ ਨੇ, ਦੂਜੀ ਗੱਲ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ, ਤੀਜੀ ਗੱਲ ਕਿ ਜੇ ਗੁਰੂ ਨੂੰ ਧਾਰਨ ਨਾ ਕਰੀਏ, ਜੇ ਗੁਰੂ ਵਾਲੇ ਨਾ ਬਣੀਏ ਤਾਂ ਕੀ ਸਾਡਾ ਗੁਜ਼ਾਰਾ ਨਹੀਂ। ਦੇਖੋ ਸ਼ਬਦ ਸਾਹਿਬ ਨੇ ਤਿੰਨੇ ਬੜੇ ਸੋਹਣੇ ਕਹੇ ਨੇ। ਆਸਾ ਕੀ ਵਾਰ ਦੇ ਪਹਿਲੇ ਤਿੰਨ ਸ਼ਲੋਕ ਜੇ ਇਹ ਪੜ੍ਹ ਕੇ ਵਿਚਾਰ ਵੀ ਸਮਝ ਨਾ ਲੱਗੇ ਕਿ ਗੁਰੂ ਦੀ ਕੀ ਲੋੜ ਹੈ, ਤੇ ਫਿਰ ਬਦਕਿਸਮਤੀ ਹੋ ਸਕਦੀ। ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਮਨੁੱਖ ਜਿਹੜੇ ਕੋਲ ਆਤਮਕ ਜੀਵਨ ਦਾ ਕਿਣਕਾ ਵੀ ਨਹੀਂ, ਜਿਹਨੂੰ ਸੋਝੀ ਵੀ ਕੋਈ ਨਹੀਂ, ਜੇ ਸਤਿਗੁਰੂ ਇੱਕ ਅੰਮ੍ਰਿਤ ਦ੍ਰਿਸ਼ਟੀ ਕਰਦੇ ਨਾ ਆਮ ਮਨੁੱਖ ਤੋਂ ਚੁੱਕ ਕੇ ਉਹਨੂੰ ਸਾਈਂ ਦੇ ਚਰਨਾਂ ਨਾਲ ਓਤ ਪੋਤ ਕਰ ਸਕਦਾ ਹੈ। ਇਹ ਗੁਰੂ ਕੋਲ ਸਮਰੱਥਾ ਹੈ, ਤਾਂ ਹੀ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਨ। ਇੱਕ ਦਿਨ ਵਿੱਚ ਸੈਂਕੜੇ ਵਾਰੀ ਗੁਰੂ ਤੋਂ ਕੁਰਬਾਨ ਜਾਣਾ ਵਾ, ਕਿਉਂ ਜੀ? ਕਹਿ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਇੱਥੇ ਦੇਵਤੇ ਦਰ ਤੇ ਦੈਵੀ ਗੁਣਾਂ ਨਾਲ ਭਰਪੂਰ, ਹੁਣ ਕਰਤ ਨਾ ਲਾਗੀ ਵਾਰ, ਇੱਕ ਖਿੰਨ ਨੀ ਲੱਗਾ ਕਿ ਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹੁਣ ਗੁਰੂ ਕੀ ਜਿਹੜੀ ਖੇਡ ਹੈ, ਅੰਮ੍ਰਿਤ ਅਸਲ ਵਿੱਚ ਪਾਰਸ ਕਲਾ ਹੈ, ਅੰਮ੍ਰਿਤ ਤਾਂ ਅੰਦਰ ਨੂੰ ਤਬਦੀਲ ਕਰਨ ਵਾਲੀ ਦਾਤੇ ਦੀ ਦਾਤ ਹੈ। ਤੇ ਸੱਚ ਜਾਣੋ ਇਹਦਾ ਅਰਥ ਵੀ ਇਹ ਵੇ ਕਿ ਪੌਲ ਦਾ ਅਰਥ ਵੀ ਆਪਾਂ ਇਹ ਕਰਨੇ ਜਿਹਦੇ ਅੰਦਰ ਤਬਦੀਲੀ ਆ ਜਾਏ, ਧਰਮ ਦਾ ਅਰਥ ਇਹ ਵੇ ਧਾਰਨ ਕਰਨਾ। ਹਜ਼ੂਰ ਨੇ ਕਿਰਪਾ ਕੀਤੀ ਕਿਹਦੇ ਨੇ, ਗੁਰੂ ਕੋਲ ਇੰਨੀ ਸਮਰੱਥਾ ਕਿ ਇੱਕ ਖਿੰਨ ਵਿੱਚ ਉਹ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਹਜ਼ੂਰ ਜੀ ਕਿਵੇਂ, ਭੱਟਾਂ ਨੇ ਉਸ ਅੰਮ੍ਰਿਤ ਦ੍ਰਿਸ਼ਟੀ ਨੂੰ ਮਾਣਿਆ, ਭੱਟਾਂ ਨੇ ਉਸ ਆਨੰਦ ਨੂੰ ਮਾਣਿਆ, ਤੇ ਨਾਲ ਸ਼ਬਦ ਵਰਤੇ ਨੇ ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ। ਕਹਿੰਦੇ ਨੇ ਜੇ ਕਿਤੇ ਸਤਿਗੁਰੂ ਆਪਣੀ ਨਦਰ ਕਰਦਾ ਇੱਕ ਖਿੰਨ ਵਿੱਚ, ਤੇ ਜਿਹੜਾ ਬੰਦਾ ਦਰ ਦਰ ਤੇ ਕੱਚ ਦੀ ਤਰ੍ਹਾਂ ਰੁਲਦਾ ਪਿਆ ਨਾ, ਗੁਰੂ ਨਦਰ ਕਰਦਾ ਉਹ ਕੱਚ ਤੋਂ ਕੀਮਤੀ ਕੰਚਨ ਬਣ ਜਾਂਦਾ ਹੁੰਦਾ ਹੈ। ਸਿਰਫ ਮੈਂ ਤਿੰਨ ਹੀ ਬੇਨਤੀਆਂ ਆਰੰਭ ਕੀਤੀਆਂ ਸਨ, ਗੁਰੂ ਕੋਲ ਸਮਰੱਥਾ ਕਿੰਨੀ ਕੁ ਹੋਵੇ। ਕਹਿੰਦੇ ਨੇ ਇੱਕ ਨਦਰ ਕਰੇ ਕੱਚ ਤੋਂ ਕੰਚਨ ਬਣਾ ਦਿੰਦੇ ਨੇ, ਉਹ ਜਾਣ ਤੇ ਜ਼ਹਿਰ ਵਾਲੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੱਕ ਅੰਮ੍ਰਿਤ ਨਾਲ ਭਰਪੂਰ ਕਰ ਸਕਦੇ ਨੇ। ਜੇ ਸਤਿਗੁਰੂ ਚਾਹਣ ਦਰ ਦਰ ਤੇ ਰੁਲਣ ਵਾਲੇ

सतगुर कियो प्यारियो ਉਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਹੜੀ ਅੰਮ੍ਰਿਤ ਛਕਣ ਦੇ ਨਾਲ ਆਮ ਲੱਕੜ ਨੂੰ ਚੰਦਨ ਵਰਗਾ ਬਣਾ ਸਕਦੀ ਏ, ਜਿਹੜੀ ਜ਼ਹਿਰ ਨੂੰ ਅੰਮ੍ਰਿਤ ਵੀ ਤਬਦੀਲ ਕਰ ਸਕਦੀ ਏ, ਜਿਹੜੀ ਕੱਚ ਨੂੰ ਕੰਚਨ ਬਣਾ ਸਕਦੀ ਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ ਲੈਣੀ ਅਸਲ ਵਿੱਚ ਆਪਣੇ ਅੰਦਰ ਨੂੰ ਤਬਦੀਲ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਦੂਜਾ ਬਚਨ ਕਿਹਾ ਸੀ ਕਿ ਬਾਹਰ ਜਿਤਨਾ ਮਰਜ਼ੀ ਗਿਆਨ ਹੋਵੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਅੰਦਰ ਦਾ ਰਸ ਨਹੀਂ ਆ ਸਕਦਾ। ਤੇ ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ। ਉਹ ਕਹਿੰਦੇ ਨੇ ਬੰਦਾ ਇੰਨੇ ਹੰਕਾਰ ਵੀ ਤੁਰਿਆ ਫਿਰਦਾ, ਸ਼ਬਦ ਵਰਤੇ ਉਹਨਾਂ, ਕਈ ਵਾਰੀ ਸੋਚਦੇ ਹਾਂ ਚੋਖੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਸ਼ਾਇਦ ਗੁਰੂ ਦੇ ਬਹੁਤ ਨੇੜੇ ਹੋਵੇ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੰਦੇ ਦਾ ਸਿਰ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ, ਕਹਿੰਦੇ ਨੇ ਇਹ ਉਹ ਭਾਂਡਾ ਹੈ ਜਿਹੜਾ ਥਾਂ ਥਾਂ ਦੀਆਂ ਗੱਲਾਂ ਨੂੰ ਆਪਣੇ ਵਿੱਚ ਇਕੱਠੀ ਕਰੀ ਜਾਂਦਾ ਹੈ। ਕਹਿੰਦੇ ਨੇ ਉਸ ਬੰਦੇ ਦੀ ਹਾਲਤ ਤੱਕੋ ਜਿਹੜਾ ਦਰ ਦਰ ਤੇ ਮੰਗ ਕੇ ਝੂਠ ਆਪਣੇ ਭਾਂਡੇ ਵਿੱਚ ਪਾਉਂਦਾ ਹੈ। ਉਹਨਾਂ ਸ਼ਬਦ ਵਰਤੇ ਨੇ ਕਿ ਮੁਰਸ਼ਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਨਾ ਆਪਣੇ ਤੇ ਗੱਲ ਚੁਕਾਈ, ਪਰ ਉਹ ਗੁਰਮੁਖ ਨਾਮ ਰਸੀਏ ਨੇ ਆਪਣੇ ਸਿਰ ਨੂੰ ਕਹਿੰਦੇ ਨੇ ਇੱਕ ਭਾਂਡਾ ਬਣਾਇਆ, ਜਿੱਥੇ ਕੋਈ ਪੜਿਆ ਮਿਲਿਆ ਉਹਦੇ ਤੋਂ ਗੱਲ ਸੁਣੀ, ਉਹਦੇ ਤੋਂ ਕੋਈ ਜੁਗਤ ਸੁਣੀ। ਕਹਿੰਦੇ ਨੇ ਮੈਨੂੰ ਇੰਨੀਆਂ ਗੱਲਾਂ ਆਉਣ ਲੱਗ ਪਈਆਂ, ਲੋਕਾਂ ਕਹਿ ਦਿੱਤਾ ਮਹਾਨ ਵਿਦਵਾਨ ਹੈ, ਮਹਾਨ ਪੰਡਿਤ ਹੈ। ਕਹਿੰਦੇ ਨੇ ਇੱਕ ਦਿਨ ਮੈਂ ਕਿਸੇ ਉਸੇ ਹੰਕਾਰ ਵਿੱਚ ਗੁਰੂ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਕਹਿੰਦੇ ਨੇ ਦੁਨੀਆਦਾਰ ਲੋਕ ਮੇਰੀ ਇੱਜ਼ਤ ਕਰਦੇ ਸਨ, ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਝੁਕਿਆ ਉਹਨੇ ਕਹਿ ਦਿੱਤਾ ਆਪਣੇ ਸਿਰ ਨੂੰ ਚੁੱਕ, ਤੇਰਾ ਆਪਣਾ ਅਨੁਭਵ ਕੀ ਹੈ, ਤੇਰੇ ਵਿੱਚੋਂ ਤਾਂ ਕੇਵਲ ਦੂਜਿਆਂ ਦੇ ਝੂਠ ਦੀ ਬੋ ਪਈ ਆਉਂਦੀ ਹੈ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਆਪਣੇ ਅੱਖਰਾਂ ਦੇ ਗਿਆਨ ਵਿੱਚ ਹੀ ਮਸਤ ਹੈ, ਜੇ ਅਮਿਓ ਰਸ ਲੈਣੇ ਆਪਣੇ ਅੰਦਰ ਨੂੰ ਧੋ ਕੇ ਅੰਮ੍ਰਿਤ ਟਿਕਾ। ਉਹਨਾਂ ਸ਼ਬਦ ਵਰਤੇ ਨੇ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ ਭਰਿਆ ਦੇਖ ਅਭਰਿਆ ਸਾਹਮਣੇ, ਜਾਣਾ ਪੰਡਿਤ ਹੋਇਆ ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ। ਇੱਕ ਦਿਨ ਉਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੌਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਸਾਹਿਬ ਕਹਿੰਦੇ ਨੇ ਜੇ ਅੰਦਰ ਨੂੰ ਧੋਣਾ ਹੀ, ਗੁਰੂ ਤੋਂ ਬਿਨਾਂ ਅੰਦਰ ਦੀ ਮੈਲ ਕੋਈ ਨਹੀਂ ਧੋ ਸਕਦਾ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਗੁਰੂ ਕੋਲ ਜਾ, ਇੱਕ ਖਿੰਨ ਵਿੱਚ ਤੈਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਕਿ ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਤੇ ਸ਼ਬਦ ਵਰਤੇ, ਜੇਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਹੁਣ ਤੀਜਾ ਜਿਹੜਾ ਬਚਨ ਕਿਹਾ ਨਾ, ਉਹ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਮੈਨੂੰ ਸਿਰਫ ਦੋ ਤਿੰਨ ਰਹਿ ਗਏ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਉਹ ਗੱਲ ਚੇਤੇ ਰੱਖੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਦੇਖੋ ਅੰਮ੍ਰਿਤ ਛਕਨੇ ਆ, ਜੇ ਨਾ ਛਕਾਂਗੇ ਸਾਨੂੰ ਕਿਸੇ ਚੀਜ਼ ਦੀ ਕਮੀ ਥੋੜਾ ਹੈ। ਸਾਡੇ ਸਵਾਲ ਹੁੰਦੇ ਨੇ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦਾ ਤਾਂ ਕੰਮ ਹੀ ਨਹੀਂ ਚੱਲਦਾ ਪਿਆ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦੇ ਘਰ ਤਾਂ ਦੁੱਖ ਇੰਨਾ ਆ ਗਿਆ। ਗੁਰਮੁਖੋ ਅੰਮ੍ਰਿਤ ਦਾ ਸੰਬੰਧ ਕੇਵਲ ਦੁਨੀਆਂ ਦੇ ਪਦਾਰਥਾਂ ਨਾਲ ਨਹੀਂ। ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਮੇਰ ਭਰਿਆ ਉੱਤਰ ਦਿੱਤਾ, ਕਹਿਣ ਲੱਗੇ ਇੱਕ ਤਿਲਾਂ ਦੇ ਬੂਟੇ ਵੱਲ ਝਾਤੀ ਮਾਰੋ, ਜਦੋਂ ਬੀਜ ਪਾਇਆ ਜਾਂਦਾ ਹੈ ਪਾਣੀ ਸਾਰਿਆਂ ਤਿਲਾਂ ਨੂੰ ਦਿੰਦੇ ਨੇ, ਖਾਦ ਸਾਰੇ ਤਿਲਾਂ ਨੂੰ ਪਾਈ ਜਾਂਦੀ ਏ, ਵਾਰ ਸਾਰਿਆਂ ਤਿਲਾਂ ਨੂੰ ਕਰਦੇ ਨੇ, ਪਰ ਜਦੋਂ ਤਿਲਾਂ ਦੀ ਫਸਲ ਪੱਕਦੀ ਏ ਨਾ ਤੇ ਮਾਲਕ ਦੇ ਘਰ ਕੇਵਲ ਉਹ ਸਤਿਕਾਰੇ ਜਾਂਦੇ ਨੇ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਨੇ, ਜਿਨ੍ਹਾਂ ਨੇ ਖੁਰਾਕ ਤਾਂ ਲਈ, ਵਾਰ ਦੇ ਓਲੇ ਤਾਂ ਰਹੇ, ਫਲੀਆਂ ਵੀ ਲੱਗੀਆਂ ਫੁੱਲ ਵੀ ਬਣੇ, ਪਰ ਬਦਕਿਸਮਤੀ ਦਾਣਿਆਂ ਤੋਂ ਖਾਲੀ ਰਹਿ ਗਏ। ਜੇ ਦਾਣਿਆਂ ਤੋਂ ਖਾਲੀ ਤਿਲ ਰਹਿਣ ਤੇ ਨਖਸਮਿਆਂ ਨੂੰ ਥਾਂ ਕੋਈ ਨਹੀਂ, ਤੇ ਸੱਜਣਾ ਜੇ ਦੁਨੀਆਂ ਦੇ ਪਦਾਰਥ ਲੈ ਗਏ ਅੰਦਰ ਨਾਮ ਦਾ ਕਿਣਕਾ ਨਾ ਰਿਹਾ, ਸੱਚ ਜਾਣੀ ਉੱਥੇ ਵੀ ਨਖਸਮਿਆਂ ਨੂੰ ਥਾਂ ਕੋਈ ਨਹੀਂ। ਗੁਰੂ ਤਾਂ ਖਸਮ ਬਣਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨਾਨਕ ਗੁਰੂ ਨਾ ਚੇਤਨੀ। ਹੁਣ ਅਗਲੀ ਤੁਕ ਦਾਤੇ ਨੇ ਬੜੀ ਟੁਕਾ ਕੇ ਕਹੀ, ਕਿਉਂਕਿ ਪਤਾ ਸੀ ਕਿ ਨਗੁਰਾ ਗੱਲਾਂ ਬੜੀਆਂ ਕਰਦਾ। ਸਾਹਿਬ ਨੇ ਸ਼ਬਦ ਵਰਤੇ, ਜਿਉ ਨਗਰਾ ਬਹੁ ਬਾਤਾਂ ਜਾਣੈ, ਉਹਦੇ ਜਿਹੜੀਆਂ ਗੱਲਾਂ ਦਲੀਲਾਂ ਕਿਹਦੇ ਕੋਲ ਨੇ। ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਵਾਰ ਜੋ ਸੁਣੈ ਅੰਦਰ, ਖੇਤ ਖੇਤਾਂ ਅੰਦਰ ਚੁੱਟਿਆ ਕਹੋ ਨਾਨਕ ਸੋ ਨਾ, ਪਿਆਰਿਓ ਫਲੀਐ।

ਲਿਆ ਬਪੜੇ ਪੀ ਤਨ ਵਿੱਚ ਸਵਾ ਕੀ ਹੋਇਆ ਜੇ ਪਦਾਰਥ ਲੈ ਗਿਓ ਕੋਠੀਆਂ ਬਣ ਗਈਆਂ ਕਾਰਾਂ ਆ ਗਈਆਂ ਦੁਨੀਆਂ ਵਿੱਚ ਵਾਹਵਾ ਵਾਹਵਾ ਹੋ ਗਈ ਤਿਲ ਵੀ ਬੜਾ ਆਕੜ ਕੇ ਆਪਣੇ ਆਪ ਵਿੱਚ ਰਹਿੰਦਾ ਸੀ ਪਤਾ ਤਾਂ ਉਦੋਂ ਲੱਗਾ ਜਦੋਂ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣ ਦੀ ਗੱਲ ਚੱਲੀ ਮੈਂ ਜਿੱਥੋਂ ਬੇਨਤੀ ਆਰੰਭ ਕੀਤੀ ਸੀ ਇਕੱਲਾ ਸਰੀਰ ਨਹੀਂ ਇਸ ਸਰੀਰ ਨੂੰ ਛੱਡ ਕੇ ਇੱਕ ਦਿਨ ਜਿੰਦ ਨੇ ਤੁਰਨਾ ਹੈ ਜਿੰਦ ਨਾਲ ਕੇਵਲ ਗੁਰੂ ਜਾਂਦਾ ਹੈ ਤੇ ਜਾਏਗਾ ਉਹਨਾਂ ਨਾਲ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਕਿਹਾ ਸੀ ਕਹਿਣ ਲੱਗੇ ਸਰੀਰ ਨਾਲ ਕਾਬਲੇ ਤੁਰਦੇ ਨੇ ਪਰ ਜਿੰਦ ਨਾਲ ਕਦੀ ਸਰੀਰ ਵੀ ਨਹੀਂ ਤੁਰਦਾ ਹੁੰਦਾ ਸ਼ਬਦ ਵੱਲ ਧਿਆਨ ਦਿਆ ਜੇ ਸਰੀਰ ਨਾਲ ਕਾਬਲੇ ਤੁਰਦੇ ਨੇ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਪਰ ਜਿੰਦ ਨਾਲ ਸਰੀਰ ਵੀ ਨਹੀਂ ਜਾਂਦਾ ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਜੇ ਆਪਣੀ ਜਿੰਦ ਦਾ ਕੋਈ ਸਾਥੀ ਬਣਾਉਣਾ ਹੈ ਤਾਂ ਕੇਵਲ ਉਹ ਸਤਿਗੁਰੂ ਹੈ ਸਤਿਗੁਰੂ ਤੋਂ ਬਿਨਾਂ ਕੋਈ ਸਾਥੀ ਨਹੀਂ ਸੇਵਾ ਰਾਮ ਦੀਆਂ ਪਰਚੀਆਂ ਦੀ ਉਹ ਗੱਲ ਕਹਿ ਕੇ ਮੈਂ ਸਮਾਪਤੀ ਕਰਨਾ ਅੱਜ ਗੁਰੂ ਕਲਗੀਧਰ ਜੀ ਦਾ ਜੇ ਪੁਰਬ ਨਾਨ ਤੁਰੇ ਉਹ ਗੁਰਸਿੱਖੋ ਸਿਰਫ ਇੱਕ ਵਿਸ਼ਾ ਰੱਖਿਆ ਸੀ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਸਾਹਿਬ ਗੁਰੂ ਕਲਗੀਧਰ ਬਾਰੇ ਕਈ ਵੱਖ ਵੱਖ ਤਰੀਕੇ ਨਾਲ ਇਸ ਘਟਨਾ ਨੂੰ ਪੇਸ਼ ਸੱਜਣ ਕਰਦੇ ਨੇ ਪਰ ਇਹ ਸੇਵਾ ਰਾਮ ਦੀ ਪਰਚੀ ਵਿੱਚ ਲਿਖੀ ਹੋਈ ਘਟਨਾ ਹੈ ਉਸ ਕਿਤਾਬ ਦਾ ਨਾਮ ਹੈ ਪਰਚੀ ਦਸਵੇਂ ਪਾਤਸ਼ਾਹ ਕੀ ਕਹਿ ਕੇ ਸੰਪੂਰਨ ਕਰਨਾ ਕਹਿਣ ਲੱਗੇ ਸਤਿਗੁਰੂ ਦੇ ਹੱਥ ਵਿੱਚ ਪੱਥਰ ਹੈ ਕਈ ਵਾਰੀ ਤੁਸੀਂ ਸਰਵਣ ਕੀਤਾ ਹੋਣਾ ਉਸ ਪੱਥਰ ਨੂੰ ਪਕੜਿਆ ਉਹਨੂੰ ਖੱਬੇ ਤੋਂ ਸੱਜੇ ਹੱਥ ਤੇ ਸੱਜੇ ਤੋਂ ਖੱਬੇ ਹੱਥ ਤੇ ਉਛਾਲ ਕੇ ਰੱਖਦੇ ਨੇ ਅਚਨਚੇਤ ਉਹ ਪੱਥਰ ਹੱਥ ਵਿੱਚੋਂ ਨਿਕਲਿਆ ਤੇ ਡਿੱਗਿਆ ਪਾਣੀ ਵਿੱਚ ਪਾਣੀ ਵਿੱਚ ਡਿੱਗਦਿਆਂ ਸਾਰ ਉਹ ਪੱਥਰ ਡੁੱਬ ਗਿਆ ਧਿਆਨ ਦਿਆ ਜੇ ਹਜ਼ੂਰ ਰੁਕੇ ਤੇ ਪੁੱਛਿਆ ਇਸ ਪੱਥਰ ਦੇ ਡੁੱਬਣ ਦਾ ਕਾਰਨ ਕੀ ਕਹਿਣ ਲੱਗੇ ਮਹਾਰਾਜ ਪੱਥਰ ਭਾਰਾ ਹੈ ਪਾਣੀ ਦਾ ਸੁਭਾਅ ਡੋਬ ਦਿੰਦਾ ਦੂਜਾ ਕਹਿੰਦਾ ਪਾਣੀ ਦਾ ਸੁਭਾਅ ਭਾਰੀ ਚੀਜ਼ ਨੂੰ ਡੋਬ ਦਿੰਦਾ ਪਰ ਗੁਰਮੁਖ ਪਿਆਰੇ ਕਿੱਕੋ ਗੱਲ ਕਈ ਪਿਆਰੇ ਭਾਈ ਦਇਆ ਸਿੰਘ ਹੇ ਦਾਤਾ ਜੀ ਪਾਣੀ ਦੇ ਸੁਭਾਅ ਦਾ ਪਤਾ ਨਹੀਂ ਪੱਥਰ ਦੇ ਸੁਭਾਅ ਦਾ ਪਤਾ ਨਹੀਂ ਬਸ ਜਿਹੜਾ ਤੇਰੇ ਹੱਥੋਂ ਨਿਕਲ ਗਿਆ ਉਹਨੇ ਡੁੱਬਣਾ ਹੀ ਡੁੱਬਣਾ ਹੈ ਉਹਦੇ ਤਰਨ ਦਾ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਗੁਰਮੁਖੋ ਪੱਥਰ ਵੀ ਤਰ ਜਾਂਦਾ ਹੈ ਜੇ ਗੁਰੂ ਵਾਲਾ ਬਣੇ ਤਾਂ ਹੀ ਸਾਹਿਬ ਨੇ ਕਿਹਾ ਜਿਉ ਪਾਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਕੱਲ ਇਸੇ ਵਿਸ਼ੇ ਨੂੰ ਆਪਾਂ ਅੱਗੇ ਤੋਰ ਕੇ ਅੰਮ੍ਰਿਤ ਵਾਲੇ ਪਾਸੇ ਆਉਣਾ ਹੈ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੂਝ ਬਖਸ਼ਣ ਕੱਲ ਅੰਮ੍ਰਿਤ ਸੰਬੰਧੀ ਉਸ ਤੋਂ ਅੱਗੇ ਰਹਿਤ ਫਿਰ ਖਾਲਸਾ ਹੋਈਆਂ ਪੁੱਲਾਂ ਬਖਸ਼ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: रहो, आपन निकट बुलावह, अपनी विद आप जनावह, हर जन मंगल गावह, बिसर नाही कबहू हियते, एह बिद मन मैं पावह, गुर पूरा पीत्यो वड भागी, जन नानक कतह ना जावह, ना खौ जति सति नहीं पड़या, मूरख मुगदा जन्म भया, परणवत नानक तिनकी शरणा, जिन तू नाही विसरया, परणवत नानक तिनकी शरणा, जिन तू नाही विसरया। परम सन्मान योग चवर शतर तख दे मालिक, जुगह जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सोभाए मान खोए बैठे गुरमुख प्यारे सतसंगी जनों, अमृत बचना दा सोदर रह राज साहब जी दा पाठ और उस तो उपरंत हजूर दे अमृत बचन कीर्तन रूप अंदर आप जी ने सरवण कीते ने, आओ अपने ख्यालां नूं संकोचदे होए अंतरमुख हो। कल दी जो आपां इक विचार दी लड़ी आरंभ कीती है उहदे वल थोड़ा जिहा आपां पंछी झात जरूर पा लईए। कल आप जी दे चरणां विच बेनती कीती सी कि आखिर इस शरीर नूं धारण करन दा कोई मकसद है, ते संपूर्णता कीती सी कि आपां केवल इंद्रियां दे रस विच मस्त हो के शरीर दी बाजमुखी क्रिया तक सीमित हां, पर हकीकत विच ए पता ही नहीं कि एक दिन इस शरीर नूं इस चोले नूं त्याग के जीव आत्मा ने जाना है, ते फिर इस जिंद दा सहारा कौन बनेगा, इस जिंद दा आसरा कौन होवेगा। ते संपूर्णता विच आप जी दे चरणां दे विच बेनती कीती सी कि केवल एक सतगुरु है जिस दा शब्द साडी जिंद दे नाल जांदा है, बाकी शरीर नाल तुरन वालियां दा काफला बहुत जिउंदियां भी मिलदा है, मरण तो बाद भी लोक नाल चलदे ने। पर एक बेनती आरंभ विच करदे आ, कई वारी इस भरम विच आपां रह जांदे आ कि कोई आदमी चलाना करदा है ते उस दी अर्थी नाल लोकां दी गिनती बहुत हुंदी, कई वारी उहदे भोग ते लोकां दी गिनती हजारां लखां दी तादाद विच हो जाएगी, ते आपां सहज सुभाए कह दिंदे आ कि जिस बंदे दे भोग ते जिस बंदे दी अर्थी नाल लखां बंदे चले होण, आखर रब दी दरगाह विच प्रवान हो ही गया होना, क्योंकि इह इकट्ठ दसदा पे कि इस बंदे दी किन्नी कु बनी सी। सतगुरु गुरु नानक साहब ने बड़ा स्पष्ट बचन कहे, कहन लगे इस भरम नूं अपने मन विच ना पाली कि लोकां दी गिनती पिछे होवे ते रब दी दरगाह विच प्रवान हो जाईदा। साहब ने इको तुक विच गल मुका दित्ती, कहन लगे चंगा नाउ रखाए कै जस कीरत जग ले, ਤੇ ਇੰਨੀ ਵੱਡੀ ਰੱਬ ਦੀ ਰਹਿਮਤ ਹੋਵੇ, ਉਮਰ ਵੀ ਥੋੜੀ ਨਹੀਂ। ਸਾਹਿਬ ਨੇ ਜਦੋਂ ਉਮਰ ਦੀ ਗਿਣਤੀ ਕੀਤੀ ਤੇ ਸ਼ਬਦ ਵਰਤੇ, ਜੇ ਜੁਗ ਚਾਰੇ ਆਰ ਜਾ, ਹੋਰ ਸੋਹਣੀ ਹੋਏ, ਨਵਾਂ ਖੰਡਾ ਵੀ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਇਕ ਹੈ, ਜਸ ਕੀਰਤ ਜਗ ਲੇ। ਪਰ ਪਿਆਰਿਓ, ਕਿ ਚੰਗਾ ਨਾਂ ਵਾਹ ਵਾਹ ਵਾਹ ਵਾਹ ਕਰਾਨ ਨਾਲ ਹੀ ਪ੍ਰਭੂ ਪ੍ਰਵਾਨ ਕਰ ਲੈਂਦਾ। ਸਾਹਿਬ ਕਹਿਣ ਲੱਗੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ, ਕਿ ਪਰਮੇਸ਼ਵਰ ਦੀ ਨਦਰ ਵਿੱਚ ਜੇ ਪ੍ਰਵਾਨ ਨਹੀਂ ਤੇ ਸੱਜਣਾ ਕਿਸੇ ਨੇ ਤੇਰੀ ਵਾਤ ਨਹੀਂ ਪੁੱਛਣੀ। ਆਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ ਕੱਲ ਇਹ ਉਪਦੇਸ਼ ਕੀਤਾ ਸੀ ਕਿ ਗੁਰੂ ਤੋਂ ਬਿਨਾਂ ਜੀਵ ਆਤਮਾ ਦਾ ਉਧਾਰ ਨਹੀਂ। ਉਸੇ ਲੜੀ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ ਕਿ ਗੁਰੂ ਕੈਸਾ ਚਾਹੀਦਾ ਹੈ। ਕਿਉਂਕਿ ਜਦੋਂ ਸ਼ਬਦ ਗੁਰੂ ਧਾਰਨ ਕਰਨ ਲਈ ਆਉਂਦਾ ਹੈ, ਕਈ ਵਾਰੀ ਸਾਡੇ ਸੱਜਣ ਇਹ ਵੀ ਸ਼ਬਦ ਕਹਿ ਦਿੰਦੇ ਨੇ ਜਿਹੜੇ ਕੇਵਲ ਦੰਭ, ਭੇਖ, ਪਖੰਡ ਤੱਕ ਸੀਮਤ ਨੇ। ਮੈਂ ਆਰੰਭ ਵਿੱਚ ਅਰਜ਼ ਕਰਦਿਆਂ ਕਿ ਕਿਸੇ ਤੇ ਕਟਾਕਸ਼, ਕਿਸੇ ਤੇ ਤਰਕ ਨਹੀਂ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਕਈ ਵਾਰੀ ਇਹ ਭਰਮ ਪਾ ਲੈਂਦੇ ਹਾਂ ਕਿ ਜਿਹੜੀ ਗੁਰੂ ਧਾਰਨ ਕਰਨ ਦੀ ਗੱਲ ਕਹੀ ਇਹ ਸ਼ਾਇਦ ਸਾਡੇ ਗੁਰੂ ਤੇ ਲਾਗੂ ਹੁੰਦੀ ਹੈ। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਹੈ ਕਿ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕੋਈ ਕਿਸੇ ਬੰਦੇ ਨੂੰ ਗੁਰੂ ਮੰਨੀ ਬੈਠਾ, ਕੋਈ ਕਿਸੇ ਨੂੰ ਗੁਰੂ ਮੰਨੀ ਬੈਠਾ। ਆਓ ਆਪਾਂ ਇਹ ਵੀ ਨਖੇੜਾ ਬਾਣੀ ਵਿੱਚੋਂ ਕਰ ਲਈਏ ਕਿ ਕੈਸਾ ਗੁਰੂ ਚਾਹੀਦਾ ਹੈ, ਉਸ ਗੁਰੂ ਕੋਲ ਕੀ ਰਹਿਮਤ ਹੈ। ਉਸ ਤੋਂ ਅੱਗੇ ਅਸੀਂ ਅੰਮ੍ਰਿਤ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਕਿਉਂ ਜ਼ਰੂਰਤ ਹੈ, ਇਸ ਦੀ ਵਿਚਾਰ ਅੱਜ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਕਲਗੀਧਰ ਜੀ ਦੇ ਇਸ ਪਵਿੱਤਰ ਪੁਰਬ ਨੂੰ, ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਆਪਾਂ ਮਨਾ ਰਹੇ ਹਾਂ ਤੇ ਅਰਦਾਸ ਕਰੀਏ ਮੇਰੇ ਦਾਤਾ ਜੀ, ਕਿਰਪਾ ਕਰੋ ਜੇ ਅੰਮ੍ਰਿਤ ਦੀ ਦਾਤ ਲਈ ਹੈ ਤੇ ਅੰਦਰ ਨਾਮ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਚੱਲ ਜਾਏ, ਜੇ ਅੰਮ੍ਰਿਤ ਦੀ ਦਾਤ ਨਹੀਂ ਤੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਵਿਚਾਰ ਆਰੰਭਣ ਤੋਂ ਪਹਿਲਾਂ ਬੇਨਤੀ ਹੈ ਕਿ ਇਕਾਗਰਤਾ ਜ਼ਰੂਰ ਬਖਸ਼ਿਓ, ਕਿਉਂਕਿ ਇਕਾਗਰਤਾ ਤੋਂ ਬਿਨਾਂ ਅੰਦਰ ਖਿੰਡ ਜਾਏ ਤੇ ਵਿਸ਼ੇ ਤੋਂ ਬੰਦਾ ਥਿੜਕ ਜਾਂਦਾ ਹੈ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਸ਼ਾ ਸੀ ਕਿ ਮਤ ਕੋ ਭਰਮ ਭੂਲੇ ਸੰਸਾਰ, ਗੁਰਬਿਨ ਕੋਇ ਨਾ ਉਤਰ ਸਪਾਹ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਤੇ ਸਾਹਿਬ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਹੋ ਨਾਨਕ ਪ੍ਰਭ ਇਹ ਜਨਾਈ। ਇਸ ਤੁਕ ਵੱਲ ਧਿਆਨ ਦਿਆ ਜੀ, ਇੱਥੇ ਸ਼ਬਦ ਨੀ ਇਹ ਨਹੀਂ ਵਰਤਿਆ ਕਿ ਗੁਰੂ ਨੇ ਮੈਨੂੰ ਗੱਲ ਜਣਾਈ। ਹਜ਼ੂਰ ਕਹਿੰਦੇ ਨੇ ਕਹੋ ਨਾਨਕ ਪ੍ਰਭ ਇਹ ਜਨਾਈ, ਪ੍ਰਭ ਦਾ ਅਰਥ ਪ੍ਰਭੂ ਕਰਾਂਗੇ, ਵਾਹਿਗੁਰੂ ਕਰਾਂਗੇ, ਕਿ ਮੇਰੇ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਇੱਕ ਗੱਲ ਦੀ ਸੋਝੀ ਦਿੱਤੀ। ਕੀ ਸੋਝੀ ਦਿੱਤੀ? ਕਹਿਣ ਲੱਗੇ ਬਿਨ ਗੁਰ ਮੁਕਤ ਨਾ ਪਾਈਐ। ਭਾਈ, ਪ੍ਰਭੂ ਨੇ ਗੱਲ ਸਮਝਾ ਦਿੱਤੀ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਹੀ ਤੇਰਾ ਮੁਕਤੀ ਦਾਤਾ ਹੈ। ਹੁਣ ਸਵਾਲ ਉੱਠਿਆ ਵੀ ਗੁਰੂ ਕੌਣ ਹੁੰਦਾ ਹੈ? ਤੇ ਇੱਕ ਬੇਨਤੀ ਕਰਾਂ, ਅਸਲ ਵਿੱਚ ਬਾਣੀ ਵਿੱਚ ਗੁਰੂ, ਗੁਰ, ਸਤਿਗੁਰੂ ਤੇ ਸਤਿਗੁਰ ਸ਼ਬਦ ਬੜੀ ਵਾਰੀ ਆਇਆ ਹੈ। ਹੁਣ ਹਜ਼ੂਰ ਨੂੰ ਪੁੱਛੀਏ ਵੀ ਗੁਰੂ ਕੌਣ ਹੁੰਦਾ ਹੈ? ਇਹ ਦੋ ਅੱਖਰਾਂ ਨਾਲ ਬਣਿਆ ਹੈ। ਅਸਲ ਵਿੱਚ ਗੁਰੂ ਸ਼ਬਦ ਹੀ ਐਸਾ ਭਾਵਪੂਰਤ ਹੈ ਕਿ ਆਪਣੇ ਆਪ ਵਿੱਚ ਗੁਰੂ ਸ਼ਬਦ ਬੜੀ ਵੱਡੀ ਰਮਜ ਸਮੋ ਕੇ ਬੈਠਾ ਹੈ। ਜਿਹੜਾ ਅਸੀਂ ਸ਼ਬਦ ਗੁਰੂ ਪੜ੍ਹਨੇ ਹਾਂ, ਇਹਦੀ ਉਤਪਤੀ, ਇਹ ਸ਼ਬਦ ਦੀ ਹੋਂਦ ਆਈ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ ਵਿੱਚੋਂ ਇਹ ਪੈਦਾ ਹੋਇਆ ਹੈ। ਦੋ ਅੱਖਰਾਂ ਨਾਲ ਇਹ ਸ਼ਬਦ ਬਣਿਆ ਹੈ, ਇੱਕ ਹੈ ਗੋ ਤੇ ਦੂਸਰਾ ਹੈ ਰੂਹ। ਗੋ ਦਾ ਅਰਥ ਅੱਖਰੀ ਹੁੰਦਾ ਹੈ ਹਨੇਰਾ, ਤੇ ਰੂਹ ਦਾ ਅਰਥ ਹੁੰਦਾ ਹੈ ਚਾਨਣ। ਗੁਰੂ ਦਾ ਅੱਖਰੀ ਅਰਥ ਹੀ ਇਹ ਹੈ ਕਿ ਜਿਹੜਾ ਸਾਡੇ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਚਾਨਣ ਦਾ ਚਿਰਾਗ ਬਾਲ ਦੇਵੇ, ਸ਼ਬਦ ਦਾ ਦੀਪਕ ਬਾਲ ਦੇਵੇ, ਅਸਲ ਵਿੱਚ ਉਹ ਗੁਰੂ ਹੈ। ਤੇ ਅਗਲੀ ਬੇਨਤੀ ਕਰਾਂ, ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਕਿ ਕਿਹੜਾ ਗੁਰੂ ਹੁੰਦਾ ਹੈ, ਗੁਰੂ ਦੀ ਪਰਿਭਾਸ਼ਾ ਕੀ ਹੈ। ਮੈਂ ਤਿੰਨ ਚਾਰ ਪ੍ਰਮਾਣ ਦੇ ਕੇ ਇਸ ਤੋਂ ਅੱਗੇ ਤੁਰਨਾ ਅੰਮ੍ਰਿਤ ਦੇ ਵਿਸ਼ੇ ਵੱਲ, ਕਿਉਂਕਿ ਇਹ ਗੱਲ ਨਖੇੜਨੀ ਅਤ ਲਾਜ਼ਮੀ ਹੈ। ਅਸੀਂ ਭਰਮ ਕਈ ਸੱਜਣ ਪਾ ਲੈਂਦੇ ਨੇ ਕਿ ਜੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਇਹ ਸਾਡੇ ਗੁਰੂ ਲਈ ਕਹਿ ਹੋਣਗੇ ਤੇ ਸ਼ਬਦਾਂ ਦੀ ਲੋਕ ਦੁਰਵ ਅਰਥ ਆਪਣੇ ਢੰਗ ਨਾਲ ਕਰਕੇ ਯਤਨ ਕਰਦੇ ਨੇ ਕਿ ਸ਼ਬਦਾਂ ਦੇ ਰਾਹੀਂ ਸਿੱਧ ਕਰੀਏ ਕਿ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਸਾਡਾ ਹੀ ਗੁਰੂ ਇਸ ਤਰ੍ਹਾਂ ਦਾ। ਹਜ਼ੂਰ ਨੂੰ ਪੁੱਛਿਆ ਤੇ ਦਾਤਾਰ ਨੇ ਗੁਰੂ ਦੀ ਪਰਿਭਾਸ਼ਾ ਵਿੱਚ ਪਹਿਲਾ ਬਚਨ ਕਿਹਾ, ਕਹਿਣ ਲੱਗੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਕਿ ਜਿਸ ਨੂੰ ਮਿਲਣ ਦੇ ਨਾਲ ਅੰਦਰ ਨੂੰ ਆਨੰਦ ਮਿਲਦਾ ਹੋਵੇ, ਅੰਦਰ ਨੂੰ ਖੇੜਾ ਮਿਲਦਾ ਹੋਵੇ। ਤੇ ਆਨੰਦ ਦਾ ਅਖਰੀ ਅਰਥ ਪਿਛਲੀ ਵਾਰੀ ਵੀ ਅਰਜ਼ ਕੀਤਾ ਸੀ, ਆਨੰਦ ਦਾ ਅਰਥ ਕੇਵਲ ਕੁਝ ਸਮੇਂ ਦੀ ਵਕਤੀ ਖੁਸ਼ੀ ਨਹੀਂ, ਆਨੰਦ ਦਾ ਅਰਥ ਥੋੜੇ ਸਮੇਂ ਦਾ ਅੰਦਰ ਦਾ ਖੇੜਾ ਨਹੀਂ, ਅਸਲ ਵਿੱਚ ਆਨੰਦ ਦਾ ਅਰਥ ਇਹ ਵੇ ਕਿ ਜਦੋਂ ਗੁਰੂ ਕਿਰਪਾ ਕਰਕੇ ਅੰਦਰ ਦੇ ਔਗੁਣਾਂ ਨੂੰ ਕੱਟ ਦੇਵੇ, ਅੰਦਰ ਗਿਆਨ ਦਾ ਸੁਰਮਾ ਦੇ ਦੇਵੇ, ਤੇ ਉਹਦੀ ਕਿਰਪਾ ਨਾਲ ਸ਼ਬਦ ਦੀ ਕਮਾਈ ਕਰਕੇ ਇੰਨਾ ਕੁ ਦਮ ਆ ਜਾਏ ਕਿ ਬੰਦੇ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਸ਼ਬਦ ਲੋਕ ਤੇ ਪਰਲੋਕ ਸੱਚੇ ਹੋ ਜਾਣ, ਸੱਚ ਜਾਣੋ, ਇਸ ਅਵਸਥਾ ਨੂੰ ਆਨੰਦ ਕਿਹਾ ਜਾਂਦਾ ਹੈ। ਸਾਹਿਬ ਨੇ ਕਿਹਾ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ, ਕਿਹੜਾ ਆਨੰਦ? ਉੱਥੇ ਹਜ਼ੂਰ ਨੇ ਬਾਣੀ ਵਿੱਚ ਕਹਿ ਆਨੰਦ ਆਨੰਦ ਸਭ ਕੋ ਕਹਿ, ਅਗਲੀ ਤੋਕੇ ਆਨੰਦ ਗੁਰੂ ਤੇ ਜਾਣਿਆ ਕਿ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ, ਗੁਰੂ ਹੈ ਹੀ ਉਹ ਜਿਹਨੂੰ ਮਿਲ ਕੇ ਆਨੰਦ ਆਵੇ। ਹੁਣ ਇੱਥੇ ਆਨੰਦ ਦੇ ਅਰਥ ਦੋ ਚਰਿਆ ਚ ਖੁਸ਼ੀ ਖੁਸ਼ੀ ਨਹੀਂ। ਮੈਂ ਫਿਰ ਬੇਨਤੀ ਕਰਦਿਆਂ, ਮੰਨ ਲਓ ਕੋਈ ਮਨੁੱਖ ਗੁਰੂ ਨੂੰ ਮਿਲਦਾ ਹੈ, ਆਮ ਦੇਹ ਧਾਰੀ ਕਿਸੇ ਨੂੰ, ਤੇ ਉਹਦੇ ਘਰ ਪੁੱਤਰ ਨਹੀਂ, ਰੱਬ ਨੇ ਮਿਹਰ ਕੀਤੀ ਪੁੱਤਰ ਹੋ ਗਿਆ, ਕਹਿੰਦਾ ਦੇਖੋ ਜੀ ਜਿਹੜਾ ਬਾਣੀ ਵੀ ਸ਼ਬਦ ਆਇਆ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ ਹੈ, ਮੇਰੇ ਘਰ ਪੁੱਤਰ ਆਇਆ ਤੇ ਆਨੰਦ ਆ ਗਿਆ, ਮੇਰੇ ਘਰ ਪੈਸੇ ਆਏ ਤੇ ਆਨੰਦ ਆ ਗਿਆ। ਨਹੀਂ ਗੁਰਮੁਖੋ, ਆਨੰਦ ਦੀ ਪਰਿਭਾਸ਼ਾ ਕੇਵਲ ਪੁੱਤਰ ਧੀਆਂ ਸਮੱਗਰੀ ਜਾਂ ਐਸ਼ ਵਰਗ ਨਹੀਂ, ਆਨੰਦ ਅਸਲ ਵਿੱਚ ਅੰਦਰ ਦੀ ਇੱਕ ਅਵਸਥਾ ਹੈ ਜਿਹੜਾ ਗੁਰੂ ਤੋਂ ਮਿਲਦਾ ਹੈ। ਸਾਹਿਬ ਨੇ ਸ਼ਬਦ ਵਰਤੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕੱਟੇ, ਗੁਰੂ ਹੋਵੇ ਜਿਹੜਾ ਕਿਰਪਾ ਕਰਕੇ ਅੰਦਰ ਦੇ ਪਾਪ ਖਤਮ ਕਰ ਦੇਵੇ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ। ਗੁਰੂ ਉਹ ਹੈ ਜਿਹੜਾ ਬੰਦੇ ਦੇ ਅੰਦਰ ਦੇ ਮੋਹ ਨੂੰ ਤੋੜ ਦੇਵੇ, ਅੰਦਰ ਦੀਆਂ ਵਿਕਾਰਾਂ ਦੀਆਂ ਤੰਦਾਂ ਤੋੜ ਦੇਵੇ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਸਾਹਿਬ ਕਹਿਣ ਲੱਗੇ ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਅਸਲ ਵਿੱਚ ਆਨੰਦ ਏਵੇ ਕਿ ਅੰਦਰ ਦੇ ਪਾਪ ਖਤਮ ਹੋ ਜਾਣ, ਅੰਦਰ ਗਿਆਨ ਦਾ ਚਾਨਣ ਹੋ ਜਾਏ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਕੌਣ ਹੈ? ਸਾਹਿਬ ਨੇ ਪਹਿਲਾ ਪ੍ਰਮਾਣ ਦਿੱਤਾ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਮਨ ਕੀ ਦੁਬਦਾ ਬਿਨਸ ਜਾਏ, ਜਿਹਨੂੰ ਮਿਲ ਕੇ ਅੰਦਰ ਦੀ ਦੁਭਾਂਤੀ ਦਵੈਸ਼ ਖਤਮ ਹੋ ਜਾਏ, ਹਰ ਪਰਮ ਪਦ ਲਈ ਹੈ ਉਹ ਹੈ ਗੁਰੂ। ਹੋਰ ਸੁਖੈਣ ਤਰੀਕੇ ਨਾਲ ਸਮਝਣਾ ਹੋਵੇ ਤੇ ਮੇਰੇ ਦਾਤਾਰ ਜੀ ਦੇ ਅੰਮ੍ਰਿਤ ਬਚਨ ਆਪ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ। ਜਿਹੜੇ ਸੱਜਣ ਨਹੀਂ ਕਰਦੇ ਉਹ ਵੀ ਜ਼ਰੂਰ ਯਤਨ ਕਰਨ ਕਿ ਗੁਰੂ ਅਰਜੁਨ ਦੇਵ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਪੜ੍ਹਨ ਦਾ। ਹਜ਼ੂਰ ਨੇ ਇੱਕ ਸਲੋਕ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦਿੱਤੀ ਤੇ ਉੱਥੇ ਸਤਿਗੁਰੂ ਦੀ ਪਰਿਭਾਸ਼ਾ ਕੀ ਇਹ ਸ਼ਬਦ ਵਰਤੇ ਨੇ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨੇ ਸਤ ਪੁਰਖ ਨੂੰ ਜਾਣਿਆ ਹੈ, ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੈ, ਸੱਚ ਜਾਣੋ, ਨਿਰੰਕਾਰ ਦਾ ਸਾਕਾਰ ਰੂਪ ਹੀ ਉਹ ਹੈ ਜਿਹਨੇ ਸਤ ਪੁਰਖ ਨੂੰ ਜਾਣ ਲਿਆ ਹੈ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਏ, ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਬੰਦੇ ਨੂੰ ਪਰਮੇਸ਼ਵਰ ਦਾ ਨਾਮ ਅੰਦਰ ਵਸ ਜਾਏ। ਹਜ਼ੂਰ ਨੇ ਕਿਹਾ ਇਹ ਸਤਿਗੁਰੂ ਹੈ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ, ਉਹ ਕਹਿ ਕੇ ਅੱਗੇ ਤੁਰੀਏ ਕਿ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵੀ ਸਾਹਿਬ ਫਰਮਾਉਂਦੇ ਨੇ, ਕਹਿੰਦੇ ਨੇ ਗੁਰੂ ਉਹ ਨਹੀਂ ਕਿ ਜਿਹੜਾ ਦਰ ਦਰ ਤੇ ਆਪਣੇ ਪੇਟ ਦੀ ਖਾਤਰ ਮੰਗਣ ਤੁਰਦਾ ਹੈ, ਕਹਿੰਦੇ ਨੇ ਗੁਰੂ ਉਹ ਨਹੀਂ ਜਿਹੜਾ ਆਪਣੀ ਹਉਮੈ ਨੂੰ ਅੰਦਰੋਂ ਪਾਲਦਾ ਪਿਆ ਹੈ। ਕਹਿੰਦੇ ਨੇ ਪੂਰੇ ਗੁਰੂ ਦੀ ਤਾਂ ਲੱਛਣ ਹੀ ਇਹ ਵੇ ਕਿ ਪੂਰਾ ਗੁਰੀ ਬੇਮੁਹਤਾਜ ਹੈ, ਉਹਨੂੰ ਕਿਸੇ ਦੇ ਦਰ ਤੋਂ ਮੰਗਣਾ ਨਹੀਂ ਪੈਂਦਾ, ਪੂਰਾ ਗੁਰੂ ਦਾਤਾ ਹੈ। ਦੂਜਾ ਸ਼ਬਦ ਵਰਤਿਆ ਕੇਵਲ ਦਾਤਾ ਨਹੀਂ, ਪੂਰੇ ਗੁਰੂ ਕੋਲ ਇੰਨੀ ਕੁ ਠੰਡ ਹੈ ਕਿ ਤਪਦੇ ਹਿਰਦੇ ਵੀ ਸ਼ਾਂਤ ਕਰ ਦਿੰਦਾ ਹੈ। ਤੀਜਾ ਸ਼ਬਦ ਵਰਤਿਆ ਕਿ ਪੂਰਾ ਗੁਰੂ ਤਾਂ ਇੱਕ ਬਰਦੇ ਹੋਏ ਦੀਵੇ ਦੀ ਤਰ੍ਹਾਂ ਹੈ, ਤੇ ਤਿੰਨਾਂ ਅੱਖਰਾਂ ਤਿੰਨਾਂ ਸ਼ਬਦਾਂ ਨੂੰ ਕਿਤੇ ਅਸੀਂ ਪੜ੍ਹ ਲਈਏ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ, ਗੁਰੂ ਦਾਤਾ ਹੁੰਦਾ ਹੈ, ਗੁਰੂ ਠੰਡ ਦਾ ਘਰ ਹੁੰਦਾ ਹੈ, ਤੇ ਗੁਰੂ ਜੋ ਨੇ ਉਹ ਦੀਵੇ ਦੀ ਤਰ੍ਹਾਂ ਚਾਨਣ ਦਿੰਦੇ ਨੇ। ਸਤਿਗੁਰੂ ਨੇ ਇੱਥੇ ਸਤਿਗੁਰੂ ਦੀ ਪਰਿਭਾਸ਼ਾ ਦਿੰਦੇ ਆ ਸ਼ਬਦ ਵਰਤੇ, ਕਹਿਣ ਲੱਗੇ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਉਂ ਲੋਏ। ਸਤਿਗੁਰੂ ਇੱਕ ਦਾਤੇ ਦੀ ਤਰ੍ਹਾਂ ਉਹ ਰਹਿਮਤਾਂ ਵੰਡਦੇ ਨੇ। ਇੱਕ ਬੇਨਤੀ ਕਰਾਂ ਗੁਰਮੁਖੋ, ਅੱਜ ਜਣਾ ਖਣਾ ਆਪਣੇ ਸ਼ਬਦ ਨਾਲ ਗੁਰੂ ਸ਼ਬਦ ਜੋੜੀ ਜਾਂਦਾ ਤੇ ਅਸੀਂ ਲੋਕ ਮੰਨੀ ਵੀ ਜਾਂਦੇ ਹਾਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਣਾ ਨਾ ਅਲੂਣੀ ਸਿਲ ਚਟਨਾ ਹੈ। ਇਹ ਖੰਡੇ ਧਾਰ ਗਲੀ ਅਤ ਭੀੜੀ ਵਾਲਾ ਮਾਰਗ ਹੈ। ਸਾਹਿਬ ਕਿਰਪਾਲੂ ਜੀ ਦੀ ਬਚਨਾਂ ਵਿੱਚੋਂ ਮੈਂ ਬੇਨਤੀ ਕਰਨੀ ਹੈ ਕਿ ਪੂਰਾ ਗੁਰੂ ਕੌਣ ਹੈ? ਪੂਰਾ ਗੁਰੂ ਮੰਗਤਾ ਨਹੀਂ, ਦਾਤਾਰ ਕਹਿੰਦੇ ਨੇ ਜਿਹੜਾ ਗੁਰੂ ਆਪਣੇ ਆਪ ਨੂੰ ਕਹੇ ਕਿ ਮੈਂ ਚੇਲਿਆਂ ਦਾ ਉਧਾਰ ਕਰਨਾ ਵਾ ਤੇ ਆਪ ਕੇਵਲ ਢਿੱਡ ਦੀ ਖਾਤਰ ਚੇਲਿਆਂ ਦੇ ਘਰ ਵਿੱਚ ਬਹਿ ਕੇ ਸਾਜ ਵਜਾਈ ਜਾਏ, ਕਹਿੰਦੇ ਨੇ ਸੱਜਣਾ ਉਹਨੂੰ ਕਦੀ ਗੁਰੂ ਨਾ ਤੂੰ ਮੰਨੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗਿਆ ਪਾਏ। ਦਾਤਾਰ ਨੇ ਇੱਕ ਬਚਨ ਹੋਰ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ। ਇਹ ਵੀ ਤਾਂ ਗੁਰੂ ਸ਼ਬਦ ਵਰਤੇ ਨਾ, ਆਪਣੇ ਆਪ ਨੂੰ ਕਹੀ ਜਾਣਾ ਸੀ ਗੁਰੂ ਆ। ਸਾਹਿਬ ਕਹਿੰਦੇ ਨੇ ਨਹੀਂ, ਚੇਲਿਆਂ ਦੇ ਇਸ਼ਾਰਿਆਂ ਤੇ ਗੁਰੂ ਨੱਚਦੇ ਨੇ। ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ, ਉੱਡ ਉੱਡ ਰਾਵਾ ਝਾਟਾ ਪਾਏ ਵੇਖੇ ਲੋਕ ਸਹਿ ਕਰ ਜਾਏ। ਤੇ ਉਹਨਾਂ ਤੋਂ ਪਰਮਾਰਥ ਨਹੀਂ ਕਮਾਇਆ ਜਾਂਦਾ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾਣੇ ਧਰਤੀ ਨਾਲ ਉਹ ਗੁਰੂ ਨਹੀਂ। ਧਿਆਨ ਦਿਓ, ਇੱਕ ਹੋਰ ਮੈਂ ਬੇਨਤੀ ਕਰਦਿਆਂ, ਦੇਖੋ ਜੋ ਸਤਿਗੁਰੂ ਹੈ ਨਾ ਉਹ ਬੇਮੁਥਾਜ ਹੈ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ ਹੋ ਸਕਦਾ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਕੱਲ ਪ੍ਰਕਰਨ ਚੱਲਿਆ ਸੀ, ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਤੇ ਕੋਈ ਭਰਮ ਪਾ ਲੈ ਕੇ ਸਾਡੇ ਗੁਰੂ ਦੀ ਗੱਲ ਕਹੀ। ਗੁਰਦਾਤਾ ਦੂਸਰਾ ਸ਼ਬਦ, ਗੁਰ ਖਿਵੈ ਘਰ, ਗੁਰੂ ਠੰਡ ਦਾ ਘਰ ਹੈ, ਉਹਦੇ ਕੋਲ ਇੰਨੀ ਸ਼ੀਤਲਤਾ ਹੈ ਕਿ ਜਦੋਂ ਕੋਈ ਗੁਰੂ ਸ਼ਬਦ ਹੀ ਕਹਿੰਦਾ ਤੇ ਅੰਦਰ ਨੂੰ ਸਕੂਨ ਮਿਲਦਾ ਹੈ। ਸਾਹਿਬ ਨੇ ਤੀਜਾ ਸ਼ਬਦ ਵਰਤਿਆ ਕਿ ਗੁਰੂ ਦੀਵੇ ਦੀ ਤਰ੍ਹਾਂ ਹੈ, ਇੱਕ ਦੀਵਾ ਹੋਵੇ ਜਗਦਾ। ਤੇ ਦੀਪਕ ਸ਼ਬਦ ਕਿਹਾ ਹੀ ਤਾਂ ਹੈ ਕਿ ਉਹਦੇ ਸਾਹਮਣੇ ਲੱਖਾਂ ਬੁੱਝੇ ਹੋਏ ਦੀਵੇ ਲੈ ਆਓ ਤੇ ਉਸ ਦੀਵੇ ਬਲ ਦੇ ਕੋਲ ਇੰਨੀ ਸਮਰੱਥਾ ਹੈ ਕਿ ਆਪਣੇ ਵਰਗੇ ਲੱਖਾਂ ਦੀਵੇ ਹੋਰ ਵੀ ਬਾਲ ਸਕਦਾ, ਤੇ ਜਿਹੜੇ ਉਹਦੇ ਤੋਂ ਬਲਦੇ ਨੇ ਉਹਨਾਂ ਨੂੰ ਗੁਰੂ ਕਹਿੰਦਾ ਤੁਸੀਂ ਆਪਣੇ ਵਰਗੇ ਹੋਰ ਵੀ ਦੀਵੇ ਬਾਲ ਸਕਦੇ ਹੋ। ਸੱਚ ਜਾਣੋ, ਗੁਰੂ ਦਾ ਗਿਆਨ ਤਾਂ ਦੀਵੇ ਦੀ ਤਰ੍ਹਾਂ ਹੈ, ਕਿਸੇ ਇੱਕ ਦੇ ਅੰਦਰ ਚਾਨਣ ਹੁੰਦਾ ਤੇ ਗੁਰੂ ਜੀ ਦਾ ਉਹ ਸਿੱਖ ਅੱਗੇ ਲੱਖਾਂ ਦੇ ਅੰਦਰ ਚਾਨਣ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰਦਾਤਾ ਗੁਰ ਖਿਵੈ ਕਰ, ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਧਿਆਨ ਦਿਆ ਜੀ, ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਨਾ ਸਾਡੀ ਇਸ ਗੱਲ ਦਾ ਉੱਤਰ ਬੜਾ ਸੋਹਣਾ ਦਿੱਤਾ ਹੈ। ਤੇ ਮੈਂ ਆਰੰਭ ਹੀ ਚਰਜ ਕੀਤੀ ਕਿ ਗੁਰੂ ਦੇ ਬਚਨਾਂ ਨੂੰ ਲੁਕਾਉਣਾ ਵੀ ਬੰਦੇ ਲਈ ਪਾਪ ਹੈ। ਜੋ ਸਤਿਗੁਰੂ ਦਾ ਸ਼ਬਦ ਹੈ ਕਿ ਜੇ ਸੋਚੀਏ ਵੀ ਦੁਨੀਆਂ ਨਾਲ ਨਾਰਾਜ਼ ਹੋ ਜਾਏ, ਦੇਖੋ ਦੁਨੀਆਂ ਕਦੀ ਵੀ ਸਾਰੀ ਕਿਸੇ ਉੱਤੇ ਪਰੇਸ਼ਾਨ ਨਹੀਂ ਜੇ ਹੁੰਦੀ, ਸੁਭਾਅ ਹੀ ਲੋਕਾਂ ਦਾ ਇਹ ਵੀ। ਦੇਖੋ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇਸ ਗੱਲ ਦਾ ਉੱਤਰ ਦਿੱਤਾ ਜਿਹੜੇ ਕਹਿੰਦੇ ਨੇ ਲਓ ਜੀ ਇੱਥੇ ਵੀ ਗੁਰੂ ਕੇਵਲ ਰੱਬ ਦੀ ਗੱਲ ਕਰਦੇ ਨੂੰ ਫਿਰਕਾ ਪ੍ਰਸਤੀ ਨਾ ਸਮਝਿਓ। ਕਹਿਣ ਲੱਗੇ ਸਾਡਾ ਗੁਰੂ ਵੀ ਤਾਂ ਰੱਬ ਦੀ ਗੱਲ ਹੀ ਕਰਦਾ ਪਿਆ ਨਾ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਰੱਬ ਦੀ ਗੱਲ ਗੱਲ ਕਰਨ ਵਿੱਚ ਬੜਾ ਅੰਤਰ ਹੈ। ਪੁੱਛਿਆ ਜੀ ਕਿਉਂ? ਭਾਈ ਸਾਹਿਬ ਨੇ 6 ਉਦਾਹਰਨਾਂ ਦਿੱਤੀਆਂ ਨੇ ਸਿਰਫ ਇੱਕ ਗੱਲ ਨੂੰ ਸਮਝਾਉਣ ਲਈ ਕਿ ਸਮਰੱਥ ਗੁਰੂ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਭਾਈ ਜੀ ਸ਼ਬਦ ਵਰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਦੇਖੋ ਅੰਬ ਦਾ ਇੱਕ ਰੁੱਖ ਹੈ, ਹੁਣ ਉਸ ਦੀ ਇੱਕ ਟਾਹਣੀ ਦੇ ਉੱਤੇ ਅੰਬ ਲੱਗਾ ਹੈ ਜਿਹੜਾ ਬਿਲਕੁਲ ਪੱਕ ਚੁੱਕਾ ਹੈ। ਹੁਣ ਉਸੇ ਅੰਬ ਦੀ ਟਾਹਣੀ ਤੇ ਨਿੱਕੀ ਜੀ ਇੱਕ ਕੱਚੀ ਅੰਬੀ ਲੱਗੀ ਹੈ। ਹੁਣ ਪੱਕੇ ਹੋਏ ਅੰਬ ਤੇ ਕੱਚੀ ਅੰਬੀ ਦੇ ਸਵਾਦ ਵਿੱਚ ਅੰਤਰ ਨੇ? ਭਾਈ ਗੁਰਦਾਸ ਕਹਿੰਦੇ ਨੇ ਕੱਚੇ ਫਲ ਨੂੰ ਤੋੜ ਕੇ ਦੇਖੋਗੇ ਤੇ ਉਹਦੇ ਵਿੱਚੋਂ ਖਟਾਸ ਤੇ ਕੜਵਾਪਨ ਪ੍ਰਤੀਤ ਹੋਵੇਗਾ, ਤੇ ਜੇ ਕਿਤੇ ਪੱਕੇ ਹੋਏ ਨੂੰ ਤੁਸੀਂ ਤੋੜ ਕੇ ਦੇਖੋਗੇ ਉਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਵੇਗਾ। ਜੇ ਆਪਾਂ ਕਹਿ ਦਈਏ ਲਓ ਜੀ ਟਾਹਣੀ ਤਾਂ ਇੱਕੋ ਨੂੰ, ਰੁੱਖ ਤਾਂ ਇੱਕੋ ਨੂੰ ਲੱਗੇ ਨੇ, ਤੇ ਕੀ ਫਰਕ ਹੈ ਕੱਚੀ ਅੰਬੀ ਤੇ ਪੱਕੇ ਅੰਬ ਵਿੱਚ? ਤੇ ਅੱਗੋਂ ਉੱਤਰ ਮਿਲੇਗਾ ਇਹਨਾਂ ਨੂੰ ਖਾ ਕੇ ਦੱਸੀ, ਫਿਰ ਤੈਨੂੰ ਸਮਝ ਪਏਗਾ ਕਿ ਭਾਵੇਂ ਰੁੱਖ ਇੱਕੋ ਨੂੰ ਲੱਗੇ ਨੇ ਪਰ ਜ਼ਮੀਨ ਅਸਮਾਨ ਦਾ ਅੰਤਰ ਹੀ ਪੱਕਾ ਅੰਬ ਖਾਇਆ ਅੰਦਰ ਨੂੰ ਰਸ ਮਿਲਦਾ ਹੈ ਤੇ ਕੱਚਾ ਖਾਣ ਨੂੰ ਅੰਦਰ ਕਈ ਵਾਰੀ ਖੇਦ ਪੈਦਾ ਹੋ ਜਾਂਦਾ ਹੈ। ਹੁਣ ਕਹੀਏ ਵੀ ਰੱਬ ਤਾਂ ਇੱਕੋ ਦੀ ਗੱਲ ਕਰਦੇ ਨੇ, ਮੈਂ ਬੇਨਤੀ ਕਰਾਂ ਸਮਰੱਥ ਗੁਰੂ ਪੱਕੇ ਅੰਮ੍ਰਿਤ ਫਲ ਦੀ ਤਰ੍ਹਾਂ ਹੈ ਤੇ ਜਿਹਦੇ ਪੱਲੇ ਕੁਝ ਨਹੀਂ, ਗੱਲ ਤਾਂ ਰਾਮ ਕੀ ਕਰਦਾ ਹੈ ਪਰ ਕੌੜੀ ਅੰਬੀ ਦੀ ਤਰ੍ਹਾਂ ਹੈ। ਫਰਕ ਹੈ ਨਾ ਦੋਨਾਂ ਵਿੱਚ, ਰੁੱਖ ਇੱਕ ਨੂੰ ਲੱਗੇ ਨੇ, ਗੱਲ ਇੱਕੋ ਰੱਬ ਦੀ ਕਰਦੇ ਨੇ। ਭਾਈ ਸਾਹਿਬ ਨੇ ਉਦਾਹਰਨਾਂ ਬੜੀਆਂ ਢੁਕਵੀਆਂ ਲਈਆਂ, ਉਹਨਾਂ ਨੇ ਦੂਸਰਾ ਪ੍ਰਮਾਣ ਦਿੱਤਾ। ਕਹਿਣ ਲੱਗੇ ਬੰਦੇ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ, ਸਾਰੇ ਸਰੀਰ ਪੰਜਾਂ ਤੱਤਾਂ ਦੇ ਨੇ, ਬੋਲੀ ਵੱਖ ਹੋ ਸਕਦੀ ਹੈ, ਪਹਿਰਾਵਾ ਵੱਖ ਹੋ ਸਕਦਾ ਪਰ ਤੱਤ ਤਾਂ ਪੰਜੇ ਨੇ ਨਾ। ਕਹਿੰਦੇ ਨੇ ਇੱਕ ਬੱਚੇ ਛੋਟੇ ਜਿਹੇ ਨੂੰ ਚੁੱਕ ਕੇ ਉਹਦੇ ਬਾਪ ਦੀ ਗੋਦ ਵਿੱਚੋਂ ਇਹ ਕਹੀਏ ਵੀ ਤੇਰੇ ਬਾਪੂ ਨਾਲੋਂ ਅਕਲ, ਤੇਰੇ ਬਾਪੂ ਨਾਲੋਂ ਧਨ, ਤੇਰੇ ਗਵਾਂਢੀ ਕੋਲ ਜ਼ਿਆਦਾ ਹੈ ਤੇ ਬੇਟਾ ਤੂੰ ਆਪਣੇ ਪਿਤਾ ਨੂੰ ਛੱਡ ਕੇ ਗਵਾਂਢੀ ਦੀ ਗੋਦ ਵੀ ਸੁੱਖ ਮਾਣ। ਭਾਈ ਸਾਹਿਬ ਕਹਿੰਦੇ ਨੇ ਸਰੀਰ ਪੰਜਾਂ ਤੱਤਾਂ ਦਾ ਹੈ, ਬੋਲੀ ਇੱਕ ਹੋ ਸਕਦੀ ਏ, ਪਰ ਚੇਤੇ ਰੱਖੀਓ ਬੰਦਿਆ ਜਿਹੜਾ ਬਾਪੂ ਦੀ ਗੋਦ ਵਿੱਚ ਬੈਠ ਕੇ ਸੁੱਖ ਮਿਲਦਾ ਹੈ ਉਹ ਕਦੀ ਗਵਾਂਢੀ ਦੀ ਗੋਦ ਵਿੱਚ ਬਹਿ ਕੇ ਆਨੰਦ ਨਹੀਂ ਆਉਂਦਾ। ਪੂਰੇ ਗੁਰੂ ਕੋਲ ਮੈਂ ਸਿਰਫ ਇਸ ਕਰਕੇ ਨਿਖੇੜਾ ਕਰ ਲਈ, ਮਤਾ ਕੋਈ ਭਰਮ ਪਾਲੇ ਵੀ ਸਾਡੇ ਗੁਰੂ ਲਿਖੇ ਸਮਰੱਥ ਗੁਰੂ। ਦੇਖੋ ਪਿਤਾ ਦਾ ਪਿਆਰ ਕਦੀ ਗਵਾਂਢੀ ਤੋਂ ਨਹੀਂ ਮਿਲਦਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਤਾਂ ਛੱਪੜ ਵਿੱਚ, ਸਰੋਵਰ ਵਿੱਚ, ਝੀਲ ਵਿੱਚ ਵੀ ਹੈ, ਪਰ ਚੇਤੇ ਰੱਖੋ ਪਾਣੀ ਇੱਕ ਬੱਦਲਾਂ ਦੇ ਵਿੱਚ ਵੀ ਹੈ। ਜੇ ਕਹੀਏ ਵੀ ਪਾਣੀ ਤਾਂ ਪਾਣੀ ਹੋਈ ਹੈ, ਉਹ ਵੀ ਰਾਮ ਦੀ ਪ੍ਰਭੂ ਦੀ ਗੱਲ ਕਰਦੇ ਨੇ, ਇੱਥੇ ਵੀ ਰੱਬ ਦੀ ਗੱਲ ਹੁੰਦੀ ਹੈ, ਕੋਈ ਫਰਕ ਨਹੀਂ। ਭਾਈ ਸਾਹਿਬ ਕਹਿੰਦੇ ਨੇ ਫਰਕ ਬਿਲਕੁਲ ਹੈ। ਕਹਿੰਦੇ ਨੇ ਖੂਹ ਦਾ ਪਾਣੀ ਕੁਝ ਕੁ ਲੋਕਾਂ ਦੇ ਕਬਜ਼ੇ ਥੱਲੇ ਹੈ, ਉਹ ਪਹਾੜ ਦੇ ਸ਼ਿਖਰ ਨੂੰ ਕਦੀ ਵੀ ਠੰਡਿਆ ਨਹੀਂ ਕਰ ਸਕਦਾ, ਪਰ ਮੇਘ ਦੇ ਪਾਣੀ ਕੋਲ ਇੰਨੀ ਤਾਕਤ ਹੈ ਉਹ ਤਪਦੇ ਹੋਏ ਪਹਾੜਾਂ ਨੂੰ ਵੀ ਠੰਡਿਆ ਕਰ ਸਕਦਾ ਹੈ। ਦੇਖੋ ਸਮਰੱਥ ਗੁਰੂ ਉਹ ਉੱਚੇ ਹੰਕਾਰੀਆਂ ਨੂੰ ਵੀ ਸ਼ਾਂਤ ਕਰ ਸਕਦੇ ਨੇ। ਮੈਂ ਕਹਿੰਦਾ ਕੋਈ ਮਾਈ ਕਾ ਲਾਲ ਹੋਵੇਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰੀਸ ਕਰ ਸਕੇ? ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਕਿਹਾ, ਮੈਨੂੰ ਉਹ ਚੇਤੇ ਆ ਗਿਆ, ਉਹਨਾਂ ਦੀਆਂ ਦੋ ਤਿੰਨ ਤੁਕਾਂ ਨੇ ਕਾਵ ਰਚਨਾ ਦੀਆਂ। ਉਹ ਕਹਿੰਦੇ ਨੇ ਗੁਰੂ ਕਹਾਣਾ ਬੜਾ ਸੌਖਾ ਹੈ, ਮੱਥੇ ਟਿਕਾਣੇ ਬੜੇ ਸੌਖੇ ਨੇ, ਆਪਣੇ ਚੇਲੇ ਵਧਾਣੇ ਬੜੇ ਸੌਖੇ ਨੇ। ਉਹ ਕਹਿੰਦਾ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਰੱਬ ਦੇ ਮਿੱਠੇ ਗੀਤ ਗਾਏ, ਠੰਡ ਵਿੱਚ ਬੈਠੇ ਰਹੇ, ਪਰ ਕਹਿੰਦੇ ਨੇ ਗੁਰੂ ਦੀ ਰੀਚ ਕਰਨ ਵਾਲਿਓ ਕਦੀ ਤੱਤੀ ਸਲਾਈ ਤੁਹਾਨੂੰ ਲੱਗੇ ਤੇ ਦੇਖਾਂਗੇ ਚੀਕ ਕਿਵੇਂ ਨਿਕਲਦੀ ਏ। ਕਹਿੰਦੇ ਨੇ ਉਹਦੇ ਵੱਲ ਝਾਤੀ ਮਾਰੋ। ਉਹਨਾਂ ਤਿੰਨ ਗੱਲਾਂ ਕਹੀਆਂ, ਮੇਰੇ ਅੰਦਰ ਨੂੰ ਉਹਨਾਂ ਟੁੰਬਿਆ। ਉਹ ਕਹਿੰਦੇ ਨੇ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ। ਕੇਲੀ ਚੌਰ ਨਹੀਂ, ਕੱਲਾ ਹਰਿਮੰਦਰ ਵਿੱਚ ਕੀਰਤਨ ਨਹੀਂ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਉਹ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਕੋਈ ਹੋਵੇਗਾ ਗੁਰੂ ਐਸਾ? ਘਵਾਲ ਮੱਥੇ ਟਿਕਾਣੇ, ਰੁਪਈਏ ਇਕੱਠੇ ਕਰਨੇ, ਚੇਲੇ ਬਣਾਉਣੇ ਕੋਈ ਮੁਸ਼ਕਲ ਨਹੀਂ, ਪਖਾਂਡੇ ਖਿੰਨ ਵਿੱਚ ਭਰਮ ਜਾਂਦੇ ਨੇ ਲੋਕ, ਸਹਿਬ ਕਿਰਪਾਲੂ ਜੀ ਕਹਿੰਦੇ ਨੇ। ਪਰ ਕਦੀ ਇਹ ਦੇਖੋ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਸੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ, ਉਹ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਕਹਿਣਾ ਸ਼ਬਦ ਉਹਨਾਂ ਵਰਤੇ ਨੇ ਕਿ ਸੀਨਾ ਤਪਦਾ ਸੰਸਾਰ ਦਾ ਠਾਰਨੇ ਨੂੰ, ਤਨ ਆਪਣਾ ਸਾਧ ਦਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਏ ਅਮਲ ਕਮਾਉਣ ਵਾਲੀ, ਉਹ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਕੋਈ ਗੁਰੂ ਅਰਜਨ ਸਾਹਿਬ ਵਰਗਾ ਹੋਵੇਗਾ? ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਏ ਅਮਲ ਕਮਾਉਣ ਵਾਲੀ, ਉਹ ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਜਿਹੜੀ ਬੇਨਤੀ ਮੈਂ ਕਰ ਰਿਹਾ, ਪਾਣੀ ਖੂਹ ਦਾ ਵੀ ਏ, ਪਰ ਖੂਹ ਦਾ ਪਾਣੀ ਬੱਦਲ ਦਾ ਮੁਕਾਬਲਾ ਨਹੀਂ ਕਰ ਸਕੇਗਾ। ਭਾਈ ਸਾਹਿਬ ਕਹਿੰਦੇ ਨੇ ਚਾਨਣ ਰਾਤ ਨੂੰ ਦੀਵੇ ਵਿੱਚੋਂ ਵੀ ਨਿਕਲਦਾ ਹੈ, ਪਰ ਦੀਵੇ ਦਾ ਚਾਨਣ ਕਦੀ ਸੂਰਜ ਦੇ ਚਾਨਣ ਦਾ ਮੁਕਾਬਲਾ ਨਹੀਂ ਕਰ ਸਕੇਗਾ। ਦੀਵਾ ਕਿਸ ਦਾਇਰੇ ਤੱਕ ਸੀਮਤ ਰਹਿ ਕੇ ਚਾਨਣ ਬਖੇਰਦਾ ਹੈ, ਪਰ ਸੂਰਜ ਤਾਂ ਬਿਨਾਂ ਵਿਤਕਰੇ ਤੋਂ ਸਾਰੀ ਧਰਤੀ ਨੂੰ ਚਾਨਣ ਦਿੰਦਾ ਹੈ। ਗੁਰਮੁਖੋ, ਕੇਵਲ ਪਖੰਡ ਰਹਿ ਕਾਇਮ ਕਰਨਾ ਮਾਨੋ ਇੱਕ ਦੀਵੇ ਦਾ ਚਾਨਣ ਤੇ ਸੂਰਜ ਦੇ ਚਾਨਣ ਵਿੱਚ ਅੰਤਰ ਨਹੀਂ? ਭਾਈ ਸਾਹਿਬ ਉਹਨਾਂ ਨੇ ਪੰਜਵਾਂ ਪ੍ਰਮਾਣ ਲਿਆ। ਕਹਿਣ ਲੱਗੇ ਗੁਰੂ ਕੇ ਸਿੱਖਾਂ ਆਮ ਪਲਾਸ ਦੇ ਰੁੱਖ ਵਿੱਚ ਤੇ ਚੰਦਨ ਦੇ ਰੁੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੀ, ਕਿ ਜਿਹੜਾ ਸੁੱਖ ਦੇਖ ਚੰਦਨ ਕੋਲ ਹੈ ਉਹ ਛਿਛਰੇ ਦੇ ਰੁੱਖ ਵਿੱਚ ਨਹੀਂ। ਉਹਨਾਂ ਛੇਵੀਂ ਉਦਾਹਰਨ ਲਈ ਸੀ। ਕਹਿਣ ਲੱਗੇ ਜਿਹੜੇ ਖਜ਼ਾਨੇ ਸਮੁੰਦਰ ਦੇ ਪਾਣੀ ਵਿੱਚੋਂ ਨਿਕਲਣੇ ਨੇ ਉਹ ਕਦੀ ਛੱਪਣਾ ਵਿੱਚੋਂ ਨਹੀਂ ਨਿਕਲਣੇ। ਜਿਹੜੀ ਪੂਰੀ ਰਹਿਮਤ ਸਮਰੱਥ ਗੁਰੂ ਤੋਂ ਮਿਲਣੀ ਹੈ, ਇਹ ਰਹਿਮਤ ਕਿਸੇ ਹੋਰ ਤੋਂ ਮਿਲ ਨਹੀਂ ਸਕਦੀ। ਭਾਈ ਸਾਹਿਬ ਦਾ ਕਵਿੱਤ ਕਹਿ ਕੇ ਆਪਾਂ ਅੱਗੇ ਤੁਰੀਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਬਚਨ ਹੈ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ, ਸਾਗਰ ਕੀ ਨਿਦ ਕਤ ਪਾਈਐ, ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ, ਚੰਦਨ ਸੁਵਾਸ ਨਾ ਪੈਲਾਸ ਮਹਿਕਾਈਐ, ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਢਾਈਐ। ਉਹਦਾ ਅਸਤ ਦਾ ਅਰਥ ਹੁੰਦਾ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਭਟਕ ਲਈ ਬੰਦਿਆਂ, ਸੱਚ ਜਾਣੀ ਪੂਰੇ ਗੁਰੂ ਵਰਗੀ ਰਹਿਮਤ ਹੋਰ ਕਿਤੋਂ ਨਹੀਂ ਉਹ ਮਿਲਣੀ। ਮੈਂ ਇਸ ਕਰਕੇ ਬੇਨਤੀ ਕੀਤੀ, ਉਹ ਸਮਰੱਥ ਸਤਿਗੁਰੂ ਸਾਡੇ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਆਓ ਇਸ ਤੋਂ ਅੱਗੇ ਹੁਣ ਚੱਲੀਏ ਸ਼ਬਦ ਅੰਮ੍ਰਿਤ ਵੱਲ, ਕਿਉਂਕਿ ਇਸ ਸੰਬੰਧੀ ਵਿਸਤਾਰ ਨਾਲ ਵਿਚਾਰ ਕਰਨੀ ਅਤ ਜ਼ਰੂਰੀ ਹੈ। ਆਪਾਂ ਜਿਤਨੇ ਦਿਨਾਂ ਦੇ ਪੁਰਬ ਮਨਾ ਰਹੇ ਹਾਂ, ਤੇ ਮੈਂ ਬੇਨਤੀ ਕਰਾਂਗਾ, ਵਿਚਾਰ ਵੀ ਸਾਰਥਕ ਤਾਂ ਸਮਝਾਂਗੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ। ਜੇ ਬਾਣੀ ਸਤਿਗੁਰੂ ਦੇ ਸ਼ਬਦ ਉੱਤੇ ਭਰੋਸਾ ਹੋਵੇ ਤੇ ਵਿਚਾਰ ਨੂੰ ਸੁਣ ਕੇ ਗੁਰੂ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਲੈ ਲਈਏ। ਹੁਣ ਅੰਮ੍ਰਿਤ ਸ਼ਬਦ ਇਸ ਸੰਬੰਧੀ ਬਾਣੀ ਵਿੱਚੋਂ ਅੰਮ੍ਰਿਤ ਦੀ ਲੋੜ ਕਿਉਂ ਵੇ, ਅੰਮ੍ਰਿਤ ਕਿੱਥੇ ਹੈ, ਅੰਮ੍ਰਿਤ ਕਿਵੇਂ ਛਕਣਾ ਹੈ, ਨਾਮ ਅੰਮ੍ਰਿਤ ਦੀ ਦਾਤ ਕਿਵੇਂ ਮਿਲਣੀ ਹੈ। ਪਹਿਲੀ ਗੱਲ, ਅੰਮ੍ਰਿਤ ਦਾ ਅਖਰੀ ਅਰਥ ਕੀ ਹੈ। ਇਹਨੂੰ ਸੋਮਰਾ ਸ਼ਬਦ ਵੀ ਵਰਤਿਆ ਜਾਂਦਾ, ਇਹਨੂੰ ਸੁਦਾਰਾ ਸ਼ਬਦ ਵੀ ਵਰਤਿਆ ਜਾਂਦਾ ਹੈ, ਇਸਲਾਮ ਵਿੱਚ ਇਹਨੂੰ ਵੀਰ ਆਬੇ ਹਯਾਤ ਸ਼ਬਦ ਵੀ ਵਰਤਦੇ ਨੇ, ਅਮਰ ਕਰਨ ਵਾਲਾ ਜਲ। ਵੈਸੇ ਅੰਮ੍ਰਿਤ ਦਾ ਅਖਰੀ ਅਰਥ ਹੈ, ਇਹ ਦੋ ਅੱਖਰ ਜਦੋਂ ਆਪਾਂ ਵੱਖ ਵੱਖ ਕਰ ਦਈਏ, ਇਹ ਪਹਿਲਾ ਹੈ, ਇਹਦੇ ਐੜਾ ਅੱਗੇ ਲੱਗਾ ਅੰਮ੍ਰਿਤ। ਹੁਣ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਮ੍ਰਿਤ, ਮ੍ਰਿਤ ਦਾ ਅਖਰੀ ਅਰਥ ਹੁੰਦਾ ਹੈ ਮੌਤ, ਮਰਨਾ। ਐੜਾ ਅੱਗੇ ਲੱਗਾ ਅੰਮ੍ਰਿਤ, ਅੰਮ੍ਰਿਤ ਦਾ ਅਰਥ ਹੈ ਕਿ ਉਹ ਪਵਿੱਤਰ ਦਾਤ ਜਿਹਦੇ ਪੀਣ ਨਾਲ, ਜਿਹਦੇ ਧਾਰਨ ਕਰਨ ਦੇ ਨਾਲ ਬੰਦੇ ਉੱਤੇ ਮੌਤ ਦਾ ਅਸਰ ਵੀ ਕੋਈ ਨਾ ਰਹੇ। ਅੰਮ੍ਰਿਤ ਦਾ ਅਖਰੀ ਅਰਥ ਇਹ ਵੇ, ਹਰ ਬੰਦਾ ਚਾਹੁੰਦਾ ਮੈਂ ਅਮਰ ਹੋਵਾਂ, ਪਰ ਸਤਿਗੁਰੂ ਕਹਿੰਦੇ ਨੇ ਕਿ ਅੰਮ੍ਰਿਤ ਦੇ ਅਰਥਾਂ ਨੂੰ ਸਮਝੀਏ। ਅੰਮ੍ਰਿਤ ਜਿਹੜਾ ਸਾਨੂੰ ਮੌਤ ਦੇ ਡਰ ਤੋਂ ਉੱਪਰ ਚੁੱਕਦਾ, ਸੱਚ ਜਾਣੋ ਉਹ ਅੰਮ੍ਰਿਤ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਜਿਹੜਾ ਉਹ ਵੱਖ ਵੱਖ ਅਰਥਾਂ ਵਿੱਚ ਆਇਆ ਹੈ, ਤੇ ਮੈਂ ਯਤਨ ਕਰਨਾ ਕਿ ਜਿਤਨੇ ਕੋ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲੇ ਨੇ ਉਹ ਆਪ ਨਾਲ ਜ਼ਰੂਰ ਸਾਂਝੇ ਕਰਨਾ ਕਿ ਕਿਸ ਕਿਸ ਸੰਦਰਭ ਵਿੱਚ, ਕਿਸ ਕਿਸ ਕੰਸੈਪਟ ਵਿੱਚ ਸਤਿਗੁਰੂ ਨੇ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ। ਅੰਮ੍ਰਿਤ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਨਾਮ ਨਹੀਂ, ਅੰਮ੍ਰਿਤ ਦਾ ਅਰਥ ਕੇਵਲ ਬਾਣੀ ਨੇ ਆਇਆ, ਬਾਣੀ ਤੇ ਨਾਮ ਹੀ ਹੈ, ਪਰ ਇਹ ਬਹੁ ਅਰਥ ਸ਼ਬਦ ਹੈ ਅੰਮ੍ਰਿਤ। ਸਭ ਤੋਂ ਪਹਿਲਾਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਦੇ ਨਾਲ ਕਈ ਵਾਰੀ ਗਿਣਤੀ ਵੀ ਆਉਂਦੀ। ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਧੰਨ ਗੁਰੂ ਅਰਜੁਨ ਸਾਹਿਬ ਜੀ, ਜੇ ਪ੍ਰਸਾਦ ਦਰ ਤੇ ਜਿਸ ਦੀ ਕਿਰਪਾ ਨਾਲ ਤੁਆਮ ਦਿਆ ਜੇ ਗੁਰਮੁਖੋ, ਇਹ ਵਿਸ਼ਾ ਥੋੜਾ ਜਿਹਾ ਇਕਾਗਰਤਾ ਨਾਲ ਸਰਵਣ ਕਰਨ ਵਾਲਾ, ਕਿਉਂਕਿ ਜੇ ਪਿਛਲਾ ਪ੍ਰਮਾਣ ਭੁੱਲ ਗਏ ਤੇ ਅਗਲੇ ਦੀ ਕੋਈ ਨੀ ਸਮਝ ਪੈਣੀ। ਪਹਿਲੀ ਗੱਲ ਕਿ ਅੰਮ੍ਰਿਤ ਨਾਲ ਅੱਖਰਾਂ ਦੀ ਗਿਣਤੀ, ਸ਼ਬਦ ਵਰਤਿਆ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਇੱਥੇ ਛੱਤੀ ਦਾ ਅਖਰੀ ਅਰਥ, ਅੰਮ੍ਰਿਤ ਤਾਂ ਇੱਕ ਹੈ ਪਰ ਇੱਥੇ ਜਿੱਥੇ ਛੱਤੀ ਅੰਮ੍ਰਿਤ ਆਉਂਦਾ ਇਹਦਾ ਅਰਥ ਕਰਾਂਗੇ ਛੱਤੀ ਪ੍ਰਕਾਰ ਦੇ ਸਵਾਦ ਲਈ ਭੋਜਨ, ਇੱਥੇ ਅੰਮ੍ਰਿਤ ਦਾ ਅਰਥ ਹੈ ਭੋਜਨ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਇੱਕ ਪ੍ਰਮਾਣ ਹੋਰ, ਸਿਰਫ ਚੂਕ ਮਾਤਰ ਦੋ ਦੋ ਤਿੰਨ ਤਿੰਨ ਪ੍ਰਮਾਣ ਦੇਣੇ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ ਕਿ ਅੰਮ੍ਰਿਤ ਦੇ ਕਿੰਨੇ ਕੁ ਅਰਥ ਨੇ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਸ੍ਰੀ ਰਾਗ ਦਾ ਸ਼ਬਦ ਹੈ, ਸਾਹਿਬ ਫਰਮਾਉਂਦੇ ਨੇ ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, ਛੱਤੀ ਅੰਮ੍ਰਿਤ ਭਾਓ ਏਕ ਜਾ ਕੋ ਨਦਰ ਕਰੇ। ਇੱਥੇ ਵੀ ਛੱਤੀ ਅੰਮ੍ਰਿਤ ਦਾ ਅਰਥ ਹੈ ਛੱਤੀ ਪ੍ਰਕਾਰ ਦੇ ਭੋਜਨ। ਪਹਿਲਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਦਾ ਕਰਾਂਗੇ ਛੱਤੀ ਪ੍ਰਕਾਰ ਦੇ ਭੋਜਨ। ਇੱਕ ਤੁਕ ਹੋਰ ਬਾਣੀ ਵਿੱਚ ਆਉਂਦੀ ਹੈ, ਕਬੀਰ ਸਾਹਿਬ ਦੀ ਇਹ ਤੁਕ ਹੈ, ਆਪ ਸਭ ਨੂੰ ਚੇਤੇ ਹੋਣੀ ਹੈ। ਕਹਿਣ ਲੱਗੇ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਸੋ ਮੁਖ ਦੇਖਤ ਲੂਕਟ ਲਾਏ। ਹੁਣ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਪਾਸੇ ਅੰਮ੍ਰਿਤ ਨਾਲ ਸ਼ਬਦ ਛੱਤੀ ਵਰਤਿਆ, ਹੁਣ ਇੱਥੇ ਕਹਿ ਦਿੱਤਾ ਨਹੀਂ, ਕਹਿਣ ਲੱਗੇ ਪੰਜ ਤਰ੍ਹਾਂ ਦਾ ਅੰਮ੍ਰਿਤ ਹੁੰਦਾ ਹੈ। ਪੰਚੋ ਅੰਮ੍ਰਿਤ ਸ਼ਬਦ ਵਰਤਿਆ, ਜੇ ਮੁਖ ਪੰਚੋ ਅੰਮ੍ਰਿਤ ਖਾਏ। ਹੁਣ 36 ਦਾ ਅਰਥ ਹੋ ਗਿਆ 36 ਪ੍ਰਕਾਰ ਦਾ ਭੋਜਨ, ਤੇ ਪੰਚੋ ਅੰਮ੍ਰਿਤ ਦਾ ਅਰਥ ਕੀ ਹੋਇਆ? ਗੁਰਮੁਖੋ ਇੱਥੇ ਅੰਮ੍ਰਿਤ ਸ਼ਬਦ ਜਿਹੜਾ ਪਵਿੱਤਰ ਪਦਾਰਥਾਂ ਲਈ ਵਰਤਿਆ ਗਿਆ ਹੈ, 36 ਪਦਾਰਥਾਂ ਲਈ ਨਹੀਂ। ਉਹ ਪੰਜ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਪੰਚੋ ਅੰਮ੍ਰਿਤ? ਉਹਨਾਂ ਵਿੱਚੋਂ ਪਹਿਲਾ ਅੰਮ੍ਰਿਤ ਸ਼ਬਦ ਵਰਤਿਆ ਹੈ ਦੁੱਧ ਲਈ, ਪਹਿਲਾ ਸ਼ਬਦ ਦੁੱਧ, ਦੂਸਰਾ ਦਹੀਂ, ਤੀਜਾ ਘਿਓ, ਚੌਥੀ ਖੰਡ ਤੇ ਪੰਜਵਾਂ ਸ਼ਹਿਦ। ਇਹਨਾਂ ਪੰਜਾਂ ਖਾਣ ਵਾਲੇ ਪਵਿੱਤਰ ਵਸਤੂਆਂ ਲਈ ਵੀ ਸ਼ਬਦ ਪੰਚੋ ਅੰਮ੍ਰਿਤ ਵਰਤਿਆ ਗਿਆ। 36 ਅੰਮ੍ਰਿਤ ਸਵਾਦਲੇ ਭੋਜਨ, ਪੰਚੋ ਅੰਮ੍ਰਿਤ ਦਾ ਅਰਥ ਹੈ ਪਵਿੱਤਰ ਚੀਜ਼ਾਂ। ਜੇ ਮੁਖ ਪੰਚੋ ਅੰਮ੍ਰਿਤ ਖਾਏ, ਇਹਦਾ ਅਰਥ ਭਾਵੇਂ ਵੇ ਜਿਸ ਮੂੰਹ ਨਾਲ ਤੂੰ ਪੰਜੇ ਕੀਮਤੀ ਪਦਾਰਥ ਖਾਣਾ ਹੈ। ਕਹਿੰਦੇ ਨੇ ਮੈਂ ਦੇਖਿਆ ਉਸ ਮੂੰਹ ਨੂੰ ਮਰਨ ਤੋਂ ਬਾਅਦ ਲੋਕੀ ਅੱਗ ਲਾਉਂਦੇ ਦੇਖੇ ਗਏ ਨੇ, ਉਹਨੂੰ ਅੱਗ ਲਾਈ ਜਾਂਦੀ ਜਿਸ ਮੂੰਹ ਤੂੰ ਤੂੰ ਅੰਮ੍ਰਿਤ ਪਿਆ ਖਾਣਾ, ਕਿਉਂਕਿ ਅੱਗ ਸਿਰ ਵਾਲੇ ਪਾਸਿਓਂ ਲਾਉਂਦੇ ਨੇ ਅਕਸਰ। ਇੱਥੇ ਪੰਚੋ ਅੰਮ੍ਰਿਤ ਦਾ ਅਰਥ ਪੰਜ ਪਦਾਰਥ। ਇਸ ਤੋਂ ਅੱਗੇ ਚੱਲੋ, ਹੁਣ ਇਹਨਾਂ ਪਦਾਰਥਾਂ ਤੋਂ ਅੱਗੇ ਹਜ਼ੂਰ ਨੇ ਅੰਮ੍ਰਿਤ ਸ਼ਬਦ ਜਿਹੜਾ ਹੈ ਉਹ ਦੁੱਧ ਵਾਸਤੇ ਇਕੱਲਿਆਂ ਵੀ ਵਰਤੇ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਇੱਕ ਤੁਕ ਆਉਂਦੀ ਹੈ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਹਾਲਾਂਕਿ ਅੰਮ੍ਰਿਤ ਦਾ ਦਾਤਾ ਤਾਂ ਗੁਰੂ ਹੈ, ਇੱਥੇ ਸ਼ਬਦ ਵਰਤਿਆ ਪਸ਼ੂ ਅੰਮ੍ਰਿਤ ਦਿੰਦਾ ਹੈ, ਪਰ ਇੱਥੇ ਅਰਥ ਸਾਨੂੰ ਬਦਲਣੇ ਪੈਣਗੇ। ਅੰਮ੍ਰਿਤ ਦਾ ਅਰਥ ਇੱਥੇ ਨਾਮ ਨਹੀਂ, ਇੱਥੇ ਅਰਥ ਕਰਾਂਗੇ ਦੁੱਧ ਜਿਹੜਾ ਸ਼ੁੱਧ ਹੈ। ਸਾਹਿਬ ਨੇ ਇੱਕ ਸ਼ਬਦ ਹੋਰ ਵੀ ਦੁੱਧ ਲਈ ਅੰਮ੍ਰਿਤ ਵਰਤਿਆ। ਆਪਾਂ ਨਾਮਦੇਵ ਜੀ ਦਾ ਸ਼ਬਦ ਪੜ੍ਹਨੇ ਆ ਕਿ ਦੁੱਧ ਪੀਓ ਗੋਬਿੰਦੇ ਰਾਏ, ਨਾਹੀ ਤੋਂ ਘਰ ਕੋ ਬਾਪ ਰਸਾਏ। ਉੱਥੇ ਇੱਕ ਤੁਕ ਹੁੰਦੀ ਹੈ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੈ ਹਰ ਆਗੈ ਧਰੀ, ਕਿ ਸੋਨੇ ਦੀ ਕਟੋਰੀ ਅੰਮ੍ਰਿਤ ਦੇ ਨਾਲ, ਅੰਮ੍ਰਿਤ ਦਾ ਅਰਥ ਉੱਥੇ ਦੁੱਧ ਕਰਾਂਗੇ, ਕਿ ਉਹ ਦੁੱਧ ਨਾਲ ਭਰ ਕੇ ਸਾਈਂ ਦੇ ਚਰਨਾਂ ਵਿੱਚ ਰੱਖੀ। ਤੀਜਾ ਇਹਦਾ ਅਰਥ ਆ ਗਿਆ ਜੀ ਕੇਵਲ ਦੁੱਧ। ਤਵਜੋ ਦਈ ਜੀ ਆ ਜੇ, ਪਹਿਲਾਂ ਅਰਥ ਕੀਤਾ 36 ਪ੍ਰਕਾਰ ਦੇ ਭੋਜਨ, ਦੂਜਾ ਅਰਥ ਕੀਤਾ ਪੰਜ ਖਾਣ ਵਾਲੇ ਪਵਿੱਤਰ ਪਦਾਰਥ, ਤੀਜਾ ਅਰਥ ਕੀਤਾ ਹੈ ਕੇਵਲ ਦੁੱਧ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅੰਮ੍ਰਿਤ ਸ਼ਬਦ ਹਜ਼ੂਰ ਨੇ ਇੱਕ ਥਾਂ ਤੇ ਚੰਦਨ ਦੀ ਲੱਕੜ ਲਈ ਵੀ ਵਰਤਿਆ ਗਿਆ। ਲਖਾਇਕ ਹੈ, ਗੁਜਰੀ ਰਾਗ ਦਾ ਪਦਾ ਅਸੀਂ ਪੜ੍ਹਨੇ ਹਾਂ ਤੇ ਬਾਬਾ ਰਵਿਦਾਸ ਜੀ ਦਾ ਉਹ ਸ਼ਬਦ ਆਉਂਦਾ ਹੈ, ਉੱਥੇ ਬਚਨ ਹੈ, ਮੈਲਾ ਗਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਕਿ ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਤੇ ਨੇ। ਭਾਵੇਂ ਉੱਥੇ ਸਮੁੰਦਰ ਦੇ ਅਰਥ ਕੀਤੇ ਕਿ ਸਮੁੰਦਰ ਵਿੱਚੋਂ ਜ਼ਹਿਰ ਤੇ ਅੰਮ੍ਰਿਤ, ਪਰ ਲਖਾਇਕ ਨੇ ਕਿ ਸੱਪ ਜ਼ਹਿਰ ਦਾ ਸੂਚਕ ਹੈ ਤੇ ਚੰਦਨ ਜਿਹੜਾ ਉਹ ਅੰਮ੍ਰਿਤ ਦਾ ਸੂਚਕ ਹੈ। ਅੰਮ੍ਰਿਤ ਸ਼ਬਦ ਚੰਦਨ ਲਈ ਵੀ ਵਰਤਿਆ ਗਿਆ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਚੰਗੇ ਗੁਣਾਂ ਲਈ ਵੀ ਵਰਤਿਆ ਗਿਆ। ਇੱਕ ਤੁਕ ਅਸੀਂ ਪੜ੍ਹਨੇ ਆ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾਂ। ਅਗਲੀ ਤੁਕ ਹੈ ਅੰਮ੍ਰਿਤ ਲੂਟੈ, ਉੱਥੇ ਸ਼ਬਦ ਜਿਹੜੋ ਹੈ ਅੰਮ੍ਰਿਤ ਲੂਟੈ, ਇਹਦਾ ਅਰਥ ਹੈ ਕਿ ਸ਼ੁਭ ਗੁਣਾਂ ਨੂੰ ਲੁੱਟ ਕੇ ਲਿਜਾਂਦੇ ਪਏ ਨੇ ਇਹ ਵਿਕਾਰ, ਉੱਥੇ ਅੰਮ੍ਰਿਤ ਦਾ ਅਰਥ ਹੈ ਗੁਣ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਦਾ ਅਰਥ ਹਜ਼ੂਰ ਨੇ ਆਪਣੇ ਆਪ ਨੂੰ ਹੰਕਾਰ ਵਿੱਚ ਕਹਿਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਉੱਥੇ ਵੀ ਸ਼ਬਦ ਇੱਕ ਅੰਮ੍ਰਿਤ ਵਰਤੇ। ਇਹ ਸ਼ੋਕ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਹਜ਼ੂਰ ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ। ਹੁਣ ਉੱਥੇ ਅੰਮ੍ਰਿਤ ਕਾਇਆ ਦਰ ਤੇ ਆਪਣੇ ਆਪ ਨੂੰ ਇਹ ਸਮਝੀ ਜਾਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਨੂੰ ਮੌਤ ਨਹੀਂ ਆਉਣੀ, ਉੱਥੇ ਵੀ ਸ਼ਬਦ ਅੰਮ੍ਰਿਤ ਵਰਤੇ ਹੈ। ਮੈਂ ਫਿਰ ਸੰਖੇਪ ਵਿੱਚ ਅਰਧ ਕਰਦਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਹੁ ਅਰਥਕ ਹੈ। ਇਹ ਦੁੱਧ ਲਈ ਵੀ ਹੈ, ਭੋਜਨ ਲਈ ਵੀ ਹੈ, ਲੱਕੜ ਲਈ ਵੀ ਹੈ, ਗੁਣ ਲਈ ਵੀ ਹੈ, ਪਦਾਰਥਾਂ ਲਈ ਵੀ ਹੈ। ਇਸ ਤੋਂ ਅੱਗੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ। ਹੁਣ ਜਿਹੜੇ ਵਿਸ਼ੇ ਵੱਲ ਅਸੀਂ ਜਾਣਾ ਕਿ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਕਿਉਂਕਿ ਸਾਡੇ ਸਵਾਲ ਨੇ। ਅੱਜ ਲੋਕ ਕਹਿੰਦੇ ਪਏ ਨੇ, ਲਓ ਜੀ ਅੰਮ੍ਰਿਤ ਤਾਂ ਅੰਦਰ ਹੈ, ਅੰਮ੍ਰਿਤ ਤਾਂ ਬਾਣੀ ਹੈ, ਅੰਮ੍ਰਿਤ ਤਾਂ ਨਾਮ ਹੈ, ਤੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਕੀ ਜ਼ਰੂਰਤ ਹੈ? ਮੈਂ ਇਸ ਸੰਬੰਧੀ ਅਰਜ਼ ਕਰਨੀ ਚਾਹੁੰਦਾ, ਬਾਣੀ ਵਿੱਚ ਨਾਮ ਨੂੰ ਵੀ ਅੰਮ੍ਰਿਤ ਮੰਨਿਆ ਹੈ। ਜਦੋਂ ਅਸੀਂ ਪੜ੍ਹਦੇ ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਅਗਲੀ ਤੋਕੇ ਮਿਲ ਪੀਵੋ ਭਾਈ, ਹਜ਼ੂਰ ਦਾ ਇੱਕ ਬਚਨ ਹੁੰਦਾ ਹੈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਤੀਸਰਾ ਬਚਨ ਹਜ਼ੂਰ ਕਹਿੰਦੇ ਨੇ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਪਿਤ ਮਿਲੈ ਰਸ ਖਾਏ। ਹੁਣ ਦੇਖੋ ਉੱਥੇ ਨਾਮ ਨੂੰ ਅੰਮ੍ਰਿਤ ਕਿਹਾ, ਤੇ ਕੇਵਲ ਨਾਮ ਨੂੰ ਅੰਮ੍ਰਿਤ ਨਹੀਂ, ਗੁਰੂ ਕੇ ਸਿੱਖੋ ਨਾਮ ਨੂੰ ਅੰਮ੍ਰਿਤ ਦੇ ਨਾਲ ਨਾਲ ਹਜ਼ੂਰ ਨੇ ਬਾਣੀ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ ਹੈ। ਨਾਮ ਜੇ ਅੰਮ੍ਰਿਤ ਹੈ ਤੇ ਅਸੀਂ ਪੜ੍ਹਨੇ ਆ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲ ਬੁਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਉ ਧਿਆਨ ਦਿਆ ਜੇ। ਅਸੀਂ ਪੜ੍ਹਨੇ ਆ ਕਿ ਹਮਾਰੀ ਪਿਆਰੀ, ਹੁਣੇ ਭਾਈ ਸਾਹਿਬ ਪੜ੍ਹ ਕੇ ਗਏ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਧਾਰੀ ਰੇ। ਜਾਂ ਅਸੀਂ ਪੜ੍ਹਨੇ ਆ ਹਜ਼ੂਰ ਦੇ ਅੰਮ੍ਰਿਤ ਬਚਨ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਉੱਥੇ ਸ਼ਬਦ ਵਰਤੇ ਨੇ ਅੰਮ੍ਰਿਤ ਬਚਨ ਗੁਰੂ ਦੀ ਬਾਣੀ ਨੂੰ। ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਤੇ ਦੇਖੋ ਕੈਸੀ ਰੋਚਕ ਹਜ਼ੂਰ ਨੇ ਕਿਰਪਾ ਕੀਤੀ। ਇੱਕੋ ਸਾਡਾ ਦੁਖਾਂਤ ਹੈ, ਸਤਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ। ਕਈ ਵਾਰੀ ਅਧੂਰਾ ਗਿਆਨ, ਕੋਈ ਵੀ ਚੀਜ਼ ਅਧੂਰੀ ਜਿਹੜੀ ਹੈ ਨਾ, ਬੰਦੇ ਨੂੰ ਬਹੁਤ ਦੁੱਖ ਦਿੰਦੀ ਹੈ। ਕੱਚਾ ਭੋਜਨ ਜਿਹੜਾ ਨਾ, ਉਹ ਬੰਦੇ ਨੂੰ ਦੁਖਦਾਈ ਕਰ ਦਿੰਦਾ ਹੈ। ਅਧੂਰੀ ਕਵਿਤਾ ਕਈ ਵਾਰੀ ਅੰਦਰ ਨੂੰ ਖਟਕਦੀ ਹੈ ਵੀ ਜੇ ਕਿਤੇ ਬੋਲ ਪੂਰੇ ਹੁੰਦੇ ਤੇ। ਅਧੂਰਾ ਗਿਆਨ ਜਿਹੜਾ, ਕੋਈ ਬੰਦੇ ਨੂੰ ਲੈ ਡੁੱਬਦਾ ਹੈ। ਹੁਣ ਦੇਖੋ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਨੇ ਆ, ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਤੇ ਕਿਰਪਾਲੂ ਸਤਿਗੁਰੂ ਨੂੰ ਪੁੱਛਿਆ ਮਹਾਰਾਜ ਅੰਮ੍ਰਿਤ ਹੁੰਦਾ ਕਿੱਥੇ ਵੇ, ਤੇ ਉਹਨਾਂ ਨੇ ਗੱਲ ਹੋਰ ਮੁਕਾ ਦਿੱਤੀ। ਕਹਿਣ ਲੱਗੇ ਬਾਹਰ ਨਾ ਭੱਜੀ ਅੰਮ੍ਰਿਤ ਤੇਰੇ ਸਰੀਰ ਵਿੱਚ ਹੀ। ਅਸੀਂ ਪੜ੍ਹਦੇ ਹਾਂ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸ਼ਰਾਮ ਇਹ ਤਾਂ ਸਰੀਰ ਵਿੱਚ ਰਹਿੰਦਾ। ਹਜ਼ੂਰ ਨੇ ਇੱਕ ਤੁੱਕ ਹੋਰ ਵਰਤੀ ਹੈ, ਕਹਿਣ ਲੱਗੇ ਪਿਆਰੇ ਕਿ ਦੇਖ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪੁਲਾਇਆ। ਕਹਿਣ ਲੱਗੇ ਤੇਰੇ ਅੰਦਰ ਅੰਮ੍ਰਿਤ ਹੈ, ਪਰ ਤੈਨੂੰ ਮਿਰਗ ਦੀ ਤਰ੍ਹਾਂ ਸਮਝ ਨਹੀਂ ਪਈ ਕਿ ਕਸਤੂਰੀ ਉਹਦੀ ਨਾਭੀ ਵਿੱਚ, ਪਰ ਵਿਚਾਰਾ ਬਾਹਰ ਭਟਕਦਾ ਪਿਆ, ਅੰਦਰ ਅੰਮ੍ਰਿਤ ਹੈ। ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਮਨ ਰੇ ਠਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ ਹੈ। ਹੁਣ ਵਾਕਿਆ ਸਵਾਲ ਤੇ ਉੱਠਣੇ ਨੇ ਵੀ ਜੇ ਨਾਮ ਅੰਮ੍ਰਿਤ ਹੈ, ਜੇ ਬਾਣੀ ਅੰਮ੍ਰਿਤ ਹੈ, ਜੇ ਅੰਦਰ ਬੰਦੇ ਦੇ ਅੰਮ੍ਰਿਤ ਹੈ, ਤੇ ਫਿਰ ਅੰਮ੍ਰਿਤ ਗੁਰੂ ਸਾਹਿਬ ਨੇ ਕਿਹਾ ਗੁਰੂ ਕੋਲੋਂ ਲਈ। ਅਸੀਂ ਤੁੱਕ ਪੜ੍ਹਨੇ ਆ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ, ਗੁਰੂ ਨੇ ਅੰਮ੍ਰਿਤ ਦਿੱਤਾ। ਹਜ਼ੂਰ ਦੀ ਇੱਕ ਤੁੱਕ ਆਉਂਦੀ ਹੈ, ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਹਜ਼ੂਰ ਨੇ ਕਿਹਾ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਹੁਣ ਇੱਕ ਸਵਾਲ ਇੱਥੇ ਖੜਾ ਹੋ ਗਿਆ ਵੀ ਜੇ ਅੰਦਰ ਅੰਮ੍ਰਿਤ ਹੈ, ਇੱਕ ਪਾਸੇ ਕਹਿੰਦੇ ਆ ਅੰਮ੍ਰਿਤ ਸਾਰਾ ਖਜ਼ਾਨਾ ਅੰਦਰ ਵਿੱਚ, ਦੇਹੀ ਵਿੱਚ ਅੰਮ੍ਰਿਤ ਹੈ, ਫਿਰ ਗੁਰੂ ਕੋਲੋਂ ਕਿਹੜਾ ਅੰਮ੍ਰਿਤ ਜਾ ਕੇ ਲੈਣਾ ਹੈ? ਜੇ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਤੇ ਫਿਰ ਸਤਿਗੁਰੂ ਕੋਲੋਂ ਖੰਡੇ ਬਾਟੇ ਦੀ ਪਹੁ ਲੈਣ ਦੀ ਕੀ ਜ਼ਰੂਰਤ ਹੈ? ਗੁਰਮੁਖੋ, ਇਹਦਾ ਉੱਤਰ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੁਝ ਆਸਰਾ ਲਏ ਨੇ। ਦੇਖੋ ਜਿਹੜੀ ਚੀਜ਼ ਅੰਦਰ ਹੈ, ਕੋਈ ਜ਼ਰੂਰੀ ਨਹੀਂ ਹਰ ਇੱਕ ਬੰਦਾ ਉਸ ਚੀਜ਼ ਨੂੰ ਪ੍ਰਗਟ ਕਰ ਸਕੇ। ਸ਼ਬਦਾਂ ਤੋਂ ਉੱਪਰ ਉੱਠਿਓ, ਕੇਵਲ ਇਹਨੂੰ ਗੰਭੀਰਤਾ ਨਾਲ ਸੋਚਿਓ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ, ਕਹਿੰਦੇ ਹਰ ਮਰਦ ਦੇ ਅੰਦਰ ਇਸਤਰੀ ਹੈ ਤੇ ਹਰ ਇਸਤਰੀ ਵਿੱਚ ਮਰਦ ਬੈਠਾ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਤੋਕ ਹੈ। ਹੁਣ ਹੈਰਾਨਗੀ ਦੀ ਗੱਲ ਜਦੋਂ ਅੱਜ ਇਹ ਮੇਰੇ ਸਾਹਮਣੇ ਆਇਆ ਵੀ ਕਿਵੇਂ ਸਿੱਧ ਕਰੀਏ ਵੀ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ ਹੈ? ਹਰ ਇਸਤਰੀ ਵਿੱਚ ਸਮਰੱਥਾ ਹੈ, ਉਹ ਮਰਦ ਨੂੰ ਜਨਮ ਦੇ ਸਕਦੀ ਹੈ, ਹਰ ਮਰਦ ਅੰਦਰ ਉਹ ਤੱਤ ਨੇ, ਉਹਦੇ ਲਈ ਇਸਤਰੀ ਪੈਦਾ ਹੋ ਸਕਦੀ ਹੈ, ਪਰ ਪੈਦਾ ਤਾਂ ਹੋਣਗੇ ਜੇ ਦੋਨਾਂ ਦਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਦੋਨਾਂ ਅੰਦਰ ਉਹ ਦਾਤ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਤੋਕ ਕਹੀ, ਕਹਿਣ ਲੱਗੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਉਸ ਮਾਲਕ ਕੋਲ ਇੰਨੀ ਸਮਰੱਥਾ ਹੈ, ਨਾਰੀ ਵਿੱਚ ਮਰਦ ਹੈ, ਮਰਦ ਵਿੱਚ ਨਾਰੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਖੇਡ ਤਾਂ ਵਾਪਰਦੀ ਏ ਜੇ ਸੁਮੇਲ ਹੋਵੇ, ਤੇ ਜੋ ਅੰਦਰ ਤੱਤ ਛਿਪੇ ਨੇ ਉਹ ਸ਼ਕਲ ਧਾਰਨ ਕਰਕੇ ਪ੍ਰਗਟ ਹੋ ਜਾਂਦੇ ਨੇ। ਸੱਚ ਜਾਣੋ ਅੰਦਰ ਅੰਮ੍ਰਿਤ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਗੁਰੂ ਨਾਲ ਤੇਰਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਹੈ ਸਭ ਕੁਛ, ਅੰਦਰ ਅੰਮ੍ਰਿਤ ਨਹੀਂ? ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਬੜਾ ਵੱਡਾ ਸਵਾਲ ਹੈ। ਸਾਡੇ ਲੋਕ ਖਾਸ ਕਰਕੇ ਪ੍ਰਚਾਰੀ ਜਾ ਰਹੇ ਨੇ, ਖੰਡੇ ਬਾਟੇ ਦੀ ਪੌਲ ਦੀ ਲੋੜ ਹੀ ਕੋਈ ਨੀ ਜੀ, ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਮੈਂ ਕੱਲ ਬੇਨਤੀ ਕੀਤੀ ਸੀ, ਅੰਮ੍ਰਿਤ ਨੂੰ ਵਿਰਕਾ ਪ੍ਰਸਤੀ ਦੇ ਸ਼ਬਦ ਮਤ ਦਿਓ। ਅੰਮ੍ਰਿਤ ਤਾਂ ਸਿੱਖ ਦਾ ਜੀ ਦਾਨ ਹੈ, ਅੰਮ੍ਰਿਤ ਨਾਲ ਤਾਂ ਸਿੱਖ ਨੇ ਜੀਣਾ ਹੈ। ਜੇ ਪੁਰਖ ਤੇ ਇਸਤਰੀ ਦਾ ਸੁਮੇਲ ਹੈ ਤੇ ਬੱਚਾ ਸ਼ਕਲ ਤੀਜਾਂ ਵਿੱਚੋਂ ਧਾਰਨ ਕਰਦਾ ਹੈ, ਉਹ ਗੁਰੂ ਕੇ ਸਿੱਖਾਂ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤੇਰੇ ਅੰਦਰ ਪ੍ਰਵੇਸ਼ ਕਰੇਗਾ ਤੇ ਸੱਚ ਜਾਣੀ ਤੇਰੇ ਅੰਦਰ ਸੰਤ ਦਾ ਜਨਮ ਹੋਵੇਗਾ। तेरे अंदरों गुरु के सिख का जन्म होगा। इस तो अगे दूसरा प्रमाण मैं अर्ज करा, गुरु नानक साहब जी की अमृत बाणी असी पढ़ने, सुई राग हजूर का शब्द पढ़ियो, देखो दाता ने बड़ी कृपा की थी। कहिंदे ने आम उदाहरण तुसी वरतदे हो कि असी जदों अमृत की दात लैनी ते कृपालू सतगुरु कहिंदे ने इस अंदर दे अमृत नूं चलाण लई तैनू गुरु कोलो अमृत लैणा अत जरूरी। शब्द दातार ने वरते ने, कहिंदे ने दुध नूं कदी तुसी तकियो कि दुध विच मक्खण है, दुध विच घिओ है। पिछले वाल अर्ज कीती सी, कई सज्जन कहिंदे ने कि अभ्यास कर ली बहना जरूरी है। आम तौर ते कहिंदे सी चलदियां फिरदियां नाम जप लैंदे आ जी, इहदे विच कोई शक नहीं, बाणी ने मन्निया है, ऊठत बैठत सोवत नाम कहो नानक जन कै सदकां, बहिंदियां उठदियां हर नाम ध्यावै। पर एक गल ध्यान विच रखिए, अभ्यास तो बिना तत की प्राप्ति नहीं। पिछली बार एक अर्ज कीती सी कि दुध ते पानी नूं इकट्ठियां करो ते कदी तकियो, पानी उत्ते दुध कदी नहीं जे तरदा ते दुध उत्ते पानी कदी नहीं तरदा। दोनों नूं इकट्ठियां करके देख लो, पानी विच दुध मिलाण दी देर है, इको दम पानी ते दुध दोनों इको हो जाणगे, इकट्ठे रहणगे। हुण जे कहीए भी दुध बड़ा कीमती है, पानी दी ओनी कीमत नहीं, दुध पानी उत्ते तरना चाहीदा सी, ते सियाणे कहिंदे ने इस तरह नहीं, जे दुध विचों कुछ तत लैणा ही ते कुछ घालना करनी पैगी। दुध विच घिओ जरूर है पर इहनूं गर्म करके जे जाग लाए ते जाग लाण तों बाद कुछ समय लिए इस दुध नूं पूर्ण तौर ते टिका दें। हुण दुध नूं जाग लाईए ते परत के कहीए भी हुणे असीं खट्टा लाया, हुणे रेड़का पाणा। तुसीं सियाणियां बैठियो बीबियां भैणां, कदी खट्टा लाण तों बाद उसे वक्त मक्खन नहीं निकलना, खट्टा ला के ओनू जाग ला के टिकाणा पैगा, ते जदों ओनू टिकाया परत को बाद ओ जमिया, जमण तों बाद रिड़किया, ते रिड़कण तों बाद उस दुध विचों मक्खन निकलिया। ते हैरानगी दी गल कि जेड़ा दुध पानी उत्ते तरदा नहीं मक्खन निकलिया, भावे टप पानी का रखो मक्खन पानी विच कदी डुबदा ही नहीं, मक्खन पानी उत्ते तरदा दुध नहीं तरदा। हजूर ने क्या कहन लगे, जेड़ा अमृत मैं तेनू देना चाहना तू रलिया पे पानी ते दुध दी तरह, अखंडे बाटे दे अमृत दी दात नहीं, परत के अपने अंदर नू टिका के जो गुरु के लाल तेनू गुरमंत्र दृढ़ कराण, उन्हां नू जिंदगी विच कमाना शुरू करी, ते सच जानी जे संसार विच तू कहना खलजगन है, एदे विच मक्खन दी तरह पानी उत्तों तर जावेगा। साहब ने उस अंदर दे अमृत नू प्रगट कर लई बाणी विच प्रमाण दिते, ते सोई राग दा सी शब्द पढ़ने आ, ओ सिख ने अमृत किवें पीना है। वैसे तां हैरानगी दी गल, आप सियाणे बैठियो कल नूं अगे जदों असीं लड़ी अगे तोरांगे इह वाचांगे, जदों अमृत तैयार हुंदा है ना ते पंज गुरु के सिख ओ जिन्हां दे अपने अंदर अमृत झरदा है, तनखाह वाले नहीं, खिमा करियो कि असीं उहनां सिंघां दी कदर नूं जाणीए। असल विच अमृत जदों तैयार कीता जांदा है उहदे अपने अंदर अमृत दा स्वाद हुंदा होवे। अमृत तैयार करदिआं 45 उंगलां लगदियां ने बाटे नूं, आप सोचोगे 50 क्यों नहीं, क्योंकि 5 लगे ने ना ते 10-10 उंगलां बनदियां ने अंगूठे समेत, 45 उंगलां लगदियां ने क्योंकि एक ने अपने हाथ विच खंडे नूं पकड़िया होया है। 45 उंगलां बाटे ते लगदियां ने, गुरमुखो 10 नेत्र उस अमृत बाटे ते टिकदे ने, 5 जबाना गुरु का शब्द पढ़दियां ने, 5 शरीरां दा रोम रोम गुरु जपदा है, ते जिन्ना अंदर गुरु वरतदा होवे जदों उहनां दी नजर पाणी ते जाएगी की पाणी अमृत बनेगा नहीं, जदों उह स्पर्श करनगे बाटे नूं ते की अंदर नूं उह तब्दीली आएगी नहीं। मैं कई वारी बेनती करना हुंना कि हर चीज असर कबूल दी, आ मिट्टी जमीन ते पई है ना कि मिट्टी असर नहीं कबूलती, है ता दाना, घर जितना मर्जी समा रखिए इहनूं किते कपड़े विच बन के रखिए, किसे भांडे किसे पात्र विच पा के रखिए, पर ओ दाना कदी भी जमदा नहीं, पर जदों मिट्टी दी संगत करे ते रुख जन्म लै लैंदा है। ओ गुरु के सिखा जिहड़े कमाई वालियां दी संगत ते जिन्हां दे मुख विचों अमृत बाणी निकलदी है, उहनां दे रसना तों निकले हुए शब्द आम जल नूं भी अमृत बना देंदे। साहिब कृपालू जी दे बचना विचों कि ओ अमृत उहनां दे अंदरों झरदा है, अगे ओ अमृत दा संचार करदे ने, पर देखो गुरु दी हजूरी तो वखरे नहीं। जेड़ी बेनती मैं कर लगा
1: ਅੰਮ੍ਰਿਤ ਤਾਂ ਲੈਣਾ ਹੈ ਕਿ ਅੰਦਰੋਂ ਅੰਮ੍ਰਿਤ ਦਾ ਪ੍ਰਵਾਹ ਚੱਲ ਜਾਏ। ਹਜ਼ੂਰ ਨੇ ਸ਼ਬਦ ਵਰਤੇ ਨੇ ਬਾਬਾ ਨਾਨਕ ਸਤਿਗੁਰੂ ਜੀ ਨੇ, ਕਹਿਣ ਲੱਗੇ ਪਿਆਰਿਆਂ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਕਿਉਂਕਿ ਤੇਰੀ ਮੰਜ਼ਿਲ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋਲ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਖੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਇਹਦਾ ਮਤਲਬ ਇਹ ਵੇ, ਹੁਣ ਸਾਡੇ ਵਿੱਚ ਕਿਉਂ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਅੰਮ੍ਰਿਤ ਛਕਿਆ ਉਹਨੇ ਆਹ ਭੁੱਲ ਕਰ ਲਈ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਅੰਮ੍ਰਿਤ ਛਕਣ ਤੋਂ ਬਾਅਦ ਕਮਾਈ ਕਰਨੀ। ਇੱਕ ਬਾਟਾ ਤੇ ਸੀ ਬਾਹਰ ਜਿਹਦੇ ਵਿੱਚ ਉਹਨਾਂ ਨੇ ਖੰਡੇ ਨਾਲ ਬਾਣੀਆਂ ਪੰਜ ਪੜ ਕੇ ਪੰਜਾਂ ਨੇ ਅੰਮ੍ਰਿਤ ਤਿਆਰ ਕੀਤਾ, ਤੇ ਜਿਹੜੀਆਂ ਪੰਜ ਅੰਮ੍ਰਿਤ ਦੀਆਂ ਬਾਣੀਆਂ ਉਹੀ ਪੰਜ ਨਿਤਨੇਮ ਦੀਆਂ ਬਾਣੀਆਂ। ਕੀ ਕਾਰਨ ਕਿ ਜਿਹੜੀਆਂ ਨਿਤਨੇਮ ਦੀਆਂ ਉਹ ਅੰਮ੍ਰਿਤ ਦੀਆਂ ਬਾਣੀਆਂ, ਜਿਹੜੀਆਂ ਅੰਮ੍ਰਿਤ ਦੀਆਂ ਉਹ ਨਿਤਨੇਮ ਦੀਆਂ। ਇਹਦਾ ਮਤਲਬ ਇਹ ਸੀ ਕਿ ਅੱਜ ਗੁਰੂ ਦੀ ਹਜ਼ੂਰੀ ਵਿੱਚ ਪੰਜ ਜਦੋਂ ਬਾਟੇ ਵਿੱਚ ਜਲ ਪਾ ਕੇ ਪਤਾਸੇ ਮਿਸਤਾਨ ਪਾ ਕੇ ਉਸ ਸਰਬ ਲੋਹ ਦੇ ਬਾਟੇ ਵਿੱਚ ਖੰਡੇ ਨੂੰ ਜਦੋਂ ਫੇਰਦੇ ਨੇ, ਪੰਜ ਬਾਣੀਆਂ ਨਾਲ ਜਲ ਅੰਮ੍ਰਿਤ ਬਣਦਾ ਹੈ, ਤੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਪੰਜ ਬਾਣੀਆਂ ਦਾ ਟੇਕ ਕੇ ਨਿਤਨੇਮ ਕਰੇ ਤੇ ਸੱਚ ਜਾਣੀ ਰੋਜ਼ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ। ਇਹੀ ਕਾਰਨ ਕਿ ਪੰਜ ਬਾਣੀਆਂ ਨਿਤਨੇਮ ਦੀਆਂ ਤੇ ਪੰਜ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨ ਦੀਆਂ ਰੱਖ ਦਿੱਤੀਆਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਹਜ਼ੂਰ ਕਹਿੰਦੇ ਨੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਕਮਾਈ ਵਾਲੇ ਪਾਸੇ ਤੂੰ ਤੁਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਪ੍ਰਗਟ ਹੋਣਾ, ਇਹ ਮਨ ਈਤੀ ਖਾਤ ਕਰੋ। ਕਮਾਲ ਦੀ ਗੱਲ ਕਿ ਜੇ ਅੰਦਰੋਂ ਅੰਮ੍ਰਿਤ ਨੂੰ ਲੈਣਾ ਹੀ, ਅੰਮ੍ਰਿਤ ਛਕਣ ਤੋਂ ਬਾਅਦ ਆਪਣੀ ਸ਼ਖਸੀਅਤ ਨੂੰ ਰਿੜਕਣਾ ਹੈ, ਤੇ ਇਹਦੇ ਰਿੜਕਣ ਦੇ ਨਾਲ ਅੰਦਰੋਂ ਅੰਮ੍ਰਿਤ ਦੇ ਫੁਹਾਰੇ ਫੁੱਟਣਗੇ। ਸਾਹਿਬ ਨੇ ਕਿਹਾ ਇਹ ਮਨ ਈਤੀ ਖਾਤ ਕਰੋ, ਜਿਵੇਂ ਬੀਬੀਆਂ ਦੁੱਧ ਰਿੜਕਦੀਆਂ ਨੇ ਤੇ ਲੱਕੜ ਦੀਆਂ ਗੁੱਲੀਆਂ ਨੂੰ ਇੱਟੀਆਂ ਨੂੰ ਹੱਥਾਂ ਤੋਂ ਛੱਡਦੀਆਂ ਨਹੀਂ ਜਿੰਨੀ ਦੇਰ ਤੱਕ ਮੱਖਣ ਨਾ ਨਿਕਲੇ, ਆਪਣੇ ਮਨ ਨੂੰ ਇੱਟੀਆਂ ਦੀ ਤਰ੍ਹਾਂ ਗਹਿ ਲਵੀ ਤੇ ਰਸਨਾ ਨਾਲ ਤੂੰ ਗੁਰੂ ਦਾ ਬਖਸ਼ਿਆ ਮੰਤਰ ਜਪੀ, ਸੱਚ ਜਾਣੀ ਉਹ ਰਿੜਕਣ ਨਾਲ ਤੇਰੇ ਅੰਦਰੋਂ ਵੀ ਅੰਮ੍ਰਿਤ ਨਿਕਲੇਗਾ, ਤਾਂ ਤੈਨੂੰ ਅੰਮ੍ਰਿਤ ਛਕਾਇਆ ਹੈ। ਇਹ ਮਨ ਈਟੀ ਖਾਤ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਤੀਆ ਅਗਲੀ ਤੋਕੇ ਇਨ ਵਿਦ ਅੰਮ੍ਰਿਤ ਪਾਵੋ। ਇਹ ਤਰੀਕਾ ਹੈ ਕਿ ਤੇਰੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋਵੇ। ਦੂਸਰੀ ਗੱਲ, ਜਪ ਸਾਹਿਬ ਅਸੀਂ ਸੰਪੂਰਨ ਕਰਨੇ ਆ, ਜਪਜੀ ਸਾਹਿਬ ਉਹਦੀ ਅਖੀਰ ਵਾਲੀ ਪੌੜੀ ਕਦੀ ਪੜਿਓ। ਹਕੀਕਤ ਵਿੱਚ ਸਾਡੇ ਅੰਦਰ ਦੀ ਸ਼ਖਸੀਅਤ ਨੂੰ, ਅੰਦਰ ਦੇ ਗੁਣਾਂ ਨੂੰ ਉਭਾਰਨ ਵਾਸਤੇ ਦਾਤੇ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜੇ ਘਿਓ ਦੁੱਧ ਵਿੱਚੋਂ ਪ੍ਰਗਟ ਕਰਨਾ ਹੈ, ਉਹਨੂੰ ਬਾਹਰੋਂ ਜਾਗ ਲਾਉਣ ਦੀ ਲੋੜ ਹੈ। ਗੁਰੂ ਕੇ ਸਿੱਖੋ, ਲੱਕੜ ਵਿੱਚ ਅੱਗ ਹੈ, ਪਰ ਅੱਗ ਨੂੰ ਪ੍ਰਗਟ ਕਰਨ ਲਈ ਵੀ ਬਾਹਰੋਂ ਅੱਗ ਚਾਹੀਦੀ ਹੈ। ਤੇ ਜੇ ਗੁਰਮੁਖਾ ਤੇਰੇ ਅੰਦਰ ਨਾਮ ਦੇ ਭੰਡਾਰੇ ਨੇ, ਇੰਨੀ ਕਮਾਈ ਤੇਰੀ ਕੋਈ ਨੀ, ਤੂੰ ਅੰਦਰੋਂ ਅੰਮ੍ਰਿਤ ਪ੍ਰਗਟ ਕਰ ਲੈ, ਗੁਰ ਪ੍ਰਸਾਦ ਲੈ, ਜਦੋਂ ਗੁਰੂ ਕਿਰਪਾ ਕਰੇ ਤੇ ਅੰਦਰੋਂ ਵੀ ਅੰਮ੍ਰਿਤ ਪ੍ਰਗਟ ਹੋਵੇਗਾ। ਸਾਹਿਬ ਨੇ ਸ਼ਬਦ ਵਰਤੇ ਨੇ, ਅਸੀਂ ਇੱਕ ਤੁਕ ਪੜ੍ਹਨੇ ਹਾਂ। ਦਾਤਾਰ ਨੇ ਬਹੁਤ ਕਮਾਲ ਦਾ ਉੱਥੇ ਬਚਨ ਕਿਹਾ, ਇੱਕ ਤੁਕ ਵਿੱਚ ਉੱਤਰ ਦੇ ਦਿੱਤਾ। ਕਹਿਣ ਲੱਗੇ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਆਪਾਂ ਪੜ੍ਹਨੇ ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ। ਹੁਣ ਅਗਲੀ ਤੋਕੇ ਪਾਈਏ ਗੁਰ ਪ੍ਰਸਾਦ ਹੈ ਤੇਰੇ ਅੰਦਰ, ਪਰ ਜਿਹੜਾ ਅੰਦਰ ਵਾਲਾ ਉਹਨੇ ਵੀ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੋਣਾ ਹੈ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਦੁੱਧ ਵਿੱਚੋਂ ਮੱਖਣ ਨਿਕਲਦਾ ਹੈ ਰਿੜਕਣ ਦੇ ਨਾਲ, ਅੱਗ ਲੱਕੜ ਵਿੱਚੋਂ ਨਿਕਲਦੀ ਹੈ ਬਾਹਰੋਂ ਅੱਗ ਲਾਉਣ ਦੇ ਨਾਲ। ਉਹ ਗੁਰੂ ਕੇ ਸਿੱਖਾਂ, ਧਰਤੀ ਤਾਂ ਸਾਰੀ ਤੇ ਪਾਣੀ ਹੈ, ਪਰ ਚੇਤੇ ਰੱਖੀ ਪ੍ਰਗਟ ਉੱਥੇ ਹੁੰਦਾ ਜਿੱਥੇ ਕਿਸੇ ਨੇ ਮੁਸ਼ਕਤ ਕੀਤੀ ਹੋਵੇਗੀ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਬੜਾ ਫਰਕ ਹੈ ਆਤਮ ਰਸ ਦਾ, ਕਿਉਂਕਿ ਖਾਲਸਾ ਆਤਮ ਰਸ ਨੂੰ ਮੰਨਣ ਵਾਲਾ ਨਹੀਂ, ਮੰਨਣ ਵਾਲਾ ਹੈ। ਇਹ ਕੇਵਲ ਸੁੱਕੀ ਉੱਪਰ ਵਾਲੀ ਕੇਵਲ ਖੇਡ ਨਹੀਂ। ਦੇਖੋ ਅਸੀਂ ਹੁਣ ਕਿਉਂ ਸਾਡੇ ਅੰਦਰ ਭਰਮੇ, ਕਿਉਂਕਿ ਨਾਮ ਅਭਿਆਸ ਨਹੀਂ, ਬਾਣੀ ਦਾ ਸਿਮਰਨ ਨਹੀਂ, ਕੇਵਲ ਦੋ ਚਾਰ ਗੱਲਾਂ ਸੁਣੀਆਂ ਪੜੀਆਂ ਉਸੇ ਨੂੰ ਲੈ ਕੇ ਤੁਰ ਪੈਂਦੇ। ਨਹੀਂ ਗੁਰਮੁਖੋ, ਖਾਲਸਾ ਤਾਂ ਹੈ ਉਹ ਜਿਹਨੇ ਆਤਮ ਰਸ ਨੂੰ ਚੱਖਿਆ ਹੋਇਆ। ਸਾਹਿਬ ਨੇ ਸ਼ਬਦ ਵੀ ਵਰਤੇ ਸਨ, ਆਤਮ ਰਸ ਜੇ ਜਾਣਕੀ ਸੋ ਹੈ ਖਾਲਸ ਦੇਵ। ਜਿਹਨੇ ਆਤਮ ਰਸ ਨੂੰ ਮਾਣਿਆ ਹੈ ਉਹ ਖਾਲਸਾ ਹੈ, ਤੇ ਜਿਹਨੇ ਆਤਮ ਰਸ ਨੂੰ ਮਾਣਿਆ ਹੈ ਨਾ ਉਹਦੇ ਕੋਲ ਬੈਠ ਕੇ ਵੀ ਅੰਦਰ ਨੂੰ ਸਕੂਨ ਮਿਲਦਾ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਪਾਣੀ ਸਾਰੀ ਧਰਤੀ ਤੇ ਵੇ, ਪਰ ਜਿੱਥੇ ਖੂਹ ਤੇ ਪਾਣੀ ਪ੍ਰਗਟ ਹੋ ਜਾਏ ਨਾ, ਲੋਕਾਂ ਦੇ ਹੱਥ ਉੱਥੇ ਅੱਡੇ ਜਾਂਦੇ ਨੇ। ਜਿੱਥੇ ਧਰਤੀ ਪਾੜ ਕੇ ਨਲਕੇ ਵਿੱਚੋਂ ਪਾਣੀ ਪ੍ਰਗਟ ਹੋਵੇ, ਹੱਥ ਉੱਥੇ ਜਾ ਕੇ ਅੱਡੇ ਜਾਂਦੇ ਨੇ। ਬੁੱਕ ਉਹ

ਚਿੱਤ ਜਿਹੜਾ ਮੌਤ ਤੋਂ ਬਚਾ ਦੇ। ਬੜੇ ਲੋਕਾਂ ਨੇ ਮੌਤ ਤੋਂ ਬਚਣ ਲਈ ਅੰਮ੍ਰਿਤ ਲੱਭਿਆ, ਪਰ ਮੇਰੇ ਸਤਿਗੁਰੂ ਨੇ ਕਿਹਾ ਮੌਤ ਤਾਂ ਫਿਰ ਵੀ ਆਉਣੀ ਹੈ। ਜਿੱਦਣ ਸਿੱਖ ਨੂੰ ਅੰਮ੍ਰਿਤ ਦਿੱਤਾ, ਪਹਿਲੀ ਗੱਲ ਕਹੀ ਮੈਂ ਤੈਨੂੰ ਮਰਨ ਦੀ ਜਾਂਚ ਸਿਖਾਣੀ ਚਾਹਨਾ, ਜਿਸ ਮੌਤ ਤੋਂ ਲੋਕ ਤਰਿੰਦੇ ਨੇ ਤੈਨੂੰ ਮਰਨ ਦੀ ਜਾਂਚ ਆ ਜਾਏ ਤੇ ਸਦਾ ਲਈ ਅਮਰ ਹੋ ਜਾਵੇਗਾ। ਇਹੀ ਕਾਰਨ ਕਿ ਪੰਜਾਂ ਦੇ ਸ਼ੀਸ ਮੰਗੇ। ਤੇ ਦੇਖੋ ਜਦੋਂ ਕੱਲ ਵੀ ਭਾਈ ਸਾਹਿਬ ਹੋਰਾਂ ਨੇ ਮੀਰ ਮੰਨੂ ਦਾ ਜ਼ਿਕਰ ਕੀਤਾ, ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਪੜ੍ਹ ਕੇ ਦੇਖੋ ਜਿਨ੍ਹਾਂ ਲੋਕਾਂ ਨੇ ਅੰਮ੍ਰਿਤਧਾਰੀਆਂ ਦੇ ਜਲਵੇ ਦੇਖੇ। ਗੱਲ ਕਰਨੀ ਬੜੀ ਸੌਖੀ ਹੈ, ਅੱਜ ਟਿਚਰਾ ਕਰਦੇ ਨੇ ਸਾਡੇ ਲੋਕ ਇਸ ਬਾਣੇ ਨੂੰ। ਇਹਦਾ ਕਾਰਨ ਇਹ ਕਿਉਂਕਿ ਕਮਾਈ ਆਪਾਂ ਵੀ ਨਹੀਂ ਕਰਦੇ। ਓਨੀ ਕਮਾਈ ਹੋਵੇ ਕਿਸੇ ਦੀ ਜ਼ਰੂਰਤ ਕੀ ਹੈ, ਕੋਈ ਅੱਖ ਚੋਕ ਕੇ ਦੇਖ ਜਾਏ। ਨਾਦਰ ਨੇ ਇਹ ਗੱਲ ਜ਼ਕਰੀਏ ਨੂੰ ਪੁੱਛੀ ਸੀ। ਆਪ ਨੂੰ ਪਤਾ ਭਾਈ ਸਾਹਿਬ ਇਤਿਹਾਸ ਦੇ ਖੋਜੀ ਨੇ, ਨਾਦਰ ਇੱਕ ਆਜੜੀ ਸੀ, ਆਜੜੀਆਂ ਦਾ ਪੁੱਤਰ ਭੇਡਾਂ ਚਾਰਨ ਵਾਲਾ ਸੀ। ਜਿਸ ਦਿਨ ਇਹਨੇ ਦਿੱਲੀ ਫਤਿਹ ਕੀਤੀ, ਗੱਲ ਇਹਨੇ ਵੀ ਕਿਰਪਾਨ ਦੀ ਕੀਤੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦਿੱਤਾ, ਗੱਲ ਉਹਨੇ ਵੀ ਖੰਡੇ ਦੀ ਕੀਤੀ। ਬਸ ਕਿੰਨਾ ਫਰਕ ਹੈ ਅੰਮ੍ਰਿਤ ਵਿੱਚ ਤੇ ਇੱਕ ਆਮ ਬੰਦੇ ਕੇਵਲ ਹੰਕਾਰੀ ਵਿੱਚ। ਨਾਦਰ ਦਿੱਲੀ ਨੂੰ ਜਿੱਤਿਆ ਤੇ ਮੁਹੰਮਦ ਸ਼ਾਹ ਰੰਗੀਲਾ ਹਾਰੇ। ਨਾਦਰ ਦਾ ਪੁੱਤਰ ਨਾਸਰ, ਉਹਦਾ ਰਿਸ਼ਤਾ, ਉਹਦਾ ਵਿਆਹ, ਉਹਦਾ ਨਿਕਾਹ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਕੀਤਾ ਗਿਆ। ਕਹਿੰਦੇ ਨੇ ਜਦੋਂ ਨਾਸਰ ਮਹੱਲਾਂ ਵਿੱਚ ਗਿਆ, ਨਾਦਰ ਦਾ ਪੁੱਤਰ ਨਾਸਰ ਮਹੱਲ ਵਿੱਚ ਗਿਆ ਤੇ ਉੱਥੇ ਬੈਠੀਆਂ ਕੁੜੀਆਂ ਨੇ, ਉੱਥੇ ਬੈਠੀਆਂ ਉਸ ਮੁਹੰਮਦ ਸ਼ਾਹ ਰੰਗੀਲੇ ਦੀ ਬੱਚੀ ਦੀਆਂ ਸਖੀਆਂ ਨੇ ਇੰਨੇ ਹੀ ਪੁੱਛ ਲਿਆ ਸੀ, ਆ ਤਾਂ ਗਿਆ ਤੇਰਾ ਕੁਰਸੀ ਨਾਮਾ ਕੀ? ਕਿਉਂਕਿ ਉਹਨੂੰ ਪਤਾ ਸੀ ਮੇਰਾ ਬਾਪ ਆ ਜਿਹੜੀ ਕੁਰਸੀ ਨਾਮਾ ਕੀ ਦੱਸਣਾ ਸੀ, ਚੁੱਪ ਕਰ ਗਿਆ। ਉਹਨਾਂ ਫਿਰ ਪੁੱਛਿਆ ਨਾਸਰ ਤੇਰਾ ਕੁਰਸੀ ਨਾਮਾ ਕੀ ਏ? ਤੇ ਉਹ ਚੁੱਪ ਕਰ ਗਿਆ ਤੇ ਵਾਪਸ ਆ ਗਿਆ ਮਯੂਸ ਹੋ ਕੇ। ਤੇ ਨਾਦਰ ਨੇ ਪੁੱਛਿਆ, ਕਹਿੰਦਾ ਬੇਟਾ ਕਿ ਇਹ ਪਿਸਰ ਤੂੰ ਇੰਨਾ ਮਯੂਸ ਕਿਉਂ ਵੇ? ਕਹਿਣ ਲੱਗਾ ਅੱਬਾ ਜਾਨ ਮਹੱਲ ਵਿੱਚ ਗਿਆ, ਉਹਨਾਂ ਨੇ ਮੇਰਾ ਤੂੰ ਮੇਰਾ ਕੁਰਸੀ ਨਾਮਾ ਪੁੱਛਿਆ। ਤੇ ਕਹਿੰਦੇ ਨੇ ਨਾਦਰ ਕਹਿੰਦਾ ਤੂੰ ਉੱਤਰ ਕੀ ਦਿੱਤਾ ਇਸ ਗੱਲ ਵੱਲ? ਥੋੜਾ ਜਿਹਾ ਤਵੱਜੋ ਦਿਓ, ਜਿਹੜੀ ਦਾਤ ਮੇਰਾ ਕਲਗੀ ਵਾਲਾ ਦੇ ਕੇ ਗਿਆ। ਕਹਿਣ ਲੱਗੇ ਬੇਟਾ ਤੂੰ ਕੀ ਉੱਤਰ ਦਿੱਤਾ? ਕਹਿਣ ਲੱਗਾ ਮੈਂ ਉੱਤਰ ਕੀ ਦਿੰਦਾ, ਮੈਂ ਚੁੱਪ ਕਰਕੇ ਆ ਗਿਆ, ਮੈਨੂੰ ਪਤਾ ਮੇਰਾ ਬਾਪ ਆਜੜੀ ਸੀ, ਆਜੜੀਆਂ ਦਾ ਪੁੱਤਰ ਏ। ਕਹਿੰਦੇ ਨੇ ਨਾਦਰ ਨੇ ਉਸੇ ਵਕਤ ਆਪਣੀ ਮਿਆਨ ਵਿੱਚੋਂ ਆਪਣੀ ਸ਼ਮਸ਼ੀਰ ਨੂੰ ਕੱਢਿਆ ਤੇ ਕਹਿੰਦਾ ਵਾਪਸ ਜਾ ਮੇਰਾ ਕੁਰਸੀ ਨਾਮਾ ਦੱਸ ਕੇ ਆਈ। ਉੱਥੇ ਫਾਰਸੀ ਦੇ ਸ਼ਬਦ ਨੇ ਕਿ ਮਨਮ ਨਾਸਰ, ਇਹ ਜਾ ਕੇ ਸ਼ਬਦ ਉਹਨੇ ਕਹਿੰਦਾ ਤੇਰੇ ਤੋਂ ਪੁੱਛਿਆ ਵੀ ਤੇਰਾ ਕੁਰਸੀ ਨਾਮਾ ਕੀ ਏ? ਤੇ ਬੇਟਾ ਕੁਰਸੀ ਨਾਮਾ ਜਾ ਕੇ ਦੱਸੀ ਮਨਮ ਨਾਸਰ, ਇਹਦਾ ਅਰਥ ਹੈ ਮੈਂ ਨਾਸਰ ਹਾਂ, ਪਿਸਰੇ ਨਾਦਰ, ਮੈਂ ਨਾਦਰ ਦਾ ਪੁੱਤਰ ਹਾਂ, ਪਿਸਰ ਦਾ ਅਰਥ ਹੈ ਪੁੱਤਰ, ਮਨਮ ਨਾਸਰ ਪਿਸਰੇ ਨਾਦਰ, ਨਾਦਰ ਪਿਸਰੇ ਵਾ ਸ਼ਮਸ਼ੀਰ। ਤੇ ਜਾ ਕੇ ਕਹੀ ਨਾਦਰ ਆਜੜੀ ਦਾ ਪੁੱਤਰ ਨਹੀਂ, ਆ ਨਾਦਰ ਜਿਹੜਾ ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਵਧਿਆ ਹੈ, ਤੇ ਨਾਦਰ ਦਾ ਕੁਰਸੀ ਨਾਮਾ ਕੇਵਲ ਤਲਵਾਰ ਹੈ। ਧਿਆਨ ਦਿਓ, ਉਸ ਹੰਕਾਰੀ ਬੰਦੇ ਨੇ ਇਹ ਸ਼ਬਦ ਕਹਿ ਦਿੱਤੇ ਕਿ ਜਾ ਕੇ ਕੁਰਸੀ ਨਾਮਾ ਦੱਸ ਕਿ ਤੂੰ ਨਾਦਰ ਹੈ, ਮੇਰਾ ਬਾਪ ਨਾਦਰ ਹੈ, ਤੇ ਨਾਦਰ ਸ਼ਮਸ਼ੀਰ ਵਿੱਚੋਂ ਜ਼ੋਰ ਵਿੱਚੋਂ ਪੈਦਾ ਹੋਇਆ ਹੈ। ਮੈਂ ਕਹਿੰਦਾ ਉਹ ਜਿਹੜਾ ਸ਼ਮਸ਼ੀਰ ਦਾ ਮਾਣ ਕਰਦਾ ਸੀ, ਜਦੋਂ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੇ ਖੌਲਿਆ ਕੀਤਾ, ਉਹਨੇ ਪੁੱਛਿਆ ਕਹਿੰਦਾ ਜ਼ਖਰੀਏ ਇਹ ਕੌਣ ਨੇ ਜਿਹੜੇ ਮੇਰੀ ਸ਼ਮਸ਼ੀਰ ਦੀ, ਮੇਰੀ ਤਲਵਾਰ ਦੀ ਤਾਕ ਸਾਹਮਣੇ ਇਹ ਝੁਕੇ ਨਹੀਂ? ਤੇ ਮੈਂ ਇੱਕ ਬੇਨਤੀ ਕਰਾਂ, ਅੱਜ ਮੈਂ ਪੜਿਆ ਜਦੋਂ ਤੇ ਮਨ ਵਿੱਚ ਆਇਆ, ਸੰਗਤ ਵਿੱਚ ਬੇਨਤੀ ਕਰਾਂਗਾ, ਇੱਕ ਬੰਦਾ ਤਲਵਾਰ ਦੀ ਜ਼ੋਰ ਨਾਲ ਆਪਣੀ ਗੱਲ ਮਨਾਉਂਦਾ, ਉਹ ਬੰਦਾ ਹਾਰ ਕੇ ਪੁੱਛਦਾ ਕਿ ਮੇਰੀ ਸ਼ਮਸ਼ੀਰ ਸਾਹਮਣੇ ਝੁਕੇ ਕਿਉਂ ਨਹੀਂ? ਤੇ ਅੱਗੋ ਜ਼ਕਰੀਆ ਉੱਤਰ ਦਿੰਦਾ, ਸੱਚ ਜਾਣੀ ਤੇਰੀ ਸ਼ਮਸ਼ੀਰ ਇੱਕ ਧਾਰੀ ਏ, ਇਹ ਜਿਸ ਖੰਡੇ ਵਿੱਚੋਂ ਨਿਕਲੇ ਨੇ ਉਹ ਦੋ ਧਾਰਾ ਹੈ, ਤੇਰੇ ਕੋਲ ਕੇਵਲ ਇੱਕ ਧਾਰੀ ਤਲਵਾਰ ਹੈ, ਇਹ ਖੰਡੇ ਵਿੱਚੋਂ ਨਿਕਲੇ ਨੇ। ਉੱਥੇ ਜਿਹੜੇ ਸ਼ਬਦ ਕਹਿ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੇ ਨੇ, ਭਾਈ ਸਾਹਿਬ ਬੜੀ ਬੈਠੇ ਨੇ, ਇਹਨਾਂ ਨੂੰ ਯਾਦ ਹੋਣੇ ਨੇ ਸ਼ਬਦ। ਉਹਨੇ ਪੁੱਛਿਆ ਵੀ ਸਿੱਖ ਕੌਣ ਨੇ? ਕਹਿਣ ਲੱਗਾ ਵੀ ਸਿੱਖ ਗੁਰੂ ਨਾਨਕ ਇਹਨਾਂ ਦਾ ਮੁਰਸ਼ਦ ਹੋਇਆ। ਕਹਿੰਦਾ ਇਹਨਾਂ ਨੂੰ ਖਤਮ ਕਰ ਦੇ। ਕਹਿੰਦਾ ਇਹ ਖਤਮ ਹੋ ਨਹੀਂ ਸਕਦੇ, ਕੱਲ ਨੂੰ ਮੈਂ ਅਰਜ਼ ਕਰਨੀ ਹੈ ਤਲਵਾਰ ਦੀ ਥਾਂ ਖੰਡਾ ਹੀ ਕਿਉਂ ਵਰਤੇ, ਕਿਉਂਕਿ ਆਪਾਂ ਅਗਲੇ ਦਿਨ ਚੱਲਣਾ। ਹਜ਼ੂਰ ਨੇ ਉੱਥੇ ਉਹਨੂੰ ਪੁੱਛਦਾ ਜਦੋਂ ਨਾਦਰ ਜ਼ਕਰੀਏ ਨੂੰ ਕਿ ਕੌਣ ਨੇ? ਕਹਿੰਦਾ ਸਿੱਖ ਇਹਨਾਂ ਦਾ ਮੁਰਸ਼ਦ ਗੁਰੂ। ਕਹਿੰਦਾ ਇਹ ਖਤਮ ਕਿਉਂ ਨਹੀਂ ਹੁੰਦੇ? ਕਹਿੰਦਾ ਇਹਨਾਂ ਦਾ ਦਸਵਾਂ ਪੀਰ ਇਹਨਾਂ ਨੂੰ ਆਬੇ ਹਯਾਤ ਦੇ ਗਏ, ਪੀਂਦੇ ਨੇ। ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਜਿਹੜੇ ਲੋਕ ਸਾਡੇ ਸਾਹਮਣੇ ਹੱਥ ਜੋੜਦੇ ਨੇ ਅੰਮ੍ਰਿਤ ਤੋਂ ਪਹਿਲਾਂ, ਤੇ ਜਦੋਂ ਆਬੇ ਹੱਥ ਪੈਂਦੇ ਪੀਂਦੇ ਨੇ, ਇੱਕ ਜਣੀ ਸਾਡੀ ਪੂਰੀ ਦੀ ਪੂਰੀ ਮਖਿਮ ਨੂੰ ਰੋਕ ਕੇ ਖਲੋ ਜਾਂਦਾ।
ਉਹਨੇ ਕਿਹਾ ਕਹਿੰਦਾ

0: मर्मूर्ख कर ना जाय। कृपा करो दीन के दाते, मेरा गुण अवगण ना विचारो कोई। माटी का क्या तुप है स्वामी, मानस की गत एगी। माटी का क्या तुप है स्वामी, मानस की गत एगी। परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों, उस अकाल पुरख वाहगुरु जी दी कृपा सदका धन गुरु ग्रंथ साहिब महाराज जी की प्रेरणा का सदका अज का एक कथा दरबार आयोजित किया गया। आप जी ने सिख कौम के महान विद्वान सिंह साहब ज्ञानी जसवंत सिंह जी परवाना उन्हां पासों गुरमत विचार सतगुरु जी के खालसा पंथ के खालसे दे ओ दिन जदों ओ जंगलां विच भावें पत्ते खा के जंगलां दे कंध मूल खा के गुजारा करते रहे, सिखी दे घीरे नूं उन्हां ने सांभ के रखिया। आओ अपने समय अंदर रह के ही जितनी कु सूझ धन गुरु ग्रंथ साहिब जी कृपा करके बख्शणगे, सतगुरु गुरु ग्रंथ साहिब जी दी टेक लगे, आप समूह माई भाई कृपा करके एकाग्रता बख्शो। हजूर दे अमृत दी आपां विचार करनी, धन गुरु ग्रंथ साहिब करम कृपा आप मेहर करके दाता विच वरते, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। आप जी ने गुरमुखां पासों सतगुरु गुरु गोबिंद सिंह महाराज जी ने जो खंडे बाटे की पौल सिखा दी खालसा पद नाल सुशोभित किया, मेरे गुरुदेव ने आपने सरवण किया। सतगुरु गुरु ग्रंथ साहिब महाराज जी की पावन पवित्र बाणी के आधार से जो भी रहत गुरु गोबिंद सिंह महाराज जी ने सानू बख्शिश की है, इस रहत का आधार धन गुरु ग्रंथ साहिब जी की बाणी। सतगुरु गुरु ग्रंथ साहिब महाराज जी की बाणी अंदर अमृत का जिक्र बेअंत वरी आया, तो साहब जी ने अमृत का जदों जिक्र किया तो गुरु ग्रंथ साहिब की बाणी अंदर अमृत के अर्थ भी वक् वक् ने। सतगुरु गुरु ग्रंथ साहिब की बाणी विचों गुरुदेव के जदों असी बचन पढ़ने हैं खंडे बाटे के अमृत ही आप आना है। सतगुरु गुरु ग्रंथ साहिब की बाणी अंदर गुरुदेव ने बेअंत बचन अमृत के संबंध में कहे, असी पढ़ने हैं गुरुदेव जी का बचन साहब कहते ने सब रस मिठा मने अमृत के संबंधी सुने सा लोने खट तुरसी मुख बोलना मारन नाद किए। अगे साहब कहते ने छत्ती अमृत भाओ ए जाको नदर करे, इथे अमृत का अर्थ केवल स्वादला भोजन वक् वक् अर्थों में आया। कह लगे छत्ती अमृत भाओ एक जाको नदर करे, धन गुरु ग्रंथ साहिब की बाणी दूसरा प्रमाण साहब कहते ने जे प्रसाद छत्ती अमृत खाएं तिस ठाकुर को रख मन माहे। उथे भी अमृत का अर्थ स्वादले भोजन। साहब ने बाणी विच प्रमाण दिता, कह लगे एक मासाहारी एक तृण खाएं इकना छत्ती अमृत पाएं, उथे भी अमृत का अर्थ गुरुदेव ने स्वादिष्ट भोजन किया। ਹਜ਼ੂਰ ਦੀ ਬਾਣੀ ਪੜ੍ਹਦੇ ਹਾਂ। ਸਾਹਿਬ ਨੇ ਅੰਮ੍ਰਿਤ ਦੇ ਸੰਬੰਧੀ ਮੈਂ ਅਰਜ਼ ਕਰਾਂ, ਨਾਲ ਇੱਕ ਬਚਨ ਕੀਤਾ, ਦੁੱਧ ਲਈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਅੰਮ੍ਰਿਤ ਵਰਤੇ ਹੈ। ਸਾਹਿਬ ਦੀ ਬਾਣੀ ਦਾ ਬਚਨ ਆਉਂਦਾ, ਕਹਿਣ ਲੱਗੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਉੱਥੇ ਵੀ ਜ਼ਿਕਰ ਦੁੱਧ ਦੀ ਥਾਂ 'ਤੇ ਵੀ ਅੰਮ੍ਰਿਤ ਸ਼ਬਦ ਵਰਤਿਆ। ਸਾਹਿਬ ਦੀ ਬਾਣੀ ਪੜ੍ਹਦਿਆਂ ਮਹਾਰਾਜ ਜੀ ਨੇ ਕਿਰਪਾ ਕਰਕੇ ਬਚਨ ਕੀਤਾ ਅਤੇ ਚੰਦਨ ਦੀ ਵੀ ਅੰਮ੍ਰਿਤ ਨਾਲ ਤੁਲਨਾ ਕੀਤੀ। ਕਹਿਣ ਲੱਗੇ, ਮੈਲਾ ਅਗਰ ਬੇਰੇ ਹੈ ਭੁਯੰਗਾ, ਵਿਖ ਅੰਮ੍ਰਿਤ ਬਸ ਹੈ ਇੱਕ ਸੰਗਾ। ਉੱਥੇ ਚੰਦਨ ਨੂੰ ਅੰਮ੍ਰਿਤ ਅਤੇ ਚੰਦਨ ਨੂੰ ਇੱਕ ਬਰਾਬਰਤਾ ਦੇ ਦਿੱਤੀ। ਸਾਹਿਬ ਦੀ ਬਾਣੀ ਪੜ੍ਹਦੀ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਸੋਨ ਕਟੋਰੀ ਅੰਮ੍ਰਿਤ ਭਰੀ, ਲੈਣਾ ਮੈਂ ਹਰ ਆਗੈ ਧਰੀ। ਉੱਥੇ ਵੀ ਸਾਹਿਬ ਨੇ ਸ਼ਬਦ ਅੰਮ੍ਰਿਤ ਵਰਤਿਆ ਦੁੱਧ ਦੀ ਥਾਂ 'ਤੇ। ਖੈਰ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸਵਾਦਿਸ਼ਟ ਭੋਜਨ ਨੂੰ ਵੀ ਕਿਹਾ, ਅੰਮ੍ਰਿਤ ਦੁੱਧ ਨੂੰ ਵੀ ਗਿਆ। ਹਜ਼ੂਰ ਦੀ ਬਾਣੀ ਵਿੱਚ ਚੰਦਨ ਦੀ ਗੱਲ ਕਰਦਿਆਂ ਵੀ ਅੰਮ੍ਰਿਤ ਸ਼ਬਦ ਵਰਤਿਆ ਅਤੇ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਇੱਕ ਬਚਨ ਆਇਆ, ਕਹਿਣ ਲੱਗੇ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ। ਉੱਥੇ ਕਾਇਆਂ ਨੂੰ ਅੰਮ੍ਰਿਤ ਨਾਲ ਸਾਹਿਬ ਨੇ ਦੋਨਾਂ ਨੂੰ ਇਕੱਠਿਆਂ ਕਰ ਦਿੱਤਾ। ਕਹਿਣ ਲੱਗੇ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਇੱਥੇ ਅੰਮ੍ਰਿਤ ਦਾ ਅਰਥ ਦੁੱਧ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਸਵਾਦਿਸ਼ਟ ਭੋਜਨ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਆਪਣੇ ਆਪ ਨੂੰ ਅਮਰ ਜਾਣਨ ਵਾਲਾ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਹਜ਼ੂਰ ਦੀ ਬਾਣੀ ਪੜ੍ਹਦਿਆਂ ਸਾਹਿਬ ਨੇ ਬਾਣੀ ਨੂੰ ਵੀ ਅੰਮ੍ਰਿਤ ਕਿਹਾ। ਕਹਿਣ ਲੱਗੇ, ਹੇ ਮੇਰੇ ਮਾਲਕ ਜੀ, ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਹਿਰਦੈ ਸਮਾਣੀਆਂ। ਸਾਹਿਬ ਨੇ ਬਾਣੀ ਨੂੰ ਅੰਮ੍ਰਿਤ ਕਿਹਾ। ਕਹਿਣ ਲੱਗੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਹਿਣ ਲੱਗੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਬਾਣੀ ਨੂੰ ਕਿਹਾ ਅੰਮ੍ਰਿਤ ਨਾਲ ਭਰਪੂਰ ਏ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਤਾਰੀ ਰੇ। ਸਾਹਿਬ ਨੇ ਕਿਹਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਤੇ ਸਾਰੇ ਦਰ ਤੇ ਕੁਛ ਸੰਭਾਲ ਕਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਹਿਣ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ ਪਿਆਰਿਆ, ਕਿ ਬਾਣੀ ਨੇ ਵੀ ਸ਼ਬਦ ਅੰਮ੍ਰਿਤ ਵਰਤਿਆ, ਮੈਂ ਆਉਣਾ ਕਿ ਖੰਡੇ ਬਾਟੇ ਦੀ ਪੌਲ ਕਿਉਂ ਜ਼ਰੂਰੀ ਹੈ। ਸਤਿਗੁਰੂ ਨੇ ਦੁੱਧ ਲਈ ਅੰਮ੍ਰਿਤ ਸ਼ਬਦ, ਚੰਦਨ ਲਈ ਅੰਮ੍ਰਿਤ ਸ਼ਬਦ, ਬਾਣੀ ਵਾਸਤੇ ਅੰਮ੍ਰਿਤ ਸ਼ਬਦ, ਤੇ ਜਦੋਂ ਨਾਮ ਦੀ ਗੱਲ ਕੀਤੀ ਉਦੋਂ ਵੀ ਸਾਹਿਬ ਨੇ ਕਿਹਾ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲੇ ਰਸ ਖਾਏ। ਉੱਥੇ ਨਾਮ ਨੂੰ ਗੁਰਦੇਵ ਨੇ ਅੰਮ੍ਰਿਤ ਕਿਹਾ। ਸਾਹਿਬ ਦੀ ਬਾਣੀ ਪੜ੍ਹਨੇ ਆ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਭਾਈ, ਸ਼ਬਦ ਨਾਮ ਲਈ ਅੰਮ੍ਰਿਤ ਵਰਤਿਆ। ਹਜ਼ੂਰ ਦੇ ਪਵਿੱਤਰ ਬਚਨ ਬੜੇ। ਕਹਿਣ ਲੱਗੇ, ਮੇਰੇ ਮਾਲਕ ਜੀ, ਤੇਰਾ ਨਾਮ ਵੀ ਅੰਮ੍ਰਿਤ ਏ। ਗੁਰਦੇਵ ਦੇ ਪਵਿੱਤਰ ਬਚਨ ਹੁੰਦੇ ਨੇ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਤ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਣੋ ਮੋਖ ਦੁਆਰਾ। ਉੱਥੇ ਨਾਮ ਨੂੰ ਅੰਮ੍ਰਿਤ ਕਿਹਾ। ਸਾਹਿਬ ਦਾ ਬਚਨ ਹੁੰਦਾ, ਹਜ਼ੂਰ ਕਹਿੰਦੇ ਨੇ, ਹਉਂ ਵਾ ਢਾਡੀ ਬੇਕਾਰ ਕਾਰਾ ਲਾਇਆ, ਰਾਤ ਦਹ ਕਹਿ ਵਾਰ ਧੁਰੋਂ ਪੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਆਇਆ। ਕਹਿਣ ਲੱਗੇ ਪਿਆਰਿਆ, ਪਰ ਚੇਤੇ ਰੱਖੀ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਉੱਥੇ ਨਾਮ ਨੂੰ ਫਿਰ ਅੰਮ੍ਰਿਤ ਕਿਹਾ। ਖੈਰ, ਸਤਿਗੁਰੂ ਕੀ ਬਾਣੀ ਪੜ੍ਹਦਿਆਂ ਜਿੱਥੇ ਬਾਣੀ ਨੂੰ ਅੰਮ੍ਰਿਤ ਕਿਹਾ, ਨਾਮ ਨੂੰ ਅੰਮ੍ਰਿਤ ਕਿਹਾ, ਉੱਥੇ ਗੁਰੂ ਰਾਮਦਾਸ ਨੇ ਇੱਕ ਬਚਨ ਕੀਤਾ। ਕਹਿਣ ਲੱਗੇ, ਗੁਰ ਅੰਮ੍ਰਿਤ ਭਿੰਨੀ ਦੋਹਰੀ, ਅੰਮ੍ਰਿਤ ਗੁਰ ਕਹਿ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਇਆ, ਭਾਇਆ ਅੰਮ੍ਰਿਤ ਛਕ ਛਕੇ। ਸਤਿਗੁਰੂ ਦੀ ਬਾਣੀ ਪੜ੍ਹਦਿਆਂ ਨਾਮ ਅੰਮ੍ਰਿਤ, ਬਾਣੀ ਨੂੰ ਅੰਮ੍ਰਿਤ, ਦੁੱਧ ਨੂੰ ਅੰਮ੍ਰਿਤ, ਚੰਦਨ ਦੀ ਥਾਂ 'ਤੇ ਵੀ ਅੰਮ੍ਰਿਤ ਸ਼ਬਦ ਵਰਤਿਆ, ਅਤੇ ਜਦੋਂ ਸਾਹਿਬ ਦੇ ਬਚਨ ਪੜ੍ਹੇ ਅਤੇ ਨਾਲ ਇਹ ਵੀ ਕਹਿ ਦਿੱਤਾ, ਕਹਿਣ ਲੱਗੇ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਫਿਰ ਸ਼ਬਦ ਉੱਥੇ ਅੰਮ੍ਰਿਤ ਵਰਤਿਆ, ਕਹਿ ਦਿੱਤਾ ਕਿ ਕੇਵਲ ਇੱਕ ਅੰਮ੍ਰਿਤ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਸਾਹਿਬ ਦੀ ਬਾਣੀ ਪੜ੍ਹਦਿਆਂ ਕਹਿਣ ਲੱਗੇ, ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਏ ਗੁਰ ਪ੍ਰਸਾਦ ਤੇਰੇ ਅੰਦਰ ਅੰਮ੍ਰਿਤ। ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦਿਆਂ ਸਾਹਿਬ ਕਹਿਣ ਲੱਗੇ, ਤੇਰੇ ਅੰਦਰ ਨਾਮ ਏ, ਤੇਰੇ ਅੰਦਰ ਅੰਮ੍ਰਿਤ ਏ। ਤੇ ਦੂਸਰੇ ਪਾਸੇ ਜਦੋਂ ਬਾਣੀ ਪੜ੍ਹੀ ਤੇ ਨਾਲ ਇੱਕ ਬਚਨ ਹੋਰ ਕਹਿ ਦਿੱਤਾ। ਕਹਿਣ ਲੱਗੇ, ਮਨ ਰੇ ਠਿਰ ਰਹੋ, ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਫਿਰ ਇੱਕ ਹੋਰ ਪ੍ਰਮਾਣ ਮਿਲੇ। ਕਹਿਣ ਲੱਗੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਗੁਰੂ ਨੇ ਅੰਮ੍ਰਿਤ ਦਿੱਤਾ, ਡਿਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਸਾਹਿਬ ਦੇ ਬਚਨ ਪੜ੍ਹੇ, ਕਹਿਣ ਲੱਗੇ ਗੁਰ ਪੂਰਾ ਮੇਰੀ ਰਾਤ ਲਈ। ਕਹਿਣ ਲੱਗੇ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਸਾਹਿਬ ਦਾ ਬਚਨ ਪੜ੍ਹਿਆ, ਕਹਿਣ ਲੱਗੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਖੈਰ ਮੈਂ ਸਿਰਫ ਸੰਖੇਪ ਮਾਤਰ ਕੁਝ ਪ੍ਰਮਾਣ ਅਰਜ਼ ਕੀਤੇ ਨੇ। ਸਾਹਿਬ ਨੇ ਨਾਮ ਨੂੰ ਅੰਮ੍ਰਿਤ ਕਿਹਾ, ਬਾਣੀ ਨੂੰ ਅੰਮ੍ਰਿਤ ਕਿਹਾ, ਗੁਰਦੇਵ ਨੇ ਬਖਸ਼ਿਸ਼ ਕੀਤੀ ਤੇ ਸਾਹਿਬ ਨੇ ਦੁੱਧ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ, ਕਾਇਆ ਨਾਲ ਵੀ ਸ਼ਬਦ ਅੰਮ੍ਰਿਤ ਵਰਤਿਆ। ਤੇ ਕੁਦਰਤੀ ਤੌਰ ਤੇ ਇੱਕ ਸਵਾਲ ਉਪਜੇਗਾ, ਜੇ ਹਰ ਇੱਕ ਦੇ ਅੰਦਰ ਅੰਮ੍ਰਿਤ ਏ, ਸਾਹਿਬ ਨੇ ਤਾਂ ਮਨਮੁਖ ਤੱਕ ਵੀ ਸ਼ਬਦ ਵਰਤ ਕੇ ਕਹਿ ਦਿੱਤਾ। ਕਹਿਣ ਲੱਗੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਿਮ ਭਰਮ ਦਾ ਭਰਮ ਭੁਲਾਇਆ। ਇਹਦਾ ਮਤਲਬ ਉਹਦੇ ਅੰਦਰ ਵੀ ਕੋਈ ਪਰਮੇਸ਼ਵਰ ਦੀ ਦਾਤ ਹੈ। ਜੇ ਅੰਦਰ ਅੰਮ੍ਰਿਤ ਏ, ਬਾਣੀ ਅੰਮ੍ਰਿਤ ਏ, ਫਿਰ ਸਤਿਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਤੇ ਕੁਦਰਤੀ ਤੌਰ ਤੇ ਪੁੱਛਾਂਗੇ ਇਹ ਕਿਉਂ? ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇਹਦਾ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ ਸੱਜਣਾ, ਮੇਰੇ ਸਤਿਗੁਰੂ ਨੇ ਤੇਰੇ ਅੰਦਰੋਂ ਉਸੇ ਅੰਮ੍ਰਿਤ ਦਾ ਪ੍ਰਵਾਹ ਚਲਾਉਣਾ, ਜਿਹੜਾ ਅੰਮ੍ਰਿਤ ਤੇਰੇ ਅੰਦਰ ਮੌਜੂਦ ਹੀ, ਪਰ ਉਸ ਅੰਮ੍ਰਿਤ ਦਾ ਪ੍ਰਵਾਹ ਓਨੀ ਦੇਰ ਤੱਕ ਨਹੀਂ ਚੱਲਣਾ ਜਿੰਨੀ ਦੇਰ ਤੱਕ ਤੂੰ ਸਤਿਗੁਰੂ ਦੀ ਕਿਰਪਾ ਨਹੀਂ ਲੈ ਲੈਂਦਾ, ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਨਹੀਂ ਲੈਂਦਾ। ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਕਹਿਣ ਲੱਗੇ ਲੱਕੜ ਵਿੱਚ ਆਗੇ, ਜਿਹੜੀ ਆਪਾਂ ਲੱਕੜ ਘਰ ਵਿੱਚ ਵਰਤਨੇ ਆ, ਜਿਸ ਮੰਜੇ ਤੇ ਆਰਾਮ ਕਰਨੇ ਆ, ਉਸ ਲੱਕੜ ਵਿੱਚ ਵੀ ਆਗੇ, ਖਿੜਕੀਆਂ ਦਰਵਾਜ਼ੇ ਘਰਾਂ ਜਿਹੜੇ ਲੱਕੜਾਂ ਨਾਲ ਬਣੇ ਨੇ ਉਹਨਾਂ ਵਿੱਚ ਵੀ ਆਗੇ, ਪਰ ਕਦੀ ਉਹ ਅੱਗ ਪ੍ਰਗਟ ਨਹੀਂ ਹੋਈ। ਲੱਕੜ ਵਿੱਚ ਅੱਗ ਮੌਜੂਦ ਏ, ਪਰ ਸਾਹਿਬ ਕਹਿੰਦੇ ਨੇ ਪਿਆਰਿਆ, ਜੇ ਉਸ ਅੱਗ ਨੂੰ ਪ੍ਰਗਟ ਕਰਨੀ ਤੇ ਇੱਕ ਗੱਲ ਚੇਤੇ ਰੱਖੀ, ਲੱਕੜ ਦੀ ਗੁਪਤ ਅੱਗ ਪ੍ਰਗਟ ਤਾਂ ਹੋਵੇਗੀ ਜੇ ਤੂੰ ਉਹਨੂੰ ਬਾਹਰੋਂ ਕੋਈ ਅੱਗ ਦੀ ਚਿਣਗ ਲਾਏਗਾ, ਨਹੀਂ ਤੇ ਉਹ ਅੱਗ ਪ੍ਰਗਟ ਕਿਵੇਂ ਹੋ ਜਾਣੀ? ਤੇਰੇ ਅੰਦਰ ਨਾਮ ਦਾ ਅੰਮ੍ਰਿਤ ਜਲ ਸਾਹਿਬ ਨੇ ਕਿਹਾ, ਪਰ ਉਹਨੇ ਪ੍ਰਗਟ ਤਾਂ ਹੋਣਾ ਹੀ ਜਦੋਂ ਤੂੰ ਗੁਰੂ ਤੋਂ ਖੰਡੇ ਤੇ ਅੰਮ੍ਰਿਤ ਦੀ ਦਾਤ ਲਏਗਾ, ਪਰਤ ਕੇ ਅੰਮ੍ਰਿਤਮਈ ਬਾਣੀ ਨਾਲ ਜੁੜੇਗਾ, ਫਿਰ ਦੇਖੀ ਤੇਰੇ ਅੰਦਰੋਂ ਉਹ ਅੰਮ੍ਰਿਤ ਦਾ ਪ੍ਰਵਾਹ ਚੱਲੇਗਾ। ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਹੋਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਨੇ, ਸੱਚਖੰਡ ਤੱਕ ਆ ਕੇ 37 ਪੌੜੀਆਂ ਸੰਪੂਰਨ ਹੋ ਜਾਂਦੀਆਂ ਨੇ। ਜਿਹੜੀ 78ਵੀਂ ਪੌੜੀ, ਸਾਹਿਬ ਨੇ ਉਹਦੇ ਵਿੱਚ ਵੀ ਗੱਲ ਅੰਮ੍ਰਿਤ ਦੀ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜੇ ਅੰਦਰ ਤੇ ਅੰਮ੍ਰਿਤ ਤੱਕ ਪਹੁੰਚਣਾ ਚਾਹੁੰਦੇ ਤੇ ਗੁਰੂ ਕੇ ਸਿੱਖਾਂ ਤੈਨੂੰ ਆਪਣਾ ਜੀਵਨ ਕਮਾਉਣਾ ਪਏਗਾ। ਜਿਹੜੀ ਰਹਿਤ ਗੁਰਦੇਵ ਨੇ ਦੱਸੀ ਕਿ ਚੇਤੇ ਰੱਖੀ, ਪਰ ਬੇਟੀ ਕੋ ਪੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋ ਰੱਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਤੇ ਗੁਰਦੇਵ ਨੇ ਪਹਿਲੀ ਗੱਲ ਇਹ ਕਹੀ, ਕਹਿਣ ਲੱਗੇ ਸੱਜਣਾ, ਆਪਣੇ ਆਚਰਣ ਨੂੰ ਤੂੰ ਉੱਚਿਆ ਕਰ, ਜੇ ਅੰਦਰੋਂ ਅੰਮ੍ਰਿਤ ਦਾ ਸਵਾਦ ਚੱਖਣੀ ਤੇ ਗੁਰੂ ਦੀ ਕਿਰਪਾ ਲੈ ਕੇ। ਇੱਕ ਸੁਨਹਿਰੇ ਦੀ ਉਦਾਹਰਨ ਦੇ ਦਿੱਤੀ। ਕਹਿਣ ਲੱਗੇ ਉਹ ਸੋਨੇ ਨੂੰ ਢਾਲਦਾ, ਉਹਦੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕਦੀ ਧਿਆਨ ਨਾਲ ਤੱਕੇ? ਸਾਹਿਬ ਕਹਿਣ ਲੱਗੇ ਜੱਤ ਪਹਾਰਾ, ਪਹਾਰਾ ਦਾ ਅਰਥ ਸਿੱਖ ਵਿਦਵਾਨਾਂ ਨੇ ਕੀਤਾ, ਉਹ ਦੁਕਾਨ ਜਿੱਥੇ ਬੈਠ ਕੇ ਸੋਨਾ ਢਾਲਿਆ ਜਾਣਾ। ਜੇ ਅੰਦਰ ਤੇ ਅੰਮ੍ਰਿਤ ਨੂੰ ਲੈਣੇ ਤੇ ਪਹਿਲਾਂ ਆਪਣੇ ਆਚਰਣ ਨੂੰ ਉੱਚਾ ਬਣਾ। ਜੱਤ ਪਹਾਰਾ, ਧੀਰਜ ਸੁਨਿਆਰ, ਕਮਾਈ ਕਰਨੀ ਆ ਅੰਦਰ ਟਿਕਾ ਰੱਖੀ, ਤੇਰੇ ਅੰਦਰ ਧੀਰਜ ਹੋਵੇ ਜੀਵਨ ਨੂੰ ਕਮਾਉਣੀ, ਤੇ ਗੁਰੂ ਤੇ ਬਚਨਾਂ ਤੇ ਧੀਰਜ ਨਾਲ ਸਬਰ ਨਾਲ ਟੇਕ ਕੇ ਬੈਠਾ ਰਹੀ। ਕਦੀ ਤੱਕ ਸੋਨੇ ਘੜਨ ਵਾਲੇ ਵੱਲ, ਉਹ ਨਿੱਕੀ ਨਿੱਕੀ ਸੂਖਸ਼ਮ ਜੀ ਕਲਾ ਨਾਲ ਜਦੋਂ ਗਹਿਣੇ ਘੜਦਾ ਤੇ ਕਿੰਨਾ ਕਿੰਨਾ ਸਮਾਂ ਉਹ ਧੀਰਜ ਨਾਲ ਟਿਕਿਆ ਰਹਿੰਦਾ। ਕਹਿਣ ਲੱਗੇ ਆਪਣੇ ਅੰਦਰ ਧੀਰਜ ਨੂੰ ਤੂੰ ਸੁਨਾਰ ਬਣਾ। ਜੱਤ ਪਹਾਰਾ, ਧੀਰਜ ਸੁਨਿਆਰ, ਤੇ ਜਿੱਥੇ ਸੋਨਾ ਘੜਿਆ ਜਾਂਦਾ ਉਹ ਕੋਲ ਐਰਨ ਪਿਆ, ਐਰਨ ਮਤ, ਆਪਣੀ ਮਤ ਨੂੰ ਐਰਨ ਬਣਾ। ਵੇਦ ਹਥਿਆਰ, ਗੁਰੂ ਤੇ ਬਖਸ਼ੇ ਗਿਆਨ ਨੂੰ ਹਥੌੜਾ ਬਣਾ, ਤੇਰੇ ਕੋਲ ਸ਼ਬਦ ਗੁਰੂ ਦਾ ਗਿਆਨ ਹੋਵੇ, ਇਹ ਹਥੌੜਾ ਹੋਵੇ। ਜੱਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ, ਵੇਦ ਹਥਿਆਰ, ਭਾਉ ਖਲਾ, ਵਾਹਿਗੁਰੂ ਜੀ ਦੇ ਅਦਬ ਨੂੰ ਸੱਜਣਾ ਤੂੰ ਉਹ ਧੋਖਣੀ ਬਣਾ ਜਿਹਦੇ ਨਾਲ ਉਹ ਅੱਗ ਨੂੰ ਫੂਕ ਮਾਰਦਾ ਪਿਆ। ਭਾਉ ਖਲਾ, ਅਗਨ ਤਪਤਾਓ, ਗੁਰੂ ਦੀ ਬਖਸ਼ਿਸ਼ ਨਾਲ ਤੂੰ ਸੇਵਾ ਕਰ, ਇਹ ਤੂੰ ਵੱਡਾ ਕੋਈ ਤਪ ਨਹੀਂ, ਇਹ ਤੇਰੇ ਵਾਸਤੇ ਮਨ ਨੂੰ ਅੱਗ ਬਣ ਜਾਏਗੀ। ਭਾਉ ਖਲਾ, ਅਗਨ ਤਪਤਾਓ, ਤੇ ਜਿੱਥੇ ਅੰਮ੍ਰਿਤ ਢਾਲਣਾ ਕਹਿਣ ਲੱਗੇ ਭਾਂਡਾ ਪਾਓ ਪ੍ਰੇਮ ਨੂੰ ਭਾਂਡਾ ਬਣਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਪਰ ਕਿਵੇਂ ਘੜਿਆ ਜਾਏਗਾ ਸਜਣਾ ਘੜੀਐ ਸ਼ਬਦ ਸੱਚੀ ਟਕਸਾਲ ਅੰਦਰ ਦਾ ਜੇ ਅੰਮ੍ਰਿਤ ਲੈਣੀ ਦੂਜਾ ਪ੍ਰਮਾਣ ਸਾਹਿਬ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਹਿਣ ਲੱਗੇ ਦੇਖ ਤੂੰ ਪੁੱਛਣਾ ਕਿ ਬਾਹਰ ਤੇ ਅੰਮ੍ਰਿਤ ਦੀ ਕੀ ਜ਼ਰੂਰਤ ਹੈ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੁੱਧ ਦੇ ਅੰਦਰ ਮੱਖਣ ਮੌਜੂਦ ਹੈ ਦੁੱਧ ਦੇ ਅੰਦਰ ਘਿਓ ਭਰਪੂਰ ਹੈ ਤੇ ਜੇ ਕਿਸੇ ਆਮ ਬੰਦੇ ਨੂੰ ਕਹਿ ਦਈਏ ਸਜਣਾ ਆਹ ਦੁੱਧ ਦੇਖ ਕੀ ਇਹਦੇ ਵਿੱਚ ਮੱਖਣ ਹੈ ਕੀ ਇਸ ਦੁੱਧ ਦੇ ਅੰਦਰ ਘਿਓ ਹੈ ਤੇ ਆਮ ਤੌਰ ਤੇ ਦੇਖਣ ਨੂੰ ਕਹੇਗਾ ਨਹੀਂ ਪਿਆਰਿਆ ਕੇਵਲ ਦੁੱਧ ਪ੍ਰਤੀਤ ਹੁੰਦਾ ਅੱਧ ਅੰਦਰ ਮੱਖਣ ਘਿਓ ਜਾਂ ਤੱਤ ਨਹੀਂ ਤੇ ਸਿਆਣੇ ਕਹਿਣਗੇ ਇਸ ਦੁੱਧ ਦੇ ਅੰਦਰ ਘਿਓ ਮੱਖਣ ਮੌਜੂਦ ਹੈ ਪਰ ਇਹਨੂੰ ਪ੍ਰਗਟ ਕਰਨ ਲਈ ਵੀ ਜੁਗਤੀ ਚਾਹੀਦੀ ਹੈ ਪੁੱਛੀਏ ਫਿਰ ਕਿਹੜੀ ਜੁਗਤੀ ਕਹਿਣ ਲੱਗੇ ਅੰਦਰ ਦੁੱਧ ਦੇ ਘਿਓ ਹੈ ਪ੍ਰਗਟ ਹੋਣਾ ਪਹਿਲੀ ਗੱਲ ਭਾਂਡਾ ਸਾਫ਼ ਹੋਵੇ ਧੋਤਾ ਹੋਵੇ ਟੇਕ ਕੇ ਇਹਦੇ ਵਿੱਚ ਤੂੰ ਦੁੱਧ ਨੂੰ ਪਾਈ ਗਰਮ ਕਰਕੇ ਜਾਗ ਲਾਈ ਜਾਗ ਲਾਉਣ ਤੋਂ ਬਾਅਦ ਤੂੰ ਮਧਾਣੀ ਨਾਲ ਦੁੱਧ ਰਿੜਕੀ ਤੇ ਚੇਤੇ ਰੱਖੀ ਰਿੜਕਣ ਤੋਂ ਬਾਅਦ ਜਿਹੜੇ ਦੁੱਧ ਨੂੰ ਜਾਗ ਲੱਗੀ ਉਹਦੇ ਵਿੱਚੋਂ ਘਿਓ ਨਿਕਲਦਾ ਹੈ ਇਸੇ ਤਰ੍ਹਾਂ ਤੇਰੇ ਅੰਦਰ ਉਹਦੀ ਕਿਰਪਾ ਹੈ ਜਦੋਂ ਗੁਰੂ ਤੋਂ ਖੰਡੇ ਬਾਟੇ ਦੀ ਦਾਤ ਲੈ ਲੈਗਾ ਨਾ ਪਰਤ ਕੇ ਫਿਰ ਤੂੰ ਕਰੀ ਬਖਸ਼ੇ ਹੋਏ ਨਾਮ ਦਾ ਅਭਿਆਸ ਤੇ ਮੇਰਾ ਸਤਿਗੁਰੂ ਤੇਰੇ ਅੰਦਰੋਂ ਨਾਮ ਜਲ ਦਾ ਪ੍ਰਵਾਹ ਚਲਾ ਦੇਗਾ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ ਗੱਲ ਫਿਰ ਅੰਮ੍ਰਿਤ ਦੀ ਕੀਤੀ ਜੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਇੱਥੇ ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ ਬੈਸ ਦਾ ਅਰਥ ਹੈ ਟਿਕਾਹ ਵਿੱਚ ਧੀਰਜ ਵਿੱਚ ਆਈ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ ਦੁੱਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ ਕਹਿਣ ਲੱਗੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਸਤਿਗੁਰੂ ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਚੱਲੇ ਤੇ ਸਾਹਿਬ ਨੇ ਨਾਲ ਕਹਿ ਦਿੱਤਾ ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ ਜਿਵੇਂ ਬੀਬੀ ਦੁੱਧ ਰਿੜਕਦੀ ਏ ਤੇ ਲੱਕੜ ਦੀਆਂ ਇੱਟੀਆਂ ਨੂੰ ਘੁੱਟ ਕੇ ਪਕੜ ਕੇ ਰੱਖਦੀ ਏ ਜਦੋਂ ਸਤਿਗੁਰੂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਨਾਮ ਨਾਲ ਜੁੜਿਆ ਉਦੋਂ ਮਨ ਨੂੰ ਇੰਨਾ ਕੁ ਟਿਕਾ ਕੇ ਨਾਮ ਜਪੀ ਜਿਵੇਂ ਦੁੱਧ ਰਿੜਕਣ ਲੱਗਿਆ ਆਪਣੇ ਹੱਥ ਵਿੱਚੋਂ ਲੱਕੜ ਦੀਆਂ ਗਿੱਟੀਆਂ ਨੂੰ ਛੱਡ ਦੇ ਕਹਿਣ ਲੱਗੇ ਇਹ ਮਨ ਈਤੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਇੱਕ ਨੇਤਰ ਹੈ ਜਿਹਦੇ ਨਾਲ ਉਹ ਇੱਟੀਆਂ ਬੰਨੀਆਂ ਨੇ ਤੈਨੂੰ ਅੰਦਰ ਮਾਇਆ ਤੇ ਮੋਹ ਦੀ ਨੀਂਦਰ ਨਾ ਆਵੇ ਸੁਚੇਤ ਹੋ ਜਾਈ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਐ ਜਦੋਂ ਤੂੰ ਗੁਰੂ ਬਖਸ਼ਿਆ ਨਾਮ ਜਪੇਗਾ ਫਿਰ ਕੀ ਮਿਲੇਗਾ ਇਨ ਵਿਦ ਅੰਮ੍ਰਿਤ ਪਾਵੋ ਇਸ ਤਰੀਕੇ ਨਾਲ ਤੈਨੂੰ ਅੰਦਰੋਂ ਅੰਮ੍ਰਿਤ ਦੀ ਦਾਤ ਮਿਲੇਗੀ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ ਜੋਗੀ ਨੂੰ ਸੰਬੋਧਨ ਕਰਦਿਆਂ ਵੀ ਇਹੀ ਗੱਲ ਕਹੀ ਕਹਿਣ ਲੱਗੇ ਜੇ ਅੰਦਰ ਦਾ ਅੰਮ੍ਰਿਤ ਲੈਣੀ ਫਿਰ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ ਤੇਰੇ ਅੰਦਰੋਂ ਉਹ ਨਾਮ ਰਸ ਚੱਲੇਗਾ ਪਹਿਲਾਂ ਜਦੋਂ ਗੁਰੂ ਕੇ ਸਿੱਖਾਂ ਨੇ ਚਰਨ ਪਾਉਣ ਲਈ ਕਮਾਈਆਂ ਕੀਤੀਆਂ ਅੰਦਰੋਂ ਗੁਰੂ ਨੇ ਨਾਮ ਦੀ ਝੜੀ ਲਾ ਦਿੱਤੀ ਉਹ ਨੇਤਰ ਵੀ ਅੰਮ੍ਰਿਤ ਵਿੱਚ ਭਿੱਜ ਗਏ ਉਹ ਰਸਨਾ ਵੀ ਅੰਮ੍ਰਿਤ ਵਿੱਚ ਭਿੱਜ ਗਈ ਉਹ ਹਿਰਦਾ ਵੀ ਅੰਮ੍ਰਿਤ ਵਿੱਚ ਭਿੱਜ ਗਿਆ ਉਸੇ ਸਤਿਗੁਰੂ ਨੇ ਜਿਵੇਂ ਗੁਰਮੁਖ ਪਿਆਰੇ ਕਹਿ ਰਹੇ ਸਨ ਗੁਰੂ ਕਲਗੀ ਵਾਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਸਾਨੂੰ ਦਿੱਤਾ ਹੁਣ ਪੰਜ ਸਿੰਘ ਸਾਹਿਬਾਨ ਪੰਜ ਪਿਆਰੇ ਅੰਮ੍ਰਿਤ ਜਦੋਂ ਤਿਆਰ ਕਰਦੇ ਨੇ ਪੰਜਾਂ ਦੇ ਅੰਦਰ ਗੁਰੂ ਵਰਗਾ ਪਾਣੀ ਉਹੀ ਏ ਜਿਹੜਾ ਆਪਾਂ ਘਰ ਵਿੱਚ ਵਰਤਨੇ ਆ ਉਸੇ ਜਲ ਨੂੰ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਆਏ ਜਿਵੇਂ ਗੁਰਮੁਖਾਂ ਦੱਸਿਆ ਜਲ ਪਵਿੱਤਰਤਾ ਦਾ ਸ਼ੀਤਲਤਾ ਦਾ ਤੇ ਨਿਮਰਤਾ ਦਾ ਪ੍ਰਤੀਕ ਏ ਜਿਹੜੇ ਪਤਾਸੇ ਨੇ ਮਿਠਾਸ ਦੇ ਪ੍ਰਤੀਕ ਨੇ ਖੰਡਾ ਜਿਹੜਾ ਮੀਰੀ ਤੇ ਪੀਰੀ ਦਾ ਪ੍ਰਤੀਕ ਏ ਕਹਿਣ ਲੱਗੇ ਇੱਕ ਪਾਸੇ ਗੁਰਦੇਵ ਨੇ ਪੰਜਾਂ ਨੂੰ ਇੰਨੀ ਕੁ ਸਮਰੱਥਾ ਦੇ ਦਿੱਤੀ ਜਦੋਂ ਤੁਸੀਂ ਬਾਣੀ ਨਾਲ ਜੁੜੇ ਹੋ ਤੁਹਾਡੇ ਅੰਮ੍ਰਿਤ ਗੁਰੂ ਕੀ ਕਿਰਪਾ ਵਰਸਦੀ ਏ ਤੇ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਤਿਆਰ ਕਰੋਗੇ ਤੁਹਾਡੇ ਨੇਤਰ ਉਸ ਜਲ ਦੇ ਵਿੱਚ ਰਹਿਣ ਜਦੋਂ ਪੰਜ ਅੰਮ੍ਰਿਤ ਤਿਆਰ ਕਰਦੇ ਨੇ ਉਹਨਾਂ ਦੇ ਨੇਤਰ ਬਾਟੇ ਦੇ ਜਲ ਤੇ ਨੇ ਇਕਾਗਰ ਹੋ ਕੇ ਬਾਣੀ ਪੜ੍ਹਦੇ ਨੇ ਮੁੱਖ ਵਿੱਚੋਂ ਵੀ ਗੁਰੂ ਵਰਦਾ ਹੈ ਨੇਤਰ ਜਦੋਂ ਟਿਕਾਉਂਦੇ ਨੇ ਅੰਮ੍ਰਿਤ ਜਲ ਤੇ ਉਦੋਂ ਵੀ ਗੁਰੂ ਵਰਦਾ ਹੈ ਤੇ ਜਦੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਣੀਆਂ ਨੂੰ ਦਿੰਦੇ ਨੇ ਤੇ ਉਹਨਾਂ ਪੰਜਾਂ ਵਿੱਚੋਂ ਗੁਰੂ ਵਰਤ ਕੇ ਉਹਨਾਂ ਪ੍ਰਾਣੀਆਂ ਦੇ ਅੰਦਰ ਵੀ ਅੰਮ੍ਰਿਤ ਦੀ ਝੜੀ ਲਾ ਦਿੰਦੇ ਪੰਜਾਂ ਅੰਦਰ ਸਤਿਗੁਰੂ ਵਰਦਾ ਹੈ ਮੇਰੇ ਗੁਰਦੇਵ ਨੇ ਅੰਮ੍ਰਿਤ ਦੀ ਦਾਤ ਦਿੱਤੀ। ਆਪਾਂ ਸੁਣਿਆ ਕਿ ਸ਼ਬਦ ਦੇ ਦਿੱਤਾ ਖਾਲਸਾ। ਮੈਂ ਅਰਜ਼ ਕਰਾਂ, ਮੇਰੇ ਸਤਿਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਗੁਰਮੁਖ ਕਹਿ ਰਹੇ ਸਨ ਕਿ ਸੁਖੀ ਬਸੈ ਮੋਰੋ ਪਰਿਵਾਰਾ। ਸਿੱਖ ਵਿਦਵਾਨਾਂ ਨੇ ਕੋਸ਼ਿਸ਼ ਕੀਤੀ, ਆਪਣੇ ਆਪਣੇ ਢੰਗ ਨਾਲ ਕਲਗੀ ਵਾਰੇ ਦੀ ਉਪਮਾ ਕੀਤੀ। ਜਦੋਂ ਚਮਕੌਰ ਦੀ ਗੜੀ ਨੂੰ ਤੱਕੀਏ, ਇੱਧਰ ਸਤਿਗੁਰੂ ਅੰਮ੍ਰਿਤ ਦਾ ਦਾਤਾ ਆਪਣੇ ਪੁੱਤਰ ਕੁਰਬਾਨ ਕਰਦਾ ਹੈ, ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਸ ਪੰਥ ਲਈ ਕੀ ਮੰਗਦਾ ਪਿਆ, ਤੇ ਉਧਰ ਜਿਨ੍ਹੇ ਅੰਮ੍ਰਿਤ ਦੀ ਦਾਤ ਲਈ ਜਿੱਦਣ ਉਹਦਾ ਪੁੱਤਰ ਕੁਰਬਾਨ ਹੁੰਦਾ, ਗੁਰੂ ਨੂੰ ਸ਼ਰਧਾ ਦੇ ਫੁੱਲ ਕਿਹੋ ਜਿਹਾ ਭੇਟ ਕਰਦਾ। ਮੈਂ ਦੋ ਪ੍ਰਮਾਣ ਦੇਣੇ ਨੇ। ਬੜਾ ਗੁਰਮੁਖ ਪਿਆਰਾ ਢਾਡੀ ਵਿਦਵਾਨ ਹੋਇਆ ਸੋਹਣ ਸਿੰਘ ਜੀ ਸੀਤਲ, ਉਹਨਾਂ ਤੋਂ ਸਿੱਖ ਕੌਮ ਦਾ ਬੱਚਾ ਬੱਚਾ ਜਾਣੂ। ਉਹ ਕਹਿੰਦਾ ਚਮਕੌਰ ਦੀ ਗੜੀ ਵਿੱਚ ਜਦੋਂ ਮੇਰੇ ਸਤਿਗੁਰੂ ਦੇ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋ ਗਿਆ, ਫਿਰ ਉਸ ਢਾਡੀ ਦੇ ਅੰਦਰ ਦੀ ਉਡਾਰੀ ਉਹਨੇ ਆਪਣੀ ਕਲਮ ਦੇ ਨਾਲ ਕੁਝ ਕਾਮ ਪੰਕਤੀਆਂ ਕਹੀਆਂ, ਤੇ ਜੋ ਕੁਝ ਉਹਨੇ ਗੁਰੂ ਕਲਗੀ ਵਾਲੇ ਦੇ ਮੁੱਖ ਤੋਂ ਇਸ ਖਾਲਸਾ ਪੰਥ ਲਈ ਕਢਾ ਦਿੱਤਾ, ਉਹ ਸ਼ਬਦ ਜਦੋਂ ਸੁਣੇ ਹਰ ਇੱਕ ਦਾ ਹਿਰਦਾ ਬੈਰਾਗ ਦੇ ਨਾਲ ਭਿੱਜ ਜਾਂਦਾ। ਆਮ ਤੌਰ ਤੇ ਇੱਕ ਪੰਕਤੀ ਅਸੀਂ ਵਰਤਨੇ ਆ, ਕਹਿੰਦੇ ਨੇ ਸਾਹਮਣੇ ਮੇਰੇ ਸਤਿਗੁਰੂ ਨੂੰ ਦਿਸਦਾ ਕਿ ਪੁੱਤਰ ਜੁਝਾਰ ਸਿੰਘ ਸ਼ਹੀਦ ਹੋ ਗਿਆ, ਤੇ ਚਮਕੌਰ ਦੀ ਗੜੀ ਵਿੱਚ ਬੈਠਾ ਮੇਰਾ ਦਸ਼ਮੇਸ਼ ਬਾਪੂ ਬੜੇ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ। ਉਹਨਾਂ ਸ਼ਬਦ ਟੁਕੜਾ ਟੁਕੜਾ ਵਰਤੇ। ਖੈਰ ਇਹ ਢਾਡੀ ਦੇ ਕਵੀ ਦੇ ਅੰਦਰ ਦੀ ਵੀ ਉਡਾਰੀਏ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ। ਕਹਿਣ ਲੱਗੇ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ। ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਤੇ ਇੱਕ ਸ਼ਬਦ ਵਰਤਿਆ ਉਸ ਦਿਨ ਚਮਕੌਰ ਦੀ ਗੜੀ ਵਿੱਚ, ਪੰਥ ਵਸੇ ਮੈਂ ਉਜੜਾ ਮਨ ਚੌਕ ਰਿਹਾ। ਇੱਥੇ ਉਹਨਾਂ ਨੇ ਪੰਕਤੀ ਵਰਤੀ, ਜਦੋਂ ਕਹਿ ਦਿੱਤਾ ਕਿ ਪੰਥ ਵਸੇ ਮੈਂ ਉਜੜਾ ਮਨ ਚੌਕ ਨੇਰਾ। ਜਦੋਂ ਇੱਧਰ ਤੱਕਨੇ ਆ, ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦਾ ਦਾਤਾ ਹੈ, ਉਹਦੇ ਪੁੱਤਰ ਸ਼ਹੀਦ ਹੁੰਦੇ ਨੇ, ਤੇ ਕਹਿੰਦੇ ਨੇ ਪੰਥ ਵਸਦਾ ਰਹਿ ਮੈਨੂੰ ਉਜਾੜਾ ਪਰਵਾਣੇ। ਤੇ ਜਦੋਂ ਲਾਹੌਰ ਦੀ ਧਰਤੀ ਨੂੰ ਤੱਕਨੇ ਆ, ਜਿਨ੍ਹਾਂ ਨੂੰ ਸਤਿਗੁਰੂ ਤੂੰ ਅੰਮ੍ਰਿਤ ਦੀ ਦਾਤ ਦੇ ਗਿਆ, ਤੇ ਜਿੱਦਣ ਉਹਨਾਂ ਤੇ ਸਮਾਂ ਬਣਿਆ, ਉਹਨਾਂ ਅੰਮ੍ਰਿਤ ਪੀਣ ਵਾਲੇ ਗੁਰਸਿੱਖਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਵੇਕ ਸਿੰਘ ਦੇ ਸਾਹਮਣੇ ਉਹਦਾ ਇਕਲੌਤਾ ਪੁੱਤਰ ਸ਼ਾਬਾਸ਼ ਸਿੰਘ ਟਿਕਿਆ। ਜ਼ਾਲਮ ਨੇ ਪਿਓ ਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ। ਰਤਨ ਸਿੰਘ ਭੰਗੂ ਲਿਖਦਾ, ਉਸ ਵਕਤ ਆਇਆ ਕਾਜ਼ੀ ਹਾਕਮ ਆਇਆ, ਉਹਨੇ ਇੱਕ ਗੱਲ ਕਹੀ, ਸ਼ਵੇਕ ਸਿੰਘਾ ਕੁਝ ਹੋਸ਼ ਵੱਲ ਝਾਤੀ ਮਾਰ, ਕੁਝ ਹੋਸ਼ ਨੂੰ ਹੱਥ ਮਾਰ। ਦੇਖ ਸੱਜਣਾ, ਲੋਕ ਪੁੱਤਰਾਂ ਨੂੰ ਤਰਸਦੇ ਨੇ, ਦਰ ਦਰ ਤੇ ਜਾਂਦੇ ਨੇ ਪੁੱਤਰਾਂ ਦੀ ਦਾਤ ਮੰਗਣ ਲਈ। ਤੈਨੂੰ ਨਿਰੰਕਾਰ ਨੇ, ਉਸ ਖੁਦਾ ਨੇ ਜੇ ਇੱਕ ਪੁੱਤਰ ਦਿੱਤਾ ਇਹਨੂੰ ਬਚਾ ਲੈ, ਤੇ ਪੁੱਤਰ ਬਚ ਸਕਦਾ ਹੀ ਜੇ ਤੂੰ ਇਸਲਾਮ ਨੂੰ ਕਬੂਲ ਕਰੇ। ਸਤਿਗੁਰੂ ਤੇ ਪੁੱਤਰ ਜਾਂਦੇ ਨੇ, ਕਹਿੰਦੇ ਨੇ ਪੰਥ ਵਸੇ ਮੈਂ ਉਜੜਾ ਮਨ ਚਾਹੋ ਘਨੇਰਾ। ਤੇ ਜਦੋਂ ਸ਼ਵੇਕ ਸਿੰਘ ਦੇ ਸਾਹਮਣੇ ਸਮਾਂ ਆਉਂਦਾ, ਆਪਣੇ ਪੁੱਤਰ ਨੂੰ ਬਚਾ ਲੈ, ਤੇ ਅੱਗੋਂ ਉਹ ਬੜੇ ਸ਼ਬਦ ਪਿਆਰ ਦੇ ਕਹਿੰਦਾ, ਆਖਦਾ ਉਹ ਕਾਜ਼ੀ ਤੈਨੂੰ ਕੇਵਲ ਅੱਖਾਂ ਨਾਲ ਇਹ ਸੰਸਾਰ ਦਿਸਦਾ ਪਿਆ, ਤੂੰ ਇਸ ਦਿਸ ਦੇ ਦ੍ਰਿਸ਼ਟਮਾਨ ਸੰਸਾਰ ਤੱਕ ਸੀਮਤ ਹੈ, ਪਰ ਕਹਿੰਦਾ ਮੈਨੂੰ ਇਹਦੇ ਪਿੱਛੇ ਕੁਝ ਹੋਰ ਵੀ ਨਜ਼ਰ ਆਉਂਦਾ ਪਿਆ। ਪੁੱਛਿਆ ਤੈਨੂੰ ਕੀ ਹੋਰ ਦਿਸਦਾ, ਤੇ ਅੱਗੋਂ ਉਹਨੇ ਸ਼ਬਦ ਬੜੇ ਪਿਆਰੇ ਕਹਿ, ਕਹਿਣ ਲੱਗਾ ਤੈਨੂੰ ਪਤਾ ਨਹੀਂ ਤੂੰ ਕਹਿੰਦਾ ਇੱਕ ਪੁੱਤਰ ਨੂੰ ਬਚਾ ਲੈ, ਤੇ ਜਦੋਂ ਮੈਂ ਇੱਕ ਪੁੱਤਰ ਨੂੰ ਬਚਾ ਕੇ ਰੱਬ ਦੇ ਘਰ ਨੂੰ ਗਿਆ। ਤੇ ਰਤਨ ਸਿੰਘ ਭੰਗੂ ਲਿਖਦੇ ਨੇ, ਅੱਗੋਂ ਆਵਾਜ਼ ਆਏਗੀ, ਸ਼ਵੇਕ ਸਿੰਘਾ ਮੈਂ ਚਾਰ ਕੁਰਬਾਨ ਕਰਕੇ ਕਿਹਾ ਸੀ ਕਿ ਪੰਥ ਵਸੇ, ਤੂੰ ਇੱਕ ਦੀ ਖਾਤਰ ਥਿੜ ਗਿਓ। ਦੇਖੋ ਉਹਨੇ ਕਿਹੋ ਜਿਹਾ ਸ਼ਰਧਾ ਦੇ ਫੁੱਲ ਭੇਟ ਕੀਤੇ। ਰਤਨ ਸਿੰਘ ਭੰਗੂ ਲਿਖਦਾ, ਕਹਿਣ ਲੱਗੇ ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਟ ਕਰਾਏ। ਕਹਿਣ ਲੱਗੇ ਹਮ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੈ ਕਮਲ ਵਿੜਾਈ। ਸਾਡੀ ਖਾਤਰ ਸਾਹਿਬ ਨੇ ਇੰਨਾ ਕੁਝ ਕੁਰਬਾਨ ਕਰ ਦਿੱਤਾ, ਤੇ ਮੈਂ ਆਪਣੇ ਆਪ ਨੂੰ ਬਚਾ ਕੇ ਲੈ ਜਾ। ਪਿਆਰਿਓ, ਉਸ ਕਲਗੀ ਵਾਲੇ ਨੇ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ, ਇਹ ਕੇਵਲ ਕਰਮ ਕਾਂਡ ਨਹੀਂ, ਪੰਜਾਂ ਵਿੱਚ ਸਤਿਗੁਰੂ ਵਰਤਦਾ। ਬਾਣੀ ਰੂਪ ਜਦੋਂ ਉਹ ਗੁਰੂ ਕੀ ਬਾਣੀ ਭਿੱਜ ਕੇ ਪੜ੍ਹਦੇ ਨੇ, ਉਹੀ ਜਲ ਅੰਮ੍ਰਿਤ ਬਣ ਜਾਂਦਾ। ਜਦੋਂ ਉਹ ਜਲ ਸਿੱਖ ਦੇ ਕਿਰਦੇ ਵੀ ਜਾਂਦਾ ਹੈ, ਅੰਦਰ ਨੂੰ ਵੀ ਧੋ ਦਿੰਦਾ ਹੈ ਜੇ ਨਾਲ ਕਮਾਈ ਕਰੀਏ। ਪਰ ਵੈਸੇ ਰਹਿਤ ਨਾਮੇ ਵਿੱਚ ਇੱਕ ਸ਼ਬਦ ਉਹਨਾਂ ਕਿਹਾ, ਕਹਿਣ ਲੱਗੇ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁੰਚ ਸਕੇ। ਉਹਨਾਂ ਨੇ ਪ੍ਰਥਮ ਰਹਿਤ ਸ਼ਬਦ ਵਰਤਿਆ, ਇਹਦਾ ਮਤਲਬ ਹਰ ਸਿੱਖ ਲਈ ਲਾਜ਼ਮੀ ਹੈ, ਜਿਹਨੇ ਜੀਵਨ ਕਮਾਉਣਾ ਹੈ ਉਹਦੇ ਲਈ ਪ੍ਰਥਮ ਰਹਿਤ ਸ਼ਬਦ ਵਰਤਿਆ ਰਹਿਤ ਨਾਮੇ ਵਾਲੇ ਗੁਰਸਿੱਖਾਂ ਨੇ। ਕਹਿਣ ਲੱਗੇ ਉਹਨਾਂ ਪੰਜਾਂ ਤੋਂ ਜਦੋਂ ਅੰਮ੍ਰਿਤ ਲਏਗਾ, ਅੰਦਰ ਵੀ ਗੁਰੂ ਕਿਰਪਾ ਕਰੇਗਾ, ਨੇਤਰਾਂ ਨੂੰ ਵੀ ਗੁਰੂ ਕਿਰਪਾ ਕਰਕੇ ਸਵੱਛਤਾ ਬਖਸ਼ੇਗਾ, ਤੇਰੇ ਸੀਸ ਵੀ ਜਦੋਂ ਨਿਪਿਆ ਅੰਮ੍ਰਿਤ ਤੇ ਜਿਹੜੇ ਬਚਨ ਤੂੰ ਪੜ੍ਹਨਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਉੱਥੇ ਗੁਰੂ ਦੀ ਰਹਿਮਤ ਵਰਤੇਗੀ। ਸਾਹਿਬ ਨੇ ਕਿਰਪਾ ਕਰਕੇ ਅੰਮ੍ਰਿਤ ਆਪ ਪਾਨ ਕੀਤਾ, ਗੁਰਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਸ਼ਬਦ ਬੜਾ ਪਿਆਰਾ ਵਰਤੇ, ਅਸੀਂ ਆਪਣੇ ਆਪਣੇ ਢੰਗ ਨਾਲ ਖਾਲਸੇ ਦੀ ਪਰਿਭਾਸ਼ਾ ਸੰਗਤ ਸਾਹਮਣੇ ਰੱਖਣੇ। ਕਹਿੰਦੇ ਨੇ ਜਦੋਂ ਮੇਰੇ ਗੁਰਦੇਵ ਇਕਾਗਰਤਾ ਬਖਸ਼ਣਾ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਨਾ, ਤੇ ਭਾਈ ਡੱਲੇ ਨੇ ਰੱਜ ਕੇ ਸੇਵਾ ਕੀਤੀ, ਭਾਵਾਂ ਸੂਬਾ ਸਰਹੰਦ ਨੇ ਆਪਣੇ ਵੱਲੋਂ ਕਿੰਨਾ ਡਰਾਵਾ ਵੀ ਦਿੱਤਾ, ਪਰ ਕਹਿੰਦੇ ਨੇ ਤਾਂ ਵੀ ਉਹ ਗੁਰੂ ਕਲਗੀ ਵਾਲੇ ਦੇ ਚਰਨਾਂ ਦਾ ਭਵਰਾ ਬਣਿਆ ਰਿਹਾ। ਇੱਕ ਦਿਨ ਬੈਠਿਆਂ ਅਚਨਚੇਤ ਇਕਾਗਰਤਾ ਬਖਸ਼ਿਆ ਦੇ ਥੋੜੀ ਜਿਹੀ, ਇੱਕ ਦਿਨ ਬੈਠਿਆਂ ਅਚਨਚੇਤ ਭਾਈ ਡੱਲੇ ਦਾ ਜਦੋਂ ਇਹ ਪਤਾ ਲੱਗਾ ਕਿ ਸੂਬੇ ਸਰਹੰਦ ਦੀ ਧਮਕੀ ਦੀ ਵੀ ਇਹਨੇ ਪਰਵਾਹ ਨਹੀਂ ਕੀਤੀ, ਤੇ ਹਜ਼ੂਰ ਨੇ ਹੱਸ ਕੇ ਕਿਹਾ, ਡੱਲਿਆ ਜੋ ਕੁਝ ਤੂੰ ਮੰਗੇਗਾ ਮੈਂ ਤੇਰੀ ਝੋਲੀ ਵਿੱਚ ਪਾ ਦਿਆਂਗਾ, ਕੁਝ ਮੰਗ ਤਾਂ ਸਹੀ। ਤੇ ਡੱਲੇ ਨੇ ਇੱਕ ਬੇਨਤੀ ਕੀਤੀ, ਦਾਤਿਆ ਜੇ ਤਰੁੱਠੈ ਤੇ ਕਿਰਪਾ ਕਰ ਆਪਣੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਦੇ ਦੇ। ਸਾਹਿਬ ਉਸੇ ਵਕਤ ਸੋਚੀ ਪੈ ਗਏ ਤੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ, ਡੱਲਿਆ ਥਾਂ ਲੈਣਾ ਚਾਹੁੰਦੇ ਗੁਰੂ ਦੇ ਚਰਨਾਂ ਵਿੱਚ, ਸੇਵਾ ਕੀਤੀ ਕੇਵਲ ਦੁਨੀਆਂ ਤੱਕ ਸੀਮਤ ਰਹਿ ਕੇ, ਦੁਨੀਆਂ ਦੀ ਸੇਵਾ ਕਰਕੇ ਤੂੰ ਦੀਨ ਪਿਆ ਮੰਗਣਾ, ਜੇ ਗੁਰੂ ਦੇ ਚਰਨਾਂ ਵਿੱਚ ਦਾਤ ਲੈਣੀ ਆ ਤੇ ਚੇਤੇ ਰੱਖੀ ਅੰਮ੍ਰਿਤ ਦੀ ਦਾਤ ਲੈ ਕੇ ਤੈਨੂੰ ਖਾਲਸਾ ਬਣਨਾ ਪਏਗਾ, ਵਾਹਿਗੁਰੂ ਜੀ ਕਾ ਖਾਲਸਾ ਬਣ। ਉਹਨੇ ਪੁੱਛਿਆ, ਮਹਾਰਾਜ ਖਾਲਸੇ ਦੀ ਪਰਿਭਾਸ਼ਾ? ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਡੱਲਿਆ ਖਾਲਸਾ ਇਹਦਾ ਮਤਲਬ ਇਹ ਨਹੀਂ ਕਿ ਜਿਵੇਂ ਆ ਤੇਰੇ ਕਿਲੇ ਨੇ ਇਸੇ ਤਰ੍ਹਾਂ ਵਾਹਿਗੁਰੂ ਦਾ ਖਾਲਸਾ, ਆਪਾਂ ਸ਼ਬਦ ਪਰਤਨੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ। ਕਹਿਣ ਲੱਗੇ, ਜਿਵੇਂ ਤੇਰੇ ਕਿਲੇ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਖਾਲਸਾ ਨਹੀਂ, ਜਿਵੇਂ ਤੇਰੇ ਹਾਥੀ ਘੋੜੇ ਤੇਰੀ ਜ਼ਮੀਨ ਭੋਏ ਪਾਂਡਾ, ਇਸ ਤਰ੍ਹਾਂ ਮੇਰਾ ਵਾਹਿਗੁਰੂ ਦਾ ਖਾਲਸਾ ਨਹੀਂ। ਕਹਿਣ ਲੱਗਾ, ਫਿਰ ਹੋਰ ਕਿਉਂ ਜਿਹਾ ਖਾਲਸਾ? ਤੇ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ, ਸੱਜਣਾ ਅੱਜ ਕਿਲੇ ਤੇਰੇ ਨੇ, ਤੂੰ ਚਲਾ ਗਿਆ, ਕਿਲੇ ਫਿਰ ਵੀ ਕਾਇਮ ਰਹਿਣੇ ਨੇ, ਚੇਤੇ ਰੱਖੀ ਅੱਜ ਭੋਏ ਭਾਂਡਾ ਜ਼ਮੀਨ ਤੇਰਾ, ਕੱਲ ਨੂੰ ਚਲਾ ਗਿਆ ਜ਼ਮੀਨ ਫਿਰ ਵੀ ਰਹੇਗੀ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਨਹੀਂ। ਕਹਿਣ ਲੱਗੇ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਕਹਿਣ, ਜੇ ਸੂਰਜ ਹੈ ਕਿਰਨਾਂ ਨੇ, ਜੇ ਸੂਰਜ ਨੇ ਤੇ ਕਿਰਨ ਦੀ ਹੋਂਦ ਕੀ? ਦੇਖੋ ਕੈਸਾ ਸੰਬੰਧ ਹੈ, ਆਪਾਂ ਸੂਰਜ ਦੀ ਕਿਰਨ ਕਹਿੰਦੇ ਹਾਂ ਪਰ ਇੰਨੀ ਕੁ ਨੇੜਤਾ ਹੈ, ਸੂਰਜ ਹੈ ਤਾਂ ਕਿਰਨੇ। ਕਹਿਣ ਲੱਗੇ, ਜਿਵੇਂ ਪਾਣੀ ਤੇ ਪਾਣੀ ਦਾ ਚਸ਼ਮਾ ਹੈ, ਸੱਜਣਾ ਜਿਹੜਾ ਚਸ਼ਮੇ ਵਿੱਚੋਂ ਪਾਣੀ ਨਿਕਲਦਾ ਹੈ ਉਹ ਤਾਂ ਹੀ ਨਿਰਮਲਤਾਈ ਨਾਲ ਹੈ ਜੇ ਉਹਦੇ ਨਾਲ ਜੁੜਿਆ ਹੈ, ਉਹਦੇ ਤੋਂ ਟੁੱਟ ਕੇ ਉਹ ਨਹੀਂ ਰਹਿ ਸਕਦਾ। ਕਹਿਣ ਲੱਗੇ, ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ, ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ। ਕਹਿਣ ਲੱਗੇ, ਜਿਵੇਂ ਇੱਕ ਰੁੱਖ ਤੇ ਰੁੱਖ ਦੀ ਟਾਹਣੀ ਨਾਲ ਲੱਗਾ ਹੋਇਆ ਪੱਤਾ, ਜੇ ਉਹ ਪੱਤਾ ਜੁੜਿਆ ਉਹਦੇ ਅੰਦਰ ਹਰਿਆਵਲ ਹੈ। ਪਿਆਰਿਓ, ਉਸ ਵਕਤ ਸਾਹਿਬ ਨੇ ਕਿਹਾ, ਡੱਲਿਆ ਜੇ ਕੁਝ ਲੈਣਾ ਚਾਹੁੰਦਾ ਦੀਨ ਵਿੱਚ ਥਾਂ ਭਾਲਣਾ ਤੇ ਪਹਿਲਾਂ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ ਆ, ਕਿਲਿਆਂ ਵਿੱਚ ਥਾਂ ਦੇ ਦਿੱਤੀ, ਇਸ ਧਰਤੀ ਤੇ ਤੂੰ ਰਹਿਣ ਲਈ ਥਾਂ ਦਿੱਤੀ, ਆਪਣੇ ਅੰਦਰ ਗੁਰੂ ਨੂੰ ਥਾਂ ਦੇ। ਕਹਿੰਦਾ, ਸਾਹਿਬ ਜੀ ਮੈਂ ਸਮਝਿਆ ਨਹੀਂ। ਕਹਿਣ ਲੱਗੇ, ਅੰਦਰ ਤੂੰ ਅੰਮ੍ਰਿਤ ਦੀ ਦਾਤ ਪਹਿਲਾਂ ਲੈ ਤੇ ਚੇਤੇ ਰੱਖੀ ਰੁਪਈਏ ਨਾਲ ਅੰਮ੍ਰਿਤ ਨਹੀਂ। ਭਗਤਾਂ ਨੇ ਵੀ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਨੇ ਨਾਮ ਤੇ ਗੁਰੂ ਦੀ ਕਿਰਪਾ ਦੌਲਤ ਨਾਲ ਨਹੀਂ। ਭਗਤ ਰਵਿਦਾਸ ਦਾ ਸੀ ਬਚਨ ਪੜ੍ਹਨੇ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਜਿਨ ਦਰ ਤੇ ਮਤਾ ਘੱਟ ਨਾ ਜਾਏ। ਪੁੱਛਿਆ ਕਿਉਂ? ਕਹਿਣ ਲੱਗੇ, ਮੈਂ ਤੋ ਮੋਲ ਮਹਿੰਗੀ ਲਈ ਕਿੰਨੇ ਕੁ ਰੁਪਈਏ ਨਾਲ? ਕਹਿਣ ਲੱਗੇ, ਜੀ ਸਤੈ ਆਪਣੀ ਜਿੱਦ ਦੇ ਕੇ। ਭਗਤ ਕਬੀਰ ਨੇ ਬਚਨ ਕੀਤਾ, ਕਹਿਣ ਲੱਗੇ, ਕੰਚਨ ਸਿਉ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਚੇਤੇ
1: ਖਰੀਦਾ ਜਾਨ ਲੱਭ ਤਾਂ ਨਿਹੋਂ ਕਿਆ।

0: कुजड़ा सैको हाथियों। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र ते निघी गोत आनंद पा रहे सब माई भाई सतसंगी जनो, आप सरवण करदे आ रहे हो लड़ीवार कथा भगत फरीद साहब जी दे सलोकां विचों। अज जो भगत फरीद साहब जी दे सलोक आप संगत दे सन्मुख पढ़ के सुनाए गए, इन्हां सलोकां विचों पहला सलोक फरीदा जान लब ता नेहो क्या, लब ता कूड़ा नेह। भगत फरीद साहब जी कहिंदे ने अगर परमात्मा दे नाल तेरा प्यार है पर प्यार किसी गर्ज दे कारण है, कहन लगे वो प्यार कदी भी तेरे मन दी बुराई नूं तोएगा नहीं, वो प्यार कदी भी परमात्मा रूपी मुकाम दे उत्ते तेनों पहुंचाएगा नहीं, क्योंकि प्यार है केवल गर्ज करके। और जिस दिन गर्ज पूरी होनी बंद होएगी उस दिन तेरा प्रेम ही टूट जाएगा। मेरा ते परमात्मा दा संबंध बनिया है पर विचकार एक गरज खड़ी है, सानू दोवां नूं जोड़न वाली विचकार एक गरज है। जीव परमात्मा दे नाल बज्जा है पर गरज दे तागे दे नाल, गरज दी तंद दे नाल। जिस दिन परमात्मा गरज पूरी नहीं करेगा, गरज पूरी हुंदिया देर लगेगी, उसे दिन तेरा प्रेम चला जाएगा। इहदा मतलब तैनू अजे परमात्मा दी हकीकत असलीयत दे संबंध विच जानकारी नहीं मिली। हां इतनी जानकारी मिली है परमात्मा दे के नवाजदा है, परमात्मा दा सुभा देना है, तू गरजाऊ बन के उहदे नाल जुड़िया और केवल दुनियावी दाता दा गरजाऊ बन गए, क्योंकि उहदा सुभा ही देना है। ਇਹ ਸਮਝ ਮਿਲ ਜਾਏ ਕਿ ਮੇਰਾ ਜੀਵਨ ਮਨੋਰਥ ਪਰਮਾਤਮਾ ਦੇ ਨਾਲ ਜੁੜਨਾ ਹੈ, ਗਰਜ ਵਿੱਚੋਂ ਨਿਕਲ ਜਾਏਗੀ। ਕਹਿਣ ਲੱਗੇ ਜਾਨ ਲੱਭ ਧਾਨੇ ਹੋ ਗਿਆ, ਅਗਰ ਗਰਜ ਹੈ, ਲੋਭ ਹੈ, ਲਾਲਚ ਹੈ ਤੇ ਫਿਰ ਇਹਨੂੰ ਪਿਆਰ ਕਹਿਣ ਦੀ ਲੋੜ ਵੀ ਕੀ ਹੈ। ਇਹ ਤੇ ਇਸ ਤਰ੍ਹਾਂ ਹੀ ਸਮਝ ਲਓ ਕਿ ਆਪ ਹੱਥ ਦੇ ਅੰਦਰ ਹਰੇ ਰੰਗ ਦਾ ਚਾਰਾ ਲੈ ਕੇ ਅੱਗੇ ਅੱਗੇ ਚੱਲਦੇ ਜਾਓ ਤੇ ਗਊ ਤੁਹਾਡੇ ਮਗਰ ਮਗਰ ਤੁਰੀ ਆਏਗੀ। ਹੱਥ ਵਿੱਚ ਚਾਰਾ ਨਜ਼ਰ ਨਹੀਂ ਆਏਗਾ ਤੇ ਗਊ ਤੁਹਾਡੇ ਮਗਰ ਚੱਲਣਾ ਬੰਦ ਕਰ ਦੇਗੀ। ਇਸ ਤਰ੍ਹਾਂ ਹੀ ਸਮਝ ਲਓ ਕਿ ਹੱਥ ਦੇ ਅੰਦਰ ਰੋਟੀ ਦਾ ਟੁਕੜਾ ਲੈ ਕੇ ਚੱਲ ਰਹੇ ਹੋ, ਕੁੱਤਾ ਤੁਹਾਡੇ ਮਗਰ ਮਗਰ ਤੁਰਿਆ ਰਹੇਗਾ। ਤੁਹਾਡੇ ਹੱਥ ਦੇ ਅੰਦਰ ਰੋਟੀ ਦਾ ਟੁਕੜਾ ਨਹੀਂ ਹੈ ਤੇ ਕੁੱਤਾ ਵੀ ਤੁਹਾਡੇ ਮਗਰ ਨਹੀਂ ਹੈ। ਕਿਸੇ ਦੂਸਰੇ ਦੇ ਹੱਥ ਦੇ ਅੰਦਰ ਰੋਟੀ ਦਾ ਟੁੱਕੜ ਨਜ਼ਰ ਆਇਆ ਹੈ ਤਾਂ ਕੁੱਤਾ ਦੂਸਰੇ ਦੇ ਮਗਰ ਚੱਲ ਪਏਗਾ। ਮਗਰ ਮਗਰ ਚੱਲ ਰਹੇ ਆ ਪਰਮਾਤਮਾ ਦੇ, ਪਰ ਕਿਉਂ ਚੱਲ ਰਹੇ ਆ? ਕਿਉਂਕਿ ਸਾਨੂੰ ਗਰਜ ਦਾ ਚਾਰਾ, ਗਰਜ ਦਾ ਟੁਕੜਾ ਪਰਮਾਤਮਾ ਦੇ ਹੱਥ ਵਿੱਚ ਨਜ਼ਰ ਆ ਰਿਹਾ, ਪਰਮਾਤਮਾ ਦੇ ਰਿਹਾ। ਫਿਰ ਇਹ ਸੋਚ ਕੋਈ ਬਹੁਤ ਚੰਗੀ, ਬਹੁਤ ਵਧੀਆ ਸੋਚ ਨਹੀਂ ਹੈ, ਇਹ ਬਹੁਤ ਉੱਚੀ ਤੇ ਮਹਾਨ ਸੋਚ ਨਹੀਂ ਹੈ, ਇਹ ਵਪਾਰੀ ਵਾਲੀ ਸੋਚ ਹੈ। ਵਪਾਰੀ ਵਾਲੀ ਸੋਚ, ਵਪਾਰੀ ਦਾ ਸੁਭਾਅ ਹੁੰਦਾ ਹੈ ਸੌਦਾ ਇੱਕ ਦੁਕਾਨ ਤੋਂ ਨਹੀਂ ਮਿਲਿਆ, ਚਲੋ ਦੂਸਰੀ ਦੁਕਾਨ ਤੇ ਜਾ ਕੇ ਖੋਜ ਬੀਨ ਕਰਨੇ ਆ, ਸ਼ਾਇਦ ਉੱਥੋਂ ਮਿਲ ਜੇ। ਦੂਸਰੀ ਦੁਕਾਨ ਤੋਂ ਸੌਦਾ ਨਹੀਂ ਮਿਲਿਆ ਤੇ ਚਲੋ ਤੀਸਰੀ ਦੁਕਾਨ ਤੋਂ ਜਾ ਕੇ ਵੇਖਣੇ ਆ, ਸੌਦਾ ਉੱਥੋਂ ਮਿਲ ਜੇ। ਜਿੱਥੋਂ ਵਪਾਰੀ ਨੂੰ ਸੌਦਾ ਮਿਲਣਾ ਬੰਦ ਹੋ ਜਾਏ, ਵਪਾਰੀ ਉਸ ਦੁਕਾਨ ਦੇ ਉੱਤੇ ਜਾਣਾ ਬੰਦ ਕਰ ਦਿੰਦਾ। ਕੀ ਲੈਣ ਜਾਣਾ ਜਦ ਕੁਝ ਮਿਲ ਹੀ ਨਹੀਂ ਰਿਹਾ, ਮੇਰੀ ਮਤਲਬ ਦਾ ਸਮਾਨ ਜਦ ਇਸ ਸਟੋਰ ਤੋਂ ਮਿਲਦਾ ਹੀ ਨਹੀਂ ਹੈ, ਦੁਕਾਨ ਤੋਂ ਮਿਲਦਾ ਹੀ ਨਹੀਂ ਹੈ, ਤਾਂ ਫਿਰ ਮੈਂ ਇਸ ਜਗ੍ਹਾ ਦੇ ਉੱਤੇ ਜਾਵਾਂ ਵੀ ਕਿਉਂ? ਖਿਮਾ ਚਾਹਾਂਗਾ, ਬਹੁਤ ਸਾਰਿਆਂ ਲੋਕਾਂ ਨੂੰ ਮੈਂ ਇਸ ਤਰ੍ਹਾਂ ਦਾ ਜੀਵਨ ਗੁਜ਼ਾਰਦਿਆਂ ਵੇਖਿਆ ਹੈ। ਮੰਦਰ ਵਿੱਚ ਨਤਮਸਤਕ ਹੁੰਦੇ ਨੇ, ਗਰਜ ਪੂਰੀ ਨਹੀਂ ਹੋਈ, ਮਸਜਿਦ ਵਿੱਚ ਚਲੇ ਜਾਂਦੇ ਨੇ। ਮਸਜਿਦ ਵਿੱਚ ਜਾ ਕੇ ਚਾਰ ਦਿਨ ਨਮਾਜ਼ ਅਦਾ ਕਰਦੇ ਨੇ, ਗਰਜ ਪੂਰੀ ਨਹੀਂ ਹੋਈ, ਗੁਰਦੁਆਰੇ ਆ ਜਾਂਦੇ ਨੇ। ਗੁਰਦੁਆਰੇ ਆਣ ਕੇ ਚਾਰ ਦਿਨ ਬਹਿ ਕੇ ਸੁਣਦੇ ਸੁਣਾਉਂਦੇ ਨੇ, ਸਮਾਂ ਲੱਗ ਗਿਆ ਹੈ, ਅਜੇ ਕਰਮਾਂ ਦੀ ਪਿਕਚਰ ਨੂੰ ਪਰਮਾਤਮਾ ਨੇ ਵੇਖਿਆ, ਇਹ ਦਾਤ ਤੇਰੀ ਝੋਲੀ ਵਿੱਚ ਪੈਣੀ ਨਹੀਂ ਹੈ, ਪੈਣੀ ਹੈ ਤੇ ਦੇਰ ਦੇ ਨਾਲ ਪੈਣੀ ਹੈ। ਇੱਥੇ ਆਉਂਦਿਆਂ ਚਾਰ ਦਿਨ ਬੀਤ ਗਏ ਨੇ, ਗਰਜ ਪੂਰੀ ਨਹੀਂ ਹੋਈ, ਤੋ ਹੋਰ ਹੋਰ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਦਾ ਹੈ। ਮੈਂ ਇੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਸ਼ਾਇਦ ਕਿਧਰੋਂ ਗਰਜ ਪੂਰੀ ਹੋ ਜਾਏ। ਜਿੱਥੋਂ ਗਰਜ ਪੂਰੀ ਹੋ ਜਾਏ ਉਹੀ ਇਹਦਾ ਪਰਮਾਤਮਾ ਹੈ, ਉਹੀ ਇਹਦਾ ਗੁਰੂ ਹੈ। ਹਕੀਕਤ ਵਿੱਚ ਜੋ ਗੁਰੂ ਨੇ ਉਹਦੀ ਸਮਝ ਨਹੀਂ ਹੈ, ਹਕੀਕਤ ਵਿੱਚ ਜੋ ਪਰਮਾਤਮਾ ਹੈ ਉਹਦੀ ਸਮਝ ਨਹੀਂ ਹੈ। ਫਿਰ ਬੇਨਤੀ ਨੂੰ ਦੁਹਰਾਦਿਆਂ, ਇੱਥੇ ਇਸ ਤਰ੍ਹਾਂ ਦੇ ਸਾਡਾ ਜੁੜਨਾ ਹੈ ਕਿ ਜਿਵੇਂ ਗਊ ਸਾਡੇ ਹੱਥ ਵਿੱਚ ਹਰੇ ਰੰਗ ਦਾ ਚਾਰਾ ਵੇਖ ਕੇ ਸਾਡੇ ਮਗਰ ਆ ਰਹੀ ਹੈ, ਕੁੱਤਾ ਹੱਥ ਵਿੱਚ ਰੋਟੀ ਵੇਖ ਕੇ ਮਗਰ ਮਗਰ ਚੱਲਦਾ, ਅਸੀਂ ਗੁਰੂ ਕੋਲੋਂ ਦਾਤਾਂ ਵੇਖ ਕੇ ਮਗਰ ਮਗਰ ਚੱਲ ਰਹੇ ਹਾਂ। ਗੁਰੂ ਧਨ ਦੇ ਰਿਹਾ ਹੈ, ਗੁਰੂ ਪਰਿਵਾਰ ਦੇ ਰਿਹਾ ਹੈ, ਗੁਰੂ ਤੰਦਰੁਸਤੀ ਦੇ ਰਿਹਾ ਹੈ, ਮਗਰ ਮਗਰ ਚੱਲ ਰਹੇ ਹਾਂ। ਜਿਸ ਦਿਨ ਗੁਰੂ ਕਹਿਣ ਕਿ ਅਜੇ ਸਮਾਂ ਨਹੀਂ ਆਇਆ, ਤੈਨੂੰ ਦਾਤ ਮਿਲੇਗੀ ਮਿਲੇਗੀ ਥੋੜੀ ਚਰੋਕਣੀ ਦੇਰ ਬਾਅਦ, ਅਸੀਂ ਗੁਰੂ ਦਾ ਦਰ ਛੱਡ ਦਿਆਂਗੇ। ਔਰ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਮੰਨ ਲਓ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਕਹਿ ਦੇਣ ਕਿ ਸੱਜਣੋ ਇੱਕ ਮਹੀਨੇ ਵਾਸਤੇ ਤੁਹਾਨੂੰ ਕੋਈ ਦਾਤ ਮਿਲੇਗੀ ਨੇ, ਕਹਿੰਦੇ ਨਹੀਂ ਹੈ, ਗੁਰੂ ਦਾ ਦਰ 24 ਘੰਟੇ ਖੁੱਲ੍ਹਾ ਹੈ, ਛਿਨ ਛਿਨ ਖੁੱਲ੍ਹਾ ਹੈ। ਮੈਂ ਕੇਵਲ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਮੰਨ ਲਓ ਕਿ ਸਤਿਗੁਰੂ ਕਹਿ ਦੇਣ ਕਿ ਇੱਕ ਮਹੀਨੇ ਵਾਸਤੇ ਤੁਸੀਂ ਆਉਂਦੇ ਰਹੋ, ਸੁਣਦੇ ਰਹੋ, ਸੇਵਾ ਕਰਦੇ ਰਹੋ, ਪਰ ਦਾਤ ਨਹੀਂ ਮਿਲੇਗੀ। ਦਾਤ ਮਿਲੇਗੀ ਇੱਕ ਮਹੀਨੇ ਦੇ ਬਾਅਦ। ਮੈਨੂੰ ਐਵੇਂ ਲੱਗਦਾ ਹੈ ਚੰਦ ਕੁ ਮਨੁੱਖ ਹੀ ਰਹਿ ਜਾਣਗੇ ਜੋ ਆਉਣ ਵਾਲੇ ਰਹਿਣਗੇ, ਬਾਕੀ ਨਹੀਂ ਆਉਣਗੇ। ਜਦ ਦਾਤ ਨਹੀਂ ਮਿਲਣੀ, ਮਹੀਨੇ ਬਾਅਦ ਮਿਲਣੀ ਹੈ, ਤੇ ਫਿਰ ਤੇਰਾ ਦਰਵਾਜ਼ਾ ਵੀ ਮਹੀਨੇ ਬਾਅਦ ਹੀ ਖੜਕਾਵਾਂਗੇ, ਤੈਨੂੰ ਨਮਸਕਾਰ ਵੀ ਮਹੀਨੇ ਬਾਅਦ ਹੀ ਕਰਾਂਗੇ। ਅੱਜ ਕਿਉਂ ਕਰੀਏ? ਅੱਜ ਤੇ ਤੂੰ ਦੇਣਾ ਕੁਝ ਨਹੀਂ, ਤੇਰਾ ਹੀ ਐਲਾਨ ਹੈ ਅੱਜ ਮੈਂ ਦੇਣਾ ਕੁਝ ਨਹੀਂ, ਤੂੰ ਅੱਜ ਦੇਣਾ ਨਹੀਂ ਤੇ ਅੱਜ ਫਿਰ ਨਮਸਕਾਰ ਕਿਉਂ? ਅੱਜ ਦੇਣਾ ਨਹੀਂ ਤੇ ਅੱਜ ਤੇਰੇ ਦਰ ਤੇ ਆਈਏ ਕਿਉਂ? ਜਿਸ ਦਿਨ ਦੇਣਾ ਸ਼ੁਰੂ ਕਰੇਗਾ ਸਾਡਾ ਆਉਣਾ ਸ਼ੁਰੂ ਹੋਏਗਾ, ਤੂੰ ਦੇਣਾ ਬੰਦ ਕਰ ਦੇਗਾ ਸਾਡਾ ਆਉਣਾ ਬੰਦ ਹੋ ਜਾਏਗਾ। ਪਰਮਾਤਮਾ ਦੇ ਨਾਲ ਪਿਆਰ ਜੋ ਸਾਡਾ ਬਣਿਆ ਹੈ ਉਹ ਕੋਈ ਬਹੁਤ ਉੱਚ ਕੁਆਲਿਟੀ ਦਾ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਸ਼ਰਤ ਨਹੀਂ ਆਉਂਦੀ, ਬੜੇ ਧਿਆਨ ਨਾਲ ਸਮਝ ਲੈਣਾ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਆਉਂਦੀ, ਔਰ ਜੋ ਸ਼ਰਤਾਂ ਦੇ ਆਧਾਰ ਦੇ ਉੱਤੇ ਚੱਲਦਾ ਹੈ ਉਹ ਪ੍ਰੇਮ ਨਹੀਂ ਹੁੰਦਾ। ਅਗਰ ਪਤੀ ਤੇ ਪਤਨੀ ਸ਼ਰਤਾਂ ਦੇ ਆਧਾਰ ਤੇ ਚੱਲ ਰਹੇ ਨੇ, ਰੋਟੀ ਤੂੰ ਪਕਾਉਣੀ ਹੈ, ਭਾਂਡੇ ਮੈਂ ਸਾਫ ਕਰਨੇ ਨੇ, ਇਸ ਤਰ੍ਹਾਂ ਮੈਂ ਕਰਨਾ ਹੈ, ਉਸ ਤਰ੍ਹਾਂ ਤੂੰ ਕਰਨਾ ਹੈ, ਇਹ ਪ੍ਰੇਮ ਨਹੀਂ ਹੈ, ਇਹ ਤੇ ਐਗਰੀਮੈਂਟਡ ਲਾਈਫ ਹੈ। ਇੱਕ ਦੂਸਰੇ ਦੇ ਨਾਲ ਇਕਰਾਰਨਾਮਾ ਕਰ ਲਿਆ, ਤੂੰ ਇਸ ਤਰ੍ਹਾਂ ਕਰਨਾ ਹੈ, ਮੈਂ ਇਸ ਤਰ੍ਹਾਂ ਕਰਨਾ ਹੈ। ਇਕਰਾਰਨਾਮਾ ਟੁੱਟਿਆ ਤੇ ਪਰਿਵਾਰ ਟੁੱਟ ਜਾਏਗਾ, ਪਰਿਵਾਰ ਬਿਖਰ ਜਾਏਗਾ, ਇਹ ਕੋਈ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਇੱਕ ਦੂਸਰੇ ਤੋਂ ਕੁਰਬਾਨ ਹੋਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਆਪਣਾ ਆਪਾ ਲੁਟਾਉਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਹੁੰਦੀ। ਅਕਸਰ ਪੰਜਾਬੀ ਦੇ ਬਜ਼ੁਰਗ ਵਾਰ ਪੁਰਾਣੇ ਬਜ਼ੁਰਗ ਕਹਿ ਦਿੰਦੇ ਨੇ ਪ੍ਰੇਮ ਦੇ ਅੱਗੇ ਨੇਮ ਨਹੀਂ ਹੁੰਦੇ। ਅਗਰ ਕੋਈ ਨੇਮ ਹੈ, ਕੋਈ ਸ਼ਰਤ ਹੈ, ਤੋ ਖਿਮਾ ਚਾਹਾਂਗਾ, ਫਿਰ ਪ੍ਰੇਮ ਨਹੀਂ ਹੈ, ਕੇਵਲ ਤੇਰਾ ਇਕਰਾਰਨਾਮਾ ਹੈ, ਤੇਰਾ ਐਗਰੀਮੈਂਟ ਹੈ। ਇੱਕ ਮੈਂ ਹੋਰ ਵੀ ਬੇਨਤੀ ਆਪ ਸੰਗਤ ਦੇ ਸਨਮੁਖ ਕਰਦਾ ਚੱਲਾਂ, ਦੁਨੀਆਂ ਦਾ ਸਾਰਾ ਹੀ ਸੰਬੰਧ ਖੜਾ ਹੈ ਲੈਣ ਦੇ ਉੱਤੇ ਤੇ ਦੇਣ ਦੇ ਉੱਤੇ, ਸਾਰੀ ਦੁਨੀਆਂ ਦਾ ਸੰਬੰਧ ਇਸ ਤਰ੍ਹਾਂ ਹੀ ਖੜਾ ਹੈ। ਸਭ ਤੋਂ ਪਹਿਲਾਂ ਆਪਣੇ ਸਰੀਰ ਵੱਲ ਵੇਖੀਏ, ਅਸੀਂ ਸਾਹ ਬਾਹਰ ਕੱਢ ਰਹੇ ਹਾਂ ਤਾਂ ਹੀ ਦੂਸਰਾ ਸਾਹ ਅੰਦਰ ਜਾ ਰਿਹਾ ਹੈ। ਅਗਰ ਬਾਹਰ ਕੱਢਣਾ ਬੰਦ ਕਰ ਦਈਏ ਅੰਦਰ ਜਾਣਾ ਬੰਦ ਹੋ ਜਾਏਗਾ, ਅਗਰ ਅੰਦਰ ਲਿਜਾਣਾ ਬੰਦ ਕਰ ਦਈਏ ਤਾਂ ਜੀਵਨ ਦੀ ਲੀਲਾ ਖਤਮ ਹੋ ਜਾਏਗੀ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਸ਼ੇਖ ਫਰੀਦ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿੱਤ ਦਿਹਾੜੈ ਧਨਵਰੀ, साहे लय लिखाए मलक जे कन्नी सुनींदा मोहं दिखाले आए जिंद निमानी कड़ी है हड्डा कूकड़ काए शाहे लिखे ना चलनी जिंदू को समझाए जिंद बहुटी मरण वर ले जासी पर नाए अपना हथी जोल कै गल लग ताए

फरीदा कीड़ी पवन दई खड़ा न आप मुहाए, वालों निक्की पुरस लात कन्नी ना सुनियाए। फरीदा कीड़ी पवन दई खड़ा न आप मुहाए, वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सतसंगी जनों आप सरवण कर रहे से तन श्री गुरु ग्रंथ साहिब पातशाह महाराज जी दी पावन बाणी दे खजाने विचों भगत फरीद साहब जी दे सलोक। भगत फरीद साहब जी दे सलोकां दी रोज सवेर दे वकत लड़ीवार कथा मैं आप संगतां दे सन्मुख पेट करन दा निमाणा यतन आरंभ कर रहा। कुछ बेनतियां भगत फरीद साहब जी दे जीवन संबंधी मैं आप संगतां दे सन्मुख रखदा चलां। लम्मा समा गजनी ते काबुल इन्हां दोवां दा आपसी झगड़ा चलदा रहा, कले कलेश वाद विवाद वैर विरोध लंबा समा चलदा रहा और एक घटना तकरीबन सन 1124-25 दे करीब दी है। बहुत जद रौला वध्या ते काबल दे रहन वाले वजी उद दीन काजी एक काबल विचों उठ के ते मुल्तान शहर दे अंदर अपने परिवार नू नाल लेके रहन वास्ते आ जांदे ने। ਇਹ ਜਿਹੜੇ ਕਾਜ਼ੀ ਜਿਨ੍ਹਾਂ ਦਾ ਨਾਮ ਵਜ਼ੀਰ ਉਦੀਨ ਸਾਹਿਬ ਹੈ, ਇਹਨਾਂ ਦੇ ਕੋਲ ਇੱਕ ਬੇਟੀ ਸੀ ਜਿਸ ਬੇਟੀ ਦਾ ਨਾਂ ਸੀ ਮਰੀਅਮ। ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਸੰਬੰਧ ਵਿੱਚ ਤੁਸੀਂ ਬਹੁਤ ਵਾਰ ਪੜ੍ਹਿਆ ਸੁਣਿਆ, ਪਰ ਮੈਂ ਕੁਝ ਬੇਨਤੀਆਂ ਉਹਨਾਂ ਦੇ ਜੀਵਨ ਸੰਬੰਧੀ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ। ਇਹਨਾਂ ਦੇ ਪਾਸ ਇੱਕ ਬੇਟੀ ਸੀ ਜਿਸ ਦਾ ਨਾਮ ਸੀ ਮਰੀਅਮ, ਬੀਬੀ ਮਰੀਅਮ ਕਰਕੇ ਇਤਿਹਾਸ ਦੇ ਅੰਦਰ ਨਾਮ ਪ੍ਰਸਿੱਧ ਹੋਇਆ। ਇਹ ਬੀਬੀ ਮਰੀਅਮ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਸਕੇ ਚਾਚਾ ਹਜ਼ਰਤ ਅਬਾਸ ਜੀ ਦੇ ਖਾਨਦਾਨ ਵਿੱਚੋਂ ਸੀ। ਬੀਬੀ ਮਰੀਅਮ ਹਜ਼ਰਤ ਅਬਾਸ ਸਾਹਿਬ ਜੀ ਦੇ ਖਾਨਦਾਨ ਦੇ ਨਾਲ ਸੰਬੰਧਿਤ ਹੈ। ਇਸ ਬੀਬੀ ਨੂੰ, ਇਸ ਬੱਚੀ ਨੂੰ ਕਾਜ਼ੀ ਸਾਹਿਬ ਨੇ ਗੋਦ ਲੈ ਕੇ ਪਾਲਿਆ, ਪੜ੍ਹਾਇਆ, ਲਿਖਾਇਆ ਤੇ ਜਦ ਇਹ ਮੁਲਤਾਨ ਆਏ ਤੇ ਨਾਲ ਹੀ ਚਲਦੀ ਚਲਦੀ ਬੀਬੀ ਮਰੀਅਮ ਵੀ ਆਈ। ਬੀਬੀ ਮਰੀਅਮ ਜਦ ਜਵਾਨ ਹੋਈ ਇਹਨਾਂ ਦਾ ਨਿਕਾਹ ਕੀਤਾ ਗਿਆ ਤੇ ਨਿਕਾਹ ਕੀਤਾ ਗਿਆ ਇਹਨਾਂ ਦਾ ਜਲਾਲਦੀਨ ਸਾਹਿਬ ਜੀ ਦੇ ਨਾਲ। ਬੀਬੀ ਮਰੀਅਮ ਦਾ ਨਿਕਾਹ, ਉਹਨਾਂ ਦਾ ਵਿਆਹ ਜਲਾਲਦੀਨ ਸਾਹਿਬ ਜੀ ਦੇ ਨਾਲ ਕੀਤਾ ਗਿਆ। ਇਹਨਾਂ ਦੇ ਦੋਵਾਂ ਦੇ ਸੰਯੋਗ ਤੋਂ ਬੀਬੀ ਮਰੀਅਮ ਤੇ ਜਲਾਲਦੀਨ ਸਾਹਿਬ, ਇਹਨਾਂ ਦੇ ਸੰਯੋਗ ਤੋਂ ਇਹਨਾਂ ਦੇ ਘਰ ਦੇ ਅੰਦਰ ਪੰਜ ਪੁੱਤਰਾਂ ਨੇ ਜਨਮ ਲਿਆ ਹੈ ਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ ਹੈ। ਤੋ ਖੈਰ, ਇਸ ਤਰ੍ਹਾਂ ਬੀਬੀ ਮਰੀਅਮ ਇਹਨਾਂ ਦੇ ਕੁੱਖ ਵਿੱਚੋਂ ਜਨਮ ਲੈਣ ਵਾਲੇ ਜਿਹੜੇ ਦੂਸਰੇ ਪੁੱਤਰ ਨੇ ਉਹਨਾਂ ਦਾ ਨਾਮ ਰੱਖਿਆ ਗਿਆ ਫਰੀਦ ਸਾਹਿਬ। ਫਰੀਦ ਦਾ ਅਖਰੀ ਅਰਥ ਹੈ ਅਦੁੱਤੀ, ਅਖਰੀ ਅਰਥ ਹੈ ਲਾਸਾਨੀ। ਫਰੀਦ ਉਹਨੂੰ ਕਹਿੰਦੇ ਨੇ ਜਿਹੜੀ ਕੋਈ ਚੀਜ਼ ਅਦੁੱਤੀ ਜਿਹੀ ਹੋਵੇ, ਹੈਰਾਨ ਕਰਨ ਵਾਲੀ ਹੋਵੇ, ਲਾਸਾਨੀ ਹੋਵੇ, ਉਹਨੂੰ ਕਹਿ ਦਿੰਦੇ ਨੇ ਫਰੀਦ। ਜਿਵੇਂ ਕਬੀਰ ਦਾ ਅਖਰੀ ਅਰਥ ਹੈ ਵੱਡਾ, ਕਬੀਰ ਦਾ ਹੋਰ ਕੋਈ ਅਖਰੀ ਅਰਥ ਨੇ। ਪੁਰਾਣੇ ਸਮੇਂ ਦੇ ਅੰਦਰ ਬੱਚੇ ਦੇ ਜਨਮ ਹੁੰਦਿਆਂ ਸਾਰ ਬੱਚੇ ਦਾ ਨਾਂ ਤਜਵੀਜ਼ ਨਹੀਂ ਸੀ ਕੀਤਾ ਜਾਂਦਾ, ਨਾਲ ਲੱਗਦਾ ਬੱਚੇ ਦਾ ਨਾਮ ਨਹੀਂ ਸੀ ਰੱਖਿਆ ਜਾਂਦਾ। ਤਕਰੀਬਨ ਇੱਕ ਸਾਲ, ਡੇਢ ਸਾਲ, ਦੋ ਸਾਲ ਸਮਾਂ ਬੀਤ ਜਾਂਦਾ ਸੀ
ਤੇ ਤਾਂ ਉਸ ਬੱਚੀ ਬੱਚੇ ਨੂੰ ਉਹਦੇ ਥੋੜੇ ਜਿਹੇ ਕਰਮ ਉਹਦੇ ਲਕਸ਼ਣ ਵੇਖ ਕੇ ਤਾਂ ਉਹਦੇ ਸਰੀਰ ਨੂੰ ਕੋਈ ਨਾ ਕੋਈ ਨਾਮ ਦਿੱਤਾ ਜਾਂਦਾ ਸੀ। ਬੀਬੀ ਮਰੀਅਮ ਤੇ ਜਲਾਲ ਦੀਨ ਦੇ ਸਾਹਿਬ ਇਸ ਦੂਸਰੇ ਬੱਚੇ ਦਾ ਜਨਮ ਹੋਇਆ 9 ਮਹੀਨੇ ਬਾਅਦ ਹੀ ਬਾਲ ਦਾ ਜਨਮ ਤੇ ਤਕਰੀਬਨ 9 ਮਹੀਨੇ ਬਾਅਦ ਹੀ ਅੱਗੇ ਜਾ ਕੇ ਇਹਨਾਂ ਨੂੰ ਨਾਮ ਮਿਲਦਾ ਹੈ ਮਾਂ ਬਾਪ ਵੱਲੋਂ ਫਰੀਦ। ਫਰੀਦ ਦਾ ਮਤਲਬ ਅਦੁੱਤੀ, ਕਿਉਂਕਿ ਲਕਸ਼ਣ ਬੜੇ ਅਦੁੱਤੀ ਸਨ। ਹੁਣ ਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ, ਕਹਿੰਦੇ ਨੇ ਹੁਣ ਹਾਰ ਸ਼ਖਸੀਅਤਾਂ ਦਾ ਪਹਿਲੇ ਦਿਨ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਕੋਈ ਅਦੁੱਤੀ ਬਣੇਗਾ, ਮਹਾਨ ਬਣੇਗਾ ਜਾਂ ਨਹੀਂ ਬਣੇਗਾ। ਔਰ ਬੜੇ ਸੂਝਵਾਨ ਤੇ ਸਿਆਣੇ ਸੱਜਣ ਉਹਦਾ ਬਹਿਣਾ, ਉੱਠਣਾ, ਬੋਲਣਾ, ਚੱਲਣਾ, ਬੱਚੇ ਦਾ ਰਹਿਣਾ ਸਹਿਣਾ ਇੱਥੋਂ ਅੰਦਾਜ਼ਾ ਲਾ ਲੈਂਦੇ ਨੇ ਇਹਦੇ ਆਉਣ ਵਾਲੇ ਸਮੇਂ ਦੇ ਅੰਦਰ ਕਰਮ ਧਰਮ ਤੇ ਸੰਸਕਾਰ ਕਿਵੇਂ ਦੇਣਗੇ। ਪਰ ਇਹ ਗੱਲ ਭਾਵੇਂ 100 ਫੀਸਦੀ ਤੇ ਕਿਸੇ ਦੇ ਉੱਤੇ ਨਹੀਂ ਟੁੱਕਦੀ, ਕਿਉਂਕਿ ਜਿਵੇਂ ਜਿਵੇਂ ਅੱਗੇ ਜਵਾਨੀ ਦੇ ਅੰਦਰ, ਬੁਢਾਪੇ ਦੇ ਅੰਦਰ ਸੰਗਤ ਦਾ ਰੰਗ ਮਿਲਦਾ, ਤਿਵੇਂ ਤਿਵੇਂ ਬੰਦੇ ਦੇ ਵਿਚਾਰ ਬਦਲਣੇ ਸ਼ੁਰੂ ਹੁੰਦੇ ਨੇ। ਜਿਵੇਂ ਵਿਚਾਰ ਬਦਲਦੇ ਨੇ, ਵਿਚਾਰ ਬਦਲਦਿਆਂ ਹੀ ਮਨੁੱਖ ਦੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ। ਫਿਰ ਵੀ ਕੁਛ ਨਾ ਕੁਛ ਅੰਦਾਜ਼ਾ ਲਾਇਆ ਜਾਂਦਾ ਸੀ ਪੁਰਾਣੇ ਸਮੇਂ ਦੇ ਅੰਦਰ। ਮੈਂ ਗੱਲ ਉਸ ਵਕਤ ਦੀ ਕਰ ਰਿਹਾ। ਬਾਬਾ ਫਰੀਦ ਸਾਹਿਬ ਦੀ ਉਮਰ ਹੋਈ 16 ਸਾਲ ਦੀ। ਇਹ ਆਪਣੇ ਮਾਂ ਬਾਪ ਦੇ ਨਾਲ ਹੱਜ ਕਰਨ ਵਾਸਤੇ ਜਾਂਦੇ ਨੇ ਕਾਬੇ ਦੇ ਮੰਦਰ ਦੇ ਅੰਦਰ। ਜਵਾਨੀ ਦੀ ਉਮਰ ਹੈ 16 ਸਾਲ ਦੀ ਉਮਰ। ਇਹਨਾਂ ਦੇ ਮਨ ਦੇ ਉੱਤੇ ਖਾਸ ਪ੍ਰਭਾਵ ਪਿਆ ਹਾਜੀਆਂ ਨੂੰ ਮਿਲ ਕੇ, ਹੱਜ ਕਰਨ ਵਾਲੇ ਜਿਹੜੇ ਸਤਸੰਗੀ ਸਨ ਉਹਨਾਂ ਨੂੰ ਮਿਲ ਕੇ ਵਿਚਾਰ ਵਿਮਰਸ਼ ਕਰਕੇ, ਗੱਲਾਂ ਬਾਤਾਂ ਕਰਕੇ ਇਹਨਾਂ ਦੇ ਮਨ ਦੇ ਉੱਤੇ ਇੱਕ ਅਜੀਬ ਕਿਸਮ ਦਾ ਅਸਰ ਆਇਆ। ਇਹ ਵਾਪਸ ਆਏ ਨੇ ਹੱਜ ਕਰਨ ਤੋਂ ਬਾਅਦ, ਇਹਨਾਂ ਨੇ ਆ ਕੇ ਮੁਲਤਾਨ ਕੁਛ ਧਾਰਮਿਕ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ ਮੁਲਤਾਨ ਸ਼ਹਿਰ ਦੇ ਅੰਦਰ। ਆਖਰ ਚਲਦਿਆਂ ਚਲਦਿਆਂ ਮੁਲਤਾਨ ਸ਼ਹਿਰ ਦੇ ਅੰਦਰ ਇੱਕ ਦਿਨ ਖਵਾਜਾ ਕੁਤਬਦੀਨ ਬਖਤੀਅਰ, ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ, ਫਿਰ ਮੈਂ ਨਾਮ ਦੁਹਰਾ ਰਿਹਾ, ਖਵਾਜਾ ਕੁਤਬਦੀਨ ਬਖਤੀਅਰ ਸਾਹਿਬ ਦਿੱਲੀ ਦੇ ਰਹਿਣ ਵਾਲੇ, ਚਲਦੇ ਚਲਦੇ ਪਹੁੰਚ ਜਾਂਦੇ ਨੇ ਮੁਲਤਾਨ ਸ਼ਹਿਰ ਦੇ ਅੰਦਰ। ਮੁਲਤਾਨ ਨੂੰ ਵੈਸੇ ਵੀ ਉਸ ਵਕਤ ਪੀਰਾਂ ਦਾ ਸ਼ਹਿਰ ਹੀ ਬਿਆਨ ਕੀਤਾ ਜਾਂਦਾ ਸੀ। ਮੁਲਤਾਨ ਦੇ ਅੰਦਰ ਪਹੁੰਚ ਜਾਂਦੇ ਨੇ। ਇਹਨਾਂ ਨੇ ਕੁਤਬਦੀਨ ਸਾਹਿਬ ਦੀ ਸੰਗਤ ਕੀਤੀ ਤੇ ਕੁਤਬਦੀਨ ਸਾਹਿਬ ਦੀਆਂ ਗੱਲਾਂ ਦਾ, ਬਾਤਾਂ ਦਾ, ਉਹਨਾਂ ਦੇ ਜੀਵਨ ਦਾ ਫਰੀਦ ਸਾਹਿਬ ਜੀ ਦੇ ਉੱਤੇ ਖਾਸ ਪ੍ਰਭਾਵ ਪਿਆ, ਉਚੇਚਾ ਪ੍ਰਭਾਵ ਪਿਆ। ਮੁਲਤਾਨ ਵਿੱਚੋਂ ਕਾਜੀ ਕੁਤਬਦੀਨ ਸਾਹਿਬ ਜੀ ਦੇ ਫਰੀਦ ਸਾਹਿਬ ਸ਼ਗਿਰਦ ਹੋ ਗਏ। ਇਹਨਾਂ ਦੇ ਕੋਲ ਰਹਿ ਕੇ ਧਾਰਮਿਕ ਵਿਦਿਆ ਪੜ੍ਹਦੇ ਰਹੇ, ਪੜ੍ਹਾਉਂਦੇ ਰਹੇ, ਰੱਬ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਰਹੇ, ਪਰਮਾਤਮਾ ਦੇ ਰਾਹ ਦੇ ਉੱਤੇ ਚੱਲਣ ਵਾਲੀਆਂ ਯੋਗ ਯੁਗਤੀਆਂ ਨੂੰ ਸਿੱਖਦੇ ਰਹੇ। ਪਰਮਾਤਮਾ ਦੀ ਨੇਤ ਦੇ ਨਾਲ ਜੋ ਆਇਆ ਹੈ ਸਮਾਂ ਪਾ ਕੇ ਉਸਨੇ ਚਲੇ ਤੇ ਜਾਣਾ ਹੀ। ਸਦੀਵੀ ਕਾਲ ਵਾਸਤੇ ਦੁਨੀਆਂ ਦੇ ਅੰਦਰ ਸਰੀਰ ਕਰਕੇ ਨਾ ਕੋਈ ਟਿਕਿਆ ਤੇ ਨਾ ਕੋਈ ਟਿਕਿਆ ਰਹੇਗਾ। ਔਰ ਸਰੀਰ ਕਰਕੇ ਜੇ ਅੱਜ ਭਗਤ ਕਬੀਰ ਸਾਹਿਬ, ਫਰੀਦ ਸਾਹਿਬ, ਰਵੀਦਾਸ ਸਾਹਿਬ, ਨਾਮਦੇਵ ਸਾਹਿਬ, ਇਹਨਾਂ ਨੂੰ 5 ਤੱਤਾਂ ਵਾਲੇ ਸਰੀਰ ਦੇ ਅੰਦਰ ਵੇਖਣਾ ਚਾਹਾਂਗੇ ਤੇ ਇਹਨਾਂ ਦਾ 5 ਤੱਤਾਂ ਵਾਲਾ ਸਰੀਰ ਅੱਜ ਸਾਡੇ ਪਾਸ ਨਹੀਂ ਹੈ, ਪਰ ਉਹਨਾਂ ਨੂੰ ਆਤਮਿਕ ਤੌਰ ਤੇ, ਗਿਆਨ ਤੌਰ ਤੇ ਵੇਖਣਾ ਚਾਹੋਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਅੰਦਰ ਸੁਭਾਇਮਾਨ ਸਰੀਰ ਤੇ ਅੱਜ 5 ਤੱਤਾਂ ਵਾਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵੀ ਸਾਡੇ ਕੋਲ ਨਹੀਂ ਹੈ, ਪਰ ਆਤਮਿਕ ਤੌਰ ਤੇ ਗਿਆਨ ਤੌਰ ਦੇ ਉੱਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਪਾਸ ਨੇ, ਦੂਰ ਨਹੀਂ, ਸੁਭਾਇਮਾਨ ਨੇ। ਸਮਾਂ ਪਾ ਕੇ ਕਾਜੀ ਕੁਤਬਦੀਨ ਸਾਹਿਬ ਪਰਮਾਤਮਾ ਦੇ ਹੁਕਮ ਦੇ ਨਾਲ ਸਰੀਰ ਛੱਡ ਜਾਂਦੇ ਨੇ। ਕਾਜੀ ਕੁਤਬਦੀਨ ਸਾਹਿਬ ਦੇ ਸਰੀਰ ਛੱਡਣ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ ਦੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਹੋਇਆ। ਇਹਨਾਂ ਦੇ ਮਨ ਨੇ ਚੋਟ ਖਾਧੀ, ਮਨ ਵੈਰਾਗ ਦੇ ਅੰਦਰ ਆਇਆ। ਇਹ ਘਰ ਨੂੰ ਛੱਡ ਕੇ, ਮੁਲਤਾਨ ਸ਼ਹਿਰ ਨੂੰ ਛੱਡ ਕੇ ਰੱਬ ਦੇ ਰਾਹ ਤੇ ਚੱਲ ਹੀ ਰਹੇ ਸਨ। ਵੈਰਾਗਮੇ ਹਿਰਦੇ ਨੂੰ ਲੈ ਕੇ ਚੱਲਦੇ ਚੱਲਦੇ ਪਹੁੰਚ ਜਾਂਦੇ ਨੇ ਹਾਂਸੀ ਸ਼ਹਿਰ ਦੇ ਅੰਦਰ, ਜੋ ਅੱਜ ਕੱਲ ਹਿਸਾਰ ਦੇ ਨੇੜੇ ਹਰਿਆਣਾ ਦੇ ਅੰਦਰ ਹਾਂਸੀ ਨਾਮ ਦਾ ਸ਼ਹਿਰ,

0: ਭੂਮੀ ਬਣਾ ਕੇ ਰੱਖ ਦਿੰਦੀ। ਕੋਈ ਵੀ ਘਰ ਇਸ ਤਰ੍ਹਾਂ ਦਾ ਨਹੀਂ ਹੈ ਜੋ ਮੌਤ ਦੇ ਫਰਿਸ਼ਤੇ ਤੋਂ ਬਚਿਆ ਹੋਵੇ, ਮੌਤ ਦੇ ਤਾਕਤਵਰ ਇਸ ਫਰਿਸ਼ਤੇ ਤੋਂ ਆਪਣਾ ਆਪਾ ਬਚਾ ਪਾਇਆ ਹੋਵੇ। ਜਾਓਗੇ ਵੀ ਕਿੱਥੇ? ਭੱਜ ਕੇ। ਜਿੱਥੇ ਵੀ ਜਾਓਗੇ ਮੌਤ ਤੁਹਾਡੇ ਨਾਲ ਤੁਹਾਡੇ ਅੰਦਰੋਂ ਪੈਦਾ ਹੋਣੀ। ਤੇ ਕਹਿਣ ਲੱਗੇ ਮਲਕ ਜੇ ਕੰਨੀ ਸੁਣੀਦਾ, ਅੱਜ ਦੂਜਿਆਂ ਦੇ ਬਾਰੇ ਸੁਣਿਆ ਫਲਾਣੇ ਨੂੰ ਮੌਤ ਆਈ, ਆਪਣੇ ਬਾਰੇ ਮਨੁੱਖ ਵਿਸ਼ਵਾਸ ਨਹੀਂ ਕਰਦਾ, ਇੱਕ ਮੈਰਿਜ ਹੋਰ ਕਰਦਾ ਚੱਲਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਵਿਸ਼ਾ ਇੱਕ ਨਹੀਂ ਹੈ, ਹਜ਼ਾਰਾਂ ਵਿਸ਼ਿਆਂ ਦੇ ਉੱਤੇ ਗੁਰਬਾਣੀ ਦੀ ਚਰਚਾ ਹੈ। ਗੁਰੂ ਸਾਹਿਬਾਨਾਂ ਦੇ ਭਗਤ ਜਨਾਂ ਦੇ ਬਚਨ ਨੇ, ਔਗੁਣਾਂ ਦੇ ਸੰਬੰਧ ਵਿੱਚ, ਗੁਣਾਂ ਦੇ ਸੰਬੰਧ ਵਿੱਚ। ਜਿੰਨੀਆਂ ਬੁਰਾਈਆਂ ਨੇ ਉਹਨਾਂ ਬੁਰਾਈਆਂ ਨੂੰ ਨਚਿਜਕ ਗੁਰੂ ਗ੍ਰੰਥ ਸਾਹਿਬ ਜੀ ਨੇ ਚਰਚਾ ਦੇ ਅੰਦਰ ਲਿਆਂਦਾ ਹੈ। ਜਿੰਨੇ ਗੁਣ ਨੇ ਉਹਨਾਂ ਗੁਣਾਂ ਦੀ ਵੀ ਚਰਚਾ ਕੀਤੀ। ਇਸ ਤਰ੍ਹਾਂ ਚਰਚਾ ਕਰਦਿਆਂ ਕਰਦਿਆਂ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮੂਲ ਰੂਪ ਵਿੱਚ ਦੋ ਟੌਪਿਕ ਲੱਭੀਏ ਕਿ ਕਿਹੜੇ ਨੇ, ਤੇ ਫਿਰ ਇਹ ਬਚਦਾ ਇੱਕ ਹਰ ਪੰਕਤੀ ਦੇ ਅੰਦਰ, ਹਰ ਸ਼ਬਦ ਦੇ ਅੰਦਰ ਗੁਰੂ ਬਾਣੀ ਨੇ ਸਾਨੂੰ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਹੁਕਮ ਲਾਇਆ ਹੈ, ਫਰਮਾਇਆ ਪਰਮਾਤਮਾ ਨੂੰ ਆਪਣੇ ਚੇਤੇ ਦੇ ਅੰਦਰ ਲਿਆਉਣ ਦਾ ਯਤਨ ਕਰ, ਵਸਾਉਣ ਦਾ ਯਤਨ ਕਰ, ਪਰਮਾਤਮਾ ਦੇ ਨਾਲ ਜੁੜ, ਪਰਮਾਤਮਾ ਦੀ ਬੰਦਗੀ ਕਰ, ਉਹਦੇ ਗੁਣਾਂ ਨੂੰ ਅਪਣਾ। ਸ਼ਬਦ ਸ਼ਬਦ ਦੇ ਅੰਦਰ, ਪੰਕਤੀ ਪੰਕਤੀ ਦੇ ਅੰਦਰ ਸਾਨੂੰ ਇਹ ਉਪਦੇਸ਼ ਮਿਲਦਾ ਹੈ। ਦੂਸਰਾ, ਬਹੁਤੀ ਬਾਣੀ ਦੇ ਅੰਦਰ ਸਾਨੂੰ ਸਾਡਾ ਅੰਤਲਾ ਪਲ ਚੇਤੇ ਕਰਾਇਆ ਗਿਆ, ਸਾਡਾ ਮੌਤ ਵਾਲਾ ਪਲ ਚੇਤੇ ਕਰਾਇਆ ਗਿਆ। ਮੈਂ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਪ੍ਰਾਰੰਭ ਕੀਤਾ ਹੈ, ਪ੍ਰਾਰੰਭ ਦੇ ਅੰਦਰ ਹੀ ਭਗਤ ਫਰੀਦ ਸਾਹਿਬ ਮੌਤ ਚੇਤੇ ਕਰਵਾ ਰਹੇ। ਜਿਸ ਨੂੰ ਮੌਤ ਚੇਤੇ ਵਿੱਚ ਆ ਜਾਏ ਕਿ ਮੈਨੂੰ ਮਰਨਾ ਪੈਣਾ, ਉਹ ਬੰਦਾ ਗੁਨਾਹਾਂ ਤੋਂ ਬਾਜ ਆ ਜਾਂਦਾ ਹੈ ਤੇ ਉਹ ਬੰਦਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਸਤਿਗੁਰੂ, ਜਦ ਮੈਂ ਮਰਨਾ ਹੀ ਹੈ, ਮੈਨੂੰ ਜਾਣਾ ਹੀ ਪੈਣਾ ਹੈ, ਤੇ ਫਿਰ ਮੈਂ ਆਪਣੇ ਜੀਵਨ ਨੂੰ ਵਿਗਾੜਾਂ ਕਿਉਂ, ਆਪਣੇ ਸਿਰ ਦੇ ਉੱਤੇ ਪਾਪ ਅਪਰਾਧ ਦੀ ਪੰਡ ਬੰਨ ਕੇ ਰੱਖਾਂ ਕਿਉਂ, ਜਦ ਮਰਨਾ ਹੀ ਹੈ। ਤੇ ਫਿਰ ਇਹ ਵੀ ਨਹੀਂ ਪਤਾ ਕਿ ਮੌਤ ਦਾ ਡੰਕਾ ਵੱਜ ਕਦੋਂ ਜਾਣਾ ਹੈ। ਇਹ ਤੇ ਜ਼ਰੂਰੀ ਨਹੀਂ ਕਿ 90 ਸਾਲ ਬਾਅਦ ਹੀ ਮੌਤ ਨੇ ਆਉਣਾ ਹੈ ਜਾਂ 100 ਸਾਲ ਬਾਅਦ ਮੌਤ ਵਾਲੀ ਘਟਨਾ ਘਟੇਗੀ, ਪਤਾ ਨਹੀਂ ਮੌਤ ਦਾ ਡੰਕਾ ਕਦੋਂ ਵੱਜ ਜਾਣਾ ਹੈ। ਹਜ਼ੂਰ ਦਾ ਫਰਮਾਨ ਤੇ ਇਸ ਤਰ੍ਹਾਂ ਵੀ ਹੈ ਕਿ ਹਰੀ ਨਾਹੀ ਨਹਿ ਡੱਡਰੀ ਪੱਕੀ ਵੱਡਨ ਹਾਰ। ਉਹਦੀ ਮਰਜ਼ੀ ਬਾਲਪਣ ਵਿੱਚ ਲੈ ਕੇ ਚਲਾ ਜਾਏ, ਉਹਦੀ ਮਰਜ਼ੀ ਹੈ ਉਹ ਜਵਾਨੀ ਦੇ ਦੌਰ ਵਿੱਚ ਮੌਤ ਨੂੰ ਭੇਜ ਦੇਵੇ, ਉਹਦੀ ਮਰਜ਼ੀ ਉਹ ਬੁਢਾਪੇ ਤੋਂ ਬਾਅਦ ਲੈ ਜਾਵੇ। ਮਰਜ਼ੀ ਤੇ ਪਰਮਾਤਮਾ ਦੀ, ਆਪਣੇ ਤੇ ਵੱਸ ਵਿੱਚ ਨਹੀਂ। ਔਰ ਨਾ ਹੀ ਅਜੇ ਤੱਕ ਕੋਈ ਮੌਤ ਨੂੰ ਰੋਕ ਪਾਇਆ ਤੇ ਨਾ ਹੀ ਮੌਤ ਨੂੰ ਕੋਈ ਰੋਕ ਪਾਏਗਾ। ਖੈਰ, ਜੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਮੌਤ ਦੇ ਸੰਬੰਧ ਵਿੱਚ ਗੁਰੂ ਬਾਣੀ ਦੇ ਅੰਦਰ ਵਾਰ ਵਾਰ ਜ਼ਿਕਰ ਆਇਆ, ਜਿਸ ਨੂੰ ਮੌਤ ਧਿਆਨ ਵਿੱਚ ਆ ਜਾਏ, ਮੌਤ ਚੇਤੇ ਵਿੱਚ ਆ ਜਾਏ, ਉਹ ਪਾਪਾਂ ਅਪਰਾਧਾਂ ਤੋਂ ਬਚ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਆਪਣੇ ਜੀਵਨ ਦੇ ਸੁਧਾਰ ਹਿੱਤ। ਤੇ ਜੇ ਪਹਿਲਾਂ ਗੁਰੂ ਚੇਤੇ ਵਿੱਚ ਆ ਜਾਣ, ਮੌਤ ਬਾਅਦ ਵਿੱਚ ਚੇਤੇ ਆਵੇ, ਤੇ ਫਿਰ ਗੁਰੂ ਚੁੱਕ ਕੇ ਇਹਨੂੰ ਮੌਤ ਚੇਤੇ ਕਰਵਾ ਦਿੰਦੇ ਨੇ ਕਿ ਤੈਨੂੰ ਮਰਨਾ ਪੈਣਾ ਹੈ। ਤੇ ਜੇ ਮਰਨਾ ਪੈਣਾ ਹੈ ਤੇ ਫਿਰ ਪਾਪ ਅਪਰਾਧ ਕਿਉਂ ਕਰ ਰਿਹਾ? ਜੇ ਮਰਨਾ ਹੀ ਪੈਣਾ ਹੈ ਤੇ ਫਿਰ ਦੋਸ਼ ਕਿਉਂ ਕਮਾ ਰਿਹਾ? ਮੌਤ ਚੇਤੇ ਵਿੱਚ ਨਹੀਂ, ਗੁਰੂ ਚੇਤੇ ਵਿੱਚ ਨਹੀਂ, ਤੇ ਮਨੁੱਖ ਨਚਿਜਕ ਹੋ ਕੇ ਪਾਪ ਵੀ ਕਮਾਈ ਜਾਂਦਾ ਹੈ, ਅਪਰਾਧ ਵੀ ਕਮਾਈ ਜਾਂਦਾ ਹੈ, ਦਿਨ ਭਰ ਰਾਤ ਕਮਾਈ ਜਾਂਦਾ ਹੈ। ਕਿਹੜਾ ਮਰਨਾ? ਜਾਣਾ ਸੀ ਗਵਾਂਢੀ ਨੇ, ਉਹ ਚਲਾ ਗਿਆ, ਮੇਰੀ ਤੇ ਪੱਕੀ ਏਟ ਇੱਥੇ ਹੀ, ਮੇਰਾ ਤੇ ਪੱਕਾ ਟਿਕਾਣਾ ਇਹੀ। ਤੋ ਖੈਰ, ਭਗਤ ਜੀ ਕਹਿ ਰਹੇ ਨੇ ਮਲਕ ਜੇ ਕੰਨੀ ਸੁਣੀਦਾ, ਕੰਨਾਂ ਦੇ ਨਾਲ ਸੁਣ ਰਹੇ ਸਾਂ ਅੱਜ ਫਲਾਣੇ ਦੇ ਘਰ ਮੌਤ ਆਈ, ਕੰਨਾਂ ਦੇ ਨਾਲ ਸੁਣ ਰਹੇ ਸਾਂ ਔਰ ਲੰਬੇ ਸਮੇਂ ਤੋਂ ਸੁਣ ਰਹੇ ਸਾਂ, ਪਰ ਸਮਝ ਉਦੋਂ ਆਈ ਮੂੰਹ ਦਿਖਾਲੇ ਆਏ ਜਦ ਮੌਤ ਰਾਣੀ ਨੇ ਮੂੰਹ ਦੇ ਉੱਤੋਂ ਘੁੰਡ ਚੁੱਕ ਕੇ ਦਰਵਾਜ਼ਾ ਖੋਲ ਕੇ ਆਣ ਦੀਦਾਰ ਦਿੱਤੇ। ਤੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ, ਸੂਝਵਾਨ ਤਜਰਬੇਕਾਰ ਸੱਜਣ ਇਸ ਤਰ੍ਹਾਂ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਬੰਦੇ ਦੀ ਜ਼ਿੰਦਗੀ ਦੇ ਅੰਦਰ ਇੱਕ ਵਾਰ ਅੱਖ ਜ਼ਰੂਰ ਖੁੱਲਦੀ ਹੈ। ਅੱਖ ਖੁੱਲਣ ਤੋਂ ਮਤਲਬ ਇਹਨੂੰ ਇੱਕ ਵਾਰ ਜ਼ਿੰਦਗੀ ਦੇ ਮੋੜ ਦੇ ਉੱਤੇ, ਕਿਸੇ ਨਾ ਕਿਸੇ ਮੋੜ ਦੇ ਉੱਤੇ ਹੋਸ਼ ਜ਼ਰੂਰ ਆਉਂਦੀ ਹੈ, ਇਹਨੂੰ ਸਮਝ ਜ਼ਰੂਰ ਆਉਂਦੀ ਹੈ। ਕਿਸੇ ਕਿਸੇ ਵਿਰਲੇ ਨੇਮੀ ਪ੍ਰੇਮੀ ਨੂੰ ਸਮਝ ਆ ਜਾਂਦੀ ਹੈ ਕਥਾ ਕਰਕੇ ਜਾਂ ਕਥਾ ਸੁਣ ਕੇ, ਕੀਰਤਨ ਕਰਕੇ, ਕੀਰਤਨ ਸੁਣ ਕੇ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ, ਸੰਗਤ ਕਰਕੇ ਕਿਸੇ ਨੂੰ ਤੇ ਸਮਝ ਗੁਰਦੁਆਰੇ ਆਉਣ ਤੋਂ ਬਾਅਦ ਇਹ ਆ ਜਾਂਦੀ ਹੈ, ਕਥਾ ਵਿਚਾਰ ਸੁਣਨ ਤੋਂ ਬਾਅਦ ਇਹ ਸਮਝ ਆ ਜਾਂਦੀ ਹੈ ਕਿ ਮੌਤ ਨੇ ਆਉਣਾ ਹੈ ਤੇ ਮੈਂ ਆਪਣੇ ਜੀਵਨ ਨੂੰ ਸੁਰ ਤਾਲ ਦੇ ਅੰਦਰ ਤਰਤੀਬ ਦੇ ਅੰਦਰ ਕਰ ਲਵਾਂ ਤੇ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਕਰ ਲਵਾਂ। ਮੌਤ ਨੇ ਆਉਣਾ ਜੋ ਨਾ ਕਥਾ ਕੀਰਤਨ ਸੁਣ ਕੇ ਜਾਗੇ ਨਾ ਬਾਣੀ ਪੜ ਸੁਣ ਕੇ ਜਾਗੇ ਉਹਦੇ ਵਾਸਤੇ ਕੋਈ ਉਪਦੇਸ਼ ਕਾਰਗਰ ਸਿੱਧ ਨਾ ਹੋਵੇ, ਕੋਈ ਕਥਾ ਕੀਰਤਨ ਕਾਰਗਰ ਸਿੱਧ ਨਾ ਹੋਵੇ, ਉਹਦੀ ਫਿਰ ਅੱਖ ਉਦੋਂ ਖੁੱਲਦੀ ਹੈ ਜਦੋਂ ਮੌਤ ਦਰਵਾਜ਼ਾ ਖੋਲ ਕੇ ਉਹਦੇ ਅੰਦਰ ਆਣ ਕੇ ਉਹਨੂੰ ਦੀਦਾਰ ਦਿੰਦੀ, ਉਦੋਂ ਦੀ ਅੱਖ ਖੁੱਲਦੀ। ਪਰ ਮੈਂ ਬੇਨਤੀ ਕਰਾਂ, ਜੇ ਉਦੋਂ ਅੱਖ ਖੁੱਲੀ ਫਿਰ ਨਾ ਖੁੱਲੀ ਦੇ ਬਰਾਬਰ ਹੈ, ਉਦੋਂ ਹੋਸ਼ ਆਈ ਨਾ ਆਈ ਦੇ ਬਰਾਬਰ ਹੈ, ਕਿਉਂਕਿ ਹੁਣ ਕੁਝ ਕਰ ਸਕਣ ਦਾ ਸਮਾਂ ਸਾਡੇ ਪਾਸ ਬਾਕੀ ਨਹੀਂ ਹੈ। ਅਗਰ ਕਥਾ ਕੀਰਤਨ ਸੁਣ ਕੇ, ਗੁਰਬਾਣੀ ਪੜ੍ਹ ਕੇ, ਸੰਗਤ ਵਿੱਚ ਬਹਿ ਕੇ ਕੋਈ ਵਿਚਾਰ ਸ਼ਬਦ ਦੀ ਕਰਕੇ ਅੱਜ ਹੋਸ਼ ਆ ਜਾਏ ਕਿ ਮਰਨਾ ਪੈਣਾ ਹੈ, ਫਿਰ ਤੇ ਸਾਡੇ ਪਾਸ ਸਮਾਂ ਬਾਕੀ, ਆਪਣਾ ਸੁਧਾਰ ਕਰ ਲਵਾਂਗੇ। ਆਪਣੇ ਲੱਗੇ ਹੋਏ ਦਾਗ ਦੋਸ਼ ਜਿਹੜੇ ਆਪ ਹੀ ਆਪਣੇ ਮਨ ਦੇ ਕੱਪੜੇ ਤੇ ਲਾਏ ਨੇ ਉਹਨਾਂ ਨੂੰ ਧੋ ਲਵਾਂਗੇ। ਤੇ ਜੇ ਸਮਝ ਹੀ ਉਦੋਂ ਆਈ ਕਿ ਜਦੋਂ ਸਮਾਂ ਹੀ ਖਤਮ ਹੋ ਗਿਆ ਤੇ ਫਿਰ ਸਮਾਂ ਕੋਲ ਹੋਣਾ ਨਹੀਂ, ਫਿਰ ਕਰਨਾ ਵੀ ਚਾਹਾਂਗੇ ਕਰ ਨਹੀਂ ਪਾਵਾਂਗੇ। ਫਰੀਦ ਸਾਹਿਬ ਜੀ ਕਹਿਣ ਲੱਗੇ, ਮਲਕ ਜੇ ਕੰਨੀ ਸੁਣੀ ਦਾ ਮੂੰਹੋਂ ਦਿਖਾਲੇ ਆਏ। ਉਹ ਜੋ ਮੌਤ ਦਾ ਫਰਿਸ਼ਤਾ ਕੰਨਾਂ ਦੇ ਨਾਲ ਸੁਣ ਰਹੇ ਸਾਂ, ਉਹ ਇੱਕ ਦਿਨ ਆਪਣੇ ਘਰ ਦੇ ਅੰਦਰ ਆਣ ਕੇ ਦੀਦਾਰ ਦੇ ਦਿੰਦਾ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜਕਾਏ। ਕਹਿਣ ਲੱਗੇ ਫਿਰ ਇਹਦੇ ਵਿੱਚੋਂ ਜਿੰਦ ਨੂੰ ਕੱਢ ਲਿਆ ਜਾਂਦਾ ਹੈ, ਪ੍ਰਾਣਾਂ ਦੀ ਮਾਲਾ ਬਿਖਰ ਜਾਂਦੀ, ਸਵਾਸ ਰੁਕ ਜਾਂਦੇ, ਦਿਲ ਦੀ ਧੜਕਣ ਖਤਮ ਹੋ ਜਾਂਦੀ, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ ਉਹਨੂੰ ਵੀ ਰੁਕਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ। ਉਹ ਵੀ ਪਾਣੀ ਦਾ ਰੂਪ ਬਣ ਜਾਂਦਾ ਹੈ। ਪਰ ਕਦੋਂ? ਜਦੋਂ ਮੌਤ ਦਾ ਫਰਿਸ਼ਤਾ ਆਣ ਕੇ ਘਰ ਦੇ ਅੰਦਰ ਖੜਾ ਹੋ ਜਾਂਦਾ ਹੈ। ਹੱਡਾਂ ਕੂਕੜਕਾਏ, ਇਹਦਾ ਮਤਲਬ ਮੌਤ ਅੰਦਰੋਂ ਪੈਦਾ ਹੋਈ। ਜੇ ਮੌਤ ਨੇ ਕਿਧਰੇ ਬਾਹਰੋਂ ਆਉਣਾ ਹੁੰਦਾ, ਅਸੀਂ ਕੋਈ ਨਾ ਕੋਈ ਜ਼ੋਰ ਯਤਨ ਪ੍ਰਯਤਨ ਜ਼ਰੂਰ ਕਰਦੇ ਕਿ ਮੇਰੇ ਘਰ ਦੇ ਅੰਦਰ ਮੌਤ ਨਾ ਆਵੇ। ਚਲੋ ਜੇ ਮੌਤ ਨੇ ਆਉਣਾ ਹੀ ਹੈ ਤੇ ਫਿਰ ਗਵਾਂਢੀਆਂ ਦੇ ਘਰ ਵਿੱਚ ਆ ਜਾਏ, ਮੈਂ ਤੇ ਬਚਿਆ ਰਿਹਾ, ਮੇਰੇ ਘਰ ਵਿੱਚ ਤੇ ਨਾ ਆਵੇ। ਤੇ ਖਿਮਾ ਚਾਹਾਂਗਾ, ਉਮਰ ਭਾਵੇਂ 100 ਸਾਲ ਦੀ ਹੋ ਜਾਏ, ਸਰੀਰ ਬਿਲਕੁਲ ਜੀਰਨ ਕਮਜ਼ੋਰ ਪੁਰਾਣਾ ਬਿਲਕੁਲ ਬੋਧਾ ਹੋ ਜਾਏ, ਪਰ ਬੰਦਾ ਫਿਰ ਵੀ ਚਾਹੁੰਦਾ ਹੈ ਕਿ ਅਜੇ ਜੀਵਨ ਹੋਰ ਚਾਹੀਦਾ, ਮੌਤ ਦੀ ਮੰਗ ਫਿਰ ਵੀ ਨਹੀਂ ਹੈ। ਭਾਵੇਂ 90 ਸਾਲ ਦਾ ਹੋ ਜਾਏ ਨਾ, ਮੌਤ ਦੀ ਮੰਗ ਫਿਰ ਵੀ ਨਹੀਂ ਕਰਦਾ। ਇਹ ਕਹਿੰਦਾ ਹੋਰ ਜੀਵਨ ਚਾਹੀਦਾ, ਹੋਰ ਜੀਵਨ ਚਾਹੀਦਾ। ਇਹੀ ਕਾਰਨ ਹੈ ਸਿੱਖ ਧਰਮ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਫਿਰ ਹਰ ਮਰਨ ਵਾਲੇ ਦੇ ਕੰਨਾਂ ਵਿੱਚ ਜਾ ਕੇ ਇੱਕ ਪ੍ਰਸ਼ਨ ਕਰੋ ਕਿ ਬਾਬਾ 90 ਸਾਲ 95 ਸਾਲ ਦੀ ਉਮਰ ਭੋਗ ਕੇ ਜਾ ਰਿਹਾ ਹੈ, ਖੁਸ਼ੀ ਖੁਸ਼ੀ ਜਾ ਰਿਹਾ ਹੈ ਜਾਂ ਜਾਣ ਦੇ ਉੱਤੇ ਅਫਸੋਸ ਹੈ? ਹਜ਼ਾਰਾਂ ਵਿੱਚੋਂ ਕਿਸੇ ਵਿਰਲੇ ਦਾ ਜਵਾਬ ਆਏਗਾ ਕਿ ਜਾਣ ਦੇ ਉੱਤੇ ਕੋਈ ਅਫਸੋਸ ਨਹੀਂ ਹੈ, ਇਤਰਾਜ਼ ਨਹੀਂ ਹੈ, ਚਲੋ ਜਾਣਾ ਸੀ। ਜ਼ੁਬਾਨੋਂ ਕਹਿਣਾ ਹੋਰ ਗੱਲ ਹੈ, ਮਨ ਦੀ ਉਹਦੀ ਭਾਵਨਾ ਨੋਟ ਕਰੋ, ਮਨ ਨੂੰ ਪੜ੍ਹੋ, ਮਨ ਇਹ ਕਹੇਗਾ ਕਿ ਅਜੇ ਜੀਵਨ ਚਾਹੀਦਾ, ਅਜੇ ਅੱਖਾਂ ਹੋਰ ਵੇਖਣਾ ਚਾਹੁੰਦੀਆਂ ਨੇ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਸੀਂ ਖਾਣਾ ਚਾਹੁੰਦੇ ਹਾਂ। ਭਾਵੇਂ ਮੇਦਾ ਪਚਾਉਣ ਤੋਂ ਜਵਾਬ ਦੇ ਗਿਆ, ਖਾਣ ਦੀ ਤਮੰਨਾ ਬਾਕੀ ਹੈ, ਭਾਵੇਂ ਵੇਖਣ ਤੋਂ ਅੱਖਾਂ ਜਵਾਬ ਦੇ ਗਈਆਂ ਨੇ ਪਰ ਵੇਖਣ ਦੀ ਤਮੰਨਾ ਬਾਕੀ ਹੈ, ਭਾਵੇਂ ਸਰੀਰ ਚੱਲਣ ਤੋਂ ਜਵਾਬ ਦੇ ਗਏ ਪਰ ਚੱਲਣ ਦੀ ਤਮੰਨਾ ਤੇ ਖਤਮ ਨਹੀਂ ਹੋਈ, ਉਹ ਤਮੰਨਾ ਅਜੇ ਬਾਕੀ ਹੈ। ਗਲਾ ਬੋਲਣ ਤੋਂ ਜਵਾਬ ਦੇ ਗਿਆ, ਬੋਲਣ ਦੀ ਤਮੰਨਾ ਬਾਕੀ ਹੈ। ਵਿਸ਼ੇ ਵਿਕਾਰਾਂ ਵੱਲੋਂ ਸਰੀਰ ਹਾਰ ਚੁੱਕਾ ਹੈ, ਸਾਹ ਦੇਣਾ ਛੱਡ ਗਿਆ, ਪਰ ਵਿਸ਼ੇ ਵਿਕਾਰਾਂ ਦੇ ਭੋਗਣ ਦੀ ਅਜੇ ਤਮੰਨਾ ਬਾਕੀ। ਖਿਮਾ ਚਾਹਾਂਗਾ, ਇਹ ਤਮੰਨਾ ਇਹ ਲਾਲਸਾ ਬਾਕੀ ਹੈ। ਮਰ ਕੇ ਕੋਈ ਰਾਜੀ ਨਹੀਂ, ਜੀਵਨ ਸਾਰੇ ਲੋੜਦੇ ਨੇ। ਮਰ ਕੇ ਕੋਈ ਵੀ ਰਾਜੀ ਨਹੀਂ ਹੈ, ਕਿਸੇ ਅਖੀਰ ਤੇ ਪਹੁੰਚੇ ਹੋਏ ਮਨੁੱਖ ਨੂੰ ਪ੍ਰਸ਼ਨ ਕਰਕੇ ਵੇਖੋ, ਇਹੀ ਕਹੇਗਾ ਕਿ ਜਾਣ ਦੀ ਅਜੇ ਤਮੰਨਾ ਨਹੀਂ ਹੈ, ਅਜੇ ਜੀਵਨ ਚਾਹੀਦਾ ਤੇ ਹੋਰ ਜੀਵਨ ਚਾਹੀਦਾ। ਭਾਵੇਂ ਸਰੀਰ ਦਾ ਬੇੜਾ ਜਰਜਰਾ ਕਮਜ਼ੋਰ ਪੁਰਾਣਾ ਹੋ ਜਾਏ, ਇਹਦੇ ਅੰਗ ਅੰਗ ਦੇ ਅੰਦਰ ਰੋਗ ਹੋਣ, ਅੱਖਾਂ ਦਰਦ, ਨੱਕ ਦਰਦ, ਕੰਨਾਂ ਤੋਂ ਸੁਣੇ ਨਾ, ਲੱਤਾਂ ਤੋਂ ਚੱਲਿਆ ਨਾ ਜਾਏ, ਬਾਹਾਂ ਕੁਝ ਕਰਨ ਦੀ ਸਮਰੱਥਾ ਨਾ ਰੱਖਣ, ਨਾ ਬੋਲਿਆ ਜਾਏ, ਨਾ ਵੇਖਿਆ ਜਾਏ, ਪਰ ਤਮੰਨਾ ਬਾਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਹੋਰ ਵੀ ਕਿਹਾ ਹੈ, ਉਹ ਕਹਿੰਦੇ ਨੇ, ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸ ਧਾਵੈ। ਮਨ ਅਜੇ ਦੌੜਦਾ ਹੈ, ਮਨ ਸਰੀਰ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ, ਪਰ ਪਰਮਾਤਮਾ ਦੀ ਨੇਤ ਦੇ ਮੁਤਾਬਕ ਭਾਵੇਂ ਅਸੀਂ ਰਾਜ਼ੀ ਹਾਂ ਜਾਂ ਨਹੀਂ ਰਾਜ਼ੀ, ਜਦੋਂ ਮੌਤ ਆ ਜਾਂਦੀ ਹੈ ਸਰੀਰ ਛੱਡਣਾ ਹੀ ਪੈਂਦਾ, ਭਾਵੇਂ ਹੱਸ ਕੇ ਛੱਡਦੀ ਹੈ, ਰੋ ਕੇ ਛੱਡਦੀ ਹੈ, ਸਰੀਰ ਛੱਡਣਾ ਹੀ ਪੈਂਦਾ। ਮੈਂ ਇੱਕ ਵਕਤ 2001 ਦੀ ਘਟਨਾ ਨੂੰ ਬਿਆਨ ਕਰ ਰਿਹਾ, ਮੈਂ ਮਹੀਨੇ ਕੁ ਵਾਸਤੇ ਆਇਆ ਸਾਂ ਗਲੀੜਾ ਰੋਡ ਦੇ ਉੱਤੇ। ਇੱਕ ਬਜ਼ੁਰਗ ਮਾਤਾ ਮੇਰੇ ਕੋਲ ਆਈ, ਉਹਨੇ ਇੱਕ ਛੋਟਾ ਜਿਹਾ ਬੱਚਾ ਆਪਣੀ ਉਂਗਲੀ ਦੇ ਨਾਲ ਲਾਇਆ, ਤਕਰੀਬਨ 5-7 ਸਾਲ ਦੀ ਬੱਚੇ ਦੀ ਉਮਰ ਹੋਣੀ। ਮੈਨੂੰ ਉਹ ਘਟਨਾ ਬੜੀ ਚੰਗੀ ਤਰ੍ਹਾਂ ਯਾਦ ਹੈ। ਉਹ ਮਾਤਾ ਮੇਰੇ ਕੋਲ ਆਈ, ਗਿਆਨੀ ਜੀ ਅਰਦਾਸ ਕਰਾਉਣੀ ਹੈ ਤੇ ਕਰਾਉਣੀ ਵੀ ਤੁਹਾਡੇ ਕੋਲੋਂ ਹੈ। ਮੈਂ ਕਿਹਾ ਮਾਤਾ ਮੈਂ ਅਰਦਾਸ ਕਰਦਾ ਨਹੀਂ ਹਾਂ, ਮੇਰੀ ਜ਼ਿੰਮੇਵਾਰੀ ਵੀ ਨਹੀਂ ਹੈ, ਗ੍ਰੰਥੀ ਸਿੰਘਾਂ ਨੂੰ ਸੰਪਰਕ ਵਿੱਚ ਲਓ, ਅਰਦਾਸ ਕਰਾਉਣੀ ਵੀ ਤੁਹਾਡੇ ਕੋਲੋਂ। ਪੁੱਛਿਆ ਮਾਂ ਅਰਦਾਸ ਕੀ? ਕਹਿਣ ਲੱਗੀ ਇਹ ਮੇਰਾ ਪੜਪੋਤਰ ਹੈ, ਪੋਤਰੇ ਦਾ ਵੀ ਪੁੱਤਰ ਇਹ ਪੜਪੋਤਰ ਹੈ, ਅਰਦਾਸ ਕਰੋ ਕਿ ਮੈਂ ਇਸ ਪੜਪੋਤਰੇ ਦਾ ਵਿਆਹ ਵੇਖ ਕੇ ਤੇ ਫੇਰ ਮਰਾਂ। ਮੈਂ ਕਿਹਾ ਮਾਤਾ ਇਹ ਅਰਦਾਸ ਤੇ ਹੋਣੀ ਨੀ, ਆਪਣਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਸਖੀਆਂ ਸਹੇਲੀਆਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਧੀਆਂ ਪੁੱਤਰਾਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ, ਪੋਤਰੀਆਂ ਪੋਤਰਿਆਂ ਦਾ ਵਿਆਹ ਵੇਖਿਆ ਤਾਂ ਮਨ ਨਹੀਂ ਭਰਿਆ। ਇੱਕ ਪੜਪੋਤਰੇ ਦਾ ਵਿਆਹ ਵੇਖਣ ਤੋਂ ਬਾਅਦ ਤਮੰਨਾ ਨੇ ਰੁਕਣਾ ਨਹੀਂ, ਵਾਸ਼ਨਾ ਨੇ ਰੁਕਣਾ ਨਹੀਂ, ਜੀਵਨ ਦੀ ਲਾਲਸਾ ਹੈ, ਮਰਨ ਵਾਸਤੇ ਕੋਈ ਰਾਜ਼ੀ ਨਹੀਂ ਹੁੰਦਾ। 95 ਸਾਲ ਦੀ ਆਰਜ਼ਾ ਹੋ ਜਾਏ ਤੇ ਬੰਦਾ 95 ਸਾਲ ਦੇ ਅੰਦਰ ਵੀ ਜਨਮ ਦਿਨ ਦੀ ਅਰਦਾਸ ਕਰਾਉਂਦਾ ਹੈ। 95 ਸਾਲ ਪਹਿਲਾਂ ਘਟਨਾ ਘਟੀ ਸੀ ਜਨਮ ਵਾਲੀ, 95 ਸਾਲ ਪਹਿਲਾਂ, ਉਹ 95 ਸਾਲ ਪਹਿਲਾਂ ਜਿਹੜੀ ਘਟਨਾ ਘਟੀ ਸੀ ਉਹ ਦਿਨ ਤੇ ਚੇਤੇ ਕਰਦਾ ਹੈ, ਜਨਮ ਦਿਨ ਦੀ ਅਰਦਾਸ ਕਰਾਉਂਦਾ ਹੈ, ਜਨਮ ਦਿਨ ਮਨਾਉਂਦਾ ਹੈ, ਹਾਲਾਂਕਿ ਉਹ 90-100 ਸਾਲ ਪਹਿਲਾਂ ਦੀ ਘਟਨਾ ਹੈ। ਮੌਤ ਦਾ ਭਰੋਸਾ ਹੀ ਨਹੀਂ ਹੈ, ਉਹ 95 ਮਿੰਟਾਂ ਬਾਅਦ ਆ ਜਾਏ, ਸਕਿੰਟਾਂ ਬਾਅਦ ਆ ਜਾਏ, ਹੁਣੇ ਆ ਜਾਏ, ਪਲ ਬਾਅਦ ਆ ਜਾਏ, ਪਰ ਮੌਤ ਦਾ ਨਾਂ ਕੰਨਾਂ ਦੇ ਅੰਦਰ ਪੈਂਦਿਆਂ ਸਾਰ ਅੰਦਰੋਂ ਹਿੱਲ ਜਾਂਦਾ ਹੈ, ਕੰਬ ਜਾਂਦਾ ਹੈ। ਨਹੀਂ ਨਹੀਂ ਨਹੀਂ, ਅਜੇ ਤੇ ਜੀਵਨ ਦੀ ਤਮੰਨਾ ਹੈ, ਅਜੇ ਮੈਂ ਮਰਨਾ ਨਹੀਂ ਚਾਹੁੰਦਾ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਜੋ ਤਾਕਤਵਰ ਦੇਵਤਾ ਹੈ ਮੌਤ ਦਾ, ਇਹ ਜਦ ਆ ਜਾਂਦਾ ਹੈ ਤੇ ਫਿਰ ਇਹ ਗਲੇ ਨੂੰ ਦਬਾ ਦਿੰਦਾ ਹੈ, ਸਵਾਸਾਂ ਦੀ ਮਾਲਾ ਬਿਖਰ ਜਾਂਦੀ ਹੈ, ਇਹਨੂੰ ਨਾਲ ਚੱਲਣਾ ਪੈਂਦਾ। ਇਸ ਤੋਂ ਅੱਗੇ ਬਾਕੀ ਦੇ ਬਚੇ ਸਲੋਕ, ਇਹਦੀ ਵਿਆਖਿਆ ਆਉਣ ਵਾਲੇ ਕੱਲ ਨੂੰ ਮੈਂ
1: ਲੰਘਣ ਦੇ ਹੋ ਪ੍ਰਭ ਕਰ ਤੋ ਉਦਰ ਗੋਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਯਾਲ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਤਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਜਿਤ ਦਿਹਾੜੈ ਧਨ ਬਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀਂਦਾ ਮੂੰਹੋਂ ਦਿਖਾਲਿਆ ਜਿੰਦ ਨਿਮਾਨੀ ਕੱਢਿਐ

पवंदई खड़ा न आप मुहाय। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दे पाक पवित्र अते निगी गोदा आनंद पा रहे सब माई भाई सतसंगी जनों, मन बिरतियां एकाग्र करके बैन अते सुनन दी कृपालता करियो। आप कल दे रोज तो लड़ीवार कथा सरवण कर रहे हो भगत फरीद साहब जी दे सलोकां विचों। ये सलोक कल दे रोज शुरू कीता सी, जित दिहाड़े तनवरी साहे लै लिखाए। मलक जे कन्नी सुनीदा मुंह दिखा ले आए, जिंद निमाणी कढ़ी है हड्डा को कड़काए। इथों तक आप कल दे रोज सरवण कर चुके। इस तो अगे साहे लिखे ना चलनी, चलनी का मतलब हुंदा है टलना। जो साहा लिखिया गया दिन मुकर्र हो गया कि ऐस दिन तेनू चलना पैना है, इस वक्त दे उते रुखसत होना पैना है। ओ गिनिया मिथिया साहा बाबा फरीद साहब जी कहन लगे चलन वाला नहीं है, टलन वाला नहीं है। ना ते उस साहे नू टलन वास्ते किसी अप्रोच ने कम देना है, ना उस घड़ी नू मौत वाले पल नू टलन वास्ते धन दी रिश्वत ने कम देना है, ते ना कोई मददगार ही उस वक्त बन के बौड़न वाला है कि जो इस गल दे विचकार विचोला बन के कुछ सवास कुछ घड़ियां कुछ दिन कुछ पल जीवन गुजारन वास्ते होर दिवा देवे। कोई भी विचोला बनेगा नहीं और बनना किसी दे इख्तियार विच है भी नहीं। कहन लगे ओ गिनिया मिथिया पल टलन वाला नहीं है। एक बेनती करा, अज साढ़े पास सवास ने पर सानू सवासा की कीमत सवासा की सार की समझ नहीं। जद एक एक करके दो दो करके सारे सवास साढ़े बीत जाते ने, सवास बीतन दे उत्ते समझ आउंदी कि सवासा की कीमत की है। अज साढ़े सवास ध्यान दे के वेखिए, साढ़े सारे दे सारे सवास बिन दे अंदर जा रहे ने। विरलियां गुरमुखां प्रेमियां नेमियां नूं छड़ के जो आप सतसंगी गुरु गोदा आनंद पा रहे हो, कुछ होर प्रेमी जना नूं छड़ के ध्यान दे के वेखो दिन दे अंदर किन्ने सवास लै ते ओ मेरे सवास खर्च होए पर किस अर्थ विच खर्च होए। नजर पैगा कुछ सवास काम दी बिन दे अंदर कूड़ेदान दे अंदर पै गए ने, कुछ सवास लट लट करदी हुई क्रोध दी ज्वाला दे अंदर सड़के राख हो गए ने, कुछ सवास साढ़े लोभ दी बिन दे अंदर, कुछ हंकार दे कूड़े दान दे अंदर, कुछ निंदा चुगली दे अंदर, कुछ ईर्षा बखेली दे अंदर। इस तरह ही सवास बहुते खर्च हुंदे हुए नजर आउंगे। कुछ सवास इस तरह दे भी नजर पैणगे जिन्हां सवासां दे नाल वाहिगुरु परमात्मा दा चिंतन कीता होवे, निरंकार दे नेड़े इन्हां सवासां दे जरिए होण दा यतन कीता होवे, पर ओह सवास बड़े थोड़े मिलणगे। मैं एक होर बेनती करदा चला, पानी साढ़े कोल थोड़ा नहीं, बहुत ज्यादा पानी है, पर जद पानी बहुत ज्यादा होवे ते पानी दी कदरों कीमत दी पहचान घट हुंदी है। किधरे बंदा घेरे विच आ जाए, मारू थल दे अंदर घिर जाए, चार छफेरे मीलां तक किधरे पानी दी बूंद तक नजर ना आवे, रेता ही रेता चुगिरदे दे अंदर, और जुबान सुख के तालू दे नाल लगदी होवे, रोम रोम दी आवाज होवे, पानी चाहिदा है। पानी तो बगैर गला खुश्क होवे, पानी तो बगैर इस तरह ही नजर आ रहा होवे कि जिवें प्राण बिखर जाणगे, मौत आ जाएगी अगर पानी दियां दो कुट्टां ना मिलियां। तो उस समय दे अंदर पानी दे एक गलास दी कीमत समझ विच आउंदी है, उस समय दे अंदर जद पानी ना होवे। पानी है, पानी दी कीमत समझ विच नहीं है।
ਤੇ ਮੈਂ ਤੁਹਾਡੇ ਸਾਹਮਣੇ ਉਦਾਹਰਣ ਅਰਜ਼ ਕਰ ਰਿਹਾ ਸਾਂ। ਸਵਾਸ ਮੌਜੂਦ ਨੇ, ਸਵਾਸਾਂ ਦੀ ਕੀਮਤ ਸਮਝ ਵਿਚ ਨਹੀਂ ਹੈ। ਸਵਾਸ ਮੁੱਕ ਜਾਣਗੇ ਫਿਰ ਇਹਨਾਂ ਦੀ ਕੀਮਤ ਸਮਝ ਵਿਚ ਆਏਗੀ ਇਹ ਕਿੰਨੇ ਕੀਮਤੀ ਸਨ। ਇੱਕ ਮਰਨ ਵਾਲਾ ਮਨੁੱਖ, ਸਾਡਾ ਕੋਈ ਵੀ ਬਜ਼ੁਰਗਵਾਰ ਹੋਵੇ, ਸੱਜਣ ਮਿੱਤਰ ਹੋਵੇ, ਮੈਂ ਉਦਾਹਰਣ ਹੀ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ। ਇੱਕ ਮਨੁੱਖ ਬਿਲਕੁਲ ਅਖੀਰਲੇ ਪਲਾਂ ਦੇ ਉੱਤੇ ਪਹੁੰਚਿਆ ਹੈ, ਬਿਲਕੁਲ ਮੌਤ ਸਾਹਮਣੇ ਆਣ ਕੇ ਖੜੀ ਹੈ, ਤੇ ਜੋ ਆਪਣੇ ਸਾਰੇ ਪਰਿਵਾਰ ਨੂੰ, ਧੀਆਂ ਪੁੱਤਰਾਂ ਨੂੰ, ਕੁਟੁੰਬ ਕਬੀਲੇ ਨੂੰ, ਸਾਰਿਆਂ ਨੂੰ ਇਕੱਠਿਆਂ ਕਰੇ ਤੇ ਇਕੱਠਿਆਂ ਕਰਕੇ ਇੱਕ ਪੁਕਾਰ ਉਹਨਾਂ ਦੇ ਸਾਹਮਣੇ ਰੱਖੇ, ਬਈ ਮੈਂ ਤੁਹਾਡੇ ਵਾਸਤੇ 100 ਸਾਲ ਦਾ ਲੰਮਾ ਸਫ਼ਰ ਜਫ਼ਰ ਜਾਲਦਾ ਰਿਹਾ, ਮੈਂ ਤੁਹਾਡੇ ਵਾਸਤੇ ਖੂਹੀ ਜਾਲ ਪਾ ਕੇ ਧਨ ਕਮਾਉਂਦਾ ਰਿਹਾ, ਮੈਂ ਤੁਹਾਡੇ ਲਈ 18-18 ਘੰਟੇ ਮਿਹਨਤ ਕਰਕੇ ਕਮਾ ਕੇ ਤੁਹਾਡਾ ਲਾਲਣ ਪਾਲਣ ਕਰਦਾ ਰਿਹਾ, ਮੈਂ ਤੁਹਾਡੇ ਕਾਰੋਬਾਰ ਬਣਾਏ, ਮੈਂ ਤੁਹਾਡੇ ਘਰ ਬਾਰ ਬਣਾਏ, ਪਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਮੈਨੂੰ 1 ਪੈਰ, 2 ਪੈਰ, 4 ਪੈਰ ਦਾ ਸਮਾਂ ਤੁਹਾਡੇ ਵਿਚ ਰਹਿਣ ਲਈ ਹੋਰ ਚਾਹੀਦਾ ਹੈ, ਤੇ ਮੇਰੀ ਮਦਦ ਕਰੋ, ਮੈਨੂੰ 2-2, 4-4 ਸਵਾਸ ਦਿਓ, ਘੜੀ ਪਲ ਦੇ ਸਵਾਸ ਦਿਓ। ਨਾ ਦੇਣਾ ਕਿਸੇ ਦੇ ਅਖਤਿਆਰ ਹੈ ਤੇ ਨਾ ਲੈਣਾ ਹੀ ਕਿਸੇ ਦੇ ਅਖਤਿਆਰ ਹੈ, ਆਪਣੀ ਹੀ ਪੂੰਜੀ ਵਰਤੋਂ ਵਿਚ ਲਿਆਉਣੀ ਹੈ। ਨਾ ਤੇ ਨਾ ਸਵਾਸਾਂ ਨੂੰ ਕੋਈ ਦੇ ਸਕਦਾ ਹੈ ਤੇ ਨਾ ਸਾਡੇ ਕੋਲੋਂ ਕੋਈ ਲੈ ਹੀ ਸਕਦਾ ਹੈ। ਜੋ ਤੁਹਾਡੀ ਜੇਬ ਦੇ ਅੰਦਰ ਧਨ ਹੈ ਉਹੀ ਤੁਹਾਡਾ ਹੈ, ਉਹਨੂੰ ਤੁਸੀਂ ਖਰਚਣਾ ਹੈ, ਕੱਢ ਕੇ ਉਹਨੂੰ ਚੰਗੇ ਪਾਸੇ ਖਰਚ ਲਓ, ਉਹਨੂੰ ਮੰਦੇ ਪਾਸੇ ਖਰਚ ਲਓ, ਇਹ ਮਰਜ਼ੀ ਤੁਹਾਡੀ। ਖੁਦ ਬਾ ਖੁਦ ਮੁਨਸਬ ਬਣ ਕੇ ਆਪਣੇ ਜੀਵਨ ਦਾ ਫੈਸਲਾ ਕਰਿਆ ਕਰੋ ਕਿ ਮੈਂ ਸਵਾਸਾਂ ਦਾ ਧਨ ਬੁਰੇ ਮਾਰਗ ਦੇ ਉੱਤੇ ਖਰਚ ਕਰ ਰਿਹਾ ਜਾਂ ਮੈਨੂੰ ਭਲੇ ਮਾਰਗ ਦੇ ਉੱਤੇ ਖਰਚ ਕਰ ਰਿਹਾ। ਇਹ ਸਮਾਂ ਟਲਣਾ ਨਹੀਂ ਹੈ, ਤੋ ਜਦ ਪਤਾ ਹੈ ਸਮਾਂ ਟਲਣਾ ਨਹੀਂ ਤੇ ਫਿਰ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਚੱਲਣ ਦੀ ਤਿਆਰੀ ਕਰਕੇ ਰਹੋ। ਤੇ ਚੱਲਣ ਦੀ ਤਿਆਰੀ ਕੀ ਕਰਨੀ, ਨਾ ਵੀ ਤਿਆਰੀ ਹੋਏਗੀ, ਚੱਲਣਾ ਤੇ ਤਾਂ ਵੀ ਪੈਣਾ ਹੀ, ਮੌਤ ਨੇ ਤੇ ਨਹੀਂ ਪੁੱਛਣਾ ਤਿਆਰੀ ਹੈ ਜਾਂ ਨਹੀਂ, ਚੱਲਣਾ ਪੈਣਾ। ਚੱਲਣ ਦੀ ਤਿਆਰੀ ਕਰਕੇ ਰਹਿਣ ਦਾ ਮਤਲਬ ਹੈ ਆਪਣੇ ਮਨ ਨੂੰ ਸਵਾਰਨ ਦਾ ਯਤਨ ਕਰੋ, ਆਪਣੇ ਸਵਾਸਾਂ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰੋ। ਇਹ ਰੋਜ਼ ਰੋਜ਼ ਆਪਣੇ ਮਨ ਦੀ ਡਾਇਰੀ ਨੋਟ ਕਰੋ, ਮੇਰਾ ਮਨ ਕਿੰਨੀ ਵਾਰ ਬੁਰਾਈਆਂ ਦੇ ਅੰਦਰ ਮਸਤ ਰਹਿੰਦਾ ਹੈ ਤੇ ਕਿੰਨਾ ਕੁ ਸਮਾਂ ਚੰਗਿਆਈਆਂ ਵਾਲੇ ਪਾਸੇ ਇਹਦਾ ਰੁਝਾਨ ਵਧਦਾ ਹੋਇਆ ਮੈਨੂੰ ਨਜ਼ਰ ਪੈਂਦਾ ਹੈ। ਆਪਣੇ ਮਨ ਨੂੰ ਆਪ ਸੁਰਤਾਲ ਦੇ ਅੰਦਰ, ਤਰਤੀਬ ਦੇ ਅੰਦਰ ਲਿਆਉਣ ਦਾ ਯਤਨ ਕਰੋ। ਜੀਵਨ ਪਿਆਰਿਓ ਤੁਹਾਡਾ ਹੈ ਤੇ ਜੀਵਨ ਨੂੰ ਸਵਾਰਨਾ ਵੀ ਤੁਸੀਂ ਆਪ ਹੈ। ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈ ਕਿ ਮੇਰੇ ਜੀਵਨ ਨੂੰ ਕੋਈ ਦੂਜਾ ਸਵਾਰ ਦਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਜਦ ਤੁਸੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੋਗੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਮਦਦ ਕਰਨ ਵਾਸਤੇ ਨਾਲ ਖੜੇ ਤੁਹਾਨੂੰ ਜ਼ਰੂਰ ਮਿਲਣਗੇ। ਪਰ ਤੁਸੀਂ ਯਤਨ ਤੇ ਕਰੋ, ਤੁਸੀਂ ਇੱਕ ਕਦਮ ਤੁਰੋ ਤਾਂ ਸਹੀ, ਗੁਰੂ ਗ੍ਰੰਥ ਸਾਹਿਬ ਕਰੋੜਾਂ ਕਦਮ ਅੱਗੋਂ ਤੁਹਾਨੂੰ ਲੈਣ ਵਾਸਤੇ ਤਿਆਰ ਮਿਲਣਗੇ। ਤੁਸੀਂ ਥੋੜਾ ਸੁਧਾਰ ਕਰਨ ਦਾ ਤਹੱਈਆ ਕਰੋ, ਪਾਤਸ਼ਾਹ ਬਹੁਤੀ ਕਿਰਪਾ ਆਪ ਹੀ ਕਰ ਦੇਣਗੇ। ਔਰ ਜਦ ਪੜ੍ਹੀਏ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਤੇ ਭਾਈ ਸਾਹਿਬ ਨੇ ਉੱਚੀ ਡੰਕੇ ਦੀ ਚੋਟ ਦੇ ਉੱਤੇ ਬਚਨ ਫੁਰਮਾ ਦਿੱਤਾ ਹੈ, ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਗਰ ਪ੍ਰਮਾਤਮਾ ਵੱਡਾ ਹੈ ਤਾਂ ਫਿਰ ਮੰਨਣਾ ਪਏਗਾ ਪ੍ਰਮਾਤਮਾ ਦਾ ਕਦਮ ਵੀ ਬੜਾ ਵੱਡਾ ਹੈ। ਅਸੀਂ ਛੋਟੇ ਹਾਂ ਤੇ ਸਾਡਾ ਕਦਮ ਵੀ ਬੜਾ ਛੋਟਾ ਹੈ। ਤੁਸੀਂ ਛੋਟਾ ਜਿਹਾ ਇੱਕ ਕਦਮ ਉਸ ਪਾਸੇ ਨੂੰ ਵਧਾਉਣਾ ਹੈ, ਉਸ ਵੱਡੇ ਮਾਲਕ ਨੇ ਆਪਣਾ ਬਹੁਤ ਵੱਡਾ ਕਦਮ ਤੁਹਾਡੇ ਵੱਲ ਨੂੰ ਵਧਾਉਣਾ ਹੈ, ਤੇ ਉਹ ਵੀ ਇੱਕ ਨਹੀਂ, ਉਹ ਵੀ ਕਰੋੜਾਂ ਕਦਮ। ਤੁਸੀਂ ਯਤਨ ਕਰਨਾ ਹੈ ਕਿ ਮੈਂ ਆਪਣੇ ਆਪ ਨੂੰ ਸਵਾਰਾਂ, ਤੇ ਯਤਨ ਕਰਨ ਦਾ ਵਿਚਾਰ ਬਣਾਉਂਦਿਆਂ ਹੀ ਤੁਹਾਨੂੰ ਨਜ਼ਰ ਆਏਗਾ ਕਿ ਖੁਦਾਈ ਕਿਰਪਾ ਤੁਹਾਡੇ ਉੱਤੇ ਹੁੰਦੀ ਕਿਵੇਂ ਨਜ਼ਰ ਪੈ ਰਹੀ। ਆਪਾਂ ਮਨ ਕਰਕੇ ਸੋਚਦੇ ਨਹੀਂ ਆ, ਯਤਨ ਕਰਦੇ ਹੀ ਨਹੀਂ ਆ ਕਿ ਮੈਨੂੰ ਆਪਣਾ ਆਪਾ ਤਰਤੀਬ ਦੇ ਅੰਦਰ, ਸੁਰਤਾਲ ਦੇ ਅੰਦਰ ਕਰ ਲੈਣਾ ਚਾਹੀਦਾ। ਤੋ ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ ਕਿ ਸਾਹੇ ਲਿਖੇ ਨਾ ਚੱਲਣੀ, ਸਾਹੇ ਦਾ ਮਤਲਬ ਸਾਹ ਮੁਕਰਰ ਹੋਇਆ, ਚੱਲਣ ਵਾਲਾ ਦਿਨ, ਮੌਤ ਵਾਲਾ ਪਲ, ਨਾ ਚੱਲਣੀ ਉਹਨੇ ਟਲਣਾ ਨਹੀਂ ਹੈ, ਉਹਨੇ ਸਾਡੇ ਪਾਸ ਆ ਹੀ ਜਾਣਾ। ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾਉਣ ਦਾ, ਮਨ ਨੂੰ ਸਮਝਾਉਣ ਦਾ ਯਤਨ ਕਰ ਕਿ ਮਨਾ ਜਦ ਮਰਨਾ ਹੀ ਹੈ
ਤੇ ਫਿਰ ਪਾਪ ਅਪਰਾਧ ਧੋਖਾ ਧੜੀ ਦੂਜਿਆਂ ਦਾ ਹੱਕ ਮਾਰਨਾ ਨਿੰਦਾ ਚੁਗਲੀ ਈਰਸ਼ਾ ਬਖੀਲੀ ਫਿਰ ਇਹ ਸਾਰਾ ਕੁਝ ਕਿਉਂ ਕਰ ਰਿਹਾ ਮੇਰੇ ਕੋਲੋਂ ਕਿਉਂ ਕਰਵਾ ਰਿਹਾ ਜਦ ਮਰਨਾ ਹੀ ਪੈਣਾ ਔਰ ਫਿਰ ਲੰਮਾ ਸਮਾਂ ਇੱਥੇ ਰਹਿ ਵੀ ਨਹੀਂ ਸਕਣਾ। ਇੱਕ ਬੇਨਤੀ ਮੈਂ ਆਪ ਗੁਰਮੁਖ ਪ੍ਰੇਮੀਆਂ ਦੇ ਸਾਹਮਣੇ ਹੋਰ ਵੀ ਕਰਦਾ ਚੱਲਾਂ, ਸਾਨੂੰ ਦੂਜੇ ਦਾ ਕਾਰੋਬਾਰ ਵੇਖ ਕੇ ਇਹ ਤੇ ਚਾਹ ਬਣਦਾ ਹੈ, ਰੀਸ ਬਣਦੀ ਹੈ ਕਿ ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਸਟੈਂਡ ਕਰਾਂ, ਮੈਂ ਵੀ ਆਪਣੀ ਦੁਕਾਨਦਾਰੀ ਇਸ ਤਰ੍ਹਾਂ ਦੀ ਬਣਾਵਾਂ, ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਚਲਾਵਾਂ ਜਿਵੇਂ ਦੂਸਰਾ ਚਲਾ ਰਿਹਾ। ਦੂਸਰੇ ਦੀ ਚੰਗੀ ਤਾਲੀਮ ਵੇਖ ਕੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਭੁੱਲਦੇ ਤੇ ਨਹੀਂ? ਰੋਜ਼ ਰੋਜ਼ ਕਹਿੰਦੇ ਹਾਂ ਬੇਟਾ ਤਾਲੀਮ ਲੈਣੀ ਹੈ ਤੇ ਫਲਾਣੇ ਅੰਕਲ ਵਾਂਗ, ਤਾਲੀਮ ਲੈਣੀ ਹੈ ਤੇ ਫਲਾਣੇ ਬੰਦੇ ਵਾਂਗ ਜਿਸ ਤਰ੍ਹਾਂ ਉਹਨੇ ਤਾਲੀਮ ਲਈ। ਦੂਸਰੇ ਦੀ ਤਾਲੀਮ ਵੇਖ ਕੇ ਸਾਨੂੰ ਤਾਲੀਮ ਲੈਣ ਦੀ ਰੀਸ ਬਣਦੀ ਹੈ, ਚਾਹ ਬਣਦਾ ਹੈ। ਦੂਜੇ ਦਾ ਕਾਰੋਬਾਰ ਵੇਖ ਕੇ ਸਾਨੂੰ ਯਾਦ ਆਉਂਦਾ ਹੈ ਸਾਡਾ ਕਾਰੋਬਾਰ ਇਸ ਤਰ੍ਹਾਂ ਦਾ ਹੋਵੇ। ਦੂਜੇ ਦਾ ਧਨ ਵੇਖ ਕੇ ਧਨ ਕਮਾਉਣ ਦੀ ਜੁਗਤ ਆਉਂਦੀ, ਭਾਵੇਂ ਉਹ ਰੀਸ ਕਰਕੇ ਹੀ ਆਵੇ ਭਾਵੇਂ ਚਾਹ ਕਰਕੇ ਆਵੇ। ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਚੇਤੇ ਕਿਉਂ ਨਹੀਂ ਆਉਂਦੀ? ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਖਿਆਲ ਵਿੱਚ ਆ ਜਾਣੀ ਚਾਹੀਦੀ, ਮੈਨੂੰ ਵੀ ਮਰਨਾ ਪੈਣਾ। ਸਾਡੇ ਕੋਲੋਂ ਰੋਜ਼ ਉੱਠ ਉੱਠ ਕੇ ਜਾ ਰਹੇ ਨੇ, ਰੋਜ਼ ਆ ਵੀ ਰਹੇ ਨੇ, ਦੂਜੇ ਪਾਸਿਓਂ ਜਾ ਵੀ ਰਹੇ ਨੇ। ਉਹਨਾਂ ਜਾਣ ਵਾਲਿਆਂ ਨੂੰ ਵੇਖ ਕੇ ਧਿਆਨ ਵਿੱਚ ਆ ਰਹੇ ਕਿ ਇੱਕ ਦਿਨ ਜਾਣਾ ਮੈਨੂੰ ਵੀ ਪੈਣਾ। ਮੈਂ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਹਾੜ ਜਲੇ ਜਿਉਂ ਲਾਕਰੀ, ਕੇਸ ਜਰੇ ਜਿਉਂ ਕਾਸ, ਇਹ ਜਗ ਜਰਤਾ ਦੇਖ ਕੇ ਪਇਓ ਕਬੀਰ ਉਦਾਸ। ਕਬੀਰ ਸਾਹਿਬ ਕਹਿਣ ਲੱਗੇ, ਹੱਡ ਲੱਕੜੀਆਂ ਵਾਂਗ ਬਲਦੇ ਹੋਏ ਵੇਖੇ ਤੇ ਆਪਣੇ ਨਹੀਂ ਕਿਸੇ ਦੇ, ਕਿਸੇ ਦੀ ਅਰਥੀ ਲੈ ਕੇ ਗਏ ਹੋਣਗੇ, ਮਰਕਟ ਤੱਕਿਆ ਹੋਏਗਾ, ਸ਼ਮਸ਼ਾਨ ਭੂਮੀ ਦੇ ਅੰਦਰ ਚਿਖਾ ਦੇ ਉੱਤੇ ਪਏ ਹੋਏ ਸਰੀਰ ਦੀਆਂ ਹੱਡੀਆਂ ਬਲਦੀਆਂ ਵੇਖੀਆਂ ਤੇ ਮਨ ਦੇ ਅੰਦਰ ਵਿਚਾਰ ਬਣ ਗਿਆ, ਫੁਰਨਾ ਬਣ ਗਿਆ। ਕਹਿਣ ਲੱਗੇ, ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਕਾਸ, ਕਾ ਵਾਂਗ ਇਹ ਕੇਸ ਜਰਦੇ ਹੋਏ ਸੜਦੇ ਹੋਏ ਨਜ਼ਰ ਪਏ, ਇਹ ਜਗ ਜਰਤਾ ਦੇਖ ਕੇ। ਕਹਿਣ ਲੱਗੇ, ਸੜਦੇ ਬਲਦੇ ਜਗ ਨੂੰ ਵੇਖ ਕੇ ਮੈਂ ਉਦਾਸ ਹੋਇਆ ਕਿ ਮੈਨੂੰ ਵੀ ਜਾਣਾ ਪੈਣਾ। ਕਿਸੇ ਨੂੰ ਕੋਈ ਦੂਸਰਾ ਜਲਦਾ ਵੇਖ ਕੇ ਆਪਣਾ ਜਲਣਾ ਧਿਆਨ ਵਿੱਚ ਆਉਂਦਾ ਹੈ ਤੇ ਕਿਸੇ ਨੂੰ ਆਪਣਾ ਜਲਣਾ ਵੀ ਖਾਲੀ ਧਿਆਨ ਵਿੱਚ ਨਹੀਂ ਆਉਂਦਾ, ਉਹਨੇ ਦੂਸਰੇ ਨੂੰ ਕੀ ਵੇਖਣਾ। ਕਿਸੇ ਦੂਸਰੇ ਦੀ ਮੌਤ ਵੇਖ ਕੇ ਕਿਸੇ ਨੂੰ ਆਪਣੀ ਮੌਤ ਚੇਤੇ ਆਉਂਦੀ ਹੈ ਤੇ ਕਿਸੇ ਦੀ ਮੌਤ ਬਿਲਕੁਲ ਕਿਨਾਰੇ ਤੇ ਖੜੀ ਹੋਵੇ ਉਹਨੂੰ ਤਾਂ ਵੀ ਧਿਆਨ ਵਿੱਚ ਨਹੀਂ ਆਉਂਦਾ ਕਿ ਮੈਂ ਜਾਣਾ ਹੈ, ਭੁੱਲਿਆ ਰਹਿੰਦਾ, ਸਦਾ ਵਾਸਤੇ ਸਮੇਂ ਨੂੰ ਭੁਲਾਉਣ ਦਾ ਯਤਨ ਵੀ ਕਰਦਾ। ਤੋ ਖੈਰ, ਇਹ ਤੇ ਬਾਹਰੀ ਉਦਾਹਰਣ ਸੀ। ਜਦ ਧਿਆਨ ਦੇ ਕੇ ਵੇਖੋਗੇ, ਕਬੀਰ ਸਾਹਿਬ ਕਹਿਣ ਲੱਗੇ, ਇਹ ਜਗ ਜਰਦਾ ਦੇਖ ਕੇ ਜਗਤ ਵਾਕੇ ਸੜਦਾ ਬਲਦਾ ਨਜ਼ਰ ਆ ਰਿਹਾ। ਉਹ ਸੜਨ ਨਾਲੋਂ ਮੌਤ ਆਉਣ ਤੋਂ ਬਾਅਦ ਜਿਹੜਾ ਸੜਨਾ ਹੈ, ਉਹ ਸੜਨ ਤੋਂ ਪਹਿਲਾਂ ਹੀ ਸੜਦਾ ਬਲਦਾ ਨਜ਼ਰ ਆ ਰਿਹਾ। ਕੋਈ ਕਾਮ ਦੀ ਅਗਨ ਦੇ ਅੰਦਰ, ਕੋਈ ਕ੍ਰੋਧ ਦੇ ਅੰਦਰ, ਕੋਈ ਨਿੰਦਾ ਦੇ ਅੰਦਰ, ਕੋਈ ਚੁਗਲੀ ਦੇ ਅੰਦਰ ਜਲਦਾ ਨਜ਼ਰ ਆ ਰਿਹਾ, ਅੰਦਰੋਂ ਕੁਰਚਦਾ ਹੋਇਆ ਨਜ਼ਰ ਆ ਰਿਹਾ, ਅੰਦਰੋਂ ਪਛਤਾਵਾ ਨਜ਼ਰ ਆ ਰਿਹਾ, ਅੰਦਰ ਬੜਾ ਚਿੜਚਿੜਾਪਨ, ਬੜਾ ਕ੍ਰੋਧ ਨਜ਼ਰ ਆ ਰਿਹਾ ਹੈ। ਤੇ ਕਾਰਨ ਪੁੱਛੋ, ਕਾਰਨ ਕੋਈ ਵੀ ਨਹੀਂ, ਕਾਰਨ ਇਹੀ ਹੈ ਕਿ ਅੰਦਰ ਬੁਰਾਈਆਂ ਬਹੁਤ ਨੇ ਤੇ ਬੁਰਾਈਆਂ ਦੇ ਨਾਲ ਤਪਸ਼ ਬੜੀ ਬਣ ਗਈ ਹੈ ਤੇ ਉਹ ਤਪਸ਼ ਅੰਦਰ ਨੂੰ ਚੈਨ ਦਿੰਦੀ ਨਹੀਂ ਬਲਕਿ ਬੇਚੈਨ ਕਰ ਰਹੀ। ਕਾਰੋਬਾਰ ਬੜਾ ਹੈ, ਮੋਟਰ ਕਾਰ ਬੜੀ ਹੈ, ਗਿਆਨ ਬੜਾ ਹੈ, ਪਰ ਅੰਦਰੋਂ ਕੁਰਚਦਾ ਹੋਇਆ, ਕਲਪਦਾ ਹੋਇਆ, ਹੋਕੇ ਚੋਰੇ ਭਰਦਾ ਹੀ ਨਜ਼ਰ ਪੈਂਦਾ। ਤੋ ਖੈਰ, ਅੱਜ ਦਾ ਇਹ ਮਹਾਂਵਾਕ ਕਹਿਣ ਲੱਗੇ, ਜਿੰਦੂ ਕੋ ਸਮਝਾਏ, ਸਮਝਾ ਕੇ ਚੱਲਣ ਦਾ ਯਤਨ ਕਰ ਕਿ ਇੱਕ ਦਿਨ ਮੈਨੂੰ ਜਾਣਾ ਪੈਣਾ। ਜਿੰਦ ਵਹੁਟੀ, ਕਹਿਣ ਲੱਗੇ ਤੇਰੇ ਪ੍ਰਾਣ ਨੇ ਵਹੁਟੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਲਾੜੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਦੁੱਲਣ ਦੀ ਤਰ੍ਹਾਂ, ਮਰਨ ਵਾਰ ਤੇ ਛੇੜੀ ਮੌਤ ਹੈ ਨਾ, ਉਹਨੇ ਆਉਣਾ ਇਹਨੂੰ ਪਰਨਾਉਣ ਵਾਸਤੇ ਵਾਰ ਬਣ ਕੇ। ਵਰ ਮੈਨੇ ਲਾੜਾ, ਵਰ ਮੈਨੇ ਦੁੱਲਾ, ਵਰ ਮੈਨੇ ਘਰ ਵਾਲਾ, ਉਹਨੇ ਵਰ ਬਣ ਕੇ ਆਉਣਾ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਪਰਨਾਏ ਦਾ ਮਤਲਬ ਹੁੰਦਾ ਹੈ ਵਿਆਹ ਕੇ। ਜੰਗ ਮੁਲਤਾਨ ਲੈਂਦੇ ਪੰਜਾਬ ਦੇ ਅੰਦਰ ਜੋ ਰਹਿ ਚੁੱਕਾ ਹੈ, ਉਥੋਂ ਦੀ ਭਾਸ਼ਾ ਹੈ ਪਰਨਾਏ ਜਾਣਾ। ਪਰਨਾਏ ਜਾਣ ਦਾ ਮਤਲਬ ਹੁੰਦਾ ਹੈ ਵਿਆਹੇ ਜਾਣਾ। ਆਖਿਆ ਲੈ ਜਾਸੀ ਪਰਨਾਏ,
ਉਹ ਮੌਤ ਦਾ ਲਾੜਾ ਜਿੰਦ ਬੋਟੀ ਨੂੰ ਇੱਕ ਦਿਨ ਆਏਗਾ ਤੇ ਪਰਨਾ ਕੇ ਵਿਆਹ ਕੇ ਲੈ ਜਾਏਗਾ। ਤੂੰ ਇਹ ਗੱਲ ਆਪਣੀ ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾ, ਸਮਝਾਉਂਦਾ ਕਿਉਂ ਨਹੀਂ। ਇੱਕ ਮੈਂ ਹੋਰ ਬੇਨਤੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾਂ, ਸਾਡਾ ਮੰਨਣਾ ਤੇ ਗੁਰਮਤ ਦਾ ਮੰਨਣਾ ਵਿਰੋਧੀ ਹੈ, ਸਾਡਾ ਗੁਰਮਤ ਦੇ ਉਲਟ ਮੰਨਣਾ ਹੈ, ਸਾਡੀ ਸੋਚ ਗੁਰਮਤ ਦੇ ਉਲਟ ਹੈ। ਬੱਚੇ ਦਾ ਜਨਮ ਹੋਵੇ ਮਾਂ ਦੇ ਗਰਭ ਵਿੱਚੋਂ, ਬੱਚਾ ਹੋਇਆ ਇੱਕ ਦਿਨ ਦਾ, ਅਸੀਂ ਕਹਿੰਦੇ ਹਾਂ ਬੱਚਾ ਵੱਡਾ ਹੋ ਗਿਆ ਇੱਕ ਦਿਨ ਦਾ, ਹੁਣ ਬੱਚਾ ਹੋਰ ਵੱਡਾ ਹੋ ਗਿਆ ਇੱਕ ਮਹੀਨੇ ਦਾ, ਹੁਣ ਬੱਚਾ ਹੋਰ ਵੱਡਾ ਹੋਇਆ ਇੱਕ ਸਾਲ ਦਾ, ਹੁਣ ਬੱਚਾ ਹੋਰ ਵੱਡਾ ਹੋਇਆ 20 ਸਾਲ, 30 ਸਾਲ, 50 ਸਾਲ, ਤੇ ਜਿਹੜਾ ਬਜ਼ੁਰਗ ਹੀ ਹੋ ਜਾਏ ਚੱਲਦਾ ਚੱਲਦਾ, ਉਹਨੂੰ ਅਸੀਂ ਆਮ ਪੰਜਾਬੀ ਵਿੱਚ ਕਹਿ ਦਿੰਦੇ ਸਾਡੇ ਵਡੇਰੇ ਨੇ, ਇਹ ਸਾਡੇ ਵੱਡੇ ਨੇ। ਵਡੇਰੇ ਦਾ ਮਤਲਬ ਇਹ ਸਾਡੇ ਤੋਂ ਬਹੁਤ ਵੱਡੇ ਨੇ, ਕਹਿ ਵੀ ਦਿੰਦੇ ਵੱਡੇ ਵਡੇਰੇ ਨੇ। ਗੁਰਮਤ ਦਾ ਇਹ ਮੰਨਣਾ ਹੈ ਉਹ ਵੱਡਾ ਨਹੀਂ, ਪੈਰੋ ਪੈਰ ਛੋਟਾ ਹੋ ਰਿਹਾ। ਭਗਤ ਕਬੀਰ ਸਾਹਿਬ ਜੀ ਦਾ ਮਹਾਂਵਾਕ ਹੈ, ਉਹ ਕਹਿੰਦੇ ਨੇ ਜਨਨੀ ਜਾਣਤ, ਜਨਨੀ ਮੈਨੇ ਜਨਮ ਦੇਣ ਵਾਲੀ ਮਾਂ, ਜਨਨੀ ਇਹ ਗੱਲ ਜਾਣਦੀ ਏ, ਸਮਝ ਰਹੀ ਏ, ਜਨਨੀ ਜਾਣਤ ਸੁੱਤ ਬੜਾ ਹੋਤ ਹੈ ਕਿ ਮੇਰਾ ਪੁੱਤਰ ਦਿਨ ਪਰ ਰਾਤ ਵੱਡਾ ਹੋ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਇਤਨਾ ਕੂ ਨਾ ਜਾਣੇ ਕਿ ਦਿਨ ਦਿਨ ਅਵਧ ਕਰਦਾ ਹੈ, ਇਹਦੀ ਉਮਰ ਘੱਟ ਰਹੀ ਹੈ। ਗਿਣੀ ਮਿੱਥੀ ਪੂੰਜੀ ਤੁਹਾਡੀ ਜੇਬ ਦੇ ਅੰਦਰ ਹੋਵੇ, $100 ਤੁਹਾਡੀ ਜੇਬ ਦੇ ਅੰਦਰ ਹੋਵੇ, ਉਹਦੇ ਵਿੱਚੋਂ ਰੋਜ਼ $1 ਕੱਢ ਕੇ ਵਰਤੀ ਜਾਓ ਤੇ ਉਹ ਪੂੰਜੀ ਵੱਧ ਰਹੀ ਹੈ ਜਾਂ ਘੱਟ ਰਹੀ ਹੈ। ਜਦ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਸਾਹੇ ਲਿਖੇ ਨਾ ਚੱਲਣੀ, ਗਿਣੇ ਮਿੱਥੇ ਸਵਾਸ ਤੇਰੇ ਕੋਲ ਨੇ, ਸਾਹਾ ਲਿਖਿਆ ਹੈ, ਦਿਨ ਮੁਕਰਰ ਹੈ, ਤੇ ਫਿਰ ਰੋਜ਼ ਰੋਜ਼ ਉਹ ਸਵਾਸ ਘੱਟ ਰਹੇ ਨੇ, ਦਿਨ ਘੱਟ ਰਹੇ ਨੇ ਜਾਂ ਦਿਨ ਵੱਧ ਰਹੇ ਨੇ, ਆਪ ਹੀ ਅੰਦਾਜ਼ਾ ਲਓ। ਇਹਦਾ ਮਤਲਬ ਅਸੀਂ ਪੈਰੋ ਪੈਰ ਮੌਤ ਵੱਲ ਨੂੰ ਵੱਧ ਕੇ ਜਾ ਰਹੇ ਹਾਂ। ਇਹੀ ਗੱਲ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰਨਾ, ਤਾਂ ਹੀ ਭਗਤ ਜੀ ਉਚੇਚਾ ਜ਼ੋਰ ਦੇ ਕੇ ਕਹਿ ਰਹੇ ਨੇ ਜਿੰਦੂ ਕੋ ਸਮਝਾਏ। ਕਬੀਰ ਸਾਹਿਬ ਦੀ ਰਚਨਾ ਦੇ ਦੁਆਰਾ ਇੱਕ ਹੋਰ ਬਚਨ ਬਖਸ਼ਿਆ ਹੋਇਆ ਮੇਰੇ ਸਾਹਮਣੇ ਆਉਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ, ਆਵ ਮੈਨੇ ਉਮਰ ਘਟੇ, ਮੈਨੇ ਘਟ ਰਹੀ ਹੈ, ਆਵ ਘਟੈ ਤਨ ਸ਼ੀਜੈ, ਛਿਜੇ ਦਾ ਮਤਲਬ ਕਮਜ਼ੋਰ ਹੋਣਾ। ਕਹਿਣ ਲੱਗੇ ਤਨ ਪੈਰੋ ਪੈਰ ਹਰ ਰੋਜ਼ ਛਿਜਦਾ ਕਮਜ਼ੋਰ ਹੁੰਦਾ ਨਜ਼ਰ ਪੈ ਰਿਹਾ, ਉਮਰ ਘਟਦੀ ਨਜ਼ਰ ਪੈ ਰਹੀ, ਦਿਨਾਂ ਸਾਲਾਂ ਘੜੀਆਂ ਪੈਰਾਂ ਕਰਕੇ, ਆਪ ਘਟੇ ਤਨ ਛਿਜੈ, ਕਾਲ ਅਹੇਰੀ ਫਿਰੈ ਬਦਕ ਜਿਉਂ, ਬਦਕ ਮੈਨੇ ਸ਼ਿਕਾਰੀ, ਕਾਲ ਸ਼ਿਕਾਰੀ ਬਣ ਕੇ ਨਾ ਤੇਰੇ ਸਿਰ ਦੇ ਉੱਤੇ ਮੰਡਰਾ ਰਿਹਾ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਣ ਬਿਦ ਕੀਜੈ, ਸੋ ਦਿਨ ਆਵਣ ਲਾਗਾ, ਉਹ ਦਿਨ ਨੇੜੇ ਨੇੜੇ ਆ ਰਿਹਾ, ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਿਤਾ, ਕਹੋ ਕਹੂ ਹੈ ਕਾਂਕਾ। ਕਹਿਣ ਲੱਗੇ ਉਹ ਦਿਨ ਨੇੜੇ ਨੇੜੇ ਆ ਰਿਹਾ। ਜਿਸ ਪਲ ਦੇ ਅੰਦਰ ਸਾਡਾ ਜਨਮ ਹੋਇਆ ਉਹ ਪਲ ਸਾਨੂੰ ਯਾਦ ਹੈ, ਮਿੰਟਾਂ ਸਕਿੰਟਾਂ ਦਾ ਲੇਖਾ ਜੋਖਾ ਹਰ ਬੱਚੇ ਦਾ ਅੱਜ ਕੱਲ ਤਿਆਰ ਹੁੰਦਾ ਹੈ, ਇੰਨੇ ਵੱਜ ਕੇ ਇੰਨੇ ਮਿੰਟ ਦੇ ਉੱਤੇ ਬੱਚੇ ਦਾ ਜਨਮ ਹੋਇਆ, ਉਹ ਪੈਰ ਕਿਹੜਾ ਸੀ ਪੈਰ ਦਾ ਪਤਾ ਹੈ, ਪੈਰ ਤੋਂ ਬਾਅਦ ਉਹ ਦਿਨ ਕਿਹੜਾ ਸੀ ਦਿਨ ਦਾ ਪਤਾ ਹੈ, ਦਿਨ ਤੋਂ ਬਾਅਦ ਉਹ ਮਹੀਨਾ ਕਿਹੜਾ ਸੀ ਮਹੀਨੇ ਦਾ ਪਤਾ ਹੈ, ਮਹੀਨੇ ਤੋਂ ਬਾਅਦ ਉਹ ਸਾਲ ਕਿਹੜਾ ਸੀ ਸਾਲ ਦਾ ਪਤਾ ਹੈ, ਅਖੀਰੀ ਚੱਲਦਿਆਂ ਚੱਲਦਿਆਂ ਉਹ ਸਾਲ ਆਉਣਾ ਹੈ ਜਿਸ ਸਾਲ ਦੇ ਅੰਦਰ ਸਾਨੂੰ ਇਸ ਖਿੜੀ ਗੁਲਜ਼ਾਰ ਬਹਾਰ ਨੂੰ ਛੱਡ ਕੇ ਟਹਿਣੀ ਦੇ ਨਾਲੋਂ ਟੁੱਟਣਾ ਪੈਣਾ ਹੈ, ਟਹਿਣੀ ਦੇ ਨਾਲੋਂ ਝੜਨਾ ਪੈਣਾ ਹੈ, ਰੁਖਸਤ ਹੋਣਾ ਪੈਣਾ, ਉਹ ਸਾਲ ਆਉਣਾ ਹੈ, ਕਿਉਂਕਿ ਜੋ ਬਣਿਆ ਉਹਨੇ ਇੱਕ ਦਿਨ ਟੁੱਟਣਾ ਜ਼ਰੂਰ ਹੈ, ਜਿਸ ਦੀ ਸ਼ੁਰੂਆਤ ਹੈ ਉਸਦਾ ਅੰਤ ਅਵੱਛ ਹੋਣਾ ਹੈ। ਅਗਰ ਪਰਮਾਤਮਾ ਵਾਸਤੇ ਇਹ ਲਫ਼ਜ਼ ਕਹਿ ਸਕਦੇ ਹਾਂ ਕਿ ਅੰਤ ਵਿੱਚ ਨਹੀਂ, ਆਉਣ ਜਾਣ ਦੇ ਚੱਕਰ ਵਿੱਚ ਨਹੀਂ, ਤੇ ਉਹ ਕੇਵਲ ਰੱਬ ਹੈ, ਪਰਮਾਤਮਾ ਹੈ, ਬਾਕੀ ਸਾਰੇ ਕਾਲ ਦੇ ਬੰਧਨ ਦੇ ਅੰਦਰ ਆਪਾਂ ਬੱਝੇ ਹਾਂ, ਅਸੀਂ ਆਏ ਹਾਂ ਜਾਣਾ ਪੈਣਾ ਹੈ, ਬਣੇ ਹਾਂ ਟੁੱਟਣੇ ਪੈਣਾ ਹੈ, ਸਾਡੀ ਸ਼ੁਰੂਆਤ ਤੇ ਸਾਡਾ ਅੰਤ ਹੋਣਾ ਹੈ। ਚੱਲਦਿਆਂ ਚੱਲਦਿਆਂ ਜ਼ਿੰਦਗੀ ਦੇ ਮੋੜ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਸਾਲ ਆਉਣਾ ਹੈ ਜਿਹੜਾ ਜ਼ਿੰਦਗੀ ਦਾ ਅਖੀਰਲਾ ਸਾਲ ਹੋਣਾ ਹੈ, ਉਸ ਤੋਂ ਬਾਅਦ ਨਵਾਂ ਸਾਲ ਸਾਡੇ ਜੀਵਨ ਵਿੱਚ ਨਹੀਂ ਆਉਣਾ, ਲੋਕਾਂ ਦੇ ਜੀਵਨ ਵਿੱਚ ਆਏਗਾ, ਇੱਕ ਦੇ ਜੀਵਨ ਵਿੱਚ ਨਹੀਂ ਆਉਣਾ, ਉਹ ਸਾਲ ਦੀ ਕਹਾਣੀ ਖਤਮ ਹੋ ਜਾਣੀ ਤੇ ਸਾਲ ਤੋਂ ਬਾਅਦ ਫਿਰ ਚੱਲਦਿਆਂ ਚੱਲਦਿਆਂ ਗੱਲ ਆ ਜਾਣੀ ਹੈ ਉਸ ਮਹੀਨੇ ਦੇ ਉੱਤੇ, ਜਿਸ ਮਹੀਨੇ ਦੇ ਅੰਦਰ ਚੱਲਣਾ ਪੈਣਾ, ਫਿਰ ਮਹੀਨਾ ਵੀ ਜਾਂਦਾ ਲੱਗਣਾ,
फिर आ जाना है वो दिन, फिर आ जाना है वो पैर, फिर आ जानी वो घड़ी, फिर आ जाना है वो पल, फिर वो छिण आ जाना है जिस छिण दे अंदर सानू इस दुनिया नू छड के ते चलना ही पैना है। राजी होवांगे ना होवांगे, पर एक गल 100% सच है कि सानू चलना ते अवच पैना है। भगत जी कहन लगे सो दिन आवन लागा, मात पिता भाई सुत बनिता, बनिता मैंने घरवाली, सुत मैंने पुत्र, कहो को है कांका। वो दिन नेड़े नेड़े आ रहा है। तो खैर कहन लगे जिंद बहुटी मरण वर ले जासी परनाए। एक मैं होर बेनती आप संगत दे सन्मुख करदा चला, बहुता लम्मा समा नहीं, तुसी केवल एक मिंट दी साधना करो। मैं ये नहीं कह रहा एक दिन एक महीना एक साल, केवल एक मिंट, और इत्थे बैठे बैठे करके वेख लो जिथे जिथे भी तुहाडा मन इस वक्त दौड़ रहा है, अपने मन नू इस केंद्र बिंदु दे उत्ते लिया के इकट्ठा करो कि मेरे कोल मौत ने एक दिन आना है ते मैनू मरना पैना है, मैनू ये शरीर छड़ना पैना है। ये मन विच विचार करो कि मैनू मौत आनी है, ते इस केंद्र बिंदु दे उत्ते अपना ध्यान टिकाओ केवल एक मिंट ले, ते फिर वो एक मिंट का समा नोट करके वेखियो तुहाडे मन दे अंदर ना कोई दुई, ना कोई द्वैत, ना कोई निंदा, ना कोई चुगली, ना कोई ईर्ष्या, ना कोई मैल, कुछ भी नजर नहीं आएगा। वो एक मिंट जो मौत नू चेते कर रहे हो गहराई विच जाके तुहाडे मन दे अंदर बड़ी पवित्रता दी लहर बनती हुई नजर पेगी। जद अंदरों पराना तो सोचोगे ना मरना पैना है, अंदर कंब जाएगा, जे मरना ही पैना है ते फिर मैं अपना समा बर्बाद क्यों कर रहा, फिर मैं तन श्री गुरु ग्रंथ साहिब जी दी शरण विच जाके ते जन्म नू सफल करन दा यतन करा, अपने आप नू सवारन दा यतन करा। क्यों मैं कूड़े करकट दे ढेर बन बन के अपने सिर दे उते पंडा रखी जा रहा, फिर मन इत्थे टिकेगा। कहन लगे जिंद बूटी मरण वर ले जासी परनाए, अपन हथी जोड़ के, जोड़ मैंने तोरना, अपने हथां दे नाल तेनू तोरना पैना। हथां दे नाल बच्चियां नू जन्म देने, हथां दे नाल बजुर्गवारां नू तोरना पैंदा। इन्हां हथां दे अंदर कईयां दा जन्म होया, कईयां नू खड़ाया, लाड़ प्यार दिता, कुछड़ गोदी चुकदे रहे, ते इन्हां हथां दे नाल कईयां दा मरदे वकत इशनान पान करवाया, कईयां दी अर्थी नू मोटा दिता, कईयां दे चिखा नू लांबू लाए इन्हां हथां दे नाल। खिमा मंग लवां और एक बेनती भी करदा चलां, भगत फरीद साहब जी दे सलोकां दे अंदर तकरीबन बहुता ख्याल मौत दा हुंदा है, और जिन्हों मौत चेते विच आ जाए ना उन्हों परमात्मा भी चेते विच अवश्य आ जाता है। मैं किधरे कथा कर रहा सा सरी दे अंदर, सरी दे अंदर एक स्टेज है दशमेश दरबार, एक गुरुद्वारा साहिब है दशमेश दरबार, संगत बहुत हुंदी है, सरी दी सब तो वड्डी स्टेज ओही है। सूही राग दे अंदर कथा चल रही सी लड़ीवार, ते कथा चल रही सी भगतां दी बाणी दी, ते हुण ओ भगतां दी बाणी दे अंदर हर शब्द दे अंदर ही मौत दा जिक्र आउंदा है, हर शब्द दे अंदर ही मौत दा जिक्र। जद तीन क दिन मैनू बीत गए, तकरीबन ओ 9-10 शब्द ने जिन्हां दे अंदर लड़ीवार मौत दा ही सिलसिला है, मौत दा ही जिक्र है। जद तीन क दिन बीत गए ते मैं कथा कर रहा सा दोपहर दे वक्त, संगत काफी हुंदी है, एक प्रेमी आण के मेरे सामने ना परची लिख के रख गया, ते परची ते लिखिया ज्ञानी जी घरों आई दा शांति लैण वास्ते, तुसे 3 दिन हो गए ने साडे कन्नां दे अंदर मरना पैना है, मरना पैना है, मौत आउणी है, सानू डरा धमका के घर नू भेज दिंदे हो, इहदा नां कथा है। मैं कहा सज्जना तू सही ढंग दे नाल कथा सुनी नहीं है, सतगुरु गुरु ग्रंथ साहिब जी नू पढ़, एक एक पंक्ति विचों सतगुरु गुरु ग्रंथ साहिब जी याद करवा रहे ने परमात्मा नू, और बहुत शब्दां दे अंदर याद करवा रहे ने मौत नू, एक शब्द नहीं अनेकां शब्द, सैकड़े शब्द ने जो तेनू तेरा अंतला पल चेते करवा रहे। इन्ना खौफ क्यों, इन्ना डर क्यों? कथा ध्यान दे नाल सुनो, उन्हों अपने अंदर जान दो, विचारो कि यह जो गल सुनी जा रही है इहदे अंदर कोई सच भी है जां सारी झूठ बयानी है। खैर अपने विषय दे नाल जुड़ो, भगत फरीद साहब जी कहिंदे ने कि अपन हथी जोड़ कै कै गल लगै ताए,
अपने हथां दे नाल तोरना पेगा। कै गल किदे गल ताए मैंने अगां वध के गलवकड़ी विच लै के रोएगा। अपने हथां दे नाल अपने आप नूं तोर के बड़े साडे हथां दे अंदर जन्मे ने, बड़े चले जाने ने, रोज कोई ना कोई आउंदा नजर आ रहा है, कोई ना कोई जांदा नजर आ रहा है। महात्मा बुद्ध दे पास एक वारी ना एक माता आई ते माता पांच कु साल दा अपना बच्चा उन्हूं मोढे दे नाल लाया ते मोढे दे नाल ला के चुक के महात्मा बुद्ध दे पास आ गए। कहन लगी महात्मा बुद्ध मैं सुनिया है कि जिहड़ा सच्चा साधु है ਉਹ ਕਿਸੇ ਦਾ ਦੁੱਖ ਵੇਖ ਕੇ ਬਰਦਾਸ਼ਤ ਨਹੀਂ ਕਰਦਾ ਤੇ ਆ ਵੇਖ ਮੈਂ ਜਾਹਰੇ ਰੂਪ ਦੇ ਅੰਦਰ ਆਪਣਾ ਦੁੱਖ ਤੇਰੇ ਕੋਲ ਲੈ ਕੇ ਆਈ ਹਾਂ, ਜਾਹਰੇ ਰੂਪ ਦੇ ਅੰਦਰ ਆਪਣਾ ਦੁੱਖ। ਮਹਾਤਮਾ ਪੁੱਛਦਾ ਹੈ ਕਿ ਦੁੱਖ ਮਾਤਾ ਕੀ? ਬੱਚੇ ਨੂੰ ਕੰਧੇ ਦੇ ਨਾਲ ਲਾਇਆ ਸੀ, ਆਖਿਆ ਮੇਰੀ ਇਕਲੌਤੀ ਸੰਤਾਨ, ਇਹ ਵੀ ਚਲਾਣਾ ਕਰ ਗਿਆ, ਇੱਕੋ ਇੱਕ ਮੇਰਾ ਪੁੱਤਰ, ਨਾ ਕੋਈ ਹੋਰ ਮੇਰੀ ਧੀ, ਨਾ ਕੋਈ ਪੁੱਤਰ, ਨਾ ਮੇਰੇ ਜੀਵਨ ਦਾ ਸਾਥ ਨਿਭਾਉਣ ਵਾਲਾ ਸਾਥੀ ਇਸ ਦੁਨੀਆਂ ਵਿੱਚ ਰਿਹਾ, ਇਕਲੌਤੀ ਸੰਤਾਨ, ਇਕੱਲਾ ਪੁੱਤਰ ਹੈ, ਇਹਨੂੰ ਮੈਂ ਪਾਲ ਰਹੀ ਸਾਂ, ਇਹਦੇ ਸਹਾਰੇ ਜ਼ਿੰਦਗੀ ਦੇ ਚਾਰ ਦਿਨ ਮੈਂ ਬਸਰ ਕਰ ਰਹੀ ਸਾਂ, ਮੇਰਾ ਇਹ ਵੀ ਪੁੱਤਰ ਚੱਲਦਾ ਬਣਿਆ, ਮੇਰੀ ਬੇਨਤੀ ਤੇਰੇ ਸਾਹਮਣੇ ਇਹ ਹੈ ਕਿ ਜੇ ਹੋ ਸਕਦਾ ਹੈ ਤੇ ਮੇਰੇ ਪੁੱਤਰ ਨੂੰ ਜ਼ਿੰਦਾ ਕਰ। ਮਹਾਤਮਾ ਬੁੱਧ ਨੇ ਬੜਾ ਕਥਾ ਕਹਾਣੀਆਂ ਦਲੀਲਾਂ ਉਦਾਹਰਨਾਂ ਦੇ ਕੇ ਮਾਤਾ ਨੂੰ ਸਮਝਾਉਣ ਦਾ ਯਤਨ ਕੀਤਾ, ਪਰ ਮਾਤਾ ਸਮਝੇ ਨਾ। ਆਖਰ ਮਹਾਤਮਾ ਬੁੱਧ ਨੇ ਇੱਕ ਨਵੀਂ ਤਜਵੀਜ਼ ਵਿਉਂਤਬੰਦੀ ਤੋਂ ਕੰਮ ਲਿਆ। ਕਹਿਣ ਲੱਗਾ ਮਾਤਾ ਗੱਲ ਧਿਆਨ ਵਿੱਚ ਆਈ, ਤੇਰਾ ਪੁੱਤਰ ਜਿੰਦਾ ਹੋ ਸਕਦਾ ਹੈ। ਮਾਤਾ ਖੁਸ਼ੀ ਦੇ ਅੰਦਰ ਟਹਿਕ ਪਈ, ਆਖਿਆ ਮਹਾਤਮਾ ਕਿਸ ਤਰ੍ਹਾਂ? ਮਹਾਤਮਾ ਬੁੱਧ ਕਹਿਣ ਲੱਗਾ ਆਹ ਵੇਖ ਸਾਹਮਣੇ ਆਬਾਦੀ, ਇੱਕ ਬਸਤੀ ਹੈ, ਮਹੱਲਾ ਹੈ, ਇਸ ਆਬਾਦੀ ਦੇ ਅੰਦਰ ਚਲੀ ਜਾ, ਕਣਕ ਦੇ ਦਾਣੇ ਲੈ ਕੇ ਆ, ਉਹ ਵੀ ਮੁੱਠੀ ਭਰ, ਲੰਮੇ ਚੌੜੇ ਕੁਆਂਟਲਾਂ ਮੂਹੀ ਕਣਕ ਨਹੀਂ ਚਾਹੀਦੀ, ਮੁੱਠੀ ਭਰ ਕਣਕ ਦੇ ਦਾਣੇ ਲੈ ਕੇ ਆ ਆ ਸਾਹਮਣੇ ਆਬਾਦੀ ਵਿੱਚੋਂ। ਹੁਣ ਮਾਤਾ ਆਬਾਦੀ ਵੱਲ ਨੂੰ ਕਾਲੀ ਕਦਮ ਪੁੱਟ ਕੇ ਚੱਲਣਾ ਸ਼ੁਰੂ ਕਰਦੀ ਹੈ ਤੇ ਮਗਰੋਂ ਹੀ ਮਹਾਤਮਾ ਬੁੱਧ ਨੇ ਆਵਾਜ਼ ਦਿੱਤੀ, ਆਖਿਆ ਮਾਤਾ ਇੱਕ ਗੱਲ ਹੋਰ ਸੁਣਦੀ ਜਾ, ਕਣਕ ਦੇ ਦਾਣੇ ਮੈਨੂੰ ਚਾਹੀਦੇ ਨੇ ਕੇਵਲ ਇੱਕ ਮੁੱਠੀ ਭਰ, ਬਹੁਤੇ ਨਹੀਂ ਚਾਹੀਦੇ, ਪਰ ਇੱਕ ਖਿਆਲ ਕਰੀ, ਜਿਸ ਵੀ ਘਰ ਵਿੱਚੋਂ ਕਣਕ ਦੇ ਦਾਣੇ ਲਿਆਏਂਗੇ ਉਸ ਘਰ ਵਾਲਿਆਂ ਨੂੰ ਪ੍ਰਸ਼ਨ ਕਰਕੇ ਪੁੱਛ ਲਈ ਕਿ ਤੁਹਾਡੇ ਘਰ ਦਾ ਦਰਵਾਜ਼ਾ ਕਦੀ ਮੌਤ ਨੇ ਤੇ ਨਹੀਂ ਖੜਕਾਇਆ? ਜਿਸ ਘਰ ਵਿੱਚ ਮੌਤ ਨਾ ਆਈ ਹੋਵੇ ਕਣਕ ਦੇ ਦਾਣੇ ਉਸ ਘਰੋਂ ਲੈ ਕੇ ਆਉਣੇ ਨੇ, ਦੂਸਰੇ ਘਰ ਦੇ ਦਾਣੇ ਮੈਨੂੰ ਨਹੀਂ ਚਾਹੀਦੇ। ਹੁਣ ਮਾਤਾ ਆਬਾਦੀ ਵਿੱਚ ਗਈ, ਇਹਨੇ ਦਰਵਾਜ਼ੇ ਖੜਕਾਏ, ਸਵਾਲ ਕੀਤਾ, ਪਹਿਲਾ ਮੈਨੂੰ ਮੁੱਠੀ ਭਰ ਕਣਕ ਦੇ ਦਾਣੇ ਚਾਹੀਦੇ ਨੇ, ਪੁੱਤਰ ਮੇਰਾ ਚਲਾ ਗਿਆ, ਮਹਾਤਮਾ ਬੁੱਧ ਕਹਿੰਦਾ ਜਿੰਦਾ ਹੋ ਜਾਏਗਾ, ਤੁਸੀਂ ਮੇਰੀ ਝੋਲੀ ਦੇ ਅੰਦਰ ਮੁੱਠੀ ਭਰ ਦਾਣੇ ਪਾਓ। ਲੋਕਾਂ ਨੇ ਜਵਾਬ ਦਿੱਤਾ, ਮਾਤਾ ਮੁੱਠੀ ਭਰ ਦਾਣੇ ਦੀ ਕੀ ਗੱਲ, ਅਗਰ ਤੇਰਾ ਬੱਚਾ ਜਿੰਦਾ ਹੁੰਦਾ ਹੈ ਤੇ ਅਸੀਂ ਕੁਆਂਟਲਾਂ ਦੇ ਹਿਸਾਬ ਦੇ ਨਾਲ ਅਨਾਜ ਦੇਣ ਲਈ ਤੈਨੂੰ ਤਿਆਰ ਹਾਂ, ਅਗਰ ਇੰਨੀ ਗੱਲ ਹੈ ਤੇ ਕੋਈ ਵੱਡੀ ਗੱਲ ਨਹੀਂ, ਜ਼ਿੰਦਗੀ ਦੇ ਬਦਲੇ ਮੁੱਠੀ ਭਰ ਦਾਣੇ ਕਿਉਂ, ਮਣਾ ਮੂਹੀ ਕਣਕ ਦੇਣ ਵਾਸਤੇ ਤਿਆਰ ਹਾਂ। ਪਰ ਜਦ ਮਾਤਾ ਦੂਸਰਾ ਪ੍ਰਸ਼ਨ ਕਰਦੀ ਕਿ ਤੁਹਾਡੇ ਘਰ ਦਾ ਦਰਵਾਜ਼ਾ ਕਦੀ ਮੌਤ ਨੇ ਤੇ ਨਹੀਂ ਖੜਕਾਇਆ, ਮੌਤ ਦੇ ਪੈਰ ਤੇ ਤੁਹਾਡੇ ਘਰ ਵਿੱਚ ਨਹੀਂ ਪਏ, ਤੇ ਸਾਰੀ ਇੱਥੇ ਮਾਯੂਸ ਹੋ ਜਾਂਦੇ, ਕੋਈ ਕਹਿ ਦਿੰਦਾ ਘਰ ਵਿੱਚ ਦਾਦੀ ਨਹੀਂ ਹੈ, ਘਰ ਵਿੱਚ ਦਾਦਾ ਨਹੀਂ ਹੈ, ਕਈਆਂ ਦੇ ਘਰੋਂ ਆਵਾਜ਼ ਆਈ ਮਾਂ ਨਹੀਂ ਹੈ, ਪਿਤਾ ਨਹੀਂ ਹੈ, ਕਈਆਂ ਆਖਿਆ ਜਵਾਨ ਉਮਰ ਦੇ ਅੰਦਰ ਭੈਣ ਚਲੀ ਗਈ, ਭਾਈ ਚਲਾ ਗਿਆ, ਪਤਨੀ ਚਲੀ ਗਈ, ਪਤੀ ਚਲਾ ਗਿਆ, ਕਈਆਂ ਵੱਲੋਂ ਇਹ ਵੀ ਆਵਾਜ਼ ਆਈ ਮਾਤਾ ਤੇਰੀ ਉਮਰ ਦੇ ਬਰਾਬਰ ਦਾ ਬੱਚਾ ਮੇਰੇ ਘਰ ਵਿੱਚ ਵੀ ਸੀ, ਉਹ ਵੀ ਚਲਾ ਗਿਆ। ਮਾਤਾ ਮਾਯੂਸ ਹੋ ਕੇ ਮਹਾਤਮਾ ਬੁੱਧ ਦੇ ਪਾਸ ਵਾਪਸ ਮੁੜ ਆਈ, ਆਣ ਕੇ ਹੱਥ ਜੋੜ ਕੇ ਕਹਿਣ ਲੱਗੀ ਮਹਾਤਮਾ ਤੂੰ ਇੱਕ ਜੁਗਤ ਦੇ ਨਾਲ ਮੇਰੇ ਡਿੱਗਦੇ ਡੋਲਦੇ ਮਨ ਨੂੰ ਥੰਮੀ ਦੇ ਦਿੱਤੀ, ਤਰਵਾਸ ਦੇ ਦਿੱਤੀ, ਮੈਨੂੰ ਸਮਝ ਆਈ ਏ ਕਿ ਪ੍ਰਮਾਤਮਾ ਦੀ ਇਹ ਦਾਤ ਹੈ, ਪ੍ਰਮਾਤਮਾ ਦੀ ਮਰਜ਼ੀ ਦੇ ਅਨੁਸਾਰ ਇਹਨੇ ਚਲੀ ਜਾਣਾ ਹੈ, ਇਹ ਤੋਂ ਵਸਤ ਗੋਪਾਲ ਕੀ ਜਾਂ ਭਾਵੇ ਲੈ ਖਸ, ਇਹਦੇ ਅੰਦਰ ਆਪਣਾ ਜ਼ੋਰ ਯਤਨ ਨਹੀਂ ਹੈ। ਹੁਣ ਮੈਂ ਸਮਝ ਗਈ ਹਾਂ ਜੋ ਤੂੰ ਸਮਝਾਉਣਾ ਚਾਹੁੰਦਾ ਸੈ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਆਪਣਾ ਹੱਥੀ ਜੋੜ ਕੇ ਕਹਿ ਗੱਲ ਲੱਗੇ ਤਾਏ, ਇੱਕ ਬੇਨਤੀ ਮੈਂ ਆਪ ਸੰਗਤਾਂ ਦੇ ਸਨਮੁੱਖ ਇਸੇ ਸੰਬੰਧ ਵਿੱਚ ਹੋਰ ਕਰਨੀ ਚਾਹਾਂਗਾ। ਇੱਕ ਛੋਟਾ ਬੱਚਾ 5-7-8 ਸਾਲ ਦੀ ਉਮਰ ਹੋਵੇ, ਬਾਲਪਣ ਦੀ ਉਮਰ ਹੋਵੇ, ਤੇ ਉਹ ਬੱਚਾ ਜਦੋਂ ਆਪਣੇ ਅਗਲਾ ਸਮਾਂ ਵੇਖਦਾ ਹੈ ਕਿ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਬੱਚੇ ਨੂੰ ਨਜ਼ਰ ਕੀ ਆਉਂਦਾ ਹੈ?
ਇੱਕ ਗੁਲਾਬ ਦੇ ਫੁੱਲ ਵਾਂਗ ਟਹਿਕਦਾ ਮਹਿਕਦਾ ਹੱਸਦਾ ਨੱਚਦਾ ਜਵਾਨ ਨਜ਼ਰ ਪੈਂਦਾ। ਬੱਚੇ ਨੂੰ ਜਵਾਨੀ ਦਿਸਦੀ ਹੈ। ਆਉਣ ਵਾਲਾ ਸਮਾਂ ਬੱਚੇ ਨੂੰ ਜਵਾਨੀ ਦੀ ਬਹਾਰ, ਜਵਾਨੀ ਦੀ ਰੁੱਤ ਨਜ਼ਰ ਆ ਰਹੀ ਹੈ। ਬੱਚੇ ਨੂੰ ਨਜ਼ਰ ਆਉਂਦਾ ਹੈ, ਮੈਨੂੰ ਹੱਥ ਫੈਲਾ ਕੇ ਮੰਗਣਾ ਪੈਂਦਾ ਹੈ ਮਾਂ ਬਾਪ ਕੋਲੋਂ, ਹੱਥ ਫੈਲਾ ਕੇ ਮੰਗਣਾ ਪੈਂਦਾ ਹੈ ਵੱਡਿਆਂ ਕੋਲੋਂ। ਇਹ ਜਵਾਨ ਮੇਰਾ ਵੱਡਾ ਭਾਈ ਹੈ ਤੇ ਕਿਸੇ ਤੋਂ ਮੰਗਦਾ ਹੀ ਨਹੀਂ, ਕਮਾਉਂਦਾ ਆਪ ਹੈ, ਖਰਚਦਾ ਆਪਣੀ ਮਰਜ਼ੀ ਦੇ ਨਾਲ ਹੈ। ਦੋ ਚਾਰ ਲੋਕ ਇਹਨੂੰ ਸਲਾਮ ਕਰਨ ਵਾਲੇ ਵੀ ਮਿਲਦੇ ਨੇ, ਇਹ ਮੇਰੇ ਨਾਲੋਂ ਕਈ ਗੁਣਾ ਚੰਗਾ, ਇਹਦਾ ਸਰੀਰ ਵੀ ਤਾਕਤਵਰ, ਇਹਦਾ ਸਰੀਰ ਜਵਾਨ ਬਲਵਾਨ, ਮੈਂ ਛੋਟਾ। ਇੱਕ ਬੱਚੇ ਨੂੰ ਆਉਂਦੀ ਹੈ ਜਵਾਨੀ ਨਜ਼ਰ। ਜਵਾਨੀ ਦੇ ਅੰਦਰ ਪਹੁੰਚ ਕੇ, ਜਵਾਨੀ ਦੀਆਂ ਜਲਹੀਜਾਂ ਦੇ ਉੱਤੇ ਜਦ ਕਿਸੇ ਦੇ ਕਦਮ ਆ ਜਾਣ, ਜਵਾਨੀ ਦੀ ਦਲਹੀਜ਼ ਦੇ ਉੱਤੇ ਖਤਮ ਹੋ ਖੜਾ ਹੋ ਕੇ ਜੇ ਕੋਈ ਅੱਗੇ ਵੇਖੇ ਕਿ ਹੁਣ ਅੱਗੇ ਆਉਣ ਵਾਲਾ ਸਮਾਂ ਕਿਵੇਂ ਆ ਰਿਹਾ, ਪਹਿਲੀ ਬੇਨਤੀ ਤੇ ਇਹ ਕਰਦਾ ਚੱਲਾਂ, ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਅਗਲਾ ਸਮਾਂ ਚੇਤੇ ਵਿੱਚ ਆਉਂਦਾ ਹੀ ਨਹੀਂ ਹੈ। ਮੈਂ ਤੇ ਗੱਲ ਕਰ ਰਿਹਾ ਨਾ ਕਿ ਮੌਤ ਚੇਤੇ ਕਰੋ, ਮੌਤ ਚੇਤੇ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਉਹਨੂੰ ਬੁਢਾਪਾ ਵੀ ਚੇਤੇ ਨਹੀਂ ਆਉਂਦਾ, ਜਿਹੜਾ ਬਿਲਕੁਲ ਜਵਾਨੀ ਦੇ ਗਵਾਂਢ ਵਿੱਚ ਖੜਾ ਹੈ, ਬਿਲਕੁਲ ਨਾਲ ਖੜਾ ਹੈ। ਮੈਂ ਤੇ ਕਹਿ ਰਿਹਾ ਨਾ ਕਿ ਰੱਬ ਨੂੰ ਚੇਤੇ ਕਰੋ ਜਵਾਨੀ ਦੇ ਅੰਦਰ, ਤੇ ਪਰਮਾਤਮਾ ਤੇ ਮੌਤ ਤੇ ਦੋਵੇਂ ਬੰਦਾ ਭੁਲਾਉਣ ਦਾ ਯਤਨ ਕਰਦਾ ਹੈ, ਚੇਤੇ ਕਰਨ ਦਾ ਯਤਨ ਨਹੀਂ ਕਰਦਾ। ਜਵਾਨੀ ਦਾ ਦੌਰ ਹੋਵੇ, ਬਾਹਾਂ ਦੇ ਅੰਦਰ ਬਲ ਹੋਵੇ, ਚਾਰ ਲੋਕ ਰਾਮ ਸਲਾਮ ਕਰਨ ਵਾਲੇ ਹੋਣ, ਆਪਣਾ ਕਮਾਇਆ ਧਨ ਜੇਬ ਦੇ ਅੰਦਰ ਹੋਵੇ, ਧਨ ਦੀ ਗਰਮੀ ਹੋਵੇ, ਤੇ ਤੌਬਾ ਤੌਬਾ, ਰੱਬ ਚੇਤੇ ਆਦੇ, ਰੱਬ ਤੇ ਨੇੜੇ ਤੇੜੇ ਆਦੇ ਨਹੀਂ। ਫਿਰ ਇਹ ਮੇਰਾ ਨਿੱਜੀ ਤਜਰਬਾ ਹੈ, ਜਿੰਨਿਆਂ ਦੇਸ਼ ਵਿਦੇਸ਼ਾਂ ਦੇ ਅੰਦਰ ਮੈਂ ਵਿਚਰ ਕੇ ਵੇਖਿਆ ਹੈ, ਖਿਮਾ ਚਾਹਾਂਗਾ, ਜਿੱਥੇ ਜਿੱਥੇ ਮੈਂ ਗਿਆ ਮੈਨੂੰ ਜਿਹੜੀ ਸੰਗਤ ਦੇ ਦਰਸ਼ਨ ਹੋਏ, ਉਹਨਾਂ ਸੱਤ ਸੰਗੀਆਂ ਦੇ ਅੰਦਰ ਬਹੁਤੇ ਢਲੀ ਉਮਰ ਦੇ ਸੱਤ ਸੰਗੀ ਹੁੰਦੇ ਨੇ। ਮੈਂ ਸਾਦੇ ਰੂਪ ਵਿੱਚ ਅਰਜ ਕਰਾਂ, ਬਜ਼ੁਰਗ ਵਾਰ ਸਤਸੰਗੀ ਹੁੰਦੇ ਨੇ। ਕਾਰਨ ਕੀ ਹੈ ਕਿ ਜਵਾਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ, ਕਿ ਜਵਾਨਾਂ ਵਾਸਤੇ ਗੁਰਦੁਆਰਾ ਗੁਰਦੁਆਰਾ ਨਹੀਂ ਹੈ, ਕਿ ਜਵਾਨਾਂ ਵਾਸਤੇ ਬਾਣੀ ਅਸਰਦਾਇਕ ਨਹੀਂ ਹੈ, ਜਵਾਨਾਂ ਨੂੰ ਇਹ ਲਾਭ ਨਹੀਂ ਦਿੰਦੀ। ਪਰ ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਬਾਣੀ ਦਾ ਪ੍ਰੇਮ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੇਮ, ਇਹ ਚੇਤੇ ਵਿੱਚ ਆਉਂਦਾ ਹੀ ਨਹੀਂ। ਹੰਕਾਰ ਹੀ ਇੰਨਾ ਹੈ, ਧਨ ਦੀ ਗਰਮੀ ਇੰਨੀ, ਕਮਲਿਆਂ ਕਰਕੇ ਰੱਖਦੇ। ਜਿਹੜੇ ਜਵਾਨੀ ਦੇ ਅੰਦਰ ਆਉਂਦੇ ਨੇ ਉਹਨਾਂ ਨੂੰ ਉਚੇਚੇ ਤੌਰ ਤੇ ਨਮਸਕਾਰ, ਜਿਹੜੇ ਜਵਾਨੀ ਵਿੱਚ ਆਉਂਦੇ। ਤਕਰੀਬਨ ਬਜ਼ੁਰਗਾਂ ਦੀ ਸੰਗਤ ਬਹੁਤ ਹੀ ਮਿਲਦੀ ਹੈ। ਤੇ ਜੇ ਮੈਂ ਅਗਲੀ ਬੇਨਤੀ ਕਰਾਂ, ਜਿਹੜੇ ਤੁਸੀਂ ਚਾਰ ਬਜ਼ੁਰਗ ਹੋ ਕੱਲ ਨੂੰ ਤੁਸੀਂ ਵੀ ਆਉਣਾ ਛੱਡ ਦੇਣਾ, ਜੇ ਆਇਓ ਬਜ਼ੁਰਗੀ ਦੇ ਅੰਦਰ ਤੇ ਹੁਣੀ ਗੁਰੂ ਦੇ ਅਨੁਸਾਰ ਆ ਜਾਓ, ਹੁਣ ਤੇ ਆਪਣੀ ਮਰਜ਼ੀ ਛੱਡ ਕੇ ਆਓ, ਅਜੇ ਵੀ ਆਪਣੀ ਮਰਜ਼ੀ ਨਾਲ ਲੈ ਕੇ ਆ ਰਹੇ ਹੋ, ਅਜੇ ਵੀ ਗੁਰੂ ਦੇ ਅਨੁਸਾਰ ਨਹੀਂ। ਕਿ ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਮੈਂ ਅੰਮ੍ਰਿਤ ਪਾਨ ਕਰ ਲਵਾਂ, ਮੈਂ ਪੰਜ ਕਕਾਰੀ ਬਣ ਜਾਵਾਂ, ਮੈਂ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇਵਾਂ, ਮੈਂ ਮਨ ਵਿੱਚੋਂ ਈਰਸ਼ਾ ਗਵਾ ਦੇਵਾਂ, ਹੁਣ ਤੇ ਉਮਰ ਢਲ ਗਈ ਹੈ, ਨੌਵਾਂ ਧੀਆਂ ਨੇ, ਦੋਤਰੇ ਪੋਤਰੇ ਨੇ, ਕੁਟੰਬ ਕਬੀਲਾ ਹੈ, ਤੇ ਹੁਣ ਮੈਨੂੰ ਨਿੰਦਾ ਦੀ ਕੀ ਲੋੜ ਹੈ, ਚੁਗਲੀ ਈਰਸ਼ਾ ਦੀ ਕੀ ਲੋੜ ਹੈ, ਹੁਣ ਮੈਨੂੰ ਝੂਠ ਫਰੇਬ ਤੇ ਠੱਗੀ ਦੀ ਕੀ ਲੋੜ ਹੈ। ਪਰ ਅਜੇ ਵੀ ਉਹ ਬੁਰਾਈਆਂ ਨਹੀਂ ਛੱਡਦਾ। ਅਗਰ ਬੁਢਾਪੇ ਦੇ ਅੰਦਰ ਗੁਰਦੁਆਰਾ ਸਾਹਿਬ ਵਿੱਚ ਆਏ ਹੋ ਤੇ ਮੈਂ ਤੁਹਾਡੇ ਚਰਨਾਂ ਵਿੱਚ ਉਚੇਚੀ ਬੇਨਤੀ ਕਰਾਂ, ਫਿਰ ਆਉਣ ਵਾਂਗ ਆਇਆ ਕਰੋ, ਜਿਸ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਫਿਰ ਉਸ ਤਰ੍ਹਾਂ ਆਇਆ ਕਰੋ। ਜਿਹੜੇ ਚਾਰ ਦਿਨ ਜੀਵਨ ਦੇ ਬਾਕੀ ਨੇ ਉਹਨਾਂ ਨੂੰ ਸਵਾਰ ਲਓ। ਮਹਾਰਾਜ ਇਹ ਕਰ ਰਿਹਾ ਸਾਂ ਕਿ ਇੱਕ ਅਦੀਬ ਕਹਿੰਦਾ ਹੈ, ਏਕ ਮਦੀ, ਕਿਸੇ ਅਦੀਬ ਦਾ ਬੋਲ ਹੈ ਬਾਣੀ ਵਿੱਚ ਨਹੀਂ, ਉਹ ਕਹਿੰਦਾ ਹੈ ਏਕ ਮਦੀ, ਜਵਾਨੀ ਦੇ ਅੰਦਰੋਂ ਨਿਕਲਦਿਆਂ ਨਿਕਲਦਿਆਂ ਇੱਕ ਤੇ ਬੰਦਾ ਨਸ਼ਿਆਂ ਦੇ ਅੰਦਰ ਮਸਤ ਹੋਵੇ, ਦੂਜੇ ਤਰੁਣ, ਦੂਸਰਾ ਉਹਦੀ ਉਮਰ ਜਵਾਨੀ ਦੀ ਹੋਵੇ, ਤੀਜੇ ਧਨ, ਤੀਸਰਾ ਜੇਬ ਦੇ ਅੰਦਰ ਧਨ ਹੋਵੇ, ਚੌਥਾ ਤਾਮ, ਉਹਦੇ ਕੋਲ ਰਹਿਣ ਬਸੇਰਾ ਕਰਨ ਵਾਸਤੇ ਤਾਮ ਵੀ ਹੋਵੇ, ਮਤਲਬ ਘਰ ਵੀ ਹੋਵੇ, ਰਹਿਣ ਵਾਸਤੇ ਘਰ ਹੋਵੇ, ਜੇਬ ਦੇ ਅੰਦਰ ਧਨ ਹੋਵੇ, ਬਹਾਰ ਜਵਾਨੀ ਦੀ ਹੋਵੇ, ਗੁਰਬਾਣੀ ਨੇੜੇ ਤੇੜੇ ਨਾ ਹੋਵੇ। ਤੇ ਉਹ ਅਦੀਬ ਅਗਲੀ ਪੰਕਤੀ ਵਿੱਚ ਕਹਿੰਦਾ, ਪਾਪ ਕਰੇ ਤੇ ਕਿਉਂ ਰਹੇ, ਬਚੇ ਬਚਾਵੇ ਰਾਮ। ਇਸ ਤਰ੍ਹਾਂ ਦੇ ਦੌਰ ਵਿੱਚੋਂ ਗੁਜ਼ਰਦਿਆਂ ਰੱਬ ਜਾਂ ਮੌਤ ਨਹੀਂ, ਪਾਪ ਹੀ ਚੇਤੇ ਵਿੱਚ ਆਉਂਦੇ ਨੇ, ਅਪਰਾਧ ਹੀ ਧਿਆਨ ਵਿੱਚ ਆਉਂਦੇ ਨੇ। ਖੈਰ, ਆਪਣੇ ਵਿਸ਼ੇ ਨਾਲ ਜੁੜੋ। ਜਵਾਨੀ ਵਿੱਚ ਜੇ ਕੋਈ ਆਪਣੇ ਅੱਗੇ ਵੇਖੇ ਵੀ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਉਹਨੂੰ ਦਿਸਦਾ ਹੈ ਕਿ ਇੱਕ ਬਿਰਧ ਬਾਬਾ ਜਿਹਦੀਆਂ ਲੱਤਾਂ ਦਾ ਬਲ ਚਲਾ ਗਿਆ, ਜਿਹਦੇ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋ ਗਏ, ਜਿਹਦੇ ਨੇਤਰਾਂ ਤੋਂ ਦਿਸਣਾ ਬੰਦ ਹੋ ਗਿਆ, ਜਿਹਦੀ ਜ਼ੁਬਾਨ ਲੜ ਖੜਾਉਂਦੀ ਹੈ, ਗਲੇ ਦੀ ਆਵਾਜ਼ ਮਦਮ ਪੈ ਗਈ ਹੈ,
मेदे की पाचन क्रिया जिहदी चली गई, जिहदे कन्नां दी श्रोत शक्ति भी नष्ट हो गई। एक इस तरह दा शीन होया, कमजोर होया बजुर्ग बाबा जवान नू दिसे, पर जे जवान दूर तक अगे निगाह सुट के वेखे। गुरु ग्रंथ साहिब जी दी बाणी नू पढ़ो, सतगुरु कहिंदे ने दे लम्मी नदर निहाली है, पढ़दे हो ना सुनदे हो सो रोज रोज श्री आसा जी दी बार, दे लम्मी नदर निहाली है। लम्मी नजर सुट के वेख अगे आउण वाला समा किवें दा रहा है, जो तू कर्म कर रहे हैं दा तेनू फल की मिलना है, लम्मी नजर करेगा ता ही ध्यान विच आएगा ना। हुण एक जवान वेखे अगे की आ रहा है, ते जवान नू दिसदा है इस तरह दा बुढ़ापा। ते हुण फिर मैं बुढ़ापे कोलों खिमा मंग लवां, जे बुढ़ापा वेखे भी अगे की आ रहा है, पहली गल ते ना बालपन विच इस गल दा ध्यान आउंदा है, ना जवानी विच आउंदा है, ते ना बुढ़ापे विच आउंदा है। चलो जे बुढ़ापे दे अंदर बंदा पहुंच गया, ते बुढ़ापे दे अंदर वेखे कि हुण अगे आउण वाला समा किस तरह दा आ रहा है, ते उहनूं मौत राणी अपने गल विच ढोल पा के वजाउंदी हुई घर वल नूं दौड़दी हुई नजर पैगी, अपने घर वल नूं आउंदी नजर पैगी। मौत आ रही है, पल पल नेड़े आ रही है, पर ना मौत बुढ़ापे विच एते, ना मौत जवानी विच एते। तुसी बड़भागी हो जिहड़े गुरु ग्रंथ साहिब पातशाह दे चरणां दे अंदर हाजरी लवाउण लई आ जांदे हो, किसी कारण करके ते आई ना। गुरु ग्रंथ साहिब जी दी विचार सुनन लई, सतगुरु जी दी बाणी दा कीर्तन सुनन लई किसी मकसद नूं लैके ही अक्सर आउंदे हो ना, ठंड विचों निकल के घरां तों उठ के आउंदे हो, किसी मकसद दी प्राप्ति लई आउंदे हो ना। तो खैर मैं अर्ज कर रहा सां, भगत फरीद साहब जी कहिंदे ने कि आपन हथी जोड़ कै कै गल लगे ताए। अगर एक बा कमाल बचन भगत फरीद साहब जी ने फिर कह दिता, कहन लगे वालों निक्की पुरस लात। इस्लामी शरा दे मुताबिक एक पुल दा नां सिरात, इस्लामी शरा मनदी के एक पुल है सिरात नां दा पुल, और वह वाल तो बरीक पुल है, उदे थले अग बल रही। इस्लामी शरा दी गल कर रहा मैं, गुरमत दी गल नहीं, मन किधरे शंके विच ना चला जाए। इस्लामी लोग कहिंदे ने उस पुल जिहड़ा पुल वाल तों वी बरीक है, उहदे उत्तों दी चल के निकलना पैणा है, चार चुफेरे अग बल रही है, जिहड़े पवित्र मना वाले ने उह निकल जांदे ने, पापी उहदे विच डिग के ते नष्ट हो जांदे ने। इहनूं इस तरह कहिंदे ने इस्लामी शरा वाले। इहनूं यहूदी ते पारसी उन्होंने एक नां दिता है चिनमत पेरेतू। मैं फिर दोबारा लफज दोहरा रहा, उन्होंने भी एक पुल मन्या है, ते पुल दा नां रखदे ने चिनमत पेरेतू। वो कहिंदे ने चिनमत पेरेतू नां दे पुल तो पवित्र मना वाले निकल जांदे ने, ते बाकी नरक दी अग्नि दे अंदर नष्ट हो जांदे ने। उन्होंने भी इस तरह मन्या है। हुण मैं गल करां गुरमत दी, गुरमत दे संबंध विच की कहिंदी है। भगत कबीर साहब जी दे बचन पढ़ो, भगत कबीर साहब जी कहिंदे ने कबीर मुकत दुबारा संकुरा। संकुरा दा मतलब है बड़ा तंग। ते पुछया भगत जी किन्ना कु संकुरा है, किन्ना कु तंग है। कहन लगे राई दसें पाए, सरों दे दाने तो दसवां हिस्सा। सरों दी दो तरह दी, एक आम ते एक राई सरों। ते राई सरों दा दाना ना थोड़ा जिहा दूजी नालों मोटा हुंदा है। राई सरों अचार दे अंदर अक्सर काम आउंदी है, चटनी बनाउण दे अंदर अक्सर काम आउंदी। आखिया राई दसें पाए, इह जिहड़ा राई दा दाना सरों दा दाना इहदा भी दसवां हिस्सा। गुरमत इस तरह कहिंदी, हुण इन्ना छोटा दरवाजा। कबीर साहब कह रहे ने मुकत दुबारा संकुरा, राई दसें पाए, मन तो मैगल हुए रहो निकसो क्यों कह जाए। मन तेरा मैगल, मन तेरा हाथी, दरवाजा है बड़ा छोटा, उहदे विचों निकलेगा किवें। अगले श्लोक विच भगत कबीर साहब जी ने जवाब भी बख्शिया, मेहरबानी कीती, जवाब भी दिता, हल भी दिता। जे बीमारी बयान कीती है ते नाल इलाज भी बयान कीता है, नुस्खा भी बयान कीता है, गल नूं छड्डिया नहीं। कहन लगे ऐसा सतगुर जे मिले तुठा करे पसाओ। जे तेनू जीवन चलदे दे अंदर किधरे मुकम्मल मुरशद मिल जाण, पूरे सतगुरु मिल जाण, धन धन श्री गुरु ग्रंथ साहिब जी वर्गे महान गुरु मिल जाण, ऐसा सतगुर जे मिले
ਤੁੱਠਾ ਤੇ ਗੁਰੂ ਤੇਰੇ ਤੇ ਪਵੇ ਤਰੁੱਠ ਕਰੇ ਪਸਾਓ ਪਸਾਓ ਮੈਨੇ ਪ੍ਰਸ਼ਾਦ ਉਹ ਤਰੁੱਠ ਕੇ ਤੇਰੀ ਝੋਲੀ ਦੇ ਅੰਦਰ ਆਪਣੇ ਗੁਣਾਂ ਦਾ ਪ੍ਰਸ਼ਾਦ ਬਖਸ਼ ਦੇਵੇ। ਪਸਾਓ ਦਾ ਮਤਲਬ ਹੁੰਦਾ ਹੈ ਕਿਰਪਾ, ਪਸਾਓ ਦਾ ਮਤਲਬ ਮਿਹਰਬਾਨੀ, ਪਸਾਓ ਦਾ ਮਤਲਬ ਪ੍ਰਸ਼ਾਦ। ਆਖਿਆ ਤੁੱਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ।

हरित दर दरवेशी कखड़ी चलना दुनिया पत बन उठाई पोटली

साई मेरा चंगा कीता नहीं ता हम भी दजा आहे। साई मेरा चंगा कीता नहीं ता हम भी दजा आहे। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी श्रोते जनो, आप सरवण कर रहे सी भगत फरीद साहब जी दी बाणी विचों, उन्हां दे मुबारक हिरदे विचों उठे हुए वलवले और उन्हां दी मुबारक रसना दे कहे हुए बचन। भगत फरीद साहब जी दी बाणी नू बहुत ध्यान दे के पढ़िए विचारीए ते भगत फरीद साहब जी ने अपनी रसना दे नाल जो बचन कहे, उन्हां बचना दे अंदर दुनिया दे बहुत सारे विषयां नू छोण दा यतन कीता। कदी किसे सलोक दे अंदर मौत दा जिक्र, किसे सलोक दे अंदर जीवन दा जिक्र, किसे सलोक दे अंदर गुनाहां दा जिक्र, किसे सलोक दे अंदर गुणां दी गल, किसे सलोक दे अंदर पखंडवाद दी चर्चा, किसे सलोक दे अंदर परमात्मा हृदय दे अंदर है इस गल दी चर्चा। भगत फरीद साहब जी ने बहु पक्षी जीवन नू बहु पक्खां दे नाल वेख के सुधारन दा यतन कीता है। जिस भी पक्ष तो भगत जी नू कोई कमी पेशी आम दुनिया दे जीवन दे अंदर नजर आई, रड़कदी दिसी, उसे ही एंगल तो तमाम भगतां ने अपनी अपनी बाणी दे जरिए, गुरु साहिबाना ने अपनी बाणी दे जरिए मनुखता दी झोली दे अंदर उच्चा ते सुच्चा ज्ञान पा के मनुखता नू नवाजिया। अज दे इस महावाक दे अंदर भगत फरीद साहब जी दा उपदेश कहन लगे, फरीदा दर दर वेशी गाखड़ी। दरवेश दा आखरी अर्थ हुंदा है रब दे दर दे उत्ते खड़ा हो के मंग करन वाला रब दा मंगता, रब दा जाचक। दरवेश दा आखरी अर्थ ए हुंदा है। पर आम किसे दूसरे दरवाजे ते नहीं, किसे बादशाह दे दरवाजे ते नहीं, जो परमात्मा दे दर ते खड़ा होवे और मंग भी करे केवल इको ही, परमात्मा तेरे मिलाप दी चाहना है, होर कोई चाहना बाकी नहीं बचे, उनू कह देंदे ने दरवेश। दर दर वेशी गाखड़ी चलना दुनिया पत। कहन लगे, आम मनुखता दे अंदर विचरदिया होया नजर मैनू ए आया कि मनुखा दे नाम दे नाल लफज ते दरवेश जुड़िया या दरवेश लफज जोड़िया गया, पर उन्हां दी तरजे जिंदगी नू वेखो, जीवन दी चाल नू वेखो, ते ओ आम दुनियादारा वाली चाल उन्हां दे जीवन विचो नजर पैंदी है। इत्थे मैं एक दो बेनतियां आप संगत दे सन्मुख करदा चला। अगर गुरु साहिबाना नू भगत जना नू आपां बाहरों वेखिए ते बाहरों वाकई दुनिया वर्गी चाल है, कोई फर्क नहीं है, और भगत दी चाल एक दरवेश दी चाल बाहरों रहनी भी आम दुनिया वर्गी चाहीदी है, पर अगर अंदरों वेखो ते अंदरों नरोल खुदा दे नाल मिले हुए खुदा वर्गे नजर पैंदे ने। अगर अंदरों वेखो, बाहरी तौर दे उत्ते गुरु साहिबाना तो मैं गल प्रारंभ करा, बाहरी तौर दे उत्ते वेखो असी भी गृहस्थी ते साडे दसे दे दसे गुरु साहिबान गृहस्थी। अगर गृहस्थ मार्ग नू अख्तियार नहीं कीता ते उमर दे तकाजे दे नाल धन श्री गुरु हरकृष्ण पातशाह महाराज जी ने गृहस्थ मार्ग नू प्रवान नहीं कीता, इस तरह नहीं कि उन्होंने हृदय विचों प्रवान नहीं कीता, उमर दे लिहाजे दे नाल उस मार्ग नू अपना ना सके। तकरीबन पौने 8 साल की उम्र के अंदर ते ज्योति जोत समा जांदे ने 8वें हजूर गुरु हरकृष्ण पातशाह महाराज।
और फिर मैं एक होर भी बेनती करा। तकरीबन 22 साल का लम्मा समा चार उदासियां दे अंदर, चार फेरियां दे अंदर, तकरीबन 22 साल का लम्मा समा धन श्री गुरु नानक देव पातशाह महाराज जी घरों बहर भी रेंदे ने और आए भी जगत जलंधे नूं ठारन वास्ते ने। ते फिर ए भी कोई नहीं कह सकदा कि धन श्री गुरु नानक देव पातशाह महाराज जी दे मुबारक पवित्र हिरदे दे अंदर कोई मैल दा अंश बाकी सी। मैल उन्हां दे नेड़े तेड़े नहीं है, वासना उन्हां दे हिरदे विच बाकी बची नहीं है, कोई आश कोई तरंग कोई उम्मीद उस पवित्र हिरदे दे अंदर नहीं है। उन्हां दे कोल इस मार्ग नूं अपनाउण वास्ते समां भी नहीं। मैं अज जिहड़ियां बेनतियां करनियां ने या गुर इतिहास विचों ते या गुरबाणी नूं आधार बना के मैं अपने कोलों कुछ भी कहण दा यतन नहीं करना, क्योंकि विशा ही बड़ा पेचीदा विशा है। तो खैर, गुरु नानक पातशाह महाराज जी दे कोल समा ना हुंदिया होया वी फिर भी उन्होंने इस मार्ग नूं अख्तियार कीता, मार्ग नूं अपनाया। क्यों अपनाया? क्योंकि आउण वाले कल नूं जो लोग मेरे मगर मगर चलदे आ रहे ने उन्हां नूं इह कहण दा समा ना मिले कि ग्रिस्त मार्ग माड़ा हुंदा है, ग्रिस्त मार्ग बुरा हुंदा है, उन्हां नूं इह कहण दा समा मिले ना। क्योंकि अक्सर असी चलने अपने वड्डियां वडेरियां दे चिहन कदमां नूं वेखदे होए, अक्सर आपां चलने आ जिहड़े वड्डियां वडेरियां ने पूरने पाए ने, गुरु साहिबाना ने पैगंबर जना ने जिथे कदम टकाए ने उन्हां कदमां दे चिन्ह वेखदे होए, मेरा मतलब उन्हां गल्लां बातां नूं मनदे होए, उन्हां नुक्तियां सिद्धांतां नूं अपनाउंदे होए अक्सर मनुख चलदे ने। अगर कोई हिंदूइज्म दे अंदर चल रहा है तो श्री राम ते श्री कृष्ण जी दी गल करके चल रहा है। अगर कोई बुद्ध धर्म दे अंदर चल रहा है तो वह गल करदा है पहला महात्मा बुद्ध दी, महात्मा बुद्ध इस तरह चलदे रहे, महात्मा बुद्ध इस तरह करदे रहे, फिर वह जीवन की चाल चलनी शुरू कर देंदा है। अगर कोई जैन मत दा धारनी बन के चल रहा है वो यही एग्जाम्पल देंदा है कि साडे महावीर जैन तकरीबन अज तो 2500 साल पहला कह लगे वो आए ते उन्होंने इस तरह दुनिया के अंदर मृत मंडल के अंदर आके लोगों नूं उपदेश दिता, इस मार्ग के पांधी बन के चले ते जैनी कहिंदे ने असीं तां चल रहे हैं। हुण कोई सिख नूं पुछे भी तुसीं किस मार्ग ते चलना चाहोगे ते सिख दे कोल यही जवाब होएगा ना कि असीं गुरु नानक साहब जी दे बनाए मार्ग ते चलांगे, होर ते कोई जवाब नहीं है ना कि गुरु नानक साहब जिस मार्ग ते चले असीं उस मार्ग ते चलांगे। फिर गुरु नानक पातशाह महाराज जी ग्रिस्त दे मार्ग दे अंदर भी चले ने, ग्रिस्त दे मार्ग तो उपराम होना गुरमत दा असूल भी नहीं ते गुरु नानक देव पातशाह महाराज जी दा बख्शिया सिद्धांत भी नहीं। अगर कोई ग्रिस्त मार्ग नूं छड़ के चलन दा यतन कर रहा है मैं ही कहांगा वो पहले कदम दे उत्ते पटकदा होया नजर पै रहा है, पहले कदम दे उत्ते थिड़क गया है। क्योंकि गुरु साहिबाना ने जद मार्ग अपनाया है असी इस मार्ग नूं नफरत करनी, असी इस मार्ग नूं माड़ा कह के इस मार्ग नूं छड़ देना ते एक दूसरा मार्ग अपना के अपने आप नूं ज्यादा पवित्र जान लेना, दूजियां नालों महान ते अगे मन लेना, यह साड़ी अपनी अग्ञानता या साड़ी अपनी भुल है। गुरु पातशाह ग्रिस्त मार्ग दे अंदर रहे, गुरु गोबिंद सिंह पातशाह ग्रिस्त मार्ग दे अंदर रहे, दसे गुरु साहिबान ग्रिस्त मार्ग दे अंदर रहे, जिन्हें आप भगतां दी बाणी ग्रिस्ती होए ने, बाबा फरीद साहब जिन्हां दे सलोकां दी व्याख्या मैं लड़ीवार तुहाडी अरज कर रहा, बाबा फरीद साहब जी दे भी 6 लड़के ने ते 2 लड़कियां ने, 8 संताना नूं जन्म दिता है भगत फरीद साहब जी ने, जिन्हां दी बाणी आप प्यार सहित रोज रोज सरवण कर रहे हो। फिर गुरु नानक साहब जी ने सानू ग्रिस्त मार्ग दा साधु बनाया है, ग्रिस्त तो त्यागी होके साधु बनन दा उपदेश नहीं दिता, उन्हें आख्या ग्रिस्त दे विच रह के साधु बन, मैं इस मार्ग नूं जन्म दे रहा। तो खैर, अगर बाहरों वेखिए गुरु साहिबाना नूं ते बाहरों उन्हां दे घर दे अंदर सुपत्नी, उन्हां दे घर दे अंदर तियां दा जन्म, उन्हां दे घर दे अंदर पुत्रां दा जन्म, उन्हां दी जेब दे अंदर साडे नालों धन ज्यादा, उन्हां दा घर बार साडे नालों चंगा, उन्हां दे घर दे अंदर साडे नालों पदार्थ भी वधीक, भावें संगतां ही लियांदियां ने पदार्थ भी वधीक,
ਮਾਇਆ ਵੱਧ ਪਰਿਵਾਰ ਕੁਟੰਬ ਕਬੀਲਾ ਮਹਿਲ ਮਾੜੀਆਂ ਦੇ ਅੰਦਰ ਵਸਦੇ ਹੋਏ ਗੁਰੂ ਸਾਹਿਬਾਨ ਨਜ਼ਰ ਪੈਣਗੇ। ਅਗਰ ਬਾਹਰਲੇ ਤੌਰ ਤੇ ਵੇਖੋ, ਅਗਰ ਅੰਦਰੋਂ ਵੇਖੋ ਕਿਸੇ ਦੇ ਕੋਲ ਇੰਨੀ ਬਰੀਕ ਬੀਨੀ ਬਰੀਕ ਨਿਗਾਹ ਹੋਵੇ ਜੋ ਪਾਤਸ਼ਾਹ ਨੂੰ ਅੰਦਰੋਂ ਵੇਖ ਸਕੇ, ਤੇ ਅੰਦਰੋਂ ਵੇਖੋਗੇ ਉਹ ਨਰੋਲ ਪਰਮਾਤਮਾ ਦੇ ਵਰਗੇ ਨਜ਼ਰ ਪੈਣਗੇ। ਬਾਹਰੋਂ ਸੰਸਾਰੀ ਨਜ਼ਰ ਪੈਣਗੇ, ਅੰਦਰੋਂ ਨਿਰੰਕਾਰੀ ਨਜ਼ਰ ਪੈਣਗੇ। ਬਾਹਰੋਂ ਵੇਖੋਗੇ ਮਾਇਆਵੀ ਨਜ਼ਰ ਪੈਣਗੇ, ਅੰਦਰੋਂ ਵੇਖੋਗੇ ਤੇ ਮਾਇਆ ਦੇ ਪਤੀ ਖੁਦਾਵੰਦ ਕਰੀਮ ਦੇ ਨਾਲ ਜੁੜੇ ਨਜ਼ਰ ਪੈਣਗੇ। ਮੈਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਚੇਤੇ ਵਿੱਚ ਆਉਂਦਾ ਹੈ। ਐਲਾਨੀਆਂ ਕਹਿੰਦੇ ਨੇ ਕਿ ਜਾਹਰ ਅੰਦਰ ਮਾਇਲੇ ਫਰਜੰਦ ਜਨ, ਫਾਰਸੀ ਦਾ ਲਫ਼ਜ਼ ਫਰਜੰਦ, ਫਰਜੰਦ ਕਹਿ ਦਿੰਦੇ ਨੇ ਪੁੱਤਰਾਂ ਨੂੰ, ਜਨ ਜੱਜੇ ਦੇ ਪੈਰ ਹੇਠ ਬਿੰਦੀ ਲਾ ਕੇ, ਜਨ ਜਨ ਦਾ ਮਤਲਬ ਔਰਤ, ਤੇ ਜੇ ਬਿੰਦੀ ਨਾ ਲਾਓ ਇਕੱਲਾ ਪੜੀਏ ਜਨ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇੱਥੇ ਜਨ ਦਾ ਮਤਲਬ ਹੈ ਸੇਵਕ, ਪਰ ਜਿੱਥੇ ਗੁਰਬਾਣੀ ਦੇ ਅੰਦਰ ਆਉਂਦਾ ਹੈ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਇੱਥੇ ਜਨ ਤੇ ਜਨ ਦਾ ਮਤਲਬ ਹੁੰਦਾ ਹੈ ਔਰਤ, ਫਾਰਸੀ ਦਾ ਲਫ਼ਜ਼ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਜ਼ਾਹਰ ਅੰਦਰ ਮਾਇਲੇ ਫਰਜੰਦ ਜਨ, ਗੁਰੂ ਸਾਹਿਬਾਨਾਂ ਨੂੰ ਵੇਖੋ ਬਾਹਰੋਂ ਬਾਹਰੋਂ ਤੇ ਤੁਹਾਨੂੰ ਨਜ਼ਰ ਪੈਣਗੇ ਕਿ ਉਹਨਾਂ ਦੇ ਕੋਲ ਜਨ ਵੀ ਹੈ, ਜਨ ਦਾ ਮਤਲਬ ਔਰਤ, ਉਹਨਾਂ ਦੇ ਕੋਲ ਫਰਜੰਦ ਨੇ, ਫਰਜੰਦ ਦਾ ਮਤਲਬ ਉਹਨਾਂ ਦੇ ਸ਼ਹਿਜਾਦੇ ਉਹਨਾਂ ਦੇ ਸਾਹਿਬਜ਼ਾਦੇ। ਪਰ ਕਹਿਣ ਲੱਗੇ ਦਰ ਹਕੀਕਤ ਬਾ ਖੁਦਾਏ ਖੇਸ ਤਨ, ਕਹਿਣ ਲੱਗੇ ਹਕੀਕਤ ਉਹਨਾਂ ਦੀ ਇਹ ਨਹੀਂ ਹੈ ਜੋ ਉਹਨਾਂ ਨੂੰ ਬਾਹਰੋਂ ਵੇਖ ਰਹੇ ਹੋ। ਤੇ ਭਾਈ ਨੰਦ ਲਾਲ ਸਾਹਿਬ ਫਿਰ ਉਹਨਾਂ ਦੀ ਹਕੀਕਤ ਹੈ ਕੀ? ਹਕੀਕਤ ਵਿੱਚ ਨਜ਼ਰ ਆ ਰਿਹਾ ਹੈ ਕਿ ਪਰਿਵਾਰ ਹੈ, ਕੁਟੰਬ ਹੈ, ਕਬੀਲਾ ਹੈ, ਧੀਆਂ ਨੇ, ਪੁੱਤਰ ਨੇ, ਧਨ ਹੈ, ਦੌਲਤ ਹੈ। ਤੁਸੀਂ ਕਹਿ ਰਹੇ ਹੋ ਸਤਿਗੁਰੂ ਸਾਹਿਬਾਨਾਂ ਦੀ ਇਹ ਹਕੀਕਤ ਨਹੀਂ, ਸੱਚਾਈ ਨਹੀਂ। ਤੇ ਫਿਰ ਹਕੀਕਤ ਦੇ ਅੰਦਰ ਕੀ? ਅਗਲੀ ਪੰਕਤੀ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਦਰ ਹਕੀਕਤ ਬਾਤ ਖੁਦਾਏ ਖੇਸ ਤਨ, ਅਗਰ ਕੋਈ ਉਹਨਾਂ ਨੂੰ ਬਰੀਕ ਬੀਨੀ ਦੇ ਨਾਲ ਅੰਦਰੋਂ ਵੇਖ ਸਕੇ ਤੇ ਅੰਦਰੋਂ ਨਰੋਲ ਖੁਦਾ ਵਰਗੇ ਨਜ਼ਰ ਪੈਣਗੇ। ਦਰ ਹਕੀਕਤ ਬਾ ਖੁਦਾਏ ਖੇਸ ਤਨ, ਅੰਦਰੋਂ ਰੱਬ ਵਰਗੇ ਨਜ਼ਰ ਪੈਣਗੇ। ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿੰਦੇ ਨੇ ਫਰੀਦਾ ਦਰ ਦਰ ਵੇਸ਼ੀ ਗਾਖੜੀ, ਕਹਿਣ ਲੱਗੇ ਰੱਬ ਦੇ ਦਰ ਦਾ ਅਗਰ ਦਰਵੇਸ਼ ਬਣਨਾ ਹੈ ਤੇ ਸੌਖੀ ਕਾਰ ਨਹੀਂ ਹੈ। ਕਹਿਣ ਲੱਗੇ ਗਾਖੜੀ, ਗਾਖੜੀ ਦਾ ਮਤਲਬ ਬੜੀ ਕਠਿਨ ਖੇਡ ਹੈ, ਆਮ ਖੇਡ ਨਹੀਂ ਹੈ। ਜਿਤਨੀ ਮੰਜ਼ਿਲ ਮਹਾਨ ਹੋਵੇ ਉਸ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਉਨੀ ਮਹਾਨ ਕਰਨੀ ਪੈਂਦੀ ਹੈ। ਅਗਰ ਪਦਾਰਥ ਤੁੱਛ ਹੈ, ਮੰਜ਼ਿਲ ਤੁੱਛ ਹੈ, ਤੇ ਉਹਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਤੁੱਛ ਦੀ ਕਰਨੀ ਪੈਂਦੀ ਹੈ। ਆਮ ਸਾਧਨਾ, ਆਮ ਮਿਹਨਤ ਕਰਨ ਤੋਂ ਬਾਅਦ ਉਹ ਮੰਜ਼ਿਲ, ਉਹ ਪਦਾਰਥ ਹੱਥ ਵਿੱਚ ਆ ਜਾਂਦਾ ਹੈ, ਕਿਉਂਕਿ ਪਦਾਰਥ ਦੀ ਕੀਮਤ ਬੜੀ ਘੱਟ ਹੈ। ਤੇ ਪਦਾਰਥ, ਜਿਸ ਪਦਾਰਥ ਦੀ ਕੀਮਤ ਥੋੜੀ, ਉਹਦੀ ਪ੍ਰਾਪਤੀ ਵਾਸਤੇ ਉਨੀ ਮਿਹਨਤ ਵੀ ਥੋੜੀ। ਜਿਹੜਾ ਪਦਾਰਥ ਆਪਣੇ ਆਪ ਦੇ ਅੰਦਰ ਮਹਾਨ ਹੈ, ਜਿਹੜੀ ਮੰਜ਼ਿਲ ਆਪਣੇ ਆਪ ਦੇ ਅੰਦਰ ਮਹਾਨ ਹੈ, ਮਹਾਨ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਪਿਆਰਿਓ ਮਿਹਨਤ ਵੀ ਮਹਾਨ ਹੀ ਕਰਨੀ ਪੈਂਦੀ, ਆਮ ਮਿਹਨਤ ਦੇ ਨਾਲ ਗੱਲ ਨਹੀਂ ਬਣਦੀ। ਅਗਰ ਕਿਸੇ ਨੇ ਦੋ ਅੱਖਰ ਪੜ੍ਹਨੇ ਹੋਣ ਨਾ, ਏ ਬੀ ਸੀ ਡੀ, ਚਾਰ ਅੱਖਰ ਪੜ੍ਹਨੇ ਹੋਣ, ਉਹ ਇੱਕ ਅੱਧੇ ਦਿਨ ਦੇ ਅੰਦਰ ਸਿੱਖ ਸਕਦਾ ਹੈ, ਅਣਜਾਣ ਤੋਂ ਅਣਜਾਣ ਬੰਦਾ ਵੀ ਸਿੱਖ ਸਕਦਾ ਹੈ। ਪਰ ਕਿਸੇ ਨੇ ਪੜ੍ਹਦਿਆਂ ਪੜ੍ਹਦਿਆਂ ਡਾਕਟਰ ਦੀ ਡਿਗਰੀ ਲੈਣੀ ਜਾਂ ਇੰਜੀਨੀਅਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਉਹਨੂੰ ਤੇ ਇੱਕ ਦਿਨ ਦੀ ਮਿਹਨਤ ਦੇ ਨਾਲ ਡਿਗਰੀ ਨਹੀਂ ਨਾ ਮਿਲਣ ਲੱਗੀ, ਉਹਨੂੰ ਤੇ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਹੀ ਪੈਣਾ। ਉਹਨੂੰ ਇੱਕ ਮਿਹਨਤ ਸਾਧਨਾ ਦੇ ਦੌਰ ਵਿੱਚੋਂ ਦੀ ਨਿਕਲਣਾ ਪਏਗਾ, ਕਿਉਂਕਿ ਉਹਦੀ ਮੰਜ਼ਿਲ ਮਹਾਨ ਹੈ। ਪਰਮਾਤਮਾ ਸਭ ਤੋਂ ਮਹਾਨ ਹੈ, ਸ੍ਰੇਸ਼ਟ ਹੈ, ਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਫਿਰ ਸਾਨੂੰ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਤੇ ਉਹ ਮਿਹਨਤ ਦਾ ਦੌਰ ਵੀ ਬੜਾ ਕਠਿਨ ਹੈ, ਆਮ ਨਹੀਂ ਹੈ। ਅਸੀਂ ਕਰਦੇ ਕੀ ਆ? ਰੱਬ ਦੀ ਚਾਹਤ ਵਾਸਤੇ ਆਪਣੇ ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ, ਤੇ ਮਨ ਸਾਡਾ ਧਰਮ ਦੇ ਮਾਰਗ ਦੇ ਅੰਦਰ ਤੁਰਦਾ ਨਹੀਂ ਹੈ। ਫਿਰ ਮੈਂ ਬੇਨਤੀ ਕਰਾਂ, ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ, ਤੇ ਮਨ ਸਾਡਾ ਧਰਮ ਤੋਂ ਬਾਗੀ ਹੁੰਦਾ ਹੈ, ਮਨ ਨੂੰ ਅਸੀਂ ਧਰਮ ਦੇ ਮਾਰਗ ਦੇ ਉੱਤੇ ਤੋਰਦੇ ਨਹੀਂ। ਧਰਮ ਦੀ ਦੁਨੀਆਂ ਦੇ ਅੰਦਰ ਤਨ ਦੀ ਸਾਧਨਾ ਨਾਲੋਂ ਕਰੋੜ ਗੁਣਾ ਅੱਗੇ ਹੈ ਮਨ ਦੀ ਸਾਧਨਾ। ਔਰ ਫਿਰ ਮੈਂ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹ ਕੇ ਵੇਖ ਲਓ,
एक ओंकार तो लैके अखीर तक जेड़ी गल चलदी है ना गुरबाणी दे अंदर ओ मन दी चलदी है। तुसी बदलना अपने मन नू है, बदले हुए मन वाले दा नाम बनदा है गुरमुख। हुण एक मनमुख होवे एक गुरमुख होवे ते दोनां दे शरीर नू पैरलर बराबर बराबर खड़ा करके वेखो तुहानू शरीरक बनतर दे अंदर अंतर पएगा, नजर आएगा भई इहदे अंदर कोई फर्क है इहदे अंदर कोई फर्क है। दोवां दे अंग प्रतंग तकरीबन बराबर ने, दो ही नेत्रां दा मालक मनमुख है ते दो ही नेत्रां दा मालक गुरमुख है। एक जीवा दो पैर दो कन नक मूह मथा चमड़ी शरीर सब कुछ मनमुख दे पास है। यही अंग प्रतंग सारे दे सारे एक गुरमुख दे पास ने। बाहरों अंतर की है? बाहरों कोई अंतर नहीं। हां कत काठ दा अंतर ते गुरमुख मनमुख दे अंदर हुंदा है ते ओ गुरमुख मनमुख होण करके नहीं, ओ ते आम किसे दा कद छोटा किसे दा वड्डा किसे दी चमड़ी दा रंग काला किसे दा चिट्टा ए फर्क आम फर्क है। बेनती मैं ए कर रहा सा कि मन जदों अंदरों बदलदा है ते मन दी दशा बदलन दे नाल तुहाडे नां दे नाल इक लफ़ज जुड़ जांदा है ए बंदा बड़ा गुरमुख है। जदों तुहाडा मन बदलदा है ते अंदरों ना बदल जांदा है, लोकां दे अंदर ना प्रचलित हुंदा है ए भगत है ए दरवेश है ए फकीर है, ना बदलदा है। और ना बदलदा कदों है? जदों पहला साडा मन बदलदा है। तुहाडे सामने मैं इतिहास विचों एक होर बेनती करा। जिस तुलंबे नगर दे अंदर चलदे चलदे धन श्री गुरु नानक देव पातशाह महाराज जी पहुंचदे ने, तो लंबे नगर दे अंदर रहिंदा है एक शख्स, इनू लोक ना करके बुलाउंदे ने सज्जन ठग, क्योंकि ठगी करना इहदा कम है, ठगी करना इहदी किरत है, इह करदा है ठगियां, राह मार है, लुटदा है, सेवा करदा है, लोकां नू मार देंदा है मुका देंदा है ते उहनां दा माल असबाब लुट के अपने घर विच रख लैंदा है। लोक रोकदे ने बाबा इधर ना जाए, इधर एक सज्जन ठग नाम दा आदमी रहिंदा है जो किसे नू बख्शदा नहीं है, ठग ही लैंदा है मार ही देंदा है। पर जिस दिन गुरु नानक देव पातशाह महाराज जी दी संगत होई उस दिन तो बाद ते ओ सज्जन ठग नहीं रहा, सज्जन गुरमुख बन गया। पर हुण सज्जन दा कद ते नहीं बदलिया, ना ओहदा चिहन चक्कर बदले, ना अखां बदलियां, ना चमड़ी दा रंग बदलिया, ना नक्शो निगार बदले। बदलिया की है? सज्जन अंदरों बदलिया। अंदर दी बदलाहट दा ना ही मनमुख है, अंदर दे बदल जान दा ना ही गुरमुख है। इस बेनती नूं बड़े ध्यान नाल समझ लेना। अंदर बदलन करके ना ठग है, अंदर बदलन करके ना सज्जन है। अंदर बदलन करके लोग चोर कह देंदे ने, अंदर बदलन करके लोग साधु कह देंदे ने, जो अपने अंदर नूं बदलदा है। जिन्हों आपां दरवेश कहने आ ਉਹ ਵੀ ਉਹਨੂੰ ਕਹਿਣਾ ਚਾਹੀਦਾ ਹੈ ਜਿਹਦਾ ਅੰਦਰ ਬਦਲਿਆ ਹੋਵੇ, ਜਿਹਦਾ ਅੰਦਰ ਸੁਧਰਿਆ ਹੋਵੇ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਗੱਲ ਆਰੰਭ ਕੀਤੀ ਸੀ ਕਿ ਧਰਮ ਦੀ ਦੁਨੀਆਂ ਦੇ ਅੰਦਰ ਤਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ ਤੇ ਧਰਮ ਦੀ ਦੁਨੀਆਂ ਦੇ ਅੰਦਰ ਮਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ। ਤਨ ਕਰਕੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ, ਮਨ ਕਰਕੇ ਧਰਮ ਕਬੂਲ ਲੈਣਾ ਤੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ। ਕੋਈ ਤਨ ਦੇ ਉੱਤੇ ਧੋਤੀ ਲਾ ਲਵੇ, ਮੱਥੇ ਦੇ ਉੱਤੇ ਤਿਲਕ ਸਜਾ ਲਵੇ, ਗਲ ਦੇ ਅੰਦਰ ਤੇਰੇ ਧਾਗੇ ਦਾ ਜਨੇਊ ਪਾ ਲਵੇ ਤੇ ਗੀਤਾ ਦੇ 18 ਅਧਿਆਏ ਵਿੱਚੋਂ ਉਹ ਗੀਤਾ ਦਾ ਇੱਕ ਵੀ ਸਲੋਕ ਨਾ ਮੰਨੇ, ਉਹ ਬਾਹਰੋਂ ਦਿਸੇਗਾ ਹਿੰਦੂ ਏ, ਅੰਦਰੋਂ ਉਹ ਹਿੰਦੂ ਨਹੀਂ ਕਿਉਂਕਿ ਗੀਤਾ ਦੇ ਸਲੋਕ ਨੂੰ ਮੰਨਦਾ ਨਹੀਂ ਹੈ। ਕੋਈ ਮੁੱਛਾਂ ਕਟਵਾ ਲਵੇ, ਦਾੜੀ ਰੱਖ ਲਵੇ, ਹੱਥ ਵਿੱਚ ਤਸਬੀਹ ਰੱਖੇ, ਕੁਰਾਨ ਦੀ ਤਲਾਵਤ ਕਰੇ, ਰੋਜੇ ਰੱਖੇ, ਚਲੀਏ ਕੱਟੇ, ਬਾਹਰੋਂ ਵੇਸ਼ਭੂਸ਼ਾ ਤੋਂ ਨਜ਼ਰ ਪਏਗਾ, ਸੁੰਨਤ ਹੋਈ ਹੋਵੇ ਕਿ ਇਹ ਮੁਸਲਮਾਨ ਹੈ, ਪਰ ਜੇ ਉਹ ਕੁਰਾਨ ਦੀ ਕਿਸੇ ਆਇਤ ਨੂੰ ਨਾਲ ਲੈ ਕੇ ਜੀਵਨ ਦੇ ਅੰਦਰ ਚੱਲ ਹੀ ਨਹੀਂ ਰਿਹਾ ਤੇ ਫਿਰ ਉਹ ਵਿਖਾਵੇ ਦਾ ਮੁਸਲਮਾਨ ਹੈ, ਸੱਚਾ ਮੁਸਲਮਾਨ ਨਹੀਂ ਹੈ। ਹੁਣ ਮੈਂ ਗੱਲ ਆਪਣੀ ਕਰਾਂ, ਜੇ ਕੋਈ ਬਾਹਰੋਂ ਪੰਜ ਕਕਾਰੀ ਬਾਣਾ ਵੀ ਪਾ ਲਵੇ, ਬਾਹਰੋਂ ਗਿੱਟਿਆਂ ਤੱਕ ਲੰਮਾ ਚੋਲਾ ਵੀ ਪਾ ਲਵੇ, ਗਲ ਦੇ ਅੰਦਰ 5-7 ਜਲਾਓ ਬਣਾਉਣ ਵਾਸਤੇ ਮਾਲਾ ਵੀ ਸੁੱਟ ਲਵੇ, ਬਾਹਰੋਂ ਨਜ਼ਰ ਆਏਗਾ ਇਹ ਬੜਾ ਦਰਵੇਸ਼ ਹੈ, ਬੜਾ ਗੁਰਮੁਖ ਹੈ, ਬੜਾ ਪਿਆਰਾ ਹੈ, ਤੇ ਜੇ ਅੰਦਰ ਗੁਰਬਾਣੀ ਦਾ ਇੱਕ ਵਚਨ ਨਾਲ ਲੈ ਕੇ ਨਹੀਂ ਚੱਲ ਰਿਹਾ ਤੇ ਫਿਰ ਕਹਿਣਾ ਪਏਗਾ ਇਸ ਤਰ੍ਹਾਂ ਦਾ ਦਰਵੇਸ਼ ਸਗੋਂ ਦੁਨੀਆਂ ਨੂੰ ਕੁਰਾਏ ਪਾਉਣ ਦਾ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਦਾ ਦਰਵੇਸ਼ ਜਿਹਦੇ ਅੰਦਰ ਕੁਝ ਨਹੀਂ ਪਰ ਬਾਹਰ ਹੈ।
ਗੁਰੂ ਬਾਬੇ ਨੇ ਸਾਨੂੰ ਪਹਿਲਾਂ ਅੰਦਰ ਸੁਧਾਰਨ ਵਾਸਤੇ ਹੁਕਮ ਫਰਮਾਇਆ, ਆਪਣੇ ਮਨ ਨੂੰ ਪਹਿਲਾਂ ਸੁਧਾਰ, ਅੰਦਰ ਨੂੰ ਪਹਿਲਾਂ ਸੁਧਾਰ। ਤੇ ਜੇ ਅੰਦਰ ਨੂੰ ਸੁਧਾਰ ਲਵੇਗਾ, ਤੇਰੇ ਤਨ ਦੇ ਉੱਤੇ ਹੋਵੇ ਬਾਣਾ, ਤਨ ਦੇ ਉੱਤੇ ਨਜ਼ਰ ਆਵੇ ਤਨ ਨੂੰ ਵੇਖ ਕੇ ਕਿ ਬੜਾ ਚੰਗਾ ਹੈ, ਗੁਰਮੁਖ ਹੈ, ਲੋਕ ਤੇਰੇ ਨੇੜੇ ਲੱਗਣ, ਤੇਰੀ ਸੰਗਤ ਦੀ ਰੰਗਤ ਕਬੂਲ ਕਰਨ, ਲੋਕਾਂ ਦਾ ਜੀਵਨ ਬਦਲੇ, ਤੇਰੇ ਜੀਵਨ ਦੇ ਅਸਰ ਨੂੰ ਪਾ ਕੇ ਲੋਕ ਕਹਿਣਗੇ ਬੜਾ ਚੰਗਾ ਹੈ, ਪਰ ਨਤੀਜਾ ਉਲਟਾ ਨਿਕਲਦਾ ਨਜ਼ਰ ਆ ਰਿਹਾ ਹੈ। ਜਦ ਲੋਕ ਦੂਰੋਂ ਵੇਖਦੇ ਨੇ ਤੇ ਦਿਸਦਾ ਹੈ ਕਿ ਬੜਾ ਚੰਗਾ ਹੈ, ਤੇ ਜਦ ਲੋਕ ਤੇਰੇ ਨੇੜੇ ਹੋ ਕੇ ਤੈਨੂੰ ਵੇਖਦੇ ਨੇ ਨਜ਼ਰ ਆ ਜਾਂਦਾ ਹੈ ਚੰਗਾ ਨਹੀਂ ਹੈ, ਭਰਮ ਸੀ, ਭੁਲੇਖਾ ਸੀ ਜੋ ਉੱਡ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਜ਼ਿਮੀਦਾਰ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗੇ, ਅਨਿਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਇੱਕ ਜ਼ਿਮੀਦਾਰ ਦੇ ਖੇਤ ਸਨ ਬਹੁਤੇ, ਉਹਨੇ ਕਈ ਖੇਤਾਂ ਦੇ ਅੰਦਰ ਬੀਜ ਬੀਜ ਦਿੱਤਾ, ਕਣਕ ਦਾ ਬੀਜ, ਦੂਜਾ ਤੀਜਾ ਬੀਜ, ਫਸਲਾਂ ਫੁੱਲਾਂ ਫਲਾਂ ਦੇ ਬੀਜ ਉਹਨੇ ਆਪਣੇ ਕਈ ਖੇਤਾਂ ਦੇ ਅੰਦਰ ਬੀਜ ਦਿੱਤੇ। ਹੋਇਆ ਕਿ ਜ਼ਿਮੀਦਾਰ ਨੇ ਵੇਖਿਆ ਕਿ ਮੇਰੇ ਬੀਜੇ ਹੋਏ ਬੀਜ ਨੂੰ ਕਬੂਤਰ ਚੁਗਦੇ ਨੇ, ਕਾਂ ਚੁਗਦੇ ਨੇ, ਚਿੜੀਆਂ ਚੁਗਦੀਆਂ ਨੇ, ਪਰਿੰਦੇ ਆਉਂਦੇ ਨੇ, ਬੀਜ ਚੁੱਕਦੇ ਨੇ, ਉਡਾਰੀ ਭਰ ਜਾਂਦੇ ਨੇ, ਤੇ ਮੈਂ ਇਕੱਲਾ, ਖੇਤ ਬਹੁਤੇ ਨੇ, ਇਹਨਾਂ ਖੇਤਾਂ ਦੀ ਰਖਵਾਲੀ ਕਰਾਂ ਤੇ ਕਿਵੇਂ ਕਰਾਂ। ਜ਼ਿਮੀਦਾਰ ਦੇ ਹਿਰਦੇ ਦੇ ਅੰਦਰੋਂ ਇੱਕ ਤਜਵੀਜ਼ ਦਾ ਜਨਮ ਹੋਇਆ, ਉਹਦੇ ਅੰਦਰੋਂ ਇੱਕ ਸੋਚ ਦਾ ਜਨਮ ਹੋਇਆ। ਉਹਨੇ ਕੱਖਾਂ ਕਾਨਾਂ ਦਾ ਪੁਤਲਾ ਬਣਾਇਆ, ਘਾਹ ਫੂਸ ਇਕੱਠਾ ਕਰਕੇ ਨਾ ਉਹਨੇ ਪੁਤਲਾ ਬਣਾਇਆ, ਤੇ ਉਸ ਪੁਤਲੇ ਦਾ ਸਿਰ ਵੀ ਬਣਾਇਆ, ਉਸ ਪੁਤਲੇ ਦੀਆਂ ਬਾਹਾਂ ਵੀ ਬਣਾਈਆਂ, ਉਸ ਪੁਤਲੇ ਦੀਆਂ ਲੱਤਾਂ ਵੀ ਬਣਾਈਆਂ, ਤੇ ਫਿਰ ਕੀਤਾ ਕਿ ਉਸ ਪੁਤਲੇ ਦੇ ਸਿਰ ਦੇ ਉੱਤੇ ਨਾ ਇੱਕ ਕੱਪੜਾ ਵੀ ਰੱਖ ਦਿੱਤਾ, ਉਸ ਪੁਤਲੇ ਨੂੰ ਇੱਕ ਫਟਿਆ ਪੁਰਾਣਾ ਕਮੀਜ਼ ਚੋਲਾ ਵੀ ਪਵਾ ਦਿੱਤਾ, ਉਸ ਪੁਤਲੇ ਨੂੰ ਗੱਡ ਦਿੱਤਾ ਇੱਕ ਖੇਤ ਦੇ ਦਰਮਿਆਨ ਜਾ ਕੇ। ਔਰ ਸੋਚ ਇਹ ਕੰਮ ਕਰ ਰਹੀ ਸੀ ਕਿ ਜਿਹੜੀਆਂ ਚਿੜੀਆਂ, ਕਾਂ, ਕਬੂਤਰ ਨੇ, ਪਰਿੰਦੇ ਨੇ, ਇਹਨਾਂ ਨੂੰ ਇਸ ਗੱਲ ਦਾ ਭੁਲੇਖਾ ਬਣਿਆ ਰਹਿ ਕਿ ਖੇਤ ਦਾ ਮਾਲਕ ਜ਼ਿਮੀਦਾਰ ਖੇਤ ਦੇ ਅੰਦਰ ਹੈ, ਅਸੀਂ ਦਾਣਾ ਚੁਗਾਂਗੇ, ਇਹ ਸਾਨੂੰ ਮਾਰੇਗਾ, ਅਸੀਂ ਦਾਣਾ ਚੁਗਣ ਵਾਸਤੇ ਜਾਣਾ ਨਹੀਂ, ਇਹ ਡਰਦੇ ਡਰਦੇ ਭਰਾ ਭਰਾ ਉਡਾਰੀ ਭਰ ਕੇ ਚਲੇ ਜਾਣ, ਨੇੜੇ ਆਉਣ ਹੀ ਨਾ। ਹੋਇਆ ਇਹ ਕਿ ਚਿੜੀਆਂ, ਕਾਂ, ਕਬੂਤਰ ਡਰਦੇ ਰਹਿ, ਉਸ ਪੁਤਲੇ ਨੂੰ ਵੇਖ ਕੇ ਭੈ ਖਾਂਦੇ ਰਹਿ ਤੇ ਦਾਣਾ ਚੁਗਣ ਵਾਸਤੇ ਨਾ ਆਏ। ਹੁਣ ਕਾਂ ਬੜਾ ਚਲਾਕ ਹੈ, ਬੜਾ ਚਲਾਕ ਪਰਿੰਦਾ ਹੈ ਕਾਂ, ਔਰ ਬੜਾ ਸਿਆਣਾ ਹੈ। ਆਖਰ ਹਵਾ ਦਾ ਇੱਕ ਬੁੱਲਾ ਆਇਆ, ਤੇਜ਼ ਹਵਾ ਦਾ ਝੋਂਕਾ ਆਇਆ, ਉਸ ਹਵਾ ਦੇ ਨਾਲ ਪੁਤਲਾ ਜ਼ਮੀਨ ਦੇ ਉੱਤੇ ਡਿੱਗ ਪਿਆ, ਉਹਦੇ ਜਿਹੜੇ ਪਾਏ ਹੋਏ ਕੱਪੜੇ ਸਨ ਉਹ ਵੀ ਉੱਡ ਗਏ, ਉਹਦੇ ਜਿਹੜੇ ਬਣੇ ਹੋਏ ਬਨਾਵਟੀ ਅੰਗ ਸਨ ਉਹ ਵੀ ਬਿਖਰ ਗਏ, ਤੇ ਉਹ ਜਿਹੜਾ ਕਾਂ ਸੀ ਨਾ, ਮੈਲੇ ਵਾਲੀ ਚੁੰਝ ਉਸ ਪੁਤਲੇ ਦੇ ਉੱਤੇ ਬਹਿ ਕੇ ਸਵਾਰਨੀ ਸ਼ੁਰੂ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਫਰਮਾਇਆ, ਕਹਿਣ ਲੱਗੇ ਉਹ ਬੰਦੇ ਜਿਨ੍ਹਾਂ ਦੇ ਕੋਲ ਕੇਵਲ ਲਿਬਾਸ ਹੈ, ਪਹਿਰਾਵਾ ਹੈ, ਅੰਦਰ ਧਰਮ ਦੀ ਜੋਤ ਨਹੀਂ ਜਗ ਰਹੀ, ਕਹਿਣ ਲੱਗੇ ਉਸ ਪੁਤਲੇ ਤੋਂ ਵੱਧ ਕੁਝ ਵੀ ਨਹੀਂ ਹੈ। ਜਿਵੇਂ ਉਹ ਪੁਤਲਾ ਬੇਜਾਨ ਹੈ, ਹੈ ਤਾਂ ਪੁਤਲਾ ਪਰ ਬੇਜਾਨ ਹੈ, ਉਹਦੇ ਅੰਦਰ ਜਾਨ ਨਹੀਂ, ਸਵਾਸ ਨਹੀਂ ਚੱਲ ਰਿਹਾ, ਉਹਨਾਂ ਨਾੜਾਂ ਦੇ ਅੰਦਰ ਖੂਨ ਗਰਦਿਸ਼ ਨਹੀਂ ਕਰ ਰਿਹਾ, ਉਹਦੇ ਅੰਦਰ ਦਿਲ ਦੀ ਧੜਕਣ ਜਾਰੀ ਨਹੀਂ ਹੈ, ਉਹ ਮੁਰਦਾ ਨਿਰਜੀਵ ਪੁਤਲਾ ਹੈ। ਕਹਿਣ ਲੱਗੇ ਜਿਸ ਮਨੁੱਖ ਨੇ ਬਾਹਰੋਂ ਕੇਵਲ ਲਿਬਾਸ ਪਾਇਆ ਹੈ, ਪਹਿਰਾਵਾ ਸਜਾਇਆ ਹੈ, ਪਰ ਉਹਦੇ ਅੰਦਰ ਧਰਮ ਦੀ ਜੋਤ ਨਹੀਂ ਜਗਦੀ, ਬਾਣੀ ਦਾ ਅਸਰ ਨਹੀਂ, ਬਾਣੀ ਦਾ ਸਿਧਾਂਤ ਨਹੀਂ, ਬਾਣੀ ਉਹਦੇ ਅੰਦਰ ਚੱਲ ਨਹੀਂ ਰਹੀ, ਪਰਮਾਤਮਾ ਦੀ ਯਾਦ ਉਹਦੇ ਅੰਦਰ ਲਗਾਤਾਰ ਚੱਲਦੀ ਨਹੀਂ। ਕਹਿਣ ਲੱਗੇ ਉਸ ਪੁਤਲੇ ਨਾਲੋਂ ਵੱਧ ਨਹੀਂ ਹੈ, ਪੁਤਲੇ ਵਰਗਾ ਹੀ ਹੈ। ਤੇ ਹਜ਼ੂਰ ਨੇ ਐਲਾਨੀਆਂ ਕਹਿ ਦਿੱਤਾ, ਅਨਿਕ ਬਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਜਿਵੇਂ ਡਰਾਉਣਾ ਖੇਤ ਦੇ ਅੰਦਰ ਹੈ, ਇਵੇਂ ਹੀ ਉਹ ਬੰਦਾ ਹੈ ਜਿਹਨੇ ਬਾਹਰੋਂ ਬਾਹਰੋਂ ਲਿਬਾਸ ਬਣਾਇਆ ਪਰ ਉਹਦੇ ਅੰਦਰ ਨਹੀਂ ਹੈ। ਮੈਂ ਫਿਰ ਇੱਕ ਬੇਨਤੀ ਕਰਾਂ, ਗੁਰਬਾਣੀ ਦੇ ਬਚਨਾਂ ਨੂੰ ਉਲੰਘ ਕੇ ਅਰਥਾਂ ਨੂੰ ਮਰੋੜ ਤਰੋੜ ਕੇ ਕਰਾਂ, ਇਹ ਮੇਰੀ ਇਮਾਨਦਾਰੀ ਵੀ ਨਹੀਂ ਹੋਏਗੀ ਤੇ ਮੈਂ ਸੰਗਤ ਦਾ ਵੀ ਚੋਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਵੀ ਚੋਰ ਹੋਵਾਂਗਾ। ਕਿਉਂਕਿ ਜੇ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਦਰ ਦਰ ਵੇਸ਼ੀ ਗਾਖੜੀ, ਤੇ ਫਿਰ ਮੈਨੂੰ ਇਹ ਅਰਥ ਤੇ ਤੁਹਾਡੇ ਸਾਹਮਣੇ ਰੱਖਣੇ ਪੈਣਗੇ। ਆਪ ਬਰਦਾਸ਼ਤ ਕਰੋ ਨਾ ਕਰੋ, ਅਰਥ ਤੇ ਮੈਨੂੰ ਕਰਨੇ ਹੀ ਪੈਣਗੇ ਨਾ, ਇਸ ਪੰਕਤੀ ਦੇ ਅਰਥ।
ਹੁਣ ਇੱਕ ਬਚਨ ਮੈਂ ਗੁਰਬਾਣੀ ਦੇ ਅੰਦਰੋਂ ਹੋਰ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰਬਾਣੀ ਇਹ ਕਹਿੰਦੀ ਏ ਕਿ ਦਿਲ ਦਰ ਵਾਣੀ ਜੋ ਕਰੇ ਦਿਲ ਦਰ ਵਾਸ਼ੀ ਰਾਸ ਦਿਲ ਦਰ ਵੇਸ਼ੀ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਦਿਲ ਦਰ ਵਾਣੀ ਜੋ ਕਰੇ ਦਿਲ ਦਰ ਵੇਸ਼ੀ ਰਾਸ, ਕਹਿਣ ਲੱਗੇ ਜੋ ਆਪਣੇ ਅੰਦਰ ਦੀ ਰਖਵਾਲੀ ਕਰਦਾ ਹੈ। ਮੈਂ ਫਿਰ ਬੇਨਤੀ ਕਰਾਂ, ਅੰਦਰ ਦੀ ਰਖਵਾਲੀ, ਮਨ ਦੀ ਰਖਵਾਲੀ। ਮਨ ਮੇਰਾ ਕਾਮ ਵੱਲ ਨਾ ਜਾਏ, ਮਨ ਮੇਰਾ ਨਿੰਦਾ ਵੱਲ ਨਾ ਜਾਏ, ਮਨ ਮੇਰਾ ਝੂਠ ਵੱਲ ਨਾ ਜਾਏ, ਮਨ ਮੇਰਾ ਬੁਰਾਈਆਂ ਵੱਲ ਨਾ ਜਾਏ, ਮਨ ਮੇਰਾ ਲੋਭ ਦੇ ਅੰਦਰ ਮਸਤ ਨਾ ਰਹਿ, ਮਨ ਵਿੱਚ ਕੋਈ ਬੁਰਾਈ ਨਾ ਰਹਿ। ਗੁਰਬਾਣੀ ਦਾ ਬਚਨ ਹੈ। ਦਿਲ ਦਰਵਾਨੀ ਜੋ ਕਰੇ, ਦਰਵਾਨੀ ਦਾ ਮਤਲਬ ਰਾਖੀ ਕਰਨਾ, ਜੋ ਆਪਣੇ ਅੰਦਰ ਦੀ ਰਾਖੀ ਕਰਦਾ ਹੈ। ਦਿਲ ਦਰਵੇਸ਼ੀ ਰਾਸ, ਤੇ ਫਿਰ ਮਨ ਕਰਕੇ ਰਾਹ ਦੇ ਉੱਤੇ ਚੱਲ ਰਿਹਾ ਹੈ, ਤੇ ਚੱਲ ਕਿਹੜੇ ਰਾਹ ਦੇ ਉੱਤੇ ਰਿਹਾ ਹੈ? ਜਿਹੜਾ ਰਾਹ ਨਿਰੰਕਾਰ ਦੇ ਘਰ ਨੂੰ ਜਾਂਦਾ ਹੈ। ਉਹ ਰਾਹ ਮਿਲਦਾ ਕਿੱਥੋਂ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਵਿੱਚੋਂ। ਜੋ ਆਪਣੇ ਅੰਦਰ ਦੀ ਰਾਖੀ ਕਰ ਰਿਹਾ ਹੈ ਔਰ ਜੋ ਰੱਬ ਜੀ ਦੇ ਰਾਹ ਦੇ ਉੱਤੇ ਸਹੀ ਢੰਗ ਦੇ ਨਾਲ ਚੱਲ ਰਿਹਾ ਹੈ, ਗੁਰਬਾਣੀ ਇਹ ਕਹਿੰਦੀ ਹੈ ਉਹਦਾ ਇਸ਼ਕ ਮੁਬਾਰਕ ਹੈ, ਉਹਦਾ ਲੇਖਾ ਕਰਤੇ ਦੇ ਪਾਸ ਹੈ। ਮਤਲਬ ਕਰਤਾ ਉਹਨੂੰ ਅੰਦਰੋਂ ਜਾਣਦਾ ਹੈ, ਤੇ ਕਰਤਾ ਪੁਰਖ ਵਾਹਿਗੁਰੂ ਦੀ ਉਹ ਰਹਿਮਤ ਦਾ ਪਾਤਰ ਵੀ ਬਣ ਜਾਏਗਾ। ਉਹ ਕਰਤਾ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਪਾਤਰ ਅਵੱਛ ਬਣੇਗਾ। ਇੱਕ ਵਚਨ ਮੈਂ ਭਗਤ ਫਰੀਦ ਸਾਹਿਬ ਜੀ ਦੇ ਤੁਹਾਡੇ ਸਾਹਮਣੇ ਹੋਰ ਰੱਖਣਾ ਚਾਹਾਂਗਾ। ਉਹ ਕਹਿੰਦੇ ਨੇ, ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪ੍ਰਾਂਦ। ਭਗਤ ਫਰੀਦ ਸਾਹਿਬ ਜੀ ਦਾ ਵਚਨ, ਕਹਿਣ ਲੱਗੇ ਫਰੀਦਾ ਸਾਹਿਬ ਦੀ ਕਰ ਚਾਕਰੀ, ਚਾਕਰੀ ਮੈਨੇ ਸੇਵਾਦਾਰੀ ਕਰ, ਚਾਕਰੀ ਮੈਨੇ ਨੌਕਰੀ ਕਰ, ਚਾਕਰੀ ਮੈਨੇ ਗੁਲਾਮੀ ਕਰ। ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਭਗਤ ਜੀ ਕਹਿਣ ਲੱਗੇ, ਸਾਹਿਬ ਦੀ ਕਰ ਚਾਕਰੀ, ਆਪਣੇ ਸਾਹਿਬ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਕਰ ਬਣ। ਤੇ ਚਾਕਰ ਬਣਨ ਦਾ ਮਤਲਬ ਏ ਗੁਲਾਮ ਬਣ। ਗੁਲਾਮ ਦਾ ਮਤਲਬ ਏ ਜੋ ਹੁਕਮ ਗੁਰੂ ਕਹਿਣ ਉਸ ਹੁਕਮ ਨੂੰ ਮੰਨਣਾ ਹੈ। ਕੋਈ ਉਕਤੀ, ਕੋਈ ਯੁਕਤੀ, ਕੋਈ ਅਪੀਲ, ਕੋਈ ਦਲੀਲ, ਕੋਈ ਕਿੰਤੂ, ਕੋਈ ਬਿੰਤੂ, ਲੇਕਿਨ ਵੇਕਿਨ ਕਰਨ ਦੀ ਲੋੜ ਨਾ ਹੋਵੇ। ਗੁਰੂ ਨੇ ਕਹਿ ਦਿੱਤਾ ਇਹ ਕੰਮ ਕਰਨਾ ਹੈ ਤੇ ਕਰਨਾ ਹੈ, ਉਹਦੇ ਅੱਗੇ ਅਪੀਲ ਦਲੀਲ ਕਰਨ ਵਾਸਤੇ ਮਨ ਕੋਈ ਪ੍ਰਸ਼ਨ ਉਠਾਏ ਨਾ। ਆਖਿਆ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪ੍ਰਾਂਦ, ਆਪਣੇ ਅੰਦਰ ਜਿਹੜੀ ਲੱਗੀ ਹੋਈ ਮੈਲ ਇਹਨਾਂ ਮੈਲ ਨੂੰ ਲਾ। ਕਾਮ ਕ੍ਰੋਧ ਲੋਭ ਮੋਹ ਨਿੰਦਾ ਚੁਗਲੀ ਈਰਸ਼ਾ ਬਖੀਲੀ ਠੱਗੀ ਠੋਰੀ ਹੇਰਾ ਫੇਰੀ ਤਰ੍ਹਾਂ ਤਰ੍ਹਾਂ ਦਾ ਬੁਰਾ ਸੋਚਣਾ, ਬੁਰਾ ਚਿਤਵਣਾ, ਬੁਰਾ ਕਰਨਾ। ਕਹਿਣ ਲੱਗੇ ਉਹ ਅੰਦਰ ਦੀ ਮੈਲ ਨੂੰ ਨਾ ਬਾਹਰ ਕਰ, ਦਿਲ ਦੀ ਲਾਹੇ ਪ੍ਰਾਂਦ। ਅਗਲਾ ਬਚਨ ਕਹਿਣ ਲੱਗੇ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ। ਦਰਵੇਸ਼ ਉਹ ਹੈ ਜਿਹਦਾ ਜਿਗਰਾ, ਜਿਹਦਾ ਹਿਰਦਾ ਵਿਸ਼ਾਲ ਹੈ। ਤੇ ਕਿਸ ਤਰ੍ਹਾਂ ਦਾ ਵਿਸ਼ਾਲ ਹੈ? ਭਗਤ ਫਰੀਦ ਸਾਹਿਬ ਐਗਜ਼ਾਮਪਲ ਦੇ ਰਹੇ ਨੇ, ਰੁੱਖਾਂ ਦੀ ਜੀ ਰਾਂਦ, ਜਿਹਦਾ ਜੇਰਾ, ਜਿਹਦੀ ਬਰਦਾਸ਼ਤ ਤਾਕਤ ਇੱਕ ਰੁੱਖ ਵਰਗੀ ਹੈ। ਰੁੱਖ ਨੂੰ ਲੋਕ ਪੱਤਿਆਂ ਨੂੰ ਤੋੜਨ ਤਾਂ ਨਹੀਂ, ਫੁੱਲਾਂ ਨੂੰ ਤੋੜਨ ਤਾਂ ਕੋਈ ਨਹੀਂ, ਜੇ ਕੋਈ ਫਲ ਕੱਚਾ ਤੋੜ ਲਵੇ ਤਾਂ ਕੋਈ ਨਹੀਂ, ਫਲ ਪੱਕਾ ਤੋੜ ਲਵੇ ਤਾਂ ਕੋਈ ਨਹੀਂ। ਫਲ ਤੋੜਨ ਲੱਗਿਆਂ ਕਦੀ ਕਦੀ ਬੱਚੇ ਰੁੱਖ ਦੀ ਟਹਿਣੀ ਤੋੜ ਕੇ ਰੱਖ ਦਿੰਦੇ ਨੇ ਤਾਂ ਕੋਈ ਪਰਵਾਹ ਨਹੀਂ, ਕਦੀ ਕਦੀ ਲੁਹਾਰ ਆਰੀ ਲੈ ਕੇ ਚਲਾ ਜਾਂਦਾ ਹੈ, ਉਹਨੂੰ ਕੱਟਣਾ ਸ਼ੁਰੂ ਕਰ ਦਿੰਦਾ ਹੈ, ਤੇ ਤਾਂ ਕੋਈ ਨਹੀਂ। ਮੈਂ ਮਾਰੂ ਰਾਗ ਦੇ ਅੰਦਰ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਪੜਿਆ ਤੇ ਪੜ ਕੇ ਹੈਰਾਨ ਹੋਇਆ ਕਿ ਪਾਤਸ਼ਾਹ ਦਰਵੇਸ਼ ਇਹਨੂੰ ਕਹਿੰਦੇ ਨੇ, ਅਸੀਂ ਤੇ ਗਲਤੀ ਦੇ ਅੰਦਰ ਖੜੇ ਹਾਂ। ਹਜ਼ੂਰ ਕਹਿਣ ਲੱਗੇ, ਸ਼ਸਤਰ ਤੀਖਣ, ਤੀਖਣ ਮੈਨੇ ਤਿੱਖੇ, ਸ਼ਸਤਰ ਮੈਨੇ ਹਥਿਆਰ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੂੰ ਰੋਸ। ਰੁੱਖ ਦੀ ਗੱਲ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਤੇ ਰੁੱਖ ਦੀ ਗੱਲ ਕਰ ਰਹੇ ਨੇ ਭਗਤ ਫਰੀਦ ਸਾਹਿਬ। ਭਗਤ ਫਰੀਦ ਸਾਹਿਬ ਕਹਿੰਦੇ ਨੇ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ। ਤੇ ਇਧਰ ਗੁਰੂ ਨਾਨਕ ਸਾਹਿਬ ਜੀ ਰੁੱਖ ਵਾਸਤੇ ਕਹਿ ਰਹੇ ਨੇ, ਕਹਿਣ ਲੱਗੇ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੂੰ ਰੋਸ। ਤਿੱਖੇ ਸ਼ਸਤਰਾਂ ਦੇ ਨਾਲ, ਆਰੀ ਦੇ ਨਾਲ ਕੱਟਣ ਵਾਲੇ ਨੇ ਉਹਨੂੰ ਟੁਕੜੇ ਟੁਕੜੇ ਕੀਤੇ, ਉਹਦੇ ਫੱਟੇ ਬਣਾਏ, ਉਹਨੂੰ ਜੜ ਦਿੱਤਾ, ਉਹਦੇ ਤਨ ਬਦਨ ਦੇ ਅੰਦਰ ਕਿੱਲ ਕਾਂਟਾ ਠੋਕਿਆ, ਉਹਦੀ ਇੱਕ ਬੇੜੀ ਬਣਾਈ ਤੇ ਆਖਿਆ, ਜਿਹਨੇ ਬੇੜੀ ਬਣਾਈ ਹੈ, ਜਿਹਨੇ ਕੱਟਿਆ ਹੈ, ਉਸ ਰੁੱਖ ਦਾ ਦਿਲ ਵੇਖੋ, ਉਸ ਕੱਟਣ ਵਾਲੇ ਨੂੰ ਨਦੀ ਤੋਂ ਪਾਰ ਲੈ ਕੇ ਜਾ ਰਿਹਾ, ਇਹਨੂੰ ਡੋਬਦਾ ਰਾਹ ਵਿੱਚ ਨਹੀਂ।
दरवेश दी तबीयत, दरवेश दा हिरदा, दरवेश दा अंदर इस तरह दा होना चाहिदा। हजूर कहन लगे शस्त्र तीखण काट डारियो, मन ना किनू रोस काज, उआ को ले सवारियो तिल ना दिनो दोष। उन तिल जिन्ना दोष नहीं दिता भी तू मेनू कटिया, तू मेनू वड्या, तू मेरे अंदर किल ठोके, तू मेरी बेड़ी बनाई, मेरा रूप विगाड़िया, ते मैं सजना तेनू दरिया तो पार लेके जाना नहीं, तेनू डोबांगा ते डोबांगा दरिया दी लहर दे अंदर, उहदा तिल पर दोष नहीं। फिर जदों मैं पढ़दा गुर इतिहास, ते गुर इतिहास पढ़दिया पढ़दिया रोंगटे खड़े हो जांदे ने कि दरवेश हुंदा कौन है, दरवेश कहना किनू चाहिदा है। निकलदे ने घरों जगत जलंदे नूं ठारण वास्ते, और नाल लैके निकलदे ने अति सत्कार योग भाई साहब भाई मरदाना साहब जी नूं, जगत नूं तारण वास्ते साहिब श्री गुरु नानक देव पातशाह महाराज जी। ते जगत ने चुक चुक के सलामां भी कीतियां ने, ते जिथे सलाम करन वालियां दी कतार खड़ी सी उथे नाल गुरु नानक साहब जी नूं मंदे बोल बोलन वाले, इटां वटे मारन वाले कोचे, ते कमले बोल बोलन वाले, उन्हां दी लैन भी बड़ी वड्डी सी, कोई छोटी नहीं सी। सारिआं ने गुरु नानक साहब जी नूं सिजदा नहीं कीता, सारे पातशाह दे सामने नहीं चुके, और इकल्ले गुरु नानक साहब नहीं, कबीर साहब नूं सारा बनारस कहिंदा रहा है, कबीर बौरा कबीर बौरा कबीर बौरा सारे ही कहिंदे रहे। नामदेव साहब नूं मंदर विचों धक्के, रविदास साहब जी दे नाल वधीके, सरमद सूफी फकीर दे नाल वधीके। खैर मैं किन्नियां इतिहास विचों एग्जाम्पलां तुहाडे सामने लिया के रखा। गुरु नानक पातशाह नूं बगदाद दे अंदर एक जगह ते एक खूह दे अंदर धक्का दे दिता सी, खूह दे अंदर। पर जिन्हों धक्का दिता है वह बिलकुल शांत हृदय दे मालक ने, ते बाहर निकल के भी शांति दा उपदेश कर रहे ने। पर जिन्हां ने धक्का दिता है वह कलपदे हुए रोंदे हुए कुरजदे हुए हजूर दे कदमी पैंदे ने बाद विच, अपनी भुल दी खिमा मंग के। गुरबाणी फैसला साडे सामने रख रही है, कोई आखे भूतना को कहे बेताला, जगत दे भूत ने लाउण वास्ते आए, ते लोकां ने गुरु नानक साहब जी नूं कह दिता है आ भूतना है। को कहे भूतना, कोई आखे भूतना को कहे बेताला, बेताल जो साज ताल विच ना होवे, हारमोनियम ताल विच ना होवे, बजाउण वाले दा सुनण वाले दा रस नहीं। गुरु के कीर्तनीय निक्की जी हथौड़ी दे नाल जोड़ी नूं ताल विच करदे ने तुहाडे सामने, जोड़ी दे पुड़े नूं कदी चढ़ा देंदे ने कदी ला देंदे ने, सुर ताल विच करदे ने। जोड़ी ताल विच ना होवे वजाउण ते सुनण वाले दा आनंद नहीं। सरंगी रबाब सरंदा कोई भी साज अगर ताल विच है सुर विच है ते उहदे विचों राग दा जन्म हुंदा है, गाउण वाले वजाउण वाले सुनण वाले दा आनंद बनदा है। ते जे ओ साज सुर ताल विच ही नहीं ते ना वजाउण वाले दा आनंद ते ना श्रोते दा आनंद सुनण वाले दा आनंद। आए सन बेताले जगत नूं ताल करन वास्ते, बेसुरे जगत नूं सुर विच करन लई, ते लोकां ने कहा बेताला, कोई आखे पूतना को कहे बेताला, कोई आखे आदमी नानक बेचारा, पया दवाना शाह का नानक बौराना। पातशाह दी बाणी दे अंदर आ बचन आउंदे ने, कोई मस्ताना कहिंदा है, कोई दवाना कहिंदा है, कोई बेताला कहिंदा है, कोई पूतना कहिंदा है, कोई दस्तगीर वर्गे इटां वट्टे मारन लई आ जांदे ने। पर दरवेशां नूं लोड़िए रुखां दी जी रांद, गुरु नानक साहिब जी दी मुबारक रसना तों किसी दे विरोध दे अंदर एक कौड़ा फिक्का बोल निकलदा किसी ने नहीं सुनिया। इटां वट्टे मारन वाले ओ तुहाडी कुल नास हो जाए, यह बचन पातशाह ने नहीं कहे। जेडे मेनू मंदा बोल रहे हो लोग तुहानू मंदा बोलन, ए बोल नहीं कहे। जिन्हां ने मंदा बोलिया पातशाह उल्टा उन्हां दा भला कर दे रहे। ते मैं ते इतिहास दे पन्ने पढ़ के एक बारी हैरान होया, भाई साहब भाई मरदाना जी कर देंदे ने प्रश्न, वो कह देंदे ने बाबा असीं इन्हां लोकां दा भला कर रहे हां, अपना घर छड्डिया परिवार छड्डिया तियां पुत्तर छड्डे बच्चे छड्डे, गुरु नानक साहब भी गृहस्थी ते भाई मरदाना साहब भी गृहस्थी, उन्हां दे भी दो साहिबजादे ने भाई रजादा जी ते भाई सजादा जी, गुरु नानक साहब जी दे दो साहिबजादे ने बाबा श्री चंद जी
ਤੇ ਬਾਬਾ ਲਖਮੀ ਦਾਸ ਜੀ ਆਖਿਆ ਆਪਾਂ ਘਰ ਬਾਰ ਛੱਡਿਆ, ਮਾਂ ਬਾਪ ਛੱਡੇ, ਧੀਆਂ ਪੁੱਤਰ ਛੱਡੇ, ਆਏ ਆ ਇਹਨਾਂ ਦਾ ਭਲਾ ਕਰਨ ਲਈ, ਇਹ ਉਲਟਾ ਸਾਨੂੰ ਮੰਦਾ ਬੋਲਦੇ ਨੇ, ਉਲਟਾ ਸਾਨੂੰ ਗਾਲੀ ਗਲੋਚ ਕਰਦੇ ਨੇ। ਮੁਸ਼ਕਰਾਉਂਦਿਆਂ ਹੋਇਆਂ ਕਹਿਣ ਲੱਗੇ ਮਰਦਾਨਿਆ, ਜਦੋਂ ਕੋਈ ਪਾਗਲ ਬੰਦੇ ਦਾ ਵੈਦ ਜਾਂ ਡਾਕਟਰ ਇਲਾਜ ਕਰਦਾ ਹੈ ਨਾ, ਤੇ ਉਹ ਪਾਗਲ ਡਾਕਟਰ ਨੂੰ ਵੈਦ ਨੂੰ ਮੰਦਾ ਹੀ ਬੋਲਦਾ ਹੈ, ਕਿਉਂਕਿ ਹੋਇਆ ਜੋ ਪਾਗਲ ਸਮਝਦਾਰ ਤੇ ਹੋਇਆ ਨਾ। ਅਗਰ ਸਮਝਦਾਰ ਦਾ ਇਲਾਜ ਹੋਵੇ ਸਮਝਦਾਰ ਤੇ ਕਰੇਗਾ ਧੰਨਵਾਦ, ਜਿਹੜਾ ਬੰਦਾ ਹੈ ਸੂਝ ਸਿਆਣਪ ਰੱਖਣ ਵਾਲਾ ਉਹ ਤੇ ਕਹੇਗਾ ਤੁਹਾਡਾ ਸ਼ੁਕਰਾਨਾ ਹੈ, ਤੁਸੀਂ ਇਹ ਚੰਗਾ ਉਪਦੇਸ਼ ਮੇਰੀ ਝੋਲੀ ਵਿੱਚ ਪਾਇਆ। ਪਰ ਜਿਹੜਾ ਅਤਿ ਮੂੜ ਅਤਿ ਪਾਗਲ ਹੈ ਉਹ ਮਾਰਨ ਵਾਸਤੇ ਆਏਗਾ, ਇਹਨੇ ਸੱਚ ਦੀ ਗੱਲ ਕੀਤੀ ਕਿਉਂ ਹੈ, ਉਹ ਹਥਿਆਰ ਚੁੱਕ ਕੇ ਆ ਜਾਏਗਾ, ਇਹਦਾ ਗਲਾ ਬੰਦ ਕਰੋ, ਇਹਦਾ ਬੋਲਣਾ ਬੰਦ ਕਰੋ। ਗੁਰੂ ਨਾਨਕ ਸਾਹਿਬ ਜੀ ਨਾਲ ਇਸ ਤਰ੍ਹਾਂ ਹੁੰਦਾ ਰਿਹਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆ, ਜਦੋਂ ਕੋਈ ਵੈਦ ਪਾਗਲ ਦਾ ਇਲਾਜ ਕਰਨ ਲਈ ਜਾਂਦਾ ਹੈ ਤੇ ਉਹ ਮੰਦਾ ਹੀ ਬੋਲਦਾ ਹੈ, ਉਸ ਵੈਦ ਤੇ ਕਦੀ ਕਦੀ ਉਹ ਹੱਥੀ ਵੀ ਪੈ ਜਾਂਦਾ, ਤੇ ਵੈਦ ਆਪਣਾ ਗੁਣ ਨਾ ਛੱਡੇ ਉਹ ਤਾਂ ਹੀ ਚੰਗਾ ਵੈਦ ਹੈ, ਉਹ ਤਾਂ ਹੀ ਸੁਗੜ ਤੇ ਸੁਜਾਨ ਵੈਦ ਹੈ। ਤੇ ਜੇ ਉਸ ਪਾਗਲ ਦਾ ਇਲਾਜ ਕਰਦਾ ਕਰਦਾ ਆਪਣੇ ਗੁਣ ਨੂੰ ਹੀ ਗਵਾ ਪਵੇ ਤੇ ਫਿਰ ਉਹ ਵੈਦ ਕਾਹਦਾ ਹੋਇਆ। ਲੋਕ ਕਹਿਣਗੇ ਉਹ ਤੇ ਹੈ ਪਾਗਲ ਪਰ ਤੂੰ ਤੇ ਵੈਦ ਹੈ ਨਾ, ਤੇਰੇ ਕੋਲ ਤੇ ਗੁਣ ਹੈ। ਤੋ ਖੈਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਇੱਕ ਬੇਨਤੀ ਮੈਂ ਇਸ ਸੰਬੰਧ ਦੇ ਅੰਦਰ ਹੋਰ ਵੀ ਕਰਦਾ ਚੱਲਾਂ। ਦਰਵੇਸ਼ ਲਿਬਾਸ ਪਾ ਕੇ ਬਣਨਾ ਬੜਾ ਸੌਖਾ ਹੈ, ਬਾਹਰੋਂ ਬਣਨਾ, ਇਹਨੂੰ ਮੈਂ ਦੂਜੇ ਲਫ਼ਜ਼ਾਂ ਦੇ ਰਾਹੀਂ ਬਿਆਨ ਕਰਾਂ। ਲਿਬਾਸ ਪਾ ਕੇ ਦਰਵੇਸ਼ ਅਖਵਾਉਣਾ ਲੋਕਾਂ ਦੇ ਕੋਲੋਂ ਬੜਾ ਆਸਾਨ ਹੈ, ਤੇ ਅੰਦਰੋਂ ਮਨ ਕਰਕੇ ਦਰਵੇਸ਼ ਬਣ ਜਾਣਾ ਓਨਾ ਹੀ ਕਠਿਨ ਹੈ, ਓਨਾ ਹੀ ਮਹਾਨ ਹੈ। ਜਿੰਨਾ ਜਲਦੀ ਤਨ ਧਰਮ ਦੀ ਦੁਨੀਆਂ ਵਿੱਚ ਚਲਾ ਜਾਂਦਾ ਹੈ ਨਾ, ਓਨੀ ਜਲਦੀ ਮਨ ਧਰਮ ਦੀ ਦੁਨੀਆਂ ਵਿੱਚ ਨਹੀਂ ਜਾਂਦਾ। ਤੇ ਜਿਹਦਾ ਮਨ ਧਰਮੀ ਬਣੇ ਹੀ ਨਾ, ਮਨ ਧਰਮ ਨੂੰ ਕਬੂਲ ਕਰੇ ਹੀ ਨਾ, ਮਨ ਧਰਮ ਦੇ ਨੇਮ ਨੁਕਤੇ ਅਪਣਾਵੇ ਹੀ ਨਾ, ਉਹ ਬਾਹਰੋਂ ਕਿਸ ਤਰ੍ਹਾਂ ਦਾ ਪਹਿਰਾਵਾ ਬਣਾਈ ਰੱਖੇ, ਕੁਝ ਅਖਵਾਈ ਜਾਵੇ, ਉਹ ਕਾਹਦਾ ਦਰਵੇਸ਼ ਹੋਇਆ। ਹਾਂ, ਲੋਕ ਤੈਨੂੰ ਲੱਖ ਸਲਾਮਾਂ ਕਰਨ ਪਰ ਖੁਦਾਵੰਦ ਕਰੀਮ ਦੇ ਘਰ ਦੇ ਅੰਦਰ ਪ੍ਰਵਾਨ ਨਹੀਂ ਪਏਗਾ। ਕਿਉਂ? ਕਿਉਂਕਿ ਗੁਰੂ ਤੇਰੇ ਅੰਦਰ ਦਾ ਸੁਧਾਰ ਮੰਗਦੇ ਨੇ, ਗੁਰੂ ਤੇਰੇ ਮਨ ਦਾ ਸੁਧਾਰ ਮੰਗਦੇ ਨੇ, ਤੇ ਮਨ ਦਾ ਸੁਧਾਰ ਕਰਨ ਲਈ ਗੁਰਬਾਣੀ ਦਾ ਉਪਦੇਸ਼ ਹੈ। ਅਗਾਂ ਭਗਤ ਜੀ ਕਹਿਣ ਲੱਗੇ, ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾ ਦੁਨੀਆਂ ਪੱਤ। ਮੈਂ ਵੇਖਿਆ ਲੋਕ ਚੱਲ ਰਹੇ ਨੇ ਆਮ ਦੁਨੀਆਂਦਾਰਾਂ ਵਾਂਗ। ਕਿਵੇਂ ਚੱਲ ਰਹੇ ਨੇ ਦੁਨੀਆਂਦਾਰਾਂ ਵਾਂਗ? ਇਹ ਤੇ ਬੇਨਤੀ ਮੈਂ ਕਰ ਹੀ ਚੁੱਕਾ ਨਾ ਕਿ ਬਾਹਰੋਂ ਦਰਵੇਸ਼ ਨੇ ਚੱਲਣਾ ਹੀ ਦੁਨੀਆਂ ਵਾਂਗ ਹੈ। ਬਾਹਰੋਂ ਦਰਵੇਸ਼ ਸੱਚਾ ਹੋਵੇ ਜੋ ਗ੍ਰਿਸ਼ਤੀ ਹੋਵੇ, ਬਾਹਰੋਂ ਦਰਵੇਸ਼ ਸੱਚਾ ਹੋਵੇ ਜੋ ਧੀਆਂ ਪੁੱਤਰਾਂ ਦਾ ਪਿਤਾ ਹੋਵੇ, ਬਾਹਰੋਂ ਦਰਵੇਸ਼ ਹੋਵੇ ਜਿਹਦੇ ਘਰ ਦੇ ਅੰਦਰ ਪਤਨੀ ਹੋਵੇ, ਬਾਹਰੋਂ ਦਰਵੇਸ਼ ਉਹ ਹੈ ਜੋ ਆਪਣੇ ਮਹਿਲ ਮਾੜੀਆਂ ਦੇ ਅੰਦਰ ਰਸਦਾ ਵਸਦਾ ਹੋਵੇ। ਪਰ ਉਹ ਦਰਵੇਸ਼ ਕੇਵਲ ਬਾਰ ਬਾਰ ਦਾ, ਅੰਦਰੋਂ ਦਰਵੇਸ਼ ਉਹ ਹੈ ਜੋ ਸੱਚ ਦੇ ਨਾਲ ਜੁੜਿਆ ਹੋਵੇ, ਬੁਰਾਈਆਂ ਤੋਂ ਬਚਿਆ ਹੋਵੇ, ਗੁਣਾਂ ਦੀ ਮਾਲਾ ਪਰੋ ਕੇ ਆਪਣੇ ਮਨ ਦੇ ਅੰਦਰ ਵਸਾਈ ਹੋਵੇ, ਅੰਦਰੋਂ ਦਰਵੇਸ਼ ਹੋ। ਚੱਲਾਂ ਦੁਨੀਆਂ ਪੱਤ, ਬਾਹਰੋਂ ਤੇ ਚੱਲਣਾ ਹੈ ਦੁਨੀਆਂਦਾਰਾਂ ਵਾਂਗ, ਅੰਦਰੋਂ ਵੱਖਰੇ ਹੋ ਕੇ ਚੱਲਣਾ ਹੈ, ਅੰਦਰੋਂ ਦੁਨੀਆਂਦਾਰਾਂ ਵਾਂਗ ਨਹੀਂ ਚੱਲਣਾ। ਅੰਦਰ ਦੁਨੀਆਂ ਚੁਗਲੀ ਨਿੰਦਾ ਈਰਸ਼ਾ ਦੀ ਭਰੀ ਹੈ, ਪਰ ਦਰਵੇਸ਼ ਦੇ ਅੰਦਰ ਨਾ ਚੁਗਲੀ ਨਾ ਨਿੰਦਾ ਨਾ ਈਰਸ਼ਾ ਹੋਵੇ। ਅੰਦਰੋਂ ਦੁਨੀਆਂ ਦੇ ਅੰਦਰ ਖੋਟ ਹੈ, ਪਰ ਦਰਵੇਸ਼ ਦੇ ਅੰਦਰ ਕੋਈ ਖੋਟ ਨਾ ਹੋਵੇ। ਅੰਦਰੋਂ ਦੁਨੀਆਂ ਦੇ ਅੰਦਰ ਅਗਰ ਮਨ ਕਰਕੇ ਵੇਖੀਏ ਨਾ ਆਮ ਦੁਨੀਆਂ ਨੂੰ, ਤੇ ਦੁਨੀਆਂ ਦੇ ਅੰਦਰ ਕੋਈ ਆਪਣਾ ਹੈ ਕੋਈ ਬੇਗਾਨਾ ਹੈ, ਜਿਹੜੇ ਆਪਣੇ ਨੇ ਉਹਨਾਂ ਨੂੰ ਪਿਆਰ, ਜਿਹੜੇ ਬੇਗਾਨੇ ਨੇ ਉਹਨਾਂ ਤੋਂ ਨਫ਼ਰਤ। ਪਰ ਜਿਹੜਾ ਦਰਵੇਸ਼ ਹੈ ਉਹਦੀ ਦੁਨੀਆਂ ਦੇ ਅੰਦਰ ਸਾਰੇ ਆਪਣੇ ਨੇ, ਉਹਦੇ ਵਾਸਤੇ ਕੋਈ ਬੇਗਾਨਾ ਨਹੀਂ ਹੈ, ਉਹਦੇ ਵਾਸਤੇ ਸਾਰੇ ਹੀ ਆਪਣੇ ਨੇ। ਉਹਦੇ ਮਨ ਦੇ ਅੰਦਰ ਸਾਰਿਆਂ ਵਾਸਤੇ ਜਗ੍ਹਾ ਹੋਵੇ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਯਹੂਦੀ ਨਹੀਂ, ਕੋਈ ਬੋਧੀ ਨਹੀਂ, ਕੋਈ ਪਾਰਸੀ ਨਹੀਂ। ਤੇ ਜਿਹੜਾ ਬੜੀ ਸੋਚ ਨੂੰ ਸੀਮਤ ਕਰਕੇ ਚੱਲ ਰਿਹਾ ਹੈ, ਬੜੇ ਛੋਟੇ ਦਾਇਰੇ ਵਿੱਚ ਚੱਲ ਰਿਹਾ ਹੈ, ਖਿਮਾ ਚਾਹਾਂਗਾ, ਉਹ ਸੱਚਾ ਦਰਵੇਸ਼ ਜਿਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਉਸ ਤਰ੍ਹਾਂ ਦਾ ਦਰਵੇਸ਼ ਨਹੀਂ ਹੋਏਗਾ। ਜੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ ਸਾਰਿਆਂ ਲਈ ਸਾਂਝਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ, ਤੇ ਰੱਬ ਦੇ ਸੱਚੇ ਦਰਵੇਸ਼ ਦਾ ਉਪਦੇਸ਼ ਵੀ ਚੌ ਵਰਨਾ ਲਈ ਸਾਂਝਾ। ਉਹਦੀ ਨਿਗਾਹ ਦੇ ਅੰਦਰ ਕੋਈ ਬੇਗਾਨਾ ਕੋਈ ਆਪਣਾ ਨਹੀਂ, ਕੋਈ ਇਲਾਕੇ ਦੀ ਨਫ਼ਰਤ ਨਹੀਂ, ਕੋਈ ਆਪਣੀ ਜਥੇਬੰਦੀ ਦੀ ਨਫ਼ਰਤ ਨਹੀਂ, ਫਿਰ ਉਹਦੇ ਲਈ ਵੀ ਸਾਰੇ ਬਰਾਬਰ ਨੇ।
भगत जी कहन लगे बन उठाई पोटली किथे बंजा कत। ए जड़ी बुराइयां दी पोटली आम लोग सिर दे उत्ते रख के चल रहे ने, इनू छड़ के दरवेश बनिया जा सकदा है।

0: ਹੀ ਰਹਿੰਦੇ, ਤੂੰ ਤੇ ਆਰਾਮ ਦੇ ਨਾਲ ਘਰ ਦੇ ਵਿਚ ਜਾ ਕੇ ਸੌ। ਉਹ ਸੰਦੇਸ਼ ਦੇਣ ਵਾਲੇ ਨੂੰ ਪਾਗਲ ਹੀ ਕਹੇਗਾ ਨਾ, ਉਹ ਕਹੇਗਾ ਘਰ ਵਿਚ ਅੱਗ ਹੈ ਤੇ ਮੇਰੇ ਸੌਣ ਦੀਆਂ ਗੱਲਾਂ ਕਰ ਰਹੇ, ਮੈਂ ਸ਼ਾਂਤੀ ਦੇ ਨਾਲ ਸਮਾਂ ਕਿਵੇਂ, ਕਿਉਂਕਿ ਘਰ ਦੇ ਅੰਦਰ ਅੱਗ। ਇਹਦਾ ਮਤਲਬ ਜਿੱਥੇ ਅੱਗ ਹੁੰਦੀ ਹੈ ਉੱਥੇ ਸ਼ਾਂਤੀ ਦਾ ਕੋਈ ਮਤਲਬ ਨਹੀਂ ਹੈ, ਭਾਵੇਂ ਉਹ ਅੱਗ ਬਾਹਰ ਦੀ ਹੈ ਤੇ ਭਾਵੇਂ ਉਹ ਅੱਗ ਅੰਦਰ ਦੀ ਹੈ। ਫਿਰ ਮੈਂ ਇੱਕ ਹੋਰ ਬੇਨਤੀ ਕਰਾਂ, ਅਗਨੀ ਅਗਰ ਕਿਸੇ ਸੀਮਾ ਦੇ ਅੰਦਰ ਤਰਤੀਬ ਦੇ ਅੰਦਰ ਜਲਦੀ ਬਲਦੀ ਰਹਿ ਤੇ ਅਗਨੀ ਸਵਾਰਦੀ ਵੀ ਬੜਾ ਕੁਛ ਹੈ। ਅਗਰ ਅਗਨੀ ਬੇਤਰਤੀਬੀ ਹੋ ਕੇ ਜੀਵਨ ਦੇ ਅੰਦਰ ਪ੍ਰਵੇਸ਼ ਕਰ ਜਾਏ ਤੇ ਇਸੇ ਅਗਨੀ ਦੇ ਕੋਲੋਂ ਵਿਗੜਦਾ ਹੋਇਆ ਵੀ ਬੜਾ ਕੁਛ ਨਜ਼ਰ ਪੈਂਦਾ ਹੈ। ਕਿੰਨੀ ਅੱਗ ਹਰ ਘਰ ਦੇ ਅੰਦਰ ਬਲ ਰਹੀ ਹੈ, ਚੁੱਲ੍ਹੇ ਬਲ ਰਹੇ ਨੇ ਗੈਸ ਤੇ ਅੱਗ ਦੇ ਨਾਲ, ਰੇਲਾਂ ਮੋਟਰਾਂ ਪਲੇਨ ਕਾਰਾਂ ਸਾਰਾ ਕੁਛ ਚੱਲ ਰਿਹਾ ਅਗਨੀ ਦੇ ਨਾਲ, ਕਾਰਖਾਨੇ ਫੈਕਟਰੀਆਂ ਚੱਲ ਰਹੀਆਂ ਨੇ ਅਗਨੀ ਦੇ ਨਾਲ, ਪਰ ਉਹ ਅਗਨੀ ਇੱਕ ਸੀਮਾ ਦੇ ਅੰਦਰ ਬੱਝੀ ਹੋਈ ਚੱਲਦੀ ਹੈ, ਇੱਕ ਘੇਰਾਬੰਦੀ ਦੇ ਅੰਦਰ ਚੱਲਦੀ ਹੈ। ਅਗਰ ਉਸ ਅਗਨੀ ਵਿੱਚੋਂ ਇੱਕ ਛੋਟੀ ਜਿਹੀ ਅੱਗ ਦੀ ਚਿੰਗਾਰੀ ਉੱਠੇ ਤੇ ਉੱਠ ਕੇ ਕਾਰਖਾਨੇ ਦੇ ਅੰਦਰ ਪ੍ਰਵੇਸ਼ ਕਰ ਜਾਏ ਸੀਮਾ ਨੂੰ ਪਾਰ ਕਰਕੇ, ਤੇ ਇੱਕ ਚਿੰਗਾਰੀ ਹੀ ਬੜੀ ਏ ਪੂਰੇ ਕਾਰਖਾਨੇ ਨੂੰ ਸਾੜ ਕੇ ਸਵਾ ਕਰਨ ਲਈ, ਇੱਕ ਚਿੰਗਾਰੀ ਬੜੀ ਏ, ਬਹੁਤ ਜ਼ਿਆਦਾ ਅੱਗ ਦੀ ਲੋੜ ਨਹੀਂ ਹੈ, ਬਹੁਤ ਜ਼ਿਆਦਾ ਅੱਗ ਦੀ ਲੋੜ ਨਹੀਂ ਹੈ। ਘਰ ਦੇ ਅੰਦਰ ਗੈਸ ਤੋਂ ਬਾਹਰ ਅਗਨੀ ਨਿਕਲੇ, ਕਿਸੇ ਕੱਪੜੇ ਨੂੰ ਲੱਗ ਜਾਏ ਜਾਂ ਕਾਰਪੈਟ ਨੂੰ ਲੱਗ ਜਾਏ ਤੇ ਥੋੜੀ ਜਿਹੀ ਅਗਨੀ ਬਾਹਰ ਆਈ ਹੋਈ ਹੀ ਪੂਰੇ ਘਰ ਦਾ ਰੂਪ ਬਦਲਣ ਵਾਸਤੇ ਕਾਰਗਰ ਹੈ, ਬਹੁਤੀ ਅਗਨੀ ਦੀ ਲੋੜ ਨਹੀਂ। ਤੋ ਖੈਰ ਜੋ ਮੈਂ ਅਰਜ਼ ਕਰ ਰਿਹਾ ਸਾਂ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਮੈਂ ਦੁਨੀਆ ਨੂੰ ਸੜਦੀ ਬਲਦੀ ਨੂੰ ਵੇਖਿਆ, ਤੇ ਉਧਰ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਘਰੋਂ ਨਿਕਲੇ ਤੇ ਨਿਕਲੇ ਤਾਂ ਜਲਤੀ ਸਭ ਪ੍ਰਿਥਵੀ ਦੇ ਸਾਈ, ਉਹਨਾਂ ਨੂੰ ਸੜਦੀ ਬਲਦੀ ਪ੍ਰਿਥਵੀ ਨਜ਼ਰ ਆਈ। ਇਧਰ ਭਗਤ ਜੀ ਕਹਿਣ ਲੱਗੇ ਕਿ ਦੁਨੀਆ ਗੁੱਜੀ ਭਾ, ਮੁਲਤਾਨੀ ਭਾਸ਼ਾ ਦਾ ਲਫ਼ਜ਼ ਏ ਭਾ, ਭਾ ਕਹਿੰਦੇ ਨੇ ਅੱਗ ਨੂੰ। ਮੁਲਤਾਨੀ ਜੋ ਲਹਿੰਦੇ ਪੰਜਾਬ ਦੇ ਅੰਦਰ ਇਲਾਕਾ ਰਹਿ ਗਿਆ ਚੰਗ ਮੁਲਤਾਨ ਦਾ, ਉਸ ਭਾਸ਼ਾ ਦਾ ਲਫ਼ਜ਼ ਏ। ਤੋ ਖੈਰ ਹੁਣ ਦੁਨੀਆ ਕੇਸ ਅਗਨੀ ਦੇ ਨਾਲ ਭਲਾ ਜਲ ਰਹੀ ਹੈ, ਆਪਣੇ ਆਪਣੇ ਮਨ ਦੇ ਅੰਦਰ ਧਿਆਨ ਮਾਰ ਕੇ ਵੇਖੋ, ਤੁਹਾਨੂੰ ਆਪਣੇ ਆਪ ਇਸ ਗੱਲ ਦਾ ਜਵਾਬ ਮਿਲਣਾ ਸ਼ੁਰੂ ਹੋਏਗਾ, ਮੇਰੇ ਅੰਦਰ ਅਗਨੀ ਹੈ ਜਾਂ ਮੇਰੇ ਅੰਦਰ ਸ਼ਾਂਤੀ ਹੈ। ਨਜ਼ਰੇ ਪਏਗਾ ਅੰਦਰ ਕਾਮ ਦੀ ਅਗਨ, ਤੇ ਅਗਨ ਵੀ ਬਹੁਤ ਜ਼ਿਆਦਾ। ਮੈਂ ਇੱਕ ਬੇਨਤੀ ਕੀਤੀ ਸੀ ਕਿ ਜੇ ਅੱਗ ਬਲਦੀ ਰਹੇ ਤੇ ਬਲਦੀ ਰਹੇ ਇੱਕ ਸੀਮਾ ਦੇ ਅੰਦਰ, ਤੇ ਅੱਗ ਵਿਗਾੜਦੀ ਕੁਝ ਨਹੀਂ ਹੈ। ਅੱਗ ਸੀਮਾ ਤੋਂ ਬਾਹਰ ਹੋ ਜਾਏ ਤੇ ਅੱਗ ਦੇ ਕੋਲੋਂ ਨੁਕਸਾਨ ਤਾਂ ਹੀ ਇਹ ਸੀਮਾ ਦੇ ਅੰਦਰ ਰਹਿ ਕੇ ਉਹ ਸਵਾਰਦੀ ਹੈ, ਵਿਗਾੜਦੀ ਕੁਝ ਨਹੀਂ। ਕਾਮ ਅਗਰ ਇੱਕ ਦਾਇਰੇ ਦੇ ਅੰਦਰ ਸੀਮਾ ਦੇ ਅੰਦਰ ਰਹਿ ਕੇ ਚੱਲਦਾ ਹੈ ਤੇ ਕਾਮ ਪ੍ਰਕਿਰਤੀ ਦੇ ਵਾਧੇ ਵਾਸਤੇ ਪਰਿਪੂਰਨ ਪ੍ਰਮਾਤਮਾ ਨੇ ਇੱਕ ਸਾਧਨ ਬਣਾਇਆ ਕਾਮ। ਅਗਰ ਇਹ ਕਾਮ ਬੇਤਰਤੀਬਾ ਹੋ ਕੇ ਮਨ ਦੇ ਅੰਦਰ, ਦਿਲੋ ਦਿਮਾਗ ਦੇ ਅੰਦਰ ਪ੍ਰਵੇਸ਼ ਕਰਦਾ, ਇਹਦੇ ਨਾਲ ਹੀ ਜੀਵਨ ਤਬਾਹ ਹੋ ਜਾਂਦਾ, ਭ੍ਰਿਸ਼ਟ ਹੋ ਜਾਂਦਾ, ਇਹ ਅੰਦਰ ਦੀ ਸ਼ਾਂਤੀ ਨੂੰ ਚੁਰਾ ਕੇ ਲੈ ਜਾਂਦਾ, ਦਿਨ ਦਾ ਆਰਾਮ ਬਰਬਾਦ ਕਰਦਾ, ਰਾਤ ਦੀ ਨੀਂਦਰਾ ਬਰਬਾਦ ਕਰਦਾ, ਬੰਦੇ ਦਾ ਸੁੱਖ ਆਰਾਮ ਬਰਬਾਦ ਕਰਦਾ, ਸ਼ੁਭ ਗੁਣਾਂ ਨੂੰ ਬਰਬਾਦ ਕਰਦਾ, ਪੜ੍ਹੀ ਸੁਣੀ ਬਾਣੀ, ਪੜ੍ਹਿਆ ਸੁਣਿਆ ਕੀਰਤਨ ਕਥਾ, ਇਹਦਾ ਰਸ ਆਉਣ ਹੀ ਨਹੀਂ ਦਿੰਦਾ। ਕਿਉਂ? ਕਿਉਂਕਿ ਜਿੰਨਾ ਚਾਹੀਦਾ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਸਾਡੇ ਮਨ ਦੇ ਅੰਦਰ ਰਹਿੰਦਾ, ਉਹਦੇ ਨਾਲੋਂ ਕਈ ਗੁਣਾ ਵੱਧ ਇਹਦੀ ਮਾਲਾ ਚੱਲ ਰਹੀ ਹੈ। ਤੋ ਖੈਰ ਕ੍ਰੋਧ ਸੀਮਾ ਤੋਂ ਵਧਿਆ ਹੋਇਆ ਨਜ਼ਰ ਪੈ ਰਿਹਾ ਹੈ, ਔਰ ਕ੍ਰੋਧ ਦੇ ਨਾਲ ਮਨੁੱਖਤਾ ਜਲਦੀ ਬਲਦੀ ਝੁਲਸਦੀ ਹੋਈ ਨਜ਼ਰ ਪੈ ਰਹੀ ਹੈ। ਇਹੀ ਹਾਲ ਕਾਮ ਦਾ, ਇਸ ਤਰ੍ਹਾਂ ਹੀ ਕ੍ਰੋਧ, ਇਸ ਤਰ੍ਹਾਂ ਹੀ ਨਿੰਦਾ, ਇਸ ਤਰ੍ਹਾਂ ਹੀ ਚੁਗਲੀ, ਇਸ ਤਰ੍ਹਾਂ ਹੀ ਬਾਕੀ ਦੇ ਸਾਰੇ ਗੁਣਾਂ ਨੇ। ਭਗਤ ਜੀ ਕਹਿਣ ਲੱਗੇ ਮੈਂ ਨੇੜੇ ਹੋ ਕੇ ਵੇਖਿਆ ਤੇ ਦੁਨੀਆ ਮੈਨੂੰ ਸੜਦੀ ਨਜ਼ਰ ਪਈ। ਚਲੋ ਮੈਂ ਇੱਕ ਬੇਨਤੀ ਹੋਰ ਵੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾਂ, ਪ੍ਰਕਿਰਤੀ ਦੇ ਅੰਦਰ ਆਪ ਧਿਆਨ ਦੇ ਕੇ ਵੇਖੋ, ਸੂਰਜ ਦੀ ਗਰਦਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ। ਸੂਰਜ ਦੇ ਕਾਰਨ 6 ਰੁੱਤਾਂ ਨੂੰ ਜਨਮ ਮਿਲਿਆ, 2-2 ਮਹੀਨੇ ਦੀ ਰੁੱਤ ਮੰਨੀ ਹੈ ਵਿਦਵਾਨਾਂ ਨੇ, ਤੇ ਰੁੱਤਾਂ ਨੂੰ ਗਿਣਤੀ ਦੇ ਅੰਦਰ ਲੈ ਲਿਆ ਗਿਆ, ਇਹਨਾਂ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਗਏ। ਗਿਣਤੀ ਦੇ ਅੰਦਰ 6 ਰੁੱਤਾਂ, ਕਦੀ ਗਰਮੀ ਆ ਜਾਂਦੀ ਹੈ, ਕਦੀ ਸਰਦੀ ਆ ਜਾਂਦੀ ਹੈ, ਕਦੀ ਪਤਝੜ ਆ ਜਾਂਦੀ ਹੈ, ਕਦੀ ਬਸੰਤ ਆ ਜਾਂਦੀ ਹੈ, ਇਸ ਤਰ੍ਹਾਂ 6 ਰੁੱਤਾਂ ਸਮੇਂ ਸਮੇਂ ਅਨੁਸਾਰ ਬਦਲਦੀਆਂ ਨੇ, ਤੇ ਬਦਲਦੀਆਂ ਨੇ ਸੂਰਜ ਦੇ ਕਾਰਨ। ਇਹਨਾਂ 6 ਰੁੱਤਾਂ ਵਿੱਚੋਂ ਇੱਕ ਰੁੱਤ ਹੈ ਗਰਮੀ ਦੀ ਰੁੱਤ, ਇੱਕ ਬਹਾਰ ਹੈ ਗਰਮੀ ਦੀ ਬਹਾਰ। ਜਦ ਬਹੁਤ ਜ਼ਿਆਦਾ ਗਰਮੀ ਵੱਧ ਜਾਏ, ਹੱਦੋਂ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋਏ, ਉਦੋਂ ਪਸ਼ੂ ਪਰਿੰਦੇ ਵਿਲਕਦੇ ਹੋਏ ਦੁਖੀ ਹੁੰਦੇ ਹੋਏ ਤੁਹਾਨੂੰ ਨਜ਼ਰ ਪੈਣਗੇ, ਪਸ਼ੂ ਵੀ ਤੇ ਪਰਿੰਦੇ ਵੀ। ਮਨੁੱਖ ਵੀ ਉਦੋਂ ਤੜਫਦਾ ਹੋਇਆ ਝੁਲਸਦਾ ਹੋਇਆ ਨਜ਼ਰ ਪਏਗਾ। ਔਰ ਜਿਹੜੇ ਜਿਹੜੇ ਇਲਾਕਿਆਂ ਦੇ ਅੰਦਰ ਬਹੁਤ ਜ਼ਿਆਦਾ ਤਪਸ਼ ਵੱਧ ਜਾਂਦੀ ਹੈ, ਗਰਮੀ ਪੈਂਦੀ ਹੈ, ਹੇਠਾਂ ਪਥਰੀਲੇ ਪਹਾੜ ਨੇ, ਪੱਕੀ ਜ਼ਮੀਨ ਹੈ, ਉੱਪਰੋਂ ਸੂਰਜ ਦੀ ਤਪਸ਼ ਪੈ ਰਹੀ ਹੈ, ਜਿਸ ਤਰ੍ਹਾਂ ਸਾਊਥ ਸਾਈਡ ਤੇ ਨਿਕਲ ਜਾਓ ਗੁਜਰਾਤ ਦੇ ਅੰਦਰ, ਗਰਮੀ ਦੇ ਦਿਨਾਂ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਔਰ ਪਹਾੜ ਵੀ ਖੁਸ਼ਕ ਨੇ, ਪਹਾੜ ਵੀ ਉੱਥੇ ਪਾਣੀ ਤੋਂ ਬਗੈਰ ਨੇ। ਸਭ ਲੋਕਾਂ ਦਾ ਰੰਗ ਉਹਨਾਂ ਦਿਨਾਂ ਦੇ ਅੰਦਰ ਚਮੜੀ ਦਾ ਰੰਗ ਬਦਲ ਜਾਂਦਾ ਹੈ, ਕਾਲਾ ਹੋ ਜਾਂਦਾ ਹੈ, ਲੋਕ ਵਿਆਕੁਲ ਹੋ ਜਾਂਦੇ ਨੇ, ਤੜਫਦੇ ਹੋਏ ਨਜ਼ਰ ਪੈਂਦੇ ਨੇ, ਰੁੱਖ ਕੁਮਲਾ ਜਾਂਦੇ ਨੇ, ਫੁੱਲ ਫਲ ਇਹਨਾਂ ਸਾਰਿਆਂ ਦਾ ਚਿਹਰਾ ਮੁਰਝਾਇਆ ਹੋਇਆ ਆਪ ਵੇਖ ਸਕਦੇ ਹੋ ਵਧੀ ਹੋਈ ਗਰਮੀ ਦੇ ਕਾਰਨ। ਤੇ ਕਦੀ ਕਦੀ ਤੇ ਵੀ ਸੁਣਨ ਪੜਨ ਲਈ ਮਿਲਦਾ ਵੀ ਗਰਮੀ ਦੇ ਕਾਰਨ ਇੰਨੀਆਂ ਮੌਤਾਂ ਹੀ ਹੋ ਗਈਆਂ ਗਰਮੀ ਦੇ ਕਾਰਨ। ਇਹ ਪ੍ਰਕਿਰਤੀ ਦੀਆਂ ਰੁੱਤਾਂ ਵਿੱਚੋਂ ਇੱਕ ਰੁੱਤ ਹੈ, ਔਰ ਮੈਂ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਇਸ ਤੋਂ ਅੱਗੇ ਹੋਰ ਚਲੋ ਇੱਕ ਉਦਾਹਰਣ ਮੈਂ ਹੋਰ ਅਰਜ਼ ਕਰਦਾ ਚੱਲਾਂ, ਜੋ ਮੈਂ ਅਰਜ਼ ਕਰਨੀ ਹੈ ਉਹ ਅਖੀਰ ਵਿੱਚ ਜਾ ਕੇ। ਪ੍ਰਕਿਰਤੀ ਦੇ ਅੰਦਰ ਜਿੰਨੀਆਂ ਜੜੀਆਂ ਬੂਟੀਆਂ ਵਣਸਪਤੀਆਂ ਨੇ, ਉਹਨਾਂ ਸਾਰੀ ਵਣਸਪਤੀ ਦਾ ਜੜੀਆਂ ਬੂਟੀਆਂ ਦਾ ਸੁਭਾਅ ਅੱਡ ਅੱਡ ਹੈ। ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਨਰਮ ਤੇ ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਗਰਮ। ਜਿਵੇਂ ਅਦਰਕ ਹੈ, ਵੱਡੀ ਇਲਾਚੀ ਹੈ, ਸੁੰਡ ਹੈ, ਜਵੈਣ ਹੈ, ਇਹ ਤਸੀਰ ਕਰਕੇ ਬੜੇ ਗਰਮ ਨੇ। ਠੀਕ ਦੂਸਰੇ ਪਾਸੇ ਗਾਜਰ ਹੈ, ਮੂਲੀ ਹੈ, ਸਲਗਮ ਹੈ, ਧਨੀਆ ਹੈ, ਸੁਭਾਅ ਕਰਕੇ ਬੜੇ ਨਰਮ ਨੇ, ਸੀਤ ਨੇ, ਬਿਲਕੁਲ ਠੰਡੇ ਨੇ। ਤੇ ਸੁਭਾਅ ਦਿੱਤਾ ਕਿਨੇ? ਪਰਮਾਤਮਾ ਨੇ, ਬੰਦੇ ਨੇ। ਤੇ ਨਾ ਇਹਨਾਂ ਵਿੱਚ ਸ਼ੀਤਲਤਾ ਪਾਈ ਤੇ ਨਾ ਇਹਨਾਂ ਦੀ ਤਸੀਰ ਗਰਮ ਹੀ ਕੀਤੀ, ਪਰਮਾਤਮਾ ਇਹਨਾਂ ਦਾ ਸੁਭਾਅ ਬਣਾ ਰਿਹਾ। ਤੀਸਰੀ ਉਦਾਹਰਣ, ਪਸ਼ੂਆਂ ਨੂੰ ਵੇਖੋ ਤੇ ਪਸ਼ੂ ਵੀ ਸੁਭਾਅ ਕਰਕੇ ਕਈ ਬੜੇ ਗਰਮ ਨਜ਼ਰ ਪੈਂਦੇ ਨੇ ਤੇ ਸੁਭਾਅ ਕਰਕੇ ਕਈ ਬੜੇ ਨਰਮ ਸੀਤਲ ਠੰਡੇ ਨਜ਼ਰ ਪੈਂਦੇ ਨੇ। ਸੁਭਾਅ ਕਰਕੇ ਕਈ ਅਤਿ ਗਰਮ ਨਜ਼ਰ ਪੈਂਦੇ ਨੇ, ਕਈ ਸੁਭਾਅ ਕਰਕੇ ਨਰਮ ਨਜ਼ਰ ਪੈਂਦੇ ਨੇ। ਠੀਕ ਇਸ ਤਰ੍ਹਾਂ ਮਨੁੱਖੀ ਦੁਨੀਆਂ ਵਿੱਚ ਆਓ ਤੇ ਮਨੁੱਖ ਦੀ ਦੁਨੀਆਂ ਦੇ ਅੰਦਰ ਵੀ ਕਈ ਅਤਿ ਸ਼ਾਂਤ ਸਹਿਜ ਸੀਤਲਤਾ ਦੇ ਵਿੱਚ ਖੜੇ ਨਜ਼ਰ ਪੈਂਦੇ ਨੇ ਤੇ ਕਈ ਆਪਣੀ ਅਗਨੀ ਦੇ ਅੰਦਰ ਆਪ ਹੀ ਸੜਦੇ ਹੋਏ ਨਜ਼ਰ ਪੈਂਦੇ ਨੇ। ਕਈਆਂ ਨੂੰ ਕਿਸੇ ਦੂਸਰੇ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਅਗਨੀ ਦੇ ਅੰਦਰ ਆਪ ਹੀ ਸੜ ਰਹੇ ਹੁੰਦੇ ਨੇ। ਕੋਈ ਕਾਮ ਦੀ ਅੱਗ ਦੇ ਅੰਦਰ, ਕੋਈ ਕ੍ਰੋਧ ਦੀ ਅੱਗ ਦੇ ਅੰਦਰ, ਕੋਈ ਨਿੰਦਾ ਦੀ ਅੱਗ ਦੇ ਅੰਦਰ, ਕੋਈ ਹੰਕਾਰ ਦੀ ਅੱਗ ਦੇ ਅੰਦਰ, ਉਹ ਆਪਣੀ ਅੱਗ ਦੇ ਅੰਦਰ ਆਪ ਹੀ ਸੜੀ ਜਾਂਦਾ, ਆਪ ਹੀ ਝੁਲਸੀ ਜਾਂਦਾ। ਫਿਰ ਜਿੰਨੇ ਔਗਣ ਨੇ ਉਹਨਾਂ ਸਾਰਿਆਂ ਔਗਣਾਂ ਦਾ ਮੁਤਾਲਿਆ ਕਰਕੇ ਵੇਖੋ, ਉਹਨਾਂ ਔਗਣਾਂ ਦੀ ਖੋਜ ਬੀਨ ਕਰੋ, ਹਰ ਇੱਕ ਔਗਣ ਨੂੰ ਆਪਣੇ ਧਿਆਨ ਵਿੱਚ ਲਿਆਓ ਤੇ ਤੁਹਾਨੂੰ ਇੱਕ ਇੱਕ ਔਗਣ ਦਾ ਜਿਹੜਾ ਸੁਭਾਅ ਦਿਸੇਗਾ ਨਾ, ਉਹ ਗਰਮ ਹੀ ਦਿਸੇਗਾ। ਕ੍ਰੋਧ ਦਾ ਸੁਭਾਅ ਵੇਖ ਲਓ, ਅਤਿ ਗਰਮ, ਚਿਹਰੇ ਦਾ ਰੰਗ ਬਦਲ ਦਿੰਦਾ ਹੈ, ਨੇਤਰਾਂ ਦਾ ਰੰਗ ਬਦਲ ਦਿੰਦਾ ਹੈ। ਕਾਮ ਦਾ ਸੁਭਾਅ ਅਤਿ ਗਰਮ, ਚਿਹਰੇ ਤੇ ਨਜ਼ਰਾਂ ਨੂੰ ਇਹ ਬਦਲਣ ਦੇ ਉੱਤੇ ਮਜਬੂਰ ਕਰਦਾ ਹੈ। ਹੰਕਾਰ ਦਾ ਸੁਭਾਅ, ਨਿੰਦਾ ਦਾ ਸੁਭਾਅ, ਚੁਗਲੀ ਦਾ ਸੁਭਾਅ, ਮੁੱਕਦੀ ਗੱਲ, ਜਿੰਨੇ ਵੀ ਔਗਣ ਨੇ, ਜਿੰਨੀਆਂ ਵੀ ਬੁਰਾਈਆਂ ਨੇ, ਇਹਨਾਂ ਦੀ ਤਸੀਰ ਬੜੀ ਗਰਮ ਹੈ, ਇਹਨਾਂ ਦਾ ਸੁਭਾਅ ਬੜਾ ਗਰਮ ਹੈ। ਤੇ ਹੁਣ ਦੂਜੇ ਪਾਸੇ ਚਲੇ ਜਾਓ, ਜਿੰਨੇ ਗੁਣ ਨੇ, ਸ਼ਾਂਤੀ ਹੈ, ਸਹਿਜ ਹੈ, ਦਇਆ ਹੈ, ਧਰਮ ਹੈ, ਸਕੂਨ ਹੈ, ਪਰਉਪਕਾਰ ਹੈ, ਜਿੰਨੇ ਗੁਣ ਨੇ, ਇਹਨਾਂ ਗੁਣਾਂ ਦੀ ਲਿਸਟ ਬਣਾਓ ਤੇ ਇੱਕ ਇੱਕ ਗੁਣ ਦਾ ਮੁਤਾਲਿਆ ਕਰੋ, ਤੁਹਾਨੂੰ ਸਾਰਿਆਂ ਗੁਣਾਂ ਦਾ ਸੁਭਾਅ ਅਤਿ ਸੀਤਲ ਅਤਿ ਠੰਡਾ ਨਜ਼ਰ ਪਏਗਾ। ਹੁਣ ਮੈਂ ਮੂਲ ਰੂਪ ਵਿੱਚ ਦੁਹਰਾ ਦਿਆਂ, ਜਿੰਨੇ ਔਗਣ ਨੇ ਸੁਭਾਅ ਕਰਕੇ ਗਰਮ ਤੇ ਜਿੰਨੇ ਗੁਣ ਨੇ ਉਹ ਸਾਰੇ ਸੁਭਾਅ ਕਰਕੇ ਸੀਤਲ ਨੇ, ਸੁਭਾਅ ਕਰਕੇ ਠੰਡੇ ਨੇ। ਹੁਣ ਇਹ ਗੁਣ ਔਗਣ ਰਹਿੰਦੇ ਕਿੱਥੇ ਨੇ? ਸਾਡੇ ਮਨ ਦੇ ਅੰਦਰ। ਪਦਾਰਥ ਸਾਡੇ ਸਰੀਰ ਨਾਲ ਸੰਬੰਧ ਰੱਖਦਾ ਹੈ। ਇਹ ਜੋ ਦਿਸਣ ਵਾਲੀਆਂ ਚੀਜ਼ਾਂ ਨੇ, ਇਹ ਦਿਸਣ ਵਾਲੇ ਸਰੀਰ ਦੇ ਨਾਲ ਰਿਲੇਟਿਡ ਨੇ, ਸੰਬੰਧਿਤ ਨੇ, ਪਰ ਔਗਣ ਮਨ ਦੇ ਨਾਲ ਸੰਬੰਧਿਤ ਨੇ ਤੇ ਗੁਣ ਵੀ ਮਨ ਦੇ ਨਾਲ ਸੰਬੰਧਿਤ ਨੇ। ਔਗਣ ਵੀ ਮਨ ਵਿੱਚ ਹੁੰਦੇ ਨੇ ਤੇ ਗੁਣ ਵੀ ਮਨ ਵਿੱਚ ਹੁੰਦੇ ਨੇ। ਕੋਈ ਬੰਦਾ ਤੁਹਾਡੇ ਸਾਹਮਣੇ ਖੜਾ ਹੋਵੇ, ਉਹਦੇ ਕੱਦ ਬੁੱਤ ਨੂੰ ਵੇਖ ਕੇ, ਨਕਸ਼ੋ ਨਿਗਾਰ ਨੂੰ ਵੇਖ ਕੇ, ਚਮੜੀ ਦਾ ਰੰਗ ਵੇਖ ਕੇ, ਤੁਸੀਂ ਇਹ ਅੰਦਾਜ਼ਾ ਨਹੀਂ ਲਾ ਪਾਓਗੇ ਕਿ ਇਹ ਬੰਦਾ ਔਗਣਾ ਦਾ ਪੁਤਲਾ ਹੈ ਜਾਂ ਇਹਦੇ ਅੰਦਰ ਕੋਈ ਗੁਣ ਵੀ ਹੈ। ਨਾ ਹੀ ਇਹ ਕਹਿ ਪਾਓਗੇ ਕਿ ਇਹ ਗੁਣਾਂ ਦਾ ਮੁਜੱਸਮਾ ਹੈ ਤੇ ਔਗਣ ਇਹਦੇ ਵਿੱਚ ਨਹੀਂ ਹੈ। ਔਗਣ ਤੇ ਗੁਣ ਉਦੋਂ ਹੀ ਨਜ਼ਰ ਪੈਂਦੇ ਨੇ ਜਦੋਂ ਆਪ ਉਹਦੇ ਬਿਲਕੁਲ ਨੇੜੇ ਹੋਵੋਗੇ, ਉਹਨੂੰ ਨੇੜੇ ਹੋ ਕੇ ਜਾਣੋਗੇ ਤੇ ਆਪ ਕਹਿ ਦਿੰਦੇ ਹੋ ਫਲਾਣਾ ਬੰਦਾ ਦਿਸਦਾ ਚੰਗਾ ਸੀ ਨਿਕਲਿਆ ਬੁਰਾ ਹੈ, ਫਲਾਣਾ ਬੰਦਾ ਦਿਸਦਾ ਬੁਰਾ ਸੀ ਪਰ ਨਿਕਲਿਆ ਬੜਾ ਭਲਾ ਹੈ, ਨਿਕਲਿਆ ਬੜਾ ਚੰਗਾ ਹੈ। ਤੋ ਖੈਰ ਗੁਣ ਤੇ ਔਗਣ ਸਾਡੇ ਮਨ ਦਾ ਸਰਮਾਇਆ ਹੈ, ਮਨ ਦੇ ਅੰਦਰ ਰਹਿੰਦੇ ਨੇ। ਹੁਣ ਜਿਸ ਮਨ ਦੇ ਅੰਦਰ ਔਗਣ ਵੱਧ ਗਏ ਉਸ ਮਨ ਦੇ ਅੰਦਰ ਤਪਸ਼ ਵੱਧ ਜਾਏਗੀ, ਉਸ ਮਨ ਦੇ ਅੰਦਰ ਅੱਗ ਵੱਧ ਜਾਏਗੀ। ਤੇ ਜਿਹੜੀਆਂ ਮੈਂ ਪਿੱਛੇ ਦੋ ਚਾਰ ਉਦਾਹਰਣਾਂ ਦਿੱਤੀਆਂ ਤਾਂ ਕਿ ਮੇਰੀ ਕੀਤੀ ਹੋਈ ਬੇਨਤੀ ਤੁਹਾਡੀ ਪਕੜ ਵਿੱਚ ਆ ਜਾਏ। ਜਿੰਨੇ ਔਗਣ ਨੇ ਸੁਭਾਅ ਕਰਕੇ ਨੇ ਗਰਮ, ਤੇ ਹੁਣ ਜਿਸ ਮਨ ਦੇ ਅੰਦਰ ਔਗਣ ਆਣ ਕੇ ਵਸਣਗੇ, ਔਗਣ ਟਿਕਣਗੇ, ਉੱਥੇ ਗਰਮੀ ਨਹੀਂ ਹੋਏਗੀ ਤੇ ਹੋਰ ਹੋਏਗਾ ਕਿ ਮੈਨੂੰ ਕਹਿ ਤੇ ਦਿੰਦਾ ਹੈ ਜੀ ਮੈਂ ਪਾਠ ਬੜਾ ਕਰਦਾ, ਮੈਂ ਆਹ ਕੁਝ ਬੜਾ ਕਰਦਾ, ਮੇਰੇ ਅੰਦਰ ਸ਼ੀਤਲਤਾ ਨਹੀਂ ਆਉਂਦੀ। ਪਾਠ ਕਰਨ ਦੇ ਨਾਲ ਨਾਲੇ ਵੀ ਤੇ ਵੇਖ ਤੇਰੇ ਅੰਦਰ ਜਿਹੜੇ ਔਗਣ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਯਤਨ ਕਰਦਾ ਹੈ ਜਾਂ ਨਹੀਂ ਕਰਦਾ। ਔਗਣਾਂ ਨੂੰ ਤੇ ਰੋਜ਼ ਆਵਾਜ਼ ਦੇ ਦੇ ਕੇ ਬੁਲਾ ਰਿਹਾ। ਔਗਣ ਕਰੋਧ ਮਨ ਵਿੱਚ, ਨਿੰਦਾ ਮਨ ਵਿੱਚ, ਚੁਗਲੀ ਮਨ ਵਿੱਚ, ਕਾਮ ਮਨ ਵਿੱਚ, ਦੁਨੀਆਂ ਭਰ ਦੇ ਗੁਨਾਹ ਉਹਨਾਂ ਨੂੰ ਰੋਜ਼ ਰੋਜ਼ ਆਪਣੇ ਅੰਦਰ ਸੰਭਾਲਦਾ ਹੈ ਤੇ ਉਹਨਾਂ ਨੇ ਆਪਣਾ ਚਮਤਕਾਰ ਤੇ ਵਿਖਾਉਣਾ ਹੀ ਵਿਖਾਉਣਾ, ਉਹਨਾਂ ਨੇ ਆਪਣਾ ਰੰਗ ਤੇ ਛੱਡਣਾ ਹੀ ਛੱਡਣਾ। ਹਰ ਔਗਣ ਦਾ ਸੁਭਾਅ ਗਰਮ ਹੈ ਤੇ ਜਿਸ ਮਨ ਦੇ ਅੰਦਰ ਟਿਕਦੇ ਨੇ ਉਹ ਮਨ ਵੀ ਫਿਰ ਗਰਮ ਹੀ ਨਜ਼ਰ ਆਉਂਦਾ ਹੈ। ਉਹ ਬਲਦਾ ਹੋਇਆ, ਸੜਦਾ ਹੋਇਆ, ਕੁਰਚਦਾ ਹੋਇਆ, ਝੁਲਸਦਾ ਹੋਇਆ ਤੇ ਉਥੋਂ ਦੁੱਖਾਂ ਦਾ ਧੂੰਆਂ ਉੱਠਦਾ ਹੋਇਆ ਆਮ ਨਜ਼ਰ ਪੈਂਦਾ ਹੈ ਕਿਉਂਕਿ ਉੱਥੇ ਅੱਗ ਬਲਦੀ ਹੈ ਤੇ ਅੱਗ ਦੀ ਨਿਸ਼ਾਨੀ ਕੀ ਹੈ, ਧੂੰਆਂ ਕੱਢਦੀ ਹੈ ਥੋੜਾ ਬਹੁਤ। ਜਿਸ ਮਨ ਦੇ ਅੰਦਰ ਗੁਣ ਨੇ ਉਸ ਮਨ ਦੇ ਅੰਦਰ ਬੜੀ ਸ਼ਾਂਤੀ ਹੈ, ਸਹਿਜ ਹੈ, ਸ਼ਾਂਤੀ ਹੈ, ਸਕੂਨ ਹੈ, ਦਇਆ ਹੈ, ਧਰਮ ਹੈ, ਪਰਉਪਕਾਰ ਹੈ, ਇਹ ਸਾਰੇ ਗੁਣ ਨੇ। ਤੇ ਜਿਹਦੇ ਮਨ ਦੇ ਅੰਦਰ ਇਹ ਸਾਰੇ ਗੁਣ ਆ ਕੇ ਬਹਿ ਜਾਣ, ਮਨ ਦੇ ਅੰਦਰ ਇਹ ਗੁਣ ਵਸ ਜਾਣ, ਉਹ ਮਨ ਬੜਾ ਸਹਿਜ, ਸ਼ਾਂਤੀ ਤੇ ਸਕੂਨ ਦੇ ਅੰਦਰ ਨਜ਼ਰ ਪੈਂਦਾ ਹੈ। ਉਮੀਦ ਹੈ ਮੇਰੀ ਬੇਨਤੀ ਆਪ ਪਕੜ ਕਰ ਚੁੱਕੇ ਹੋਵੋਗੇ। ਇਹ ਹੁਣ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਅੰਦਰੋਂ ਸ਼ਾਂਤ ਰਹਿਣਾ ਜਾਂ ਤੁਸੀਂ ਅੰਦਰੋਂ ਅਸ਼ਾਂਤ ਰਹਿਣਾ, ਤੁਹਾਡੀ ਮਰਜ਼ੀ, ਫੈਸਲਾ ਤੁਹਾਡੇ ਹੱਥ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਰਾਹ ਸਾਨੂੰ ਦੋਵੇਂ ਵਿਖਾ ਦਿੱਤੇ ਨੇ। ਇਹ ਰਾਹ ਹੈ ਜਿਹਦੇ ਤੇ ਚੱਲੇਗਾ ਸ਼ਾਂਤੀ ਬਣੇਗੀ, ਇਹ ਰਾਹ ਹੈ ਜਿਹਦੇ ਉੱਤੇ ਚੱਲੇਗਾ ਤੇ ਸ਼ਾਂਤੀ ਬਣੇਗੀ। ਹੁਣ ਬੰਦਾ ਇਹ ਕਵੇ ਕਿ ਮੇਰੇ ਅੰਦਰ ਸ਼ਾਂਤੀ ਨਹੀਂ, ਉਧਰੋਂ ਅੱਗ ਬਾਲੀ ਜਾਏ, ਅੱਗ ਦੇ ਅੰਦਰ ਹੋਰ ਲੱਕੜਾਂ ਪਾਈ ਜਾਏ ਤੇ ਕਵੇ ਜੀ ਘਰ ਦੇ ਅੰਦਰ ਧੂੰਆਂ ਉੱਠ ਰਿਹਾ, ਉਹ ਬੰਦ ਨਹੀਂ ਹੁੰਦਾ। ਅੱਗ ਬੰਦ ਕਰੇਗਾ ਧੂੰਆਂ ਬੰਦ ਹੋ ਜਾਏਗਾ, ਅੱਗ ਬੰਦ ਕਰੇਗਾ ਤੇ ਗਰਮੀ ਬੰਦ ਹੋ ਜਾਏਗੀ, ਤਪਸ਼ ਬੰਦ ਹੋ ਜਾਏਗੀ। ਪਾਣੀ ਨੇੜੇ ਤੇੜੇ ਨਹੀਂ, ਸ਼ੀਤਲਤਾ ਨੇੜੇ ਤੇੜੇ ਨਹੀਂ, ਗੁਣਾਂ ਦਾ ਸਰਮਾਇਆ ਨੇੜੇ ਤੇੜੇ ਨਹੀਂ ਤੇ ਫਿਰ ਅੰਦਰ ਅਸ਼ਾਂਤੀ ਰਹੇਗਾ, ਅੰਦਰ ਤਪਦਾ ਹੀ ਰਹੇਗਾ। ਇਹੀ ਕਾਰਨ ਹੈ ਕਿ ਗੁਰਬਾਣੀ ਨੂੰ ਧਿਆਨ ਦੇ ਕੇ ਪੜ੍ਹੋ ਤੇ ਗੁਰਬਾਣੀ ਨੇ ਇਹ ਬਚਨ ਐਲਾਨੀਆਂ ਡੰਕੇ ਦੀ ਚੋਟ ਦੇ ਉੱਤੇ ਕਹਿ ਦਿੱਤਾ ਕਿ ਅਗਨ ਸਾਗਰ ਬੁੱਢਤ ਸੰਸਾਰਾ, ਆਖਿਆ ਮਨੁੱਖ ਅੱਗ ਦੇ ਸਾਗਰ ਦੇ ਅੰਦਰ ਡੁੱਬਦਾ ਹੋਇਆ ਮੈਨੂੰ ਨਜ਼ਰ ਪੈ ਰਿਹਾ। ਇੱਕ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਪਹਾ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਕਹਿਣ ਲੱਗੇ ਅੱਗ ਬਲ ਰਹੀ ਸੀ ਪਰ ਬੁੱਝ ਗਈ, ਪਰ ਪੁੱਛਿਆ ਕਿਵੇਂ ਬੁੱਝ ਗਈ, ਆਖਿਆ ਰਖੰਦੜੋ ਪ੍ਰਭ ਆਪ, ਖੁਦਾਵੰਦ ਕਰੀਮ ਦੀ ਕਿਰਪਾ ਦੇ ਨਾਲ। ਜਿਨ ਉਪਾਈ ਮੇਦਨੀ, ਪੁੱਛਿਆ ਜੇ ਤੂੰ ਵੀ ਆਪਣੇ ਅੰਦਰ ਦੀ ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਤੇ ਜਿਨੇ ਪ੍ਰਕਿਰਤੀ ਕਾਇਨਾਤ ਕੁਦਰਤ ਨੂੰ ਜਨਮ ਦਿੱਤਾ, ਜਿਨੇ ਉਪਾਇਆ ਨਾਨਕ ਸੋ ਪ੍ਰਭ ਜਾਪ, ਉਹਦੇ ਗੁਣਾਂ ਦਾ ਜਾਪ ਕਰਨਾ ਸ਼ੁਰੂ ਕਰ, ਉਹਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਸ਼ੁਰੂ ਕਰ, ਤੇਰੇ ਅੰਦਰ ਦੀ ਅੱਗ ਵੀ ਬੁੱਝ ਜਾਏਗੀ। ਬਲਦੀ ਹੋਈ ਅੱਗ ਜਦੋਂ ਵੀ ਬੁਝੇਗੀ ਨਾ ਉਦੋਂ ਜਲ ਦੇ ਨਾਲ, ਔਗਣਾਂ ਦੀ ਅੱਗ ਜਦੋਂ ਵੀ ਬੁਝਦੀ ਹੈ ਉਦੋਂ ਗੁਣਾਂ ਦੇ ਨਿਰਮਲ ਜਲ ਦੇ ਨਾਲ। ਇੱਕ ਮੈਂ ਬੋਲ ਗੁਰਬਾਣੀ ਵਿੱਚੋਂ ਆਪ ਸੰਗਤਾਂ ਦੇ ਸਨਮੁਖ ਹੋਰ ਰੱਖਣਾ ਚਾਹਾਂਗਾ। ਹਜ਼ੂਰ ਕਹਿੰਦੇ ਨੇ ਚੰਦਨ ਚੰਦ ਨਾ ਸ਼ਰਦ ਰੁੱਤ, ਮੂਲ ਨਾ ਮਿੱਟੇ ਕਾਮ, संस्कृत भाषा का लफज है काम और हिंदी भाषा के अंदर भी ए लफज अक्सर वरतों विच आउंदा है। यही लफज काम का अखरी अर्थ हुंदा है पित निकलने, जिन्हों आपां पंजाबी विच कह देने हां ना कि शरीर दे उत्ते गर्मी का साड़ निकलिया, निक्के निक्के दाने पंजाबी विच कह दीदा है पित निकली, इन्हों हिंदी ते संस्कृत विच कह देंदे ने काम निकलिया, मतलब पिंडे शरीर दे उत्ते काम निकलिया, गर्मी का साड़ निकलिया। ते काम कदी सर्दी दी रुत दे अंदर नहीं निकलदा, काम जदों भी निकलदा है गर्मी दे कारण निकलदा है, गर्मी दी बहार विच निकलदा है, ते निकलदा गर्मी दे कारण है। चलो जे किधरे पहली गल सर्दी विच बनदा नहीं, जे बन जाए ते फिर शरीर दी वधी हुई गर्मी दे कारण। हुण सतगुरु कहिंदे ने कि चंदन नूं रगड़ के चंदन तसीर करके ना बड़ा ठंडा हुंदा है। आ जिहड़ा पंडित वीर पत्थर दे उत्ते चंदन नूं रगड़दे ने, रगड़ के फिर मत्थे दे उत्ते लेप करदे ने, इहदा पुराने समें दे अंदर भाव इक्को ही हुंदा सी कि सिर ठंडा रहे, दिमाग ठंडा रहे, चंदन दा लेप मत्थे दे उत्ते करो, मस्तक ठंडा रहे, शीतल रहे, इहदा दूसरा कोई भाव नहीं सी। सहजे सहजे ओ चंदन दा लेप धर्म दे नाल ब्राह्मणा ने जोड़ दिता। खैर उन्हां दा काम है, उन्हां नूं मुबारक, मैं ते केवल उदाहरण तुहाडे सामने रखनी है। अज तुसी मत्थे ते वेखो तीन लंबियां तारियां दा तिलक, ओ चंदन दा तिलक, चंदन तसीर करके बड़ा ठंडा है। चंदन नूं रगड़िया जाए, चंदन दा लेप बनाया जाए, ते ओ लेप पूरे शरीर दे उत्ते कीता जाए, ते उस चंदन दे लेप दे नाल शरीर दा काम, शरीर दी गर्मी मुक जांदी है, खत्म हो जांदी है। और सतगुरु कह रहे ने, गुरु ग्रंथ साहिब जी कहिंदे ने, चंदन नंबर एक दे उत्ते चंदन, नंबर दो दे उत्ते चंद्रमा दियां ठंडियां ठंडियां किरणां, उहदे नाल भी शरीर दे काम नूं आराम मिलदा है। चंदन चंद नंबर तीन दे उत्ते ना शरद रुत, ते जे शरीर दे उत्ते निकलिया होवे काम, बहार आ जाए सर्दी दी, गर्मी चली जाए, सर्दी आ जाए, ते शरीर दा साड़, शरीर दी गर्मी तां मुक जांदी, काम दा रोग तां खत्म हो जांदा है। पर जे काम मन दे अंदर होए, गर्मी मन दे अंदर वधी होवे, ते वधी होवे औगुणा दे कारण, ना ओ देश बदलन दे नाल मन दा काम मिटदा है। आप देश बदल के वेख ही चुके हो ना, हिंदुस्तान नूं छड्या, कनेडा दे वासी बने, इंग्लैंड दे वासी बने, अमेरिका दे अंदर चले गए, यूरोप दे वसनीक बन गए, देश बदलिया ही है ना। देश बदलन तो बाद तुहानूं तजर्बा हो ही चुका है ना कि देश बदलन दे नाल मन दा विचार नहीं बदलिया, मन दी सोच नहीं बदली। अगर मन ईर्षालू इंडिया दे अंदर से, ते अज वी मन ईर्षालू साडे पास ही, इत्थे आण के कोई ईर्षा घट गई, मैं घरां दे घर तबाह हुंदे वेख रहा ईर्षा दी अग्नि दे अंदर। जे किसे दे कोल होमे पंजाब विच सी, ते की इत्थे आण के कनेडा विच आउण तों बाद उहदी होमे दा रोग मुक गया, जे उह कामी सी ते की इत्थे आण के उहदा काम दा रोग खत्म हो गया। मेरी कहन तो गरज के देश बदलन तो बाद मन दी गर्मी, मन दा सुभा, मन दे औगन जांदे नहीं है, वो नाल ही रहिंदे ने। देश बदलन दे नाल फर्क किन्नू पिया है तुहाडे शरीर नूं, उत्थे पतले कपड़े, इत्थे पारे कपड़े, फर्क शरीर नूं पिया, ठंड लगी शरीर नूं लगी, मन ते ठंडा होया नहीं। मन उसे तरह ही काम क्रोध लोह मोह चुगली निंदा हंकार दी अग दे अंदर तड़फदा होया, कुरजदा ते कलपदा होया उत्थे सी, उही मन साडे कोल अज, मन नूं कोई फर्क नहीं पिया। ना ते देश बदलन करके, ना भोजन बदलन करके साडा अंदर ठंडा हुंदा है। भोजन बदलन करके भी शरीर दी गर्मी जांदी है और शरीर नूं ठंडक महसूस हुंदी है। भोजन बदलन दे कारण, भोजन बदलन दे नाल मन नूं ते कोई ठंडक ना मिले। कदी इंडिया दे अंदर जवार बाजरा कोदरा खांदे सन साडे बजुर्गवान, अज तों 100 साल पिछे चले जाओ, खान लई इन्ना कुछ बंदे दे पास नहीं सी, अज उहदी जगह ते 36 तरह दे पदार्थ खान वास्ते तुहाडे कोल ने। की भोजन बदलन दे नाल मन दे औगण बदल गए ने, मन दे विचार बदल गए ने, मानसिक तल दे उत्ते तुसी सुखी हो गए हो भोजन बदलन दे नाल। देश बदलिया है सुख तां नहीं, भोजन बदलिया है सुख तां नहीं, कपड़े बदले ने सुख तां नहीं, ਪਾਤਸ਼ਾਹ ਕਹਿਣ ਲੱਗੇ ਚੰਦਨ ਚੰਦਨ ਨੂੰ ਲੇਪ ਕਰ ਲੋ ਪਿੰਡੇ ਦੇ ਉੱਤੇ, ਮਨ ਦਾ ਸੁੱਖ ਤਾਂ ਚੰਦਰਮਾ ਦੀ ਚਾਨਣੀ ਦੇ ਅੰਦਰ ਰਾਤ ਭਰ ਬੈਠੇ ਰਹੋ, ਮਨ ਤਾਂ ਠੰਡਾ ਨਹੀਂ ਹੁੰਦਾ, ਸਰੀਰ ਠੰਡਾ ਹੋਏਗਾ, ਕਿਉਂਕਿ ਕਾਮ ਗਰਮੀ ਤਪਸ਼ ਚਲੀ ਗਈ ਹੈ ਮਨ ਦੇ ਅੰਦਰ। ਤੇ ਫਿਰ ਜਦੋਂ ਬੰਦਾ ਹਾਰ ਗਿਆ, ਅੱਕ ਗਿਆ ਆਪਣੇ ਔਗਣਾਂ ਦੀ ਗਰਮੀ ਤੋਂ, ਤੇ ਫਿਰ ਇਹਨੇ ਅਰਦਾਸ ਕੀਤੀ, ਪਾਤਸ਼ਾਹ ਜਿਹੜਾ ਕਾਮ ਜਿਹੜੀ ਗਰਮੀ ਮੇਰੇ ਮਨ ਦੇ ਅੰਦਰ ਬਹਿ ਗਈ, ਗਰਮੀ ਮਨ ਵਿੱਚ ਚਲੀ ਗਈ, ਉਸ ਗਰਮੀ ਨੂੰ ਮਿਟਾਉਣ ਵਾਸਤੇ ਕੋਈ ਇਲਾਜ ਹੈ? ਤੇ ਪਾਤਸ਼ਾਹ ਨੇ ਨਾ ਅੱਗੋਂ ਇਲਾਜ ਬਿਆਨ ਕੀਤਾ। ਹੁਣ ਜਿਹੜੀ ਪੰਕਤੀ ਗੁਰੂ ਬਾਬੇ ਨੇ ਬਖਸ਼ੀ, ਸਤਿਗੁਰੂ ਨੇ ਕਹੀ, ਇਹਨਾਂ ਬੋਲਾਂ ਨੂੰ ਤੁਸੀਂ ਆਪਣੇ ਜਿਹਨ ਨਸ਼ੀਨ ਕਰਨ ਦਾ ਅਵਸ਼ ਯਤਨ ਕਰਿਓ, ਅੰਦਰ ਵਸਾਉਣ ਦਾ ਯਤਨ ਕਰਿਓ। ਜਿਹਨੂੰ ਠੇਠ ਪੰਜਾਬੀ ਦੇ ਅੰਦਰ ਕਹਿ ਦੇਈਦਾ ਨਾ, ਮੇਰੀ ਗੱਲ ਨੂੰ ਪੱਲੇ ਬੰਨਣਾ, ਇਹਨੂੰ ਆਪਣੇ ਮਨ ਦੇ ਅੰਦਰ ਟਿਕਾਉਣ ਦਾ ਯਤਨ ਕਰਿਓ। ਪੁੱਛਿਆ ਸਤਿਗੁਰੂ ਨੂੰ ਕਿ ਅੰਦਰ ਦਾ ਰੋਗ ਮਿਟੇ ਕਿਵੇਂ, ਤੇ ਐਲਾਨੀਆਂ ਕਹਿ ਰਹੇ ਨੇ ਸੀਤਲ ਥੀਵੈ। ਫਿਰ ਮੈਂ ਅਰਜ ਕਰਾਂ, ਲਹਿੰਦਾ ਪੰਜਾਬ ਜੋ ਪਾਕਿਸਤਾਨ ਦੇ ਅੰਦਰ ਰਹਿ ਚੁੱਕਾ ਹੈ, ਉਹਦੇ ਅੰਦਰ ਇੱਕ ਇਲਾਕਾ ਹੈ ਚੰਗ ਮੁਲਤਾਨ ਦਾ, ਉਸ ਪਾਸ਼ਾ ਦਾ ਉਥੋਂ ਦੇ ਇਲਾਕੇ ਦਾ ਗੁਰਬਾਣੀ ਦੇ ਅੰਦਰ ਕਿਧਰੇ ਕਿਧਰੇ ਥੋੜਾ ਜਿਹਾ ਰੰਗ ਮਿਲਦਾ ਹੈ, ਜਿਵੇਂ ਆ ਪਾ ਲਫਜ਼ ਹੈ, ਇਹ ਚੰਗ ਮੁਲਤਾਨ ਇਲਾਕੇ ਦਾ ਲਫਜ਼ ਹੈ। ਤੋ ਹੁਣ ਇੱਥੇ ਵੀ ਕਹਿ ਰਹੇ ਨੇ ਸੀਤਲ ਥੀਵੈ, ਥੀਵੈ ਮੈਨੇ ਹੋ ਜਾਣਾ, ਤੇ ਥੀਵੈ ਲਫਜ਼ ਵੀ ਚੰਗ ਮੁਲਤਾਨੀ ਪਾਸ਼ਾ ਦਾ ਹੈ। ਕਹਿਣ ਲੱਗੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜੇ ਆਪਣੇ ਅੰਦਰ ਨੂੰ ਸੀਤਲ ਕਰਨਾ ਚਾਹੁੰਦਾ ਹੈ, ਠੰਡਾ ਕਰਨਾ ਚਾਹੁੰਦਾ ਹੈ, ਤੇ ਕਹਿਣ ਲੱਗੇ ਇੱਕੋ ਹੀ ਰਾਹ ਹੈ, ਰੱਬ ਜੀ ਦੇ ਗੁਣਾਂ ਦਾ ਜਾਪ ਕਰਨਾ ਸ਼ੁਰੂ ਕਰ, ਰੱਬ ਜੀ ਦੇ ਗੁਣਾਂ ਨੂੰ ਅੰਦਰ ਵਸਾਉਣਾ ਸ਼ੁਰੂ ਕਰ, ਰੱਬ ਜੀ ਨੂੰ ਚਿਤਵਣਾ ਸ਼ੁਰੂ ਕਰ, ਪਰਮਾਤਮਾ ਦੀ ਯਾਦ ਦੀ ਤੇਰੇ ਅੰਦਰ ਮਾਲਾ ਚੱਲਣੀ ਸ਼ੁਰੂ ਹੋਵੇ। ਰੋਗ ਅੰਦਰ ਹੈ, ਮਾਲਾ ਤੇਰੇ ਹੱਥ ਵਿੱਚ ਚੱਲਦੀ ਹੈ, ਅੰਦਰ ਦਾ ਰੋਗ ਕੀ ਮਿਟੇ? ਰੋਗ ਤੇਰੇ ਅੰਦਰ ਹੈ, ਅੰਦਰ ਤੇਰਾ ਕਿਧਰੇ ਹੋਰ ਚੱਲਦਾ ਹੈ, ਮਾਲਾ ਤੇਰੀ ਕਿਧਰੇ ਹੋਰ ਚੱਲਦੀ। ਮਾਲਾ ਹੱਥ ਦੀ ਚੱਲੇ ਨਾ ਚੱਲੇ ਦੇ ਨਾਲ ਲੰਮਾ ਫਰਕ ਨਹੀਂ ਪੈਣਾ, ਪਰ ਤੇਰੇ ਮਨ ਦੇ ਅੰਦਰ ਪਰਮਾਤਮਾ ਦੇ ਗੁਣਾਂ ਦੀ ਮਾਲਾ ਅਵਸ਼ ਚੱਲੇ, ਤੇਰੇ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਅਵਸ਼ ਚੱਲੇ। ਜੋ ਮਨ ਦੇ ਅੰਦਰ ਗੁਰੂ ਬਾਬੇ ਦੀ ਬਾਣੀ ਚੱਲੇਗੀ, ਗੁਣਾਂ ਨੂੰ ਆਪ ਅੰਦਰੋਂ ਅੰਦਰੀ ਚਿਤਵੋਗੇ, ਯਾਦ ਕਰੋਗੇ, ਤੇ ਯਾਦ ਕਰਕੇ ਵੇਖਣਾ ਉਹਨਾਂ ਗੁਣਾਂ ਨੂੰ ਯਾਦ ਕਰਨ ਕਰਕੇ ਤੁਹਾਡੇ ਮਨ ਦੀ ਤਪਸ਼, ਮਨ ਦੀ ਗਰਮੀ ਸਾਰੇ ਦੀ ਸਾਰੀ ਉਤਰਦੀ ਨਜ਼ਰ ਆਏਗੀ। ਹਜ਼ੂਰ ਕਹਿਣ ਲੱਗੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਬਾਣੀ ਨੂੰ ਸੁਣੋ, ਇਹਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣ ਦਾ ਯਤਨ ਕਰੋ, ਅੰਦਰ ਦੀ ਤਪਸ਼ ਬੁੱਝ ਜਾਏਗੀ, ਅੰਦਰੋਂ ਸ਼ਾਂਤੀ ਅਵੱਛ ਮਿਲੇਗੀ। ਅੱਜ ਦਾ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ। ਭਗਤ ਜੀ ਕਹਿੰਦੇ ਨੇ ਕਿ ਜਨਾ ਬੂਝੈ ਕਿ ਜਨਾ ਸੁਝੈ, ਕੋਈ ਗੱਲ ਸਮਝ ਵਿੱਚ ਆ ਹੀ ਨਹੀਂ ਰਹੀ, ਕਿਉਂ ਨਹੀਂ ਸਮਝ ਵਿੱਚ ਆ ਰਹੀ? ਕਹਿਣ ਲੱਗੇ ਦੁਨੀਆਂ ਗੁੱਝੀ ਪਾ, ਦੁਨੀਆਂ ਗੁੱਝੀ ਹੋਈ ਛਿਪੀ ਹੋਈ ਅੱਗ ਦੇ ਅੰਦਰ ਸੜਦੀ ਬਲਦੀ ਨਜ਼ਰ ਪੈ ਰਹੀ, ਗੁੱਝੀ ਅੱਗ ਦੇ ਅੰਦਰ। ਹੁਣ ਜੇ ਅੱਗ ਝੁਲਸਦੀ ਹੋਵੇ, ਅੰਦਰੋਂ ਅੰਦਰੀ ਅੱਗ ਬਲਦੀ ਹੋਵੇ, ਉਸ ਅੱਗ ਦੇ ਉੱਤੇ ਆਪ ਬਹੁਤ ਸਾਰੀਆਂ ਲੱਕੜਾਂ ਲਿਆ ਕੇ ਢੇਰ ਰੱਖ ਦਿਓ, ਤੇ ਹੇਠਾਂ ਅੱਗ ਬਲਦੀ ਹੋਵੇ ਪਰ ਮੱਧਮ ਜਿਹੀ ਛੋਟੀ ਜਿਹੀ ਅੱਗ ਬਲਦੀ ਹੋਵੇ, ਉੱਤੇ ਆਪ ਲੱਕੜਾਂ ਦਾ ਢੇਰ ਜਮ੍ਹਾਂ ਕਰ ਦਿਓ, ਅੱਗ ਤੇ ਇਕਰਾਂ ਲੱਗ ਜਾਏਗੀ ਤੁਹਾਨੂੰ ਕਿ ਬੰਦ ਹੋ ਗਈ, ਅੱਗ ਦਾ ਰੂਪ ਰੰਗ ਦਿਸਣਾ ਬੰਦ ਹੋਇਆ, ਪਰ ਉਹ ਜਿਹੜੀ ਅੰਦਰ ਇੱਕ ਚਿੰਗਾਰੀ ਬਲ ਰਹੀ ਹੈ ਨਾ, ਬਿਲਕੁਲ ਦੀਵੇ ਦੀ ਲੋ ਜਿੰਨੀ ਅੱਗ ਬਲ ਰਹੀ ਹੈ, ਉਹਨੇ ਮਣਾ ਮੂਹੀ ਲੱਕੜਾਂ ਨੂੰ ਸਾੜ ਕੇ ਤਬਾਹ ਕਰਕੇ ਵੱਡੇ ਵੱਡੇ ਭਾਂਬੜ ਦਾ ਰੂਪ ਬਣ ਕੇ ਮਚਣਾ ਸ਼ੁਰੂ ਕਰ ਦੇਣਾ, ਜਿਹੜੀ ਅੰਦਰ ਇੱਕ ਚਿੰਗਾਰੀ ਬਲ ਰਹੀ ਹੈ। ਅਸੀਂ ਉਪਰੋਂ ਉਪਰੋਂ ਲੇਪ ਕਰਨ ਦਾ ਯਤਨ ਕਰਨੇ ਆ ਉਪਰੋਂ ਉਪਰੋਂ, ਤੇ ਲੇਪ ਕਰਨ ਦਾ ਸਾਡੇ ਕੋਲ ਚਾਰਾ ਕੀ ਹੈ ਜੀ? ਪੱਗ ਇਸ ਤਰ੍ਹਾਂ ਦੀ ਬੰਨ ਲਓ, ਇਹਦਾ ਰੰਗ ਇਸ ਤਰ੍ਹਾਂ ਦਾ ਕਰ ਲਓ, ਬੰਨਣ ਦਾ ਤਰੀਕਾ ਚੇਂਜ ਕਰ ਲਓ, ਗਲ ਵਿੱਚ ਮਾਲਾ ਪਾ ਲਓ, ਚੋਲਾ ਲੰਮਾ ਕਰ ਲਓ, ਚੋਲੇ ਦਾ ਰੰਗ ਇਸ ਤਰ੍ਹਾਂ ਦਾ ਕਰ ਲਓ, ਇਹਦੇ ਨਾਲ ਅੰਦਰ ਦੀ ਅੱਗ ਬੁੱਝ ਜਾਏਗੀ। ਗੁਰਬਾਣੀ ਨੂੰ ਆਪ ਪੜ੍ਹਨ ਸੁਣਨ ਵਾਲੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਬੈਠੇ ਹੋ, ਮੈਂ ਖਿਮਾ ਮੰਗ ਲਵਾਂ, ਕਿਸੇ ਵੀਰ ਭੈਣ ਨੂੰ ਕੋਈ ਇਸ ਤਰ੍ਹਾਂ ਦਾ ਬਚਨ ਮਿਲਿਆ ਹੋਵੇ ਕਿ ਚੋਲੇ ਦਾ ਰੰਗ ਚਿੱਟਾ ਪਾਉਣ ਦੇ ਨਾਲ ਮਨ ਚਿੱਟਾ ਹੋ ਜਾਂਦਾ ਹੈ, ਤੇ ਮੈਨੂੰ ਦੱਸਣ ਦੀ ਕਿਰਪਾ ਜ਼ਰੂਰ ਕਰਿਓ। ਕਿਸੇ ਨੂੰ ਇਸ ਤਰ੍ਹਾਂ ਦਾ ਬਚਨ ਮਿਲਿਆ ਹੋਵੇ ਕਿ ਜੇ ਪੱਗ ਫਲਾਣੇ ਦੇ ਰੰਗ ਦੀ ਬੰਨੋਗੇ ਤੇ ਮਨ ਦਾ ਰੰਗ ਬਦਲ ਜਾਏਗਾ, ਤੇ ਮੇਰੇ ਉੱਤੇ ਰਹਿਮ ਕਰਿਓ, ਮੈਨੂੰ ਉਹ ਬਚਨ ਜ਼ਰੂਰ ਸੁਣਾਇਓ। ਕਿੱਥੇ ਲਿਖਿਆ? ਮੈਂ ਤੇ ਅਜੇ ਤੱਕ ਪੜਿਆ ਨਹੀਂ ਕਿ ਕੱਪੜੇ ਨੂੰ ਬਦਲਣ ਦੇ ਨਾਲ ਮਨ ਦਾ ਰੰਗ ਬਦਲ ਜਾਂਦਾ ਹੈ। ਜਿਸ ਤੌਰ ਤਰੀਕੇ ਦੇ ਨਾਲ ਅੰਦਰ ਦੀ ਅਗਨ ਨੇ ਬੁਝਣਾ ਹੈ ਉਹ ਤਰੀਕਾ ਅਪਣਾਉਂਦੇ ਨੇ, ਜਿਸ ਤਰੀਕੇ ਦੇ ਨਾਲ ਅੰਦਰ ਨੇ ਸ਼ਾਂਤ ਹੋਣਾ ਨਹੀਂ ਉਹ ਤਰੀਕਾ ਅਪਣਾ ਰਹੇ ਹਾਂ। ਤੇ ਫਿਰ ਜਿੰਨੇ ਅਗਨ ਬਜਾਉਣੀ ਹੈ ਤੀਨ ਦੁਨੀ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹਨਾਂ ਦੇ ਉੱਤੇ ਵਿਸ਼ਵਾਸ ਟਿਕਾਉਂਦੇ ਨਹੀਂ, ਭਾਵਨਾ ਰੱਖਦੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੌੜਦੇ ਹਾਂ, ਕਦੀ ਕਿਸੇ ਦੇ ਕੋਲ ਕਦੀ ਕਿਸੇ ਦੇ ਕੋਲ, 700 ਅਸੀਂ ਗੁਰੂ ਬਣਾ ਲਏ ਨੇ ਤੇ ਫਿਰ ਕਹਿੰਦੇ ਹਾਂ ਜੀ ਜੀਵਨ ਦੇ ਅੰਦਰ ਸ਼ਾਂਤੀ ਨਹੀਂ, ਪਰਿਵਾਰ ਬਿਖਰਦਾ ਜਾ ਰਿਹਾ, ਪਰਿਵਾਰ ਟੁੱਟਦਾ ਜਾ ਰਿਹਾ। ਜਿਹੜਾ ਸ਼ਾਂਤੀ ਦਾ ਸਰੋਤ ਹੈ, ਸ਼ਾਂਤੀ ਦਾ ਮੁੱਢ ਹੈ, ਉਹਦੇ ਉੱਤੇ ਵਿਸ਼ਵਾਸ ਤੇ ਬਣਾਓ, ਸ਼ਾਂਤੀ ਮਿਲਦੀ ਹੈ ਜਾਂ ਨਹੀਂ ਮਿਲਦੀ। ਭਗਤ ਜੀ ਕਹਿਣ ਲੱਗੇ ਦੁਨੀਆਂ ਗੁੱਝੀ ਪਾ, ਦੁਨੀਆਂ ਗੁੱਝੀ ਹੋਈ, ਛਿਪੀ ਹੋਈ ਪਾ ਦੇ ਅੰਦਰ, ਅੱਗ ਦੇ ਅੰਦਰ ਬਲਦੀ ਹੋਈ, ਸੜਦੀ ਹੋਈ ਨਜ਼ਰ ਪੈ ਰਹੀ। ਕਹਿਣ ਲੱਗੇ ਸਾਈ ਮੇਰੇ ਚੰਗਾ ਕੀਤਾ। ਹੇ ਮੇਰੇ ਸਾਈ ਜੀ, ਮੇਰੇ ਰੱਬ ਜੀ, ਅੱਲਾਹ ਤਾਲਾ ਜੀ, ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ। ਤੇ ਪੁੱਛਿਆ ਭਗਤ ਫਰੀਦ ਸਾਹਿਬ ਜੀ ਕਿਉਂ ਉਹਦਾ ਸ਼ੁਕਰਾਨਾ ਕਰ ਰਹੇ ਹੋ? ਕਹਿਣ ਲੱਗੇ ਉਹਨੇ ਮੇਰੇ ਵਾਸਤੇ ਨਾ ਇੰਤਜ਼ਾਮ ਬੜਾ ਚੰਗਾ ਕੀਤਾ ਹੈ, ਪ੍ਰਬੰਧ ਬੜਾ ਚੰਗਾ ਕੀਤਾ ਹੈ, ਸਾਈ ਮੇਰੇ ਚੰਗਾ ਕੀਤਾ, ਨਾਹੀਂ ਤਾਂ ਹਮ ਭੀ ਦੱਜਾਂ ਆਹੇ, ਨਹੀਂ ਤੇ ਮੈਂ ਵੀ ਦੁਨੀਆਂ ਵਾਂਗ ਇਸ ਅੱਗ ਦੇ ਅੰਦਰ ਸੜ ਜਾਣਾ ਸੀ। ਤੋ ਜਿਹੜਾ ਸਾਈ ਜੀ ਨੇ ਪ੍ਰਬੰਧ ਕੀਤਾ ਹੈ, ਸਾਈ ਦਾ ਮਤਲਬ ਪਰਮਾਤਮਾ, ਜਿਹੜਾ ਸਾਈ ਜੀ ਨੇ ਪ੍ਰਬੰਧ ਕੀਤਾ ਹੈ, ਕੀ ਉਹ ਕਿਸੇ ਇੱਕ ਬੰਦੇ ਲਈ ਕੀਤਾ ਹੈ? ਬਈ ਫਰੀਦ ਸਾਹਿਬ ਲਈ ਉਹ ਪ੍ਰਬੰਧ ਕੀਤਾ ਹੈ ਤੇ ਤੁਹਾਡੇ ਲਈ ਨਹੀਂ ਹੈ, ਜਾਂ ਸਿੱਖਾਂ ਲਈ ਉਹ ਪ੍ਰਬੰਧ ਹੈ ਤੇ ਹਿੰਦੂਆਂ ਲਈ ਨਹੀਂ ਹੈ, ਜਾਂ ਹਿੰਦੂਆਂ ਲਈ ਉਹ ਪ੍ਰਬੰਧ ਹੈ ਤੇ ਮੁਸਲਮਾਨਾਂ, ਯਹੂਦੀਆਂ, ਪਾਰਸੀਆਂ, ਬੋਧੀਆਂ, ਜੈਨੀਆਂ ਲਈ ਨਹੀਂ? ਕੀ ਇਸ ਤਰ੍ਹਾਂ ਦਾ ਪ੍ਰਬੰਧ ਹੈ? ਤੇ ਜੇ ਇਸ ਤਰ੍ਹਾਂ ਦਾ ਪ੍ਰਬੰਧ ਹੈ ਤੇ ਫਿਰ ਉਸ ਰੱਬ ਨੂੰ ਰੱਬ ਕਹਿਣ ਦੀ ਲੋੜ ਵੀ ਕੀ ਹੈ, ਜਿਹੜਾ ਸਾਡੇ ਵਾਂਗ ਹੀ ਦੀਵਾਰਾਂ ਦੇ ਅੰਦਰ ਤੇ ਘੇਰੇ ਬੰਦੀਆਂ ਦੇ ਅੰਦਰ ਬੰਦ ਹੈ, ਫਿਰ ਉਹਨੂੰ ਰੱਬ ਅਮੋਲਕ ਤੇ ਬੇਅੰਤ ਕਹਿਣ ਦੀ ਕੀ ਲੋੜ ਹੈ? ਹਕੀਕਤ ਹੈ ਪ੍ਰਬੰਧ ਪਰਮਾਤਮਾ ਦਾ ਕੀਤਾ ਉਹਨੇ ਸਾਰਿਆਂ ਲਈ, ਕੋਈ ਉਸ ਪ੍ਰਬੰਧ ਨੂੰ ਅਪਣਾ ਲੈਂਦਾ ਉਹ ਬਚ ਜਾਂਦਾ ਹੈ, ਤੇ ਜਿਹੜਾ ਉਸ ਪ੍ਰਬੰਧ ਨੂੰ ਨਹੀਂ ਅਪਣਾਉਂਦਾ ਉਹ ਨਹੀਂ ਬਚਦਾ। ਇਹਦੀ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਰੋਡ ਦੇ ਉੱਤੇ ਚੱਲਣ ਦਾ ਪ੍ਰਬੰਧ ਹੈ, ਤੁਸੀਂ ਸੜਕ ਦੇ ਉੱਤੇ ਰੋਡ ਦੇ ਉੱਤੇ ਚੱਲਣਾ ਹੈ ਤੇ ਰਾਜਨੀਤੀ ਦਾ ਪ੍ਰਬੰਧ ਬਣਾਇਆ ਹੈ ਨਾ, ਵੀ ਇਸ ਰੋਡ ਤੇ ਚੱਲਣਾ ਹੈ ਤੇ 60 ਦੀ ਸਪੀਡ ਤੇ ਚੱਲਣਾ ਹੈ ਜਾਂ 70 ਦੀ ਸਪੀਡ ਤੇ ਚੱਲਣਾ ਹੈ। ਇਹ ਪ੍ਰਬੰਧ ਬਣਾਇਆ ਹੈ ਨਾ ਕਿ ਰੈਡ ਲਾਈਟ ਆਏਗੀ ਤੈਨੂੰ ਰੁਕਣਾ ਪੈਣਾ ਹੈ, ਗ੍ਰੀਨ ਹੋਏਗੀ ਤਾਂ ਚੱਲਣਾ ਹੈ। ਇਹ ਪ੍ਰਬੰਧ ਬਣਾਇਆ ਹੈ ਤੇ ਜੇ ਆਪ ਇਸ ਪ੍ਰਬੰਧ ਨੂੰ ਫੋਲੋ ਕਰੋ, ਪ੍ਰਬੰਧ ਨੂੰ ਮੰਨੋ, ਤਾਂ ਤੇ ਭਾਵੇਂ ਹਜ਼ਾਰਾਂ ਮੀਲ ਦੂਰ ਕਾਰ ਡਰਾਈਵ ਕਰਦੇ ਕਰਦੇ ਪਹੁੰਚੋ, ਕੋਈ ਕਠਿਨਾਈ ਤੁਹਾਡਾ ਰਾਹ ਰੋਕੇਗੀ ਨਹੀਂ, ਕੋਈ ਦੁੱਖ ਰਾਹ ਦੇ ਅੰਦਰ ਬਣੇਗਾ ਹੀ ਨਹੀਂ। ਤੇ ਜੇ ਪ੍ਰਬੰਧ ਨੂੰ ਤੋੜੋ, ਬਈ ਲਾਈਟ ਗ੍ਰੀਨ ਹੈ ਜਾਂ ਰੈਡ ਹੈ ਤੇ ਮੈਂ ਰੁਕਣਾ ਨਹੀਂ, ਮੈਂ 100 ਦੀ ਸਪੀਡ ਤੇ ਜਾਣਾ ਹੀ ਜਾਣਾ ਹੈ, ਇੱਕ ਚੌਂਕ ਇੱਕ ਰਾਊਂਡ ਅਬਾਊਟ ਵੀ ਪਾਰ ਨਹੀਂ ਕਰ ਸਕੋਗੇ, ਦੁਰਘਟਨਾ ਗ੍ਰਸਤ ਹੋ ਜਾਓਗੇ, ਐਕਸੀਡੈਂਟ ਦੀ ਲਪੇਟ ਵਿੱਚ ਆ ਜਾਓਗੇ। ਕਿਉਂ ਆ ਜਾਓਗੇ? ਕਿਉਂਕਿ ਪ੍ਰਬੰਧ ਨੂੰ ਤੋੜਿਆ। ਅਗਰ ਸਪੀਡ 100 ਦੀ ਜਗ੍ਹਾ ਤੇ 200 ਤੇ ਜਾ ਰਹੇ ਹੋ ਤੇ ਤੁਹਾਨੂੰ ਕੋਈ ਚੱਲਣ ਨਹੀਂ ਦੇਗਾ, ਨਾਲ ਦੀ ਨਾਲ ਰੋਕ ਲੈਣਗੇ, ਕਿਉਂਕਿ ਪ੍ਰਬੰਧ ਨੂੰ ਤੋੜਿਆ। ਕੁਛ ਪ੍ਰਬੰਧ ਰਾਜਨੀਤੀ ਨੇ ਬਣਾਏ ਨੇ, ਉਹਨਾਂ ਨੂੰ ਅਸੀਂ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਵੀ ਕਬੂਲ ਕਰਨੇ ਆ। ਕੁਛ ਪ੍ਰਬੰਧ ਸਾਡੇ ਮਨ ਦੀ ਸਫਾਈ ਲਈ, ਮਨ ਦੀ ਸੁਗੜਤਾ ਲਈ, ਮਨ ਦੀ ਸ਼ਾਂਤੀ ਲਈ, ਮਨ ਨੂੰ ਤਰਤੀਬ ਕਰਨ ਦੇ ਲਈ ਕੁਝ ਪ੍ਰਬੰਧ ਘੜੇ ਨੇ, ਤਿਆਰ ਕੀਤੇ ਨੇ ਗੁਰੂ ਸਾਹਿਬਾਨਾਂ ਨੇ। ਤੇ ਜਿਹੜੇ ਪ੍ਰਬੰਧ ਗੁਰੂ ਸਾਹਿਬਾਨਾਂ ਨੇ ਬਣਾਏ ਨੇ, ਉਹਨਾਂ ਪ੍ਰਬੰਧਾਂ ਨੂੰ ਅਸੀਂ ਤੋੜ ਕੇ ਉਲੰਘਣ ਦਾ ਯਤਨ ਕਰਦੇ ਹਾਂ। ਤੇ ਪ੍ਰਬੰਧ ਕੋਈ ਵੀ ਤੋੜੋਗੇ ਪਿਆਰਿਓ, ਬੇਚੈਨੀ ਬਣੇਗੀ, ਚੈਨ ਦਾ ਜਨਮ ਨਹੀਂ ਹੋਏਗਾ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਸਾਈ ਮੇਰਾ ਚੰਗਾ ਕੀਤਾ। ਹੇ ਸਾਈ ਜੀ, ਕੀਤਾ ਏ ਤੂੰ ਚੰਗਾ, ਪਰ ਕਰੀਏ ਕਿ ਤੇਰੇ ਚੰਗੇ ਕੀਤੇ ਨੂੰ ਸਾਰੇ ਚੰਗਾ ਮੰਨਦੇ ਤੇ ਨਹੀਂ ਨਾ। ਜੇ ਤੇਰੇ ਸਾਰੇ ਚੰਗੇ ਕੀਤੇ ਨੂੰ ਚੰਗਾ ਮੰਨ ਲੈਣ, ਫਿਰ ਤੇ ਸ਼ਾਂਤੀ ਸ਼ਾਂਤੀ ਘਰਾਂ ਵਿੱਚ ਬਣ ਜਾਏ। ਤੂੰ ਭਾਵੇਂ ਲੱਖ ਸਰਬ ਗੁਣ ਸੰਪੰਨ ਹੈ, ਸਰਬ ਕਲਾ ਸਮਰੱਥ ਹੈ, ਪਰ ਲੋਕਾਂ ਨੂੰ ਧਾਗਿਆਂ ਦੇ ਉੱਤੇ, ਤਵੀਤਾਂ ਦੇ ਉੱਤੇ, ਟੂਣਿਆਂ ਦੇ ਉੱਤੇ, ਟੰਜਰਾਂ ਦੇ ਉੱਤੇ, ਦੇਹ ਧਾਰੀਆਂ ਦੇ ਉੱਤੇ, ਪਖੰਡੀਆਂ ਦੇ ਉੱਤੇ ਜਿੰਨਾ ਭਰੋਸਾ ਹੈ, ਹੇ ਪ੍ਰਬੰਧ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ, ਤੇਰੇ ਉੱਤੇ ਇੰਨਾ ਭਰੋਸਾ ਨਹੀਂ ਹੈ। ਤੇ ਜਿੰਨਾ ਭਰੋਸਾ ਤੇਰੇ ਤੇ ਕੋਈ ਰੱਖੇਗਾ, ਉਨਾ ਹੀ ਭਗਤ ਫਰੀਦ ਸਾਹਿਬ ਜੀ ਵਾਂਗੂ ਬਲਦੀ ਹੋਈ ਅੱਗ ਤੋਂ ਬੁਝ ਜਾਏਗਾ। ਬਲਦੀ ਹੋਈ ਅੱਗ ਨੂੰ ਉਹ ਬੰਦ ਕਰ ਲਏਗਾ, ਉਹਦੇ ਅੰਦਰ ਸ਼ਾਂਤੀ ਸਹਿਜ ਬਣ ਜਾਏਗਾ। ਕਹਿਣ ਲੱਗੇ ਨਹੀਂ ਤਾਂ ਹਮ ਵੀ ਦੱਜਾਂ ਆਹੇ, ਨਹੀਂ ਤੇ ਮੈਂ ਵੀ ਸੜ ਬਲ ਜਾਣਾ ਸੀ ਆਮ ਲੋਕਾਂ ਵਾਂਗ, ਜੇ ਸਾਈ ਜੀ ਦੇ ਚੰਗੇ ਕੀਤੇ ਪ੍ਰਬੰਧ ਨੂੰ ਮੰਨਦਾ ਨਾ। ਪ੍ਰਬੰਧ ਨੂੰ ਕਬੂਲ ਕਰੋ, ਇਹਦੇ ਅੰਦਰ ਹੀ ਸਾਡਾ ਸਾਰਿਆਂ ਦਾ ਭਲਾ ਹੈ। ਜੋ ਰਸਤਾ ਸਤਿਗੁਰੂ ਸਾਨੂੰ ਬਾਣੀ ਵਿੱਚੋਂ ਵਿਖਾਉਣ, ਉਸ ਰਸਤੇ ਨੂੰ ਅਪਣਾ ਲਓ, ਉਸ ਰਸਤੇ ਤੇ ਚੱਲ ਪਓ ਔਰ ਚੱਲ ਕੇ ਵੇਖੋ ਕਿ ਮਨ ਸ਼ਾਂਤ ਹੁੰਦਾ ਹੈ ਜਾਂ ਨਹੀਂ ਹੁੰਦਾ। ਮੈਂ ਇੱਕ ਬੇਨਤੀ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ। ਜਦ ਕੋਈ ਰਸਤੇ ਨੂੰ ਅਖਤਿਆਰ ਕਰੇ ਨਾ, ਰਸਤੇ ਦੇ ਉੱਤੇ ਚੱਲੇ ਨਾ, ਤੇ ਦੂਰ ਖਲੋ ਕੇ ਕਹੀ ਜਾਵੇ ਜੀ ਇਸ ਰਾਹ ਦੇ ਉੱਤੇ ਚੱਲਣ ਤੋਂ ਬਾਅਦ ਤੇ ਕੁਛ ਨਹੀਂ ਮਿਲਣਾ, ਇਹ ਤੇ ਉਹਦੀ ਅਗਿਆਨਤਾ ਹੈ ਨਾ, ਇਹ ਤੇ ਉਹਦਾ ਬੋਲਣਾ ਨਰੋਲ ਝੂਠ ਹੀ ਬੋਲਣਾ ਹੈ ਨਾ। ਤੁਸੀਂ ਕੋਈ 2-4-6 ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜੀਵਨ ਬਤੀਤ ਕਰਕੇ ਵੇਖੋ, ਪਰ ਗੁਰੂ ਦੇ ਅਨੁਸਾਰ ਆਪਣੀ ਮਰਜ਼ੀ ਦੇ ਨਾਲ ਨੇ, ਤੇ ਫੇਰ ਆਣ ਕੇ ਗੱਲ ਕਰਿਓ ਕਿ ਕੁਝ ਮਨ ਦੇ ਅੰਦਰ ਸ਼ਾਂਤੀ ਬਣਦੀ ਹੈ ਜਾਂ ਨਹੀਂ ਬਣਦੀ। ਚੱਲਣਾ ਹੈ ਆਪਣੀ ਮਰਜ਼ੀ ਦੇ ਨਾਲ, ਡਾਕਟਰ ਦੀ ਦਿੱਤੀ ਦਵਾਈ ਵੀ ਖਾਈ ਜਾਣੀ ਹੈ, ਤੇ ਡਾਕਟਰ ਨੇ ਕਹਿਣਾ ਹੈ ਕਿ ਆਲੂ ਚਾਵਲ ਨਹੀਂ ਖਾਣੇ, ਜਿੰਨੇ ਦਿਨ ਦਵਾਈ ਖਾ ਰਿਹਾ ਹੈ ਰੋਗ ਨਹੀਂ ਜਾਂਦਾ, ਉਨੇ ਦਿਨ ਤੇਰੇ ਲਈ ਪਰਹੇਜ ਹੈ, ਨਾ ਤੂੰ ਆਲੂ ਤੇ ਨਾ ਤੂੰ ਚਾਵਲ ਖਾਣੇ ਨੇ, ਚੌਲ ਵੀ ਨਹੀਂ ਖਾਣੇ, ਆਲੂ ਵੀ ਨਹੀਂ ਖਾਣੇ। ਉਧਰੋਂ ਦਵਾਈ ਖਾਈ ਜਾਵੇ ਤੇ ਉਧਰੋਂ ਤਿੰਨੇ ਟਾਈਮ ਹੀ ਆਲੂ ਤਿੰਨੇ ਟਾਈਮ ਹੀ ਚੌਲ ਖਾਈ ਜਾਏ ਤੇ ਫਿਰ ਇਹ ਬਿਮਾਰੀ ਤੋਂ ਬਚੇਗਾ ਕਿਵੇਂ? ਜਿੰਨਾ ਜ਼ਰੂਰੀ ਇਲਾਜ ਕਰਨਾ ਹੈ ਓਨੀ ਜ਼ਰੂਰੀ ਨਾਲ ਪਰਹੇਜ ਰੱਖਣਾ ਹੈ। ਤੋ ਸਾਈ ਜੀ ਨੇ ਜਿਹੜਾ ਸਾਡੇ ਭਲੇ ਲਈ ਪ੍ਰਬੰਧ ਕੀਤਾ, ਇਸ ਪ੍ਰਬੰਧ ਨੂੰ ਕਬੂਲ ਕਰਨ ਕਰਕੇ ਮਨ ਦੇ ਅੰਦਰ ਸ਼ਾਂਤੀ ਬਣੇਗੀ, ਵਰਨਾ ਨਹੀਂ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਮੈਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕੀਤਾ। ਸਤਿਗੁਰੂ ਜੀ ਰਹਿਮ ਕਰਨ, ਸਮੂਹ ਮਨਾਂ ਦੇ ਅੰਦਰ ਗੁਰਮਤ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ, ਤਮਾਮ ਹੋਈਆਂ ਭੁੱਲਾਂ ਖਾਮੀਆਂ ਲਈ ਦਾਸ ਖਿਮਾ ਦਾ ਜਾਚਕ ਹੈ।
1: ਹੇ ਪ੍ਰਾਨ ਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਨਹਿ

एक वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पवित्र अते निकी गोद आनंद पा रहे सब माई भाई सतसंगी जनों मन बिरतियां एकागर करके बहन अते सुनन दी कृपालता करियो। आप सरवण करदे आ रहे हो रोज सवेर दे वकत भगत फरीद साहब जी दी बाणी विचों लड़ीवार विचार लड़ीवार कथा। अज जो श्लोक आप संगतां दे सन्मुख पढ़ के सुनाए गए, पहला श्लोक है फरीदा जे जाना तिल थोड़े संभल बुक भरे, कि जे मैं जानदा हुंदा कि तिल थोड़े ने ते जल्दी जल्दी बुक भर भर के दूसरे पासे रखन दे नाल सुटन दे नाल इन्होंने जल्दी खत्म हो जाना है, ते मैं बड़ा सोच विचार के संभल संभल के कदम पुटदा बुक भरदा ताकि मेरे भांडे विचों तिल मुकदे ना। हकीकत यह है फरीद जी जिधर इशारा कर रहे ने कि मनुख नू जदों अपने सवासां दी कीमत समझ विच आउंदी है कि मेरे सवास अमोलक ने, ते जिहड़े सवास इह अज तों पहलां लै चुका है, जिन्ने सवास गुजार चुका है, उन्हां पिछलियां बीतियां होयां सवासां दे अंदर इह वेखदा है कि मैं कमाया की ते गवाया की, ते नजर इह आउंदा है कि गवाया सब कुछ है ते कमाया कुछ भी नहीं। समझ ये आउंदी है कि सवास गवाई गवाए ने, इन्हां सवासां दे नाल मैं कोई चंगा वणज वपार कीता हुंदा, रब जी दे गुणां दा संग्रह कीता हुंदा, वाहिगुरु मंत्र दा जाप कीता हुंदा, ये कुछ ते नजर आ नहीं रहा, ते सवास सारे गवाए हुए गुम हुए राख दे ढेर दे अंदर पाए हुए नजर पै रहे। पिछले बीते समय दे उत्ते तौबा कर रहे ने, उपदेश ते सानू ही दे रहे ना भगत फरीद साहब, आप ते उस महासागर परमात्मा दे अंदर मिलके अपेद हो ही चुके ने, साडे लई उपदेश है पिछले बीते हुए समय दे अंदर जो गुनाह हुए जो सवास संभाल ना पाया उन्हां वास्ते पश्चाताप कर, उन्हां गुनाहां दे उत्ते तौबा कर, ते अगों वास्ते अपने मार्ग नूं सवारन दा आप यतन कर, अगों वास्ते रहिंदे सवासां दी संभाल करन दा यतन कर। जिस तरह धन तुहाडी जेब दे अंदर है, तुहाडा अपना ही कमाया होया धन तुहाडे पास है, हुण मर्जी भी तुहाडी है कि उस धन दे नाल बाजार विचों जा के तुसी अति कौड़ी चीज खरीद के लैओ, ते तुहाडी मर्जी भावे अति मिठा पदार्थ बाजार दे अंदर जाके खरीद के लैओ। एको ही मार्केट दे अंदर जान लेवा पदार्थ मिलदे ने ते जान देवा पदार्थ मिलदे ने। जो तंदुरुस्ती देण वाले ने पदार्थ ओ चीजां वस्तां मिल जांदियां ने बाजार विचों, ते जो रोगी बनाउण वालियां ने चीजां वस्तुआं ओ भी मिल जांदियां ने बाजार विचों। शहद खरीद के लियाना है, मिश्री खरीद के लियानी है, कोई होर मिठास खरीद के लियानी है, तुहाडी मर्जी है, पैसा तुहाडा है, सोच तुहाडी है। अगर कौड़ा तुम्मा खरीद के लियाना है ते तां भी सोच तुहाडी है, पैसा भी तुहाडा है, मर्जी तुहाडी है, क्योंकि सवासां दा सरमाया तुहानू खुदावंद करीम परमात्मा ने दे दिता है। इस धन दे नाल खर्च करके तुसी वैस्या द्वारे जा सकदे हो, पब्बां क्लबां दे अंदर धन नूं खर्च करके जा सकदे हो, इसी धन दे नाल जुवारी बन सकदे हो, इसी धन दे नाल अयाशी बदमाशी दे अड्डे कायम कर सकदे हो धन दे नाल, ते इसे ही धन दे नाल आपां
ਗੁਰਦੁਆਰੇ ਦੇ ਅੰਦਰ ਮੰਦਰ ਮਸਜਿਦ ਦੇ ਅੰਦਰ ਧਰਮ ਸਥਾਨਾਂ ਦੇ ਉੱਤੇ ਲਿਆ ਕੇ ਇਸੇ ਧਨ ਦੇ ਨਾਲ ਲੰਗਰ ਵੀ ਚਲਾ ਸਕਣੇ। ਇਸ ਧਨ ਨੂੰ ਜੋ ਤੁਹਾਡੀ ਜੇਬ ਦੇ ਅੰਦਰ ਏ ਤੁਹਾਡੀ ਮਰਜ਼ੀ ਹੈ ਉਹਨੂੰ ਸਹੀ ਪਾਸੇ ਖਰਚਣਾ ਉਹ ਖਰਚਿਆ ਜਾਏਗਾ, ਗਲਤ ਪਾਸੇ ਖਰਚਣਾ ਉਹ ਖਰਚਿਆ ਜਾਏਗਾ। ਧਨ ਦਾ ਤੇ ਕੋਈ ਉਜ਼ਰ ਮਾਮਲਾ ਹੀ ਨਹੀਂ, ਧਨ ਦਾ ਤੇ ਕੋਈ ਅੱਗੋਂ ਬੋਲ ਬੁਲਾਵਾ ਹੀ ਨਹੀਂ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਗੁਰਦੁਆਰੇ ਦੇ ਅੰਦਰ ਤੇ ਮੈਂ ਗੁਰਦੁਆਰੇ ਵਿੱਚ ਖਰਚ ਹੋਣਾ ਨਹੀਂ। ਜਾਂ ਧਨ ਤੇ ਕਦੀ ਇਹ ਨਹੀਂ ਕਹਿੰਦਾ ਕਿ ਤੂੰ ਮੈਨੂੰ ਖਰਚ ਕਰਨਾ ਚਾਹੁੰਦਾ ਪੱਬ ਦੇ ਅੰਦਰ ਤੇ ਮੈਂ ਪੱਬ ਦੇ ਅੰਦਰ ਖਰਚ ਹੋਣਾ ਨਹੀਂ, ਤੂੰ ਆਪਣਾ ਜ਼ੋਰ ਲਾ ਤੇ ਮੈਂ ਆਪਣਾ ਜ਼ੋਰ ਲਾਉਣਾ। ਧਨ ਤੇ ਇਸ ਤਰ੍ਹਾਂ ਨਹੀਂ ਕਹਿੰਦਾ। ਧਨ ਕਮਾਇਆ ਹੋਇਆ ਆਇਆ ਤੁਹਾਡੀ ਜੇਬ ਦੇ ਅੰਦਰ, ਹੁਣ ਅੱਗੋਂ ਤੁਹਾਡੀ ਸੋਚ ਦੇ ਮੁਤਾਬਕ ਉਸ ਧਨ ਨੇ ਵਰਤੋਂ ਵਿੱਚ ਆਉਣਾ, ਉਹਨੂੰ ਗਲਤ ਪਾਸੇ ਵਰਤੋ ਉਹਨੂੰ ਸਹੀ ਪਾਸੇ ਵਰਤੋ, ਇਹ ਤੁਹਾਡੀ ਸਮਝ। ਮੈਂ ਇੱਕ ਬੇਨਤੀ ਹੋਰ ਵੀ ਚਲੋ ਕਰਦਾ ਚੱਲਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇੱਕ ਅਰਦਾਸ ਕਰਨ ਦਾ ਬਲ, ਅਰਦਾਸ ਕਰਨ ਦਾ ਤਰੀਕਾ ਪਾਤਸ਼ਾਹ ਨੇ ਸਾਡੀ ਝੋਲੀ ਦੇ ਅੰਦਰ ਪਾਇਆ। ਕਹਿਣ ਲੱਗੇ, ਸਾ ਮਤ ਦੀਜੈ ਦਿਆਲ ਪ੍ਰਭ, ਹੇ ਮੇਰੇ ਮਾਲਕ ਦਇਆ ਦੇ ਸਾਗਰ ਸਤਿਗੁਰੂ ਜੀ, ਮੈਂ ਤੇਰੇ ਦਰ ਦਾ ਜਾਚਕ, ਤੇਰੇ ਘਰ ਦਾ ਮੰਗਤਾ ਬਣ ਕੇ ਮੈਂ ਤੇਰੇ ਕੋਲ ਆਇਆ। ਤੇ ਹੁਣ ਜਿਹਦੇ ਕੋਲ ਹੱਥ ਫੈਲਾ ਕੇ ਮੰਗੋ, ਅਗਲਾ ਪੁੱਛਦਾ ਹੈ ਨਾ ਕਿ ਤੇਰੀ ਮੰਗ ਕੀ। ਕੋਈ ਮੰਗਤਾ ਤੁਹਾਡਾ ਦਰਵਾਜ਼ਾ ਨੋ ਕਰੇ, ਤੁਹਾਡੀ ਡੋਰ ਖੜਕਾਏ, ਤੁਸੀਂ ਪੁੱਛੋਗੇ ਨਾ ਤੇਰੀ ਮੰਗ ਕੀ। ਕੱਪੜਾ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਧਨ ਚਾਹੀਦਾ ਹੈ, ਜੁੱਤੀ ਚਾਹੀਦੀ, ਤੇਰੀ ਮੰਗ ਕੀ ਹੈ, ਕੋਈ ਮੰਗਤਾ ਆ ਜਾਏ। ਹੁਣ ਜਦ ਇਹ ਬੋਲ ਬੋਲੇ ਕਿ ਸਾਮਤ ਦੀਜੈ ਦਿਆਲ ਪ੍ਰਭ ਜੇ ਤੁਮੈ ਅਰਾਧਾਂ, ਸਤਿਗੁਰੂ ਮੈਂ ਇੱਕ ਅਰਦਾਸ ਲੈ ਕੇ ਆਇਆ ਤੇਰੇ ਦਰ ਦੇ ਉੱਤੇ। ਤੇ ਜਿਹਦੇ ਚਰਨਾਂ ਵਿੱਚ ਅਰਦਾਸ ਲੈ ਕੇ ਗਏ ਉਹਨੇ ਅੱਗੋਂ ਪੁੱਛਿਆ, ਆਉਣ ਵਾਲਿਆ ਤੇਰੀ ਅਰਦਾਸ ਕੀ ਹੈ, ਤੇਰੀ ਮੰਗ ਕੀ ਹੈ। ਤੇ ਆਖਿਆ, ਸਾ ਮਤ, ਮਤ ਮੈਨੇ ਅਕਲ, ਹੇ ਮੇਰੇ ਦਿਆਲੂ ਸਵਾਮੀ ਜੀ, ਮੇਰੀ ਝੋਲੀ ਦੇ ਅੰਦਰ ਉਹ ਅਕਲ ਪਾਓ। ਕਿਹੜੀ ਅਕਲ? ਜਿੱਤ ਤੁਮੈਂ ਅਰਾਧਾਂ, ਜਿਹੜੀ ਅਕਲ ਦੇ ਨਾਲ ਮੈਂ ਤੇਰੇ ਨਾਲ ਜੁੜਿਆ ਰਵਾਂ, ਤੈਨੂੰ ਅਰਾਧਦਾ ਰਵਾਂ। ਇੱਥੇ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਸਾਡੇ ਸਰੀਰ ਦੇ ਜਿੰਨੇ ਅੰਗ ਨੇ ਉਹ ਸਾਰੇ ਸਾਡੇ ਮਨ ਦੇ ਕਹਿ ਚੱਲਦੇ ਨੇ। ਮਨ ਕਹਿੰਦਾ ਅੱਖਾਂ ਨੂੰ ਇੱਧਰ ਵੇਖਣਾ ਤੇ ਅੱਖਾਂ ਉੱਧਰ ਵੇਖਦੀਆਂ ਨੇ ਦੂਜੇ ਪਾਸੇ ਨਹੀਂ। ਮਨ ਕਹਿੰਦਾ ਅੱਖਾਂ ਨੂੰ ਉੱਤੇ ਵੇਖਣਾ ਤੇ ਅੱਖਾਂ ਉੱਤੇ ਵੇਖਦੀਆਂ ਨੇ, ਥੱਲੇ ਨਹੀਂ ਵੇਖਦੀਆਂ। ਮਨ ਕਹਿੰਦਾ ਹੱਥਾਂ ਨੂੰ ਕਿ ਇਸ ਤਰ੍ਹਾਂ ਹਿੱਲਣਾ ਹੈ ਤੇ ਹੱਥ ਉਸ ਤਰ੍ਹਾਂ ਹੀ ਹਿੱਲਣਾ ਸ਼ੁਰੂ ਕਰ ਦਿੰਦੇ ਨੇ, ਇਸ਼ਾਰਾ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਤਰ੍ਹਾਂ ਮਨ ਦਾ ਵਿਚਾਰ ਬਣਦਾ। ਆਪ ਪੜ੍ਹੇ ਲਿਖੇ ਦੇਸ਼ ਦੇ ਵਾਸੀ ਹੋ, ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਮਨ ਕਹਿੰਦਾ ਹੈ ਪੈਰਾਂ ਨੂੰ ਇਸ ਮਾਰਗ ਦੇ ਉੱਤੇ ਚੱਲਣਾ ਹੈ ਤੇ ਪੈਰ ਅੱਗੋਂ ਕੋਈ ਉਕਤੀ ਯੁਕਤੀ ਅਪੀਲ ਦਲੀਲ ਬਿਆਨ ਨਹੀਂ ਕਰਦੇ, ਪੈਰ ਉਸੇ ਮਾਰਗ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਮੈਂ ਪੈਰੀਂ ਚੱਲ ਕੇ ਪੱਬ ਵਿੱਚ ਜਾਣਾ ਹੈ ਤੇ ਪੈਰ ਤੁਹਾਡੇ ਸਾਰੇ ਸਰੀਰ ਨੂੰ ਲੈ ਕੇ ਪੱਬ ਤੱਕ ਪਹੁੰਚਾ ਦੇਣਗੇ। ਮਨ ਦਾ ਵਿਚਾਰ ਬਣ ਜਾਏ ਕਿ ਅੱਜ ਪੱਬ ਵਿੱਚ ਨਹੀਂ ਜਾਣਾ, ਅੱਜ ਮੈਂ ਮੰਦਰ ਗੁਰਦੁਆਰੇ ਵਿੱਚ ਜਾਣਾ ਹੈ, ਮਸਜਿਦ ਵਿੱਚ ਜਾਣਾ ਹੈ, ਤੇ ਤੁਹਾਡੇ ਦੋ ਪੈਰ ਤੁਹਾਡੇ ਸਾਰੇ ਸਰੀਰ ਦਾ ਵਜ਼ਨ ਚੁੱਕਦੇ ਚੁੱਕਦੇ ਤੁਰਦੇ ਤੁਰਦੇ ਉਹ ਤੁਹਾਨੂੰ ਗੁਰਦੁਆਰੇ ਲਿਆ ਕੇ ਖੜਾ ਕਰ ਦੇਣਗੇ। ਤੁਹਾਡਾ ਮਨ ਕਵੇ ਕਿ ਅੱਜ ਮੈਂ ਲੰਗਰ ਵਿੱਚ ਸੇਵਾ ਕਰਨੀ ਹੈ ਤੇ ਤੁਹਾਡੇ ਹੱਥ ਭਾਂਡੇ ਸਾਫ਼ ਕਰਨਾ ਸ਼ੁਰੂ ਕਰ ਦੇਣਗੇ, ਤੁਹਾਡੇ ਹੱਥ ਲੰਗਰ ਵਰਤਾਉਣਾ ਸ਼ੁਰੂ ਕਰ ਦੇਣਗੇ। ਤੇ ਵਰਤਾਉਂਦਿਆਂ ਵਰਤਾਉਂਦਿਆਂ ਮਨ ਢੇਰੀ ਢਾ ਦੇਵੇ, ਮਨ ਕਹਿ ਦੇਵੇ ਕਿ ਹੁਣ ਨਹੀਂ ਵਰਤਾਉਣਾ, ਤੇ ਉੱਥੇ ਇਹ ਹੱਥ ਵੀ ਬੰਦ ਹੋ ਜਾਂਦੇ ਨੇ, ਵਰਤਾਉਣਾ ਬੰਦ ਕਰ ਦਿੰਦੇ ਨੇ। ਮੇਰੇ ਕਹਿਣ ਤੋਂ ਗਰਜ, ਸਾਡੇ ਜਿੰਨੇ ਸਰੀਰ ਦੇ ਅੰਗ ਨੇ ਉਹਨਾਂ ਸਾਰਿਆਂ ਅੰਗਾਂ ਦੇ ਉੱਤੇ ਹੁਕਮ ਚੱਲਦਾ ਹੈ ਸਾਡੇ ਮਨ ਦਾ। ਮਨ ਪੈਰਾਂ ਨੂੰ ਜਿੱਧਰ ਇਸ਼ਾਰਾ ਕਰਦਾ ਪੈਰ ਤੁਰਦੇ ਨੇ, ਜਿਸ ਤਰ੍ਹਾਂ ਹੱਥਾਂ ਨੂੰ ਇਸ਼ਾਰਾ ਕਰਦਾ ਹੱਥ ਕਰਦੇ ਨੇ, ਜਿਸ ਤਰ੍ਹਾਂ ਮਨ ਅੱਖਾਂ ਨੂੰ ਕਹਿੰਦਾ ਅੱਖਾਂ ਉਸ ਤਰ੍ਹਾਂ ਵੇਖਦੀਆਂ ਨੇ। ਜੋ ਮਨ ਦੀ ਮਰਜ਼ੀ ਹੁੰਦੀ ਹੈ ਕੰਨ ਨੂੰ ਸੁਣਦੇ ਨੇ, ਦੂਜਾ ਬੋਲ ਕੰਨ ਨਹੀਂ ਸੁਣਦੇ, ਮਨ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਦੇ ਨੇ। ਪਰ ਜੇ ਸਾਡੇ ਸਾਰੇ ਸਰੀਰ ਦੇ ਅੰਗ ਚੱਲਦੇ ਨੇ ਸਾਡੇ ਮਨ ਦੀ ਗੁਲਾਮੀ ਅੰਦਰ, ਮਨ ਦੇ ਹੁਕਮ ਅੰਦਰ, ਤੇ ਖਿਆਲ ਕਰਿਓ ਮਨ ਵੀ ਸਾਡਾ ਆਜ਼ਾਦ ਨਹੀਂ ਹੈ। ਸਾਡਾ ਮਨ ਕੰਮ ਕਰਦਾ ਹੈ ਸਾਡੀ ਬੁੱਧ ਦੇ ਮੁਤਾਬਕ। ਜਿਸ ਮਨੁੱਖ ਦੇ ਕੋਲ ਬੁੱਧ ਚੰਗੀ ਹੋਵੇ, ਸਮਝ ਚੰਗੀ ਹੋਵੇ, ਉਹਦੇ ਮਨ ਦੇ ਅੰਦਰੋਂ ਬਣਨ ਵਾਲੇ ਵਿਚਾਰ ਚੰਗੇ ਬਣਨਗੇ। ਜਿਹਦੇ ਵਿਚਾਰ ਚੰਗੇ ਬਣ ਗਏ
ਉਹਦੇ ਸਰੀਰ ਦੇ ਨਾਲ ਜਿਹੜੇ ਕਰਮ ਹੋਣਗੇ ਉਹ ਚੰਗੇ ਹੀ ਹੋਣਗੇ। ਮੈਂ ਫੇਰ ਬੇਨਤੀ ਕਰਾਂ ਪੜ੍ਹੇ ਲਿਖੇ ਦੇਸ਼ ਦੇ ਵਾਸੀ ਉਹ ਬੇਨਤੀ ਨੂੰ ਸਮਝਿਓ, ਅਗਰ ਮਤ ਚੰਗੀ ਹੈ, ਮਨ ਦੇ ਫੁਰਨੇ ਮਨ ਦੇ ਵਿਚਾਰ ਚੰਗੇ ਬਣਨਗੇ ਸ਼ੁੱਧ ਬਣਨਗੇ, ਤੇ ਜੇ ਮਨ ਦੇ ਵਿਚਾਰ ਹੀ ਸ਼ੁੱਧ ਬਣ ਗਏ ਨੇ ਤੇ ਸਰੀਰ ਭਾਵੇਂ ਥੱਕਿਆ ਵੀ ਹੋਵੇ ਤਾਂ ਵੀ ਇਹ ਸ਼ੁੱਧ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਅਗਰ ਮਤ ਦੇ ਅੰਦਰ ਖੋਟ ਹੈ, ਮਤ ਹੀ ਸਹੀ ਨਹੀਂ ਹੈ, ਤੇ ਜਿਹੜੇ ਮਨ ਦੇ ਅੰਦਰੋਂ ਫੁਰਨੇ ਬਣ ਰਹੇ ਨੇ ਵਿਚਾਰ ਉੱਠ ਰਹੇ ਨੇ ਉਹ ਵੀ ਸਹੀ ਨਹੀਂ ਉੱਠਣਗੇ, ਕਿਉਂਕਿ ਮਤ ਹੀ ਸ਼ੁੱਧ ਨਹੀਂ ਹੈ, ਮਤ ਦੇ ਅੰਦਰ ਖੋਟ ਹੈ। ਅਗਰ ਗਿਆਨ ਸ਼ੁੱਧ ਨਹੀਂ ਤੇ ਕਹਿਣਾ ਪਏਗਾ ਮਨ ਦੇ ਅੰਦਰੋਂ ਬਣਨ ਵਾਲੇ ਉੱਠਣ ਵਾਲੇ ਵਿਚਾਰ ਵੀ ਫਿਰ ਸ਼ੁੱਧ ਨਹੀਂ ਉੱਠਦੇ, ਤੇ ਜਦ ਵਿਚਾਰ ਹੀ ਮੈਲੇ ਨੇ ਤੇ ਤਨ ਦੇ ਨਾਲ ਕਰਮ ਵੀ ਤੇ ਫਿਰ ਮੈਲੇ ਹੀ ਹੋਣਗੇ ਨਾ। ਪਹਿਲਾਂ ਵਿਚਾਰ ਹੀ ਬਣਦਾ ਨਾ ਕਿ ਮੈਂ ਇਹਦਾ ਬੁਰਾ ਕਰਦਿਆਂ, ਪਹਿਲਾਂ ਵਿਚਾਰ ਬਣਦਾ ਉਹਦਾ ਬੁਰਾ ਬਾਅਦ ਵਿੱਚ ਹੁੰਦਾ, ਪਹਿਲਾਂ ਵਿਚਾਰ ਬਣਦਾ ਮੈਂ ਇਹਦੇ ਰਾਹ ਦੇ ਅੰਦਰ ਕੰਡੇ ਬਿਖੇਰਦਿਆਂ, ਕੰਡੇ ਹੱਥਾਂ ਦੇ ਨਾਲ ਬਾਅਦ ਵਿੱਚ ਬਖੇਰੇ ਜਾਂਦੇ ਨੇ, ਪਹਿਲਾਂ ਵਿਚਾਰ ਹੀ ਬਣਦਾ ਮੈਂ ਇਹਦੇ ਰਾਹ ਦੇ ਵਿੱਚੋਂ ਕੰਡੇ ਚੁੱਕ ਕੇ ਸਾਫ਼ ਕਰਦਿਆਂ ਤੇ ਬਾਅਦ ਵਿੱਚ ਆਪ ਕੰਡੇ ਚੁੱਕ ਕੇ ਉਹ ਰਾਹ ਸਾਫ਼ ਕਰਨਾ ਸ਼ੁਰੂ ਕਰ ਦਿੰਦੇ। ਵਿਚਾਰ ਹੀ ਬਣਦਾ ਮੈਂ ਇਹਦਾ ਭਲਾ ਕਰਾਂ ਤੇ ਆਪ ਭਲਾ ਕਰਨਾ ਸ਼ੁਰੂ ਕਰ ਦਿੰਦੇ ਹੋ। ਵਿਚਾਰ ਬਣ ਜਾਂਦਾ ਨਹੀਂ ਇਹਦਾ ਭਲਾ ਨਹੀਂ ਇਹਦਾ ਬੁਰਾ ਹੀ ਕਰਨਾ ਚਾਹੀਦਾ ਤੇ ਆਪ ਉਹਦਾ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਹੋ। ਗੱਲ ਚੱਲਦੀ ਹੈ ਸਾਡੇ ਮਨ ਦੇ ਵਿਚਾਰਾਂ ਤੋਂ, ਤੇ ਮਨ ਦੇ ਵਿਚਾਰ ਬਣਦੇ ਨੇ ਸਾਡੀ ਬੁੱਧ ਦੇ ਮੁਤਾਬਕ, ਸਾਡੀ ਅਕਲ ਦੇ ਮੁਤਾਬਕ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੱਲ ਮੂਲ ਤੋਂ ਲੈ ਕੇ ਮੁੱਢ ਤੋਂ ਆਰੰਭ ਕੀਤੀ, ਮੰਗ ਕੀਤੀ ਗੁਰੂ ਕੋਲੋਂ ਤੇ ਮੰਗ ਕੀ ਕੀਤੀ, ਆਖਿਆ ਸਾ ਮਤ ਦੀਜੈ ਦਿਆਲ ਪ੍ਰਭ, ਹੇ ਦਇਆ ਦੇ ਸਾਗਰ ਮੇਰੇ ਉੱਤੇ ਰਹਿਮ ਕਰ, ਤੇ ਰਹਿਮ ਇਹ ਕਰ ਮੈਨੂੰ ਚੰਗੀ ਮਤ ਦੇ। ਚੰਗੀ ਮਤ ਬਣੇਗੀ, ਮਨ ਦਾ ਵਿਚਾਰ ਚੰਗਾ ਬਣੇਗਾ, ਮਨ ਦਾ ਵਿਚਾਰ ਚੰਗਾ ਬਣੇਗਾ ਕਰਮ ਚੰਗੇ ਬਣਨਗੇ, ਕਰਮ ਚੰਗੇ ਕਰੋਗੇ ਤੇ ਜਿਹਨੂੰ ਅਸੀਂ ਮੱਥੇ ਦੇ ਉੱਤੇ ਹੱਥ ਮਾਰ ਮਾਰ ਕੇ ਦੋਸ਼ ਦਿੰਦੇ ਹਾਂ, ਕੋਸਨੇ ਆ ਮੇਰੀ ਕਿਸਮਤ ਚੰਗੀ ਨਹੀਂ, ਉਹ ਕਰਮਾਂ ਤੋਂ ਹੀ ਬਣਦੀ ਹੈ, ਤੇ ਕਰਮ ਚੰਗੇ ਹੋਣਗੇ ਕਿਸਮਤ ਵੀ ਚੰਗੀ ਬਣ ਜਾਏਗੀ। ਤੋ ਮੰਗਿਆ ਕੀ ਇਹ ਸਾਮਤ ਦੀਜੈ ਦਿਆਲ ਪ੍ਰਭ, ਜੇ ਤੂੰ ਮੈਂ ਅਰਾਧਾ ਸਤਿਗੁਰੂ ਮੇਰੀ ਝੋਲੀ ਦੇ ਅੰਦਰ ਉਹ ਮਤ ਪਾ ਜਿਸ ਮਤ ਦੇ ਨਾਲ ਮੈਂ ਤੇਰੀ ਅਰਾਧਨਾ ਕਰਨੀ ਸ਼ੁਰੂ ਕਰ ਦਵਾਂ, ਤੇਰੇ ਨਾਲ ਮੈਂ ਜੁੜਨਾ ਸ਼ੁਰੂ ਕਰ ਦਵਾਂ। ਤੋ ਹੁਣ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਤਿਲ ਥੋੜੇ, ਜੇ ਸਮਝ ਆ ਜਾਏ ਕਿ ਮੇਰੇ ਸਵਾਸ ਥੋੜੇ ਨੇ ਔਰ ਗਿਣਤੀ ਮਿਣਤੀ ਦੇ ਨੇ, ਮਰਜ਼ੀ ਦੇ ਨਾਲ ਇਹਨਾਂ ਨੂੰ ਮੈਂ ਵਧਾ ਨਹੀਂ ਸਕਦਾ, ਮਰਜ਼ੀ ਦੇ ਨਾਲ ਮੈਂ ਇਹਨਾਂ ਨੂੰ ਘਟਾ ਨਹੀਂ ਸਕਦਾ, ਸੰਭਲ ਫਿਰ ਸੰਭਾਲ ਸੰਭਾਲ ਕੇ ਆਪਣੇ ਸਵਾਸਾਂ ਨੂੰ ਵਰਤਣਾ ਸ਼ੁਰੂ ਕਰਦਾ ਹੈ ਸੰਭਾਲ ਕੇ। ਜਾਂ ਤੇ ਸਵਾਸਾਂ ਦੀ ਸਮਝ ਨਾ ਹੋਵੇ ਤਾਂ ਇਹਨੂੰ ਅਜਾਈ ਰੋਲ ਦਿੰਦਾ ਹੈ, ਮਿੱਟੀ ਦੇ ਅੰਦਰ ਰਾਖ ਦੇ ਅੰਦਰ ਰੋਲ ਦਿੰਦਾ ਹੈ ਜੇ ਇਹਨੂੰ ਸਮਝ ਨਾ ਹੋਵੇ। ਮੈਂ ਪੜਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਪਰ ਬਾ ਕਮਾਲ ਬਚਨ, ਬੜਾ ਕੀਮਤੀ ਬਚਨ। ਕਹਿਣ ਲੱਗੇ ਮੈਂ ਇੱਕ ਵਾਰੀ ਵੇਖਿਆ ਕਿ ਇੱਕ ਖੇਡ ਤਮਾਸ਼ਾ ਕਰਨ ਵਾਲਾ ਮਦਾਰੀ ਜਿਹੜਾ ਬਾਂਦਰਾਂ ਨੂੰ ਨਚਾ ਨਚਾ ਕੇ ਬਾਂਦਰਾਂ ਦੇ ਨਾਲ ਲੋਕਾਂ ਦਾ ਮਨ ਬਹਿਲਾਉਂਦਾ, ਲੋਕਾਂ ਨੂੰ ਮਨੋਰੰਜਨ ਦਾ ਸਾਧਨ ਪੇਸ਼ ਕਰਦਾ ਹੈ। ਕਹਿੰਦਾ ਇੱਕ ਵਾਰੀ ਉਹ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈ ਗਿਆ, ਬਾਂਦਰ ਨੂੰ ਨਚਾਇਆ, ਬਾਂਦਰ ਨੇ ਲੋਕਾਂ ਦਾ ਮਨ ਖੁਸ਼ ਕੀਤਾ, ਲੋਕਾਂ ਨੇ ਹੱਥਾਂ ਵਿੱਚ ਪੈਸੇ ਲੈ ਲਏ, ਆਪ ਉਹ ਲੋਕਾਂ ਕੋਲੋਂ ਪੈਸੇ ਫੜਨੇ ਸ਼ੁਰੂ ਕਰਦਾ ਤੇ ਉਹਦੇ ਗਲ ਵਿੱਚ ਸੀ ਇੱਕ ਛੋਟੀ ਜਿਹੀ ਮਾਲਾ, ਤੇ ਮਾਲਾ ਸੀ ਬਣੀ ਹੋਈ ਸੋਨੇ ਦੀ। ਚਲੋ ਮਿਲ ਗਈ ਹੋਏਗੀ, ਕਿਸੇ ਨੇ ਦੇ ਦਿੱਤੀ ਹੋਏਗੀ ਜਾਂ ਬਣਾ ਲਈ ਹੋਏਗੀ, ਵੈਸੇ ਗਰੀਬ ਕੋਲ ਸੋਨੇ ਦੀ ਮਾਲਾ ਦਾ ਕੋਈ ਤੁੱਕ ਤੇ ਨਹੀਂ ਬਣਦਾ, ਕੋਈ ਮਤਲਬ ਤੇ ਨਹੀਂ, ਪਰ ਚਲੋ ਕਿਸੇ ਨੇ ਦੇ ਹੀ ਦਿੱਤੀ ਖੁਸ਼ ਹੋ ਕੇ, ਜਾਂ ਉਹਨੇ ਆਪ ਬਣਾ ਹੀ ਲਈ ਜਾਂ ਪਿਤਾ ਪੁਰਖੀ ਮਿਲ ਗਈ। ਉਹਦੇ ਕੋਲ ਸੀ ਇੱਕ ਮਾਲਾ, ਉਹਨੇ ਉਹ ਮਾਲਾ ਲਾ ਕੇ ਨਾ 2 ਮਿੰਟ ਵਾਸਤੇ ਬਾਂਦਰ ਦੇ ਗਲ ਵਿੱਚ ਪਾ ਦਿੱਤੀ, ਤੇ ਪਾ ਇਸ ਕਰਕੇ ਦਿੱਤੀ ਕਿ ਬਾਂਦਰ ਮੇਰੀ ਰੋਜੀ ਰੋਟੀ ਦਾ ਵਸੀਲਾ ਹੈ, ਬਾਂਦਰ ਨਾਚ ਨਾ ਕਰੇ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇ, ਬਾਂਦਰ ਮੇਰੇ ਕਹਿ ਨਾ ਲੱਗੇ ਤੇ ਮੈਂ ਖੇਡ ਤਮਾਸ਼ਾ ਨਾ ਕਰ ਸਕਾਂ, ਮੇਰਾ ਜੀਵਨ ਚੱਲੇ ਤੇ ਕਿਵੇਂ ਚੱਲੇ। 2 ਮਿੰਟ ਵਾਸਤੇ ਉਹ ਮਾਲਾ ਬਾਂਦਰ ਦੇ ਗਲ ਵਿੱਚ ਪਾਈ, ਤੇ ਹੁਣ ਬਾਂਦਰ ਕੀ ਜਾਣੇ ਸੋਨਾ ਕੀ ਹੁੰਦਾ ਹੈ, ਹੀਰੇ ਕੀ ਹੁੰਦੇ ਨੇ, ਚਾਂਦੀ ਕੀ ਹੁੰਦੀ, ਇਹਦੀ ਕਦਰੋ ਕੀਮਤ ਤੇ ਤੁਹਾਡੇ ਹੀ ਜੀਵਨ ਵਿੱਚ ਹੈ ਨਾ, ਬਾਂਦਰ ਦੇ ਜੀਵਨ ਵਿੱਚ ਨਹੀਂ ਨਾ। ਆਪ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈਸੇ ਫੜ ਰਿਹਾ, ਤੇ ਬਾਂਦਰ ਨੇ ਕੀ ਕੀਤਾ, ਮਾਲਾ ਦਾ ਧਾਗਾ ਖਿੱਚਿਆ, ਸੂਤ ਤੋੜਿਆ,
मणका मणका करके ओनू मिट्टी दे अंदर बखेर दिता। भाई गुरदास साहब किधरे खड़े सन, उन्होंने वेखिया कि बांदर ने सोने की कदर नहीं पाई, कलम लई कागज लिया ते एक बोल सानू उपदेश करन वास्ते भाई गुरदास साहब जी ने लिख दिता। कहन लगे रतन मणि गल बांदर है कि कीम ना जाने, रतना दी जड़ी माला बांदर दे गल विच सी पर बांदर की जाने उहदी कीमत की। सोना भावे कीमती है पर जिन्हू समझ है उहदे वास्ते कीमती है, जिन्हू नहीं समझ उहदे वास्ते उह मिट्टी दे बराबर है। तुहानू समझ है तुहाडे लई सोना कीमती है, मनुख दे जीवन दे अंदर सोने दी समझ है, मनुख सोने दी संभाल करदा है। सोने नू या सजावट दे रूप विच या किधरे लोकरां दे अंदर रखदा है, खुले आम घरां दे अंदर सोना पिया टेबल दे उत्ते दीवार दे नाल लटकदा होया तस्वीरां दी तरह सोना नजर नहीं पैंदा। लोहा आम मिलदा है, कीमत बड़ी थोड़ी है, सोना खुले आम इस तरह पिया नहीं मिलदा, ना सुनियारियां दीयां दुकानां दे उत्ते ते ना साडियां घरां दे अंदर। तो खैर क्योंकि सोने की कीमत सानू पता है, सोने की कीमत का ज्ञान है, पर पशु नू सोने की कीमत का नहीं पता। पशु नू पैरां दे हेठ लताड़दा है, पैरां दे हेठ कुचलदा है, उत्ते पैर रखदा है ते अगे निकल जांदा है। चलो मैं एक बेनती होर आप संगतां दे सन्मुख रखदा चलां, जिन्नी दुनिया की करंसी है, चाहे वह पाउंड है, डालर है, रुपया है, यूरो है, बाकी दे तमाम नोट करंसी ने, उदी समझ मनुखी जीवन विच ते है। हुण मनुख दे पास करंसी होवे ते उहनू संभालदा है, मनुख दे पास धन होवे उहनू संभालदा है, ते तुसी पंड बन के डालरां दी किसे पशु दी खुरली दे अंदर पाओ ते पशु की जाने डालर की होंदे ने, पशु ते उहनां डालरां पौंडां नू वी पैरां दे हेठ लताड़ेगा। हां उहनां ही डालरां पौंडां दे नाल कोई हरे रंग दा चारा खरीद के पशु दी खुरली विच पाओ, उहदे सामने रखो ते पशु उहनू खाना शुरू करेगा, उह प्यार दे नाल, पशु दा मन खुश होएगा, खाएगा प्यार दे नाल। पशु नू समझ चारे दी है, चारे दी संभाल है, मनुख नू समझ करंसी नोटां दी इहदी संभाल है, पशु नू करंसी दी संभाल है। हुण मैं अपने असली मुद्दे नू तुहाडे सामने अरज करां, जिस मनुख नू धर्म दे मार्ग दे उत्ते चलदिआं चलदिआं अपने सवासां दी समझ पै गई, उह ते सवासां दी करेगा संभाल ते खिमा करिओ, जिन्नू ना समझ पई उह पशुआं वांग इन्हां सवासां नू अजाई रोलेगा। भावे पाउंड किन्ना कीमती, 80 रुपये का एक पाउंड है, पर पशु दे सामने पाओ ते पशु उहनू पैरां दे हेठ रोल देगा। भावे दिनार 200 रुपये विकदा होवे पर पशु दे सामने पाओ ते उह पैरां दे हेठ रोल देगा। भावे डालर 50 रुपये रेट ते विकदा होवे पर पशु ते उहनू पैरां दे हेठ ही कुचलेगा ना, पशु के जाने की कीमत की। जिस मनुख नू समझ आ गई कि सवास कीमती ने, ओ ते अपने एक एक सवास दी संभाल करता है। भगत जी कहिंदे ने संभल बुक भरी, ओ सवासां दे बुक भर भर के कूड़ेदान दे अंदर नहीं पाउंदा, बड़ा सोच के संभल के ओ सवासां नू खर्च करता है। ते जिन्हू समझ नहीं आई ओ सवासां दे बुक भर भर के कदी काम दी बिन दे अंदर, कदी क्रोध दी लाट दे अंदर, कदी ईर्षा दे अंदर, कदी निंदा दे अंदर, कदी चुगली दे अंदर, वो अपने सब सवासां नू इस तरह ही मिट्टी दे नाल मिला के मिट्टी बना के रख देंदा है। क्यों? क्योंकि उहनू समझ नहीं है। मनुखी ने ना एक नू समझ आ गई वो रब दे मार्ग दे उत्ते चलना शुरू करदा है, दूजे नू समझ नहीं आई वो रुलना शुरू करदा है, बर्बाद करने शुरू कर देंदा है। धन तुहाडी जेब दे अंदर है, धन नू वरतना तुहाडी मर्जी है, सवास तुहाडे ने, सवास नू वरतना भी तुहाडी मर्जी है। तुहाडी मर्जी है सवासां नू कूड़े दान विच पा दो, बिन विच पा दो, गार विच बैग दे अंदर इन्हां नू पाओ, ते तुहाडी मर्जी इन्हां दे नाल कोई चंगा वणज वपार।

0: ਦਾ ਅੰਦਰ ਕੁਝ ਹੋਰ ਕਹਿੰਦਾ ਹੈ। ਕਿਸੇ ਨੇ ਬਣਾਇਆ ਹੋਵੇ ਚੰਗਾ ਮਕਾਨ, ਕਿਸੇ ਨੇ ਅੱਜ ਓਪਨਿੰਗ ਕੀਤੀ ਹੋਵੇ ਆਪਣੇ ਚੰਗੇ ਆਫਿਸ ਦੀ, ਆਪਣੀ ਫੈਕਟਰੀ ਦੀ, ਕਾਰਖਾਨੇ ਦੀ, ਤੇ ਸ਼ਰੀਕੇ ਭਾਈਚਾਰੇ ਵਾਲਿਆਂ ਨੂੰ ਉਹਨੇ ਬੁਲਾਇਆ ਹੋਵੇ ਕਿ ਅੱਜ ਮੈਂ ਫੈਕਟਰੀ ਦਾ ਮਹੂਰਤ ਕਰਨਾ ਹੈ, ਮੇਰੀ ਓਪਨਿੰਗ ਹੈ, ਤੁਸੀਂ ਮੇਰੇ ਕੋਲ ਆਇਓ, ਮੈਂ ਆਪਣਾ ਘਰ ਬਣਾਇਆ ਹੈ, ਅੱਜ ਘਰ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਆਉਣਾ ਹੈ, ਤੁਸੀਂ ਵੀ ਆਇਓ। ਹੁਣ ਜਿਹੜੇ ਆਮ ਲੋਕ ਨੇ ਉਹ ਚੰਗਾ ਘਰ ਵੇਖਦੇ ਨੇ, ਚੰਗਾ ਕਾਰੋਬਾਰ ਵੇਖਦੇ ਨੇ, ਮਨ ਦੇ ਅੰਦਰ ਬੜੀ ਈਰਸ਼ਾ, ਮਨ ਦੇ ਅੰਦਰ ਬੜਾ ਸਾੜਾ, ਇਹਦਾ ਚੰਗਾ ਕਾਰੋਬਾਰ ਕਿਉਂ ਬਣ ਗਿਆ, ਮੇਰਾ ਕਿਉਂ ਨਹੀਂ ਬਣਿਆ, ਇਹਦਾ ਚੰਗਾ ਘਰ ਕਿਉਂ ਬਣ ਗਿਆ ਤੇ ਮੇਰਾ ਬਣਿਆ ਕਿਉਂ ਨਹੀਂ। ਮਨ ਦੇ ਅੰਦਰ ਤੇ ਈਰਸ਼ਾ ਹੈ ਸ਼ਰੀਕੇ ਭਾਈਚਾਰੇ ਨੂੰ ਲੈ ਕੇ ਜਾਂ ਘਟੀਆ ਸੋਚ ਨੂੰ ਲੈ ਕੇ, ਪਰ ਜ਼ੁਬਾਨ ਤੋਂ ਵਧਾਈ ਵੀ ਦੇ ਰਿਹਾ ਹੈ ਵੀ ਘਰ ਬਣਾਇਆ ਬੜਾ ਵਧੀਆ ਬਣਾਇਆ, ਵੀ ਸੱਜਣਾ ਮੇਰੇ ਵੱਲੋਂ ਤੈਨੂੰ ਵਧਾਈ, ਤੇ ਬੁੱਲੀਆਂ ਤੋਂ ਝੂਠੀ ਮੁਸਕਰਾਹਟ ਵੀ ਪੇਸ਼ ਕਰਦਾ, ਝੂਠਾ ਹਾਸਾ ਵੀ ਹੱਸਦਾ ਹੈ ਤੇ ਝੂਠੇ ਬੋਲ ਵੀ ਬੋਲਦਾ ਹੈ। ਇੱਥੇ ਆਣ ਕੇ ਜ਼ੁਬਾਨ ਤੇ ਮਨ ਦੋਵਾਂ ਦਾ ਫਰਕ ਪੈ ਗਿਆ ਨਾ, ਅੰਦਰ ਤੇ ਬਾਹਰ ਦਾ ਫਰਕ ਪੈ ਗਿਆ ਨਾ। ਅੰਦਰ ਕਹਿੰਦਾ ਨਹੀਂ ਸੀ ਹੋਣਾ ਚਾਹੀਦਾ, ਜ਼ੁਬਾਨ ਕਹਿੰਦੀ ਹੈ ਤੈਨੂੰ ਵਧਾਈ ਹੈ, ਦੋਵਾਂ ਦਾ ਫਰਕ ਹੈ। ਕਿਸੇ ਦਾ ਨੁਕਸਾਨ ਹੋ ਜਾਏ ਆਪ ਚਲੇ ਜਾਂਦੇ ਹੋ ਸੋਗ ਜਿਤਾਉਣ ਵਾਸਤੇ, ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਹੈ, ਮਨ ਇਹ ਕਹਿੰਦਾ ਹੈ ਕਿ ਚੰਗਾ ਹੀ ਹੋਇਆ, ਇਹਦਾ ਨੁਕਸਾਨ ਹੋਣਾ ਚਾਹੀਦਾ ਸੀ, ਮਨ ਕਹਿੰਦਾ ਨੁਕਸਾਨ ਹੋਣਾ ਚਾਹੀਦਾ ਸੀ, ਤੇ ਜ਼ੁਬਾਨ ਬੋਲ ਕੇ ਕਹਿ ਰਹੀ ਹੈ ਵੀ ਤੇਰਾ ਨੁਕਸਾਨ ਹੋਇਆ, ਬੜਾ ਮਾੜਾ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਅੰਦਰ ਤੇ ਬਾਹਰ ਦਾ ਫਰਕ ਹੈ ਨਾ, ਪਰ ਇਹ ਫਰਕ ਜਵਾਨੀ ਦੇ ਕੋਲ ਹੈ, ਇਹ ਫਰਕ ਬੁਢਾਪੇ ਦੇ ਕੋਲ ਹੈ, ਇਹ ਫਰਕ ਬੱਚੇ ਦੇ ਕੋਲ ਨਹੀਂ ਹੁੰਦਾ। ਬੱਚਾ ਜੋ ਅੰਦਰੋਂ ਹੈ, ਬੱਚਾ ਉਹੀ ਕੁਝ ਬਾਹਰੋਂ ਹੈ। ਜਿਤਨਾ ਸਮਾਂ ਉਹਨੂੰ ਇੱਕ ਜਵਾਨ ਤੇ ਬੁਢਾਪੇ ਵਾਲੀ ਰਾਜਨੀਤੀ ਦਾ ਪੇ ਚਾ ਨਾ ਜਾਣ, ਇਹ ਤਮਾਮ ਤਰ੍ਹਾਂ ਦੀ ਮੈਲ ਉਹਦੇ ਅੰਦਰ ਚਲੀ ਨਾ ਜਾਏ, ਬੱਚਾ ਉਹਨਾਂ ਸਮਾਂ ਰੱਬ ਵਰਗਾ ਹੀ ਹੁੰਦਾ ਹੈ, ਅੰਦਰ ਤੇ ਬਾਹਰ ਉਹਦਾ ਬਰਾਬਰ ਹੁੰਦਾ ਹੈ। ਇੱਕ ਛੋਟਾ ਬਾਲ ਹੋਵੇ, ਬਾਹਰੋਂ ਕੋਈ ਆਣ ਕੇ ਦਰਵਾਜ਼ਾ ਖੜਕਾਏ ਦਰਵਾਜ਼ਾ, ਤੇ ਬੱਚਾ ਛੋਟਾ ਹੋਵੇ ਅਜੇ, ਤੇ ਪਿਤਾ ਕਹਿ ਦੇਵੇ ਕਿ ਬੇਟਾ ਬਾਹਰ ਵੇਖੋ ਸਾਡੀ ਡੋਰ ਨੌਕ ਹੋਈ, ਇਹ ਦਰਵਾਜ਼ਾ ਕਿਸੇ ਨੇ ਖੜਕਾਇਆ ਹੈ, ਇਹ ਕੌਣ ਹੈ? ਤੇ ਹੁਣ ਉਹ ਬੱਚਾ ਅੰਦਰ ਆਣ ਕੇ ਦੱਸੇ ਕਿ ਪਿਤਾ ਜੀ ਫਲਾਣੇ ਫਲਾਣੇ ਅੰਕਲ ਜਿਹੜੇ ਤੁਹਾਡੇ ਨਾਲ ਅੱਗੇ ਵੀ ਆਉਂਦੇ ਹੁੰਦੇ ਨੇ ਦਰਵਾਜ਼ੇ ਤੇ, ਉਹ ਖੜੇ ਨੇ। ਤੇ ਪਿਤਾ ਉਹਨੂੰ ਨਾ ਮਿਲਣਾ ਚਾਹੁੰਦਾ ਹੋਵੇ ਜਾਂ ਉਹਦਾ ਕੁਝ ਲੈਣਾ ਦੇਣਾ ਬਾਕੀ ਹੋਵੇ, ਉਹਨੂੰ ਮਿਲਣ ਦੀ ਵਿਚਾਰ ਨਹੀਂ ਬਣੇ, ਤੇ ਪਿਤਾ ਅੰਦਰ ਹੌਲੀ ਆਵਾਜ਼ ਵਿੱਚ ਕਹੇਗਾ ਬੇਟਾ ਜਾ ਅੰਕਲ ਨੂੰ ਕਹਿ ਕਿ ਮੇਰੇ ਪਿਤਾ ਜੀ ਘਰ ਵਿੱਚ ਨਹੀਂ। ਤੇ ਹੁਣ ਬੱਚਾ ਹੂਬ ਹੂ ਬੋਲੀ ਬੋਲਦਾ ਜਾ ਕੇ, ਅੰਕਲ ਜੀ ਮੇਰੇ ਪਿਤਾ ਜੀ ਕਹਿੰਦੇ ਨੇ ਪਿਤਾ ਜੀ ਘਰ ਵਿੱਚ ਨਹੀਂ ਹੈ, ਮੇਰੇ ਡੈਡੀ ਕਹਿੰਦੇ ਨੇ ਡੈਡੀ ਘਰ ਵਿੱਚ ਨਹੀਂ ਹੈ। ਕਿਉਂਕਿ ਬੱਚੇ ਨੂੰ ਗੱਲ ਵਧਾਉਣੀ ਵੀ ਨਹੀਂ ਆਉਂਦੀ ਤੇ ਬੱਚੇ ਨੂੰ ਗੱਲ ਘਟਾਉਣੀ ਵੀ ਨਹੀਂ ਆਉਂਦੀ। ਇਹ ਰਾਜਨੀਤੀ, ਇਹ ਦਲ ਦਲ, ਇਹ ਪਖੰਡ, ਖਿਮਾ ਕਰਿਓ ਬੋਲ, ਕੁਝ ਇਸ ਤਰ੍ਹਾਂ ਦੇ ਨੇ, ਇਹ ਜਵਾਨੀ ਵਿੱਚ ਮਿਲਦੇ ਨੇ, ਇਹ ਬੁਢਾਪੇ ਵਿੱਚ ਮਿਲਦੇ ਨੇ। ਅੰਦਰ ਕੁਝ ਹੋਰ ਹੁੰਦਾ ਹੈ, ਬਾਹਰ ਕੁਝ ਹੋਰ ਹੁੰਦਾ ਹੈ, ਪਰ ਬੱਚੇ ਦੇ ਕੋਲ ਅੰਦਰ ਤੇ ਬਾਹਰ ਬਰਾਬਰ ਹੁੰਦਾ ਹੈ, ਜੋ ਅੰਦਰ ਹੈ ਉਹ ਬਾਹਰ ਹੈ। ਦੂਸਰੀ ਬੇਨਤੀ, ਇੱਕ ਜਵਾਨ ਦੇ ਚਿਹਰੇ ਨੂੰ ਤੱਕੋ, ਉਹਦੇ ਚਿਹਰੇ ਦੇ ਉੱਤੇ ਗਮਗੀਨਤਾ ਦੇ ਚਿੰਨ੍ਹ ਤੁਹਾਨੂੰ ਨਜ਼ਰ ਪੈਣਗੇ, ਅਫਸੋਸ ਦੇ ਚਿੰਨ੍ਹ, ਪਛਤਾਵੇ ਦੇ ਚਿੰਨ੍ਹ, ਗਮਗੀਨਤਾ ਦੀਆਂ ਨਿਸ਼ਾਨੀਆਂ। ਇਹ ਇੱਕ ਜਵਾਨ ਤੇ ਬੁਢਾਪੇ ਦੇ ਅੰਦਰ ਪਹੁੰਚ ਚੁੱਕੇ ਮਨੁੱਖ ਦੇ ਚਿਹਰੇ ਦੇ ਉੱਤੋਂ ਖਾਸ ਨਜ਼ਰ ਪੈਂਦੀਆਂ ਨੇ। ਇੱਕ ਬੱਚੇ ਨੂੰ ਤੱਕੋ, ਉਹ ਬੱਚਾ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਕੋਈ ਗਮੀ ਦਾ ਚਿੰਨ੍ਹ ਬੱਚੇ ਦੇ ਚਿਹਰੇ ਤੇ ਨਹੀਂ, ਕੋਈ ਪਛਤਾਵਾ ਬੱਚੇ ਦੇ ਚਿਹਰੇ ਦੇ ਉੱਤੇ ਨਹੀਂ, ਕੋਈ ਅਫਸੋਸ ਨਹੀਂ, ਚਿਹਰਾ ਕੁਮਲਾਇਆ ਨਹੀਂ, ਚਿਹਰਾ ਮੁਰਝਾਇਆ ਨਹੀਂ, ਚਿਹਰਾ ਉਤਰਿਆ ਨਹੀਂ, ਕਿਉਂਕਿ ਬੱਚੇ ਦੇ ਅੰਦਰ ਇਹ ਅਜੇ ਬੁਰਾਈ ਹੈ ਹੀ ਨਹੀਂ, ਜਿਹੜੀ ਜਵਾਨੀ ਤੇ ਬੁਢਾਪੇ ਵਿੱਚ ਹੁੰਦੀ ਬੱਚੇ ਦੇ ਅੰਦਰ ਨਹੀਂ ਹੈ। ਇਸ ਤੋਂ ਅੱਗੇ ਹੋਰ ਚੱਲੋ, ਇੱਕ ਬੱਚੇ ਦੀ ਮਾਂ ਪਿਤਾ ਬੜੇ ਗਰੀਬ ਹੋਣ ਤੇ ਬੱਚੇ ਨੂੰ ਗਰੀਬੀ ਦਾ ਅਹਿਸਾਸ ਕਰਕੇ ਹੀਣ ਭਾਵਨਾ ਨਹੀਂ ਆਉਂਦੀ, ਬੱਚੇ ਨੂੰ ਅਜੇ ਨਹੀਂ ਪਤਾ ਕਿ ਗਰੀਬੀ ਕੀ ਹੁੰਦੀ, ਤੇ ਇੱਕ ਬੱਚੇ ਦੀ ਮਾਂ ਤੇ ਪਿਤਾ ਬੜੇ ਅਮੀਰ ਹੋਣ ਤੇ ਬੱਚੇ ਦੇ ਮਨ ਦੇ ਵਿੱਚ ਹੰਕਾਰ ਵੀ ਨਹੀਂ ਹੁੰਦਾ ਕਿ ਪਿਤਾ ਬੜਾ ਅਮੀਰ ਹੈ, ਪਿਤਾ ਬੜਾ ਵੱਡਾ ਹੈ, ਪਿਤਾ ਬੜਾ ਕਾਰੋਬਾਰੀ ਹੈ, ਮਾਂ ਮੇਰੀ ਬੜੀ ਅਮੀਰ ਹੈ, ਇਸ ਬੱਚੇ ਨੂੰ ਹੰਕਾਰ ਵੀ ਨਹੀਂ ਤੇ ਜਿਹਦੇ ਵਿੱਚ ਵਾਸ਼ਨਾ ਨਹੀਂ, ਜਿਹੜਾ ਅੰਦਰੋਂ ਬਾਹਰੋਂ ਇੱਕ ਹੈ, ਜਿਹਦੇ ਕੋਲ ਪਛਤਾਵਾ ਨਹੀਂ, ਗਮੀ ਨਹੀਂ, ਕੋਈ ਚਿਹਰੇ ਦੇ ਉੱਤੇ ਅਫਸੋਸ ਦਾ ਚਿੰਨ੍ਹ ਨਹੀਂ, ਉਹ ਫਿਰ ਭਗਤ ਹੀ ਹੋਇਆ ਨਾ। ਇਹ ਸਾਰੇ ਗੁਣ ਭਗਤ ਵਿੱਚ ਹੁੰਦੇ ਨੇ, ਇਹ ਸਾਰੇ ਗੁਣ ਬੱਚੇ ਵਿੱਚ ਹੁੰਦੇ ਨੇ। ਕਿਸੇ ਵਕਤ ਮੈਂ ਖੁੱਲ ਕੇ ਅਰਜ਼ ਕਰਾਂਗਾ, ਅੱਜ ਕੇਵਲ ਇਸ਼ਾਰੇ ਵਜੋਂ ਬੇਨਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰੇ। ਹੁਣ ਜਿਹੜੇ ਵੀਰ ਤੇ ਭੈਣਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਹਾਜ਼ਰ ਹੋਣਾ, ਮੇਰੀ ਇੱਕ ਬੇਨਤੀ ਨੂੰ ਬੜੇ ਧਿਆਨ ਦੇ ਨਾਲ ਜਿਹਨ ਨਸ਼ੀਨ ਕਰਨ ਦਾ ਯਤਨ ਕਰ ਲਿਓ। ਜਿੰਨੇ ਕੰਮ ਨੇ, ਕਿਸੇ ਨੇ ਦੁਕਾਨਦਾਰੀ ਕਰਨੀ ਹੋਵੇ ਤੇ ਬਾਲ ਬੁੱਧ ਨਹੀਂ ਚਾਹੀਦੀ, ਜਵਾਨ ਬੁੱਧ ਚਾਹੀਦੀ ਹੈ ਤੇ ਜਾਂ ਬੁਢਾਪੇ ਵਾਲੀ ਬੁੱਧ ਚਾਹੀਦੀ, ਕਿਉਂਕਿ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਤਜਰਬਾ ਬੜਾ ਇਕੱਠਾ ਹੋ ਜਾਂਦਾ ਹੈ। ਜਵਾਨੀ ਦੇ ਅੰਦਰ ਸੂਝ ਸਮਝ ਬੜੀ ਹੁੰਦੀ ਹੈ, ਸਰੀਰ ਦੇ ਅੰਦਰ ਬਲ ਤਾਕਤ ਬੜੀ ਹੁੰਦੀ ਹੈ। ਇੱਕ ਸਫਲ ਦੁਕਾਨਦਾਰ ਜਾਂ ਜਵਾਨ ਮਿਲੇਗਾ ਜਾਂ ਬੁਢਾਪੇ ਦੇ ਅੰਦਰ ਮਿਲੇਗਾ। ਅਗਰ ਸਫਲ ਵਪਾਰੀ ਬਣਨਾ ਹੈ, ਕਾਰੋਬਾਰੀ ਬਣਨਾ ਹੈ ਤੇ ਬੁੱਧ ਚਾਹੀਦੀ ਹੈ ਜਵਾਨੀ ਦੀ, ਬੁੱਧ ਚਾਹੀਦੀ ਹੈ ਬੁਢਾਪੇ ਦੀ। ਅਗਰ ਕਿਸੇ ਨੇ ਡਾਕਟਰ ਬਣਨਾ ਹੈ, ਵੈਦ ਬਣਨਾ ਹੈ, ਹਕੀਮ ਬਣਨਾ ਹੈ ਤਾਂ ਬੁੱਧ ਚਾਹੀਦੀ ਹੈ ਜਵਾਨੀ ਦੀ, ਬੁੱਧ ਚਾਹੀਦੀ ਹੈ ਬੁਢਾਪੇ ਦੀ। ਬਾਲ ਬੁੱਧ ਕੰਮ ਉੱਥੇ ਨਹੀਂ ਦੇਗੀ, ਬਾਲ ਬੁੱਧ ਕਾਰੋਬਾਰ ਦੇ ਅੰਦਰ ਕੰਮ ਨਹੀਂ ਦੇਗੀ। ਇੱਕ ਬੱਚੇ ਨੇ ਡਾਕਟਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਗਿਆਨੀ ਵਿਗਿਆਨੀ ਬਣਨਾ ਹੈ, ਉੱਥੇ ਵੀ ਬਾਲ ਬੁੱਧ ਕੰਮ ਨਹੀਂ ਦੇਗੇ। ਉੱਥੇ ਵੀ ਬੁੱਧ ਚਾਹੀਦੀ ਹੈ ਜਵਾਨੀ ਵਾਲੀ, ਬੁੱਧ ਚਾਹੀਦੀ ਹੈ ਬੁਢਾਪੇ ਵਾਲੀ। ਦੁਨੀਆਂ ਦੇ ਜਿੰਨੇ ਐਂਗਲ ਨੇ, ਦੁਨੀਆਂ ਦੇ ਅੰਦਰ ਜਿੰਨੇ ਰਾਹ ਨੇ, ਕਿਉਂਕਿ ਜੀਵਨ ਸਾਡਾ ਬਹੁ ਪੱਖੀ ਹੈ ਤੇ ਜਿੰਨਿਆਂ ਪੱਖਾਂ ਤੋਂ ਆਪ ਵਿਚਾਰ ਕਰਕੇ ਵੇਖੋਗੇ, ਹਰ ਰਾਹ ਦੇ ਉੱਤੇ ਬੁੱਧ ਸਾਨੂੰ ਕੰਮ ਦੇਗੀ ਜਵਾਨੀ ਵਾਲੀ, ਬੁੱਧ ਕੰਮ ਦੇਗੀ ਬੁਢਾਪੇ ਵਾਲੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਰੱਬ ਜੀ ਦੇ ਰਾਹ ਦੇ ਉੱਤੇ ਚੱਲਣ ਲੱਗਿਆ ਨਾ ਜਵਾਨੀ ਵਾਲੀ ਬੁੱਧ ਕੰਮ ਦਿੰਦੀ ਹੈ ਤੇ ਨਾ ਬੁਢਾਪੇ ਵਾਲੀ ਬੁੱਧ ਕੰਮ ਦਿੰਦੀ ਹੈ। ਇੱਥੇ ਕਿਹੜੀ ਬੁੱਧ ਕੰਮ ਦਿੰਦੀ ਹੈ? ਬਾਲ ਬੁੱਧ। ਤਾਂ ਹੀ ਤੇ ਕਹਿ ਰਹੇ ਨਾ ਪਾਇਓ ਬਾਲ ਬੁੱਧ ਸੁਖ ਰੇ। ਬਾਲ ਬੁੱਧ ਦੇ ਅੰਦਰ ਇਹ ਵਿਸ਼ੇਸ਼ਤਾ ਹੈ ਕਿ ਬੱਚੇ ਦੇ ਕੋਲ ਵਾਸ਼ਨਾ ਦਾ ਭਰਿਆ ਹੋਇਆ ਮਨ ਨਹੀਂ ਹੁੰਦਾ। ਬੱਚੇ ਦੇ ਮਨ ਦੇ ਅੰਦਰ ਕਾਮ ਨਹੀਂ, ਕ੍ਰੋਧ ਨਹੀਂ, ਨਿੰਦਾ ਨਹੀਂ, ਚੁਗਲੀ ਨਹੀਂ, ਈਰਸ਼ਾ ਨਹੀਂ, ਬਖੀਲੀ ਨਹੀਂ, ਕੁਝ ਵੀ ਬੱਚੇ ਦੇ ਪਾਸ ਨਹੀਂ। ਪਾਇਓ ਬਾਲ ਬੁੱਧ ਸੁਖ ਰੇ। ਇਹ ਸਾਰੇ ਔਗਣ, ਸਾਰੀਆਂ ਬੁਰਾਈਆਂ, ਸਾਰਾ ਕੂੜਾ ਕਰਕਟ ਇੱਕ ਜਵਾਨ ਦੇ ਕੋਲ ਵੀ ਹੁੰਦਾ ਹੈ ਤੇ ਬੁੱਢੇ ਦੇ ਕੋਲ ਵੀ ਹੁੰਦਾ ਹੈ, ਖਿਮਾ ਚਾਹਾਂਗਾ। ਪਰ ਬਾਲ ਦੇ ਕੋਲ ਵਾਸ਼ਨਾ ਦਾ ਭਰਿਆ ਮਨ ਨਹੀਂ ਹੁੰਦਾ, ਕਿਸੇ ਤਰ੍ਹਾਂ ਦੀ ਵਾਸ਼ਨਾ ਉਹਦੇ ਮਨ ਦੇ ਅੰਦਰ ਨਹੀਂ ਹੈ। ਜੀਸਸ ਨੂੰ ਕਿਸੇ ਨੇ ਪ੍ਰਸ਼ਨ ਕੀਤਾ ਸੀ ਕਿ ਜੀਸਸ, ਮੈਂ ਮਿਲਣਾ ਚਾਹੁੰਦਾ ਰੱਬ ਨੂੰ, ਤੂੰ ਹੈ ਗੌਡ ਦਾ ਪੈਗਾਮ ਦੇਣ ਵਾਲਾ, ਰੱਬ ਦਾ ਸੰਦੇਸ਼ ਵੰਡਣ ਵਾਲਾ, ਤੇ ਮੈਂ ਤੇਰੇ ਕੋਲੋਂ ਪ੍ਰਸ਼ਨ ਕਰਕੇ ਪੁੱਛ ਕਰਦਾ ਕਿ ਰੱਬ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਿਆ ਜਾ ਸਕਦਾ। ਕਹਿੰਦੇ ਨੇ ਕਿ ਜੀਸਸ 2 ਮਿੰਟ ਵਾਸਤੇ ਨਾ ਚੁੱਪ ਰਿਹਾ, ਉਹਨੇ ਆਪਣੀਆਂ ਨਜ਼ਰਾਂ ਨੂੰ 4 ਚੁਫੇਰੇ ਦੌੜਾਇਆ ਪਰ ਜਵਾਬ ਨਾ ਦਿੱਤਾ। ਸਵਾਲ ਕਰਤਾ ਕਹਿੰਦਾ, ਮੇਰਾ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ, ਇਹਦਾ ਜਵਾਬ ਦੇਰੀ ਕਿਉਂ ਲੱਗੇ? ਸੋਚ ਰਹੇ ਹੋ ਜਵਾਬ ਆਉਂਦਾ ਨਹੀਂ? ਉਹ ਕਹਿੰਦਾ, ਨਹੀਂ, ਮੈਂ ਜਵਾਬ ਲੱਭ ਰਿਹਾ। ਉਹਨੇ ਕਿਹਾ, ਜਵਾਬ ਲੱਭ ਰਿਹਾ? ਕਿੱਥੋਂ ਲੱਭ ਰਿਹਾ? ਤੇਰੇ ਹੱਥ ਦੇ ਅੰਦਰ ਕੋਈ ਗ੍ਰੰਥ ਨਹੀਂ, ਕੋਈ ਤੇਰੇ ਹੱਥ ਦੇ ਅੰਦਰ ਸ਼ਾਸਤਰ ਨਹੀਂ, ਕੋਈ ਕਿਤਾਬ ਨਹੀਂ, ਲੱਭ ਕਿੱਥੋਂ ਰਿਹਾ ਹੈ? ਉਹਨੇ ਆਖਿਆ, ਲੱਭ ਜਾਏਗਾ, ਤੈਨੂੰ ਦੱਸ ਦਿਆਂਗਾ ਕਿੱਥੋਂ ਲੱਭ ਰਿਹਾ। 4 ਚੁਫੇਰੇ ਨਜ਼ਰਾਂ ਨੂੰ ਘੁਮਾਇਆ, ਇੱਕ ਔਰਤ ਨੇ ਆਪਣੀ ਗੋਦ ਦੇ ਅੰਦਰ ਛੋਟੀ ਉਮਰ ਦਾ ਬਾਲ ਚੁੱਕਿਆ ਸੀ, ਬਾਲ ਨਿਆਣਾ ਬੱਚਾ, ਤੇ ਜੀਸਸ ਬੋਲ ਪਿਆ, ਕਹਿਣ ਲੱਗਾ, ਸੱਜਣਾ ਤੇਰਾ ਜਵਾਬ ਮੈਨੂੰ ਮਿਲ ਗਿਆ। ਉਹ ਕਹਿਣ ਲੱਗਾ, ਕਿਸ ਤਰ੍ਹਾਂ? ਕਹਿਣ ਲੱਗਾ, ਉਹ ਜਿਹੜਾ ਛੋਟਾ ਜਿਹਾ ਬੱਚਾ ਮਾਂ ਦੀ ਗੋਦ ਦੇ ਅੰਦਰ ਹੈ ਨਾ, ਉਸ ਤਰ੍ਹਾਂ ਦਾ ਬਣ ਜਾ ਜੇ ਪਰਮਾਤਮਾ ਨੂੰ ਮਿਲਣਾ। ਤੇ ਸਵਾਲ ਕਰਤਾ ਨੇ ਦੂਜਾ ਸਵਾਲ ਕਰ ਦਿੱਤਾ। ਉਹ ਕਹਿਣ ਲੱਗਾ, ਜੀਸਸ, ਮੈਂ ਸਵਾਲ ਕੀਤਾ ਸੀ ਪਰਮਾਤਮਾ ਨੂੰ ਮਿਲਣਾ ਹੈ, ਕਿਵੇਂ ਮਿਲਾਂ? ਤੂੰ ਅੱਗੋਂ ਜਵਾਬ ਦਿੱਤਾ ਹੈ, ਬੱਚੇ ਵਰਗਾ ਬਣ ਜਾ ਤੇ ਖਿਆਲ ਕਰ, ਬੱਚੇ ਦਾ ਕੱਦ ਹੈ ਜੇ 2 ਫੁੱਟ ਦਾ, ਮੇਰਾ ਕੱਦ ਹੈ 6 ਫੁੱਟ ਦਾ, ਤੇ ਮੈਂ ਬੱਚੇ ਵਰਗਾ ਬਣਾ ਤੇ ਬਣਾ ਕਿਵੇਂ? ਆਪਣੇ ਆਪ ਨੂੰ ਇੰਨਾ ਛੋਟਾ ਕਰਾਂ, ਤਨ ਕਰਕੇ ਕਿਵੇਂ ਕਰਾਂ? ਤੇ ਕਹਿੰਦੇ ਨੇ, ਫਿਰ ਜਵਾਬ ਆਇਆ, ਤਨ ਛੋਟਾ ਕਰਨ ਦੀ ਲੋੜ ਨਹੀਂ, ਮਨ ਆਪਣਾ ਕਰ ਉਸ ਬੱਚੇ ਵਰਗਾ, ਜਿਵੇਂ ਵਾਸ਼ਨਾ ਤੋਂ ਰਹਿਤ, ਕੋਈ ਨਿੰਦਾ, ਕੋਈ ਚੁਗਲੀ, ਕੋਈ ਈਰਸ਼ਾ, ਕੋਈ ਬੁਰਾਈ ਬੱਚੇ ਵਿੱਚ ਨਹੀਂ, ਤੂੰ ਹੀ ਆਪਣੇ ਆਪ ਨੂੰ ਅੰਦਰੋਂ ਇਸ ਤਰ੍ਹਾਂ ਦਾ ਬਣਾ। ਤਨ ਛੋਟਾ ਕਰਨ ਦੀ ਲੋੜ ਨਹੀਂ, ਮਨ ਨੂੰ ਉਸ ਤਰ੍ਹਾਂ ਦਾ ਬਣਾ ਜਿਵੇਂ ਇੱਕ ਪਵਿੱਤਰ ਜਿਹਾ ਮਨ ਇੱਕ ਬੱਚੇ ਦੇ ਕੋਲ ਹੁੰਦਾ ਹੈ। ਤੇ ਮੈਂ ਤੇ ਡਾਕਟਰ ਇਕਬਾਲ ਦੇ ਬੋਲ ਪੜ੍ਹ ਕੇ ਹੈਰਾਨ ਹੋਇਆ। ਡਾਕਟਰ ਇਕਬਾਲ ਸਾਹਿਬ ਕਹਿੰਦੇ ਨੇ ਕਿ ਕਿਸੀ ਬੱਚੇ ਕੇ ਤਬੱਸਮ ਮੇਂ ਉਤਰ ਜਾਓ, ਤਬੱਸਮ ਕਹਿੰਦੇ ਨੇ ਬੁਲੀਆਂ ਦੀ ਮੁਸ਼ਕਰਾਹਟ। ਉਹ ਕਹਿੰਦਾ, ਕਿਸੀ ਬੱਚੇ ਕੇ ਤਬੱਸਮ ਮੇਂ ਉਤਰ ਜਾਓ तो शायद समझ पाओ कि खुदा कैसा होता है। कहिंदा है जे खुदा नू समझना है ना ते किसे बच्चे दे तबस्सम दे अंदर गुलियां दी मुस्कुराहट दे अंदर उतर जाओ। बच्चे वर्गा मन बनाउणा भगतां नू आया है। भगत किसे जात दे ने, किसे मजहब दे ने, किसे कौम दे ने, किसे धरती ते उहनां दा जन्म होया। आपां विचार करने आ भी इह नामदेव साहिब नू मैं नहीं मनना, इह ते महाराष्ट्र दे अंदर पैदा होए ने। ਆਪਾਂ ਇਹ ਤੇ ਕਦੀ ਨਹੀਂ ਨਾ ਕਿਹਾ ਕਿ ਰਵਿਦਾਸ ਸਾਹਿਬ ਨੂੰ ਮੈਂ ਨਹੀਂ ਮੰਨਣਾ ਕਿਉਂਕਿ ਇਹ ਤੇ ਬਨਾਰਸ ਦੇ ਵਸਨੀਕ ਨੇ। ਕਬੀਰ ਸਾਹਿਬ ਨੂੰ ਮੈਂ ਮੱਥਾ ਕਿਉਂ ਟੇਕਾਂ, ਇਹ ਤੇ ਬਨਾਰਸ ਦੇ ਵਾਸੀ ਨੇ। ਫਰੀਦ ਸਾਹਿਬ ਨੂੰ ਮੈਂ ਮੱਥਾ ਕਿਉਂ ਟੇਕਾਂ, ਇਹ ਤੇ ਪਾਕਿਸਤਾਨ ਦੇ ਰਹਿਣ ਵਾਲੇ ਸੂਫੀ ਸੰਤਾਂ ਦੇ ਅੰਦਰੋਂ ਪੈਦਾ ਹੋਣ ਵਾਲੇ ਮੁਲਤਾਨ ਦੇ ਅੰਦਰ ਜੰਮੇ ਪਲੇ ਵੱਡੇ ਹੋਏ, ਮੈਂ ਇਹਨਾਂ ਨੂੰ ਨਮਸਕਾਰ ਕਿਉਂ ਕਰਾਂ। ਇੱਕ ਭਗਤ ਪਿਆਰਾ ਲੱਗਦਾ ਹੈ ਤੇ ਸਭ ਨੂੰ ਪਿਆਰਾ ਲੱਗਦਾ ਹੈ। ਹਰ ਦਾਨੇ ਸਿਆਣੇ ਮਨੁੱਖ ਨੂੰ ਭਗਤ ਚੰਗਾ ਲੱਗਦਾ ਹੈ। ਕਿਉਂ? ਭਗਤ ਦੇ ਅੰਦਰ ਉਹ ਸਾਰੇ ਗੁਣ ਹੁੰਦੇ ਨੇ ਜਿਹੜੇ ਗੁਣ ਇੱਕ ਬੱਚੇ ਦੇ ਅੰਦਰ ਹੁੰਦੇ ਨੇ। ਹੁਣ ਜਿੰਨੇ ਆਪ ਬੈਠੇ ਹੋ, ਹਰ ਸੂਝਵਾਨ ਮਾਈ ਭਾਈ ਦੇ ਮਨ ਨੂੰ ਇੱਕ ਬੱਚੇ ਦੀ ਮੁਸਕਰਾਹਟ ਆਪਣੇ ਵੱਲ ਖਿੱਚਦੀ ਹੈ। ਉਹ ਬੱਚਾ ਕਾਲੇ ਦਾ ਹੋਵੇ, ਗੋਰੇ ਦਾ ਹੋਵੇ, ਹਿੰਦੂ ਦਾ ਹੋਵੇ, ਸਿੱਖ ਦਾ ਹੋਵੇ, ਮੁਸਲਮਾਨ ਦਾ ਹੋਵੇ, ਬੱਚਾ ਮੁਸਕਰਾਉਂਦਾ ਸਭ ਨੂੰ ਚੰਗਾ ਲੱਗਦਾ ਹੈ। ਬੱਚੇ ਦੀ ਮੁਸਕਰਾਹਟ ਸਭ ਨੂੰ ਆਪਣੇ ਵੱਲ ਪ੍ਰੇਰਦੀ ਹੈ, ਖਿੱਚਦੀ ਹੈ। ਕਿਉਂ ਪ੍ਰੇਰਦੀ ਹੈ? ਬੱਚੇ ਦੇ ਅੰਦਰ ਵੀ ਉਹ ਗੁਣ ਨੇ ਤੇ ਭਗਤ ਦੇ ਅੰਦਰ ਵੀ ਉਹ ਗੁਣ ਨੇ। ਮੈਂ ਫਿਰ ਬੇਨਤੀ ਕਰਾਂ, ਇਸ ਵਿਸ਼ੇ ਤੇ ਕਿਸੇ ਵਕਤ ਖੁੱਲ੍ਹ ਕੇ ਬੇਨਤੀ ਕਰਾਂਗਾ। ਹਜ਼ੂਰ ਕਹਿਣ ਲੱਗੇ ਪਾਇਓ ਬਾਲ ਬੁੱਧ ਸੁਖ ਰਹੇ। ਹੁਣ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਵੀ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਭਗਤ ਜੀ ਕਹਿੰਦੇ ਨੇ ਕਹੋ ਕਬੀਰ ਭਗਤ ਘਰ ਆਇਆ। ਅਗਲਾ ਬਚਨ ਕਹਿਣ ਲੱਗੇ ਭੋਲੇ ਪਾਏ। ਭੋਲੇ ਪਨ ਦੇ ਅੰਦਰ, ਭੋਲੇ ਸੁਭਾਅ ਦੇ ਅੰਦਰ ਭੋਲੇ ਪਾਏ ਮਿਲੇ ਰਘੁਰਾਇਆ। ਕਹਿਣ ਲੱਗੇ ਭੋਲੇ ਪਨ ਦੇ ਅੰਦਰ ਪਰਮਾਤਮਾ ਮਿਲਦਾ ਹੈ ਚਲਾਕ ਬੁੱਧ ਦੇ ਨਾਲ ਨਹੀਂ। ਤੇ ਜੇ ਚਲਾਕ ਬੁੱਧ ਦੇ ਨਾਲ ਨਹੀਂ ਮਿਲਦਾ ਤੇ ਤਾਂ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਫਰਮਾ ਦਿੱਤਾ ਹੈ ਨਾ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਤਾਂ ਹੀ ਤੇ ਗੱਲ ਇਹ ਕਹੀ ਨਾ, ਤਾਂ ਹੀ ਬਚਨ ਕਿਹਾ ਕਿ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈਆਂ ਚਲਾਕੀਆਂ ਨੂੰ ਛੱਡ, ਇਸ ਤਰ੍ਹਾਂ ਖੁਦਾ ਨਹੀਂ ਮਿਲਣਾ। ਮਿਲੇਗਾ ਕਿਵੇਂ? ਪਾਇਓ ਬਾਲ ਬੁੱਧ ਸੁਖ ਰੇ। ਇੱਕ ਬੇਨਤੀ ਮੈਂ ਤੁਹਾਡੇ ਸਾਹਮਣੇ ਇਸੇ ਸੰਬੰਧ ਵਿੱਚ ਹੋਰ ਰੱਖਣੀ ਚਾਹਾਂਗਾ। ਸਜਾਤੀ ਮੇਲ ਤੇ ਵਜਾਤੀ ਮੇਲ, ਇਹ ਮੇਲ ਹੁੰਦੇ ਨੇ ਦੋ ਤਰ੍ਹਾਂ ਦੇ। ਸਜਾਤੀ ਮੇਲ ਜਿਹਦੀ ਜਾਤ ਰਲਦੀ ਹੋਵੇ, ਅਜੇ ਨਤੀਜਾ ਨਾ ਲਿਓ, ਗੱਲ ਮੈਂ ਅੱਗੇ ਖੋਲਾਂਗਾ। ਵਿਜਾਤੀ ਮੇਲ ਜਿਹਦੀ ਜਾਤ ਨਾ ਰਲਦੀ ਹੋਵੇ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਪਾਣੀ ਤੇ ਪਾਣੀ, ਪਾਣੀ ਇੱਕ ਨਦੀ ਦਾ, ਇੱਕ ਦਰਿਆ ਦਾ, ਤੇ ਦੂਜਾ ਪਾਣੀ ਜਿਹਦੇ ਵਿੱਚ ਮਿਲਣਾ ਹੈ ਸਾਗਰ ਦਾ, ਇਹਨਾਂ ਦੋਵਾਂ ਦੀ ਜਾਤ ਰਲਦੀ ਹੈ ਨਾ, ਇਹਨੂੰ ਕਹਿ ਦਿੰਦੇ ਨੇ ਸਜਾਤੀ ਮੇਲ। ਅਸਰਾ ਅਸਲਾ ਰਲਦਾ ਹੋਵੇ, ਗੁਣ ਰਲਦੇ ਹੋਣ, ਸੁਭਾਅ ਰਲਦਾ ਹੋਵੇ, ਜਾਤ ਰਲਦੀ ਹੋਵੇ, ਇਹਨੂੰ ਵਿਦਵਾਨਾਂ ਨੇ ਨਾਂ ਦਿੱਤਾ ਹੈ ਸਜਾਤੀ ਮੇਲ। ਜਿੱਥੇ ਗੁਣਾ ਕਰਕੇ ਬਰਾਬਰਤਾ ਹੋਵੇ, ਗੁਣ ਮੇਲ ਖਾਂਦੇ ਨੇ, ਸੁਭਾਅ ਮੇਲ ਖਾਂਦਾ ਹੈ, ਉਹਨੂੰ ਸਜਾਤੀ ਮੇਲ। ਤੇ ਜਿੱਥੇ ਗੁਣ ਮੇਲ ਨਹੀਂ ਖਾਂਦੇ, ਗੁਣਾਂ ਦੇ ਅੰਦਰ ਮਤ ਭੇਦ, ਵਿਚਾਰਾਂ ਦੇ ਅੰਦਰ ਟਕਰਾਹਟ ਹੈ, ਉਹਨੂੰ ਕਹਿ ਦਿੰਦੇ ਨੇ ਵਿਜਾਤੀ ਮੇਲ, ਜਾਤ ਤੋਂ ਬਾਹਰ ਦਾ ਮੇਲ। ਜੇ ਪਾਣੀ ਦੇ ਅੰਦਰ ਪਾਣੀ ਸੁੱਟੋ, ਪਾਣੀ ਪਾਣੀ ਦੇ ਅੰਦਰ ਮਿਲ ਜਾਂਦਾ ਹੈ, ਤੇ ਜੇ ਪਾਣੀ ਦੇ ਅੰਦਰ ਲੋਹਾ ਸੁੱਟੋ ਤੇ ਕੀ ਲੋਹਾ ਪਾਣੀ ਵਿੱਚ ਮਿਲ ਜਾਂਦਾ ਹੈ? ਪਾਣੀ ਦੇ ਅੰਦਰ ਪੱਥਰ ਸੁੱਟੋ ਤੋ ਕੀ ਪੱਥਰ ਪਾਣੀ ਦੇ ਅੰਦਰ ਮਿਲ ਜਾਂਦਾ ਹੈ? ਇਹ ਵਿਜਾਤੀ ਮੇਲ ਹੈ। ਅਗਰ ਰੱਬ ਨੂੰ ਮਿਲਣਾ ਹੈ ਤੇ ਰੱਬ ਵਰਗੇ ਬਣ ਕੇ ਮਿਲਿਆ ਜਾਏਗਾ। ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਹੁੰਦਾ। ਅਗਰ ਪਰਮਾਤਮਾ ਨੂੰ ਮਿਲਣਾ ਹੈ ਤੇ ਪਰਮਾਤਮਾ ਵਰਗੇ ਗੁਣ ਆਪਣੇ ਅੰਦਰ ਪੈਦਾ ਕਰਨੇ ਪੈਣਗੇ, ਮੇਲ ਤਾਂ ਹੋਏਗਾ। ਨਾਨਕ ਲੀਨ ਪਇਓ ਗੋਬਿੰਦ ਸਿਓ, ਪਰ ਕਿਵੇਂ? ਜੋ ਪਾਣੀ ਸੰਗ ਪਾਣੀ, ਪਾਣੀ ਬਣ ਕੇ ਪਾਣੀ ਵਿੱਚ ਮਿਲਿਆ ਜਾਏਗਾ, ਪੱਥਰ ਬਣ ਕੇ ਪਾਣੀ ਵਿੱਚ ਨਹੀਂ ਮਿਲਿਆ ਜਾਣਾ। ਆਪਣੇ ਜੀਵਨ ਨੂੰ ਪੜੋ, ਕਿਧਰੇ ਪਾਣੀ ਵਰਗਾ ਹੈ ਜਾਂ ਪੱਥਰ ਵਰਗਾ ਹੈ? ਕਿਸੇ ਨੂੰ ਚੋਟ ਤੇ ਨਹੀਂ ਪਹੁੰਚਾ ਰਿਹਾ? ਬੋਲ ਪੱਥਰ ਵਰਗੇ, ਵੇਖਣਾ ਪੱਥਰ ਵਰਗਾ, ਹਿਰਦਾ ਪੱਥਰ ਵਰਗਾ, ਤੇ ਮਿਲਣਾ ਚਾਹੁੰਦੇ ਆ ਰੱਬ ਨੂੰ, ਕਿਵੇਂ ਮਿਲੇ? ਅੰਦਰ ਇੰਨਾ ਕਠੋਰ ਬੱਜਰ ਪੱਥਰ ਵਰਗਾ, ਤੇ ਫਿਰ ਕਹਿੰਦੇ ਆ ਜੀ ਸ਼ਾਂਤੀ ਤੇ ਕੋਈ ਨੀ ਮਿਲਦੀ, ਰੱਬ ਮਿਲਦਾ ਤੇ ਹੈ ਨੀ। 20-20 ਸਾਲ ਹੋ ਗਏ ਨੇ ਗੁਰਦੁਆਰੇ ਆਉਂਦਿਆਂ, ਕੋਈ ਗੱਲ ਬਣੀ ਤੇ ਨਹੀਂ। ਤਾਂ ਨਹੀਂ ਬਣ ਰਹੀ ਕਿਉਂਕਿ ਕੇਵਲ ਆ ਰਹੇ ਆ ਗੁਣਾਂ ਨੂੰ ਅਪਣਾ ਨਹੀਂ ਰਹੇ ਤੇ ਜਿੰਨਾ ਸਮਾਂ ਗੁਣਾਂ ਨੂੰ ਅਪਣਾਓਗੇ ਨਹੀਂ ਉਹਨਾਂ ਸਮਾਂ ਮੇਲ ਹੋਣਾ ਕੋਈ ਨਹੀਂ। ਖੈਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਸ਼ਹੋ ਨੰਡੜਾ ਉਹ ਮੇਰਾ ਪ੍ਰਮਾਤਮਾ ਸ਼ਹੁ ਬਾਲ ਵਰਗਾ ਹੈ, ਨੰਡੜਾ ਮੈਨੇ ਛੋਟੇ ਬਾਲ ਵਰਗਾ ਹੈ ਤੇ ਮੈਂ ਉਸ ਪਰਮਾਤਮਾ ਵਰਗਾ ਆਪਣੇ ਆਪ ਨੂੰ ਬਣਾ ਲੈਂਦਾ ਜੀਵਨ ਦੇ ਅੰਦਰ ਚੱਲਦਿਆਂ ਚੱਲਦਿਆਂ ਰਹਿੰਦਿਆਂ ਰਹਿੰਦਿਆਂ। ਇੱਕ ਬਚਨ ਫਰੀਦ ਸਾਹਿਬ ਜੀ ਇਹ ਕਹਿ ਰਹੇ ਨੇ ਤੇ ਤਾਂ ਕਹਿ ਰਹੇ ਨੇ ਤਾਂ ਕਿ ਸਾਡਾ ਮੇਲ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਹੋ ਜਾਏ। ਅਗਲਾ ਬਚਨ ਕਹਿਣ ਲੱਗੇ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ, ਜੇ ਮੈਂ ਜਾਣਦਾ ਕਿ ਬੁਰਾਈਆਂ ਦੇ ਕਾਰਨ ਵਿਕਾਰਾਂ ਗੁਨਾਹਾਂ ਦੇ ਕਾਰਨ ਪਰਮਾਤਮਾ ਨਾਲੋਂ ਮੇਰੀ ਵਿੱਥ ਪੈ ਜਾਣੀ ਹੈ, ਪਰਮਾਤਮਾ ਨਾਲੋਂ ਮੇਰੀ ਦੂਰੀ ਹੋ ਜਾਣੀ ਹੈ, ਲੜ ਛਿਜਣਾ ਲੜ ਮੈਨੇ ਪੱਲਾ ਛਿਜਣਾ ਮੈਨੇ ਛੁੱਟ ਜਾਣਾ, ਮੇਰਾ ਪੱਲਾ ਰੱਬ ਜੀ ਦੇ ਹੱਥੋਂ ਛੁੱਟ ਜਾਣਾ ਤੇ ਪੀੜੀ ਪਾਈ ਗੰਢ, ਪੀੜੀ ਮੈਨੇ ਪੱਕੀ, ਮੈਂ ਆਪਣੇ ਪੱਲੇ ਦੀ ਰੱਬ ਜੀ ਦੇ ਪੱਲੇ ਦੇ ਨਾਲ ਗੰਢ ਪਾ ਦਿੰਦਾ ਤੇ ਪੀੜੀ ਪਾ ਦਿੰਦਾ। ਜਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬੱਚੀ ਬੱਚੇ ਦਾ ਆਨੰਦ ਕਾਰਜ ਹੁੰਦਾ ਹੈ ਤੇ ਪੱਲਾ ਫੜਾਇਆ ਜਾਂਦਾ ਹੈ ਵਰ ਦੇ ਹੱਥ ਦੇ ਅੰਦਰ, ਵਰ ਦਾ ਪੱਲਾ ਫੜਾਇਆ ਜਾਂਦਾ ਹੈ ਸੁਹਾਗਣ ਦੇ ਹੱਥ ਦੇ ਅੰਦਰ। ਪੱਲਾ ਫੜ ਕੇ ਲਾਵਾਂ ਹੁੰਦੀਆਂ ਨੇ ਨਾ, ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਰਿਕਰਮਾ ਕਰਦੇ ਨੇ, ਦੁੱਲਾ ਦੁਲਨ ਉੱਠ ਕੇ, ਲੜਕੀ ਲੜਕਾ ਉੱਠ ਕੇ, ਲੜਕੀ ਨੇ ਪੱਲਾ ਫੜਿਆ ਹੁੰਦਾ ਹੈ ਤੇ ਜੇ ਉਹ ਪੱਲਾ ਫੜੇ ਹੀ ਨਾ ਜਾਂ ਪੱਲਾ ਛੱਡਦਾ ਤੇ ਫਿਰ ਕਾਹਦਾ ਆਨੰਦ ਕਾਰਜ, ਫਿਰ ਤੇ ਕਾਗਜ਼ੀ ਵਿਆਹ ਹੈ ਨਾ, ਫਿਰ ਆਨੰਦ ਕਾਰਜ ਕਾਹਦਾ ਹੋਇਆ। ਇਸ ਤਰ੍ਹਾਂ ਹੀ ਜੇ ਪਰਮਾਤਮਾ ਦੇ ਦੇਸ਼ ਪਹੁੰਚਣਾ ਚਾਹੁੰਦੇ ਹੋ, ਪਰਮਾਤਮਾ ਵਰਗੇ ਬਣਨਾ ਚਾਹੁੰਦੇ ਹੋ ਤੇ ਉਹਦੇ ਪੱਲੇ ਦੇ ਨਾਲ ਆਪਣੇ ਪੱਲੇ ਦੀ ਗੰਢ ਘੁੱਟ ਕੇ ਬੰਨਣੀ ਪਏਗੀ। ਕਿਉਂ ਘੁੱਟ ਕੇ ਬੰਨਣੀ ਪਏਗੀ? ਕਿਉਂਕਿ ਭੀੜ ਭੜਕਾ ਬੜਾ ਹੈ ਤੇ ਭੀੜ ਦੇ ਅੰਦਰ ਕਿਧਰੇ ਮੇਰੀ ਗੰਢ ਪਰਮਾਤਮਾ ਦੇ ਪੱਲੇ ਨਾਲੋਂ ਖੁੱਲ ਨਾ ਜਾਏ ਭੀੜ ਦੇ ਕਾਰਨ। ਤੇ ਭੀੜ ਕਾਹਦੀ ਹੈ? ਆਮ ਲੋਕਾਂ ਦੀ ਭੀੜ, ਧੱਕੇ ਮਾਰਨ ਵਾਲਿਆਂ ਦੀ ਭੀੜ। ਇੱਕ ਪਾਸੇ ਕਾਮ ਆਪਣੀ ਫੌਜ ਲੈ ਕੇ ਚੱਲ ਰਿਹਾ, ਗੰਢ ਨੂੰ ਖੋਲਣ ਵਾਸਤੇ ਯਤਨ ਕਰਦਾ ਹੈ, ਦੂਜੇ ਪਾਸੇ ਕ੍ਰੋਧ ਆਪਣੀ ਸੈਨਾ ਲੈ ਕੇ ਚੱਲਦਾ ਤੇ ਬੱਝੀ ਹੋਈ ਗੰਢ ਨੂੰ ਉਹ ਖੋਲਣ ਦਾ ਯਤਨ ਕਰਦਾ ਹੈ, ਤੀਸਰੇ ਪਾਸੇ ਨਿੰਦਾ ਹੈ, ਹੰਕਾਰ ਹੈ, ਮੋਹ ਹੈ, ਲੋਭ ਹੈ, ਇਹ ਸਾਰੇ ਗੁਨਾਹ ਆਪਣੀ ਆਪਣੀ ਫੌਜ ਲੈ ਕੇ ਤਿਆਰ ਖੜੇ ਨੇ ਤੇ ਖੜੇ ਕਿਸ ਵਾਸਤੇ ਨੇ? ਤੁਹਾਡੀ ਜਿਹੜੀ ਗੰਢ ਬੱਝੀ ਹੈ ਨਾ ਰੱਬ ਜੀ ਦੇ ਪੱਲੇ ਦੇ ਨਾਲ, ਉਸ ਗੰਢ ਨੂੰ ਖੋਲਣ ਵਾਸਤੇ। ਤੇ ਖਿਮਾ ਕਰਿਓ, ਜਿਹੜੇ ਤੁਸੀਂ ਧਰਮ ਦੇ ਰਾਹ ਤੇ ਚੱਲਣ ਵਾਲੇ ਹੋ ਨਾ, ਧਰਮ ਦੇ ਮਾਰਗ ਤੇ ਤੁਹਾਨੂੰ ਖਾਸ ਧਿਆਨ ਰੱਖ ਕੇ ਚੱਲਣਾ ਪੈਣਾ। ਅਗਰ ਤੁਸੀਂ ਧਿਆਨ ਨਾ ਰੱਖਿਆ ਤੇ ਕਿਧਰੇ ਵੀ ਚੱਲਦਿਆਂ ਚੱਲਦਿਆਂ ਕਾਮ ਦੀ ਲਪੇਟ ਵਿੱਚ ਆ ਕੇ ਗੰਢ ਆਪਣੀ ਖੋਲ ਪਾਓਗੇ, ਕਿਧਰੇ ਕ੍ਰੋਧ ਤੁਹਾਡੀ ਗੰਢ ਨੂੰ ਖੋਲ ਦੇਗਾ, ਕਿਧਰੇ ਹੰਕਾਰ, ਕਿਧਰੇ ਮੋਹ, ਕਿਧਰੇ ਲੋਭ, ਕਿਧਰੇ ਨਿੰਦਾ, ਕਿਧਰੇ ਚੁਗਲੀ, ਇਹ ਸਾਰੇ ਇਸ ਤਾਕ ਦੇ ਅੰਦਰ ਨੇ ਕਿ ਕਦੋਂ ਇਹਦਾ ਗੰਢ ਨਾਲੋਂ ਧਿਆਨ ਹਟੇ, ਜਿਹੜੀ ਪੀਟੀ ਕਰਕੇ ਗੰਢ ਬੱਧੀ ਹੈ ਉਹਦੇ ਨਾਲੋਂ ਇਹਦਾ ਧਿਆਨ ਪਰਾਂ ਹਟੇ ਤੇ ਅਸੀਂ ਇਹਦੀ ਗੰਢ ਨੂੰ ਖੋਲ ਦਈਏ, ਇਹਨਾਂ ਦੋਵਾਂ ਦੇ ਅੰਦਰ ਦੂਰੀ ਪੈਦਾ ਕਰ ਦਈਏ, ਪਤੀ ਤੇ ਪਤਨੀ ਦੇ ਅੰਦਰ, ਪਰਮਾਤਮਾ ਤੇ ਆਤਮਾ ਦੇ ਅੰਦਰ ਅਸੀਂ ਨਾ ਦੂਰੀ ਬਣਾ ਕੇ ਰੱਖ ਦਈਏ। ਹੁਣ ਦੂਸਰੀ ਬੇਨਤੀ, ਆਪਾਂ ਅਕਸਰ ਇੱਕ ਗੱਲ ਕਹਿੰਦੇ ਆ ਔਰ ਪੰਜਾਬੀ ਦੇ ਅੰਦਰ ਠੇਠ ਭਾਸ਼ਾ ਵਿੱਚ ਇਹ ਗੱਲ ਆਮ ਵਰਤੋਂ ਵਿੱਚ ਆਉਂਦੀ, ਬਈ ਜੇ ਮੈਨੂੰ ਪਤਾ ਹੁੰਦਾ ਬਈ ਮੇਰਾ ਇੱਥੇ ਆਉਣ ਤੋਂ ਬਾਅਦ ਨੁਕਸਾਨ ਹੀ ਹੋਣਾ ਹੈ ਤੇ ਮੈਂ ਇੱਥੇ ਕਦੀ ਆਉਂਦਾ ਹੀ ਨਾ। ਕਹਿੰਦੇ ਆ ਨਾ ਬਈ ਜੇ ਪਤਾ ਹੁੰਦਾ, ਜੇ ਮੈਨੂੰ ਪਤਾ ਹੁੰਦਾ ਕਿ ਆਹ ਚੀਜ਼ ਖਾਣ ਦੇ ਨਾਲ ਮੇਰੇ ਤਨ ਦੇ ਅੰਦਰ ਰੋਗ ਵਧਣਾ ਹੈ ਤੇ ਇਹ ਪਦਾਰਥ ਮੈਂ ਭੁੱਲ ਕੇ ਮੂੰਹ ਤੱਕ ਲੈ ਕੇ ਜਾਂਦਾ ਹੀ ਨਾ। ਇਹ ਕਹਿੰਦੇ ਨਾ ਜੇ ਪਤਾ ਹੁੰਦਾ, ਜੇ ਪਤਾ ਹੁੰਦਾ ਵੀ ਇਸ ਮਾਰਗ ਤੇ ਚੱਲਣ ਤੋਂ ਬਾਅਦ ਅੱਜ ਐਕਸੀਡੈਂਟ ਹੋਣਾ ਹੈ ਤੇ ਮੈਂ ਇਸ ਰੋਡ ਦੇ ਉੱਤੇ ਕਦੀ ਨਿਕਲਦਾ ਹੀ ਨਾ। ਜੇ ਪਤਾ ਹੁੰਦਾ ਕਿ ਬੋਸ ਦੇ ਸਾਹਮਣੇ ਇਹ ਕੁਝ ਬੋਲਣ ਤੋਂ ਬਾਅਦ ਰੋਜੀ ਰੋਟੀ ਬੰਦ ਹੋਣੀ ਹੈ ਤੇ ਮੈਂ ਕਦੀ ਗਲਾ ਉੱਚਾ ਕਰਕੇ ਬੋਲਦਾ ਹੀ ਨਾ। ਇਹ ਕਹਿੰਦੇ ਆ ਨਾ ਵੀ ਜੇ ਪਤਾ ਹੁੰਦਾ, ਇਹ ਨਾ ਕਹਿਣਾ ਪਏ ਕਿ ਜੇ ਮੈਨੂੰ ਪਤਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਰਚ ਕੇ ਸਾਡੀ ਝੋਲੀ ਦੇ ਅੰਦਰ ਪਾਈ ਤੇਰੀ ਜੇ ਨੂੰ ਖਤਮ ਕਰਨ ਵਾਸਤੇ। ਤੈਨੂੰ ਇਹ ਬਹਾਨਾ ਨਾ ਮਿਲੇ ਕਿ ਤੂੰ ਇਹ ਕਹਿ ਨਾ ਕਿ ਜੇ ਮੈਨੂੰ ਪਤਾ ਹੁੰਦਾ। ਸਤਿਗੁਰੂ ਜੀ ਬਿਆਨ ਕਰ ਰਹੇ ਨੇ ਇਸ ਤਰ੍ਹਾਂ ਹੁੰਦਾ ਹੈ, ਤੇਰੀ ਗੰਢ ਨੂੰ ਖੋਲ ਦੇਣਗੇ ਤੇ ਸਾਰੇ ਦੇ ਸਾਰੇ ਔਗਣ। ਤੂੰ ਇਹ ਨਾ ਕਹਿ ਕਿ ਜੇ ਪਤਾ ਹੁੰਦਾ, ਸਤਿਗੁਰੂ ਪਤਾ ਦੱਸ ਰਹੇ ਨੇ ਤੇ पता बोलदियां, पता सुनदियां, पते नूं जानदियां, ज्ञान दियां गल्लां करदियां, ज्ञान दियां गल्लां सुनदियां, ज्ञान नूं पढ़दियां पढ़ाउंदियां, फिर भी बंदा गहरी खड्ड वकारां दी खड्ड दे अंदर अपना आपा डेग के नष्ट कर ही लैंदा है। क्यों कर लैंदा है? हालां इहनूं पता भी है। ते कबीर साहब ने ते ऐलानिया कह दिता, वो कहिंदे ने मन जानत सब बात, जानत ही औगण करे। ये नहीं कह सकता मेनू पता नहीं है, पता तेनू है तो जान के औगण करता है। भगत कबीर जी इस तरह कहते हैं, मन जानत सब बात, जानत ही औगण करे, काहे की कुसलात हाथ दीप कुएं परे। कहन लगे ओ बंदा खूह विच डिग पै जिदे दो नेत्रां विच वेखण वाली जोत नहीं, जिनू आपां नेत्रहीन कह दीए, अन्ना कह दीए, अन्ना चलदा चलदा खूह विच डिग पै, लोक हमदर्दी करनगे। क्यों करनगे? भी ये बेचारा नेत्रां तो बगैर है, नेत्रहीन है, इहनू दिसदा नहीं, तां खूह दे अंदर जाके डिगा है। ते जे नेत्र भी काम करदे होण, होवे भी दिन दा प्रकाश, रात दा हनेरा होवे, ते कोल चानने दा इंतजाम होवे, लालटेन हथ विच होवे, ते फिर भी खूह विच डिग पवे, ते फिर ते लोक हमदर्दी नहीं ना करनगे, फिर गालां ही कढ़नगे ना, वेख के नहीं चलिया जांदा। मोटे मोटे अखां लैके चल रहा है, इन्हां नेत्रां तो कम लै, वेख के चल। भगत जी कहन लगे तेनू दिसदा है, तू जानदा है, हाथ दीप, हाथ दे अंदर चानना है, दीवा है, फिर भी खूह दे अंदर डिग रहे हैं, गलती तेरी है। गुरु नूं दोष ना दे के सतगुरु तू कृपा नहीं कीती, गुरु ने कृपा कर दी है, तू कृपा लैण दे योग आप बाणी नहीं रहा। गुरु ने कृपा कीती है, तुहानूं जन्म दिता है ना, गुरु ने कृपा कीती है, ते तुहानूं गुरुद्वारे आउण दा समां बख्शिया है ना, हुण कुछ आप भी ते करना चाहीदा। कोई बंदा परोस के भोजन तुहाडे थाल दे अंदर तुहाडे सामने लिया के रख दवे, चलो मन लो के कोई बुरकी बना के तुहाडे मुंह विच भी पा दवे, खाना ते तुहानूं ही पैना है ना, अंदर लैके ते तुहानूं ही जाना पैना है ना, कुछ ते करना ही पैना है। जेडे नहीं करदे उन्हां दी उंगली सीधी उठदी है, जी गुरु ने कृपा नहीं कीती, गुरु दी केड़ी कृपा मंग रहे हो, मनुखा जन्म तुहानूं दित्ता है, गुरु ग्रंथ साहिब जी वर्गे महान गुरु दित्ते ने, ते गुरु दी कदरों कीमत नूं ना जानो, ते दोष गुरु दा नहीं, दोष साडा अपना है। खैर भगत जी कहिंदे ने जे जाना लड़ छिजना, जे मैं जानदा हुंदा कि विकारां दे नाल मेरा लड़ छिज जाना है, बनी हुई गंढ खुल जानी है, पीटी पाई गंढ, गंढ नूं मैं होर घुट के बनदा, ते उस गंढ दा ध्यान रखदा, इस गंढ नूं कोई काम क्रोध लोभ मोह खुलन दा यतन ते नहीं कर रहे। पीटी पाई गंढ तै जेवड़ मैं नाहे को, सब जग डिठा हंड। हे मेरे साईं वाहिगुरु निरंकार परमात्मा जी, मैं सारा जगत ना हंड के वेख लिया, हंड मैंने चल के, हंड मैंने तुर फिर के, विचर के, मैं सारी दुनिया घूम फिर के वेख ली, तेरे वर्गा ना ते कोई दयालु मिलिया, ते ना कृपालू मिलिया, ना तेरे वर्गा कोई मददगार मिलिया, ना तेरे वर्गा कोई रक्षक मिलिया, ना तेरे वर्गा कोई रिजक दाता मिलिया, रोजी दहिंद मिलिया, तेरे वर्गा कोई सज्जन नहीं मिलिया, सब जग डठा हंड। भगत जी कहिंदे ने गली सो सज्जन भी, एक टुंडेंदी ना लहां तुखां ज्यों मली, गली बातियां हौसला देन वाले, मलम पट्टी करन वाले भी सज्जन मिलदे ने, पर उस रोह नूं मिटाउण वाला, दर्द तों राहत देन वाला ते भगत जी कहिंदे ने कोई बिरला बिरला ही मिलदा है ना। कबीर साहब भी कहिंदे ने कबीर सब जग हों फिरियो, मंदल मंदल मैंने कंधा मुड़ा, मंदल कंध चढ़ाए, कंध मैंने कंधा, मंदल मैंने ढोल। कह लगे मैं ढोल अपने कंधे दे उते रख के बजा के दुनिया नूं घूम फिर के वेख्या, मंदल कंध चढ़ाए, कंधे दे उते मंदल रख के, कंधे दे उते ढोल रख के, कोई काहू को नहीं सब देखी ठोक बजाए। कहन लगे कोई किसे दा नहीं, मैं ठोक बजा के वेख लिया, परख पड़ताल करके वेख लिया, आखिया तैं जेवड़ मैं नाहे को, तेरे वर्गा साईं जी रब जी कोई भी नहीं है, नाहे को दुनिया दे अंदर तेरा सानी कोई नहीं, सब जग डिठा हंड, ते ए गल मैं सारे जगत नूं हंडन तों फिरन तों विचरन तों बाद कह रहा। ਤਜਰਬਾ ਕਰਨ ਤੋਂ ਬਾਅਦ ਕਹਿ ਰਿਹਾ। ਹੁਣ ਇਹ ਮਰਜ਼ੀ ਸਾਡੀ ਹੈ ਕਿ ਜਿਸ ਖੁਦਾਵੰਦ ਕਰੀਮ ਵਾਸਤੇ ਭਗਤ ਜੀ ਕਹਿ ਰਹੇ ਨੇ ਤੈ ਜੇਵੜ ਮੈਂ ਨਾਹੇ ਕੋ, ਉਹਦੇ ਨਾਲ ਜੁੜੇ ਰਹਿਣਾ ਜਾਂ ਉਹਨੂੰ ਛੱਡ ਕੇ ਕਿਤੇ ਸੱਜੇ ਖੱਬੇ ਭਟਕਣਾ, ਇਹ ਮਰਜ਼ੀ ਤੁਹਾਡੀ ਹੈ। ਭਗਤ ਫਰੀਦ ਸਾਹਿਬ ਤੇ ਉਸ ਦੀਨ ਦਿਆਲ ਦੀਆਂ ਕਥਾ ਕਹਾਣੀਆਂ ਕਰ ਕਰਕੇ ਸਾਡੀ ਝੋਲੀ ਦੇ ਅੰਦਰ ਉਪਦੇਸ਼ ਪਾ ਰਹੇ ਨੇ। ਤੋ ਇਹ ਦੋ ਸਲੋਕ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਜਿੰਨੇ ਮਾਈ ਭਾਈ ਸ਼ਰੋਤੇ ਗੁਰੂ ਕੀ ਗੋਦ ਦਾ ਆਨੰਦ ਲੈ ਰਹੇ ਹੋ, ਸਭਨਾਂ ਦੇ ਮਨਾਂ ਅੰਦਰ ਸਤਿਗੁਰੂ ਗੁਰਮਤ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਵਾਲਾ ਹਨੇਰਾ ਦੂਰ ਕਰਨ। ਤਮਾਮ
1: ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਦ ਗੁਰੂ, ਹੇ ਸੰਸਾਰ ਤਾਪ ਹਰਨ ਕਰੁਣਾ ਮੈਂ ਸਭ ਦੁਖ ਹਰੂ, ਹੇ ਸ਼ਰਨ ਜੋਗ ਦਿਆਲ

सिर नीवा कर देख

பேர் தின்னாந்தே சும் ஹரிதா ஜோத்த மாறன முக்கியா தின்னான மாறே கும்மா அப்பன்னட கர ஜாய பேர் தின்னாந்தே சும்மா वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी श्रोते जनो आप चल रही लड़ी वार कथा भगत फरीद साहब जी दी बाणी विचों रोज रोज सरवण करदे आ रहे हो। मन बिरतियां एकागर करो भगत फरीद साहब जी दे इन्हां सलोकां नूं आधार बना के कुछ बेनतियां मैं आप संगत दे सन्मुख रखन दा नमाना यतन करा। भगत जी दा पहला सलोक जो अज पढ़ के सुनाए गए फरीदा जे तू अकल लतीफ लतीफ कहिंदे ने अकल वाला लतीफ कहिंदे ने अकल याफ्ता ज्ञान वाला सूझवान बंदा जे तू अकल लतीफ काले लिख ना लेख। कह लगे जे तू ए कबूल कर रहा है कि मैं समझदार हां ते फिर अपने वास्ते काले लेख क्यों लिख रहे अपने वास्ते कालख इकट्ठी क्यों कर रहे किसे दूसरे नू बचाउना ते नंबर दो दी गल उस तो अगे दी घटना अपने आप नू ते बचा। गुरु अर्जन देव साहब सुखमणी साहब दे अंदर इस तरह ही हुक्म करदे ने जे जानत हौ आपो बचे जे तू जानदा है कि मैं सूझवान आ ते फिर अपना आपा विकारां कोलों बचा के विखा अपने पल्ले नू संकोच के रख इनू चिकड़ दे अंदर भरन ना दे जे तू जानना है कि मैं सियाना। हर मनुख अपनी अकल दे उत्ते बहुत वड्डा कॉन्फिडेंस रखदा है हर चीज दूसरे दी प्यारी लग जांदी है कारोबार दूसरे दा चंगा जेब दूजे दी धन विच घट भी होवे तां वी लगदा है मेरे नालों ज्यादा माण प्रभता दूजे नूं वध ना मिल जाए। पर जिथे अकल दी गल आउंदी है उत्थे इह अपनी अकल दे उत्ते संतुष्ट है ना अपने धन दे उत्ते संतुष्ट है ना अपने रूप रंग दे उत्ते संतुष्टी है ना अपने कुटुंब कबीले ते परिवार दे उत्ते संतुष्टी है। बच्चे कहिंदे ने दूसरिआं दे मां बाप चंगे ने साडे मां बाप चंगे ने ते मां बाप नूं पुछो कहिंदे ने दूजिआं दे बच्चे चंगे ने साडे बच्चे चंगे ने। मां बाप दी संतुष्टी बच्चिआं ते नहीं ते बच्चिआं दी संतुष्टी मां बाप दे उत्ते नहीं। खिमा चाहांगा पत्नी दी संतुष्टी पति दे उत्ते नहीं है ते पति दी संतुष्टी पत्नी दे उत्ते नहीं है संतोखी ते दोवें ही नहीं। हर गल दे अंदर बंदा ऐ संतोष नजर पैंदा है संतोख दे कोल नहीं पर जिथे अकल दी गल आउंदी है ना उत्थे अपनी अकल दे उत्ते संतुष्ट है उत्थे नहीं कबूलदा कि मेरी अकल छोटी है ते दूजे दी अकल सियाणी। चलो किसी मनुख दी अकल नू कबूल करो या ना करो कम चल जाएगा ना भी करो कोई गल नहीं बंदा ते धन श्री गुरु ग्रंथ साहिब पातशाह महाराज जी दी मत नू वे छोटिया ही मनदा है ते अपनी मत नू वड्डा मनदा है। अगर गुरु ग्रंथ साहिब जी दी मत दे उत्ते संतुष्ट होवे ते फिर उस मत नू कबूल ना कर लवे फिर ते कबूल करन लग्या देरी नहीं। अगर आप संतुष्ट हो गए हो कि सतगुरु तुहाडा ज्ञान वड्डा है मेरा ज्ञान छोटा है फिर ते गुरु दे ज्ञान नू कबूलन लग्या देरी लगेगी नहीं। अड़चन किस गल दी बनदी है कि जिस तरह मैं अपने जीवन दे अंदर चल रहा मैं ठीक ही चल रहा ये ठीक है कथा चलदी है कीर्तन चलदा है गुरु के कीर्तनी है दो दो घंटे बह के कीर्तन करदे ने कथा वाले कथा करदे ने पर इन्हां नूं कई जान दिओ कीर्तन करी जान दिओ मैं थोड़ा इन्हां दी गल नूं मनना है।
ਬੰਦਾ ਚੱਲਦਾ ਹੈ ਧਰਮ ਦੇ ਮਾਰਗ ਦੇ ਉੱਤੇ ਪਰ ਧਰਮ ਦੇ ਅਨੁਸਾਰ ਨਹੀਂ ਚੱਲਦਾ, ਆਪਣੇ ਅਨੁਸਾਰ ਚੱਲਦਾ ਹੈ ਆਪਣੀ ਮਰਜ਼ੀ ਦੇ ਨਾਲ। ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਜਿੰਨੇ ਕੁ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਚੰਗੇ ਲੱਗ ਜਾਂਦੇ ਨੇ ਉਨੇ ਕੁ ਅਸੀਂ ਅਪਣਾ ਲੈਂਦੇ ਹਾਂ, ਤੇ ਜਿੱਥੇ ਸਾਡੀ ਅਕਲ ਜਵਾਬ ਦੇ ਦਿੰਦੀ ਹੈ ਨਾ ਕਿ ਨਹੀਂ ਇਹ ਬਚਨ ਮੰਨਣ ਦੇ ਯੋਗ ਨਹੀਂ, ਜ਼ੁਬਾਨੋਂ ਕਹੋ ਭਾਵੇਂ ਨਾ ਕਹੋ ਉਹਨੂੰ ਤੁਸੀਂ ਕਬੂਲ ਨਹੀਂ ਕਰਦੇ, ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀ ਮਰਜ਼ੀ ਦੇ ਸਿੱਖ ਹਾਂ, ਗੁਰੂ ਦੀ ਮਰਜ਼ੀ ਦੇ ਸਿੱਖ ਨਹੀਂ ਹਾਂ। ਅਸੀਂ ਗੁਰੂ ਦੇ ਅਨੁਸਾਰ ਨਹੀਂ ਚੱਲਦੇ, ਆਪਣੇ ਅਨੁਸਾਰ ਚੱਲਦੇ ਹਾਂ। ਜਿਸ ਦਿਨ ਸਾਡੀ ਅਕਲ ਕੰਮ ਕਰ ਜਾਂਦੀ ਹੈ ਕਿ ਨਸ਼ਾ ਮਾੜਾ ਹੈ ਅਸੀਂ ਛੱਡ ਦਿੰਦੇ ਹਾਂ, ਤੇ ਮੁੱਢ ਕਦੀਮਾਂ ਤੋਂ ਲੈ ਕੇ ਸਤਿਗੁਰੂ ਦੇ ਬਚਨ ਸੁਣਦੇ ਆ ਰਹੇ ਹਾਂ ਨਸ਼ਾ ਮਾੜਾ ਹੈ ਨਸ਼ਾ ਮਾੜਾ ਹੈ ਨਹੀਂ ਛੱਡਦੇ, ਇਹਦਾ ਮਤਲਬ ਇਹ ਹੋਇਆ ਕਿ ਆਪਣੀ ਅਕਲ ਦੇ ਨਾਲ ਹੀ ਛੱਡਿਆ ਨਾ ਜੋ ਕੁਝ ਛੱਡਿਆ। ਆਪਣੀ ਅਕਲ ਲੱਖ ਵਾਰ ਕਹਿ ਗੁਨਾਹਾਂ ਦੀ ਖੱਡ ਦੇ ਅੰਦਰ ਡਿੱਗੇ ਡਿੱਗਣ ਲਈ ਤਿਆਰ ਆ, ਤੇ ਗੁਰੂ ਦੀ ਅਕਲ ਗੁਨਾਹਾਂ ਦੀ ਖੱਡ ਵਿੱਚੋਂ ਰੋਜ਼ ਰੋਜ਼ ਖਿੱਚ ਕੇ ਬਾਹਰ ਲਿਆਉਂਦੀ ਹੈ, ਇਸ ਚਿੱਕੜ ਤੇ ਦਲਦਲ ਵਿੱਚੋਂ ਨਿਕਲਣ ਵਾਸਤੇ ਤਿਆਰ ਹੀ ਨਹੀਂ। ਚਲੋ ਖੈਰ, ਮਨੁੱਖ ਆਪਣੀ ਅਕਲ ਦੇ ਉੱਤੇ ਸੰਤੋਖ ਰੱਖਦਾ ਹੈ, ਸੰਤੁਸ਼ਟ ਨਜ਼ਰ ਆਉਂਦਾ ਹੈ, ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ ਮੇਰਾ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਿ ਤੂੰ ਸੰਤੁਸ਼ਟ ਨਾ ਹੋ, ਪਰ ਜੇ ਤੂੰ ਅਕਲ ਯਾਫਤਾ ਹੈ, ਅਕਲ ਵਾਲਾ ਹੈ, ਸੂਝਵਾਨ ਹੈ, ਤੇ ਕਹਿ ਵੀ ਰਿਹਾ ਕਿ ਮੈਂ ਦੂਜਿਆਂ ਨਾਲੋਂ ਸਿਆਣਾ, ਤੇ ਫਿਰ ਆਪਣੇ ਮਨ ਦਾ ਪੱਲਾ ਸੰਕੋਚ ਕੇ ਕਿਉਂ ਨਹੀਂ ਰੱਖਦਾ? ਕਾਮ ਦੇ ਚਿੱਕੜ ਦੇ ਨਾਲ, ਕ੍ਰੋਧ ਦੇ ਨਾਲ, ਨਿੰਦਾ ਦੇ ਨਾਲ, ਹੰਕਾਰ ਦੇ ਨਾਲ, ਬੁਰਾਈਆਂ ਦੇ ਨਾਲ ਤੇਰਾ ਅੰਦਰ ਭਰਿਆ ਨਜ਼ਰ ਆਉਂਦਾ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਅੱਜ ਦੇ ਦੌਰ ਵਿੱਚੋਂ ਗੁਜ਼ਰਦਿਆਂ ਇੱਕ ਗੱਲ ਬੜਾ ਜ਼ੋਰ ਫੜਦੀ ਜਾ ਰਹੀ ਹੈ, ਤੇ ਉਹ ਇਹ ਗੱਲ ਹੈ ਕਿ ਗੁਰੂ ਦੀ ਲੋੜ ਨਹੀਂ ਹੈ, ਗੁਰੂ ਵਾਲਾ ਬਣਨ ਦੀ ਲੋੜ ਨਹੀਂ ਹੈ, ਗੁਰੂ ਨੂੰ ਅਪਣਾਉਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਗੁਰੂ ਗੁਰੂ ਜਪਣ ਦੀ ਲੋੜ ਨਹੀਂ। ਤੇ ਪੁੱਛੀਏ ਵੀ ਲੋੜ ਕਾਹਦੀ? ਉਹ ਕਹਿੰਦੇ ਨੇ ਬਸ ਆਪਣਾ ਮਨ ਸਾਫ਼ ਹੋਣਾ ਚਾਹੀਦਾ। ਇਹ ਗੱਲ ਠੀਕ ਹੈ, ਕਬੂਲ ਕਰਦੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ। ਇਸੇ ਗੱਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਜ਼ੋਰ ਦੇ ਰਹੇ ਨੇ ਕਿ ਮਨ ਸਾਫ਼ ਕਰਨ ਵਾਸਤੇ ਆ ਮੈਂ ਤੇਰੀ ਝੋਲੀ ਦੇ ਅੰਦਰ ਕੋਈ ਜੁਗਤੀਆਂ ਪਾਵਾਂ, ਤੈਨੂੰ ਤੌਰ ਤਰੀਕੇ ਦੱਸਾਂ। ਪਰ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਚਾਰ ਚਾਰ ਡਿਗਰੀਆਂ ਵੀ ਤੁਹਾਡੀ ਜੇਬ ਦੇ ਅੰਦਰ ਨੇ, ਪੜ੍ਹੇ ਲਿਖੇ ਹੋ, ਤੇ ਫਿਰ ਮਨ ਸਾਫ਼ ਕਰ ਕਿਉਂ ਨਹੀਂ ਲਿਆ? ਇਹ ਕਬੂਲ ਕਰਦੇ ਹੋ ਮਨ ਸਾਫ਼ ਹੋਣਾ ਚਾਹੀਦਾ, ਪਰ ਮਨ ਸਾਫ਼ ਮੇਰਾ ਪ੍ਰਸ਼ਨ ਹੈ ਕਰ ਕਿਉਂ ਨਹੀਂ ਲਿਆ? ਇਸ ਸਦੀ ਨੂੰ ਪੜ੍ਹੇ ਲਿਖੇ ਲੋਕਾਂ ਦੀ ਸਦੀ ਕਹਿੰਦੇ ਨੇ, ਜਿਹੜੇ ਤੁਸੀਂ ਚਾਰ ਸਰੀਰ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸੁਣਿਓ। ਆ ਜਿਹੜੀ ਸਦੀ ਹੁਣ ਜਾ ਰਹੀ ਹੈ ਇਹਨੂੰ ਗਿਆਨ ਯਾਪਤਾ ਸਦੀ ਕਹਿੰਦੇ ਨੇ, ਇਹਨੂੰ ਅਕਲ ਲਤੀਫ਼ ਸਦੀ ਕਹਿੰਦੇ ਨੇ, ਅਕਲ ਵਾਲੀ ਸਦੀ, ਪੜ੍ਹਿਆ ਲਿਖਿਆ ਦੀ ਸਦੀ। ਔਰ ਹੈ ਵੀ ਸੱਚ, ਅਨਪੜ੍ਹ ਤੇ ਦੁਨੀਆਂ ਦੇ ਅੰਦਰ ਖੋਜ ਭਾਲ ਕਰਕੇ ਤੁਹਾਨੂੰ ਲੱਭਣਾ ਪਏਗਾ ਸਭ ਪੜ੍ਹੇ ਨੇ। ਇਹ ਗੱਲ ਵੱਖਰੀ ਹੈ ਕੋਈ ਚਾਰ ਪੜ੍ਹਿਆ, ਕੋਈ ਅੱਠ ਪੜ੍ਹਿਆ, ਕੋਈ ਦਸ ਪੜ੍ਹਿਆ, ਕੋਈ ਚਾਰ ਅੱਖਰ ਘੱਟ ਪੜ੍ਹਿਆ ਤੇ ਕੋਈ ਚਾਰ ਅੱਖਰ ਵੱਧ ਪੜ੍ਹਿਆ, ਪੜ੍ਹੇ ਸਾਰੇ ਨੇ, ਆਪਣੇ ਆਪਣੇ ਗੁਜ਼ਾਰੇ ਮਾਤਰ ਕੰਮ ਚਲਾ ਰਹੇ ਨੇ। ਤੋਂ ਮੈਰਿਜ ਕਰ ਰਿਹਾ ਸਾਂ ਇਹ ਗਿਆਨ ਦੀ ਸਦੀ, ਤੇ ਗਿਆਨ ਦੀ ਸਦੀ ਦੇ ਅੰਦਰ ਦੂਸਰੇ ਪਾਸੇ ਧਿਆਨ ਦੇ ਕੇ ਵੇਖੋ, ਜਿਹੜੇ ਪੁਰਾਣੇ ਸਾਡੇ ਬਜ਼ੁਰਗ ਵਾਰ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਇਸ ਸਦੀ ਦੇ ਅੰਦਰ ਕਾਮ ਸਿਰ ਦੇ ਉੱਤੇ ਚੜ ਕੇ ਨਾਚ ਕਰ ਰਿਹਾ ਤੇ ਹੈ ਗਿਆਨ ਦੀ ਸਦੀ, ਤੇ ਗਿਆਨ ਦੀਆਂ ਗੱਲਾਂ ਇਹ ਕਰ ਰਹੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਕਾਮ ਦੀ ਦਲਦਲ ਦਿਨ ਭਰ ਰਾਤ ਸਾਡੇ ਮਨ ਦੇ ਅੰਦਰ ਰਹਿੰਦੀ। ਕਾਮ ਸਾਡੇ ਸਿਰ ਚੜ ਕੇ ਬੋਲਦਾ ਨਜ਼ਰ ਆ ਰਿਹਾ ਹੈ, ਗਲੀ ਗਲੀ ਦੇ ਅੰਦਰ, ਦੁਆਰ ਦੁਆਰ ਦੇ ਉੱਤੇ ਕਾਮ ਦੀ ਕਿਰੜਾ ਸ਼ਰੇਆਮ ਨਜ਼ਰ ਪੈਂਦੀ ਹੈ। ਲੋਭ ਇੰਨਾ ਵੱਧ ਚੁੱਕਾ ਹੈ ਕਿ ਉਸ ਲੋਭ ਦੇ ਅੰਦਰ ਪਰਿਵਾਰ ਬਿਖਰਦੇ ਤੇ ਟੁੱਟਦੇ ਹੋਏ ਨਜ਼ਰ ਪੈ ਰਹੇ ਨੇ। ਪਤੀ ਪਤਨੀ ਟੁੱਟ ਰਹੇ ਨੇ, ਭਾਈ ਭਾਈ ਟੁੱਟ ਰਹੇ ਨੇ, ਪਿਤਾ ਪੁੱਤਰ ਟੁੱਟ ਰਹੇ ਨੇ, ਘਰ ਦੀ ਚਾਰ ਦੀਵਾਰੀ ਇੱਕ ਨਹੀਂ ਰਹਿ ਗਈ, ਮਨ ਮੁਟਾਵ ਹੈ, ਬੋਲ ਬਾਣੀ ਨਹੀਂ, ਤੇ ਦੂਸਰੇ ਪਾਸੇ ਕਹਿ ਰਹੇ ਜੀ ਮਨ ਸਾਫ਼ ਹੋਣਾ ਚਾਹੀਦਾ, ਗੁਰੂ ਦੀ ਕੀ ਲੋੜ ਹੈ? ਮੈਂ ਫੇਰ ਯਾਦ ਕਰਾ ਰਿਹਾ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਇਹ ਗੱਲ ਤੇ ਦਰੁਸਤ ਹੈ, ਪਰ ਤੁਸੀਂ ਕਰਦੇ ਕਿਉਂ ਨੇ? ਜੇ ਸਮਝ ਵੀ ਹੈ ਤੇ ਫਿਰ ਕਰਦੇ ਕਿਉਂ ਨੇ? ਇਹ ਵੀ ਕਹਿੰਦੇ ਹੋ ਗੁਰੂ ਦੀ ਲੋੜ ਨਹੀਂ, ਤੇ ਫਿਰ ਆਪਣੇ ਆਪ ਕਰਕੇ ਵਿਖਾਓ। ਲੋਭ ਵੀ ਸਿਖਰ ਤੇ ਚੱਲ ਰਿਹਾ ਹੈ ਇਸ ਸਦੀ ਦੇ ਅੰਦਰ। ਪਾਪ, ਅਪਰਾਧ, ਅਯਾਸ਼ੀ, ਬਦਮਾਸ਼ੀ, ਗੁੰਡਾਗਰਦੀ, ਕਤਲੂ ਗਾਰਤ, ਇਹ ਸਭ ਕੁਝ ਚੱਲ ਰਿਹਾ ਹੈ। ਤੇ ਮੈਂ ਖਿਮਾ ਪਹਿਲਾਂ ਮੰਗ ਲਵਾਂ, ਮੇਰਾ ਮਤਲਬ ਇਹ ਨਹੀਂ ਹੈ ਕਿ ਦੁਨੀਆਂ ਅਨਪੜ੍ਹਾਂ ਦੀ ਚਾਹੀਦੀ, ਪੜ੍ਹੇ ਲਿਖੇ ਲੋਕ ਨਹੀਂ ਚਾਹੀਦੇ, ਮੇਰਾ ਮਤਲਬ ਇਹ ਨਹੀਂ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅਨਪੜ੍ਹ ਬੰਦਾ ਪਾਪ ਕਰਨ ਲੱਗਾ ਸੰਕੋਚ ਕਰਦਾ ਹੈ, ਤੇ ਪੜ੍ਹਿਆ ਲਿਖਿਆ ਬੰਦਾ ਸੰਕੋਚ ਨਹੀਂ ਕਰਦਾ।
ਕਦੀ ਕਿਸੇ ਅਨਪੜ ਬੰਦੇ ਨੇ ਪੁਰਾਣੇ ਸਮੇਂ ਦੇ ਅੰਦਰ ਕੋਈ ਕਤਲ ਕਰਨਾ ਹੁੰਦਾ ਸੀ ਨਾ ਤੇ ਉਹ 100 ਵਾਰ ਸੋਚਦਾ ਸੀ ਤੇ ਫਿਰ ਕਤਲ ਕਿੰਨਾ ਕਰਦਾ ਸੀ, 1 ਜਾਂ 2 ਕਤਲ। ਪੜਿਆ ਲਿਖਿਆ ਦੀ ਦੁਨੀਆਂ ਦੇ ਅੰਦਰ ਇੱਕ ਬਟਨ ਦਬਾਓ ਤੇ ਹਜ਼ਾਰਾਂ ਲੋਕ ਕਤਲ ਹੋ ਜਾਂਦੇ ਨੇ। ਹਿਟਲਰ ਅਨਪੜ ਤੇ ਨਹੀਂ ਸੀ, ਪੜਿਆ ਲਿਖਿਆ ਹੈ, 2.5 ਕਰੋੜ ਬੰਦੇ ਦਾ ਕਾਤਲ ਹੈ। ਮਾਉਸੇ ਤੁੰਗ ਪੜਿਆ ਲਿਖਿਆ ਹੈ, 3 ਕਰੋੜ ਬੰਦਿਆਂ ਦਾ ਕਾਤਲ ਹੈ ਚਾਈਨਾ ਦੇ ਅੰਦਰ ਮਾਉਸੇ ਤੁੰਗ। ਔਰੰਗਜ਼ੇਬ ਅਨਪੜ ਤੇ ਨਹੀਂ ਹੈ, ਪੜਿਆ ਲਿਖਿਆ ਹੈ। ਜੋ ਮੈਂ ਅਰਜ਼ ਕਰਨੀ ਚਾਹੁੰਦਾ ਸਾਂ, ਪੜ੍ਹਾਈ ਦੇ ਨਾਲ ਬਣਿਆ ਕਿ ਅਸੀਂ ਗੁਨਾਹ ਕਰ ਲੈਂਦੇ ਹਾਂ, ਉਹਨਾਂ ਗੁਨਾਹਾਂ ਦੇ ਉੱਤੇ ਆਪਣੀ ਪੜ੍ਹਾਈ ਦੇ ਨਾਲ, ਤਾਲੀਮ ਦੇ ਨਾਲ ਪਰਦਾ ਪਾਉਣ ਦੀ ਜਾਂਚ ਵੀ ਸਿੱਖ ਲੈਂਦੇ ਹਾਂ। ਗੁਨਾਹ ਕਰਕੇ ਗੁਨਾਹ ਨੂੰ ਢੱਕਣ ਦੀ ਸਾਨੂੰ ਜਾਂਚ ਆ ਗਈ, ਗੁਨਾਹਾਂ ਤੋਂ ਬਚਣ ਦੀ ਜਾਂਚ ਨਹੀਂ ਆਈ। ਔਰ ਇਹ ਐਲਾਨੀਆ ਬੋਲ ਮੈਂ ਸਟੇਜ ਤੋਂ ਕਹਿ ਸਕਦਾ, ਅਗਰ ਗੁਨਾਹਾਂ ਤੋਂ ਬਚਣ ਦੀ ਜੁਗਤ ਹੁੰਦੀ ਤੇ ਕੋਈ ਦੁਨੀਆਂ ਦੇ ਅੰਦਰ ਪੜਿਆ ਲਿਖਿਆ ਸੱਜਣ ਤੇ ਕਮ ਸੇ ਕਮ ਗੁਨਾਹਗਾਰੀ ਨਾ ਮਿਲਦਾ। ਪਰ ਜਿੰਨੇ ਗੁਨਾਹਗਾਰੀ ਮਿਲ ਰਹੇ ਨੇ ਉਹ ਤਕਰੀਬਨ ਤਾਲੀਮ ਯਾਫਤਾ ਹੀ ਮਿਲ ਰਹੇ ਨੇ, ਪੜੇ ਲਿਖੇ ਮਿਲ ਰਹੇ ਨੇ। ਅੱਜ ਦਾ ਵਿਸ਼ਾ ਹੀ ਕੁਝ ਇਸ ਤਰ੍ਹਾਂ ਦਾ ਹੈ, ਕਿਉਂ ਮਿਲ ਰਹੇ ਨੇ? ਕਿਉਂਕਿ ਜੋ ਗਿਆਨ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ, ਕੇਵਲ ਚੱਲਦਾ ਹੈ। ਪਰਿਵਾਰ ਚੱਲਦਾ ਹੈ, ਆਪਣਾ ਪੇਟ ਚੱਲਦਾ ਹੈ, ਜੋ ਦੁਨੀਆਂ ਦੇ ਕਾਰੋਬਾਰ ਵਿਹਾਰ ਪਿਆਰ ਉਹ ਚੱਲਦਾ ਹੈ, ਰੋਜੀ ਰਿਜਕ ਚੱਲਦਾ ਹੈ, ਪਰ ਇਹਦੇ ਨਾਲ ਜੀਵਨ ਬਦਲਦਾ ਨਹੀਂ ਹੈ। ਔਰ ਜੇ ਜੀਵਨ ਬਦਲਦਾ ਹੁੰਦਾ ਤੇ ਜਿੰਨੇ ਡਾਕਟਰ ਨੇ ਉਹ ਸਾਰੇ ਗੁਨਾਹਗਾਰੀ ਨਾ ਹੁੰਦੇ। ਕੋਈ ਕਿਸੇ ਬੱਚੇ ਦੀ ਕਿਡਨੀ ਨਾ ਕੱਢਦਾ, ਨਾ ਵੇਚਦਾ, ਕੋਈ ਕਿਸੇ ਦਾ ਜਾਣ ਬੁੱਝ ਕੇ ਓਪਰੇਸ਼ਨ ਨਾ ਕਰਦਾ ਕੇਵਲ ਪੈਸੇ ਬਟੋਰਨ ਲਈ। ਤੇ ਹਿੰਦੁਸਤਾਨ ਦੇ ਅੰਦਰ ਤੇ ਇਸ ਤਰ੍ਹਾਂ ਵੀ ਵੇਖਿਆ, ਮਰੇ ਬੰਦੇ ਨੂੰ ਆਕਸੀਜਨ ਲਾ ਛੱਡਦੇ ਨੇ ਔਰ 4 ਪੈਰ ਰੱਖ ਛੱਡਦੇ ਨੇ ਕੇਵਲ ਪੈਸੇ ਇਕੱਠੇ ਕਰਨ ਲਈ। ਤੇ ਪੁੱਛੀਏ ਤੇ 4-4 ਡਿਗਰੀਆਂ ਉਹਨਾਂ ਦੇ ਨਾਂ ਦੇ ਨਾਲ ਲਿਖੀਆਂ ਮਿਲਦੀਆਂ ਨੇ, ਲੰਮੀਆਂ ਲੰਮੀਆਂ ਡਿਗਰੀਆਂ, ਲੰਮੇ ਲੰਮੇ ਲਕਮ ਮਿਲਦੇ ਨੇ। ਤੋ ਖੈਰ, ਜੋ ਗਿਆਨ ਬਾਹਰ ਮੁਖੀ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸਾਡੀ ਰੋਜੀ ਚੱਲਦੀ ਹੈ, ਸਾਡੀ ਰੋਟੀ ਚੱਲਦੀ ਹੈ, ਸਾਡੇ ਬੱਚਿਆਂ ਦਾ ਨਿਰਵਾਹ ਹੁੰਦਾ ਹੈ। ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ। ਜੀਵਨ ਨੂੰ ਬਦਲਣ ਲਈ ਗਿਆਨ ਮਿਲੇਗਾ ਗੁਰੂ ਕੋਲੋਂ, ਤੇ ਗੁਰੂ ਇਹ ਗੱਲ ਕਹਿ ਰਹੇ ਨੇ ਕਿ ਆ ਮੇਰੇ ਕੋਲੋਂ ਗਿਆਨ ਲੈ, ਮੈਂ ਤੈਨੂੰ ਅੰਦਰੋਂ ਸਵਾਰ ਕੇ, ਅੰਦਰੋਂ ਬਦਲ ਕੇ ਰੱਖ ਦਿਆਂ। ਭਗਤ ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਧੰਨਾ ਸਾਹਿਬ, ਬਾਕੀ ਦੇ ਸਮੂਹ ਭਗਤ ਜਨ, ਜੇ ਉਹਨਾਂ ਦਾ ਬਾਹਰੀ ਤੌਰ ਦੇ ਉੱਤੇ ਜੀਵਨ ਆਪ ਪੜੋ, ਉਹਨਾਂ ਦੇ ਜੀਵਨ ਦਾ ਮੁਤਾਲਿਆ ਕਰੋ, ਉਹਨਾਂ ਭਗਤਾਂ ਨੂੰ ਨਾ ਤੇ ਕਿਸੇ ਮੰਦਿਰ ਦੇ ਅੰਦਰ ਬਹਿ ਕੇ ਪਾਠ ਪੂਜਾ ਕਰਨ ਦਾ ਹੱਕ ਸਾਡੇ ਸਮਾਜ ਨੇ ਦਿੱਤਾ, ਮੰਦਿਰ ਵਿੱਚੋਂ ਬਲਕਿ ਉਹਨਾਂ ਲੋਕਾਂ ਨੂੰ ਧੱਕੇ ਪੈਂਦੇ ਰਹੇ। ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਕਿੰਨੇ ਮੰਦਰਾਂ ਦੀਆਂ ਦਲਹੇਜਾਂ ਦੇ ਉੱਤੇ ਚੜ੍ਹਨ ਦਿੱਤਾ, ਨਾ ਉਹਨਾਂ ਨੂੰ ਕਿਸੇ ਸਕੂਲ ਮਦਰਸੇ ਦੇ ਅੰਦਰ ਜਾਣ ਦਾ ਸਮਾਂ ਨਸੀਬ ਹੋਇਆ, ਔਰ ਨਾ ਉਹਨਾਂ ਨੂੰ ਕਿਸੇ ਨੇ ਜਾਣ ਦਿੱਤਾ। ਉਹਨਾਂ ਦਾ ਬਾਹਰੀ ਜੀਵਨ ਵਿਚਾਰ ਕੇ ਵੇਖੋ, ਕਿਸੇ ਕਾਲਜ ਦੇ ਨਾਲ, ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਸੰਬੰਧ ਨਹੀਂ ਮਿਲਦਾ, ਕਿਸੇ ਡਿਗਰੀ ਦੇ ਨਾਲ ਸੰਬੰਧ ਨਹੀਂ ਮਿਲਦਾ। ਪਰ ਕਮਾਲ ਦੀ ਗੱਲ ਇਹ, ਇੰਨੇ ਕੁਝ ਬਚਨ ਉਹਨਾਂ ਨੇ ਆਪਣੇ ਅੰਦਰੋਂ ਕੱਢੇ ਤੇ ਸਾਡੀ ਝੋਲੀ ਵਿੱਚ ਪਾਏ, ਜਿਹੜੇ ਬਚਨ ਜੀਵਨ ਨੂੰ ਸਵਾਰਨ ਵਾਸਤੇ ਕਾਰਗਰ ਨੇ, ਜੀਵਨ ਨੂੰ ਸਵਾਰਨ ਵਾਸਤੇ ਮਦਦਗਾਰ ਨੇ। ਕਾਰਨ ਕੀ ਹੈ? ਉਹਨਾਂ ਨੇ ਆਪਣੇ ਅੰਦਰ ਉਹ ਗਿਆਨ ਵਸਾਇਆ ਜਿਸ ਗਿਆਨ ਦੇ ਨਾਲ ਮਨ ਸਮਰਦਾ ਹੈ, ਮਨ ਤਰਤੀਬ ਵਿੱਚ ਆਉਂਦਾ ਹੈ, ਸੁਰਤਾਲ ਵਿੱਚ ਆਉਂਦਾ ਹੈ। ਅਸੀਂ ਉਹ ਗਿਆਨ ਪਾ ਰਹੇ ਹਾਂ ਜਿਹਦੇ ਨਾਲ ਜੀਵਨ ਚੱਲਦਾ ਹੈ ਤੇ ਜੀਵਨ ਬਦਲਦਾ ਨਹੀਂ ਹੈ। ਹੁਣ ਅਗਲੀ ਬੇਨਤੀ, ਮੇਰਾ ਇਹ ਦੋਸ਼ ਨਹੀਂ ਹੈ ਕਿ ਦੁਨੀਆਂ ਅਨਪੜਾਂ ਦੀ ਚਾਹੀਦੀ ਹੈ, ਪੜਿਆ ਲਿਖਿਆ ਨਹੀਂ ਚਾਹੀਦਾ। ਦੋਸ਼ ਇਸ ਗੱਲ ਦਾ ਹੈ ਕਿ ਪੜਿਆ ਹੋਵੇ ਗੁਨਹਿਗਾਰ ਤਾਂ ਉਮੀ ਸਾਧਨਾ ਮਾਰੀ, ਪੜ ਕੇ ਤੂੰ ਗੁਨਾਹ ਦੇ ਸਾਗਰ ਦੇ ਅੰਦਰ ਡੁੱਬਦਾ ਨਜ਼ਰ ਕਿਉਂ ਪੈ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਹੀ ਕਹਿ ਦਿੱਤਾ ਕਿ ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਕਹਿਣ ਲੱਗੇ, ਲੱਭ ਵੀ ਤੇਰਾ ਕਾਬੂ ਵਿੱਚ ਨਹੀਂ, ਲੋਭ ਵੀ ਕਾਬੂ ਵਿੱਚ ਨਹੀਂ, ਅਹੰਕਾਰ ਕਾਬੂ ਵਿੱਚ ਨਹੀਂ, ਬੁਰਾਈਆਂ ਕਾਬੂ ਵਿੱਚ ਨਹੀਂ, ਡਿਗਰੀਆਂ ਸਿਰ ਦੇ ਉੱਤੇ ਚੁੱਕੀ ਫਿਰਦਾ, ਕੀ ਬਣੇਗਾ ਉਹਨਾਂ ਡਿਗਰੀਆਂ ਦਾ? ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਤੋ ਫਿਰ ਪੰਜਾਬੀ ਦੀ ਠੇਠ ਭਾਸ਼ਾ ਦੇ ਅੰਦਰ, ਦੇਹਾਤ ਦੇ ਅੰਦਰ ਇੱਕ ਬਜ਼ੁਰਗ ਵਾਰਾ ਨੇ ਕਹਾਵਤ ਬਣਾਈ, ਪੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ। ਉਹ ਸੋਨੇ ਦਾ ਕੀ ਕਰੀਏ ਜਿਹੜਾ ਕੰਨਾਂ ਨੂੰ ਨਾਲ ਨਾਲ ਖਾਈ ਜਾਏ? ਉਸ ਗਿਆਨ ਦਾ ਕੀ ਕਰੀਏ ਜਿਹੜਾ ਗਿਆਨ ਰੋਜ਼ ਰੋਜ਼ ਕਾਮ ਵੀ ਵਧਾ ਰਿਹਾ ਹੈ, ਕ੍ਰੋਧ ਵੀ ਵਧਾ ਰਿਹਾ ਹੈ, ਨਿੰਦਾ ਵੀ ਵਧਾ ਰਿਹਾ ਹੈ, ਅਯਾਛੀ ਵੀ ਵਧਾ ਰਿਹਾ ਹੈ, ਚਲਾਕੀ ਵੀ ਵਧਾ ਰਿਹਾ ਹੈ,
ਦੁਨੀਆਂ ਮਕਾਰੀ ਦੇ ਨਾਲ ਭਰਦੀ ਜਾ ਰਹੀ ਹੈ ਤੇ ਫਿਰ ਜਿਸ ਦੇਸ਼ ਦੇ ਅੰਦਰ ਜਾਈਦਾ ਉਥੋਂ ਦੇ ਦੋਸ਼ ਉਥੇ ਜਾ ਕੇ ਸਮਝ ਵਿਚ ਆਉਂਦੇ ਨੇ। ਦੂਰੋਂ ਦੂਰੋਂ ਲੱਗਦਾ ਹੈ ਫਲਾਣਾ ਦੇਸ਼ ਤੇ ਬੜਾ ਸੁਖੀ ਹੈ, ਮੈਂ ਵੇਖਿਆ ਨਾ ਕੋਈ ਇੰਡੀਆ ਦੇ ਅੰਦਰ ਸੁਖੀ ਹੈ ਨਾ ਕੋਈ ਇੱਥੇ ਸੁਖੀ। ਉੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ, ਇੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ। ਉੱਥੇ ਵੀ ਗੁਣਾ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਇੱਥੇ ਵੀ ਗੁਣਾ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਕੋਈ ਛੁੱਟਦੇ ਨਹੀਂ ਗਏ। ਸਾਰਾ ਸਾਰਾ ਦਿਨ ਬੰਦਾ ਚੁਗਲੀ ਕਰਦਾ ਥੱਕਦਾ ਨਹੀਂ, ਨਿੰਦਾ ਕਰਦਾ ਰੁਕਦਾ ਨਹੀਂ, ਵਿਕਾਰਾਂ ਦੇ ਅੰਦਰ ਮਸਤ ਰਹਿੰਦਾ ਹੈ। ਦੇਸ਼ ਭਾਵੇਂ ਕੋਈ ਹੋਵੇ, ਕੀ ਫਰਕ ਪੈਂਦਾ ਉਹਦੇ ਨਾਲ। ਤੋਂ ਮੈਨੂੰ ਇੱਕ ਕਿਸੇ ਅਦੀਬ ਦਾ ਲਿਖਿਆ ਹੋਇਆ ਬੋਲ ਧਿਆਨ ਵਿੱਚ ਆਉਂਦਾ ਹੈ। ਉਹ ਕਹਿੰਦਾ ਹੈ ਕਿ ਅਕਲ ਬਾਰੀਕ ਹੋਈ ਜਾਤੀ ਹੈ, ਬੰਦੇ ਦੀ ਅਕਲ ਦਿਨ ਪਰ ਰਾਤ ਬਰੀਕ ਹੁੰਦੀ ਤੁਰੀ ਜਾ ਰਹੀ ਹੈ। ਬਰੀਕੀਆਂ ਨੂੰ ਖੁੱਲਣਾ, ਸਮਾਜਿਕ ਬਰੀਕੀਆਂ ਨੂੰ ਖੁੱਲਣਾ ਇਹ ਮਨੁੱਖੀ ਅਕਲ ਦੇ ਪਾਸ ਹੈ। ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਤਾਰੀਕ ਦਾ ਮਤਲਬ ਹੁੰਦਾ ਹੈ ਹਨੇਰਾ, ਅੰਦਰ ਹਨੇਰਾ ਵੱਧਦਾ ਜਾ ਰਿਹਾ ਤੇ ਬਾਹਰੋਂ ਚਾਨਣਾ ਵੱਧਦਾ ਜਾ ਰਿਹਾ। ਬਾਹਰੋਂ ਗਿਆਨ ਸਾਡਾ ਚੰਦਰਮਾ ਦੇ ਉੱਤੇ ਜਾ ਕੇ ਝੰਡੇ ਚੁੜਾ ਆਇਆ, ਅੰਦਰ ਸਾਡੇ ਮੱਸਿਆ ਦੀ ਕਾਲੀ ਬੋਲੀ ਕੋਪਾ ਰਾਤ ਹੈ, ਹਨੇਰੀ ਰਾਤ ਹੈ। ਇੱਕ ਹੋਰ ਬੋਲ ਮੇਰੇ ਸਾਹਮਣੇ ਆ ਜਾਂਦਾ ਹੈ, ਉਹ ਅਦੀਬ ਕਹਿੰਦਾ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਜਿਹਨੋ ਮੈਂ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਅਗਰ ਸੜਕਾਂ ਨੂੰ ਵੇਖੀਏ ਤੇ ਰਾਤ ਬਿਲਕੁਲ ਦਿਨ ਦੇ ਬਰਾਬਰ ਨਜ਼ਰ ਪੈ ਰਹੀ ਹੈ, ਰੋਸ਼ਨੀ ਔਰ ਚੁਗਿਰਦੇ ਦੇ ਅੰਦਰ ਰੋਸ਼ਨੀ। ਅਗਰ ਜਿਹਨੀ ਤੌਰ ਦੇ ਉੱਤੇ ਮਨੁੱਖ ਨੂੰ ਨੇੜੇ ਹੋ ਕੇ ਵੇਖੀਏ ਤੇ ਕਾਲੀ ਬੋਲੀ ਮੱਸਿਆ ਦੀ ਰਾਤ ਕੋਪ ਹਨੇਰਾ ਨਜ਼ਰ ਪੈ ਰਿਹਾ, ਜਿਹਨੋਂ ਮੈਂ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਭਗਤ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ ਕਿ ਕੰਨ ਮੁਸੱਲਾ, ਕਹਿਣ ਲੱਗੇ ਤੇਰੇ ਕੰਧੇ ਦੇ ਉੱਤੇ ਮੈਂ ਮੁਸੱਲਾ ਰੱਖਿਆ ਵੇਖਿਆ। ਮੁਸੱਲਾ ਮੁਸਲਮਾਨ ਉਸ ਕੱਪੜੇ ਨੂੰ ਕਹਿ ਦਿੰਦੇ ਨੇ ਜਿਸ ਕੱਪੜੇ ਨੂੰ ਹੇਠਾਂ ਵਿਛਾ ਕੇ ਉਹ ਪੰਜ ਵਕਤ ਨਮਾਜ਼ ਪੜ੍ਹਦੇ ਨੇ। ਉਹ ਕੱਪੜਾ ਉਹ ਨਮਾਜ਼ ਪੜ੍ਹਨ ਲਈ ਰੱਖਿਆ ਜਾਂਦਾ, ਦੂਜਿਆਂ ਕੰਮਾਂ ਲਈ ਨਹੀਂ। ਉਹਨੂੰ ਉਹ ਮੋਢੇ ਦੇ ਉੱਤੇ ਚੁੱਕੇ ਰੱਖ ਲੈਂਦੇ ਨੇ, ਉਹਦਾ ਨਾਮ ਮੁਸੱਲਾ ਹੈ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ। ਆਖਿਆ ਕੰਨ, ਕੰਨ ਮੈਨੇ ਕੰਧਾ, ਕੰਨ ਮੁਸੱਲਾ ਸੂਫ ਗਲ, ਕਾਲੇ ਰੰਗ ਦਾ ਚੋਲਾ ਵੀ ਗਿੱਟਿਆਂ ਤੱਕ, ਤੇਰੇ ਜਾਮੇ ਨੂੰ ਮੈਂ ਵੇਖ ਰਿਹਾ, ਤੇਰਾ ਲਿਬਾਸ ਚੋਲਾ ਗਿੱਟਿਆਂ ਤੱਕ ਲੰਮਾ ਵੇਖ ਰਿਹਾ। ਸੂਫੀ ਸੰਤ ਨੇ ਨਾ ਜਿਹੜੇ ਉਹ ਕਾਲੇ ਰੰਗ ਦਾ ਚੋਲਾ ਪਾਉਂਦੇ ਨੇ ਜ਼ਿਆਦਾਤਰ। ਆਖਿਆ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜ ਬਾਤ, ਬਾਤ ਮੈਨੇ ਵਾਕ, ਵਾਕ ਮੈਨੇ ਬੋਲ, ਜਿਹੜੀ ਜ਼ੁਬਾਨ ਦੇ ਬੋਲ ਬੋਲਦਾ ਹੈ, ਬੋਲ ਵੀ ਤੇਰੇ ਬੜੇ ਮਿੱਠੇ ਮਿੱਠੇ ਨੇ, ਪਰ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਸੁਣਦਿਆਂ ਜਦੋਂ ਮੈਂ ਤੇਰੇ ਅੰਦਰ ਵੇਖਦਾ ਤੇ ਕਹਿੰਦੇ ਨੇ ਦਿਲ ਕਾਤੀ, ਤੇਰਾ ਦਿਲ ਕੈਂਚੀ ਦਾ ਕੰਮ ਕਰ ਰਿਹਾ, ਕੈਂਚੀ ਦਾ ਕਾਤੀ ਮੇਰੇ ਕੈਂਚੀ, ਤੇ ਕੈਂਚੀ ਕੱਪੜੇ ਨੂੰ ਕੱਟਣਾ ਹੀ ਜਾਣਦੀ ਹੈ, ਸਵਾਰਨਾ ਨਹੀਂ ਜਾਣਦੀ। ਸੂਈ ਧਾਗਾ ਕੱਪੜੇ ਨੂੰ ਪੁਸ਼ਾਕ ਬਣਾਉਂਦਾ ਹੈ, ਪੈਂਟ ਬਣਾਉਂਦਾ ਹੈ, ਪਜਾਮਾ ਬਣਾਉਂਦਾ ਹੈ, ਕੁਰਤਾ ਬਣਾਉਂਦਾ ਹੈ, ਕੁਝ ਕੁਝ ਹੋਰ ਬਣਾਉਂਦਾ ਹੈ, ਸੂਈ ਤੇ ਧਾਗਾ ਦੋਵੇਂ ਮਿਲ ਕੇ। ਪਰ ਕੈਂਚੀ ਦੇ ਕੋਲ ਬਣਾਉਣਾ ਨਹੀਂ, ਕੈਂਚੀ ਦੇ ਕੋਲ ਢਾਉਣਾ ਹੈ। ਕੈਂਚੀ ਕੱਪੜੇ ਨੂੰ ਕੇਵਲ ਕਤਰਦੀ ਹੈ, ਕੱਪੜੇ ਨੂੰ ਪੁਸ਼ਾਕ ਦਾ ਰੂਪ ਨਹੀਂ ਦਿੰਦੀ। ਇਹ ਗੱਲ ਵੱਖਰੀ ਹੈ ਕਿ ਕੈਂਚੀ ਦੀ ਆਪਣੀ ਜਗ੍ਹਾ ਹੈ ਤੇ ਸੂਈ ਧਾਗੇ ਦੀ ਆਪਣੀ ਜਗ੍ਹਾ ਹੈ, ਇਹ ਗੱਲ ਵੱਖਰੀ ਹੈ। ਕੈਂਚੀ ਵਾਂਗ ਤੂੰ ਆਪਣੇ ਦਿਲ ਦੇ ਨਾਲ ਲੋਕਾਂ ਨੂੰ ਕੱਟਣ ਦਾ ਯਤਨ ਕਰ ਰਿਹਾ। ਸੋਚ ਤੇਰੀ ਹੈ, ਮੈਂ ਦੂਜੇ ਦਾ ਕਾਰੋਬਾਰ ਕੱਟ ਦਿਆਂ, ਦੂਜੇ ਦੀ ਇੱਜ਼ਤ ਕੱਟ ਦਿਆਂ, ਦੂਜੇ ਦਾ ਨਾਮ ਕੱਟ ਦਿਆਂ, ਤੇ ਕੱਟਣਾ ਕੈਂਚੀ ਦਾ ਕੰਮ। ਦੂਜੇ ਦਾ ਨਾਮ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਨਾਮ ਕੱਟ ਦਿਆਂ। ਦੂਜੇ ਦਾ ਕਾਰੋਬਾਰ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਉਹ ਕਾਰੋਬਾਰ ਕੱਟ ਦਿਆਂ। ਦੂਸਰੇ ਦਾ ਧਨ ਬਹੁਤਾ ਕਿਉਂ ਹੈ, ਉਹ ਕੱਟ ਦਿਆਂ। ਦੂਸਰੇ ਦਾ ਪਰਿਵਾਰ ਇਤਫਾਕ ਦੇ ਅੰਦਰ ਕਿਉਂ ਹੈ, ਮੈਂ ਪਰਿਵਾਰ ਨੂੰ ਕੱਟ ਦਿਆਂ। ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ, ਕਿਸੇ ਦੇ ਪਰਿਵਾਰ ਵਿੱਚੋਂ ਇੱਕ ਵਾਰ ਨਿਕਲਦੇ ਨੇ ਤੇ ਉਹਨਾਂ ਦੇ ਨਿਕਲਣ ਦੇ ਨਾਲ ਪਰਿਵਾਰ ਬਿਖਰ ਜਾਂਦੇ ਨੇ, ਪਰਿਵਾਰ ਟੁੱਟ ਜਾਂਦੇ ਨੇ। ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਪਰਿਵਾਰ ਵਿੱਚ ਉਹਨਾਂ ਦੇ ਪੈਰ ਪੈਂਦੇ ਨੇ ਤੇ ਪਰਿਵਾਰ ਜੁੜਨਾ ਸ਼ੁਰੂ ਕਰ ਦਿੰਦੇ ਨੇ। ਕੁਝ ਜੋੜਨ ਦਾ ਕੰਮ ਕਰਦੇ ਨੇ, ਕੁਝ ਤੋੜਨ ਦਾ ਕੰਮ ਕਰਦੇ ਨੇ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਦਿਲ ਕਾਤੀ ਗੁੜ ਬਾਤ, ਮੂੰਹ ਦੇ ਬੋਲ ਨੇ ਗੁੜ ਵਰਗੇ ਮਿੱਠੇ, ਦਿਲ ਤੇਰਾ ਕੈਂਚੀ ਦੀ ਤਰ੍ਹਾਂ ਚੱਲਦਾ ਰਹਿੰਦਾ ਹੈ ਦਿਨ ਪਰ ਰਾਤ। ਕਹਿਣ ਲੱਗੇ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ, ਬਾਹਰ ਤੇਰੇ ਚਾਨਣਾ ਔਰ ਅੰਦਰ ਕੋਪ ਹਨੇਰਾ, ਬਾਹਰ ਵਾਕਿਆ ਚਾਨਣਾ।
ਜਿਹੜੀ ਜਗ੍ਹਾ ਤੇ ਅਸੀਂ ਪੈਣਾ ਹੈ, ਆਫਿਸ ਦੇ ਅੰਦਰ ਕੰਮ ਕਰਨਾ ਹੈ, ਰੋਡਾਂ ਦੇ ਉੱਤੇ ਚੱਲਣਾ ਹੈ, ਘਰ ਬਾਰ ਦੇ ਅੰਦਰ ਸਾਡੇ ਸੌਣ ਬਹਿਣ ਦਾ ਹਰ ਟਿਕਾਣਾ, ਉੱਥੇ ਅਸੀਂ ਚਾਨਣੇ ਦਾ ਇੰਤਜ਼ਾਮ ਕਰ ਲਿਆ, ਪ੍ਰਕਾਸ਼ ਰਵੇ ਇੰਤਜ਼ਾਮ ਕਰ ਲਿਆ, ਜਿੱਥੇ ਬਿਠਾਉਣਾ ਚਾਹੁੰਦੇ ਆ ਦੀਨ ਦੁਨੀ ਦੇ ਮਾਲਕ ਪਰਿਪੂਰਨ ਪਰਮਾਤਮਾ ਨੂੰ, ਅੰਦਰ ਧਿਆਨ ਮਾਰ ਕੇ ਵੇਖੋ ਕੋਪ ਹਨੇਰਾ। ਫਿਰ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾ, ਅਗਰ ਕੋਈ ਸਾਡੇ ਘਰ ਦੇ ਅੰਦਰ ਮਹਿਮਾਨ ਆਵੇ ਤੇ ਆਵੇ ਵੀ ਉਚੇਚੇ ਤੌਰ ਤੇ, ਉਸ ਮਹਿਮਾਨ ਦੀ ਆਮਦ ਦੇ ਅੰਦਰ ਆਪ ਆਪਣੇ ਘਰ ਨੂੰ ਸਵਾਰੋਗੇ ਜਾਂ ਘਰ ਨੂੰ ਵਿਗਾੜੋਗੇ? ਇਹਦਾ ਜਵਾਬ ਆਪਣੇ ਕੋਲੋਂ ਹੀ ਲਿਓ, ਘਰ ਨੂੰ ਸਵਾਰੋਗੇ ਜਾਂ ਘਰ ਨੂੰ ਵਿਗਾੜੋਗੇ? ਉਸ ਦਿਨ ਘਰ ਦੀ ਉਚੇਚੀ ਸਫਾਈ ਹੋਏਗੀ ਜਾਂ ਉਸ ਦਿਨ ਘਰ ਦੇ ਅੰਦਰ ਬਾਹਰ ਦਾ ਸਾਰਾ ਕੂੜਾ ਕਰਕਟ ਇਕੱਠਾ ਕਰਕੇ ਤੇ ਲਿਆ ਕੇ ਬੈੱਡ ਤੇ ਸੋਫੇ ਤੇ ਨੇੜੇ ਤੇੜੇ ਢੇਰ ਲਾਓਗੇ? ਸਵਾਰੋਗੇ ਨਾ ਘਰ ਨੂੰ, ਵਿਗਾੜੋਗੇ ਤੇ ਨਹੀਂ। ਮਹਿਮਾਨ ਬਣਾ ਰਹੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਮਹਿਮਾਨ ਬਣਾ ਰਹੇ ਹਾਂ ਪਰਿਪੂਰਨ ਨਿਰੰਕਾਰ ਨੂੰ, ਤੇ ਜਿੱਥੇ ਉਹਨੂੰ ਬਿਠਾਉਣਾ ਹੈ ਉਹ ਜਗ੍ਹਾ ਸਾਫ਼ ਹੀ ਨਹੀਂ, ਉੱਥੇ ਮੈਲ ਹੀ ਮੈਲ ਚਾਲ ਸਫੇਰੇ। ਇੱਕ ਪਾਸੇ ਅੱਗ ਬਲ ਰਹੀ ਹੈ ਕਾਮ ਦੀ ਤੇ ਕ੍ਰੋਧ ਦੀ, ਦੂਜੇ ਪਾਸੇ ਨਿੰਦਾ ਹੈ, ਚੁਗਲੀ ਹੈ, ਗੰਦਗੀ ਹੈ, ਬੁਰਾਈਆਂ ਨੇ, ਦੁਨੀਆਂ ਭਰ ਦਾ ਕੂੜਾ ਕਰਕਟ, ਤੇ ਇਤਰਾਜ਼ ਕਰ ਰਹੇ ਹਾਂ ਰੱਬ ਜੀ ਤੂੰ ਆਉਂਦਾ ਹੀ ਨਹੀਂ। ਸੁਣਿਆ ਸੀ ਇੱਕ ਵਾਰੀ ਅਰਜੋਈ ਕਰੀਏ ਤੂੰ ਆ ਜਾਣਾ, ਤੂੰ ਤੇ ਆਉਂਦਾ ਹੀ ਨਹੀਂ। ਖੈਰ ਆਪਣੇ ਵਿਸ਼ੇ ਦੇ ਨਾਲ ਜੁੜੋ, ਇਹ ਜੋ ਗਿਆਨ ਸਾਡੇ ਕੋਲ ਹੈ ਇਹ ਕਾਰਗਰ ਹੈ, ਨਿੰਦਣ ਯੋਗ ਨਹੀਂ, ਪਰ ਇਸ ਗਿਆਨ ਦੇ ਨਾਲ ਚੱਲਦਾ ਜੀਵਨ, ਜਿਹੜਾ ਗਿਆਨ ਮਿਲਦਾ ਗੁਰੂ ਕੋਲੋਂ ਉਹਦੇ ਨਾਲ ਜੀਵਨ ਬਦਲ ਜਾਂਦਾ ਹੈ, ਇਹਦੇ ਨਾਲ ਚੱਲਦਾ ਤੇ ਗੁਰੂ ਮਤ ਦੇ ਨਾਲ ਜੀਵਨ ਬਦਲ ਜਾਂਦਾ। ਇੱਕ ਬੇਨਤੀ ਮੈਂ ਕਹਿ ਕੇ ਇਸ ਤੋਂ ਬਾਅਦ ਅੱਗੇ ਚੱਲਾਂ। ਮਨੁੱਖ ਦੀ ਅਕਲ ਵਿੱਚੋਂ ਅਯਾਸ਼ੀ ਬਦਮਾਸ਼ੀ ਦੇ ਟਿਕਾਣਿਆਂ ਨੇ ਜਨਮ ਲਿਆ ਹੈ, ਮਨੁੱਖ ਦੇ ਗਿਆਨ ਵਿੱਚੋਂ ਜੂਵੇ ਦੇ ਅੱਡਿਆਂ ਨੇ, ਕਸੀਨੋ ਘਰ ਨੇ ਜਨਮ ਲਏ ਨੇ ਮਨੁੱਖੀ ਸੋਚ ਵਿੱਚੋਂ। ਪਸ਼ੂਆਂ ਨੇ ਤੇ ਨਹੀਂ ਨਾ ਆਣ ਕੇ ਸਾਡੇ ਜੀਵਨ ਵਿੱਚ ਇਹ ਸਾਰਾ ਕੁਝ ਕਾਇਮ ਕੀਤਾ, ਮਨੁੱਖੀ ਸੋਚ ਵਿੱਚੋਂ ਹੀ ਵੈਸਿਆ ਦੁਆਰਾ ਦੁਆਰਿਆਂ ਨੇ ਜਨਮ ਲਿਆ, ਜਿੰਨੇ ਟਿਕਾਣੇ ਨੇ ਬੁਰਾਈ ਦੇ ਵਿਚਾਰੀ ਦੇ, ਮਨੁੱਖੀ ਸੋਚ ਵਿੱਚੋਂ ਇਹਨਾਂ ਦਾ ਜਨਮ ਹੋਇਆ ਹੈ ਨਾ, ਮਨੁੱਖੀ ਮਤ ਕਰਕੇ ਇਹਨਾਂ ਦਾ ਜਨਮ ਹੋਇਆ ਨਾ। ਹੁਣ ਇਸ ਤਰ੍ਹਾਂ ਕਹਿ ਲੋ, ਜਿੰਨੇ ਗੁਨਾਹ ਨੇ ਉਹਨਾਂ ਸਾਰਿਆਂ ਗੁਨਾਹਾਂ ਦਾ ਜਨਮ ਕਿੱਥੋਂ ਹੁੰਦਾ ਨਜ਼ਰ ਆ ਰਿਹਾ? ਮਨੁੱਖੀ ਸੋਚ ਵਿੱਚੋਂ, ਮਨੁੱਖ ਦੀ ਮਤ ਵਿੱਚੋਂ। ਜਿਸ ਦਿਨ ਕਿਸੇ ਮਨੁੱਖ ਦੇ ਕੋਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਮਤ ਆ ਜਾਂਦੀ ਹੈ, ਉਹਦੇ ਅੰਦਰੋਂ ਇੱਕ ਇੱਕ ਕਰਕੇ ਸਾਰੀਆਂ ਬੁਰਾਈਆਂ ਬਾਹਰ ਨਿਕਲ ਜਾਂਦੀਆਂ ਨੇ, ਅੰਦਰ ਕੋਈ ਬੁਰਾਈ ਰਹਿੰਦੀ ਨੇ ਨਾ, ਉਹ ਜਵਾਰੀ ਰਹਿੰਦਾ ਹੈ, ਨਾ ਉਹ ਵਿਭਚਾਰੀ ਰਹਿੰਦਾ ਹੈ, ਨਾ ਉਹ ਕਾਮੀ ਰਹਿੰਦਾ ਹੈ, ਨਾ ਉਹ ਲੋਭੀ ਰਹਿੰਦਾ ਹੈ, ਨਾ ਉਹ ਨਿੰਦਕ ਰਹਿੰਦਾ ਹੈ, ਨਾ ਉਹ ਈਰਸ਼ਾਲੂ ਰਹਿੰਦਾ ਹੈ, ਨਾ ਉਹ ਅੰਦਰੋਂ ਬੁਰਾ ਰਹਿੰਦਾ ਹੈ, ਤੇ ਜਿਹਦੇ ਅੰਦਰ ਕੋਈ ਬੁਰਾਈ ਨਾ ਹੋਵੇ ਉਹ ਨਰੋਲ ਰੱਬ ਵਰਗਾ ਬਣ ਜਾਂਦਾ ਹੈ। ਰੱਬ ਦੇ ਅੰਦਰ ਕੋਈ ਬੁਰਾਈ ਨਹੀਂ, ਤੇ ਜਿਸ ਬੰਦੇ ਦੇ ਅੰਦਰ ਬੁਰਾਈ ਨਹੀਂ ਉਸ ਪਰਮਾਤਮਾ ਰੂਪੀ ਸਾਗਰ ਦੇ ਅੰਦਰ ਸਮਾਉਣ ਦੇ ਯੋਗ ਬਣ ਜਾਂਦਾ ਹੈ। ਇੱਕ ਬੇਨਤੀ ਮੈਂ ਹੋਰ ਕਰਾਂ, ਅੱਗੇ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚ ਆਪ ਸਰਵਣ ਕਰੋਗੇ। ਭਗਤ ਜੀ ਕਹਿੰਦੇ ਨੇ ਰੱਬ ਨੂੰ ਮਿਲਣ ਵਾਲੇ ਸਾਰੇ ਯਤਨ ਪ੍ਰਯਤਨ ਛੱਡ ਦੇ, ਪਰ ਬੜੀ ਹੈਰਾਨਗੀ ਭਗਤ ਜੀ, ਦੁਨੀਆਂ ਭਰ ਦੇ ਪੈਗੰਬਰ ਰੈਬਰੀ ਅਵਤਾਰੀ ਪੁਰਸ਼ਾਂ ਦਾ ਇਸ ਗੱਲ ਦੇ ਉੱਤੇ ਜ਼ੋਰ ਹੈ ਪਰਮਾਤਮਾ ਨੂੰ ਮਿਲਣ ਦਾ, ਯਤਨ ਕਰ, ਤੁਸੀਂ ਕਹਿ ਰਹੇ ਹੋ ਪਰਮਾਤਮਾ ਨੂੰ ਮਿਲਣ ਦੇ ਸਾਰੇ ਯਤਨ ਛੱਡ, ਤੋ ਫਿਰ ਕਰੀਏ ਕਿ ਅਗਰ ਪਰਮਾਤਮਾ ਨੂੰ ਮਿਲਣ ਦੇ ਯਤਨ ਛੱਡ ਦਈਏ ਤੋ ਸਾਡਾ ਪ੍ਰਸ਼ਨ ਹੈ ਫਿਰ ਇਸ ਦੇ ਇਵਜ ਇਸ ਦੇ ਬਦਲੇ ਅਸੀਂ ਕੀ ਕਰੀਏ ਜੀਵਨ ਦੇ ਅੰਦਰ? ਭਗਤ ਜੀ ਕਹਿੰਦੇ ਨੇ ਆਪ ਸਵਾਰ ਹੈ, ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਤੂੰ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਜਿਸ ਦਿਨ ਤੂੰ ਆਪਣੇ ਅੰਦਰੋਂ ਆਪਣੇ ਆਪ ਨੂੰ ਕੰਪਲੀਟ ਸਵਾਰ ਲਏਗਾ, ਮੁਕੰਮਲ ਤੌਰ ਤੇ ਸਵਾਰ ਲਏਗਾ, ਇਸ ਤਰ੍ਹਾਂ ਤੇ ਹੈ ਨਹੀਂ ਕਿ ਰੱਬ ਨੇ ਵੀਜ਼ਾ ਲੈ ਕੇ ਆਉਣਾ, ਪਤਾ ਨਹੀਂ ਉਹਨੂੰ ਇਮੀਗ੍ਰੇਸ਼ਨ ਵਾਲੇ ਵੀਜ਼ਾ ਦੇਣਗੇ ਨਹੀਂ ਦੇਣਗੇ, ਇੰਟਰੀ ਮਿਲੇਗੀ ਨਹੀਂ ਮਿਲੇਗੀ, ਇਸ ਤਰ੍ਹਾਂ ਦਾ ਤੇ ਕੋਈ ਮੈਟਰ ਹੈ ਨਹੀਂ। ਰੱਬ ਨੇ ਦੂਰੋਂ ਵੀ ਨਹੀਂ ਆਉਣਾ, ਉਹ ਹੈ ਤੇਰੇ ਅੰਦਰ। ਫਰਕ ਕੇਵਲ ਇੰਨਾ ਹੈ ਕਿ ਬੰਦਾ ਆਪਣੇ ਆਪ ਨੂੰ ਸਵਾਰਨ ਵੱਲ ਧਿਆਨ ਦਿੰਦਾ ਨਹੀਂ, ਧਿਆਨ ਇਹਦਾ ਸਾਰਾ ਹੀ ਬਾਹਰ ਮੁਖੀ ਹੁੰਦਾ ਹੈ, ਅੰਤਰ ਮੁਖੀ ਇਹਦਾ ਧਿਆਨ ਹੀ ਨਹੀਂ ਹੈ। ਤੇ ਜੇ ਆਪਣੇ ਆਪ ਨੂੰ ਸਵਾਰਨ ਦਾ ਇਹਦਾ ਯਤਨ ਹੈ ਤੇ ਫਿਰ ਖਿਮਾ ਕਰਿਓ, ਬਾਹਰੋਂ ਬਾਹਰੋਂ ਯਤਨ ਹੈ, ਅੰਦਰ ਨੂੰ ਸਵਾਰਨ ਦਾ ਯਤਨ ਨਹੀਂ ਹੈ। ਭਗਤ ਜੀ ਕਹਿੰਦੇ ਨੇ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਵਾਸਤੇ ਕਮ ਸੇ ਕਮ ਕਾਲਕ ਤੇ ਇਕੱਠੀ ਨਾ ਕਰ, ਕਾਲੇ ਲੇਖ ਤੇ ਨਾ ਲਿਖ, ਕਾਲੇ ਕਰਮ ਤੇ ਨਾ ਕਰ, ਜਿੰਨੇ ਗੁਨਾਹ ਨੇ ਉਹਨਾਂ ਨੂੰ ਦੂਜੇ ਰੂਪ ਦੇ ਅੰਦਰ ਕਹਿ ਦਈਦਾ ਕਾਲੇ ਕਰਮ, ਕਾਲਿਆਂ ਕਰਮਾਂ ਨੂੰ ਕਹਿ ਦਿੱਤਾ ਕਾਲੇ ਲੇਖ,
आख्या काले लेख अपने लिए तैयार ना कर, काले कर्म ना कर। जे तू वाकई अकल वाला है, बंदा अपने ज्ञान दे नाल, मैं फिर बेनती कर रहा, जेड़ा ज्ञान अज मनुख दी झोली विच है, इहदी खोपड़ी दे अंदर जेड़े चार अखर ज्ञान दे मौजूद ने, उस ज्ञान दे नाल इहने बाहरों अपने आप नूं बड़ा सवारिया। इहदी कार साफ, इहदे कपड़े साफ, इहदा तन साफ, इहदा घर साफ, इहदा ऑफिस साफ, इहदियां गलियां साफ, रोड़ां साफ, जिथे जिथे चलना बहना इहदा हुंदा है, उह सारियां ही थावां साफ ने, हर जगह उह मुकम्मल तौर दे उत्ते साफ नजर आउंदी, नेड़े तेड़े किधरे गदगी नहीं बाहरों, पर अंदर जिथे परमात्मा नूं वसाउणा चाहुंदे आ उत्थे है ही गंदगी, गंदगी दे सवाए कुछ है ही नहीं। इस तरह कह लो तन नूं सवारन दी जाच आ गई है, मन नूं सवारन दी जाच नहीं आई। बाहरों घर सवारन दी जाच आ गई है, अंदरला घर सवारन दी जाच नहीं आई। बाहरों दुनियादारी नूं सवारना है, ये समझ आ गई है, अपने अंदर नूं सवारना है ये समझ उकी नहीं। और ये समझ कित्थों मिलेगी? धन गुरु ग्रंथ साहिब जी दे चरणां विचों। तो कह रहे ने गरीब नवाज भगत फरीद साहब जी के फरीदा, जे तू अकल लतीफ काले लिखना लेख, कह लगे काले लेख ना लिख, कह लगे आपन डे गिरीवान मैं, गिरीवान कहिंदे ने बुकल, पंजाबी विच कह दी दे ना अपनी बुकल विच ध्यान दे, अपने वल ध्यान दे, कई कहावतां ने अपनी पीढ़ी हेठ सोटा मार। भगत जी कहिंदे ने आपन डे गिरीवान, अपनी बुकल दे अंदर, अपने मन दे अंदर झाती मार के वेख, सिर नीवा कर देख, सिर उच्चा रखोगे दूजे दी बुकल नजर आएगी अपनी नहीं, सिर नीवा करोगे ते तां मैनू मेरी झोली दिसेगी वरना नहीं दिसेगी। बड़ी सादी जी उदाहरण है, अगर अपना दामन अपनी झोली वेखनी होवे कि झोली विच की है, ते नजरां दूर तो हटा के अपनी झोली वल नीवियां करनियां पैणगियां, अपने वल करनियां पैणगियां। बंदा नजर नूं हमेशा उच्ची चुक के रखदा है, दूजियां दी झोली तकदा है, दूजियां दे लेख तकदा है, दूजियां दे गुनाह तकदा है कि दुनिया बड़ी गुनाहगारी, अपने वल नहीं वेखदा कि उन्हां गुनाहां दे अंदर किधरे मैं ते नहीं शामिल, उस कतार दे अंदर किधरे मैं ते नहीं खड़ा। ये ते कही जांदा है कि दुनिया दे अंदर बेईमानी बड़ी वध गई, अपने वल

ਅੰਦਰ ਨੇ ਜਾਂ ਬੁਰਾਈਆਂ ਬਾਹਰ ਨੇ, ਬੁਰਾਈ ਹੈ ਜਾਂ ਬੁਰਾਈ ਤੋਂ ਤੂੰ ਨਿਰਲੇਪ ਹੈ, ਬਚ ਗਿਆ ਹੈ। ਤੋ ਖੈਰ, ਜੇ ਤੂੰ ਪੜ੍ਹਨਾ ਹੈ ਤੇ ਆਪਣੇ ਆਪ ਨੂੰ ਪੜ੍ਹ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਇਹ ਮਨ ਗਿਰਹੀ ਕਿ ਇਹ ਮਨ ਉਦਾਸੀ। ਆਪਣੇ ਮਨ ਨੂੰ ਪੜ੍ਹ, ਵੇਖ ਕੇ ਤੇਰਾ ਮਨ ਗ੍ਰਿਸ ਦੇ ਅੰਦਰ ਜਾਂ ਗ੍ਰਿਸ ਦੇ ਅੰਦਰ ਰਹਿੰਦਾ ਹੋਇਆ ਉਪਰਾਮ ਹੈ। ਇਹ ਮਨ ਤੇਰਾ ਮੈਲ ਦੇ ਅੰਦਰ ਹੈ ਜਾਂ ਮੈਲ ਤੋਂ ਬਾਹਰ ਹੈ। ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਹਨਾਂ ਤਮਾਮ ਗੱਲਾਂ ਦਾ ਵਿਚਾਰ ਕਰ। ਪਰ ਹੁਣ ਵਿਚਾਰ ਉਹੀ ਕਰੇਗਾ ਨਾ ਜਿਹੜਾ ਆਪਣੇ ਵੱਲ ਧਿਆਨ ਲਾਏਗਾ, ਦੂਜਾ ਵਿਚਾਰ ਕਰੇ ਕਿਉਂ। ਭਗਤ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖੇਗਾ ਤੇ ਤੈਨੂੰ ਆਪਣੇ ਅੰਦਰ ਨਜ਼ਰ ਪੈਣਗੇ ਗੁਨਾਹ, ਤੇ ਗੁਨਾਹ ਇਹ ਵੇਖਣੇ ਚਾਹੁੰਦਾ ਨਹੀਂ। ਹਾਂ, ਵੇਖਣੇ ਚਾਹੁੰਦਾ, ਪਰ ਲੋਕਾਂ ਦੇ ਆਪਣੇ ਗੁਨਾਹ ਉਹਨਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦਾ। ਮੈਂ ਤੇ ਬੜੀ ਵਾਰ ਹੈਰਾਨ ਹੁੰਦਾ, ਆਪਣੇ ਅੰਦਰ 98 ਦੋਸ਼ ਹੋਣ, 98 ਦੋਸ਼, ਉਹਨਾਂ 98 ਗੁਨਾਹਾਂ ਦੇ ਉੱਤੇ, ਆਪਣਿਆਂ ਗੁਨਾਹਾਂ ਦੇ ਉੱਤੇ ਤੇ ਪਰਦਾ ਬਣਾ ਕੇ ਰੱਖਣਾ ਚਾਹੁੰਦਾ ਕਿ ਮੇਰੇ ਕਿਸੇ ਇੱਕ ਗੁਨਾਹ ਦੇ ਉੱਤੋਂ ਪਰਦਾ ਹਟੇ ਨਾ, ਮੇਰੀ ਇਮੇਜ, ਮੇਰੀ ਤਸਵੀਰ ਲੋਕਾਂ ਦੇ ਸਾਹਮਣੇ ਧੁੰਦਲੀ ਨਾ ਬਣੇ। ਤੇ ਕਿਸੇ ਦੂਜੇ ਦੇ ਅੰਦਰ 98 ਗੁਣ ਹੋਣ ਤੇ ਮੰਨ ਲਓ 2 ਗੁਨਾਹ ਨੇ, 2 ਹੀ ਦੋਸ਼ ਨੇ, ਉਹ ਦੂਜੇ ਦੇ 2 ਦੋਸ਼ ਵੀ ਇਹ ਵੇਖ ਕੇ ਛੱਜ ਦੇ ਅੰਦਰ ਪਾ ਕੇ ਉਹਨਾਂ ਨੂੰ ਛੱਟਣ ਦਾ ਯਤਨ ਕਰਦਾ, ਉਹਨਾਂ ਨੂੰ ਭੰਡਣ ਦਾ ਯਤਨ ਕਰਦਾ। ਉਹ ਜੀ ਵੇਖਿਆ ਫਲਾਣਾ ਰੋਜ਼ ਗੁਰਦੁਆਰੇ ਜਾਂਦਾ, ਉਹਦੇ ਅੰਦਰ ਤੇ ਆਹ ਦੋਸ਼ ਹੈ, ਤੂੰ ਵੀ ਤੇ ਰੋਜ਼ ਗੁਰਦੁਆਰੇ ਆਉਣਾ, ਤੂੰ ਆਪਣੇ ਵੱਲ ਵੇਖਿਆ ਮੇਰੇ ਵਿੱਚ ਕੀ ਦੋਸ਼ ਹੈ। ਉਹ ਜੀ ਫਲਾਣੇ ਨੂੰ ਤੇ ਉੱਥੇ ਜਾ ਕੇ ਬਹਿਣ ਦੀ ਜਾਂਚ ਨਹੀਂ, ਫਲਾਣਾ ਤੇ ਲੰਗਰ ਖਾਣ ਵਾਸਤੇ ਜਾਂਦਾ, ਫਲਾਣਾ ਤੇ ਇਸ ਕਰਕੇ ਜਾਂਦਾ। ਤੂੰ ਆਪਣੇ ਵੱਲ ਵੇਖ ਕੇ ਤੂੰ ਕੀ ਕਰਨ ਜਾਣਾ ਹੈ, ਔਰ ਤੈਨੂੰ ਜਾ ਕੇ ਕੀ ਮਿਲਿਆ, ਤੇ ਜੇ ਨਾ ਜਾਏ ਤੇ ਤੇਰਾ ਘੱਟ ਕੀ ਜਾਂਦਾ ਹੈ, ਮਿਲਦਾ ਤੈਨੂੰ ਕੀ, ਤੂੰ ਆਪਣੇ ਵੱਲ ਵੇਖ। ਭਗਤ ਜੀ ਤਾਂ ਹੀ ਯਾਦ ਕਰਵਾ ਰਹੇ ਨੇ, ਆਪਣੇ ਵਾਂਡ ਮੈਂ ਸਿਰ ਨੀਵਾਂ ਕਰ ਦੇਖ। ਕਹਿਣ ਲੱਗੇ ਆਪਣੇ ਵੱਲ ਧਿਆਨ ਦੇ ਕੇ ਵੇਖ, ਤੂੰ ਕਿੱਥੇ ਖੜਾ ਹੈ। ਆਪ ਖੜਾ ਹੈ ਗੰਦਗੀ ਦੇ ਅੰਦਰ ਤੇ ਗੱਲਾਂ ਲੋਕਾਂ ਨੂੰ ਕਰ ਰਹੇ, ਆਪ ਖੜਾ ਹੈ ਬੁਰਾਈ ਦੇ ਅੰਦਰ ਤੇ ਬੁਰਾਈ ਲੋਕਾਂ ਦੀ ਜ਼ੁਬਾਨ ਦੇ ਨਾਲ ਫਰੋਲਣ ਦਾ ਯਤਨ ਕਰ ਰਹੇ। ਕਹਿਣ ਲੱਗੇ ਸਿਰ ਨੀਵਾਂ ਕਰ ਦੇਖ। ਅਗਲੇ ਸਲੋਕ ਦੇ ਅੰਦਰ ਭਗਤ ਜੀ ਦਾ ਉਪਦੇਸ਼, ਕਹਿਣ ਲੱਗੇ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ। ਇਸ ਸਲੋਕ ਦੇ ਅੰਦਰ ਬੜਾ ਗਹਿਰਾ ਰਾਜ ਹੈ, ਰਹੱਸ ਹੈ। ਕਹਿਣ ਲੱਗੇ ਜੋ ਤੇਰੇ ਨਾਲ ਵਿਰੋਧਤਾ ਕਰਨ ਦਾ ਯਤਨ ਕਰਦੇ ਨੇ, ਤੇਰਾ ਮੰਦਾ ਚਿਤਵਦੇ ਨੇ, ਮੰਦਾ ਕਰਦੇ ਨੇ, ਰਾਹ ਰੋਕਦੇ ਨੇ, ਤੈਨੂੰ ਜਾਣ ਕਰਕੇ, ਧਨ ਕਰਕੇ, ਇੱਜ਼ਤ ਕਰਕੇ ਬਰਬਾਦ ਕਰਨਾ ਲੋਚਦੇ ਨੇ, ਉਹਨਾਂ ਵਾਸਤੇ ਤੂੰ ਮਾੜਾ ਨਾ ਸੋਚ। ਤਿੰਨਾ ਨਾ ਮਾਰੇ ਕੁੰਮ, ਉਹਨਾਂ ਨੂੰ ਪਰਤ ਕੇ ਮਾਰਨਾ। ਪਰਤ ਕੇ ਮਾਰਨ ਦਾ ਮਤਲਬ ਹੈ ਤੂੰ ਬਦਲਾ ਨਾ ਲੈ। ਜੇ ਚੰਦੂ ਜਹਾਂਗੀਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗਰਮ ਤਵੀ ਦੇ ਉੱਤੇ ਬਿਠਾਉਂਦੇ ਨੇ ਤੇ ਬਦਲੇ ਦੀ ਅਗਨ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਜ਼ੁਬਾਨ ਚੋਂ ਕੋਈ ਕੌੜਾ ਫਿੱਕਾ ਤੱਤਾ ਬੋਲ ਤੇ ਨਹੀਂ ਕੱਢਿਆ, ਕੋਈ ਗਰਮ ਬੋਲ ਤੇ ਨਹੀਂ ਬੋਲਿਆ। ਕਿਉਂ ਨਹੀਂ ਬੋਲਿਆ? ਕਿਉਂਕਿ ਅੰਦਰ ਬਦਲੇ ਦੀ ਭਾਵਨਾ ਹੀ ਨਹੀਂ ਹੈ। ਬੋਲਿਆ ਇਹ ਹੈ ਕਿ ਨਿਰੰਕਾਰ ਸਭ ਦਾ ਭਲਾ ਕਰੇ, ਬੋਲਿਆ ਇਹ ਹੈ ਕਿ ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਨਹੀਂ ਕਿਹਾ ਕਿ ਚੰਦੂ ਤੇ ਜਹਾਂਗੀਰ ਤੇਰਾ ਕੋਈ ਧੀ ਪੁੱਤਰ ਬੱਚਾ ਨਾ ਰਹਿ, ਤੇਰੀ ਕੁੱਲ ਨਾ ਰਹਿ, ਤੂੰ ਹੁਣੇ ਖਤਮ ਹੋ ਜਾਏ, ਇਹ ਗੱਲ ਤੇ ਨਹੀਂ ਕਹੀ। ਗੁਰੂ ਘਰ ਦੇ ਅੰਦਰ ਬਦਲੇ ਦੀ ਭਾਵਨਾ ਹੈ ਹੀ ਨਹੀਂ ਹੈ। ਹਾਂ, ਕਿਸੇ ਨੂੰ ਸੁਧਾਰਨ ਵਾਸਤੇ ਤਲਵਾਰ ਜ਼ਰੂਰ ਚੁੱਕੀ ਗਈ ਹੈ, ਪਰ ਬਦਲੇ ਵਾਸਤੇ ਨਹੀਂ। ਮੈਂ ਜ਼ਫਰਨਾਮੇ ਦੇ ਬੋਲ ਪੜ੍ਹ ਕੇ ਬੜਾ ਹੀ ਹੈਰਾਨ ਹੋਇਆ। ਚਾਰੇ ਪੁੱਤਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਿਤਾ ਜੀ ਪਹਿਲਾਂ ਸ਼ਹੀਦੀ ਪਾ ਚੁੱਕੇ ਨੇ, ਅਨੰਦਪੁਰ ਬਣਿਆ ਬਣਾਇਆ ਆਪਣਾ ਘਰ ਛੱਡਣਾ ਪਿਆ, ਤੇ ਜ਼ਫਰਨਾਮਾ ਸਾਰਾ ਕੁਝ ਹੋਣ ਬੀਤਣ ਤੋਂ ਬਾਅਦ ਲਿਖਦੇ ਨੇ। ਚਮਕੌਰ ਦੀ ਜੰਗ ਤੋਂ ਬਾਅਦ ਅਗਾਂਹ ਜਾ ਕੇ ਦੀਨਾ ਕਾਂਗੜ ਨਗਰ ਵਿੱਚ ਬਹਿ ਕੇ ਤੇ ਜ਼ਫਰਨਾਮੇ ਵਿੱਚ ਲਿਖ ਰਹੇ ਨੇ, ਔਰੰਗਜ਼ੇਬ ਜੇ ਤੂੰ ਅਜੇ ਵੀ ਆਪਣੇ ਗੁਨਾਹਾਂ ਤੋਂ ਤੌਬਾ ਕਰੇ, ਅੱਗੋਂ ਵਾਸਤੇ ਆਪਣੇ ਮਨ ਨੂੰ ਸਹੀ ਕਰੇ, ਤੇ ਮੈਂ ਅੱਜ ਵੀ ਤੈਨੂੰ ਖੁਦਾ ਦਾ ਪਾਕ ਰਸਤਾ ਬਿਆਨ ਕਰਨ ਵਾਸਤੇ ਦੱਸਣ ਲਈ ਤਿਆਰ ਹਾਂ। ਇਹਨੂੰ ਕਹਿੰਦੇ ਨੇ ਬਦਲੇ ਦੀ ਭਾਵਨਾ ਨਹੀਂ। ਇਹ ਨਹੀਂ ਮੇਰੇ ਤੂੰ ਚਾਰ ਪੁੱਤਰ ਖਤਮ ਕੀਤੇ ਨੇ, ਮਾਰੇ ਨੇ, ਤੇ ਮੈਂ ਤੇਰਾ ਇੱਕ ਰਹਿਣ ਨਹੀਂ ਦੇਣਾ।
आखिया जे तू

0: अज भी तौबा करें ते मैं तेनू परमात्मा दे पाक पवित्र रस्ते दे उत्ते तोरन वास्ते उपदेश करन लई तैयार। कहन लगे जोतें मारन मुकियां तिना ना मारे को। दूजे पासे साडा अलकी सानू ममूली जी को गल कह देना मैं ममूली जी नाम मात्र ਉਹ ਸਾਨੂੰ ਮਰਦੇ ਦਮ ਤੱਕ ਚੇਤਾ ਰਹਿੰਦੀ। ਮਰਦੇ ਦਮ ਤੱਕ ਇਹਨੇ ਫਲਾਣੇ ਵਕਤ ਮੈਨੂੰ ਇਹ ਬੋਲ ਬੋਲੇ ਸਨ। ਆ ਜਿਹੜੇ ਘਰਾਂ ਦੇ ਕਲੇਸ਼ ਨੇ ਕਿੱਥੋਂ ਜਾ ਰਹੇ ਨੇ, ਇੱਥੋਂ ਤੇ ਵੱਧਦੇ ਨਜ਼ਰ ਆ ਰਹੇ ਨੇ। ਪਤਨੀ ਬੋਲ ਪਤੀ ਦਾ ਨਹੀਂ ਸਹਾਰਦੀ ਤੇ ਪਤੀ ਬੋਲ ਪਤਨੀ ਦਾ ਨਹੀਂ ਸਹਾਰਦੇ। ਸ਼ਰੀਕਾ ਬਰਾਦਰੀ ਭਾਈਚਾਰਾ ਆਪਸ ਦੇ ਅੰਦਰ ਇਸ ਤਰ੍ਹਾਂ ਖਹਿ ਖਹਿ ਕੇ ਮਰਦੇ ਨਜ਼ਰ ਆ ਰਹੇ ਨੇ। ਖਿਮਾ ਚਾਹਾਂਗਾ ਬੋਲ ਕੁਝ ਇਸ ਤਰ੍ਹਾਂ ਦੇ ਨੇ ਜਿਵੇਂ ਬਾਂਸ ਦੇ ਜੰਗਲ ਦੇ ਅੰਦਰ ਅੱਗ ਲੱਗ ਜਾਏ ਨਾ, ਤੇ ਉਹ ਅੱਗ ਲੱਗਦੀ ਪਤਾ ਕਿਵੇਂ, ਜਦ ਗਰਮੀ ਹੁੰਦੀ ਏ ਬਾਂਸ ਸੁੱਕੇ ਹੁੰਦੇ ਨੇ ਆਪਸ ਦੇ ਅੰਦਰ ਹਵਾ ਦੇ ਨਾਲ ਉਹ ਖਿੰਦੇ ਨੇ ਤੇ ਖਹਿ ਖਹਿ ਕੇ ਉਹਨਾਂ ਜੰਗਲਾਂ ਨੂੰ ਅੱਗ ਲੱਗਦੀ ਏ। ਉਹਦਾ ਨਤੀਜਾ ਇਹ ਨਿਕਲਦਾ ਸਾਰੀ ਉਹਦੇ ਅੰਦਰ ਜਲ ਕੇ ਰਾਖ ਬਣ ਜਾਂਦੇ ਨੇ। ਮੈਂ ਘਰਾਂ ਦੇ ਘਰ ਰਾਖ ਹੁੰਦੇ ਵੇਖ ਰਿਹਾ ਔਰ ਕਿਉਂ ਹੁੰਦੇ ਵੇਖ ਰਿਹਾ, ਕਿਉਂਕਿ ਜੈਲਸੀ ਕਾਰਨ, ਆਪਣੇ ਗੁਨਾਹਾਂ ਦੀ ਰਗੜਾ ਹਟ ਕਾਰਨ। ਕਹਿਣ ਲੱਗੇ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ। ਜੇ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਪਾਤਸ਼ਾਹ ਇਹਦਾ ਭਲਾ ਕਰ, ਇਹ ਜਿਹੜਾ ਗੁਨਾਹ ਦੇ ਮਾਰਗ ਤੇ ਚੱਲ ਰਿਹਾ ਮੇਰਾ ਬੁਰਾ ਕਰ ਰਿਹਾ, ਇਹਦਾ ਬੁਰਾ ਮੈਂ ਤੇਰੇ ਕੋਲੋਂ ਨਹੀਂ ਮੰਗਦਾ, ਤੂੰ ਕਰ ਇਹਦਾ ਭਲਾ, ਕਦੀ ਨਾ ਕਦੀ ਉਹ ਬੰਦਾ ਰਾਹ ਦੇ ਉੱਤੇ ਆ ਹੀ ਜਾਏਗਾ। ਚਲੋ ਉਹ ਆਵੇ ਨਾ ਆਵੇ ਜਿਹਦੇ ਅੱਗੇ ਅਰਦਾਸ ਕਰ ਰਹੇ ਹੋ, ਜਿਹਨੇ ਸਭ ਕੁਝ ਦੇ ਕੇ ਨਵਾਜਣਾ, ਉਹ ਤੇ ਜਾਣਦਾ ਹੈ ਨਾ ਤੁਹਾਨੂੰ ਕਿ ਅੰਦਰੋਂ ਅਸੀਂ ਬੁਰਾਈ ਸੋਚ ਰਹੇ ਹਾਂ ਜਾਂ ਭਲਿਆਈ ਸੋਚ ਰਹੇ, ਉਹ ਤੇ ਜਾਣਦਾ ਹੀ ਹੈ ਨਾ, ਉਹਦੇ ਕੋਲੋਂ ਤੇ ਕੋਈ ਪਰਦਾ ਨਹੀਂ ਨਾ। ਤੇ ਬੰਦੇ ਨੇ ਦੇਣਾ ਨਹੀਂ ਹੈ, ਦੇਣਾ ਜਦੋਂ ਪਰਮਾਤਮਾ ਨੇ ਦੇਣਾ, ਬਹਾਨਾ ਉਹ ਕੋਈ ਬਣਾ ਲਵੇ ਦੇਣ ਦਾ। ਅਰਦਾਸ ਇਹ ਹੋਵੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਹੁਣ ਸਰਬੱਤ ਦੇ ਅੰਦਰ ਦੁਸ਼ਮਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਸੱਜਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਆਪਣੇ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਬੇਗਾਨੇ ਵੀ ਆਉਂਦੇ ਨੇ। ਕਹਿੰਦੇ ਨੇ ਤਿੰਨਾ ਨਾ ਮਾਰੇ ਘੁੰਮ, ਆਪਣ ਡੈ ਘਰ ਜਾਈਏ। ਆਪਣੇ ਨਿੱਜ ਘਰ ਦੇ ਅੰਦਰ, ਅੰਤਰ ਆਤਮੇ ਦੇ ਅੰਦਰ, ਪਾਰ ਬ੍ਰਹਮ ਦੇ ਚਰਨਾਂ ਦੇ ਅੰਦਰ ਟਿਕਿਆ ਜਾ ਸਕਦਾ ਹੈ। ਪੈਰ ਤਿੰਨਾਂ ਦੇ ਚੁੰਮ, ਪੈਰ ਚੁੰਮਣ ਦਾ ਮਤਲਬ ਹੈ ਉਹਨਾਂ ਦਾ ਵੀ ਭਲਾ ਮੰਗ, ਉਹਨਾਂ ਦੇ ਕੋਲ ਵੀ ਨਿਰਮਾਨਤਾ ਵਿੱਚ ਰਹਿ, ਉਹਨਾਂ ਦਾ ਵੀ ਭਲਾ ਹੀ ਕਰ, ਭਲਾ ਹੀ ਮੰਗ। ਇੱਕ ਛੋਟੇ ਜਿਹੇ ਪਠਾਨਾਂ ਦੇ ਬੱਚੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਾਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਤੀਰ ਅੰਦਾਜ਼ ਬਣਾਇਆ ਔਰ ਬੜਾ ਵੱਡਾ ਬਣਾਇਆ, ਉਹਨੂੰ ਨੇਜਾ ਪਾਲਾ ਬੰਦੂਕ ਸਭ ਕੁਝ ਚਲਾਉਣਾ ਸਿਖਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਘੋੜ ਸਵਾਰੀ ਬਾ ਕਮਾਲ ਉਹਨੂੰ ਸਿਖਾਈ, ਉਹ ਹੋਇਆ ਜਵਾਨ, ਕੇਵਲ ਇਸ਼ਾਰਤਨ ਬੇਨਤੀ। ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਟਕਰਾਉਣ ਵਾਸਤੇ ਸਾਹਮਣੇ ਆਣ ਕੇ ਡਟ ਜਾਂਦਾ ਹੈ ਮੈਦਾਨ ਦੇ ਅੰਦਰ, ਜੰਗ ਲੜਦਿਆਂ ਲੜਦਿਆਂ ਪਾਤਸ਼ਾਹ ਦੇ ਸਾਹਮਣੇ ਮੁਕਾਬਲਾ ਕਰਨ ਲਈ ਆ ਜਾਂਦਾ। ਤੇ ਸਤਿਗੁਰੂ ਕਹਿਣ ਲੱਗੇ ਪੈਂਦੇ ਖਾਂ ਵਾਰ ਕਰ, ਤੈਨੂੰ ਮੈਂ ਪਹਿਲ ਦੇ ਰਿਹਾ ਤੂੰ ਵਾਰ ਕਰ। ਹੁਣ ਪੈਂਦੇ ਖਾਂ ਨੇ ਵਾਰ ਵੀ ਕਰ ਦਿੱਤਾ, ਇਹ ਨਹੀਂ ਸੋਚਿਆ ਕਿ ਇਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਇਸ ਯੋਗ ਬਣਾਇਆ, ਵਾਰ ਵੀ ਕਰ ਦਿੱਤਾ। ਪਾਤਸ਼ਾਹ ਨੇ ਵਾਰ ਕੀਤਾ ਤੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ। ਤੇ ਜਦ ਜ਼ਮੀਨ ਦੇ ਉੱਤੇ ਡਿੱਗਾ ਪਿਆ ਪੈਂਦੇ ਖਾਨ, ਜੇ ਪਾਤਸ਼ਾਹ ਨੂੰ ਮਾਰਨਾ ਚਾਹੁੰਦੇ ਦੂਜੀ ਤਲਵਾਰ ਦੇ ਨਾਲ ਉੱਥੇ ਮਾਰ ਸਕਦੇ ਸਨ, ਪਰ ਉਹ ਜ਼ਖਮੀ ਹੋਇਆ ਪਿਆ ਤੜਫਦਾ ਜ਼ਮੀਨ ਦੇ ਉੱਤੇ ਪਾਤਸ਼ਾਹ ਨੂੰ ਨਜ਼ਰ ਪੈਂਦਾ, ਗਰਮੀ ਹੈ, ਢਾਲ ਦੇ ਨਾਲ ਉਹਦੇ ਮੂੰਹ ਦੇ ਉੱਤੇ ਛਾਂ ਕਰਕੇ ਤੇ ਕਹਿਣ ਲੱਗੇ ਪੈਂਦੇ ਖਾਂ ਕਲਮਾ ਪੜ, ਖੁਦਾ ਦੇ ਚਰਨਾਂ ਵਿੱਚ ਜਾਣ ਦਾ ਵੇਲਾ ਹੈ। ਅੰਤਕਾਲ ਨਾਰਾਇਣ ਸਿਮਰੈ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਆਖਿਆ ਕਿ ਜੇ ਕੋਈ ਅੰਤਲੇ ਪਲ ਦੇ ਅੰਦਰ ਜਾ ਕੇ ਵੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਯਾਦ ਕਰੇ ਤੇ ਉਹ ਖੁਦਾ ਦੇ ਚਰਨਾਂ ਦਾ ਅੰਦਰ ਬਹਿਣ ਦਾ ਭਾਗੀਦਾਰ ਬਣ ਸਕਦਾ, ਤੂੰ ਖੁਦਾ ਨੂੰ ਯਾਦ ਕਰ। ਤੇ ਪੈਂਦੇ ਖਾਂ ਕਹਿਣ ਲੱਗਾ ਸਤਿਗੁਰੂ ਮੇਰੇ ਵਾਸਤੇ ਹੁਣ ਤੁਹਾਡਾ ਦਰਸ਼ਨ, ਤੁਹਾਡੀ ਤਲਵਾਰ ਹੀ ਕਲਮਾ ਹੈ, ਹੁਣ ਮੈਂ ਕਲਮਾ ਕੀ ਪੜਾ। ਚਲੋ ਉਹਨੇ ਆਪਣੀ ਭੁੱਲ ਮੰਨ ਲਈ, ਗੱਲ ਵੱਖਰੀ ਹੈ, ਪਰ ਸਤਿਗੁਰੂ ਨੇ ਤੇ ਉਹਨੂੰ ਵੈਰ ਜਾਂ ਵਿਰੋਧ ਦੀ ਭਾਵਨਾ ਦੇ ਨਾਲ ਇਹ ਨਹੀਂ ਕਿਹਾ ਕਿ ਤੂੰ ਆਇਆ ਸੈ ਮੇਰੇ ਤੇ ਵਾਰ ਕਰਨ, ਚਾਰ ਗਾਲਾਂ ਦਿੱਤੀਆਂ ਹੋਣ, ਕੌੜੇ ਬੋਲ ਬੋਲੇ ਹੋਣ, ਟੁਕੜੇ ਟੁਕੜੇ ਕੀਤੇ ਹੋਣ, ਨਹੀਂ। ਮਰਦੇ ਦਮ ਵੀ ਅਗਰ ਵੈਰੀ ਨੂੰ ਉਪਦੇਸ਼ ਕਰਨਾ ਆਉਂਦਾ ਹੈ ਤੇ ਇਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਆਉਂਦਾ ਹੈ, ਗੁਰੂ ਸਾਹਿਬਾਨਾਂ ਨੂੰ ਆਉਂਦਾ। ਬੰਦਾ ਤੇ ਬੰਦੇ ਦਾ ਇੰਨਾ ਵੈਰੀ ਹੈ, ਘੋਰ ਵੈਰੀ ਹੈ, ਖਹਿ ਖਹਿ ਕੇ ਆਪਸ ਦੇ ਅੰਦਰ ਸੜਦੇ ਬਲਦੇ ਨਜ਼ਰ ਪੈ ਰਹੇ ਨੇ। ਇਸੇ ਭਗਤ ਫਰੀਦ ਸਾਹਿਬ ਜੀ ਦੇ ਪਾਕ ਪਵਿੱਤਰ ਬਚਨ ਜਿਨ੍ਹਾਂ ਬਚਨਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਫਰੀਦਾ ਜਾਂ ਤਉ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉਂ ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ

पिछा रहया दूर। वाहिगुरु जी का खालसा, वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पवित्र अते निघी गोदा आनंद मान रहे सब माई भाई सतसंगी जनों, मन बिरतियां एकागर करके गुरु दरबार विच बैन अते सुनन दी कृपालता करियो। एक नुकता हमेशा ध्यान दे अंदर रखन योग है, एक वक्त दे अंदर एक कम करन दी अपने आप नू आदत पाओ। ऐस वक्त तुसी ना ते दुकान उते हो, ना ऑफिस दे अंदर हो, ना अपनी कोई होर किरत विरत कम धंधा ही कर रहे हो। शरीर करके इस वक्त कोई होर कम धंधा करना भी चाहो ते कर भी नहीं पाओगे, क्योंकि शरीर ते गुरु दरबार विच है। तो फिर जे शरीर गुरु दरबार विच है ते फिर इस तरह का सुभाव बनाओ कि उन्ना समा मन भी गुरु दरबार विच ही रहे। इस वक्त अगर मन करके तुसी ऑफिस वे चले गए, दुकान ते चले गए, किरत विरत वे चले गए, वो भी नहीं होएगी ते जो इत्थे हो रहा है वो भी पल्ले नहीं पएगा, उहदा भी लाभ पूरा पूरा नहीं मिलेगा। जितना समा गुरु दरबार दे अंदर तन हाजर रहे यतन करना चाहिदा है, उन्ना समा नाल लगदा मन नूं भी बिठाउंदा। कोई कम विगड़दा होवे उठ के जा सकते हैं, तन करके भी चलो, मन करके भी उत्थे रही है, पर जिन्ना समा इत्थे हां इत्थे ही रहने की कृपा करे। चल रही लड़ी वार कथा विचार भगत फरीद साहब जी दे सलोकां विचों आप रोज सवेर दे वक्त सुनदे आ रहे हो। अज जो दो सलोक बाबा फरीद साहब जी दे आप संगतां दे सन्मुख पढ़े गए, पहला श्लोक है फरीदा जां तो खट्टन वेल तां तू रत्ता दुनी सियो। कहन लगे जेड़ा खट्टी खट्टन दा वेला सी, खट्टन मैंने कमाऊं, वेल मैंने वकत, जेड़ा खट्टी खट्टन दा वकत सी, लाभ कमाऊं दा वकत सी, तां तू रत्ता दुनी सियो। उस वकत ते तू इधर ध्यान ना दिता ते दुनियादारी दे तंदे दे अंदर उलझिया रहा। कहन लगे ध्यान ना दिता। एक बेनती मैं होर भी करा, उम्र दे तकाजे दे नाल हर कम करन दा अपना अपना साडे समाज दे अंदर विहार प्यार बनिया है। उम्र दे तकाजे दे नाल बचपन दे अंदर साडी जिम्मेवारी स्कूल दे अंदर जाके चार अखरां दी तालीम लेनी है ते बच्चा स्कूल दे अंदर चला जांदा है। जवानी दे अंदर किरत विरत धंधा करना ते बंदा कर रहा है। बुढ़ापे दे अंदर चाहिदा है कि चलो जो हुण कमाया है आराम दे नाल उहनूं बह के भोगे वी, धीआं पुत्तरां दे अंदर बह के आराम दे नाल चल पाए, और इस तरह होना भी चाहिदा। परमात्मा सब दीआं लोड़ां पूरीआं भी करे। अर्ज मैं करनी चाहुंदा सां कि बचपन दा समा पढ़ाई वास्ते तलीम वास्ते बकायदा नियुक्त है। ते जे बंदा ये गल कहे कि बचपन ते मैं अचेत पुणे दे अंदर गवा लवां, बच्चे नूं स्कूल की तोरना है, बच्चा रोंदा है, बच्चे दा मन नहीं करदा, इनू स्कूल ना तोरीए, जेडे मां बाप बच्चियां दे उत्ते इस तरह की दया कर जांदे ने उहनां दे बच्चे उहनां नूं सारी उम्र वास्ते कदी बख्शदे नहीं। जदों बच्चे वड्डे होणगे बख्शणगे नहीं। अगर तुसी जवाब वजों ये गल कहो कि बेटा उदों तो रोंदा बड़ा सी, तैनू तां स्कूल विच नहीं तोरिया, उदों तैनू रोज रोज स्कूल विच लालच दे के जिद करके भेजना पैंदा सी, तू जाके राजी नहीं सी हुंदा, रोंदा बड़ा सी। असी सोचिया कि चलो तैनू स्कूल विच ना ही तोरीए, छह दे घटना तेरे लिए दुखदाई होवे, दुख वाली होवे। ते बच्चा अगों परतवा जवाब यही देगा कि मैं बेसमझ सी, मैनू समझ नहीं सी,
मैं सी उस वक्त न्याणा, मां बाप नूं इह गल कहेगा तुसी ते न्याणे नहीं सी ना, तुहानूं ते पता सी ना मेरी उमर है पढ़ाई करन दी ते मैनूं पढ़ाया क्यों ने, मेरी उमर है स्कूल दे अंदर जान दी ते मैनूं भेजिया क्यों ने। ठीक है मैं रोंदा सा, मेरा रोना तुसी वेख लेना सी, मैनूं चिड़क दे के लोरी दे के किसी भी ढंग दे नाल तोर दे, मेरा पड़ा इसे अंदर ही सी। जो बच्चा जीवन दे अंदर बालपन दे समय नूं अजाई गवा लैंदा है खेडां दे अंदर या सौं के अचेत पुणे दे अंदर अपने उस समय नूं बर्बाद करदा है, वह जवानी दे दौर विच पहुंच के ना ते सफल इंसान ही बनदा है, ना डॉक्टर ना टीचर ना साइंटिस्ट ते ना चंगी जॉब दा उहनूं आसरा ही मिलदा है। क्यों नहीं मिलता? क्योंकि जॉब मिलनी है अगे आड़ के, उदा बेस बनाउन वास्ते है बालपन दा समा, ते जिस मकान दी बुनियाद ही नहीं जिदा बेस ही नहीं वह मकान खड़ा के सासरे दे उत्ते होवे। असीं इह ते चाहुंदे आ कि पक्के महल साडे उसरन, पर यह नहीं चाहुंदे कि उहदियां बुनियादां भी पक्कियां बनाईयां जाण। इक बेनती मैं करदा चलां, पक्कियां बुनियादां दे सहारे पक्के गगन नूं गोसा देण वाले मकान उसारे जांदे ने, जिन्हां मकानां दीआं बुनियादां रेते दे नाल भरीआं ने कच्चीआं ने उन्हां बुनियादां दे सहारे पक्कीआं इमारतां उसरदीआं वी नहीं, पक्कीआं इमारतां खड़ीआं वी नहीं हुंदीआं। बेस बनाउण दा इक समां हुंदा है। अगर किसी ने पढ़ लिख के वकील बनना है तो उन्हूं बड़े लम्मे समय तो पढ़ाई दे अंदर रह के किताबां दे नाल मगजमारी करके अपना बेस कायम करना पैंदा है, मैं आउण वाले कल नूं वकील बनना है, उन्हों अपना आधार पक्का बनाउणा पैंदा है, ते जिहदा आधार कोई नहीं उह वकील भी पक्का कोई नहीं। दूसरी बेनती, जिसने डॉक्टर बनना है उहदे पिछे भी बड़ी साधना बड़ी मेहनत, दिन भर रात दा जागना, मां बाप दा पैसा अपना समा सब कुछ खर्च करके तां किधरे एक दिन जाके वह डॉक्टर या साइंटिस्ट की डिग्री पा लैंदा है। एक होर बेनती उदाहरण वजो मैं करदा चला, तुहाडे सामने गुरु के कीर्तनीए बह के कीर्तन करदे ने, उन्हां दा गला ते बाजे की सुर ये दोवें बड़े ताल मेल विच हुंदे ने, ते जे गला किसी होर पासे नूं बोले ते बाजे की सुर हारमोनीयम की सुर दूजे पासे नूं बोले ते ना गाउण वाले दा आनंद है ते ना सुनन वाले श्रोते दा आनंद है। सुर दे अंदर खुब के गाउणा पैंदा है, पर उस सुर दे नाल गले नूं मिलाउण वास्ते उहनां दी मेहनत वेखो उहदे पिछोकड़ विच किन्नी खड़ी है। ਇਹ ਨਹੀਂ ਕਿ ਪਹਿਲੇ ਦਿਨ ਆਣ ਕੇ ਕਿਸੇ ਨੇ ਦੱਸਿਆ ਕਿ ਇਹ ਵਾਜੇ ਦੀਆਂ ਸੁਰਾਂ ਨੇ, ਇਹਦੇ ਉੱਤੇ ਹੱਥ ਰੱਖ ਆਵਾਜ਼ਾਂ ਆਵਾਜ਼ ਕੱਢੇਗਾ ਤੇ ਤੂੰ ਨਾਲ ਕਹਿ ਦੇਣਾ ਸਾ ਰੇ ਗਾ ਮਾ ਪਾ ਧਾ ਨੀ ਸਾ, ਤੂੰ ਇਹ ਸੁਰਾਂ ਬੋਲਣੀਆਂ ਸ਼ੁਰੂ ਕਰ ਦੇਣੀਆਂ ਨੇ, ਸਰਗਮਾਂ ਕਹਿਣੀਆਂ ਸ਼ੁਰੂ ਕਰ ਦੇਣੀਆਂ ਨੇ। ਇੱਕ ਦਿਨ ਇੱਕ ਸਰਗਮ ਨੂੰ ਬੋਲਣ ਦੇ ਨਾਲ ਜਾਂ ਉਹਦੇ ਉੱਤੇ ਉਂਗਲ ਰੱਖਣ ਦੇ ਨਾਲ ਬੰਦਾ ਮੁਕਾਮ ਤੇ ਨਹੀਂ ਪਹੁੰਚਦਾ। ਪਤਾ ਨਹੀਂ ਇੱਕ ਹੀ ਸੁਰ ਨੂੰ ਹਜ਼ਾਰ ਹਜ਼ਾਰ ਵਾਰਾਂ ਇਸ ਤੋਂ ਵੀ ਜ਼ਿਆਦਾ ਜ਼ਿਆਦਾ ਵਾਰ ਗਲੇ ਵਿੱਚੋਂ ਬਾਹਰ ਕੱਢਣਾ ਪਿਆ, ਬੋਲਣਾ ਪਿਆ, ਉਹਦੇ ਨਾਲ ਗਲਾ ਜਾ ਕੇ ਤਾਂ ਮੈਚ ਕਰਦਾ ਹੈ, ਗਲਾ ਜਾ ਕੇ ਉਹਦੇ ਨਾਲ ਤਾਂ ਮੇਲ ਖਾਂਦਾ ਹੈ, ਵਰਨਾ ਸੁਰ ਹੋਰ ਕੁਝ ਕਹਿੰਦੀ ਹੈ ਤੇ ਗਲਾ ਹੋਰ ਕੁਝ ਕਹਿੰਦਾ ਹੈ। ਤੁਹਾਡੇ ਕੋਲ ਆਵਾਜ਼ ਭਾਵੇਂ ਕਿੰਨੀ ਵੀ ਚੰਗੀ ਹੋਵੇ ਪਰ ਜਿੰਨਾ ਸਮਾਂ ਉਸ ਆਵਾਜ਼ ਨੂੰ ਤਰਾਸ਼ਿਆ ਨਾ ਜਾਏ ਉਹ ਚੰਗੀ ਆਵਾਜ਼ ਵੀ ਭੱਦੀ ਲੱਗਦੀ ਹੈ, ਤੇ ਆਵਾਜ਼ ਦੇ ਅੰਦਰ ਖਰਾਸ਼ ਹੋਵੇ ਆਵਾਜ਼ ਕਿਸ ਤਰ੍ਹਾਂ ਦੀ ਹੋਵੇ ਪਰ ਮਿਹਨਤ ਕਰ ਕਰਕੇ ਉਸ ਆਵਾਜ਼ ਨੂੰ ਤਰਾਸ਼ਿਆ ਜਾਏ, ਆਵਾਜ਼ ਨੂੰ ਸਵਾਰਿਆ ਜਾਏ, ਗਲਾ ਬਿਲਕੁਲ ਸਮਰ ਜਾਏ ਤੇ ਉਹ ਸਮਰਿਆ ਹੋਇਆ ਗਲਾ ਵੀ ਮਿੱਠਾ ਲੱਗਦਾ ਹੈ ਭਾਵੇਂ ਉਹ ਗਾਉਣ ਦੇ ਯੋਗ ਨਾ ਵੀ ਹੋਵੇ, ਮਿਹਨਤ ਉਹਨੂੰ ਸਵਾਰ ਕੇ ਰੱਖ ਦਿੰਦੀ ਹੈ। ਮੇਰੇ ਕਹਿਣ ਤੋਂ ਮਤਲਬ ਹੈ ਮਿਹਨਤ ਬੇਕਾਰ ਗਲੇ ਨੂੰ ਵੀ ਸਵਾਰ ਕੇ ਰੱਖ ਦਿੰਦੀ ਹੈ, ਮਿਹਨਤ ਮਾੜੇ ਮਨੁੱਖ ਨੂੰ ਵੀ ਮਹਾਨ ਬਣਾ ਦਿੰਦੀ ਹੈ। ਮੇਰਾ ਪ੍ਰਸ਼ਨ ਤੁਹਾਡੇ ਉੱਤੇ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਵਾਰਨ ਵਾਸਤੇ ਕਿੰਨੀ ਮਿਹਨਤ ਕਰ ਰਹੇ ਹੋ, ਔਰ ਇਹਦਾ ਜਵਾਬ ਤੁਸੀਂ ਮੈਨੂੰ ਨਾ ਦਿਓ ਆਪਣੇ ਆਪ ਨੂੰ ਹੀ ਦੇਣਾ ਹੈ। ਪ੍ਰਸ਼ਨ ਮੈਂ ਤੁਹਾਡੇ ਸਾਹਮਣੇ ਕਰ ਦਿੱਤਾ ਹੈ, ਤੁਸੀਂ ਆਪਣੇ ਮਨ ਨੂੰ ਸਵਾਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ, ਕਿੰਨੀ ਕੁ ਮਿਹਨਤ ਕਰ ਰਹੇ ਹੋ। ਮੈਂ ਫਿਰ ਬੇਨਤੀ ਕਰਾਂ, ਅਤਿ ਬੇਕਾਰ ਗਾਉਣ ਦੇ ਯੋਗ ਜੋ ਗਲਾ ਨਹੀਂ, ਮਿਹਨਤ ਕਰਕੇ ਉਹ ਗਲਾ ਮਿੱਠਾ ਬਣ ਜਾਂਦਾ ਹੈ, ਸੁਰੀਲਾ ਬਣ ਜਾਂਦਾ ਹੈ। ਤੁਸੀਂ ਆਪਣੇ ਮਨ ਨੂੰ ਤਰਤੀਬ ਸੁਰ ਤਾਲ ਦੇ ਅੰਦਰ ਕਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਜਿਹੜਾ ਯਤਨ ਕਰਨ ਦਾ ਸਮਾਂ ਸੀ ਉਦੋਂ ਯਤਨ ਕੀਤਾ ਨਹੀਂ, ਫਲ ਝੋਲੀ ਵਿੱਚ ਪਿਆ ਨਹੀਂ,
ਤੇ ਜਦ ਫਾਲੀ ਝੋਲੀ ਵਿਚ ਨਹੀਂ ਆਇਆ ਤੇ ਫਿਰ ਬੰਦਾ ਰੋਂਦਾ ਬੜਾ ਹੈ ਜੀ, ਦੂਜੇ ਨੂੰ ਦਾਤਾਂ ਮਿਲ ਰਹੀਆਂ ਨੇ ਤੇ ਮੈਨੂੰ ਮਿਲ ਕਿਉਂ ਨਹੀਂ ਰਹੀਆਂ, ਦੂਜੇ ਦਾ ਦਾਮਣ ਭਰਿਆ ਨਜ਼ਰ ਆ ਰਿਹਾ ਤੇ ਮੇਰਾ ਖਾਲੀ ਕਿਉਂ ਨਜ਼ਰ ਆ ਰਿਹਾ। ਭਗਤੀ ਦੇ ਮਾਰਗ ਦੇ ਉੱਤੇ ਚੱਲਣ ਵਾਸਤੇ ਵੀ ਇਸ ਤਰ੍ਹਾਂ ਸਮਾਂ ਹੈ, ਤੇ ਸਮਾਂ ਕਿਹੜਾ ਹੈ? ਨਾ ਬਾਲਪਨ, ਨਾ ਜਵਾਨੀ ਤੇ ਨਾ ਬੁਢਾਪਾ, ਇਹਨਾਂ ਤਿੰਨਾਂ ਵਿੱਚੋਂ ਇੱਕ ਨਿਰਧਾਰਿਤ ਸਮਾਂ ਨਹੀਂ ਹੈ ਕਿ ਭਗਤੀ ਕਰਨ ਵਾਸਤੇ ਕੇਵਲ ਬੁਢਾਪਾ ਹੈ ਤੇ ਜਵਾਨੀ ਦੇ ਅੰਦਰ ਜੇ ਰੱਬ ਦੇ ਰਾਹ ਦੇ ਉੱਤੇ ਚੱਲ ਪਏ ਤੇ ਸ਼ਾਇਦ ਰਿਐਕਸ਼ਨ ਨਾ ਹੋ ਜਾਏ, ਰੱਬ ਅੱਗੋਂ ਗਾਲੀ ਨਾ ਪੈ ਜਾਏ ਵੀ ਤੂੰ ਜਵਾਨੀ ਵਿੱਚ ਚੱਲਦਾ ਆ ਰਿਹਾ, ਮੇਰੇ ਰਾਹ ਦੇ ਉੱਤੇ ਕਿਉਂ ਆ ਰਿਹਾ, ਇਹ ਤੇ ਬੜਾ ਠੋਸ ਅਪਰਾਧ ਕਰ ਰਿਹਾ। ਪਰਮਾਤਮਾ ਦੇ ਨਾਲ ਜੁੜਨ ਵਾਸਤੇ ਕੋਈ ਵੀ ਸਮਾਂ ਮੁਕਰਰ ਨਹੀਂ ਹੈ। ਜੁੜ ਜਾਏ ਕੋਈ ਬਾਲਪਨ ਦੇ ਅੰਦਰ, ਜੁੜ ਸਕਦਾ ਹੈ ਕੋਈ ਜਵਾਨੀ ਦੇ ਅੰਦਰ, ਜੁੜ ਸਕਦਾ ਹੈ ਕੋਈ ਬੁਢਾਪੇ ਦੇ ਅੰਦਰ। ਗੁਰਬਾਣੀ ਨੂੰ ਪੁੱਛੋ ਕਿ ਗੁਰਬਾਣੀ ਦਾ ਹੁਕਮ ਕੀ ਹੈ, ਤੇ ਸਤਿਗੁਰੂ ਇਹ ਕਹਿੰਦੇ ਨੇ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਉਹਨਾਂ ਇਹ ਨਹੀਂ ਕਿਹਾ ਕਿ ਬਾਲਪਨ ਵਿੱਚ ਜਪ ਜਾਂ ਨਾ ਜਪ, ਜਵਾਨੀ ਵਿੱਚ ਨਾ ਜਪ, ਬੁਢਾਪੇ ਵਿੱਚ ਜਾਪੇ, ਨਹੀਂ ਕਿਹਾ। ਪਰ ਅਸੀਂ ਦੁਨੀਆਦਾਰਾਂ ਨੇ, ਅਸੀਂ ਆਮ ਦੁਨੀਆਂ ਵਾਲੇ ਲੋਕਾਂ ਨੇ ਬੁਢਾਪੇ ਦਾ ਸਮਾਂ ਰੱਬ ਲਈ ਮਿੱਥ ਲਿਆ ਹੈ। ਅਸੀਂ ਕਹਿੰਦੇ ਹਾਂ ਬਾਲਪਨ ਤੇ ਨਿਕਲ ਜਾਂਦਾ ਹੈ ਚੇਤ ਪੁਣੇ ਦੇ ਅੰਦਰ, ਜਵਾਨੀ ਨਿਕਲ ਜਾਂਦੀ ਆਪਣੇ ਕਾਰੋਬਾਰ ਧੰਦੇ ਕਰਦਿਆਂ, ਵਿਸ਼ੇ ਵਿਕਾਰਾਂ ਦੇ ਅੰਦਰ ਗੁਨਾਹ ਕਰਦਿਆਂ ਕਰਦਿਆਂ, ਦੁਨੀਆਂ ਭਰ ਦੇ ਪਾਪ ਅਪਰਾਧ ਕਮਾਉਂਦਿਆਂ, ਤੇ ਚਲੋ ਬੁੱਢੇ ਹੋਵਾਂਗੇ ਤੇ ਰੁੱਸੇ ਹੋਏ ਰੱਬ ਦਾ ਉਲਾਮਾ ਵੀ ਲਾ ਲਵਾਂਗੇ, ਰੱਬ ਨੂੰ ਵੀ ਮਨਾ ਲਵਾਂਗੇ ਬੁਢਾਪੇ ਦੇ ਅੰਦਰ। ਔਰ ਇਹ ਮੇਰਾ ਨਿੱਜੀ ਤਜਰਬਾ ਹੈ, ਮੈਂ ਜਿੰਨਿਆਂ ਦੇਸ਼ਾਂ ਦੇ ਅੰਦਰ ਗਿਆ, ਦੇਸ਼ ਵਿਦੇਸ਼ ਦੇ ਅੰਦਰ ਬਹੁਤ ਦੇਸ਼ਾਂ ਦਾ ਮੇਰਾ ਭਰਮਣ ਹੈ, ਮੈਂ ਜਿਸ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ, ਤਕਰੀਬਨ ਸਵੇਰੇ ਸ਼ਾਮ ਜਿਹੜੀ ਸੰਗਤ ਮਿਲਦੀ ਹੈ ਨਾ, ਉਹ ਬਜ਼ੁਰਗਾਂ ਦੀ ਮਿਲਦੀ ਹੈ, ਬੁਢਾਪੇ ਦੇ ਅੰਦਰ ਆਉਣ ਵਾਲਿਆਂ ਦੀ ਮਿਲਦੀ ਹੈ। ਕਾਰਨ ਕੀ ਹੈ ਕਿ ਜਵਾਨੀ ਵਿੱਚ ਤੇ ਰੱਬ ਚੇਤੇ ਆਇਆ ਨੇ ਤੇ ਬੁਢਾਪੇ ਦੇ ਅੰਦਰ ਹੁਣ ਆਏ ਨੇ, ਤੇ ਖਿਮਾ ਕਰਿਓ ਜਿਹੜਾ ਬੁਢਾਪੇ ਦੇ ਅੰਦਰ ਵੀ ਆ ਰਹੇ ਆ, ਉਹ ਆਉਣ ਵਾਂਗ ਨਹੀਂ ਆ ਰਹੇ, ਉਹ ਵੀ ਆਪਣੀ ਮਰਜ਼ੀ ਦੇ ਨਾਲ ਹੀ ਆ ਰਹੇ। ਮੁਬਾਰਕ ਹੈ ਉਹਨਾਂ ਜਵਾਨ ਭੈਣਾਂ ਨੂੰ, ਜਵਾਨ ਵੀਰਾਂ ਨੂੰ, ਜਿਹੜੇ ਜਵਾਨੀ ਦੇ ਅੰਦਰ ਮੰਦਰ ਮਸਜਿਦ ਜਾਂ ਗੁਰਦੁਆਰੇ ਦਾ ਰਾਹ ਨਾਪਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਮੇਰੇ ਵੱਲੋਂ ਵਧਾਈ। ਤਵਰਜ ਮੈਂ ਇਹ ਕਰ ਰਿਹਾ ਸਾਂ ਕਿ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਕੋਈ ਸਮਾਂ ਮੁਕਰਰ ਨਹੀਂ ਹੈ। ਪਰਮਾਤਮਾ ਦੇ ਨਾਲ ਬਚਪਨ ਤੋਂ ਲੈ ਕੇ ਜੁੜਨਾ ਮਨੁੱਖ ਵਾਸਤੇ ਚੰਗਾ ਰਹਿੰਦਾ ਹੈ, ਯੋਗ ਰਹਿੰਦਾ ਹੈ। ਪਰ ਬਾਲਪਨ ਦੇ ਅੰਦਰ ਤਾਂ ਜੁੜਿਆ ਜਾਂਦਾ ਹੈ ਜੇ ਘਰ ਵਿੱਚੋਂ ਸੂਝ ਸਮਝ ਚੰਗੀ ਮਿਲੇ, ਘਰ ਦਾ ਮਾਹੌਲ, ਘਰ ਦਾ ਵਾਤਾਵਰਣ ਚੰਗਾ ਮਿਲੇ। ਬਾਲਪਨ ਵਿੱਚ ਤੇ ਬੰਦਾ ਤਾਂ ਜੁੜਦਾ ਹੈ। ਜਵਾਨੀ ਵਿੱਚ ਕੋਈ ਵਿਰਲਾ ਭਾਗਾਂ ਵਾਲਾ, ਜਾਂ ਤੇ ਕਰਮ ਬੜੇ ਚੰਗੇ ਹੋਣ ਤੇ ਜਾਂ ਉਹਨੂੰ ਕੋਈ ਭਾਗਾਂ ਦੇ ਨਾਲ ਸੰਗਤ ਚੰਗੀ ਮਿਲ ਗਈ ਤਾਂ ਉਹਨੂੰ ਗੁਰਦੁਆਰਾ ਮੰਦਰ ਮਸਜਿਦ ਦਿਖਾਈ ਦੇ ਜਾਂਦਾ ਹੈ ਜਵਾਨੀ ਦੇ ਅੰਦਰ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਜਾਂ ਤੋਂ ਖੱਟਣ ਵੇਲ, ਜੀਵਨ ਸੀ ਖੱਟੀ ਖੱਟਣ ਦਾ ਵੇਲਾ ਤੇ ਖੱਟੀ ਖੱਟੀ ਨਹੀਂ, ਜਿਹੜਾ ਵੇਲਾ ਸੀ ਪੜਨ ਦਾ ਤੂੰ ਪੜਿਆ ਨਹੀਂ। ਤੇ ਜਦ ਜਵਾਨੀ ਦੇ ਅੰਦਰ ਉਹੀ ਬੱਚਾ ਪਹੁੰਚਦਾ ਹੈ ਜਿਹਨੇ ਪੜ੍ਹਾਈ ਨਹੀਂ ਕੀਤੀ, ਤੇ ਜਵਾਨੀ ਦੇ ਅੰਦਰ ਉਹਨੂੰ ਬੜਾ ਪਛਤਾਵਾ ਕਰਨਾ ਪੈਂਦਾ ਹੈ। ਕਿਉਂ? ਕਿਉਂਕਿ ਬਾਲਪਨ ਉਹਨੇ ਸੌਂ ਕੇ ਗਵਾਇਆ, ਬਾਲਪਨ ਉਹਨੇ ਖਿਡੌਣਿਆਂ ਦੇ ਨਾਲ ਖੇਡ ਕੇ ਗਵਾਇਆ, ਤੇ ਜਿਹਨੇ ਬਾਲਪਨ ਖਿਡੌਣਿਆਂ ਦੇ ਨਾਲ ਖੇਡ ਕੇ ਗਵਾਇਆ ਉਹਨੂੰ ਜਵਾਨੀ ਦੇ ਅੰਦਰ ਹਾਥੀ ਮਲਣੇ ਪੈਂਦੇ ਨੇ, ਪਛਤਾਉਣਾ ਹੀ ਪੈਂਦਾ, ਸਿਰ ਧੁਨ ਧੁਨ ਕੇ ਪਛਤਾਉਣਾ ਪੈਂਦਾ ਹੈ। ਕਿਉਂ? ਕਿਉਂਕਿ ਸਮਾਂ ਬਰਬਾਦ ਹੋਇਆ। ਆਪ ਸੂਝਵਾਨ ਸਤਸੰਗੀ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਪਛਤਾਵਾ ਹਮੇਸ਼ਾ ਹੀ ਬੀਤੇ ਹੋਏ ਸਮੇਂ ਵਿੱਚੋਂ ਜਨਮ ਲੈਂਦਾ ਹੈ, ਪਛਤਾਵਾ ਨਾ ਤੇ ਵਰਤਮਾਨ ਵਿੱਚੋਂ ਤੇ ਨਾ ਭਵਿੱਖ ਵਿੱਚੋਂ, ਪਛਤਾਵਾ ਨਾ ਪ੍ਰੈਜੈਂਟ ਵਿੱਚੋਂ ਤੇ ਨਾ ਫਿਊਚਰ ਵਿੱਚੋਂ ਜਨਮ ਲੈਂਦਾ ਹੈ। ਪਛਤਾਵੇ ਦਾ ਜਨਮ ਜਦੋਂ ਵੀ ਹੁੰਦਾ ਹੈ ਪਾਸਟ ਵਿੱਚੋਂ ਹੁੰਦਾ ਹੈ, ਬੀਤੇ ਕਾਲ ਵਿੱਚੋਂ ਹੁੰਦਾ ਹੈ। ਤੇ ਹੁਣ ਜਦ ਉਹ ਹੀ ਬੱਚਾ ਚੱਲਦਾ ਚੱਲਦਾ ਬਣਿਆ ਜਵਾਨ, ਜਵਾਨੀ ਦੀਆਂ ਦਲਹੇਜਾਂ ਤੇ ਕਦਮ ਆਏ, ਤੇ ਬਾਕੀ ਸਾਰੇ ਦੇ ਸਾਰੇ ਜਵਾਨ, ਕੋਈ ਡਾਕਟਰ, ਕੋਈ ਖੋਜੀ, ਕੋਈ ਵੈਦ, ਕੋਈ ਟੀਚਰ, ਕੋਈ ਚੰਗੀ ਜੌਬ ਤੇ ਜਿਹੜਾ ਖਿਡੌਣਿਆਂ ਦੇ ਨਾਲ ਖੇਡਦਾ ਰਿਹਾ ਉਹ ਪਸ਼ੂ ਚਰਾਉਣ ਜੋਗਾ ਹੀ ਰਹਿ ਗਿਆ, ਉਹ ਖਾਲੀ ਰਹਿ ਗਿਆ, ਤੇ ਬੜਾ ਪਛਤਾਵਾ ਹੋਇਆ ਕਿ ਬਾਲਪਨ ਦਾ ਸਮਾਂ ਗਵਾਇਆ। ਕਿਉਂ? ਠੀਕ ਇਸ ਤਰ੍ਹਾਂ ਹੀ ਭਗਤੀ ਮਾਰਗ ਦੇ ਅੰਦਰ ਜੋ ਬੰਦਾ ਜੀਵਨ ਪਾ ਕੇ ਨਹੀਂ ਚੱਲਿਆ, ਜੀਵਨ ਨੂੰ ਉਹਨੇ ਸਫਲ ਕਰਨ ਦਾ ਯਤਨ ਨਹੀਂ ਕੀਤਾ,
ਉਹਨੂੰ ਵੀ ਇੱਕ ਜ਼ਿੰਦਗੀ ਦੇ ਮੋੜ ਦੇ ਉੱਤੇ ਆਣ ਕੇ ਪਛਤਾਤਾਪ ਕਰਨਾ ਪੈਂਦਾ ਹੈ ਤੇ ਉਹ ਮੋੜ ਹੈ ਜਦ ਮੌਤ ਵਾਲੀ ਘਟਨਾ ਘਟਣੀ ਸ਼ੁਰੂ ਹੁੰਦੀ ਹੈ। ਜਦ ਮੌਤ ਸਾਹਮਣੇ ਆਉਂਦੀ ਹੈ, ਦਿਸਦਾ ਹੈ ਕਿ ਹੁਣ ਮੈਨੂੰ ਜਾਣਾ ਪੈਣਾ ਹੈ, ਜਾਣਾ ਮੇਰੀ ਮਜਬੂਰੀ ਹੈ, ਉਸ ਵਕਤ ਫਿਰ ਉਹ ਹਾਥੀ ਮਲਦਾ ਰਹਿ ਜਾਂਦਾ ਹੈ, ਪਛਤਾਤਾਪ ਹੀ ਕਰਦਾ ਰਹਿ ਜਾਂਦਾ ਹੈ ਤੇ ਪੁੱਛੀਏ ਵੀ ਹੁਣ ਪਛਤਾ ਕਿਉਂ ਰਿਹਾ ਹੈ। ਉਹ ਕਹਿੰਦਾ ਵੀ ਸਾਰੀ ਉਮਰ ਗਵਾਈ ਗਵਾਈ ਹੈ, ਇਹਦੇ ਅੰਦਰ ਕਮਾਇਆ ਕੁਝ ਵੀ ਨਹੀਂ। ਪਿਆਰਿਓ, ਆਪਣੇ ਬੀਤੇ ਕੱਲ ਦੇ ਅੰਦਰ ਝਾਤੀ ਮਾਰ ਕੇ ਵੇਖੋ, ਜਿਸ ਮਨੁੱਖ ਨੇ ਆਪਣੇ ਕੱਲ ਨੂੰ ਸਵਾਰਿਆ ਉਹਦਾ ਅੱਜ ਭਲਾ ਹੈ ਤੇ ਜਿਹਨੇ ਕੱਲ ਨੂੰ ਵਿਗਾੜਿਆ ਸੀ ਉਹਦਾ ਅੱਜ ਭਲਾ ਨਹੀਂ ਹੈ। ਦੁਨੀਆਂ ਦੇ ਅੰਕੜੇ ਇਸ ਤਰ੍ਹਾਂ ਹੀ ਕਹਿੰਦੇ ਨੇ। ਬੁਨਿਆਦ ਪੱਕੀ ਹੋਵੇ, ਮਕਾਨ ਪੱਕੇ ਉਸਰਦੇ ਨੇ, ਕੱਚੀਆਂ ਬੁਨਿਆਦਾਂ ਦੇ ਸਹਾਰੇ ਦੇ ਉੱਤੇ ਪੱਕੀਆਂ ਇਮਾਰਤਾਂ ਖੜੀਆਂ ਨਹੀਂ ਹੁੰਦੀਆਂ। ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਮੈਂ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਦੇ ਰਿਹਾ, ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਇੱਕ ਦਿਨ ਮੁਕਰਰ ਹੋਵੇ ਵੀ ਫਲਾਣੇ ਦਿਨ ਦੋ ਟੀਮਾਂ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ, ਔਰ ਫਲਾਣੇ ਫਲਾਣੇ ਗਰਾਊਂਡ ਦੇ ਅੰਦਰ, ਫਲਾਣੇ ਫਲਾਣੇ ਦੰਗਲ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਪਹਿਲਵਾਨਾਂ ਵਾਂਗੂ। ਇੱਕ ਮਨੁੱਖ ਨੇ ਕਦੀ ਸਰੀਰ ਨੂੰ ਗਰਮ ਕੀਤਾ ਹੀ ਨਹੀਂ, ਕੋਈ ਐਕਸਰਸਾਈਜ਼ ਨਹੀਂ ਕੀਤੀ, ਕੋਈ ਕੋਲ ਕੁਸ਼ਤੀ ਦੇ ਤਾਪ ਸਿੱਖੇ ਹੀ ਨਹੀਂ, ਖੁਰਾਕ ਖਾਧੀ ਨਹੀਂ, ਸਰੀਰ ਬਣਾਇਆ ਹੀ ਨਹੀਂ, ਤੇ ਜਿਹੜਾ ਕੁਸ਼ਤੀ ਦਾ ਦਿਨ ਹੁੰਦਾ ਹੈ ਉਸ ਦਿਨ ਜਾ ਕੇ ਉਹ ਦੰਗਲ ਦੇ ਅੰਦਰ ਸ਼ਰਮਸ਼ਾਰੀ ਹੋਏਗਾ। ਕਿਉਂ ਹੋਏਗਾ? ਕਿਉਂਕਿ ਸਿੱਖਣ ਦੇ ਸਮੇਂ ਉਹ ਸੁੱਤਾ ਰਿਹਾ ਤੇ ਲੜਨ ਦੇ ਸਮੇਂ ਮੈਦਾਨ ਦੇ ਅੰਦਰ ਉਹਦੇ ਪੱਲੇ ਕੇਵਲ ਸ਼ਰਮ ਪਈ। ਤੇ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ, ਜਿਹੜੇ ਪਹਿਲਾਂ ਖੁਰਾਕ ਖਾਂਦੇ ਰਹੇ, ਐਕਸਰਸਾਈਜ਼ ਕਰਦੇ ਰਹੇ, ਉਸਤਾਦਾਂ ਕੋਲੋਂ ਤਾਪ ਸਿੱਖਦੇ ਰਹੇ, ਸਰੀਰ ਨੂੰ ਉਹਨਾਂ ਨੇ ਸੁਸਤ ਨਾ ਪੈਣ ਦਿੱਤਾ, ਉਹਨਾਂ ਨੂੰ ਉਸ ਦਿਨ ਜਿੱਤ ਮਿਲੀ ਤੇ ਜੇਤੂ ਨੂੰ ਵਧਾਈਆਂ ਮਿਲੀਆਂ। ਜਿੱਤ ਦਾ ਝੰਡਾ ਉਹਦੇ ਹੱਥ ਵਿੱਚ ਆਇਆ, ਸੋਨੇ ਦੇ ਤਗਮੇ ਉਹਦੇ ਗਲ ਵਿੱਚ ਆਏ, ਤੇ ਜਿਹੜਾ ਸੁੱਤਾ ਰਿਹਾ ਬੇਹੋਸ਼ੀ ਦੇ ਅੰਦਰ ਉਹ ਵੇਖੀ ਜਾਏਗੀ, ਜਿਹੜਾ ਦਿਨ ਆਏਗਾ ਉਸ ਦਿਨ ਭੁੱਲ ਲਵਾਂਗੇ, ਉਹਨਾਂ ਦੇ ਪੱਲੇ ਕੇਵਲ ਪਛਤਾਵਾ ਰਿਹਾ। ਅਗਰ ਮਨੁੱਖ ਆਪਣਾ ਸਾਰਾ ਜੀਵਨ ਅਜਾਈ ਗਵਾ ਲਵੇ, ਕੋਈ ਗੁਣਵਾਨ ਨਾ ਬਣੇ, ਕੋਈ ਪਰਮਾਤਮਾ ਦੇ ਰਾਹ ਤੇ ਨਾ ਚੱਲੇ, ਕਦੀ ਇਹਦੇ ਮੂੰਹ ਵਿੱਚੋਂ ਭੁੱਲ ਕੇ ਵਾਹਿਗੁਰੂ ਲਫ਼ਜ਼ ਬਾਹਰ ਨਾ ਨਿਕਲੇ, ਕੋਈ ਬਾਣੀ ਨਾ ਪੜ੍ਹੇ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਬਣਾਏ ਨਾ, ਜੀਵਨ ਭਰ ਕਰਦਾ ਰਹੇ ਬੁਰਾਈਆਂ, ਗੁਰਬਾਣੀ ਦੇ ਅਨੁਸਾਰ ਚੱਲੇ ਨਾ, ਤੇ ਮੈਂ ਫੇਰ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹਨ ਨਾਲੋਂ ਗੁਰਬਾਣੀ ਨੂੰ ਮੰਨ ਕੇ ਵੇਖੋ ਆਨੰਦ ਜੀਵਨ ਦੇ ਅੰਦਰ ਕਿੰਨਾ ਬਣਦਾ। ਗੁਰਬਾਣੀ ਨੂੰ ਪੜ੍ਹੋ, ਜਿੰਨੀ ਵੱਧ ਤੋਂ ਵੱਧ ਪੜ੍ਹੀ ਜਾਂਦੀ ਹੈ, ਪਰ ਪੜ੍ਹ ਕੇ ਛੱਡੋ ਨਾ ਕਿ ਜ਼ੁਬਾਨ ਨੇ ਪੜ੍ਹੀ ਤੇ ਕਹਾਣੀ ਖਤਮ ਹੋ ਗਈ। ਗੁਰਬਾਣੀ ਦਾ ਜੋ ਹੁਕਮ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਢਾਲਣ ਦਾ ਯਤਨ ਕਰੋ, ਢਾਲਣ ਦਾ, ਤੇ ਜਿਸ ਦਿਨ ਗੁਰਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਢਾਲੋਗੇ ਆਨੰਦ ਉਸ ਦਿਨ ਹੀ ਬਣੇਗਾ, ਉਸ ਤੋਂ ਪਹਿਲਾਂ ਨਹੀਂ ਬਣੇਗਾ। ਜੇ ਗੁਰਬਾਣੀ ਕਹਿ ਰਹੀ ਹੈ ਨਿੰਦਾ ਨਹੀਂ ਕਰਨੀ ਤੇ ਫਿਰ ਉਜਰ ਮਾਮਲੇ ਦੀ ਗੁੰਜਾਇਸ਼ ਕਿੱਥੇ ਹੈ? ਫਿਰ ਨਿੰਦਾ ਕਰਨੀ ਛੱਡ ਦੇ। ਅਗਰ ਸਤਿਗੁਰੂ ਕਹਿ ਰਹੇ ਨੇ ਚੁਗਲੀ ਮਾੜੀ ਹੈ ਤੇ ਫਿਰ ਚੁਗਲੀ ਕਰਨਾ ਤਿਆਗ ਦੇ। ਅਗਰ ਸਤਿਗੁਰੂ ਇਹ ਕਹਿ ਰਹੇ ਨੇ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਕਿ ਪਰਾਏ ਤਨ ਨੂੰ ਲੁੱਟ ਲੁੱਟ ਕੇ ਆਪਣੇ ਘਰ ਦੇ ਅੰਦਰ ਲਿਆਉਣਾ ਛੱਡ, ਠੱਗੀਆਂ ਠੋਰੀਆਂ ਦੇ ਜਾਲ ਵਿਛਾਉਣੇ ਛੱਡ, ਤੇ ਫਿਰ ਇਹ ਕੰਮ ਕਰਨੇ ਤਿਆਗ ਦੋ, ਇਹਦੇ ਅੰਦਰ ਤੁਹਾਡਾ ਜੀਵਨ ਸਫਲ ਰਹੇਗਾ। ਤੁਹਾਡੇ ਮਨ ਦੇ ਅੰਦਰ ਚੈਨ, ਸਕੂਨ, ਸ਼ਾਂਤੀ, ਸਹਿਜ, ਇਹ ਸਭ ਕੁਝ ਬਣੇਗਾ। ਅਸੀਂ ਗੁਨਾਹ ਕਰਨੇ ਛੱਡਦੇ ਨਹੀਂ ਆ, ਤੇ $5 ਜੇਬ ਵਿੱਚੋਂ ਕੱਢ ਕੇ ਗ੍ਰੰਥੀ ਸਿੰਘ ਦੀ ਤਲੀ ਤੇ ਰੱਖ ਕੇ ਭਾਈ ਸਾਹਿਬ ਅਰਦਾਸ ਕਰੋ, ਮੇਰੇ ਜੀਵਨ ਵਿੱਚ ਬੇਚੈਨੀ ਬੜੀ ਹੈ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਆ ਜਾਏ। ਹੁਣ ਨੀਂਦ ਤੈਨੂੰ ਆਵੇ ਕਿਵੇਂ? ਦੁਨੀਆਂ ਭਰ ਦੇ ਗੁਨਾਹ ਕਮਾ ਰਿਹਾ ਤੇ $5 ਦੇ ਆਸਰੇ ਤੂੰ ਰਾਤ ਦੀ ਨੀਂਦ ਮੰਗ ਰਿਹਾ, $5 ਦੇ ਅੰਦਰ ਤੇ ਹੋਟਲ ਦਾ ਕਮਰਾ ਨਹੀਂ ਮਿਲਦਾ, ਤੈਨੂੰ ਨੀਂਦ ਕਿੱਥੋਂ ਮਿਲ ਜਾਏ? ਤੂੰ ਚਾਹੁੰਦਾ ਹੈ ਕਿ ਮੈਂ ਮਾਇਆ ਦੇ ਕੇ ਸੁੱਖ ਖਰੀਦ ਲਵਾਂ, ਤੇ ਸਤਿਗੁਰੂ ਕਹਿੰਦੇ ਨੇ ਮਾਇਆ ਦੇ ਕੇ ਸੁੱਖ ਮਿਲਦਾ ਨਹੀਂ, ਉਹ ਜਦੋਂ ਮਿਲਦਾ ਹੈ ਗੁਣਾਂ ਦੇ ਇਵਜ ਮਿਲਦਾ ਹੈ, ਗੁਣਾਂ ਦੇ ਬਦਲੇ ਵਿੱਚ ਮਿਲਦਾ ਹੈ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਦਾ ਜਿਹੜਾ ਸਲੋਕ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ, ਉਹ ਕਹਿੰਦੇ ਨੇ ਫਰੀਦਾ, ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਗੁਰਬਾਣੀ ਦਾ ਇੱਕ ਵਚਨ ਮੇਰੇ ਸਾਹਮਣੇ ਹੋਰ ਆਉਂਦਾ ਹੈ। ਪਾਤਸ਼ਾਹ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਸ਼ਟ ਅਪਣਾ ਕੀਓ। ਹੁਣ 12 ਤੇ 20 ਇਹਨਾਂ ਨੂੰ ਜਮ੍ਹਾਂ ਕਰੋ, ਕਿੰਨੇ ਬਣ ਗਏ? 32।
ਕਹਿਣ ਲੱਗੇ 12 ਬਰਸ ਬਾਲਪਨ ਬੀਤੇ, 12 ਸਾਲ ਉਮਰ ਦੇ ਤੇਰੇ ਬੀਤ ਗਏ ਨਿਆਣੀ ਉਮਰ ਦੇ ਅੰਦਰ, ਬਾਲਪਨ ਦੀ ਬਹਾਰ ਦੇ ਅੰਦਰ, ਬਚਪਨੇ ਦੇ ਅੰਦਰ। ਉਸ ਤੋਂ ਬਾਅਦ ਅਗਲੇ 20 ਸਾਲ ਉਹ ਬੀਤ ਗਏ ਤੇਰੇ ਨਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਮੌਜ ਬਹਾਰਾਂ ਦੇ ਅੰਦਰ, ਰੱਬ ਨੂੰ ਤੂੰ ਟਿਚਕਰਾਂ ਕਰਦਾ ਰਿਹਾ, ਮਜ਼ਾਕ ਕਰਦਾ ਰਿਹਾ, ਤਨਸ ਭਰੇ ਬੋਲ ਕਹਿੰਦਾ ਰਿਹਾ। ਕਹਿਣ ਲੱਗੇ 20 ਬਰਸ ਕਸ਼ਤਪ ਨਾ ਕੀਓ, ਇਹ ਬਣ ਗਏ 32 ਸਾਲ। ਇਸ ਤੋਂ ਬਾਅਦ ਅਗਲਾ 30 ਸਾਲ ਦਾ ਸਮਾਂ। ਕਹਿਣ ਲੱਗੇ 30 ਬਰਸ ਕਸ਼ ਦੇਵ ਨਾ ਪੂਜਾ, ਫਿਰ ਪਛਤਾਨਾ ਪਿਰਦ ਪਇਓ। ਅਗਲੇ 30 ਸਾਲ ਹੋਰ ਬੀਤੇ ਤੇ ਬੀਤੇ ਇਸ ਤਰ੍ਹਾਂ ਹੀ, ਵਿਕਾਰਾਂ ਦੇ ਅੰਦਰ, ਗੁਨਾਹਾਂ ਦੇ ਅੰਦਰ, ਹੇਰਾ ਫੇਰੀ ਦੇ ਅੰਦਰ, ਚੁਗਲੀ ਨਿੰਦਾ ਦੇ ਅੰਦਰ, ਤੇ ਕਹਿਣ ਲੱਗੇ ਉਮਰ ਹੋ ਗਈ 62 ਸਾਲ। ਤੇ 62 ਸਾਲ ਦੇ ਅੰਦਰ ਬੁਢਾਪਾ ਆ ਜਾਂਦਾ। 12 ਤੇ 20 32 ਤੇ ਅਗਲੇ 30 ਇਹਦੇ ਵਿੱਚ ਜਮ੍ਹਾਂ ਕਰੋ, ਬਣ ਗਏ 62। 62 ਸਾਲ ਦੇ ਅੰਦਰ ਪਹੁੰਚਦਿਆਂ ਪਹੁੰਚਦਿਆਂ ਤੇ ਸਰੀਰ ਨੂੰ ਬੁਢਾਪੇ ਦਾ ਰੋਗ ਘੇਰ ਹੀ ਲੈਂਦਾ ਹੈ। ਤੇ ਕਹਿਣ ਲੱਗੇ ਫਿਰ ਪਛਤਾਨਾ ਬਿਰਧ ਪਇਓ। ਬੁਢਾਪੇ ਦੇ ਅੰਦਰ ਆਣ ਕੇ ਵੇਖਿਆ ਕਿ ਜਿਨ੍ਹਾਂ ਵਾਸਤੇ ਮੈਂ ਹੇਰਾ ਫੇਰੀਆਂ ਕਰਦਾ ਰਿਹਾ ਉਹ ਤੇ ਮੇਰੀ ਪਰਵਾਹ ਕਰਨੀ ਛੱਡ ਗਏ ਨੇ। ਜਿਨ੍ਹਾਂ ਵਾਸਤੇ ਮੈਂ ਲੋਕਾਂ ਦੇ ਘਰ ਉਜਾੜ ਕੇ, ਆਪਣਾ ਘਰ ਬਣਾ ਕੇ, ਆਪਣੇ ਬੱਚਿਆਂ ਲਈ ਖੜੇ ਕਰਦਾ ਰਿਹਾ, ਉਹਨਾਂ ਬੱਚਿਆਂ ਨੇ ਉਸੇ ਘਰ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਹੈ ਤੇ ਕੌਂਸਲ ਦਾ ਘਰ ਲੈ ਕੇ ਬਾਹਰ ਜਾ ਕੇ ਰਹਿਣਾ ਪਿਆ। ਉਹਨਾਂ ਬੱਚਿਆਂ ਨੇ ਸਲੂਕ ਇਹ ਕੀਤਾ, ਜਿਨ੍ਹਾਂ ਵਾਸਤੇ ਤੂੰ ਲੋਕਾਂ ਦੇ ਘਰ ਬਰਬਾਦ ਕਰਦਾ ਰਿਹਾ, ਹੇਰਾ ਫੇਰੀ ਕਰਦਾ ਰਿਹਾ, ਦੂਜੇ ਦੇ ਨਾਲ ਧੋਖਾ ਧੜੀ ਕਰਦਾ ਰਿਹਾ, ਉਹਨਾਂ ਨੇ ਕੋਈ ਪਰਵਾਹ ਨਾ ਕੀਤੀ। ਕਾਸ਼ ਤੂੰ ਸ਼ੁੱਧ ਕਮਾਈ ਕੀਤੀ ਹੁੰਦੀ ਤੇ ਬੱਚੇ ਤੇਰਾ ਧਿਆਨ ਰੱਖਦੇ। ਪਰਮਾਤਮਾ ਕੋਈ ਸ਼ਕਤੀ ਹੈ, ਪਰਮਾਤਮਾ ਬੁਝਾਰਤ ਨਹੀਂ ਕਿ ਪਰਮਾਤਮਾ ਰੂਪੀ ਇੱਕ ਹਊਆ ਹੈ। ਪਰਮਾਤਮਾ ਬੁਝਾਰਤ ਹੈ ਪਰ ਪਰਮਾਤਮਾ ਹੈ ਨਹੀਂ। ਅਗਰ ਤੂੰ ਕਰਦਾ ਸਹੀ ਢੰਗ ਦੇ ਨਾਲ ਆਪਣੇ ਬੱਚਿਆਂ ਦਾ ਲਾਲਣ ਪਾਲਣ ਤੇ ਉਹ ਹੀ ਬੱਚੇ ਤੇਰੇ ਕਦਰਦਾਨ ਬਣਦੇ, ਤੇਰੀ ਕੀਮਤ ਪਾਉਂਦੇ ਵੀ ਸਾਡੇ ਬਾਪੂ ਨੇ ਕੋਈ ਹੇਰਾ ਫੇਰੀ ਦੀ ਕਮਾਈ ਸਾਡੇ ਮੂੰਹ ਵਿੱਚ ਨਹੀਂ ਪਾਈ, ਕੋਈ ਜ਼ਹਿਰ ਸਾਡੇ ਮੂੰਹ ਵਿੱਚ ਨਹੀਂ ਪਾਇਆ। ਤੂੰ ਬੱਚਿਆਂ ਦੇ ਮੂੰਹ ਵਿੱਚ ਜ਼ਹਿਰ ਪਾਇਆ ਤੇ ਉਸ ਜ਼ਹਿਰ ਦਾ ਅਸਰ ਇਹ ਹੋਇਆ ਕਿ ਬੱਚੇ ਹੁਣ ਤੇਰੀ ਪਰਵਾਹ ਕਰਨੀ ਛੱਡ ਗਏ ਨੇ, ਬੱਚੇ ਤੈਨੂੰ ਬੁਲਾਉਣਾ ਛੱਡ ਗਏ ਨੇ। ਖਿਮਾ ਮੰਗ ਲਵਾਂ, ਮੈਂ ਬੁਢਾਪੇ ਨੂੰ ਦੇਸ਼ ਵਿਦੇਸ਼ ਦੇ ਅੰਦਰ ਬਹੁਤਿਆਂ ਥਾਵਾਂ ਦੇ ਉੱਤੇ ਰੁਲਦਾ ਵੇਖਿਆ, ਰੁਲਦਾ ਦੁਰਗਤੀ ਹੁੰਦੀ ਵੇਖੀ ਹੈ ਬੁਢਾਪੇ ਦੀ। ਮਾਂ ਬੇਸ਼ੱਕ ਰੋਂਦੀ ਕਲਪਦੀ ਹੈ, ਕੋਈ ਨੇੜੇ ਆਣ ਕੇ ਮਾਂ ਦੀ ਖਬਰ ਸਾਰ ਲੈਣ ਵਾਸਤੇ ਤਿਆਰ ਨਹੀਂ। ਪਿਤਾ ਭਾਵੇਂ $1 ਤੋਂ ਮੁਥਾਜ ਹੋਵੇ ਤੇ ਪਿਤਾ ਦੀ ਹਥੇਲੀ ਦੇ ਉੱਤੇ ਕੋਈ ਰੱਖਣ ਲਈ ਤਿਆਰ ਨਹੀਂ। ਤੇ ਫਿਰ ਇਹ ਕਿਉਂ ਹੋਇਆ? ਆਖਰ ਆਪਾਂ ਵੀ ਤੇ ਬੁੱਢੇ ਹੋਣਾ ਹੀ ਹੈ ਨਾ ਚੱਲਦਿਆਂ ਚੱਲਦਿਆਂ, ਕਿਉਂਕਿ ਆਪਾਂ ਰਸਤਾ ਸਹੀ ਨਹੀਂ ਅਪਣਾਇਆ। ਰਸਤਾ ਅਪਣਾਇਆ ਉਲਟਾ ਤੇ ਉਲਟੇ ਰਸਤੇ ਦਾ ਅਸਰ ਜਿਹੜਾ ਹੋਇਆ ਉਹ ਵੀ ਉਲਟਾ ਹੋਇਆ। ਅਸੀਂ ਫਿਰ ਬੱਚਿਆਂ ਦੇ ਉੱਤੇ ਦੋਸ਼ ਦੇ ਦਿੰਦੇ ਹਾਂ, ਬੱਚੇ ਪਰਵਾਹ ਨਹੀਂ ਕਰਦੇ, ਤੁਸੀਂ ਰੱਬ ਦੀ ਪਰਵਾਹ ਨਹੀਂ ਕੀਤੀ, ਬੱਚਿਆਂ ਤੁਹਾਡੀ ਪਰਵਾਹ ਨਹੀਂ ਕੀਤੀ। ਤੋ ਖੈਰ ਪਾਤਸ਼ਾਹ ਕਹਿਣ ਲੱਗੇ ਫਿਰ ਪਛਤਾਨਾ ਬਿਰਧ ਪਇਓ। ਕਵੀ ਤੁਲਸੀ ਦਾਸ ਜੀ ਨੇ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ ਇੱਕ ਜ਼ਿਮੀਂਦਾਰ ਨੇ ਨਾ ਆਪਣੀ ਜ਼ਮੀਨ ਦੇ ਅੰਦਰ ਬੀਜ ਬੀਜਿਆ, ਕਿਸੇ ਵੀ ਫਸਲ ਦਾ, ਫੁੱਲਾਂ ਦਾ, ਫਲਾਂ ਦਾ, ਕੋਈ ਵੀ ਬੀਜ ਬੀਜਿਆ। ਤੇ ਕਹਿਣ ਲੱਗੇ ਬੀਜ ਬੀਜ ਕੇ ਉਹ ਘਰ ਜਾ ਕੇ ਲੰਮੀਆਂ ਤਾਣ ਕੇ ਸੌ ਗਿਆ। ਖੇਤ ਦੀ ਰਖਵਾਲੀ ਕੀਤੀ ਨਾ, ਪਰਵਾਹ ਕੀਤੀ ਨਾ, ਖੇਤ ਵੱਲ ਚੱਕਰ ਮਾਰਿਆ ਹੀ ਨਾ। ਕਾਂ, ਚਿੜੀਆਂ, ਕਬੂਤਰ, ਬਾਕੀ ਦੇ ਪਰਿੰਦੇ ਉਹ ਆਉਂਦੇ ਰਹੇ, ਜ਼ਮੀਨ ਦੇ ਅੰਦਰ ਮਿਲਿਆ ਹੋਇਆ ਬੀਜ ਚੁਗਦੇ ਰਹੇ। ਇੱਕ ਇੱਕ ਦਾਣਾ ਚੁੱਕਦਿਆਂ ਚੁੱਕਦਿਆਂ ਉਹਨਾਂ ਨੇ ਪੂਰਾ ਖੇਤ ਖਾਲੀ ਕਰ ਦਿੱਤਾ। 4 ਮਹੀਨੇ ਬਾਅਦ ਜ਼ਿਮੀਂਦਾਰ ਨੇ ਖੇਤ ਵੱਲ ਚੱਕਰ ਮਾਰਿਆ ਵੀ ਵੇਖ ਕੇ ਆਵਾਂ ਮੇਰੀ ਫਸਲ ਉੱਗ ਕੇ ਕਿੱਡੀ ਕਿੱਡੀ ਹੋ ਗਈ, ਹਰੇ ਰੰਗ ਦੀ ਲਹਿਲਾਉਂਦੀ ਕਿਵੇਂ ਦੀ ਨਜ਼ਰ ਆ ਰਹੀ। ਵੇਖਿਆ ਫਸਲ ਉੱਗੀ ਨਹੀਂ। ਕਿਉਂ ਨਹੀਂ ਉੱਗੀ? ਕਿਉਂਕਿ ਬੀਜ ਹੀ ਨਹੀਂ ਰਿਹਾ ਤੇ ਉੱਗੇ ਕੇ। ਕਵੀ ਤੁਲਸੀ ਜੀ ਲਿਖਦੇ ਨੇ, ਅਬ ਪਛਤਾਏ ਹੋਤ ਗਿਆ ਜਬ ਚਿੜੀਆ ਚੁਗ ਗਈ ਖੇਤ। ਚਿੜੀਆਂ ਨੂੰ ਉਡਾਉਣ ਦਾ ਵੇਲਾ ਸੀ, ਉਡਾਇਆ ਨਹੀਂ, ਸੁੱਤਾ ਰਿਹਾ ਹੈ, ਤੇ ਹੁਣ ਤੇਰੇ ਪੱਲੇ ਕੀ ਪਿਆ? ਕੇਵਲ ਪਛਤਾਵਾ। ਤੇ ਪਛਤਾਵਾ ਕਿਉਂ ਪਿਆ? ਕਿਉਂਕਿ ਤੂੰ ਵਕਤ ਨਹੀਂ ਸੰਭਾਲਿਆ। ਅਗਰ ਵਕਤ ਨੂੰ ਸੰਭਾਲਿਆ ਹੁੰਦਾ ਤੇ ਪਛਤਾਪ ਨਾ ਕਰਨਾ ਪੈਂਦਾ। ਤੂੰ ਵਕਤ ਨੂੰ ਗਵਾਇਆ ਹੈ ਤੇ ਗਵਾਚਾ ਹੋਇਆ ਵਕਤ ਪਿਆਰਿਓ ਬਰਬਾਦ ਕਰਕੇ ਰੱਖ ਦਿੰਦਾ ਹੈ, ਕਿਸੇ ਨੂੰ ਸਵਾਰਦਾ ਨਹੀਂ ਹੈ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਮੇਂ ਨੇ ਬੜੇ ਬੜੇ ਚੰਗੇ ਮਹਾਨ ਪੁਰਸ਼ਾਂ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਨੂੰ ਸਮਾਂ ਮਟਾ ਕੇ ਵੀ ਰੱਖ ਦਿੰਦਾ ਹੈ। ਸਮੇਂ ਦੀ ਗਰਦਿਸ਼ ਦੇ ਨਾਲ, ਸਮੇਂ ਦੀ ਚਾਲ ਦੇ ਨਾਲ ਇੱਕ ਪਾਸਿਓਂ ਬਣਦੇ ਨਜ਼ਰ ਆ ਰਹੇ ਨੇ, ਦੂਜੇ ਪਾਸਿਓਂ ਮਿੱਟਦੇ ਨਜ਼ਰ ਆ ਰਹੇ ਨੇ,
समय नू गवाओ ना समय नू संभालो। जिहड़ा अज दा दिन है यह मुड़ के साडे जीवन विच नहीं आउणा। इस साल इस महीने की ए तरीक दोबारा साडे जीवन विच नहीं आउणी। अगले साल की तरीक आएगी, इस साल की नहीं। ਇਹ ਜਿਹੜਾ ਵਕਤ ਆਇਆ ਹੈ ਇਸ ਵਕਤ ਨੂੰ ਸੰਭਾਲੋ, ਇਸ ਵਕਤ ਨੂੰ ਬਰਬਾਦ ਨਾ ਕਰੋ, ਇਹਨੂੰ ਕੂੜੇ ਦਾਨ ਦੇ ਅੰਦਰ ਨਾ ਪਾਓ, ਇਹਨੂੰ ਰਾਖ ਨਾ ਕਰੋ, ਇਹਨੂੰ ਸੰਭਾਲੋ। ਮੈਂ ਇੱਕ ਛੋਟੀ ਜਿਹੀ ਦਾਸਤਾਨ ਪੜ੍ਹੀ, ਬਿਲਕੁਲ ਛੋਟੀ। ਇੱਕ ਲੱਕੜਹਾਰਾ, ਲੱਕੜਾਂ ਵੱਢਣ ਵਾਲਾ ਰਹਿੰਦਾ ਸੀ ਕਿਧਰੇ ਜੰਗਲ ਦੇ ਅੰਦਰ, ਤੇ ਜੰਗਲ ਦੇ ਅੰਦਰ ਲੱਕੜਾਂ ਲੁਕੜਾਂ ਕੱਟ ਕਟਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਲੱਕੜਾਂ ਵੇਚ ਆਉਣੀਆਂ, ਆਪਣਾ ਪੇਟ, ਆਪਣੇ ਬੱਚਿਆਂ ਦਾ ਪੇਟ ਉਹਨੇ ਚਲਾਉਣਾ, ਗੁਜ਼ਾਰਾ ਇਸ ਤਰ੍ਹਾਂ ਕਰਨਾ। ਇੱਕ ਦਿਨ ਚੱਲਦਾ ਚੱਲਦਾ ਕਿਧਰੇ ਉਸ ਰਿਆਸਤ ਦਾ ਰਾਜਾ ਜੰਗਲ ਦੇ ਅੰਦਰ ਪਹੁੰਚ ਜਾਂਦਾ ਤੇ ਸ਼ਿਕਾਰ ਖੇਡਦਾ ਖੇਡਦਾ ਨਿਕਲਿਆ ਜੰਗਲ ਦੇ ਅੰਦਰ। ਜਿਹੜੇ ਦੋ ਚਾਰ ਪੰਜ ਦਸ ਵੀਹ ਸਿਪਾਹੀ ਨਾਲ ਸਨ ਉਹ ਜੰਗਲ ਦੇ ਅੰਦਰ ਰਾਹ ਭੁੱਲ ਗਏ ਤੇ ਰਾਜਾ ਸ਼ਿਕਾਰ ਦੇ ਅੰਦਰ ਨਿਕਲਦਾ ਨਿਕਲਦਾ ਦੂਰ ਤੱਕ ਨਿਕਲ ਗਿਆ। ਰਾਜਾ ਵੀ ਰਾਹ ਭੁੱਲ ਗਿਆ। ਕਹਾਣੀ ਬਣਾਈ ਇਹ ਭਾਵੇਂ ਕਾਲਪਨਿਕ ਹੈ ਪਰ ਇਹਦੇ ਵਿੱਚੋਂ ਇਸ਼ਾਰਾ ਬੜਾ ਚੰਗਾ ਮਿਲਦਾ ਹੈ, ਸੇਧ ਬੜੀ ਚੰਗੀ ਮਿਲਦੀ। ਆਖਰ ਉਹ ਰਾਜਾ ਹਾਰ ਕੇ ਅੱਕ ਥੱਕ ਕੇ ਜੰਗਲ ਦੇ ਅੰਦਰ ਇੱਕ ਝੁੱਗੀ ਸੀ, ਉਸ ਝੁੱਗੀ ਦੇ ਪਾਸ ਪਹੁੰਚ ਗਿਆ ਤੇ ਉਹ ਕੁਟੀਆ ਸੀ ਲੱਕੜ ਵੱਢਣ ਵਾਲੇ ਦੀ, ਲੱਕੜਹਾਰੇ ਦੀ। ਉੱਥੇ ਪਹੁੰਚ ਗਿਆ, ਲੱਕੜਹਾਰੇ ਨੇ ਪਾਣੀ ਪਿਆਇਆ, ਲੱਕੜਹਾਰੇ ਨੇ ਭੋਜਨ ਪ੍ਰਸ਼ਾਦਾ ਛਕਾਇਆ। ਉਹ ਕਹਿਣ ਲੱਗਾ ਮੈਂ ਆ ਰਾਜਾ। ਉਹ ਕਹਿਣ ਲੱਗਾ ਰਾਜਾ ਹੋਵੇ ਕੁਛ ਹੋਵੇ ਇਸ ਵਕਤ ਤੇ ਮੇਰੇ ਦਰ ਦਾ ਤੂੰ ਮੰਗਤਾ ਹੈ ਤੇ ਜੇ ਭੋਜਨ ਛਕਣਾ ਛਕ, ਇਸ ਵਕਤ ਤੂੰ ਮੰਗਤਾ ਹੈ ਰਾਜਾ ਹੋਵੇਗਾ ਆਪਣੀ ਰਿਆਸਤ ਦੇ ਅੰਦਰ। ਖੈਰ ਦੋ ਚਾਰ ਖਰੀਆਂ ਖਰੀਆਂ ਗੱਲਾਂ ਕੀਤੀਆਂ, ਰਾਜਾ ਖੁਸ਼ ਹੋਇਆ ਤੇ ਰਾਜਾ ਉਹਨੂੰ ਕਹਿਣ ਲੱਗਾ ਸੱਜਣਾ ਮੇਰਾ ਅਤਾ ਪਤਾ ਆ ਹੈ, ਮੇਰਾ ਨਾਮ ਆ ਹੈ, ਜਦ ਵੀ ਕਿਧਰੇ ਜੀਵਨ ਦੇ ਅੰਦਰ ਮੇਰੀ ਲੋੜ ਤੈਨੂੰ ਮਹਿਸੂਸ ਹੋਵੇ ਤੇਰੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ ਚੌਵੀ ਘੰਟੇ ਖੁੱਲੇ ਨੇ, ਮੇਰੇ ਕੋਲ ਆ ਜਾਵੀ, ਮੈਂ ਜਿਤਨੇ ਜੋਗਾ ਹਾਂ ਤੇਰੀ ਮਦਦ ਅਵਸ਼ ਕਰਾਂਗਾ। ਕਹਿੰਦੇ ਨੇ ਕਿ ਮੀਂਹ ਬਹੁਤ ਪਿਆ, ਲੱਕੜਾਂ ਵੱਢਣ ਵਾਲੇ ਨੇ ਲੱਕੜਾਂ ਵੱਢਣੀਆਂ ਬੰਦ ਕਰ ਦਿੱਤੀਆਂ, ਲੱਕੜਾਂ ਗਿੱਲੀਆਂ ਸਨ। ਉਹ ਚੱਲਦਾ ਚੱਲਦਾ ਰਾਜ ਦੁਆਰ ਪਹੁੰਚ ਗਿਆ। ਉਹਨੇ ਸੋਚਿਆ ਵੀ ਰਾਜਾ ਕਹਿੰਦਾ ਸੀ ਮੇਰੇ ਕੋਲ ਆਈ, ਮੈਂ ਤੇਰੀ ਲੋੜ ਪੂਰੀ ਕਰਾਂਗਾ ਤੇ ਚਲੋ ਜਾ ਕੇ ਵੇਖਦੇ ਆ ਉਹ ਆਪਣੇ ਵਚਨ ਦੀ ਪਾਲਣਾ ਕਰਦਾ ਹੈ ਜਾਂ ਨਹੀਂ ਕਰਦਾ। ਚੱਲਦਾ ਚੱਲਦਾ ਰਾਜ ਦੁਆਰੇ ਪਹੁੰਚ ਗਿਆ, ਦਰਬਾਨਾ ਨੇ ਅੰਦਰ ਨਾ ਜਾਣ ਦਿੱਤਾ। ਖੈਰ ਉਹਨੇ ਦੱਸਿਆ ਕਿ ਜਾਓ ਰਾਜੇ ਨੂੰ ਕਹੋ ਕਿ ਫਲਾਣੇ ਫਲਾਣੇ ਜੰਗਲ ਦੇ ਵਿੱਚੋਂ ਇੱਕ ਲੱਕੜਾਂ ਵੱਢਣ ਵਾਲਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਰਾਜਾ ਆ ਪਾਇਆ, ਉਹਨੂੰ ਲੈ ਕੇ ਅੰਦਰ ਚਲਾ ਗਿਆ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸਾਂ। ਰਾਜੇ ਨੇ ਉਹਨੂੰ ਇੱਕ ਬਾਗ ਦਿੱਤਾ, ਬਾਗ ਤੇ ਉਹ ਬਾਗ ਸੀ ਚੰਦਨ ਦਾ। ਚੰਦਨ ਦੀ ਲੱਕੜ ਬੜੀ ਮਹਿੰਗੀ ਤੇ ਤੁਹਾਡੇ ਗਿਆਤ ਲਈ ਮੈਂ ਅਰਜ਼ ਕਰਦਾ ਹੀ ਚੱਲਾਂ, ਵਿਚਕਾਰ ਜ਼ਿਕਰ ਆ ਗਿਆ ਹੈ, ਪੂਰੇ ਵਰਲਡ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ ਚੰਦਨ ਦੀ ਲੱਕੜ ਕਿਸੇ ਜੰਗਲ ਵਿੱਚ ਨਹੀਂ ਮਿਲਦੀ। ਅਗਰ ਮਿਲਦੀ ਹੈ ਤੇ ਇੱਕ ਹਿੰਦੁਸਤਾਨ ਦੇ ਅੰਦਰ ਕਰਨਾਟਕਾ ਦੇ ਜੰਗਲ ਦੇ ਅੰਦਰ, ਉਸ ਤੋਂ ਬਗੈਰ ਪੂਰੇ ਵਰਲਡ ਦੇ ਅੰਦਰ ਕਿਧਰੇ ਚੰਦਨ ਨਹੀਂ ਮਿਲਦਾ। ਚੰਦਨ ਨੂੰ ਉਗਾਉਣ ਦਾ ਬੜਾ ਯਤਨ ਕੀਤਾ ਗਿਆ ਵਿਦੇਸ਼ਾਂ ਵੱਲੋਂ, ਪਰ ਚੰਦਨ ਦੀ ਲੱਕੜ ਰੱਬ ਵੱਲੋਂ ਕੀ ਹੁਕਮ ਹੈ ਉਹ ਕਿਧਰੇ ਉੱਗੀ ਨਹੀਂ, ਪੈਦਾ ਹੋਈ ਨਹੀਂ, ਚੰਦਨ ਵਧਿਆ ਫੁੱਲਿਆ ਹੀ ਨਹੀਂ, ਕਰਨਾਟਕਾ ਅੰਦਰ ਮਿਲਦਾ। ਅਗਰ ਕੇਸਰ ਲੱਭਣ ਵਾਸਤੇ ਜਾਓ ਨਾ, ਜਾਂ ਸਪੇਨ ਵਿੱਚ ਮਿਲਦਾ ਜਾਂ ਜੰਮੂ ਕਸ਼ਮੀਰ ਵਿੱਚ ਮਿਲਦਾ, ਬਾਕੀ ਥਾਵਾਂ ਦੇ ਉੱਤੇ ਨਹੀਂ ਮਿਲਦਾ। ਉਸ ਰਾਜੇ ਨੇ ਚੰਦਨ ਦਾ ਬਾਗ ਹਵਾਲੇ ਕੀਤਾ, ਲੈ ਵੀ ਸੱਜਣਾ ਤੂੰ ਇਹ ਲੱਕੜਾਂ ਵੱਢਣ ਦਾ ਕੰਮ ਕਰਦਾ, ਮੈਂ ਤੈਨੂੰ ਦੇਣਾ ਚੰਦਨ ਦਾ ਬਾਗ। ਚੰਦਨ ਦੀ ਲੱਕੜ ਹੁੰਦੀ ਹੈ ਬੜੀ ਮਹਿੰਗੀ, ਤੂੰ ਥੋੜੀ ਥੋੜੀ ਵੱਢ ਕੇ ਤੇ ਮਹਿੰਗੇ ਭਾਅ ਦੇ ਅੰਦਰ ਵੇਚ ਕੇ ਆਪਣਾ ਮਹਿਲ ਬਣਾ, ਆਰਾਮ ਪੂਰਵਕ ਆਪਣੀ ਜ਼ਿੰਦਗੀ ਦੇ ਠਾਠ ਬਾਠ ਹੰਡਾ, ਤੈਨੂੰ ਕੋਲੇ ਵੇਚਣ ਦੀ ਲੋੜ ਨਾ ਪਏ। ਆਮ ਜੰਗਲ ਦੀਆਂ ਲੱਕੜਾਂ ਵੱਢ ਵੱਢ ਕੇ ਤੈਨੂੰ ਗੁਜ਼ਾਰਾ ਕਰਨ ਦੀ ਲੋੜ ਨਾ ਪਏ। ਤੇ ਹੁਣ ਲੱਕੜਾਂ ਵੱਢਣ ਵਾਲਾ ਤੇ ਬਣਾਉਣੇ ਜਾਣਦਾ ਸੀ ਕੋਲੇ, ਉਹ ਕੀ ਜਾਣੇ ਕਿ ਚੰਦਨ ਕੀ ਹੁੰਦਾ, ਉਹ ਕੋਲੇ ਬਣਾਉਣਾ ਜਾਣਦਾ ਸੀ, ਕੋਲੇ ਬਣਾ ਬਣਾ ਕੇ ਲੱਕੜਾਂ ਵੇਚ ਦਿੰਦਾ ਸੀ, ਸ਼ਹਿਰ ਦੇ ਅੰਦਰ ਕੋਲੇ ਵੇਚ ਦਿੰਦਾ ਸੀ। ਉਹਨੇ ਚੰਦਨ ਦੇ ਰੁੱਖ ਵੀ ਵੱਢਣੇ ਸ਼ੁਰੂ ਕੀਤੇ ਤੇ ਚੰਦਨ ਦੇ ਰੁੱਖਾਂ ਨੂੰ ਵੀ ਵੱਢ ਕੇ ਉਹਨੇ ਕੋਲੇ ਬਣਾਉਣੇ ਸ਼ੁਰੂ ਕੀਤੇ ਤੇ ਕੋਲੇ ਬਣਾ ਕੇ ਉਹਨੇ ਚੰਦਨ ਦੇ ਬਾਜ਼ਾਰ ਦੇ ਅੰਦਰ ਵੇਚੇ। ਦੋ ਚਾਰ ਮਹੀਨੇ ਸੌਖੇ ਲੰਘ ਗਏ, ਜੰਗਲ ਮੁੱਕ ਗਿਆ ਤੇ ਫਿਰ ਰਾਜੇ ਦੇ ਦਰਬਾਰ ਤੇ ਜਾ ਖੜਾ ਹੋਇਆ, ਕਹਿਣ ਲੱਗਾ ਤੇਰਾ ਦਿੱਤਾ ਬਾਗ ਤੇ ਮੁੱਕ ਗਿਆ ਤੇ ਮੈਂ ਫਿਰ ਗਰੀਬ ਦਾ ਗਰੀਬ, ਮੈਂ ਮੁਫਲਸ ਦਾ ਮੁਫਲਸ। ਰਾਜਾ ਕਹਿਣ ਲੱਗਾ ਉਹਦੇ ਤੂੰ ਕਮਾਇਆ ਕੀ? ਕਹਿਣ ਲੱਗਾ ਕਮਾਉਣਾ ਕੀ ਸੀ, ਇਸ ਭਾਗ ਕੋੜੇ ਵੇਖਦੇ ਨੇ ਤੇ ਕੋੜਿਆਂ ਦਾ ਜਿੰਨਾ ਕੁ ਮੁੱਲ ਹੋਣਾ ਸੀ ਮੈਂ ਦੋ ਵਕਤ ਦਾ ਆਟਾ ਦਾਲ ਲੈ ਆਉਂਦਾ ਸਾਂ, ਪਰਿਵਾਰ ਨੂੰ ਖਵਾ ਦਿੰਦਾ ਸਾਂ, ਹੋਰ ਉਹਦੇ ਤੋਂ ਬਣਨਾ ਕੀ ਸੀ?
ਕਹਿੰਦੇ ਨੇ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਕਿ ਹੈ ਸੀ ਉਹ ਚੰਦਨ ਦਾ ਬਾਗ ਤੇ ਤੂੰ ਬੇਸਮਝੀ ਦੇ ਕਾਰਨ ਉਸ ਚੰਦਨ ਦੇ ਵੀ ਕੋਲੇ ਬਣਾ ਕੇ ਰੱਖ ਦਿੱਤੇ ਨੇ ਬੇਸਮਝੀ ਦੇ ਕਾਰਨ। ਪਿਆਰਿਓ ਇਹ ਜਿਹੜੇ ਸਾਡੇ ਸਵਾਸ ਨੇ ਨਾ ਇਹ ਚੰਦਨ ਨਾਲੋਂ ਜ਼ਿਆਦਾ ਕੀਮਤੀ ਨੇ ਇਹ ਚੰਦਨ ਨਾਲੋਂ ਵੱਧ ਕੀਮਤ ਰੱਖਦੇ ਨੇ ਪਰ ਅਸੀਂ ਆਪਣੀ ਬੇਸਮਝੀ ਦੇ ਕਾਰਨ ਇਹਨਾਂ ਅਮੋਲਕ ਸਵਾਸਾਂ ਨੂੰ ਅਸੀਂ ਕੋਲੇ ਬਣਾ ਰਹੇ ਹਾਂ ਰੋਜ਼ ਰੋਜ਼ ਬਣਾ ਰਹੇ ਹਾਂ ਕਦੀ ਕਾਮ ਦੀ ਅੱਗ ਦੇ ਅੰਦਰ ਪਾ ਕੇ ਕਦੀ ਕ੍ਰੋਧ ਦੇ ਅੰਦਰ ਕਦੀ ਨਿੰਦਾ ਦੇ ਅੰਦਰ ਕਦੀ ਚੁਗਲੀ ਦੇ ਅੰਦਰ ਇਹਨਾਂ ਨੂੰ ਸਾੜ ਰਹੇ ਹਾਂ ਬਰਬਾਦ ਕਰ ਰਹੇ ਹਾਂ ਤੇ ਬਣਾ ਰਹੇ ਹਾਂ ਇਹਦੇ ਕੋਲੇ ਤੇ ਕੋਲੇ ਬਣਾਉਣ ਵਾਲੇ ਨੂੰ ਅਖੀਰੀ ਪਛਤਾਉਣਾ ਹੀ ਪੈਂਦਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ ਕਹਿਣ ਲੱਗੇ ਉਸ ਵਕਤ ਤੇ ਤੂੰ ਦੁਨੀਆਂ ਦੇ ਅੰਦਰ ਮਸਤ ਰਿਹਾ ਜਦੋਂ ਖੱਟੀ ਖੱਟਣ ਦਾ ਵੇਲਾ ਸੀ। ਹੁਣ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਭਾਈ ਗੁਰਦਾਸ ਸਾਹਿਬ ਜੀ ਦਾ ਵੀ ਰੱਖਦਾ ਚੱਲਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਘਰ ਲਾਗੈ ਆਗ ਜਾ ਕੂਆ ਖੋਦਿਓ ਚਾਹੇ ਕਾਰਜਨ ਅਸਿੱਧ ਹੋਏ ਰੋਏ ਪਛੁਤਾਈਏ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਘਰ ਦੇ ਅੰਦਰ ਅੱਗ ਲੱਗ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਘਰ ਲੱਕੜੀ ਦੇ ਬਣੇ ਘਰ ਦੇ ਅੰਦਰ ਸਾਜੋ ਸਮਾਨ ਹੈ ਅੱਗ ਨਾ ਲੱਗ ਜਾਏ ਤੇ ਘਰ ਦੇ ਅੰਦਰ ਪਾਣੀ ਦਾ ਇੰਤਜ਼ਾਮ ਹੁੰਦਾ ਤੇ ਇਹ ਨਹੀਂ ਕਿ ਇੰਤਜ਼ਾਮ ਅੱਗ ਲੱਗਣ ਤੇ ਕਰਨਾ ਹੈ ਇੰਤਜ਼ਾਮ ਪਹਿਲਾਂ ਕਰਨਾ ਪੈਂਦਾ। ਇੱਥੇ ਇਹਨਾਂ ਦੇਸ਼ਾਂ ਦੇ ਅੰਦਰ ਤੇ ਇੱਕ ਇੱਕ ਰੂਮ ਦੇ ਅੰਦਰ ਪਾਣੀ ਦੇ ਪੁਆਇੰਟ ਦਿੱਤੇ ਹੋਏ ਮਿਲਦੇ ਨੇ ਪਾਣੀ ਦੀਆਂ ਪਾਈਪਾਂ ਗਈਆਂ ਹੋਈਆਂ ਮਿਲਦੀਆਂ ਨੇ ਕਿ ਕਿਧਰੇ ਅੱਗ ਵਾਲਾ ਹਾਦਸਾ ਵਾਪਰੇ ਤੇ ਆਪਣੇ ਆਪ ਪਾਣੀ ਚੱਲਣਾ ਸ਼ੁਰੂ ਹੋ ਜਾਏ ਅੱਗ ਬੁਝਣੀ ਸ਼ੁਰੂ ਹੋ ਜਾਏ ਇੰਤਜ਼ਾਮ ਕੀਤਾ ਹੈ ਨਾ। ਇਹ ਤੇ ਨਹੀਂ ਕਿ ਉਧਰੋਂ ਅੱਗ ਲੱਗੇ ਤੇ ਉਧਰੋਂ ਫੇਰ ਕਹੋ ਜੀ ਹੁਣ ਪਾਈਪਾਂ ਪਾਓ ਹੁਣ ਪਾਣੀ ਪਾਓ ਉਹ ਤੇ ਫਿਰ ਗੱਲ ਨਾ ਬਣੀ। ਭਾਈ ਸਾਹਿਬ ਕਹਿੰਦੇ ਨੇ ਕਿ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਪਹਿਲਾਂ ਤਾਂ ਕਿ ਘਰ ਨੂੰ ਅੱਗ ਨਾ ਲੱਗੇ ਜੈਸੇ ਘਰ ਲਾਗੇ ਆਗ ਤੇ ਜੇ ਘਰ ਨੂੰ ਲੱਗ ਜਾਏ ਅੱਗ ਕੋਈ ਉਸ ਵਕਤ ਸੁੱਤਾ ਸੁੱਤਾ ਜਾਗੇ ਜਾਗ ਕੂਆਂ ਖੋਦਿਓ ਚਾਹੇ ਤੇ ਜਾਗ ਕੇ ਉਹ ਬੱਚਿਆਂ ਨੂੰ ਆਵਾਜ਼ ਮਾਰੇ ਲਿਆਓ ਬਈ ਕਈਆਂ ਲਿਆਓ ਖੂਹ ਪੁੱਟੀਏ ਤੇ ਖੂਹ ਪੁੱਟ ਕੇ ਪਾਣੀ ਕੱਢੀਏ ਤੇ ਫਿਰ ਘਰ ਦੀ ਅੱਗ ਬਜਾਈਏ। ਕਹਿਣ ਲੱਗੇ ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ ਉਹ ਕਾਰਜ ਸਿੱਧ ਹੋਣ ਵਾਲਾ ਨਹੀਂ ਘਰ ਜਲ ਜਾਏਗਾ ਰਾਖ ਬਣ ਜਾਏਗਾ ਪੱਲੇ ਰੋਣਾ ਰਹਿ ਜਾਏਗਾ ਤੇ ਪੱਲੇ ਪਛਤਾਵਾ ਰਹਿ ਜਾਏਗਾ। ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ ਇੱਕ ਉਦਾਹਰਣ। ਦੂਸਰੀ ਉਦਾਹਰਣ ਨੰਬਰ 2 ਦੇ ਉੱਤੇ ਭਾਈ ਗੁਰਦਾਸ ਸਾਹਿਬ ਜੀ ਉਦਾਹਰਣ ਦਿੰਦੇ ਨੇ ਕਹਿੰਦੇ ਨੇ ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਬੀਰ ਵਿਦਿਆ ਅਨੱਥਾ ਯਤਨ ਜੈਤ ਪਦਵੀ ਨਾ ਪਾਈਏ। ਕਹਿਣ ਲੱਗੇ ਜਿਵੇਂ ਕੋਈ ਲੜਾਈ ਦੇ ਮੈਦਾਨ ਦੇ ਅੰਦਰ ਜਾ ਕੇ ਤੇ ਫੇਰ ਗੱਲ ਕਰੇ ਵੀ ਹੁਣ ਮੈਂ ਤੀਰ ਚਲਾਉਣਾ ਹੈ ਜਾ ਸਿੱਖ ਲਵਾਂ ਹੁਣ ਮੈਂ ਤਲਵਾਰ ਚਲਾਉਣੀ ਹੈ ਜਾ ਸਿੱਖ ਲਵਾਂ ਮੈਂ ਘੋੜ ਸਵਾਰੀ ਕਰਨੀ ਹੈ ਤੇ ਇਹ ਜਾ ਸਿੱਖ ਲਵਾਂ ਮੈਂ ਬਾਕੀ ਸ਼ਸਤਰ ਵਿਦਿਆ ਦੇ ਦਾ ਪੇਜ ਜਾਣ ਲਵਾਂ। ਕਹਿਣ ਲੱਗੇ ਅਨੱਥਾ ਉਦਮ ਕਹਿਣ ਲੱਗੇ ਇਹ ਤੇਰਾ ਕੀਤਾ ਹੋਇਆ ਉਦਮ ਅਨਰਥ ਹੈ ਇਹ ਤੇਰਾ ਕੀਤਾ ਹੋਇਆ ਉਦਮ ਵਿਅਰਥ ਹੈ ਜੈਤ ਪਦਵੀ ਨਾ ਪਾਈਏ ਹੁਣ ਤੇ ਮੈਦਾਨ ਦੇ ਜੰਗ ਦੇ ਅੰਦਰ ਤੇਰੇ ਪੱਲੇ ਹਾਰ ਹੀ ਰਹਿ ਗਈ ਜਿੱਤ ਨਹੀਂ ਤੇ ਜਿੱਤ ਦੀ ਪਦਵੀ ਤੈਨੂੰ ਮਿਲੇਗੀ ਨਹੀਂ। ਤੀਸਰੀ ਉਦਾਹਰਣ 2 ਉਦਾਹਰਣਾਂ ਹੋ ਗਈਆਂ ਨਾ ਪਹਿਲੀ ਘਰ ਦੇ ਅੰਦਰ ਅੱਗ ਲੱਗ ਜਾਏ ਤੇ ਖੂਹ ਪੁੱਟ ਕੇ ਬੁਝਾਉਣੀ ਚਾਹੀਏ ਤੇ ਨਹੀਂ ਬੁਝਾਈ ਜਾਂਦੀ। ਤੀਸਰਾ ਲੜਾਈ ਦੇ ਜੰਗ ਦੇ ਅੰਦਰ ਮੈਦਾਨ ਦੇ ਅੰਦਰ ਜਾ ਕੇ ਜੇ ਸ਼ਸਤਰ ਵਿਦਿਆ ਸਿੱਖ ਕੇ ਲੜਾਈ ਜਿੱਤਣੀ ਚਾਹੀਏ ਤੇ ਸਿੱਖੀ ਨਹੀਂ ਜਾਂਦੀ। ਹੁਣ ਨੰਬਰ 3 ਦੇ ਉੱਤੇ ਉਦਾਹਰਣ ਕਹਿਣ ਲੱਗੇ ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ ਪਾਛੇ ਭੋਰ ਪਇਓ ਪਾਰ ਬਾਂਧ ਕਹੋ ਕਤ ਜਾਈਏ। ਕਹਿਣ ਲੱਗੇ ਜਿਵੇਂ ਰਾਤ ਨੂੰ ਯਾਤਰੂ ਕਿਸੇ ਧਰਮਸ਼ਾਲਾ ਦੇ ਅੰਦਰ ਆਣ ਕੇ ਆਰਾਮ ਕਰਨ ਵਾਸਤੇ ਸੌਂ ਗਏ ਤੇ ਸਾਰੇ ਅੰਮ੍ਰਿਤ ਵੇਲਾ ਹੋਇਆ ਜਾਗੇ ਇਸ਼ਨਾਨ ਪਾਣ ਕੀਤਾ ਆਪਣੇ ਆਪਣੇ ਸਮਾਨ ਦੀ ਸੰਭਾਲ ਕੀਤੀ ਉਹਨਾਂ ਨੇ ਚਾਲੇ ਪਾਏ ਤੇ ਚੱਲ ਪਏ ਤੇ ਇੱਕ ਰਿਹਾ ਸੁੱਤਾ ਤੇ ਜਦੋਂ ਉਹ ਸੁੱਤਾ ਰਿਹਾ ਸੂਰਜ ਚੜ ਆਇਆ ਦੂਸਰੇ ਬਹੁਤ ਅੱਗੇ ਨਿਕਲ ਗਏ ਤੇ ਉਹ ਪਿੱਛੇ ਜਿਹੜਾ ਸੁੱਤਾ ਰਿਹਾ ਸੀ ਉਹਨੂੰ ਪਛਤਾਉਣਾ ਪਿਆ ਉਹ ਪਿੱਛੇ ਦਾ ਪਿੱਛੇ ਰਹਿ ਗਿਆ ਉਹਨਾਂ ਦੇ ਨਾਲ ਮਿਲ ਨਾ ਪਾਇਆ। 3 ਉਦਾਹਰਣਾਂ ਦੇ ਕੇ ਕਹਿਣ ਲੱਗੇ ਤੈਸੇ ਮਾਇਆ ਤੰਦ ਅੰਧ ਅਵਦ ਬਿਹਾਏ ਜਾਏ ਅੰਤਕਾਲ ਕੈਸੇ ਹਰ ਨਾਮ ਲਿਵ ਲਾਈਏ। ਕਹਿਣ ਲੱਗੇ ਤੈਸੇ ਮਾਇਆ ਤੰਦ ਅੰਧ ਤਿਵੇਂ ਬੰਦੇ ਦੀ ਸਾਰੀ ਉਮਰ ਮਾਇਆ ਦੇ ਧੰਦਿਆਂ ਦੇ ਅੰਦਰ ਨਿਕਲ ਜਾਂਦੀ ਹੈ।
मैं खुल के विस्तार सहित किसी दिन बेनती करांगा कि माया किंदे किनू ने। इकले धन दा नाम माया नहीं। अज केवल इशारे वजो इनी बेनती करदिया कि साडे ते सतगुरु दे दरमियान जो चीज साडे ध्यान नू रोक लवे उस हर चीज दा नाम माया है। फिर बेनती करदिया जो जीव ते परमात्मा दे दरमियान दलदल बन जाए, बंधन बन जाए, रुकावट बन जाए, जिथे भी तुहाडा ध्यान रुक जाए उस हर चीज दा नाम ही माया है। ਇਹ ਹੁਣ ਗਿਆਨ ਵੀ ਮਾਇਆ, ਧਨ ਵੀ ਮਾਇਆ, ਤਨ ਵੀ ਮਾਇਆ, ਪਰਿਵਾਰ ਵੀ ਮਾਇਆ, ਗਿਆਨ ਵੀ ਮਾਇਆ। ਕਿਸੇ ਵਕਤ ਮੈਂ ਖੁੱਲ ਕੇ ਬੇਨਤੀ ਕਰਾਂਗਾ। ਤੋ ਖੈਰ ਭਾਈ ਸਾਹਿਬ ਕਹਿੰਦੇ ਨੇ ਸਾਰੀ ਉਮਰ ਇਹਦੀ ਨਿਕਲ ਗਈ ਇਸ ਤਰ੍ਹਾਂ ਹੀ ਮਾਇਆ ਦੇ ਧੰਦ ਦੇ ਅੰਦਰ। ਪੈਸੇ ਮਾਇਆ ਧੰਦ ਅੰਧ ਤੇ ਉਮਰ ਇਹਨੇ ਗੁਜ਼ਾਰੀ ਅੰਨਿਆ ਹੋ ਕੇ। ਵੇਖ ਕੇ ਨਹੀਂ ਗੁਜ਼ਾਰੀ, ਵੇਖ ਕੇ ਪੈਰ ਨਹੀਂ ਰੱਖੇ, ਅੰਨੇ ਰੂਪ ਦੇ ਅੰਦਰ ਪੈਰ ਰੱਖਦਾ ਰਿਹਾ। ਅੰਤਲਾ ਸਮਾਂ ਆਇਆ ਤੇ ਅੰਤਲੇ ਸਮੇਂ ਨੂੰ ਪਛਤਾਉਣਾ ਵੀ ਪਿਆ, ਰੋਣਾ ਵੀ ਪਿਆ ਤੇ ਹੁਣ ਇਹ ਉਦਮ ਕਰੇ ਕਿ ਹੁਣ ਮੈਂ ਰੱਬ ਜੀ ਦਾ ਨਾਮ ਜਪ ਕੇ ਰੱਬ ਜੀ ਨੂੰ ਖੁਸ਼ ਕਰ ਲਵਾਂ ਤੇ ਕਹਿਣ ਲੱਗੇ ਹੁਣ ਸਮਾਂ ਬੀਤ ਗਿਆ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਗੁਰਬਾਣੀ ਵਿੱਚੋਂ ਹੀ ਕਰਦਾ ਚੱਲਾਂ। ਹਜ਼ੂਰ ਦਾ ਬਚਨ ਇਹ ਕਹਿਣ ਲੱਗੇ ਜੇ ਕੋ ਡੂਬੈ ਫਿਰ ਹੋਵੇ ਸਾਰ। ਜੇ ਇੱਕ ਬੰਦਾ ਨੌਜਵਾਨ ਦਰਿਆ ਦੇ ਕਿਨਾਰੇ ਦੇ ਉੱਤੇ ਖੜਾ ਹੋਵੇ ਤੇ ਦਰਿਆ ਹੋਵੇ ਬੜਾ ਡੂੰਘਾ, ਦਰਿਆ ਦਾ ਚੱਲਦਾ ਹੋਇਆ ਪਾਣੀ ਦਾ ਵੇਗ ਹੋਵੇ ਬੜਾ ਤਿੱਖਾ, ਤੇ ਉਸ ਦਰਿਆ ਦੇ ਕਿਨਾਰੇ ਦੇ ਉੱਤੇ ਖੜੇ ਹੋਣ ਵਾਲੇ ਜਵਾਨ ਬੰਦੇ ਨੂੰ, ਜਵਾਨ ਮਨੁੱਖ ਨੂੰ ਮਾਂ ਵਾਸਤੇ ਪਾਏ ਕਿ ਬੇਟਾ ਮੇਰੀ ਉਮਰ ਏ 90 ਸਾਲ ਤੇ ਮੈਂ 90 ਸਾਲ ਦੀ ਉਮਰ ਦਾ ਤਜਰਬਾ ਤੈਨੂੰ ਫ੍ਰੀ ਖਾਤੇ ਦੇਣਾ ਚਾਹੁੰਦੀ ਹਾਂ। ਬੇਟਾ ਇਸ ਦਰਿਆ ਨੇ ਬੜੇ ਬੜਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਦਰਿਆ ਦਾ ਪਾਣੀ ਬੜਾ ਡੂੰਘਾ ਹੈ, ਦਰਿਆ ਦਾ ਵੇਗ ਬੜਾ ਤਿੱਖਾ ਹੈ ਤੇ ਬੇਟਾ ਕਦੀ ਵੀ ਭੁੱਲ ਕੇ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਉਤਰਨ ਦਾ ਯਤਨ ਨਾ ਕਰੇ। ਇਹ ਆਪਣੀ ਲਪੇਟ ਵਿੱਚ ਲੈ ਲਏਗਾ, ਤੈਨੂੰ ਖਤਮ ਕਰ ਦੇਗਾ, ਯਾਦ ਰੱਖੀ। ਤੇ ਜਵਾਨੀ ਇੱਕ ਇਸ ਤਰ੍ਹਾਂ ਦੇ ਜੋਸ਼ ਦਾ ਨਾਂ ਹੈ ਕਿ ਜਵਾਨੀ ਕਿਸੇ ਦਾ ਉਪਦੇਸ਼, ਕਿਸੇ ਦਾ ਸੰਦੇਸ਼ ਸੁਣਨ ਵਾਸਤੇ ਤਿਆਰ ਹੁੰਦੀ ਨਹੀਂ। ਜਵਾਨੀ ਨੰਬਰ 1 ਦੇ ਉੱਤੇ ਆਪਣੇ ਆਪ ਨੂੰ ਰੱਖਦੀ, ਬਾਕੀ ਸਾਰਿਆਂ ਨੂੰ ਪਿੱਛੇ। ਇਸ ਜਵਾਨ ਮਨੁੱਖ ਨੇ ਮਾਂ ਨੂੰ ਇਹ ਕਹਿ ਕੇ ਚੁੱਪ ਕਰਾਇਆ, ਮਾਂ ਤੂੰ ਇਹ 90 ਸਾਲ ਦੀ, ਤੇਰੀਆਂ ਵਿਚਾਰਾਂ ਵੀ ਬੁੱਢੀਆਂ, ਤੂੰ ਆਪ ਵੀ ਬੁੱਢੀ ਤੇ ਤੇਰੀਆਂ ਵਿਚਾਰਾਂ ਨੂੰ ਇਸ ਯੁੱਗ ਵਿੱਚ ਥਾਂ ਕਿੱਥੇ, ਮੈਂ ਜਾਣਨਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ। ਮਾਂ ਚੁੱਪ ਹੋ ਗਈ। ਪਿਤਾ ਆਇਆ ਤੇ ਪਿਤਾ ਨੇ ਬੜਾ ਵਾਸਤਾ ਪਾਇਆ, ਬੇਟਾ ਕਿਧਰੇ ਧੁੱਪ ਦੇ ਅੰਦਰ ਬਹਿ ਕੇ, ਕਿਧਰੇ ਧੁੱਪ ਦੇ ਅੰਦਰ ਬਹਿ ਕੇ ਮੇਰੇ ਵਾਲ ਚਿੱਟੇ ਨਹੀਂ ਹੋਏ। ਇਸ ਤਰ੍ਹਾਂ ਨਹੀਂ ਹੈ ਕਿ ਮੇਰੀ ਦਾੜੀ ਦੇ ਵਾਲ ਭੂਰੇ ਹੋ ਗਏ, ਚਿੱਟੇ ਹੋ ਗਏ, ਪਰ ਧੁੱਪ ਦੇ ਅੰਦਰ ਬਹਿ ਕੇ ਚਿੱਟੇ ਹੋ ਗਏ ਨੇ? ਇਸ ਤਰ੍ਹਾਂ ਨਹੀਂ ਬੇਟਾ, ਮੇਰੀ ਉਮਰ ਭਰ ਦਾ ਤਜਰਬਾ ਹੈ, ਮੈਂ ਤੈਨੂੰ ਆਪਣਾ ਤਜਰਬਾ ਦੇਣਾ ਚਾਹੁੰਦਾ, ਤੇਰੇ ਨਾਲ ਸਾਂਝਿਆਂ ਕਰਨਾ ਚਾਹੁੰਦਾ। ਮੇਰੀਆਂ ਅੱਖਾਂ ਦੇ ਸਾਹਮਣੇ ਇਸ ਦਰਿਆ ਨੇ ਬੜਿਆਂ ਬੜਿਆਂ ਨੂੰ ਆਪਣੀ ਆਗੋਸ਼ ਦੇ ਅੰਦਰ ਛਿਪਾ ਲਿਆ, ਉਹਦੀਆਂ ਲਹਿਰਾਂ ਦੇ ਅੰਦਰ ਬੰਦਾ ਛਿਪਿਆ ਤੇ ਬਾਹਰ ਨਹੀਂ ਨਿਕਲਿਆ। ਤੇ ਬੇਟਾ ਮੈਂ ਵੀ ਤੈਨੂੰ ਤੇਰੀ ਮਾਂ ਵਾਲਾ ਵਾਸਤਾ ਦੇ ਰਿਹਾ ਕਿ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਨਾ ਉਤਰੇ, ਡੁੱਬ ਜਾਏਗਾ, ਇਸ ਦਰਿਆ ਦੇ ਅੰਦਰ ਪੈਰ ਨਾ ਪਾਏ। ਤੇ ਜਵਾਨ ਬੱਚੇ ਨੇ ਪਿਤਾ ਦੀ ਵੀ ਨਾ ਸੁਣੀ, ਉਹਨੇ ਆਖਿਆ ਪਿਤਾ ਜੀ ਤੁਸੀਂ ਵੀ 100 ਸਾਲ ਦੇ, ਤੁਸੀਂ ਆਪ ਵੀ ਬੁੱਢੇ, ਔਰ ਤੁਸੀਂ ਆਪ ਵੀ ਬੁੱਢੇ ਤੇ ਨਾਲ ਲੱਗਦਾ ਤੁਹਾਡੇ ਵਿਚਾਰ ਵੀ ਬੁੱਢੇ। ਤੁਹਾਡੇ ਜੀਰਨ ਕਮਜ਼ੋਰ ਵਿਚਾਰਾਂ ਨੂੰ ਅੱਜ ਦੇ ਯੁੱਗ ਦੇ ਅੰਦਰ ਕਿਧਰੇ ਵੀ ਥਾਂ ਨਹੀਂ। ਪਿਤਾ ਦੀ ਵੀ ਨਾ ਮੰਨੀ, ਗੁਰੂ ਨੇ ਵੀ ਵਾਸਤਾ ਪਾਇਆ ਕਿ ਇਸ ਦਰਿਆ ਨੇ ਪਤਾ ਨੀ ਕਿੰਨਿਆਂ ਕਿੰਨਿਆਂ ਨੂੰ ਨਿਗਲ ਲਿਆ, ਖਾ ਲਿਆ ਇਸ ਦਰਿਆ ਨੇ। ਤੇਰੇ ਤੋਂ ਪਹਿਲਾਂ ਮੈਂ ਬੜਿਆਂ ਨੂੰ ਹੋਕਾ ਦੇ ਕੇ ਕਿਹਾ ਹੈ ਕਿ ਡੁੱਬ ਜਾਏਗਾ, ਬਚਣ ਦਾ ਯਤਨ ਕਰ, ਡੁੱਬ ਜਾਏਗਾ। ਗੁਰੂ ਬੇੜੀ ਦਾ ਆਸਰਾ ਲੈ, ਪਰ ਜਿਨ੍ਹਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਉਹ ਦਰਿਆ ਦੇ ਅੰਦਰ ਡੁੱਬ ਗਏ, ਜਿਨ੍ਹਾਂ ਨੇ ਆਵਾਜ਼ ਨਹੀਂ ਸੁਣੀ ਉਹ ਖਤਮ ਹੋ ਗਏ। ਨਾ ਇਹਨੇ ਮਾਂ ਦੀ ਸੁਣੀ, ਨਾ ਇਹਨੇ ਪਿਤਾ ਦੀ ਸੁਣੀ, ਤੇ ਨਾ ਇਹਨੇ ਗੁਰੂ ਦੀ ਆਵਾਜ਼ ਸੁਣੀ। ਆਖਰ ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਇਹਨੇ ਪੈਰ ਪਾਇਆ, ਬੇੜੀ ਤੋਂ ਬਗੈਰ ਉਤਰਨਾ ਸ਼ੁਰੂ ਕਰ ਦਿੱਤਾ। ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਉਤਰਿਆ ਤੇ ਉਤਰਦਿਆਂ ਸਾਰ ਹੀ ਸਮਝ ਆ ਗਈ ਕਿ ਜੋ ਮਾਂ ਨੇ ਕਿਹਾ ਸੀ ਉਹ ਸੱਚ ਹੈ, ਜੋ ਪਿਤਾ ਨੇ ਕਿਹਾ ਸੀ ਠੀਕ ਹੈ, ਜੋ ਗੁਰੂ ਨੇ ਗੱਲ ਸੁਣਾਈ ਸੀ ਉਹ ਬਿਲਕੁਲ ਨਰੋਲ ਹਕੀਕਤ ਹੈ। ਇਹ ਗੱਲ ਪੱਲੇ ਪੈ ਗਈ, ਇਹ ਗੱਲ ਸਮਝ ਵਿੱਚ ਆ ਗਈ
ਕਿ ਜੋ ਪਾਤਸ਼ਾਹ ਨੇ ਕਿਹਾ ਸੀ ਨਾ ਉਹ ਠੀਕ ਹੈ। ਤੇ ਫਿਰ ਅਖੀਰਲੇ ਵਕਤ ਪਛਤਾਉਂਦਾ ਹੈ, ਆਵਾਜ਼ ਦਿੰਦਾ ਹੈ ਮਾਂ ਹੁਣ ਮੈਨੂੰ ਬਚਾ। ਤੇ ਮਾਂ ਨੇ ਕਿਹਾ ਬੇਟਾ ਭੁੱਖੀ ਪਿਆਸੀ ਰਹਿ ਕੇ ਮੈਂ ਆਪਣੇ ਜਿਸਮ ਦਾ ਜੂਸ ਦੁੱਧ ਰੂਪ ਵਿੱਚ ਤੇਰੇ ਮੂੰਹ ਵਿੱਚ ਪਾ ਸਕਦੀ ਸਾਂ, ਉਹ ਪਾਉਂਦੀ ਰਹੀ। ਜਿੱਥੇ ਡੁੱਬ ਰਿਹਾ ਇੱਥੋਂ ਬਚਾਉਣਾ ਮੇਰੇ ਵੱਸ ਵਿੱਚ ਨਹੀਂ ਹੈ। ਪਿਤਾ ਨੂੰ ਆਵਾਜ਼ ਦਿੱਤੀ, ਪਿਤਾ ਜੀ ਤੁਸੀਂ ਬਚਾਓ। ਤੇ ਪਿਤਾ ਨੇ ਵੀ ਕਿਹਾ ਬੇਟਾ ਜਦੋਂ ਮੈਂ ਤੈਨੂੰ ਕਹਿੰਦਾ ਸਾਂ ਤੂੰ ਸੁਣਦਾ ਨਹੀਂ ਸੈ, ਅੱਜ ਤੂੰ ਡੁੱਬ ਰਿਹਾ ਪਰ ਇੱਥੇ ਆਣ ਕੇ ਮੈਂ ਤੇਰਾ ਮਦਦਗਾਰ ਬਣਾ, ਇਹ ਗੱਲ ਮੇਰੇ ਵੱਸ ਵਿੱਚ ਵੀ ਨਹੀਂ। ਇਹਨੇ ਵਾਸਤਾ ਪਾਇਆ, ਤਰਲਾ ਲਿਆ, ਪਾਤਸ਼ਾਹ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਮੈਨੂੰ ਬਚਾਓ। ਤੇ ਸਤਿਗੁਰੂ ਨੇ ਕਿਹਾ ਸੱਜਣਾ ਨਿਰੰਕਾਰ ਦਾ ਬਣਿਆ ਹੋਇਆ ਅਟਲ ਅਸੂਲ ਮੈਂ ਵੀ ਤੋੜਨਾ ਨਹੀਂ ਚਾਹੁੰਦਾ। ਮੈਂ 100 ਸਾਲ ਤੈਨੂੰ ਬਚਾਉਣ ਵਾਸਤੇ ਹੀ ਆਵਾਜ਼ਾਂ ਦਿੰਦਾ ਰਿਹਾ ਕਿ ਬਚ ਡੁੱਬ ਜਾਏਗਾ, ਬਚ ਡੁੱਬ ਜਾਏਗਾ, ਤੂੰ ਮੇਰੀ ਇੱਕ ਵਾਰ ਨਹੀਂ ਸੁਣੀ। ਅੱਜ ਤੂੰ ਆਪਣੇ ਕਰਮਾਂ ਦੇ ਇਵਜ਼ ਡੁੱਬੇਗਾ, ਅੱਜ ਤੈਨੂੰ ਬਚਾਉਣਾ ਨਹੀਂ ਕਿਉਂਕਿ ਤੇਰੇ ਕਰਮ ਤੈਨੂੰ ਡੋਬ ਰਹੇ ਨੇ, ਤੇਰਾ ਭਾਰ ਤੈਨੂੰ ਡੋਬ ਰਿਹਾ। ਤੋ ਜ਼ਿੰਦਗੀ ਦੇ ਅੰਦਰ ਜਿਹੜਾ ਵੇਲਾ ਖੱਟੀ ਖੱਟਣ ਦਾ ਹੈ, ਉਸ ਵੇਲੇ ਬੇਹੋਸ਼ੀ ਦੇ ਅੰਦਰ ਰਹਿ ਕੇ ਉਹ ਜੀਵਨ ਨੂੰ ਬਰਬਾਦ ਨਾ ਕਰੋ, ਗੁਜ਼ਾਰੋ ਨਾ। ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ, ਉਦੋਂ ਤੇ ਤੇਰਾ ਮਨ ਰੱਤਿਆ ਰਿਹਾ, ਰੰਗਿਆ ਰਿਹਾ ਦੁਨੀਆਦਾਰੀ ਦੇ ਨਾਲ। ਕਹਿਣ ਲੱਗੇ ਮਰਗ ਸਵਾਈ ਨਹੀਂ, ਸਹਿਜੇ ਸਹਿਜੇ ਮੌਤ ਦੀ ਨੀਂਹ ਭਰਦੀ ਗਈ, ਮੌਤ ਨੇੜੇ ਨੇੜੇ ਆਉਂਦੀ ਗਈ। ਤੇ ਜਿਸ ਦਿਨ ਮੌਤ ਨੇੜੇ ਆ ਗਈ, ਜਾਂ ਭਰਿਆ ਤਾਂ ਲੱਦਿਆ, ਨੀਂਹ ਭਰੀ ਗਈ, ਤੈਨੂੰ ਲੱਦਣਾ ਪਿਆ, ਮਤਲਬ ਜਾਣਾ ਪਿਆ, ਮੌਤ ਦਾ ਪਲ ਆਇਆ, ਤੈਨੂੰ ਪਛਤਾਪ ਕਰਦੇ ਹੋਏ ਨੂੰ ਇਥੋਂ ਰੁਖਸਤ ਹੋਣਾ ਪਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੇ ਸ਼ਰੋਤੇ ਮਾਈ ਭਾਈ ਆਪ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਸਭਨਾ ਦੇ ਮਨਾਂ ਦੇ ਅੰਦਰ ਸਤਿਗੁਰੂ ਜੀ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਸ਼ਰੋਤੇ ਜਨੋ, ਆਪ ਰੋਜ਼ ਸਵੇਰ ਦੇ ਵਕਤ ਸਤਿਕਾਰਯੋਗ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ, ਉਹਨਾਂ ਦੇ ਸਲੋਕਾਂ ਵਿੱਚੋਂ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹੋ। ਅੱਜ ਤੁਹਾਡੇ ਸਾਹਮਣੇ ਤਿੰਨ ਸਲੋਕ ਭਗਤ ਫਰੀਦ ਸਾਹਿਬ ਜੀ ਦੇ ਪੜ੍ਹ ਕੇ ਸੁਣਾਏ ਗਏ। ਪਹਿਲਾ ਸਲੋਕ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ। ਕਹਿਣ ਲੱਗੇ ਕਿ ਆਪਣੇ ਜੀਵਨ ਦੇ ਅੰਦਰ ਧਿਆਨ ਦੇ ਕੇ ਵੇਖ ਕੀ ਹੋਇਆ ਨਜ਼ਰ ਆ ਰਿਹਾ, ਜੋ ਥੀਆ ਜੋ ਹੋ ਚੁੱਕਾ ਹੈ, ਜੋ ਬਣ ਚੁੱਕੀ ਹੈ ਖੇਡ, ਉਹ ਇਹ ਨਜ਼ਰ ਆ ਰਿਹਾ ਹੈ ਕਿ ਦਾੜੀ ਹੋਈ ਪੂਰ, ਤੇਰੇ ਦਾੜੀ ਦੇ ਵਾਲ ਰੰਗ ਆਪਣਾ ਬਦਲ ਕੇ ਸਫੈਦ ਹੋ ਗਏ ਨੇ। ਕਾਲੀ ਹੂੰ ਹੁਣ ਤੌਲੇ ਆਏ, ਭਵਰ ਗਏ ਬਗ ਬੈਠੇ ਆਏ, ਕਾਲੇ ਰੰਗ ਜਵਾਨੀ ਦੀ ਨਿਸ਼ਾਨੀ ਉਹ ਚਲੇ ਗਏ, ਚਿੱਟਾ ਰੰਗ ਬੁਢਾਪੇ ਦੀ ਨਿਸ਼ਾਨੀ ਉਹ ਆਣ ਕੇ ਤੇਰੇ ਉੱਤੇ ਬਹਿ ਗਏ। ਔਰ ਨਾਲ ਹੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਅੱਗੋਂ ਹੁਣ ਨੇੜਾ ਆਇਆ। ਅੱਗੇ ਨੇੜਾ ਕਿਹੜਾ ਪਾਸਾ ਆ ਰਿਹਾ, ਅੱਗੇ ਮੌਤ ਤੇ ਪਿੱਛਾ ਰਹਿਆ ਦੂਰ ਪਿੱਛੇ ਜਨਮ। ਮੌਤ ਨੇੜੇ ਨੇੜੇ ਆਉਂਦੀ ਨਜ਼ਰ ਆ ਰਹੀ ਹੈ ਤੇ ਜਨਮ ਦਾ ਦਿਨ ਪਿੱਛੇ ਦੂਰ ਰਹਿ ਚੁੱਕਾ ਨਜ਼ਰ ਆ ਰਿਹਾ ਹੈ। ਸਾਡੇ ਜੀਵਨ ਦੀ ਸਾਰੀ ਖੇਡ ਜਨਮ ਤੇ ਮਰਨ ਦੇ ਵਿਚਕਾਰ ਚੱਲ ਰਹੀ ਹੈ। ਸਾਡੀ ਸ਼ੁਰੂਆਤ ਜਨਮ ਤੋਂ ਹੋਈ, ਸਾਡਾ ਅੰਤ ਮੌਤ ਤੇ ਜਾ ਕੇ ਉੱਤੇ ਹੁੰਦਾ ਹੈ। ਜਨਮ ਦੇ ਨਾਲ ਅਸੀਂ ਕੁਝ ਨਹੀਂ ਸੀ, ਮੌਤ ਤੋਂ ਬਾਅਦ ਕੁਝ ਬਣ ਸਕਣ ਦੀ ਸਮਰੱਥਾ ਸਾਡੇ ਵਿੱਚ ਨਹੀਂ ਹੈ। ਜਨਮ ਤੇ ਮੌਤ ਦਾ ਇਹ ਵਿਚਕਾਰਲਾ ਸਮਾਂ, ਵਿਚਕਾਰਲੇ ਸਮੇਂ ਦੇ ਅੰਦਰ ਹੀ ਅਸੀਂ ਅਮੀਰ ਹਾਂ, ਗਰੀਬ ਹਾਂ।

ਹਾਂ, ਬੁਲਾਰੇ ਹਾਂ, ਜੋ ਕੁਝ ਹਾਂ ਇਸ ਵਿਚਕਾਰਲੇ ਸਮੇਂ ਦੇ ਅੰਦਰ। ਜਦ ਜਨਮ ਹੋਇਆ ਤੇ ਜਨਮ ਦੇ ਨਾਲ ਕੇਵਲ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ, ਹੋਰ ਕੁਝ ਵੀ ਨਹੀਂ। ਕਦੀ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਡਾਕਟਰ ਦੇ ਘਰ ਦੇ ਅੰਦਰ ਬੱਚੇ ਦਾ ਜਨਮ ਹੋਇਆ ਹੈ ਤੇ ਜਨਮ ਲੈਂਦਿਆਂ ਸਾਰ ਉਹ ਵੀ ਡਾਕਟਰ ਹੈ। ਜਨਮ ਲੈਂਦਿਆਂ ਸਾਰ ਬਸ ਉਹ ਇੱਕ ਬੱਚਾ ਹੈ, ਡਾਕਟਰ ਨਹੀਂ ਹੈ। ਕਦੀ ਇਹ ਗੱਲ ਸੁਣਨ ਵਿੱਚ ਨਹੀਂ ਆਈ ਕਿ ਇੱਕ ਵਿਗਿਆਨੀ ਸਾਇੰਟਿਸਟ ਦੇ ਗ੍ਰਹਿ ਵਿਖੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਤੇ ਉਹ ਬੱਚਾ ਜਨਮ ਤੋਂ ਲੈ ਕੇ ਹੀ ਸਾਇੰਟਿਸਟ ਹੈ, ਵਿਗਿਆਨੀ ਹੈ। ਜਨਮ ਤੋਂ ਲੈ ਕੇ ਬੱਚਾ ਵਿਗਿਆਨੀ ਨਹੀਂ, ਕੇਵਲ ਬੱਚਾ ਹੈ। ਇੱਕ ਟੀਚਰ ਮਾਂ, ਟੀਚਰ ਪਿਤਾ, ਇਸ ਤਰ੍ਹਾਂ ਦੇ ਮਾਂ ਬਾਪ ਦੇ ਘਰ ਦੇ ਅੰਦਰ ਜਨਮ ਲੈ ਕੇ ਆਉਣ ਵਾਲਾ ਬੱਚਾ ਜਨਮ ਤੋਂ ਟੀਚਰ ਨਹੀਂ, ਉਹ ਬਸ ਕੇਵਲ ਮਨੁੱਖੀ ਬੱਚਾ ਹੈ। ਜਨਮ ਦੇ ਨਾਲ ਉਹ ਕਾਰੋਬਾਰੀ ਵੀ ਨਹੀਂ, ਜਨਮ ਦੇ ਨਾਲ ਉਹ ਵਪਾਰੀ ਵੀ ਨਹੀਂ, ਜਨਮ ਦੇ ਨਾਲ ਉਹ ਪੜਿਆ ਲਿਖਿਆ ਵੀ ਨਹੀਂ, ਜਨਮ ਦੇ ਨਾਲ ਉਹ ਕੁਝ ਵੀ ਨਹੀਂ। ਜੋ ਕੁਝ ਬਣੇ ਉਹ ਜਨਮ ਤੋਂ ਬਾਅਦ, ਜੋ ਕੁਝ ਬਣੇ ਉਹ ਮੌਤ ਤੋਂ ਪਹਿਲਾਂ, ਇਸ ਵਿਚਕਾਰਲੇ ਸਮੇਂ

ਸੜਕਾਂ ਦੇ ਕਿਨਾਰੇ ਮੀਲ ਪੱਥਰ ਨੇ ਕੌਣ ਉਹਦੀ ਕੀਮਤ ਚੁਕਾਏਗਾ ਜੋ ਪੱਥਰ ਘੜਿਆ ਨਹੀਂ। ਪਰ ਉਹੀ ਪੱਥਰ ਜਦ ਇੱਕ ਸਿਆਣੇ ਕਾਰੀਗਰ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਉਹ ਪੱਥਰ ਤਰਾਸ਼ਿਆ ਜਾਂਦਾ ਹੈ, ਪੱਥਰ ਘੜਿਆ ਜਾਂਦਾ ਹੈ, ਤੇ ਫਿਰ ਉਹਨੂੰ ਬਾਜ਼ਾਰ ਦੇ ਅੰਦਰ ਲੈ ਕੇ ਜਾਓ, ਫਿਰ ਉਹਦੀ ਕੀਮਤ ਦੇਣ ਵਾਲੇ ਸੈਂਕੜੇ ਮਿਲ ਜਾਣਗੇ। ਅਣਘੜੇ ਪੱਥਰ ਦੀ ਕੀਮਤ ਨਹੀਂ ਪੈਂਦੀ, ਘੜੇ ਹੋਏ ਪੱਥਰ ਦੀ ਕੀਮਤ ਪੈਂਦੀ। ਉਹੀ ਅਣਘੜਿਆ ਪੱਥਰ ਇੱਕ ਤਸਵੀਰ ਬਣ ਜਾਏ, ਤਸਵੀਰ ਦੇ ਉੱਤੇ ਚੰਗੇ ਚੰਗੇ ਰੰਗ ਉਡੇਲ ਦਿੱਤੇ ਜਾਣ, ਭਰ ਦਿੱਤੇ ਜਾਣ, ਤੇ ਉਹ ਮਨ ਮੋਹਣੀ ਤਸਵੀਰ ਦੇ ਗਾਹਕ ਤੇ ਮਾਰਕੀਟ ਦੇ ਅੰਦਰ ਬੜੇ ਨੇ। ਪਰ ਅਣਘੜਿਆ ਵਿਗੜਿਆ ਤਿਗੜਿਆ ਪੱਥਰ, ਇਸ ਤਰ੍ਹਾਂ ਦੇ ਪੱਥਰ ਦੇ ਗਾਹਕ ਕੌਣ ਨੇ? ਮਾਂ ਦੇ ਗਰਭ ਵਿੱਚੋਂ ਜਦ ਵੀ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ। ਉਸ ਤੋਂ ਬਾਅਦ ਮਾਂ ਬਾਪ ਦੀ ਸੰਗਤ, ਮਾਂ ਬਾਪ ਦਾ ਘਰ ਦਾ ਬਣਾਇਆ ਹੋਇਆ ਮਾਹੌਲ, ਇਸ ਤਰ੍ਹਾਂ ਬੱਚੇ ਦੇ ਸੰਸਕਾਰ ਕਰਮ ਧਰਮ ਬਣਨੇ ਆਰੰਭ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਬੱਚੇ ਨੂੰ ਜਿਹੜੀ ਜਿਹੜੀ ਸੰਗਤ ਮਿਲਦੀ ਹੈ, ਜਿਸ ਤਰ੍ਹਾਂ ਦੀ ਸੰਗਤ ਮਿਲਦੀ ਹੈ, ਉਹ ਆਪਣੇ ਮਨ ਨੂੰ ਤਿਵੇਂ ਦਾ ਘੜਨਾ ਸ਼ੁਰੂ ਕਰ ਦਿੰਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਲੋਹੇ ਨੂੰ ਜਦ ਵੀ ਕੋਈ ਮੋੜ ਤੋੜ ਕੇ ਹਥੌੜੇ ਦੀਆਂ ਚੋਟਾਂ ਮਾਰ ਕੇ ਸੱਟਾਂ ਮਾਰ ਕੇ ਕੁਝ ਬਣਾਉਂਦਾ ਹੈ, ਪਰ ਲੋਹਾ ਗਰਮ ਹੋਵੇ, ਲੋਹਾ ਉਸ ਤਰ੍ਹਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ, ਪਰ ਗਰਮ ਹੋਵੇ, ਠੰਡਾ ਨਹੀਂ। ਗਰਮ ਲੋਹਾ ਵੈਸੇ ਹੀ ਆਪਣੇ ਆਪ ਨੂੰ ਢਲਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਉਹਦੇ ਮਾਲਕ ਦੀ ਮਰਜ਼ੀ ਹੁੰਦੀ ਹੈ, ਬਣਾਉਣ ਵਾਲੇ ਦੀ ਮਰਜ਼ੀ ਹੁੰਦੀ ਹੈ। ਮਨ ਵੀ ਸਾਡਾ ਇਸ ਤਰ੍ਹਾਂ ਦਾ ਹੈ, ਇਹਨੂੰ ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਆਪ ਲੈ ਕੇ ਚਲੇ ਜਾਓ, ਮਨ ਵੀ ਤਿਵੇਂ ਤਿਵੇਂ ਢਲਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਜੁਆਰੀਆਂ ਦੀ ਸੰਗਤ ਦੇ ਅੰਦਰ ਲੈ ਜਾਓ, ਉਹਨਾਂ ਦਾ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਚੋਰਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਉਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਲੈ ਕੇ ਆ ਜਾਓ, ਤੇ ਸਹਿਜੇ ਸਹਿਜੇ ਇਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹ ਮਨ ਆਪਣੇ ਆਪ ਨੂੰ ਤਿਵੇਂ ਹੀ ਮੋੜ ਦੇਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਦੀ ਇਹਨੂੰ ਸੰਗਤ ਮਿਲਦੀ, ਜਿਸ ਤਰ੍ਹਾਂ ਦਾ ਇਹਨੂੰ ਤਰਾਸ਼ਣ ਤੇ ਸਵਾਰਨ ਵਾਲਾ ਮਿਲਦਾ, ਜਿਸ ਤਰ੍ਹਾਂ ਦਾ ਕਾਰੀਗਰ ਹੈ, ਕਾਰੀਗਰ ਦੀ ਮਰਜ਼ੀ ਉਹਨੇ ਪੱਥਰ ਨੂੰ ਘੜ ਕੇ ਸ੍ਰੀ ਰਾਮ ਦੀ ਮੂਰਤੀ ਬਣਾਉਣੀ ਹੈ, ਸ੍ਰੀ ਕ੍ਰਿਸ਼ਨ ਦੀ ਮੂਰਤੀ ਬਣਾਉਣੀ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮੂਰਤੀ ਬਣਾਉਣੀ ਹੈ, ਜਾਂ ਕਿਸੇ ਯੋਧੇ ਸੂਰਮੇ ਦੀ ਮੂਰਤੀ ਬਣਾਉਣੀ ਹੈ। ਪੱਥਰ ਇਨਕਾਰੀ ਨਹੀਂ ਹੁੰਦਾ ਕਿ ਤੂੰ ਮੈਨੂੰ ਇਹ ਮੂਰਤ ਦਾ ਰੂਪ ਦੇਣਾ ਚਾਹੁੰਦਾ ਹੈ, ਤੇ ਮੈਂ ਇਹ ਮੂਰਤ ਬਣਨ ਲਈ ਤਿਆਰ ਨਹੀਂ ਹਾਂ। ਪੱਥਰ ਕਦੇ ਇਨਕਾਰੀ ਨਹੀਂ ਹੁੰਦਾ, ਕਰਨ ਵਾਲੇ ਦੀ ਮਰਜ਼ੀ ਉਹਨੂੰ ਮੂਰਤੀ ਬਣਾ ਕੇ ਕੋਈ ਵੀ ਨਾਮ ਉਹਨੂੰ ਦੇ ਦੇਵੇ, ਕਰਨ ਵਾਲੇ ਦੀ ਮਰਜ਼ੀ। ਮਨ ਹਰ ਵਕਤ ਮੁੜਨ ਲਈ ਤਿਆਰ ਹੈ, ਪਰ ਇਹਨੂੰ ਘੜਦੀ ਕੌਣ ਹੈ? ਸੰਗਤ, ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਇਹ ਮਨ ਜਿਸ ਤਰ੍ਹਾਂ ਦੀਆਂ ਹੱਥਾਂ ਦੇ ਅੰਦਰ ਛੱਡ ਦਿਓ, ਮਨ ਤਿਵੇਂ ਆਪਣੇ ਆਪ ਨੂੰ ਮੋੜਨਾ ਸ਼ੁਰੂ ਕਰ ਦਿੰਦਾ ਹੈ, ਤਿਵੇਂ ਦਾ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ ਹੈ। ਤੋਂ ਮਹਾਰਾਜ ਇਹ ਕਰ ਰਿਹਾ ਸਾਂ ਕਿ ਜਨਮ ਤੋਂ ਪਹਿਲਾਂ ਅਸੀਂ ਕੁਝ ਨਹੀਂ ਸੀ, ਔਰ ਇਹ ਗੱਲ ਮੈਂ ਆਮ ਮਨੁੱਖੀ ਲੈਵਲ ਦੇ ਉੱਤੇ ਕਰ ਰਿਹਾ, ਗੁਰੂ ਸਾਹਿਬਾਨਾਂ ਨੂੰ ਛੱਡ ਕੇ, ਕਿਉਂਕਿ ਗੁਰੂ ਸਾਹਿਬਾਨਾਂ ਵਾਸਤੇ ਭੱਟਾ ਨੇ ਆਪਣੀ ਰਸਨਾ ਦੇ ਨਾਲ ਇੱਕ ਬਚਨ ਕਿਹਾ ਹੈ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਗੁਰੂ ਅਰਜਨ ਦੇਵ ਸਾਹਿਬ ਜੀ, ਤੁਸੀਂ ਜਨਮ ਤੋਂ ਲੈ ਕੇ ਪਾਰ ਬ੍ਰਹਮ ਪਰਮੇਸ਼ਵਰ ਦੀ ਜਾਣਕਾਰੀ ਰੱਖਣ ਵਾਲੇ ਹੋ, ਉਹਨਾਂ ਨੂੰ ਇਸ ਦਾਇਰੇ ਵਿੱਚੋਂ ਬਾਹਰ ਕਰਕੇ, ਆਮ ਮਨੁੱਖੀ ਤਲ ਦੀ ਮੈਂ ਗੱਲ ਕਰ ਰਿਹਾ, ਜਨਮ ਤੋਂ ਲੈ ਕੇ ਕੁਝ ਨਹੀਂ ਸੀ, ਮੌਤ ਤੋਂ ਬਾਅਦ ਕੁਝ ਬਣਨ ਦਾ ਯਤਨ ਨਹੀਂ ਹੈ, ਇਸ ਵਿਚਕਾਰਲੇ ਸਮੇਂ ਦੇ ਅੰਦਰ ਤੁਸੀਂ ਆਪਣੇ ਆਪ ਨੂੰ ਸਵਾਰਨਾ ਹੈ, ਤੇ ਵਿਚਕਾਰਲੇ ਸਮੇਂ ਦੇ ਅੰਦਰ ਆਪਣੇ ਆਪ ਨੂੰ ਵਿਗਾੜ ਲਓ, ਸਮਾਂ ਤਾਂ ਬੀਤਦਾ ਜਾਂਦਾ, ਆਪਣੇ ਆਪ ਨੂੰ ਸਵਾਰ ਲਓ, ਸਮਾਂ ਤਾਂ ਬੀਤਦਾ ਜਾਂਦਾ, ਇਹ ਸਮਾਂ ਰੁਕਦਾ ਨਹੀਂ ਹੈ। ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ, ਜਨਮ ਤੇਰੀ ਸ਼ੁਰੂਆਤ, ਮੌਤ ਤੇਰੇ ਜੀਵਨ ਦੀ ਲੀਲਾ ਦਾ ਅੰਤ, ਇਹਨਾਂ ਦੋਵਾਂ ਦੇ ਵਿਚਕਾਰ ਹੁਣ ਤੂੰ ਵੇਖ ਕੇ ਕਿੱਥੇ ਖੜਾ ਹੈ? ਭਗਤ ਜੀ ਕਹਿਣ ਲੱਗੇ, ਤੂੰ ਵੇਖ ਜੋ ਥੀਆ ਕਿ ਹੁਣ ਕਿੱਥੇ ਖੜਾ ਹੈ, ਹੁਣ ਤੇਰੇ ਸਰੀਰ ਦੇ ਉੱਤੇ ਕਿਹੜੀ ਬਹਾਰ ਹੈ, ਤੇ ਛੇ ਸਮਝ ਨਾ ਆਵੇ। ਤੇ ਭਗਤ ਜੀ ਕਹਿਣ ਲੱਗੇ, ਤੇਰੀ ਦਾੜੀ ਦਾ ਰੰਗ ਭੂਰ ਹੋ ਗਿਆ, ਭੂਰ ਦਾ ਮਤਲਬ ਚਿੱਟਾ ਹੋਇਆ, ਤੇ ਚਿੱਟੇ ਦਾ ਮਤਲਬ ਮੌਤ ਨੇੜੇ ਨੇੜੇ ਆਉਂਦੀ ਨਜ਼ਰ ਪੈ ਰਹੀ ਹੈ। ਤੁਹਾਡੇ ਵਿੱਚ ਕਈ ਭੈਣਾਂ ਵੀਰ ਮਨੋ ਵਿਗਿਆਨੀ ਹੋਣਗੇ। ਇੱਕ ਮੈਂ ਮੁਖਸਰ ਬੇਨਤੀ ਤੁਹਾਡੇ ਸਾਹਮਣੇ ਰੱਖਦਾ ਚੱਲਾਂ, ਜਵਾਨੀ ਦਾ ਰੰਗ ਇਹਨਾਂ ਵਾਲਾਂ ਦਾ ਕਾਲਾ ਰੰਗ,
ਔਰ ਇਹ

0: ਦੁਖਨੇ ਨੀ ਬਣਾਇਆ ਕਿ ਚਲੋ ਜਵਾਨੀ ਦੇ ਅੰਦਰ ਰੰਗ ਕਾਲਾ ਕਰ ਦਿੰਦੇ ਆ, ਬੁਢਾਪੇ ਦੇ ਅੰਦਰ ਚਿੱਟਾ ਕਰ ਦਿੰਦੇ ਆ, ਮਨੁੱਖ ਦੀ ਕਾਢ ਨਹੀਂ ਹੈ, ਮਨੁੱਖ ਨੇ ਨਹੀਂ ਬਣਾਇਆ, ਇਹ ਪ੍ਰਕਿਰਤੀ ਦਾ ਅਟਲ ਨਿਯਮ ਹੈ, ਪ੍ਰਮਾਤਮਾ ਦਾ ਇਹ ਨਾ ਬਦਲਣ ਵਾਲਾ ਦਸਤੂਰ ਹੈ, ਨਿਯਮ ਹੈ। ਜਵਾਨੀ ਦਾ ਰੰਗ ਕਾਲਾ, ਵਾਲਾਂ ਦਾ, ਕੇਸਾਂ ਦਾ, ਔਰ ਬੁਢਾਪੇ ਦਾ ਰੰਗ ਚਿੱਟਾ। ਹੁਣ ਜਦ ਇਨ੍ਹਾਂ ਵਾਲਾਂ ਦਾ ਰੰਗ ਬਦਲ ਕੇ ਚਿੱਟਾ ਹੋਣਾ ਸ਼ੁਰੂ ਹੁੰਦਾ ਹੈ ਔਰ ਨਿਤਾ ਪ੍ਰਤੀ ਇਹ ਸਫੈਦੀ ਦੇ ਅੰਦਰ ਆਉਣੇ ਸ਼ੁਰੂ ਹੁੰਦੇ ਨੇ, ਬੰਦੇ ਨੂੰ ਨਾ ਸਫੈਦ ਰੰਗ ਪਸੰਦ ਹੈ ਆਪਣੇ ਵਾਲਾਂ ਦੇ ਉੱਤੇ ਤੇ ਨਾ ਇਹ ਜਿਸ ਆਰਜਾ ਦੀ ਨਿਸ਼ਾਨੀ ਹੈ ਉਹ ਆਰਜਾ ਹੀ ਪਸੰਦ ਹੈ, ਕਿਉਂਕਿ ਬੁਢਾਪੇ ਦੀ ਨਿਸ਼ਾਨੀ ਹੈ ਚਿੱਟੇ ਵਾਲ, ਨਾ ਬੁਢਾਪਾ ਪਸੰਦ ਹੈ, ਤੇ ਜਦ ਬੁਢਾਪਾ ਹੀ ਪਸੰਦ ਨਹੀਂ ਤੇ ਫਿਰ ਮੈਂ ਬੁਢਾਪੇ ਦੀਆਂ ਨਿਸ਼ਾਨੀਆਂ ਨੂੰ ਆਪਣੇ ਕੋਲ ਕਿਉਂ ਰੱਖਾਂ। ਮਨੋਵਿਗਿਆਨੀ ਸੱਜਣ ਕਹਿੰਦੇ ਨੇ ਜਦ ਇਹਨੂੰ ਬੁਢਾਪਾ ਪਸੰਦ ਨਹੀਂ ਹੁੰਦਾ ਤੇ ਮਨ ਦੀਆਂ ਤਰੰਗਾਂ, ਮਨ ਦੀਆਂ ਵੇਵ ਜਿਸ ਤਰ੍ਹਾਂ ਕਹਿੰਦੀਆਂ ਨੇ ਕਿ ਬੁਢਾਪੇ ਦੀ ਨਿਸ਼ਾਨੀ ਕੋਲ ਨਾ ਰਹਿ, ਇਹਨਾਂ ਨੂੰ ਬਦਲ, ਇਹਨਾਂ ਦਾ ਰੰਗ ਬਦਲ, ਇਹਨਾਂ ਨੂੰ ਰੋਜ਼ ਰੋਜ਼ ਬਦਲ ਬਦਲ ਕੇ ਬੰਦਾ ਕਾਲਾ ਕਰਦਾ ਹੈ। ਪਰ ਕਮਾਲ ਦੀ ਗੱਲ ਹੈ ਜਿਹੜੇ ਨਵੇਂ ਵਾਲ ਉੱਗਦੇ ਨੇ, ਜੜ੍ਹਾਂ ਨਿਕਲਦੀਆਂ ਨੇ, ਫਿਰ ਚਿੱਟੀਆਂ ਹੀ ਨਿਕਲਦੀਆਂ ਨੇ। ਇਹਨਾਂ ਨੂੰ ਰੋਜ਼ ਰੋਜ਼ ਤੁਸੀਂ ਰੰਗ ਨੂੰ ਬਦਲਣਾ ਸ਼ੁਰੂ ਕਰਦੇ ਹੋ, ਪਰ ਇਹ ਰੋਜ਼ ਰੋਜ਼ ਆਪਣਾ ਅਸਲੀ ਰੰਗ ਵਿਖਾਉਂਦੇ ਨੇ ਔਰ ਬੰਦੇ ਦੇ ਲਕਸ਼ਣ, ਬਹਿਣਾ ਉੱਠਣਾ, ਮੂੰਹ ਦੀਆਂ ਚਰੂੜੀਆਂ, ਇਹਦੇ ਅੰਗਾਂ ਦੀ ਤਾਕਤ, ਇਹਦੇ ਸਰੀਰ ਦੀਆਂ ਨਿਸ਼ਾਨੀਆਂ ਹੀ ਬਿਆਨ ਕਰ ਦਿੰਦੀਆਂ ਨੇ ਕਿ ਹੁਣ ਤੂੰ ਬੁੱਢਾ ਹੋ ਗਿਆ, ਕਬੂਲ ਕਰ ਕਿ ਮੈਂ ਬੁੱਢਾ ਹੋ ਗਿਆ। ਤੇ ਫਿਰ ਇੱਕ ਬੇਨਤੀ ਮੈਂ ਹੋਰ ਵੀ ਕਰਦਾ ਚੱਲਾਂ। ਤਕਰੀਬਨ ਬਹੁਤੇ ਅੰਕੜੇ ਦੁਨੀਆਂ ਦੇ ਅੰਦਰ ਇਸ ਤਰ੍ਹਾਂ ਨੇ, ਕਿਸੇ ਦੀ ਉਮਰ ਪੁੱਛੋ ਨਾ ਬਈ ਉਮਰ ਕਿੰਨੀ ਹੈ, 80 ਸਾਲ ਵਾਲਾ ਘਟਾ ਕੇ ਕਹੇਗਾ ਉਮਰ ਤੇ ਮੇਰੀ 70 ਸਾਲ, 70 ਵਾਲਾ ਹੋਰ ਘਟਾ ਕੇ ਕਹੇਗਾ ਉਮਰ 50 ਸਾਲ, 50 ਵਾਲਾ ਘਟਾ ਕੇ ਕਹੇਗਾ ਉਮਰ 30 ਸਾਲ, ਕਿਉਂਕਿ ਮੈਨੂੰ ਕੋਈ ਬੁੱਢਾ ਕਵੇ ਨਾ, ਬਾਪੂ ਜੀ ਕਹੇ ਨਾ, ਸਾਰੇ ਭਾਈ ਕਹਿ ਕੇ ਬੁਲਾਉਣ, ਜਵਾਨ ਹੀ ਰਵਾਂ, ਕਿਉਂਕਿ ਮਨ ਅਜੇ ਵਾਸ਼ਨਾ ਦਾ ਭਰਿਆ ਹੈ, ਨਾ ਤੇ ਚਿਹਰੇ ਤੋਂ ਨਜ਼ਰ ਆਵੇ ਕਿ ਇਹ ਬੁੱਢਾ ਹੋ ਗਿਆ ਤੇ ਨਾ ਮੇਰੀ ਉਮਰ ਤੋਂ ਸਮਝ ਲੱਗੇ ਕਿ ਬੁੱਢਾ ਹੋ ਗਿਆ। ਕੋਈ ਗੁਨਾਹ ਕਰ ਲਵਾਂਗਾ ਤੇ ਲੋਕ ਕਹਿ ਦੇਣਗੇ ਕੋਈ ਗੱਲ ਨਹੀਂ, ਜਵਾਨ ਹੈ, ਜਵਾਨੀ ਦੇ ਅੰਦਰ ਗੁਨਾਹ ਹੁੰਦੇ ਹੀ ਨੇ। ਅਗਰ ਦਾੜੀ ਚਿੱਟੀ ਹੋਈ ਤੇ ਲੋਕ ਮੇਰੀ ਨਿਸ਼ਾਨੀ ਨੂੰ ਵੇਖ ਕੇ ਮੇਰੇ ਸਾਹਮਣੇ ਮਿਹਣਾ ਦੇਣਗੇ, ਇੱਕ ਗੱਲ ਕਹਿਣਗੇ ਦਾੜੀ ਚਿੱਟੀ ਹੋ ਗਈ, ਹੁਣ ਤੇ ਗੁਨਾਹ ਕਰਨ ਲੱਗਾ, ਕੋਈ ਸੰਕੋਚ ਕਰ, ਦਾੜੀ ਚਿੱਟੀ ਹੋ ਗਈ। ਇਹ ਕੋਈ ਕਹਿ ਹੀ ਨਾ ਕਿ ਦਾੜੀ ਚਿੱਟੀ ਹੋ ਗਈ, ਇਹਨੂੰ ਰੋਜ਼ ਰੋਜ਼ ਕਾਲਾ ਕਰਨਾ ਸ਼ੁਰੂ ਕਰ ਦਿਓ। ਦੂਸਰੀ ਬੇਨਤੀ ਜੋ ਮੈਂ ਕਰ ਰਿਹਾ ਸਾਂ, ਉਮਰ ਘਟਾ ਕੇ ਬਿਆਨ ਕਰਨਾ, ਮਨੋਵਿਗਿਆਨੀ ਕਹਿੰਦੇ ਨੇ ਕਿ ਇਹਦੀ ਮੰਗ ਜਵਾਨੀ ਹੈ, ਮੰਗ ਬੁਢਾਪਾ ਨਹੀਂ ਹੈ। ਤੇ ਭੈਣਾਂ ਜਿੰਨੀ ਦੇਰ ਤੱਕ 60 ਸਾਲ ਦੀਆਂ ਨਾ ਹੋ ਜਾਣ, ਉਹਨਾਂ ਸਮਾਂ 35 ਦੇ ਉੱਤੇ ਅਟਕ ਜਾਂਦੀਆਂ ਨੇ, 35 ਤੋਂ ਅੱਗੇ ਜਾਂਦੀਆਂ ਹੀ ਨਹੀਂ, 35 ਤੋਂ ਬਾਅਦ ਸਿੱਧਾ ਫਿਰ 60-65, ਕਿਉਂਕਿ ਹੁਣ ਕਬੂਲ ਹੀ ਕਰਨਾ ਪੈਣਾ ਹੈ, ਗਿੱਟੇ ਗੋਡੇ ਚੱਲਦੇ ਨਹੀਂ, ਬਾਹਾਂ ਅੰਦਰ ਜ਼ੋਰ ਨਹੀਂ, ਹੁਣ ਤੇ ਕਬੂਲ ਕਰਨਾ ਹੀ ਪੈਣਾ ਹੈ ਕਿ ਉਮਰ 60 ਸਾਲ ਹੋ ਗਈ ਹੈ, ਵਰਨਾ 35 ਤੋਂ ਅੱਗੇ ਨੇ। ਤੋ ਭਗਤ ਜੀ ਕਹਿਣ ਲੱਗੇ ਕਿ ਦਾੜੀ ਹੋਈ ਪੂਰ, ਕਹਿਣ ਲੱਗੇ ਤੇਰੀ ਦਾੜੀ ਦਾ ਰੰਗ ਬਦਲ ਗਿਆ, ਮਤਲਬ ਤੇਰੇ ਉੱਤੇ ਬੁਢਾਪਾ ਆ ਗਿਆ। ਤੇ ਬੁਢਾਪੇ ਦੀਆਂ ਕੁਝ ਨਿਸ਼ਾਨੀਆਂ ਨੇ, ਹੁਣ ਕਿਵੇਂ ਪਤਾ ਲੱਗੇ ਕਿ ਬੁਢਾਪਾ ਆ ਗਿਆ? ਅਗਰ ਇੱਕ ਬੁੱਢੇ ਮਨੁੱਖ ਨੂੰ ਕਹੀਏ ਕਿ ਬਾਪੂ ਜੀ ਤੁਸੀਂ ਬੁੱਢੇ ਹੋ ਗਏ ਹੋ, ਉਹ ਕਹਿ ਦਵੇ ਕਿ ਮੈਂ ਬੁੱਢਾ ਨਹੀਂ ਆ, ਤੇ ਬੁਢਾਪੇ ਦੀਆਂ ਆਪਣੀਆਂ ਇੱਕ ਨਿਸ਼ਾਨੀਆਂ ਨੇ, ਉਹ ਨਿਸ਼ਾਨੀਆਂ ਬਿਆਨ ਕਰ ਦਿੰਦੀਆਂ ਨੇ ਇਹ ਬੁੱਢਾ ਹੋ ਗਿਆ। ਉਹ ਨਿਸ਼ਾਨੀਆਂ ਗੁਰਬਾਣੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਨ ਕੀਤੀਆਂ ਨੇ, ਬੜੇ ਧਿਆਨ ਨਾਲ ਉਹਨਾਂ ਨਿਸ਼ਾਨੀਆਂ ਨੂੰ ਸਮਝ ਲੈਣਾ। ਪਾਤਸ਼ਾਹ ਕਹਿੰਦੇ ਨੇ ਖਾਂਦਿਆਂ ਮੂੰਹ ਕੱਠਾ, ਕੱਠੇ ਦਾ ਮਤਲਬ ਕੱਸ ਗਿਆ, ਖਾਂਦਿਆਂ ਮੂੰਹ ਕੱਠਾ, ਕਹਿਣ ਲੱਗੇ ਖਾਂਦਿਆਂ ਬੁਢਾਪੇ ਤੱਕ ਪਹੁੰਚਦਿਆਂ ਮੂੰਹ ਕੱਸ ਜਾਂਦਾ ਹੈ। ਪਰ ਬੜੀ ਹੈਰਾਨਗੀ ਹੁੰਦੀ ਹੈ ਪਾਤਸ਼ਾਹ, ਸਾਡੇ ਸਾਹਮਣੇ ਸਾਡੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਨੇ, ਬਜ਼ੁਰਗ ਵਾਰ ਹੁੰਦੇ ਨੇ, ਵੇਖ ਰਹੇ ਇਹਨਾਂ ਦੇ ਮੂੰਹ ਕੱਸੇ ਤੇ ਨਹੀਂ ਹੈ। ਪਰ ਜਦ ਬਹੁਤ ਗਹਿਰਾਈ ਦੇ ਅੰਦਰ ਜਾ ਕੇ ਗੁਰਬਾਣੀ ਦੇ ਅਰਥ ਭੇਦ ਨੂੰ ਸਮਝਣ ਦਾ ਯਤਨ ਕਰੋਗੇ ਤੇ ਸਮਝ ਆ ਜਾਏਗੀ ਕਿ ਵਾਕਿਆ ਮੂੰਹ ਕੱਸਿਆ ਹੈ। ਸਾਡੇ ਮੂੰਹ ਦੇ ਪਾਸ ਕੀ, ਇੱਕ ਦੰਦ ਤੇ ਦੂਸਰੀ ਜ਼ੁਬਾਨ, ਇਹ ਦੋ ਹੀ ਚੀਜ਼ਾਂ ਨੇ ਨਾ ਮੂੰਹ ਦੇ ਅੰਦਰ। ਜਿਹੜੇ ਦੰਦ ਜਵਾਨੀ ਦੇ ਅੰਦਰ ਲੋਹੇ ਵਰਗੀਆਂ ਸਖਤ ਚੀਜ਼ਾਂ ਨੂੰ ਚਬਾਉਣਾ ਜਾਣਦੇ ਸਨ, ਬੁਢਾਪੇ ਦੇ ਅੰਦਰ ਕੂੜੇ ਤੋਂ ਕੂੜਾ, ਨਰਮ ਤੋਂ ਨਰਮ ਰੋਟੀ ਦਾ ਟੁਕੜਾ, ਉਹਨੂੰ ਵੀ ਪਕੋਲ ਪਕੋਲ ਕੇ ਖਾਣਾ ਪੈ ਰਿਹਾ, ਦੰਦ ਕੱਸ ਗਏ। ਪਾਤਸ਼ਾਹ ਕਹਿਣ ਲੱਗੇ ਮੂੰਹ ਕੱਠਾ। ਜਿਹੜੀ ਜ਼ੁਬਾਨ ਜਵਾਨੀ ਦੀ ਬਹਾਰ ਦੇ ਅੰਦਰ ਕੈਂਚੀ ਵਾਂਗ ਚੱਲਦੀ ਸੀ, ਕਦੀ ਰੁਕਦੀ ਨਹੀਂ ਸੀ, ਬੁਢਾਪੇ ਦੇ ਅੰਦਰ ਇਸ ਤਰ੍ਹਾਂ ਇਹ ਜ਼ੁਬਾਨ ਬੋਲਦੀ ਹੈ, ਰੁਕ ਰੁਕ ਕੇ ਅਜਕਾ ਲੈ ਲੈ ਕੇ ਬੋਲਦੀ ਹੈ ਜਿਵੇਂ ਸਤਵੇਂ ਪਤਾਲ ਵਿੱਚੋਂ ਆਵਾਜ਼ ਆ ਰਹੀ। ਜ਼ੁਬਾਨ ਵੀ ਘਸ ਗਈ, ਮੂੰਹ ਕੱਠਾ, ਜ਼ੁਬਾਨ ਨੇ ਮੂੰਹ ਦੇ ਕੋਲੇ ਬੋਲਣਾ ਬੰਦ ਕਰ ਗਈ, ਇਹ ਘਸ ਗਈ। ਦੰਦ ਨੇ ਮੂੰਹ ਦੇ ਕੋਲੇ ਖਾਣਾ ਬੰਦ ਕਰ ਗਏ, ਚਬਾਉਣਾ ਬੰਦ ਕਰ ਗਏ, ਦੰਦ ਘਸ ਗਏ। ਜਵਾਨੀ ਦੇ ਅੰਦਰ ਗਲਾ ਬਿਨਾਂ ਰੁਕਣ ਤੋਂ ਬੜਾ ਉੱਚੀ ਬੋਲਦਾ ਹੈ, ਬੁਢਾਪੇ ਦੇ ਅੰਦਰ ਇਸ ਗਲੇ ਦੇ ਅੰਦਰ ਗਾਚੀ ਭਰਿਆ ਰਹਿੰਦਾ ਹੈ, ਬੋਲਦਾ ਹੀ ਨਹੀਂ ਹੈ। ਬੁਢਾਪੇ ਦੇ ਅੰਦਰ ਗਲਾ ਵੀ ਘਸ ਗਿਆ। ਪਾਤਸ਼ਾਹ ਦੇ ਬਚਨ ਪੜ੍ਹ ਕੇ ਮੈਂ ਹੈਰਾਨ ਹੋਇਆ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪੈਨੰਦਿਆਂ ਸਭ ਅੰਗ, ਤੇ ਪਹਿਣਦਿਆਂ ਪਹਿਣਦਿਆਂ ਨਾ ਤੇਰੇ ਸਾਰੇ ਅੰਗ ਵੀ ਘਸ ਗਏ। ਬੁਢਾਪੇ ਦੀਆਂ ਨਿਸ਼ਾਨੀਆਂ ਅੰਗ ਘਸ ਗਏ। ਇਹ ਅੱਖਾਂ ਜੋ ਦੂਰ ਦੂਰ ਤੱਕ ਵੇਖਦੀਆਂ ਸਨ, ਬਿਨਾਂ ਐਨਕ ਤੋਂ ਮੀਲਾਂ ਦੂਰ ਤੱਕ ਵੇਖਦੀਆਂ ਸਨ, ਬੁਢਾਪਾ ਕੀ ਆਇਆ, ਇਹ ਅੱਖਾਂ ਕਸੀਆਂ ਨਜ਼ਰ ਆਈਆਂ। ਇਹ ਦੋਵੇਂ ਦੀਆਂ ਦੋਵੇਂ ਅੱਖਾਂ ਨੇ ਵੇਖਣਾ ਬੰਦ ਕੀਤਾ ਤੇ ਕਹਿਣਾ ਪਏਗਾ ਅੱਖਾਂ ਕਸ ਗਈਆਂ। ਇਹ ਕੰਨ ਜਵਾਨੀ ਦੇ ਅੰਦਰ ਬਰੀਕ ਤੋਂ ਬਰੀਕ ਗੱਲ ਦੂਸਰੇ ਦੀ ਕਈ ਸੁਣ ਲੈਂਦੇ ਸਨ, ਇਹ ਹੁਣ ਬੁਢਾਪਾ ਕੀ ਆਇਆ, ਕੰਨਾਂ ਦੀ ਸਰੋਤ ਸ਼ਕਤੀ ਵੀ ਕਮਜ਼ੋਰ ਹੋ ਗਈ ਤੇ ਕਹਿਣਾ ਪਏਗਾ ਨਾ ਫਿਰ ਕੰਨ ਵੀ ਕਸ ਗਏ। ਜਿਨ੍ਹਾਂ ਦੋ ਬਾਹਾਂ ਦੇ ਨਾਲ, ਦੋ ਹੱਥਾਂ ਦੇ ਨਾਲ ਕੁਸ਼ਤੀਆਂ ਖੇਡਦਾ ਰਿਹਾ, ਘੋਲ ਕਬੱਡੀਆਂ ਕਰਦਾ ਰਿਹਾ, ਹੋਰ ਉਸ ਤੋਂ ਬਾਅਦ ਤਗਮੇ ਜਿੱਤਦਾ ਰਿਹਾ, ਸੋਨ ਤਗਮੇ, ਜਿੱਤ ਦੇ ਝੰਡੇ ਆਪਣੇ ਹੱਥ ਦੇ ਅੰਦਰ ਮੈਦਾਨ ਦੇ ਅੰਦਰ ਚਲਾਉਂਦਾ ਰਿਹਾ, ਬੁਢਾਪਾ ਆਇਆ ਤੇ ਬੁਢਾਪੇ ਦੇ ਅੰਦਰ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋਏ, ਇਹਨਾਂ ਦੀ ਸਤਿਆ ਚਲੀ ਗਈ। ਇਸ ਹੱਥ ਦੇ ਅੰਦਰ ਪਾਣੀ ਵਾਲਾ ਗਲਾਸ ਫੜਿਆ ਹੋਵੇ ਤੇ ਉਹ ਗਲਾਸ ਵੀ ਹਿੱਲਦਾ ਹੈ ਤੇ ਹੱਥ ਵੀ ਕੰਬਦਾ ਹੈ, ਕਹਿਣਾ ਪਏਗਾ ਨਾ ਹੱਥ ਵੀ ਕਸ ਗਏ। ਤੇ ਕਸੀਆਂ ਹੋਈਆਂ ਦੋ ਲੱਤਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਨੇ ਆਪਣੀ ਰਸਨਾ ਦੇ ਨਾਲ ਆਪਣਿਆਂ ਸਲੋਕਾਂ ਵਿੱਚ ਹੀ ਕਰ ਦਿੱਤਾ। ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀ ਏ ਜੰਗ ਮੈਨੇ ਲੱਤ, ਕਹਿਣ ਲੱਗੇ ਨਿੱਕੀਆਂ ਨਿੱਕੀਆਂ ਦੋ ਜੰਗਾਂ ਦੇ ਨਾਲ, ਦੋ ਲੱਤਾਂ ਦੇ ਨਾਲ ਇੰਨੀ ਨਿੱਕੀ ਜੰਗੀ ਏ ਥਲ ਡੂੰਗਰ ਪਵਿਓਮ। ਥਲ ਡੂੰਗਰ ਕਹਿੰਦੇ ਨੇ ਉਹ ਰਸਤਾ ਜਿਹੜਾ ਸਾਫ ਨਾ ਹੋਵੇ, ਜਿਸ ਰਸਤੇ ਦੇ ਅੰਦਰ ਕਿਧਰੇ ਉਤਰਾਈ ਆ ਜਾਂਦੀ ਏ, ਕਿਧਰੇ ਚੜਾਈ ਆ ਜਾਂਦੀ ਏ, ਚੱਲਣ ਦੇ ਯੋਗ ਪੱਧਰਾ ਸਾਫ ਰਾਹ ਨਹੀਂ ਹੈ। ਕਹਿਣ ਲੱਗੇ ਮੈਂ ਇਹਨਾਂ ਦੋ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਟੇਢਾ ਮੇਢਾ ਪਹਾੜੀ ਰਸਤਾ, ਉਤਰਾਈਆਂ ਚੜਾਈਆਂ ਵਾਲਾ ਰਸਤਾ ਮੈਂ ਇਹਨਾਂ ਦੋ ਲੱਤਾਂ ਦੇ ਨਾਲ ਸਰ ਕਰਦਾ ਰਿਹਾ, ਇਸ ਤਰ੍ਹਾਂ ਦੇ ਰਸਤੇ ਤੇ ਚੱਲਦਾ ਰਿਹਾ। ਪਰ ਫਰੀਦ ਜੀ ਕਹਿਣਾ ਕੀ ਚਾਹੁੰਦੇ ਹੋ? ਕਹਿਣ ਲੱਗੇ ਅੱਜ ਫਰੀਦਾ ਕੁਜੜਾ ਸੈ ਕੋਹਾ ਥੀਓਮ। ਕਹਿਣ ਲੱਗੇ ਪਾਣੀ ਵਾਲਾ ਕੁਜਾ, ਪਾਣੀ ਵਾਲਾ ਬਰਤਨ, ਜਿਸ ਬਰਤਨ ਦੇ ਅੰਦਰ ਪਾਣੀ ਹੈ ਉਹ ਹੈ ਤਾਂ ਮੇਰੇ ਬਿਸਤਰ ਦੇ ਬਿਲਕੁਲ ਨੇੜੇ, ਪਰ ਲੱਤਾਂ ਦੇ ਅੰਦਰ ਇੰਨੀ ਸਮਰੱਥਾ ਨਹੀਂ। ਆਪਣੇ ਬਿਸਤਰ ਤੋਂ ਉੱਠਾਂ, ਉਸ ਪਾਣੀ ਵਾਲੇ ਬਰਤਨ ਵਿੱਚੋਂ ਪਾਣੀ ਪਾ ਕੇ ਆਪਣੀ ਲੱਗੀ ਹੋਈ ਪਿਆਸ ਨੂੰ ਬੁਝਾ ਲਵਾਂ। ਕਹਿਣ ਲੱਗੇ ਲੱਤਾਂ ਦੇ ਅੰਦਰ ਇੰਨੀ ਸਤਿਆ ਹੀ ਨਹੀਂ ਰਹਿ ਗਈ, ਤਾਕਤ ਹੀ ਨਹੀਂ ਰਹਿ ਗਈ, ਇੰਨੀ ਨਿੱਕੀ ਜੰਗੀਏ ਥਲ ਡੂੰਗਰ ਪਵਿਓਮ। ਪਰ ਕਹਿਣ ਲੱਗੇ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਹੈ ਤਾਂ ਮੇਰੇ ਨੇੜੇ ਪਰ ਮੇਰੇ ਵਾਸਤੇ ਇਸ ਤਰ੍ਹਾਂ ਜਿਵੇਂ ਸੌ ਕੋਹ ਮੇਰੇ ਤੋਂ ਦੂਰ ਹੁੰਦਾ ਹੈ, ਸੌ ਮੀਲ ਮੇਰੇ ਤੋਂ ਦੂਰ ਹੁੰਦਾ ਹੈ, ਵੈਸੇ ਕੋਹ ਮੀਲ ਤੋਂ ਵੱਡਾ ਹੈ, ਪਰ ਮੈਂ ਆਮ ਸਾਦੀ ਭਾਸ਼ਾ ਵਰਤੋਂ ਵਿੱਚ ਲਿਆ ਰਿਹਾ ਤਾਂ ਕਿ ਸਭ ਦੀ ਸਮਝ ਵਿੱਚ ਆ ਜਾਏ। ਨੌਜਵਾਨਾਂ ਨੂੰ ਕੋਹ ਦਾ ਪਤਾ ਹੀ ਨਹੀਂ ਹੋਣਾ, ਬਹੁਤਿਆਂ ਨੂੰ ਖਾਸ ਕਰਕੇ ਜਿਹੜੇ ਇੱਥੋਂ ਦੇ ਬੋਰਨ ਨੇ, ਤਾਂ ਮੈਂ ਲਫ਼ਜ਼ ਵਰਤਿਆ ਕਿ ਅੱਜ ਉਹ ਪਾਣੀ ਵਾਲਾ ਭਾਂਡਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸੌ ਮੀਲ ਦੀ ਦੂਰੀ ਉੱਤੇ ਹੈ, ਪਰ ਹੈ ਬਿਸਤਰ ਦੇ ਬਿਲਕੁਲ ਨੇੜੇ। ਬੁਢਾਪੇ ਦੀਆਂ ਨਿਸ਼ਾਨੀਆਂ ਨੇ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਥਾਕੇ ਨੈਣ, ਅੱਖਾਂ ਵੇਖ ਵੇਖ ਕੇ ਥੱਕ ਗਈਆਂ, ਸ਼ਰਵਣ ਸੁਣ ਥਾਕੇ, ਕੰਨ ਸੁਣ ਸੁਣ ਕੇ ਥੱਕ ਗਏ, ਥਾਕੇ ਨੈਣ, ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਇਹ ਤੇਰਾ ਸੁੰਦਰ ਸਰੀਰ ਚੱਲ ਚੱਲ ਕੇ, ਬੋਲ ਬੋਲ ਕੇ, ਕਰ ਕਰਕੇ, ਵੇਖ ਵੇਖ ਕੇ, ਦੌੜ ਫਿਰ ਕਰਕੇ ਥੱਕ ਗਿਆ। ਗੁਰਬਾਣੀ ਦਾ ਬਚਨ ਹੈ, ਥਾਕੇ ਨੈਣ, ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ। ਜਰਾ ਜਰਾ ਮੈਨੇ ਬੁਢਾਪਾ, ਗੁਰਬਾਣੀ ਨੇ ਬੁਢਾਪੇ ਨੂੰ ਇੱਕ ਰੋਗ ਬਿਆਨ ਕੀਤਾ ਹੈ, ਰੋਗ, ਬੁਢਾਪਾ ਆਪਣੇ ਆਪ ਦੇ ਅੰਦਰ ਹੀ ਰੋਗ ਹੈ। ਗੁਰਬਾਣੀ ਦਾ ਇੱਕ ਬਚਨ ਹੈ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਰਾ ਮੈਨੇ ਬੁਢਾਪਾ, ਕਹਿਣ ਲੱਗੇ ਜਿੰਨਾ ਸਮਾਂ ਬੁਢਾਪੇ ਦਾ ਰੋਗ ਤੇਰੇ ਤੇ ਨਹੀਂ ਆਇਆ, ਜਬ ਲਗ ਜਰਾ ਰੋਗ ਨਹੀਂ ਆਇਆ, जबलग काल ग्रसी नहीं काया, जबलग बिकल पई नहीं बानी, भजले रे मन सारंग पानी। हे मेरे मना, परमात्मा नु उन्ना समा जपन दा यतन कर। भजले रे मन सारंग पानी त्यागा एक प्रश्न कर दिता, तनज भरिया प्रश्न। कह लगे अबना भजस, भजस कब पाई, हुण ते तू रब नु नहीं जपदा, रब दे राह ते चलदा नहीं, चलेगा कदों। अपना भजस, भजस कब पाई, आवे अंत ना भजया जाए। कह लगे अंतला पा लाएगा ते फिर जपना भी चाहेगा, जपया जाएगा नहीं, बहना भी चाहेगा, बह पाएगा नहीं, गुरुद्वारे आना भी चाहेगा, आ सकेगा नहीं, नित नेम बाणी दा जाप करना चाहेगा, कर सकेगा नहीं, किसी का भला करना चाहेगा हथा दे नाल नहीं कर सकेगा, सेवा करना चाहेगा नहीं कर सकेगा, क्योंकि शरीर थक गया। जरा हाक दी बुढ़ापे ने आन के ना आवाज दे दी के सजना तैयार हो, मैं आ गया। तू लख दवाइयां खा, लख एक्सरसाइज कर, लख कुचले खा, शरीर तेरा बिल्कुल नरोई हड्डी वाला होवे, अरोग होवे, सब कुछ हुंदिया सुंदिया भी बुढ़ापा इना ताकतवर हो आन के बह ही जांदा है। मैनू एक अदीब दे दो बोल चेते विच आए, वो कहिंदा है दो लफजों में पोशीदा मेरी कहानी है। पोशीदा कहिंदे ने लुकी हुई, फारसी दा लफज है, पोशीदा लुकी हुई। कहिंदा है दो लफजां दे अंदर मेरे जीवन दी कथा लुकी पई है। उदीप कहिंदा है दो लफजों में पोशीदा मेरी कहानी है, एक लफज बुढ़ापा है, दूजा लफज जवानी है, इस आलमे फानी की क्या बात करूं, अंजाम बुढ़ापा है, आगाज जवानी है। आगाज मैंने शुरुआत, शुरुआत तो बाद अगे उदा अंजाम उदा फल। कहन लगे अंजाम बुढ़ापा है, आगाज जवानी है, ये आलमी ये आलम फानी भी खूब है, सौ दिन का बुढ़ापा है, दो दिन की जवानी है। ये चार दिन दी बहार है सजनो, इन्हें टिकना तुहाडे कोल नहीं। इस जवानी नू सवारना चाहो सवार लो, ते बिगाड़ना चाहो बिगाड़ लो, ए तुहाडा अपना फैसला है, तुहाडी अपनी जवानी अपना जीवन तुहाडा अपना फैसला। पर भगत जी कहिंदे ने फरीदा देख फरीदा जो थिया दाड़ी हुई पूर। कहन लगे तेरी दाड़ी पूर हो गई, तू बुढ़ा हो गया, अगों नेड़ा आया, अगा नेड़े नेड़े आ रहा है, मौत नेड़े नेड़े आ रही है। हुण इत्थे मैं अद्धा मिनट फिर तुहाडा लेना चाहांगा। असी एक एक कदम चलदे चलदे रोज मौत वल नूं जा रहे हां, मौत वल नूं, मौत तों भज के दूर नहीं जा रहे, मौत वल नूं जा रहे हां, रोज मौत वल नूं। अपने शरीर नूं बड़े ध्यान दे नाल वेखो, साडे विचों रोज ही कुछ ना कुछ मरदा होया सानू नजर पैंदा है। कदी अखां दी रोशनी मर जांदी है, कदी कन्नां दी स्रोत शक्ति मर जांदी है, कदी मेदे दी पाचन किरिया मर जांदी है, कदी दंद मर जांदे ने, कदी गला मर जांदा है, कदी किडनियां मर जांदियां ने, कदी हार्ट ब्रेन मर जांदा है। मरण दा मतलब जो वापस नहीं आउंदा, ये मरदियां मरदियां सहजे सहजे गिट्टे गोडियां दा बल मर जांदा है। बड़े बड़े जवान पहलवान ਉਹ ਮਾਯੂਸ ਹੋ ਜਾਂਦੇ ਨੇ, ਮੁਤਾਜ ਹੋ ਜਾਂਦੇ ਨੇ, ਕਿਉਂਕਿ ਸਰੀਰ ਦੀ ਤਾਕਤ ਮਰ ਗਈ ਹੈ। ਤੇ ਮਰਦਿਆਂ ਮਰਦਿਆਂ ਪਲ ਪਲ ਕਦਮ ਕਦਮ ਕਰਦਿਆਂ ਕਰਦਿਆਂ ਉਹ ਮੁਕਾਮ ਆ ਜਾਂਦਾ ਹੈ ਜਦ ਮਰਨ ਵਾਲਾ ਬਾਕੀ ਕੁਛ ਬਚਦਾ ਹੀ ਨਹੀਂ ਹੈ। ਮੌਤ ਜਿਸ ਦਿਨ ਆਉਂਦੀ ਹੈ ਮਰਨ ਵਾਲਾ ਬਾਕੀ ਕੁਛ ਰਹਿ ਨਹੀਂ ਜਾਂਦਾ, ਸਭ ਕੁਛ ਮਰ ਚੁੱਕਾ ਹੈ, ਸਭ ਕੁਛ ਮਰ ਚੁੱਕਾ ਹੈ। ਉਸ ਵਕਤ ਬੰਦੇ ਨੂੰ ਆਉਂਦੀ ਹੋਸ਼ ਕਿ ਮੈਂ ਕੁਝ ਕੀਤਾ ਨਹੀਂ। ਤੇ ਮੈਨੂੰ ਫਿਰ ਇੱਕ ਉਰਦੂ ਦੇ ਸ਼ਾਇਰ ਦਾ ਬੋਲ ਚੇਤੇ ਵਿੱਚ ਆਉਂਦਾ ਹੈ, ਉਹ ਕਹਿੰਦਾ ਹੈ ਜਬ ਕਿਸ਼ਤੀ ਸਲਾਮਤ ਥੀ। ਕਹਿੰਦਾ ਹੈ ਜਦੋਂ ਤੇਰੇ ਜੀਵਨ ਦੀ ਬੇੜੀ ਬਿਲਕੁਲ ਸਾਬਤ ਸੀ, ਬਿਲਕੁਲ ਸਲਾਮਤ ਸੀ, ਜਬ ਕਿਸ਼ਤੀ ਸਲਾਮਤ ਥੀ, ਮੰਜ਼ਿਲ ਕੀ ਤਮੰਨਾ ਕਿਸਕੋ ਥੀ, ਅਬ ਕਿਸ਼ਤੀ ਪੇ ਐਸੀ ਸ਼ਿਕਸ਼ਤ, ਮੰਜ਼ਿਲ ਕੀ ਤਮੰਨਾ ਕੌਣ ਕਰੇ। ਉਹ ਕਹਿੰਦਾ ਹੈ ਜਦੋਂ ਤੇਰੀ ਕਿਸ਼ਤੀ ਸੀ ਸਲਾਮਤ, ਉਦੋਂ ਤੇ ਤੂੰ ਮੰਜ਼ਿਲ ਵੱਲ ਜਾਣ ਦਾ ਧਿਆਨ ਕੀਤਾ ਹੀ ਨਾ ਕਿ ਮੇਰੀ ਮੰਜ਼ਿਲ ਕੋਈ ਹੈ, ਕੋਈ ਪਰਮਾਤਮਾ ਰੂਪੀ ਚੀਜ਼ ਹੈ, ਮੈਂ ਉਹਨੂੰ ਪਾਉਣਾ ਹੈ, ਮੈਂ ਉਹਦੇ ਨਾਲ ਜੁੜਨਾ ਹੈ, ਉਹਦੇ ਰਾਹ ਤੇ ਚੱਲਣਾ ਹੈ। ਮੰਜ਼ਿਲ ਕੀ ਤਮੰਨਾ ਕਿਸਕੋ ਥੀ, ਅਬ ਕਿਸ਼ਤੀ ਪੇ ਐਸੀ ਸ਼ਿਕਸ਼ਤਾ, ਹੁਣ ਤੇਰੀ ਕਿਸ਼ਤੀ ਹੋ ਗਈ ਏ ਕਮਜ਼ੋਰ, ਕਿਸ਼ਤੀ ਹੋ ਗਈ ਏ ਪੁਰਾਣੀ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹੁਣ ਤੇ ਹਜ਼ਾਰਾਂ ਸੁਰਾਖ ਬਣ ਗਏ ਨੇ ਤੇਰੀ ਬੇੜੀ ਦੇ ਅੰਦਰ। ਬੇੜਾ ਜਰਜਰਾ, ਜਰਜਰਾ ਕਹਿੰਦੇ ਨੇ ਪੁਰਾਣੇ ਤੇ ਕਮਜ਼ੋਰ ਨੂੰ, ਸ਼ਿਕਸ਼ਤਾ ਵੀ ਕਹਿੰਦੇ ਨੇ ਜਿਹੜੀ ਪੁਰਾਣੀ ਤੇ ਕਮਜ਼ੋਰ ਬੇੜੀ ਹੋਵੇ। ਆਖਿਆ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰਵੇ ਹਰਵੇ ਤਿਰ ਗਏ ਡੂਬੇ ਜਿਨ ਸਿਰ ਪਾਰ। ਇੱਕ ਤੇ ਬੰਦੇ ਦਾ ਆਪਣਾ ਵਜ਼ਨ ਹੋਵੇ ਬਹੁਤਾ, ਉੱਤੇ ਪੱਥਰਾਂ ਦੀ ਮਾਲਾ ਇਹਨੇ ਪਾਈ ਹੋਵੇ ਗਲ ਵਿੱਚ, ਵਜ਼ਨ ਹੋਵੇ ਦੇ ਸਿਰ ਤੇ, ਤਰਨਾ ਆਉਂਦਾ ਨਾ ਹੋਵੇ, ਸਹਾਰਾ ਦੇਣ ਵਾਲਾ ਕੋਈ ਨੇੜੇ ਤੇੜੇ ਹੋਵੇ ਨਾ, ਇਸ ਤਰ੍ਹਾਂ ਦਾ ਬੰਦਾ ਦਰਿਆ ਵਿੱਚ ਡੁੱਬੇਗਾ ਹੀ ਨਾ, ਬਚਣ ਦਾ ਤੇ ਕੋਈ ਉਪਾਅ ਹੀ ਨਹੀਂ, ਨਾ ਤੈਰਨ ਦੀ ਜਾਚ, ਨਾ ਕੋਈ ਸਹਾਰਾ, ਨਾ ਕੋਈ ਬੇੜੀ, ਸਰੀਰ ਦਾ ਵਜ਼ਨ ਭਾਰਾ ਤੇ ਉੱਤੋਂ ਸਿਰ ਦੇ ਉੱਤੇ ਪੰਡ ਬੰਨ ਕੇ ਰੱਖੀ ਪੱਥਰਾਂ ਦੀ, ਹਰੂਏ ਹਰੂਏ। ਜਿਨ੍ਹਾਂ ਨੇ ਪਾਪਾਂ ਅਪਰਾਧਾਂ ਦਾ ਬੋਝ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਉੱਤੋਂ ਲਾ ਕੇ ਪਾਸੇ ਕਰ ਦਿੱਤਾ ਹੈ, ਆਪਣੇ ਆਪ ਨੂੰ ਹੌਲਿਆਂ ਕਰ ਲਿਆ, ਬੰਧਨਾਂ ਤੋਂ ਮੁਕਤ ਕਰ ਲਿਆ ਮੌਤ ਆਉਣ ਤੋਂ ਪਹਿਲਾਂ ਪਹਿਲਾਂ। ਕਬੀਰ ਸਾਹਿਬ ਕਹਿੰਦੇ ਨੇ ਉਹ ਤੇ ਜਾਣਗੇ ਤਾਰ, ਭਵਜਲ ਕੀ ਇਹ ਦੁੱਖਾਂ ਦਾ ਸਾਗਰ, ਉਹ ਤੇ ਤਰ ਜਾਣਗੇ ਤੇ ਡੂਬੇ ਜਿਨ ਸਿਰ ਪਾਰ, ਜਿਨ੍ਹਾਂ ਦੇ ਸਿਰ ਤੇ ਭਾਰ ਬੜਾ ਹੈ, ਰੂਹ ਦੇ ਉੱਤੇ ਭਾਰ ਬੜਾ ਹੈ, ਤੇ ਭਾਰ ਕਾਹਦਾ, ਕੀਤੇ ਹੋਏ ਗੁਨਾਹਾਂ ਦਾ, ਅਪਰਾਧਾਂ ਦਾ, ਪਾਪਾਂ ਦਾ। ਉਹ ਡੁੱਬਣਗੇ, ਵਚ ਡੁੱਬਣਗੇ, ਉਹਨਾਂ ਨੂੰ ਤਾਰਨ ਵਾਲਾ ਕੌਣ ਹੈ। ਤੋ ਖੈਰ ਇੱਕ ਜਗ੍ਹਾ ਦੇ ਉੱਤੇ ਭਗਤ ਭੀਖਣ ਸਾਹਿਬ ਜੀ ਦੇ ਬੋਲ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ, ਭਗਤ ਫਰੀਦ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਮੈਂ ਬਾਣੀ ਵਿੱਚੋਂ ਹੀ ਤੁਹਾਡੇ ਸਾਹਮਣੇ ਰੱਖ ਰਿਹਾ। ਭਗਤ ਜੀ ਕਹਿੰਦੇ ਨੇ, ਭਗਤ ਭੀਖਣ ਜੀ, ਨੈਨੋ ਨੀਰ ਬਹਿ ਤਨ ਖੀਨਾ ਪੈ ਕੇਸ ਦੁੱਧਵਾਨੀ, ਨੈਨੋ ਨੈਨੋ ਮੈਨੇ ਅੱਖਾਂ, ਨੈਨੋ ਨੀਰ ਬਹਿ ਬੁਢਾਪੇ ਦੀ ਨਿਸ਼ਾਨੀ, ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਸਨ, ਜਵਾਨੀ ਦੇ ਅੰਦਰ ਇਹ ਅੱਖਾਂ ਹਿਰਨ ਵਰਗੀਆਂ ਅੱਖਾਂ, ਸਭ ਤੋਂ ਸੁੰਦਰ ਅੱਖਾਂ ਹਿਰਨ ਦੀਆਂ ਮੰਨੀਆਂ ਗਈਆਂ ਨੇ। ਅੱਖਾਂ ਦੀ ਗੱਲ ਕਰਨ ਵਾਲਿਆਂ ਵਿਦਵਾਨਾਂ ਨੇ ਇਹ ਕਿਹਾ ਕਿ ਮ੍ਰਿਗ ਨੈਣ ਸਭ ਤੋਂ ਸੁੰਦਰ ਹੁੰਦੇ ਨੇ। ਜਵਾਨੀ ਦੇ ਅੰਦਰ ਆਪਣੇ ਅੱਖਾਂ ਦੇ ਨਾਲ ਲੋਕਾਂ ਨੂੰ ਆਪਣੇ ਵਸ ਵਿੱਚ ਕਰਨ ਦਾ ਯਤਨ ਕਰਦਾ ਸੀ, ਅੱਖਾਂ ਦੇ ਨਾਲ ਮੋਹ ਲੈਂਦਾ ਸੀ। ਅੱਖਾਂ ਸੁੰਦਰ ਬੜੀਆਂ ਸਨ, ਡੇਲੇ ਮੋਟੇ ਸਨ, ਦਿੱਖ ਚੰਗੀ ਸੀ, ਪਰ ਬੁਢਾਪਾ ਕੀ ਆਇਆ, ਦਵਾਈ ਦਾਰੂ ਕਰਦਿਆਂ ਕਰਦਿਆਂ ਆਪਣੇ ਆਪ ਹੀ ਇਹਨਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੁੰਦਾ। ਪਾਣੀ ਦਿਨੇ ਵੀ ਵਗੀ ਜਾਂਦਾ, ਪਾਣੀ ਰਾਤ ਵੀ ਵਗੀ ਜਾਂਦਾ, ਇਹਨਾਂ ਦੀ ਸੁੰਦਰਤਾ ਚਲੀ ਗਈ, ਕਿਧਰੇ ਉਡਾਰੀ ਭਰ ਕੇ ਦੂਰ ਜਾ ਕੇ ਬਹਿ ਗਈ। ਕਹਿਣ ਲੱਗੇ, ਨੈਨੋ ਨੀਰ ਬਹਿ ਤਨ ਖੀਨਾ, ਖੀਨਾ ਮੈਨੇ ਕਮਜ਼ੋਰ, ਤੇ ਤੇਰਾ ਤਨ ਸਾਰੇ ਦਾ ਸਾਰਾ ਕਮਜ਼ੋਰ ਹੋਇਆ, ਨਾ ਜਵਾਨੀ ਵਾਲੀ ਸੁੰਦਰਤਾ ਚਿਹਰੇ ਤੇ ਰਹੀ, ਨਾ ਜਵਾਨੀ ਵਾਲਾ ਬਲ ਸਰੀਰ ਵਿੱਚ ਰਿਹਾ। ਕਹਿਣ ਲੱਗੇ, ਨੈਨੋ ਨੀਰ ਬਹਿ ਤਨ ਖੀਨਾ ਪੈ ਕੇਸ ਦੁੱਧਵਾਨੀ, ਇਹਨਾਂ ਦਾ ਰੰਗ ਬਦਲ ਕੇ ਚਿੱਟਾ ਦੁੱਧ ਵਰਗਾ ਹੋਇਆ, ਪੈ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪੁਰਾ ਨੇ, ਗਲਾ ਤੇਰਾ ਬੋਲਣ ਤੋਂ ਜਵਾਬ ਦੇ ਗਿਆ, ਜ਼ੁਬਾਨ ਤੇਰੀ ਬੋਲਦੀ ਨਹੀਂ, ਬੈਠਾ ਜਾਂਦਾ ਨਹੀਂ, ਚੱਲਿਆ ਜਾਂਦਾ ਨਹੀਂ, ਤੇ ਹੁਣ ਰੱਬ ਦੀ ਆਸ ਕਰੇ ਵੀ ਕਿਵੇਂ, ਹੁਣ ਤੇ ਵੇਲਾ ਵਿਆਹ ਚੁੱਕਾ ਹੈ, ਬੀਤ ਚੁੱਕਾ ਹੈ। ਖੈਰ ਫਿਰ ਵੀ ਜੇ ਤੂੰ ਮਨ ਕਰਕੇ ਪ੍ਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰੇ ਬੁਢਾਪੇ ਦੇ ਅੰਦਰ, ਤੇ ਰੱਬ ਫੇਰ ਵੀ ਬੌੜੀ ਕਰੇਗਾ, ਰੱਬ ਫੇਰ ਵੀ ਆਣ ਕੇ ਤੇਰੀ ਸਾਰ ਲਏਗਾ, ਖਬਰ ਲਏਗਾ, ਪਰ ਅਸੀਂ ਤੇ ਨਾ ਜਵਾਨੀ ਦੇ ਅੰਦਰ ਨਾ ਬੁਢਾਪੇ ਦੇ ਅੰਦਰ। ਜਿਹੜੇ ਤੁਹਾਡੇ ਵਿੱਚੋਂ ਰੱਬੀ ਪੈਂਡੇ ਦੇ ਰਾਹੀ ਬਣ ਕੇ ਚੱਲ ਰਹੇ ਨੇ, ਉਹਨਾਂ ਨੂੰ ਕਰੋੜ ਕਰੋੜ ਵਾਰ ਨਮਸਕਾਰ ਵੀ ਤੇ ਉਹਨਾਂ ਨੂੰ ਵਧਾਈ ਵੀ। ਚੱਲ ਤੁਸੀਂ ਰਹੇ ਹੋ, ਫਾਇਦਾ ਤੁਹਾਡਾ ਹੈ, ਪਰ ਵਧਾਈ ਤੁਹਾਨੂੰ ਗੁਰੂ ਘਰ ਵੱਲੋਂ ਮਿਲੇਗੀ। ਕਿਉਂ? ਕਿਉਂਕਿ ਤੁਸੀਂ ਚੱਲ ਤੇ ਰਹੇ ਹੋ ਨਾ। ਉਹਨਾਂ ਦਾ ਕੀ ਕਰੋਗੇ ਜਿਹੜੇ ਤੁਰੇ ਹੀ ਨਹੀਂ, ਉਹਨਾਂ ਦਾ ਕੀ ਕਰੋਗੇ ਜਿਹੜੇ ਚੱਲੇ ਹੀ ਨਹੀਂ ਹੈ। ਫਿਰ ਬੰਦਾ ਬੁਢਾਪੇ ਦੇ ਅੰਦਰ ਜਾ ਕੇ ਪਛਤਾਉਂਦਾ ਬੜਾ ਹੈ, ਤੇ ਪਛਤਾਉਂਦਾ ਹੋਇਆ ਨਾ ਫਿਰ ਇੱਕ ਗੱਲ ਕਹਿੰਦਾ, ਰੱਬ ਜੀ ਜੇ ਮੈਨੂੰ ਤੂੰ ਥੋੜਾ ਜਿਹਾ ਸਮਾਂ ਹੋਰ ਦੇਵੇਂ ਤੇ ਮੈਂ ਤੈਨੂੰ ਜਾਪ ਹੀ ਲਵਾਂ, ਥੋੜਾ ਜਿਹਾ ਸਮਾਂ ਤੂੰ ਹੋਰ ਦੇਵੇਂ। ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਇੱਕ ਵਚਨ ਮੈਂ ਹੋਰ ਤੁਹਾਡੇ ਸਾਹਮਣੇ ਰੱਖਾਂ। ਭਗਤ ਜੀ ਕਹਿੰਦੇ ਨੇ, ਅਮਲ ਸਿਰਾਨੂੰ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ, ਸਿਤਾਬ ਮੈਨੇ ਜਲਦੀ, ਚਲੋ ਸਿਤਾਬ, ਦੀਬਾਨ ਬੁਲਾਇਆ, ਦੀਬਾਨ ਮੈਨੇ ਕਚਹਿਰੀ, ਇੱਕ ਲਾਏ ਦੀਬਾਨ, ਪੜ੍ਹਦੇ ਹੋ ਨਾ ਰੋਜ਼ ਜਪਜੀ ਸਾਹਿਬ ਦੇ ਅੰਦਰ, ਚਲੋ ਸਿਤਾਬ, ਦੀਬਾਨ ਬੁਲਾਇਆ, ਹਰਫ ਰੁਮਾਨ ਦਰਗਹਿ ਕਾ ਆਇਆ। ਤੇ ਬੰਦੇ ਦਾ ਸੁਭਾਅ ਹੈ ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ, ਕਿਉਂਕਿ ਸੁਭਾਅ ਹੀ ਬਣ ਗਿਆ ਰਿਸ਼ਵਤ ਖਾਣਾ ਤੇ ਰਿਸ਼ਵਤ ਦੇਣਾ। ਇਹਨੇ ਮੌਤ ਦੇ ਸਾਹਮਣੇ ਹੱਥ ਜੋੜ ਕੇ ਆਪਣੀ ਅਰਦਾਸ ਰੱਖ ਦਿੱਤੀ, ਬੇਨਤੀ ਕਰ ਦਿੱਤੀ, ਮੌਤ ਰਾਣੀ ਮੇਰੀ ਤੇਰੇ ਸਾਹਮਣੇ ਇੱਕ ਅਰਜੋਈ ਹੈ, ਇੱਕ ਜੋਦੜੀ ਹੈ, ਤੇ ਅਰਜੋਈ ਮੇਰੀ ਇਹ ਹੈ ਕਰੂੰ ਅਰਦਾਸ ਗਾਂਵ ਕਿਚ ਬਾਕੀ, ਮੈਂ ਤੇਰੇ ਸਾਹਮਣੇ ਇੱਕ ਅਰਦਾਸ ਕਰਦਾ ਮੌਤ ਰਾਣੀ, ਮੇਰਾ ਕੁਛ ਪਿੰਡਾਂ ਦਾ ਲੈਣਾ ਦੇਣਾ ਉਗਰਾਈ ਕਰਨਾ ਵਿਆਰ ਪਿਆਰ ਅਜੇ ਬਾਕੀ ਹੈ, ਕਰੂੰ ਅਰਦਾਸ ਗਾਂਵ ਗਾਂਵ ਮੈਨੇ ਪਿੰਡ ਗਾਂਵ ਕਿਚ ਬਾਕੀ ਲਿਓ ਨਬੇਰ ਆਜ ਕੀ ਰਾਤੀ, ਇਹ ਮੈਂ ਤੇਰੇ ਨਾਲ ਵਾਇਦਾ ਕਰਦਾ ਅੱਜ ਦੀ ਰਾਤ ਮੈਨੂੰ ਰਹਿਣ ਦੇ, ਮੈਂ ਅੱਜ ਦੀ ਰਾਤ ਸਾਰਾ ਲੇਖਾ ਜੋਖਾ ਮੁਕਾ ਲਵਾਂਗਾ। ਇਹ ਜਿਹੜੇ ਮੈਂ ਬੋਲ ਤੁਹਾਡੇ ਸਾਹਮਣੇ ਰੱਖ ਰਿਹਾ ਬਾਣੀ ਦੇ ਬਚਨ ਨੇ ਭਗਤ ਫਰੀਦ ਕਬੀਰ ਸਾਹਿਬ ਦੇ। ਆਖਿਆ ਕਰੋ ਅਰਦਾਸ ਗਾਂਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ, ਤੇ ਰਿਸ਼ਵਤ ਦੇਣੀ ਚਾਹੁੰਦਾ ਹੈ ਕਿਛ ਵੀ ਖਰਚ ਤੁਮਾਰਾ ਸਾਰੋ, ਜਿਹੜੀ ਮੈਂ ਅੱਜ ਉਗਰਾਈ ਕਰਾਂਗਾ ਨਾ ਪਿੰਡਾਂ ਦਾ ਲੈਣਾ ਦੇਣਾ ਵਿਆਰ ਪਿਆਰ ਵਹੀ ਖਾਤੀਆਂ ਨਾਲ ਖਾਤਿਆਂ ਨੂੰ ਵੇਖਣਾ ਹੈ ਉਗਰਾਈ ਕਰਨੀ ਹੈ, ਜੋ ਮੈਂ ਉਗਰਾਵਾਂਗਾ ਉਹਦੇ ਵਿੱਚੋਂ ਕੁਝ ਮੈਂ ਖਰਚ ਚਾਹ ਪਾਣੀ ਦਾ ਤੇਰੇ ਲਈ ਵੀ ਰੱਖ ਦਿਆਂਗਾ। ਭਗਤ ਜੀ ਕਹਿਣ ਲੱਗੇ ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਵਾਜ ਸਰਾਏ ਗੁਜ਼ਾਰੋ, ਤੇ ਸਵੇਰ ਦੀ ਨਮਾਜ਼ ਮੈਂ ਤੇਰੇ ਨਾਲ ਰਾਹ ਦੇ ਵਿੱਚ ਪੜਾਂਗਾ ਅੱਜ ਦੀ ਰਾਤ ਰਹਿੰਦੇ। ਮੈਨੂੰ ਫਿਰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਇਆ, ਉਹ ਕਹਿੰਦਾ ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ, ਮਨ ਕੀ ਮਸ਼ੀਨਰੀ ਨੇ ਕਾਮ ਕਰਨਾ ਸਿੱਖਾ ਜਬ ਪੁਰਜੇ ਪੁਰਜੇ ਮੈਂ ਜੰਗ ਆਇਆ। ਉਹ ਕਹਿੰਦਾ ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ, ਜਦ ਵਕਤ ਰਿਹਾ ਨਹੀਂ ਫਿਰ ਵਕਤ ਮੰਗਦਾ ਹੈ, ਜਦ ਵਕਤ ਅਤਿ ਨੇੜੇ ਆ ਗਿਆ ਤੰਗ ਆ ਗਿਆ ਮਿਲਣਾ ਨਹੀਂ ਫਿਰ ਇਹ ਵਕਤ ਮੰਗਦਾ ਹੈ, ਵਕਤ ਹੈ ਵਕਤ ਦੀ ਸੰਭਾਲ ਨਹੀਂ, ਵਕਤ ਬੀਤ ਗਿਆ ਹੈ ਤੇ ਵਕਤ ਮੰਗਦਾ, ਵਕਤ ਮੈਨੇ ਸਮਾਂ, ਸਮਾਂ ਕੋਲ ਏ, ਸਮੇਂ ਦੀ ਕਦਰੋ ਕੀਮਤ ਨਹੀਂ, ਸਮੇਂ ਦੀ ਸੰਭਾਲ ਨਹੀਂ, ਸਮਾਂ ਹੱਥੋਂ ਨਿਕਲ ਗਿਆ ਤੇ ਫਿਰ ਮੰਗਦਾ ਅਰਦਾਸ ਕਰ ਕਰਕੇ ਕੁਝ ਸਮਾਂ ਦੇ ਤਾਂ ਕਿ ਮੈਂ ਆਪਣਾ ਆਪਾ ਸਵਾਰ ਲਵਾਂ, ਮੇਰੀ ਨਾ ਮੰਨੋ ਕਿਸੇ ਬੁਲਾਰੇ ਦੀ ਨਾ ਮੰਨੋ, ਜਿਹਦੀ ਗੋਦ ਵਿੱਚ ਬੈਠੇ ਹੋ ਉਹਦੀ ਤੇ ਮੰਨਣੀ ਪੈ ਗਈ ਨਾ, ਉਹਦਾ ਬੋਲ ਤੇ ਝੂਠਾ ਨਹੀਂ ਨਾ, ਮੇਰਾ ਤੇ ਗਿਆਨ ਅਧੂਰਾ, ਮੇਰੀ ਕੋਈ ਦਲੀਲ ਅਧੂਰੀ, ਮੇਰੀ ਦਿੱਤੀ ਉਦਾਹਰਣ ਨੂੰ ਕੋਈ ਦੂਜਾ ਕਾਟ ਕਰ ਸਕਦਾ ਪਰ ਬਾਣੀ ਤੇ ਅਧੂਰੀ ਨਹੀਂ ਨਾ, ਤੇ ਬਾਣੀ ਦੇ ਬਚਨ ਹੀ ਮੰਨ ਲਓ, ਮੇਰੇ ਨਾ ਮੰਨੋ ਬਾਣੀ ਦੇ ਹੀ ਮੰਨ ਲਓ। ਉਦੋਂ ਵਕਤ ਮੰਗਦਾ ਜਦੋਂ ਵਕਤ ਮੁੱਕ ਜਾਂਦਾ ਹੈ, ਤੇ ਜਦ ਵਕਤ ਹੁੰਦਾ ਹੈ ਉਦੋਂ ਵਕਤ ਨੂੰ ਰੋਲਦਾ ਹੈ, ਮਿੱਟੀ ਦੇ ਅੰਦਰ ਰੋਲਦਾ ਹੈ, ਇਹ ਕੂੜੇ ਦੇ ਭਾਵ ਵਕਤ ਨੂੰ ਗਵਾਉਂਦਾ ਹੈ, ਵਕਤ ਨੂੰ ਸੰਭਾਲਦਾ ਹੀ ਨਹੀਂ। ਖਿਮਾ ਚਾਹਾਂਗਾ ਮੈਂ ਸਾਰਾ ਸਾਰਾ ਦਿਨ ਚੁਗਲੀ ਨਿੰਦਾ ਈਰਸ਼ਾ ਕਰਦਿਆਂ ਲੋਕਾਂ ਨੂੰ ਵੇਖਿਆ ਹੈ, ਜਿੱਥੇ ਚਾਰ ਵੀਰ ਚਾਰ ਭੈਣਾਂ ਇਕੱਠੀਆਂ ਹੋ ਕੇ ਬੈਠੀਆਂ ਹੋਣ, ਉਹਨਾਂ ਦੇ ਕੋਲ ਖਲੋ ਜਾਓ, ਦਖਲ ਅੰਦਾਜ਼ ਨਾ ਕਰੋ, ਬਿਲਕੁਲ ਭੋਲੇ ਬਣ ਕੇ ਉਹਨਾਂ ਦੇ ਨੇੜੇ ਬਹਿ ਕੇ ਗੱਲਾਂ ਬਾਤਾਂ ਸੁਣੋ, ਕੋਈ ਰੱਬ ਦੀ ਚਰਚਾ ਨਹੀਂ ਚੱਲਦੀ, ਕੋਈ ਰੱਬ ਵੱਲ ਧਿਆਨ ਨਹੀਂ, ਸਾਰਾ ਦਿਨ ਕਿਸੇ ਨਾ ਕਿਸੇ ਨੂੰ ਕੇਂਦਰ ਬਿੰਦੂ ਬਣਾ ਕੇ ਉਹਦੀ ਮਿੱਟੀ ਕੁੱਟੀ ਜਾਂਦੀ, ਫਲਾਣੇ ਦੀ ਨੂੰਹ ਇਸ ਤਰ੍ਹਾਂ, ਫਲਾਣੇ ਦੀ ਧੀ ਇਸ ਤਰ੍ਹਾਂ, ਫਲਾਣੇ ਦਾ ਕਾਰੋਬਾਰ ਇਸ ਤਰ੍ਹਾਂ, ਫਲਾਣਾ ਆਪ ਇਸ ਤਰ੍ਹਾਂ, ਤੂੰ ਆਪਣੇ ਵੱਲ ਵੇਖ ਕੇ ਤੂੰ ਕਿੱਧਰ ਨੂੰ ਜਾ ਰਿਹਾ। ਭਗਤ ਫਰੀਦ ਸਾਹਿਬ ਜੀ ਤੈਨੂੰ ਚੇਤਾ ਕਰਵਾ ਰਹੇ ਨੇ ਕਿ ਦਾੜੀ ਹੋਈ ਪੂਰ, ਤੇਰੀ ਦਾੜੀ ਦਾ ਰੰਗ ਬਦਲ ਗਿਆ ਹੈ। ਕਹਿਣ ਲੱਗੇ ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਅਗਲਾ ਪਾਸਾ, ਮੌਤ ਤੇਰੇ ਨੇੜੇ ਨੇੜੇ ਆ ਰਹੀ, ਤੂੰ ਮੌਤ ਨੂੰ ਪਲਾਉਣ ਦਾ ਯਤਨ ਕਰ ਰਿਹਾ, ਸਤਿਗੁਰੂ ਮੌਤ ਯਾਦ ਕਰਵਾਉਣ ਦਾ ਯਤਨ ਕਰ ਰਹੇ ਨੇ, ਤੂੰ ਮੌਤ ਨੂੰ ਤਿਆਗਣ ਦਾ ਯਤਨ ਕਰਨਾ, ਮੌਤ ਤੋਂ ਭੱਜਣ ਦਾ ਯਤਨ ਕਰਦਾ। ਤੇ ਫਰੀਦ ਸਾਹਿਬ ਕਹਿਣ ਲੱਗੇ ਭੱਜ ਕੇ ਜਾਏਗਾ ਕਿੱਥੇ, ਨੇ ਭੱਜਿਆ ਜਾਣ ਨਹੀਂ ਦੇਣਾ, ਕਿੱਥੇ ਜਾਏਗਾ, ਕਿਹੜਾ ਟਿਕਾਣਾ, ਕਿਹੜਾ ਮਹਿਲ ਹੈ ਜਿਸ ਮਹਿਲ ਦੇ ਅੰਦਰ ਮੌਤ ਪ੍ਰਵੇਸ਼ ਨਾ ਕਰਦੀ ਹੋਵੇ। ਹਾਂ ਇੱਕ ਦਰ ਹੈ, ਜੇ ਆਪ ਉੱਥੇ ਪਹੁੰਚ ਬਣਾ ਲਓ ਤੇ ਜਗ੍ਹਾ ਮੈਂ ਦੱਸ ਦਿੰਦਾ, ਜਾਣਾ ਤੁਹਾਡਾ ਕੰਮ ਹੈ। ਰੱਬ ਜੀ ਦੇ ਘਰ ਦੇ ਅੰਦਰ ਕਦੀ ਮੌਤ ਪ੍ਰਵੇਸ਼ ਨਹੀਂ ਹੋਈ, ਅੱਜ ਤੱਕ ਮੌਤ ਨਹੀਂ ਗਈ। ਜੋ ਰੱਬ ਜੀ ਦੇ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ ਉਹ ਵਾਰ ਵਾਰ ਮਰਦਾ ਨਹੀਂ ਤੇ ਵਾਰ ਵਾਰ ਜੰਮਦਾ ਵੀ ਨਹੀਂ, ਉੱਥੇ ਮੌਤ ਨਹੀਂ ਜਾਂਦੀ, ਉੱਥੋਂ ਦੂਰ ਰਹਿੰਦੀ, ਬਾਕੀ ਸਭ ਥਾਵਾਂ ਤੇ ਆਉਂਦੀ ਹੈ। ਕਹਿਣ ਲੱਗੇ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਪਿੱਛਾ ਮਤਲਬ ਜਨਮ ਵਾਲਾ ਦਿਨ, ਉਹ ਦੂਰ ਰਹਿ ਗਿਆ, ਮੌਤ ਨੇੜੇ ਹੈ। ਮੈਂ ਪਿਛਲਿਆਂ ਦਿਨਾਂ ਦੇ ਅੰਦਰ ਅਰਜ ਗੁਜ਼ਾਰੀ ਸੀ, ਭਾਵੇਂ 90 ਸਾਲ ਪਹਿਲਾਂ ਜਨਮ ਹੋਇਆ ਪਰ ਜਨਮ ਅੱਜ ਵੀ ਮਨਾਉਂਦਾ ਹੈ, ਅੱਜ ਵੀ ਅਰਦਾਸ ਕਰਦਾ ਹੈ ਜਨਮ ਹੋਇਆ ਹੈ। ਮੌਤ ਭਾਵੇਂ 90 ਸਕਿੰਟਾਂ ਨੂੰ ਆਣ ਕੇ ਦਰਵਾਜ਼ਾ ਖੜਕਾ ਦੇ ਮੌਤ ਨੂੰ ਪਲਾਉਣ ਦਾ ਯਤਨ ਕਰਦਾ। ਮੌਤ ਸਹੀ ਢੰਗ ਦੇ ਨਾਲ ਕੰਨਾਂ ਵਿਚ ਲਫ਼ਜ਼ ਪੈ ਜਾਏ ਤੇ ਅੰਦਰ ਕੰਬ ਜਾਂਦਾ, ਨਹੀਂ ਨਹੀਂ ਨਹੀਂ ਅਜੇ ਤੇ ਮੇਰੀ ਮਰਨ ਦੀ ਸਲਾਹ ਨਹੀਂ ਹੈ, ਮੌਤ ਤੋਂ ਨੱਠਣ ਦਾ ਯਤਨ ਕਰਦਾ। ਅਗਲਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ, ਕਹਿਣ ਲੱਗੇ ਦੇਖ ਫਰੀਦਾ ਜੇ ਥੀਆ, ਕਹਿਣ ਲੱਗੇ ਮੈਂ ਹੋਰ ਤੇਰੇ ਜੀਵਨ ਦਾ ਤਜਰਬਾ ਤੇਰੇ ਸਾਹਮਣੇ ਰੱਖਾਂ। ਭਗਤ ਫਰੀਦ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਜੋ ਹੋਇਆ ਜੋ ਬੀਤਿਆ ਤੇ ਤੇਰੇ ਜੀਵਨ ਵਿੱਚ ਮੈਂ ਉਹੀ ਤੈਨੂੰ ਯਾਦ ਕਰਵਾ ਰਿਹਾ ਆਪਣੇ ਕੋਲੋਂ ਕੁਝ ਨੇ। ਭਗਤ ਜੀ ਕੀ ਕਹਿਣ ਲੱਗੇ, ਸ਼ੱਕਰ ਹੋਈ ਵਿਸ, ਮਿੱਠਾ ਸ਼ੱਕਰ ਵਿਸ ਬਣ ਗਈ, ਵਿਸ ਮੈਨੇ ਜ਼ਹਿਰ ਬਣ ਗਈ, ਸ਼ੱਕਰ ਹੋਈ ਵਿਸ। ਇੱਕ ਬੇਨਤੀ ਕਰਾਂ, ਸ਼ੱਕਰ ਵਿਸ ਕਿਵੇਂ ਬਣਦੀ? ਮਿੱਠਾ ਤੇ ਮਿੱਠਾ ਹੀ ਹੈ ਨਾ, ਔਰ ਵਿਸ ਵਿਸ ਹੀ ਹੈ, ਜ਼ਹਿਰ ਜ਼ਹਿਰ ਹੈ, ਅੰਮ੍ਰਿਤ ਅੰਮ੍ਰਿਤ ਹੈ। ਸਰੀਰ ਤੁਹਾਡਾ ਤੁਹਾਡੇ ਪਾਸ ਹੋਵੇ, ਪਰ ਇਹ ਸਰੀਰ ਤੁਹਾਡਾ ਬਹੁਤ ਕੁਝ ਕਮਾ ਕਮਾ ਕੇ ਭੰਡਾਰ ਜਮ੍ਹਾਂ ਵੀ ਕਰ ਚੁੱਕਾ ਹੈ, ਤਨ ਦੌਲਤ ਪਦਾਰਥ ਦੇ ਅੰਬਾਰ ਲੱਗੇ ਪੈ ਰਹੇ, ਪਰ ਸਰੀਰ ਤੁਹਾਡਾ ਵਰਤਨ ਦੀ ਸਮਰੱਥਾ ਵਿੱਚ ਨਹੀਂ ਹੈ। ਉਹਨਾਂ ਪਦਾਰਥਾਂ ਨੂੰ ਤਨ ਦੌਲਤ ਨੂੰ ਵਰਤਣਾ ਚਾਹੁੰਦਾ ਹੈ, ਵਰਤਨ ਦੇ ਯੋਗ ਨਹੀਂ ਹੈ, ਉਹ ਸਗੋਂ ਦੁੱਖ ਦਾ ਕਾਰਨ ਬਣ ਜਾਂਦੇ ਨੇ, ਸਾਹਮਣੇ ਪਏ ਰੋਜ਼ ਰੋਜ਼ ਦੁਖੀ ਕਰਦੇ ਨੇ। ਇਹਨਾਂ ਨੂੰ ਮੈਂ ਕਮਾਇਆ ਸੀ ਵਰਤਾਂਗਾ, ਪਰ ਹੁਣ ਸਰੀਰ ਜਵਾਬ ਦੇ ਗਿਆ, ਵਰਤਾਂ ਕਿਵੇਂ? ਖਾਣ ਦਾ ਅਜੇ ਚਾਹ ਬਾਕੀ ਹੈ, ਖਾਣ ਦੀ ਚਾਹਨਾ ਤਮੰਨਾ ਬਾਕੀ ਹੈ, ਪਰ ਕਰੀਏ ਕਿ ਮੇਧਾ ਜਵਾਬ ਦੇ ਗਿਆ ਤੇ ਉਹ ਵਿਸ ਵਰਗੇ ਲੱਗਦੇ ਨੇ, ਉਹ ਸਗੋਂ ਦੁਖਦਾਈ ਲੱਗਦੇ ਨੇ। ਇੱਕ ਗਰੀਬ ਦੇ ਕੋਲ ਹੈ ਨਹੀਂ, ਚਲੋ ਹੋਰ ਗੱਲ ਹੈ, ਇੱਕ ਦੇ ਕੋਲ ਭੰਡਾਰ ਭਰੇ ਪਏ ਨੇ ਪਰ ਉਹਨੂੰ ਖਾਣ ਦਾ ਹੁਕਮ ਨਹੀਂ, ਉਹ ਫਿਰ ਦੁੱਖ ਦਾ ਕਾਰਨ ਹੀ ਬਣ ਗਿਆ ਨਾ, ਦੁੱਖ ਦਾ ਹੀ ਬਾਇਸ ਬਣ ਗਿਆ ਨਾ। ਕੋਲ ਪਦਾਰਥ ਹੋਣ ਪਰ ਖਾਣ ਦਾ ਹੁਕਮ ਨਾ ਹੋਵੇ, ਕੋਲ ਲੰਮੇ ਚੌੜੇ ਪਦਾਰਥਾਂ ਦੇ ਅੰਬਾਰ ਹੋਣ, ਕੱਪੜਾ ਹੋਵੇ ਪਰ ਚਮੜੀ ਦਾ ਰੋਗ ਕੋਈ ਇਸ ਤਰ੍ਹਾਂ ਦਾ ਹੋਵੇ, ਕੱਪੜਾ ਹੰਡਾਉਣ ਦਾ ਹੁਕਮ ਨਾ ਹੋਵੇ ਤੇ ਫਿਰ ਉਹ ਕੱਪੜਾ ਵੀ ਵੇਸੀ ਬਣ ਗਿਆ ਨਾ। ਮਹਿਲ ਮਾੜੀਆਂ ਸਭ ਕੁਝ ਕੋਲ ਹੈ ਪਰ ਅੰਦਰ ਵਸਣ ਦਾ ਹੁਕਮ ਨਹੀਂ ਹੈ, ਫਿਰ ਉਹ ਵੈਸੀ ਬਣ ਗਿਆ ਨਾ। ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਤੂੰ ਜਫ਼ਰ ਜਾਲ ਕੇ ਖੂਹੀ ਜਾਲ ਪਾ ਕੇ 20-20 ਘੰਟੇ ਕੰਮ ਕਰਦਾ ਰਿਹਾ, ਉਹਨਾਂ ਨੂੰ ਤੂੰ ਇੱਕ ਮਹਿਲ ਬਣਾ ਕੇ ਤਿਆਰ ਕਰਕੇ ਦਿੱਤਾ, ਉਹਨਾਂ ਨੇ ਤੈਨੂੰ ਬੁਢਾਪੇ ਦੇ ਅੰਦਰ ਧੱਕੇ ਮਾਰ ਕੇ ਬਾਹਰ ਕੱਢਿਆ, ਉਹ ਮਹਿਲ ਤੇਰੇ ਲਈ ਵੇਸੀ ਬਣ ਗਿਆ ਨਾ। ਉਹਨੂੰ ਵੇਖ ਵੇਖ ਕੇ ਅੱਖਾਂ ਭਰ ਆਉਂਦੀਆਂ ਨੇ ਕਿ ਬਣਾਇਆ ਹੈ, ਇੱਕ ਇੱਕ ਕਿੱਟ ਯਾਦ ਆਉਂਦੀ ਹੈ ਮੈਂ ਇਸ ਤਰ੍ਹਾਂ ਬਣਾਇਆ, ਇੱਕ ਇੱਕ ਰੋਜ਼ ਚੇਤੇ ਆਉਂਦਾ, ਇੱਕ ਇੱਕ ਦਿਨ ਚੇਤੇ ਆਉਂਦਾ, ਮੈਂ ਇੰਨੇ ਜ਼ਫ਼ਰ ਜਾਲੇ ਨੇ ਇਹ ਕੁਝ ਬਣਾਉਣ ਲਈ ਤੇ ਅੱਜ ਉੱਥੇ ਰਹਿਣਾ ਮੇਰੇ ਵਾਸਤੇ ਹੁਕਮ ਨਹੀਂ, ਉਹ ਫਿਰ ਵੇਸੀ ਬਣ ਗਿਆ ਨਾ, ਜ਼ਹਿਰ ਹੀ ਬਣ ਗਿਆ ਨਾ। ਭਗਤ ਜੀ ਕਹਿਣ ਲੱਗੇ, ਸ਼ੱਕਰ ਹੋਈ ਵਿਸ, ਸਾਈ ਬਾਜੋਂ ਆਪਣੇ ਵੇਦਨ ਕਹੀ ਹੈ, ਕਿਸ ਵੇਦਨ ਮੈਨੇ ਪੀੜਾ। ਕਹਿਣ ਲੱਗੇ ਹੁਣ ਤੇਰੀ ਵੇਦਨ ਤੇਰੀ ਪੀੜਾ ਜੇ ਸੁਣ ਸਕਦਾ ਹੈ ਤੇ ਸਾਈਂ ਸੁਣ ਸਕਦਾ ਹੈ, ਰੱਬ ਪਰਮਾਤਮਾ, ਇਹਦੇ ਤੋਂ ਬਗੈਰ ਨਿਰੰਕਾਰ ਰੱਬ ਜੀ ਤੋਂ ਬਗੈਰ ਤੇਰੀ ਪੀੜਾ ਤੇਰੀ ਵੇਦਨ ਸੁਣਨ ਵਾਲਾ ਵੀ ਕੋਈ ਨਹੀਂ। ਕਿਉਂਕਿ ਵੇਦਨ ਸੁਣਨੀ ਸੀ ਧੀਆਂ ਪੁੱਤਰਾਂ ਨੇ ਤੇ ਧੀਆਂ ਪੁੱਤਰਾਂ ਨੇ ਤੇ ਘਰੋਂ ਬਾਹਰ ਕੱਢਿਆ ਤੇ ਵੇਦਨ ਸੁਣੇ ਕੌਣ? ਵੇਦਨ ਸੁਣਨੀ ਸੀ ਭਾਈਆਂ ਨੇ ਤੇ ਭਾਈ ਤੇਰੇ ਨਾਲ ਸਹਿਮਤ ਨਹੀਂ ਹੈ, ਭਾਈ ਧੱਕੇ ਮਾਰ ਕੇ ਬਾਹਰ ਕੱਢ ਰਹੇ ਨੇ ਤੇ ਵੇਦਨ ਸੁਣੇ ਕੌਣ? ਵੇਦਨ ਸੁਣਨੀ ਸੀ ਪਤਨੀ ਨੇ ਜਾਂ ਪਤੀ ਨੇ ਤੇ ਪਤਨੀ ਧੱਕੇ ਮਾਰ ਕੇ ਪਤੀ ਨੂੰ ਬਾਹਰ ਕੱਢ ਰਹੀ ਹੈ, ਪਤੀ ਧੱਕੇ ਮਾਰ ਕੇ ਪਤਨੀ ਨੂੰ ਬਾਹਰ ਕੱਢ ਰਹੇ, ਵੇਦਨ ਸੁਣੇ ਕੌਣ? ਪਿਆਰਿਓ, ਜਦ ਵੀ ਕਿਧਰੇ ਬਿਰਥਾ ਤੁਹਾਡੇ ਮਨ ਦੇ ਅੰਦਰ ਪੀੜਾ ਮਨ ਦੇ ਅੰਦਰ ਭਰ ਜਾਏ ਤੇ ਲੋਕਾਂ ਦੇ ਸਾਹਮਣੇ ਆਪਣੀ ਵੇਦਨ ਕਰਨ ਦੀ ਬਜਾਏ ਸਾਈਂ ਜੀ ਦੇ ਸਾਹਮਣੇ ਦੁੱਖੜੇ ਨੂੰ ਬਿਆਨ ਕਰੋ। ਪਾਤਸ਼ਾਹ ਦਾ ਇੱਕ ਹੁਕਮ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿਣ ਲੱਗੇ ਲੋਕਾਂ ਦੇ ਸਾਹਮਣੇ ਰੋਣਾ ਰੋਣ ਦੀ ਬਜਾਏ ਗੁਰ ਪੈ ਅਰਦਾਸ ਕਰ। ਗੁਰੂ ਸੁਣਨਾ ਵੀ ਜਾਣਦਾ ਹੈ ਤੇ ਸੱਚ ਜਾਣੀ ਗੁਰੂ ਮਟਾਉਣਾ ਵੀ ਜਾਣਦਾ, ਤੇਰੇ ਦੁੱਖ ਦਲਿੱਦਰ ਨੂੰ ਘਟਾਉਣਾ ਵੀ ਜਾਣਦਾ। ਭਗਤ ਜੀ ਕਹਿਣ ਲੱਗੇ, ਹਾਲਾਤ ਤੇਰੀ ਸਜਣਾ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਤੇਰੇ ਵਾਸਤੇ ਮਿੱਠੇ ਪਦਾਰਥ ਵੀ ਜ਼ਹਿਰ ਦੇ ਧੁੱਲ ਬਣ ਗਏ। ਸ਼ੱਕਰ ਹੋਈ ਵਿਸ, ਸਾਈਂ ਬਾਜੋਂ ਆਪਣੇ ਦੁਨੀਆਂ ਦੇ ਅੰਦਰ ਤੇਰੀ ਪੀੜਾ ਤੇਰੀ ਵੇਦਨ ਨੂੰ ਸੁਣਨ ਵਾਲਾ ਤੇਰਾ ਆਪਣਾ ਕੋਈ ਰਿਹਾ ਨਹੀਂ। ਤੇ ਹੁਣ ਕੌਣ ਹੈ ਤੇਰਾ ਆਪਣਾ ਜਿਹਦੇ ਕੋਲੋਂ ਜਨਮ ਲੈ ਕੇ ਮ੍ਰਿਤ ਮੰਡਲ ਦੇ ਕੋਲ ਆਇਆ ਸੀ? ਸਤਨਾਮ ਸ੍ਰੀ ਵਾਹਿਗੁਰੂ ਤੇਰਾ ਆਪਣਾ ਹੈ। ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ। ਕਹਿਣ ਲੱਗੇ ਸਾਈਂ ਜੀ ਤੋਂ ਬਗੈਰ ਰੱਬ ਜੀ ਤੋਂ ਬਗੈਰ ਹੁਣ ਆਪਣੀ ਵੇਦਨ ਬਿਆਨ ਵੀ ਕਰੇ ਤੇ ਕਰੇ ਵੀ ਕਿੰਨਾ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਕੋਕ ਹੁੰਦੀ ਏ ਸੀਤਲ, ਸੀਤਲ ਮੈਨੇ ਠੰਡੀ, ਪਰ ਠੰਡੀ ਕੋਕ ਨੂੰ ਬਾਹਰ ਰੱਖ ਦਿਓ ਤੇ ਸਮਾਂ ਪਾ ਕੇ ਨਾ ਉਹ ਬਦਲ ਜਾਂਦੀ ਏ। ਠੰਡੀ ਕੋਕ ਆਪਣਾ ਸੁਭਾਅ ਬਦਲ ਜਾਂਦੀ ਏ, ਉਹਦੀ ਠੰਡ ਚਲੀ ਜਾਂਦੀ ਏ, ਸਹਿਜੇ ਸਹਿਜੇ ਉਹ ਗਰਮ ਹੋਣੀ ਸ਼ੁਰੂ ਹੋ ਜਾਂਦੀ। ਜਿੰਨਾ ਸਮਾਂ ਬਾਹਰ ਰਹੇਗੀ ਠੰਡ ਤੋਂ, ਫਰਿੱਜ ਤੋਂ ਬਾਹਰ ਰਹੇਗੀ, ਗਰਮ ਹੋਏਗੀ। ਇਹ ਦੂਸਰੀ ਉਦਾਹਰਨ ਜੋ ਮੈਂ ਦੇਣੀ ਚਾਹੁੰਦਾ, ਖਿਮਾ ਕਰਿਓ, ਸ਼ਰਾਬ ਜਿੰਨੀ ਪੁਰਾਣੀ ਹੋ ਜਾਏ ਨਾ, ਜਿੰਨੀ ਪੁਰਾਣੀ, ਮੈਂ ਇਤਿਹਾਸਕਾਰਾਂ ਦੇ ਬੋਲ ਪੜ੍ਹੇ, ਉਨਾ ਉਹਦਾ ਨਸ਼ਾ ਵੱਧ ਜਾਂਦਾ, ਉਨਾ ਨਸ਼ਾ ਵੱਧ ਜਾਂਦਾ, ਮਿਆਰ ਵੱਧ ਜਾਂਦੀ ਹੈ। ਜੇ ਮਨੁੱਖੀ ਮਨ ਦੇ ਅੰਦਰ ਰੱਬੀ ਰਸ ਨਾ ਆਏ, ਇਹ ਸ਼ਰਾਬ ਵਰਗਾ ਹੀ ਬਣਿਆ ਰਹੇ, ਜ਼ਹਿਰੀਲਾ ਬਣਿਆ ਰਹੇ, ਕੌੜਾ ਬਣਿਆ ਰਹੇ, ਤੇ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਇਹ ਹੋਰ ਮਾਇਆ ਦੀ ਪਕੜ ਵਿੱਚ ਆ ਜਾਂਦਾ ਹੈ। ਸ਼ਰਾਬ ਵਾਂਗ ਇਹਦਾ ਨਸ਼ਾ ਵੱਧ ਜਾਂਦਾ ਹੈ, ਵਿਕਾਰ ਵੱਧ ਜਾਂਦੇ ਨੇ, ਗੁਣਾ ਵੱਧ ਜਾਂਦੇ ਨੇ, ਘਟਣ ਦੀ ਬਜਾਏ, ਰੱਬ ਵੱਲ ਆਉਣ ਦੀ ਬਜਾਏ ਸਗੋਂ ਉਲਟੇ ਪਾਸੇ ਨੂੰ ਜਾਂਦਾ ਹੈ। ਤੇ ਮੈਂ ਭਾਈ ਸਾਹਿਬ ਭਾਈ ਰਵਿਦਾਸ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਪੜ੍ਹਿਆ, ਉਹਨਾਂ ਨੇ ਬੜੇ ਆਲਮਾਨਾ ਢੰਗ ਦੇ ਨਾਲ ਇੱਕ ਬੋਲ ਕਿਹਾ, ਕਹਿਣ ਲੱਗੇ ਕਿ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿ ਦਿਸਦਾ ਵੇ। ਕਹਿਣ ਲੱਗੇ ਅੰਨਾ ਹੋਇਆ ਦਿਸਣਾ ਬੰਦ ਹੋਇਆ, ਬੋਲਾ ਹੋਇਆ ਸੁਣਨਾ ਬੰਦ ਹੋਇਆ, ਪਿੰਗਲਾ ਹੋਇਆ ਚੱਲਣਾ ਬੰਦ ਹੋਇਆ। ਅੰਨਾ ਬੋਲਾ ਪਿੰਗਲਾ ਤਨ ਥੱਕਾ, ਤਨ ਤੇ ਤੇਰਾ ਗਿਆ ਹੈ ਥੱਕ, ਮਨ ਦਹਿ ਦਿਸਦਾ ਵੇ, ਮਨ ਅਜੇ ਵੀ ਕਾਲੇ ਕਾਂ ਵਾਂਗ ਦਸਾਂ ਦਿਸ਼ਾਵਾਂ ਨੂੰ ਦੌੜਦਾ ਹੈ। ਇਹ ਹੁਣ ਤੁਸੀਂ ਆਪਣੇ ਉੱਤੇ ਅਜਮਾ ਕੇ ਵੇਖੋ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਉਹ ਝੂਠ ਕਹਿ ਰਹੇ ਨੇ ਜਾਂ ਸੱਚ ਕਹਿ ਰਹੇ ਨੇ। ਤੇ ਜਦੋਂ ਆਪਣੇ ਜੀਵਨ ਵਿੱਚ ਇਹ ਬਚਨ ਨੂੰ ਘਟਾ ਕੇ ਵੇਖੋਗੇ, ਨਜ਼ਰ ਆ ਜਾਏਗਾ ਭਾਈ ਸਾਹਿਬ ਜੋ ਕਹਿ ਰਹੇ ਨੇ ਹਕੀਕਤ ਹੀ ਕਹਿ ਰਹੇ ਨੇ, ਸੱਚਾਈ ਬਿਆਨ ਕਰ ਰਹੇ ਨੇ, ਝੂਠ ਨਹੀਂ। ਖੈਰ, ਭਗਤ ਫਰੀਦ ਸਾਹਿਬ ਜੀ ਦਾ ਅਗਲਾ ਬਚਨ ਮੈਂ ਇੱਕ ਹੋਰ ਇਸ ਸਲੋਕ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਕਹਿਣ ਲੱਗੇ ਫਰੀਦਾ ਅੱਖੀਂ ਦੇਖ ਪਤੀਨੀਆਂ, ਪਤੀਨੀਆਂ ਦਾ ਮਤਲਬ ਹੁੰਦਾ ਹੈ ਥੱਕ ਜਾਣਾ, ਪਤਲੀਆਂ ਹੋ ਜਾਣਾ, ਕਮਜ਼ੋਰ ਹੋ ਜਾਣਾ। ਅੱਖਾਂ ਵੇਖ ਵੇਖ ਕੇ ਥੱਕ ਗਈਆਂ ਨੇ, ਕਮਜ਼ੋਰ ਹੋ ਗਈਆਂ ਨੇ, ਪਤਲੀਆਂ ਪੈ ਗਈਆਂ ਨੇ। ਸੁਣ ਸੁਣ ਰੀਨੇ ਕੰਨ, ਤੇ ਸੁਣ ਸੁਣ ਕੇ ਤੇਰੇ ਕੰਨ ਵੀ ਕਮਜ਼ੋਰ ਪੈ ਗਏ, ਉਹ ਵੀ ਘਸ ਗਏ। ਮੈਂ ਇੱਕ ਹੋਰ ਕਬੀਰ ਸਾਹਿਬ ਜੀ ਦਾ ਬਚਨ ਇਸ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖਾਂ। ਕਬੀਰ ਸਾਹਿਬ ਕਹਿੰਦੇ ਨੇ, ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਹਿਣ ਲੱਗੇ ਰਾਮ ਤੂੰ ਚੇਤਿਆ ਨਹੀਂ, ਜਰਾ ਤੇਰੇ ਕੋਲ ਪਹੁੰਚ ਗਿਆ, ਬੁਢਾਪਾ ਤੇਰੇ ਕੋਲ ਪਹੁੰਚ ਗਿਆ। ਅਗਾਂਹ ਕਹਿੰਦੇ ਨੇ, ਲਾਗੀ ਮੰਦਰ ਦੁਆਰ ਤੇ ਅਵਕਿਆ ਨਿਕਸਿਓ ਜਾਏ। ਕਹਿਣ ਲੱਗੇ ਦੁਆਰ, ਦੁਆਰ ਮੈਨੇ ਦਰਵਾਜ਼ਾ, ਮੰਦਰ ਮੈਨੇ ਘਰ, ਮੰਦਰ ਦੇ ਦਰਵਾਜ਼ੇ ਉੱਤੇ, ਘਰ ਦੇ ਦਰਵਾਜ਼ੇ ਦੇ ਉੱਤੇ ਲੱਗ ਜਾਏ ਅੱਗ, ਤੇ ਉਸ ਦਰਵਾਜ਼ੇ ਵਿੱਚੋਂ ਹੀ ਤੇ ਸਭ ਕੁਝ ਬਾਹਰ ਕੱਢਣਾ ਸੀ, ਹੁਣ ਬਾਹਰ ਕੱਢੇਗਾ ਕਿੱਥੋਂ ਦੀ? ਆਪ ਨਿਕਲਣਾ ਹੈ ਦਰਵਾਜ਼ੇ ਵਿੱਚੋਂ, ਦਰਵਾਜ਼ੇ ਦੇ ਭਾਂਬੜ ਬਲ ਰਹਿਣ। ਜੇ ਸਮਾਨ ਕੱਢਣਾ ਸੀ ਦਰਵਾਜ਼ੇ ਵਿੱਚੋਂ, ਤੇ ਦਰਵਾਜ਼ੇ ਤੇ ਅੱਗ ਬਲਦੀ ਨਜ਼ਰ ਆ ਰਹੀ। ਕਹਿਣ ਲੱਗੇ ਹੁਣ ਕਰੇਗਾ ਕੀ, ਹੁਣ ਬਾਹਰ ਕੱਢੇਗਾ ਕੀ? ਬੁਢਾਪੇ ਦੇ ਅੰਦਰ ਆਣ ਕੇ ਇਹਦੇ ਤਮਾਮ ਦਰਵਾਜ਼ਿਆਂ ਨੂੰ ਅੱਗ ਲੱਗੀ ਹੋਈ ਅਜੇ ਵੀ ਨਜ਼ਰ ਪੈਂਦੀ ਹੈ। ਅੱਖਾਂ ਦੇ ਵੇਖਣ ਦੀ ਤਮੰਨਾ ਬਾਕੀ, ਕੰਨਾਂ ਦੇ ਸੁਣਨ ਦੀ ਅਜੇ ਚਾਹਤ ਬਾਕੀ ਹੈ, ਜ਼ੁਬਾਨ ਬੋਲਣਾ ਚਾਹੁੰਦੀ ਹੈ, ਦੰਦ ਚਬਾਉਣਾ ਚਾਹੁੰਦੇ ਨੇ, ਅਜੇ ਖਾਣ ਦੀ ਮੰਗ ਹੈ, ਜੀਵਨ ਦੀ ਮੰਗ ਹੈ, ਪਰ ਅਜੇ ਵੀ ਰੱਬ ਵਾਲੇ ਦਾ ਧਿਆਨ ਨਹੀਂ ਹੈ, ਅਜੇ ਵੀ ਪਰਿਪੂਰਨ ਪਰਮਾਤਮਾ ਚੇਤੇ ਵਿੱਚ ਨਹੀਂ ਹੈ। ਕਹਿਣ ਲੱਗੇ ਅੱਖੀਂ ਦੇਖ ਪਤੀਨੀਆਂ, ਸੁਣ ਸੁਣ ਰੀਨੇ ਕੰਨ, ਸ਼ਾਖ ਪਕੰਦੀ ਆਇਆ। ਜਿਵੇਂ ਟਹਿਣੀ ਦੇ ਨਾਲ ਲੱਗਾ ਹੋਇਆ ਫਲ ਪੱਕਦਾ ਪੱਕਦਾ, ਪੱਤੇ ਪੱਕਦੇ ਪੱਕਦੇ, ਬੁੱਢੇ ਹੁੰਦੇ ਹੁੰਦੇ ਆਪਣਾ ਰੰਗ ਬਦਲ ਜਾਂਦੇ ਨੇ, ਫਲ ਵੀ ਪੱਕ ਕੇ ਰੰਗ ਬਦਲਾ ਲੈਂਦਾ ਹੈ ਤੇ ਪੱਤੇ ਵੀ ਰੰਗ ਬਦਲ ਦਿੰਦੇ ਨੇ। ਹੋਰ ਕਰੇਂਦੀ ਵੰਨ, ਕਹਿਣ ਲੱਗੇ ਮੈਂ ਤੇਰੇ ਜੀਵਨ ਨੂੰ ਵੇਖਿਆ, ਤੇਰਾ ਜੀਵਨ ਵੀ ਪੱਕ ਗਿਆ ਹੈ, ਤੇਰੇ ਜੀਵਨ ਦਾ ਰੰਗ ਢੰਗ ਵੀ ਹੋਰ ਦਾ ਹੋਰ ਬਣ ਗਿਆ, ਤੇਰੇ ਜੀਵਨ ਦਾ ਰੰਗ ਢੰਗ ਵੀ ਬਦਲ ਗਿਆ, ਤੇ ਬਦਲਿਆ ਕੀ ਏ, ਤੇਰੇ ਸਰੀਰ ਦੀ ਬਹਾਰ ਬਸੰਤ ਵਾਲੀ ਚਲੀ ਗਈ, ਤੇਰੇ ਜੀਵਨ ਦੇ ਅੰਦਰ ਪੱਤੇ ਝਾੜਨ ਵਾਲੀ ਬਹਾਰ ਆਣ ਕੇ ਬਹਿ ਗਈ। ਇਹ ਜੀਵਨ ਜੋ ਮਿਲਿਆ ਹੈ, ਇਹਦੇ ਅੰਦਰ ਕੁਝ ਨਾ ਕੁਝ ਬਣਨ ਦਾ ਅਵੱਛ ਯਤਨ ਕਰੋ, ਤੇ ਬਣਨਾ ਤੁਸੀਂ ਕਿਸੇ ਲਈ ਨਹੀਂ, ਆਪਣੇ ਲਈ ਬਣਨਾ ਹੈ, ਆਪਣੇ ਵਾਸਤੇ ਬਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਤੁਹਾਡੇ ਸਾਹਮਣੇ ਰੱਖਣ ਦਾ ਮੈਂ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਰਹਿਮਤ ਕਰਨ, ਜਿਤਨੇ ਸ਼ਰੋਤੇ ਮਾਈ ਭਾਈ ਗੁਰੂ ਦਰਬਾਰ ਦੇ ਅੰਦਰ ਸੁਭਾਏ ਮਾਣ ਹੋ, ਸਭਨਾਂ ਦੇ ਮਨਾਂ ਵਿਚ ਸਤਿਗੁਰੂ ਜੀ ਗੁਰਮਤ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ ਔਰ ਅਗਿਆਨਤਾ ਦਾ ਹਨੇਰਾ ਸਮੂਹ ਮਨਾਂ ਵਿਚੋਂ ਦੂਰ ਕਰਨ ਦੀ ਕਿਰਪਾ ਕਰਨ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਜ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈ ਸਿਉਂ ਪਿਰਹੜੀ, ਰੰਗ ਨਵੇਲਾ ਹੋਏ। ਮਹਿਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ, ਪਿਰਮ ਨਾ ਲਗੇ ਜੇ ਲੋਚੈ ਸਭ ਕੋਏ। ਇਹੋ ਪਿਰਮ ਪਿਆਲਾ ਖਸਮ ਕਾ, ਜੈ ਪਾਵੈ ਤੈ ਦੇ। ਫਰੀਦਾ ਜਿਨ ਲੋਇਨ ਜਗ ਮੋਹਿਆ,

दया सेकित फेर चित हरिदा कुकेंदिया जागेंदिया मती दिंदिया नित जो शैतान वंजाया से कित फेर चित वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र ते निगी गोता आनंद पा रहे सब माई भाई सतसंगी जनों आप रोज सवेर दे समय लड़ीवार कथा सरवण करदे आ रहे हो। सत्कार योग भगत फरीद साहब जी दे सलोकां विचों अज जो आप संगत दे सन्मुख सलोक पढ़ के सुनाए गए उन्हां विचों पहला सलोक भगत फरीद साहब जी दी रचना द्वारा उचरिया होया फरीदा काली जिनी ना रावया तौली रावे कोय। काला ते तौला तौले दा मतलब चिट्टा इन्हां दो रंगा दा जिक्र भगत फरीद साहब जी पहली पंक्ति दे अंदर ही कर रहे ने। वाला दा रंग काला होना यह जवानी दी निशानी है ते वाला दा रंग तौला हो जाना चिट्टा हो जाना यह बुढ़ापे दी निशानी है। बुनियादा भरिया ही ना होन बुनियादा बुनाइया ही ना होन बगैर बुनियादा दे अगर इमारत नूं खड़ा करना चाहिए तो इमारत खड़ी नहीं होएगी। अगर किसी ने जमीन दे अंदर किसी सब्जी दा फल दा फसल दा बीज बीजिया ही नहीं तो बगैर बीज बीजन तो वह फल की तमन्ना करे तो उहदी तमन्ना करनी ही गलत है। बगैर दवारा तो कोई छत खड़ी करनी चाहे तो दवारा तो बगैर छत खड़ी नहीं होंदी। बगैर बीज बीजन तो कोई फल दी लालसा रखे तमन्ना रखे उहदी चोली दे अंदर फल नहीं पैंदा। बगैर शुभ कर्म करन दे अगर कोई ये चाहे कि मेरे मन नूं शांति मिल जाए सुकून मिल जाए सहज बन जाए घर दे अंदर सुख बन जाए वो भी नहीं बनता। सुख नूं प्राप्त करना एक वड्डी ते महान दात है। शांति हृदय दे अंदर बन जाना एक उपलब्धि एक मंजिल दी प्राप्ति है। पर खिमा चाहांगा ये वेखो कि उस सुख दी प्राप्ति शांति दी प्राप्ति वास्ते मैं कर्म की कीता है। अगर कर्म ही नहीं है ते मंजिल ते बहुत वड्डी दी मंग कर रहे हैं वो मंजिल मिले किवें। शांति बड़ी वड्डी दी मंग कर रहे हैं वो शांति बने किवें। अगर बुनियादा ही नहीं है बीज ही नहीं है तो फिर शांति जीवन दे अंदर बने किवें। भगत जी कहन लगे काली काली दा मतलब काले रंग दे अंदर ते काले रंग दा मतलब जवानी दे पैर दे अंदर क्योंकि जवानी दी निशानी है वालां दा रंग काला स्याह काला। कहन लगे जिस मनुख ने जवानी नूं बर्बाद कीता है उहदा जीवन सारे दा सारा तकरीबन बर्बाद हो ही जांदा है क्योंकि जे आप ध्यान दे के वेखोगे ते जवानी दे अंदर तकरीबन तकरीबन गुनाह हुंदे नजर पै रहे ने ते जवानी दे अंदर ही दूसरे पासे गुण हुंदे नजर पै रहे ने। ठीक है दुनिया दे अंदर कुछ बच्चे भी गुनाहगारी हुंदे ने कुछ बुजुर्ग भी गुनाहगारी हुंदे ने कुछ बच्चे भी बड़े महान हुंदे ने कुछ बुजुर्ग भी बड़े महान हुंदे ने पर सारी एवरेज कढो अगर आंकड़े कढ के सामने लियाओ ते जवानी ही ज्यादा गुनाहां वाले ते जवानी ही ज्यादी गुणा वाले। कतलो कारत दे अड्डे बने
अयाशी बदमाशी दे टिकाने बने, वैसिया दुबारे बने, जुए दे अड्डे कैम होए, ए ना ते बच्चिया ने बनाए ने ते ना बहुत ज्यादा बिरद होया मनुख ना उन्होंने बनाए ने। जिस मनुख को चलिया नहीं जा रहा, गिटिया गोडिया विच बल नहीं, हथा विच करन दी समर्था नहीं, वह की वैसिया का टिकाणा बनाएगा, वह की जुए का अड्डा कायम करेगा, की अयाशी ते बदमाशी दे घरां नूं ओह जन्म देगा। ए जिन्ने गुणा दे अड्डे ने ओह बनाए किन्ने ने जवान मनुख ने। हुण ठीक दूसरे पासे चले जाओ, जिन्ने शहीद होण वालियां दियां कतारां ने तकरीबन तकरीबन ओह जवान मनुखां दा बहुता नंबर है। जवान मनुखां दी बहुत ही वड्डी कतार है, लंबी कतार है। जिन्ने धर्म दे कर्म ने, परोपकार है, भला है, प्रभु दा चिंतन करना है, रब दे नाल जुड़ना है, लोकां दी सेवा विच मगन रहना है, भाई कन्हैया जी वांग ओह वी तकरीबन तकरीबन जवानी दे अंदर। अगर कोई गुनाह कर रहा है जवानी दे अंदर, मूल रूप विच इस तरह ही कह लो, मेरा मतलब ये नहीं है कि बचपन विच गुनाह नहीं हुंदा जां बुढ़ापे विच गुनाह नहीं हुंदा, मैं एवरेज दी गल कर रहा, परसेंटेज अंकड़े वेखो, जवानी गुनाहां दे नाल भरी नजर आ रही है। अंकड़े वेखो, जवानी दे दौर विचों ही मनुख गुजरदिआं अगर इस जवानी दे वेग नूं रुख दे दे, जवानी दे वेग नूं बदल दे, ते जवानी इहदे सिद्धे मार्ग दे उत्ते लै के नूं तुर पैंदी है। तो हुण मैं इस तरह कहां कि जवानी जिहदा जिक्र भगत फरीद साहब जी कर रहे, काली जिनी ना रावियो, कहन लगे वालां दा रंग काला सी, जवानी दी बहार सी, उस वक्त ते तू अपने जीवन नूं सलामत रखण वास्ते बुनियाद बनाई ने, मन दे अंदर शांति बने, सहज बने, सुकून बने, ए इंतजाम तू कीता ही नहीं है। ते जद बुनियादा ही नहीं ते हुण उह फल वी किवें मिले, जिहदी मंग कर रहे हां, उह फल वी किवें मिले, मैं सांझे तौर ते अर्ज कर रहा। काली जिनी ना रावियो, जवानी दे अंदर मनुख दा तकरीबन तकरीबन सुभाव बदल जांदा है। बालपन दा जिहड़ा सुभा है ओह भोला सुभा है, और हर बच्चे दा सुभा भोला हुंदा है, इक दा नहीं, हर बच्चे दा सुभा अति कोमल हुंदा है, भोला हुंदा है, ते वासना तो रहित हुंदा है। किसी बच्चे दे कोल कोई काम क्रोध दी वासना नहीं हुंदी, किसी बच्चे दे कोल निंदा ते चुगली नहीं हुंदी। बालपन वाला सुभा जवानी दे अंदर तकरीबन आण के बदल जांदा है। आप जितने सूझवान प्रेमी शोभा पा रहे हो, मेरी बेनती नूं समझण दा यतन करियो, जवानी वाला सुभा बुढ़ापे दे अंदर जाके बदलदियां बड़ी देर लगदी है। बालपन वाला सुभा कुदरत दे बनाए अटल नियम दे मुताबक, परमात्मा दी नेत दे मुताबक जवानी दे अंदर आण के बदल जांदा है। किसे बच्चे दे पास ਉਹ ਸੁਭਾਅ ਨਹੀਂ ਰਹਿੰਦਾ ਜੋ ਬਹੁਤ ਛੋਟੀ ਆਰਜ਼ਾ ਬਾਲਪਨ ਦੇ ਅੰਦਰ ਸੀ। ਜਵਾਨੀ ਦੇ ਅੰਦਰ ਉਹ ਸੁਭਾਅ ਨਹੀਂ ਰਹਿੰਦਾ। ਜਵਾਨੀ ਦੇ ਅੰਦਰ ਕਿਸੇ ਦਾ ਮਨ ਵਾਸ਼ਨਾ ਵੱਲ ਜ਼ਿਆਦਾ ਪ੍ਰੇਰਿਆ ਜਾਂਦਾ, ਕਿਸੇ ਦਾ ਨਹੀਂ ਪ੍ਰੇਰਿਆ ਜਾਂਦਾ। ਬਾਲਪਨ ਦੇ ਅੰਦਰ ਕੋਈ ਵੀ ਗੁਣਾਹ ਨਹੀਂ, ਨਾ ਹੰਕਾਰ, ਨਾ ਨਿੰਦਾ, ਨਾ ਚੁਗਲੀ, ਨਾ ਈਰਸ਼ਾ, ਨਾ ਬਖੀਲੀ। ਪਰ ਜਵਾਨੀ ਆਈ, ਕੋਈ ਨਿੰਦਕ ਬਣ ਜਾਂਦਾ ਹੈ, ਕੋਈ ਚੁਗਲਖੋਰ ਬਣ ਜਾਂਦਾ ਹੈ, ਕੋਈ ਬੜਾ ਹੰਕਾਰੀ ਬਣ ਜਾਂਦਾ ਹੈ, ਅੱਖਾਂ ਦੇ ਰਾਹੀਂ ਵੇਖਦਾ ਹੈ ਤੇ ਤਾਂ ਵੀ ਪੱਥਰ ਵਰਗੀਆਂ ਕਠੋਰ ਅੱਖਾਂ ਦੇ ਰਾਹੀਂ, ਬੜਾ ਹੰਕਾਰ। ਕੋਈ ਸੋਚਦਾ ਹੈ, ਬੋਲਦਾ ਹੈ, ਚੱਲਦਾ ਹੈ ਤੇ ਕਾਮ ਦੇ ਰਾਹ ਦੇ ਉੱਤੇ ਚੱਲਦਾ, ਦੂਸਰਾ ਰਸਤਾ ਉਹਨੂੰ ਕੋਈ ਨਜ਼ਰ ਆਉਂਦਾ ਹੀ ਨਹੀਂ। ਪਰ ਜਵਾਨੀ ਦੇ ਅੰਦਰ ਕੋਈ ਵਿਰਲਾ ਵਿਰਲਾ ਇਸ ਤਰ੍ਹਾਂ ਦਾ ਵੀ ਹੁੰਦਾ ਹੈ। ਬਾਲਪਨ ਵਿੱਚ ਅਗਰ ਭਗਤੀ ਦੇ ਮਾਰਗ ਤੇ ਨਹੀਂ ਸੀ ਚੱਲਿਆ ਤੇ ਜਵਾਨੀ ਦੇ ਅੰਦਰ ਉਹਦਾ ਪਰਮਾਤਮਾ ਦੇ ਮਾਰਗ ਦੇ ਨਾਲ ਵੀ ਪ੍ਰੇਮ ਬਣ ਜਾਂਦਾ ਹੈ। ਕੋਈ ਵਿਰਲਾ ਵਿਰਲਾ ਕਿਸੇ ਵਿਰਲੇ ਗੁਰਮੁਖ ਪ੍ਰੇਮੀ ਦਾ ਸੁਭਾਅ ਇਸ ਤਰ੍ਹਾਂ ਬਦਲਦਾ। ਬਾਲਪਨ ਵਾਲਾ ਸੁਭਾਅ ਜਵਾਨੀ ਵਿੱਚ ਆਣ ਕੇ ਬਦਲ ਜਾਂਦਾ ਹੈ, ਤੇ ਫਿਰ ਜਵਾਨੀ ਦੇ ਅੰਦਰ ਉਹ ਸੁਭਾਅ ਪੱਕਦਾ ਹੈ, ਤੇ ਜਿਹੜਾ ਸੁਭਾਅ ਬੰਦੇ ਦਾ ਪੱਕ ਜਾਏ ਉਹ ਫਿਰ ਮਰਦੇ ਦਮ ਤੱਕ ਨਾਲ ਹੀ ਰਹਿੰਦਾ ਹੈ, ਉਹ ਬਦਲਦਾ ਨਹੀਂ ਹੈ। ਕਿਸੇ ਵਿਰਲੇ ਗੁਰਮੁਖ ਦਾ ਸੁਭਾਅ ਬਦਲਦਾ ਹੈ, ਵਰਨਾ ਨਹੀਂ ਬਦਲਦਾ। ਇਹਨੂੰ ਮੈਂ ਜਰਾ ਕੁ ਖੋਲ੍ਹਣਾ ਚਾਹਾਂਗਾ, ਧਿਆਨ ਦੇ ਕੇ ਸਮਝਣ ਦੀ ਕਿਰਪਾ ਕਰ ਲਿਓ। ਜਿਵੇਂ ਹਵਾ ਦਾ ਝੋਂਕਾ ਆਉਂਦਾ ਹੈ ਤੇ ਸਰੀਰ ਨੂੰ ਛੂਹ ਕੇ ਅੱਗੇ ਨਿਕਲ ਜਾਂਦਾ ਹੈ, ਹਵਾ ਸਾਡੇ ਪਾਸ ਰੁਕਦੀ ਤੇ ਨਹੀਂ ਨਾ, ਇਸ ਤਰ੍ਹਾਂ ਹੀ ਮਨ ਦੇ ਅੰਦਰ ਬੁਰੀਆਂ ਵਿਚਾਰਾਂ ਜਨਮ ਲੈਂਦੀਆਂ ਨੇ, ਮਨ ਨੂੰ ਛੂਹ ਕੇ ਅੱਗੇ ਨਿਕਲ ਜਾਂਦੀਆਂ ਨੇ। ਅੱਜ ਕਾਮ ਦਾ ਵਿਚਾਰ ਆਇਆ ਪਰ ਟਿਕਿਆ ਨਹੀਂ, ਛੂਹ ਕੇ ਅੱਗੇ ਨਿਕਲ ਗਿਆ।
ਉਹ ਕਾਮ ਸੁਭਾ ਨਹੀਂ ਬਣੇਗਾ। ਜਿਹੜਾ ਮੰਦਾ ਵਿਚਾਰ, ਮੈਲਾ ਵਿਚਾਰ, ਬੜਾ ਹੀ ਗੰਧਲਾ ਵਿਚਾਰ ਪੈਦਾ ਹੋਇਆ ਸੀ, ਪਰ ਲੰਮਾ ਸਮਾਂ ਮਨ ਨੇ ਉਹਦੀ ਪਕੜ ਨਹੀਂ ਕੀਤੀ, ਮਨ ਦੇ ਅੰਦਰੋਂ ਵਿਚਾਰ ਟਿਕਿਆ ਨਹੀਂ, ਅੱਗੇ ਨਿਕਲ ਗਿਆ, ਉਹ ਭੁੱਲ ਗਿਆ, ਉਹ ਕਦੀ ਵੀ ਵਿਚਾਰ ਸੁਭਾ ਦਾ ਰੂਪ ਨਹੀਂ ਬਣਦਾ। ਪਰ ਜੋ ਵਿਚਾਰ ਆਇਆ ਆਉਣ ਤੋਂ ਬਾਅਦ ਮਨ ਦੇ ਅੰਦਰ ਟਿਕ ਗਿਆ, ਮਨ ਨੇ ਉਸ ਵਿਚਾਰ ਨੂੰ ਛੱਡਿਆ ਹੀ ਨਹੀਂ, ਉਹੀ ਵਿਚਾਰ ਮੈਲਾ ਵਿਚਾਰ ਅੱਗੇ ਜਾ ਕੇ ਸੁਭਾਅ ਬਣ ਜਾਂਦਾ ਹੈ। ਇਹ ਵਿਚਾਰ ਭਾਵੇਂ ਚੰਗਾ ਹੋਵੇ ਭਾਵੇਂ ਮੰਦਾ ਹੋਵੇ, ਵਿਚਾਰ ਆਉਂਦੇ ਨੇ, ਮਨ ਵਿੱਚੋਂ ਨਿਕਲ ਜਾਂਦੇ ਨੇ, ਭਾਵੇਂ ਉਹ ਚੰਗੇ ਵਿਚਾਰ ਨੇ ਭਾਵੇਂ ਉਹ ਮੰਦੇ ਵਿਚਾਰ ਨੇ, ਉਹ ਮਨੁੱਖ ਦਾ ਸੁਭਾਵ ਨਹੀਂ ਬਣਦੇ, ਸੁਭਾਵ ਦਾ ਅੰਗ ਨਹੀਂ ਬਣਦੇ। ਵਿਚਾਰ ਆ ਰਹੇ ਨੇ, ਮਨ ਨੇ ਪਕੜ ਕਰ ਲਈ ਏ, ਮਨ ਦੇ ਅੰਦਰ ਉਹ ਵਿਚਾਰ ਟਿਕ ਗਏ ਨੇ, ਤੇ ਹੁਣ ਉਹ ਵਿਚਾਰ ਜੋ ਟਿਕ ਗਏ ਨੇ ਅੱਗੇ ਗਏ ਨਹੀਂ, ਉਹਨਾਂ ਵਿਚਾਰਾਂ ਨੂੰ ਮਨ ਦਿਨੇ ਵੀ ਰਾਤ ਵੀ ਲਗਾਤਾਰ ਮਾਲਾ ਬਣਾ ਕੇ ਜਪਦਾ ਹੈ, ਉਹਨਾਂ ਵਿਚਾਰਾਂ ਦੀ ਗੱਲ ਕਰਦਾ ਹੈ, ਵਿਚਾਰਾਂ ਨੂੰ ਅੰਦਰ ਚਿਤਵਦਾ ਹੈ, ਵਿਚਾਰਾਂ ਨੂੰ ਮੁੜ ਮੁੜ ਕੇ ਦੁਹਰਾਉਂਦਾ ਹੈ, ਉਹ ਵਿਚਾਰ ਅੰਦਰ ਟਿਕ ਗਏ, ਤੇ ਜਿਹੜੇ ਵਿਚਾਰ ਅੰਦਰ ਟਿਕ ਗਏ ਉਹੀ ਮਨੁੱਖ ਦਾ ਸੁਭਾਅ ਬਣ ਗਏ। ਜੇ ਕਿਸੇ ਦਾ ਸੁਭਾਅ ਕਾਮੀ ਬਣਿਆ ਨਾ, ਤੇ ਪ੍ਰਥਮ ਕਾਮ ਦੇ ਵਿਚਾਰ ਸੁਣੇ ਨੇ ਜਾਂ ਕਾਮ ਦੇ ਸੰਬੰਧ ਵਿੱਚ ਵਿਚਾਰ ਬਣੇ ਨੇ, ਉਹ ਵਿਚਾਰ ਬਣੇ ਨੇ, ਨਿਕਲ ਗਏ ਨੇ, ਇਹਦਾ ਕਾਮੁਕ ਸੁਭਾਅ ਨਹੀਂ ਬਣੇਗਾ। ਉਹ ਵਿਚਾਰ ਆਏ ਨੇ, ਟਿਕ ਗਏ ਨੇ, ਮਨੁੱਖ ਦਾ ਸੁਭਾਅ ਕਾਮੀ ਬਣ ਜਾਂਦਾ ਹੈ, ਕਾਮ ਬਿਰਤੀ ਵਾਲਾ ਬਣ ਜਾਂਦਾ ਹੈ। ਹੋਰ ਕੀ ਕਾਰਨ? ਇਹੀ ਤੇ ਕਾਰਨ ਹੈ। ਲੋਭ ਦੇ ਸੰਬੰਧ ਵਿੱਚ ਸੁਣਿਆ ਹੈ, ਲੋਭ ਦਾ ਵਿਚਾਰ ਬਣਿਆ ਹੈ, ਉਹ ਵਿਚਾਰ ਨਿਕਲ ਗਿਆ, ਸੁਭਾਅ ਬਣਿਆ ਹੀ ਨਹੀਂ ਹੈ, ਪਰ ਉਹ ਵਿਚਾਰ ਆਇਆ ਅੰਦਰ ਆਣ ਕੇ ਟਿਕ ਗਿਆ, ਟਿਕਣ ਤੋਂ ਬਾਅਦ ਫਿਰ ਉਹ ਸੁਭਾਅ ਦਾ ਰੂਪ ਬਣ ਜਾਂਦਾ। ਜਵਾਨੀ ਦੇ ਅੰਦਰ ਮਨੁੱਖ ਦਾ ਜਿਸ ਤਰ੍ਹਾਂ ਦਾ ਸੁਭਾਅ ਪੱਕ ਜਾਏ, ਉਹਨੂੰ ਫਿਰ ਬੁਢਾਪੇ ਦੇ ਅੰਦਰ ਜਾ ਕੇ ਬਦਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ, ਉਹਨੂੰ ਬਦਲਣਾ ਬੜਾ ਕਠਿਨ ਹੋ ਜਾਂਦਾ ਹੈ। ਅੰਦਰ ਇਤਨਾ ਕੂੜਾ ਕਰਕਟ ਭਰ ਜਾਂਦਾ ਹੈ, ਉਹਨੂੰ ਸਾਫ ਕਰਨ ਲੱਗਿਆਂ ਮਨੁੱਖ ਆਪ ਹੀ ਡਰ ਖਾਣਾ ਸ਼ੁਰੂ ਕਰ ਦਿੰਦਾ ਹੈ, ਆਪ ਹੀ ਆਪਣੇ ਆਪ ਤੋਂ ਡਰਨਾ ਸ਼ੁਰੂ ਹੋ ਜਾਂਦਾ ਹੈ। ਫਿਰ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮਨੁੱਖ ਦੇ ਅੰਦਰ ਇੰਨਾ ਕੂੜਾ ਕਰਕਟ, ਇੰਨੇ ਮਲੀਨ ਵਿਚਾਰ, ਇੰਨੀ ਗੰਦਗੀ ਭਰੀ ਹੈ, ਅਗਰ ਇਹ ਆਪਣੀ ਬੁੱਕਲ ਦੇ ਅੰਦਰ, ਆਪਣੇ ਗਿਰਵਾਣ ਦੇ ਅੰਦਰ, ਆਪਣੀਆਂ ਨਿਗਾਹਾਂ ਦੇ ਨਾਲ ਤੱਕਣਾ ਸ਼ੁਰੂ ਕਰਦਾ ਹੈ, ਇਹਨੂੰ ਆਪਣੇ ਆਪ ਤੋਂ ਹੀ ਨਫ਼ਰਤ ਹੋਣੀ ਸ਼ੁਰੂ ਹੋ ਜਾਏਗੀ। ਹੁਣ ਤੁਸੀਂ ਦੂਸਰਿਆਂ ਤੋਂ ਨਫ਼ਰਤ ਕਰਦੇ ਹੋ, ਤੇ ਜੇ ਪੁੱਛੀਏ ਵੀ ਕਿਉਂ ਕਰ ਰਹੇ ਹੋ ਨਫ਼ਰਤ, ਮਨੁੱਖ ਮਨੁੱਖ ਦੇ ਨਾਲ ਈਰਸ਼ਾ ਦੀ ਅਗਨ ਦੇ ਅੰਦਰ ਖਹਿ ਖਹਿ ਕੇ ਮਾਰੀ ਰਿਹਾ ਹੈ ਨਾ, ਇਹ ਦੂਸਰੇ ਦੇ ਨਾਲ ਨਫ਼ਰਤ ਕਰ ਹੀ ਰਿਹਾ ਹੈ ਨਾ, ਤੇ ਜੇ ਇਹਨੂੰ ਪੁੱਛੀਏ ਵੀ ਤੇਰੀ ਨਫ਼ਰਤ ਦਾ ਕਾਰਨ, ਤੇ ਮੈਂ ਬੜੇ ਬੜੇ ਦਾਨੇ ਸੂਝਵਾਨ ਬੰਦਿਆਂ ਦੀ ਜ਼ੁਬਾਨੋਂ ਇਹ ਗੱਲ ਸੁਣੀ ਹੈ, ਉਹ ਕਹਿੰਦੇ ਨੇ ਜੀ ਉਹ ਮਨੁੱਖ ਤੇ ਮੰਦਾ ਬੜਾ ਹੈ। ਬਈ ਕੀ ਮੰਦਾ ਹੈ? ਉਹਦੇ ਹੱਥ ਮੰਦੇ ਨੇ, ਪੈਰ ਮੰਦੇ ਨੇ, ਕੀ ਮੰਦਾ ਹੈ? ਮੂੰਹ ਮੱਥਾ ਮੰਦਾ ਹੈ, ਚਮੜੀ ਦਾ ਰੰਗ ਮੰਦਾ ਹੈ, ਮੰਦਾ ਕਿਉਂ ਹੈ? ਉਹ ਕਹਿੰਦਾ ਜੀ ਉਹਦੀਆਂ ਗੱਲਾਂ ਬਾਤਾਂ ਬੜੀਆਂ ਮੰਦੀਆਂ ਨੇ, ਉਹਦੇ ਕੋਲ ਔਗਣ ਬੜੇ ਨੇ, ਭਾਵੇਂ ਹੁੰਦੇ ਆਪਣੇ ਕੋਲ ਵੀ ਨੇ ਪਰ ਬੰਦਾ ਵੇਖਦਾ ਦੂਜੇ ਦੇ। ਉਹ ਕਹਿੰਦਾ ਜੀ ਉਹਦੇ ਕੋਲ ਔਗਣ ਬੜੇ ਨੇ। ਵੀ ਨਫ਼ਰਤ ਕਿਉਂ ਕਰ ਰਹੇ ਹੈ? ਔਗਣਾ ਕਾਰਨ, ਵੈਸੇ ਨਫ਼ਰਤ ਦਾ ਇੱਕ ਕਾਰਨ ਨਹੀਂ, ਬੜੇ ਕਾਰਨ ਨੇ। ਬਹੁਤੀ ਨਫ਼ਰਤ ਤੇ ਬੰਦਾ ਦੂਸਰੇ ਨੂੰ ਅੱਗੇ ਵੱਧਦਿਆਂ ਵੇਖ ਕੇ ਕਰੀ ਜਾ ਰਿਹਾ ਹੈ ਕਿ ਮੇਰੇ ਤੋਂ ਅੱਗੇ ਕਿਉਂ ਜਾਂਦਾ ਹੈ। ਖੈਰ ਮੈਂ ਇੱਕ ਐਂਗਲ ਤੋਂ ਕੇਵਲ ਤੁਹਾਡੇ ਸਾਹਮਣੇ ਇਸ਼ਾਰਾ ਕਰਨਾ ਚਾਹੁੰਦਾ, ਦੂਸਰੇ ਦੇ ਗੁਨਾਹਾਂ ਨੂੰ ਵੇਖ ਕੇ ਬੰਦਾ ਨਫ਼ਰਤ ਕਰਦਾ ਹੈ, ਤੇ ਜੇ ਉਹ ਹੀ ਗੁਨਾਹ ਆਪਣੇ ਵਿੱਚ ਨਜ਼ਰ ਆ ਜਾਣ ਤੇ ਫਿਰ ਆਪਣੇ ਤੋਂ ਵੀ ਨਫ਼ਰਤ ਕਰੇਗਾ। ਨਫ਼ਰਤ ਮੈਲ ਤੋਂ ਹੈ, ਤੇ ਮੈਲ ਆਪਣੇ ਵਿੱਚ ਦਿਸ ਜਾਏ ਫਿਰ ਇਹ ਮੈਲ ਨੂੰ ਧੋਣ ਦਾ ਯਤਨ ਕਰੇਗਾ, ਮੈਲ ਅੰਦਰ ਟਿਕੀ ਕਿਉਂ ਹੈ, ਮੈਲ ਨੂੰ ਧੋਣ ਦਾ ਯਤਨ ਕਰੇਗਾ। ਅਜੇ ਦੂਸਰੇ ਦੇ ਅੰਦਰ ਮੈਲ ਦਿਸਦੀ ਏ, ਆਪਣੇ ਅੰਦਰ ਮੈਲ ਨਹੀਂ ਦਿਸਦੀ। ਜਵਾਨੀ ਦਾ ਦੌਰ ਆਇਆ ਤੇ ਪੂਰੀ ਕਾਇਨਾਤ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ, ਤੇ ਮੈਂ ਇਹ ਵੀ ਕਹਿ ਦਿਆਂ ਬੇਝਿਜਕ ਹੋ ਕੇ ਕਿ ਹਰ ਧਰਮ ਦੇ ਅੰਦਰ, ਚਾਹੇ ਉਹ ਯਹੂਦੀ ਨੇ, ਪਾਰਸੀ ਨੇ, ਬੋਧੀ ਨੇ, ਜੈਨੀ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਹਰ ਧਰਮ ਦੇ ਅੰਦਰ ਬੱਚਾ ਗੁਨਾਹ ਨਹੀਂ ਕਰਦਾ, ਬਹੁਤ ਬਿਰਧ ਹੋ ਚੁੱਕਾ ਮਨੁੱਖ ਗੁਨਾਹ ਨਹੀਂ ਕਰਦਾ, ਭਾਵੇਂ ਗੁਨਾਹਾਂ ਦਾ ਭਰਿਆ ਮਨ ਉਹਦੇ ਕੋਲ ਹੁੰਦਾ ਪਰ ਗੁਨਾਹ ਨਹੀਂ ਕਰਦਾ, ਕਿਉਂਕਿ ਕਰਨ ਵਾਸਤੇ ਸਰੀਰ ਚਾਹੀਦਾ, ਤੇ ਇੱਕ ਬੁੱਢੇ ਬਾਬੇ ਦਾ ਸਰੀਰ ਜਵਾਬ ਦੇ ਜਾਂਦਾ ਹੈ ਗੁਨਾਹ ਕਰੇ ਕਿਵੇਂ। ਨਾ ਇੱਕ ਬੱਚਾ ਗੁਨਾਹ ਕਰਦਾ ਹੈ, ਨਾ ਇੱਕ ਬਹੁਤ ਕਮਜ਼ੋਰ ਤੇ ਬਿਰਧ ਬਾਬਾ ਗੁਨਾਹ ਕਰਦਾ ਹੈ। ਗੁਨਾਹ ਕੌਣ ਕਰਦਾ ਹੈ? ਜਿਹੜਾ ਵਿਚਕਾਰ ਖੜਾ ਹੈ, ਤੇ ਦੋਵਾਂ ਦੇ ਵਿਚਕਾਰ ਬਚਦੀ ਹੈ ਜਵਾਨੀ।
भगत फरीद साहब जी कह रहे ने काली जिनी ना रावियो दोवां दे विचकार बचदी है जवानी। हर धर्म दे अंदर ध्यान दे के वेखो जिन्ना जवानी दे कोलों खून वगया है इन्ना खून ना बचपने ने वगाया है ते ना बुढ़ापे ने वगाया है। जिन्हें गुनाहां दे अड्डे जवानी ने कायम किए ने ना बालपन ने किए ने ना बजुर्गी ने किए ने, पर जवानी ने गुनाहां दे टिकाने क्यों बनाए? क्योंकि जवानी दे अंदर मस्जिद विचों आ रही आवाज कन्ना दे कोलों छू के अगे निकल जाती है, उस आवाज की बंदा पकड़ करता ही नहीं, आवाज की पकड़ करता ही नहीं, कुरान दी आयतां नूं पढ़दा सुनदा ही नहीं, ते कुरान वर्गा सुभाअ जवानी विच जवानी दे अंदर बने भी किवें? जवानी दे अंदर गीता दे सलोक आउंदे ने कन्ना दे कोलों छू के अगे निकल जाते हैं, जिवें हवा आउंदी है छू के अगे निकल जाती है। जवानी दे अंदर मंदर की आवाज कन्ना विच पैंदी है, मन उस आवाज की पकड़ करता ही नहीं, उस तरह का सुभा गीता वर्गा बनाउंदा ही नहीं। एक हिंदू वीर ते अपने सुभा दे मुताबक चलदा है, गीता दे मुताबक चलदा नहीं, ते जद गीता दे मुताबक चलदा नहीं ते गुनाह दे अड्डे बनाएगा। हुण मैं अपनी गल करा, जवानी दे अंदर गुरु ग्रंथ साहिब जी दी बाणी सुनदा ते है, कीर्तन दे रूप कथा दे रूप दे अंदर बाणी नूं सुनदा ते है, पर उस बाणी दी आवाज नूं सुन के अपने पास रखदा नहीं है, मन सुनदा है नालों नाल छड्डी जांदा है। इत्थे सुनदे हो खिमा चवांगा झोली झाड़ के निकल जांदे हो, अगर कुछ ना कुछ संभालदे हो ते जिन्हां गुरमुखा प्रेमियां ने कुछ संभालिया है उन्हां दे जीवन दे अंदर आप रोशनी पैदा हुंदी, शरेआम वेख सकदे हो, खुलेआम वेख सकदे हो। कारण की है कि 20-20 साल तो लगातार लड़ीवार कथा सुन रहे हैं, कथा कर रहे हैं, कीर्तन सुन रहे हैं, कीर्तन कर रहे हैं, जीवन बदलता नहीं, केवल हवा दे वांग को विचार कोल आउंदे ने, अगे निकल जाते ने, उन्हां नूं संभालदे नहीं, गुरबाणी दे विचारां दे नाल सुभा मेल नहीं खांदा, ते फिर उस तरह दे कर्म किवें करांगे? सुभा ते अपना रख रहे हैं, सुन बाणी रहे, बाणी दे मुताबिक ते अपने आप नूं बदलन दा यतन नहीं कर रहे। तो खैर मैं अर्ज कर रहा सा, जवानी दे अंदर मनुख दे पास जोश बड़ा हुंदा है, होश वाली आखे दे कोल उका भी नहीं हुंदे, जोश बड़ा हुंदा है ते होश हुंदी नहीं। अगर जवानी दे कोल जोश है होश ना होवे ते जवानी बर्बाद कर दी है, जवानी नूं होश दी

ਪਾਣੀ ਦੇ ਨਾਲ ਵਿਨਾਸ਼ ਵੀ ਬੜਾ ਹੁੰਦਾ ਹੈ, ਉਸ ਪਾਣੀ ਦੇ ਨਾਲ ਨੁਕਸਾਨ ਵੀ ਬੜਾ ਹੁੰਦਾ ਹੈ। ਤਾਂ ਪਾਣੀ, ਪਾਣੀ ਜੀਵਨ ਦੇ ਰਿਹਾ, ਪਾਣੀ ਮੌਤ ਦੇ ਰਿਹਾ। ਉਹ ਪਾਣੀ ਜੀਵਨ ਦੇ ਰਿਹਾ ਜੋ ਸੀਮਾ ਵਿੱਚ ਚੱਲ ਰਿਹਾ, ਹੱਦਬੰਦੀ ਕਿਨਾਰਿਆਂ ਵਿੱਚ ਚੱਲ ਰਿਹਾ। ਉਹ ਪਾਣੀ ਮੌਤ ਦੇ ਰਿਹਾ ਜੋ ਕਿਨਾਰਿਆਂ ਤੋਂ ਬਗੈਰ ਚੱਲ ਰਿਹਾ। ਉਹਨੂੰ ਹੀ ਆਪਾਂ ਪੰਜਾਬੀ ਵਿੱਚ ਕਹਿ ਦੇਣਾ ਨਾ ਕਿ ਹੜ ਆ ਗਿਆ। ਤੇ ਹੜ ਕੀ ਹੁੰਦਾ? ਪਾਣੀ ਹੁੰਦਾ, ਹੋਰ ਕੀ ਹੁੰਦਾ? ਡੰਗ ਤੇ ਹੁੰਦੀ ਨਹੀਂ, ਪਾਣੀ ਹੁੰਦਾ। ਔਰ ਪਾਣੀ ਬਰਬਾਦੀ ਕਰੀ ਜਾਂਦਾ, ਫਸਲਾਂ ਤਬਾਹ, ਫੁੱਲਾਂ ਨੂੰ ਤਬਾਹ, ਫਲਾਂ ਨੂੰ ਤਬਾਹ, ਵਨਸਪਤੀ ਰੁੱਖਾਂ ਨੂੰ ਪੁੱਟ ਪੁੱਟ ਕੇ ਉਲਟਿਆਂ ਕਰੀ ਜਾ ਰਿਹਾ, ਮਕਾਨਾਂ ਨੂੰ ਢਾਈ ਜਾ ਰਿਹਾ, ਪਸ਼ੂ ਪਰਿੰਦੇ ਮਰਦੇ ਨਜ਼ਰ ਆਉਂਦੇ ਨੇ, ਮਨੁੱਖ ਮਰਦੇ ਤੇ ਰੁੜਦੇ ਨਜ਼ਰ ਆਉਂਦੇ ਨੇ। ਕਿਉਂ? ਇਹ ਵੀ ਪਾਣੀ ਹੈ ਜਿਹਦੇ ਕੋਲੋਂ ਕੱਲ ਤੱਕ ਜੀਵਨ ਮਿਲ ਰਿਹਾ ਸੀ, ਪਰ ਸੀਮਾ ਵਿੱਚ ਇਹ ਵੀ ਪਾਣੀ ਹੈ ਜਿਹਦੇ ਕੋਲੋਂ ਨੁਕਸਾਨ ਮਿਲ ਰਿਹਾ, ਕਿਉਂਕਿ ਅਸੀਮ ਵਗ ਰਿਹਾ। ਅਗਰ ਜਵਾਨੀ ਨੂੰ ਕਿਨਾਰਾ ਮਿਲ ਜਾਏ ਗੁਰਮਤ ਦਾ, ਜਵਾਨੀ ਕਿਨਾਰਿਆਂ ਦੇ ਵਿੱਚ ਵਗਣੀ ਸ਼ੁਰੂ ਕਰ ਦੇ ਤੇ ਗੁਰਮਤ ਦੇ ਕਿਨਾਰਿਆਂ ਵਿੱਚ, ਤੇ ਜਵਾਨੀ ਦੇ ਨਾਲ ਸਮਰੇਗਾ ਬੜਾ ਕੁਛ। ਅਗਰ ਜਵਾਨੀ ਨੂੰ ਗੁਰੂ ਮਰਿਆਦਾ ਦਾ ਕਿਨਾਰਾ ਮਿਲੇ ਹੀ ਨਾ, ਇਹਨੂੰ ਗੁਰਮਤ ਦੇ ਦੋ ਕੰਡੇ ਮਿਲਣ ਹੀ ਨਾ, ਜਵਾਨੀ ਚੱਲੇ ਅੱਖਾਂ ਬੰਦ ਕਰਕੇ, ਤੇ ਇਸ ਜਵਾਨੀ ਕੋਲੋਂ ਫਿਰ ਕੋਈ ਲਾਭ ਨਾ ਸਮਾਜ ਨੂੰ ਤੇ ਨਾ ਇਹਨੂੰ, ਇਹਦੇ ਕੋਲੋਂ ਨੁਕਸਾਨ ਹੀ ਨੁਕਸਾਨ, ਇਹਦੇ ਕੋਲੋਂ ਘਾਟਾ ਹੀ ਘਾਟਾ, ਫਿਰ ਇਹਦੇ ਨਾਲ ਸੰਵਰਨਾ ਕੁਝ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਗਲ ਤੇ ਦੂਸਰੇ ਪਾਸੇ ਸਿਆਣਾ। ਹੁਣ ਪਾਗਲ ਤੇ ਸਿਆਣਾ ਇਹਨਾਂ ਦੋਵਾਂ ਨੂੰ ਬੜੇ ਧਿਆਨ ਦੇ ਨਾਲ ਪੈਰਲਰ ਬਿਠਾ ਕੇ, ਸਾਹਮਣੇ ਬਿਠਾ ਕੇ ਵੇਖੋ, ਦੋਵਾਂ ਦੇ ਸਰੀਰਕ ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ ਹੈ। ਦੋ ਹੀ ਹੱਥ ਪਾਗਲ ਦੇ ਕੋਲ ਨੇ, ਦੋ ਹੱਥ ਹੀ ਸਿਆਣੇ ਦੇ ਕੋਲ ਨੇ। ਦੋ ਹੀ ਪੈਰ ਪਾਗਲ ਦੇ ਕੋਲ ਨੇ, ਦੋ ਹੀ ਪੈਰ ਸਿਆਣੇ ਦੇ ਕੋਲ ਨੇ। ਦੋ ਹੀ ਅੱਖਾਂ ਪਾਗਲ ਦੀਆਂ ਨੇ ਤੇ ਦੋ ਹੀ ਅੱਖਾਂ ਸਮਝਦਾਰ ਦੀਆਂ ਨੇ। ਦੋ ਹੀ ਕੰਨ ਪਾਗਲ ਦੇ ਕੋਲ ਨੇ, ਦੋ ਹੀ ਕੰਨ ਸਮਝਦਾਰ ਦੇ ਕੋਲ ਨੇ। ਦੋਵਾਂ ਦੀ ਸਰੀਰਕ ਅੰਗਾਂ ਦੇ ਅੰਦਰ, ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ। ਕੱਦ ਕਾਠ ਦਾ ਫਰਕ ਹੋਣਾ ਇਹ ਤੇ ਕੁਦਰਤ ਦਾ ਨੇਮ ਹੈ, ਉਹਨੇ ਇੱਕ ਜੈਸਾ ਕਿਸੇ ਨੂੰ ਬਣਾਇਆ ਹੀ ਨਹੀਂ ਹੈ। ਸੁਭਾਅ ਦਾ ਫਰਕ ਹੈ, ਆਵਾਜ਼ ਦਾ ਫਰਕ ਹੈ, ਕੱਦ ਕਾਠ ਦਾ ਫਰਕ ਹੈ, ਨਕਸ਼ੋ ਨਿਗਾਰ ਦਾ ਫਰਕ ਹੈ, ਪਰ ਅੰਗਾਂ ਦਾ ਫਰਕ ਨਹੀਂ ਹੈ। ਪਰ ਇੱਕ ਨੂੰ ਆਪ ਕਹਿ ਰਹੇ ਹੋ ਇਹ ਬੜਾ ਪਾਗਲ ਹੈ, ਦੂਜੇ ਨੂੰ ਕਹਿ ਰਹੇ ਹੋ ਬੜਾ ਸਮਝਦਾਰ ਹੈ। ਹੁਣ ਕਿਉਂ ਕਹਿ ਰਹੇ ਹੋ? ਕਿ ਉਹਦੇ ਸਰੀਰ ਦੀ ਬਣਤਰ ਜਾਂ ਅੰਗਾਂ ਨੂੰ ਵੇਖ ਕੇ? ਹੋ ਸਕਦਾ ਹੈ ਸਮਝਦਾਰ ਮਨੁੱਖ ਨਾਲੋਂ ਪਾਗਲ ਦਾ ਸਰੀਰ ਉੱਚਾ ਲੰਮਾ ਹੋਵੇ, ਸੁੰਦਰ ਸੁਨੱਖਾ ਹੋਵੇ, ਪਰ ਆਪ ਕਹਿ ਰਹੇ ਹੋ ਪਾਗਲ ਹੈ, ਇਹ ਮਨੁੱਖ ਪਾਗਲ ਹੈ। ਕਿਉਂ ਪਾਗਲ ਹੈ? ਬਾਕੀ ਸਭ ਕੁਝ ਇਹਦੇ ਕੋਲ ਹੈ, ਪਰ ਅਗਰ ਨਹੀਂ ਹੈ ਤੇ ਦਿਮਾਗੀ ਤਵਾਜ਼ਨ ਇਹਦੇ ਕੋਲ ਨਹੀਂ ਹੈ, ਇਹਨੂੰ ਸੀਮਾ ਦੇ ਅੰਦਰ ਚੱਲਣ ਦੀ ਜਾਚ ਨਹੀਂ ਹੈ। ਇਹ ਤਾਕਤ, ਦਿਮਾਗੀ ਤਾਕਤ ਜੋ ਸੀਮਾ ਦੇ ਅੰਦਰ ਚਲਾਉਂਦੀ ਸੀ, ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਸ਼ਰੀਕੇ ਭਾਈਚਾਰੇ ਬਰਾਦਰੀ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਮੰਦਰ ਮਸਜਿਦ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਜੋ ਦਿਮਾਗੀ ਤਾਕਤ ਇਹਦੇ ਕੋਲ ਸੀ, ਜਿਹਨੂੰ ਵਰਤ ਕੇ ਬੰਦਾ ਸਮਝਦਾਰੀ ਦੇ ਨਾਲ ਬਹਿੰਦਾ, ਉੱਠਦਾ, ਖਾਂਦਾ, ਪੀਂਦਾ, ਚੱਲਦਾ, ਉਹ ਤਾਕਤ ਇਹਦੀ ਖਤਮ ਹੋ ਗਈ। ਦਿਮਾਗੀ ਤਵਾਜ਼ਨ ਇਹਦਾ ਕਾਇਮ ਨਾ ਰਿਹਾ, ਉਹ ਚਲਾ ਗਿਆ, ਤੇ ਆਪ ਲੋਕਾਂ ਨੇ ਕਹਿ ਦਿੱਤਾ ਇਹ ਪਾਗਲ ਹੈ। ਪਾਗਲ ਦੇ ਖਾਣ ਦੀ ਤਰਤੀਬ ਨਹੀਂ ਹੈ, ਖਾਂਦਾ ਖਾਂਦਾ ਆਪਣੇ ਮੂੰਹ ਮੱਥੇ ਦੇ ਉੱਤੇ ਹੀ, ਆਪਣੇ ਭੋਜਨ ਦੇ ਨਾਲ ਮੂੰਹ ਮੱਥੇ ਦੇ ਉੱਤੇ ਹੀ ਰਾਲਾਂ ਨੂੰ ਲਾ ਲੈਂਦਾ, ਖਾਂਦਾ ਹੈ ਤੇ ਬੇਤਰਤੀਬੀ ਦੇ ਨਾਲ ਖਾਂਦਾ ਖਾਂਦਾ ਕੱਪੜੇ ਭਰ ਲੈਂਦਾ। ਪਾਗਲ ਦੇ ਖਾਣ ਵਿੱਚ ਤਰਤੀਬ ਨਹੀਂ, ਪਰ ਸਮਝਦਾਰ ਦੇ ਖਾਣ ਵਿੱਚ ਬੜੀ ਤਰਤੀਬ ਹੈ। ਪਾਗਲ ਦੇ ਬੋਲਣ ਵਿੱਚ ਤਰਤੀਬ ਨਹੀਂ ਹੈ, ਉਹ ਆਪੇ ਉੱਤਰ ਕਰੀ ਜਾ ਰਿਹਾ, ਆਪੇ ਪ੍ਰਸ਼ਨ ਕਰੀ ਜਾ ਰਿਹਾ, ਬੋਲੀ ਜਾ ਰਿਹਾ, ਸਾਰਾ ਸਾਰਾ ਦਿਨ ਬੋਲੀ ਜਾ ਰਿਹਾ, ਪਰ ਬੋਲਣ ਦਾ ਕੋਈ ਨਿਸ਼ਾਨਾ ਹੀ ਨਹੀਂ ਹੈ, ਬੋਲਣ ਦਾ ਕੋਈ ਟਾਰਗੇਟ ਹੀ ਨਹੀਂ ਹੈ। ਬੋਲ ਰਿਹਾ ਹੈ ਪਰ ਫਜ਼ੂਲ ਬੋਲ ਰਿਹਾ। ਪਰ ਸਮਝਦਾਰ ਬੰਦਾ ਉਹੀ ਹੈ ਜੋ ਵਕਤ ਦੀ ਨਜ਼ਾਕਤ ਨੂੰ ਵੇਖ ਕੇ ਬੋਲਦਾ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਸਮਝਦਾਰ ਉਹ ਹੈ ਜਿੱਥੇ ਬੋਲਣ ਦੀ ਲੋੜ ਹੈ ਬੋਲਦਾ ਹੈ, ਨਹੀਂ ਬੋਲਣ ਦੀ ਲੋੜ ਤੇ ਖਾਮੋਸ਼ ਰਹਿ ਜਾਂਦਾ ਹੈ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਸਮਝਦਾਰ ਦੀ ਖਾਮੋਸ਼ੀ ਪਾਗਲ ਦੇ ਬੋਲਣ ਨਾਲੋਂ ਹਜ਼ਾਰ ਗੁਣਾ ਅੱਗੇ ਹੈ। ਇੱਕ ਸਮਝਦਾਰ ਬੰਦੇ ਦੀ ਚੁੱਪ ਪਾਗਲ ਦੇ ਬੋਲਣ ਨਾਲੋਂ ਕਈ ਗੁਣਾ ਅੱਗੇ ਖੜੀ ਹੈ। ਤੋ ਖੈਰ, ਪਾਗਲ ਆਪੇ ਬੋਲ ਰਿਹਾ ਹੈ, ਪ੍ਰਸ਼ਨ ਕਰਦਾ ਹੈ, ਆਪੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਈ ਜਾ ਰਿਹਾ, ਬੋਲਣ ਵਿੱਚ ਤਰਤੀਬ ਨੇ। ਪਰ ਸਿਆਣਾ ਮਨੁੱਖ ਤੇ ਇਸ ਤਰ੍ਹਾਂ ਨਹੀਂ ਬੋਲਦਾ। ਕੋਈ ਪ੍ਰਸ਼ਨ ਕਰਨ ਵਾਲਾ ਦੂਜਾ ਹੈ, ਉੱਤਰ ਉਹ ਆਪ ਦੇ ਰਿਹਾ। ਚਲੋ ਹੋਰ ਅੱਗੇ ਚੱਲੋ। ਇੱਕ ਸਮਝਦਾਰ ਬੰਦਾ ਜਦੋਂ ਵੀ ਚੱਲਦਾ ਹੈ, ਉਹ ਆਪਣੀ ਮੰਜ਼ਿਲ ਮਿੱਥ ਕੇ ਚੱਲਦਾ ਹੈ।
आप घरों चले हो ते मंजिल मिथके ही चले हो ना कि मैं दुकान ते जाना है।

0: गुरुद्वारे जाना है, मैं ऑफिस विच जाना है, मैं फलाने नूं मिलन वास्ते जाना है, तुसी निशाना लेके चलदे हो, बिना निशाने तो नहीं चलदे जिहड़ा समझदार है। पर जिहड़ा पागल है उहनूं वेखो 100 कदम इधर नूं तुरिया जा रहा है, 100 कदम वापस नूं आ रहा है, कोई चलन दा निशाना नहीं है, कोई मंजिल नहीं है, चल रहा है पर बेतरतीबा, खा रहा है बेतरतीबा, बोल रहा है बेतरतीबा, ते पागल अपने आप ही हसदा नजर आउंदा है, अपने आप ही रोंदा नजर आउंदा, कोई दूजा रवाउण वाला नहीं, हसाउण वाला नहीं। पर समझदार अपने आप हसदा रोंदा नजर नहीं आउंदा। तो खैर जो मैं बेनती कर रहा सा, एक समझदार मनुख इस तरह हसदा ते रोंदा नजर नहीं पैंदा। समझदार ओ है जिहदे जीवन विच तरतीब, ते बेसमझ ओ है जिहदे जीवन विच तरतीब कोई नहीं। चलो मैं एक उदाहरण तुहाडे सामने होर अर्ज करा। वनस्पति हुंदी है बाग दे अंदर, वनस्पति ही हुंदी है दूसरे पासे जंगल दे अंदर, रुख ही हुंदे ने ना जंगल दे अंदर, ते रुख ही हुंदे ने बाग दे अंदर। पर बाग दे अंदर आप उचेचे जाके सैर सपाटा करदे हो, बाग दे अंदर उचेचा जाके सैर करन लई जांदे हो, पर जंगल दे अंदर जान तो सारिआं दा दिल घबराउंदा, जंगल दे अंदर नहीं जांदे, क्योंकि जंगल दे अंदर बेतरतीबे रुख उगे ने, पता नहीं है कोई चलन लई रस्ता नहीं है, किधरे झाड़ी है, किधरे कंडे ने, किधरे दूसरे रुख ने, रस्ता नहीं, बेतरतीबे रुख ने। पर बाग नूं एक माली दे हत्थां ने सवारिया है, उत्थे तरतीब दे के बूटियां नूं उगाया गया है। फर्क इन्ना ही है, अगर कोई अपने जीवन नूं बाग वर्गा बना लै, ते इस बाग दे अंदर सतगुरु आप सैर करन लई आ जांदे ने आप। अगर कोई अपने जीवन नूं जंगल वर्गा बना लै, ते जंगल तो सारे भै खांदे ने, कोई भी इत्थे नहीं आउंदा, ना इत्थे पातशाह आउंदे ने, ना कोई आम गुण आउंदा, इत्थे टिकदा ही नहीं। जीवन नूं जंगल बनाउणा है, जीवन नूं बाग बनाउणा है, इहदे वास्ते सब तो चंगा वक्त साडे कोल जवानी दा पैर है, सब तो चंगा वक्त। इस तरह नहीं कि जवानी तो बगैर बुढ़ापे दे अंदर या बालपन दे अंदर रब जी दे नाल सांझ बनाई नहीं जा सकदी। पर मैं अरज यह कर रहा, सब तो चंगा पैर जवानी दा है। जवानी चल रही है, इनू एक वेग ही देना है, इनू बंद नहीं करना, रोकना नहीं, एक वेग देना, एक दिशा देनी। अगर इस जवानी नू एक दिशा मिल गई, मोड़ मिल गया, ते जवानी तुहानू लैके चली जाएगी निरंकार दे घर तक। जवानी नू दिशा ना मिली, इनू एक रस्ता ना मिलिया, ते जवानी डेग देगी किसे डूंगी खड्ड दे अंदर, पाप अपराध गुनाहगार दी खड्ड दे अंदर जवानी तुहानू डेग देगी, बर्बाद कर देगी, अगर इस जवानी नू रस्ता ना मिलिया। तो भगत फरीद साहब जी कहिंदे ने, कहिंदे ने फरीदा काली जिन्नी ना रावया, जद जवानी दा समा सी ते इन्हें परमात्मा नू रावया ही नहीं, परमात्मा नू जपया ही नहीं, परमात्मा दे नाल सांझ बनाई नहीं, परमात्मा दी कदरों कीमत नू जानिया ही नहीं। ते मैं अक्सर एक बेनती करिया करदा कि मनुख ने राखवां समा रख लिया परमात्मा दे नाल मिलन वास्ते। इह कहिंदा है जवानी है गुनाह करन लई, जवानी है केवल अपने दुनियावी धंधे करन लई, कम काज करन लई। बुढ़ापा आएगा ते बुढ़ापे दे अंदर वेखी जाएगी, रुसे रब दा उलामा ला लवांगे बुढ़ापे दे अंदर जाके, अक्सर इस तरह कहिंदा। अजे जवान आ, अजे मेरे कम कार करन वाले बाकी ने, मेरा कारोबार करना, मेरे धियां पुत्रां दा व्याह कारज करना, सारे ते फर्ज बाकी ने, इह कम जां वेल्यां दा है ते जां बुढ़ापे दा है। ते मैं अक्सर एक बेनती करिया करदा कि चलो बुढ़ापे विच आए हो, पर फिर ही गुरु दे मुताबिक चल के इत्थे आ जाओ, फिर भी बंदा अपनी मर्जी नूं नाल लैके आउंदा। कि जितने बजुर्ग वार गुरुद्वारे विच आउंदे ने, मंदिर मस्जिद विच जांदे ने, उह कोई गुरु दी मत दे अनुसार जा रहे ने, ते जे जा रहे ने ते फिर कोई बुढ़ा गुनाहगारी नहीं चाहीदा, खिमा मंग लवां बड़े गुनाहगारी मिलदे ने। कदी कदी बजुर्ग बोलदा है तो गल इस तरह की करदा है जिवें महा बचकाना होवे, बच्चियां वाली गल हुंदी है। कारण की है, अजे भी अपनी मर्जी दे मुताबिक आ रहा है, बने सुभा दे मुताबिक आ रहा है। कारज ते सारे पूरे हो गए ने, फर्ज ते अदा हो गए ने, पर आ अपनी मर्जी दे मुताबिक ही रहा है, गुरु की मर्जी दे मुताबिक अजे आउण दी जाच इहनूं नहीं आई। तो कह रहे ने काली जिन्नी ना रावया, ਵਾਲ ਕਾਲੇ ਸਨ, ਜਵਾਨੀ ਦਾ ਸਮਾਂ ਸੀ, ਪਰਮਾਤਮਾ ਨੂੰ ਰਾਵਿਆ ਨੇ, ਪਰਮਾਤਮਾ ਚੇਤੇ ਆਏ ਨੇ। ਚੇਤੇ ਕੀ ਆਇਆ? ਧਨ ਧਰਮ ਚੇਤੇ ਆਏ ਨੇ, ਪਰਿਵਾਰ ਚੇਤੇ ਆਇਆ, ਨਿਰੰਕਾਰ ਚੇਤੇ ਆਏ ਨੇ। ਜਵਾਨੀ ਦੇ ਅੰਦਰ ਬੰਦਾ ਦੂਰ ਭੱਜਣ ਦਾ ਯਤਨ ਕਰਦਾ, ਪਰ ਭੱਜ ਕੇ ਜਾਏਗਾ ਕਿੱਥੇ? ਜਦ ਅੱਗੋਂ ਅਜਗਰ ਵਾਂਗ ਦੁੱਖ ਮੂੰਹ ਫੈਲਾ ਕੇ ਸਾਹਮਣੇ ਆ ਜਾਂਦੇ ਨੇ, ਫਿਰ ਤੈਨੂੰ ਵਾਪਸ ਆਉਣਾ ਪੈਂਦਾ ਇੱਥੇ। ਇੱਥੇ ਆਣ ਕੇ ਨੱਕ ਗੋਡਾ ਰਗੜਨਾ ਪੈਂਦਾ, ਕਿਉਂਕਿ ਅੱਗੇ ਦੁੱਖ ਖੜੇ ਨੇ ਦੀਵਾਰ ਬਣ ਕੇ। ਉਹਨਾਂ ਨੂੰ ਲੰਘ ਕੇ ਪਾਰ ਜਾਣਾ ਆਪਣੇ ਵੱਸ ਵਿੱਚ ਨਹੀਂ ਹੈ। ਫਿਰ ਚੇਤਾ ਆ ਜਾਂਦਾ ਹੈ ਕਿ ਰੱਬ ਵੀ ਕੋਈ ਚੀਜ਼ ਹੈ, ਵਰਨਾ ਰੱਬ ਨੂੰ ਇਹ ਹਵਾ ਹੀ ਮੰਨਦਾ, ਰੱਬ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਕਹਿਣ ਲੱਗੇ, ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਵਾਲਾਂ ਦਾ ਰੰਗ ਚਿੱਟਾ ਹੋਇਆ ਤੇ ਕਹਿਣ ਲੱਗੇ, ਮੈਂ ਵੇਖਿਆ ਧੌਲੀ ਰਾਵੈ, ਰਾਵੈ ਮੈਨੇ ਮਿਲਣਾ। ਕਹਿਣ ਲੱਗੇ, ਕੋਏ, ਕੋਈ ਵਿਰਲਾ ਵਿਰਲਾ ਬਜ਼ੁਰਗ ਹੀ ਇਸ ਰਾਹ ਦੇ ਉੱਤੇ ਚੱਲ ਰਿਹਾ। ਹੁਣ ਜਿਤਨੇ ਬਜ਼ੁਰਗੋ, ਮੈਂ ਤੁਹਾਡੇ ਉੱਤੇ ਇੱਕ ਪ੍ਰਸ਼ਨ ਕਰਨਾ ਚਾਹੁੰਦਾ, ਉਸ ਤੋਂ ਪਹਿਲਾਂ ਖਿਮਾ ਮੰਗ ਲਵਾਂ। ਕੀ ਆਪ ਰੱਬ ਦੀ ਪਿਆਸ ਲੈ ਕੇ ਗੁਰਦੁਆਰੇ ਆ ਰਹੇ ਹੋ ਜਾਂ ਸਮਾਂ ਪਾਸ ਕਰਨ ਲਈ ਗੁਰਦੁਆਰੇ ਆ ਰਹੇ ਹੋ? ਘਰ ਦੇ ਅੰਦਰ ਸਮਾਂ ਪਾਸ ਨਹੀਂ ਹੁੰਦਾ, ਗੁਰਦੁਆਰੇ ਸਮਾਂ ਪਾਸ ਹੋ ਜਾਏਗਾ। ਅਗਰ ਸਮਾਂ ਪਾਸ ਕਰਨ ਲਈ ਆਏ ਹੋ ਤੇ ਸਮਾਂ ਪਾਸ ਹੀ ਹੋਏਗਾ, ਇੱਥੋਂ ਮਿਲੇਗਾ ਕੁਝ ਨਹੀਂ, ਖਿਮਾ ਕਰਿਓ। ਅਗਰ ਆਪ ਇਹ ਲਕਸ਼ ਲੈ ਕੇ, ਮਨੋਰਥ ਲੈ ਕੇ ਆਏ ਹੋ ਕਿ ਗੁਰੂ ਨੂੰ ਮਿਲਣਾ ਮੇਰਾ ਫਰਜ਼ ਹੈ, ਮਨੁੱਖ ਦਾ ਇਹ ਕਰਤੱਵ ਹੈ, ਤੇ ਚਲੋ ਜਵਾਨੀ ਬੀਤ ਗਈ ਹੈ ਤੇ ਮੈਂ ਬੁਢਾਪੇ ਦੇ ਅੰਦਰ ਉਹਨੂੰ ਰਿਜਾ ਲਵਾਂ, ਉਹਨੂੰ ਪਾ ਲਵਾਂ, ਫਿਰ ਤੁਹਾਨੂੰ ਕਰੋੜ ਵਾਰ ਨਮਸਕਾਰ ਤੇ ਤੁਹਾਡਾ ਆਉਣਾ ਵੀ ਮੁਬਾਰਕ। ਪਰ ਮੈਂ ਵੇਖਿਆ ਸਮਾਂ ਹੀ ਪਾਸ ਹੁੰਦਾ ਹੈ। ਫਿਰ ਜਿਤਨੇ ਕੋ ਬਜ਼ੁਰਗ ਚੱਲ ਕੇ ਗੁਰਦੁਆਰੇ ਆਉਂਦੇ ਨੇ, ਉਹਨਾਂ ਦੀ ਗਿਣਤੀ ਤੇ ਬੜੀ ਥੋੜੀ। ਘਰਾਂ ਦੇ ਅੰਦਰ ਬਜ਼ੁਰਗ ਵਾਰ ਹੈ ਤੇ ਬੜੇ, ਪਰ ਮੈਂ ਉਹਨਾਂ ਬਜ਼ੁਰਗਾਂ ਨੂੰ ਵੇਖਿਆ ਹੈ ਅਜੇ ਵੀ ਵਿਸ਼ਿਆਂ ਵਿਕਾਰਾਂ ਦੇ ਅੰਦਰ ਮਸਤ, ਅਜੇ ਵੀ ਵਿਸ਼ਿਆਂ ਵਿਕਾਰਾਂ ਦੇ ਅੰਦਰ। ਜੇ ਕਿਸੇ ਜਵਾਨ ਤੇ ਪ੍ਰਸ਼ਨ ਕਰੀਏ ਵੀ ਗੁਰੂ ਵਾਲਾ ਬਣ, ਅੰਮ੍ਰਿਤ ਛਕ, ਗੁਰਬਾਣੀ ਦੇ ਨਾਲ ਜੁੜ, ਬਾਣੀ ਪੜਿਆ ਕਰ, ਉਹ ਕਹਿੰਦਾ ਜੀ ਕਾਰਜ ਕਰਨ ਵਾਲੇ ਬਾਕੀ ਨੇ, ਇਹ ਕੰਮ ਬੁਢਾਪੇ ਵਿੱਚ। ਤੇ ਜੇ ਬਜ਼ੁਰਗ ਤੇ ਸਵਾਲ ਕਰੀਏ ਵੀ ਹੁਣ ਤੂੰ ਅੰਮ੍ਰਿਤ ਕਿਉਂ ਨਹੀਂ ਛਕਦਾ, ਤੇ ਆਪ ਜਵਾਬ ਦਿਓ ਕਿ ਹੁਣ ਅੜਚਣ ਕਿਸ ਗੱਲ ਦੀ? ਬਜ਼ੁਰਗ ਮਤਾਵਾਂ, ਬਜ਼ੁਰਗ ਵਾਰ, ਜੇ ਤੁਹਾਡੇ ਵਿੱਚੋਂ ਅਜੇ ਵੀ ਕੋਈ ਗੁਰੂ ਵਾਲਾ ਨਹੀਂ ਬਣਦਾ ਤੇ ਹੁਣ ਅੜਚਣ ਕਿਸ ਗੱਲ ਦੀ? ਹੁਣ ਤੇ ਕੋਈ ਅੜਚਣ ਨਹੀਂ। ਫਿਰ ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਮੇਰੇ ਉੱਤੇ ਕੱਲ ਇੱਕ ਬਜ਼ੁਰਗਾਂ ਨੇ ਪ੍ਰਸ਼ਨ ਕੀਤਾ ਸੀ, ਇਸ ਵਕਤ ਵੀ ਉਹ ਸੰਗਤ ਦੇ ਅੰਦਰ ਸੁਭਾਏ ਮਾਨ ਨੇ, ਕੱਲ ਸ਼ਾਮਾਂ ਨੂੰ ਮੇਰੇ ਉੱਤੇ ਉਹਨਾਂ ਨੇ ਪ੍ਰਸ਼ਨ ਕੀਤਾ ਸੀ, ਅੰਮ੍ਰਿਤ ਛਕਣ ਦੀ ਤਮੰਨਾ ਹੈ ਪਰ ਪਰਿਵਾਰ ਮੇਰੇ ਨਾਲ ਸਹਿਮਤ ਨਹੀਂ ਹੈ। ਮੈਂ ਉਚੇਚੇ ਤੌਰ ਤੇ ਬੇਨਤੀ ਕਰਦਾ ਚੱਲਾਂ, ਧਨ ਸਾਂਝੇ ਤੌਰ ਦੇ ਉੱਤੇ ਸਾਰਿਆਂ ਨੂੰ ਲਾਭ ਦਿੰਦਾ ਹੈ, ਪਰ ਧਰਮ ਇਸ ਤਰ੍ਹਾਂ ਨਹੀਂ ਹੈ। ਇੱਥੇ ਮੈਂ ਗੱਲ ਨੂੰ ਥੋੜਾ ਖੋਲਦਾ ਚੱਲਾਂ, ਧਨ ਪਰਿਵਾਰ ਦੇ ਅੰਦਰ ਆ ਰਿਹਾ ਹੈ ਪਰ ਇੱਕ ਮੈਂਬਰ ਦੇ ਜ਼ਰੀਏ ਆ ਰਿਹਾ ਹੈ। ਮੰਨ ਲਓ ਧਨ ਕਮਾ ਕੇ ਲਿਆ ਰਿਹਾ ਹੈ ਪਿਤਾ, ਉਸ ਧਨ ਕਮਾਏ ਦੇ ਨਾਲ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਲਾਭ ਮਿਲ ਰਿਹਾ ਹੈ। ਧਨ ਦੇ ਨਾਲ ਭੋਜਨ ਬਣਿਆ, ਸਾਰੇ ਖਾ ਰਹੇ ਨੇ। ਧਨ ਦੇ ਨਾਲ ਕੱਪੜਾ ਆਇਆ, ਸਾਰੇ ਹੰਡਾ ਰਹੇ ਨੇ। ਧਨ ਦੇ ਨਾਲ ਮਕਾਨ ਬਣਿਆ, ਸਾਰੇ ਉਸ ਮਕਾਨ ਵਿੱਚ ਰਹਿ ਰਹੇ ਨੇ। ਪਰ ਕਮਾਇਆ ਤੇ ਸਾਰਿਆਂ ਨੇ ਨੀ, ਕਮਾਇਆ ਇੱਕ ਨੇ। ਉਸ ਧਨ ਦੇ ਨਾਲ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਘਰ ਵਿੱਚ, ਸਾਜੋ ਸਮਾਨ ਘਰ ਵਿੱਚ ਲਿਆਂਦਾ ਗਿਆ ਤੇ ਉਹਦਾ ਲਾਭ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਿਆ। ਧਨ ਹੈ ਸਾਂਝਾ, ਕਮਾਉਂਦਾ ਇੱਕ, ਲਾਭ ਮਿਲਦਾ ਸਾਰਿਆਂ ਨੂੰ। ਧਰਮ ਇਸ ਤਰ੍ਹਾਂ ਦਾ ਮਸਲਾ ਨਹੀਂ, ਇਹ ਧਰਮ ਵਿਅਕਤੀਗਤ ਹੈ। ਧਰਮ ਜਿਹਨੇ ਕਮਾਉਣਾ ਹੈ ਉਹਨੂੰ ਲਾਭ ਹੈ, ਜਿਹਨੇ ਨਹੀਂ ਕਮਾਉਣਾ ਉਹ ਕਲਪਦਾ ਹੋਇਆ, ਕੁਰਜਦਾ ਹੋਇਆ ਨਜ਼ਰ ਪੈਂਦਾ ਹੈ। ਧਰਮ ਅਗਰ ਮਾਂ ਕਮਾ ਰਹੀ ਹੈ ਤੇ ਮਾਂ ਸ਼ਾਂਤ ਹੈ, ਪਿਤਾ ਕਲਪਦਾ ਨਜ਼ਰ ਪੈ ਰਿਹਾ। ਅਗਰ ਪਿਤਾ ਕਮਾ ਰਿਹਾ ਤੇ ਪਿਤਾ ਖਾਮੋਸ਼ ਹੈ, ਸ਼ਾਂਤ ਹੈ, ਤੇ ਮਾਂ ਕਲਪਦੀ ਨਜ਼ਰ ਪੈ ਰਹੀ। ਫਿਰ ਇਹਦੀਆਂ ਮੇਰੇ ਕੋਲ ਉਦਾਹਰਣਾਂ ਨੇ। ਇੱਕੋ ਹੀ ਘਰ ਦੀ ਚਾਰ ਦੀਵਾਰੀ ਦੇ ਅੰਦਰ ਦੋ ਪਿਓ ਪੁੱਤਰ ਵਸ ਰਹੇ ਨੇ। ਪਿਤਾ ਦਾ ਨਾਂ ਹੈ ਹਰਨਾਕਸ਼, ਪੁੱਤਰ ਦਾ ਨਾਂ ਹੈ ਭਗਤ ਪ੍ਰਹਿਲਾਦ। ਪਿਤਾ ਕਲਪਦਾ ਨਜ਼ਰ ਆ ਰਿਹਾ ਹੈ, ਬੜਾ ਹੰਕਾਰੀ ਹੈ, ਤੇ ਪੁੱਤਰ ਬੜਾ ਸ਼ਾਂਤੀ ਦਾ ਪੁੰਜ ਨਜ਼ਰ ਆ ਰਿਹਾ, ਸ਼ਾਂਤੀ ਦੀ ਤਸਵੀਰ ਨਜ਼ਰ ਆ ਰਿਹਾ। ਇੱਕੋ ਹੀ ਘਰ ਦੇ ਅੰਦਰ ਦੋ ਭਾਈ ਵੱਡੇ ਹੁੰਦੇ ਨੇ, ਜਨਮ ਲੈਂਦੇ ਨੇ, ਪਲਦੇ ਨੇ, ਖੇਡਦੇ ਨੇ। ਇੱਕ ਦਾ ਨਾਂ ਹੈ ਬਾਬਾ ਪਿਰਥੀ ਚੰਦ, ਦੂਜੇ ਦਾ ਨਾਂ ਹੈ ਗੁਰੂ ਅਰਜਨ ਦੇਵ ਸਾਹਿਬ। ਪਿਰਥੀ ਚੰਦ ਕਲਪਦਾ ਕੁਰਜਦਾ ਨਜ਼ਰ ਪੈਂਦਾ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਬਿਲਕੁਲ ਸ਼ਾਂਤ ਨਜ਼ਰ ਪੈਂਦੇ ਨੇ। ਧਰਮ ਨਿੱਜੀ ਮਸਲਾ ਹੈ, ਇਹਨੂੰ ਜਿਹਨੇ ਕਮਾਉਣਾ ਹੈ ਉਹਨੂੰ ਲਾਭ ਦਿੰਦਾ ਹੈ, ਜਿਹਨੇ ਨਹੀਂ ਕਮਾਉਣਾ ਉਹ ਅੰਦਰੋਂ ਕਲਪਦਾ ਕੁਰਜਦਾ ਨਜ਼ਰ ਪੈਂਦਾ ਹੈ। ਕਿ ਮਤ ਸੋਚੋ ਕਿ ਮੇਰਾ ਪਰਿਵਾਰ, ਮੈਂ ਸਾਰਿਆਂ ਲਈ ਬੇਨਤੀ ਤਾਂ ਕਰ ਰਿਹਾ, ਮੈਨੂੰ ਉਹਨਾਂ ਕੋਲੋਂ ਬੜੀ ਚੰਗੀ ਸੇਧ ਮਿਲ ਗਈ, ਇਹ ਮਤ ਸੋਚੋ ਕਿ ਮੇਰਾ ਪਰਿਵਾਰ ਮੇਰੇ ਨਾਲ ਸਹਿਮਤ ਨਹੀਂ ਤੇ ਮੈਂ ਸਰਾਹ ਦੇ ਉੱਤੇ ਚੱਲਾ ਹੀ ਨਾ। ਮੈਨੂੰ ਇਹ ਦੱਸੋ ਪਰਿਵਾਰ ਸਹਿਮਤ ਕਿਹਦਾ ਹੋਇਆ? ਕਿਸੇ ਭਗਤ ਦਾ ਜ਼ਿਕਰ ਕਰੋ ਕਿ ਜਿਹਦਾ ਪਰਿਵਾਰ ਉਹਦੇ ਨਾਲ ਸਹਿਮਤ ਹੋ ਕੇ ਚੱਲਿਆ ਹੋਵੇ ਤੇ ਉਹ ਤਾਂ ਭਗਤੀ ਦੇ ਮਾਰਗ ਦੇ ਉੱਤੇ ਚੱਲਿਆ ਹੋਵੇ। ਕਿਸੇ ਦਾ ਵੀ ਪਰਿਵਾਰ ਕਿਸੇ ਨਾਲ ਸਹਿਮਤ ਨਹੀਂ ਹੋਇਆ। ਜ਼ੁਬਾਨ ਕਹਿਣ ਲੱਗਿਆ ਕੰਬਦੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਅੰਦਰ ਵਿਰੋਧਤਾ ਦਾ ਬੂਟਾ ਬਣ ਕੇ ਪੈਦਾ ਹੋਇਆ ਬਾਬਾ ਸ੍ਰੀ ਚੰਦ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਪੰਥ ਚਲਾਇਆ, ਬਾਬਾ ਸ੍ਰੀ ਚੰਦ ਨੇ ਆਪਣਾ ਨਵਾਂ ਪੰਥ ਚਲਾਇਆ ਉਦਾਸੀ ਮਤ, ਤੇ ਚਲਾਇਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪੰਥ ਖੜਾ ਕਰਕੇ। ਹੁਣ ਇਹ ਵਿਰੋਧਤਾ ਨਹੀਂ ਤੇ ਹੋਰ ਕੀ? ਬਾਬਾ ਪਿਰਥੀ ਚੰਦ ਵਿਰੋਧਤਾ ਕਰ ਰਹੇ ਨੇ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦੋਵੇਂ ਸਾਹਿਬਜ਼ਾਦੇ ਵਿਰੋਧਤਾ ਕਰ ਰਹੇ ਨੇ, ਕਿਹਦੀ ਕਿਹਦੀ ਗੱਲ ਇਤਿਹਾਸ ਦੀਆਂ ਪੰਨਿਆਂ ਤੋਂ ਲਓਗੇ ਵਿਰੋਧਤਾ ਕਰ ਰਹੇ ਨੇ। ਕਬੀਰ ਸਾਹਿਬ ਦਾ ਜੀਵਨ ਪੜ੍ਹ ਕੇ ਵੇਖੋ, ਮਾਂ ਵਿਰੋਧਤਾ ਦੇ ਉੱਤੇ ਖੜੀ ਹੈ। ਮਾਂ ਹੀ ਕਹਿ ਰਹੀ ਇੱਕ ਦੋ ਮੰਦਰ ਇੱਕ ਦੋ ਬਾਠ, ਕਹਿੰਦੀ ਇਹ ਦੋ ਜਾਂਦੇ ਨੇ ਮੰਦਰ ਵਿੱਚ ਬਹਿ ਜਾਂਦੇ ਨੇ, ਮੰਦਰ ਮੈਨੇ ਘਰ, ਦੋ ਇਹਦੇ ਕੋਲ ਬੈਠੇ ਹੁੰਦੇ ਨੇ ਤੇ ਦੋ ਬਾਠ ਬਾਠ ਮੈਨੇ ਰਾਹ ਦੇ ਅੰਦਰ ਤੁਰੇ ਜਾ ਰਹੇ ਨੇ। ਦੋ ਜਾ ਰਹੇ ਨੇ ਦੋ ਆ ਰਹੇ ਨੇ, ਕਬੀਰ ਦਾ ਤੇ ਸਾਰਾ ਦਿਨ ਕੰਮ ਹੀ ਇਹ ਹੈ। ਤਨਨਾ ਬੁਣਨਾ ਤਜਿਓ ਹੈ ਕਬੀਰ, ਇਹਨੇ ਤਨਨਾ ਬੁਣਨਾ ਹੀ ਛੱਡ ਦਿੱਤਾ ਹੈ। ਤੇ ਫਿਰ ਕਬੀਰ ਸਾਹਿਬ ਦੀ ਮਾਂ ਵਿਰੋਧਤਾ ਕਰਦੀ ਕਰਦੀ ਇਹ ਵੀ ਕਹਿੰਦੀ ਏ, ਹਮਕੋ ਸੱਥਰ ਉਣਕੋ ਖਾਟ, ਇੱਕ ਦੋ ਮੰਦਰ ਇੱਕ ਦੋ ਬਾਟ, ਹਮਕੋ ਸੱਥਰ ਉਣਕੋ ਖਾਟ, ਸਾਨੂੰ ਸੌਣ ਵਾਸਤੇ ਜ਼ਮੀਨ ਤੇ ਕਹਿੰਦਾ, ਜ਼ਮੀਨ ਤੇ ਸੌ, ਤੇ ਜਿਹੜੀਆਂ ਦੋ ਚਾਰ ਪਾਈਆਂ ਘਰ ਦੇ ਅੰਦਰ ਨੇ, ਖਾਟ ਮੈਨੇ ਮੰਜੀ, ਜਿਹੜੀਆਂ ਦੋ ਮੰਜੀਆਂ ਘਰ ਦੇ ਅੰਦਰ ਨੇ ਉਹ ਇਹਨਾਂ ਨੂੰ ਦੇ ਦਿੰਦਾ ਜਿਹੜੇ ਦੇ ਸੰਗੀ ਸਾਥੀ ਆਉਂਦੇ ਨੇ। ਕਬੀਰ ਦੀ ਮਾਂ ਕਬੀਰ ਨਾਲ ਸਹਿਮਤ ਹੈ। ਕਿਹਦੀ ਮਾਂ? ਕਿਸੇ ਭਗਤ ਦੀ ਮਾਂ, ਗੁਰੂ ਸਾਹਿਬਾਨਾਂ ਦਾ ਪਰਿਵਾਰ ਜਾਂ ਭਗਤ ਜਨਾਂ ਦਾ ਪਰਿਵਾਰ ਕਿਸੇ ਨਾਲ ਸਹਿਮਤ ਨਹੀਂ ਹੈ। ਕੁਛ ਸਹਿਮਤ ਨੇ, ਬਹੁਤੇ ਸਹਿਮਤ ਨਹੀਂ ਹੈ। ਅਗਰ ਇਹ ਵੇਖੋਗੇ ਪਰਿਵਾਰ ਸਹਿਮਤ ਹੋਵੇ ਤੇ ਪਰਿਵਾਰ ਸਹਿਮਤ ਹੋਏਗਾ ਇਹ ਨਹੀਂ ਰੱਬੀ ਪੈਂਡੇ ਦੇ ਉੱਤੇ ਆਪ ਚੱਲ ਸਕੋਗੇ ਨੇ। ਅੰਮ੍ਰਿਤ ਛਕਣ ਦਾ ਵਿਚਾਰ ਹੈ ਛਕ ਲਓ, ਗੁਰੂ ਗੁਰੂ ਜਪਣ ਦਾ ਵਿਚਾਰ ਹੈ ਜਪ ਲਓ। ਇਹ ਕਹੋ ਕਿ ਸਾਗਰ ਦੀਆਂ ਲਹਿਰਾਂ ਖਾਮੋਸ਼ ਹੋ ਜਾਣ ਤੇ ਮੈਂ ਆਪਣੀ ਬੇੜੀ ਨੂੰ ਫੇਰ ਤੋਰਾਂਗਾ। ਸਾਗਰ ਦੀਆਂ ਲਹਿਰਾਂ ਪਿਆਰੇ ਉਹ ਕਦੀ ਖਾਮੋਸ਼ ਹੁੰਦੀਆਂ ਹੀ ਨਹੀਂ ਹੈ। ਇੱਕ ਲਹਿਰ ਮਿਟਦੀ ਨਜ਼ਰ ਆ ਰਹੀ ਹੈ, ਨਾਲ ਦੂਸਰੀ ਬਣਦੀ ਵੀ ਨਜ਼ਰ ਪੈ ਰਹੀ ਹੈ। ਤੇ ਜੇ ਕੋਈ ਮਲਾਹ ਇਹ ਗੱਲ ਕਹੇ ਵੀ ਸਾਗਰ ਦੀਆਂ ਲਹਿਰਾਂ ਸ਼ਾਂਤ ਹੋ ਜਾਣ ਤੇ ਮੈਂ ਫੇਰ ਬੇੜੀ ਚਲਾਵਾਂਗਾ, ਸਾਗਰ ਦੀਆਂ ਲਹਿਰਾਂ ਤੇ ਅੱਜ ਤੱਕ ਨਾ ਸ਼ਾਂਤ ਹੋਈਆਂ ਨੇ ਨਾ ਇਹਨਾਂ ਨੇ ਹੋਣਾ, ਪਰਿਵਾਰ ਕਦੀ ਕਿਸੇ ਦਾ ਸਹਿਮਤ ਨਾ ਹੋਇਆ ਤੇ ਨਾ ਹੋਏਗਾ। ਤੁਸੀਂ ਖੁਦ ਵੇਖਣਾ ਹੈ ਕਿ ਮੈਂ ਧਰਮ ਦੇ ਪੈਂਡੇ ਚੱਲਣਾ ਹੈ ਜਾਂ ਨਹੀਂ ਚੱਲਣਾ। ਤੋ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ, ਤੌਲੀ ਰਾਵੈ ਕੋਏ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਬਜ਼ੁਰਗ, ਤੌਲਿਆਂ ਵਾਲਾਂ ਦਾ ਮਾਲਕ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਹੀ ਖੁਦਾ ਤੇਰੀ ਭੁੱਖ ਤੇ ਪਿਆਸ ਨੂੰ ਲੈ ਕੇ ਤੇਰੇ ਕੋਲ ਆ ਰਿਹਾ, ਵਰਨਾ ਸਮਾਂ ਪਾਸ ਕਰਨ ਲਈ ਆਉਂਦੇ ਨੇ, ਖਿਮਾ ਚਾਹਾਂਗਾ ਸਮਾਂ ਪਾਸ ਕਰਨ ਲਈ ਆਉਂਦੇ ਨੇ, ਕੋਈ ਵਿਰਲਾ ਵਿਰਲਾ ਤੇਰੀ ਤੜਪ ਤੇਰੀ ਚਾਹਤ ਲੈ ਕੇ ਗੁਰਦੁਆਰੇ ਆਉਂਦਾ। ਅਗਰ ਪਰਮਾਤਮਾ ਦੀ ਭੁੱਖ ਲੈ ਕੇ ਆ ਰਹੇ ਹੋ ਤੇ ਹੁਣ ਇੱਕ ਜੁੱਟ ਹੋ ਕੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ। ਤੌਲੀ ਰਾਵੇ ਕੋਏ, ਅੱਗੇ ਕਹਿੰਦੇ ਨੇ ਕਰ ਸਾਈਂ ਸਿਓ ਪਿਰਹੜੀ, ਪਿਰਹੜੀ ਦਾ ਮਤਲਬ ਹੁੰਦਾ ਹੈ ਪ੍ਰੇਮ। ਕਹਿਣ ਲੱਗੇ ਆਪਣੇ ਸਾਈਂ ਜੀ ਦੇ ਨਾਲ ਪ੍ਰੇਮ ਕਰ, ਪਰਮਾਤਮਾ ਦੇ ਨਾਲ ਪ੍ਰੇਮ ਕਰ, ਰੰਗ ਨਵੇਲਾ ਹੋਏ ਤੇਰੇ ਜੀਵਨ ਦੇ ਅੰਦਰ ਬਹਾਰ ਹੀ ਨਵੀਂ ਬਣ ਜਾਏਗੀ, ਰੰਗ ਹੀ ਨਵਾਂ ਬਣ ਜਾਏਗਾ, ਜੀਵਨ ਦੇ ਅੰਦਰ ਆਨੰਦ ਹੀ ਨਵਾਂ ਬਣ ਜਾਏਗਾ। ਪਰ ਕਦ ਬਣ ਜਾਏਗਾ? ਜਦ ਸਾਈਂ ਜੀ ਦੇ ਨਾਲ ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਬਣੇਗੀ, ਤੇਰਾ ਪ੍ਰੇਮ ਬਣੇਗਾ। ਇੱਥੇ ਇੱਕ ਬੇਨਤੀ ਮੈਂ ਆਪ ਸੰਗਤ ਦੇ ਸਾਹਮਣੇ ਕਰਦਾ ਚੱਲਾਂ। ਇੱਕ ਨਿਤਨੇਮ ਕਰਨ ਵਾਲੇ ਦਾ ਮਨ, ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਮੇਰੀ ਮੁਕੰਮਲ ਬੇਨਤੀ ਨੂੰ ਸੁਣਨ ਤੋਂ ਬਾਅਦ ਨਤੀਜੇ ਦੇ ਉੱਤੇ ਤਾਂ ਪਹੁੰਚਿਓ। ਇੱਕ ਨਿਤਨੇਮ ਕਰਨ ਵਾਲੇ ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਤੇ ਜਦ ਕੋਈ ਨਿਤਨੇਮੀ ਨਿਤਨੇਮ ਕਰਦਾ ਹੈ, ਜ਼ਰੂਰੀ ਤੇ ਨਹੀਂ ਕਿ ਜਿੰਨਾ ਸਮਾਂ ਨਿਤਨੇਮ ਚੱਲਦਾ ਹੈ ਮਨ ਪਵਿੱਤਰ ਹੀ ਹੁੰਦਾ ਹੈ, ਮਨ ਦੇ ਅੰਦਰ ਕੋਈ ਮੈਲ ਆਉਂਦੀ ਹੀ ਨਹੀਂ, ਮਨ ਕਿਧਰੇ ਦੌੜਦਾ ਹੀ ਨਹੀਂ, ਮਨ ਦੇ ਅੰਦਰ ਮੈਲ ਬਣ ਜਾਂਦੀ ਹੈ। ਪੜ੍ਹ ਰਿਹਾ ਜਪਜੀ ਸਾਹਿਬ, ਪੜ੍ਹ ਰਿਹਾ ਸੁਖਮਣੀ ਸਾਹਿਬ, ਹੱਥਾਂ ਵਿੱਚ ਗੁਟਕਾ, ਨਜ਼ਰਾਂ ਟਿਕੀਆਂ ਨੇ ਬਾਣੀ ਦੇ ਉੱਤੇ, ਜ਼ੁਬਾਨ ਬਾਣੀ ਦਾ ਅਲਾਪ ਕਰ ਰਹੀ ਹੈ, ਬਾਣੀ ਨੂੰ ਜਪਦੀ ਹੈ, ਮਨ ਦੇ ਅੰਦਰ ਕੋਈ ਮੈਲ ਦੀ ਧਾਰਾ ਚੱਲਦੀ ਹੈ, ਮਨ ਦੇ ਅੰਦਰ ਕੋਈ ਮੈਲੇ ਵਿਚਾਰ ਚੱਲਦੇ ਨੇ। ਤੋ ਮੂਲ ਰੂਪ ਵਿੱਚ ਕਹਿ ਲਓ ਕਿ ਨਿਤਨੇਮੀ ਦਾ ਮਨ ਨਿਤਨੇਮ ਕਰਦਿਆਂ ਮੈਲਾ ਹੁੰਦਾ ਹੈ। जितने आप नेमी प्रेमी हो सारे गुरबाणी दा पाठ पठन करदे हो रौला भी लाउंदे हो गुरु की ताबिया बह के पाठ करदियां भी पाठी दा मन मैला हुंदा है खिमा जावांगा। मैं उदाहरण बना के अर्ज करनी चाहुंना पाठ करदियां पाठी दे मन विच मैल आ सकदी है, सेवा करदियां सेवादार दे मन विच मैल आ सकदी है। मैं अपनी गल करां कथा करदियां करदियां कथा वख्यान करदियां करदियां मन विच मैल आ जांदी है, कीर्तन करदियां करदियां मन विच मैल आ जांदी है। पर जिस वक्त आप गुरु दे नाल प्रेम कर रहे हो उस एक पल नूं नोट करके वेखना उदों मन दे अंदर मैल नहीं होंदे। हुण इस तरह कह लो पाठी दा मन नितनेमी दा मन सेवादार दा मन निर्मल हो सकदा है, प्रेमी दा मन मैला नहीं होंदा। उन्हां दे मन दे अंदर मैल आ सकदी इत्थे मैल नहीं होंदी प्रेमी दे मन दे अंदर। जदों तुहाडे मन दे अंदर किधरे सतगुरु जी दे संबंध विच प्रेम दा विचार चले प्रेम दी निर्मल तारा चले ते फिर उन्हां पलां नूं नोट करके वेख्यो मन दे अंदर ना कोई वासना ना काम ना क्रोध ना निंदा ना चुगली, प्रेम इतना बलवान है कि जद मन विच आण के वसदा है ते ओ सारिआं नूं इत्थों दौड़ा के बाहर कर दिंदा है, आप ही उत्थे रहिंदा है। पर शर्त यह है कि प्रेम मुकम्मल तौर ते आउणा चाहीदा है, यह नहीं कि चलो माड़ा जिहा विचार आया निकल गया, प्रेम मुकम्मल तौर ते बनना चाहीदा है, प्रेमी का मन मैला नहीं हुंदा। तो भगत फरीद साहब जी कहिंदे ने कर साईं स्यों पिरहड़ी रंग नवेला होए। अपने मन दे अंदर झाती मार के वेखो कि साईं जी दा प्यार है या अवगणा दा प्यार है। अगर अपने उत्ते प्रश्न करो कि मेरा प्यार अवगणा दे नाल है या परमात्मा दे नाल है ते जवाब तुहानू आपे मिल जाएगा कि अवगणा दे नाल है या परमात्मा दे नाल है। अवगण बड़े ने पर खिमा चाहांगा अवगण अवगण लगदे नहीं तां अवगणा दे उत्ते खड़े आ, अवगण अवगण लगदे ने। मैरिज कर रहा सना कि एक पागल ते एक समझदार। जिहड़ा पागल हुंदा है ओह रूड़ी दे कूड़े करकट दे मल मूत्र दे ढेर दे उत्ते बह सकदा है। जिहड़ा पागल हुंदा है जिहड़ा पागल हुंदा है ओह मल मूत्र दे कोल खलो के गीत भी गा सकदा है, ओहनू आप उत्थे खलोते नूं गंदगी ते खलोते नूं हसदिआं वेख भी सकदे हो, ओह उत्थे बह के खा भी सकदा है, उत्थे बह के लम्मा समा वतीत भी कर सकदा है दिन गुजार सकदा है। पर जिहड़ा पागल है पर समझदार उसे मल मूत्र दे ढेर कोलों निकलदा है ते नक दे उत्ते रुमाल रख के निकलदा है। उत्थे खलोना ते बड़ी दूर दी गल नक नूं दबा के निकलदा है, उत्थे खलो के गाउणा खलो के हसना उत्थे खलो के खाणा इह ते बड़ी अगे दी गल। ਉਹ ਚਾਹੁੰਦਾ ਹੈ ਕਿ ਮੈਂ ਨੱਕ ਨੂੰ ਦਬਾ ਕੇ ਨਿਕਲਾਂ ਇਥੋਂ ਦੀ ਬਦਬੋ ਦੁਰਗੰਧੀ ਮੇਰੇ ਤੱਕ ਨਾ ਆਵੇ, ਨੱਕ ਨੂੰ ਦਬਾ ਕੇ ਨਿਕਲਦਾ ਹੈ। ਪਰ ਪੁੱਛੀਏ ਵੀ ਕਿਉਂ, ਇੱਕ ਤੇ ਬਹਿ ਕੇ ਉੱਥੇ ਆਨੰਦ ਮਗਨ ਨਜ਼ਰ ਆ ਰਿਹਾ ਹੈ ਤੂੰ ਨੱਕ ਦਬਾ ਕੇ ਨਿਕਲ ਰਿਹਾ ਹੈ ਕਿਉਂ? ਬੰਦਾ ਇਹ ਕਹੇਗਾ ਨਾ ਕਿ ਉਹ ਪਾਗਲ ਏ ਤੇ ਮੈਂ ਅਜੇ ਪਾਗਲ ਨਹੀਂ ਹਾਂ, ਮੈਂ ਸਿਆਣਾ ਮੈਂ ਸਮਝਦਾਰ ਹਾਂ। ਫਿਰ ਮੈਂ ਖਿਮਾ ਮੰਗ ਲਵਾਂ, ਧਰਮ ਦੀ ਦੁਨੀਆਂ ਦੇ ਅੰਦਰ ਜੋ ਬੰਦਾ ਪਾਗਲ ਹੈ ਉਹ ਔਗਣਾਂ ਦੇ ਕੂੜ ਉੱਤੇ ਢੇਰ ਉੱਤੇ ਖਲੋਤਾ ਨਜ਼ਰ ਪੈਂਦਾ ਹੈ ਤੇ ਜੋ ਸਮਝਦਾਰ ਹੈ ਉਹਨੂੰ ਸਮਝ ਆ ਜਾਂਦੀ ਇਹ ਬਦਬੋ ਹੈ, ਉਹ ਇੱਥੋਂ ਬਚਣ ਦਾ ਯਤਨ ਕਰਦਾ ਹੈ, ਇਹ ਦੁਰਗੰਧ ਹੈ ਇੱਥੋਂ ਬਚਣ ਦਾ ਯਤਨ ਕਰਦਾ ਹੈ। ਇੱਕ ਸੂਫੀ ਫਕੀਰ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਿਸੇ ਰਾਜੇ ਦੇ ਨਿਯੋਤੇ ਦੇ ਉੱਤੇ ਰਾਜੇ ਦੇ ਬੁਲਾਵੇ ਦੇ ਉੱਤੇ ਚਲਾ ਗਿਆ ਰਾਜ ਮਹਿਲ ਦੇ ਅੰਦਰ ਤੇ ਰਾਜੇ ਨੇ ਉਸ ਫਕੀਰ ਸਾਈਂ ਦੇ ਰਹਿਣ ਵਾਸਤੇ ਉਚੇਚਾ ਮਹਿਲਾਂ ਦੇ ਅੰਦਰ ਇੰਤਜ਼ਾਮ ਕਰਵਾਇਆ, ਉਹਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ, ਸੁਗੰਧੀਆਂ ਦੇ ਛਿੜਕਾਵ ਕੀਤੇ, ਫੁੱਲਾਂ ਦੀਆਂ ਮਾਲਾ ਲਟਕਾਈਆਂ, ਚੰਦਨ ਦੀ ਲੱਕੜੀ ਅੰਦਰ ਲਿਆ ਕੇ ਰੱਖੀ ਸੁਗੰਧੀ ਚੱਲਦੀ ਰਹਿ, ਇਤਰ ਫਲੇਲ ਆਦਿ ਦਾ ਛਿੜਕਾਵ ਕੀਤਾ। ਪਰ ਇੱਕ ਰਾਤ ਉਹ ਫਕੀਰ ਉੱਥੇ ਰਹਿੰਦਾ ਹੈ, ਸਵੇਰ ਸਾਰ ਹੁੰਦਿਆਂ ਸਾਰ ਰਾਜੇ ਨੂੰ ਕਹਿਣ ਲੱਗਾ ਰਾਜਨ ਮੈਂ ਤੇਰੇ ਮਹਿਲਾਂ ਵਿੱਚ ਰਹਿਣਾ ਨਹੀਂ ਹੈ, ਮੈਨੂੰ ਜਾਣ ਦੀ ਆਗਿਆ ਦੇ, ਮੈਂ ਜਾਣਾ ਚਾਹੁੰਦਾ। ਉਹ ਕਹਿੰਦਾ ਹੈ ਬਾਬਾ ਆਇਆ ਸੈ ਮੇਰੇ ਨਾਲ ਵਾਅਦਾ ਕਰਕੇ ਮੈਂ ਤਿੰਨ ਦਿਨ ਲਗਾਤਾਰ ਤੇਰੇ ਪਾਸ ਤੇਰੇ ਮਹਿਲਾਂ ਵਿੱਚ ਰਵਾਂਗਾ, ਪਰ ਅਜੇ ਤੇ ਇੱਕੀ ਰਾਤ ਗਈ, ਹੁਣੇ ਜਾਣ ਦੀ ਤਿਆਰੀ ਕਿਉਂ? ਮੇਰੇ ਪ੍ਰਬੰਧ ਵਿੱਚ ਕਿਧਰੇ ਕੋਈ ਕਮੀ ਨਜ਼ਰ ਆਈ? ਸੇਵਾਦਾਰਾਂ ਨੇ ਸੇਵਾ ਕਰਨ ਵਿੱਚ ਕੋਈ ਕਸਰ ਛੱਡੀ? ਜਾਂ ਜਿੱਥੇ ਆਪ ਟਿਕੇ ਹੋ ਉਸ ਜਗ੍ਹਾ ਦੇ ਉੱਤੇ ਕੋਈ ਸਾਫ਼ ਸਫਾਈ ਨਹੀਂ, ਇੰਤਜ਼ਾਮ ਸ਼ੁੱਧ ਨਹੀਂ, आखिर क्यों जाना चाहते हो? कोई कारण तो होगा ना। जब तुहाडा मेरा वायदा सी मैं तीन दिन टिकांगा, दूसरे दिन ही जाण दी गल कर रहे हो। प्रश्न मेरा है, उत्तर आप फरमाओ, क्यों जाण दी तैयारी कीती? ਉਹ ਹੁਣ ਫਕੀਰ ਆਪਣੇ ਢੰਗ ਦੇ ਨਾਲ ਜਵਾਬ ਦਿੰਦਾ ਹੈ। ਉਹ ਕਹਿੰਦਾ ਹੈ, ਰਾਜਨ ਤੇਰੇ ਮਹਿਲਾਂ ਦੇ ਅੰਦਰੋਂ ਬਦਬੋ ਬੜੀ ਆ ਰਹੀ ਹੈ, ਤੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ। ਤੇ ਹੁਣ ਉਹ ਰਾਜਾ ਹੱਸਦਾ ਹੈ, ਸਾਰਿਆਂ ਅਮੀਰਾਂ ਵਜ਼ੀਰਾਂ ਨੂੰ ਰਾਣੀਆਂ ਨੂੰ ਨੌਕਰਾਂ ਚਾਕਰਾਂ ਨੂੰ ਆਵਾਜ਼ ਦੇ ਕੇ ਕੋਲ ਬੁਲਾ ਲੈਂਦਾ। ਉਹ ਕਹਿਣ ਲੱਗਾ, ਫਕੀਰ ਸਾਈਂ ਕਹਿੰਦੇ ਨੇ ਮੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ, ਤੁਸੀਂ ਵੀ ਸਾਰੇ ਸੂਝਵਾਨ ਹੋ, ਤੁਸੀਂ ਵੇਖੋ ਮੇਰੇ ਮਹਿਲਾਂ ਦੇ ਅੰਦਰ ਵਾਕਈ ਦੁਰਗੰਧ ਹੈ। ਚਲੇ ਗਏ ਸਾਰੇ ਇਕੱਠੇ ਹੋ ਕੇ ਉਸ ਸਾਈ ਜੀ ਦੇ ਰਹਿਣ ਵਾਲੀ ਜਗ੍ਹਾ ਦੇ ਪਾਸ ਜਾ ਕੇ ਵੇਖੇ, ਸੁਗੰਧੀਆਂ ਹੀ ਬੜੀਆਂ ਨੇ, ਬਲਕਿ ਚੰਦਨ ਦੀ ਲੱਕੜੀ ਵੀ ਏ, ਫੁੱਲਾਂ ਦੀਆਂ ਮਾਲਾਵਾਂ ਨੇ, ਇਤਰ ਫਲੇਲ ਏ, ਤਰ੍ਹਾਂ ਤਰ੍ਹਾਂ ਦੇ ਛਿੜਕਾਵ ਨੇ। ਉਹ ਕਹਿਣ ਲੱਗਾ, ਫਕੀਰ ਕੋਈ ਬਹਾਨਾ ਹੋਰ ਲਾਓ ਜੋ ਚੱਲ ਸਕੇ, ਇਹ ਸਾਰੇ ਵੇਖ ਰਹੇ ਨੇ, ਜਾਣ ਰਹੇ ਨੇ, ਨਾਸ ਕਾਵੇਂ ਇਹਨਾਂ ਦੀਆਂ ਕੰਮ ਕਰਦੀਆਂ ਨੇ, ਸਭ ਨੂੰ ਪਤਾ ਹੈ ਕਿ ਖੁਸ਼ਬੂ ਸੁਗੰਧ ਬੜੀ ਹੈ, ਦੁਰਗੰਧੀ ਦਾ ਤੇ ਨਾਮੋ ਨਿਸ਼ਾਨ ਨਹੀਂ। ਇਹ ਫਕੀਰ ਕਹਿਣ ਲੱਗਾ, ਰਾਜਨ ਮੇਰੇ ਨਾਲ ਬਾਹਰ ਚੱਲ, ਫਿਰ ਮੈਂ ਜਵਾਬ ਦਿਆਂਗਾ, ਮੇਰੇ ਨਾਲ ਬਾਹਰ ਚੱਲ। ਹੁਣ ਫਕੀਰ ਰਾਜੇ ਨੂੰ ਨਾਲ ਲੈ ਕੇ ਬਾਹਰ ਚਲਾ ਜਾਂਦਾ ਹੈ, ਆਬਾਦੀ ਤੋਂ ਬਾਹਰ। ਦੋ ਚਾਰ ਪੰਜ ਨੌਕਰ ਚਾਕਰ ਵੀ ਨੇ। ਰਾਜਾ ਵਾਰ ਵਾਰ ਪ੍ਰਸ਼ਨ ਕਰਦਾ ਹੈ, ਬਾਬਾ ਜੋ ਮੇਰਾ ਪ੍ਰਸ਼ਨ ਸੀ ਮਹਿਲਾਂ ਵਿੱਚ ਦੁਰਗੰਧੀ ਨਹੀਂ, ਤੂੰ ਕਹਿੰਦਾ ਜਵਾਬ ਦਿਆਂਗਾ ਬਾਹਰ ਜਾ ਕੇ, ਕਿੱਥੇ ਬਾਹਰ ਜਾਣਾ ਹੈ, ਹੋਰ ਕਿਧਰੇ ਬਾਹਰ ਜਾਣਾ? ਮੇਰੇ ਸਵਾਲ ਦਾ ਜਵਾਬ ਅਗਰ ਤੇਰੇ ਕੋਲ ਨਹੀਂ, ਤੂੰ ਜੰਗਲ ਦਾ ਸਹਾਰਾ ਲੈ ਕੇ ਨੱਠਣਾ ਹੀ ਚਾਹੁੰਦਾ ਹੈ, ਤੇ ਮੈਂ ਤੈਨੂੰ ਜਾਣ ਵਾਸਤੇ ਵੈਸੇ ਹੀ ਕਹਿ ਦਿੰਦਾ, ਮੈਨੂੰ ਕਿਉਂ ਬਾਹਰ ਲੈ ਕੇ ਜਾ ਰਹੇ? ਉਹ ਕਹਿਣ ਲੱਗਾ, ਨਹੀਂ, ਤੇਰਾ ਜਵਾਬ ਨੇੜੇ ਹੀ ਆਉਣ ਵਾਲਾ ਹੈ। ਉਸ ਰਾਜੇ ਨੂੰ ਲੈ ਕੇ ਚੱਲਦਾ ਚੱਲਦਾ ਪਹੁੰਚ ਜਾਂਦਾ ਉਸ ਜਗ੍ਹਾ ਤੇ ਜਿੱਥੇ ਪਸ਼ੂਆਂ ਦੀ ਚਮੜੀ ਉਤਾਰੀ ਜਾ ਰਹੀ ਹੈ, ਮੁਰਦੇ ਪਸ਼ੂਆਂ ਦਾ ਚੰਮ ਲਾਇਆ ਜਾ ਰਿਹਾ, ਉਸ ਜਗ੍ਹਾ ਤੇ ਲੈ ਕੇ ਚਲਾ ਜਾਂਦਾ। ਫਕੀਰ ਸਾਈ ਕਹਿਣ ਲੱਗਾ, ਰਾਜਾ ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਇੱਥੇ ਖੜਾ ਹੋ ਮੇਰੇ ਨਾਲ, ਦੋ ਚਾਰ ਪੰਜ ਮਿੰਟ ਖੜਾ ਹੋ। ਉਹ ਕਹਿੰਦਾ, ਕਿਉਂ ਖੜਾ ਹੋ? ਇੱਥੇ ਤੇ ਦੁਰਗੰਧ ਬੜੀ ਹੈ, ਬਦਬੋ ਬੜੀ ਹੈ, ਇੱਕ ਮਿੰਟ ਵੀ ਖਲੋਣਾ ਇੱਥੇ ਦੁਸ਼ਤਰ ਲੱਗਦਾ ਹੈ, ਇੱਕ ਮਿੰਟ ਵੀ ਖਲਾਣਾ ਭਾਰਾ ਲੱਗਦਾ ਹੈ। ਤੂੰ ਕਹਿੰਦਾ 10 ਮਿੰਟ ਖਲੋ, ਆਖਰ ਮੈਂ ਰਾਜਾ, ਇੱਥੇ ਦੁਰਗੰਧ ਬੜੀ ਹੈ। ਹੁਣ ਜਿਹੜੇ ਪਸ਼ੂਆਂ ਦਾ ਚਮੜਾ ਲਾ ਰਹੇ ਸਨ, ਉਸ ਫਕੀਰ ਬਾਬੇ ਨੇ ਉਹਨਾਂ ਚਮੜੇ ਲਾਉਣ ਵਾਲਿਆਂ ਨੂੰ ਆਵਾਜ਼ ਦਿੱਤੀ, ਆਖਿਆ, ਸੱਜਣੋ 2 ਮਿੰਟ ਸਾਡੇ ਕੋਲ ਆਵੋ। ਹੁਣ ਰਾਜਾ ਸੀ, ਰਾਜੇ ਨੂੰ ਵੇਖ ਕੇ ਸਾਰੇ ਦੇ ਸਾਰੇ ਕੋਲ ਆ ਗਏ। ਫਕੀਰ ਬਾਬਾ ਪੁੱਛਦਾ ਹੈ, ਵੀ ਚਮੜੀ ਲਾ ਰਹੇ ਹੋ ਪਸ਼ੂਆਂ ਦੀ, ਤੁਹਾਨੂੰ ਦੁਰਗੰਧ ਨਹੀਂ ਆਉਂਦੀ? ਉਹ ਕਹਿਣ ਲੱਗੇ, ਜੀ ਆਉਂਦੀ ਹੁੰਦੀ ਸੀ ਪਹਿਲਾਂ ਪਹਿਲਾਂ, ਇਹ ਚਮੜੀ ਲਾਉਂਦਿਆਂ ਲਾਉਂਦਿਆਂ ਦੁਰਗੰਧ ਲੈਂਦਿਆਂ ਲੈਂਦਿਆਂ ਸਾਡਾ ਅੰਦਰ ਇਹਦੇ ਨਾਲ ਸਹਿਮਤ ਹੋ ਗਿਆ, ਨਾਸ ਕਾਵਾਂ ਕੰਮ ਕਰਨੀਆਂ ਹੀ ਛੱਡ ਗਈਆਂ ਨੇ, ਦੁਰਗੰਧ ਲੱਗਦੀ ਨਹੀਂ ਹੈ। ਫਕੀਰ ਕਹਿਣ ਲੱਗਾ, ਰਾਜਾ ਤੇਰੇ ਕੋਲ ਨੇ ਔਗਣ ਬੜੇ, ਤੇਰੇ ਮਹਿਲਾਂ ਦੇ ਅੰਦਰ ਔਗਣਾਂ ਦੀ ਬਦਬੋ ਜੋ ਮੈਨੂੰ ਤੇ ਉੱਥੇ ਜਾ ਕੇ ਮਹਿਸੂਸ ਹੋਈ, ਪਰ ਤੂੰ ਔਗਣਾਂ ਦੇ ਅੰਦਰ ਰਹਿਣਾ, ਤੈਨੂੰ ਮਹਿਸੂਸ ਹੋਣ ਦਾ ਵਿਚਾਰ ਹੀ ਅੰਦਰੋਂ ਮਾਰ ਬੈਠਾ, ਖਤਮ ਹੋ ਗਿਆ, ਤੈਨੂੰ ਮਹਿਸੂਸ ਹੁੰਦੀ ਨਹੀਂ ਹੈ, ਔਗਣਾਂ ਦੀ ਬਦਬੋ ਹੈ ਤੇਰੇ ਮਹਿਲਾਂ ਦੇ ਅੰਦਰ ਬੜੇ। ਸਮਝ ਆਈ ਕਿ ਬਾਬਾ ਜੋ ਕਹਿਣਾ ਚਾਹੁੰਦੇ ਨੇ ਉਹ ਗੱਲ ਕੁਝ ਹੋਰ ਹੈ, ਬਾਹਰਲੀ ਗੰਦਗੀ ਦੀ ਗੱਲ ਨਹੀਂ ਹੈ। ਸੱਚਮੁੱਚ ਉਹ ਮਨੁੱਖ ਔਗਣਾਂ ਦੇ ਨਾਲ, ਦੁਰਗੰਧੀ ਦੇ ਨਾਲ ਭਰਿਆ ਹੈ। ਜਿਸ ਮਨੁੱਖ ਨੇ ਆਪਣੀ ਜਵਾਨੀ ਨੂੰ ਸਵਾਰਿਆ ਨਹੀਂ ਹੈ, ਜਵਾਨੀ ਨੂੰ ਸ਼ਿੰਗਾਰਿਆ ਨਹੀਂ ਹੈ, ਗੁਨਾਹ ਕਰਦਾ ਹੈ ਤੇ ਗੁਨਾਹ ਕਰਨ ਤੋਂ ਬਾਅਦ ਗੁਨਾਹਾਂ ਨੂੰ ਗੁਨਾਹ ਕਹਿਣ ਵਾਸਤੇ ਫਿਰ ਉਹ ਰਾਜ਼ੀ ਵੀ ਨਹੀਂ ਹੈ, ਤਿਆਰ ਵੀ ਨਹੀਂ ਹੈ। ਤੋ ਕਹਿ ਰਹੇ ਨੇ ਭਗਤ ਜੀ ਕਿ ਕਰ ਸਾਈ ਸਿਉ ਪਿਰਹੜੇ, ਰੱਬ ਜੀ ਦੇ ਨਾਲ ਪ੍ਰੇਮ ਕਰ, ਗੁਨਾਹ ਚਲੇ ਜਾਣ, ਗੁਣ ਅੰਦਰ ਵਸ ਜਾਣ, ਦੁਰਗੰਧੀ ਚਲੀ ਜਾਏ, ਪਾਗਲਪਨ ਚਲਾ ਜਾਏ ਤੇ ਸੂਝ ਸਮਝ ਤੇਰੇ ਅੰਦਰ ਆਣ ਕੇ ਟਿਕਾਣਾ ਕਰ ਲੈ। ਕਹਿਣ ਲੱਗੇ, ਰੰਗ ਨਵੇਲਾ ਹੋਏ। ਅਗਲਾ ਬਚਨ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਿਲਾ ਤੀਜਾ। ਫਰੀਦਾ ਲਫ਼ਜ਼ ਉਹਨਾਂ ਨੇ ਵੀ ਫਰੀਦ ਹੀ ਵਰਤਿਆ ਹੈ, ਪਰ ਇਹ ਬਚਨ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ। ਇਹ ਬਚਨ ਕਿਉਂ ਵਰਤਣਾ ਪਿਆ? ਕਿਉਂਕਿ ਫਰੀਦ ਜੀ ਜਿੰਨੀ ਡੂੰਘਾਈ ਗਹਿਰਾਈ ਵਿੱਚ ਜਾ ਕੇ ਆਪਣੇ ਬਚਨ ਕਹਿ ਰਹੇ ਨੇ, ਇਤਨੀ ਗਹਿਰਾਈ ਵਿੱਚ ਜਾਣਾ ਆਮ ਬੰਦੇ ਦੀ ਸਮਰੱਥਾ ਨਹੀਂ ਹੈ, ਵਸ ਵਿੱਚ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਉਸ ਸਲੋਕ ਨੂੰ ਥੋੜਾ ਜਿਹਾ ਸਰਲ ਕਰਕੇ ਆਮ ਲੋਕਾਂ ਦੇ ਸਾਹਮਣੇ ਬਿਆਨ ਕਰ ਰਹੇ ਨੇ। ਫਰੀਦ ਸਾਹਿਬ ਜੀ ਦੇ ਸਲੋਕ ਦੇ ਅੰਦਰ ਕੋਈ ਕਮੀ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ ਕਿ ਉਹ ਅਧੂਰਾ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਉਹਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ ਨੇ, ਇਸ ਤਰ੍ਹਾਂ ਨਹੀਂ। ਬਹੁਤ ਗਹਿਰਾ ਹੈ, ਰਾਜ ਦਾ ਭਰਿਆ ਹੋਇਆ, ਰਹੱਸ ਦਾ ਭਰਿਆ ਹੋਇਆ ਫਰੀਦ ਸਾਹਿਬ ਦਾ ਬਚਨ ਹੈ। ਆਮ ਲੋਕ ਸੁਣ ਕੇ ਉਸ ਬਚਨ ਨੂੰ ਕਿਧਰੇ ਭਰਮ ਭੁਲੇਖੇ ਦੇ ਚੱਕਰ ਵਿਚ ਨਾ ਪੈ ਜਾਣ। ਗੁਰੂ ਅਮਰਦਾਸ ਸਾਹਿਬ ਜੀ ਨੇ ਅੱਗੇ ਆਪਣਾ ਸਲੋਕ ਨਾਲ ਲੱਗਦਾ ਲਿਖ ਦਿੱਤਾ, ਕਹਿਣ ਲੱਗੇ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ। ਰੱਬ ਕਾਲਿਆਂ ਵਿਚ ਵੀ ਮਿਲ ਜਾਂਦਾ ਹੈ ਤੇ ਤੌਲਿਆਂ ਵਿਚ ਵੀ ਮਿਲ ਜਾਂਦਾ ਹੈ, ਜਵਾਨੀ ਵਿਚ ਵੀ ਮਿਲ ਜਾਂਦਾ ਹੈ ਤੇ ਬੁਢਾਪੇ ਵਿਚ ਵੀ ਮਿਲ ਜਾਂਦਾ ਹੈ। ਰੱਬ ਨੂੰ ਮਿਲਣ ਵਾਸਤੇ ਕੋਈ ਸਮਾਂ ਨਿਯੁਕਤ ਨਹੀਂ। ਇਹ ਨਹੀਂ ਕਿ ਬਾਲਪਨ ਵਿਚ ਮਿਲਦਾ ਨਹੀਂ, ਜਵਾਨੀ ਵਿਚ ਮਿਲਦਾ ਹੈ ਜਾਂ ਜਵਾਨੀ ਵਿਚ ਨਹੀਂ ਮਿਲਦਾ ਤੇ ਬੁਢਾਪੇ ਵਿਚ ਮਿਲਦਾ ਹੈ, ਔਰ ਇੰਨੇ ਤੋਂ ਲੈ ਕੇ ਇੰਨੇ ਸਾਲਾਂ ਦੇ ਦਰਮਿਆਨ ਮਿਲਦਾ ਹੈ, ਜਾਂ ਸਵੇਰੇ ਉੱਠਣ ਵਾਲਿਆਂ ਨੂੰ ਮਿਲਦਾ ਹੈ ਤੇ ਦੁਪਹਿਰੇ ਨਾਮ ਜਪਣ ਵਾਲਿਆਂ ਨੂੰ ਨਹੀਂ ਮਿਲਦਾ, ਜਾਂ ਦੁਪਹਿਰੇ ਆਉਣ ਵਾਲਿਆਂ ਨੂੰ ਮਿਲਦਾ ਹੈ ਤੇ ਸ਼ਾਮ ਨੂੰ ਗੁਰਦੁਆਰੇ ਮੰਦਰ ਮਸਜਿਦ ਜਾਣ ਵਾਲਿਆਂ ਨੂੰ ਨਹੀਂ ਮਿਲਦਾ, ਸਮਾਂ ਨਿਰਧਾਰਿਤ ਨਹੀਂ। ਕਹਿਣ ਲੱਗੇ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ। ਪਰ ਜੇ ਕੋਈ ਉਸ ਸਾਹਿਬ ਨੂੰ ਆਪਣੇ ਚਿੱਤ ਦੇ ਅੰਦਰ ਟਿਕਾ ਲਵੇ, ਆਪਣੇ ਚਿੱਤ ਦੇ ਅੰਦਰ ਵਸਾ ਲਵੇ। ਹੁਣ ਫੇਰ ਇੱਕ ਬੇਨਤੀ ਕਰਾਂ, ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਆਪ ਆਪਣੇ ਆਪਣੇ ਚਿੱਤ ਦਾ ਮੁਤਾਲਿਆ ਕਰੋ, ਚਿੱਤ ਦੀ ਖੋਜ ਬੀਨ ਕਰੋ, ਸਾਡੇ ਚਿੱਤ ਦੇ ਅੰਦਰ ਚੱਲਦਾ ਕੀ ਹੈ, ਚਿੱਤ ਸਾਡਾ ਇਹਦੇ ਅੰਦਰ ਆਖਰ ਕੁਝ ਨਾ ਕੁਝ ਚੱਲਦਾ ਹੈ, ਪਰ ਨਜ਼ਰ ਤੁਹਾਨੂੰ ਪੈਣਾ ਹੈ ਕਿ ਕੀ ਚੱਲਦਾ ਹੈ। ਮੈਂ ਫੇਰ ਇੱਕ ਬੇਨਤੀ ਕਰਾਂ, ਬਾਹਰੋਂ ਅਗਰ ਵੇਖੀਏ ਤੇ ਜਿਤਨੇ ਆਪ ਸਤ ਸੰਗੀ ਹੋ ਇਹਨਾਂ ਦੇ ਬਹਿਣ ਦਾ ਤਲ ਬਰਾਬਰ ਹੈ, ਤਕਰੀਬਨ ਤਕਰੀਬਨ ਬਹਿਣ ਦਾ ਅੰਦਾਜ਼ ਵੀ ਬਰਾਬਰ, ਇੱਕ ਜਗ੍ਹਾ ਇੱਕ ਦਰਬਾਰ ਇੱਕ ਟਿਕਾਣਾ ਇੱਕੋ ਗੁਰੂ ਦੀ ਹਜ਼ੂਰੀ, ਇੱਥੇ ਸਾਰੇ ਬੈਠੇ ਹੋ ਨਾ ਜਿੰਨੇ ਵੀਰ ਭੈਣਾਂ ਰਲ ਕੇ ਬੈਠੇ ਹੋ। ਪਰ ਮਨ ਦਾ ਤਲ ਇੱਕ ਨਹੀਂ ਹੈ, ਸਰੀਰ ਦਾ ਤਲ ਸਾਰਿਆਂ ਦਾ ਇਸ ਵਕਤ ਇੱਕ ਹੈ, ਜਗ੍ਹਾ ਇੱਕ ਹੈ, ਮਨ ਜਿਹੜੀ ਜਿਹੜੀ ਜਗ੍ਹਾ ਤੇ ਉਹ ਸਾਰਿਆਂ ਦੀ ਵੱਖਰੀ ਵੱਖਰੀ ਹੈ। ਹੁਣ ਸਾਂਝੇ ਤੌਰ ਤੇ ਕਿਵੇਂ ਕਹਿ ਦਈਏ ਕਿ ਸਾਰਿਆਂ ਦੇ ਚਿੱਤ ਦੇ ਅੰਦਰ ਪਰਮਾਤਮਾ ਦਾ ਚਿੰਤਨ ਹੈ, ਜਾਂ ਸਾਰਿਆਂ ਦੇ ਚਿੱਤ ਦੇ ਅੰਦਰ ਕੋਈ ਸ਼ੈਤਾਨ ਚੱਲਦਾ ਹੈ ਜਾਂ ਭਗਵਾਨ ਚੱਲਦਾ ਹੈ, ਕਿਵੇਂ ਕਹੀਏ? ਚਿੱਤ ਦੇ ਅੰਦਰ ਕੀ ਚੱਲਦਾ ਹੈ ਇਹਦੀ ਸਮਝ ਤੁਹਾਨੂੰ ਹੈ ਤੇ ਜਾਂ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ? ਤੁਹਾਡੇ ਚਿੱਤ ਦੇ ਅੰਦਰ ਇਸ ਵਕਤ ਕੀ ਮਾਲਾ ਚੱਲਦੀ ਹੈ? ਕਾਮ ਵੀ ਚੱਲ ਸਕਦਾ ਹੈ, ਤੁਹਾਡੇ ਚਿੱਤ ਦੇ ਅੰਦਰ ਕ੍ਰੋਧ ਵੀ ਚੱਲਦਾ ਹੋ ਸਕਦਾ ਹੈ, ਨਿੰਦਾ ਚੁਗਲੀ ਈਰਸ਼ਾ ਬਖੀਲੀ ਠੱਗੀ ਠੋਰੀ, ਪਤਾ ਨਹੀਂ ਕਿਹੜੇ ਕਿਹੜੇ ਵਿਚਾਰ ਮੰਦੇ ਚੱਲਦੇ ਨੇ ਤੇ ਕਿਹੜੇ ਕਿਹੜੇ ਵਿਚਾਰ ਚੰਗੇ ਚੱਲਦੇ ਨੇ। ਇਹ ਤੇ ਤੁਹਾਨੂੰ ਪਤਾ ਹੈ ਨਾ ਕਿ ਤੁਹਾਡੇ ਚਿੱਤ ਦੇ ਅੰਦਰ ਮਾਲਾ ਵਿਚਾਰਾਂ ਦੀ ਜਿਹੜੀ ਚੱਲ ਰਹੀ ਉਹ ਕਿਸ ਤਰ੍ਹਾਂ ਦੀ ਚੱਲ ਰਹੀ, ਉਲਟੀ ਚੱਲਦੀ ਹੈ ਜਾਂ ਸਿੱਧੀ ਚੱਲਦੀ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਕਹਿਣ ਲੱਗੇ ਗੱਲ ਤੇਰੇ ਸਰੀਰ ਦੀ ਨਹੀਂ ਹੈ ਕਿ ਸਰੀਰ ਗੁਰਦੁਆਰੇ ਵਿੱਚ ਹੈ, ਸਰੀਰ ਮੰਦਰ ਮਸਜਿਦ ਵਿੱਚ ਹੈ, ਗੱਲ ਤੇਰੇ ਚਿੱਤ ਦੀ ਹੈ ਕਿ ਚਿੱਤ ਤੇਰਾ ਕਿੱਥੇ ਹੈ। ਤੇ ਹੁਣ ਇਹ ਖਿਆਲ ਤੁਹਾਨੂੰ ਰੱਖਣਾ ਪਏਗਾ, ਸਾਡਾ ਸਾਰਾ ਜ਼ੋਰ ਬਾਹਰੋਂ ਪਹਿਰਾਵੇ ਦੇ ਉੱਤੇ ਲੱਗਦਾ ਹੈ, ਬਾਹਰਲੇ ਭੇਖ ਦੇ ਉੱਤੇ ਲੱਗਦਾ ਹੈ, ਬਾਹਰ ਦੇ ਵਿਖਾਵੇ ਦੇ ਉੱਤੇ ਲੱਗਦਾ ਹੈ, ਖਿਮਾ ਚਾਹਾਂਗਾ ਚਿੱਤ ਦੇ ਉੱਤੇ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਜੋ ਮੈਂ ਬਾਹਰੋਂ ਬਣਾਂਗਾ ਉਹ ਲੋਕਾਂ ਨੇ ਵੇਖਣਾ ਤੇ ਚਿੱਤ ਕਿਹੜਾ ਕਿਸੇ ਨੂੰ ਨਜ਼ਰ ਆਉਂਦਾ, ਚਿੱਤ ਤੇ ਮੇਰੇ ਅੰਦਰ ਦੀ ਖੇਡ, ਚਿੱਤ ਵੱਲ ਧਿਆਨ ਹੀ ਨਹੀਂ ਹੈ। ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਦਾ ਹੈ ਉਹਨਾਂ ਦਾ ਚਿੱਤ ਸਮਰਿਆ ਹੋਇਆ ਮਿਲਦਾ ਵੀ ਹੈ, ਉਹਨਾਂ ਨੇ ਆਪਣੇ ਆਪ ਨੂੰ ਅੰਦਰੋਂ ਸਵਾਰਿਆ ਹੈ, ਚਿੱਤ ਦੇ ਅੰਦਰ ਚੇਤਾ ਕਰਦੇ ਨੇ। ਤੇ ਕਿਹਨੂੰ ਕਰਦੇ ਨੇ? ਗੁਣਾਂ ਨੂੰ ਕਰਦੇ ਨੇ ਜਾਂ ਗੁਣ ਦੇਣ ਵਾਲੇ ਪਰਮਾਤਮਾ ਨੂੰ ਕਰਦੇ ਨੇ? ਤੁਸੀਂ ਨਹੀਂ ਕਹਿ ਸਕਦੇ ਕਿ ਇਹ ਬੰਦਾ ਆਪਣੇ ਚਿੱਤ ਦੇ ਅੰਦਰ ਬੜੇ ਮਾੜੇ ਵਿਚਾਰ ਜਾਂ ਬੜੇ ਚੰਗੇ ਵਿਚਾਰ ਚਲਾ ਰਿਹਾ, ਨਹੀਂ ਕਹਿ ਸਕਦੇ ਬਾਹਰੋਂ ਵੇਖ ਕੇ, ਇਹ ਉਹਨੂੰ ਪਤਾ ਹੈ। ਤੇ ਹਜ਼ੂਰ ਕਹਿ ਰਹੇ ਨੇ ਜੇ ਕੋ ਚਿੱਤ ਕਰੇ, ਪਰਮਾਤਮਾ ਦਾ ਸੰਬੰਧ ਆਪਣੇ ਚਿੱਤ ਦੇ ਨਾਲ ਬਣਾ। ਬਾਹਰੋਂ ਬਾਹਰੋਂ ਸੰਬੰਧ ਬਣਿਆ ਤੇ ਨਜ਼ਰ ਆ ਰਿਹਾ, ਹੱਥ ਵਿੱਚ ਗੁਟਕਾ ਹੈ, ਸਾਰਿਆਂ ਨੂੰ ਦਿਸ ਰਿਹਾ, ਗੁਟਕਾ ਫੜ ਕੇ ਪਾਠ ਕਰਦਾ, ਸਾਰਿਆਂ ਨੂੰ ਦਿਸਦਾ, ਨੇਤਰ ਬੰਦ ਕਰਕੇ ਬਹਿ ਕੇ ਸੁਣ ਰਿਹਾ, ਪਰ ਤੇਰਾ ਚਿੱਤ ਤੇ ਕਿਸੇ ਨੂੰ ਦਿਸਦਾ ਨਹੀਂ ਹੈ। ਆਪਣੇ ਚਿੱਤ ਨੂੰ ਆਪ ਵੇਖ ਕੇ ਉਹ ਜਿਸ ਗੁਟਕੇ ਤੋਂ ਅੱਖਾਂ ਬਾਣੀ ਪੜ ਰਹੀਆਂ ਨੇ ਉਹਦੇ ਵਿੱਚ ਹੈ ਜਾਂ ਨਹੀਂ? ਅੱਖਾਂ ਬੰਦ ਤੇ ਕੀਤੀਆਂ ਨੇ, ਕੀ ਮੇਰਾ ਚਿੱਤ ਕਥਾ ਵਿੱਚ ਕੀਰਤਨ ਵਿੱਚ ਹੈ ਜਾਂ ਨਹੀਂ ਹੈ? ਕਹਿਣ ਲੱਗੇ ਜੇ ਕੋ ਚਿੱਤ ਕਰੇ, ਭਗਾ ਕਹਿੰਦੇ ਨੇ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੈ ਸਭ ਕੋਇ। ਸਭ ਕੁਝ ਕਰਨ ਕਰਾਉਣ ਤੋਂ ਬਾਅਦ ਸ਼ੁਭ ਕਰਮ ਵੀ ਬੰਦਾ ਕਰਦਾ ਰਹੇ, ਚਿੱਤ ਕਰਕੇ ਪਰਮਾਤਮਾ ਦਾ ਚਿੰਤਨ ਵੀ ਕਰਦਾ ਰਹੇ, ਚਿੱਤ ਦੇ ਅੰਦਰ ਉਹਦੇ ਸ਼ੁਭ ਵਿਚਾਰਾਂ ਦੀ ਗੁਣਾਂ ਦੀ ਮਾਲਾ ਨੂੰ ਚਲਾਉਂਦਾ ਰਹੇ, ਇਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਕਹਿਣ ਲੱਗੇ ਇੱਕ ਅਰਦਾਸ ਕਰਨੀ ਕਦੀ ਵੀ ਨਾ ਭੁੱਲੇ। ਪਾਤਸ਼ਾਹ ਕਿਹੜੀ ਅਰਦਾਸ, ਇਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਵੀ ਤੂੰ ਇਹੀ ਕਹਿੰਦੇ ਰਹਿਣਾ ਹੈ ਕਿ ਹੇ ਨਿਰੰਕਾਰ ਮੇਰੇ ਯਤਨ ਮੇਰੇ ਪ੍ਰਯਤਨ ਨੂੰ ਫਲ ਤਾਂ ਲੱਗੇਗਾ ਜੇ ਤੂੰ ਆਪਣੀ ਕਿਰਪਾ ਵਿੱਚ ਮਲਾਏਗਾ। ਇਕੱਲਾ ਕਰਮ ਮੰਜ਼ਲ ਤੱਕ ਲੈ ਕੇ ਨਹੀਂ ਜਾਂਦਾ, ਉਹਦੇ ਕਰਮ ਦੀ ਨਾਲ ਬੜੀ ਜ਼ਰੂਰਤ ਹੈ, ਉਹਦੀ ਕਿਰਪਾ ਦੀ ਨਾਲ ਬੜੀ ਜ਼ਰੂਰਤ ਹੈ। ਅਗਰ ਮੇਰੇ ਕਰਮ ਕਰਨ ਕਰਕੇ ਪਰਮਾਤਮਾ ਮਿਲਦਾ ਹੈ ਤੇ ਫਿਰ ਤੇ ਮੇਰੇ ਕਰਮ ਪਰਮਾਤਮਾ ਦਾ ਮੁੱਲ ਹੋਇਆ, ਫਿਰ ਤੇ ਕੋਈ ਵੀ ਬੰਦਾ ਕਰਮ ਕਰਕੇ ਪਰਮਾਤਮਾ ਨੂੰ ਪਾ ਲਵੇ, 150 ਸਾਲ ਦਾ ਸਮਾਂ ਖਰਚ ਕਰਕੇ ਰੱਬ ਨੂੰ ਪਾ ਲਵੇ ਤੇ ਫਿਰ ਉਹ ਬੇਅੰਤ ਕਾਹਦਾ ਰਿਹਾ। ਉਹ ਜਦੋਂ ਵੀ ਮਿਲਦਾ ਹੈ ਇੱਧਰ ਕਰਮ ਤੇ ਉੱਧਰ ਪਰਮਾਤਮਾ ਦੀ ਕਿਰਪਾ, ਇੱਧਰ ਮਿਹਨਤ ਤੇ ਉੱਧਰ ਰਹਿਮਤ, ਪਰ ਮਿਹਨਤ ਨਾਲੋਂ ਉਹਦੀ ਰਹਿਮਤ ਜ਼ਿਆਦਾ ਰੰਗ ਲਿਆਉਂਦੀ ਹੈ। ਆਖਿਆ ਕਰਮ ਤੇ ਕਰ, ਯਤਨ ਤੇ ਕਰਕੇ ਮੈਂ ਚਿੱਤ ਵਿੱਚ ਪਰਮਾਤਮਾ ਨੂੰ ਚੇਤਾ ਕਰਾਂ, ਪਰ ਸਭ ਕੁਝ ਕਰਨ ਤੋਂ ਬਾਅਦ ਵੀ ਰੱਬ ਜੀ ਦੇ ਸਾਹਮਣੇ ਅਰਦਾਸ ਇਹ ਕਰ ਕਿ ਸਤਿਗੁਰੂ ਮੇਰਾ ਪ੍ਰੇਮ ਕੀਤਾ ਹੋਇਆ ਤੇਰੇ ਨਾਲ ਰੰਗ ਨਹੀਂ ਲਿਆਏਗਾ ਜਿੰਨਾ ਸਮਾਂ ਤੂੰ ਮੇਰੇ ਤੇ ਕਿਰਪਾ ਨਹੀਂ ਕਰੇਗਾ। ਕਹਿਣ ਲੱਗੇ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇਹ। ਸਤਿਗੁਰੂ ਇਹ ਪ੍ਰੇਮ ਵਾਲਾ ਪਿਆਲਾ ਤੇਰੀ ਦਾਤ ਹੈ, ਇਹ ਦਾਤ ਉਹਨੂੰ ਹੀ ਮਿਲਦੀ ਹੈ ਜਿਹਦੇ ਉੱਤੇ ਤੂੰ ਮਿਹਰਬਾਨ ਹੋ ਜਾਂਦਾ ਹੈ, ਜਿਹਦੇ ਉੱਤੇ ਤੂੰ ਤਰੁੱਠ ਪੈਂਦਾ ਹੈ। ਫਿਰ ਪਰਮਾਤਮਾ ਦੇ ਪ੍ਰੇਮ ਵਾਲੀ ਦਾਤ ਨਾ ਤੇ ਲੁੱਟੀ ਜਾ ਸਕਦੀ ਏ, ਨਾ ਖੋਈ ਜਾ ਸਕਦੀ ਏ, ਨਾ ਚੁਰਾਈ ਜਾ ਸਕਦੀ ਏ, ਤੇ ਨਾ ਇਹਨੂੰ ਸਾੜਿਆ ਜਾ ਸਕਦਾ ਹੈ, ਨਾ ਇਹਨੂੰ ਬਰਬਾਦ ਕੀਤਾ ਜਾ ਸਕਦਾ ਹੈ। ਇਹ ਦਾਤ ਮਿਲਦੀ ਪਰਮਾਤਮਾ ਦੀ ਰਹਿਮਤ ਦੇ ਦੁਆਰਾ ਹੈ, ਉਹਦੀ ਕਿਰਪਾ ਦੇ ਦੁਆਰਾ। ਆਖਿਆ ਜੈ ਭਾਵੇ ਤਾਂ ਦੇ, ਖੁਦਾ ਮੈਂ ਤੇ ਕਰਮ ਕਰ ਰਿਹਾ ਪਰ ਮੇਰੇ ਕਰਮ ਇਕੱਲੇ ਕੀ ਕਰਨਗੇ ਜੇ ਤੇਰੀ ਕਿਰਪਾ ਹੀ ਨਾ ਹੋਵੇ, ਮੇਰੇ ਕਰਮ ਕੀ ਕਰਨਗੇ। ਆਖਿਆ ਜੈ ਭਾਵੇ ਤਾਂ ਦੇ। ਤੀਸਰਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ। ਕਹਿਣ ਲੱਗੇ ਫਰੀਦਾ ਕੁਕੇਂਦਿਆਂ, ਫਰੀਦਾ ਜਿਨ ਲੋਇਨ ਜਗ ਮੋਹਿਆ, ਲੋਇਨ ਮੈਨੇ ਅੱਖਾਂ। ਕਹਿਣ ਲੱਗੇ ਜਿਨ੍ਹਾਂ ਅੱਖਾਂ ਦੇ ਨਾਲ ਜਗਤ ਨੂੰ ਵੇਖਦਾ ਰਿਹਾ ਤੇ ਅੱਖਾਂ ਦੇ ਵਾਰ ਕਰ ਕਰਕੇ ਜਗਤ ਨੂੰ ਠੱਗਦਾ ਰਿਹਾ। ਕਹਿਣ ਲੱਗੇ ਜਿਨ ਲੋਇਨ, ਜਿਨ੍ਹਾਂ ਇਹਨਾਂ ਦੋ ਅੱਖਾਂ ਨੇ ਜਗਤ ਨੂੰ ਮੋਹਿਆ ਸੀ, ਸੇ ਲੋਇਨ ਮੈਂ ਡਿੱਠ, ਉਹਨਾਂ ਅੱਖਾਂ ਨੂੰ ਮੈਂ ਵੇਖਿਆ। ਜਵਾਨੀ ਦੇ ਅੰਦਰ ਅੱਖਾਂ ਦੀ ਬਹਾਰ ਬੜੀ ਸੀ, ਬੁਢਾਪੇ ਦੇ ਅੰਦਰ ਨਾ ਰਹੇ। ਜਵਾਨੀ ਦੇ ਅੰਦਰ ਅੱਖਾਂ ਦੀ ਚਮਕ ਬੜੀ ਸੀ, ਬੁਢਾਪੇ ਦੇ ਅੰਦਰ ਨਾ ਰਹੇ। ਜਵਾਨੀ ਦੇ ਅੰਦਰ ਇਹਨਾਂ ਨੂੰ ਦੂਰ ਦੂਰ ਤੱਕ ਵੇਖਣ ਦੀ ਤੌਫੀਕ ਮਿਲੀ ਸੀ, ਬੁਢਾਪੇ ਦੇ ਅੰਦਰ ਇਹਨਾਂ ਦਾ ਵੇਖਣਾ ਵੀ ਬੰਦ ਹੋਇਆ। ਪਾਣੀ ਆਪ ਮੁਹਾਰੇ ਚੱਲਣਾ ਸ਼ੁਰੂ ਹੋਇਆ, ਅੱਖਾਂ ਦੀ ਸੁੰਦਰਤਾ ਆਪਣੇ ਆਪ ਚਲੀ ਗਈ। ਭਗਤ ਜੀ ਕਹਿਣ ਲੱਗੇ ਸੇ ਲੋਇਨ ਮੈਂ ਡਿੱਠ, ਉਹਨਾਂ ਅੱਖਾਂ ਨੂੰ ਮੈਂ ਵੇਖਿਆ ਹੈ। ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਟ। ਇਹਨਾਂ ਅੱਖਾਂ ਦੇ ਅੰਦਰ ਸੁਰਮੇ ਦੀ ਧਾਰੀ ਪੈਂਦੀ ਸੀ, ਬਰਦਾਸ਼ਤ ਨਹੀਂ ਸਨ ਕਰਦੀਆਂ। ਇਹ ਵੀ ਵੇਖਿਆ ਕਿ ਮੌਤ ਆਉਣ ਤੋਂ ਬਾਅਦ ਇਹਨਾਂ ਦੇ ਅੰਦਰ ਪੰਖੀ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ। ਪੰਖੀ ਸੂਏ, ਸੂਏ ਦਾ ਮਤਲਬ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ, ਬਹਿੰਦੇ ਵੇਖੇ ਗਏ ਨੇ ਇਹਨਾਂ ਹੀ ਨੇਤਰਾਂ ਦੇ ਖੋਲ ਦੇ ਅੰਦਰ। ਅਗਰ ਇਹ ਦੋ ਨੇਤਰ ਮਿਲੇ ਨੇ ਤਾਂ ਦੋ ਨੇਤਰਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਨੂੰ ਤੱਕਣ ਦਾ ਯਤਨ ਕਰੋ। ਇਹਨਾਂ ਦੋ ਨੇਤਰਾਂ ਦੇ ਨਾਲ, ਦੋ ਨੇਤਰਾਂ ਦੇ ਨਾਲ ਪਰਾਏ ਰੂਪ ਨੂੰ ਤੱਕ ਕੇ ਮਨਮੈਲਾ ਨਾ ਕਰੋ। ਦੋ ਨੇਤਰਾਂ ਦੇ ਨਾਲ ਕਿਸੇ ਦਾ ਚੰਗਾ ਵੱਧਦਾ ਫੁੱਲਦਾ ਕਾਰੋਬਾਰ ਵੇਖ ਕੇ ਆਪਣੇ ਮਨ ਦੇ ਅੰਦਰ ਈਰਸ਼ਾ ਨੂੰ ਨਾ ਆਉਣ ਦਿਓ। ਇਹਨਾਂ ਦੋ ਨੇਤਰਾਂ ਦੇ ਨਾਲ ਜਿੱਥੇ ਅਸੀਂ ਗੁਨਾਹ ਮੈਲ ਇਕੱਠੀ ਕਰ ਕਰਕੇ ਆਪਣੇ ਮਨ ਵਿੱਚ ਲਿਜਾਣ ਦਾ ਯਤਨ ਕਰ ਰਹੇ ਹਾਂ, ਇਹਨਾਂ ਦੋ ਨੇਤਰਾਂ ਦੇ ਨਾਲ ਪੂਰੀ ਕਾਇਨਾਤ ਵਿੱਚੋਂ ਕਾਦਰ ਦੇ ਦੀਦਾਰ ਕਰਨ ਦੀ ਵੀ ਸਮਰੱਥਾ ਮਨੁੱਖ ਦੇ ਪਾਸ ਹੈ। ਅਗਰ ਇਹ ਚਾਹੇ ਇਹਨਾਂ ਦੋ ਅੱਖਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਦੇ ਪ੍ਰਮਾਤਮਾ ਦੇ ਦੀਦਾਰ ਕਰ ਸਕਦਾ ਹੈ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਆਪ ਸੰਗਤ ਦੇ ਸਨਮੁਖ ਕੀਤਾ ਗਿਆ।
1: ਫਰੀਦਾ ਕੁ ਕਹਿੰਦਿਆਂ ਜਾਂ ਕਹਿੰਦਿਆਂ

फरीदा थियो पवाही तब जे साई लोड़ है सब एक छिजे।

ਜੀਵਦਿਆਂ ਪੈਰਾਂ ਤਲੇ ਮੂਹਾਂ ਉੱਪਰ ਹੋਏ ਹਰੀ ਦਾ ਖਾਕ ਨਾ ਨਿੰਦੀਏ।

वाहिगुरु जी का खालसा, वाहिगुरु जी की फतेह। परम सत्कार योग, मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र कोत आनंद पा रहे सब माई भाई सतसंगी जनो, आप लड़ी वार कथा सरवण करदे आ रहे हो भगत फरीद साहब जी दी पवित्र बाणी विचों। भगत फरीद साहब जी दे जो श्लोक अज आप संगतां दे सन्मुख पढ़ के सुनाए गए, उन्हां श्लोकां विचों पहला श्लोक फरीदा कु केंद्यां चा गेंद्यां मती देंद्यां नेता, जो शैतान वंजाया से कित फेर चेता। भगत जी कह लगे जिस दे चित दे अंदर दिन पर रात लगातार शैतान ही वसदा है, बुराई वसदी है, उन्हूं मत्ता देन वाले लख मिलन पर वह किसी की मत लेंदा कदों है। उन्हूं कूक कूक के पुकार पुकार के कोई लख वारी एक गल कह कि इस रस्ते दे उते ना चल, ये बुरा रस्ता है, इस रस्ते दे उते चलदा चलदा ठगिया जाएगा, पर वह किसी की आवाज नूं सुनदा ही नहीं है, वह किसी की गल नूं मनदा ही नहीं है, तरजीह देंदा ही नहीं है। शैतानियत दा इतना वड्डा जोर मन दे अंदर, शैतानियत दी इतनी वड्डी लहर मन दे अंदर चलदी कि ओ ना मां ना पिता ना किसे उपदेशक ते ना गुरु दे बोल नूं सुन के मनन वास्ते तैयार है। कूक ते रहे ने ना गुरु तेग बहादुर पातशाह, पुकार पुकार के कह रहे ने कि जाग रे मन जागण हारे, गुरबाणी कह रही है ना जाग रे मन जागण हारे, पर जागण दा नां लेंदा कदों है। कूक कूक के कह रहे ने सतगुरु के जाग ले हो रे मना, जाग ले हो कहां गाफल सोया, जो तन उपजे संग ही सो पी संग ना होवा। पर की असी इस गल नूं सतगुरु दी आवाज नूं सुन के मन लिया है, साडा मन इस पासे नूं मुड़ तुरिया है। सतगुरु पुकार पुकार के कह रहे ने सुख नाही बहुता तन खाटे, सुख नाही पेखे निरत नाटे, सुख नाही बहुत देश कमाए, सर्ब सुखा हर हर गुण गाए। पुकार पुकार के कह रहे ने के सर्ब सुखा हर हर गुण गाए, तो की साडे मन ने सतगुरु दी इस आवाज नूं सुन लिया। पुकार पुकार के हजूर कह रहे ने नर अचेत पाप ते डर रे, ते गुरु कह रहे ने नर अचेत ए बेहोशी दे अंदर चलन वाले मनुख पाप ते डर रे, पाप करन लगा संकोच कर पै खा ना कर, तो की साडे मन ने ए आवाज सुन ली। जद बंदे दे मन दे अंदर शैतानियत चलदी होवे, कोई भी शैतानी दा वेग चलदा होवे, काम क्रोध लोभ मोह निंदा चुगली, ते बंदे नूं ओही कुछ ही प्यारा लगदा है। जद ओनूं असीं प्यार कर लैने आ ते फिर ओनूं छड्डण दा ते सवाल नहीं पैदा हुंदा, क्योंकि असीं प्यार कर लिया है बुराई दे नाल, ते जद बुराई दे नाल प्यार बाणी गया है ते हुण फिर बुराई नूं छड्डांगे क्यों। मन ओनूं कदी वास्ते भी छड्डण वास्ते राजी नहीं हुंदा जिदे नाल ए प्यार दी गंढ पा लवे, ते ओनू कदी अपना बनाउन वास्ते तैयार नहीं हुंदा जिन्नू मन प्यार ना करे, मन परवान ना करे। निरंकार दे संबंध विच मंदरां मस्जिदां गुरुद्वारियां दे अंदर कथा कहानियां चलदियां ने, मन निरंकार दे राह दे उत्ते नहीं तुरदा। क्यों नहीं तुरदा? क्योंकि मन अजे गुरबाणी दे बचना दे नाल निरंकार दे नाल प्यार बनाया ही नहीं है। मन इस राह दे उत्ते तां नहीं तुरदा क्योंकि मन ने अजे तक मन्या नहीं है, मन दी प्यार वाली तंद प्यार वाली गंढ अजे बजी नहीं है।
ਤੋਂ ਜਿਸ ਦੇ ਨਾਲ ਮਨ ਪਿਆਰ ਕਰ ਲੈਂਦਾ ਹੈ ਉਹਨੂੰ ਹਰ ਹਾਲਤ ਦੇ ਅੰਦਰ ਆਪਣਾ ਬਣਾਉਣਾ ਚਾਹੁੰਦਾ ਹੈ, ਜਿਹਦੇ ਨਾਲ ਪਿਆਰ ਨਾ ਕਰੇ ਉਹਨੂੰ ਛੱਡ ਦਿੰਦਾ ਹੈ। ਇਹ ਮਨ ਦਾ ਸੁਭਾਅ ਹੈ, ਉਹਨੂੰ ਛੱਡ ਦਿੰਦਾ ਹੈ। ਅਗਰ ਪਰਮਾਤਮਾ ਦੇ ਨਾਲ ਮਨ ਦੀ ਸਾਂਝ ਬਣਦੀ ਨਜ਼ਰ ਨਹੀਂ ਆ ਰਹੀ ਕਥਾ ਕੀਰਤਨ ਕਰਨ ਤੋਂ ਬਾਅਦ ਜਾਂ ਸੁਣਨ ਤੋਂ ਬਾਅਦ, ਤੇ ਇਹ ਕਹਿਣਾ ਪਏਗਾ ਕਿ ਮਨ ਪ੍ਰਵਾਨ ਨਹੀਂ ਕਰਦਾ ਕਿ ਨਿਰੰਕਾਰ ਤੂੰ ਹੈ। ਮਨ ਪ੍ਰਵਾਨ ਨਹੀਂ ਕਰਦਾ ਕਿ ਨਿਰੰਕਾਰ ਤੂੰ ਸਰਬ ਵਿਆਪਕ ਹੈ, ਤੂੰ ਸੁੱਖ ਦਾ ਦਾਤਾ ਹੈ, ਤੂੰ ਨੇੜੇ ਤੋਂ ਨੇੜੇ ਹੈ। ਮਨ ਜੇ ਨਹੀਂ ਮੰਨਦਾ, ਮੰਨਿਆ ਹੋਏਗਾ ਸਾਡੀ ਜ਼ੁਬਾਨ ਨੇ, ਸੁਣਿਆ ਹੋਏਗਾ ਕੰਨਾਂ ਨੇ, ਮਨ ਨੇ ਨਹੀਂ ਮੰਨਿਆ। ਗੁਰਬਾਣੀ ਦੇ ਅੰਦਰ ਇੱਕ ਵਚਨ ਇਸ ਤਰ੍ਹਾਂ ਵੀ ਆਉਂਦਾ ਹੈ, ਪਾਤਸ਼ਾਹ ਕਹਿੰਦੇ ਨੇ ਪਾਪ ਬੁਰਾ ਪਾਪੀ ਕੋ ਪਿਆਰਾ ਹੈ ਤਾਂ ਪਾਪ ਬੁਰਾ, ਪਰ ਪਾਤਸ਼ਾਹ ਕਹਿੰਦੇ ਨੇ ਕਰੀਏ ਕਿ ਪਾਪੀ ਨੂੰ ਪਿਆਰਾ ਬੜਾ ਲੱਗਦਾ। ਤੇ ਹੁਣ ਪਾਪ ਜਿਸ ਪਾਪੀ ਨੂੰ ਪਿਆਰਾ ਲੱਗਦਾ ਹੈ ਉਹ ਪਿਆਰੀ ਚੀਜ਼ ਨੂੰ ਛੱਡੇਗਾ ਕਦੋਂ? ਪਿਆਰੀ ਚੀਜ਼ ਨੂੰ ਤੇ ਘੁੱਟ ਕੇ ਮਨ ਹੱਥ ਪਾ ਕੇ ਪਕੜ ਲੈਂਦਾ ਹੈ, ਛੱਡਦਾ ਨਹੀਂ। ਪਾਪ ਬੁਰਾ ਪਾਪੀ ਕੋ ਪਿਆਰਾ, ਗਲਤੀਆਂ ਪਿਆਰੀਆਂ ਲੱਗਦੀਆਂ ਨੇ, ਮੁੜ ਮੁੜ ਕੇ ਬੰਦਾ ਉਹੀ ਗਲਤੀਆਂ ਦੁਹਰਾ ਰਿਹਾ ਹੈ। ਇਸ ਤਰ੍ਹਾਂ ਤੇ ਨਹੀਂ ਕਿ ਅੱਜ ਗਲਤੀ ਕੀਤੀ ਇਹ ਕੱਲ ਨਹੀਂ ਕਰਦਾ, ਇੱਕ ਗਲਤੀ ਨੂੰ ਹਜ਼ਾਰਾਂ ਵਾਰ ਦੁਹਰਾ ਰਿਹਾ ਹੈ, ਕਿਉਂਕਿ ਉਹ ਗਲਤੀਆਂ ਪਿਆਰੀਆਂ ਲੱਗਦੀਆਂ। ਗੁਰਬਾਣੀ ਦੇ ਬਚਨ ਪਿਆਰੇ ਨਹੀਂ ਲੱਗਦੇ, ਦੁਹਰਾਉਣ ਤੋਂ ਗੁਰੇਜ਼ ਕਰ ਜਾਂਦਾ ਹੈ, ਤੇ ਜਿਹਨੂੰ ਪਿਆਰੇ ਲੱਗਦੇ ਨੇ ਉਹ ਮੁੜ ਮੁੜ ਕੇ ਗੁਰਬਾਣੀ ਦੇ ਬਚਨਾਂ ਨੂੰ ਵੀ ਦੁਹਰਾਉਂਦਾ ਹੈ। ਇੱਕ ਹੀ ਗੁਨਾਹ ਸਾਡੇ ਜੀਵਨ ਦੇ ਅੰਦਰ ਕਈ ਕਈ ਵਾਰ ਹੋ ਚੁੱਕਾ ਹੈ, ਇਹਦਾ ਕਾਰਨ ਕੀ ਹੈ? ਅਸੀਂ ਤੌਬਾ ਵੀ ਕਰ ਲੈਂਦੇ ਹਾਂ, ਦੋ ਹੱਥ ਜੋੜ ਕੇ ਖਿਮਾ ਵੀ ਮੰਗ ਲੈਂਦੇ ਹਾਂ, ਇੱਕ ਵਾਰ ਮੁਆਫੀ, ਕੱਲੇ ਗੁਨਾਹ ਨਹੀਂ ਕਰਾਂਗਾ, ਪਾਤਸ਼ਾਹ ਅੱਜ ਬਖਸ਼ੋ, ਕੱਲੇ ਭੁੱਲ ਨਹੀਂ ਕਰਾਂਗਾ, ਪਰ ਕੱਲ ਆਉਂਦਾ ਹੈ ਤੇ ਉਹੀ ਭੁੱਲ ਫੇਰ ਹੋ ਜਾਂਦੀ। ਅੱਜ ਅੱਖਾਂ ਨੂੰ ਵਾਰ ਵਾਰ ਰੋਕਿਆ, ਅੱਖਾਂ ਨੇ ਬੁਰੇ ਪਾਸੇ ਨਹੀਂ ਵੇਖਣਾ, ਕੱਲ ਨੂੰ ਫੇਰ ਵੇਖ ਰਹੀਆਂ, ਅਗਲੇ ਦਿਨ ਫੇਰ ਵੇਖਣਗੀਆਂ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ, ਕਿਉਂਕਿ ਮਨ ਜਿੱਧਰ ਵੇਖਦਾ ਹੈ ਉਹਨੂੰ ਪਿਆਰ ਬੜਾ ਕਰਦਾ ਹੈ, ਤੇ ਜਿਹਨੂੰ ਪਿਆਰ ਕਰਦਾ ਹੈ ਉਹਨੂੰ ਮਨ ਵਾਰ ਵਾਰ ਸੁਣਨਾ ਵੀ ਚਾਹੁੰਦਾ ਹੈ, ਮਨ ਵਾਰ ਵਾਰ ਬੋਲਣਾ ਵੀ ਚਾਹੁੰਦਾ ਹੈ, ਮਨ ਵਾਰ ਵਾਰ ਵੇਖਣਾ ਵੀ ਚਾਹੁੰਦਾ ਹੈ ਜਿਹਨੂੰ ਪਿਆਰ ਕਰਦਾ। ਤੇ ਜਿਹਨੂੰ ਪਿਆਰ ਨਹੀਂ ਕਰਦਾ ਉਹਨੂੰ ਨਾ ਇਹ ਸੁਣ ਕੇ ਰਾਜੀ ਏ, ਨਾ ਬੋਲ ਕੇ ਰਾਜੀ ਏ, ਨਾ ਉਹਨੂੰ ਵੇਖ ਕੇ ਰਾਜੀ ਏ, ਕਿਉਂਕਿ ਪਿਆਰ ਨਹੀਂ। ਪਾਪ ਦੇ ਨਾਲ ਅਗਰ ਪਿਆਰ ਹੈ ਤਾਂ ਪਾਪ ਮੁੜ ਮੁੜ ਕੇ ਆਉਂਦਾ ਹੈ, ਪਰਮਾਤਮਾ ਦੇ ਨਾਲ ਪਿਆਰ ਹੈ ਤੇ ਪਰਮਾਤਮਾ ਦੀ ਯਾਦ ਵੀ ਮੁੜ ਮੁੜ ਕੇ ਆਉਂਦੀ ਹੈ, ਦੁਬਾਰਾ ਦੁਬਾਰਾ ਆਉਂਦੀ ਹੈ। ਤੋ ਅੱਜ ਦੇ ਸਮਾਹਾ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਫਰੀਦਾ ਕੂਕੇਂਦਿਆਂ ਕੂਕਦਿਆਂ ਚਾ ਗੈਂਦਿਆਂ ਉੱਚੀ ਉੱਚੀ ਪੁਕਾਰਦਿਆਂ, ਕਹਿਣ ਲੱਗੇ ਮੱਤੀ ਦੇਂਦਿਆਂ ਨਿੱਤ ਨਿਤਾ ਪ੍ਰਤੀ ਮਤ ਦੀ ਗੱਲ ਸੁਣਾਈ ਹੈ। ਨਿਤਾ ਪ੍ਰਤੀ ਕਿਸੇ ਨੂੰ ਉਪਦੇਸ਼ ਦੇਈਏ, ਕਹਿਣ ਲੱਗੇ ਜੋ ਸ਼ੈਤਾਨ ਵੰਜਾਇਆ, ਜਿਨ੍ਹਾਂ ਦੇ ਮਨ ਦੇ ਅੰਦਰ ਆਣ ਕੇ ਸ਼ੈਤਾਨੀ ਵਸ ਗਈ ਹੈ, ਸ਼ੈਤਾਨ ਨੇ ਜਿਨ੍ਹਾਂ ਨੂੰ ਖੱਜਲ ਖੁਆਰ ਕੀਤਾ ਹੈ, ਸੇ ਕਿੱਤ ਫੇਰੇ ਚਿੱਤ, ਉਹ ਆਪਣੇ ਚਿੱਤ ਨੂੰ ਰੱਬ ਵੱਲ ਫੇਰਦੇ ਹੀ ਨਹੀਂ ਹੈ, ਰੱਬ ਵੱਲ ਮੋੜਦੇ ਹੀ ਨਹੀਂ ਹੈ। ਕਥਾ ਕਹਾਣੀਆਂ ਕਰਨੀਆਂ ਸੁਣਨੀਆਂ ਆਸਾਨ ਨੇ, ਪਰ ਚਿੱਤ ਨੂੰ ਪਰਮਾਤਮਾ ਦੀ ਤਰਫ ਮੋੜ ਲੈਣਾ ਇਹੀ ਕਠਿਨ ਹੈ, ਔਰ ਇਹੀ ਮਹਾਨ ਹੈ, ਇਹੀ ਸਾਧਨਾ ਹੈ। ਕਹਿਣ ਲੱਗੇ ਸੇ ਕਿੱਤ ਫੇਰੇ ਚਿੱਤ, ਸਾਡਾ ਚਿੱਤ ਮੁੜ ਮੁੜ ਕੇ ਬੁਰਾਈ ਵੱਲ ਨੂੰ ਜਾਂਦਾ ਹੈ, ਕਿਉਂਕਿ ਬੁਰਾਈ ਦੇ ਨਾਲ ਸਾਡਾ ਤਾਲਮੇਲ ਬਣਦਾ ਹੈ, ਇੱਧਰ ਲਿਆਉਣਾ ਪੈਂਦਾ ਹੈ ਜ਼ਬਰਦਸਤੀ, ਕਿਉਂਕਿ ਇੱਧਰ ਤਾਲਮੇਲ ਬਣਦਾ ਨਹੀਂ ਹੈ। ਕਾਮ ਦੇ ਨਾਲ ਤਾਲਮੇਲ ਬਣਦਾ ਹੈ, ਮਨ ਕਾਮ ਦੀ ਗੱਲ ਨੂੰ ਸੁਣਦਾ ਵੀ ਏ, ਕਾਮ ਬੋਲਦਾ ਵੀ ਏ, ਕਾਮ ਵੇਖਦਾ ਵੀ ਏ, ਕਾਮ ਲਿਖਦਾ ਵੀ ਏ, ਕਾਮ ਸੋਚਦਾ ਵੀ ਏ, ਕਿਉਂਕਿ ਉਹਦੇ ਨਾਲ ਤਾਲਮੇਲ ਬੜਾ ਹੈ। ਇਸ ਤੋਂ ਅੱਗੇ ਲੋਭ, ਫਿਰ ਇਸ ਤੋਂ ਅੱਗੇ ਮੋਹ, ਫਿਰ ਹੰਕਾਰ, ਫਿਰ ਨਿੰਦਾ, ਫਿਰ ਚੁਗਲੀ, ਫਿਰ ਤਮਾਮ ਬੁਰਾਈਆਂ, ਇਹਨਾਂ ਨੂੰ ਅਗਰ ਮਨ ਮੁੜ ਮੁੜ ਕੇ ਕਰ ਰਿਹਾ ਹੈ ਤਾਂ ਇਹੀ ਕਹਿਣਾ ਪਏਗਾ ਇਹ ਚਿੱਤ ਦੇ ਅੰਦਰ ਮਾਲਾ ਬਣ ਕੇ ਚੱਲ ਰਹੇ ਨੇ। ਇਹਨਾਂ ਦਾ ਤਾਲਮੇਲ ਸਾਡੇ ਮਨ ਦੇ ਨਾਲ ਹੈ, ਤੇ ਜਿਹਦੇ ਨਾਲ ਸਾਡੇ ਮਨ ਦਾ ਤਾਲਮੇਲ ਬਣ ਜਾਏ ਉਹਨੂੰ ਸੁਣਦਿਆਂ ਬੋਲਦਿਆਂ ਲਿਖਦਿਆਂ ਮਨ ਉਕਤਾਉਂਦਾ ਵੀ ਨਹੀਂ ਹੈ, ਮਨ ਦੁਖੀ ਵੀ ਨਹੀਂ ਹੁੰਦਾ। ਤੇ ਜਿੱਥੇ ਤਾਲਮੇਲ ਨਾ ਬਣੇ ਉੱਥੇ ਮਨ ਬਹਿਣ ਤੋਂ ਗੁਰੇਜ਼ ਕਰਦਾ ਹੈ, ਦੁਖੀ ਹੋ ਜਾਂਦਾ ਹੈ। ਕਦੀ ਕਦੀ ਮੈਂ ਵੇਖਿਆ ਸੰਗਤ ਦੇ ਅੰਦਰ ਬੈਠਦਿਆਂ ਇਵੇਂ ਲੱਗਦਾ ਹੈ ਜਿਵੇਂ ਸਮਾਂ ਬੜਾ ਭਾਰਾ ਹੋ ਗਿਆ ਹੈ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਮਾਂ ਬੱਜਰ ਵਰਗਾ ਹੋ ਗਿਆ, ਸਮਾਂ ਪਾਸ ਹੋ ਹੀ ਨਹੀਂ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਕਥਾ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ,
ਕੀਰਤਨ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ ਤੇ ਜਿਹਦਾ ਤਾਲਮੇਲ ਗੁਰਬਾਣੀ ਦੇ ਬਚਨਾਂ ਦੇ ਨਾਲ ਬਣ ਗਿਆ, ਗੁਰਬਾਣੀ ਦੇ ਬਚਨ ਸੁਣਦਾ ਰਹਿੰਦਾ ਸੁਣਾਉਂਦਾ ਰਹਿੰਦਾ, ਉਹਨੂੰ ਇਹ ਪਤਾ ਹੀ ਨਹੀਂ ਰਹਿੰਦਾ ਕਿ ਘੜੀ ਦੀ ਸੂਈ ਆਪਣੇ ਟਿਕਾਣੇ ਦੇ ਉੱਤੇ ਪਹੁੰਚ ਕਦੋਂ ਗਈ ਹੈ, ਕਿੰਨਾ ਸਮਾਂ ਬੀਤ ਗਿਆ ਨਹੀਂ ਯਾਦ ਵਿੱਚ ਰਹਿੰਦਾ। ਜਦ ਤਾਲਮੇਲ ਬਣਦਾ ਹੈ ਮਨ ਖੁਸ਼ ਹੁੰਦਾ ਹੈ ਉਸੇ ਕਥਾ ਕਹਾਣੀ ਨੂੰ ਸੁਣ ਕੇ, ਤਾਲਮੇਲ ਨਹੀਂ ਬਣਦਾ ਇਹਨੂੰ ਜ਼ਬਰਦਸਤੀ ਬਿਠਾ ਕੇ ਸੁਣਾਉਣਾ ਪੈ ਰਿਹਾ, ਬੜਾ ਦੁਖੀ ਹੁੰਦਾ ਹੈ, ਬਾਹਰ ਨੂੰ ਭੱਜਣਾ ਚਾਹੁੰਦਾ, ਨਿਕਲਣਾ ਚਾਹੁੰਦਾ ਹੈ ਕਿ ਮੈਂ ਨਾ ਬੈਠਾਂ, ਦੌੜਦਾ ਹੈ ਤੇ ਫਿਰ ਵਾਰ ਵਾਰ ਦੌੜਦਾ। ਕਹਿਣ ਲੱਗੇ ਕਿ ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੈ ਚਿੱਤ, ਜਿਨ੍ਹਾਂ ਦੇ ਮਨ ਦੇ ਅੰਦਰ ਹੈ ਹੀ ਸ਼ੈਤਾਨੀਅਤ, ਦਿਨੇ ਸ਼ੈਤਾਨੀਅਤ, ਰਾਤ ਸ਼ੈਤਾਨੀਅਤ, ਲਗਾਤਾਰ ਸ਼ੈਤਾਨੀ ਸੋਚਣੀ, ਸ਼ੈਤਾਨੀ ਕਰਨੀ, ਸ਼ੈਤਾਨ ਵਰਗਾ ਜੀਵਨ ਬਣਾ ਕੇ ਰੱਖਣਾ, ਕਹਿਣ ਲੱਗੇ ਉਹ ਆਪਣਾ ਚਿੱਤ ਪਰਮਾਤਮਾ ਵੱਲ ਕਦੋਂ ਮੋੜਦੇ ਨੇ, ਸੇ ਕਿਤ ਫੇਰੈ ਚਿੱਤ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਦਾ ਦੂਸਰਾ ਫੁਰਮਾਨ, ਕਹਿਣ ਲੱਗੇ ਫਰੀਦਾ ਥੀਓ ਥੀਓ ਮੈਨੇ ਹੋ ਜਾਣਾ, ਫਰੀਦਾ ਥੀਓ ਪਵਾਹੀ ਦੱਬ, ਪਵਾਹੀ ਮੈਨੇ ਪਿਆ, ਪਿਆ ਮੈਨੇ ਸੜਕ, ਸੜਕ ਮੈਨੇ ਰਸਤਾ, ਦੱਬ ਜਿਹੜਾ ਕੱਚਿਆਂ ਰਾਹਾਂ ਦੇ ਉੱਤੇ ਘਾਹ ਉੱਗਿਆ ਹੁੰਦਾ ਹੈ, ਕੁਸ਼ਾ ਉੱਗੀ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਅੰਦਰ, ਠੇਠ ਪੰਜਾਬੀ ਦੇ ਅੰਦਰ ਦੱਬ ਕਹਿ ਦਿੰਦੇ ਹਾਂ। ਭਗਤ ਜੀ ਕਹਿਣ ਲੱਗੇ ਥੀਓ, ਕਹਿਣ ਲੱਗੇ ਹੋ ਜਾ, ਤੇ ਭਗਤ ਜੀ ਕੀ ਹੋ ਜਾਈਏ, ਕਹਿਣ ਲੱਗੇ ਰਸਤੇ ਦੀ ਪਵਾਹੀ ਦੀ ਦੱਬ ਬਣ ਜਾ, ਜੋ ਪੈਰਾਂ ਦੇ ਹੇਠ ਲਤਾੜੀ ਜਾਂਦੀ ਹੈ ਦੱਬ ਬਣ ਜਾ। ਭਗਤ ਜੀ ਇਸ ਤਰ੍ਹਾਂ ਕਹਿ ਕਿਉਂ ਰਹੇ ਨੇ, ਕਿਉਂਕਿ ਬੁਰਾਈਆਂ ਦੇ ਸਾਹਮਣੇ ਆਕੜ ਕੇ ਤੁਰਾਂਗੇ ਇਹਨਾਂ ਦੇ ਨਾਲ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਆਪਾਂ ਲੜਨਾ ਵੀ ਚਾਹਾਂਗੇ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਤੋ ਫਿਰ ਨਿਰਮਾਣ ਹੋ ਤੇ ਨਿਰਮਾਣ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ, ਗੁਰੂ ਕਿਰਪਾ ਦੇ ਨਾਲ ਤੋ ਫਿਰ ਇਹਨਾਂ ਦੇ ਸਾਹਮਣੇ ਛਾਤੀ ਤਾਣ ਕੇ ਤੁਰ ਵੀ ਸਕੇਗਾ, ਲੜ ਵੀ ਸਕੇਗਾ ਤੇ ਜਿੱਤ ਵੀ ਪਾ ਸਕੇਗਾ। ਪਰ ਗੁਰੂ ਕਿਰਪਾ ਪਾਉਣ ਵਾਸਤੇ ਤੈਨੂੰ ਕੋਈ ਯਤਨ ਕਰਨਾ ਪਏਗਾ, ਗੁਰੂ ਕਿਰਪਾ ਨੂੰ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਉਪਾਅ ਕਰਨਾ ਪਏਗਾ, ਤੇ ਉਹ ਉਪਾਅ ਕੀ ਹੈ, ਨਿਰਮਾਣ ਹੋਣਾ। ਜੋ ਨਿਰਮਾਣ ਬਣ ਕੇ ਗੁਰੂ ਦਰ ਤੇ ਆਉਂਦਾ ਹੈ ਉਹਦੀ ਝੋਲੀ ਵਿੱਚ ਸਤਿਗੁਰੂ ਸਭ ਦਾਤਾਂ ਪਾ ਕੇ ਉਹਨੂੰ ਨਵਾਜ ਦਿੰਦੇ ਨੇ, ਤੇ ਜੋ ਹੰਕਾਰ ਲੈ ਕੇ ਇੱਥੇ ਆਉਂਦਾ ਹੈ ਉਹ ਵਾਂਝਾ ਹੀ ਰਹਿ ਜਾਂਦਾ ਹੈ, ਖਾਲੀ ਰਹਿ ਜਾਂਦਾ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮੁਬਾਰਕ ਹੈ ਤੁਸੀਂ ਅਮੀਰ ਹੋ, ਤੁਸੀਂ ਜੱਜ ਹੋ, ਤੁਸੀਂ ਡਾਕਟਰ ਹੋ, ਤੁਸੀਂ ਸਾਇੰਟਿਸਟ ਹੋ, ਕਾਰੋਬਾਰੀ ਹੋ, ਪੂਰਾ ਟੋਰਾਂਟੋ ਸ਼ਹਿਰ ਤੁਹਾਡੀ ਮਲਕੀਅਤ ਹੈ, ਤੁਸੀਂ ਕਿੰਨੇ ਵੀ ਮਹਾਨ ਹੋ, ਪਰ ਜਦੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ ਹੈ ਉਦੋਂ ਆਪਣਾ ਇਹ ਸਾਰਾ ਹੰਕਾਰ ਗੁਰਦੁਆਰੇ ਦੇ ਮੁੱਖ ਦੁਆਰ ਤੋਂ ਬਾਹਰ ਛੱਡ ਕੇ ਆਇਆ ਕਰੋ। ਇੱਥੇ ਅਤਿ ਨਿਰਮਾਣ ਹੋ ਕੇ, ਬਿਲਕੁਲ ਨਿਮਾਣੇ ਨਿਤਾਣੇ ਬਣ ਕੇ ਆਉਣ ਦੇ ਅੰਦਰ ਲਾਭ ਹੈ। ਇੱਥੇ ਰਹਿਮਤ ਦੇ ਬੱਦਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਦਾ ਮੀਂਹ ਵਰਸਾਉਂਦੇ ਰਹਿੰਦੇ ਨੇ, ਤੇ ਬੜੀ ਚੰਗੀ ਤਰ੍ਹਾਂ ਆਪ ਸਭ ਨੂੰ ਇਸ ਚੀਜ਼ ਦਾ ਗਿਆਨ ਹੈ ਕਿ ਜਦ ਉੱਪਰੋਂ ਬੱਦਲਾਂ ਦੀਆਂ ਕਣੀਆਂ ਵਰਸਦੀਆਂ ਨੇ, ਬਰਸਾਤ ਪੈਂਦੀ ਹੈ, ਪਾਣੀ ਉੱਚਿਆਂ ਟਿੱਬਿਆਂ ਤੋਂ ਰਿੜ ਕੇ ਨੀਵੀਆਂ ਥਾਵਾਂ ਦੇ ਉੱਤੇ ਆਣ ਕੇ ਖਲੋ ਜਾਂਦਾ। ਜਿਹੜੀ ਨੀਵੀਂ ਥਾਂ ਹੈ ਪਾਣੀ ਦੇ ਨਾਲ ਭਰੀ ਦਿਸਦੀ ਹੈ, ਤੇ ਜਿਹੜਾ ਉੱਚਾ ਟਿੱਬਾ ਹੈ ਬਰਸਾਤ ਹੁੰਦੀ ਹੈ, ਉਹ ਰਹਿੰਦਾ ਫਿਰ ਖਾਲੀ ਦਾ ਖਾਲੀ ਹੈ, ਉਹ ਬਰਸਾਤ ਨੂੰ ਸੰਭਾਲਦਾ ਨਹੀਂ ਹੈ, ਪਾਣੀ ਉੱਥੇ ਰੁਕਦਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਦ ਵੀ ਆਉਣਾ ਹੈ ਅਤਿ ਨਿਰਮਾਨਤਾ ਲੈ ਕੇ, ਅਤਿ ਨਿਰਮਾਨਤਾ ਹਿਰਦੇ ਦੀ ਗਰੀਬੀ ਲੈ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਭਾਈ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੁਝ ਕੁਝ ਜੀਵਨ ਦੇ ਕੌਤਕ ਬਿਆਨ ਕੀਤੇ, ਮੈਂ ਉਹਨਾਂ ਕੌਤਕਾਂ ਨੂੰ ਪੜ੍ਹ ਕੇ ਬੜਾ ਹੈਰਾਨ ਹੋਇਆ। ਭਾਈ ਸਾਹਿਬ ਇੱਕ ਜਗ੍ਹਾ ਤੇ ਲਿਖਦੇ ਨੇ ਕਿ ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ, ਕਹਿਣ ਲੱਗੇ ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਏ। ਬਖਸ਼ਿਸ਼ ਦਾ ਦਰ ਇਹ ਗੁਰੂ ਨਾਨਕ ਤੋਂ ਪਹਿਲਾਂ ਪਾਇਆ ਹੈ, ਘਾਲਣਾ ਬਾਅਦ ਵਿੱਚ ਘਾਲਦਾ ਰਿਹਾ। ਪਰ ਮੈਂ ਹੈਰਾਨ ਹੋਇਆ ਕਿ ਘਾਲਣਾ ਘਾਲਣੀ ਪੈਂਦੀ ਹੈ ਤਾਂ ਕਿ ਬਖਸ਼ਿਸ਼ ਮਿਲ ਜਾਵੇ, ਤੇ ਜੇ ਬਖਸ਼ਿਸ਼ ਮਿਲ ਗਈ ਤੇ ਫਿਰ ਘਾਲਣਾ ਦੀ ਲੋੜ ਬਚਦੀ ਕਿੱਥੇ। ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਮੁਕਾਮ ਮਿਲ ਜਾਏ, ਤੇ ਜੇ ਮੁਕਾਮ ਮਿਲ ਗਿਆ ਫਿਰ ਤੇ ਮਿਹਨਤ ਦੀ ਲੋੜ ਨਹੀਂ।
मुकाम ते पहुंचन वास्ते ते मेहनत दी लोड़ है। एक बच्चा पढ़ रहा है, दिन पर रात एक करके पढ़ रहा है, मां बाप दा पैसा खर्च करता है, अपना समा वो खर्च करता है ताकि मैं डॉक्टर बन जावा। ते जे डॉक्टर बनी गया है ते फिर करना दी लोड़ किथे रहेगी, किताबा दे नाल मगजमारी करन दी लोड़ किथे बचदी। आप चलदे चलदे गुरुद्वारे पहुंच ही गए हो, बाहर चल रही ठंडी हवा पै रही बरसात, इहदे तो तुहाडा बचाव हो ही गया, तो हुण इत्थे आण के चलन दी लोड़ किथे रह गई, इत्थे आण के ते टिक के बहना है। इस तरह ते नहीं कि हाल दे अंदर हुण कदम दर कदम टहल दे रही है चल दे रही, इत्थे आण के ते बहना है। मतलब मेरा मेहनत पहला करनी पैंदी है, मंजिल बाद विच मिलदी है। बीज पहला बीजना पैंदा है, फल बाद विच मिलदा है। दीवारां पहला खड़ियां करनियां पैंदियां ने, छत बाद विच पैंदी है। कर्म पहला करना पैंदा है, किस्मत बाद विच बनदी है। और कर्म तो ही किस्मत बनदी है, किसे वक्त मैं रज गुजारांगा, कर्म तो ही किस्मत बनदी है। भाई गुरदास साहब ने बड़ा अजीब जे तरीके दे नाल सतगुरु दे संबंध विच ये गल कह दित्ती, पहलो बाबे पाया बख्शदार। पहला बाबे ने, बाबा इशारा कर रहे ने गुरु नानक साहब जी वाल, पहला बाबे ने निरंकार दा दर पाया है, बख्शिश दा दर उन्हां नूं मिलिया है। पिछों दे फिर काल कमाई बाद विच ओह कलना कल दे रहे, मेहनत करदे रहे, ते कहन लगे रेत अक आहार कर रोड़ा दी गुर करी विशाई। इस गल नूं जरा समझन दी कृपा कर लियो, बख्शिश दा मिल जाना काफी नहीं, उन्हूं संभाल के रखन दी जाच भी होनी चाहीदी है। धन दा कमा लेना या धन दा जेब विच आ जाना, धन दा मिल जाना काफी नहीं, धन नूं संभालन दी जाच भी होनी चाहीदी। अगर आप 500 डालर रोज दा कमा रहे हो उदाहरण वजों, ते 500 डालर ही घर आउण तों पहला पहला रस्ते दे अंदर कैसीनो दे अंदर जाके जुए दे अड्डे ते जाके 500 दा 500 उजाड़ आउंदे हो, ते फिर तुहाडे कमाए दा अर्थ की होया। अगर 500 ही रस्ते विच बर्बाद कर आउंदे हो, लुटा आउंदे हो, ते कमाई दा फिर मैना की, कमाई दा अर्थ की? फिर सारा दिन शरीर तोड़ के मेहनत करन दा अर्थ की होया? ना कीती कीती दे बराबर हो गई, कीती ना कीती दे बराबर हो गई। हजूर गुरु नानक देव पातशाह महाराज जी नूं बख्शिश ते मिल गई है निरंकार कोलों, और बहुत वड्डी मिल गई है, बख्शिश सब तों वधीक मिल गई है। उस बख्शिश नूं संभालना किवें है? उह साडे वास्ते कलना काल दे रहे कि बख्शिश नूं संभालना पैंदा है निर्माण बन के, अति गरीब बन के, अति नीवा हो के, पिछों दे फिर काल कमाई। अगर भांडा ही कोल नहीं है तो बख्शिश रहेगी किथे, संभालांगे किथे? भांडा ते कोल होना चाहिए ना। तो बख्शिश नूं संभालन वास्ते पातशाह मेहनत मशक्कत ते निर्माणता दे दौर विचों दी निकलदे रहे। गरीबी परमात्मा दी बख्शिश नूं संभालन वास्ते बर्तन है, ते बाहर दी गरीबी नहीं अंदर दी गरीबी। मैं साफ लफ्जां विच अर्ज करां निम्रता, निम्रता रब जी दी बख्शिश नूं संभालन वास्ते भांडे दा काम करदी है। बख्शिश रोज रोज हुंदी जाए, निर्माण बंदा बने ना, बख्शिश आउंदी जाएगी, चली जाएगी, टिकेगी नहीं, क्योंकि टिके किथे? टिकण वास्ते बख्शिश नूं कोई जगह ही नहीं मिल रही। भांडा चाहिदा सी, भांडा निर्माणता दा, ओ भांडा ते पास है नहीं, टिके किथे? तो खैर इस तरह भी जिक्र आउंदा है कि पीर दस्तगीर दी जदों मुलाकात होई साहिब गुरु नानक देव पातशाह महाराज जी दे नाल, तो पीर दस्तगीर गुरु नानक साहब जी तो बड़ा मुतासर हुंदा है, बड़ा प्रभावित हुंदा है।

ਕਾਰਨ ਨੇ। ਜਿਤਨੀਆਂ ਸਾਡੀਆਂ ਮੰਗਾਂ ਬਣਦੀਆਂ ਨੇ ਉਹ ਲੋੜਾਂ ਨੂੰ ਵੇਖ ਕੇ, ਅਧੂਰੇਪਨ ਨੂੰ ਵੇਖ ਕੇ, ਕਮੀ ਨੂੰ ਵੇਖ ਕੇ। ਪੂਰੇ ਮਨੁੱਖ ਦੀ ਕੀ ਮੰਗ ਹੋਏਗੀ? ਕੁਝ ਵੀ ਨਹੀਂ, ਮੰਗ ਤੇ ਅਧੂਰੇ ਦੀ ਹੁੰਦੀ। ਆਖਿਆ ਪੀਰ ਜੀ, ਪ੍ਰਮਾਤਮਾ ਦਾ ਦਿੱਤਾ ਹੋਇਆ ਬਹੁਤ ਕੁਛ ਮੇਰੇ ਦਮਨ ਦੇ ਅੰਦਰ ਹੈ, ਕੁਝ ਲੋੜ ਹੀ ਨਹੀਂ ਹੈ। ਬਹੁਤ ਕੁਝ ਦੇ ਕੇ ਨਿਰੰਕਾਰ ਨੇ ਨਵਾਜਿਆ। ਦੂਜੀ ਵਾਰ ਫੇਰ ਕਹਿ ਦਿੱਤਾ ਪੀਰ ਦਸਤਗੀਰ ਨੇ, ਨਾਨਕ ਜੀ ਕੁਛ ਤੇ ਮੰਗੋ, ਮੈਂ ਦੇਣਾ ਚਾਹੁੰਦਾ, ਕੁਛ ਤੇ ਮੰਗੋ। ਪਾਤਸ਼ਾਹ ਕਹਿਣ ਲੱਗੇ, ਕੁਝ ਵੀ ਤਮੰਨਾ ਬਾਕੀ ਨਹੀਂ ਹੈ, ਲੋੜ ਹੀ ਬਾਕੀ ਨਹੀਂ ਹੈ। ਪੀਰ ਹੈਰਾਨ ਹੋ ਕੇ ਕਹਿਣ ਲੱਗਾ, ਨਾਨਕ ਤਪਾ ਜੀ, ਮੇਰੇ ਕੋਲ ਤੇ ਲੋਕ ਰੋਜ਼ ਰੋਜ਼ ਆਉਂਦੇ ਨੇ, ਇਬਾਦਤ ਕਰਦੇ ਨੇ, ਅਰਦਾਸ ਕਰਦੇ ਨੇ, ਹੱਥ ਜੋੜਦੇ ਨੇ, ਨੱਕ ਗੋਡੇ ਰਗੜਦੇ ਨੇ, ਤਰਲੇ ਮਿੰਨਤਾਂ ਕਰਦੇ ਨੇ, ਕੁਝ ਸਾਨੂੰ ਦਿਓ, ਅਸੀਂ ਉਹਨਾਂ ਨੂੰ ਜਲਦੀ ਕਰਕੇ ਕੁਝ ਦਿੰਦੇ ਨਹੀਂ ਆ, ਮੈਂ ਆਪ ਦੇਣਾ ਚਾਹੁੰਦਾ, ਤੁਸੀਂ ਕੁਝ ਲੈਂਦੇ ਨਹੀਂ। ਕਿਸ ਤਰ੍ਹਾਂ ਦੇ ਤੁਸੀਂ ਮਨੁੱਖ ਹੋ? ਮੈਂ ਦੇਣਾ ਚਾਹੁੰਦਾ, ਤੁਸੀਂ ਝੋਲੀ ਨਹੀਂ ਫੈਲਾ ਰਹੇ, ਕੁਝ ਲੈਣਾ ਹੀ ਨਹੀਂ ਚਾਹੁੰਦੇ। ਤੀਸਰੀ ਵਾਰ ਮੈਂ ਤੁਹਾਨੂੰ ਫੇਰ ਕਹਿ ਰਿਹਾ, ਮੇਰੇ ਕੋਲੋਂ ਕੁਝ ਮੰਗੋ, ਮੈਨੂੰ ਦੇ ਕੇ ਖੁਸ਼ੀ ਹੋਏਗੀ। ਕਿਸੇ ਨੂੰ ਦੇ ਕੇ ਖੁਸ਼ੀ ਹੁੰਦੀ ਹੈ ਹਮੇਸ਼ਾ ਹੀ ਚੰਗਿਆਂ ਪੁਰਸ਼ਾਂ ਨੂੰ। ਇਹ ਵੀ ਖਿਆਲ ਕਰਿਓ, ਕਿਸੇ ਦੇ ਖੋ ਕੇ ਕਾਰੋਬਾਰ ਖੋਣਾ, ਜਾਨ ਖੋ ਲੈਣਾ, ਇੱਜ਼ਤ ਖੋ ਲੈਣੀ, ਕਿਸੇ ਨੂੰ ਬਰਬਾਦ ਕਰਕੇ ਖੁਸ਼ੀ ਹੁੰਦੀ ਹੈ ਬਦਬਖਤ ਬੰਦੇ ਨੂੰ, ਜਿਹੜਾ ਖੋਟਾ ਬੰਦਾ ਹੈ, ਕਿਸੇ ਨੂੰ ਦੇ ਕੇ ਖੁਸ਼ੀ ਹੁੰਦੀ ਹੈ ਤਾਨੇ ਪੁਖਤਾ ਮਜ਼ਾਜ ਤੇ ਤਜਰਬੇਕਾਰ ਸੱਜਣਾ, ਕਿਸੇ ਨੂੰ ਦੇ ਕੇ ਬੜੀ ਖੁਸ਼ੀ ਹੁੰਦੀ। ਕਹਿੰਦਾ, ਮੈਂ ਦੇਣਾ ਚਾਹੁੰਦਾ, ਤੁਸੀਂ ਝੋਲੀ ਕਿਉਂ ਨੀ ਫੈਲਾ ਰਹੇ, ਕੁਝ ਮੰਗ ਕਿਉਂ ਨੀ ਕਰ ਰਹੇ? ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਤੀਸਰੀ ਵਾਰ ਕਹਿੰਦੇ ਨੇ, ਅੱਛਾ ਪੀਰ ਜੀ, ਜੇ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਨਿਮਰਤਾ ਦਿਓ, ਮੈਨੂੰ ਗਰੀਬੀ ਲੈ ਕੇ ਦਿਓ। ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਪੀਰ ਦਸਤਗੀਰ ਨੇਤਰ ਬੰਦ ਕਰਕੇ ਅੱਲਾ ਤਾਲਾ ਖੁਦਾਵੰਦ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਜੋੜਦੇ ਨੇ। ਇਤਿਹਾਸ ਦੇ ਪੰਨੇ ਇਸ ਤਰ੍ਹਾਂ ਕਹਿੰਦੇ ਨੇ, ਤੋ ਮੰਗ ਕਰਦੇ ਨੇ, ਹੇ ਖੁਦਾ, ਮੈਨੂੰ ਕੁਛ ਗਰੀਬੀ ਚਾਹੀਦੀ ਹੈ, ਮੇਰੇ ਕੋਲ ਅੱਜ ਨਾਨਕ ਤਪਾ ਜੀ ਆਏ ਨੇ, ਗਰੀਬੀ ਮੈਂ ਉਹਨਾਂ ਦੀ ਝੋਲੀ ਵਿੱਚ ਪਾਉਣੀ ਚਾਹੁੰਦਾ, ਗਰੀਬੀ ਮੈਂ ਉਹਨਾਂ ਨੂੰ ਦੇਣੀ ਚਾਹੁੰਦਾ। ਆਵਾਜ਼ ਆਉਂਦੀ ਹੈ, ਪੀਰ ਦਸਤਗੀਰ, ਸਾਰੀ ਗਰੀਬੀ ਦਾ ਮਾਲਕ ਨਾਨਕ ਪਹਿਲਾਂ ਤੋਂ ਹੀ ਹੈ, ਮੇਰੇ ਕੋਲ ਕੁਝ ਵੀ ਬਾਕੀ ਨਹੀਂ, ਸਾਰੀ ਗਰੀਬੀ ਦਾ ਮਾਲਕ ਨਾਨਕ ਪਹਿਲਾਂ ਤੋਂ ਹੈ। ਇਤਨੀ ਗਰੀਬੀ ਹੁੰਦਿਆਂ ਹੋਇਆ, ਇਤਨੀ ਨਿਰਮਾਨਤਾ ਕੋਲ ਹੈ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਗਤ ਜਲੰਦੇ ਨੂੰ ਠਾਰਨ ਵਾਸਤੇ ਤੁਰ ਪੈਂਦੇ ਨੇ। ਬੜੇ ਬੜੇ ਕਠਿਨਾਈਆਂ ਦਾ, ਪੱਥਰ ਮਨੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲੋਕਾਂ ਕੋਲੋਂ ਦੁਰਬੋਲ ਸੁਣਨੇ ਪੈਂਦੇ ਨੇ, ਇੱਟਾਂ ਵੱਟੇ ਖਾਣੇ ਪੈਂਦੇ ਨੇ, ਪਰ ਸਤਿਗੁਰੂ ਕੌੜਾ ਫਿੱਕਾ ਬੋਲ ਕਿਉਂ ਨੀ ਬੋਲਦੇ? ਉਸ ਗਰੀਬੀ ਦੇ ਕਾਰਨ, ਨਿਰਮਾਨਤਾ ਦੇ ਕਾਰਨ। ਠੀਕ ਦੂਸਰੇ ਪਾਸੇ ਅਸੀਂ ਗਰੀਬ ਅੰਦਰੋਂ ਨਹੀਂ ਆ, ਅੰਦਰ ਸਾਡਾ ਹੰਕਾਰੀ ਹੈ, ਅੰਦਰ ਸਾਡਾ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ। ਸਾਡੇ ਸਾਹਮਣੇ ਆਣ ਕੇ ਕੋਈ ਮਾਮੂਲੀ ਜਿਹਾ ਤੱਤਾ ਬੋਲ ਬੋਲਦਾ ਹੈ, ਕਰਮ ਬਚਨ ਬੋਲਦਾ ਹੈ, ਤੇ ਮਾਮੂਲੀ ਸਾਡੇ ਅੰਦਰ ਦੀ ਅੱਗ ਲੱਟ ਲੱਟ ਕਰਕੇ ਬਲਣੀ ਸ਼ੁਰੂ ਹੋ ਜਾਂਦੀ ਹੈ। ਮਾਮੂਲੀ ਜਿਹਾ ਕੋਈ ਕੌੜੀ ਅੱਖ ਕਰਕੇ ਮਾੜਾ ਜਿਹਾ ਸਾਡੇ ਵੱਲ ਵੇਖ ਲਵੇ ਨਾ, ਤੇ ਸਾਡੀ ਅੱਖ ਦੇ ਅੰਦਰ ਸੂਰ ਦਾ ਵਾਲ ਆ ਜਾਂਦਾ ਹੈ, ਉਹਦੇ ਨਾਲ ਚਾਰ ਗੁਣਾ ਅੱਖਾਂ ਨੂੰ ਕੌੜੀਆਂ ਕਰ ਲਈਦਾ। ਕੋਈ ਮਾਮੂਲੀ ਜਿਹਾ ਕੌੜਾ ਫਿੱਕਾ ਬੋਲ ਬੋਲ ਦਵੇ ਤੇ ਸਾਡੀ ਜ਼ੁਬਾਨ ਦੇ ਜਿਹੜੇ ਬੋਲ ਨਿਕਲਣੇ ਸ਼ੁਰੂ ਹੁੰਦੇ ਨੇ, ਉਹਦੇ ਨਾਲ ਚਾਰ ਗੁਣਾ ਜ਼ਿਆਦੇ ਕੌੜੇ। ਕਾਰਨ ਕੀ ਹੈ? ਅੰਦਰ ਗਰੀਬੀ ਤੇ ਹੈ ਨੀ, ਤੇ ਗਰੀਬੀ ਨਹੀਂ ਤੇ ਫਿਰ ਆਪਣੇ ਵਿਸ਼ੇ ਦੇ ਨਾਲ ਜੁੜੋ, ਪ੍ਰਮਾਤਮਾ ਦੀ ਬਖਸ਼ਿਸ਼ ਨਹੀਂ, ਬਖਸ਼ਿਸ਼ ਨੂੰ ਸੰਭਾਲੋਗੇ ਕਿਵੇਂ ਗਰੀਬੀ ਦੇ ਨਾਲ? ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਦੱਬ ਪਵਾਹੀ ਮੈਨੇ ਪਹਿਆ ਰਸਤਾ। ਕਹਿਣ ਲੱਗੇ, ਹੋ ਜਾ ਤੇ ਕੀ ਹੋ ਜਾਣਾ ਹੈ? ਦੱਬ ਹੋ ਜਾ, ਘਾਹ ਬਣ ਜਾ, ਕੱਚੇ ਮਾਰਗ ਦਾ, ਕੱਚੇ ਰਸਤੇ ਦਾ ਘਾਸ ਬਣ, ਦੱਬ ਬਣ, ਥੀਓ ਪਵਾਹੀ ਦੱਬ। ਭਗਤ ਫਰੀਦ ਸਾਹਿਬ ਜਦ ਇੰਨਾ ਜ਼ੋਰ ਦੇ ਕੇ ਕਹਿਣ ਕਿ ਤੈਨੂੰ ਘਾਹ ਵਰਗਾ ਬਣ ਜਾਣਾ ਚਾਹੀਦਾ ਹੈ, ਦੱਬ ਵਰਗਾ ਬਣ ਜਾਣਾ ਚਾਹੀਦਾ ਹੈ, ਤੇ ਫਿਰ ਪ੍ਰਸ਼ਨ ਤੇ ਕਰ ਸਕਦੇ ਹਨ ਕਿ ਭਗਤ ਫਰੀਦ ਜੀ ਕਿਉਂ, ਕਿਸ ਲਈ ਕਹਿ ਰਹੇ ਹੋ ਕਿ ਦੱਬ ਵਰਗਾ ਬਣ ਜਾ? ਕਹਿਣ ਲੱਗੇ, ਜੇ ਸਾਈ ਲੋੜ ਹੈ ਸਭ, ਸਾਈ ਮੈਨੇ ਪ੍ਰਮਾਤਮਾ ਲੋੜ ਹੈ, ਮੈਨੇ ਲੱਭਣਾ ਚਾਹੁੰਦਾ ਹੈ, ਤੇ ਸਭ ਮੈਨੇ ਸਾਰਿਆਂ ਵਿੱਚੋਂ। ਕਹਿਣ ਲੱਗੇ, ਜੇ ਸਾਈ ਦਾ ਦੀਦਾਰ ਕਰਨਾ ਚਾਹੁੰਦਾ ਹੈ ਤੇ ਉਹ ਵੀ ਜਰੇ ਜਰੇ ਵਿੱਚੋਂ ਸਾਰਿਆਂ ਵਿੱਚੋਂ, ਤੇ ਫਿਰ ਅਤਿ ਨਿਰਮਾਣ ਹੋਣਾ ਪਏਗਾ ਦੱਬ ਵਰਗਾ। ਜੇ ਸਾਈ ਲੋੜ ਹੈ ਸਭ, ਸਾਈ ਹੈ ਤਾਂ ਸਭ ਦੇ ਅੰਦਰ, ਪਰ ਸਾਡੀ ਇਹ ਕੜਚਣ ਹੈ, ਸਾਨੂੰ ਸਭ ਦੇ ਅੰਦਰ ਨਜ਼ਰ ਆਉਂਦਾ ਨਹੀਂ ਹੈ। ਸਾਈ ਹੈ ਸਭ ਦੇ ਅੰਦਰ, ਪਰ ਸਾਡੀ ਮੁਸ਼ਕਲ ਇਹ ਹੈ, ਨਾ ਸਾਨੂੰ ਆਪਣੇ ਵਿੱਚ ਦਿਸਦਾ ਹੈ ਤੇ ਨਾ ਬੇਗਾਨੇ ਵਿੱਚ ਦਿਸਦਾ।

0: ਪਹਿਲਾ ਸਾਨੂੰ ਹਮੇਸ਼ਾ ਕਾਫਰ ਹੀ ਦਿਸਦਾ ਹੈ, ਦੂਸਰਾ ਸਾਨੂੰ ਹਮੇਸ਼ਾ ਬੁਰਾ ਹੀ ਦਿਸਦਾ ਹੈ, ਤੇ ਜੇ ਚੰਗਾ ਦਿਸਦਾ ਹੈ ਤੇ ਆਪਣਾ ਆਪਾ ਹੀ ਦਿਸਦਾ ਹੈ, ਜਦਕਿ ਚੰਗਾ ਆਪਾਂ ਆਪਣਾ ਆਪਾ ਬਣਾਇਆ ਵੀ ਨਹੀਂ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਔਰ ਥੋੜਾ ਜਿਹਾ ਇਕਾਗਰ ਹੋ ਕੇ ਸਮਝਣ ਦੀ ਕਿਰਪਾ ਕਰਿਓ, ਬੰਦਾ ਆਪਣੇ ਆਪ ਤੋਂ ਸੰਤੁਸ਼ਟ ਹੈ, ਪਰਮਾਤਮਾ ਤੋਂ ਸੰਤੁਸ਼ਟ ਨਹੀਂ ਹੈ। ਜੋ ਮੇਰੇ ਪਾਸ ਹੈ ਮੈਂ ਉਹਦੇ ਤੋਂ ਸੰਤੁਸ਼ਟ ਹਾਂ, ਜੋ ਮੇਰੀ ਅਕਲ ਹੈ ਆਪਣੀ ਅਕਲ ਤੋਂ ਸੰਤੁਸ਼ਟ ਹੈ, ਆਪਣੀਆਂ ਬੁਰਾਈਆਂ ਦੇ ਉੱਤੇ ਸੰਤੋਖ ਹੈ, ਬੁਰਾਈਆਂ ਤੇ ਸੰਤੁਸ਼ਟ ਹੈ। ਅਗਰ ਇਹ ਸੰਤੁਸ਼ਟੀ ਬਣ ਜਾਏ ਕਿ ਮੈਂ ਅਧੂਰਾ ਹਾਂ, ਫਿਰ ਤੇ ਇਹ ਆਪਣੇ ਆਪ ਨੂੰ ਪੂਰਾ ਕਰਨ ਦਾ ਯਤਨ ਕਰੇਗਾ ਨਾ, ਜੇ ਸਮਝ ਆ ਜਾਏ ਕਿ ਮੈਂ ਅਧੂਰਾ ਹਾਂ। ਪਰ ਆਪਣੇ ਅਧੂਰੇਪਣ ਦੇ ਉੱਤੇ ਇਹਨੂੰ ਸੰਤੁਸ਼ਟੀ ਆ ਗਈ ਹੈ, ਆਪਣੇ ਅਧੂਰੇਪਣ ਨੂੰ ਦੂਰ ਕਰਨ ਦਾ ਯਤਨ ਤਾਂ ਨਹੀਂ ਕਰਦਾ। ਅਗਰ ਇਹ ਸਮਝ ਆ ਜਾਏ ਕਿ ਮੈਂ ਬੁਰਾ ਹਾਂ ਤੇ ਫਿਰ ਤੇ ਬੁਰਾਈ ਨੂੰ ਛੱਡ ਕੇ ਚੰਗਿਆਈ ਦੇ ਰਾਹ ਦੇ ਉੱਤੇ ਚੱਲ ਪਏਗਾ। ਪਰ ਇਹ ਆਪਣੀ ਬੁਰਾਈ ਦੇ ਉੱਤੇ ਸਹਿਮਤ ਹੋ ਗਿਆ, ਬੁਰਾਈ ਦੇ ਉੱਤੇ ਸੰਤੁਸ਼ਟ ਹੋ ਗਿਆ, ਆਪਣੀਆਂ ਬੁਰਾਈਆਂ ਦੇ ਉੱਤੇ ਵੀ ਸੰਤੁਸ਼ਟ ਹੈ, ਤੇ ਕਮਾਲ ਦੀ ਗੱਲ ਹੈ ਰੱਬ ਦੀਆਂ ਚੰਗਿਆਈਆਂ ਦੇ ਉੱਤੇ ਵੀ ਸੰਤੁਸ਼ਟ ਨਹੀਂ ਹੈ। ਰੱਬ ਰੋਜ਼ ਦੇ ਰਿਹਾ ਹੈ, ਨਿਤਾ ਪ੍ਰਤੀ ਦੇ ਰਿਹਾ ਹੈ, ਅਸੀਂ ਉਹਨੂੰ ਮੰਨਦੇ ਹਾਂ ਨਹੀਂ ਮੰਨਦੇ ਉਹ ਤਾਂ ਵੀ ਦੇ ਰਿਹਾ ਹੈ, ਤੇ ਨਿਤਾ ਪ੍ਰਤੀ ਪਲ ਪਲ ਦੇਣਾ ਉਹਦਾ ਸੁਭਾਅ ਹੈ, ਉਹ ਆਪਣੇ ਸੁਭਾਅ ਨੂੰ ਪਾਲ ਰਿਹਾ ਹੈ, ਪਰ ਅਸੀਂ ਫੇਰ ਵੀ ਸੰਤੁਸ਼ਟ ਨਹੀਂ ਹਾਂ। ਤੂੰ ਮੇਰੇ ਗਵਾਂਢੀ ਨੂੰ ਜ਼ਿਆਦਾ ਦੇ ਦਿੱਤਾ ਹੈ, ਮੈਨੂੰ ਘੱਟ ਕਿਉਂ? ਤੂੰ ਦੂਸਰੇ ਨੂੰ ਜ਼ਿਆਦਾ ਦਿੱਤਾ ਹੈ, ਮੈਨੂੰ ਥੋੜਾ ਕਿਉਂ? ਮੈਂ ਇਤਨਾ ਪਾਠ ਪੂਜਾ ਕਰਨ ਵਾਲਾ ਹਾਂ, ਨਿਤਨੇਮੀ ਹਾਂ, ਮੇਰਾ ਦਾਮਨ ਅਜੇ ਵੀ ਖਾਲੀ ਹੈ, ਪਰ ਕਿਉਂ ਪ੍ਰਸ਼ਨ ਕਰਨੇ ਆ ਵਾਰ ਵਾਰ ਕਿਉਂ? ਖਿਮਾ ਚਾਹਾਂਗਾ। ਆਪਣੇ ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖੋ, ਜਦੋਂ ਵੀ ਮਨ ਇੱਥੇ ਆਉਂਦਾ ਹੈ ਸ਼ਿਕਵੇ ਨਾਲ ਲੈ ਕੇ ਆਉਂਦਾ ਹੈ, ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਮਿਲ ਜਾਣਾ ਚਾਹੀਦਾ ਸੀ। ਤੇ ਸ਼ਿਕਵਾ ਪਤਾ ਕਦੋਂ ਬਣਦਾ? ਮੈਂ ਕਿਸੇ ਵਕਤ ਖੁੱਲ ਕੇ ਇਸ ਵਿਸ਼ੇ ਦੇ ਉੱਤੇ ਆਪ ਸੰਗਤਾਂ ਦੀ ਸੇਵਾ ਕਰਾਂਗਾ, ਪਰ ਇਸ਼ਾਰਤਨ ਬੇਨਤੀ, ਸ਼ਿਕਵਾ ਇਤਰਾਜ਼ ਪਤਾ ਕਦੋਂ ਬਣਦਾ? ਜਦ ਮਨ ਵਿੱਚੋਂ ਆਵਾਜ਼ ਆਏ ਕਿ ਮੇਰੀ ਝੋਲੀ ਤੇ ਬੜੀ ਵੱਡੀ ਹੈ, ਪਰ ਇਹ ਦੇਣ ਵਾਲਿਆ ਤੂੰ ਝੋਲੀ ਵਿੱਚ ਪਾ ਕੁਝ ਕਿਉਂ ਨਹੀਂ ਰਿਹਾ? ਝੋਲੀ ਮੇਰੀ ਖਾਲੀ ਪਈ ਹੈ, ਤੇਰੇ ਨਾਂ ਦੇਣ ਦੇ ਕਾਰਨ ਮੇਰੀ ਝੋਲੀ ਬੜੀ ਚੰਗੀ ਹੈ। ਸਾਦਿਆਂ ਲਫ਼ਜ਼ਾਂ ਵਿੱਚ ਬਿਨੈ ਕਰਾਂ, ਮੇਰੇ ਕਰਮ ਤੇ ਬੜੇ ਮਹਾਨ ਨੇ, ਪਰ ਤੂੰ ਮੈਨੂੰ ਮੇਰਿਆਂ ਕਰਮਾਂ ਦੇ ਵਿੱਚ ਦੇ ਕੀ ਰਿਹਾ ਹੈ? ਕਰਮ ਮੇਰੇ ਬੜੇ ਮਹਾਨ ਨੇ, ਮੇਰੇ ਕਰਮਾਂ ਦੇ ਬਦਲੇ ਤੂੰ ਮੇਰੀ ਝੋਲੀ ਵਿੱਚ ਪਾ ਕੀ ਰਿਹਾ ਹੈ? ਇਤਰਾਜ਼ ਬਣੇਗਾ। ਤੋ ਜਦ ਬੰਦੇ ਨੂੰ ਆਪਣੀ ਬੁਰਾਈ ਦੇ ਉੱਤੇ ਸੰਤੁਸ਼ਟੀ ਨਾ ਬਣੇ, ਮਾਣੇ ਕਹਿ ਕੇ ਤੂੰ ਬੜਾ ਖੋਟਾ ਹੈ, ਤੂੰ ਬੜਾ ਨੀਚ ਹੈ, ਤੂੰ ਬੜਾ ਬੁਰਾ ਹੈ, ਤੂੰ ਬੜਾ ਵਿਭਚਾਰੀ ਹੈ, ਬੜਾ ਕਾਮੀ ਹੈ, ਤੋ ਫਿਰ ਤੇ ਇਤਰਾਜ਼ ਬਣਨ ਦਾ ਕੋਈ ਕਾਰਨ ਹੀ ਨਹੀਂ, ਮਤਲਬ ਬਣਦਾ ਹੀ ਨਹੀਂ। ਤੋ ਖੈਰ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਥੀਓ ਮੈਨੇ ਹੋ ਜਾ, ਥੀਓ ਪਵਾਹੀ ਦੱਬ। ਤੇ ਪੁੱਛਿਆ, ਭਗਤ ਜੀ ਕਿਉਂ ਇੰਨਾ ਜ਼ੋਰ ਦੇ ਕੇ ਕਹਿ ਰਹੇ ਹੋ ਕਿ ਦੱਬ ਵਰਗਾ ਬਣ ਜਾ, ਰਸਤੇ ਦੇ ਕੱਚੇ ਰਸਤੇ ਦੇ ਘਾਸ ਵਰਗਾ ਬਣ ਜਾ? ਕਹਿਣ ਲੱਗੇ, ਜੇ ਸਾਈ ਲੋੜ ਹੈ ਸਭ, ਜੇ ਪ੍ਰਮਾਤਮਾ ਨੂੰ ਸਾਈ ਨੂੰ ਸਾਰਿਆਂ ਦੇ ਅੰਦਰ ਵੇਖਣਾ ਚਾਹੁੰਦਾ ਹੈ, ਲੱਭ ਲੈਣਾ ਚਾਹੁੰਦਾ ਹੈ, ਤੇ ਕਹਿਣ ਲੱਗੇ ਫਿਰ ਦੱਬ ਵਰਗਾ ਬਣ ਜਾ ਅਤਿ ਨਿਰਮਾਣ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ, ਜਿਸ ਸਾਈ ਦਾ ਬਾਬਾ ਫਰੀਦ ਸਾਹਿਬ ਜੀ ਸਾਡੇ ਸਾਹਮਣੇ ਜ਼ਿਕਰ ਕਰ ਰਹੇ ਨੇ, ਉਹ ਸਾਈ ਵਾਕਿਆ ਹੀ ਜਰੇ ਜਰੇ ਦੇ ਅੰਦਰ ਸਮਾਇਆ ਹੈ। ਇਸ ਤਰ੍ਹਾਂ ਨਹੀਂ ਹੈ ਕਿ ਸ਼ਮਾਨ ਦੇ ਅੰਦਰ ਕੋਈ ਵੱਖਰਾ ਸੱਚਖੰਡ ਹੈ ਤੇ ਪ੍ਰਮਾਤਮਾ ਉਹ ਸੱਚਖੰਡ ਦੇ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਉਹ ਸਾਈ ਹਜ਼ੂਰ ਸਾਹਿਬ ਦਾ ਮਾਲਕ ਹੈ ਜਾਂ ਅੰਮ੍ਰਿਤਸਰ ਸਾਹਿਬ ਰਹਿੰਦਾ ਹੈ ਤੇ ਤੁਹਾਡੇ ਕੋਲ ਨਹੀਂ ਰਹਿੰਦਾ, ਜਾਂ ਉਹ ਸਾਈ ਇਕੱਲਾ ਮੱਕੇ ਦਾ ਵਾਸੀ ਹੈ ਤੇ ਇਸ ਕਾਇਨਾਤ ਵਿੱਚ ਨਹੀਂ ਹੈ, ਜਾਂ ਉਹ ਸਾਈ ਬਨਾਰਸ ਦਾ ਵਸਨੀਕ ਹੈ ਪਰ ਇੱਥੇ ਨਹੀਂ ਹੈ। ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਆਪ ਸਾਰੇ ਗੁਰਬਾਣੀ ਦੇ ਰੋਜ਼ ਦੇ ਸ਼ਰੋਤੇ ਹੋ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਕਦੀ ਵੀ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਮਿਲਿਆ ਜਿਸ ਬਚਨ ਦੇ ਅੰਦਰ ਪਾਤਸ਼ਾਹ ਨੇ ਇਹ ਗੱਲ ਕਹੀ ਹੋਵੇ ਕਿ ਪ੍ਰਮਾਤਮਾ ਸੱਤਵੇਂ ਸ਼ਮਾਨ ਦਾ ਮਾਲਕ ਹੈ, ਪ੍ਰਮਾਤਮਾ ਤੁਹਾਡੇ ਤੋਂ ਬਹੁਤ ਦੂਰ ਰਹਿੰਦਾ ਹੈ। ਗੁਰਬਾਣੀ ਨੂੰ ਜਦੋਂ ਵੀ ਪੁੱਛੋਗੇ ਕਿ ਰੱਬ ਜੀ ਕਿੱਥੇ ਰਹਿੰਦੇ ਨੇ, ਤੇ ਗੁਰਬਾਣੀ ਰੱਬ ਦਾ ਐਡਰੈਸ, ਰੱਬ ਦਾ ਅਤਾ ਪਤਾ ਇਸ ਤਰ੍ਹਾਂ ਹੀ ਬਿਆਨ ਕਰਦੀ ਹੈ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿੋ ਪੁਕਾਰ। ਗੁਰਬਾਣੀ ਇਸ ਤਰ੍ਹਾਂ ਹੀ ਕਹਿੰਦੀ ਹੈ, ਜਲ ਥਲ, ਜਲ ਥਲ ਮਹੀਅਲ, ਜਲਾਂ ਦੇ ਅੰਦਰ ਥਲਾਂ ਦੇ ਅੰਦਰ, ਤੇ ਮਹੀਅਲ ਕਹਿੰਦੇ ਨੇ ਸਪੇਸ ਦੇ ਅੰਦਰ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣ ਹਾਰ, ਅਨਿਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਗੁਰਬਾਣੀ ਤੇ उस परिपूर्ण परमात्मा का पता इस तरह बयान कर दी। होर बेनती करा, बंदा एक वक्त दे अंदर केवल एक जगह दे उत्ते हो सकता है, बहुतियां थावां दे उत्ते होना इहदे वस विच भी नहीं, केवल एक जगह दे उत्ते। इस वक्त आप गुरुद्वारे विच हो, दुकान ते नहीं हो, दुकान ते हुंदे हो ते गुरुद्वारे विच नहीं हुंदे। इस वक्त आप गुरुद्वारे हो, अपने घर विच नहीं हो, ते जद घर विच हुंदे हो उदों दूसरी किसी थां ते भी नहीं हुंदे। एक बंदा एक वक्त दे अंदर केवल एक थां ते हो सकता है, बहुतियां थावां दे उत्ते होना इहदी समर्था विच नहीं, इहदे अख्तियार ही नहीं है। परमात्मा जिस साईं जी दे संबंध विच फरीद साहब जी जिक्र कर रहे ने, ओ परमात्मा इको ही वक्त दे अंदर हुंदा है, ते जरे जरे विच हुंदा है, थां थां दे उत्ते हुंदा है। ओ गुरुद्वारे दे अंदर भी है, गुरुद्वारे दे बाहर भी है। ओ मंदिर मस्जिद दे अंदर भी है, ते मंदिर मस्जिद दे बाहर भी है। तो फिर क्यों कहा जाता है कि गुरुद्वारा है, ये मंदिर है, ये मस्जिद है, ये रब का घर है, क्यों कहा जाता है? उसका मतलब यह है कि इत्थे आण के उस साईं नूं वेखना किवें है, साईं नाल जुड़ना किवें है, उहदे मार्ग ते चलना किवें है, ये साईं जी दे नाल जोड़न वास्ते धर्मशाला है। ते धर्मशाला उहनूं कहा जाता है जिथे बह के धर्म दे नेम नुकते सिखे जाण। बहुत पुराना इतिहास, सिख इतिहास पढ़ के वेखो, लफज गुरुद्वारा पुराने इतिहास के अंदर नहीं आता, और हकीकत है, इतिहास के पन्ने खोल के वेख लो, गुरुद्वारा लफज बहुत पुराने इतिहास दिया पन्नियां दे उत्ते नहीं मिलता। लफज की मिलता है? धर्मशाला। गुरु नानक साहब जी दिया चार जन्म साखियां ने, चार जन्म साखियां, चारा नू पढ़ो, चारा जन्म साखियां दे अंदर तुहानू गुरुद्वारा लफज नहीं मिलेगा। की मिलेगा? धर्मशाला। सतगुरु इत्थे गए, संगत प्रभावित हुई, गुरु ने उपदेश किया धर्मशाला कायम करो। इत्थों छड़ के अगली जगह ते गए, उत्थों दे लोकां नूं फिर उपदेश किया धर्मशाला कायम करो। लफज की मिलेगा? धर्मशाला। बड़ा दुरुस्त लफज सी। लफज गुरुद्वारा भी निंदन योग नहीं है। गुरु नूं मिलन वास्ते द्वार है, द्वारा मैंने दरवाजा, यह रस्ता है। फिर मैं इस विषय से भी किसी वक्त बेनती करांगा। धर्मशाला, इत्थे बह के धर्म पढ़िया जांदा है, धर्म पढ़ाया जांदा है, धर्म की चर्चा होंदी है, धर्म के मार्ग नूं फॉलो किवें करना है, यह समझिया ते समझाया जांदा है। उस साईं जो जरे जरे विच उहदे तक पहुंच बने किवें? भगत फरीद साहब जी कहन लगे, थियो पवाही तब जे साईं लोड़ है सब। ਕਹਿਣ ਲੱਗੇ ਜੇ ਸਾਰਿਆਂ ਦੇ ਅੰਦਰ ਸਾਈਂ ਨੂੰ ਲੋੜਨਾ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਇੱਕ ਛਿੱਜੇ ਹੈ, ਕਈ ਬੰਦੇ ਰਸਤੇ ਦੀ ਦੱਬ ਨੂੰ ਕੱਟਦੇ ਨੇ, ਛਿੱਜੇ ਕਈ ਤੋੜਦੇ ਨੇ, ਕਈ ਉਹਨੂੰ ਕੱਟਦੇ ਨੇ, ਕਈ ਪੈਰਾਂ ਥੱਲੇ ਲਤਾੜਦੇ ਨੇ, ਇੱਕ ਛਿੱਜੇ ਕਈ ਉਹਨੂੰ ਕੱਟਦੇ ਨੇ, ਬੀਆ ਮੈਨੇ ਦੂਜਾ ਲਤਾੜੀਆਂ ਪੈਰਾਂ ਦੇ ਹੇਠ ਕੁਚਲ ਕੇ ਲਤਾੜ ਕੇ ਅੱਗੇ ਨਿਕਲਦਾ ਹੈ। आप फरीद साहब कबीर साहब के सलोकां नूं बड़े ध्यान पूर्वक पढ़ते सुनते हो, खास करके मैं वेख्या है कि फरीद साहब के सलोक चल रहे ने, चलो जी सुनिए, कबीर साहब के सलोक चल रहे ने, चलो सुनिए, पर इन्हां दा अर्थ भी तो समझ विच होवे। फरीद साहब कह की रहे ने, कहन लगे उस रस्ते दे घा नूं, रस्ते दी दब नूं एक छिजे कई कट रहे ने ते कई उहनूं लताड़ रहे ने। उस दब वर्गा अपने आप नूं बना, अति निर्माण बन, मतलब लोकां दे पैरां दी खाक बन। खाक बनना, पर पैरां दी खाक बनना, किसे दे सिर दी खाक ना बनना। खाक उड़ के कदी कदी सिर विच पै जांदी है, ते जेड़ी खाक सिर विच पै जांदी है उनू उतारना पैंदा है। खाक ते बनो, मिट्टी ते बनो, पर किसे दे सिर दी मिट्टी नहीं, पैरां दी मिट्टी बनो, चरण धूड़ बनो, इस तरह दे बनो। मैं कसूफी संदे बोल पढ़ के हैरान होया। वो कहिंदा है, अज रहा चुनार के सलामत ना कुनद, अज रहा चुनार के सलामत ना कुनद। वो कहिंदा है, रस्ते दे उत्ते इस तरह चल के तेरे पैरां दे नाल खाक उड़े ना ते किसे दे सिर दी खाक वो बने ना। रस्ते दे उत्ते इस तरह चल, तेरे चलन दा पता भी ना लगे कि तू चल रहा है। कई लोग जीवन दे रस्ते दे उत्ते चलदे ने, पर ओ बड़े आराम पूर्वक चलते ने, पता भी नहीं चलता कि चल रहे ने। पर कई चलते ने बड़े ढोल ढमके दे नाल शोर शराबे दे नाल पता लग जाए कि कोई आ रहा है कोई रस्ते दे उते चल रहा है। जीवन दे अंदर पाठ पूजा करो रब जी नू याद करो पर किसे नू पता भी ना लगे कि तुसी की करके आए हो की कर रहे हो तुहाडे अंदर केड़े गुण ने। पर ए चलना की होया कि एक बंदे दे उते परोपकार कीता ते सौ बंदे नू राह रोक रोक के समझाया कि अज मैं फलाने दा भला कर दिता है अज मैं फलाने नू ए दान दे दिता है अज मैं फलाने दा ए कार्य सवार दिता है। पाठ पूजा करना दोष नहीं है अमृत वेले जागना गुना नहीं है पर जे तू जागया है ते हुण गुरुद्वारे दे अंदर आण के ए हंकार जताउण दी के लोड़ है कि मैं ते रोज 3 बजे जाग जाना ते मैं पहला नितनेम करदा फिर मैं ए करदा फिर मैं ए करदा कहण दी लोड़ की। राह दे उत्ते चल पर इस तरह चल के दूसरे नू पता ना लगे लोकां नू पता लाउण वास्ते तू नहीं चलना जिन्हों पता लाउण वास्ते चलना है वह तेनू जानदा है तू किस तरह चल रहे है किस तरह नहीं चल रहे वह जानदा उहदा नां तरजामी है वह सर्वगुण संपन्न ते सर्व कला समर्थ है वह साडे नेड़े है साडे तो दूर नहीं है उहनू पता है असी किस तरह चल रहे हैं पर असी चलदे थोड़ा हाँ ते रौला रप्पा बहुता पाउने हैं जी मैं ते ए गुण भी कमा रहा मैं इस तरह भी कर रहा मैं इस तरह भी कर रहा कादा चलना होया है खाक उड़ा के लोकां दे सिर विच ही पा रहे ते अपने सिर विच पा रहे हैं हंकार दी खाक। अज रहा चुनार के सलामत ना कुणक बखलक चूना ही के क्यामत ना कुणत। इस तरह जीवन दे रस्ते ते चल कि किसे घर नूं चलाउण वास्ते चंगारी ना बन। इस सूफी संदे बोल मैनूं बड़े प्रभावित कर रहे ने। वो कहिंदा है कि जीवन दे अंदर चल पर शीतल बन के चल चंगारी बन के ना चल। सच ही वेखण विच आया है कि कई बंदे इस तरह दे हुंदे ने वो किसे दे घर विचों गुजर जाण ते चंगारियां सुट ले जांदे ने घर नूं दुफेड़ कर देंदे ने घर नूं पाड़ देंदे ने ਕਰਨੋਂ ਇਤਫਾਕ ਦੇ ਅੰਦਰ ਬੱਜਾ ਰਹਿਣ ਦਿੰਦੇ ਨੇ। ਕੁਝ ਬੰਦੇ ਹੁੰਦੇ ਨੇ ਜਿੱਥੋਂ ਦੀ ਗੁਜ਼ਰਦੇ ਨੇ ਉੱਥੇ ਅੱਗ ਬਰਸਾਉਂਦੇ ਜਾਂਦੇ ਨੇ। ਪਤੀ ਤੇ ਪਤਨੀ ਵਿੱਚੋਂ ਗੁਜ਼ਰੇ ਨੇ ਦੋਵਾਂ ਵਿੱਚ ਕਲੇਸ਼ ਪੈਦਾ ਕਰ ਗਏ ਨੇ। ਮਾਂ ਤੇ ਧੀ ਵਿੱਚੋਂ ਗੁਜ਼ਰੇ ਨੇ ਕਲੇਸ਼ ਪੈਦਾ ਕਰ ਗਏ ਨੇ। ਪਰਿਵਾਰ ਵਿੱਚੋਂ ਗੁਜ਼ਰੇ ਨੇ ਕਲੇਸ਼ ਛੱਡ ਗਏ ਨੇ ਅੱਗ ਮਚਾ ਕੇ ਚਲੇ ਗਏ ਨੇ। ਪਰ ਕੁਝ ਇਸ ਤਰ੍ਹਾਂ ਦੇ ਵੀ ਗੁਜ਼ਰਦੇ ਨੇ ਉਹ ਜਿੱਥੋਂ ਦੀ ਗੁਜ਼ਰ ਰਹੇ ਨੇ ਉਹ ਸਿਰ ਜੋੜਨ ਦਾ ਕੰਮ ਕਰਦੇ ਨੇ। ਪਤੀ ਤੇ ਪਤਨੀ ਦੇ ਵਿਛੋੜੇ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਨੇ ਮਿਲਾਪ ਹੋ ਜਾਏ। ਕੋਈ ਗੱਲ ਨਹੀਂ ਜੀਵਨ ਹੈ ਜੀਵਨ ਦੇ ਅੰਦਰ ਮਨੁੱਖ ਗਲਤੀਆਂ ਕਰਦਾ ਰਹਿੰਦਾ ਹੈ ਪਰ ਉਸ ਗਲਤੀ ਨੂੰ ਭੁਲਾ ਦੇਣ ਕਾਰਨ ਹੀ ਘਰ ਜੁੜਦੇ ਨੇ ਯਾਦ ਰੱਖਣ ਦੇ ਨਾਲ ਤੇ ਘਰ ਟੁੱਟਦੇ ਨੇ। ਕੁਝ ਇਸ ਤਰ੍ਹਾਂ ਦੇ ਨੇ ਤੋੜਨ ਦਾ ਕੰਮ ਕਰਦੇ ਨੇ ਘਰਾਂ ਨੂੰ ਸਾੜਨ ਦਾ ਕੰਮ ਕਰਦੇ ਨੇ ਕੁਝ ਇਸ ਤਰ੍ਹਾਂ ਦੇ ਨੇ ਜੋੜਨ ਦਾ ਕੰਮ ਕਰਦੇ ਨੇ। ਉਹ ਅਦੀਬ ਕਹਿੰਦਾ ਹੈ ਇਸ ਤਰ੍ਹਾਂ ਦਾ ਕੰਮ ਕਰ ਕਿ ਤੂੰ ਚੰਗਾਰੀ ਦਾ ਕੰਮ ਨਾ ਕਰੇ ਬਲਕਿ ਸੀਤਲ ਲਹਿਰ ਦਾ ਤੇ ਠੰਡੇ ਪਾਣੀ ਦਾ ਕੰਮ ਕਰੇ। ਤੀਸਰੀ ਪੰਕਤੀ ਵਿੱਚ ਜੋ ਫਰਮਾਇਆ ਉਹ ਕਹਿਣ ਲੱਗਾ ਕਿ ਦਰ ਮਸਜਿਦ ਗਰ ਰਵੀ ਕਿ ਚੂਨਾ ਜੋ ਕੇ ਤੁਰਾ। ਉਹ ਕਹਿਣ ਲੱਗਾ ਕਦੀ ਤੈਨੂੰ ਮੰਦਰ ਜਾਂ ਮਸਜਿਦ ਦੇ ਅੰਦਰ ਜਾਣ ਦਾ ਸਮਾਂ ਮਿਲੇ। ਦਰ ਮਸਜਿਦ ਗਰ ਰਵੀ ਕਿ ਚੂਨਾ ਜੋ ਕੇ ਤੁਰਾ। ਕਦੀ ਤੂੰ ਮੰਦਰ ਵਿੱਚ ਆ ਜਾਏ ਕਦੀ ਤੂੰ ਮਸਜਿਦ ਵਿੱਚ ਆ ਜਾਏ ਗੁਰਦੁਆਰੇ ਆ ਜਾਏ ਤੇ ਕਹਿਣ ਲੱਗਾ ਪਿੱਛੇ ਹਟ ਕੇ ਬਹਿ। ਪਿੱਛੇ ਹਟ ਕੇ ਬਹਿਣ ਦਾ ਮਤਲਬ ਇਹ ਨਹੀਂ ਕਿ ਪਿਛਲੀ ਦੀਵਾਰ ਦੇ ਨਾਲ ਜਾ ਕੇ ਢੋ ਲਾ ਕੇ ਬਹਿ ਲੋ। ਪਿੱਛੇ ਹਟ ਕੇ ਬਹਿ ਕਿ ਇਮਾਮਤ ਨਾ ਕੁਣਦ ਕੋਈ ਤੈਨੂੰ ਚੁੱਕ ਕੇ ਇੱਥੋਂ ਦਾ ਮੁਖੀਆ ਨਾ ਬਣਾ ਦਵੇ ਕੋਈ ਤੈਨੂੰ ਚੁੱਕ ਕੇ ਇੱਥੋਂ ਦਾ ਆਗੂ ਨਾ ਬਣਾ ਦਵੇ। ਅਗਰ ਸੰਗਤ ਵਿੱਚ ਆਇਆ ਤੇ ਸੰਗਤ ਦੇ ਪਿੱਛੇ ਹਟ ਕੇ ਬਹਿ। ਪਿੱਛੇ ਹਟ ਕੇ ਬਹਿਣ ਦਾ ਮਤਲਬ ਹੈ ਚਰਨ ਧੂੜ ਬਣ ਕੇ ਬਹਿ ਇਹਨਾਂ ਦਾ ਆਗੂ ਬਣਨ ਦੀ ਨਾ ਸੋਚ। ਪਰ ਅੱਜ ਦੇ ਦੌਰ ਵਿੱਚੋਂ ਨਿਕਲਦਿਆਂ ਆਗੂ ਬਣਨ ਵਾਸਤੇ ਤਲਵਾਰਾਂ ਵੀ ਚੱਲਦੀਆਂ ਨੇ ਗੋਲੀਆਂ ਵੀ ਚੱਲਦੀਆਂ ਨੇ ਇਲੈਕਸ਼ਨ ਵੀ ਹੁੰਦੇ ਨੇ ਸ਼ੋਰ ਸ਼ਰਾਬਾ ਵੀ ਹੁੰਦਾ ਹੈ ਪੱਗਾਂ ਵੀ ਉਤਰਦੀਆਂ ਨੇ ਤੇ ਹੈ ਕਿ ਸੇਵਾ ਕਰਨੀ ਹੈ। ਸੇਵਾ ਨਹੀਂ ਅੰਦਰ ਨਰੋਲ ਰਾਜਨੀਤੀ ਹੈ ਬਸ ਲਿਬਾਸ ਸੇਵਾ ਦਾ ਹੈ ਜਿਹੜਾ ਉੱਤੇ ਲਿਬਾਸ ਏ ਵਿਖਾਵਾ ਹੈ ਉਹ ਸੇਵਾ ਦਾ ਹੈ ਅੰਦਰ ਸੇਵਾ ਨਹੀਂ ਹੈ। ਸੇਵਾ ਕਰਨੀ ਹੋਵੇ ਤੇ ਫਿਰ ਤਲਵਾਰ ਚੁੱਕਣ ਦੀ ਕੀ ਲੋੜ ਹੈ। ਅਗਰ ਇੱਕ ਇਹ ਕਰ ਰਿਹਾ ਤੂੰ ਦੂਜੀ ਕਰ ਲੈ ਜ਼ਰੂਰੀ ਹੈ ਤੂੰ ਇਹੀ ਸੇਵਾ ਕਰਨੀ। ਉਹ ਕਹਿੰਦਾ ਹੈ ਕਿ ਅਗਰ ਮੰਦਰ ਮਸਜਿਦ ਗੁਰਦੁਆਰੇ ਵਿੱਚ ਚਲਾ ਜਾਏ ਤੇ ਸੰਗਤ ਦੇ ਚਰਨਾਂ ਦੀ ਖਾਕ ਬਣ ਕੇ ਜਾ ਉੱਥੇ ਆਗੂ ਬਣਨ ਵਾਸਤੇ ਵਿਚਾਰ ਲੈ ਕੇ ਨਾ ਜਾ। भगत फरीद साहब जी कहन लगे थियो पवाही दब जे साई लोड़े सब एक छिजे दब नू कई तोड़ रहे ने बिया लताड़िए कहन लगे ता साई दे दरबारी है। अगर इस तरह का जीवन बना लवे तो कहन लगे साई दे दर दे अंदर ता प्रवेश मिलेगी वरना नहीं मिलेगी ता साई दे दरबारी है। मैं पंचदशी दे अंदर ना एक निकी जी कहानी पढ़ी भावे कथा काल्पनिक है भावे कथा सच्ची है। कदी कदी काल्पनिक कहानियां दा इशारा सच्चाई दी तरफ बड़ा चंगा मिल जांदा है। काल्पनिक उहनूं कहिंदे ने जिहड़े मन दी कल्पना होवे हकीकत विच ओह होया नहीं पर मन दी कल्पना विच ओह कहानी तैयार हो गई है। मैनूं नहीं पता इह कहानी काल्पनिक है जां सच्चाई है पर इहदा इशारा जिहड़ा है ओह सच दी तरफ जरूर जांदा है। कोई मनुख बंदगी दे राह दे उत्ते चल रहा सी पंचदशी दे अंदर एक कथा लिखी कि फरिश्ते प्रगट होए उन्हों कुछ देन वास्ते और उन्हों आन के एक प्रश्न करदे ने असीं तेरे ते बड़े परेशान हां तैनूं कुछ देना चाहुंदे हां। पुछिया की देन वास्ते आए हो की देना चाहुंदे हो उन्हां फरिश्तियां ने कहा जितने पागल मनुख ने दुनिया दे अंदर तो जिहदे उत्ते भी हथ रखेगा ਉਹਦਾ ਪਾਗਲਪਨ ਠੀਕ ਹੋ ਜਾਏਗਾ ਉਹ ਸਿਆਣਾ ਬਣ ਜਾਏਗਾ ਸਮਝਦਾਰ ਹੋ ਜਾਏਗਾ ਤੇਰੇ ਹੱਥ ਰੱਖਣ ਦੇ ਨਾਲ। ਜਿਤਨੇ ਕਰੂਪ ਨੇ ਦੁਨੀਆਂ ਦੇ ਅੰਦਰ ਤੂੰ ਕਿਸੇ ਕਰੂਪ ਦੇ ਸਿਰ ਦੇ ਉੱਤੇ ਹੱਥ ਰੱਖੇਗਾ ਉਹ ਸੁੰਦਰ ਸੁਗੜ ਸਰੂਪ ਬਣ ਜਾਏਗਾ। ਅਗਰ ਕੋਈ ਅਪਾਹਿਜ ਹੈ ਤੋ ਅੰਗ ਦੇ ਉੱਤੇ ਹੱਥ ਰੱਖੇਗਾ ਉਹਦੇ ਅੰਗ ਸਲਾਮਤ ਹੋ ਜਾਣਗੇ। ਅਗਰ ਕੋਈ ਬਿਮਾਰ ਹੈ ਤੇ ਉਸ ਬਿਮਾਰ ਦੇ ਸਿਰ ਦੇ ਉੱਤੇ ਹੱਥ ਰੱਖਣ ਦੇ ਨਾਲ ਉਹਨੂੰ ਤੰਦਰੁਸਤੀ ਮਿਲ ਜਾਏਗੀ। ਦੋ ਚਾਰ ਪੰਜ ਗੱਲਾਂ ਹੋਰ ਇਸ ਤਰ੍ਹਾਂ ਦੀਆਂ ਸੁਣਾਈਆਂ। ਕਹਿਣ ਲੱਗੇ ਉਹ ਬੰਦਗੀ ਕਰਨ ਵਾਲਾ ਭਲਾ ਪੁਰਸ਼ ਹੱਥ ਜੋੜ ਕੇ ਖੜਾ ਹੋਇਆ ਉਹ ਕਹਿਣ ਲੱਗਾ ਫਰਿਸ਼ਤਿਓ ਤੁਸੀਂ ਜੋ ਕੁਝ ਮੈਨੂੰ ਦੇਣ ਵਾਸਤੇ ਆਏ ਹੋ ਮੈਂ ਲੈਣ ਵਾਸਤੇ ਤਿਆਰ ਨਹੀਂ ਹਾਂ। ਮੈਂ ਕੁਝ ਪ੍ਰਵਾਨ ਕਰਦਾ ਹੀ ਨਹੀਂ ਹਾਂ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਦਾਤਾਂ ਦੇ ਕੇ ਮੈਨੂੰ ਨਵਾਜੋ। ਪੁੱਛਿਆ ਕਿਉਂ ਤੂੰ ਨਹੀਂ ਚਾਹੁੰਦਾ ਕਿ ਦੁਨੀਆਂ ਦੇ ਅੰਦਰੋਂ ਪਾਗਲਪਨ ਮੁੱਕ ਜਾਏ ਤੇ ਸੂਝਵਾਨ ਸਿਆਣੇ ਬੰਦੇ ਪੈਦਾ ਹੋਣ। ਤੂੰ ਇਹ ਨਹੀਂ ਚਾਹੁੰਦਾ ਕਿ ਸੁੰਦਰਤਾ ਬਣੇ ਕਰੂਪਤਾ ਮਿਟ ਜਾਏ। ਕੀ ਤੂੰ ਇਹ ਚਾਹੁੰਦਾ ਕਿ ਦੁਨੀਆਂ ਰੋਗ ਤੇ ਸੋਗ ਦੇ ਨਾਲ ਭਰੀ ਰਹੇ। ਤੂੰ ਚਾਹੁੰਦਾ ਨਹੀਂ ਕਿ ਦੁਨੀਆਂ ਦੇ ਰੋਗ ਖਤਮ ਹੋ ਜਾਣ। ਉਹ ਕਹਿੰਦਾ ਮੈਂ ਸਭ ਕੁਝ ਚਾਹੁੰਦਾ ਕਿ ਦੁਨੀਆਂ ਦੇ ਰੋਗ ਮੁੱਕ ਜਾਣ ਦੁਨੀਆਂ ਦੀਆਂ ਬੁਰਾਈਆਂ ਚਲੀਆਂ ਜਾਣ ਦੁਨੀਆਂ ਦੇ ਅੰਦਰੋਂ ਕਰੂਪਤਾ ਮੁੱਕ ਜਾਏ ਪਾਗਲਪਨ ਚਲਾ ਜਾਏ ਮੈਂ ਚਾਹੁੰਦਾ। ਪਰ ਜਿਸ ਤਰ੍ਹਾਂ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ। ਤੁਸੀਂ ਇਹ ਕਹਿ ਰਹੇ ਹੋ ਜਿਹਦੇ ਸਿਰ ਤੇ ਹੱਥ ਰੱਖੇਗਾ ਉਹ ਠੀਕ ਹੋਏਗਾ। ਅਗਰ ਤੁਸੀਂ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਇਹ ਦੇ ਕੇ ਜਾਓ ਕਿ ਮੈਂ ਜਿੱਥੋਂ ਦੀ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋ ਜਾਏ ਪਰ ਮੈਨੂੰ ਸਮਝ ਵੀ ਨਾ ਪਵੇ ਮੈਨੂੰ ਪਤਾ ਵੀ ਨਾ ਲੱਗੇ ਕਿ ਭਲਾ ਕਿਹਦਾ ਹੋਇਆ। ਅਗਰ ਯਾਦ ਵਿੱਚ ਰਹੇਗਾ ਮੈਂ ਇਹਦੇ ਸਿਰ ਤੇ ਹੱਥ ਰੱਖ ਕੇ ਭਲਾ ਕੀਤਾ ਹੈ ਤਾਂ ਫਿਰ ਮੇਰੇ ਅੰਦਰ ਹੰਕਾਰ ਬਣ ਜਾਏਗਾ। ਭਲਾ ਕਰਨਾ ਚਾਹੁੰਦਾ ਪਰ ਮੈਨੂੰ ਯਾਦ ਵੀ ਨਾ ਰਹੇ ਮੈਂ ਭਲਾ ਕੀਤਾ ਕਿਹਦਾ ਹੈ। ਮੈਂ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋਣਾ ਸ਼ੁਰੂ ਹੋ ਜਾਏ। ਇਹ ਹਕੀਕਤ ਹੈ ਸੱਚਾਈ ਹੈ। ਇਸ ਤਰ੍ਹਾਂ ਆਪਣੇ ਜੀਵਨ ਸਫ਼ਰ ਦੇ ਅੰਦਰ ਚੱਲ ਕਿ ਜਦ ਤੋਂ ਚੱਲੇ ਤੇ ਲੋਕਾਂ ਦਾ ਭਲਾ ਕਰਦਾ ਚੱਲੇ। ਲੜਾਈ ਝਗੜੇ ਕਲੇ ਕਲੇਸ਼ ਈਰਖਾ ਦਵੈਸ਼ ਇਹ ਜਿਹੜੀ ਅੱਗ ਹੈ ਇਹਦੀ ਲੋੜ ਹੈ ਕਿੱਥੇ ਤੇ ਫਿਰ ਇਸ ਅੱਗ ਦੇ ਨਾਲ ਤੂੰ ਆਪ ਵੀ ਤੇ ਸੜ ਰਿਹਾ। ਅੱਗ ਪਹਿਲਾਂ ਹੱਥ ਦੇ ਅੰਦਰ ਫੜੇਗਾ ਤਾਂ ਹੀ ਦੂਜੇ ਨੂੰ ਸਾੜੇਗਾ ਨਾ। ਆਪਣੇ ਹੱਥ ਦੇ ਅੰਦਰ ਅੱਗ ਲੈ ਕੇ ਤਾਂ ਹੀ ਕਿਸੇ ਦੂਜੇ ਦੇ ਘਰ ਨੂੰ ਅੱਗ ਲਾਏਗਾ। ਤੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਹੱਥ ਦੇ ਅੰਦਰ ਫੜੀ ਹੋਈ ਚੰਗਾਰੀ ਆਪਣੇ ਆਪ ਨੂੰ ਹੀ ਲੱਗ ਜਾਂਦੀ ਹੈ ਆਪਣੇ ਆਪ ਨੂੰ ਹੀ ਉਹਦੇ ਅੰਦਰ ਸੜਨਾ ਪੈਂਦਾ। ਪਰਹੇਜ਼ ਕਰੇ ਨਾ ਤਮਾਮ ਬੁਰਾਈਆਂ ਤੋਂ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਤਾਂ ਸਾਈ ਦੇ ਦਰ ਵਾੜੀਆਂ ਕਹਿਣ ਲੱਗੇ ਤਾਂ ਸਾਈ ਜੀ ਦੇ ਘਰ ਦੇ ਅੰਦਰ ਪ੍ਰਵੇਸ਼ ਕਰ ਸਕੇਗਾ ਵਰਨਾ ਨਹੀਂ। ਮੈਨੂੰ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਬਚਨ ਚੇਤੇ ਵਿੱਚ ਆਇਆ। ਕਬੀਰ ਸਾਹਿਬ ਕਹਿੰਦੇ ਨੇ ਹਰ ਹੈ ਖਾਂਡ ਖਾਂਡ ਮੈਨੇ ਚੀਨੀ ਮਿੱਠਾ। ਕਬੀਰ ਹਰ ਹੈ ਖਾਂਡ ਕਹਿਣ ਲੱਗੇ ਹਰੀ ਹੈ ਖੰਡ ਹਰੀ ਹੈ ਮਿੱਠਾ ਹਰੀ ਹੈ ਚੀਨੀ ਹਰੀ ਹੈ ਮਿਸ਼ਰੀ ਹਰ ਹੈ ਖਾਂਡ ਰੇਤ ਮੈਂ ਬਿਖਰੀ। ਪਰ ਇਹ ਜਿਹੜੀ ਖੰਡ ਹੈ ਨਾ ਰੇਤੇ ਦੇ ਅੰਦਰ ਮਿਲੀ ਪਈ ਹੈ। ਕਬੀਰ ਸਾਹਿਬ ਦਾ ਵਿਚਾਰ ਕਹਿਣ ਲੱਗੇ ਹਰੀ ਪਰਮਾਤਮਾ ਮਿਸ਼ਰੀ ਹੈ ਚੀਨੀ ਹੈ ਪਰ ਮਿਲੀ ਕਿੱਥੇ ਹੈ ਰੇਤ ਦੇ ਅੰਦਰ। ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ। ਕਹਿਣ ਲੱਗੇ ਜੇ ਹੁਣ ਰੇਤੇ ਦੇ ਅੰਦਰ ਚੀਨੀ ਮਿਲੀ ਹੋਵੇ, ਨਿੱਕੇ ਨਿੱਕੇ ਦਾਣੇ ਖੰਡ ਦੇ ਮਿਲੇ ਹੋਣ, ਤੇ ਹਾਥੀ ਨੂੰ ਕਹੀਏ ਵੀ ਇਹ ਖੰਡ ਚੁਣ ਕੇ ਖਾ, ਤੇ ਹਾਥੀ ਦੀ ਸੁੰਡ ਹੀ ਬੜੀ ਵੱਡੀ, ਹਾਥੀ ਦੀ ਸੁੰਡ ਵਿੱਚੋਂ ਨਿਕਲਣ ਵਾਲੀ ਫੁੰਕਾਰ ਹੀ ਬੜੀ ਜ਼ਬਰਦਸਤ ਹੈ, ਉਹ ਤੇ ਉਡਾ ਕੇ ਧਰ ਦੇਗਾ, ਚੁਣੇਗਾ ਕੇ, ਤੇ ਹਾਥੀ ਕੋਲੋਂ ਚੁਣੀ ਜਾਣੀ ਵੀ ਨਹੀਂ, ਕਿਉਂਕਿ ਅੱਖਾਂ ਬੜੀਆਂ ਉੱਚੀਆਂ ਨੇ ਤੇ ਮੂੰਹ ਬੜਾ ਵੱਡਾ ਹੈ, ਬਰੀਕੀ ਦੇ ਨਾਲ ਚੁਣੀ ਜਾਣੀ ਹੈ, ਬਹੁਤ ਵੱਡੇਪਣ ਦੇ ਨਾਲ। ਹਾਥੀ ਚੁਣੀ ਨਾ ਜਾਈ, ਕਹੇ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋ ਕੇ ਖਾਈ। ਕਹਿਣ ਲੱਗੇ ਅਗਰ ਤੈਨੂੰ ਗੁਰੂ ਕੋਲ ਜਾਂਦਿਆਂ ਜਾਂਦਿਆਂ ਸਮਝ ਮਿਲ ਜਾਏ ਕਿ ਹਰੀ ਰੂਪੀ ਖੰਡ ਨੂੰ ਰੇਤ ਵਿੱਚੋਂ ਵੱਖਰਿਆਂ ਕਿਵੇਂ ਕਰਨਾ ਹੈ, ਤੇ ਤੂੰ ਇਹ ਖੰਡ ਚੁਣ ਵੀ ਸਕਦਾ ਹੈ ਤੇ ਖਾ ਵੀ ਸਕਦਾ ਹੈ, ਕਿਸ ਤਰ੍ਹਾਂ? ਕੀਟੀ ਹੋਏ ਕਹਿ, ਕੀਟੀ ਮੈਨੇ ਚੀਂਟੀ, ਚੀਂਟੀ ਮੈਨੇ ਕੀੜੀ, ਕੀੜੀ ਬਣ ਕੇ ਖਾ ਸਕਣਾ। ਕੀੜੀ ਨੂੰ ਤੇ ਕੋਈ ਦਿੱਕਤ ਨਹੀਂ ਹੈ ਖੰਡ ਦੇ ਦਾਣੇ ਖਾਣ ਲੱਗਿਆਂ ਰੇਤ ਵਿੱਚੋਂ, ਪਰ ਹਾਥੀ ਨੂੰ ਦਿੱਕਤ ਹੈ, ਕਿਉਂਕਿ ਹਾਥੀ ਦਾ ਮੂੰਹ ਬੜਾ ਵੱਡਾ ਹੈ, ਆਕਾਰ ਬੜਾ ਵੱਡਾ ਹੈ। ਕਹਿਣ ਲੱਗੇ ਕੀਟੀ ਹੋਏ ਕਹਿ ਖਾਈ। ਇੱਥੇ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਬਚਨ ਉਹ ਮੈਂ ਫਿਰ ਤੁਹਾਡੇ ਸਾਹਮਣੇ ਰੱਖ ਰਿਹਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਤਾਂ ਸਾਈਂ ਦੇ ਦਰ ਵਾੜੀ ਹੈ। ਅਗਰ ਸਾਈਂ ਦੇ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਸਾਈਂ ਜੀ ਦੇ ਨਾਲ ਮਿਲਣਾ ਚਾਹੁੰਦਾ ਹੈ, ਤੇ ਅਤਿ ਨਿਰਮਾਣ ਬਣ ਕੇ ਰਹਿ, ਨਿਰਮਾਣ ਬਣ ਕੇ। ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਦਾਸਤਾਨ ਕਹਿ ਕੇ ਮੈਂ ਅੱਗੇ ਚੱਲਾਂ। ਗੁਰੂ ਅਮਰਦਾਸ ਸਾਹਿਬ ਜਦ ਗੁਰੂ ਬਣ ਕੇ ਜਗਤ ਦੇ ਸਾਹਮਣੇ ਪ੍ਰਗਟ ਹੁੰਦੇ ਨੇ, ਗੁਰੂ ਬਣ ਕੇ, ਉਸ ਵਕਤ ਬਾਬਾ ਬੁੱਢਾ ਸਾਹਿਬ ਵੀ ਕੋਲ ਨੇ, ਕਿਉਂਕਿ ਬਾਬਾ ਬੁੱਢਾ ਜੀ ਗੁਰੂ ਘਰ ਦੇ ਅੰਦਰ ਆ ਜਾਂਦੇ ਨੇ 13 ਸਾਲ ਦੀ ਉਮਰ ਦੇ ਅੰਦਰ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ 13 ਸਾਲ ਦੀ ਉਮਰ ਦੇ ਅੰਦਰ ਬਾਬਾ ਬੁੱਢਾ ਸਾਹਿਬ ਹੀ ਗੁਰਗੱਦੀ ਦੀ ਅਰਦਾਸ ਕਰਦੇ ਰਹੇ ਨੇ, ਰਸਮ ਨਿਭਾਉਂਦੇ ਰਹੇ ਨੇ 6 ਗੁਰੂਆਂ ਤੱਕ। ਗੁਰੂ ਅਮਰਦਾਸ ਸਾਹਿਬ ਜੀ ਨੂੰ ਲੋਕ ਕਹਿੰਦੇ ਸਨ ਅਮਰੂ ਨਿਥਾਵਾਂ, ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਦੇ ਉੱਤੇ ਰੁਲਣ ਵਾਲਾ, ਨਾ ਆਪ ਸੌਂਦਾ ਨਾ ਸਾਨੂੰ ਸੌਣ ਦਿੰਦਾ, ਅਮਰੂ ਨਿਥਾਵਾਂ। ਅੱਜ ਉਹ ਅਮਰੂ ਨਿਥਾਵੇਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤਨ ਤਨ ਸ੍ਰੀ ਗੁਰੂ ਅਮਰਦਾਸ ਨਿਥਾਵਿਆਂ ਦੇ ਥਾਂ ਬਣਾ ਕੇ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ। ਨਿਮਾਣਿਆਂ ਦੇ ਨਿਮਾਣ ਬਣ ਗਏ, ਨਿਥਾਵਿਆਂ ਦੇ ਥਾਣ ਬਣ ਗਏ, ਨਿਤਾਣਿਆਂ ਦੇ ਤਾਣ ਬਣ ਗਏ, ਨਿਉਟਿਆਂ ਦੀ ਓਟ ਬਣ ਗਏ, ਨਿਆਸਰਿਆਂ ਦੇ ਆਸਰੇ ਬਣ ਗਏ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਦ ਪਹਿਲੀ ਵਾਰ ਗੁਰਗੱਦੀ ਦੇ ਉੱਤੇ ਸੁਭਾਏ ਮਾਣ ਹੁੰਦੇ ਨੇ ਤੇ ਬਾਬਾ ਬੁੱਢਾ ਜੀ ਕੋਲ ਖੜੇ ਨੇ, ਵੇਖਿਆ ਕੀ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਤੌਣ, ਉਹਨਾਂ ਦਾ ਸੀਸ ਨੀਵਾਂ ਹੀ ਹੁੰਦਾ ਜਾ ਰਿਹਾ। ਗੁਰੂ ਅੰਗਦ ਦੇਵ ਸਤਿਗੁਰੂ ਬਚਨਾਂ ਦੀ ਵਰਖਾ ਕਰ ਰਹੇ ਨੇ, ਅਮਰਦਾਸ ਲੋਕ ਤੈਨੂੰ ਕਹਿੰਦੇ ਸਨ ਅਮਰੂ ਨਿਥਾਵਾਂ, ਅੱਜ ਮੈਂ ਤੈਨੂੰ ਨਿਥਾਵਿਆਂ ਦਾ ਥਾਂ ਬਣਾ ਦਿੱਤਾ ਹੈ। ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਤੇ ਰੁਲਣ ਵਾਲਾ, ਅੱਜ ਮੈਂ ਰੁਲਣ ਵਾਲਿਆਂ ਦੀ ਸੰਭਾਲ ਕਰਨ ਵਾਲਾ ਤੈਨੂੰ ਬਣਾ ਦਿੱਤਾ ਹੈ, ਨਿਆਸਰਿਆਂ ਦਾ ਆਸਰਾ ਬਣਾ ਦਿੱਤਾ ਹੈ, ਨਿਉਟਿਆਂ ਦੀ ਓਟ ਬਣਾ ਦਿੱਤਾ ਹੈ। ਬੜੀ ਕਿਰਪਾ ਕਰ ਰਹੇ ਨੇ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸਿਰ ਨੀਵਾਂ ਹੁੰਦਾ ਜਾ ਰਿਹਾ, ਪੈਰੋ ਪੈਰ ਨੀਵਾਂ ਹੁੰਦਾ ਜਾ ਰਿਹਾ। ਕੋਲ ਖੜੇ ਨੇ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਨੇ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਜਦ ਆਪ ਇੱਥੇ ਆਉਂਦੇ ਸੀ ਲੋਕ ਤੁਹਾਨੂੰ ਦੁਰ ਬੋਲ ਬੋਲਦੇ ਸਨ, ਤੁਸੀਂ ਨਿਰਮਾਨਤਾ ਦੇ ਅੰਦਰ ਰਹਿ ਕੇ ਗਰੀਬੀ ਨੂੰ ਅਪਣਾ ਕੇ ਸਿਰ ਨੀਵਾਂ ਕਰਕੇ ਚੱਲਦੇ ਰਹੇ, ਲੋਕਾਂ ਦੀਆਂ ਗੱਲਾਂ ਨਾ ਸੁਣੀਆਂ, ਚਲੋ ਗੱਲ ਸਮਝ ਵਿੱਚ ਆਉਂਦੀ ਹੈ ਕਿ ਰੱਬ ਦੀ ਕਿਰਪਾ ਮਿਲਦੀ ਇਸ ਤਰ੍ਹਾਂ, ਪਰ ਅੱਜ ਤੇ ਸਤਿਗੁਰੂ ਤੁਹਾਡੇ ਤੇ ਬੜੀ ਵੱਡੀ ਮਿਹਰਬਾਨੀ ਕਰ ਰਹੇ ਨੇ, ਤੁਹਾਡੇ ਉੱਤੇ ਤਰੁੱਠ ਪਏ, ਤੁਹਾਨੂੰ ਆਪਣੇ ਵਰਗਾ ਬਣਾਇਆ, ਗੁਰੂ ਨਾਨਕ ਦੀ ਗੱਦੀ ਦਾ ਤੀਸਰਾ ਮਾਲਕ ਬਣਾਇਆ, ਅੱਜ ਵੀ ਸਿਰ ਨੀਵਾਂ ਹੈ, ਅੱਜ ਤੇ ਫਕਰ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ, ਇੱਕ ਮਾਨ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ ਹੈ ਕਿ ਮੇਰੀ ਮਿਹਨਤ ਨੂੰ ਰੰਗ ਲੱਗਾ, ਮੇਰੀ ਸੇਵਾ ਮੇਰੀ ਘਾਲਣਾ ਨੂੰ ਫਲ ਮਿਲ ਗਿਆ, ਅੱਜ ਤੇ ਸਿਰ ਉੱਚਾ ਕਰੋ। ਸਤਿਕਾਰਯੋਗ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਜਾਣਦੇ ਹੋ ਕਿ ਰੁੱਖ ਦੀ ਜਿਹੜੀ ਟਹਿਣੀ ਨੂੰ ਜਿੰਨਾ ਜ਼ਿਆਦਾ ਫਲ ਲੱਗਦਾ ਉਹ ਓਨਾ ਹੀ ਜ਼ਿਆਦਾ ਝੁੱਕ ਕੇ ਜ਼ਮੀਨ ਵੱਲ ਨੂੰ ਆ ਜਾਂਦੀ ਹੈ, ਤੇ ਜਿਹੜੀ ਰੁੱਖ ਦੀ ਟਹਿਣੀ ਨੂੰ ਫਲ ਲੱਗੇ ਨਾ ਉਹ ਸਿੱਧੀ ਖੜੀ ਰਹਿੰਦੀ ਹੈ। ਇੰਨਾ ਫਲ ਲੱਗਾ ਹੈ, ਇੰਨਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਮੇਰੇ ਤੇ ਤਰੁੱਠੇ ਨੇ ਤੇ ਮੇਰਾ ਸਿਰ ਝੁਕੇਗਾ ਹੀ ਨਾ, ਕਿਉਂਕਿ ਫਲ ਬਹੁਤਾ ਲੱਗ ਗਿਆ, ਬੜੀ ਕਿਰਪਾ ਮੇਰੇ ਤੇ ਹੋਈ। ਤਾਂ ਕਰਕੇ ਮੇਰਾ ਸਿਰ ਨੀਵਾਂ ਹੈ। ਦੂਸਰੇ ਪਾਸੇ ਸਾਨੂੰ ਥੋੜਾ ਜਿਹਾ ਫਲ ਲੱਗਦਾ ਹੈ ਤੇ ਸਾਡਾ ਸਿਰ ਉੱਠਣਾ ਸ਼ੁਰੂ ਹੋ ਜਾਂਦਾ ਹੈ। ਧਨ ਨਹੀਂ ਸੀ, ਸਿਰ ਨੀਵਾਂ ਨਜ਼ਰ ਆਉਂਦਾ ਹੈ, ਧਨ ਕੋਲ ਆ ਗਿਆ ਸਿਰ ਖੜਾ ਨਜ਼ਰ ਆਉਂਦਾ ਹੈ, ਉੱਚਾ ਹੋ ਜਾਂਦਾ ਹੈ, ਗੁਰੂ ਦੇ ਸਾਹਮਣੇ ਵੀ ਚੁੱਕਣ ਤੋਂ ਗੁਰੇਜ਼ ਕਰਦਾ ਹੈ। ਝੋਲੀ ਖਾਲੀ ਸੀ ਤੇ ਸਿਰ ਨੀਵਾਂ ਦਿਸਦਾ, ਝੋਲੀ ਭਰ ਗਈ ਹੈ ਤੇ ਸਿਰ ਖੜਾ ਕਰ ਲੈਂਦਾ ਹੈ। ਮੇਰੇ ਵਰਗਾ ਦੁਨੀਆਂ ਦੇ ਵਿੱਚ ਕੌਣ ਹੈ? ਕੋਈ ਗੁਣ, ਕੋਈ ਕਲਾ, ਕੋਈ ਤਾਲੀਮ ਜਦ ਨਹੀਂ ਤੇ ਸਿਰ ਨੀਵਾਂ ਕਰਦਾ, ਜਦ ਸਭ ਕੁਝ ਆ ਜਾਂਦਾ ਤੇ ਫਿਰ ਸਿਰ ਉੱਚਾ ਕਰਕੇ ਚੱਲ ਰਿਹਾ, ਮੇਰੇ ਬਰਾਬਰ ਦਾ ਦੁਨੀਆਂ ਵਿੱਚ ਹੈ ਕੌਣ, ਮੇਰੇ ਵਰਗਾ ਦੂਸਰਾ ਹੈ ਕੌਣ? ਤੋ ਭਗਤ ਫਰੀਦ ਸਾਹਿਬ ਜੀ ਦੇ ਇਹ ਸਲੋਕ, ਇਸ ਤੋਂ ਅਗਲਾ ਸਲੋਕ ਜੋ ਭਗਤ ਫਰੀਦ ਸਾਹਿਬ ਜੀ ਦੀ ਬਖਸ਼ਿਸ਼, ਕਹਿਣ ਲੱਗਾ ਫਰੀਦਾ ਖਾਕ ਨਾ ਨਿੰਦੀ ਹੈ, ਪੈਰਾਂ ਦੇ ਥੱਲੇ ਜੋ ਖਾਕ ਹੈ ਭਗਤ ਜੀ ਕਹਿੰਦੇ ਨੇ ਉਹਨੂੰ ਨਾ ਨਿੰਦ, ਖਾਕੂ ਜੇੜ ਨਾ ਕੋਏ, ਉਸ ਖਾਕ ਵਰਗਾ ਮਿੱਟੀ ਵਰਗਾ ਕੋਈ ਵੀ ਨਹੀਂ ਹੈ, ਜੀਵਨ ਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ, ਜਿਉਂਦਿਆਂ ਤੇਰੇ ਹੇਠ ਰਹਿੰਦੀ ਹੈ, ਮਰਨ ਤੋਂ ਬਾਅਦ ਉਹ ਤੇਰੇ ਉੱਤੇ ਆ ਜਾਂਦੀ ਹੈ। ਜੋ ਮਨੁੱਖ ਨਿਰਮਾਨਤਾ ਵਿੱਚ ਚੱਲਦਾ ਹੈ ਉਹ ਬੇਸ਼ੱਕ ਲੋਕਾਂ ਦੇ ਪੈਰਾਂ ਦੀ ਖਾਕ ਬਣ ਕੇ ਚੱਲਦਾ ਹੈ, ਗਰੀਬ ਬਣ ਕੇ ਚੱਲਦਾ, ਪਰ ਜਦ ਉਹਨੂੰ ਫਲ ਮਿਲਦਾ ਤੇ ਉਹ ਸਾਰਿਆਂ ਤੋਂ ਉੱਚਾ ਉੱਚਾ ਚਲਾ ਜਾਂਦਾ, ਉੱਚਾ ਉੱਠ ਜਾਂਦਾ ਸਾਰਿਆਂ ਤੋਂ ਉੱਚਾ। ਇਸ ਤਰ੍ਹਾਂ ਹੀ ਭਗਤਾਂ ਦੇ ਜੀਵਨ ਵਿੱਚ ਹੋਇਆ, ਇਸ ਤਰ੍ਹਾਂ ਹੀ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਹੋਇਆ, ਜੋ ਨੀਵੇਂ ਬਣ ਕੇ ਚੱਲੇ ਨੇ ਉਹ ਉੱਚੇ ਹੋ ਗਏ, ਤੇ ਜੇ ਉਹ ਉੱਚੇ ਬਣ ਕੇ ਚੱਲਣ ਦਾ ਯਤਨ ਕਰਦੇ ਰਹਿ ਉਹ ਨੀਵੇਂ ਦੇ ਨੀਵੇਂ ਹੀ ਰਹਿ। ਆਪਸ ਕਹੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਤਰ੍ਹਾਂ ਵੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਹੁਕਮ ਫਰਮਾ ਰਹੇ ਨੇ, ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਏ, ਉਹਨੂੰ ਐਵੇਂ ਸਮਝ ਲੋ ਸਭ ਤੇ ਉੱਚਾ, ਤੇ ਜਿਹੜਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਉਹ ਉੱਚਾ ਵੀ ਨਹੀਂ ਹੁੰਦਾ, ਉਹ ਬਲਕਿ ਨੀਵਾਂ ਹੀ ਰਹਿ ਜਾਂਦਾ ਹੈ ਔਰ ਸਦਾ ਵਾਸਤੇ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ।
1: ਵਾਹਿਗੁਰੂ ਸਾਹਿਬ ਜੀਓ, ਫਰੀਦਾ ਰਾਤੀ ਵੱਡੀਆਂ, ਦੁੱਖ ਦੁੱਖ ਉੱਠਣ ਪਾਸ, ਤ੍ਰਿਗ ਤਿੰਨਾਂ ਦਾ ਜੀਵਿਆ, ਜਿਨਾ ਵਿਦਾਨੀ ਆਸ। ਹਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆਂ, ਹੇੜਾ ਚਲੇ ਮਜੀਠ ਜਿਉਂ,

हंड उनक ताईंदा पैंदा लोड़े पट। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सतसंगी जनो, चल रही लड़ी वार कथा भगत फरीद साहब जी दे सलोकां विचों रोज रोज आप सरवण करदे आ रहे हो। जिहड़े तीन श्लोक पढ़ के आप संगत नूं सुनाए गए, उन्हां विचों पहला श्लोक फरीदा राती वड्डियां धुख धुख उठन पास। सियाले दियां रातां, सर्दी दी बहार दियां रातां बड़ियां वड्डियां ने, दिन छोटे रातां वड्डियां। भगत जी कहन लगे लम्मे प्यां प्यां पासे भी दुखने शुरू हो जांदे ने, तुख तुख उठन पास। पास लफज नूं बड़े ध्यान दे नाल सुनना, गुरबाणी दे अंदर इस तरह बचन आउंदा है कि पास दमामे छतर सिर भेरी सड्डो राडा। उत्थे पास दा मतलब है नेड़े, पास दा मतलब है कोल। पास दमामे तेरे कोल नगारे होन, छतर सिर दे उत्ते होवे तां वी नाम तो बगैर खाली। तिन्ना पास दुआस ना पिटिए, इथे पास दा मतलब है नेड़े, पास दा मतलब है कोल। पर इथे जिहड़ा पास लफज आ रहा है उहदा मतलब नेड़े नहीं, उहदा मतलब है पासे। पंजाबी विच आपां कह दिंदे पासे दुख रहे। फरीदा राती वड्डियां, सियाले दियां रातां बड़ियां वड्डियां ने, लम्मियां ने, लेटिया लेटिया पासे भी दुखने शुरू होए। जिस तरह लेटिया लेटिया सियाले दी रात मुकदी नहीं, ए उदाहरण दे के भगत जी अगे असली मुद्दे नूं बयान कर रहे। कहन लगे त्रिग तिन्हां दा जीविया जिन्हां विडाणी आस। उन्हां दे जीवन दे त्रिगकार, जीवन दे फिटकार, जिहड़े जीवन रूपी रात दे अंदर एक परमात्मा नूं छड के ते आस होर किसे दी रखदे ने। कहना भगत जी ये चाहुंदे ने कि त्रिग तिन्हां दा जीविया उन्हां दा जीवना विकार, जिहड़े परमात्मा तों आस हटा के ते बंदे दे नाल अपनी आस जोड़ लैंदे ने। जीवन देण वाला है परमात्मा, कोई बंदा जीवन देण वाला नहीं है। मृत मंडल दे अंदर जन्म दे के तोरिया है निरंकार ने। तो साडे आउण तों पहला साडी रोजी दा इंतजाम कीता है निरंकार ने। आए नहीं सां, बहुत छोटे सां जन्म लेके आए, कमा नहीं सा सकदे, बना भी नहीं सा सकदे, खा भी नहीं सा सकदे, ते खादा होया भारा भोजन पचा भी नहीं सा सकदे। तो जद बहुत छोटे सा परमात्मा ने साडी गजा साडी खुराक उस तरह दी बना दिते। बहुत छोटे बच्चे नूं भारा भोजन नहीं पचदा, तो की चलेगा, मां दा दुध चलेगा। तो मां दे अस्थना दे अंदर दुध कदों आया, जद बाल दा जन्म होया उस तो पहला नहीं। परमात्मा जिसने जन्म दे के तोरिया, जन्म तो पहला उन्हें साडा खुराक दा इंतजाम कीता, इनू भोजन किस तरह दा चाहिदा है। पाछे पहले बनी प्रालब्ध, पाछे बना शरीर। प्रालब्ध पहला बन गई, भोजन पहला बनिया, ते शरीर होंद विच बाद विच आया है। तो जिस परमात्मा ने शुरू तो दे के अपना सुभा देन वाला पालिया है और दई जा रहा है, असी इनकारी हां तां देई जा रहा है, उन्हों मनदे हां तां देई जा रहा है, नमस्कार करदे हां तां दे रहा है, नहीं करदे तां वी दे रहा है। बड़े बड़े लोग आस्तिक ने, आस्था रखण वाले ने, दे रहा है। बड़े बड़े लोग नास्तिक ने, इनकारी ने, उन्हां नूं वी दे रहा है।
ਬਗਾਵਤ ਦਾ ਬਿਗੜ ਵਜਾਉਣ ਵਾਲਿਆਂ ਦੀ ਗਿਣਤੀ ਕੋਈ ਥੋੜੀ ਨਹੀਂ ਹੈ, ਬਹੁਤ ਵੱਡੀ ਹੈ। ਜਿਹੜੇ ਇਨਕਾਰੀ ਨੇ, ਪਰਮਾਤਮਾ ਨਹੀਂ ਹੈ, ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿਚ ਬੰਦ ਹੈ, ਹਕੀਕਤ ਵਿਚ ਰੱਬ ਤੋਂ ਨਹੀਂ ਹੈ। ਜਿਹੜੇ ਇਸ ਤਰ੍ਹਾਂ ਕਹਿਣ ਵਾਲੇ ਨੇ, ਪਰਮਾਤਮਾ ਦੀ ਵਿਸ਼ਾਲ ਦਿਲੀ ਵੇਖੋ, ਪਰਮਾਤਮਾ ਉਹਨਾਂ ਨੂੰ ਵੀ ਦੇ ਰਿਹਾ ਹੈ, ਉਹ ਆਪਣੇ ਸੁਭਾਵ ਦੇ ਮੁਤਾਬਕ। ਤੋ ਜੋ ਪਰਮਾਤਮਾ ਇਸ ਤਰ੍ਹਾਂ ਦਾ ਦਿਆਲੂ ਹੋਵੇ, ਉਹਦੇ ਨਾਲੋਂ ਆਸ ਹਟਾ ਕੇ, ਆਸ ਇੱਕ ਆਮ ਬੰਦੇ ਦੇ ਨਾਲ ਜੋੜ ਲਈ ਜਾਏ ਕਿ ਮੇਰੇ ਰਿਜ਼ਕ ਦਾਤਾ ਇਹ, ਮੇਰਾ ਕਾਰੋਬਾਰ ਚਲਾਏਗਾ ਇਹ, ਮੇਰੇ ਘਰ ਦੇ ਅੰਦਰ ਸੰਤਾਨ ਦਾ ਜਨਮ ਹੋਏਗਾ, ਇਹਦੀ ਰਹਿਮ ਦੇ ਨਾਲ, ਇਹਦੀ ਬਖਸ਼ਿਸ਼ ਦੇ ਨਾਲ। ਭਗਤ ਜੀ ਕਹਿਣ ਲੱਗੇ ਇਹ ਗਲਤ ਹੈ। ਤਿਗ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ, ਵਿਡਾਣੀ ਮੈਨੇ ਬੇਗਾਨੀ, ਵਿਡਾਣੀ ਆਸ, ਜਿਨ੍ਹਾਂ ਨੂੰ ਆਸ ਬੇਗਾਨੀ ਹੈ। ਹਕੀਕਤ ਇਹ ਹੈ ਕਿ ਬੰਦਾ ਬੰਦੇ ਤੋਂ ਪ੍ਰਭਾਵਿਤ ਹੈ, ਕਿਉਂਕਿ ਬੰਦਾ ਸਾਹਮਣੇ ਦਿਸਦਾ ਹੈ, ਬੰਦਾ ਨਜ਼ਰ ਆਉਂਦਾ ਹੈ, ਜੋ ਦੇ ਰਿਹਾ ਹੈ ਉਹ ਮਗਰ ਹੈ, ਜੋ ਦੇਣ ਵਾਲਾ ਹੈ ਉਹ ਨਜ਼ਰ ਨਹੀਂ ਆ ਰਿਹਾ, ਜਿਹਦੇ ਜ਼ਰੀਏ ਦੇ ਰਿਹਾ ਹੈ ਉਹ ਨਜ਼ਰ ਆ ਰਿਹਾ। ਜਿਹਨੂੰ ਪਰਮਾਤਮਾ ਨੇ ਸਾਧਨ ਬਣਾਇਆ ਉਹ ਦਿਸਦਾ ਹੈ, ਦੇਣ ਵਾਲਾ ਨਹੀਂ ਦਿਸ ਰਿਹਾ, ਉਹਦਾ ਨਾ ਹੀ ਅਦ੍ਰਿਸ਼, ਉਹਦਾ ਨਾ ਹੀ ਨਿਰੰਕਾਰ, ਜਿਹਦਾ ਕੋਈ ਇੱਕ ਆਕਾਰ ਨਹੀਂ ਹੈ। ਦੇਂਦਾ ਪਰਮਾਤਮਾ ਹੈ, ਇਹ ਗੱਲ ਵੱਖਰੀ ਹੈ ਕਿ ਉਹ ਵਿਚਕਾਰ ਬਹਾਨਾ ਕੋਈ ਵੀ ਖੜਾ ਕਰ ਲਵੇ, ਬਹਾਨਾ ਕੋਈ ਵੀ ਬਣਾ ਲਵੇ, ਜੋ ਬਹਾਨਾ ਹੈ ਉਹ ਦਿਸਦਾ ਹੈ, ਜੋ ਦਾਤਾਰ ਹੈ ਉਹ ਇਹਨਾਂ ਅੱਖਾਂ ਦੇ ਨਾਲ ਦਿਸਿਆ ਨੇ, ਬਹਾਨਾ ਨਜ਼ਰ ਆਇਆ ਤੇ ਬੰਦਾ ਬਹਾਨੇ ਤੋਂ ਪ੍ਰਭਾਵਿਤ ਹੋਇਆ, ਬੰਦੇ ਤੋਂ ਪ੍ਰਭਾਵਿਤ ਹੋਇਆ। ਬੰਦੇ ਦੀ ਗੱਲ ਕਰਦਾ ਹੈ, ਬੰਦੇ ਤੋਂ ਪ੍ਰਭਾਵਿਤ ਹੈ, ਬੰਦੇ ਦਾ ਧੰਨਵਾਦ ਕਰਦਾ ਹੈ, ਬੰਦੇ ਦੀ ਗੱਲ ਕਰਦਾ, ਤੇ ਫਿਰ ਬੰਦਾ ਵੀ ਇਸ ਤਰ੍ਹਾਂ ਹੀ ਗੱਲ ਕਰਦਾ, ਅਗਰ ਤੇਰੀ ਬਾਂਹ ਮੈਂ ਨਾ ਫੜਦਾ ਤੇ ਪਤਾ ਨਹੀਂ ਤੇਰਾ ਹਾਲ ਕੀ ਹੁੰਦਾ। ਤੂੰ ਜਿਸ ਵਕਤ ਕੈਨੇਡਾ ਦੇ ਅੰਦਰ ਆਇਆ ਸੀ, ਜੇਬ ਖਾਲੀ ਲੈ ਕੇ ਆਇਆ ਸੀ, ਅਗਰ ਆਏ ਹੋਏ ਦੀ ਸੰਭਾਲ ਮੈਂ ਨਾ ਕਰਦਾ, ਤੇਰੀ ਬਾਂਹ ਮੈਂ ਨਾ ਫੜਦਾ, ਕੰਮ ਤੇ ਮੈਂ ਨਾ ਲਵਾਉਂਦਾ, ਤੇ ਖਬਰੇ ਤੇਰਾ ਹਸ਼ਰ ਕੀ ਹੁੰਦਾ। ਬੰਦਾ ਵੀ ਆਪਣੀ ਗੱਲ ਕਰਦਾ ਹੈ, ਕਿਉਂਕਿ ਬਹਾਨਾ ਬਣਿਆ ਹੈ, ਜਿਹਨੇ ਬਹਾਨਾ ਬਣਾਇਆ ਉਹਦੀ ਗੱਲ ਕਰਦਾ ਹੀ ਨਹੀਂ ਹੈ। ਬਹਾਨਾ ਬਣਾਉਣ ਵਾਲਾ ਪਰਮਾਤਮਾ ਹੈ, ਦੇਣ ਵਾਲਾ ਪਰਮਾਤਮਾ ਹੈ। ਦੇ ਉਹ ਕਿਸੇ ਵੀ ਜ਼ਰੀਏ ਦੇਵੇ, ਤੇਰੇ ਜ਼ਰੀਏ ਦੇਵੇ, ਮੇਰੇ ਜ਼ਰੀਏ ਦੇਵੇ, ਕਿਸੇ ਦੂਸਰੇ ਦੇ ਜ਼ਰੀਏ ਦੇਵੇ। ਇੱਥੇ ਇੱਕ ਮੈਂ ਛੋਟੀ ਜਿਹੀ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਣੀ ਬੰਦੇ ਨੇ ਨਹੀਂ ਬਣਾਇਆ, ਪਾਣੀ ਬਣਾਇਆ ਹੈ ਪਰਮਾਤਮਾ ਨੇ। ਅਸੀਂ ਜਾਣਦੇ ਹਾਂ ਜ਼ਮੀਨ ਦੇ ਹੇਠਾਂ ਪਾਣੀ ਹੈ। ਹੁਣ ਜ਼ਮੀਨ ਦੇ ਹੇਠਾਂ ਬੋਰ ਕਰਕੇ ਜਿਸ ਮੋਟਰ ਪੰਪ ਦੇ ਨਾਲ, ਯੰਤਰ ਦੇ ਨਾਲ ਪਾਣੀ ਜ਼ਮੀਨ ਦੇ ਥੱਲਿਓਂ ਕੱਢਿਆ ਗਿਆ, ਉਸ ਮੋਟਰ ਦੀ, ਉਸ ਪੰਪ ਦੀ ਸਾਡੀ ਜ਼ੁਬਾਨ ਦੇ ਉੱਤੇ ਮਹਿਮਾ ਵਾਰ ਵਾਰ ਆਉਂਦੀ ਹੈ। ਇਹ ਪੰਪ ਬੜਾ ਚੰਗਾ ਹੈ, ਪਿਛਲੇ 20 ਸਾਲ ਤੋਂ ਲਗਾਤਾਰ ਚੱਲ ਰਿਹਾ, ਕਦੀ ਖਰਾਬ ਹੀ ਨਹੀਂ ਹੋਇਆ। ਮੋਟਰ ਬੜੀ ਚੰਗੀ ਹੈ, ਪਿਛਲੇ 30 ਸਾਲ ਤੋਂ ਚੱਲ ਰਹੀ ਹੈ, ਕਦੀ ਖਰਾਬ ਨਹੀਂ ਹੋਈ। ਮੋਟਰ ਦਾ ਨਾਮ, ਉਹ ਬਣਾਉਣ ਵਾਲੀ ਕੰਪਨੀ ਦਾ ਨਾਮ ਉਹ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਵਾਰ ਵਾਰ ਆਉਂਦਾ ਹੈ, ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਪਰ ਪੰਪ ਜਾਂ ਮੋਟਰ ਕੀ ਕਰਦੇ ਅਗਰ ਪਰਮਾਤਮਾ ਥੱਲੇ ਪਾਣੀ ਬਣਾਉਂਦਾ ਹੀ ਨਾ। ਪੰਪ ਪਾਣੀ ਬਣਾ ਕੇ ਨਹੀਂ ਸਾਨੂੰ ਦੇ ਰਿਹਾ, ਬਣੇ ਬਣਾਏ ਪਾਣੀ ਨੂੰ ਇਕੱਠਾ ਕਰਕੇ ਬਸ ਸਾਡੇ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ। ਪਾਣੀ ਬਣਾ ਨਹੀਂ ਰਿਹਾ, ਬਣਾਉਣ ਵਾਲਾ ਕੋਈ ਹੋਰ ਹੈ, ਇਹ ਪਾਣੀ ਪਹੁੰਚਾਉਣ ਦਾ ਇੱਕ ਜ਼ਰੀਆ ਹੈ, ਪਾਣੀ ਪਹੁੰਚਾਉਣ ਦਾ ਇੱਕ ਸਾਧਨ ਹੈ। ਤੋ ਹੁਣ ਜੋ ਸਾਧਨ ਹੈ, ਸਾਧਨ ਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਆਉਂਦਾ ਹੈ ਤੇ ਆਉਂਦਾ ਵੀ ਵਾਰ ਵਾਰ ਵਾਰ ਵਾਰ ਆਉਂਦਾ ਹੈ। ਇਹ ਸਾਧਨ ਬੜਾ ਚੰਗਾ ਹੈ, ਮੋਟਰ ਬੜੀ ਚੰਗੀ ਹੈ, ਪੰਪ ਬੜਾ ਚੰਗਾ ਹੈ, ਇਹਦੇ ਕਾਰੀਗਰ ਬਣਾਉਣ ਵਾਲੇ ਬੜੇ ਇਮਾਨਦਾਰ ਨੇ। ਪਰ ਕਮਾਲ ਦੀ ਗੱਲ ਹੈ, ਜਿਹਨੇ ਪਾਣੀ ਬਣਾਇਆ ਹੈ, ਕਦੀ ਉਹਦਾ ਵੀ ਤੇ ਧੰਨਵਾਦ ਕਰੋ, ਕਦੀ ਉਹਨੂੰ ਵੀ ਤੇ ਦੋ ਬੋਲ ਪਿਆਰ ਦੇ ਬੋਲੋ ਕਿ ਨਿਰੰਕਾਰ ਤੇਰਾ ਵੀ ਧੰਨਵਾਦ ਹੈ, ਤੂੰ ਪਾਣੀ ਬਣਾਉਂਦਾ ਹੀ ਨਾ, ਤੂੰ ਇਹ ਮੋਟਰ ਪੰਪ ਇਹ ਕਰਦੇ ਵੀ ਕੇ। ਦੂਸਰੀ ਉਦਾਹਰਣ ਮੈਂ ਇੱਕ ਹੋਰ ਅਰਜ ਕਰਦਾ ਚੱਲਾਂ। ਸਾਡੇ ਘਰਾਂ ਦੇ ਅੰਦਰ ਸੱਜੇ ਖੱਬੇ ਚਾਰ ਸ਼ਫੇਰੇ ਪੱਖੇ, ਕੂਲਰ ਤੇ ਏਸੀ ਲੱਗੇ ਹੋਏ ਸਾਨੂੰ ਮਿਲਦੇ ਨੇ। ਹੁਣ ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਆਪ ਸੂਝਵਾਨ ਪੜ੍ਹੇ ਲਿਖੇ ਸਤਸੰਗੀ ਸ਼ੋਭਾ ਪਾ ਰਹੇ ਹੋ, ਪੱਖਾ ਹਵਾ ਨੂੰ ਬਣਾਉਂਦਾ ਨਹੀਂ ਹੈ, ਬਣੀ ਬਣਾਈ ਹਵਾ ਨੂੰ ਇਕੱਠਿਆਂ ਕਰਕੇ ਤੁਹਾਡੇ ਕੋਲ ਪਹੁੰਚਾਉਣ ਦਾ ਯਤਨ ਕਰਦਾ ਹੈ, ਪਹੁੰਚਾਉਂਦਾ ਹੈ,
ਹਵਾ ਨੂੰ ਬਣਾਉਂਦਾ ਨਹੀਂ, ਬਣੀ ਬਣਾਈ ਹਵਾ ਨੂੰ ਇਕੱਤਰ ਕਰਦਾ, ਇਕੱਠੀ ਕਰਦਾ ਤੇ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾ ਦਿੰਦਾ। ਹੁਣ ਜਿਸ ਕਾਰੀਗਰ ਨੇ, ਜਿਸ ਕੰਪਨੀ ਨੇ ਪੱਖਾ ਬਣਾਇਆ ਹੈ, ਉਹਦਾ ਨਾਮ ਸਾਡੀ ਜ਼ੁਬਾਨ ਦੇ ਉੱਤੇ ਵਾਰ ਵਾਰ ਆਉਂਦਾ ਹੈ। ਔਰ ਇਹ ਵੀ ਕਹਿੰਦੇ ਪੱਖਾ, ਇਹ ਏਸੀ ਪਿਛਲੇ ਇੰਨੇ ਸਾਲਾਂ ਤੋਂ ਸਾਡੇ ਘਰ ਦੇ ਅੰਦਰ ਚੱਲ ਰਹੇ ਨੇ, ਕਦੀ ਖਰਾਬ ਨਹੀਂ ਹੋਏ, ਉਹਨਾਂ ਦਾ ਨਾਮ ਵਾਰ ਵਾਰ ਆਉਂਦਾ ਹੈ। ਪਰ ਪਿਆਰਿਓ, ਜਿਹਨੇ ਹਵਾ ਬਣਾਈ ਹੈ, ਕਦੀ ਆਪਣੇ ਲਬਾਂ ਦੇ ਉੱਤੇ ਉਹਦਾ ਨਾਮ ਵੀ ਤੇ ਲਿਆਓ। ਪਰਮਾਤਮਾ, ਤੂੰ ਹਵਾ ਬਣਾਉਂਦਾ ਹੀ ਨਾ ਤੇ ਇਹ ਪੱਖਾ ਕਰਦਾ ਵੀ ਕੀ? ਇਹ ਕੂਲਰ ਹਵਾ ਦਿੰਦੇ ਹੀ ਕਿੱਥੋਂ? ਇਹ ਏਸੀ ਸਾਡੇ ਤੱਕ ਹਵਾ ਪਹੁੰਚਾਉਂਦੇ ਕਿਵੇਂ ਅਗਰ ਤੂੰ ਹਵਾ ਬਣਾਉਂਦਾ ਹੀ ਨਾ? ਦੇਣ ਵਾਲਾ ਪਰਮਾਤਮਾ ਹੈ, ਬਹਾਨਾ ਵਿਚਕਾਰ ਪਰਮਾਤਮਾ ਕਿਸੇ ਨੂੰ ਵੀ ਖੜਾ ਕਰ ਲਵੇ। ਜੋ ਵਿਚਕਾਰ ਸਾਧਨ ਹੈ ਉਹ ਬੰਦਾ ਹੈ। ਸਾਡਾ ਬੰਦੇ ਤੋਂ ਮਨ ਪ੍ਰਭਾਵਿਤ ਹੈ ਕਿਉਂਕਿ ਬੰਦਾ ਦਿਸਦਾ ਹੈ। ਅਸੀਂ ਸਾਰੀ ਦਾਤ ਬੰਦੇ ਨੂੰ ਦਿੰਦੇ ਹਾਂ, ਪਰਮਾਤਮਾ ਨੂੰ ਛੱਡ ਦਿੰਦੇ ਹਾਂ। ਧੰਨਵਾਦ ਬੰਦੇ ਦਾ ਕਰਦੇ ਹਾਂ, ਪਰਮਾਤਮਾ ਦਾ ਨਹੀਂ ਕਰਦੇ, ਕਿਉਂਕਿ ਪ੍ਰਭਾਵਿਤ ਹੀ ਸਾਡਾ ਮਨ ਮਨੁੱਖ ਤੋਂ ਹੈ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਕਰਦਾ ਚੱਲਾਂ। ਬੰਦੇ ਦੇ ਪਾਸ ਜੋ ਕੁਛ ਵੀ ਹੈ ਉਹ ਸੀਮਾ ਦੇ ਅੰਦਰ ਹੈ, ਅਸੀਮ ਗੁਣ ਬੰਦੇ ਦੇ ਕੋਲ ਨਹੀਂ ਹੈ, ਅਸੀਮ ਭੰਡਾਰ ਦਾ ਮਾਲਕ ਬੰਦਾ ਨਹੀਂ ਹੈ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ। ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਸੀਮਾ ਦੇ ਅੰਦਰ ਹੈ, ਗੁਣ ਹੈ ਤੇ ਸੀਮਾ ਦੇ ਅੰਦਰ ਹੈ, ਅਸੀਮ ਗੁਣਾਂ ਦਾ ਮਾਲਕ ਬੰਦਾ ਨਹੀਂ ਹੈ। ਅਗਰ ਕਲਾ ਹੈ ਤੇ ਉਹ ਵੀ ਸੀਮਾ ਦੇ ਅੰਦਰ ਹੈ, ਅਸੀਮ ਕਲਾ ਦਾ ਮਾਲਕ ਬੰਦਾ ਨਹੀਂ ਹੈ। ਸਭ ਕੁਝ ਬਣਾਉਣਾ ਇਹਦੇ ਵਸ ਵਿੱਚ ਨਹੀਂ ਹੈ। ਅਗਰ ਇਹ ਗਾਇਕ ਹੈ, ਲੇਖਕ ਹੈ, ਬੁਲਾਰਾ ਹੈ, ਕੁਝ ਵੀ ਹੈ, ਇਹਦੀ ਝੋਲੀ ਦੇ ਅੰਦਰ ਜੋ ਵੀ ਦਾਤਾਂ ਨੇ ਉਹ ਥੋੜੀਆਂ ਸੀਮਾ ਦੇ ਅੰਦਰ ਨੇ, ਅਸੀਮ ਭੰਡਾਰ ਦਾ ਮਾਲਕ ਇਹ ਨਹੀਂ ਹੈ। ਧਨ ਹੈ ਤਾਂ ਇਹਦੇ ਪਾਸ ਬੜਾ ਥੋੜਾ ਹੈ, ਅਸੀਮ ਖਜ਼ਾਨਿਆਂ ਦਾ ਮਾਲਕ ਨਹੀਂ ਹੈ। ਫਿਰ ਇੱਕ ਬੇਨਤੀ ਹੋਰ ਵੀ ਕਰਾਂ। ਫਿਰ ਬੰਦਾ ਇੱਕ ਐਂਗਲ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ, ਮੈਂ ਪੂਰਾ ਵਾਂ, ਹਾਲਾਂਕਿ ਪੂਰਾ ਹੁੰਦਾ ਨਹੀਂ। ਚਲੋ ਮੰਨ ਲਓ ਗੁਜ਼ਾਰੇ ਵਾਸਤੇ ਇਹ ਗੁਣ ਇਹਦੇ ਕੋਲ ਹੈ, ਇੱਕ ਐਂਗਲ ਤੋਂ ਥੋੜਾ ਜਿਹਾ ਇਹਦੇ ਕੋਲ ਗੁਣ ਹੁੰਦਾ ਹੈ, ਦੂਸਰੇ ਐਂਗਲ ਤੋਂ ਓਨਾ ਹੀ ਅਧੂਰਾ ਹੁੰਦਾ ਹੈ, ਜ਼ੀਰੋ ਹੁੰਦਾ ਹੈ। ਇੱਕ ਪਾਸੇ ਇਹਦੇ ਕੋਲ ਤਾਲੀਮ ਹੁੰਦੀ ਹੈ, ਬੋਲਣਾ ਜਾਣਦਾ ਹੈ, ਲਿਖਣ ਤੋਂ ਅਧੂਰਾ ਹੈ, ਲਿਖਣਾ ਜਾਣਦਾ ਹੈ, ਗਾਉਣ ਤੋਂ ਅਧੂਰਾ ਹੈ, ਗਾਉਣਾ ਜਾਣਦਾ ਹੈ, ਨੱਚਣ ਤੋਂ ਅਧੂਰਾ ਹੈ, ਨੱਚਣਾ ਜਾਣਦਾ ਹੈ, ਮੁਸ਼ਵਰੀ ਤੋਂ ਅਧੂਰਾ ਹੈ, ਚਿੱਤਰਕਾਰੀ ਤੋਂ ਅਧੂਰਾ ਹੈ। ਸਰਬਗੁਣ ਸੰਪੰਨ ਪਰਮਾਤਮਾ ਹੈ, ਬੰਦਾ ਨਹੀਂ ਹੈ। ਬੰਦੇ ਦੇ ਕੋਲ ਇੱਕ ਗੁਣ ਹੁੰਦਾ ਹੈ, ਚਿੱਤਰਕਾਰ ਹੈ, ਸਿੰਗਰ ਨਹੀਂ। ਸਿੰਗਰਕਾਰ ਹੈ ਤੋ ਲੇਖਕ ਨਹੀਂ, ਅਗਰ ਲੇਖਕ ਹੈ ਤੇ ਫਿਰ ਹੋਰ ਕਿਸੇ ਐਂਗਲ ਤੋਂ ਅਧੂਰਾ ਪਨ। ਇਹਦੇ ਕੋਲ ਗੁਣ ਹੈ ਧਨ ਨਹੀਂ, ਧਨ ਹੈ ਗੁਣ ਨਹੀਂ। ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਵੇਖੋ, ਬਹੁ ਪੱਖੀ ਜੀਵਨ ਹੈ। ਅਸੀਂ ਇੱਕ ਪੱਖ ਤੋਂ ਥੋੜਾ ਜਿਹਾ ਦੂਜੇ ਨਾਲੋਂ ਅੱਗੇ ਹੁੰਦੇ ਹਾਂ, ਦੂਸਰੇ ਪੱਖ ਤੋਂ ਓਨਾ ਹੀ ਪਿੱਛੇ ਹੁੰਦੇ ਹਾਂ, ਓਨਾ ਹੀ ਅਧੂਰੇ ਹੁੰਦੇ ਹਾਂ ਦੂਸਰੇ ਐਂਗਲ ਤੋਂ, ਦੂਸਰੇ ਪੱਖ ਤੋਂ। ਤੋ ਮੈਂ ਅਰਜ਼ ਕਰ ਰਿਹਾ ਸਾਂ, ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਅਧੂਰਾ ਹੈ, ਸੀਮਾ ਦੇ ਅੰਦਰ ਹੈ। ਤੋ ਹੁਣ ਜਿਹਦੇ ਪਾਸ ਆਪ ਹੀ ਪੂਰਾ ਨਹੀਂ, ਉਹਦੇ ਕੋਲ ਜਾ ਕੇ ਮੰਗੋਗੇ, ਉਹ ਸਾਡੀ ਝੋਲੀ ਦੇ ਅੰਦਰ ਪਾ ਵੀ ਕੀ ਸਕਦਾ ਹੈ? ਕੀ ਪਾਏਗਾ ਜੋ ਆਪ ਹੀ ਅਧੂਰਾ ਹੈ? ਜੋ ਆਪ ਹੀ ਭੁੱਖਾ ਹੈ ਉਹ ਸਾਨੂੰ ਰਜਾਏਗਾ ਵੀ ਕੀ? ਜਿਹਦੇ ਕੋਲ ਆਪਣੇ ਕੋਲ ਹੀ ਗੁਣ ਬੜਾ ਥੋੜਾ ਹੈ, ਉਹ ਅਸੀਮ ਗੁਣਾਂ ਦਾ ਮਾਲਕ ਸਾਨੂੰ ਬਣਾਉਣਾ ਚਾਹੇ ਕਿਵੇਂ ਬਣਾਏਗਾ? ਜਿਹਨੂੰ ਆਪ ਹੀ ਤਾਲੀਮ ਦੇ ਚਾਰ ਅੱਖਰ ਆਉਂਦੇ ਨੇ, ਉਹਦੇ ਕੋਲ ਬਹੁਗੇ ਚਾਰ ਹੀ ਆਉਣਗੇ, ਪੰਜਵਾਂ ਨਹੀਂ ਆਏਗਾ, ਕਿਉਂਕਿ ਜੋ ਪੜਿਆ ਹੈ ਪੜਾ ਪਾਏਗਾ, ਇਸ ਤੋਂ ਅੱਗੇ ਪੜਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਜਾਣਿਆ ਉਹ ਜਨਾ ਪਾਏਗਾ, ਇਸ ਤੋਂ ਅੱਗੇ ਜਨਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਵੇਖਿਆ ਵਿਖਾ ਪਾਏਗਾ, ਇਸ ਤੋਂ ਅੱਗੇ ਵਿਖਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਬੋਲਿਆ ਲਿਖਿਆ ਉਤਨਾ ਕੁਝ ਸਮਝਾ ਪਾਏਗਾ, ਇਸ ਤੋਂ ਅੱਗੇ ਬੋਲਣਾ ਜਾਂ ਲਿਖਣਾ ਉਹਦੇ ਵੱਸ ਵਿੱਚ ਨਹੀਂ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜੋ ਅਸੀਂ ਪਰਮਾਤਮਾ ਦੇ ਬੋਲ ਬੋਲ ਰਹੇ ਹਾਂ ਇਹ ਸੀਮਾ ਦੇ ਅੰਦਰ ਬੋਲਣੇ, ਗੁਰਬਾਣੀ ਅਸੀਮ ਹੈ। ਜੋ ਅਸੀਂ ਬੋਲ ਬੋਲ ਰਹੇ ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਲਈ, ਉਹ ਸੀਮਾ ਦੇ ਅੰਦਰ ਨੇ। ਮੇਰੀਆਂ ਦਿੱਤੀਆਂ ਹੋਈਆਂ ਦਲੀਲਾਂ ਨੂੰ ਕੋਈ ਦੂਸਰਾ ਝੂਠਾ ਸਾਬਤ ਕਰ ਸਕਦਾ ਹੈ? ਦੂਸਰੇ ਦੀਆਂ ਦਲੀਲਾਂ ਨੂੰ ਕੋਈ ਤੀਸਰਾ ਝੂਠੀ ਸਾਬਤ ਕਰ ਸਕਦਾ ਹੈ? ਕਿਉਂ? ਕਿਉਂਕਿ ਬੰਦਾ ਅਧੂਰਾ ਹੈ ਤੇ ਅਧੂਰੇ ਬੰਦੇ ਦੀਆਂ ਉਦਾਹਰਨਾਂ
ਅਧੂਰੇ ਬੰਦੇ ਦੀਆਂ ਦਲੀਲਾਂ ਉਹ ਵੀ ਅਧੂਰੀਆਂ ਹੀ ਹੋਣਗੀਆਂ। ਪਰਮਾਤਮਾ ਦੀ ਬਾਣੀ ਸੰਪਨ ਹੈ, ਸਰਬਗੁਣ ਪੂਰਨ ਹੈ, ਇਹਦੇ ਅੰਦਰ ਕੋਈ ਅਧੂਰਾਪਨ ਨਹੀਂ ਹੈ। ਪਰਮਾਤਮਾ ਆਪ ਵੀ ਸੰਪੂਰਨ ਹੈ। ਤੋ ਆਸ ਕਿਸ ਦੀ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ। ਭਰੋਸਾ ਕਿਸ ਤੇ ਰੱਖੀਏ ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ। ਬੰਦਾ ਬਹੁਤ ਵਾਰ ਬੰਦੇ ਨੂੰ ਦੇ ਦਿੰਦਾ ਹੈ ਤੇ ਦੇ ਕੇ ਫਿਰ ਪਛਤਾਉਂਦਾ ਬੜਾ ਹੈ। ਜਦ ਉਹ ਬੰਦਾ ਇਹਦਾ ਅਹਿਸਾਨ ਨਾ ਜਿਤਾਏ, ਇਹਨੂੰ ਰਾਮ ਸਲਾਮ ਨਾ ਕਰੇ, ਮਿੱਠੀ ਬਾਣੀ ਇਹਦੇ ਨਾਲ ਨਾ ਬੋਲੇ ਜਾਂ ਇਹਦੀ ਵਰਤੋਂ ਕੰਮ ਵਿੱਚ ਕਿਧਰੇ ਨਾ ਆਏ, ਤੇ ਬੰਦਾ ਬੜਾ ਪਛਤਾਉਂਦਾ, ਇਹਨੂੰ ਮੈਂ ਕਿਉਂ ਦਿੱਤਾ, ਇਹਦੀ ਮੈਂ ਮਦਦ ਕਿਉਂ ਕੀਤੀ। ਪਰਮਾਤਮਾ ਪਛਤਾਉਂਦਾ ਨਹੀਂ ਹੈ। ਫਿਰ ਬੰਦਾ ਦੇ ਕੇ ਅਹਿਸਾਨ ਦੀ ਪੰਡ ਸਿਰ ਦੇ ਉੱਤੇ ਰੱਖ ਦਿੰਦਾ ਹੈ ਔਰ ਉਹ ਅਹਿਸਾਨ ਪੁੱਤਰਾਂ ਪੋਤਰਿਆਂ ਤੱਕ ਨਿਭਦਾ ਹੈ। ਮੈਂ ਤੁਹਾਡੇ ਪਿਤਾ ਦੀ ਬਾਂਹ ਫੜੀ ਸੀ, ਮੈਂ ਤੁਹਾਡੇ ਦਾਦੇ ਦੀ ਬਾਂਹ ਫੜੀ ਸੀ, ਮੈਂ ਮਦਦ ਕੀਤੀ ਸੀ। ਪਰਮਾਤਮਾ ਅਹਿਸਾਨ ਵੀ ਨਹੀਂ ਜਿਤਾਉਂਦਾ, ਦਿੰਦਾ ਹੈ ਤੇ ਅਹਿਸਾਨ ਵੀ ਨਹੀਂ। ਫਿਰ ਬੰਦੇ ਦਾ ਸੁਭਾਅ ਹੈ, ਇਹ ਦਿੰਦਾ ਹੈ, ਦਿੰਦਾ ਹੈ ਨਾਲ ਵਿਆਜ ਮੰਗਦਾ ਹੈ। ਪਰਮਾਤਮਾ ਮੂਲ ਵੀ ਨਹੀਂ ਮੰਗਦਾ, ਪਰਮਾਤਮਾ ਨਹੀਂ ਮੰਗਦਾ ਕਿ ਮੈਨੂੰ ਮੂਲ ਚਾਹੀਦਾ, ਤੇਰੇ ਕੋਲੋਂ ਵਿਆਜ ਚਾਹੀਦਾ, ਨਹੀਂ ਮੰਗਦਾ। ਉਹ ਦੇ ਰਿਹਾ ਹੈ ਆਪਣੇ ਸੁਭਾਅ ਦੇ ਮੁਤਾਬਕ, ਦੇਣਾ ਉਹਦਾ ਸੁਭਾਅ ਹੈ, ਝੋਲੀ ਵਿੱਚ ਪਾਈ ਜਾ ਰਿਹਾ। ਉਸਦੇ ਦਿੱਤੀਆਂ ਦਾਤਾਂ ਦੇ ਇਵਜ, ਦਿੱਤੀਆਂ ਦਾਤਾਂ ਦੇ ਬਦਲੇ ਆਪਾਂ ਮੁੱਲ ਚੁਕਾਉਣਾ ਪਾਵਾਂਗੇ, ਕੀ ਚੁਕਾਵਾਂਗੇ? ਕੋਈ ਅੱਖਾਂ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਜ਼ੁਬਾਨ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਸਰੀਰ ਦੀ ਤੰਦਰੁਸਤੀ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਪੈਸੇ ਦੇ ਨਾਲ ਦਵਾਈਆਂ ਮਿਲਣਗੀਆਂ, ਪਰ ਖਿਮਾ ਚਾਹਾਂਗਾ, ਤੰਦਰੁਸਤੀ ਨਹੀਂ ਮਿਲੇਗੀ। ਤੰਦਰੁਸਤੀ ਪਰਮਾਤਮਾ ਦੀ ਦੇਣ ਹੈ। ਅਗਰ ਤੰਦਰੁਸਤੀ ਪੈਸੇ ਦੇ ਨਾਲ ਮਿਲਦੀ ਹੈ ਤੇ ਕੋਈ ਵੀ ਤਨਾੜ ਪੁਰਸ਼ ਕਦੀ ਰੋਗੀ ਨਾ ਬਣਦਾ। ਔਰ ਵੇਖਿਆ ਹੈ ਜਿਵੇਂ ਜਿਵੇਂ ਧਨ ਵੱਧਦਾ ਹੈ, ਆਲਸ ਵੱਧਦਾ ਹੈ, ਦਲਿੱਦਰ ਵੱਧਦਾ ਹੈ, ਰੋਗ ਵੱਧਦਾ ਹੈ, ਸਰਾਣੇ ਗੋਲੀਆਂ ਪਈਆਂ ਹੁੰਦੀਆਂ ਨੇ, ਗੋਲੀਆਂ ਦੇ ਫੱਕੇ ਮਾਰ ਕੇ ਸੌਣਾ ਪੈਂਦਾ, ਗੋਲੀਆਂ ਖਾਂਦਿਆਂ ਉੱਠਣਾ ਪੈਂਦਾ। ਅਗਰ ਧਨ ਦੇ ਨਾਲ ਤੰਦਰੁਸਤੀ ਮਿਲ ਜਾਂਦੀ ਤਾਂ ਕੋਈ ਵੀ ਧਨੀ ਪੁਰਸ਼ ਨਾ ਰੋਗੀ ਹੁੰਦਾ ਤੇ ਨਾ ਸੋਗੀ ਹੁੰਦਾ, ਕੋਈ ਡਿਪਰੈਸ਼ਨ ਵਿੱਚ ਨਾ ਜਾਂਦਾ। ਇਹ ਪਰਮਾਤਮਾ ਦੀ ਦਾਤ ਹੈ। ਤੋ ਮੈਂ ਅਰਜ਼ ਕਰ ਰਿਹਾ ਸਾਂ, ਪਰਮਾਤਮਾ ਅਮੋਲਕ ਦਾਤਾਂ ਦਾ, ਅਸੀਮ ਦਾਤਾਂ ਦਾ ਮਾਲਕ ਹੈ, ਦਿੰਦਾ ਹੈ, ਨਾ ਅਹਿਸਾਨ ਜਿਤਾਉਂਦਾ ਹੈ, ਨਾ ਵਿਆਜ ਮੰਗਦਾ ਹੈ। ਕਰਨਾ ਕੀ ਹੈ? ਉਸਦੇ ਇਵਜ ਬਸ ਸ਼ੁਕਰਾਨਾ ਹੀ ਤੇ ਕਰਨਾ ਹੈ। ਧੰਨਵਾਦ ਦੇ ਦੋ ਬੋੜੀ ਤੇ ਕਹਿਣੇ ਨੇ ਕਿ ਪਰਮਾਤਮਾ ਤੇਰਾ ਸ਼ੁਕਰ ਹੈ। ਉਹ ਧੰਨਵਾਦ ਕਹਿਣ ਵਾਸਤੇ ਇਹ ਕਥਾ, ਕੀਰਤਨ, ਮੰਦਰ, ਮਸਜਿਦ, ਅਦਾਰੇ ਖੜੇ ਕੀਤੇ ਗਏ। ਤੈਨੂੰ ਰੱਬ ਦਾ ਧੰਨਵਾਦ ਕਰਨ ਦੀ ਜਾਚ ਆ ਜਾਏ, ਰੱਬ ਦੇ ਉੱਤੇ ਆਸ ਟਿਕਾਉਣ ਦੀ ਜਾਚ ਆ ਜਾਏ। ਦਾਤਾ ਰੱਬ ਹੈ, ਕੋਈ ਦੂਸਰਾ ਨਹੀਂ। ਤੂੰ ਰੱਬ ਨੂੰ ਦਾਤਾ ਮੰਨ ਲਵੇ, ਸਾਰੀ ਕਥਾ ਕੀਰਤਨ ਦਾ ਭਾਵ ਇਹੀ ਹੈ, ਹੋਰ ਕੀ ਹੈ? ਪਰ ਮਨੁੱਖ ਰੱਬ ਨੂੰ ਦਾਤਾ ਨਹੀਂ ਮੰਨਦਾ, ਬੰਦੇ ਨੂੰ ਦਾਤਾ ਮੰਨਦਾ ਹੈ। ਅਕਸਰ ਮੈਂ ਸੁਣਿਆ, ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ, ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ। ਪਰਮਾਤਮਾ ਦਾ ਨਾਮ ਪਿੱਛੇ ਰੱਖ ਦਿੰਦੇ ਨੇ, ਬੰਦੇ ਦਾ ਨਾਮ ਪਹਿਲਾਂ ਲੈ ਆਉਂਦੇ ਨੇ, ਬੰਦੇ ਨੂੰ ਦਾਤ ਪਹਿਲਾਂ ਦੇ ਦਿੰਦੇ ਨੇ, ਰੱਬ ਨੂੰ ਦਾਤ ਦੇਣੀ ਭੁੱਲ ਜਾਂਦੇ ਨੇ। ਤੋ ਮੈਂ ਗੁਰਬਾਣੀ ਦਾ ਇੱਕ ਬਚਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਹਜ਼ੂਰ ਕਹਿੰਦੇ ਨੇ, ਹਰ ਜੀਓ ਤੇਰੀ ਦਾਤੀ ਰਾਜਾ। ਪਰਮਾਤਮਾ ਤੂੰ ਦਾਤਾਂ ਦੇਵੇਂ, ਬੰਦਾ ਤਾਂ ਹੀ ਰੱਜਦਾ ਹੈ। ਬੰਦੇ ਦੇ ਦਿੱਤਿਆਂ ਤੇ ਬੰਦਾ ਰੱਜੇਗਾ ਨਹੀਂ। ਲੋਹੇ ਦੇ ਨਾਲ ਮਿਲ ਕੇ ਲੋਹਾ ਹੀ ਰਿਹਾ ਜਾ ਸਕਦਾ ਹੈ, ਸੋਨਾ ਤੇ ਨਹੀਂ ਬਣਿਆ ਜਾ ਸਕਦਾ। ਜੋ ਆਪ ਲੋਹਾ ਹੈ ਉਹ ਤੁਹਾਨੂੰ ਸੋਨਾ ਬਣਾਉਣਾ ਵੀ ਚਾਹੇ ਕਿਵੇਂ ਬਣਾਏ, ਲੋਹਾ ਲੋਹਾ ਹੀ ਬਣਾਏਗਾ, ਲੋਹੇ ਦੇ ਨਾਲ ਮਿਲ ਕੇ ਲੋਹੇ ਵਰਗੇ ਹੀ ਬਣੋਗੇ। ਆਖਿਆ, ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪਰਾ ਕਿਆ ਸਲਾਹੀ ਕਿਆ ਤਿਸਕਾ ਮੁਹਤਾਜਾ। ਮੁਹਤਾਜ ਮੈਨੇ ਗੁਲਾਮ, ਮੈਂ ਬੰਦੇ ਦੀ ਸਿਫਤ ਕੀ ਕਰਾਂ ਤੇ ਬੰਦੇ ਦਾ ਗੁਲਾਮ ਕੀ ਬਣਾ? ਜਦ ਮੈਨੂੰ ਇਹ ਸਮਝ ਆ ਗਈ ਕਿ ਤੂੰ ਦੇਣ ਵਾਲਾ ਹੈ ਤੇ ਫਿਰ ਮੈਂ ਗੁਲਾਮ ਹੀ ਤੇਰਾ ਹੀ ਬਣਾਂਗਾ। ਸਮਝ ਆ ਗਈ ਹੈ ਕਿ ਸਰਬ ਗੁਣ ਸੰਪਨ ਤੂੰ ਹੈ, ਤੋ ਫਿਰ ਮੈਂ ਨਮਸਕਾਰ ਤੈਨੂੰ ਕਰਾਂ, ਬੰਦੇ ਨੂੰ ਕਿਉਂ ਕਰਾਂ? ਠੀਕ ਹੈ, ਧੰਨਵਾਦ ਹੈ ਉਸ ਬੰਦੇ ਦਾ ਜੋ ਸਾਡੀ ਰੋਜ਼ੀ ਦਾ ਜ਼ਰੀਆ ਬਣਿਆ, ਉਹਦਾ ਵੀ ਧੰਨਵਾਦ ਹੈ। ਪਰ ਸਾਰਾ ਧੰਨਵਾਦ ਹੈ ਪਰਮਾਤਮਾ ਦਾ ਜਿਨੇ ਉਹ ਬਹਾਨਾ ਬਣਾ ਲਿਆ ਹੈ। ਠੀਕ ਹੈ, ਜਿਸ ਮੋਟਰ ਕਾਰ ਦੇ ਉੱਤੇ ਸਵਾਰ ਹੋ ਕੇ ਤੁਸੀਂ ਦੂਰ ਜਾਂਦੇ ਹੋ, ਸਫ਼ਰ ਨੂੰ ਤੈਅ ਕਰਦੇ ਹੋ,
ਉਸ ਮੋਟਰ ਕਾਰ ਨੂੰ ਵੀ ਤੇਲ ਪਾਣੀ ਚਾਹੀਦਾ ਹੈ, ਸਾਫ ਸਫਾਈ ਚਾਹੀਦੀ ਹੈ, ਕਾਰ ਦੀ ਸੰਭਾਲ ਚਾਹੀਦੀ ਹੈ। ਪਰ ਇੱਕ ਖਿਆਲ ਕਰਿਓ, ਕਾਰ ਘਰ ਨਹੀਂ ਹੁੰਦੀ। ਕਾਰ ਭਾਵੇਂ $2 ਲੱਖ ਦੀ ਖਰੀਦ ਲਓ, ਕਾਰ ਹਮੇਸ਼ਾ ਬਾਹਰ ਹੀ ਖੜੀ ਹੋਏਗੀ, ਉਹਨੂੰ ਆਪਣੇ ਡਰਾਇੰਗ ਰੂਮ ਦੇ ਅੰਦਰ ਆਪਣੇ ਨਾਲ ਲੈ ਕੇ ਨਹੀਂ ਜਾ ਸਕੋਗੇ। ਕਾਰ ਦਾ ਕੰਮ ਹੈ ਮੰਜ਼ਿਲ ਤੱਕ ਪਹੁੰਚਾਉਣਾ, ਕਾਰ ਹੈ ਬਹਾਨਾ। ਬਹਾਨੇ ਦੀ ਸੰਭਾਲ ਜ਼ਰੂਰੀ ਹੈ, ਬਹਾਨੇ ਦਾ ਧੰਨਵਾਦ ਹੈ, ਪਰ ਜਿਸ ਨੂੰ ਮਿਲਣ ਵਾਸਤੇ ਜਾ ਰਹੇ ਹੋ, ਅਸਲੀ ਧੰਨਵਾਦ ਤੇ ਉਹਦਾ ਹੈ ਜੋ ਨਿਰੰਕਾਰ ਹੈ, ਬੰਦਾ ਬੰਦੇ ਨੂੰ ਦਾਤ ਦਿੰਦਾ ਹੈ। ਤੋ ਖੈਰ, ਇੱਕ ਅਦੀਬ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ, ਉਹ ਕਹਿੰਦਾ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ ਵੋ ਵੀ ਦੂਰ ਸੇ। ਫਿਰ ਬੇਨਤੀ ਕਰਾਂ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ ਵੋ ਵੀ ਦੂਰ ਸੇ। ਉਹ ਕਹਿੰਦਾ ਹੈ, ਦੂਰੋਂ ਰੱਬ ਦੇ ਦਰ ਤੇ ਇੱਕ ਵਾਰੀ ਸਿਜਦਾ ਕਰ ਲਓ, ਨਾ ਇੱਕ ਵਾਰੀ ਅਰਦਾਸ ਕਰ ਦੋ, ਉਹਨਾਂ ਹੀ ਬੜਾ ਹੈ, ਉਹਨੇ ਨਾਲ ਹੀ ਸੁਣ ਲੈਂਦਾ ਹੈ। ਠੀਕ ਦੂਸਰੇ ਪਾਸੇ, ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ ਵੋ ਵੀ ਦੂਰ ਸੇ, ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ। ਬੰਦੇ ਦਾ ਦਰਵਾਜ਼ਾ 100 ਵਾਰ ਖੜਕਾਉਣਾ ਪੈਂਦਾ ਹੈ ਤਾਂ ਉਹ ਮਦਦ ਕਰਨ ਵਾਸਤੇ ਰਾਜ਼ੀ ਹੁੰਦਾ ਹੈ। ਪਰਮਾਤਮਾ ਦਾ ਦਰਵਾਜ਼ਾ 1 ਵਾਰ ਖੜਕਾਇਆ ਕਾਫੀ ਹੈ, 1 ਵਾਰ ਮੰਗਣਾ ਉਤਨਾ ਹੀ ਕਾਫੀ ਹੈ। ਮੰਗਣਾ ਦੋਸ਼ ਨਹੀਂ ਹੈ, ਬੇਨਤੀ ਕਰਦਾ ਚੱਲਾਂ, ਮੰਗਣਾ ਗੁਨਾਹ ਨਹੀਂ ਹੈ। ਦੁਨਿਆਵੀ ਦਾਤਾਂ ਮੰਗੋ ਜਾਂ ਧਾਰਮਿਕ ਗੁਣਾਂ ਨੂੰ ਮੰਗੋ, ਅਧਿਆਤਮਿਕ ਰਸਤੇ ਦੇ ਗੁਣ ਮੰਗੋ, ਦਾਤਾਂ ਮੰਗੋ ਜਾਂ ਦੁਨਿਆਵੀ ਪਦਾਰਥਾਂ ਨੂੰ ਮੰਗੋ, ਮੰਗਣਾ ਕੋਈ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਰੱਖੋ ਕਿ ਮੈਂ ਮੰਗ ਕਿਸ ਪਾਸੋਂ ਰਿਹਾ, ਕਿਹਦੇ ਕੋਲੋਂ ਮੈਂ ਮੰਗ ਕਰ ਰਿਹਾ। ਅਗਰ ਮੰਗ ਬੰਦੇ ਕੋਲੋਂ ਮੰਗੋਗੇ ਤੇ ਪਾਤਸ਼ਾਹ ਕਹਿੰਦੇ ਨੇ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਫਿਰ ਤੇ ਲਾਜ ਆਉਣੀ ਚਾਹੀਦੀ ਹੈ ਜੇ ਰੱਬ ਨੂੰ ਛੱਡ ਕੇ ਬੰਦੇ ਕੋਲੋਂ ਮੰਗ ਰਹੇ ਹੋ। ਮੰਗੋ ਪਰ ਪਰਮਾਤਮਾ ਕੋਲੋਂ ਮੰਗੋ, ਭਗਤਾਂ ਨੇ ਮੰਗਿਆ ਹੈ ਔਰ ਦਿਲ ਖੋਲ ਕੇ ਮੰਗਿਆ। ਮੈਂ ਭਗਤ ਧੰਨਾ ਸਾਹਿਬ ਜੀ ਦੇ ਬਚਨ ਪੜ੍ਹੇ, ਭਗਤ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਆਰਤਾ ਦਾ ਮਤਲਬ ਹੁੰਦਾ ਹੈ ਸਵਾਲੀ, ਆਰਤਾ ਦਾ ਮਤਲਬ ਹੁੰਦਾ ਹੈ ਦੁਖੀਆ, ਆਰਤੇ ਦਾ ਆਰਤੀ ਵਾਲੇ ਸ਼ਬਦ ਦੇ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ, ਕੋਨਸੈਪਟ ਰਲਦਾ ਹੀ ਨਹੀਂ, ਸਬਜੈਕਟ ਰਲਦਾ ਹੀ ਨਹੀਂ। ਦੂਰੋਂ ਨੇੜਿਓਂ ਵੀ ਘੁਮਾ ਕੇ ਵੇਖੋਗੇ ਨਾ ਤਾਂ ਵੀ ਆਰਤੀ ਵਾਲੇ ਸ਼ਬਦ ਦੇ ਨਾਲ ਆਰਤੇ ਵਾਲੇ ਦਾ ਗੁਣਾ ਤਕਸੀਮ ਕਰਕੇ ਵੀ ਕੋਈ ਸੰਬੰਧ ਨਹੀਂ ਬਣਦਾ, ਪਰ ਲਫ਼ਜ਼ ਇੱਕੋ ਜਿਹੇ ਨੇ। ਅਸੀਂ ਲਫ਼ਜ਼ਾਂ ਨੂੰ ਵੇਖ ਕੇ ਆਰਤੀ ਵਾਲੇ ਸ਼ਬਦ ਦੇ ਨਾਲ ਹੀ ਚੁੱਕ ਕੇ ਆਰਤੇ ਵਾਲਾ ਮਿਲਾ ਦਿੱਤਾ, ਜਦ ਆਰਤੀ ਕਰਦੇ ਨੇ ਵਿੱਚ ਹੀ ਆਰਤੇ ਵਾਲਾ ਸ਼ਬਦ ਪੜ ਦਿੰਦੇ ਨੇ, ਤੋ ਜਦ ਕਿ ਦੂਰ ਦਾ ਵੀ ਵਾਸਤਾ ਨਹੀਂ। ਖਰੇ ਮੇਰਾ ਵਿਸ਼ਾ ਨਹੀਂ ਸੀ, ਬੇਨਤੀ ਵਿਚਕਾਰ ਆ ਗਈ। ਅਰਜ ਮੈਂ ਕਰ ਰਿਹਾ ਸਾਂ, ਗੋਪਾਲ ਤੇਰਾ ਆਰਤਾ, ਹੇ ਧਰਤੀ ਦੇ ਮਾਲਕ ਪ੍ਰਮਾਤਮਾ, ਮੈਂ ਤੇਰਾ ਸਵਾਲੀ, ਤੇਰੇ ਦਰ ਦਾ ਮੰਗਤਾ ਬਣ ਕੇ ਤੇਰੇ ਕੋਲ ਆਇਆ। ਭਗਤ ਧੰਨਾ ਜੀ ਕਹਿ ਰਹੇ ਨੇ, ਤੇਰਾ ਆਰਤਾ, ਆਰਤਾ ਮੈਨੇ ਸਵਾਲੀ, ਆਰਤਾ ਮੈਨੇ ਦੁਖਿਆਰ, ਮੈਂ ਇੱਕ ਸਵਾਲੀ ਗੋਪਾਲ ਜੀ ਤੇਰੇ ਦਰ ਤੇ ਆਇਆ, ਔਰ ਮੈਂ ਸੁਣਿਆ ਤੇਰੇ ਸੰਬੰਧ ਵਿੱਚ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਮੈਂ ਸੁਣਿਆ ਕਿ ਜੋ ਤੇਰੇ ਰਾਹ ਤੇ ਚੱਲਦਾ ਹੈ ਤੂੰ ਉਹਨਾਂ ਦੇ ਸਾਰੇ ਕਾਜ ਸਵਾਰਨੇ ਸ਼ੁਰੂ ਕਰ ਦੇਣਾ। ਮੈਂ ਤੇਰੇ ਸੰਬੰਧ ਵਿੱਚ ਇਹ ਸੁਣਿਆ ਤੇ ਸੁਣ ਕੇ ਆਇਆ ਕਿ ਜੋ ਤੇਰੇ ਮਾਰਗ ਵੱਲ ਨੂੰ ਵਧਦੇ ਨੇ ਤੂੰ ਉਹਨਾਂ ਦੀ ਬਾਂਹ ਆਪ ਪਕੜ ਲੈਣਾ, ਮਦਦਗਾਰ ਤੂੰ ਆਪ ਬਣ ਜਾਣਾ। ਮੈਂ ਵੀ ਤੇਰੇ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰ ਰਿਹਾ। ਭਗਤ ਧੰਨਾ ਜੀ ਕਹਿੰਦੇ ਨੇ ਮੈਂ ਤੇਰੇ ਮਾਰਗ ਦੇ ਉੱਤੇ ਚੱਲ ਰਿਹਾ ਔਰ ਤੇਰੇ ਹੀ ਦਰ ਤੇ ਆਇਆ ਸਲਾਮ ਲੈ ਕੇ, ਤੇਰੇ ਦਰ ਤੇ ਆਇਆ ਆਪਣੀ ਮੰਗ ਲੈ ਕੇ। ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਮੈਨੂੰ ਦਾਲ ਵੀ ਚਾਹੀਦੀ ਹੈ, ਮੈਨੂੰ ਸੀਧਾ ਵੀ ਚਾਹੀਦਾ, ਆਟਾ ਵੀ ਚਾਹੀਦਾ, ਮੇਰੇ ਮਨ ਦੀ ਖੁਸ਼ੀ ਬਣੀ ਰਹੇ, ਮੈਂ ਆਰਾਮ ਪੂਰਵਕ ਤੇਰੇ ਰੰਗ ਦੇ ਅੰਦਰ ਰੰਗਿਆ ਰਵਾਂ, ਮੈਨੂੰ ਦੁਨਿਆਵੀ ਦਾਤਾਂ ਵੀ ਚਾਹੀਦੀਆਂ ਨੇ। ਬਲਕਿ ਕਬੀਰ ਸਾਹਿਬ ਤੇ ਵੀ ਕਹਿੰਦੇ ਨੇ ਭੁੱਖ ਹੈ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ, ਆਪਣੀ ਮਾਲਾ ਫੜ, ਮੇਰੇ ਤੋਂ ਨਹੀਂ ਇਹ ਪਕੜੀ ਜਾਂਦੀ। ਅਗਰ ਪੇਟ ਵਿੱਚ ਰੋਟੀ ਨਹੀਂ ਤਾਂ ਮੈਂ ਬੰਦਗੀ ਕੀ ਕਰਾਂ, ਭੋਜਨ ਵੀ ਚਾਹੀਦਾ, ਦੁਨਿਆਵੀ ਦਾਤਾਂ ਦੀ ਮੈਨੂੰ ਲੋੜ ਹੈ ਕਿਉਂਕਿ ਸਰੀਰ ਮੇਰਾ ਮਾਇਆਵੀ ਹੈ।
ਸਰੀਰ ਮੇਰਾ ਦੁਨੀਆਦਾਰੀ ਦਾ ਹਿੱਸਾ ਹੈ ਤੇ ਜਦ ਮੈਂ ਜਨਮ ਲੈ ਕੇ ਮਾਇਆਵੀ ਜਗਤ ਵਿੱਚ ਆਇਆ ਹਾਂ ਤੇ ਮਾਇਆ ਮੇਰੀ ਲੋੜ ਹੈ, ਕਹਿਣ ਲੱਗੇ ਮੈਨੂੰ ਚਾਹੀਦੀ ਹੈ। ਖੈਰ ਮੈਂ ਇਸ ਤੋਂ ਅੱਗੇ ਚੱਲਾਂ। ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਕਹਿਣ ਲੱਗੇ ਪਣੀਆਂ ਸ਼ਾਦਨ ਨੀਕਾ, ਨੀਕਾ ਮੈਨੇ ਚੰਗਾ, ਪਣੀਆਂ ਮੈਨੇ ਪੈਰ ਦੇ ਅੰਦਰ ਪਾਇਆ ਜਾਣ ਵਾਲਾ ਜੋੜਾ, ਪੈਰਾਂ ਦੀ ਜੁੱਤੀ ਉਹਨੂੰ ਕਹਿ ਦਿੱਤਾ ਪਣੀਆਂ, ਸ਼ਾਦਨ ਮੈਨੇ ਕੱਪੜਾ। ਧੰਨਾ ਜੀ ਕਹਿੰਦੇ ਨੇ ਪਣੀਆਂ ਪੈਰ ਦੀ ਜੁੱਤੀ ਚਾਹੀਦੀ ਹੈ ਔਰ ਕੱਪੜਾ ਚਾਹੀਦਾ, ਪਰ ਇਹ ਪ੍ਰਮਾਤਮਾ ਕੰਨ ਦੇਖ ਕੇ ਮੇਰੀ ਅਰਦਾਸ ਨੂੰ ਸੁਣ, ਮੈਨੂੰ ਨੀਕਾ ਚਾਹੀਦਾ, ਨੀਕਾ ਮੈਨੇ ਚੰਗਾ। ਇਹ ਨਹੀਂ ਕਿ ਫਟੀ ਪੁਰਾਣੀ ਜੁੱਤੀ ਮੇਰੇ ਮੱਥੇ ਮਾਰੇ ਤੇ ਫਟਿਆ ਪੁਰਾਣਾ ਕੱਪੜਾ ਦਵੇ, ਨਹੀਂ ਚੱਲੇਗਾ। ਕਹਿਣ ਲੱਗੇ ਪਣੀਆਂ ਸ਼ਾਦਨ, ਪਣੀਆਂ ਮੈਨੇ ਜੁੱਤੀ, ਸ਼ਾਦਨ ਮੈਨੇ ਕੱਪੜਾ, ਪਣੀਆਂ ਸ਼ਾਦਨ ਨੀਕਾ, ਦੋਵੇਂ ਚੀਜ਼ਾਂ ਮੇਰੀ ਲੋੜ ਨੇ, ਮੇਰਾ ਲੋਭ ਨਹੀਂ ਹੈ, ਮੇਰੀ ਲੋੜ ਹੈ, ਤੇ ਮੈਂ ਆਪਣੀ ਲੋੜ ਨੂੰ ਮੁੱਖ ਰੱਖ ਕੇ ਤੇਰੇ ਕੋਲੋਂ ਮੰਗ ਰਿਹਾ, ਪਰ ਖਿਆਲ ਕਰੀ ਦੇਣ ਵਾਲਿਆ ਮੈਨੂੰ ਨੀਕਾ ਚਾਹੀਦਾ, ਚੰਗਾ ਚਾਹੀਦਾ, ਕਮਜ਼ੋਰ ਨਹੀਂ ਚਾਹੀਦਾ। ਕਿਉਂ ਨੀਕਾ ਚਾਹੀਦਾ? ਮੈਂ ਤੇਰਾ ਭਗਤ ਹਾਂ, ਮੈਂ ਮੁਫਲਸੀ ਦੇ ਅੰਦਰ ਨਹੀਂ ਰਹਿਣਾ ਚਾਹੁੰਦਾ, ਮੈਂ ਰਾਜਾ ਜੋਗੀ ਹਾਂ। ਫਿਰ ਅਗਾਂਹ ਕਹਿੰਦੇ ਨੇ ਅਨਾਜ ਮੰਗੋ ਸੱਤ ਸੀ ਕਾ, ਤੁਹਾਡੇ ਵਿੱਚੋਂ ਜਿਹੜੇ ਜ਼ਿਮੀਦਾਰ ਧੰਦੇ ਦੇ ਨਾਲ ਸੰਬੰਧ ਰੱਖਦੇ ਨੇ ਉਹ ਮੇਰੀ ਬੇਨਤੀ ਨੂੰ ਜ਼ਿਆਦਾ ਪਕੜ ਕਰ ਸਕਣਗੇ,

0: ਬੇਨਤੀ ਕਹਿ ਕੇ ਮੈਂ ਇਸ ਤੋਂ ਬਾਅਦ ਸਲੋਕ ਦੇ ਅਖਰੀਅਰ ਤੁਹਾਡੇ ਸਾਹਮਣੇ ਰੱਖਾਂ। ਆਪ ਸਵੇਰੇ ਵੀ ਗੁਰਦੁਆਰੇ ਆਉਂਦੇ ਹੋ, ਦੁਪਹਿਰੇ ਆਓ, ਸ਼ਾਮੀ ਆਓ, ਕੱਲ ਆਓ, ਪਰਸੋਂ ਆਓ, ਜਿਸ ਵਕਤ ਆਉਂਦੇ ਹੋ। ਅਰਦਾਸ ਦੀ ਨਵੀਂ ਲਿਸਟ ਬਣਾ ਕੇ ਅਸੀਂ ਆਪਣੇ ਮਨ ਵਿੱਚ ਲੈ ਕੇ ਆਉਂਦੇ ਹਾਂ। ਨਵੀਆਂ ਨਵੀਆਂ ਸੂਚੀਆਂ, ਨਵੀਆਂ ਲਿਸਟਾਂ ਮਨ ਤਿਆਰ ਕਰਦਾ ਹੈ ਔਰ ਉਹ ਲਿਸਟ ਲੈ ਕੇ ਅਸੀਂ ਗੁਰਦੁਆਰੇ ਆਉਂਦੇ ਹਾਂ। ਅੱਜ ਇਹ ਅਰਦਾਸ ਕਰਨੀ ਹੈ, ਅੱਜ ਇਹ ਅਰਦਾਸ ਕਰਨੀ ਹੈ, ਕਰਦੇ ਵੀ। ਤੇ ਮੈਂ ਵਾਰ ਵਾਰ ਕਹਿ ਰਿਹਾ, ਕਰਨਾ ਦੋਸ਼ ਨਹੀਂ ਹੈ, ਕਰਨਾ ਗੁਨਾਹ ਨਹੀਂ ਹੈ, ਪਰ ਉਸ ਲਿਸਟ ਦੇ ਅੰਦਰ ਇਹ ਵੇਖੋ ਕਿ ਸਾਰਾ ਕੁਝ ਲਿਸਟ ਦੇ ਅੰਦਰ ਸੰਸਾਰ ਹੀ ਮੰਗ ਰਹੇ ਹਾਂ ਜਾਂ ਕਿਧਰੇ ਨਿਰੰਕਾਰ ਵੀ ਮੰਗਿਆ ਹੈ। ਲਿਸਟ ਦੇ ਅੰਦਰ ਪਦਾਰਥ ਹੀ ਮੰਗ ਰਹੇ ਹਾਂ ਜਾਂ ਪਰਮਾਤਮਾ ਵੀ ਮੰਗਿਆ ਹੈ। ਸਾਡੀਆਂ ਸਾਰੀਆਂ ਲਿਸਟਾਂ ਪਦਾਰਥ ਦੀਆਂ ਹੁੰਦੀਆਂ ਨੇ, ਪਰਮਾਤਮਾ ਉਹਦੇ ਵਿੱਚ ਸ਼ਾਮਲ ਨਹੀਂ ਹੁੰਦਾ। ਸਾਡੀ ਸਾਰੀ ਲਿਸਟ ਦੇ ਅੰਦਰ, ਮਨ ਦੀ ਬਣੀ ਸੂਚੀ ਦੇ ਅੰਦਰ ਸੰਸਾਰ ਹੁੰਦਾ ਹੈ, ਨਿਰੰਕਾਰ ਨਹੀਂ ਹੁੰਦਾ। ਸੰਸਾਰੀ ਜੀਵ ਹਾਂ, ਸੰਸਾਰ ਸਾਡੀ ਲੋੜ ਹੈ, ਮੰਗਣਾ ਦੋਸ਼ ਨਹੀਂ, ਪਰ ਧਰਮ ਵੀ ਤੇ ਸਾਡੀ ਲੋੜ ਹੈ, ਨਿਰੰਕਾਰ ਵੀ ਤੇ ਸਾਡੀ ਲੋੜ ਹੈ। ਨਿਰੰਕਾਰ ਨੂੰ ਕਿਉਂ ਨਹੀਂ ਮੰਗਦੇ? ਪਰਮਾਤਮਾ ਧਨ ਵੀ ਚਾਹੀਦਾ ਹੈ ਪਰ ਧਰਮ ਵੀ ਚਾਹੀਦਾ ਹੈ, ਪਰਿਵਾਰ ਵੀ ਚਾਹੀਦਾ ਹੈ ਪਰ ਨਿਰੰਕਾਰ ਵੀ ਚਾਹੀਦਾ ਹੈ, ਪਦਾਰਥ ਵੀ ਚਾਹੀਦਾ ਹੈ, ਪਰਮਾਤਮਾ ਵੀ ਚਾਹੀਦਾ ਹੈ। ਤੇਰੇ ਤੋਂ ਬਗੈਰ ਵੀ ਗੁਜ਼ਾਰਾ ਨਹੀਂ, ਪਦਾਰਥ ਤੋਂ ਬਗੈਰ ਵੀ ਗੁਜ਼ਾਰਾ ਨਹੀਂ। ਸਰੀਰ ਚੱਲੇਗਾ ਮੇਰਾ ਆਮ ਦੁਨਿਆਵੀ ਚੀਜ਼ਾਂ ਦੇ ਨਾਲ, ਮਨ ਮੇਰਾ ਸਮਰੇਗਾ ਚੱਲੇਗਾ ਤੇਰੀ ਰਹਿਮਤ ਤੇ ਤੇਰੇ ਗੁਣਾਂ ਦੇ ਨਾਲ। ਤੋ ਅੱਜ ਦੇ ਸਲੋਕ ਦੇ ਅੰਦਰ ਭਗਤ ਜੀ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ, ਸਿਆਲੇ ਦੀ ਬਹਾਰ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਦਿਨ ਛੋਟੇ ਨੇ। ਉਸ ਰਾਤ ਦੇ ਅੰਦਰ ਧੁੱਖ ਧੁੱਖ ਉੱਠਣ ਪਾਸ ਲੰਮੇ ਪਿਆਂ ਪਿਆਂ ਪਾਸੇ ਦੁਖਣੇ ਸ਼ੁਰੂ ਹੋ ਗਏ। ਧੁੱਖ ਧੁੱਖ ਦਾ ਮਤਲਬ ਦੁਖਣੇ ਸ਼ੁਰੂ ਹੋ ਗਏ ਤੇ ਕੀ ਪਾਸ, ਪਾਸੇ ਦੁਖਣੇ ਸ਼ੁਰੂ ਹੋਏ। ਕਹਿਣ ਲੱਗੇ ਜਿਵੇਂ ਰਾਤ ਸਿਆਲੇ ਦੀ ਰਾਤ ਮੁੱਕਣ ਵਿੱਚ ਨਹੀਂ ਆਉਂਦੀ, ਉਹਨਾਂ ਮਨੁੱਖਾਂ ਦਾ ਜੀਵਨ ਵੀ ਇਸ ਤਰ੍ਹਾਂ ਹੀ ਭਾਰਾ ਹੋ ਜਾਂਦਾ ਹੈ, ਦੁੱਬਰ ਹੋ ਜਾਂਦਾ ਹੈ, ਦੁਖਦਾਈ ਹੋ ਜਾਂਦਾ ਹੈ, ਜੋ ਇੱਕ ਰੱਬ ਦੀ ਆਸ ਲਾ ਕੇ ਤੇ ਬੰਦੇ ਨੂੰ ਆਪਣਾ ਸਹਾਰਾ ਮੰਨ ਕੇ ਬਹਿ ਜਾਂਦੇ ਨੇ। ਤ੍ਰਿਕ ਤਿੰਨਾਂ ਦਾ ਜੀਵ ਆ ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਨੇ ਬੰਦੇ ਨੂੰ ਆਸ ਬਣਾਇਆ, ਭਰੋਸਾ ਬਣਾਇਆ ਤੇ ਜਿਹਦੀ ਆਸ ਬਣਾਉਣੀ ਸੀ ਉਹਨੂੰ ਛੱਡ ਦਿੱਤਾ। ਮੈਂ ਹੈਰਾਨ ਹੁੰਦਾ ਕਿ ਜਾਂ ਤੇ ਸਾਨੂੰ ਬਾਣੀ ਦੀ ਸਮਝ ਨਹੀਂ ਹੈ ਤੇ ਜਾਂ ਅਸੀਂ ਜਾਣ ਬੁੱਝ ਕੇ ਬਾਣੀ ਨੂੰ ਮੰਨਦੇ ਨਹੀਂ ਹਾਂ। ਜਦ ਇਹ ਲਾਨੀਆ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਤੇ ਅਸੀਂ ਦਾਤਾ ਫਿਰ ਬੰਦੇ ਨੂੰ ਕਿਉਂ ਬਣਾ ਕੇ ਰੱਖ ਦਿੰਦੇ ਹਾਂ? ਇਹ ਬੰਦਾ ਦਾਤਾ ਹੈ। ਠੀਕ ਹੈ, ਉਹ ਸਾਰੀਆਂ ਛਪੜੀਆਂ ਮੁਬਾਰਕ ਨੇ ਜਿਨ੍ਹਾਂ ਦੇ ਅੰਦਰ ਪਾਣੀ ਖਲੋਤਾ ਮਿਲਦਾ ਹੈ, ਉਹ ਸਾਰੇ ਤਲਾਬ ਮੁਬਾਰਕ ਨੇ, ਨਦੀਆਂ ਮੁਬਾਰਕ ਨੇ, ਦਰਿਆ ਭਲੇ ਨੇ, ਝੀਲਾਂ ਸਰੋਵਰ ਤਲਾਬ ਚੰਗੇ ਨੇ ਜਿਨ੍ਹਾਂ ਵਿੱਚ ਪਾਣੀ ਹੈ। ਪਰ ਪਾਣੀ ਆਇਆ ਕਿੱਥੋਂ? ਆਇਆ ਤੇ ਸਾਰਾ ਪਾਣੀ ਸਾਗਰ ਕੋਲੋਂ ਹੈ ਨਾ। ਸਾਗਰ ਹੀ ਪਾਣੀ ਦਾ ਮਰਕਜ਼ ਹੈ, ਸਾਗਰ ਹੀ ਪਾਣੀ ਦਾ ਕੇਂਦਰ ਹੈ। ਉਹ ਪਾਣੀ ਭਾਵੇਂ ਨਦੀਆਂ ਵਿੱਚ ਵਗ ਰਿਹਾ ਹੈ ਤਾਂ ਸਾਗਰ ਦਾ ਹੈ, ਭਾਵੇਂ ਤਲਾਬਾਂ ਟੋਭਿਆਂ ਦੇ ਅੰਦਰ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ, ਭਾਵੇਂ ਆਮ ਛਪੜੀਆਂ ਵਿੱਚ ਨਜ਼ਰ ਆ ਰਿਹਾ ਹੈ ਤਾਂ ਸਾਗਰ ਦਾ ਹੈ। ਤੁਹਾਨੂੰ ਸਤਿਗੁਰੂ ਸਾਗਰ ਦੇ ਨਾਲ ਜੋੜ ਰਹੇ ਨੇ, ਛਪੜੀਆਂ ਤਲਾਬਾਂ ਦੇ ਨਾਲ ਨੇ, ਪਰ ਅਸੀਂ ਛਪੜੀਆਂ ਦੇ ਨਾਲ ਜੁੜਨੇ ਆ, ਸਾਗਰ ਵੱਲ ਜਾਂਦੇ ਹੀ ਨਹੀਂ ਆ। ਸਾਗਰ ਤੋਂ ਡਰ ਲੱਗਦਾ ਹੈ, ਸਾਗਰ ਦਾ ਭਰੋਸਾ ਬਣਾਉਂਦੇ ਨਹੀਂ ਆ। ਕਿਸੇ ਛਪੜੀ ਦੇ ਅੰਦਰ ਦੋ ਘੁੱਟਾਂ ਪਾਣੀ ਹੈ, ਉੱਥੇ ਸਭ ਕੁਝ ਆਪਣੀ ਮੰਜ਼ਿਲ ਮੰਨ ਕੇ ਉਹਨੂੰ ਨਮਸਕਾਰ ਕਰਨੀ ਸ਼ੁਰੂ ਕਰ ਦਿੰਦੇ ਆ। ਜਿੱਥੋਂ ਪਾਣੀ ਉਹਨੂੰ ਮਿਲਿਆ ਉਹਦੇ ਨਾਲ ਤੁਸੀਂ ਆਪਣੀ ਸਾਂਝ ਕਿਉਂ ਨਹੀਂ ਬਣਾ ਰਹੇ? ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਿਰੰਕਾਰ ਦੇ ਨਾਲ ਜੋੜਿਆ, ਬੰਦੇ ਦੇ ਨਾਲ ਨਹੀਂ। ਪਰ ਸਾਡਾ ਭਰੋਸਾ, ਸਾਡਾ ਵਿਸ਼ਵਾਸ ਜਿੰਨਾ ਬੰਦੇ ਦੇ ਉੱਤੇ ਹੈ ਉਹਨਾਂ ਨਿਰੰਕਾਰ ਦੇ ਉੱਤੇ ਟਿਕਦਾ ਹੀ ਨਹੀਂ ਹੈ। ਤੋ ਕਹਿਣ ਲੱਗੇ, ਤਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਦੀ ਆਸ ਬੰਦੇ ਦੇ ਉੱਤੇ ਹੈ ਉਹਨਾਂ ਦਾ ਜੀਵਨ ਕੋਈ ਚੰਗਾ ਜੀਵਨ ਨਹੀਂ ਹੈ। ਤੋ ਹੁਣ ਮੈਂ ਬੋਲ ਨਹੀਂ ਸੀ ਬੋਲ ਸਕਦਾ ਅਗਰ ਗੁਰਬਾਣੀ ਦੇ ਬਚਨ ਨਾ ਹੁੰਦੇ। ਭਗਤ ਜੀ ਕਹਿਣ ਲੱਗੇ ਤਿਗ, ਤੇ ਤਿਗ ਦਾ ਮਤਲਬ ਹੈ ਤ੍ਰਿਗਕਾਰ, ਤ੍ਰਿਗਕਾਰ ਦਾ ਮਤਲਬ ਹੁੰਦਾ ਹੈ ਲਾਹਨਤ ਹੈ, ਫਿਟਕਾਰ ਹੈ ਉਸ ਜੀਵਨ ਦੇ, ਜੋ ਜੀਵਨ ਦੇਣ ਵਾਲੇ ਦੀ ਆਸ ਛੱਡ ਕੇ ਤੇ ਬੰਦੇ ਨੂੰ ਆਸ ਬਣਾ ਕੇ ਬਹਿ ਜਾਂਦੇ ਨੇ। ਕਹਿਣ ਲੱਗੇ ਉਹਦਾ ਜੀਵਨ ਤ੍ਰਿਗਕਾਰ ਹੈ, ਲਾਹਨਤ ਦੇ ਯੋਗ ਹੈ। ਇਸ ਤੋਂ ਅਗਲਾ ਸਲੋਕ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਜੋ ਮੇਰੇ ਪਾਸ ਹੈ मैं अपने मित्रां तों लुका के उन्हों के मैं रखा जो मेरे पास है, ते फिर खास करके गुरु मित्र तों के मैं लुका के रखा, देन वाला भी ते गुरु मित्र है, जो मेरे पास है वो लुकाया नहीं जा सकता। तन गुरु देन वाला है, गुण निरंकारी बख्शन वाला है, कोई कला है ता निरंकार दी, सोहपन है ता निरंकार दा, जितना मी तेरी चोली दे अंदर साजो समान दाता नियामता नजर आ रही ने, दे के नवाजन वाला कौन है निरंकार। तो निरंकार मित्र तो फिर मैं परता रखा मी किया, आखिया जे कोई मेरी दिली सांझ रखन वाले रब्बी पेंडे चलन वाले होर मित्र होन, उन्हां कोलों भी मैं अपना आपा छुपावांगा ने, सामने उन्हां दे रख देंगा अपने आप नूं खुली किताब दी तरह। हेड़ा जले मजीठ ज्यो उपर अंगारा, जे मैं अपने रब्बी पेंडे पैन वालियां मित्रां तों कुछ छुपा के रखदा, ते फरीद साहब कहन लगे मेरा मास सड़दा है। हेड़ा हेड़ा मैंने मास, बाबा फरीद साहब जी दे सलोक आप बड़े ध्यान नाल पढ़दे सुनदे हो, इहदे अखरी अर्थ याद करी जाना, हेड़ा हेड़े दा मैना मास। आख्या मेरे शरीर दा मास सड़दा है, मतलब मैं कुरजदा, मैं दुखी होना, मैं कलपना, अंगार दे उत्ते पिया होया मेरा मास चुलसदा है, पुजदा सड़दा है, जे मैं रब्बी राह ते चलन वालिया मित्रां तों अपना अंदर छुपा के रखदा, कुछ भी पर्दा नहीं है, खास करके उन्हां तों जेडे रब जी दे राह दे उत्ते चलन वाले ने। फरीदा जे मैं हुंदा वारिया मित्तां आईड़िया, पर मित्र ठग ना होन, मित्र सही होन, मित्र ओ ना होन के जुबानों कहिंदे होन तू ते मैं भाई भाई, ते पता उदों ही लगे जदों भाई भाई दी जेब कट के भाई भाई दा घर खाली करके चला जाए। मित्र चोर ना होवे, मित्र अयाश ना होवे, मित्र बदमाश ना होवे, मित्र दी अख दे अंदर मैल ना होवे, मित्र इस करके ना बनिया होवे। खुले जे बोल मैं तुहाडे सामने अर्ज करना चाहुंना, खिमा चाहवांगा, किसी धी भैन दे उत्ते अख रखण वाला मित्र ना होवे, किसी दे घर जाए ते अगले दी घर दे इज्जत दे उत्ते अख टका लवे, कादा मित्र है, इहदे नालों वड्डा दुश्मन ही कोई नहीं, इह ते बुकल दा दुश्मन है, नेड़े दा दुश्मन है, जिहड़ा दुश्मन है शरेआम खड़ा है उहदे तों बचा कर लोगे, पता है इह दुश्मन है। पर जिहड़ा भाई दी पोशाक पा के चल रहा है, मित्र दी पोशाक पा के चल रहा है, अंदरों दुश्मनी कर रहा है, इस तरह के दुश्मना कोलों अपना आपा बचा के रखना बड़ा जरूरी है, ते बचा हुंदा भी बड़ा मुश्किल है। क्यों मुश्किल हुंदा है? क्योंकि वह कहिंदे ने तू ते मैं भाई भाई धर्म दे प्राम, अंदरों निगाह खोटी हुंदी, अंदरों दाती दे नाल जड़ां वड्डन दी करदे ने। तो खैर रब्बी पेंडे पैन वाले रब दे प्यारे मित्र ते सतगुरु मित्र तो मैं अपना आपा किवें छपावां? अगर मैं छपाउना ते फिर मेरा मास इस तरह ही सड़दा है जिवें अंगार दे उत्ते पई कोई कोई चीज सड़दी है। एक सलोक दे अखरी अर्थ मैं होर तुहाडे सामने रखदा चलां। कहन लगे फरीदा लोड़ै दाख बिजूरियां। पंजाब दे अंदर एक इलाका रह गया बिजौर दा इलाका, तुहाडे विचो बजुर्गवार शायद मेरी बेनती नूं समझ पाउण, बिजौर दा इलाका। बिजौर दे अंदर ज्यादातर पठान लोग रहिंदे ने, और बिजौर दे इलाके दे अंदर दाखां छोटियां हुंदियां ने, अंगूर हुंदे ने छोटे हुंदे ने पर मिठे बड़े हुंदे ने, बिजौर दे अंगूर मशहूर बड़े ने। फरीद जी कहन लगे फरीदा लोड़ै, लोड़ै दा मतलब तेरी लोचा है, तेरी मंग है, ते मंग की है दाख बिजूरियां, बिजौर दे छोटे छोटे अंगूर दाखां खान लई मिलन, पर कर की रहा है किकर बीजै जट, खेतां दे अंदर की बीज रहे हैं किकरां दे बीज। तो हुण बीज किकर दा है, ते किकर दे बीज तो जिहड़ा बूटा बनना है वह किकर दा ही बनना है ना, उस बूटे नूं जिहड़े फुल लगने ने किकर दे लगने ने, उस बूटे नूं जिहड़ा फल लगना है वह कंडिया वाला लगना है, ते वह कंडे चुभने भी तेरे पैर विच ने, किसी दूसरे दे पैर विच नहीं। ख्याल करियो जो कर्म असीं कर रहे हां उह साडी ही झोली विच आउणे ने फल बन के, दुख का रूप या सुख का रूप बन के। गार्डन बाग दे अंदर बूटे ते लाए सन दादे ने, पर उन्हां दा फल खांदे रहे पिता, बाग लाया सी पिता ने, ਬੂਟੇ ਲਾਏ ਨੇ ਪਿਤਾ ਨੇ, ਫਲ ਖਾਂਦੇ ਰਹੇ ਪੁੱਤਰ ਪੋਤਰੇ ਦੋਤਰੇ ਅੱਗੇ। ਬੀਜ ਦਾ ਕੋਈ ਇਹ ਫਲ ਕੋਈ ਦੂਸਰਾ ਖਾ ਸਕਦਾ ਹੈ ਬਾਹਰੀ ਦੁਨੀਆਂ ਦੇ ਅੰਦਰ? ਅਧਿਆਤਮਿਕ ਜਗਤ ਦੇ ਅੰਦਰ, ਧਰਮ ਦੀ ਦੁਨੀਆਂ ਦੇ ਅੰਦਰ ਜੋ ਤੁਸੀਂ ਬੀਜਿਆ ਹੈ ਉਹ ਤੁਹਾਨੂੰ ਹੀ ਵੱਢਣਾ ਪੈਣਾ ਹੈ ਤੇ ਤੁਹਾਨੂੰ ਹੀ ਖਾਣਾ ਪੈਣਾ ਹੈ। ਇਸ ਤਰ੍ਹਾਂ ਨਹੀਂ ਇਹ ਬੀਜੋਗੇ ਤੁਸੀਂ ਤੇ ਫਲ ਤੁਹਾਡੇ ਪੁੱਤਰਾਂ ਨੂੰ ਮਿਲੇਗਾ, ਤੁਹਾਨੂੰ ਹੀ ਮਿਲੇਗਾ। ਇਹ ਗੱਲ ਵੱਖਰੀ ਹੈ ਕਿ ਜਦ ਬੰਦਾ ਬੀਜ ਬੀਜਦਾ ਹੈ ਸੋਚ ਕੇ ਨਹੀਂ ਬੀਜਦਾ, ਅੱਖਾਂ ਬੰਦ ਕਰਕੇ ਬੀਜਦਾ ਹੈ। ਜਦੋਂ ਵੀ ਇਹ ਕਰਮ ਕਰਦਾ ਹੈ ਨਾ, ਨੇਤਰ ਬੰਦ ਕਰਕੇ ਕਰਦਾ ਹੈ। ਵੇਖੀ ਜਾਏਗੀ ਦੁਨੀਆਂ ਸਾਰੀ ਇਸ ਰਾਹ ਤੇ ਚੱਲ ਰਹੀ ਹੈ, ਇਸ ਤਰ੍ਹਾਂ ਦੀ ਬੀਜ ਬੀਜ ਰਹੀ ਹੈ ਤੇ ਮੈਂ ਉਲਟੇ ਰਾਹ ਤੇ ਕਿਉਂ ਚੱਲਾਂ, ਦੂਸਰੇ ਰਾਹ ਤੇ ਕਿਉਂ ਚੱਲਾਂ? ਇਹ ਦੁਨੀਆਂ ਦੀ ਚੱਲਦੀ ਰੀਤ ਨੂੰ ਵੇਖ ਕੇ ਕਰਮ ਕਰਦਾ ਹੈ ਗਲਤ, ਕਰਮ ਕਰਦਾ ਹੈ ਅੱਖਾਂ ਬੰਦ ਕਰਕੇ। ਤੋ ਸਾਰੀ ਦੁਨੀਆਂ ਦੇ ਅੰਦਰ ਡਿਪਰੈਸ਼ਨ ਵੀ ਤੇ ਸਮਾਇਆ ਹੋਇਆ ਆਪ ਵੇਖ ਹੀ ਰਹੇ ਹੋ ਨਾ, ਦੁੱਖ ਦਾ ਫਲ ਖਾਂਦਿਆਂ ਵੀ ਤੇ ਸਾਰਿਆਂ ਨੂੰ ਵੇਖ ਹੀ ਰਹੇ ਹੋ ਨਾ। ਘਰ ਸੀਸ ਮਹਿਲ ਵਰਗੇ ਨੇ ਪਰ ਦੁੱਖਾਂ ਦਾ ਧੂੰਆਂ ਘਰਾਂ ਦੀਆਂ ਚਿਮਨੀਆਂ ਵਿੱਚੋਂ ਉੱਠਦਾ ਨਜ਼ਰ ਆ ਰਿਹਾ। ਲਗਜ਼ਰੀ ਕਾਰਾਂ ਚਾਰ ਚਾਰ ਘਰਾਂ ਦੇ ਅੰਦਰ ਖਲੋਤੀਆਂ ਨੇ, ਡਿਪਰੈਸ਼ਨ ਦੇ ਮਰੀਜ਼ ਨਜ਼ਰ ਆ ਰਹੇ ਨੇ। ਧਨ ਦੀ ਕਮੀ ਨਹੀਂ, ਘਰ ਦੀ ਕਮੀ ਨਹੀਂ, ਗਿਆਨ ਦੀ ਕਮੀ ਨਹੀਂ ਤੇ ਖਿਮਾ ਕਰਿਓ ਦੁੱਖ ਦੀ ਵੀ ਕਮੀ ਨਹੀਂ। ਕੋਈ ਦੁੱਖ ਮਿਟਿਆ ਨਹੀਂ ਹੈ, ਨਾ ਇੱਥੇ ਆਣ ਕੇ ਮਿਟਿਆ, ਨਾ ਇੰਡੀਆ ਵਿੱਚ ਮਿਟਿਆ ਸੀ। ਇੱਥੋਂ ਅੱਗੇ ਚਲੇ ਜਾਓ, ਅਮਰੀਕਾ ਚਲੇ ਜਾਓ, ਮਿਟਣਾ ਉੱਥੇ ਵੀ ਨਹੀਂ ਹੈ। ਇੱਥੋਂ ਪਿੱਛੇ ਚਲੇ ਜਾਓ, ਇੰਗਲੈਂਡ ਚਲੇ ਜਾਓ, ਮਿਟਣਾ ਉੱਥੇ ਵੀ ਨਹੀਂ ਹੈ। ਇਹ ਜਦ ਵੀ ਮਿਟਦਾ ਹੈ ਮਾਨਸਿਕ ਮੰਡਲ ਨੂੰ ਬਦਲਣ ਤੋਂ ਬਾਅਦ ਮਿਟਦਾ ਹੈ। ਸ਼ੁਭ ਕਰਮ ਕਰੋ ਤਾਂ ਕਿ ਦੁੱਖ ਦਾ ਫਲ ਝੋਲੀ ਵਿੱਚ ਨਾ ਆਵੇ। ਭਗਤ ਜੀ ਕਹਿਣ ਲੱਗੇ ਬੀਜਦਾ ਹੈ ਕਿੱਕਰਾਂ ਦੇ ਬੀਜ ਤੇ ਕਿੱਕਰਾਂ ਦੇ ਬੀਜ ਬੀਜ ਕੇ ਮੰਗ ਕਰਦਾ ਮੈਨੂੰ ਦਾਖਾ ਮਿਲ ਜਾਣ। ਕਿਵੇਂ ਮਿਲਣ? ਕੋਈ ਕਿੱਕਰ ਦਾ ਬੀਜ ਬੀਜ ਕੇ ਲੰਗਰ ਚਲਾ ਦੇਵੇ, ਅਖੰਡ ਪਾਠ ਕਰਵਾ ਦੇਵੇ, ਅਰਦਾਸ ਕਰਵਾ ਲਵੇ ਕਿ ਇਹਨਾਂ ਮੇਰੀਆਂ ਕਿੱਕਰਾਂ ਨੂੰ ਅੰਗੂਰ ਲੱਗ ਜਾਣ। ਦੁਨੀਆਂ ਦਾ ਦਸਤੂਰ ਇਹ ਨਹੀਂ ਤੇ ਰੱਬ ਦਾ ਦਸਤੂਰ ਵੀ ਇਹ ਨਹੀਂ, ਨਾ ਸਾਡਾ ਦਸਤੂਰ ਹੈ ਤੇ ਨਾ ਪਰਮਾਤਮਾ ਦਾ ਦਸਤੂਰ ਹੈ। ਜੋ ਕਰਮ ਕਰ ਰਹੇ ਹੋ ਤੁਹਾਨੂੰ ਭੁਗਤਨੇ ਪੈਣਗੇ, ਖਾਣੇ ਪੈਣਗੇ। ਬੜਾ ਸੰਕੋਚ ਕਰਕੇ ਸੋਚ ਸਮਝ ਕੇ ਕਰਮ ਕਰੋ ਤਾਂ ਕਿ ਫਲ ਖਾਂਦਿਆਂ ਪਛਤਾਉਣਾ ਨਾ ਪਵੇ। ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇੰਦਾ, ਪੈਂਦਾ ਲੋੜੈ ਪੱਟ। ਚਾਹੁੰਦਾ ਇਹ ਹੈ ਕਿ ਪੱਟ ਦੇ ਕੱਪੜੇ ਪਾਵਾਂ, ਪੱਟ ਮੈਨੇ ਰੇਸ਼ਮ ਦੇ ਕੱਪੜੇ ਪਾਵਾਂ, ਪਰ ਉਨ ਲੈ ਕੇ ਫਿਰ ਰਿਹਾ, ਉਨ ਕੱਤਦਾ ਫਿਰ ਰਿਹਾ, ਉਨ ਬੀਜਦਾ ਹੈ, ਉਨ ਹੰਡਾ ਰਿਹਾ, ਉਨ ਤੇਰੇ ਕੋਲ ਹੈ। ਚਾਹੁੰਦਾ ਇਹ ਹੈ ਕਿ ਮੈਂ ਰੇਸ਼ਮ ਬਣਾ ਲਵਾਂ, ਉਨ ਦੀ ਕਿਵੇਂ ਬਣੇ? ਤੋ ਜੋ ਕਰਮ ਕਰਨਾ ਹੈ ਧਿਆਨ ਦੇ ਕੇ ਕਰੋ, ਪਰਮਾਤਮਾ ਦੇ ਉੱਤੇ ਆਸ ਰੱਖ ਕੇ ਕਰੋ। ਪਰਮਾਤਮਾ ਤੋਂ ਆਸ ਨੂੰ ਥਿੜਕਣ ਨਾ ਦਿਓ। ਬੰਦੇ ਦੀ ਆਸ ਰੱਖੋਗੇ ਅਧੂਰੇ ਰਹੋਗੇ, ਬੰਦੇ ਦੀ ਆਸ ਰੱਖੋਗੇ ਦੁਖੀ ਰਹੋਗੇ। ਪਰਮਾਤਮਾ ਦੀ ਆਸ ਰੱਖੋਗੇ, ਪਰਮਾਤਮਾ ਦੁੱਖਾਂ ਨੂੰ ਮਿਟਾ ਦਿੰਦਾ ਹੈ, ਬੰਦਾ ਦੁੱਖ ਨੂੰ ਮਿਟਾਉਣ ਦੀ ਸਮਰੱਥਾ ਰੱਖਦਾ ਹੀ ਨਹੀਂ ਹੈ। ਫਿਰ ਪਰਮਾਤਮਾ ਕੋਈ ਅਹਿਸਾਨ ਨਹੀਂ ਵਿਖਾਉਂਦਾ, ਬੰਦਾ ਅਹਿਸਾਨ ਵਿਖਾਉਂਦਾ ਹੈ। ਕਰਮ ਕਰੋ ਅੱਖਾਂ ਖੋਲ ਕੇ, ਪਰ ਪਰਮਾਤਮਾ ਦੇ ਉੱਤੇ ਟੇਕ ਤੇ ਭਰੋਸਾ ਰੱਖ ਕੇ। ਭਗਤ ਫਰੀਦ ਸਾਹਿਬ ਜੀ ਦੇ ਨਾਲ ਤਿੰਨ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ। ਸਤਿਗੁਰੂ ਜੀ ਰਹਿਮ ਕਰਨ, ਸਭ ਦੇ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ

0: अल्लाह वर्षों में हो जाए मिला तिन्ना सजना तुटो नहीं ने हो पिजो सिजो कंबली अल्लाह वर्षों में हो जाए मिला तिन्ना सजना तुटो नहीं ने हो। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी जनों, आप लड़ीवार कथा सरवण कर रहे हो भगत फरीद साहब जी दी बाणी विचों। भगत फरीद साहब जी दे दो श्लोक आप संगतां दे सन्मुख पढ़ के सुनाए गए और ये दोवें श्लोक बड़े डूंगे ने, बड़े रहस्यमय ने। अगर उपरों उपरों अर्थ करोगे ते मन दुबदा दे अंदर अवच जाएगा। गहराई दे अंदर जाके मुतालिया करोगे ना दोवां श्लोकां दा ते गल स्पष्ट हो जाएगी भगत जी कहना की चाहुंदे ने। पहला श्लोक है फरीदा गलिये चिकड़। एक एक अखर बड़ा रहस्यमयी है। कहन लगे गलियां दे अंदर चिकड़ है। आरंभ विच मैं एक बेनती होर करदा चला, गुरबाणी नू एक्सप्लेन करन वाला, गुरबाणी दे अर्थ भेद खोलन वाला, उहदे विच हजार ऊण ताइयां हो सकदियां ने। गुरबाणी दा श्रोता उहदे विच वी अनेक खामियां हो सकदियां ने। मैं इस तरह अर्ज करा कि सानू गुरबाणी दे अर्थ ना करने आउण गल वखरी है। तुहाडे विचों किसी श्रोते की पकड़ विच बाणी ना आवे यह भी गल वखरी है, पर बाणी है नरोल सच दा खजाना। बाणी दे संबंध विच मन दे अंदर यह शंका पैदा कदी नहीं करना कि गुरबाणी दा कोई वाक अधूरा है, कोई बचन अधूरा है। हां वह बचन साडी पकड़ विच नहीं आ रहा, यह गल है। उथों तक साडी समझ दी उडारी, समझ दी परवाज नहीं जा सकी, यह गल है। आरंभ विच ही हजूर कह रहे ने आद सच जुगाद सच है पीही सच नानक होसी पीही सच। परमात्मा सचा है, यह परमात्मा दी बाणी भी सची है। वाह वाह बाणी निरंकार है तिस जेवड़ अवर ना कोई। ये बेनती करन दी मैनू लोड़ क्यों पई? एक पासे असीं मन रहे हां कि गुरबाणी नरोल सच दा खजाना है। ये पखा चलदा बंद कर दो, की है आवाज जी आउंदी कोई? एक पासे असीं मन रहे हां कि गुरबाणी नरोल सच दा खजाना है, दूसरे पासे भगत फरीद साहब जी दा ये श्लोक सुनो, भगत जी कहन लगे गलिये चिकड़, गलियां दे अंदर चिकड़। पर अज देश विदेश दे अंदर विचर के वेख रहे हां जिन्ना गलियां दे अंदर चिकड़ है वो बिल्कुल गिनती दे अंदर आउण वालियां गलियां ने, और जिन्ना वे चिकड़ नहीं वो हर पिंड शहर दियां गलियां साफ ने। शहरां दियां गलियां दे अंदर चिकड़ नहीं, पिंड दियां गलियां दे अंदर तकरीबन तकरीबन चिकड़ नहीं, आप वेख ही रहे हो। तो की कहांगे कि भगत फरीद साहब जी दे बोल झूठे पै गए? नहीं, बड़े गौर नाल इन्हां बचनां नूं समझण दी कृपा करियो। रस्ते दो ने, एक रस्ते दे उत्ते चलदा है साडा तन, दूसरे रस्ते दे उत्ते चलदा है साडा मन। जिस रस्ते जिस गली जिस रोड जिस बाजार दे उत्तों तुर के साडा तन आउणा है उह रस्ते ते अज बिल्कुल साफ ने, कोई चिकड़ नहीं है। पर जिन्या रस्तियां दे विचों दी हो के साडे ध्यान ने निकल के परमात्मा दे नाल जुड़ना है उन्हां गलियां दे अंदर चिकड़ भरपूर है, उत्थे चिकड़ दी सफाई नहीं है। फिर बेनती करां ਇੱਕ ਦਰ ਹੈ ਦੂਜਾ ਘਰ ਹੈ। ਜਿੱਥੇ ਆਪ ਬੈਠੇ ਹੋ ਇਹਦਾ ਨਾਂ ਹੈ ਦਰ। ਇਹਨੂੰ ਆਪਾਂ ਅਕਸਰ ਕਹਿ ਦਿੰਦੇ ਹਾਂ ਗੁਰਦੁਆਰਾ। ਔਰ ਪਿਛਲਿਆਂ ਦਿਨਾਂ ਦੇ ਅੰਦਰ ਮੈਂ ਇੱਕ ਅਰਜ਼ ਗੁਜ਼ਾਰੀ ਸੀ, ਇਹਨੂੰ ਪੁਰਾਣੇ ਸਮੇਂ ਦੇ ਅੰਦਰ ਗੁਰਦੁਆਰਾ ਵੀ ਨਹੀਂ ਸੀ ਕਹਿੰਦੇ, ਨਵਾਂ ਲਫ਼ਜ਼ ਹੈ ਗੁਰਦੁਆਰਾ। ਪੁਰਾਣੇ ਸਮੇਂ ਵਿੱਚ ਕਹਿੰਦੇ ਸਨ ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਂਦੇ ਨੇ, ਸਿਖਾਏ ਜਾਂਦੇ ਨੇ, ਜਿੱਥੇ ਬਹਿ ਕੇ ਆਮ ਦੁਨਿਆਵੀ ਵਿਦਿਆ ਤਾਲੀਮ ਲਈ ਦਿੱਤੀ ਜਾ ਸਕੇ। ਹਿੰਦੀ ਦੇ ਅੰਦਰ ਉਹਨੂੰ ਕਹਿ ਦਿੰਦੇ ਨੇ ਪਾਠਸ਼ਾਲਾ, ਜਿੱਥੇ ਸਕੂਲ ਦੇ ਅੰਦਰ ਬਹਿ ਕੇ ਕੋਈ ਵਿਦਿਆਰਥੀ ਪੜ੍ਹਦੇ ਪੜਾਉਂਦੇ ਨੇ। ਪਾਠਸ਼ਾਲਾ ਜਿੱਥੇ ਬਹਿ ਕੇ ਧਰਮ ਸਿੱਖਿਆ ਸਿਖਾਇਆ ਜਾਂਦਾ ਹੈ ਉਹਦਾ ਨਾਂ ਧਰਮਸ਼ਾਲਾ। ਚਲੋ ਖੈਰ, ਨਾਮ ਪ੍ਰਚਲਿਤ ਹੋਇਆ ਗੁਰਦੁਆਰਾ। ਤੇ ਦਵਾਰ ਕਿਹਨੂੰ ਕਹਿੰਦੇ ਨੇ? ਦਰਵਾਜੇ। ਦਵਾਰ ਦਾ ਮਤਲਬ ਕੀ ਹੈ? ਦਰਵਾਜਾ। ਇਹਨੂੰ ਗੁਰੂ ਦਰ ਕਹਿ ਲਈਏ, ਗੁਰਦੁਆਰਾ ਕਹਿ ਲਈਏ, ਦੁਆਰੇ ਦਾ ਮਤਲਬ ਦਰਵਾਜਾ। ਜੇ ਇਹ ਗੁਰੂ ਨੂੰ ਮਿਲਣ ਵਾਸਤੇ ਦਰਵਾਜਾ ਹੈ ਤੇ ਫਿਰ ਸਵਾਲ ਪੈਦਾ ਹੁੰਦਾ ਹੈ ਘਰ ਕਿਹੜਾ ਹੈ। ਜੇ ਇਹ ਗੁਰੂ ਦਾ ਦਰ ਹੈ ਤੇ ਫਿਰ ਘਰ ਕਿਹੜਾ ਹੈ? ਹਕੀਕਤ ਹੈ ਕਿ ਇਹ ਗੁਰਦੁਆਰਾ ਹੀ ਹੈ। ਇਹ ਗੁਰੂ ਨੂੰ ਮਿਲਣ ਵਾਸਤੇ ਇੱਕ ਦਰ ਹੈ। ਦਰ ਮੀਨ ਦਰਵਾਜਾ, ਦਰਵਾਜੇ ਵਿੱਚੋਂ ਦੀ ਨਿਕਲ ਕੇ ਹੀ ਅੱਗੇ ਜਾਇਆ ਜਾਣਾ ਹੈ। ਔਰ ਦਰਵਾਜੇ ਤੋਂ ਨਿਕਲ ਕੇ ਜਿੱਥੇ ਅੱਗੇ ਜਾਣਾ ਹੈ ਉਹ ਹੁੰਦਾ ਹੈ ਘਰ, ਤੇ ਘਰ ਹੈ ਸਾਡਾ ਸ਼ਬਦ ਗੁਰੂ। ਆਉਣਾ ਹੈ ਦਰਵਾਜੇ ਤੇ ਇਸ ਕਰਕੇ ਕਿ ਜੋ ਘਰ ਦਾ ਮਾਲਕ ਹੈ ਉਹਦੀ ਸਮਝ ਲੱਗ ਜਾਏ, ਜੋ ਘਰ ਦਾ ਮਾਲਕ ਹੈ ਉਹਦੇ ਨਾਲ ਜੁੜਨਾ ਕਿਵੇਂ ਹੈ ਸਮਝ ਮਿਲ ਜਾਏ, ਉਸ ਰਾਹ ਦੇ ਉੱਤੇ ਚੱਲਣਾ ਕਿਵੇਂ ਹੈ ਸਮਝ ਮਿਲ ਜਾਏ। ਘਰ ਹੈ ਸ਼ਬਦ, ਦਰ ਹੈ ਜਿੱਥੇ ਅਸੀਂ ਜੁੜੇ ਬੈਠੇ ਹਾਂ। ਇਸ ਦਰ ਤੱਕ ਚੱਲ ਕੇ ਤੁਹਾਡਾ ਤਨ ਪਹੁੰਚਿਆ। ਮੈਂ ਬੇਨਤੀ ਕਰ ਰਿਹਾ ਸਾਂ, ਰਸਤੇ ਦੋ ਨੇ। ਇੱਥੋਂ ਤੱਕ ਤੁਹਾਡੇ ਤਨ ਦੀ ਸਮਰੱਥਾ ਹੈ, ਉਹ ਤੁਹਾਨੂੰ ਲੈ ਕੇ ਆ ਚੁੱਕਾ ਹੈ ਇਸ ਦਰ ਤੱਕ। ਪਰ ਇੱਥੋਂ ਅੱਗੇ ਘਰ ਤੱਕ ਚੱਲ ਕੇ ਜਾਣਾ ਉਹ ਸਾਡੇ ਤਨ ਦੇ ਵਸ ਵਿੱਚ ਨਹੀਂ, ਉਹ ਸਾਡੇ ਮਨ ਦੇ ਵਸ ਵਿੱਚ ਹੈ। ਦੂਸਰਾ ਰਸਤਾ ਜੋ ਸ਼ਬਦ ਦੇ ਨਾਲ ਅਸੀਂ ਸੁਰਤ ਨੂੰ ਜੋੜਨਾ ਹੈ। ਹੁਣ ਸੁਰਤ ਨੇ ਜਿਸ ਮਾਰਗ ਦੇ ਉੱਤੇ ਚੱਲ ਕੇ ਜਾਣਾ ਹੈ ਸ਼ਬਦ ਤੱਕ, ਸ਼ਬਦ ਨੇ ਸੁਰਤ ਦੇ ਨਾਲ ਜੁੜਨਾ ਹੈ, ਸ਼ਬਦ ਹੈ ਘਰ, ਉੱਥੇ ਚੱਲਣਾ ਹੈ ਸੁਰਤ ਨੇ। ਤੇ ਜਿਸ ਮਾਰਗ ਦੇ ਉੱਤੇ ਸੁਰਤ ਨੇ ਚੱਲਣਾ ਹੈ ਉਸ ਮਾਰਗ ਦਾ ਜ਼ਿਕਰ ਕਰ ਰਹੇ ਨੇ ਭਗਤ ਫਰੀਦ ਸਾਹਿਬ ਜੀ। ਉਹਨਾਂ ਗਲੀਆਂ ਦੇ ਅੰਦਰ ਚਿੱਕੜ ਬੜਾ ਹੈ, ਉਹਨਾਂ ਰਾਹਾਂ ਦੇ ਅੰਦਰ ਬੜਾ ਚਿੱਕੜ ਹੈ। ਜਿਨ੍ਹਾਂ ਰਾਹਾਂ ਦੇ ਉੱਤੇ ਸਾਡਾ ਤਨ ਚੱਲਦਾ ਹੈ, ਚੱਲ ਕੇ ਦਰ ਤੱਕ ਆਉਂਦਾ ਹੈ, ਉਹ ਰਾਹ ਤੇ ਅੱਜ ਬਿਲਕੁਲ ਸਾਫ ਸੁਥਰੇ ਨਜ਼ਰ ਆ ਰਹੇ ਨੇ, ਕੋਈ ਚਿੱਕੜ ਕੋਈ ਮੈਲ ਨਜ਼ਰ ਨਹੀਂ ਆਉਂਦੇ। ਜਿਨ੍ਹਾਂ ਗਲੀਆਂ ਵਿੱਚੋਂ ਸਾਡੇ ਧਿਆਨ ਨੇ ਇਕੱਠਾ ਹੋ ਕੇ ਆਪਣੇ ਆਪ ਨੂੰ ਸੰਭਾਲ ਕੇ ਸ਼ਬਦ ਦੇ ਨਾਲ ਜੁੜਨਾ ਹੈ, ਉਹਨਾਂ ਰਾਹਾਂ ਦੇ ਉੱਤੇ ਚਿੱਕੜ ਬੜਾ ਹੈ। ਹੁਣ ਤੁਹਾਡੇ ਵਿੱਚੋਂ ਜਿਹੜੇ ਥੋੜਾ ਜਿਹਾ ਕੋਈ ਅਭਿਆਸੀ ਸੱਜਣ ਨੇ ਉਹਨਾਂ ਨੂੰ ਜ਼ਿਆਦਾ ਮੇਰੀ ਬੇਨਤੀ ਦੀ ਪਕੜ ਆਏਗੀ। ਜਦ ਵੀ ਤੁਸੀਂ ਕਿਧਰੇ ਵਾਹਿਗੁਰੂ ਵਾਹਿਗੁਰੂ ਬੋਲਦੇ ਹੋ, ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰਦੇ ਹੋ, ਉਹ ਚਿੱਕੜ ਤੁਹਾਡੇ ਸਾਹਮਣੇ ਚਟਾਨ ਦੀ ਤਰ੍ਹਾਂ ਆਣ ਕੇ ਖੜਾ ਹੋ ਜਾਂਦਾ ਹੈ। ਉਹੀ ਚਿੱਕੜ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣ ਕਰਕੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਬੋਲ ਰਹੇ ਹੋ, ਆਪਣੇ ਧਿਆਨ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹੋ, ਪਰ ਵਿਚਕਾਰ ਕਦੀ ਕਾਮ ਦਾ ਚਿੱਕੜ ਆਣ ਕੇ ਰੁਕ ਜਾਂਦਾ ਹੈ, ਕਦੀ ਕ੍ਰੋਧ ਆਣ ਕੇ ਸਾਹਮਣੇ ਠਹਿਰ ਜਾਂਦਾ ਹੈ, ਕਦੀ ਨਿੰਦਾ, ਕਦੀ ਈਰਸ਼ਾ, ਕਦੀ ਦੁਸ਼ਮਣੀ, ਕਦੀ ਵਕੀਲੀ, ਕਦੀ ਹੋਰ ਹੋਰ ਬੁਰਾਈਆਂ, ਇਹ ਤੇ ਸਾਰਾ ਚਿੱਕੜ ਹੈ। ਫਿਰ ਉਹ ਗਲੀਆਂ ਕਿਹੜੀਆਂ ਨੇ? ਸਾਰੇ ਦੇ ਸਾਰੇ ਇੰਦਰੇ। ਅੱਖਾਂ ਦਾ ਆਪਣਾ ਚਿੱਕੜ ਹੈ, ਕੰਨਾਂ ਦਾ ਆਪਣਾ ਚਿੱਕੜ ਹੈ, ਔਰ ਇਸ ਤਰ੍ਹਾਂ ਹੀ ਨਾਸਕਾਵਾਂ ਦਾ ਆਪਣਾ ਚਿੱਕੜ ਹੈ, ਗੁਪਤ ਇੰਦਰਿਆਂ ਦਾ ਆਪਣਾ ਚਿੱਕੜ ਹੈ। ਹਰ ਇੰਦਰਾ ਇੱਕ ਗਲੀ ਦੀ ਤਰ੍ਹਾਂ ਹੈ, ਇਹਨਾਂ ਨੇ ਚਿੱਕੜ ਬਣਾਇਆ ਜੋ ਮਨ ਨੂੰ ਸ਼ਬਦ ਦੇ ਨਾਲ ਜੁੜਨ ਵਿੱਚ ਬਾਧਾ ਖੜੀ ਕਰਦੇ ਨੇ, ਸੁਰਤ ਨੂੰ ਸ਼ਬਦ ਤੱਕ ਪਹੁੰਚਣ ਨਹੀਂ ਦਿੰਦੇ। ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ। ਦੇਖੋ ਇੱਕ ਇੱਕ ਬਚਨ ਡੂੰਘਾ ਹੈ। ਕਹਿਣ ਲੱਗੇ ਦੂਰ ਘਰ। ਇਹ ਜਿਹੜਾ ਮੈਂ ਸਲੋਕ ਤੁਹਾਡੇ ਸਾਹਮਣੇ ਪੜ੍ਹ ਰਿਹਾ, ਇਹ ਸਲੋਕ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਅੰਦਰ 24 ਨੰਬਰ ਵਾਲਾ ਸਲੋਕ। ਇਸ ਤੋਂ ਪਿੱਛੇ 19 ਨੰਬਰ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਨੇ ਕਾਫੀ ਬਚਨ ਕਿਹਾ। ਕਹਿਣ ਲੱਗੇ ਕਿ ਫਰੀਦਾ ਜੰਗਲ ਜੰਗਲ ਕਿਆ ਭਮ ਹੈ, ਵਨ ਕੰਡਾ ਮੋੜ ਹੈ, ਵਸੀ ਰੱਬ ਹਿਆਲੀਏ। ਹਿਆਲੀਏ ਦਾ ਮਤਲਬ ਹਿਰਦਾ, ਜੰਗਲ ਕਿਆ ਢੂੰਡੇ? ਕਹਿਣ ਲੱਗੇ ਰੱਬ ਤੇਰੇ ਅੰਦਰ ਵਸਦਾ ਹੈ, ਤੂੰ ਜੰਗਲਾਂ ਦੇ ਵਿੱਚ ਲੱਭਣ ਦਾ ਯਤਨ ਕਰਦਾ ਹੈ, ਪਰਮਾਤਮਾ ਤੇਰੇ ਅੰਦਰ ਹੈ। ਪਰ ਇਸ 24 ਨੰਬਰ ਸਲੋਕ ਦੇ ਅੰਦਰ ਕਹਿ ਰਹੇ ਨੇ ਦੂਰ ਕਰ। ਹੁਣ ਜੇ ਦੋਵਾਂ ਸਲੋਕਾਂ ਨੂੰ ਪੈਰਲਰ ਰੱਖੋ, ਦੋਵਾਂ ਸਲੋਕਾਂ ਨੂੰ ਸਾਹਮਣੇ ਬਰਾਬਰ ਬਰਾਬਰ ਬਿਠਾ ਕੇ ਪੜ੍ਹੋ ਤੇ ਆਮ ਮਨ ਦੇ ਅੰਦਰ ਦੁਬਧਾ ਬਣ ਜਾਏਗੀ ਕਿ ਇੱਕ ਸਲੋਕ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਪਰਮਾਤਮਾ ਹਿਰਦੇ ਵਿੱਚ ਵਸਦਾ, ਇੱਕ ਸਲੋਕ ਵਿੱਚ ਕਹਿ ਰਹੇ ਨੇ ਦੂਰ ਕਰ, ਦੁਬਧਾ ਬਣ ਜਾਏਗੀ ਨਾ ਮਨ ਦੇ ਅੰਦਰ। ਇੱਕ ਵਿੱਚ ਕਹਿ ਰਹੇ ਨੇ ਘਰ ਬੜਾ ਦੂਰ ਹੈ ਰੱਬ ਦਾ, ਇੱਕ ਵਿੱਚ ਕਹਿ ਰਹੇ ਨੇ ਰੱਬ ਤੇਰੇ ਅੰਦਰ ਹੈ, ਪਰ ਦੁਬਧਾ ਨਹੀਂ ਹੈ। ਗੁਰਬਾਣੀ ਦੇ ਅਰਥ ਗਹਿਰਾਈ ਦੇ ਅੰਦਰ ਉਤਰਨ ਤੋਂ ਬਾਅਦ ਹੀ ਸਮਝ ਵਿੱਚ ਪੈਂਦੇ ਨੇ, ਉਪਰੋਂ ਉਪਰੋਂ ਅਰਥ ਕਰੋਗੇ ਗੱਲ ਪੱਲੇ ਨਹੀਂ ਪਏਗੀ। ਸਾਗਰ ਦੇ ਕਿਨਾਰੇ ਕਿਨਾਰੇ ਆਪ ਚੱਲਦੇ ਜਾਓ, ਘੋਗੇ ਸਿੱਪੀਆਂ ਰੇਤਾ ਇਸ ਤਰ੍ਹਾਂ ਸਭ ਕੁਝ ਮਿਲ ਜਾਏਗਾ, ਕੰਕਰ ਪੱਥਰ ਮਿਲ ਜਾਣਗੇ, ਪਰ ਸਾਗਰ ਦੀ ਆਗੋਸ਼ ਦੇ ਅੰਦਰ ਬਹੁਤ ਡੂੰਘਾ ਉਤਰ ਜਾਣ ਤੋਂ ਬਾਅਦ ਹੀਰੇ ਮਿਲਦੇ ਨੇ, ਬਾਹਰ ਕਿਨਾਰਿਆਂ ਦੇ ਉੱਤੇ ਕਦੀ ਹੀਰੇ ਨਹੀਂ ਆਉਂਦੇ। ਹੀਰਿਆਂ ਨੂੰ ਲੱਭਣ ਵਾਸਤੇ ਸਾਗਰ ਦੀ ਡੂੰਘਾਈ ਵਿੱਚ ਜਾਣਾ ਹੀ ਪੈਂਦਾ ਹੈ, ਗਹਿਰਾਈ ਦੇ ਅੰਦਰ ਟੁੱਬੀ ਲਾਉਣੀ ਪੈਂਦੀ ਹੈ। ਤੋ ਖੈਰ ਕਹਿ ਰਹੇ ਨੇ ਗਲੀਆਂ ਦੇ ਅੰਦਰ ਚਿੱਕੜ ਹੈ, ਰੱਬ ਦਾ ਘਰ ਬੜਾ ਦੂਰ ਹੈ। ਹੁਣ ਇਹ ਚਿੱਕੜ ਕਰਕੇ ਹੀ ਪਰਮਾਤਮਾ ਦਾ ਘਰ ਸਾਨੂੰ ਦੂਰ ਮਹਿਸੂਸ ਹੋ ਰਿਹਾ ਹੈ, ਅੰਦਰ ਪਰ ਅੰਦਰ ਹੁੰਦਾ ਹੋਇਆ ਵੀ ਉਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਬਹੁਤ ਦੂਰ ਹੈ। ਕਿਉਂ ਦੂਰ ਹੈ? ਕਿਉਂਕਿ ਚਿੱਕੜ ਦੀ ਦੀਵਾਰ ਬਣਦੀ ਬਣਦੀ ਇੰਨੀ ਤਾਕਤਵਰ ਦੀਵਾਰ ਬਣ ਗਈ ਹੈ ਕਿ ਉਹ ਮੈਲ ਦੇ ਪਾਰ ਕੌਣ ਵੱਸਦਾ ਹੈ? ਸਾਨੂੰ ਧਿਆਨ ਵਿੱਚ ਇਹ ਗੱਲ ਆਉਂਦੀ ਵੀ ਨਹੀਂ ਤੇ ਨਜ਼ਰਾਂ ਉਹਨੂੰ ਤੱਕਦੀਆਂ ਵੀ ਨਹੀਂ। ਉਸ ਮੈਲ ਦੀ ਬਣੀ ਹੋਈ ਦੀਵਾਰ ਦੇ ਪਾਰ ਕੌਣ ਹੈ? ਇਹ ਗੱਲ ਸਾਡੀਆਂ ਨਜ਼ਰਾਂ ਦੀ ਪਕੜ ਵਿੱਚ ਆਉਂਦੀ ਨਹੀਂ। ਕਿਉਂ ਨਹੀਂ ਆਉਂਦੀ? ਕਿਉਂਕਿ ਰਸਤੇ ਵਿੱਚ ਦੀਵਾਰ ਹੈ, ਔਰ ਦੀਵਾਰ ਕਿਸ ਚੀਜ਼ ਦੀ ਹੈ? ਮੈਲ ਦੀ ਬਣੀ ਹੋਈ ਦੀਵਾਰ। ਤਾਂ ਕਰਕੇ ਪਰਮਾਤਮਾ ਦਾ ਘਰ ਦੂਰ ਲੱਗਦਾ। ਜਿਤਨੀ ਜਿਤਨੀ ਮੈਲ ਹਿਰਦੇ ਵਿੱਚੋਂ ਹਟਦੀ ਜਾਏ ਤਿਵੇਂ ਤਿਵੇਂ ਪਰਮਾਤਮਾ ਨੇੜੇ ਮਹਿਸੂਸ ਹੋਣਾ ਸ਼ੁਰੂ ਕਰ ਦਿੰਦਾ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਐਲਾਨੀਆਂ ਕਹਿ ਸਕਦਾ ਹੈ ਪਰਮਾਤਮਾ ਹੈ ਨਹੀਂ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਕਹਿ ਸਕਦਾ ਹੈ ਪਰਮਾਤਮਾ ਬੜੀ ਦੂਰ ਹੈ। ਹਿਰਦੇ ਦੀ ਮੈਲ ਤੁਸੀਂ ਹਟਾਉਣੀ ਸ਼ੁਰੂ ਕਰ ਦਿੱਤੀ ਹੈ, ਮਨ ਦੀ ਮੈਲ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋਏਗਾ ਪਰਮਾਤਮਾ ਦੇ ਮੈਂ ਨੇੜੇ ਜਾ ਰਿਹਾ, ਪਰਮਾਤਮਾ ਮੇਰੇ ਨੇੜੇ ਆ ਰਿਹਾ ਹੈ। ਪਰਮਾਤਮਾ ਦੀ ਨੇੜਤਾ ਤੁਹਾਨੂੰ ਖੁਦ ਨੂੰ ਮਹਿਸੂਸ ਹੋਣੀ ਸ਼ੁਰੂ ਹੋਏਗੀ। ਫਿਰ ਮੈਂ ਇੱਕ ਬੇਨਤੀ ਆਪਣੀ ਵਿਚਾਰ ਲੜੀ ਨੂੰ ਵਿਚਕਾਰ ਰੋਕ ਕੇ ਹੋਰ ਅਰਜ਼ ਕਰਦਾ ਚੱਲਾਂ। ਆਪ ਜੋ ਰੋਜ਼ ਰੋਜ਼ ਗੁਰੂ ਦੁਆਰੇ ਆਉਣ ਵਾਲੇ ਹੋ, ਤੁਹਾਡੇ ਮਨ ਦੇ ਉੱਤੋਂ ਮੈਲ ਉਤਰਦੀ ਹੈ, ਭਾਵੇਂ ਮੈਲ ਦਾ ਇੱਕ ਜ਼ਰਾ ਉਤਰਦਾ ਹੈ, ਭਾਵੇਂ ਮੈਲ ਦੇ ਚਾਰ ਕਣ ਉਤਰਦੇ ਨੇ, ਮੈਲ ਅਵੱਛ ਉਤਰਦੀ ਹੈ, ਪਰ ਆਪ ਤਾਲੀਮ ਯਾਫਤਾ ਦੇਸ਼ ਦੇ ਵਾਸੀ ਹੋ। ਅੱਜ ਦਾ ਮਨੁੱਖ ਤਰਕਵਾਦੀ ਬਹੁਤ ਹੈ। ਹੁਣ ਤਰਕ ਵਿੱਚੋਂ ਸਵਾਲ ਪੈਦਾ ਹੋਏਗਾ ਕਿ ਜੇ ਹਕੀਕਤ ਹੈ ਕਿ ਮੈਲ ਉਤਰਦੀ ਹੈ, ਤਾਂ ਫਿਰ ਮੈਂ 20 ਸਾਲ ਤੋਂ ਲਗਾਤਾਰ ਗੁਰਦੁਆਰੇ ਆ ਰਿਹਾ, ਮੇਰੀ ਮੈਲ ਕਿਉਂ ਨਹੀਂ ਉਤਰੀ? ਮੈਨੂੰ ਰਸ ਗੁਰਬਾਣੀ ਦਾ ਕਿਉਂ ਨਹੀਂ ਆਇਆ? ਮੈਨੂੰ ਆਨੰਦ ਦੀ ਮੰਜ਼ਿਲ ਕਿਉਂ ਨਹੀਂ ਮਿਲੀ? ਪਰਮਾਤਮਾ ਮੈਨੂੰ ਨੇੜੇ ਮਹਿਸੂਸ ਕਿਉਂ ਨਹੀਂ ਹੋਇਆ? ਆਪ ਆਉਂਦੇ ਹੋ, ਮੈਲ ਤੁਹਾਡੀ ਕਥਾ ਕੀਰਤਨ ਸੁਣਨ ਕਰਨ ਤੋਂ ਬਾਅਦ ਉਤਰਦੀ ਹੈ, ਉਤਰਦੀ ਮਹਿਸੂਸ ਕਿਉਂ ਨਹੀਂ ਹੁੰਦੀ? ਕਿਉਂਕਿ ਬਾਹਰ ਜਾਂਦੇ ਹੋ ਤੇ ਇਹ ਮਨ ਦਾ ਕੱਪੜਾ ਫੇਰ ਚੁੱਕ ਕੇ ਚਿੱਕੜ ਦੇ ਅੰਦਰ ਲਬਰੇਜ ਕਰ ਲੈਂਦੇ ਹੋ, ਭਰ ਲੈਂਦੇ ਹੋ, ਉਹਨੂੰ ਸੰਭਾਲਦੇ ਨੇ। ਮੈਲ ਉਤਰਦੀ ਤੇ ਤਾਂ ਹੀ ਨਜ਼ਰ ਪਏਗੀ ਨਾ ਕਿ ਜੇ ਥੋੜੀ ਮੈਲ ਅੱਜ ਉਤਰੀ ਏ, ਅੱਗੋਂ ਇਹਨੂੰ ਸੰਭਾਲੋ, ਮੈਲ ਉੱਪਰ ਚੜੇ ਨਾ, ਥੋੜੀ ਮੈਲ ਕੱਲ ਉਤਰੇਗੀ। ਇਸ ਤਰ੍ਹਾਂ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਏਗਾ ਕਿ ਮੇਰੇ ਮਨ ਦਾ ਕੱਪੜਾ ਕੁਛ ਉਜਲਾ ਹੋ ਗਿਆ, ਕੁਝ ਸਾਫ਼ ਹੋ ਗਿਆ, ਅਗਰ ਇਹਨੂੰ ਸੰਭਾਲੋਗੇ। ਅਗਰ ਇਹਨੂੰ ਸੰਭਾਲਿਆ ਨਾ, ਥੋੜੀ ਮੈਲ ਉਤਰਦੀ ਏ, ਬਾਹਰ ਜਾ ਕੇ ਬਹੁਤੀ ਰੋਜ਼ ਰੋਜ਼ ਚੜਾ ਲੈਂਦੇ ਆ, ਉਹੀ ਚੁਗਲੀ, ਉਹੀ ਨਿੰਦਾ, ਉਹੀ ਕਾਮ, ਉਹੀ ਕ੍ਰੋਧ, ਉਹੀ ਚੁਗਲੀ, ਇਹ ਮੈਲ ਹੀ ਹੈ, ਉਹ ਮੈਲ ਫੇਰ ਚੜਾ ਲੈਂਦੇ ਆ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਗੁਰਦੁਆਰੇ ਜਾਣ ਦਾ ਲਾਭ ਤੇ ਕੋਈ ਨਹੀਂ ਹੋਇਆ, ਮੈਲ ਉਤਰੀ ਤੇ ਨਹੀਂ। ਉਤਰਦੀ ਹੈ ਪਰ ਅੱਗੋਂ ਤੁਸੀਂ ਆਪਣੇ ਮਨ ਦੇ ਕੱਪੜੇ ਨੂੰ ਸੰਭਾਲ ਨਹੀਂ ਰਹੇ। ਤੋ ਖੈਰ, ਜਦ ਹਿਰਦੇ ਦੇ ਅੰਦਰ ਮੈਲ ਬਹੁਤ ਜ਼ਿਆਦੀ ਹੈ, ਇਸ ਤਰ੍ਹਾਂ ਮਹਿਸੂਸ ਹੋਏਗਾ ਪਰਮਾਤਮਾ ਦੂਰ ਹੈ। ਅਗਰ ਮੈਲ ਉਤਰ ਗਈ ਹੈ, ਮਹਿਸੂਸ ਇਸ ਤਰ੍ਹਾਂ ਹੋਏਗਾ ਪਰਮਾਤਮਾ ਨੇੜੇ ਹੈ। ਮੈਂ ਇੱਕ ਦੋ ਉਦਾਹਰਣਾਂ ਆਪ ਸੰਗਤ ਦੇ ਸਨਮੁਖ ਅਰਜ਼ ਕਰਦਾ ਚੱਲਾਂ। ਮੈਲ ਦਾ ਤੇ ਹਨੇਰੇ ਦਾ, ਇਹਨਾਂ ਦੋਵਾਂ ਦਾ ਸੁਭਾਅ ਮੇਲ ਖਾਂਦਾ ਹੈ, ਮੈਲ ਦਾ ਤੇ ਹਨੇਰੇ ਦਾ ਸੁਭਾਅ। ਹਨੇਰਾ ਵੀ ਜਦੋਂ ਆਪਣੀ ਕਾਲੇ ਰੰਗ ਦੀ ਚਾਦਰ ਲੈ ਕੇ ਆਉਂਦਾ ਹੈ ਤੇ ਹਨੇਰਾ ਆਪਣੀ ਉਹ ਚਾਦਰ ਸਾਰਿਆਂ ਦੇ ਉੱਤੇ ਪਾ ਦਿੰਦਾ ਹੈ, ਉਸ ਹਨੇਰੇ ਦੇ ਅੰਦਰ ਨਾ ਪਹਾੜਾਂ ਦੀ ਉਚਾਈ ਨਜ਼ਰ ਆਉਂਦੀ ਹੈ, ਨਾ ਸਾਗਰ ਦੀਆਂ ਬਣਦੀਆਂ ਮਿਟਦੀਆਂ ਲਹਿਰਾਂ ਦਿਸਦੀਆਂ ਨੇ, ਨਾ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਨਜ਼ਰ ਆਉਂਦੀ ਹੈ, ਨਾ ਬਨਸਪਤੀ ਦੇ ਫੁੱਲਾਂ ਦੀ ਰੰਗੀਨੀ ਬਹਾਰ ਸੁੰਦਰਤਾ ਹਨੇਰੇ ਵਿੱਚ ਇਹ ਵੀ ਨਜ਼ਰ ਨਹੀਂ ਆਉਂਦੀ। ਮੁੱਕਦੀ ਗੱਲ ਕਿ ਹਨੇਰਾ ਜਦੋਂ ਆਉਂਦਾ ਹੈ ਉਹ ਆਪਣਾ ਆਪਾ ਹੀ ਅੱਗੇ ਰੱਖਦਾ ਹੈ, ਆਪਣਾ ਆਪਾ ਹੀ ਵਿਖਾਉਂਦਾ ਹੈ, ਉਹ ਸਾਰਿਆਂ ਦੇ ਉੱਤੇ ਪਰਦਾ ਬਣਾ ਦਿੰਦਾ ਹੈ, ਸਾਰਿਆਂ ਦੀ ਸੁੰਦਰਤਾ ਨੂੰ ਉਚਾਈ ਨੂੰ ਛੁਪਾ ਦਿੰਦਾ ਹੈ, ਕਿਸੇ ਨੂੰ ਦਿਸਣ ਦਿੰਦਾ ਹੀ ਨਹੀਂ। ਹਨੇਰੇ ਦਾ ਇਹ ਸੁਭਾਅ ਹੈ ਔਰ ਮਹਿਲ ਦਾ ਵੀ ਇਹੀ ਸੁਭਾਅ ਹੈ। ਮਹਿਲ ਤੁਹਾਡੇ ਚੰਦ ਵਰਗੇ ਸੁੰਦਰ ਮੁਖੜੇ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਕਾਫੀ ਜ਼ਿਆਦਾ ਜੰਮ ਜਾਏ, ਚਿਹਰੇ ਦੀ ਰੌਣਕ ਚਿਹਰੇ ਦੀ ਸੁੰਦਰਤਾ ਨੂੰ ਅਲੋਪ ਕਰਕੇ ਰੱਖ ਦਿੰਦੀ ਹੈ ਜੰਮੀ ਹੋਈ ਮਹਿਲ। ਮਹਿਲ ਇਸ ਬਿਲਕੁਲ ਚਿੱਟੇ ਰੰਗ ਦੇ ਕੱਪੜੇ ਦੇ ਉੱਤੇ ਜੰਮ ਜਾਏ ਤੇ ਇਹਦੀ ਕੱਪੜੇ ਦੀ ਚਮਕ ਦਮਕ ਸੁੰਦਰਤਾ ਸਭ ਕੁਝ ਛਿਪ ਜਾਏਗੀ, ਨਜ਼ਰ ਕੇਵਲ ਕੀ ਆਏਗਾ, ਮਹਿਲ ਮਹਿਲ ਹੀ ਨਜ਼ਰ ਆਏਗੀ, ਹੋਰ ਕੁਝ ਵੀ ਨਹੀਂ। ਇਹ ਮਹਿਲ ਇਹਨਾਂ ਸੁੰਦਰ ਖਿੜੇ ਹੋਏ ਰੰਗੀਨ ਫੁੱਲਾਂ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਬਹੁਤ ਜ਼ਿਆਦਾ ਜੰਮ ਜਾਏ, ਇਹ ਫੁੱਲਾਂ ਦੀ ਰੰਗੀਨੀ ਫੁੱਲਾਂ ਦੀ ਰੌਣਕ ਫੁੱਲਾਂ ਦੀ ਬਹਾਰ ਇਹਨਾਂ ਦੀ ਸੁੰਦਰਤਾ ਸਭ ਕੁਝ ਅਲੋਪ ਹੋ ਜਾਏਗੀ, ਨਜ਼ਰ ਕੀ ਆਏਗਾ, ਕੇਵਲ ਮਹਿਲ, ਕਿਉਂਕਿ ਮਹਿਲ ਦਾ ਹਨੇਰੇ ਦਾ ਆਪਸ ਦੇ ਅੰਦਰ ਸੁਭਾਅ ਮੇਲ ਖਾਂਦਾ ਹੈ। ਤੋ ਹੁਣ ਮਹਿਲ ਜੰਮਦੀ ਜੰਮਦੀ ਜਦ ਬਾਹਰ ਕਿਧਰੇ ਜੰਮ ਜਾਂਦੀ ਏ ਤੇ ਤਾਂ ਪਰਦਾ ਬਣਾ ਕੇ ਰੱਖ ਦਿੰਦੀ ਏ, ਕੁਝ ਦਿਸਣ ਨਹੀਂ ਦਿੰਦੀ, ਨਾ ਪਸ਼ੂਆਂ ਦੀ ਨਾ ਮਨੁੱਖ ਦੀ ਸੁੰਦਰਤਾ। ਤੋ ਠੀਕ ਮਹਿਲ ਜੰਮਦੀ ਜੰਮਦੀ ਜਦ ਮਨ ਦੇ ਉੱਤੇ ਜੰਮਦੀ ਏ ਤੇ ਮਨ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਵੀ ਦਿਸਣਾ ਬੰਦ ਹੋ ਜਾਂਦਾ ਤੇ ਉਹਦਾ ਕਾਰਨ ਕੀ ਏ, ਮਹਿਲ। ਮਹਿਲ ਕਾਰਨ ਹੋਰ ਕੁਝ ਵੀ ਨਹੀਂ। ਬਜ਼ੁਰਗ ਵਾਰ ਆਪ ਸੰਗਤ ਦੇ ਅੰਦਰ ਸ਼ੋਭਾ ਪਾ ਰਹੇ ਹੋ। ਪੁਰਾਣੇ ਸਮੇਂ ਦੇ ਅੰਦਰ ਘਰਾਂ ਵਿੱਚ ਬਿਜਲੀ ਦਾ ਪ੍ਰਬੰਧ ਲਾਈਟ ਦਾ ਇੰਤਜ਼ਾਮ ਨਹੀਂ ਸੀ ਹੁੰਦਾ, ਖਾਸ ਕਰਕੇ ਇੰਡੀਆ ਦੇ ਅੰਦਰ ਲਾਈਟ ਦਾ ਇੰਤਜ਼ਾਮ ਨਹੀਂ ਸੀ। ਤੋ ਘਰਾਂ ਦੇ ਅੰਦਰ ਕੀ ਹੁੰਦਾ ਸੀ, ਪ੍ਰਕਾਸ਼ ਕਰਨ ਵਾਸਤੇ ਦੀਵਾ ਜਾਂ ਲਾਲਟੈਨ ਜਗਾਈ ਜਾਂਦੀ ਸੀ। ਹੁਣ ਲਾਲਟੈਨ ਦੀ ਬੱਤੀ ਦੇ ਉੱਤੇ ਇੱਕ ਸ਼ੀਸ਼ਾ ਇੱਕ ਗਲਾਸ ਰੱਖਿਆ ਜਾਂਦਾ ਸੀ, ਤੇ ਗਲਾਸ ਕਿਉਂ ਰੱਖਿਆ ਜਾਂਦਾ ਹੈ, ਤਾਂ ਕਿ ਚੁਗਿਰਦੇ ਤੋਂ ਪੈਣ ਵਾਲੀ ਜਿਹੜੀ ਹਵਾ ਹੈ ਉਹ ਜਗਦੀ ਹੋਈ ਲਾਲਟੈਨ ਨੂੰ ਬੁਝਾਏ ਨਾ, ਬੰਦ ਨਾ ਕਰੇ। ਤੋ ਹੁਣ ਉਸ ਬੱਤੀ ਵਿੱਚੋਂ ਨਿਕਲਣ ਵਾਲੀ ਕਾਲਖ ਜਿਹੜੀ ਬੱਤੀ ਤੁਹਾਨੂੰ ਪ੍ਰਕਾਸ਼ ਦੇ ਰਹੀ ਹੈ ਉਹ ਨਾਲ ਕਾਰਬਨ ਛੱਡ ਰਹੀ ਹੈ, ਕਾਲਖ ਛੱਡ ਰਹੀ ਹੈ। ਉਹ ਕਾਲਖ ਉਹ ਕਾਰਬਨ ਨਿਕਲਦਾ ਨਿਕਲਦਾ ਉਸ ਗਲਾਸ ਦੇ ਉੱਤੇ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਗਲਾਸ ਕੱਚ ਦਾ ਗਲਾਸ ਬੱਤੀ ਦੇ ਉੱਤੇ ਹੈ। ਉਹ ਕਾਰਬਨ ਜੰਮਦਾ ਜੰਮਦਾ ਜਦ ਬਹੁਤ ਤਾਦਾਦ ਦੇ ਅੰਦਰ ਜੰਮ ਜਾਂਦਾ ਹੈ ਤੋ ਪ੍ਰਕਾਸ਼ ਮਦਮ ਪੈਣਾ ਸ਼ੁਰੂ ਹੋ ਜਾਂਦਾ ਹੈ, ਪ੍ਰਕਾਸ਼ ਬਿਲਕੁਲ ਘਟ ਜਾਂਦਾ ਹੈ। ਤੇ ਫਿਰ ਸਿਆਣੀਆਂ ਮਾਤਾਵਾਂ ਕੀ ਕਰਦੀਆਂ ਸਨ, ਉਹ ਗਲਾਸ ਨੂੰ ਲਾਉਣਾ, ਲਾ ਕੇ ਉਹਨੂੰ ਕੱਪੜੇ ਦੇ ਨਾਲ ਸਾਫ਼ ਕਰਨਾ, ਸਾਫ਼ ਕਰਕੇ ਬੱਤੀ ਦੇ ਉੱਤੇ ਰੱਖਣਾ। ਤੋ ਜਦ ਗਲਾਸ ਸਾਫ਼ ਕਰਕੇ ਬੱਤੀ ਦੇ ਉੱਤੇ ਰੱਖਦੇ ਸਨ, ਪਹਿਲਾਂ ਨਾਲੋਂ 10 ਗੁਣਾ ਚਾਨਣਾ ਵੱਧ ਜਾਂਦਾ ਸੀ। ਹੁਣ ਕਾਰਨ ਕੀ, ਚਾਨਣਾ ਮਦਮ ਪਿਆ ਕਾਲਖ ਦੇ ਕਾਰਨ, ਚਾਨਣਾ ਬਹੁਤ ਵੱਧ ਗਿਆ ਕਾਲਖ ਨਾ ਰਹਿਣ ਦੇ ਕਾਰਨ। ਸਾਡੇ ਮਨ ਦੇ ਚਾਰ ਚੁਫੇਰੇ ਇਸ ਤਰ੍ਹਾਂ ਕਾਰਬਨ ਜੰਮਿਆ ਹੈ, ਸਾਡੇ ਮਨ ਦੇ ਚਾਰ ਚੁਫੇਰੇ ਕਾਲਖ ਜੰਮੇ ਹੈ। ਤੇ ਕਾਲਖ ਕਿੱਥੋਂ ਆਈ, ਸਾਡੇ ਇਹਨਾਂ ਇੰਦਰੀਆਂ ਦੇ ਰਾਹੀਂ ਜੋ ਅਸੀਂ ਸਾਰਾ ਦਿਨ ਅੱਖਾਂ ਦੇ ਰਾਹੀਂ ਵੇਖ ਰਹੇ ਹਾਂ, ਮਹਿਲ ਸਾਡੇ ਅੰਦਰ ਚਲੀ ਜਾਂਦੀ ਹੈ। ਅੱਖਾਂ ਦੇ ਰਾਹੀਂ ਅਸੀਂ ਪੂਰੀ ਕਾਇਨਾਤ ਵਿੱਚੋਂ ਕੋਈ ਕਾਦਰ ਨੂੰ ਤੇ ਵੇਖ ਨਹੀਂ ਰਹੇ, ਵੇਖ ਕੀ ਰਹੇ ਹਾਂ, ਦੂਜੇ ਦਾ ਕਾਰੋਬਾਰ ਵੇਖ ਰਹੇ ਹਾਂ, ਮਨ ਵਿੱਚ ਈਰਸ਼ਾ ਦੀ ਮਹਿਲ ਚਲੀ ਜਾਂਦੀ। ਦੂਜੇ ਦਾ ਚੰਗਾ ਰੂਪ ਵੇਖ ਰਹੇ ਹਾਂ, ਮਨ ਦੇ ਅੰਦਰ ਈਰਸ਼ਾ ਦੀ ਮਹਿਲ ਚਲੀ ਜਾਂਦੀ। ਧਰਮ ਦੀ ਦੁਨੀਆਂ ਦੇ ਅੰਦਰ ਵੀ ਬੰਦਾ ਮਹਿਲ ਤੋਂ ਨਹੀਂ ਬਚਿਆ, ਦੂਸਰੇ ਨੂੰ ਵੇਖਦਾ ਹੈ, ਅੱਛਾ ਇਹਦਾ ਪਹਿਰਾਵਾ ਮੇਰੀ ਜਮਾਤ ਦੇ ਨਾਲ ਨਹੀਂ ਮਿਲਦਾ, ਉਹਦੇ ਨਾਲ ਈਰਸ਼ਾ ਬਣ ਜਾਂਦੀ, ਮਨ ਵਿੱਚ ਮਹਿਲ ਚਲੀ ਜਾਂਦੀ। ਇਹ ਮੇਰੀ ਸੰਸਥਾ ਤਾਂ ਲੱਗਦਾ ਨਹੀਂ ਹੈ, ਉਹਨੂੰ ਵੇਖ ਕੇ ਈਰਸ਼ਾ ਬਣ ਗਈ, ਮਨ ਦੇ ਅੰਦਰ ਮਹਿਲ ਚਲੀ ਗਈ। ਤੋ ਖੈਰ ਇਹਨਾਂ ਅੱਖਾਂ ਦੇ ਰਾਹੀਂ ਮਹਿਲ ਮਨ ਦੇ ਅੰਦਰ ਜੰਮਦੀ ਜੰਮਦੀ ਇੱਕ ਪਰਤ ਦੀ ਤਰ੍ਹਾਂ ਦੀਵਾਰ ਦੀ ਤਰ੍ਹਾਂ ਗੂੜੀ ਬਣ ਗਏ। ਫਿਰ ਕੰਨਾਂ ਦੇ ਰਾਹੀਂ ਜੋ ਸਾਰਾ ਦਿਨ ਅਸਲੀਲ ਬੋਲ ਸੁਣਨੇ ਨੇ, ਚੁਗਲੀ ਦੇ ਬੋਲ, ਨਿੰਦਾ ਦੇ ਬੋਲ, ਕਾਮੁਕ ਬੋਲ, ਇਸ ਤਰ੍ਹਾਂ ਦੇ ਬੋਲ, ਉਹ ਬੋਲ ਵੀ ਤੇ ਅੰਦਰ ਜਾ ਕੇ ਕਾਲਖ ਦਾ ਹੀ ਕੰਮ ਕਰ ਰਹੇ ਨੇ, ਉਹਨਾਂ ਨੇ ਕੋਈ ਮਨ ਨੂੰ ਪਵਿੱਤਰ ਤੇ ਨਹੀਂ ਕਰਨਾ। ਕੁਝ ਮਹਿਲ ਕੰਨਾਂ ਦੇ ਰਾਹੀਂ ਜਾ ਰਹੀ ਹੈ, ਕੁਝ ਮੈਲ ਜ਼ੁਬਾਨ ਦੇ ਰਾਹੀਂ ਜਾ ਰਹੀ ਏ। ਔਰ ਸਿਆਣੇ ਸੱਜਣ ਇਸ ਤਰ੍ਹਾਂ ਕਹਿੰਦੇ ਤਕਰੀਬਨ 90% ਜਿਹੜੀ ਅੰਦਰ ਮੈਲ ਜਾ ਰਹੀ ਉਹ ਅੱਖਾਂ ਦੇ ਰਾਹੀਂ ਜਾ ਰਹੀ ਹੈ। 90% ਵਿਦਵਾਨ ਸੱਜਣ ਇਸ ਤਰ੍ਹਾਂ ਕਹਿੰਦੇ ਨੇ। ਤੋ ਖੈਰ ਮੈਲ ਜੰਮਦੀ ਜੰਮਦੀ ਮਨ ਦੇ ਚੁਗਿਰਦੇ ਮਨ ਦੇ ਚਾਰ ਚੁਫੇਰੇ ਬਹੁਤ ਜ਼ਿਆਦੀ ਮੈਲ ਜੰਮ ਗਏ। ਉਹਦੇ ਅੰਦਰ ਹੈ ਪਰਮਾਤਮਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅੰਦਰ ਹੈ ਪਰਮਾਤਮਾ, ਪਰਮਾਤਮਾ ਦੀ ਜੋਤ ਤੇ ਜਗ ਰਹੀ ਹੈ, ਪਰ ਚਾਰ ਚੁਫੇਰੇ ਮੈਲ ਬੜੀ ਜੰਮ ਗਈ ਹੈ। ਹੁਣ ਜਦੋਂ ਅਸੀਂ ਬਾਹਰੋਂ ਵੇਖਦੇ ਹਾਂ ਤੇ ਸਾਨੂੰ ਮੈਲ ਦਿਸਦੀ ਹੈ, ਅੰਦਰ ਵਸਦਾ ਹੋਇਆ ਪਰਮਾਤਮਾ ਨਹੀਂ ਦਿਸਦਾ। ਤੋ ਨਹੀਂ ਦਿਸਦਾ, ਅਸੀਂ ਐਲਾਨੀਆਂ ਬੇਝਿਜਕ ਇੱਕ ਗੱਲ ਕਹਿ ਦਿੰਦੇ ਹਾਂ, ਪਰਮਾਤਮਾ ਹੈ ਨਹੀਂ। ਅਗਰ ਹੈ ਤੇ ਫਿਰ ਉਹ ਕਿਧਰੇ ਸਪੇਸ ਦੇ ਅੰਦਰ ਉੱਤੇ ਸੱਚਖੰਡ ਬਣਾ ਕੇ ਰਹਿੰਦਾ ਹੋਏਗਾ, ਸਾਡੇ ਅੰਦਰ ਨਹੀਂ ਹੈ। ਫਿਰ ਉਹ ਕਿਸੇ ਹੋਰ ਦੇਸ਼ ਦਾ ਵਾਸੀ ਹੋਏਗਾ, ਸਾਡੇ ਅੰਦਰ ਤੋਂ ਕਮ ਸੇ ਕਮ ਨਹੀਂ ਹੈ, ਪਰਮਾਤਮਾ ਅੰਦਰ ਹੈ। ਇਹੀ ਕਾਰਨ ਹੈ ਭਗਤ ਫਰੀਦ ਸਾਹਿਬ ਜੀ ਨੇ ਐਲਾਨੀਆਂ ਇੱਕ ਗੱਲ ਕਹੀ ਹੈ। ਉਹ ਕਹਿਣ ਲੱਗੇ ਤੂੰ ਰੱਬ ਨੂੰ ਮਿਲਣ ਦੇ ਸਾਰੇ ਯਤਨ ਪ੍ਰਯਤਨ ਛੱਡ ਦੇ, ਰੱਬ ਨੂੰ ਮਿਲਣ ਦੇ ਸਾਰੇ ਵਿਉਂ ਤਰੀਕੇ ਜੁਗਤੀਆਂ ਛੱਡ। ਤੋ ਪੁੱਛਿਆ ਭਗਤ ਜੀ ਕਰੀਏ ਕਿ? ਕਹਿਣ ਲੱਗੇ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਜਿਸ ਦਿਨ ਤੂੰ ਆਪਣੇ ਆਪ ਨੂੰ ਸਵਾਰੇਗਾ, ਤੈਨੂੰ ਅੰਦਰੋਂ ਹੀ ਤੇਰਾ ਖੁਦਾ ਨਜ਼ਰ ਆਏਗਾ। ਆਪਣੇ ਆਪ ਨੂੰ ਮੈਲਾ ਰੱਖੇਗਾ, ਪਰਮਾਤਮਾ ਦੂਰ ਲੱਗੇਗਾ, ਪਵਿੱਤਰ ਕਰ ਲਏਗਾ, ਪਰਮਾਤਮਾ ਨੇੜੇ ਲੱਗੇਗਾ। ਅਗਰ ਕੋਈ ਕਹਿ ਰਿਹਾ ਹੈ ਪਰਮਾਤਮਾ ਬਹੁਤ ਦੂਰ ਹੈ, ਤੋ ਖਿਮਾ ਚਾਹਾਂਗਾ ਇਕੱਲੇ ਇਕੱਲੇ ਮਨੁੱਖ ਦੇ ਮੂੰਹ ਦੇ ਉੱਤੇ ਗੱਲ ਕਹਿਣੀ ਕਿ ਤੇਰਾ ਹਿਰਦਾ ਮੈਲਾ ਹੈ, ਇਹ ਗੱਲ ਕਾਬਲੇ ਬਰਦਾਸ਼ਤ ਨਹੀਂ ਹੈ। ਸਾਂਝੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਹੈ ਮਨ ਮੈਲਾ ਹੈ, ਅਤੀ ਮੈਲਾ ਹੈ, ਰੱਬ ਦੂਰ ਲੱਗਦਾ ਹੈ। ਮਿਲਦੇ ਨੇ ਪ੍ਰੇਮੀ, ਕਹਿੰਦੇ ਨੇ ਪਰਮਾਤਮਾ ਦਿਸਦਾ ਤੇ ਨਹੀਂ, ਪਰਮਾਤਮਾ ਨੇੜੇ ਲੱਗਦਾ ਤੇ ਨਹੀਂ। ਇਕੱਲੇ ਨੂੰ ਕਹਿਣਾ ਕਿ ਮਨ ਮੈਲਾ ਹੈ ਥੋੜਾ ਮੁਸ਼ਕਲ ਹੈ। ਸਾਂਝੇ ਤੌਰ ਤੇ ਅਰਜ਼ ਕਰਾਂ ਮਨ ਬੜਾ ਮੈਲਾ ਹੈ, ਬੜਾ ਕਾਲਾ ਹੈ। ਅਗਰ ਮਨ ਦੇ ਅੰਦਰ ਥੋੜੀ ਵੀ ਕਾਲਖ ਹਟੀ ਹੈ ਤੋ ਪਰਮਾਤਮਾ ਸਭ ਤੋਂ ਪਹਿਲਾਂ ਤੁਹਾਨੂੰ ਅੰਦਰ ਹੀ ਦਿਸੇਗਾ, ਕਿਉਂਕਿ ਮੈਲ ਕਿੱਥੇ ਹੈ? ਅੰਦਰ। ਪਰਮਾਤਮਾ ਕਿੱਥੇ ਹੈ? ਅੰਦਰ। ਅੰਦਰੋਂ ਮੈਲ ਨੂੰ ਹਟਾਓਗੇ, ਪਰਮਾਤਮਾ ਅੰਦਰ ਦਿਸੇਗਾ, ਉਸ ਤੋਂ ਬਾਅਦ ਵਿੱਚ ਬਾਹਰ ਸੰਸਾਰ ਦੇ ਅੰਦਰ ਦਿਸੇਗਾ। ਮੈਂ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਉਹ ਕਹਿਣ ਲੱਗੇ ਮਾਤ ਪਿਤਾ ਸੁੱਤ ਬੰਧ ਭਾਈ ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਨਿਰੰਕਾਰ ਮਿਲਿਆ ਹੈ ਤੂੰ, ਪਰ ਮਿਲਿਆ ਹੈ ਮੈਨੂੰ ਬਚਪਨ ਦੇ ਅੰਦਰ ਮਾਂ ਦੇ ਰੂਪ ਵਿੱਚ। ਜਦ ਬਹੁਤ ਛੋਟਾ ਸੀ ਆਪਣੀ ਮੈਂ ਸਾਰ ਸੰਭਾਲ ਕਰਨੀ ਨਹੀਂ ਸੀ ਜਾਣਦਾ, ਭੋਜਨ ਕਮਾਉਣਾ ਵੀ ਮੇਰੇ ਵੱਸ ਵਿੱਚ ਨਹੀਂ ਸੀ, ਬਣਾਉਣਾ ਵੀ ਮੇਰੇ ਵੱਸ ਵਿੱਚ ਨਹੀਂ ਸੀ, ਬਹੁਤ ਛੋਟਾ ਸੀ। ਮੈਨੂੰ ਤੂੰ ਹੀ ਮਿਲਿਆ ਹੈ ਮਦਦਗਾਰ ਬਣ ਕੇ, ਪਰ ਮਿਲਿਆ ਹੈ ਮਾਂ ਦੇ ਰੂਪ ਵਿੱਚ। ਮਾਂ ਉਂਗਲੀ ਪਕੜ ਕੇ ਰਸਤੇ ਦੇ ਉੱਤੇ ਤੁਰਨ ਦੀ ਚਾਲ ਸਿਖਾਈ, ਮੇਰੇ ਬਚਪਨੇ ਦੇ ਸ਼ੌਂਕ ਪੂਰੇ ਕਰਨ ਦਾ ਯਤਨ ਕੀਤਾ। ਮਿਲਿਆ ਤੂੰ, ਪਰ ਮਿਲਿਆ ਪਿਤਾ ਦੇ ਰੂਪ ਵਿੱਚ। ਮਾਤ ਪਿਤਾ, ਪਰਮਾਤਮਾ ਨੂੰ ਪਿਤਾ ਕਹਿ ਲੈਣਾ ਗੱਲ ਸਮਝ ਵਿੱਚ ਆਉਂਦੀ ਹੈ, ਪਰਮਾਤਮਾ ਨੂੰ ਪਤੀ ਕਹਿ ਲੈਣਾ ਗੱਲ ਸਮਝ ਵਿੱਚ ਆਉਂਦੀ ਹੈ, ਪਰ ਗੁਰੂ ਅਰਜਨ ਦੇਵ ਕਹਿ ਰਹੇ ਨੇ ਤੂੰ ਪੁੱਤਰ ਵੀ ਮੇਰਾ ਤੋਂ ਹੀ ਹੈ। ਜਦ ਮੈਂ ਬਹੁਤ ਬਿਰਧ ਹੋਇਆ, ਮੈਂ ਬਹੁਤ ਬੁੱਢਾ ਹੋਇਆ, ਬੁਢਾਪੇ ਦੇ ਅੰਦਰ ਮੇਰਾ ਸਹਾਰਾ ਬਣਿਆ ਤੂੰ ਪੁੱਤਰ ਦੇ ਰੂਪ ਵਿੱਚ, ਸਹਾਰਾ ਬਣਿਆ ਪੋਤਰੇ ਦੇ ਰੂਪ ਵਿੱਚ, ਪਰ ਇਹ ਨਿਰੰਕਾਰ ਤੋਂ ਬਣਿਆ। ਮਾਤ ਪਿਤਾ ਸੁੱਤ, ਸੁੱਤ ਦਾ ਮਤਲਬ ਹੈ ਪੁੱਤਰ, ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਵੈਸੇ ਸੁੱਤ, ਪਰ ਸੁੱਤ ਦਾ ਆਖਰੀ ਅਰਥ ਹੁੰਦਾ ਹੈ ਪੁੱਤਰ। ਕਹਿਣ ਲੱਗੇ ਮਾਤ ਪਿਤਾ ਸੁੱਤ ਬੰਧਪ, ਅਗਰ ਕੋਈ ਰਿਸ਼ਤੇਦਾਰ ਮਦਦ ਕਰ ਰਿਹਾ ਹੈ ਤੇ ਸਤਿਗੁਰੂ ਕਹਿਣ ਲੱਗੇ ਮੈਂ ਰਿਸ਼ਤੇਦਾਰ ਨੂੰ ਦਾਤ ਬਾਅਦ ਵਿੱਚ ਦਿਆਂਗਾ, ਪਹਿਲਾਂ ਦਾਤ ਮੈਂ ਤੈਨੂੰ ਦਿਆਂਗਾ, ਕਿਉਂਕਿ ਬਹਾਨਾ ਬਣਾਉਣ ਵਾਲਾ ਤੂੰ ਹੈ, ਰਿਸ਼ਤੇਦਾਰ ਦੇ ਜ਼ਰੀਏ ਮਦਦ ਕਰਨ ਵਾਲਾ ਤੂੰ ਹੈ, ਭਾਈ ਭਾਈ ਦੇ ਰੂਪ ਵਿੱਚ ਮਿਲਿਆ ਤੂੰ ਮਿਲਿਆ। ਨਾਨਕ ਹੋਵਾ ਪਾਰ ਬ੍ਰਹਮ ਸਹਾਈ, ਸਹਾਈ ਦਾ ਮਤਲਬ ਮਦਦਗਾਰ, ਤੂੰ ਹੀ ਮੈਨੂੰ ਮਿਲਿਆ। ਤੋ ਹੁਣ ਉਹ ਪਰਮਾਤਮਾ ਸਭ ਤੋਂ ਪਹਿਲਾਂ ਦਿਸਦਾ ਹੈ ਆਪਣੇ ਅੰਦਰ ਮਨ ਵਿੱਚ, ਬਾਅਦ ਵਿੱਚ ਗੱਲ ਆਉਂਦੀ ਹੈ ਸੰਸਾਰ ਦੀ, ਸੰਸਾਰ ਵਿੱਚ ਬਾਅਦ ਵਿੱਚ ਦਿਸਦਾ ਹੈ। ਜਿਸ ਨੂੰ ਆਪਣੇ ਵਿੱਚ ਨਹੀਂ ਦਿਸਿਆ, ਖਿਮਾ ਚਾਹਾਂਗਾ ਉਹਨੂੰ ਪਰਿਵਾਰ ਵਿੱਚ ਵੀ ਨਹੀਂ ਦਿਸਿਆ। ਜੋ ਪਤਨੀ ਦੇ ਨਾਲ ਕਲੇਸ਼ ਪੈਦਾ ਕਰਕੇ ਰੱਖਦਾ ਹੈ ਉਹਨੂੰ ਪਤਨੀ ਦੇ ਅੰਦਰ ਪਰਮਾਤਮਾ ਨਹੀਂ ਦਿਸਿਆ, ਤਾਂ ਹੀ ਹੈ ਨਾ। ਜੋ ਪਤਨੀ ਪਤੀ ਦੇ ਨਾਲ ਕਲੇਸ਼ ਪੈਦਾ ਕਰਕੇ ਰੱਖਦੀ ਹੈ ਉਹਨੂੰ ਪਤੀ ਦੇ ਅੰਦਰ ਪਰਮਾਤਮਾ ਨਹੀਂ ਦਿਸਿਆ, ਤਾਂ ਹੀ ਹੈ ਨਾ। ਜੋ ਨੌਜਵਾਨ ਮਾਂ ਬਾਪ ਨੂੰ ਬੁੱਢੇ ਮਾਂ ਬਾਪ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ, ਮਾਂ ਬਾਪ ਦੇ ਅੰਦਰ ਰੱਬ ਨਹੀਂ ਦਿਸਿਆ ਤਾਂ ਹੀ ਹੈ ਨਾ, ਤੇ ਜੋ ਮਾਂ ਬਾਪ ਬੱਚਿਆਂ ਦੇ ਨਾਲ ਦਗਾ ਕਮਾਉਂਦੇ ਨੇ, ਧੋਖਾ ਕਰਦੇ ਨੇ, ਉਸ ਮਾਂ ਬਾਪ ਨੂੰ ਬੱਚੇ ਦੇ ਅੰਦਰ ਰੱਬ ਨਹੀਂ ਦਿਸਿਆ ਤਾਂ ਹੀ ਹੈ ਨਾ। ਨਾ ਸਾਰੇ ਬੱਚੇ ਮਾੜੇ ਨੇ, ਨਾ ਸਾਰੇ ਮਾਂ ਬਾਪ ਹੀ ਮਾੜੇ ਨੇ। ਕੁਝ ਬੱਚਿਆਂ ਦਾ ਦੋਸ਼ ਹੈ, ਕੁਝ ਬਜ਼ੁਰਗਾਂ ਦਾ ਦੋਸ਼ ਹੈ, ਔਰ ਦੁਨੀਆਂ ਦੇ ਅੰਦਰ ਵਿਚਰ ਕੇ ਮੈਂ ਵੇਖਿਆ ਕੁਝ ਬਜ਼ੁਰਗਾਂ ਦਾ ਦੋਸ਼ ਹੈ, ਕੁਝ ਬੱਚਿਆਂ ਦਾ ਦੋਸ਼ ਹੈ। ਤੋ ਖੈਰ, ਜਿਸ ਨੂੰ ਆਪਣੇ ਵਿਚ ਨਜ਼ਰ ਨਹੀਂ ਆਇਆ ਉਹਨੂੰ ਆਪਣੇ ਪਰਿਵਾਰ ਵਿਚ ਵੀ ਨਹੀਂ ਦਿਸਿਆ, ਤੇ ਜਿਹਨੂੰ ਪਰਿਵਾਰ ਵਿਚ ਨਹੀਂ ਦਿਸਿਆ ਉਹ ਲੱਖ ਵਾਰ ਘਰ ਬਾਰ ਛੱਡ ਕੇ ਕਿਧਰੇ ਬਾਹਰ ਗੁਫਾਵਾਂ ਵਿਚ ਚਲਾ ਜਾਏ, ਪਹਾੜਾਂ ਵਿਚ ਚਲਾ ਜਾਏ, ਜੀ ਮੈਂ ਬੰਦਗੀ ਕਰਨੀ ਹੈ, ਮੈਂ ਰੱਬ ਦਾ ਨਾਂ ਲੈਣਾ, ਉੱਥੋਂ ਵੀ ਨਹੀਂ ਦਿਸੇਗਾ। ਸ਼ੁਰੂਆਤ ਆਪਣੇ ਤੋਂ ਨਹੀਂ, ਆਪਣੇ ਤੋਂ, ਕਿਉਂਕਿ ਉਹ ਅੰਦਰ ਵਸਦਾ ਹੈ, ਉਹ ਬਾਹਰ ਹੈ ਹੀ ਨਹੀਂ ਹੈ। ਕਾਹੀ ਰੇਬਨ ਖੋਜਣ ਜਾਈ, ਸਰਬਨ ਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਅੰਦਰ ਹੈ। ਹੁਣ ਮੈਂ ਇੱਕ ਬਚਨ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਅਗਰ ਤੇਰੇ ਅੰਦਰੋਂ ਮੈਲ ਦੀ ਪਰਤ ਟੁੱਟ ਗਈ, ਮੈਲ ਦੀ ਦੀਵਾਰ ਹਟ ਗਈ, ਪਰਮਾਤਮਾ ਰੂਪੀ ਯਾਰ ਦਿਸਿਆ ਹੈ ਪਰ ਤੈਨੂੰ ਅੰਦਰ ਦਿਸਿਆ ਹੈ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਦਿਲ ਅਗਰ ਦਾਨਾ ਬਵਦ, ਦਾਨੇ ਦਾ ਮਤਲਬ ਹੁੰਦਾ ਹੈ ਸਿਆਣਾ, ਆਪਾਂ ਠੇਠ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਬੰਦਾ ਬੜਾ ਦਾਨਾ ਹੈ, ਦਾਨੇ ਦਾ ਮਤਲਬ ਸਮਝਦਾਰ, ਇਹ ਲਫ਼ਜ਼ ਵੈਸੇ ਫਾਰਸੀ ਦਾ ਹੈ। ਕੁਝ ਫਾਰਸੀ ਦੇ ਲਫ਼ਜ਼ ਸਾਡੇ ਧਰਮ ਦੇ ਅੰਦਰ ਜਾਂ ਪੰਜਾਬੀ ਭਾਸ਼ਾ ਦੇ ਅੰਦਰ ਬਹੁਤ ਸਤਿਕਾਰੇ ਗਏ, ਉਹਨਾਂ ਨੂੰ ਖਾਸ ਜਗ੍ਹਾ ਮਿਲ ਗਈ। ਸ਼ਹੀਦ ਲਫ਼ਜ਼ ਪ੍ਰਸੀਅਨ ਭਾਸ਼ਾ ਦਾ ਹੈ ਪਰ ਪੰਜਾਬੀ ਦੇ ਅੰਦਰ ਇਹਦੀ ਬੜੀ ਮਹਾਨਤਾ ਹੈ, ਵਿਸ਼ੇਸ਼ ਥਾਂ ਹੈ। ਪਰ ਰੋਜ਼ ਰੋਜ਼ ਆਪਾਂ ਕਰਨੇ ਆ ਅਰਦਾਸ, ਅਰਦਾਸ ਲਫ਼ਜ਼ ਗੁਰਮੁਖੀ ਦਾ ਤੇ ਨਹੀਂ, ਪੰਜਾਬੀ ਦਾ ਤੇ ਨਹੀਂ, ਅਰਦਾਸ ਫਾਰਸੀ ਦਾ ਲਫ਼ਜ਼ ਹੈ, ਵਿਸ਼ੇਸ਼ ਥਾਂ ਇਹਨੂੰ ਮਿਲ ਗਈ ਹੈ ਪੰਜਾਬੀ ਦੇ ਅੰਦਰ। ਚਲੋ ਮੈਂ ਹੋਰ ਗੱਲ ਕਰਾਂ, ਜੋ ਸਾਡਾ ਨਾਂ ਰੱਖਿਆ, ਸਾਡਾ ਨਾਂ ਵੀ ਫਾਰਸੀ ਭਾਸ਼ਾ ਵਿੱਚੋਂ ਲੈ ਕੇ ਰੱਖਿਆ ਗਿਆ ਹੈ। ਸਾਡਾ ਨਾਂ ਰੱਖਿਆ ਖਾਲਸਾ, ਰੱਖਿਆ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਨਾਂ ਰੱਖਿਆ ਖਾਲਸਾ। ਹੁਣ ਖਾਲਸਾ ਦੇ ਅਖਰੀ ਅਰਥ ਅਸੀਂ ਕਰਨੇ ਆ ਕਿ ਜਿਹੜਾ ਅੰਦਰੋਂ ਪਿਓਰ ਹੋਵੇ। ਇਹ ਅਖਰੀ ਅਰਥ ਭਾਵੇਂ ਨਿੰਦਣ ਯੋਗ ਨਹੀਂ ਹੈ, ਖੰਡਨ ਯੋਗ ਨਹੀਂ ਹੈ, ਪਰ ਜੇ ਸਹੀ ਅਰਥ ਲੱਭਣੇ ਹੋਣ ਖਾਲਸਾ ਦੇ ਤੇ ਫਿਰ ਉਸ ਪਾਤਸ਼ਾਹ ਦੇ ਦਾਇਰੇ ਵਿੱਚ ਖਲੋ ਕੇ ਤਾਂ ਹੀ ਲੱਭੇ ਜਾਣਗੇ, ਵਰਨਾ ਨਹੀਂ। ਉਸ ਪਾਤਸ਼ਾਹ ਦੇ ਦਾਇਰੇ ਵਿੱਚ ਜਾਣਾ ਪਏਗਾ। ਲਫ਼ਜ਼ ਹੈ ਫਾਰਸੀ ਦਾ ਤੇ ਫਾਰਸੀ ਦੇ ਅੰਦਰ ਖਾਲਸਾ ਉਹਨੂੰ ਕਹਿੰਦੇ ਨੇ ਜਿਹੜੀ ਜਾਇਦਾਦ, ਜਿਹੜੀ ਸੰਪਤੀ ਸੈਂਟਰ ਗੌਰਮੈਂਟ ਦੀ ਮਲਕੀਅਤ ਹੈ, ਜਿਹੜੀ ਸੈਂਟਰ ਗੌਰਮੈਂਟ ਦੀ ਆਪਣੀ ਜਾਇਦਾਦ ਹੈ ਉਹਨੂੰ ਕਹਿ ਦਿੱਤਾ ਜਾਂਦਾ ਹੈ ਖਾਲਸਾ। ਜੋ ਸਟੇਟ ਸਰਕਾਰ ਦੀ ਸੰਪਤੀ ਜਾਇਦਾਦ ਹੈ ਉਹਨੂੰ ਖਾਲਸਾ ਨਹੀਂ, ਜੋ ਸੈਂਟਰ ਦੀ ਮਲਕੀਅਤ ਹੈ, ਸੈਂਟਰ ਦੀ ਸੰਪਤੀ ਹੈ। ਹੁਣ ਗੁਰੂ ਗੋਬਿੰਦ ਸਿੰਘ ਨੇ ਨਾਮ ਖਾਲਸਾ ਦਿੱਤਾ, ਤੂੰ ਪਰਮਾਤਮਾ ਦਾ ਹੈ। ਹੁਣ ਸਭ ਤੋਂ ਵੱਡੀ ਸੈਂਟਰ ਸਰਕਾਰ ਤੇ ਪਰਮਾਤਮਾ ਹੀ ਹੈ ਨਾ, ਆਖਿਆ ਤੂੰ ਪਰਮਾਤਮਾ ਦਾ ਹੈ, ਮੈਂ ਤੇਰਾ ਸਿੱਧਾ ਸੰਬੰਧ ਬਣਾ ਰਿਹਾ ਨਿਰੰਕਾਰ ਦੇ ਨਾਲ, ਕਿਸੇ ਵਿਚਕਾਰ ਤੈਨੂੰ ਵਿਚੋਲੇ ਦੀ ਲੋੜ ਨਹੀਂ, ਸਿੱਧਾ ਸੰਬੰਧ ਨਿਰੰਕਾਰ ਨਾਲ। ਇਹ ਤੇ ਸਾਡੀ ਅਗਿਆਨਤਾ ਹੈ, ਅਸੀਂ 500-500 ਵਿਚੋਲੇ ਵਿੱਚ ਪਾ ਲੈਂਦੇ ਹਾਂ, ਨਾ ਉਹ ਵਿਚੋਲੇ ਪੂਰੇ ਹੁੰਦੇ ਨੇ ਨਾ ਸਾਨੂੰ ਪੂਰਨਤਾ ਮਿਲਦੀ ਹੈ। ਤੁਹਾਨੂੰ ਸਤਿਗੁਰੂ ਨੇ ਖਾਲਸਾ ਬਣਾਇਆ, ਤੁਸੀਂ ਜਾਣ ਕੇ ਸੱਜੇ ਖੱਬੇ ਭਟਕਣ ਦਾ ਯਤਨ ਕਰਦੇ ਹੋ। ਖੈਰ ਇਹ ਤੇ ਗੱਲ ਵਿਚਕਾਰ ਆ ਗਈ, ਅਰਜ ਮੈਂ ਕਰ ਰਿਹਾ ਸਾਂ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਦਿਲ ਅਗਰ ਦਾਨਾ ਬਵਦ, ਦਾਨਾ ਕਹਿੰਦੇ ਨੇ ਅੰਦਰੋਂ ਸਿਆਣਾ ਹੋਣਾ, ਗੱਲਾਂ ਬਾਤਾਂ ਦੇ ਨਾਲ ਸਿਆਣਪ ਜ਼ਾਹਰ ਕਰਨੀ ਇੱਕ ਹੋਰ ਅਰਥ ਰੱਖਦੀ ਹੈ, ਹਕੀਕਤ ਵਿੱਚ ਸਿਆਣਾ ਹੋ ਜਾਣਾ ਇੱਕ ਹੋਰ ਮਾਇਨੇ ਰੱਖਦਾ ਹੈ। ਗੱਲੀ ਬਾਤੀ ਤੇ ਅੱਜ ਜਿਹਦੇ ਕੋਲ ਵੀ ਖੜੇ ਹੋਈਏ ਉਹ ਧਰਮ ਦੀਆਂ ਬਰੀਕ ਤੋਂ ਬਰੀਕ ਦਲੀਲਾਂ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਜਿਵੇਂ ਸਭ ਤੋਂ ਵੱਡਾ ਧਾਰਮਿਕ ਪੁਰਸ਼ ਹੀ ਹੈ, ਧਰਮ ਦੇ ਰਾਹ ਦੇ ਉੱਤੇ ਚੱਲਣ ਵਾਲਾ ਹੀ ਹੈ, ਪਰ ਕਰਮ ਦੀ ਚਾਲ ਵੇਖੀਏ ਤੇ ਕਰਮਾਂ ਦੀ ਚਾਲ ਬੜੀ ਮੈਲੀ ਹੈ। ਉਹਨੂੰ ਬਾਹਰੋਂ ਵੇਖੀਏ ਨਾ ਉਹ ਬਾਹਰੋਂ ਗੁਰੂ ਦੇ ਨਾਲ ਜੁੜਿਆ, ਨਾ ਅੰਦਰੋਂ ਗੁਰੂ ਦੇ ਨਾਲ ਜੁੜਿਆ, ਪਰ ਧਰਮ ਦੀ ਦਲੀਲ ਬੜੀ ਦੇਗਾ, ਕਿਉਂਕਿ ਚਾਰ ਅੱਖਰ ਤਾਲੀਮ ਦੇ ਕੋਲ ਨੇ। ਤਾਲੀਮ ਦੇ ਨਾਲ, ਵਿਦਿਆ ਦੇ ਨਾਲ ਦਲੀਲ ਦੇਣੀ ਆ ਜਾਂਦੀ ਹੈ, ਤਾਲੀਮ ਦੇ ਨਾਲ ਧਰਮ ਨਹੀਂ ਆਉਂਦਾ। ਧਰਮ ਨੂੰ ਅਪਣਾਉਣਾ, ਇਹਦੇ ਵਾਸਤੇ ਤਾਲੀਮ ਦੀ ਲੋੜ ਨਹੀਂ ਹੈ। ਇਹਦੇ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ। ਇਹ ਨਹੀਂ ਸਤਿਗੁਰੂ ਨੇ ਕਿਹਾ ਕਿ ਜੇ PhD ਕੀਤੀ ਹੈ ਤੇ ਤਾਂ ਧਰਮ ਦਾ ਪਾਂਧੀ ਬਣੇਗਾ ਵਰਨਾ ਨਹੀਂ ਬਣੇਗਾ, ਜੇ ਡਾਕਟਰ ਇੰਜੀਨੀਅਰ ਬਣਿਆ ਹੈ ਤੇ ਤਾਂ ਧਰਮੀ ਬਣ ਸਕੇਗਾ ਵਰਨਾ ਨਹੀਂ। ਇਹ ਤਾਲੀਮ ਸਾਡਾ ਬਾਹਰੀ ਜੀਵਨ ਚਲਾਉਂਦੀ ਹੈ। ਗੁਰੂ ਦੀ ਤਾਲੀਮ ਸਾਨੂੰ ਅੰਦਰੋਂ ਚੇਂਜ ਕਰਦੀ ਹੈ, ਅੰਦਰੋਂ ਬਦਲਾਉਂਦੀ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਜੇ ਕੋਈ ਅੰਦਰੋਂ ਸਿਆਣਾ ਹੋਵੇ, ਦਿਲ ਅਗਰ ਦਾਨਾ ਬਵਦ, ਗੱਲੇ ਬਾਤੀ ਸਿਆਣਾ ਨਾ ਹੋਵੇ, ਗੱਲੇ ਬਾਤੀ ਧਰਮ ਦੀਆਂ ਗੱਲਾਂ ਪੇਸ਼ ਕਰਨੀਆਂ ਨਾ ਜਾਣਦਾ ਹੋਵੇ, ਹਕੀਕਤ ਵਿੱਚ ਉਹਨੂੰ ਅੰਦਰੋਂ ਰੱਬ ਜੀ ਦੇ ਬਾਰੇ ਸਮਝ ਹੋਵੇ, ਹਕੀਕਤ ਵਿੱਚ ਗਿਆਨੀ ਨਹੀਂ ਉਹੀ ਹੈ। ਕਹਿਣ ਲੱਗੇ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ। ਕਹਿਣ ਲੱਗੇ, ਤੇਰਾ ਯਾਰ ਮਤਲਬ ਪਰਮਾਤਮਾ ਤੈਨੂੰ ਅੰਦਰ ਵਸਦਾ ਰਸਦਾ ਨਜ਼ਰ ਪਏਗਾ। ਅਗਰ ਤੂੰ ਅੰਦਰੋਂ ਸਿਆਣਾ ਬਣੇ, ਅੰਦਰੋਂ ਮੈਲ ਦੀ ਪਰਤ ਨੂੰ ਤੋੜ ਕੇ ਬਾਹਰ ਕਰਨ ਦਾ ਯਤਨ ਕਰੇ। ਹੁਣ ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ, ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ, ਚਸਮ ਗਰ ਬੀਨਾ ਬਵਦ ਹਰ ਤਰਫ ਯਾਰ ਹਸਤ। ਕਹਿਣ ਲੱਗੇ, ਤੇਰੇ ਨੇਤਰਾਂ ਦਾ ਰੋਗ ਅਗਰ ਮੁੱਕ ਜਾਏ, ਨੇਤਰਾਂ ਦਾ ਦਾਰੂ ਤੈਨੂੰ ਕਿਧਰੋਂ ਮਿਲ ਜਾਏ, ਰੋਗ ਚਲਾ ਜਾਏ, ਨੇਤਰਾਂ ਨੂੰ ਵੇਖਣ ਦੀ ਤੌਫੀਕ ਮਿਲ ਜਾਏ, ਤੇ ਕਹਿਣ ਲੱਗੇ, ਫਿਰ ਚਾਰ ਚੁਫੇਰੇ ਉਹੀ ਪ੍ਰਮਾਤਮਾ ਦਿਸੇਗਾ ਜੋ ਸਰਵ ਪ੍ਰਥਮ ਤੈਨੂੰ ਤੇਰੇ ਅੰਦਰ ਦਿਸਿਆ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ ਯਾਰ ਹਸਤ, ਚਸਮ ਕਰ ਬੀਨਾ ਬਵਦ ਹਰ ਤਰਫ ਯਾਰ ਹਸਤ। ਕਹਿਣ ਲੱਗੇ, ਚਾਰ ਚੁਫੇਰੇ ਯਾਰ ਦਿਸੇਗਾ, ਪ੍ਰਮਾਤਮਾ ਨਜ਼ਰ ਆਏਗਾ, ਪਰ ਸ਼ਰਤ ਇਹ ਹੈ ਕਿ ਅੱਖਾਂ ਦੇ ਅੰਦਰ ਰੋਗ ਨਾ ਹੋਵੇ। ਸੂਰਜ ਚਮਕਦਾ ਹੈ ਲੱਖ ਵਾਰ ਚਮਕੇ, ਜੇ ਅੱਖਾਂ ਵਿੱਚ ਵੇਖਣ ਵਾਲੀ ਜੋਤ ਹੀ ਨਹੀਂ ਹੈ, ਸੂਰਜ ਦਾ ਚਮਕਣਾ ਕੀ ਕਰੇਗਾ। ਸੂਰਜ ਨੂੰ ਵੇਖਣ ਲਈ ਤੁਹਾਡੇ ਨੇਤਰ ਵੀ ਤੇ ਖੁੱਲੇ ਹੋਣੇ ਚਾਹੀਦੇ ਨੇ, ਨੇਤਰਾਂ ਦੇ ਅੰਦਰ ਵੇਖਣ ਵਾਲੀ ਜੋਤ ਵੀ ਤੇ ਹੋਣੀ ਚਾਹੀਦੀ। ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿਣ ਲੱਗੇ, ਫਰੀਦਾ ਗਲੀਏ ਚਿੱਕੜ, ਤੇਰੇ ਅੰਦਰ ਮੈਲ ਬੜੀ ਹੈ, ਚਿੱਕੜ ਬੜਾ ਹੈ, ਅੰਦਰ ਦੀਆਂ ਗਲੀਆਂ ਭਰੀਆਂ ਪਈਆਂ ਨੇ ਚਿੱਕੜ ਦੇ ਨਾਲ। ਔਰ ਇਹ ਜਵਾਬ ਆਪਣੇ ਪਾਸੋਂ ਆਪ ਮੰਗੋ, ਆਪਣੇ ਮਨ ਦੀ ਕਿਤਾਬ ਖੋਲ ਕੇ ਵੇਖੋ, ਵੇਖੋ ਕਿ ਪਵਿੱਤਰਤਾ ਕਿੰਨੀ ਹੈ ਤੇ ਮੈਲ ਕਿੰਨੀ ਹੈ। ਇੱਕ ਦਿਨ ਦੇ ਅੰਦਰ ਜ਼ੁਬਾਨ ਕਿੰਨੀ ਵਾਰ ਬੋਲੀ ਹੈ, ਤੇ ਜ਼ੁਬਾਨ ਨੇ ਸ਼ੁੱਧ ਕਿੰਨੀ ਵਾਰ ਬੋਲਿਆ ਤੇ ਅਸ਼ੁੱਧ ਕਿੰਨਾ ਬੋਲਿਆ, ਚੁਗਲੀ ਨਿੰਦਾ ਕਿੰਨੀ ਵਾਰ ਬੋਲੀ, ਕਾਮੁਕ ਲੋਭ ਦੇ ਬੋਲ ਕਿੰਨੀ ਵਾਰ ਬੋਲੇ ਨੇ। ਇੱਕ ਦਿਨ ਦੇ ਅੰਦਰ ਅੱਖਾਂ ਕਈ ਵਾਰ ਵੇਖਦੀਆਂ ਨੇ, ਕਿਸੇ ਨੂੰ ਵੇਖ ਕੇ ਈਰਸ਼ਾ ਦਵੈਸ਼ ਕਿੰਨੀ ਵਾਰ ਬਣੀ, ਤੇ ਕਿਸੇ ਵਿੱਚੋਂ ਰੱਬ ਮਹਿਸੂਸ ਹੋਇਆ ਕਿੰਨੀ ਵਾਰ ਹੋਇਆ, ਕਿੰਨੀ ਵਾਰ ਵੇਖਿਆ। ਕੰਨ ਕੀ ਸੁਣਨਾ ਪਸੰਦ ਕਰਦੇ ਨੇ, ਆਪਣੇ ਜੀਵਨ ਦੀ ਡਾਇਰੀ ਨੋਟ ਕਰੋ, ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਕਿ ਅੰਦਰ ਮੈਲ ਹੈ ਜਾਂ ਅੰਦਰ ਪਵਿੱਤਰਤਾ ਹੈ। ਭਗਤ ਜੀ ਕਹਿਣ ਲੱਗੇ, ਮੈਂ ਦੁਨੀਆਂ ਦੀ ਤਸਵੀਰ ਨੇੜੇ ਹੋ ਕੇ ਵੇਖੀ ਹੈ, ਤੇ ਕੀ ਨਜ਼ਰ ਆਇਆ, ਗਲੀਏ ਚਿੱਕੜ, ਗਲੀਆਂ ਦੇ ਅੰਦਰ ਚਿੱਕੜ ਹੋਣ ਕਾਰਨ ਦੂਰ ਘਰ, ਪਰਮਾਤਮਾ ਦਾ ਘਰ ਦੂਰ ਨਜ਼ਰ ਆਇਆ। ਮਨੁੱਖ ਨੇ ਕਹਿ ਦਿੱਤਾ, ਨੇੜੇ ਤੇੜੇ ਹੈ ਹੀ ਨਹੀਂ, ਬੜੀ ਦੂਰ ਹੈ, ਦੂਰ ਘਰ ਨਾਲ ਪਿਆਰੇ ਨੇ ਹੋ। ਕਹਿਣ ਲੱਗੇ, ਮੇਰਾ ਪਿਆਰ ਮੇਰੇ ਪਰਮਾਤਮਾ ਦੇ ਨਾਲ ਹੈ। ਕਹਿਣ ਲੱਗੇ, ਅੰਦਰ ਚਿੱਕੜ ਹੈ, ਘਰ ਲੱਗਦਾ ਪਰਮਾਤਮਾ ਦਾ ਦੂਰ, ਪਰ ਜਿਹਦਾ ਘਰ ਦੂਰ ਲੱਗਦਾ ਉਹਦੇ ਨਾਲ ਮੇਰਾ ਪਿਆਰ ਹੈ। ਹੁਣ ਜਿਵੇਂ ਜਿਵੇਂ ਪਿਆਰ ਪੱਕਦਾ ਜਾਏਗਾ, ਚਿੱਕੜ ਹਟਦਾ ਜਾਏਗਾ, ਘਰ ਨੇੜੇ ਲੱਗਣਾ ਸ਼ੁਰੂ ਹੋ ਜਾਏਗਾ। ਕਹਿਣ ਲੱਗੇ, ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ। ਜਦ ਮੈਂ ਸੁਰਤ ਨੂੰ ਚਲਾਉਣਾ, ਜਦ ਮੈਂ ਸੁਰਤ ਦੇ ਮਾਰਗ ਦੇ ਉੱਤੇ ਚੱਲਦਾ, ਤੇ ਇਸ ਚਿੱਕੜ ਦੇ ਨਾਲ ਮੇਰੀ ਕੰਬਲੀ ਲਬਰੇਜ ਹੋ ਜਾਂਦੀ ਹੈ, ਭਰ ਜਾਂਦੀ ਹੈ। ਜਦ ਤੁਸੀਂ ਸੁਰਤ ਕਰਕੇ ਪ੍ਰਮਾਤਮਾ ਦੇ ਨਾਲ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰਦੇ ਹੋ, ਤੁਹਾਡੀ ਸੁਰਤ ਨੂੰ ਤੋੜਨ ਵਾਲੇ ਕਈ ਸਾਧਨ ਰਾਹ ਵਿੱਚ ਮਿਲਣਗੇ। ਕਾਮ ਸੁਰਤ ਨੂੰ ਤੋੜੇਗਾ, ਕੋਈ ਵੀ ਤੁਹਾਡੇ ਨੇੜੇ ਤੇੜੇ ਨਹੀਂ ਹੈ, ਤੁਹਾਡੇ ਕਲਪਨਾ ਦੇ ਅੰਦਰ ਹੀ ਬਹੁਤ ਕੁਝ ਹਲਚਲੀ ਮੱਚੀ ਹੋਈ ਤੁਹਾਨੂੰ ਨਜ਼ਰ ਆ ਜਾਏਗੀ, ਤੁਹਾਡੀ ਕਲਪਨਾ ਦੇ ਅੰਦਰ। ਨੇੜੇ ਤੁਹਾਡੇ ਕੋਈ ਵੀ ਨਹੀਂ ਹੈ, ਅੱਖਾਂ ਬੰਦ ਨੇ, ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਕਹਿ ਰਹੇ ਹੋ, ਪਰ ਤੁਹਾਡੀ ਕਲਪਨਾ ਦਾ ਚਿੱਕੜ ਤੁਹਾਡੇ ਸਾਹਮਣੇ ਆ ਜਾਏਗਾ। ਕਦੀ ਉਹ ਕਾਮ ਦੇ ਰੂਪ ਵਿੱਚ, ਕਦੀ ਕ੍ਰੋਧ ਦੇ ਰੂਪ ਵਿੱਚ, ਕਦੀ ਈਰਸ਼ਾ ਦੇ ਰੂਪ ਵਿੱਚ, ਕਦੀ ਨਿੰਦਾ ਚੁਗਲੀ ਦੇ ਰੂਪ ਵਿੱਚ। ਅਗਰ ਇਹ ਚਿੱਕੜ ਹੋਵੇ ਹੀ ਨਾ, ਤਾਂ ਫਿਰ ਤੇ ਸੁਰਤ ਸ਼ਬਦ ਦੇ ਨਾਲ ਬੜੀ ਜਲਦੀ ਜੁੜ ਜਾਏਗੀ, ਬੜੀ ਜਲਦੀ ਜੁੜ ਜਾਏਗੀ, ਫਿਰ ਪਰਮਾਤਮਾ ਨੂੰ ਵੀ ਜਲਦੀ ਪਾਇਆ ਜਾ ਸਕੇਗਾ। ਪਰਮਾਤਮਾ ਮਿਲ ਜਾਂਦਾ ਹੈ, ਪਰ ਪਹਿਲਾਂ ਆਪਣੇ ਚਿੱਕੜ ਨੂੰ ਪਾਸੇ ਕਰਨਾ ਪੈਂਦਾ ਹੈ, ਤਾਂ ਆਪਣੇ ਚਿੱਕੜ ਨੂੰ ਹਟਾਉਣਾ ਪੈਂਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਚਿੱਕੜ ਬਣਦਾ ਵੀ ਪਾਣੀ ਦੇ ਨਾਲ ਹੈ, ਤੇ ਚਿੱਕੜ ਨੂੰ ਧੋਤਾ ਵੀ ਪਾਣੀ ਦੇ ਨਾਲ ਹੀ ਜਾਂਦਾ ਹੈ। ਅਗਰ ਮਿੱਟੀ ਨੂੰ ਤੇ ਪਾਣੀ ਨੂੰ ਮਿਲਾ ਦਿਓ, ਚਿੱਕੜ ਬਣ ਜਾਏਗਾ, ਉਹ ਚਿੱਕੜ ਰਸਤੇ ਦੇ ਉੱਤੇ ਜੰਮ ਜਾਏ, ਚਿੱਕੜ ਕੱਪੜੇ ਦੇ ਉੱਤੇ ਜੰਮ ਜਾਏ, ਚਿੱਕੜ ਸਰੀਰ ਦੇ ਉੱਤੇ ਜੰਮ ਜਾਏ, ਪਾਣੀ ਤੇ ਮਿੱਟੀ ਕਾਰਨ ਜੰਮਿਆ ਨਾ। ਇਕੱਲੇ ਪਾਣੀ ਨੂੰ ਵਰਤੋਂ ਵਿੱਚ ਲਿਆਓ ਤੇ ਚਿੱਕੜ ਉਤਰਦਾ ਹੋਇਆ ਵੀ ਨਜ਼ਰ ਪੈ ਜਾਏਗਾ। ਮਰਜ਼ੀ ਤੁਹਾਡੀ, ਇਸ ਪਾਣੀ ਦੇ ਨਾਲ ਚਿੱਕੜ ਬਣਾਉਣਾ, ਪਾਣੀ ਦੇ ਨਾਲ ਚਿੱਕੜ ਨੂੰ ਧੋਣਾ ਹੈ। ਕਹਿਣ ਲੱਗੇ, ਦੂਰ ਕਰ ਨਾਲ ਪਿਆਰੇ ਨੇਹੋਂ, ਚੱਲਾਂ ਤਾਂ ਭਿੱਜੇ ਕੰਬਲੇ। ਜਿਵੇਂ ਜਿਵੇਂ ਮੈਂ ਚੱਲਣ ਦਾ ਯਤਨ ਕਰਨਾ, ਸੁਰਤ ਨੂੰ ਜੋੜਨ ਦਾ ਯਤਨ ਕਰਦਾ, ਸ਼ਬਦ ਦੇ ਨਾਲ ਮੇਰੀ ਕੰਬਲੀ ਭਿੱਜ ਜਾਂਦੀ ਹੈ, ਮਨ ਰੂਪੀ ਕੰਬਲੀ ਭਿੱਜ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਪਰ ਇੱਕ ਮੈਂ ਬੇਨਤੀ ਕਰਾਂ, ਬਾਣੀ ਵਿੱਚ ਨਹੀਂ ਹੈ, ਮਨ ਦੁਬਦਾ ਵਿੱਚ ਨਾ ਚਲਾ ਜਾਏ, ਬਾਣੀ ਦਾ ਬਚਨ ਉਹ ਨਹੀਂ ਹੈ। ਕਬੀਰ ਪੰਥੀਆਂ ਦੇ ਪਾਸ ਇੱਕ ਬਹੁਤ ਵੱਡਾ ਕਬੀਰ ਸਾਹਿਬ ਦਾ ਗ੍ਰੰਥ ਹੈ, ਇਹ ਬਚਨ ਉਹਦੇ ਵਿੱਚ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਬੜੇ ਯਤਨ ਸੇ ਓਡੀ ਕੰਬਲੀਆ, ਬੜਾ ਲੰਮਾ ਸਮਾਂ ਭਟਕਣ ਤੋਂ ਬਾਅਦ, ਜੂਨਾ ਵਿੱਚ ਚੱਲਣ ਤੋਂ ਬਾਅਦ, ਚੱਕਰ ਕੱਟਣ ਤੋਂ ਬਾਅਦ, ਤਾਂ ਕਿਧਰੇ ਜਾ ਕੇ ਮਨੁੱਖਾ ਦੇਹ ਹੀ ਮਿਲੇ। ਔਰ ਇਹ ਬਚਨ ਗੁਰਬਾਣੀ ਦੇ ਨੇ, ਏਤੇ ਕਰ ਹਮ ਬਹੁਤ ਬਸਾਏ, ਤਬ ਹਮ ਰਾਮ ਗਰਭ ਹੋਏ ਆਏ, ਬਚਨੇ ਵੀ ਕਬੀਰ ਸਾਹਿਬ ਦੇ ਨੇ। ਕਹਿਣ ਲੱਗੇ, ਬੜੇ ਯਤਨ ਸੇ ਓਡੀ ਕੰਬਲੀਆ, ਬੜੀ ਮੁਸ਼ਕਲ ਦੇ ਨਾਲ ਇਹ ਮਨੁੱਖਾ ਦੇਹੀ ਨੂੰ ਪਾਇਆ ਹੈ, ਜਿਉਂ ਕਿ ਤਿਉਂ ਦਰ ਲੀਨ ਕਮਲਿਆ, ਬੜੇ ਯਤਨ ਦੇ ਨਾਲ ਮੈਨੂੰ ਜਿਉਂ ਦੀ ਤਿਉਂ ਚਿੱਟੀ ਰੱਖ ਪਾਇਆ, ਇਹਨੂੰ ਮੈਂ ਲਿਬੜਨ ਨਹੀਂ ਦਿੱਤਾ, ਚਿੱਕੜ ਦੇ ਅੰਦਰ ਭਰਨ ਨਹੀਂ ਦਿੱਤਾ। ਬੜੇ ਯਤਨ ਸੇ ਓਡੀ ਕੰਬਲੀਆ, ਜਿਉਂ ਕਿ ਤਿਉਂ, ਜਿਵੇਂ ਦੀ ਕੰਬਲੀ ਮਿਲੀ ਸੀ ਚਿੱਟੀ, ਜਿਉਂ ਕਿ ਤਿਉਂ ਦਰ ਲੀਨ ਕਮਲਿਆ, ਮੈਨੂੰ ਧਰ ਲਿਆ ਹੈ, ਰੱਖ ਲਿਆ ਹੈ ਆਪਣੇ ਪਾਸ, ਜਿਉਂ ਦੀ ਤਿਉਂ, ਮਤਲਬ ਚਿੱਟੀ ਦੀ ਚਿੱਟੀ, ਕਾਲੀ ਨਹੀਂ ਆਉਣ ਦਿੱਤਾ। ਜਿਹਦੀ ਮਨ ਵਾਲੀ ਕੰਬਲੀ ਚਿੱਟੀ ਰਹਿ, ਉਹ ਪਵਿੱਤਰ ਹੈ, ਪ੍ਰਮਾਤਮਾ ਦੇ ਚਰਨਾਂ ਵਿੱਚ ਬਹਿਣ ਦੀ ਜਗ੍ਹਾ ਬਣ ਜਾਂਦੀ ਹੈ। ਜਿਹਦੀ ਕੰਬਲੀ ਚਿੱਕੜ ਦੇ ਨਾਲ ਭਰ ਜਾਏ, ਉਹ ਜੋਨਾਂ ਦੇ ਚੱਕਰ ਦੇ ਅੰਦਰ ਭਟਕਦਾ ਨਜ਼ਰ ਪੈਂਦਾ ਹੈ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇਹੋਂ, ਅਗਰ ਮੈਂ ਚੱਲਦਾ ਨਹੀਂ ਹਾਂ ਤੋ ਪ੍ਰਮਾਤਮਾ ਨਹੀਂ ਮਿਲਦਾ, ਪਿਆਰ ਟੁੱਟਦਾ, ਚੱਲਦਾ ਹਾਂ ਤੇ ਕੰਬਲੀ ਭਿੱਜਦੀ ਹੈ, ਹੁਣ ਕਰਾਂ ਕੀ, ਦੁਬਦਾ ਬਣ ਗਈ, ਚੱਲਦਾ ਹਾਂ ਤੇ ਮੁਸ਼ਕਲ ਬੜੀ ਹੈ, ਚੱਲਦਾ ਹਾਂ ਕਠਿਨਾਈ ਬੜੀ ਹੈ, ਚੱਲਦਾ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਚਟਾਨ ਦੇ ਵਿੱਚੋਂ ਰਸਤਾ ਬਣਾ ਕੇ ਅੱਗੇ ਗੁਜ਼ਰਨਾ ਪੈਣਾ ਹੈ, ਬੜਾ ਕਠਿਨਾਈ ਵਾਲਾ ਮਾਰਗ ਨਜ਼ਰ ਪੈ ਰਿਹਾ, ਨਹੀਂ ਚੱਲਦਾ ਤੇ ਪ੍ਰਮਾਤਮਾ ਨਹੀਂ ਮਿਲਦਾ, ਹੁਣ ਕਰਾਂ ਕੀ। ਅਗਲੇ ਸਲੋਕ ਵਿੱਚ ਕਹਿੰਦੇ ਨੇ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੋ ਮੇਹੋਂ। ਕਹਿਣ ਲੱਗੇ, ਠੀਕ ਹੈ ਅੱਲਾਹ, ਇਹ ਚਿੱਕੜ ਬਣਾਇਆ ਵੀ ਤੇ ਤੂੰ ਹੈ, ਮੇਰੀ ਕੰਬਲੀ ਭਿੱਜਦੀ ਰਹਿ, ਇਹ ਚਿੱਕੜ ਦੇ ਅੰਦਰ ਭਰਦੀ ਜਾਏ, ਮੀਂਹ ਵਰਸਦਾ ਜਾਏ, ਮੀਂਹ ਦੇ ਨਾਲ ਚਿੱਕੜ ਹੁੰਦਾ ਜਾਏ, ਚਿੱਕੜ ਬਣਾਉਣ ਵਾਲਾ ਵੀ ਤੂੰ ਹੈ, ਮੈਨੂੰ ਆਪਣੇ ਨਾਲ ਮਿਲਾਉਣ ਵਾਲਾ ਵੀ ਤੂੰ ਹੈ, ਇਹ ਤੇਰੀ ਰਹਿਮਤ ਦੇ ਨਾਲ ਹੀ ਤੇ ਮੀਂਹ ਵਰਸ ਰਿਹਾ, ਤੇਰੇ ਹੁਕਮ ਤੋਂ ਬਾਹਰ ਤੇ ਨਹੀਂ ਵਰਸ ਰਿਹਾ। ਅਗਰ ਮੈਨੂੰ ਕਾਮ ਸਤਾਉਂਦਾ ਹੈ, ਕ੍ਰੋਧ ਸਤਾਉਂਦਾ ਹੈ, ਚੁਗਲੀ ਨਿੰਦਾ ਸਤਾਉਂਦੀ ਹੈ, ਤੂੰ ਆਖਿਆ ਚਿੱਕੜ ਵੀ ਤੇਰਾ ਬਣਾਇਆ ਹੈ, ਮੈਂ ਵੀ ਤੈਨੂੰ ਮਿਲਣਾ ਹੈ, ਮੈਂ ਚਿੱਕੜ ਦੀ ਪਰਵਾਹ ਨਾ ਕਰਦਾ ਹੋਇਆ ਧਿਆਨ ਤੇਰੇ ਵੱਲ ਰੱਖ ਰਿਹਾ, ਤੂੰ ਕਿਰਪਾ ਕਰ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਨਿਰੰਕਾਰ ਬਚਾਉਣਾ ਵੀ ਤੂੰ ਹੈ, ਭਿੱਜੋ ਸਿੱਜੋ ਕੰਬਲੀ, ਕੰਬਲੀ ਭਿੱਜਦੀ ਜਾ ਰਹੀ ਹੈ ਕੋਈ ਗੱਲ ਨਹੀਂ, ਬਰਸਾਤ ਪੈਂਦੀ ਜਾ ਰਹੀ ਹੈ ਕੋਈ ਗੱਲ ਨਹੀਂ, ਚੱਲਦਾ ਜਾਵਾਂ, ਆਖਰ ਚੱਲਦਾ ਚੱਲਦਾ ਕਦੀ ਤੇ ਚਿੱਕੜ ਤੋਂ ਬਾਹਰ ਹੋਵਾਂਗਾ ਹੀ ਨਾ। ਅੱਲੋ ਵਰਸੋ ਮੇਹੋ, ਕਹਿ ਲਗੇ ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾ ਹੀ ਨੇਹੋ। ਮੈਂ ਜਾ ਕੇ ਆਪਣੇ ਸੱਜਣ ਨੂੰ, ਰੱਬ ਜੀ ਨੂੰ ਮਿਲ ਪਵਾਂ, ਮੇਰਾ ਪਿਆਰ ਸਲਾਮਤ ਰਹੇ, ਨੇ ਮੇਰਾ ਟੁੱਟੇ ਨਾ, ਪ੍ਰੇਮ ਮੇਰੇ ਦੇ ਅੰਦਰ ਵਿਘਨ ਪਏ ਨਾ, ਇਸ ਚਿੱਕੜ ਵਿੱਚੋਂ ਦੀ ਗੁਜ਼ਰ ਗੁਜ਼ਰ ਕੇ ਤਾਂ ਹੀ ਚਿੱਕੜ ਤੋਂ ਰਹਿਤ ਪ੍ਰਮਾਤਮਾ ਮਿਲਦਾ, ਵਰਨਾ ਨਹੀਂ। ਕੋਈ ਇਹ ਆਖੇ ਕਿ ਚਿੱਕੜ ਵਿੱਚੋਂ ਨਾ ਗੁਜ਼ਰਨਾ ਪਏ, ਹੋ ਨਹੀਂ ਸਕਦਾ, ਗੁਜ਼ਰਨਾ ਤੇ ਪਏਗਾ। ਕਿਵਾਂ ਚਾਹਾਂਗਾ, ਬੋਲ ਕੁਝ ਇਸ ਤਰ੍ਹਾਂ ਦੇ ਨੇ, ਪ੍ਰਸੂਤ ਦੀ ਪੀੜਾ ਵਿੱਚੋਂ ਗੁਜ਼ਰਨ ਤੋਂ ਬਾਅਦ ਹੀ ਬੱਚੇ ਦਾ ਮੂੰਹ ਵੇਖਿਆ ਜਾਂਦਾ ਹੈ, ਵਰਨਾ ਨਹੀਂ। ਇਸ ਚਿੱਕੜ ਦੇ ਤੌਰ ਦੀ ਪੀੜਾ ਵਿੱਚੋਂ ਨਿਕਲਣ ਤੋਂ ਬਾਅਦ ਹੀ ਪ੍ਰਮਾਤਮਾ ਦਾ ਮੂੰਹ ਦਿਸਦਾ ਹੈ, ਵਰਨਾ ਨਹੀਂ। ਬੜਾ ਭਿਆਨਕ ਚਿੱਕੜ ਹੈ, ਬੜੀ ਗੂੜੀ ਮੈਲ ਹੈ, ਗੂੜੀ ਮੈਲ ਹਟ ਜਾਂਦੀ ਹੈ ਜਦੋਂ ਆਪ ਤੁਰੇ ਜਾ ਰਹੇ ਹੋ। ਚਲੋ ਇੱਕ ਕਦਮ ਚੱਲ ਰਹੇ ਹੋ, ਦੋ ਕਦਮ ਚੱਲ ਰਹੇ ਹੋ, ਚੱਲਦੇ ਰਹੇ ਹੋ। ਜਿਹੜਾ ਢੇਰੀ ਢਾ ਕੇ ਬਹਿ ਗਿਆ ਕਿ ਰੱਬ ਦਾ ਘਰ ਬੜਾ ਦੂਰ ਹੈ, ਮੇਰੇ ਤੋਂ ਚੱਲਿਆ ਨਹੀਂ ਜਾਣਾ, ਚਿੱਕੜ ਬੜਾ ਦੂਰ ਹੈ, ਉਹ ਨਾ ਚੱਲ ਪਾਏਗਾ ਨਾ ਪਹੁੰਚ ਪਾਏਗਾ। ਉਸ ਬਹਿਣ ਵਾਲੇ ਨਾਲੋਂ ਕਰੋੜ ਗੁਣਾ ਉਹ ਚੰਗਾ ਹੈ, ਚੱਲ ਰਿਹਾ ਹੈ, ਭਾਵੇਂ ਰੋਜ਼ ਇੱਕ ਹੀ ਕਦਮ ਚੱਲ ਰਿਹਾ ਹੈ, ਦੋ ਹੀ ਕਦਮ ਚੱਲ ਰਿਹਾ, ਮੈਲ ਨੂੰ ਹਟਾ ਤੇ ਰਿਹਾ ਹੈ, ਹੌਸਲਾ ਉਹਨੇ ਡਿੱਗਿਆ ਤੇ ਨਹੀਂ। ਤੋ ਇਹ ਸੀ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ। ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਮੈਂ ਭੁਲਾਵਾ ਪਗਦਾ, ਮਤ ਮੈਲੀ ਹੋਏ ਜਾਏ। ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਮੈਂ ਭੁਲਾਵਾ ਪਗਦਾ, ਮਤ ਮੈਲੀ ਹੋਏ ਜਾਏ। ਗਹਿਲਾ ਰੂਹ ਨਾ ਜਾਣੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਸਰਵਣ ਕਰਦੇ ਆ ਰਹੇ ਹੋ। ਮਨ ਬਿਰਤੀਆਂ ਇਕਾਗਰ ਕਰੋ, ਇਸ ਸਲੋਕ ਨੂੰ ਆਧਾਰ ਬਣਾ ਕੇ ਕੁਛ ਸਮਝਣ ਤੇ ਸਮਝਾਉਣ ਦਾ ਯਤਨ ਕਰੀਏ। ਫਰੀਦ ਸਾਹਿਬ ਜੀ ਦਾ ਫਰਮਾਨ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਕਹਿਣ ਲੱਗੇ ਮਨੁੱਖ ਇਸ ਭਰਮ ਵਿੱਚ ਤੇ ਰਹਿੰਦਾ ਹੈ ਕਿ ਬਾਹਰੋਂ ਮੇਰੇ ਸਿਰ ਦੇ ਉੱਤੇ ਬੱਝੀ ਹੋਈ ਪੱਗ ਮੈਲੀ ਨਾ ਹੋਵੇ। ਹਕੀਕਤ ਹੈ ਕਿ ਮਨੁੱਖ ਨੂੰ ਜਿਤਨੀ ਖਬਰ ਬਾਹਰ ਦੀ ਹੈ ਉਨਾ ਹੀ ਅੰਦਰ ਦੀ ਤਰਫੋਂ ਅਣਜਾਣ ਹੈ। ਬਾਹਰ ਦੇ ਬਾਰੇ ਸਮਝ ਆ ਗਈ ਹੈ, ਅੰਦਰ ਦੇ ਬਾਰੇ ਸਮਝ ਨਹੀਂ ਆਈ, ਅਗਰ ਆਈ ਹੈ ਤੇ ਬਹੁਤ ਥੋੜੀ ਆਈ ਹੈ। ਇਹੀ ਕਾਰਨ ਹੈ ਜਿੰਨਾ ਸਾਫ ਸਫਾਈ ਦਾ ਧਿਆਨ ਬਾਹਰ ਹੈ ਉਨੀ ਸਫਾਈ ਦਾ ਧਿਆਨ ਅੰਦਰ ਨਹੀਂ ਹੈ। ਤਨ ਸਾਫ ਹੋਣਾ ਚਾਹੀਦਾ ਹੈ, ਸਭ ਦੀ ਤਮੰਨਾ ਹੈ। ਮਨ ਸਾਫ ਹੋਣਾ ਚਾਹੀਦਾ, ਕਿਸੇ ਵਿਰਲੇ ਵਿਰਲੇ ਦੀ ਲੋਚਾ ਹੈ, ਸਭ ਦੀ ਤਮੰਨਾ ਇਹ ਨਹੀਂ ਹੈ। ਉਸ ਤੋਂ ਬਾਅਦ ਤਨ ਦੇ ਕੱਪੜੇ, ਘਰ ਬਾਰ, ਮੋਟਰ ਕਾਰ, ਹਰ ਜਗ੍ਹਾ ਜੋ ਸਰੀਰ ਦੇ ਬਹਿਣ ਉੱਠਣ ਦੇ ਕੰਮ ਆਉਂਦੀ ਹੈ ਉਹ ਸਾਫ ਸੁਥਰੀ ਚਾਹੀਦੀ ਹੈ। ਇੱਥੇ ਸਭ ਨੂੰ ਪਤਾ ਹੈ, ਪਰ ਜਿੱਥੇ ਦੀਨ ਦਿਆਲ ਨਿਰੰਕਾਰ ਨੂੰ ਵਸਦਾ ਰਸਦਾ ਵੇਖਣਾ ਚਾਹੁੰਦੇ ਹਾਂ, ਮਨ ਸਾਫ ਚਾਹੀਦਾ ਹੈ। ਇਹ ਕਿਸੇ ਵਿਰਲੇ ਵਿਰਲੇ ਨੂੰ ਪਤਾ ਹੈ, ਸਭ ਨੂੰ ਨਹੀਂ ਪਤਾ। ਤੋ ਇਸ ਤਰ੍ਹਾਂ ਕਹਿ ਲਈਏ ਕਿ ਲੋਕ ਬਾਹਰ ਮੁਖੀ ਜੀਵਨ ਗੁਜ਼ਾਰ ਰਹੇ ਨੇ, ਅੰਤਰਮੁਖੀ ਜੀਵਨ ਨਹੀਂ ਗੁਜ਼ਾਰ ਰਹੇ। ਜਦ ਵੀ ਕੋਈ ਰੱਬ ਜੀ ਦੇ ਰਾਹ ਦੇ ਉੱਤੇ ਆਪਣੇ ਕਦਮ ਰੱਖ ਕੇ ਚੱਲਣਾ ਸ਼ੁਰੂ ਕਰਦਾ ਹੈ, ਉਹਦਾ ਧਿਆਨ ਬਾਹਰੋਂ ਹਟ ਕੇ ਆਪਣੇ ਅੰਦਰ ਵੱਲ ਜਾਣਾ ਸ਼ੁਰੂ ਹੁੰਦਾ ਹੈ। ਤੋ ਜਦ ਧਿਆਨ ਅੰਤਰਮੁਖੀ ਹੁੰਦਾ ਹੈ, ਸਮਝ ਆਉਂਦੀ ਹੈ ਅੰਦਰ ਬਹੁਤ ਕੂੜਾ ਕਰਕਟ ਮੈਲ ਹੀ ਮੈਲ ਪਈ ਹੈ, ਤੋ ਆਪਣੀ ਮੈਲ ਨੂੰ ਵੇਖ ਕੇ ਬੰਦਾ ਆਪ ਹੀ ਬੇਚੈਨ ਹੋ ਜਾਂਦਾ ਹੈ ਕਿ ਇਤਨੀ ਸਾਰੀ ਮੈਲ। ਆਪਣੀ ਮੈਲ ਨੂੰ ਵੇਖ ਕੇ ਆਪਣੇ ਆਪ ਤੋਂ ਆਪ ਹੀ ਨਫ਼ਰਤ ਕਰ ਬੈਠਦਾ ਹੈ, ਇਤਨੀ ਸਾਰੀ ਮੈਲ ਤੇ ਉਹ ਵੀ ਮੇਰੇ ਅੰਦਰ। ਮੈਂ ਤੇ ਸਮਝਦਾ ਸਾਂ ਨਹੀਂ ਹੈ, ਪਰ ਬਹੁਤ ਜ਼ਿਆਦੀ ਹੈ, ਬਹੁਤ ਜ਼ਿਆਦੀ। ਤੋ ਖੈਰ, ਈਸਾਈ ਜਗਤ ਦੇ ਅੰਦਰ ਈਸਾਈ ਜਗਤ ਦੇ ਬਾਨੀ ਹਜ਼ਰਤ ਈਸ਼ਾ ਜੀ, ਉਹਨਾਂ ਨੇ ਰੱਬ ਤੋਂ ਬਾਅਦ ਨੰਬਰ 2 ਦੇ ਉੱਤੇ ਸਫਾਈ ਨੂੰ ਹੀ ਦਰਜਾ ਦਿੱਤਾ ਹੈ। ਹਜ਼ਰਤ ਈਸ਼ਾ ਜੀ ਕਿਹਾ ਕਰਦੇ ਸਨ ਕਿ ਪਰਮਾਤਮਾ ਤੋਂ ਬਾਅਦ ਅਗਰ ਕੋਈ ਸਾਡਾ ਕਰਨਾ ਕਰਮ ਧਰਮ ਫਰਜ਼ ਬਣਦਾ ਹੈ, ਤਾਂ ਉਹ ਇਹ ਹੈ ਕਿ ਬਾਹਰ ਵੀ ਸਫਾਈ ਹੋਵੇ ਤੇ ਅੰਦਰ ਵੀ ਸਫਾਈ ਹੋਵੇ। ਚਲੋ, ਅੰਦਰ ਦੀ ਸਫਾਈ ਦੇ ਸੰਬੰਧ ਵਿੱਚ ਹਰ ਪੈਗੰਬਰ ਨੇ, ਅਵਤਾਰੀ ਤੇ ਰਹਿਬਰੀ ਪੁਰਸ਼ ਨੇ ਜ਼ੋਰਦਾਰ ਬਚਨਾਂ ਵਿੱਚ ਕਿਹਾ ਹੈ ਕਿ ਮਨ ਪਵਿੱਤਰ ਚਾਹੀਦਾ, ਸਾਫ ਚਾਹੀਦਾ। ਪਰ ਹਜ਼ਰਤ ਈਸ਼ਾ ਦੀ ਬਾਹਰ ਦੀ ਸਫਾਈ ਦੇ ਉੱਤੇ ਵੀ ਬੜਾ ਜ਼ੋਰ ਦਿੰਦੇ ਨੇ ਤੇ ਅੰਦਰ ਦੀ ਸਫਾਈ ਦੇ ਉੱਤੇ ਵੀ ਬੜਾ ਜ਼ੋਰ ਦਿੰਦੇ ਨੇ। ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਲੈ ਕੇ ਮੈਲ ਆਪਣੇ ਬਾਹਰ ਵੀ ਵੇਖਦਾ ਆ ਰਿਹਾ ਹੈ ਤੇ ਮੈਲ ਆਪਣੇ ਅੰਦਰ ਵੀ ਵੇਖਦਾ ਆ ਰਿਹਾ ਹੈ। ਤੇ ਫਿਰ ਬਾਹਰ ਦੀ ਮੈਲ ਦੇ ਸੰਬੰਧ ਵਿੱਚ ਇਹਦੀ ਕੋਈ ਜਾਣਕਾਰੀ ਹੈ, ਇਹਨੂੰ ਕੁਝ ਗਿਆਨ ਹੈ, ਤੇ ਬਾਹਰ ਦੀ ਮੈਲ ਨੂੰ ਧੋਣ ਦੇ ਇਹ ਸਾਧਨ ਲੱਭਦਾ ਰਿਹਾ, ਸਾਧਨਾਂ ਦੀ ਖੋਜਬੀਨ ਕਰਦਾ ਰਿਹਾ ਤੇ ਬਾਹਰ ਦੀ ਮੈਲ ਨੂੰ ਹਟਾਉਣ ਦਾ ਯਤਨ ਵੀ ਕਰਦਾ ਰਿਹਾ। ਉਹ ਮੈਲ ਚਾਹੇ ਤਨ ਦੇ ਉੱਤੇ ਜਾਂ ਫਿਰ ਤਨ ਦੇ ਉੱਤੇ ਪਏ ਹੋਏ ਕੱਪੜਿਆਂ ਦੇ ਉੱਤੇ, ਉਸ ਮੈਲ ਨੂੰ ਧੋਣ ਦੇ ਸਾਧਨ ਜੁਟਾਉਂਦਾ ਰਿਹਾ, ਸਾਧਨ ਲੱਭਦਾ ਰਿਹਾ। ਮੈਲ ਹਟਾਉਣਾ ਇਹਦਾ ਲਕਸ਼ ਹੈ। ਸਾਧਨ ਬਦਲਦੇ ਰਹੇ ਨੇ, ਹੁਣ ਵੀ ਬਦਲ ਰਹੇ ਨੇ, ਬਦਲਦੇ ਰਹਿਣਗੇ।

0: ਸਾਧਨ ਦੇ ਨਾਲ ਫਰਕ ਨਹੀਂ ਪੈਂਦਾ, ਗੱਲ ਤੇ ਇਹ ਹੈ ਕਿ ਅੰਦਰ ਮੈਲ ਨਾ ਰਹਿ, ਕੱਪੜੇ ਦੇ ਉੱਤੇ ਮੈਲ ਨਾ ਰਹਿ। ਇੱਕ ਬੇਨਤੀ ਮੈਂ ਵੀ ਕਰਦਾ ਚੱਲਾਂ, ਬਾਹਰ ਦੀ ਮੈਲ ਜੋ ਸਾਡੇ ਸਰੀਰ ਜਾਂ ਸਰੀਰ ਤੇ ਪਾਏ ਹੋਏ ਕੱਪੜਿਆਂ ਦੇ ਉੱਤੇ ਜਾਂ ਸੱਜੇ ਖੱਬੇ ਮੈਲ ਦਿਸਦੀ ਹੈ, ਇਹ ਗਰਦੋ ਗੁਬਾਰ ਮਿੱਟੀ ਘੱਟੇ ਦੇ ਕਾਰਨ ਹੈ। ਬਾਹਰ ਦੀ ਮੈਲ ਗਰਦੋ ਗੁਬਾਰ ਮਿੱਟੀ ਦੇ ਕਾਰਨ ਹੈ ਤੇ ਅੰਦਰ ਦੀ ਮੈਲ ਬੁਰਾ ਵੇਖਣਾ, ਬੁਰਾ ਬੋਲਣਾ, ਬੁਰਾ ਸੁਣਨਾ, ਬੁਰਾ ਸੋਚਣਾ ਇਸ ਦੇ ਕਾਰਨ ਹੈ। ਜੋ ਅੰਦਰ ਮੈਲ ਬਣਦੀ ਹੈ ਉਹ ਬੁਰਾ ਵੇਖਣ ਬੋਲਣ ਸੋਚਣ ਕਰਕੇ ਬਣਦੀ ਹੈ। ਜੋ ਬਾਹਰ ਮੈਲ ਬਣਦੀ ਹੈ ਉਹ ਮਿੱਟੀ ਘੱਟਾ, ਹਨੇਰੀ, ਤੂਫਾਨ, ਗਰਦੋ ਗੁਬਾਰ ਇਹਦੇ ਕਾਰਨ ਮੈਲ ਬਣਦੀ ਹੈ। ਬਾਹਰ ਦੀ ਮੈਲ ਅੰਦਰ ਨਹੀਂ ਜਾਂਦੀ ਔਰ ਅੰਦਰ ਦੀ ਮੈਲ ਇਹ ਸਾਡੇ ਇੰਦਰੀਆਂ ਦੇ ਰਾਹੀਂ ਬਦਲ ਬਦਲ ਕੇ ਬਾਹਰ ਆਉਂਦੀ ਰਹਿੰਦੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ, ਕਹਿਣ ਲੱਗੇ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰਸਕੇ। ਇਹ ਬਾਹਰ ਦੀ ਮੈਲ ਹੈ। ਅਗਰ ਹੱਥ ਪੈਰ ਭਰ ਜਾਂਦੇ ਨੇ ਤੂੰ ਪਾਣੀ ਨੂੰ ਵਰਤੋਂ ਵਿੱਚ ਲੈ ਉਹ ਮੈਲ ਉਤਰ ਜਾਏਗੀ, ਸਾਬਣ ਨੂੰ ਵਰਤੋਂ ਵਿੱਚ ਲੈ ਉਹ ਮੈਲ ਉਤਰ ਜਾਏਗੀ। ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ, ਪਾਣੀ ਦੇ ਨਾਲ ਧੋ ਲਓ, ਉਤਰਸਕੇ, ਲੱਗੀ ਹੋਈ ਮੈਲ ਉਤਰ ਜਾਏਗੀ, ਚਲੀ ਜਾਏਗੀ। ਮੂਤ ਪਲੀਤੀ ਕੱਪੜ ਹੋਏ ਦੇਸਾ ਗੋਣ ਲਈਏ ਉਹ ਧੋਏ। ਅਗਰ ਕੱਪੜੇ ਵੀ ਕਿਧਰੇ ਚਿੱਕੜ ਲਵਰੇਜ ਹੋ ਗਏ ਨੇ ਤੇ ਕਹਿਣ ਲੱਗੇ ਸਾਬਣ ਦੀ ਵਰਤੋਂ ਕਰਨ ਦੇ ਨਾਲ ਉਹ ਵੀ ਉਜਲੇ ਹੋ ਜਾਣਗੇ, ਸਾਫ਼ ਹੋ ਜਾਣਗੇ। ਪਰ ਕਿਸੇ ਨੇ ਪ੍ਰਸ਼ਨ ਕੀਤਾ, ਸਾਹਿਬ ਜੀ ਅੰਦਰ ਦੀ ਮੈਲ ਨੂੰ ਧੋਣ ਵਾਸਤੇ ਕਿਹੜੀ ਸਰਫ ਤੇ ਕਿਹੜਾ ਸਾਬਣ ਤੇ ਕਿਹੜਾ ਪਾਣੀ ਵਰਤੋਂ ਵਿੱਚ ਲਿਆਈਏ, ਮੈਲ ਅੰਦਰ ਚਲੀ ਜਾਏ ਤੇ ਅੰਦਰ ਦੀ ਮੈਲ ਨੂੰ ਬਾਹਰ ਕੱਢਣਾ ਹੋਵੇ, ਧੋਣਾ ਹੋਵੇ, ਤਾਂ ਫਿਰ ਪ੍ਰਸ਼ਨ ਸਾਡਾ ਇਹ ਧੋਵੇਗੀ ਕਿਵੇਂ? ਹਜ਼ੂਰ ਕਹਿੰਦੇ ਨੇ ਕਿ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਗੁਰਬਾਣੀ ਦੇ ਅੰਦਰ ਲਫ਼ਜ਼ ਜਿਹੜਾ ਆਇਆ ਨਾ ਉਹ ਪਾਪ ਆਇਆ, ਅਪਰਾਧ ਨਹੀਂ ਆਇਆ ਇਸ ਜਗ੍ਹਾ ਦੇ ਉੱਤੇ। ਇਸ ਤਰ੍ਹਾਂ ਨਹੀਂ ਕਿ ਅਪਰਾਧ ਲਫ਼ਜ਼ ਆਇਆ ਨਹੀਂ, ਪਰ ਇਸ ਜਗ੍ਹਾ ਦੇ ਉੱਤੇ ਕਹਿਣ ਲੱਗੇ ਭਰੀਏ ਮਤ ਪਾਪਾਂ ਕੈ ਸੰਗ, ਕਿਉਂਕਿ ਪਾਪ ਬੀਜ ਹੈ ਤੇ ਅਪਰਾਧ ਉਸ ਬੀਜ ਤੋਂ ਵਧਣ ਫੁੱਲਣ ਵਾਲਾ ਦਿਸਣ ਵਾਲਾ ਬੂਟਾ ਹੈ। ਪਾਪ ਜੜ ਹੈ ਤੇ ਉਸ ਪਾਪ ਦੀ ਜੜ ਦੇ ਸਹਾਰੇ ਦੇ ਉੱਤੇ ਜਿਹੜਾ ਪਣਪਣ ਵਾਲਾ ਹੈ ਉਹ ਅਪਰਾਧ ਨਾਮ ਦਾ ਬੂਟਾ ਹੈ। ਇਸ ਤਰ੍ਹਾਂ ਕਹਿ ਲਓ ਪਾਪ ਅੰਦਰ ਹੁੰਦਾ ਹੈ ਤੇ ਅਪਰਾਧ ਬਾਹਰ ਹੁੰਦਾ ਹੈ, ਭਾਵੇਂ ਦੋਵੇਂ ਗੁਣਾ, ਦੋਵੇਂ ਦੋਸ਼, ਦੋਵੇਂ ਤਰ੍ਹਾਂ ਦੀ ਮੈਲ ਹੈ, ਪਰ ਪਾਪ ਮਨ ਦੇ ਨਾਲ ਸੰਬੰਧ ਰੱਖਦਾ ਹੈ ਤੇ ਅਪਰਾਧ ਤਨ ਦੇ ਨਾਲ ਸੰਬੰਧ ਰੱਖਦਾ ਹੈ। ਜੋ ਤੁਹਾਡੇ ਅੰਦਰ ਮਾੜੀ ਸੋਚ ਚੱਲ ਰਹੀ ਹੈ, ਬੁਰੀ ਸੋਚ ਚੱਲ ਰਹੀ ਹੈ, ਕਾਮੁਕ ਸੋਚ, ਕ੍ਰੋਧ, ਨਿੰਦਾ, ਚੁਗਲੀ, ਈਰਸ਼ਾ, ਤਰ੍ਹਾਂ ਤਰ੍ਹਾਂ ਦੀਆਂ ਬੁਰੀਆਂ ਵਿਚਾਰਾਂ ਜੋ ਚੱਲ ਰਹੀਆਂ ਨੇ, ਉਹਦਾ ਨਾਮ ਪਾਪ ਹੈ। ਉਸ ਪਾਪ ਤੋਂ ਅੱਗੇ ਆਣ ਕੇ ਜਿਹੜੇ ਬੁਰੇ ਕਰਮ ਕਰਨੇ ਅਸੀਂ ਸ਼ੁਰੂ ਕਰ ਦਿੰਦੇ ਹਾਂ, ਉਹਦਾ ਨਾਮ ਅਪਰਾਧ ਹੈ। ਅਪਰਾਧ ਨੂੰ ਡਰ ਹੁੰਦਾ ਹੈ ਹੱਥ ਘੜੀ ਦਾ, ਕਾਨੂੰਨ ਦਾ, ਸਮਾਜ ਦਾ, ਪਰ ਪਾਪ ਨੂੰ ਤੇ ਵੀ ਡਰ ਨਹੀਂ ਹੈ, ਕਿਉਂਕਿ ਪਾਪ ਤਾਂ ਕਿਸੇ ਦੀ ਨਿਗਾਹ ਜਾਂਦੀ ਨਹੀਂ ਹੈ। ਪਾਪ ਤੇ ਕਿਧਰੇ ਮੰਦਰ ਮਸਜਿਦ ਦੇ ਅੰਦਰ ਬਹਿ ਕੇ ਵੀ ਕੀਤਾ ਜਾ ਸਕਦਾ। ਖਿਮਾ ਚਾਹਾਂਗਾ, ਕੀ ਸੋਚ ਰਹੇ ਹੋ ਤੁਸੀਂ ਇਸ ਵਕਤ ਮਨ ਦੇ ਅੰਦਰ, ਕੋਈ ਦੂਸਰਾ ਤੇ ਨਹੀਂ ਜਾਣਦਾ। ਬਿਲਕੁਲ ਤੁਹਾਡੀ ਬਗਲ ਦੇ ਅੰਦਰ ਤੁਹਾਡੇ ਨਾਲ ਬੈਠਾ ਹੋਇਆ ਦੂਸਰਾ ਪ੍ਰੇਮੀ, ਦੂਜਾ ਸਤਸੰਗੀ ਨਹੀਂ ਜਾਣਦਾ ਤੁਹਾਡੇ ਮਨ ਦੇ ਅੰਦਰ ਕੀ ਵਿਚਾਰਾਂ ਦੀ ਧਾਰਾ ਚੱਲ ਰਹੀ ਹੈ। ਪਰ ਤੁਹਾਡੇ ਤਨ ਨੂੰ ਤੇ ਆਪਾਂ ਵੇਖ ਹੀ ਰਹੇ ਹਾਂ, ਸਾਰੇ ਇੱਕ ਦੂਜੇ ਨੂੰ ਵੇਖ ਹੀ ਰਹੇ ਹੋ ਕਿ ਤਨ ਆਰਾਮ ਪੂਰਵਕ ਬੈਠਾ ਹੈ, ਮਨ ਵੀ ਬੈਠਾ ਹੈ, ਨਹੀਂ ਬੈਠਾ ਹੈ ਤੇ ਤੁਹਾਨੂੰ ਪਤਾ ਹੈ ਜਾਂ ਸਤਿਗੁਰੂ ਨੂੰ ਪਤਾ। ਤੋ ਪਾਪ ਨਾ ਕਾਨੂੰਨ ਦੀ ਪਕੜ ਵਿੱਚ ਆਉਂਦਾ ਹੈ, ਨਾ ਸਮਾਜ ਦੀ ਪਕੜ ਵਿੱਚ ਆਉਂਦਾ ਹੈ, ਅਗਰ ਆਉਂਦਾ ਹੈ ਤੇ ਧਰਮ ਦੀ ਪਕੜ ਵਿੱਚ ਆਉਂਦਾ ਹੈ, ਨਿਰੰਕਾਰ ਦੀ ਪਕੜ ਵਿੱਚ ਆਉਂਦਾ ਹੈ। ਨਿਰੰਕਾਰ ਜਾਣਦੇ ਨੇ ਅੰਦਰੋਂ ਅਸੀਂ ਮੈਲੇ ਹਾਂ, ਅੰਦਰੋਂ ਅਸੀਂ ਪਵਿੱਤਰ ਹਾਂ, ਨਿਰੰਕਾਰ ਜਾਣਦੇ ਨੇ। ਦੂਸਰੇ ਜੋ ਵੀ ਫੈਸਲਾ ਲੈਂਦੇ ਨੇ ਉਹ ਸਾਡੇ ਬਾਹਰ ਮੁਖੀ ਜੀਵਨ ਨੂੰ ਵੇਖ ਕੇ ਫੈਸਲਾ ਲੈਂਦੇ ਨੇ। ਸਾਡਾ ਬਹਿਣਾ ਉੱਠਣਾ ਚੰਗਾ ਹੈ, ਤੁਰਨਾ ਫਿਰਨਾ ਚੰਗਾ ਹੈ, ਬੋਲ ਬਾਣੀ ਚੰਗੀ ਹੈ। ਲੋਕ ਕਹਿ ਦਿੰਦੇ ਨੇ ਗੁਰਮੁਖ ਹੈ, ਪਰ ਮੈਂ ਗੁਰਮੁਖ ਹਾਂ, ਮਨਮੁਖ ਹਾਂ, ਇਹ ਮੈਨੂੰ ਖੁਦ ਨੂੰ ਪਤਾ ਹੈ ਤੇ ਜਾਂ ਸਤਿਗੁਰੂ ਸਾਹਿਬ ਜੀ ਨੂੰ ਪਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪਤਾ। ਖੈਰ ਮੈਂ ਇੱਕ ਬੇਨਤੀ ਕਰਦੇ ਚੱਲਾਂ, ਡਾਕਟਰ ਇਕਬਾਲ ਤੇ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਏਕ ਹੀ ਚਿਹਰੇ ਪੇ ਹਜ਼ਾਰ ਚਿਹਰੇ ਬਣਾ ਲੇਤੇ ਹੈ ਲੋਕ, ਇਹੀ ਚਿਹਰਾ ਗੁਰਦੁਆਰੇ ਦੇ ਅੰਦਰ ਕੁਝ ਹੋਰ ਦਿਸਦਾ ਹੈ, ਇਹੀ ਚਿਹਰਾ ਦੁਕਾਨ ਦੇ ਉੱਤੇ ਕਿਸੇ ਹੋਰ ਰੰਗ ਵਿੱਚ ਦਿਸਦਾ ਹੈ, ਇਹੀ ਚਿਹਰਾ ਕਿਧਰੇ ਕਾਰੋਬਾਰ ਦੇ ਅੰਦਰ ਹੋਰ ਰੰਗ ਪਕੜ ਕੇ ਆਪਣੇ ਉੱਤੇ ਜਮਾਇਆ ਹੋਇਆ ਦਿਸਦਾ ਹੈ, ਇਹੀ ਚਿਹਰਾ ਮਾਂ ਦੇ ਸਾਹਮਣੇ ਹੋਰ ਹੈ, ਪਤਨੀ ਦੇ ਸਾਹਮਣੇ ਹੋਰ ਹੈ, ਧੀ ਦੇ ਸਾਹਮਣੇ ਹੋਰ ਹੈ, ਸਮਾਜ ਦੇ ਸਾਹਮਣੇ ਹੋਰ ਹੈ ਤੇ ਗੁਰਦੁਆਰੇ ਦੇ ਅੰਦਰ ਹੋਰ ਹੈ। ਗਿਰਕਟ ਆਪਣੇ ਰੰਗ ਬਦਲਦਾ ਹੈ, ਮਨੁੱਖ ਆਪਣੇ ਚਿਹਰੇ ਦੇ ਮਖੌਟੇ ਬਦਲਦਾ ਹੈ ਤੇ ਮਖੌਟੇ ਬਦਲਣ ਦੀ ਇਹਨੂੰ ਬੜੀ ਚੰਗੀ ਤਰ੍ਹਾਂ ਜਾਂਚ ਹੈ। ਮਖੌਟੇ ਕਿਵੇਂ ਬਦਲਣੇ ਨੇ, ਕਿਧਰੇ ਗਮੀ ਵਾਲੀ ਜਗ੍ਹਾ ਤੇ ਚਲਾ ਗਿਆ ਹੈ, ਕਿਧਰੇ ਅਫਸੋਸ ਕਰਨ ਵਾਸਤੇ ਕਿਸੇ ਦੇ ਘਰ ਵਿੱਚ ਜਾਣਾ ਪਿਆ ਹੈ, ਉੱਥੇ ਕੋਈ ਸੋਗ ਸਮਾਚਾਰ ਹੈ, ਇਹਦੇ ਅੰਦਰ ਭਾਵੇਂ ਗਮੀ ਨਹੀਂ ਪਰ ਚਿਹਰੇ ਦੇ ਉੱਤੇ ਬਨਾਵਟੀ ਗਮੀ ਦਾ ਮਖੌਟਾ ਪਾਉਣਾ ਇਹਨੂੰ ਆਉਂਦਾ ਹੈ ਕਿ ਬਨਾਵਟੀ ਗਮੀ ਚਿਹਰੇ ਦੇ ਉੱਤੇ ਕਿਵੇਂ ਲਿਆਈਦੀ ਹੈ। ਕਿਧਰੇ ਖੁਸ਼ੀ ਵਾਲੀ ਜਗ੍ਹਾ ਤੇ ਚਲਾ ਗਿਆ ਹੈ, ਕਿਸੇ ਦੇ ਵਿਆਹ ਦੇ ਅੰਦਰ, ਕਿਸੇ ਦੇ ਬੱਚੇ ਦੇ ਜਨਮ ਦਿਨ ਦੇ ਅੰਦਰ, ਕਿਸੇ ਦੇ ਕਾਰੋਬਾਰ ਦੀ ਓਪਨਿੰਗ ਦੇ ਅੰਦਰ ਚਲਾ ਗਿਆ ਹੈ। ਅੰਦਰ ਭਾਵੇਂ ਜੈਲਸੀ ਹੈ, ਅੰਦਰ ਭਾਵੇਂ ਈਰਸ਼ਾ ਹੈ ਪਰ ਬਨਾਵਟੀ ਖੁਸ਼ੀ ਦਾ ਮਖੌਟਾ ਬਣਾ ਕੇ ਉਹਨਾਂ ਨੂੰ ਵਧਾਈ ਦੇਣ ਦੀ ਇਹਨੂੰ ਬੜੀ ਚੰਗੀ ਤਰ੍ਹਾਂ ਆਦਤ ਹੈ, ਕੁਸ਼ਲ ਹੈ। ਇਹ ਜਾਣਦਾ ਹੈ ਕਿ ਖੁਸ਼ੀ ਦਾ ਮਖੌਟਾ ਕਦੋਂ ਪਾਉਣਾ ਹੈ ਤੇ ਕਮੀ ਦਾ ਮਖੌਟਾ ਕਦੋਂ ਪਾਉਣਾ ਹੈ। ਖੈਰ ਇਹ ਮੇਰਾ ਵਿਸ਼ਾ ਨਹੀਂ ਸੀ। ਅੰਦਰ ਜੋ ਬੁਰਾਈ ਹੈ ਉਹਦਾ ਨਾਂ ਪਾਪ, ਜੋ ਬਾਹਰ ਬੁਰਾਈ ਪ੍ਰਗਟ ਹੋ ਕੇ ਆ ਜਾਂਦੀ ਹੈ ਉਹਦਾ ਨਾਂ ਅਪਰਾਧ। ਬਸ ਇੱਕ ਨੁਕਤਾ ਯਾਦ ਰੱਖੋ, ਅਪਰਾਧ ਬਾਹਰ ਹੁੰਦਾ ਹੈ ਤੇ ਪਾਪ ਹਮੇਸ਼ਾ ਅੰਦਰ ਹੁੰਦਾ ਹੈ। ਹੁਣ ਅਪਰਾਧ ਤਾਂ ਹੀ ਬਣਦਾ ਹੈ ਨਾ ਜੇ ਪਾਪ ਅੰਦਰ ਹੋਵੇ, ਤੇ ਜੇ ਪਾਪ ਹੀ ਅੰਦਰ ਨਾ ਰਹਿ ਤੇ ਅਪਰਾਧ ਨੂੰ ਪਣਪਣ ਵਾਸਤੇ ਸਮਾਂ ਮਿਲੇਗਾ ਹੀ ਨਹੀਂ, ਅਪਰਾਧ ਬਣੇਗਾ ਕਿੱਥੇ। ਅਗਰ ਜ਼ਮੀਨ ਵਿੱਚ ਤੁਸੀਂ ਬੀਜ ਅੰਬਾਂ ਦਾ ਬੀਜਿਆ ਹੀ ਨਹੀਂ, ਅੰਬ ਦੀ ਗੁਠਲੀ ਬੀਜੀ ਨਹੀਂ ਤੇ ਅੰਬ ਦਾ ਬੂਟਾ ਪੈਦਾ ਵੀ ਕਿਵੇਂ ਹੋਏਗਾ। ਜ਼ਮੀਨ ਦੇ ਅੰਦਰ ਇੱਕ ਜ਼ਿਮੀਦਾਰ ਜਿਸ ਤਰ੍ਹਾਂ ਦੀ ਫਸਲ ਦਾ ਬੀਜ ਬੀਜਦਾ ਹੈ ਉਸ ਤਰ੍ਹਾਂ ਦੇ ਤੇ ਬੂਟੇ ਪੈਦਾ ਹੁੰਦੇ ਨੇ, ਦੂਜੇ ਤੇ ਨਹੀਂ। ਅਗਰ ਬੀਜ ਹੀ ਨਹੀਂ ਤਾਂ ਫਿਰ ਬੂਟਾ ਵੀ ਨਹੀਂ, ਪਾਪ ਨਹੀਂ ਤੇ ਕਹਿਣਾ ਪਏਗਾ ਦੁਨੀਆਂ ਦੇ ਅੰਦਰ ਅਪਰਾਧ ਵੀ ਨਹੀਂ ਦਿਸੇਗਾ। ਤੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੱਲ ਜੜ ਤੋਂ ਫੜਦੇ ਨੇ, ਮੁੱਢ ਤੋਂ, ਉੱਪਰੋਂ ਉੱਪਰੋਂ ਰੁੱਖ ਦੀਆਂ ਇੱਕ ਦੋ ਟਹਿਣੀਆਂ ਕੱਟਦੇ ਹੀ ਹੈ, ਉਹਦੇ ਨਾਲ ਦੁਨੀਆਂ ਦੇ ਅਪਰਾਧ, ਪਾਪ, ਕਤਲੋ ਗਾਰਤ, ਗੁੰਡਾਗਰਦੀ ਇਹ ਮਿਟਣੇ ਤੇ ਨਹੀਂ ਹੈ। ਰੁੱਖ ਦੀਆਂ ਜੜਾਂ ਅਗਰ ਜ਼ਮੀਨ ਵਿੱਚ ਲੱਗੀਆਂ ਨੇ, ਉੱਪਰੋਂ ਉੱਪਰੋਂ ਪੱਤੇ ਝਾੜ ਦਿਓ, ਪੱਤੇ ਨਵੇਂ ਆ ਜਾਂਦੇ ਨੇ, ਫੁੱਲ ਤੋੜ ਲੈਂਦੇ ਹੋ ਫੁੱਲ ਨਵੇਂ ਆ ਜਾਂਦੇ ਨੇ, ਫਲ ਤੋੜ ਕੇ ਖਾ ਲੈਂਦੇ ਹੋ ਫਲ ਫੇਰ ਸਮਾਂ ਪਾ ਕੇ ਨਵੇਂ ਆ ਜਾਂਦੇ ਨੇ, ਟਹਿਣੀਆਂ ਨੂੰ ਆਪ ਕੱਟ ਦਿੰਦੇ ਹੋ, ਦੋ ਟਹਿਣੀਆਂ ਕੱਟਦੇ ਹੋ, ਦੋ ਦੂਸਰੀ ਸ਼ਾਖਾ ਦੇ ਉੱਤੇ, ਦੂਸਰੇ ਟਹਿਣੇ ਦੇ ਉੱਤੇ ਨਵੀਆਂ ਸ਼ਾਖਾਵਾਂ ਜਨਮ ਲੈ ਲੈਂਦੀਆਂ, ਇੱਕ ਟਹਿਣੀ ਨੂੰ ਕੱਟ ਰਹੇ ਹੋ ਦੂਜੀ ਨਵੀਂ ਜਨਮ ਲੈ ਰਹੀ ਹੈ। ਇਹ ਸਭ ਕੁਝ ਕਿਉਂ ਹੈ? ਕਿਉਂਕਿ ਅਜੇ ਜੜ ਮੌਜੂਦ ਹੈ। ਅਗਰ ਜੜ ਨਾ ਰਹਿ ਗਏ ਤੇ ਨਾ ਰੁੱਖ ਦੇ ਉੱਤੇ ਪੱਤੇ ਆਉਣਗੇ, ਨਾ ਫੁੱਲ ਆਉਣਗੇ, ਨਾ ਫਲ ਆਉਣਗੇ, ਨਾ ਦੁਬਾਰਾ ਹਰਿਆਲੀ ਆਏਗੀ। ਤੋ ਗੁਰੂ ਨਾਨਕ ਦੇਵ ਸਾਹਿਬ ਜੀ ਗੱਲ ਜੜ ਤੋਂ ਆਰੰਭ ਕਰਦੇ ਨੇ, ਕਹਿਣ ਲੱਗੇ ਭਰੀਏ ਮਤ ਪਾਪਾਂ ਕੈ ਸੰਗ। ਅੰਦਰ ਕਿਵੇਂ ਭਰਦਾ ਹੈ? ਪਾਪ ਦੇ ਨਾਲ। ਕਹਿਣ ਲੱਗੇ ਭਰੀਏ ਮਤ ਪਾਪਾਂ ਕੈ ਸੰਗ। ਹੁਣ ਅੰਦਰ ਦੀ ਮੈਲ ਨੂੰ ਧੋਣ ਵਾਸਤੇ ਨਾ ਤੇ ਕੋਈ ਸਾਬਣ, ਨਾ ਕੋਈ ਸਰਫ, ਨਾ ਕੋਈ ਹੋਰ ਲਿਕਵਡ, ਨਾ ਕੋਈ ਪਾਣੀ ਨਹੀਂ ਧੁੱਪੇਗੀ। ਹੁਣ ਮੈਲ ਧੁੱਪੇਗੀ ਕਿਵੇਂ? ਪੁੱਛਿਆ ਹਜ਼ੂਰ ਫਿਰ ਇਹ ਮੈਲ ਜਾਵੇ ਕਿਵੇਂ? ਕਹਿਣ ਲੱਗੇ ਉਹ ਧੁੱਪੇ ਨਾਵੇਂ ਕਹਿ ਰੰਗ, ਧੁੱਪ ਜਾਏਗੀ, ਮਾਯੂਸੀ ਦੀ ਲੋੜ ਨਹੀਂ ਹੈ। ਪਰ ਜਿਸ ਸਾਬਣ ਜਾਂ ਨਿਰਮਲ ਜਲ ਨੂੰ ਵਰਤੋਂ ਵਿੱਚ ਲਿਆਉਣ ਤੋਂ ਬਾਅਦ ਉਹ ਮੈਲ ਜਾਣੀ ਹੈ, ਉਹਦਾ ਨਾਂ ਹੈ ਪਰਮਾਤਮਾ ਦੇ ਗੁਣ, ਪਰਮਾਤਮਾ ਦਾ ਚਿੰਤਨ। ਉਹ ਧੁੱਪੇ ਨਾਵੇਂ ਕਹਿ ਰੰਗ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਸੁਖਮਣੀ ਸਾਹਿਬ ਦੀ ਪਾਕ ਬਾਣੀ ਨੂੰ ਆਪ ਉਚੇਚੇ ਤੌਰ ਤੇ ਪਿਆਰ ਸਹਿਤ ਪੜ੍ਹਦੇ, ਜਪਦੇ, ਸੁਣਦੇ ਵੇਖਿਆ ਜਾਂਦਾ ਹੈ। ਸੁਖਮਣੀ ਸਾਹਿਬ ਦੇ ਅੰਦਰ ਹਜ਼ੂਰ ਦਾ ਪ੍ਰਮਾਣ ਨੇ ਸੋਚ ਕਰੇ ਦਿਨਸ ਅਰ ਰਾਤ। ਇਹਨੂੰ ਲਫ਼ਜ਼ ਨੂੰ ਸੋਚ ਨਹੀਂ ਪੜਨਾ, ਸੋਚ ਦਾ ਮਤਲਬ ਹੈ ਸੋਚਣਾ, ਸੋਚ ਦਾ ਮਤਲਬ ਹੈ ਵਿਚਾਰਨਾ, ਸੋਚ ਸੋਚ ਦਾ ਮਤਲਬ ਹੈ ਜਿਵੇਂ ਆਪਾਂ ਕਹਿੰਦੇ ਹਾਂ ਮੈਂ ਤਨ ਪਵਿੱਤਰ ਰੱਖਣਾ, ਤਨ ਸੁੱਚਾ ਰੱਖਣਾ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਕਹਿਣ ਲੱਗੇ ਦਿਨ ਭਰ ਰਾਤ ਬਾਹਰੋਂ ਸੁੱਚਾ ਹੁੰਦਾ ਯਤਨ ਕਰਦਾ ਰਹੇ, ਬਿੰਦ ਬਿੰਦ ਹੱਥ ਧੋਂਦਾ ਰਹੇ, ਪਵਿੱਤਰਤਾ ਰੱਖਣ ਵਿੱਚ ਕਾਮਯਾਬ ਦਿਸੇ। ਪਰ ਕਹਿਣ ਲੱਗੇ, ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਮਨ ਨੂੰ ਕੀ ਅਸਰ ਪਏਗਾ? ਠੀਕ ਹੈ, ਲੋਕਾਂ ਦੇ ਸਾਹਮਣੇ ਇੰਨੀ ਕੁ ਤੇਰੀ ਇਮੇਜ ਬਣ ਜਾਏਗੀ, ਬੜਾ ਪਵਿੱਤਰ ਹੈ, ਬੜਾ ਸੁੱਚਾ ਰਹਿ ਕੇ ਚੱਲ ਰਿਹਾ ਹੈ। ਇਹ ਬਿਲਕੁਲ ਵੀ ਝੂਠ ਦੇ ਨੇੜੇ ਤੇੜੇ ਨਹੀਂ ਜਾਂਦਾ, ਬ੍ਰਾਹਮਣ ਵਾਂਗ ਬੜੀ ਸੁੱਚਤਾ ਹੈ, ਬੜੀ ਪਵਿੱਤਰਤਾ ਹੈ। ਪਰ ਤੇਰੀ ਉਸ ਸੁੱਚਤਾ ਦਾ ਮੁੱਲ ਤਾਂ ਹੀ ਪੈਂਦਾ ਹੈ ਜੇ ਮਨ ਸੁੱਚਾ ਹੋਵੇ। ਅਗਰ ਮਨ ਸੁੱਚਾ ਨਹੀਂ ਤਾਂ ਫੇਰ ਇਸ ਬਾਹਰੀ ਪਵਿੱਤਰਤਾ ਦਾ ਤੇ ਬਾਹਰੀ ਸੁੱਚ ਦਾ ਕੋਈ ਮਾਇਨਾ ਨਹੀਂ, ਕੋਈ ਅਰਥ ਨਹੀਂ ਹੈ। ਮੇਰਾ ਮਤਲਬ ਇਹ ਨਹੀਂ ਹੈ ਕਿ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬਹਿਣਾ ਚਾਹੋ ਤੇ ਲਿਬੜੇ ਤਿਬੜੇ ਆਣ ਕੇ ਬਹਿ ਜਾਓ, ਤਨ ਸਾਫ ਨਹੀਂ ਚਾਹੀਦਾ, ਇਹ ਮੇਰਾ ਮਤਲਬ ਨਹੀਂ ਹੈ। ਜਿਹੜੀ ਵਿਖਾਵੇ ਦੀ ਵਾਧੂ ਸੋਚੇ ਮੈਂ ਉਹਦੀ ਗੱਲ ਕਰ ਰਿਹਾ, ਜਿਹੜੀ ਪਖੰਡ ਦੇ ਅੰਦਰ ਲੈ ਕੇ ਚਲੀ ਜਾਂਦੀ ਉਹਦੀ ਗੱਲ ਕਰ ਰਿਹਾ। ਹੁਣੇ ਆਪ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਹਟੇ ਹੋ। ਪਾਤਸ਼ਾਹ ਇੱਕ ਸਲੋਕ ਦੇ ਅੰਦਰ ਕਹਿ ਰਹੇ ਸਨ ਗੁਰੂ ਨਾਨਕ ਦੇਵ ਪਾਤਸ਼ਾਹ ਕਿ ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇਨ, ਮਨ ਜੂਠੇ ਚੁਲੀ ਪ੍ਰੇਨ। ਅਖੀਰ ਦੇ ਉੱਤੇ ਕਹਿੰਦੇ ਨੇ ਕਹੁ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਹੁਣ ਇੱਕ ਬੇਨਤੀ ਮੈਂ ਹੋਰ ਕਰਾਂ, ਜੇ ਕੋਈ ਤੁਹਾਡੇ ਤੇ ਪ੍ਰਸ਼ਨ ਕਰੇ ਵੀ ਤੁਹਾਡਾ ਗੁਰੂ ਉੱਤੇ ਤੇ ਗੱਲ ਕਰਦੇ ਨੇ ਵੀ ਚੌਂਕਾ ਦੇਣਾ, ਗੋਬਰ ਦੇ ਨਾਲ ਲੇਪ ਕਰਨਾ, ਕਾਰ ਕੱਢਣੀ, ਲੱਕੜੀਆਂ ਧੋ ਕੇ ਬਾਲਣੀਆਂ, ਇਹ ਪਵਿੱਤਰਤਾ, ਇਹਦਾ ਖੰਡਨ ਕਰ ਰਹੇ ਨੇ ਤੇ ਅਖੀਰਲੀ ਪੰਕਤੀ ਵਿੱਚ ਜਾ ਕੇ ਕਹਿ ਰਹੇ ਨੇ ਸੁੱਚ ਹੋਵੇ ਤਾਂ ਸੱਚ ਪਾਈਏ, ਤਾਂ ਫਿਰ ਗੱਲ ਵਿਰੋਧੀ ਲੱਗੇਗੀ ਨਾ। ਵੀ ਅਖੀਰਲੀ ਪੰਕਤੀ ਵਿੱਚ ਕਹਿ ਰਹੇ ਨੇ ਸੁੱਚ ਹੋਏਗੀ ਤੇ ਤਾਂ ਸੱਚ ਮਿਲੇਗਾ। ਪਰ ਪਿਆਰਿਓ, ਇਹਦਾ ਥੋੜਾ ਜਿਹਾ ਵਿਸ਼ਰਾਮ ਦਾ ਹੀ ਭਰਮ ਹੈ, ਵਿਸ਼ਰਾਮ ਦੇਣਾ ਤੁਹਾਨੂੰ ਆ ਗਿਆ ਤੇ ਅਰਥ ਆਪਣੇ ਆਪ ਸਾਫ ਹੋ ਜਾਏਗਾ। ਹਜ਼ੂਰ ਕਹਿੰਦੇ ਨੇ ਕਹੁ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ, ਸੁੱਚ ਹੁੰਦੀ ਤਾਂ ਹੈ ਸੱਚ ਪਾਈਏ, ਸੁੱਚ ਬਣਦੀ ਤਾਂ ਹੈ ਜੇ ਸੱਚ ਮਿਲ ਜਾਏ, ਸੁੱਚ ਹੋਵੇ ਤਾਂ ਤਾਂ ਸੁੱਚ ਬਣਦੀ ਹੈ ਅੰਦਰ ਦੀ, ਸੱਚ ਪਾਈਏ ਜੇ ਸੱਚ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ। ਤੇ ਅਸੀਂ ਕੀ ਪੜ੍ਹ ਕੇ ਨਿਕਲ ਜਾਂਦੇ ਹਾਂ, ਸੁੱਚ ਹੋਵੇ ਤਾਂ ਸੱਚ ਪਾਈਏ। ਅਸੀਂ ਇੱਕ ਵਿਸ਼ਰਾਮ ਦੇ ਕਾਰਨ ਅਰਥਾਂ ਦੇ ਅੰਦਰ ਜ਼ਮੀਨ ਅਸਮਾਨ ਦਾ ਫਰਕ ਖੜਾ ਕਰ ਦਿੰਦੇ, ਸੁੱਚ ਹੋਵੇ ਤਾਂ ਸੱਚ ਪਾਈਏ। ਇੱਕ ਜਗ੍ਹਾ ਤੇ ਮੈਨੂੰ ਗੁਰਬਾਣੀ ਦਾ ਬੋਲ ਹੋਰ ਵੀ ਚੇਤੇ ਆਉਂਦਾ ਹੈ। ਪਾਤਸ਼ਾਹ ਕਹਿੰਦੇ ਨੇ ਅੰਤਰ ਮੈਲ, ਗੱਲ ਮੈਂ ਮਨ ਦੀ ਮੈਲ ਤੇ ਤਨ ਦੀ ਮੈਲ ਦੀ ਤੁਹਾਡੇ ਸਾਹਮਣੇ ਰੱਖ ਰਿਹਾ, ਕਿਉਂਕਿ ਫਰੀਦ ਸਾਹਿਬ ਜੀ ਦਾ ਹੁਕਮ ਅੱਜ ਇਸ ਤਰ੍ਹਾਂ ਦਾ ਆਇਆ ਹੈ। ਕਹਿਣ ਲੱਗੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਮੈਂ ਤੇ ਪੱਗ ਦੇ ਭਰਮ ਵਿੱਚ ਰਿਹਾ ਕਿ ਮੈਲੀ ਨਾ ਹੋਵੇ, ਮਤ ਮੈਲੀ ਹੋਏ ਜਾਏ। ਗਹਿਲਾ ਰੂਹ ਨਾ ਜਾਣੀ ਕਿ ਸਿਰ ਦੀ ਮਿੱਟੀ ਖਾਏ, ਵੀ ਸਿਰ ਵੀ ਮਿੱਟੀ ਨੇ ਖਾ ਜਾਣਾ, ਮੈਂ ਤੇ ਸਿਰ ਤੇ ਬੱਦੀ ਪੱਗ ਦਾ ਹੀ ਬੜਾ ਧਿਆਨ ਰੱਖਿਆ। ਮਨ ਮੈਲਾ ਹੋ ਜਾਂਦਾ ਹੈ, ਇਹਦਾ ਧਿਆਨ ਕਿਸੇ ਨੂੰ ਹੈ? ਤਨ ਮੈਲਾ ਨਾ ਹੋਵੇ, ਇਹਦਾ ਧਿਆਨ ਸਾਨੂੰ ਸਾਰਿਆਂ ਨੂੰ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਅੰਤਰ ਮੈਲ, ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ। ਗੁਰਬਾਣੀ ਦੇ ਬਚਨ ਨੇ ਔਰ ਕਬੀਰ ਸਾਹਿਬ ਦੀ ਰਚਨਾ ਦੇ ਬਚਨ ਨੇ। ਹੁਣ ਇਹਨਾਂ ਬਚਨਾਂ ਨੂੰ ਸੁਣਨ ਤੋਂ ਬਾਅਦ ਜੇ ਬੰਦੇ ਦੇ ਮਨ ਦਾ ਭਰਮ ਨਾ ਜਾਏ ਤੇ ਫਿਰ ਤੇ ਖਿਮਾ ਚਾਹਾਂਗਾ, ਮਹਾਂ ਅਗਿਆਨਤਾ ਦੇ ਹਨੇਰੇ ਵਿੱਚ ਹੀ ਇਹ ਖੜਾ ਹੈ। ਫਿਰ ਤੇ ਇਹਨੂੰ ਨਾ ਗੁਰੂ ਦੀ ਆਵਾਜ਼ ਸੁਣਦੀ ਹੈ ਤੇ ਨਾ ਕਿਸੇ ਦੂਸਰੇ ਦੀ। ਕਹਿ ਰਹੇ ਨੇ ਅੰਤਰ ਮੈਲ, ਅੰਦਰ ਤੇਰੇ ਹੋਵੇ ਮੈਲ, ਅੰਤਰ ਮੈਲ ਜੇ ਤੀਰਥ ਨਾ ਵੈ ਤੇ ਨਹਾਉਂਦਾ ਫਿਰੇ 68 ਤੀਰਥਾਂ ਦੇ ਉੱਤੇ। ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ। ਕਹਿਣ ਲੱਗੇ, ਇਸ ਤਰ੍ਹਾਂ ਕੰਮ ਕਰਨ ਦੇ ਨਾਲ ਮਨੁੱਖ ਨੂੰ ਬੈਕੁੰਠ ਤਾਮ ਨਹੀਂ ਮਿਲਦਾ, ਪਰਮਾਤਮਾ ਦੇ ਚਰਨ ਨਹੀਂ ਮਿਲਦੇ। ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਏਆਨਾ। ਲੋਕ ਪਤੀਨੇ, ਪਤੀਨੇ ਮੈਨੇ ਪਤੀਜ ਜਾਣਾ, ਪਤੀਜ ਮੈਨੇ ਵਿਸ਼ਵਾਸ ਕਰਨਾ। ਲੋਕ ਤੈਨੂੰ ਚੰਗਾ ਕਹਿਣ, ਇਸ ਗੱਲ ਦੇ ਨਾਲ ਕਬੀਰ ਸਾਹਿਬ ਕਹਿੰਦੇ ਨੇ ਫਰਕ ਨਹੀਂ ਪੈਣਾ। ਲੋਕ ਪਤੀਨੇ ਤੂੰ ਲੋਕਾਂ ਦੇ ਸਾਹਮਣੇ ਵਿਖਾਵੇ ਦੀ ਸੋਚ ਰੱਖੇ। ਕਹਿਣ ਲੱਗੇ ਇਹਦੇ ਨਾਲ ਫਰਕ ਨਹੀਂ ਪੈਣਾ। ਕਿਉਂ ਨਹੀਂ ਪੈਣਾ? ਕਹਿਣ ਲੱਗੇ ਨਾ ਹੀ ਰਾਮ ਏਆਨਾ, ਪਰਮਾਤਮਾ ਨਿਆਣਾ ਨਹੀਂ ਹੈ ਕਿ ਜੋ ਤੈਨੂੰ ਅੰਦਰੋਂ ਜਾਣਦਾ ਨਹੀਂ, ਉਹ ਸੁਗੜ ਸਿਆਣਾ ਹੈ, ਉਹ ਤੈਨੂੰ ਅੰਦਰੋਂ ਜਾਣਦਾ ਹੈ। ਲੋਕ ਵਿਚਾਰੇ ਵੇਖਣਗੇ ਤੈਨੂੰ ਬਾਹਰੋਂ ਬਾਹਰੋਂ, ਤੂੰ ਬੜੀ ਸੋਚ ਰੱਖ ਰਿਹਾ, ਪਰ ਗੁਰੂ ਤੈਨੂੰ ਤੈਨੂੰ ਬਾਹਰੋਂ ਘੱਟ ਵੇਖਣਗੇ, ਅੰਦਰੋਂ ਤੈਨੂੰ ਜ਼ਿਆਦਾ ਵੇਖਣਗੇ। ਲੋਕ ਪਤੀਨੇ ਕਛੂ ਨਾ ਹੋਵੇ, ਨਾ ਹੀ ਰਾਮ ਇਆਨਾ। ਭਗਾ ਇਸੇ ਹੀ ਸ਼ਬਦ ਦੇ ਅੰਦਰ ਚਲਦੇ ਚਲਦੇ ਕਹਿੰਦੇ ਨੇ ਜਲ ਕੇ ਮੱਜਣ, ਮੱਜਣ ਮੈਨੇ ਇਸ਼ਨਾਨ, ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੂਨੀ ਆਵੇ। ਜਿਵੇਂ ਡੱਡੂ ਨਹਾਉਂਦਾ ਪਾਣੀ ਦੇ ਅੰਦਰ ਤੇ ਉਹਦੀ ਮੁਕਤੀ ਨਹੀਂ ਹੁੰਦੀ, ਕਹਿਣ ਲੱਗੇ ਬਸ ਇਸ਼ਨਾਨ ਤੇਰਾ ਡੱਡੂ ਦੇ ਬਰਾਬਰ ਹੀ, ਇਸ ਤੋਂ ਵੱਧ ਨਹੀਂ। ਅਗਰ ਮਨ ਦੇ ਅੰਦਰ ਰੱਬੀ ਗੁਣ ਨਹੀਂ ਗਏ, ਮਨ ਬਾਣੀ ਦੇ ਨਾਲ ਨਹੀਂ ਜੁੜਿਆ, ਮਨ ਦੇ ਅੰਦਰ ਮੈਲ ਹੀ ਰਹੀ, ਜੈਲਸੀ ਹੈ, ਈਰਸ਼ਾ ਹੈ, ਕਪਟ ਹੈ, ਮਕਾਰੀ ਹੈ, ਚਲਾਕੀ ਹੈ, ਧੋਖਾ ਧੜੀ ਹੈ, ਦੂਜੇ ਦਾ ਹੱਕ ਮਾਰਨਾ ਛੱਡਿਆ ਨਹੀਂ, ਨਿੰਦਾ ਕਰਨੀ ਛੱਡੀ ਨਹੀਂ, ਸਾਰਾ ਦਿਨ ਚੁਗਲੀ ਜ਼ੁਬਾਨ ਤੇ ਰਹਿੰਦੀ ਏ, ਵੇਖਣਾ ਮਾੜਾ, ਸੋਚਣਾ ਮਾੜਾ, ਕਹਿਣ ਲੱਗੇ ਫਿਰ ਤੇ ਤੇਰਾ ਇਸ਼ਨਾਨ ਮੇਂਢਕ ਦੇ ਬਰਾਬਰ ਹੀ ਹੈ, ਡੱਡੂ ਦੇ ਬਰਾਬਰ ਹੈ, ਉਸ ਤੋਂ ਵੱਧ ਕੁਝ ਨਹੀਂ ਹੈ। ਜੈਸੇ ਮੇਂਢਕ ਤੈਸੇ ਓਏ ਨਰ, ਓਏ ਮੈਨੇ ਉਹ ਨਰ, ਮੈਨੇ ਮਨੁੱਖ, ਜੰਮਦੇ ਰਹਿੰਦੇ ਨੇ ਮਰਦੇ ਰਹਿੰਦੇ ਨੇ, ਕੀ ਫਰਕ ਪੈਂਦਾ ਹੈ। ਇੱਕ ਗੁਰਬਾਣੀ ਦਾ ਬਚਨ ਮੈਂ ਤੁਹਾਡੇ ਸਾਹਮਣੇ ਹੋਰ ਵੀ ਰੱਖਦਾ ਚੱਲਾਂ। ਹਜ਼ੂਰ ਕਹਿੰਦੇ ਨੇ ਹਿਰਦੈ ਕਪਟ, ਕਪਟ ਦਾ ਨਾਮ ਹੀ ਤੇ ਮੈਲ ਹੀ ਹੈ ਨਾ, ਤੇ ਮੈਲ ਦਾ ਦੂਜਾ ਨਾਂ ਕਪਟ। ਕਹਿਣ ਲੱਗੇ ਹਿਰਦੈ ਕਪਟ, ਹਿਰਦਾ ਤੇਰਾ ਭਰਿਆ ਹੋਵੇ ਕਪਟ ਦੇ ਨਾਲ, ਹਿਰਦਾ ਭਰਿਆ ਹੋਵੇ ਬੁਰਾਈ ਦੇ ਨਾਲ, ਹਿਰਦੇ ਦੇ ਅੰਦਰ ਮੈਲ ਹੀ ਮੈਲ ਹੋਵੇ, ਹਿਰਦੈ ਕਪਟ ਮੁੱਖ ਗਿਆਨੀ ਤੇ ਮੇਰੇ ਵਾਂਗ ਮੂੰਹ ਦੇ ਵਿੱਚੋਂ ਚੰਗੀਆਂ ਚੰਗੀਆਂ ਗੱਲਾਂ ਕਰਦਾ ਹੋਵੇ। ਬਖਸ਼ਿਆ ਤੇ ਬਾਣੀ ਨੇ ਕਿਸੇ ਨੂੰ ਨਹੀਂ ਹੈ, ਇਹਨੇ ਕਿ ਜੋ ਮੂੰਹ ਦੀ ਗੱਲ ਕਰਨੀ ਜਾਣਦਾ ਹੈ ਉਹਦਾ ਹਿਰਦਾ ਪਵਿੱਤਰ ਹੋਏਗਾ। ਮੈਂ ਤੇ ਆਪਣੇ ਉੱਤੇ ਗੱਲ ਪਹਿਲਾਂ ਲਾਉਣਾ ਹੁੰਦਾ ਕਿ ਜੋ ਮੂੰਹ ਦੀ ਗੱਲ ਹੈ ਉਹ ਹੋਰ ਹੈ, ਜੋ ਤੁਹਾਡੇ ਅੰਦਰ ਦੀ ਗੱਲ ਹੈ ਉਹ ਹੋਰ ਹੈ। ਅੰਦਰ ਕੀ ਬੋਲਦਾ ਹੈ ਹਕੀਕਤ ਹੋਵੇ, ਸਾਡਾ ਅੰਦਰ ਕਿੱਥੇ ਖੜਾ ਹੈ ਅਸਲੀਅਤ ਹੋਵੇ, ਤੇ ਸਤਿਗੁਰੂ ਸਾਡੇ ਅੰਦਰ ਨੂੰ ਪਵਿੱਤਰ ਕਰਨਾ ਚਾਹੁੰਦੇ ਨੇ। ਕਹਿੰਦੇ ਨੇ ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ। ਕਹਿਣ ਲੱਗੇ ਇਹ ਝੂਠ ਮਾਰਨ ਵਾਲਿਆ ਪਾਣੀ ਨੂੰ ਕਿਉਂ ਬਲੋ ਰਿਹਾ ਹੈ, ਪਾਣੀ ਦੇ ਅੰਦਰ ਮਦਾਨੀ ਕਿਉਂ ਪਾ ਕੇ ਰਿੜਕ ਰਿਹਾ। ਤੇ ਅਕਸਰ ਕਹਿ ਦਿੰਦੇ ਨੇ ਕਿ ਪਾਣੀ ਦੇ ਅੰਦਰ ਮਦਾਨੀ ਪਾਇਆ ਤੈਨੂੰ ਮਿਲਣਾ ਕੀ ਹੈ, ਦੁੱਧ ਦੇ ਅੰਦਰ ਮਦਾਨੀ ਪਾ ਲਵੇ ਤੇ ਮੱਖਣ ਮਿਲ ਜਾਏਗਾ, ਪਾਣੀ ਵਿੱਚ ਮਦਾਨੀ ਪਾ ਕੇ ਰਿੜਕੀ ਜਾ, ਚਾਰ ਘੰਟੇ ਬਹਿ ਕੇ ਰਿੜਕੀ ਜਾ, ਕਿੱਥੋਂ ਮੱਖਣ ਨਿਕਲੇਗਾ ਪਾਣੀ ਵਿੱਚੋਂ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮੰਜ ਸਕਾਉਣ ਗੁਣਾ, ਜੋ ਘੱਟ ਪੀਤਰ ਹੈ ਮਿਲਣਾ ਮਲਣਾ। ਕਹਿਣ ਲੱਗੇ ਕਾਇਆ ਮੰਜਸ, ਕਾਇਆ ਨੂੰ ਬੜਾ ਮਾਂਜੀ ਜਾ ਰਿਹਾ ਹੈ, ਧੋਈ ਜਾ ਰਿਹਾ ਹੈ, ਪਵਿੱਤਰ ਕਰੀ ਜਾ ਰਿਹਾ ਹੈ, ਕੌਣ ਗੁਣਾ। ਕਹਿਣ ਲੱਗੇ ਇਹਦਾ ਕੀ ਗੁਣ ਹੈ, ਕੀ ਅਰਥ ਹੈ, ਜੋ ਘੱਟ ਪੀਤਰ ਹੈ ਮਲਣਾ, ਜੇ ਤੇਰੇ ਅੰਦਰ ਮੈਲ ਹੈ ਤੇ ਤੇਰੀ ਕਾਇਆ ਨੂੰ ਸਵਾਰਨ ਦਾ ਅਰਥ ਕੀ ਹੋਇਆ। ਮੈਂ ਫਿਰ ਦੁਬਾਰਾ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਆਉਣਾ, ਗਿੱਟੇ ਗੋਡੇ ਧੋ ਕੇ ਹੀ ਆਉਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਣਾ ਹੈ, ਇਸ਼ਨਾਨ ਪਾਉਣ, ਤਨ ਦੇ ਕੱਪੜੇ ਸਾਫ਼ ਹੀ ਹੋਣੇ ਚਾਹੀਦੇ ਨੇ। ਪਰ ਮੈਂ ਇਸ ਤਰ੍ਹਾਂ ਵੀ ਵੇਖਿਆ ਕਿ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਇਤਨੀ ਛੂਆ ਛੂਤ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਕਿਸੇ ਦੇ ਨੇੜੇ ਨਹੀਂ ਖਲੋਣਾ, ਜੋ ਮੇਰੇ ਮੂੰਹ ਵਿੱਚੋਂ ਸਾਹ ਨਿਕਲ ਰਿਹਾ ਉਹ ਕਿਸੇ ਦੂਸਰੇ ਦੇ ਅੰਦਰ ਜਾ ਰਿਹਾ ਹੈ, ਜੋ ਦੂਸਰੇ ਦੇ ਅੰਦਰੋਂ ਸਾਹ ਨਿਕਲ ਰਿਹਾ ਉਹ ਮੇਰੇ ਅੰਦਰ ਆ ਰਿਹਾ ਹੈ। ਕਿੱਥੋਂ ਤੁਸੀਂ ਇਤਨੀ ਵੱਡੀ ਸੁੱਚਤਾ ਰੱਖ ਲੋਗੇ। ਸੁੱਚ ਰੱਖਣੀ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਹੁਕਮ ਤਾਂ ਲਾਇਆ ਸੀ ਤਾਂ ਕਿ ਜਿਹੜੀਆਂ ਛੂਤ ਦੀਆਂ ਬਿਮਾਰੀਆਂ ਨੇ ਇੱਕ ਦੂਜੇ ਦੇ ਨਾਲ ਬਹਿ ਕੇ ਖਾਣ ਤੋਂ ਬਾਅਦ ਇੱਧਰ ਉੱਧਰ ਚਲੀਆਂ ਜਾਂਦੀਆਂ ਨੇ। ਇੱਕ ਥਾਲੀ ਦੇ ਅੰਦਰ ਬਹਿ ਕੇ ਦੂਸਰੇ ਦੇ ਨਾਲ ਖਾਓਗੇ, ਅਗਰ ਇੱਕ ਮਰੀਜ਼ ਹੈ ਤੇ ਉਹ ਮਰੀਜ਼ ਤੰਦਰੁਸਤ ਨੂੰ ਵੀ ਮਰੀਜ਼ ਕਰ ਦੇਗਾ, ਛੂਤ ਦੀਆਂ ਬਿਮਾਰੀਆਂ ਚਲੀਆਂ ਜਾਣੀਆਂ। ਅੱਜ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਜਿਹਨੂੰ ਛੂਤ ਦੀ ਬਿਮਾਰੀ ਹੈ ਉਹਦੇ ਨਾਲ ਬਹਿ ਕੇ ਨਾ ਖਾਓ। ਡਾਕਟਰ ਵੀ ਅੱਜ ਇੱਕ ਨੂੰ ਸਿਰਿੰਜ ਵਰਤੋਂ ਵਿੱਚ ਲਿਆ ਕੇ ਇੰਜੈਕਸ਼ਨ ਦੇ ਕੇ ਦੂਜੇ ਨੂੰ ਉਹ ਸਿਰਿੰਜ ਨਹੀਂ ਵਰਤਦੇ। ਕਿਉਂ ਨਹੀਂ ਵਰਤਦੇ? ਬਿਮਾਰੀ ਉਹਦੇ ਸਰੀਰ ਵਿੱਚੋਂ ਨਿਕਲ ਕੇ ਦੂਸਰੇ ਦੇ ਸਰੀਰ ਦੇ ਅੰਦਰ ਨਾ ਚਲੀ ਜਾਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੜੇ ਦੂਰ ਅੰਦੇਸ਼ੀ ਸਨ। ਅੱਜ ਹਰ ਸਿਗਰਟ ਦੀ ਡੱਬੀ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਨੂੰ ਬਾ ਹੁਕਮ ਰੋਕ ਦਿੱਤਾ ਗਿਆ ਕਿ ਤੂੰ ਤੰਬਾਕੂ ਸੇਵਨ ਨਹੀਂ ਕਰਨਾ। ਕਾਰਨ ਸੀ ਉਹਦਾ। ਅੱਜ ਹਰ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਸਿਹਤ ਲਈ ਹਾਨੀਕਾਰਕ ਹੈ। ਧੰਨ ਗੁਰੂ ग्रंथ साहिब पातशाह ने गुरु नानक साहिब जी दी पाक बाणी ने सानू हुक्म ला के रोक दिता तू इस पासे नहीं जाना। खिमा चाहवांगा बोल मेरे कुछ खुले ने। अच थां थां दे उते मीडिया दे अंदर रौला है कि एड्स दी बीमारी दा इलाज केवल परहेज है, पर धन श्री गुरु नानक देव पातशाह ने बा हुक्म रोक दिता कि बस संग एक ही शरीर दा चाहिदा है, बहुतियां शरीरां दा नहीं चाहिदा, ताकि तू तन करके भी तंदुरुस्त रहे, तन करके भी रोगी ना बने, तन करके तंदुरुस्त रहे, इस तरह दे नियम बनाए, मन करके तंदुरुस्त रहे, गुरबाणी तेरी चोली विच पाई, गुरबाणी दे नाल जुड़। पर साडा सारा जोर बाहरी सोच दे उत्ते लग जांदा है, अंदर सोच बनदी है नहीं बनदी है, इस पासे साडा ध्यान जांदा ही नहीं। ते मैं ते होर भी कई बारी हैरान हुंदा, एक गुरु ग्रंथ साहिब जी दे कोल जाना है ते इशनान करके जाओ, पर दूसरा गुरु ग्रंथ साहिब की गुरु ग्रंथ साहिब नहीं है, दूजे दे कोल जाना है ते कोई परवाह नहीं, भावे कोई तीन दिन का नाता है नहीं नाता, ओदे कोल रौल लाउन जाना है ते कोई बंदिश नहीं है, एक दे कोल रौल लाउन जाना है ते इशनान करना लाजमी है। कम से कम मर्यादा ते एक बना लो, या ते कहो करके जाना है, या कहो सवेर दा कीता काफी है, या कहो हर रौल ते करना काफी, एक मर्यादा ते एक घर दी कायम कर लो। एक घर दे अंदर भी एक मर्यादा नहीं, एक गुरुद्वारे दे अंदर भी एक मर्यादा नहीं है। खिमा चाहवांगा तो खैर गल मैं मैल दी कर रहा सां, तन दी मैल नालों मन दी मैल हजार गुणा बदतर है। मन दी मैल हजार गुणा बुरी है तन दी मैल नाल, मन दी मैल अति बुरी है, निरंकार दे घर दे अंदर प्रवेश करन ही नहीं देंदी। अगर किसी दे तन दे उत्ते पाए हुए कपड़े कालख दे नाल भरे होन, मिट्टी कटे दे नाल चिकड़ दे नाल भरे होन, या उहदा तन चिकड़ दे नाल भरिया होवे, कि आप उहनूं कुट के गलवकड़ी दे अंदर लै के मिलदे हो? अगला चिकड़ दे विचों निकल के आया होवे तो की कुट के गलवकड़ी दे अंदर लै के उहनूं आप मिलदे हो? मिलना चाहुंदे हो पर ये कहिंदे हो कि पहला सजना इशनान पान कर, अपने तन दे कपड़े उतार, तन दे कपड़े बदल, तन दे कपड़े साफ कर, तन साफ कर, ते तां उहनूं आपां अपनी गलवकड़ी विच लै के मान देने हां उस तों पहला नहीं। जे तन मैला है ते असीं अपनी गलवकड़ी विच नहीं लैंदे, ऐलानिया कह देना चाहुंना जे मन मैला है ते श्री गुरु ग्रंथ साहिब जी दी गलवकड़ी दे विच भी नहीं आ पाओगे। गुरु ने वेखना है तेरा मन उज्जल है या नहीं है, पवित्र है या नहीं है। तन मैले वाले नूं असीं कोल नहीं बहन देंदे, मन मैले वाले नूं सतगुरु कोल किवें बिठाउणगे? सतगुरु दी गड़बकड़ी दा निग किवें पा सकेगा जिहदा मन ही मैला है? चलो मैं होर एक बेनती उदाहरण वजों करदा चलां। दुनिया दे अंदर मां वास्ते सब तो अमोलक दात, अमोलक चीज मां दे गर्भ विचों जन्म लैण वाला बच्चा है। बच्चा बालपन दी उम्र दे अंदर अपनी अनजानता दे कारण अपने ही मल मूत्र दे नाल अपने तन दे कपड़े नूं भर लवे, ते मां दीआं अखां वेख लैन कि बच्चे दे तन दे कपड़े लबरेज हो गए ने, भर गए ने बच्चे दे मैले दे नाल। तो हुण मां लिबड़े तिबड़े बच्चे नूं इकदम चुक के अपनी छाती दा निक नहीं देंदी। पहला मां की काम करदी है? बच्चे नूं चुकदी है, उहनूं इशनान पान करवाउंदी है, तन दे कपड़े ला देंदी है, बदल देंदी है, दूजे कपड़े पवा के उहनूं साफ करके, ते तां मां अपनी छाती दा निक देंदी है, उस तों पहलां नहीं। हुण मन भी इस तरह ही, अगर मन भी लिबड़िया तिबड़िया है, मन मैला कुचैला है, ते गुरु दी छाती दा निक किवें पाओगे? मन पवित्र करोगे ते गुरु चरणा दे अंदर बहन दी जगह मिलेगी, वरना नहीं। तनासरी राग दे अंदर श्री गुरु नानक देव पातशाह दा एक बचन आंदा है, कहन लगे दाग दोष लगे हुए कपड़िया दे उते दाग, ते मन दे उते दाग का दे लगदे ने मैलिया कर्मां दे, मन दे उते दाग का दे लगदे ने मैलिया सोचां दे। हजूर गुरु नानक साहब जी कहिंदे ने दाग दोष मुंह चलिया लाए, तेरे मुंह दे उत्ते बड़े दाग लगे ने, दोष ने, अपराध ने, पाप ने, तेरा मुंह कालख दे नाल भरिया है, कलंकित है। कहन लगे दरगह बैसन नाही जाए, जाए दा अर्थ है जगह। कहन लगे सच दे घर दे अंदर बहन वास्ते तेनू जगह नहीं मिलेगी। दरगह बैसन बैसन मैंने बैना ना ही जाए जगह नहीं मिलेगे उथे आना है ते पूरा पवित्र होके आ अधूरा पन नहीं चाहिदा। जितना समा मनुखी मन दे अंदर पूरी पवित्रता नहीं आ जाती उतना समा खुदा दे अंदर लीन नहीं हो सकता दूर ही रहिंदा इनू बार बार चांस मिलता रहेगा जन्म मिलता रहेगा। ए जितना समा अपने आप नू पवित्र नहीं कर ले उन्ना समा परमात्मा दे चरणा विच बहन दा समा नहीं मिलेगा। एक बेनती मैं इस संबंध अंदर होर भी करदा चला साडे तन दे उत्ते जिहड़े पाए हुए कपड़े ने वह कपड़े मैले हो जान शरीर विचों निकलन वाली मैल या बाहरी गर्दो गुबार दे कारण तन दे कपड़े मैले होए वह कपड़े असी ला के पत्नी दे अगे सुट देने धो के साफ करके मैनू दे। अगर पत्नी नहीं है मां दे अगे भैन दे अगे धी दे अगे या किसी दूसरे दे अगे कपड़े रख देने कपड़े मेरे ने धोण दा काम तू कर। बाहरी दुनिया दे अंदर ये दस्तूर चलदा है कपड़े किसे दे ने उन्हां नू साफ कोई दूसरा कर रहा है धो कोई दूसरा रहा है। धर्म की दुनिया के अंदर मन के कपड़े नू धोण वास्ते यह दस्तूर भी नहीं है यह मन का कपड़ा मैला किया है तुसी आप इनू धोना भी पैना है तुहानू अपने आप में। यह मन का कपड़ा इस तरह का नहीं है कि इनू लाओ तो ला के किसी लौंडरी ते ले जाओ कि उत्थों मन धोवा के वापस ले आइए कोई लौंडरी इस तरह की नहीं है। मन का कपड़ा इस तरह भी नहीं है कि इनू लाओ तो ला के मां भैन धी दे अगे रख दो कि कपड़े तू साफ कर। मन तुहाडा है मैला तुसी कीता है धोना भी तुहानू आप ही पएगा। हाँ एक गल जरूर है तुसी अपने मन नू धोण वास्ते यतन करो थोड़ा ते धन गुरु ग्रंथ साहिब जी तुहाडे ते रहमत करनगे बहुत ज्यादा। पर जे हिम्मत करोगे मन नू साफ करन दी तां ते जे हिम्मत ही ना करो ते फिर गुरु दी रहमत तों वी वांझे रह जावांगे। आप ही इनू धोना पैना है आप ही असी इनू मैला कीता है। कुछ नुकते ने जो मैं तुहाडे चरणा विच बयान करन दा यतन कर रहा इन्हां नू हिरदे दे अंदर वसाउण दा जरूर यतन करियो। जदों कोई अपने घर दा कूड़ा करकट इकट्ठा करके झाड़ू पोचा करके घर दे अंदरों कागज मिट्टी कट्टा इकट्ठा करके लफाफे विच पा के उह तुहाडे घर दे दरवाजे दे अगे रख जाण तो तुसी बर्दाश्त कर लोगे। दूसरे दे घर दा कूड़ा करकट पाया है उन्हें बैग दे अंदर वो बैग सुट के चला गया एन तुहाडे दरवाजे दे अगे जिथों तुसी अंदर आना है या बाहर निकलना है बिल्कुल मेन डोर दे सामने रख के बर्दाश्त नहीं होगा। गरीब तो गरीब भी बर्दाश्त नहीं करेगा। मन की सफाई करनी है ते इस तरह का ध्यान रखना पेगा। दूसरा कोई मेरे मन दे घर दे अंदर कूड़ा करकट सुटन का यतन ते नहीं कर रहा। कोई दूसरा मेरे कन्ना दे अंदर चुगली सुटन का यतन कर रहा है ते परहेज करो भी कूड़ा तेरा है तू मेरे मन में सुटन का यतन क्यों कर रहा है। अगर कोई तुहाडे कन्ना विच निंदा दे बोल काम दे बोल बुराई दे परे बोल पा रहा है ते गुरेज करो परहेज करो उनू कहो भई अपना कूड़ा करकट अपनी बुराई अपने पास रख तू अपने घर का कूड़ा मेरिया कन्ना दे राही मेरे मन दे घर विच सुटन दा यतन क्यों कर रहा है। कूड़ा दूजे दा हुंदा है सानू मन दी समझ नहीं असी दूसरे का कूड़ा चोली फैला के प्रवान करी जाने जे कोई दूसरा चुगली करता है दूजे की असी हां विच हां मिलाने कोई निंदा करता है हां विच हां मिलाने ते बड़ा खुश होके दूजे की निंदा ते चुगली दे अंदर हिस्सा लेने बड़ा खुश होके निम्मा निम्मा हसदे हुए भी नजर पैने दूसरे की चुगली सुन के दूसरे की निंदा सुन के। पर यह नहीं जानते कि जो सुन रहे हो जो सुना रहे हो इन्ने ही तुहाडे जीवन की रुकावट बन जाना है इन्ने जीवन के अंदर दीवार का काम करना इन्हें तुहानू पार लगन नहीं देना। प्यारे हो इन्हां नुकतियां नू अपने जीवन के अंदर अपनाओ अगर जीवन नू रोशन करना चाहते हो। गुरबाणी का फरमान है मन मैले सब किस मैला तन तोते मन हच्छा ना होए। कह लगे तेरा मन मैला है ਤੇ ਐਵੇਂ ਸਮਝ ਲੈ ਕਿ ਸਾਰਾ ਕੁਝ ਹੀ ਮੈਲਾ ਹੈ। ਤਨ ਨੂੰ ਧੋਣ ਦੇ ਨਾਲ ਤੇਰਾ ਮਨ ਅੱਛਾ ਨਹੀਂ ਹੋਣਾ। ਕਬੀਰ ਸਾਹਿਬ ਬੈਠੇ ਸਨ ਖੱਡੀ ਦੇ ਉੱਤੇ, ਕੱਪੜੇ ਬੁਣ ਰਹੇ ਸਨ। ਕੱਪੜੇ ਬੁਣਨਾ ਕਬੀਰ ਸਾਹਿਬ ਜੀ ਦੀ ਕਿਰਤ ਹੈ, ਕਬੀਰ ਸਾਹਿਬ ਜੀ ਦਾ ਕੰਮ ਹੈ, ਧੰਦਾ ਹੈ। ਕੱਪੜੇ ਬੁਣ ਰਹੇ ਨੇ ਖੱਡੇ ਦੇ ਉੱਤੇ ਬਹਿ ਕੇ। ਨਿਕਲਿਆ ਇੱਕ ਬਿਲਕੁਲ ਸੁੱਚ ਦੇ ਨਾਲ ਜੁੜਿਆ ਹੋਇਆ, ਬਾਹਰੀ ਸੁੱਚ ਦੇ ਨਾਲ, ਪਖੰਡ ਦੇ ਨਾਲ ਜੁੜਿਆ ਹੋਇਆ ਕੋਲੋਂ ਬ੍ਰਾਹਮਣ। ਬ੍ਰਾਹਮਣ ਨੇ ਵੇਖਿਆ ਕਿ ਕਬੀਰ ਸਾਹਿਬ ਖੱਡੀ ਬੁਣ ਰਹੇ ਨੇ ਔਰ ਖੱਡੀ ਦੇ ਨੇੜੇ ਬਹਿ ਕੇ ਉਹਨਾਂ ਨੇ ਲੰਗਰ ਛਕਣਾ ਸ਼ੁਰੂ ਕਰ ਦਿੱਤਾ। ਅਚਾਨਕ ਉਸੇ ਸਮੇਂ ਕਿਧਰੇ ਚਲਦੇ ਚਲਦੇ ਮਾਤਾ ਲੋਈ ਜੀ ਆ ਗਏ ਪ੍ਰਸ਼ਾਦਾ ਲੈ ਕੇ ਘਰੋਂ, ਤੇ ਕਬੀਰ ਸਾਹਿਬ ਉੱਥੇ ਹੀ ਹੱਥ ਧੋ ਕੇ ਖੱਡੀ ਦੇ ਕੋਲ ਹੀ ਬਹਿ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੰਦੇ। ਉਸ ਪਖੰਡੀ ਬ੍ਰਾਹਮਣ ਨੇ ਤਨਜ ਭਰੇ ਦੋ ਬੋਲ ਕਹਿ ਕਬੀਰ ਸਾਹਿਬ ਜੀ ਨੂੰ ਮੁਖਾਤਬ ਹੋ ਕੇ, ਕਿਉਂਕਿ ਸਾਰਾ ਬਨਾਰਸ ਤਕਰੀਬਨ ਪਖੰਡੀ ਬ੍ਰਾਹਮਣਾਂ ਦੇ ਨਾਲ ਭਰਿਆ ਸੀ। ਅਗਰ ਬਨਾਰਸ ਦੇ ਅੰਦਰ ਸੰਤੀ ਹੁੰਦੇ ਤੇ ਗੁਰਬਾਣੀ ਦੇ ਅੰਦਰ ਇਹ ਬੋਲ ਕਦੀ ਨਾ ਆਉਂਦੇ ਕਿ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਮਸ਼ਹੂਰ ਨੇ, ਬਨਾਰਸ ਦੇ ਸੰਤ ਮਸ਼ਹੂਰ ਨਹੀਂ ਹੈ, ਠੱਗ ਮਸ਼ਹੂਰ ਨੇ। ਨਿਕਲਿਆ ਕੋਲੋਂ ਤਨਜ ਭਰੇ ਬੋਲਾਂ ਦੇ ਅੰਦਰ ਗੱਲ ਕਹਿ ਦਿੱਤੀ। ਕਹਿਣ ਲੱਗਾ, ਜਿਸ ਬੰਦੇ ਨੂੰ ਭੋਜਨ ਛਕਣ ਦਾ ਨਹੀਂ ਪਤਾ ਕਿ ਕਿੱਥੇ ਬਹਿ ਕੇ ਖਾਣਾ, ਉਹਦਾ ਜੀਵਨ ਕਿੰਨਾ ਕੁ ਸੁੱਚਾ ਹੋਏਗਾ, ਉਹਦਾ ਜੀਵਨ ਕਿੰਨਾ ਕੁ ਪਵਿੱਤਰ ਹੋਏਗਾ। ਕਬੀਰ ਸਾਹਿਬ ਜੀ ਆਖਰ ਬੋਲ ਪਏ, ਕਹਿਣ ਲੱਗੇ, ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗੇ। ਆਮਹਿ ਜੂਠੇ ਚਾਹੇ ਪੀ ਜੂਠੇ, ਜੂਠੇ ਹੈ ਮਰੇ ਅਭਾਗੇ। ਕਹਿਣ ਲੱਗੇ, ਮਾਂ ਜੂਠੀ ਪਿਤਾ ਜੂਠਾ, ਉਹਨਾਂ ਦੀ ਔਲਾਦ ਉਹਨਾਂ ਦੇ ਗਰਭ ਵਿੱਚੋਂ ਜਨਮ ਲੈਣ ਵਾਲੀ ਉਹ ਵੀ ਜੂਠੀ। ਆ ਰਹੇ ਨੇ ਜੂਠ ਦੇ ਨਾਲ ਭਰੇ, ਜਾ ਰਹੇ ਨੇ ਜੂਠ ਦੇ ਨਾਲ ਭਰੇ, ਆਉਣ ਜਾਣ ਦਾ ਇਹ ਸਿਲਸਿਲਾ ਮੁੱਕਿਆ ਹੀ ਨਹੀਂ। ਕਹੋ ਪੰਡਿਤ ਸੂਚਾ ਕਵਨ ਠਾਉ, ਠਾਉ ਮੈਨੇ ਜਗ੍ਹਾ। ਪੰਡਿਤ ਜੀ ਦੱਸਦੇ ਤੇ ਜਾਓ ਕਿ ਸੁੱਚੀ ਜਗ੍ਹਾ ਕਿਹੜੀ। ਕਹੋ ਪੰਡਿਤ ਸੂਚਾ ਕਵਨ ਠਾਉ, ਜਹਾਂ ਬਹਿ ਸੋ ਭੋਜਨ ਖਾਓ, ਜਿੱਥੇ ਬਹਿ ਕੇ ਮੈਂ ਭੋਜਨ ਖਾਵਾਂ, ਇਹ ਦੱਸਦਾ ਤੇ ਜਾ ਕਿ ਉਹ ਜਗ੍ਹਾ ਕਿਹੜੀ ਹੈ। ਮਨ ਨੂੰ ਪਵਿੱਤਰ ਕਰਨ ਦੇ ਨਾਲ ਨਿਰੰਕਾਰ ਦੀ ਹਜ਼ੂਰੀ ਦੇ ਅੰਦਰ ਪ੍ਰਵੇਸ਼ਗੀ ਮਿਲ ਜਾਂਦੀ ਹੈ। ਤਨ ਨੂੰ ਪਵਿੱਤਰ ਰੱਖੋ ਜ਼ਰੂਰ, ਪਰ ਸਾਰਾ ਜ਼ੋਰ ਤਨ ਦੇ ਉੱਤੇ ਨਾ ਦਿਓ, ਸਾਰਾ ਜ਼ੋਰ ਮਨ ਦੇ ਉੱਤੇ ਦਿਓ। ਮਨ ਦੀ ਸਫਾਈ ਵੱਲ ਧਿਆਨ ਦਿਓ ਤਾਂ ਕਿ ਮਨ ਕਰਕੇ ਹਜ਼ੂਰ ਦੀ ਹਜ਼ੂਰੀ ਦੇ ਅੰਦਰ ਪ੍ਰਵਾਨ ਹੋ ਜਾਈਏ। ਪੰਡਿਤ ਨਿਹਾਲ ਸਿੰਘ ਜੀ ਬਹੁਤ ਆਲਾ ਕਵਿਤਾ ਨੂੰ ਜਨਮ ਦਿੰਦੇ ਨੇ। ਉਹਨਾਂ ਨੇ ਮੈਲ ਦੇ ਸੰਬੰਧ ਵਿੱਚ ਇੱਕ ਬੋਲ ਲਿਖਿਆ ਹੈ। ਉਹ ਕਹਿੰਦੇ ਨੇ, ਇੱਕ ਮਨੁੱਖ ਵਿਆਹਿਆ ਗਿਆ, ਉਹਦੇ ਘਰ ਵਾਲੀ ਦਾ ਨਾਂ ਸੀ ਚੰਦਰਮੁਖੀ। ਪੁਰਾਣੇ ਸਮੇਂ ਦੇ ਅੰਦਰ ਸਰੀਰ ਦੇ ਲੱਛਣਾਂ ਨੂੰ ਵੇਖ ਕੇ, ਸੁਹੱਪਣ ਨੂੰ ਵੇਖ ਕੇ, ਨਕਸ਼ੋ ਨਿਗਾਰ ਨੂੰ ਵੇਖ ਕੇ ਨਾਮ ਦੇ ਦਿਆ ਕਰਦੇ ਸਨ ਚੰਦਰਮੁਖੀ। ਨਾਮ ਸੀ ਚੰਦਰਮੁਖੀ ਤੇ ਪਤੀ ਚੰਦਰਮੁਖੀ ਦੀ ਸ਼ੋਭਾ ਕਰਦਾ, ਥੱਕਦਾ ਨਹੀਂ ਸੀ। ਚੰਦਰਮੁਖੀ ਦੇ ਚਿਹਰੇ ਨੂੰ ਵੇਖ ਵੇਖ ਕੇ ਆਨੰਦ ਪਾਉਂਦਾ ਸੀ ਤੇ ਇਹ ਗੱਲ ਕਹਿੰਦਾ ਸੀ, ਚੰਦਰਮੁਖੀ ਮੈਨੂੰ ਲੱਗਦਾ ਹੈ ਤੇਰੇ ਵਰਗਾ ਸੁੰਦਰ ਮਨੁੱਖ ਦੁਨੀਆਂ ਦੇ ਅੰਦਰ ਦੂਸਰਾ ਨਹੀਂ ਹੈ। ਪੰਡਿਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਚੰਦਰਮੁਖੀ ਦੇ ਨੱਕ ਵਿੱਚੋਂ ਮੈਲ ਨਿਕਲੇ। ਉਹਨੇ ਹੱਥ ਦੇ ਨਾਲ ਨੱਕ ਦੀ ਮੈਲ ਨੂੰ ਸਾਫ਼ ਕੀਤਾ, ਪਰ ਥੋੜੀ ਜਿਹੀ ਮੈਲ ਉਹਦੇ ਚਿਹਰੇ ਦੇ ਉੱਤੇ, ਉਹਦੀ ਗੱਲ ਦੇ ਉੱਤੇ ਲੱਗ ਗਈ, ਥੋੜੀ ਜਿਹੀ ਮੈਲ। ਉਹਦੇ ਪਤੀ ਨੇ ਗਲਾਨੀ ਕੀਤੀ, ਨਫ਼ਰਤ ਕੀਤੀ ਉਸ ਮੈਲ ਨੂੰ ਵੇਖ ਕੇ। ਤੇ ਮੈਰਜ ਕਰਦਾ ਰਹਿੰਦਾ ਅਕਸਰ ਹੀ ਕਿ ਨਫ਼ਰਤ ਹੁੰਦੀ ਮੈਲ ਤੋਂ ਹੈ। ਜੇ ਦੂਜੇ ਦੀ ਮੈਲ ਦਿਸ ਰਹੀ ਹੈ ਦੂਜੇ ਤੋਂ ਨਫ਼ਰਤ ਹੈ, ਜੇ ਆਪਣੀ ਮੈਲ ਨਜ਼ਰ ਆ ਜਾਏ ਤੇ ਆਪਣੇ ਤੋਂ ਵੀ ਨਫ਼ਰਤ ਹੈ। ਦੂਜੇ ਤੋਂ ਨਫ਼ਰਤ ਕਰਦੇ ਹੋ ਜੇ ਕੋਈ ਤੁਹਾਨੂੰ ਪੁੱਛੇ ਵੀ ਕਿਉਂ। ਆਪਾਂ ਅਕਸਰ ਕਹਿ ਦਿੰਦੇ ਹਾਂ ਇਹ ਬੜਾ ਬੁਰਾ ਮਨੁੱਖ ਹੈ, ਵੀ ਕੀ ਬੁਰਾ ਹੈ, ਉਹਦੇ ਹੱਥ ਪੈਰ ਬੁਰੇ ਨੇ, ਚਿਹਨ ਚੱਕਰ ਬੁਰੇ ਨੇ, ਕੀ ਬੁਰਾ ਹੈ। ਆਪਾਂ ਕਹਿ ਦਿੰਦੇ ਹਾਂ ਨਹੀਂ, ਉਹਦਾ ਸੁਭਾਅ ਚੰਗਾ ਨਹੀਂ ਹੈ, ਸੁਭਾਅ ਬੜਾ ਬੁਰਾ ਹੈ, ਇਹਦੀ ਸੋਚ ਬੁਰੀ, ਇਹਦਾ ਵੇਖਣਾ ਬੁਰਾ, ਇਹਦਾ ਚੱਲਣਾ ਬੁਰਾ, ਇਹਦਾ ਖਾਣਾ ਬੁਰਾ, ਇਹਦਾ ਮਾਨਸਿਕ ਮੰਡਲ ਬੁਰਾ। ਦੂਸਰੇ ਦੀ ਬੁਰਾਈ ਤੋਂ ਨਫ਼ਰਤ ਹੈ ਤੇ ਜੇ ਉਹੀ ਬੁਰਾਈ ਆਪਣੇ ਵਿੱਚ ਦਿਸ ਪਏ ਤਾਂ ਕੀ ਆਪਣੇ ਨਾਲ ਪਿਆਰ ਕਰੋਗੇ। ਪਰ ਸ਼ਰਤ ਇਹ ਹੈ ਕਿ ਜੇ ਦਿਸ ਜਾਏ, ਪਰ ਦਿਸਦੀ ਦੂਸਰੇ ਦੀ ਬੁਰਾਈ ਹੈ, ਆਪਣੀ ਬੁਰਾਈ ਬੰਦੇ ਨੂੰ ਦਿਸਦੀ ਨਹੀਂ ਹੈ। ਆਪਣੇ ਵੇਖਦਾ ਹੈ ਜਦੋਂ ਵੀ ਗੁਣ ਵੇਖਦਾ ਹੈ, ਦੂਸਰੇ ਦੀ ਜਦੋਂ ਵੀ ਵੇਖਦਾ ਹੈ ਬੁਰਾਈ ਵੇਖਦਾ ਹੈ, ਔਗਣ ਵੇਖਦਾ ਹੈ। ਪਤੀ ਕਹਿਣ ਲੱਗਾ, ਚੰਦਰ ਮੁਖੀ ਪਹਿਲਾਂ ਚਿਹਰੇ ਦੀ ਮੈਲ ਸਾਫ ਕਰ, ਤੇਰਾ ਚਿਹਰਾ ਵੇਖਣ ਦੇ ਯੋਗ ਨਹੀਂ ਹੈ। ਪਤੀ ਦੇਵ, ਰੋਜ਼ ਕਹਿੰਦੇ ਸੀ ਮੇਰੇ ਨਾਲੋਂ ਸੁੰਦਰ ਕੋਈ ਦੂਜਾ ਨਹੀਂ, ਅੱਜ ਕੀ ਹੋਇਆ? ਪਤੀ ਕਹਿਣ ਲੱਗਾ, ਚਿਹਰੇ ਨੂੰ ਜਾ ਕੇ ਸਾਫ ਕਰ, ਤੇਰੇ ਚਿਹਰੇ ਦੇ ਉੱਤੇ ਨੱਕ ਵਿੱਚੋਂ ਨਿਕਲੀ ਹੋਈ ਮੈਲ ਜੰਮ ਗਈ ਹੈ। ਤੋ ਨਿਹਾਲ ਸਿੰਘ ਜੀ ਲਿਖਦੇ ਨੇ, ਹੇ ਮਲ ਮੂਦ ਕਸੂਤ ਸਬੈ ਪੁਨ ਔਰ ਸਲੇਖਣ ਬਾਂਜਨ ਭਾਰੀ, ਨਾਕ ਕੀ ਮੈਲ ਜਬੈ ਨਿਕਸੈ ਕਰ ਨਾਹੇ ਸੰਭਾਰ ਸੋ ਪੋਚ ਉਤਾਰੀ। ਕਰਦੇ ਨਾਲ ਮੈਲ ਕਰਮੇ ਨੇ ਹੱਥ ਕਰਦੇ ਨਾਲ ਮੈਲ ਸਾਫ਼ ਕੀਤੀ ਹੈ, ਪਰ ਕਿਧਰੇ ਚਿਹਰੇ ਦੇ ਉੱਤੇ ਲੱਗੀ ਰਹਿ ਗਈ ਹੈ। ਆਖਿਆ, ਕਰ ਨਾਹੇ ਸੰਭਾਰ ਸੋ ਪੋਚ ਉਤਾਰੀ, ਤੋ ਮੁਖ ਚੰਦਰ ਕਹਿ ਜੇ ਕੋ ਤਬ ਨਾਹੇ ਨਿਹਾਰ ਸਕੈ ਵੋ ਨਾਰੀ। ਤੇ ਅਖੀਰ ਦੇ ਉੱਤੇ ਪੰਡਿਤ ਜੀ ਨੇ ਆਪਣੇ ਵੱਲੋਂ ਸੰਦੇਸ਼ ਦਿੱਤਾ, ਕਹਿਣ ਲੱਗੇ, ਭਿੱਖ ਰੰਚਕ ਭਿੱਖ ਮੈਨੇ ਵੇਖ ਕੇ, ਰੰਚਕ ਮੈਨੇ ਥੋੜੀ ਜਿਹੀ, ਭਿੱਖ ਰੰਚਕ ਮੈਲ ਗਿਲਾਨ ਕਰੇ ਸੱਠ ਸੱਠ ਮੈਨੇ ਮੂਰਖ, ਸੱਠ ਜਾਣਤ ਨਾਹੀ ਇਹ ਕੇ ਸਾਰੀ। ਹੇ ਮੂਰਖ, ਮਨੁੱਖ ਜਾਣਦਾ ਨਹੀਂ ਹੈ ਕਿ ਤੇਰੇ ਅੰਦਰ ਇਸ ਤਰ੍ਹਾਂ ਦੀ ਮੈਲ ਹੀ ਮੈਲ ਭਰੀ ਪਈ ਹੈ, ਤੇਰੇ ਨੌ ਦੁਆਰਿਆਂ ਵਿੱਚੋਂ ਮੈਲ ਹੀ ਬਾਹਰ ਆ ਰਹੀ ਹੈ। ਜਿਤਨੇ ਨੌ ਦੁਆਰਿਆਂ ਦੇ ਨਾਲ ਧਿਆਨ ਜੋੜ ਕੇ ਵੇਖੋ, ਅੰਦਰ ਦੀ ਮੈਲ ਬਾਹਰ ਆ ਰਹੀ ਹੈ, ਪਰ ਉਹ ਸਰੀਰਕ ਮੈਲ ਹੈ। ਮਨ ਦੀ ਮੈਲ ਨਿਰੰਕਾਰ ਨੂੰ ਪ੍ਰਵਾਨ ਨਹੀਂ ਤੇ ਤਨ ਦੀ ਮੈਲ ਸਾਨੂੰ ਪ੍ਰਵਾਨ ਨਹੀਂ। ਅਸੀਂ ਚਾਹੁੰਦੇ ਹਾਂ ਤਨ ਸਾਫ਼ ਹੋਵੇ, ਨਿਰੰਕਾਰ ਚਾਹੁੰਦੇ ਨੇ ਮਨ ਸਾਫ਼ ਹੋਵੇ। ਤੋ ਅੱਜ ਦੇ ਇਸ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਦਾ ਪ੍ਰਮਾਣ, ਕਹਿਣ ਲੱਗੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਮੈਂ ਇਸ ਭਰਮ ਵਿੱਚ ਰਿਹਾ ਕਿ ਪੱਗ ਮੈਲੀ ਨਾ ਹੋਵੇ, ਮਨ ਮੈਲਾ ਹੋਵੇ ਕੋਈ ਡਰ ਨਹੀਂ, ਪੱਗ ਮੈਲੀ ਨਾ ਹੋਵੇ, ਮਤ ਮੈਲੀ ਹੋਏ ਜਾਏ, ਬੜਾ ਧਿਆਨ ਰੱਖੇ ਤਨ ਦੇ ਪਾਏ ਹੋਏ ਕੱਪੜੇ ਮੈਲੇ ਨਾ ਹੋਣ, ਪਗੜੀ ਮੈਲੀ ਨਾ ਹੋਵੇ, ਗੈਲਾ ਰੂਹ ਨਾ ਜਾਣੇ ਕਿ ਸਿਰ ਭੀ ਮਿੱਟੀ ਖਾਏ, ਨਹੀਂ ਜਾਣਦਾ ਕਿ ਜਿਸ ਮੈਲ ਤੋਂ ਮਿੱਟੀ ਤੋਂ ਪਰਹੇਜ਼ ਕਰ ਰਿਹਾ ਹੈ, ਇੱਕ ਦਿਨ ਇਹ ਮਿੱਟੀ ਤੇਰੇ ਉੱਤੇ ਆ ਜਾਣੀ। ਮਿੱਟੀ ਪਈ ਅਤੋਲਵੀ ਕੋਈ ਨਾ ਹੋ ਸੀ ਮਿੱਤ, ਮਿੱਟੀ ਤੇਰੇ ਉੱਤੇ ਆ ਜਾਏਗੀ, ਸਿਰ ਨੂੰ ਵੀ ਨਿਕਲ ਜਾਏਗੀ, ਖਾ ਜਾਏਗੀ। ਤੋ ਮੈਲ ਤਨ ਦੀ ਉਹ ਵੀ ਬੁਰੀ, ਮੈਲ ਮਨ ਦੀ ਉਹ ਵੀ ਬੁਰੀ। ਤਨ ਵੀ ਸਾਫ ਚਾਹੀਦਾ ਹੈ, ਪਰ ਤਨ ਮੈਲਾ ਵੀ ਹੋਵੇ ਕੰਮ ਚੱਲ ਜਾਂਦਾ ਹੈ, ਪਰ ਮਨ ਮੈਲਾ ਹੋਵੇ ਤੇ ਕੰਮ ਨਹੀਂ ਚੱਲਦਾ। ਤਨ ਸਾਫ਼ ਕਿਵੇਂ ਰੱਖਣਾ ਹੈ? ਪੂਰੀ ਕਾਇਨਾਤ ਨੂੰ ਸਮਝ ਆ ਗਈ ਹੈ। ਮਨ ਸਾਫ਼ ਕਿਵੇਂ ਰੱਖਣਾ ਹੈ? ਇਹ ਸਮਝ ਕੇਵਲ ਵਿਰਲਿਆਂ ਵਿਰਲਿਆਂ ਨੂੰ, ਹਜ਼ਾਰਾਂ ਵਿੱਚੋਂ ਵਿਰਲਿਆਂ ਨੂੰ ਮਿਲੀ। ਕੋਈ ਵਿਰਲਾ ਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਲਾ ਮਨ ਦਾ ਪਰਹੇਜ਼ਗਾਰ ਹੈ, ਤਨ ਦੇ ਪਰਹੇਜ਼ਗਾਰ ਸਾਰੇ ਹੀ ਆ। ਰਸਤੇ ਦੇ ਅੰਦਰ ਮਿੱਟੀ ਘੱਟਾ ਹੋਵੇ, ਚਿੱਕੜ ਹੋਵੇ, ਪਾਣੀ ਹੋਵੇ, ਅਸੀਂ ਸਿੱਧਾ ਤੁਰ ਕੇ ਨਹੀਂ ਨਿਕਲਦੇ, ਰਸਤਾ ਵਲਾ ਕੇ ਨਿਕਲ ਜਾਂਦੇ ਹਾਂ। ਕਿਉਂ? ਸਾਹਮਣੇ ਤੇ ਚਿੱਕੜ ਹੈ, ਸਾਹਮਣੇ ਚਿੱਕੜ ਹੋਵੇ, ਚੁਗਲੀ ਹੋਵੇ, ਨਿੰਦਾ ਹੋਵੇ, ਈਰਸ਼ਾ ਹੋਵੇ, ਦਵੈਚ ਹੋਵੇ, ਅਸੀਂ ਮਨ ਨੂੰ ਉਹਦੇ ਵਿੱਚੋਂ ਗੁਜ਼ਾਰਦੇ ਹਾਂ, ਨਹੀਂ ਪਰਹੇਜ਼ ਕਰਦੇ ਕਿ ਇੱਥੋਂ ਨਿਕਲਣ ਕਰਕੇ ਮਨ ਵੀ ਮੈਲਾ ਹੋਏਗਾ। ਕਬੀਰ ਸਾਹਿਬ ਤਾਂ ਹੀ ਤੇ ਚੇਤਾਵਨੀ ਦਿੰਦੇ ਨੇ ਕਿ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਪਾਪ। ਮਨ ਨੂੰ ਲੈ ਕੇ ਇੱਧਰ ਜਾਏਗਾ ਸਾਕਤ ਦੇ ਸੰਗ ਦੇ ਅੰਦਰ, ਤੇ ਮਨ ਤੇਰਾ ਅਵੱਛ ਮੈਲਾ ਹੋਏਗਾ। ਭਗਤ ਫਰੀਦ ਸਾਹਿਬ ਜੀ ਦੇ ਇਸ ਬਚਨ ਨੂੰ ਆਧਾਰ ਬਣਾ ਕੇ ਕੁਛ ਕਹਿਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੁੱਪੜੀ, ਘਣੇ ਸਹਿਣਗੇ ਦੁੱਖ। ਰੁੱਖੀ ਸੁਖੀ ਖਾਏ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। रुखी सुखी खाए कै ठंडा पानी पियो। फरीदा देख पराई चोपड़ी ना तरसाए जीओ। वाहिगुरु जी का खालसा वाहिगुरु जी की फतेह। परम सत्कार योग मेहरवान सतगुरु धन धन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी जनों, आप चल रही लड़ीवार कथा सरवण करदे आ रहे हो। सत्कार योग भगत फरीद साहब जी दे सलोकां विच तीन सलोक आप संगत दे सन्मुख पढ़ के सुनाए गए। पहला सलोक फरीदा शक्कर खंड निवात गुड़ माखियो मांझा दुध सबे वस्तु मिठिया रब न पूजन तुद। गिनती विच भगत फरीद जी कुछ मिठिया चीजा नू लै रहे ने। नंबर एक दे उते शक्कर, नंबर दो दे उते खंड, नंबर तीन दे उते निवात। ते निवात कहिंदे ने मिसरी नू। मैं अर्ज कीती सी कि सब तो पहला मिसरी मिश्र देश दे अंदर बननी शुरू होई। इनू तां ही मिसरी कहा जांदा है क्योंकि मिश्र दे अंदर ये सब तो पहला बननी शुरू होई कुजे दी मिश्री। भगत जी कहन लगे शक्कर खंड मिश्री गुड़ माखियो। माखियो दा मतलब शहद, मांझा मझां दा दुध। कहन लगे सारियां वस्तुआं मिठियां ने पर जे रब्बी रस दे मुकाबले दे उते इन्हां विचों कोई भी उदाहरण बनाईए ते ओ रब जी दी तोहीन होएगी। जे ए कहिए कि रब जी दे नाल जुड़न तो बाद जेड़ा रस मिलदा है मिठास मिलदी है ओ शक्कर वर्गी है तां रब्बी गुणा दी रब जी दे नाम दी तोहीन है। जे कहिए ओ खंड ते मिश्री वर्गी है ते तां वी खंड ते मिश्री दी मिठास परमात्मा दी मिठास नालों बहुत थले है परमात्मा दी तोहीन होएगी। अगा कहन लगे ना ओदी मिठास दे बराबर माखियो ना मझ दा दुध कुछ भी ओदी उदाहरण नहीं है। ओ अपनी उदाहरण केवल आप है। अगर दुनिया दे अंदर आप कोई नूर हीरे दी उदाहरण लियानी चाहो ऐस जगत दुनिया दे अंदर जिथे आपां वस रहे हां ते कोई नूर हीरे दी एग्जाम्पल दुनिया विच दूसरी नहीं। ओदे वर्गा हीरा ही दूजा नहीं ते ओदे उदाहरण कौन कोई बने। कोई नूर अपनी उदाहरण आप है। इस तो अगे होर चलो चंदन दा रुख दुनिया दे अंदर केवल एक ही जगह दे उत्ते पैदा हुंदा है हिंदुस्तान दे अंदर कर्नाटका स्टेट विच। ते चंदन अपनी उदाहरण आप है। चंदन वर्गा कोई भी दूसरा वनस्पति दा बूटा नहीं है। किन्नू कहोगे कि एदी स्मेल एदी सुगंध एदी मिठास एदी तासीर चंदन वर्गी। कोई भी बूटा उस तरह दा असरदायक नहीं जिवें चंदन दा बूटा है। चंदन अपनी उदाहरण आप है। समुंदर अपनी उदाहरण आप है। जे समुंदर दी गहराई दा जिक्र करना होवे ते की कहोगे समुंदर किदे वर्गा डूंगा। चलो जे आम गहरी खड दा गहरे तालाब दा गहरी झील दा जिक्र करना होवे असी कह दिने ए चीज गहरी है समुंदर वर्गी, चीज गहरी है सागर वर्गे। ते जे सागर नू बयान करना होवे ते उदाहरण की दोगे। सागर अपनी उदाहरण आप है। हिमालया पर्वत अपनी उदाहरण आप है। आकाश अपनी उदाहरण आप है। इहदे वर्गा कोई दूजा नहीं। ਪਰਮਾਤਮਾ ਆਪਣੀ ਉਦਾਹਰਣ ਆਪ ਹੈ, ਪਰਮਾਤਮਾ ਵਰਗਾ ਕੋਈ ਦੂਜਾ ਨਹੀਂ। ਕਿੱਥੋਂ ਉਦਾਹਰਣ ਲੱਭ ਕੇ ਲਿਆਈਏ ਕਿ ਪਰਮਾਤਮਾ ਇੰਨਾ ਉੱਚਾ ਹੈ? ਅਗਰ ਇਹ ਕਹਿ ਦਈਏ ਕਿ ਪਰਮਾਤਮਾ ਹਿਮਾਲਿਆ ਪਰਬਤ ਵਰਗਾ ਉੱਚਾ ਹੈ, ਤਾਂ ਫਿਰ ਹਿਮਾਲਿਆ ਪਰਬਤ ਦੀ ਇੱਕ ਸੀਮਾ ਹੈ। ਹਿਮਾਲਿਆ ਪਰਬਤ ਤੇ ਆਏ ਦਿਨ ਕੋਈ ਨਾ ਕੋਈ ਵਿਗਿਆਨੀ ਦੇ ਕਦਮ ਟਿਕੇ ਹੁੰਦੇ ਨੇ ਹਿਮਾਲਿਆ ਪਰਬਤ ਦੇ ਉੱਤੇ। ਹਿਮਾਲਿਆ ਪਰਬਤ ਨੂੰ ਕੋਈ ਚੱਲ ਕੇ ਸਰ ਕਰ ਲੈਂਦਾ ਹੈ, ਤਾਂ ਫਿਰ ਤੇ ਪਰਮਾਤਮਾ ਵੀ ਬਹੁਤ ਛੋਟਾ ਹੋਇਆ ਅਗਰ ਇੱਕ ਹਿਮਾਲਿਆ ਪਰਬਤ ਵਰਗਾ ਹੈ। ਜੇ ਇਹ ਗੱਲ ਕਹੋ ਕਿ ਪਰਮਾਤਮਾ ਸਾਗਰ ਵਾਂਗ ਡੂੰਘਾ ਹੈ, ਤਾਂ ਸਾਗਰ ਦੀ ਗਹਿਰਾਈ ਸੀਮਾ ਦੇ ਅੰਦਰ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਜੋ ਮਾਪਣ ਵਿੱਚ, ਜੋ ਤੋਲਣ ਵਿੱਚ ਤੇ ਜੋ ਗਿਣਨ ਵਿੱਚ ਆ ਰਿਹਾ, ਉਹਨੂੰ ਬੇਅੰਤ ਕਹਿਣ ਦੀ ਲੋੜ ਨਹੀਂ ਹੈ। ਜੋ ਮਾਪਿਆ ਜਾ ਸਕਦਾ ਹੈ ਬੇਅੰਤ ਨਹੀਂ ਹੈ, ਉਹ ਇਸ ਤਰ੍ਹਾਂ ਨਹੀਂ ਕਿ ਉਹਦਾ ਪਾਰਾਵਾਰ ਨਹੀਂ। ਜੋ ਗਿਣਿਆ ਜਾ ਸਕਦਾ ਹੈ ਉਹ ਬਹੁਤ ਵੱਡਾ ਨਹੀਂ, ਗਿਣਤੀ ਦੇ ਅੰਦਰ ਹੈ। ਜੋ ਮਿਣਿਆ ਤੋਲਿਆ ਜਾ ਸਕਦਾ ਹੈ ਉਹ ਵੀ ਬਹੁਤ ਵੱਡਾ ਨਹੀਂ, ਮਿਣਤੀ ਦੇ ਅੰਦਰ, ਪੈਮਾਨੇ ਦੇ ਅੰਦਰ, ਤੋਲ ਦੇ ਅੰਦਰ ਹੈ। ਪਰਮਾਤਮਾ ਨਾ ਗਿਣਤੀ ਵਿੱਚ ਹੈ, ਨਾ ਮਿਣਤੀ ਵਿੱਚ ਹੈ, ਮਾਪ ਤੋਲ ਵਿੱਚ ਨਹੀਂ, ਤੇ ਨਾ ਪਰਮਾਤਮਾ ਹੋਰ ਕਿਸੇ ਪੈਮਾਨੇ ਦੇ ਅੰਦਰ ਹੀ ਕੈਦ ਹੁੰਦਾ ਹੈ। ਪਰਮਾਤਮਾ ਗਿਣਤੀ, ਮਿਣਤੀ, ਤੋਲ, ਪੈਮਾਨਿਆਂ ਤੋਂ ਬਾਹਰ ਹੈ। ਤੋ ਹੁਣ ਇਹ ਕਹਿਣਾ ਪਰਮਾਤਮਾ ਸਮੁੰਦਰ ਵਰਗਾ ਡੂੰਘਾ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਪਰਮਾਤਮਾ ਪਹਾੜ ਵਰਗਾ ਉੱਚਾ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਇੱਕ ਬਚਨ ਜ਼ਰੂਰ ਫਰਮਾਇਆ ਹੈ, ਉਹ ਕਹਿਣ ਲੱਗੇ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਪਰਮਾਤਮਾ ਤੇਰੀ ਉਦਾਹਰਣ ਨਹੀਂ ਹੈ। ਹਾਂ, ਕੋਈ ਤੇਰੇ ਨਾਲ ਜੁੜਦਾ ਜੁੜਦਾ, ਚੱਲਦਾ ਚੱਲਦਾ ਤੇਰੇ ਵਰਗੀ ਉਚਾਈ ਨੂੰ ਪਾ ਲਵੇ, ਤੇ ਕਹਿ ਸਕਦੇ ਹਾਂ ਕਿ ਉਹ ਤੇਰੀ ਰਮਜ ਨੂੰ, ਤੇਰੇ ਵਿਸਤਾਰ ਨੂੰ ਜਾਣ ਪਾਵੇ। ਪਰ ਜਿਨ੍ਹਾਂ ਨੇ ਜਾਣਿਆ ਹੈ, ਉਹੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ। ਗੁਰੂ ਸਾਹਿਬਾਨ ਹੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ, ਭਗਤ ਜਾਨੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ। ਮੈਰਜ ਕਰ ਰਿਹਾ ਸਾਂ, ਪਰਮਾਤਮਾ ਦੇ ਉੱਤੇ ਦੁਨਿਆਵੀ ਕੋਈ ਵੀ ਉਦਾਹਰਣ ਲਾਗੂ ਹੁੰਦੀ ਨਹੀਂ। ਪਰਮਾਤਮਾ ਦੇ ਬਰਾਬਰ ਕਿਸ ਚੀਜ਼ ਨੂੰ ਖੜੀ ਕਰੋਗੇ? ਕਹੋਗੇ ਪਰਮਾਤਮਾ ਸਮੁੰਦਰ ਵਰਗਾ ਡੂੰਘਾ ਹੈ, ਤੇ ਸਭ ਤੋਂ ਜ਼ਿਆਦਾ ਡੂੰਘਾ ਅਟਲਾਂਟਿਕ ਓਸ਼ਨ ਹੈ, ਔਰ ਉਹ ਕਿੰਨਾ ਹੈ? 39,000 ਫੁੱਟ ਡੂੰਘਾ, ਇਸ ਤੋਂ ਵੱਧ ਡੂੰਘਾ ਨਹੀਂ। ਹਿੰਦ ਮਹਾਸਾਗਰ 39,000 ਫੁੱਟ ਡੂੰਘਾ ਹੈ, ਇਸ ਤੋਂ ਜ਼ਿਆਦਾ ਨਹੀਂ। ਤੋ ਕੀ ਫਿਰ ਪਰਮਾਤਮਾ 39,000 ਫੁੱਟ ਦੇ ਉੱਤੇ ਜਾ ਕੇ ਖਤਮ ਹੋ ਜਾਂਦਾ ਹੈ? ਪਰਮਾਤਮਾ ਇੱਥੇ ਮੁੱਕ ਜਾਂਦਾ ਹੈ? ਉਦਾਹਰਣ ਜਦੋਂ ਵੀ ਦਿੱਤੀ ਜਾਂਦੀ ਹੈ, ਉਦੋਂ ਉਹਦੀ ਦਿੱਤੀ ਜਾਂਦੀ ਹੈ ਜਿਹੜਾ ਅੱਗੇ ਖੜਾ ਹੋਵੇ। ਜੇ ਤੇ ਬੁਰਾਈ ਦੀ ਉਦਾਹਰਣ ਦੇਣੀ ਹੈ, ਤੇ ਬੁਰਾ ਮਨੁੱਖ ਜਿਹਨੂੰ ਕਹਿ ਰਹੇ ਹਾਂ ਉਹਦੇ ਨਾਲੋਂ ਅੱਗੇ ਖੜਾ ਹੋਵੇ ਉਦਾਹਰਣ ਉਹਦੀ, ਤੇ ਜੇ ਚੰਗਿਆਈ ਦੀ ਉਦਾਹਰਣ ਦੇਣੀ ਹੈ ਤੇ ਚੰਗੇਪਣ ਦੇ ਅੰਦਰ ਵੀ ਜਿਹੜਾ ਅੱਗੇ ਖੜਾ ਹੋਵੇ ਉਦਾਹਰਣ ਉਹਦੀ। ਆਪ ਆਪਣੇ ਬੱਚਿਆਂ ਨੂੰ ਜਦੋਂ ਤਾਲੀਮ ਦੀ, ਵਿਦਿਆ ਦੀ ਉਦਾਹਰਣ ਦਿੰਦੇ ਹੋ, ਤੇ ਕਦੀ ਇਸ ਤਰ੍ਹਾਂ ਉਦਾਹਰਣ ਦਿੱਤੀ ਹੈ ਕਿ ਬੇਟਾ ਸਾਡੇ ਪੜੋਸੀਆਂ ਦਾ ਬੱਚਾ ਜਾਂ ਸਾਡੇ ਰਿਸ਼ਤੇਦਾਰਾਂ ਵਿੱਚੋਂ ਫਲਾਣਾ ਬੱਚਾ ਲਗਾਤਾਰ ਇੱਕ ਕਲਾਸ ਦੇ ਅੰਦਰ 5 ਸਾਲ ਲਾ ਕੇ ਤਾਂ ਅੱਗੇ ਸਰਕਿਆ, ਤਾਂ ਅੱਗੇ ਹੋਇਆ, 5 ਵਾਰ ਇੱਕੋ ਕਲਾਸ ਦੇ ਅੰਦਰ ਫੇਲ ਹੋਇਆ, ਉਹਦੀ ਉਦਾਹਰਣ ਤੁਸੀਂ ਬਣਾਓਗੇ? ਬਲਕਿ ਉਹਦੀ ਉਦਾਹਰਣ ਬਣਾਓਗੇ ਜੋ 1 ਸਾਲ ਦੇ ਅੰਦਰ 2-2 ਕਲਾਸਾਂ ਕਰਦਾ ਰਿਹਾ, ਜੋ ਬੜੀ ਜਲਦੀ ਡਿਗਰੀ ਨੂੰ ਪਾਉਣ ਵਾਸਤੇ ਪਹੁੰਚ ਬਣਾ ਚੁੱਕਾ ਹੈ, ਉਦਾਹਰਣ ਉਹਦੀ ਬਣਾਓਗੇ। ਪੜ੍ਹਾਈ ਦੇ ਅੰਦਰ ਉਦਾਹਰਣ ਉਹਦੀ ਜੋ ਚੱਲਦਾ ਚੱਲਦਾ ਬਹੁਤ ਜਲਦੀ ਮੁਕਾਮ ਦੇ ਉੱਤੇ ਪਹੁੰਚਿਆ ਤੇ ਪੂਰੀ ਤਰ੍ਹਾਂ ਕਾਮਯਾਬ ਹੋਇਆ। ਅਗਰ ਆਪ ਆਪਣੇ ਬੱਚਿਆਂ ਨੂੰ ਕਾਰੋਬਾਰ ਦੀ ਉਦਾਹਰਣ ਦਿਓ, ਇੱਕ ਦੁਕਾਨਦਾਰ, ਇੱਕ ਵਪਾਰੀ ਆਪਣੇ ਬੱਚਿਆਂ ਨੂੰ ਕਾਰੋਬਾਰ ਦੀ ਉਦਾਹਰਣ ਦੇਵੇ, ਤਾਂ ਕੀ ਕਦੀ ਉਹਦੀ ਉਦਾਹਰਣ ਬਣਾਈਏ? ਜਿਹੜਾ ਬੰਦਾ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਕਾਰੋਬਾਰ ਵਿੱਚੋਂ ਫੇਲ ਹੋ ਚੁੱਕਾ ਹੈ, ਉਹਦੀ ਉਦਾਹਰਣ ਬਣਾਓਗੇ ਜੋ ਕਾਰੋਬਾਰ ਨੂੰ ਆਰੰਭ ਕਰਦਾ ਹੈ 0 ਤੋਂ, ਪਰ ਉਹ ਚੰਦ ਹੀ ਦਿਨਾਂ ਦੇ ਅੰਦਰ ਕਾਰੋਬਾਰ ਦਾ ਹੀਰੋ ਬਣ ਜਾਂਦਾ ਹੈ, ਕਾਰੋਬਾਰ ਦੇ ਅੰਦਰ ਬਹੁਤ ਬੁਲੰਦੀਆਂ ਨੂੰ ਛੂਹ ਲੈਂਦਾ ਹੈ। ਆਪ ਉਦਾਹਰਣ ਉਹਨੂੰ ਬਣਾਓਗੇ, ਬੇਟਾ ਕਾਰੋਬਾਰੀ ਬਣਨਾ ਹੈ ਤੇ ਫਲਾਣੇ ਵਾਂਗ, ਚੱਲਿਆ ਸੀ ਕੋਲ ਕੁਝ ਨੇ, ਅੱਜ ਸਭ ਕੁਝ ਕੋਲ ਹੈ, ਪੜ੍ਹਾਈ ਕਰਨੀ ਹੈ ਤੇ ਫਲਾਣੇ ਵਾਂਗ, ਫਲਾਣਾ ਡਾਕਟਰ ਬਣ ਗਿਆ, ਫਲਾਣਾ ਸਾਇੰਟਿਸਟ ਬਣ ਗਿਆ, ਇਹ ਬਣ ਗਿਆ, ਉਹ ਬਣ ਗਿਆ, ਉਦਾਹਰਣ ਉਹਦੀ ਬਣਾਓਗੇ। ਠੀਕ ਇਸ ਤਰ੍ਹਾਂ ਧਰਮ ਦੇ ਰਾਹ ਦੇ ਉੱਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਵੀ ਕਿਸੇ ਦੇ ਨਾਲ ਧਰਮ ਦੀ ਚਰਚਾ ਆਰੰਭ ਕਰੀਏ ਨਾ, ਉਹ ਉਸ ਬੰਦੇ ਨੂੰ ਉਦਾਹਰਣ ਬਣਾ ਕੇ ਪੇਸ਼ ਕਰਦਾ ਹੈ ਜਿਹੜਾ ਧਰਮ ਦੀ ਦੁਨੀਆਂ ਦੇ ਅੰਦਰ ਬਿਲਕੁਲ ਨਖਿੱਤ ਤੇ ਡਿੱਗਾ ਚਕਨਾ ਚੂਰ ਹੋਇਆ ਬੰਦਾ ਹੈ। ਕਿਸੇ ਨੂੰ ਕਹੀਏ ਬਈ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ, ਉਹ ਕਹਿੰਦਾ ਹੈ ਹਾਂ ਵੇਖੇ ਨੇ ਗਾਤਰੇ ਕਿਰਪਾਨ ਪਾ ਕੇ ਪੱਬਾਂ ਕਲੱਬਾਂ ਦੇ ਅੰਦਰ ਰੁਲਦਿਆਂ ਨੂੰ ਕਈਆਂ ਨੂੰ ਵੇਖਿਆ, ਜੋ ਅੰਮ੍ਰਿਤ ਧਾਰੀ ਬਣ ਕੇ ਬੁਲੰਦੀ ਦੇ ਉੱਤੇ ਪਹੁੰਚ ਚੁੱਕੇ ਨੇ ਉਹਦੀ ਉਦਾਹਰਣ ਨਹੀਂ ਬਣਾਈ, ਵੇਖਣ ਵਾਲੇ ਨੇ ਉਦਾਹਰਣ ਕਿਹਨੂੰ ਬਣਾਇਆ ਜੋ ਡਿੱਗ ਚੁੱਕਾ ਹੈ। ਦੁਨੀਆਂ ਦੇ ਅੰਦਰ ਉਹਨੂੰ ਉਦਾਹਰਣ ਬਣਾ ਰਹੇ ਹਾਂ ਜੋ ਚੜ੍ਹ ਰਿਹਾ ਕਾਮਯਾਬੀ ਦੀ ਮੰਜ਼ਿਲ ਨੂੰ, ਧਰਮ ਦੇ ਅੰਦਰ ਆਪਾਂ ਉਸ ਬੰਦੇ ਨੂੰ ਉਦਾਹਰਣ ਬਣਾ ਰਹੇ ਹਾਂ ਜੋ ਡਿੱਗ ਰਿਹਾ ਤੇ ਡਿੱਗਦਾ ਡਿੱਗਦਾ ਬਿਲਕੁਲ ਚਕਨਾ ਚੂਰ ਹੋ ਗਿਆ, ਉਦਾਹਰਣ ਉਹਨੂੰ ਬਣਾ ਰਹੇ। ਕੀ ਧਰਮ ਦੇ ਅੰਦਰ ਕੋਈ ਵੀ ਬੰਦਾ ਤੁਹਾਨੂੰ ਸਕਸੈਸ ਹੁੰਦਾ ਨਜ਼ਰ ਨਹੀਂ ਆ ਰਿਹਾ, ਕਾਮਯਾਬੀ ਵੱਲ ਨੂੰ ਵੱਧਦਾ ਨਜ਼ਰ ਨਹੀਂ ਆ ਰਿਹਾ? ਠੀਕ ਹੈ, ਇਸ ਗੱਲ ਦੇ ਅੰਦਰ ਰੰਚਕ ਮਾਤਰ ਝੂਠ ਨਹੀਂ ਕਿ ਧਰਮ ਦੀ ਦੁਨੀਆਂ ਦੇ ਅੰਦਰ ਪਖੰਡ ਹੱਦੋਂ ਜ਼ਿਆਦਾ ਛਾ ਗਿਆ, ਥੋੜਾ ਨਹੀਂ ਬਹੁਤ ਜ਼ਿਆਦਾ ਛਾ ਗਿਆ। ਬਾਹਰੋਂ ਕੁਝ ਹੋਰ ਦਿਸਦੇ ਨੇ, ਅੰਦਰੋਂ ਕੁਝ ਹੋਰ ਹੁੰਦੇ ਨੇ, ਪਖੰਡ ਜ਼ੋਰ ਫੜਦਾ ਜਾ ਰਿਹਾ। ਉਹ ਬੰਦੇ ਧਰਮ ਨੂੰ ਢਾ ਲਾਉਣ ਦਾ ਕੰਮ ਕਰ ਰਹੇ ਨੇ। ਕਿਉਂ ਕੰਮ ਕਰ ਰਹੇ ਨੇ? ਕਿਉਂਕਿ ਤੁਸੀਂ ਜੁੜਦੇ ਹੋ ਉਹਨਾਂ ਦੇ ਪਹਿਰਾਵੇ ਨੂੰ, ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਵੇਖ ਕੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸਿੱਧਾ ਜੁੜਦੇ ਨੇ। ਉਹ ਬੰਦੇ ਜਦ ਤੁਹਾਨੂੰ ਕਿਸੇ ਪਾਪ ਅਪਰਾਧ ਦੀ ਖੱਡ ਵਿੱਚ ਡਿੱਗੇ ਹੋਏ ਮਿਲਦੇ ਨੇ ਤੇ ਤੁਸੀਂ ਸੋਚ ਲੈਂਦੇ ਹੋ ਧਰਮ ਹੁੰਦਾ ਹੀ ਇਸ ਤਰ੍ਹਾਂ ਦਾ ਹੈ, ਧਰਮੀ ਸਾਰੇ ਹੁੰਦੇ ਹੀ ਇਸ ਤਰ੍ਹਾਂ ਦੇ ਨੇ। ਬਹੁਤ ਪਖੰਡ ਸਿਖਰ ਦੇ ਉੱਤੇ ਹੈ, ਪਰ ਫਿਰ ਵੀ ਕੋਈ ਨਾ ਕੋਈ ਬੰਦਾ ਤੁਹਾਨੂੰ ਬਿਲਕੁਲ ਨੇਕ ਨੀਤੀ ਦੇ ਨਾਲ ਚੱਲਦਾ ਹੋਇਆ ਤੇ ਧਰਮ ਦੇ ਅੰਦਰ ਕਾਮਯਾਬ ਹੁੰਦਾ ਹੋਇਆ ਅਵੱਛ ਨਜ਼ਰ ਪਏਗਾ। ਪਰ ਜਿਹੜੇ ਧਰਮ ਦਾ ਲਿਬਾਸ ਪਾ ਕੇ ਪਖੰਡੀ ਬਣ ਗਏ ਨੇ, ਉਹਨਾਂ ਵਾਸਤੇ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਉਂਦਾ ਹੈ। ਇੱਕ ਅਦੀਬ ਇਸ ਤਰ੍ਹਾਂ ਕਹਿੰਦਾ ਹੈ ਕਿ ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋਂ ਕੋ ਦੇਖ ਕਰ, ਕਿ ਜਿਸ ਖੁਦਾ ਕੇ ਬੰਦੇ ਐਸੇ ਹੈ ਉਹ ਖੁਦਾ ਕੈਸਾ ਹੋਗਾ। ਆਮ ਲੋਕਾਂ ਨੂੰ ਅਸੀਂ ਵੇਖਣੇ ਆ, ਉਹ ਬਾਹਰੋਂ ਕੁਝ ਹੋਰ ਨੇ, ਪਹਿਰਾਵੇ ਕਰਕੇ ਦਿਸਦੇ ਨੇ ਕਿ ਬੜੇ ਚੰਗੇ ਨੇ, ਪਰ ਪਹਿਰਾਵੇ ਦੇ ਅੰਦਰ ਉਦੋਂ ਹੀ ਸਮਝ ਆਉਂਦੀ ਕਿ ਜਦੋਂ ਰਾਵਣ ਨਿਕਲ ਆਉਂਦਾ ਪਹਿਰਾਵੇ ਵਿੱਚੋਂ, ਸਮਝ ਉਦੋਂ ਆਉਂਦੀ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਖਰੇ ਮੇਰਾ ਵਿਸ਼ਾ ਨਹੀਂ, ਗੱਲ ਵਿਚਕਾਰ ਆ ਗਈ। ਅਰਜ ਮੈਂ ਇਹ ਕਰ ਰਿਹਾ ਸਾਂ ਕਿ ਜੇ ਕਿਸੇ ਬਹੁਤ ਗਹਿਰੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਸਮੁੰਦਰ ਵਰਗੀ, ਜੇ ਉੱਚੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਪਹਾੜ ਵਰਗੀ, ਜੇ ਕਿਸੇ ਦਾ ਮੁੱਖ ਬੜਾ ਸੁੰਦਰ ਹੋਵੇ ਤੇ ਉਹਨੂੰ ਉਦਾਹਰਨ ਦੇਣੀ ਹੋਵੇ ਵੀ ਇਹਦਾ ਮੂੰਹ ਇੰਨਾ ਸੁੰਦਰ, ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ ਹੁੰਦਾ ਹੈ, ਕਿਉਂਕਿ ਸੋਹਣਿਆਂ ਦਾ ਸਿਰਤਾਜ ਚੰਦਰਮਾ ਨੂੰ ਬਿਆਨ ਕੀਤਾ ਗਿਆ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਪੜ੍ਹ ਕੇ ਹੈਰਾਨ ਹੋਇਆ, ਕਹਿਣ ਲੱਗੇ ਲੋਕੋ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੀ ਤੁਲਨਾ ਚੰਦਰਮਾ ਦੇ ਨਾਲ ਕਰ ਰਹੇ ਹੋ ਨਾ, ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰ ਰਹੇ ਹੋ। ਹੁਣ ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੋਵੇ ਤਾਂ ਕੀ ਕਹੀਏ ਕਿ ਗੁਰੂ ਗੋਬਿੰਦ ਸਿੰਘ ਆਮ ਰਾਜਨੀਤੀ ਲੀਡਰ ਸੀ? ਕੀ ਕਹੀਏ ਗੁਰੂ ਗੋਬਿੰਦ ਸਿੰਘ ਆਮ ਕੋਈ ਮਾਮੂਲੀ ਜਿਹਾ ਸੰਤ ਸੀ, ਮਾਮੂਲੀ ਜਿਹਾ ਸਿਪਾਹੀ ਸੀ? ਨਹੀਂ, ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੈ ਤੇ ਕੋਈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਲੱਭਣਾ ਪਏਗਾ, ਵੱਡਾ ਲੱਭ ਕੇ ਉਦਾਹਰਣ ਦੇਣੀ ਪਏਗੀ ਗੁਰੂ ਗੋਬਿੰਦ ਸਿੰਘ ਫਲਾਣੇ ਵਰਗਾ ਹੈ। ਤੋ ਜਦ ਦੁਨੀਆਂ ਵਿੱਚ ਕੋਈ ਵੱਡਾ ਮਿਲਦਾ ਨਹੀਂ ਤੋ ਫਿਰ ਕਹਿ ਦੇਈਦਾ ਹੈ ਗੁਰੂ ਗੋਬਿੰਦ ਸਿੰਘ ਤੂੰ ਪ੍ਰਮਾਤਮਾ ਵਰਗਾ ਹੈ, ਕਿਉਂਕਿ ਪ੍ਰਮਾਤਮਾ ਵੱਡਾ ਹੈ, ਸਭ ਤੋਂ ਵੱਡਾ ਹੈ, ਤੂੰ ਨਿਰੰਕਾਰ ਵਰਗਾ ਹੈ। ਅਸੀਂ ਅਕਸਰ ਇੱਕ ਗੱਲ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨਿਰੰਕਾਰ ਦੀ ਜੋਤ ਸਨ, ਨਿਰੰਕਾਰ ਵਰਗੇ ਨੇ, ਕਿਉਂਕਿ ਨਿਰੰਕਾਰ ਵੱਡਾ ਹੈ। ਕਦੀ ਕਿਸੇ ਨੇ ਉਦਾਹਰਣ ਇਹ ਦਿੱਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਲਾਣੇ ਅਵਤਾਰ ਵਰਗੇ, ਫਲਾਣੇ ਪੈਗੰਬਰ ਵਰਗੇ ਵੱਡੇ ਨੇ, ਤੋ ਕਿਸ ਵੱਡੇ ਨੇ, ਕਿਸ ਦੇ ਵਰਗੇ ਵੱਡੇ ਨੇ ਜੋ ਉਹਨਾਂ ਤੋਂ ਅੱਗੇ ਖੜਾ ਹੈ? ਤੇ ਅੱਗੇ ਗੁਰੂ ਨਾਨਕ ਸਾਹਿਬ ਜੀ ਤੋਂ ਕੇਵਲ ਨਿਰੰਕਾਰ ਹੈ, ਹੋਰ ਕੋਈ ਅੱਗੇ ਹੈ ਨਹੀਂ। ਤੋ ਉਦਾਹਰਣ ਦੇਣੀ ਪਈ ਨਿਰੰਕਾਰ ਦੀ। ਅਰਜ ਮੈਂ ਇਹ ਕਰ ਰਿਹਾ ਸਾਂ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਜਿਹੜੇ ਕਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੁੰਦਰ ਮੁਖੜੇ ਦੀ ਤੁਲਨਾ ਦਿੰਦੇ ਨੇ ਚੰਦਰਮਾ ਦੇ ਨਾਲ, ਉਹ ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰਦੇ ਨੇ। ਫਿਰ ਪੁੱਛਿਆ ਗਿਆ ਭਾਈ ਨੰਦ ਲਾਲ ਸਾਹਿਬ, ਤੁਸੀਂ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ ਹੋ, ਪਹਿਲੀ ਕਤਾਰ ਦੇ ਅੰਦਰ ਬਹਿ ਕੇ ਲਿਖਣ ਵਾਲੇ ਬੋਲਣ ਵਾਲੇ ਕਵੀ ਹੋ। ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੇ ਸੰਬੰਧ ਵਿੱਚ ਕੁਝ ਕਹਿਣਾ ਚਾਹੋਗੇ?

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਤੇ ਹੁਣ ਚੰਦਰਮਾ ਨੂੰ ਰੋਸ਼ਨੀ ਕਿੱਥੋਂ ਮਿਲ ਰਹੀ ਹੈ? ਸੂਰਜ ਕੋਲੋਂ। ਜਿਵੇਂ ਪਾਣੀ ਦਾ ਕੇਂਦਰ ਸਾਗਰ ਹੈ, ਪਾਣੀ ਸਰੋਵਰਾਂ ਵਿੱਚ ਹੋਵੇ, ਪਾਣੀ ਝੀਲਾਂ ਵਿੱਚ ਹੋਵੇ, ਪਾਣੀ ਨਦੀਆਂ ਵਿੱਚ ਹੋਵੇ, ਪਾਣੀ ਤਲਾਬਾਂ ਵਿੱਚ ਹੋਵੇ, ਜਿੱਥੇ ਵੀ ਪਾਣੀ ਹੈ, ਪਾਣੀ ਦਾ ਮਰਕਜ਼, ਪਾਣੀ ਦਾ ਕੇਂਦਰ ਕੇਵਲ ਤੇ ਕੇਵਲ ਸਮੁੰਦਰ ਹੈ। ਰੋਸ਼ਨੀ ਜਿੱਥੇ ਵੀ ਹੈ, ਚਾਹੇ ਉਹ ਟਿਊਬਾਂ ਵਿੱਚ ਹੈ, ਬਲਬਾਂ ਵਿੱਚ ਹੈ, ਜਾਂ ਤਾਰੇ ਚਮਕ ਰਹੇ ਨੇ, ਚੰਦਰਮਾ ਚਮਕ ਰਿਹਾ ਹੈ, ਰੋਸ਼ਨੀ ਜਿੱਥੇ ਵੀ ਹੈ ਸੂਰਜ ਦੀ ਰੋਸ਼ਨੀ ਹੈ। ਤੇ ਅਗਲੀ ਪੰਕਤੀ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਖੁਰਸ਼ੀਦ ਜਹਾਂ ਹਮ ਬੰਦਾ ਖੁਰਸ਼ੀਦ, ਫਾਰਸੀ ਵਿੱਚ ਖੁਰਸ਼ੀਦ ਕਹਿ ਦਿੰਦੇ ਨੇ ਸੂਰਜ ਨੂੰ। ਪਹਿਲੀ ਪੰਕਤੀ ਵਿੱਚ ਕਹਿੰਦੇ ਨੇ, ਬਦਰਾ ਦਰਪੇਸ਼ ਰੁਖ ਸ਼ਰਮਿੰਦਾ ਅਸਤ, ਚੰਦਰਮਾ ਤੇਰੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਇਹ ਗੁਰੂ ਗੋਬਿੰਦ ਸਿੰਘ, ਚੰਦਰਮਾ ਤੇਰੇ ਸਾਹਮਣੇ ਆਣ ਕੇ ਸ਼ਰਮਿੰਦਾ ਹੋ ਜਾਂਦਾ ਹੈ। ਅਗਾਂ ਕਹਿੰਦੇ ਨੇ, ਚੰਦਰਮਾ ਨੂੰ ਜਿੱਥੋਂ ਪ੍ਰਕਾਸ਼ ਮਿਲ ਰਿਹਾ ਹੈ ਸੂਰਜ, ਉਹ ਜਿਹੜਾ ਸੂਰਜ ਹੈ ਜਹਾਨ ਨੂੰ ਪ੍ਰਕਾਸ਼ ਦੇਣ ਵਾਲਾ, ਖੁਰਸ਼ੀਦ ਜਹਾਂ ਹਮ ਬੰਦਾ ਅਸ, ਹੈ ਗੁਰੂ ਗੋਬਿੰਦ ਸਿੰਘ ਤੇਰਾ ਤੇ ਉਹ ਵੀ ਬੰਦਾ, ਬੰਦੇ ਦਾ ਮਤਲਬ ਗੁਲਾਮ, ਤੇਰੇ ਸਰੂਪ ਦਾ ਉਹ ਵੀ ਗੁਲਾਮ ਹੈ, ਤੇਰੀ ਸੁੰਦਰਤਾ ਦਾ ਉਹ ਵੀ ਗੁਲਾਮ ਹੈ। ਤੋ ਭਾਈ ਨੰਦ ਲਾਲ ਸਾਹਿਬ ਜੀ ਨੂੰ ਨਹੀਂ ਪ੍ਰਵਾਨ ਹੋਇਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਦਾਹਰਨ ਦਿੱਤੀ ਜਾਏ ਤੇ ਦਿੱਤੀ ਜਾਏ ਚੰਦਰਮਾ ਦੇ ਅੰਦਰ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਚੰਦਰਮਾ ਦੇ ਅੰਦਰ ਦਾਗ ਹੈ ਪਰ ਤੇਰੇ ਅੰਦਰ ਕੋਈ ਦਾਗ ਹੀ ਨਹੀਂ। ਗੁਰੂ ਗੋਬਿੰਦ ਸਿੰਘ ਤੂੰ ਪੂਰਾ ਨਿਰਮਲ ਹੈ, ਤੇਰੇ ਅੰਦਰ ਕੋਈ ਦਾਗ ਨਹੀਂ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਕਿਉਂਕਿ ਅੱਜ ਦੇ ਸਲੋਕ ਦੇ ਅੰਦਰ ਉਦਾਹਰਨਾਂ ਨੇ ਤੇ ਮੈਂ ਤਾਂ ਇਹ ਕੁਝ ਉਦਾਹਰਨਾਂ ਆਪਣੇ ਵੱਲੋਂ ਤੁਹਾਡੇ ਚਰਨਾਂ ਵਿੱਚ ਰੱਖਣ ਦਾ ਯਤਨ ਕਰ ਰਿਹਾ, ਕਿਉਂਕਿ ਅੱਜ ਦੇ ਸਲੋਕ ਵਿੱਚ ਭਗਤ ਜੀ ਕਹਿੰਦੇ ਨੇ, ਸੱਕਰ ਖੰਡ ਨਿਵਾਤ ਗੁੜ ਮਾਖੀਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਦੁੱਧ। ਇਹ ਸਾਰੀਆਂ ਹੀ ਚੀਜ਼ਾਂ ਆਪਣੀ ਜਗ੍ਹਾ ਤੇ ਮਿੱਠੀਆਂ ਨੇ ਪਰ ਰੱਬ ਜੀ ਤੇਰੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਤੇਰੇ ਨੇੜੇ ਤੇੜੇ ਕੋਈ ਵੀ ਪੁੱਜਣ ਵਾਲੀ ਨਹੀਂ ਹੈ, ਤੇਰੇ ਬਰਾਬਰ ਕੋਈ ਵੀ ਨਹੀਂ, ਤਾਂ ਮੈਂ ਉਦਾਹਰਨਾਂ ਦੇ ਰਿਹਾ। ਅਗਰ ਕਿਸੇ ਦੇ ਗਲੇ ਦੇ ਅੰਦਰ ਮਿਠਾਸ ਬੜੀ ਹੋਵੇ, ਬੋਲ ਬਾਣੀ ਬੜੀ ਮਿੱਠੀ ਹੋਵੇ, ਆਪ ਦੋ ਗੱਲਾਂ ਕਹਿੰਦੇ ਹੋ, ਇਹਦੀ ਆਵਾਜ਼ ਹੈ ਮਿਸ਼ਰੀ ਵਰਗੀ, ਇਹਦਾ ਮਤਲਬ ਮਿਸ਼ਰੀ ਮਿੱਠੀ ਹੁੰਦੀ, ਇਹਦੀ ਆਵਾਜ਼ ਹੈ ਕੋਇਲ ਵਰਗੀ, ਤੇ ਕੋਇਲ ਜਦੋਂ ਬੋਲਦੀ ਏ ਉਦੋਂ ਮਨ ਨੂੰ ਖਿੱਚ ਪਾਉਂਦੀ ਏ, ਮੋਹ ਲੈਂਦੀ ਏ। ਕੋਇਲ ਦਾ ਬੋਲਣਾ, ਕੋਇਲ ਦਾ ਤਰਾਨੇ ਗਾਉਣਾ, ਕੋਇਲ ਦੀ ਆਵਾਜ਼ ਮਨਾਂ ਨੂੰ ਧੂ ਪਾਉਂਦੀ। ਪਰ ਕਿਸੇ ਦਾ ਗਲਾ ਖਰਾਬ ਹੋਵੇ, ਬੋਲੀ ਉਹਦੀ ਕੰਨਾਂ ਨੂੰ ਸੁਖਾਵੇ ਨਾ, ਉਹਦੀ ਬੋਲੀ ਕੌੜੀ ਹੋਵੇ, ਬੋਲੀ ਫਿੱਕੀ ਹੋਵੇ ਤੇ ਬੋਲ ਹੋਵੇ ਵੀ ਦਰੁਸਤ ਨਾ, ਤੁਸੀਂ ਉਹਦੇ ਬੋਲ ਵਾਸਤੇ ਕਹਿ ਦਿੰਦੇ ਹੋ ਇਹਦਾ ਬੋਲ ਕਾਂ ਵਰਗਾ। ਹੁਣ ਕਾਂ ਤੇ ਕੋਇਲ ਦੋਵਾਂ ਦਾ ਰੰਗ ਢੰਗ ਤੇ ਇੱਕੋ ਜਿਹਾ, ਪੈਰਾਂ ਤੋਂ ਸਿਰ ਤੱਕ ਕੋਇਲ ਦਾ ਜਾਮਾ ਕਾਲਾ ਹੈ ਤੇ ਪੈਰਾਂ ਤੋਂ ਸਿਰ ਤੱਕ ਕਾਂ ਦਾ ਜਾਮਾ ਕਾਲਾ ਹੈ, ਔਰ ਤਕਰੀਬਨ ਦੋਵਾਂ ਦੀ ਸ਼ਕਲੋ ਸੂਰਤ ਆਪਸ ਦੇ ਅੰਦਰ ਮੇਲ ਖਾਂਦੀ ਹੈ। ਕੋਇਲ ਤੇ ਕਾਂ ਤਕਰੀਬਨ ਮੇਲ ਖਾਂਦੇ ਨੇ, ਆਕਾਰ ਵਜ਼ਨ ਇੱਕੋ ਜਿਹਾ ਹੁੰਦਾ ਹੈ ਤਕਰੀਬਨ, ਪਰ ਏਡਾ ਵੱਡਾ ਅੰਤਰ ਕਿ ਕੋਇਲ ਨੂੰ ਸੁਣਨਾ ਪਸੰਦ ਕਰਦੇ ਹੋ ਤੇ ਕਾਂ ਨੂੰ ਬਨੇਰੇ ਤੇ ਬਹਿ ਕੇ ਬੋਲੇ ਤੇ ਉਡਾਉਣਾ ਪਸੰਦ ਕਰਦੇ ਹੋ। ਕੁਰਖਤ ਬੰਦੇ ਨੂੰ ਕਹਿ ਦੇਈਦਾ ਹੈ ਬੋਲੀ ਕਾਂ ਵਰਗੀ ਤੇ ਬਹੁਤ ਮਿਠਾਸ ਵਾਲੀ ਬੋਲੀ ਆਪ ਸੁਣੋ ਤੇ ਕਹਿ ਦਿੰਦੇ ਹੋ ਬੋਲੀ ਕੋਇਲ ਵਰਗੀ। ਉਦਾਹਰਣ ਹੈ ਨਾ, ਇਹਦਾ ਮਤਲਬ ਕੋਇਲ ਦੀ ਬੋਲੀ ਬਹੁਤ ਮਿੱਠੀ ਹੈ ਤੇ ਕਾਂ ਦੀ ਬੋਲੀ ਬਹੁਤ ਕੁਰਖਤ ਹੈ, ਸੁਣਨ ਦੇ ਯੋਗ ਨਹੀਂ ਹੈ। ਉਦਾਹਰਣ ਸੀ, ਤੁਹਾਡੇ ਘਰ ਦੇ ਅੰਦਰ ਇਹਨਾਂ ਬਲਬਾਂ ਦਾ, ਟਿਊਬਾਂ ਦਾ, ਲੈਂਪ ਦਾ ਪ੍ਰਕਾਸ਼ ਹੋਵੇ ਤੇ ਪ੍ਰਕਾਸ਼ ਹੋਵੇ ਬੜਾ ਜ਼ਿਆਦਾ। ਤੁਸੀਂ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਕਿ ਮੇਰੇ ਲੈਂਪ ਦਾ ਪ੍ਰਕਾਸ਼ ਇਸ ਤਰ੍ਹਾਂ ਜਿਵੇਂ ਸੂਰਜ ਦਾ ਪ੍ਰਕਾਸ਼। ਇਹਦਾ ਮਤਲਬ ਲੈਂਪ ਨਾਲੋਂ ਸੂਰਜ ਵੱਡਾ ਹੈ, ਲੈਂਪ ਛੋਟਾ ਹੈ, ਸੂਰਜ ਵੱਡਾ ਹੈ। ਤੁਹਾਡੀ ਜੇਬ ਦੇ ਅੰਦਰ ਹੋਵੇ ਚਾਕੂ, ਚਾਕੂ ਦੀ ਧਾਰ ਹੋਵੇ ਬੜੀ ਤਿੱਖੀ ਤੇ ਕੋਈ ਕਵੇ ਵੀ ਬੜੀ ਤਿੱਖੀ ਧਾਰ ਕਰਕੇ ਇਹਨੂੰ ਜੇਬ ਦੇ ਅੰਦਰ ਪਾਇਆ ਹੈ, ਕਿਉਂ? ਤੁਸੀਂ ਮਾਣ ਕਰਦੇ ਹੋਏ ਕਹਿ ਦਿੰਦੇ ਹੋ ਮੇਰੇ ਚਾਕੂ ਦੀ ਧਾਰ ਤਲਵਾਰ ਵਰਗੀ। ਇਹਦਾ ਮਤਲਬ ਤਲਵਾਰ ਵੱਡੀ ਹੈ, ਤਲਵਾਰ ਦੀ ਧਾਰ ਇਹਦੇ ਨਾਲੋਂ ਵੀ ਤਿੱਖੀ ਹੈ। ਕਿਸੇ ਦੇ ਦੰਦ ਹੋਣ ਬੜੇ ਚਿੱਟੇ, ਕੇਵਲ ਮੈਂ ਉਦਾਹਰਨਾਂ ਬਣਾ ਰਿਹਾ, ਗੁਰਬਾਣੀ ਦਾ ਅਸਲ ਮੁੱਦਾ ਤੁਹਾਡੇ ਸਾਹਮਣੇ ਬਾਅਦ ਵਿੱਚ ਰੱਖਾਂਗਾ। ਕਿਸੇ ਦੇ ਦੰਦ ਹੋਣ ਬੜੇ ਚਿੱਟੇ ਤੇ ਤੁਸੀਂ ਉਦਾਹਰਣ ਪੇਸ਼ ਕਰ ਦਿੰਦੇ ਹੋ ਇਹਦੇ ਦੰਦ ਇਸ ਤਰ੍ਹਾਂ ਨੇ ਜਿਵੇਂ ਮੋਤੀ ਹੁੰਦੇ ਨੇ, ਤੇ ਹੁਣ ਇਹਦਾ ਮਤਲਬ ਇਹੀ ਹੋਇਆ ਨਾ ਕਿ ਮੋਤੀ

0: ਦੰਦਾਂ ਨਾਲੋਂ ਅੱਗੇ ਨੇ, ਮੋਤੀ ਦੰਦਾਂ ਨਾਲੋਂ ਜ਼ਿਆਦਾ ਚਿੱਟੇ ਨੇ। ਕੋਈ ਬਹੁਤ ਸਾਹਸ ਵਾਲਾ ਬੰਦਾ ਹੋਵੇ, ਬੜਾ ਬਹਾਦਰ ਹੋਵੇ, ਤੁਸੀਂ ਉਹਨੂੰ ਅਕਸਰ ਇੱਕ ਗੱਲ ਕਹਿ ਦਿੰਦੇ ਹੋ, ਇਹ ਤੇ ਸ਼ੇਰ ਹੈ ਜਾਂ ਸ਼ੇਰ ਵਰਗਾ ਹੈ। ਉਹਨੂੰ ਸ਼ੇਰ ਹੈ ਨਹੀਂ, ਸ਼ੇਰ ਵਰਗਾ ਸਾਹਸ ਉਹਦੇ ਕੋਲ ਹੈ। ਬੰਦਾ ਤੇ ਬੰਦਾ ਹੈ, ਬੰਦੇ ਵਰਗੇ ਅੰਗ ਪ੍ਰਤੰਗ ਉਹਦੇ ਕੋਲ ਨੇ, ਦੋ ਹੀ ਲੱਤਾਂ ਨੇ, ਦੋ ਹੀ ਬਾਹਾਂ ਨੇ, ਸ਼ੇਰ ਵਰਗਾ ਵਜ਼ਨ ਨਹੀਂ, ਸ਼ੇਰ ਵਰਗਾ ਉਹਦਾ ਸਰੀਰ ਨਹੀਂ, ਬਣਤਰ ਨਹੀਂ। ਪਰ ਤੁਸੀਂ ਕਹਿ ਦਿੰਦੇ ਹੋ ਇਹ ਸ਼ੇਰ ਹੈ। ਕਿਉਂ ਕਹਿ ਰਹੇ ਹੋ? ਕਿਉਂਕਿ ਸਾਹਸ ਇਹਦੇ ਕੋਲ ਬੜਾ ਅੱਗੇ ਹੈ, ਤੇ ਸਾਹਸ ਦੇ ਅੰਦਰ, ਹੌਸਲੇ ਦੇ ਅੰਦਰ ਸ਼ੇਰ ਸਭ ਤੋਂ ਅੱਗੇ ਮੰਨਿਆ ਗਿਆ। ਕੋਈ ਬੜਾ ਨਿਮਾਣਾ ਹੋਵੇ, ਹਲੀਮੀ ਨੂੰ ਪਾਲਣ ਵਾਲਾ ਹੋਵੇ, ਹਲੀਮੀ ਦੇ ਅੰਦਰ ਰਹਿਣ ਵਾਲਾ ਹੋਵੇ, ਤੁਸੀਂ ਉਸ ਬੰਦੇ ਨੂੰ ਕਹਿ ਦਿੰਦੇ ਹੋ ਇਹ ਬੰਦਾ ਨਿਰਾ ਗਊ ਹੈ। ਤੇ ਹੁਣ ਉਹ ਗਊ ਤੇ ਨਹੀਂ ਹੁੰਦਾ, ਸਰੀਰ ਕਰਕੇ ਤੇ ਗਊ ਨਹੀਂ ਹੈ, ਉਹ ਸੁਭਾਅ ਕਰਕੇ ਗਊ ਹੈ, ਹਲੀਮੀ ਕਰਕੇ ਗਊ ਹੈ। ਕਿਉਂਕਿ ਹਲੀਮੀ ਦੇ ਅੰਦਰ ਗਊ ਆਪਣਾ ਰਾਜ ਸਥਾਪਿਤ ਕਰਕੇ ਬਹਿ ਗਈ। ਕੋਈ ਬਹੁਤ ਮੋਟਾ ਹੋਵੇ, ਤੁਸੀਂ ਅਕਸਰ ਕਹਿ ਦਿੰਦੇ ਹੋ ਹਾਥੀ ਵਰਗਾ, ਬੜਾ ਪਤਲਾ ਹੋਵੇ ਕਹਿ ਦਿੰਦੇ ਹੋ ਤਿਨਕੇ ਵਰਗਾ, ਪਾਣੀ ਵਰਗਾ, ਇਹਦਾ ਮਨ ਨਿਰਮਲ ਹੈ। ਕਬੀਰ ਸਾਹਿਬ ਵੀ ਕਹਿੰਦੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਹੁਣ ਜ਼ਰੂਰੀ ਨਹੀਂ ਕਿ ਗੰਗਾ ਦਾ ਪਾਣੀ ਨਿਰਮਲ ਹੈ, ਪਾਣੀ ਸਾਰਾ ਨਿਰਮਲ ਹੈ। ਕਹਿਣ ਲੱਗੇ ਪਾਣੀ ਵਰਗਾ ਨਿਰਮਲ ਮਨ ਮੇਰਾ ਬਣ ਗਿਆ, ਤੋ ਇਹਦਾ ਮਤਲਬ ਪਾਣੀ ਅਤਿ ਨਿਰਮਲ ਹੁੰਦਾ। ਕੋਈ ਹਵਾ ਵਾਂਗ ਤੇਜ ਦੌੜੇ ਘੋੜਾ, ਤੇ ਆਪ ਕਹਿ ਦਿੰਦੇ ਹੋ ਘੋੜਾ ਤੇਜ ਦੌੜ ਰਿਹਾ ਹੈ, ਹਵਾ ਵਾਂਗ ਹੌਲੀ ਚੱਲ ਰਿਹਾ ਹੈ, ਜੂੰ ਦੀ ਚਾਲ। ਸੂਰਜ ਦੀਆਂ ਕਿਰਨਾਂ ਇੰਨੀਆਂ ਤਿੱਖੀਆਂ ਨੇ, ਇਸ ਤਰ੍ਹਾਂ ਚੁੱਭ ਰਹੀਆਂ ਨੇ ਜਿਵੇਂ ਸਰੀਰ ਦੇ ਉੱਤੇ ਸੂਈਆਂ ਚੁੱਭਦੀਆਂ ਨੇ। ਹੁਣ ਮੈਂ ਗੁਰਬਾਣੀ ਵਿੱਚੋਂ ਕੁਝ ਉਦਾਹਰਣਾਂ ਤੁਹਾਡੇ ਸਾਹਮਣੇ ਲਿਆਵਾਂ, ਇਹ ਤੇ ਆਮ ਦੁਨਿਆਵੀ ਉਦਾਹਰਣਾਂ, ਹੁਣ ਗੁਰਬਾਣੀ ਵਿੱਚੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ, ਤੇ ਦਿੱਤੀ ਬੰਦੇ ਨੂੰ, ਤੇ ਬੰਦੇ ਨੂੰ ਸਮਝਾਉਣ ਵਾਸਤੇ ਉਦਾਹਰਣ ਜੋ ਉਹਨਾਂ ਨੂੰ ਵਰਤੋਂ ਵਿੱਚ ਲਿਆਉਣੀ ਪਈ, ਉਹ ਜਿਹੜੀ ਜੂਨ ਪਿੱਛੇ ਰਹਿ ਚੁੱਕੀ ਹੈ ਨਾ, ਪਿਛਲੀ ਜੂਨ ਵਿੱਚੋਂ ਉਦਾਹਰਣ ਬਣਾ ਕੇ ਸਮਝਾਇਆ ਸਾਨੂੰ ਗਿਆ। ਕਹਿਣ ਲੱਗੇ ਸਵਾਮੀ ਕੋ ਗ੍ਰਹਿ, ਗ੍ਰਹਿ ਮੈਨੇ ਘਰ, ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਸਵਾਮੀ ਮੈਨੇ ਮਾਲਕ, ਕਹਿਣ ਲੱਗੇ ਮਾਲਕ ਨੇ ਬਾਜ਼ਾਰ ਵਿੱਚੋਂ ਕੁੱਤਾ ਖਰੀਦ ਕੇ ਆਪਣੇ ਘਰ ਲੈ ਆਂਦਾ, ਕੁੱਤੇ ਦੀ ਲਾਲਣਾ ਪਾਲਣਾ ਕੀਤੀ, ਕੁੱਤਾ ਵੱਡਾ ਹੋਇਆ, ਕੁੱਤੇ ਨੇ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕੀਤਾ। ਹੁਣ ਉਹਦਾ ਸਵਾਮੀ ਉਹਨੂੰ ਭੁੱਖਾ ਰੱਖਦਾ ਹੈ, ਤੇ ਕੁੱਤਾ ਉਹਦਾ ਡਰ ਤਾਂ ਨਹੀਂ ਛੱਡਦਾ, ਸਵਾਮੀ ਉਹਨੂੰ ਚੰਗਾ ਰਜਮਾ ਭੋਜਨ ਦਿੰਦਾ ਹੈ, ਤੇ ਕੁੱਤਾ ਡਰ ਤਾਂ ਨਹੀਂ ਛੱਡਦਾ। ਕੁੱਤੇ ਦੀ ਵਫਾਦਾਰੀ ਦੀ ਉਦਾਹਰਣ ਦਿੱਤੀ, ਇਹਦਾ ਮਤਲਬ ਇਹ ਹੋਇਆ, ਸਾਫ ਜ਼ਾਹਰ ਹੁੰਦਾ ਹੈ ਕਿ ਬੰਦਾ ਇੰਨਾ ਵਫ਼ਾਦਾਰ ਨਹੀਂ ਜਿੰਨਾ ਕੁੱਤਾ ਵਫ਼ਾਦਾਰ ਹੈ। ਅਗਰ ਕੁੱਤਾ ਵਫ਼ਾਦਾਰ ਥੋੜਾ ਹੁੰਦਾ ਤੇ ਬੰਦਾ ਵਫ਼ਾਦਾਰ ਜ਼ਿਆਦਾ ਹੁੰਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੁੱਤੇ ਦੀ ਉਦਾਹਰਣ ਕਦੇ ਵੀ ਨਾ ਦਿੰਦੇ। ਇੱਥੋਂ ਸਾਫ ਜ਼ਾਹਰ ਹੁੰਦਾ ਹੈ ਕਿ ਕੁੱਤੇ ਦੀ ਵਫ਼ਾਦਾਰੀ ਆਪਣੇ ਆਪ ਦੇ ਅੰਦਰ ਇੱਕ ਖਾਸ ਅਰਥ ਰੱਖਦੀ ਹੈ, ਖਾਸ ਮਹਿਣਾ ਰੱਖਦੀ ਹੈ। ਸਮਝਾਇਆ ਜਾ ਰਿਹਾ 84 ਦੇ ਸਰਦਾਰ ਨੂੰ, ਸਮਝਾਇਆ ਜਾ ਰਿਹਾ ਹੈ ਮਨੁੱਖ ਨੂੰ, ਤੇ ਕਮਾਲ ਦੀ ਗੱਲ ਹੈ ਸਮਝਾਇਆ ਜਾ ਰਿਹਾ ਕੁੱਤੇ ਦੀ ਉਦਾਹਰਣ ਦੇ ਕੇ। ਕਹਿਣ ਲੱਗੇ ਜਿਵੇਂ ਸਵਾਮੀ ਦਾ ਡਰ ਕੁੱਤਾ ਨਹੀਂ ਛੱਡਦਾ, ਤੂੰ ਵੀ ਆਪਣੇ ਸਵਾਮੀ ਦਾ ਡਰ ਨਾ ਛੱਡ। ਪਰ ਖਿਮਾ ਚਾਹਾਂਗਾ, ਅਸੀਂ ਸਵਾਮੀ ਦੇ ਡਰ ਨੂੰ ਫੜਦੇ ਨਹੀਂ ਹਾਂ, ਸਾਨੂੰ ਸਵਾਮੀ ਦੇ ਡਰ ਦੀ ਸਹੀ ਪਹਿਚਾਣ ਹੀ ਨਹੀਂ ਹੈ। ਅਸੀਂ ਦੌੜਨੇ ਆ ਸੱਜੇ ਖੱਬੇ, ਧਾਗਾ ਤਵੀਤ ਟੂਣਾ ਟੰਜਰ, ਜਾਂ ਬੰਦਿਆਂ ਦੇ ਉੱਤੇ ਸਾਡਾ ਭਰੋਸਾ ਹੈ, ਫਲਾਣੇ ਬੰਦੇ ਕੋਲੋਂ ਜਾ ਕੇ ਕੋਈ ਜੰਤਰ ਮੰਤਰ ਲਈਏ, ਫਲਾਣੇ ਕੋਲੋਂ ਪਾਠ ਪੂਜਾ ਕਰਵਾਈਏ, ਸ਼ਾਇਦ ਮੇਰੇ ਜੀਵਨ ਵਿੱਚ ਲਾਭ ਹੋ ਜਾਏ। ਅਸੀਂ ਬੰਦਿਆਂ ਦੇ ਦਰ ਦੇ ਉੱਤੇ ਝੁਕਨੇ ਆ, ਸਵਾਮੀ ਦੇ ਦਰ ਦੇ ਉੱਤੇ ਝੁਕਣਾ ਸਹੀ ਢੰਗ ਦੇ ਅੰਦਰ ਸਾਨੂੰ ਆਇਆ ਹੀ ਨਹੀਂ। ਮੈਂ ਇੱਕ ਬੇਨਤੀ ਗੁਜ਼ਾਰੀ ਸੀ ਕਿ ਤਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਵੋ ਵੀ ਦੂਰ ਸੇ। ਪਰਮਾਤਮਾ ਦੇ ਦਰ ਤੇ ਇੱਕ ਵਾਰੀ ਸਿਜਦਾ ਕਰ ਲੋ, ਓਨਾ ਹੀ ਬੜਾ ਹੈ, ਤੇ ਭਾਵੇਂ ਦੂਰੋਂ ਹੀ ਕਰ ਲੋ, ਵੋ ਵੀ ਦੂਰ ਸੇ। ਦਾਰੇ ਇਨਸਾਨ ਪੇ 100 ਬਾਰ ਦਸਤਕ ਦੇਣੀ ਪੜਤੀ ਹੈ। ਇਨਸਾਨ ਦਾ ਦਰ 100 ਵਾਰੀ ਜਾ ਕੇ ਖੜਕਾਓਗੇ, ਤਰਲੇ ਮਿੰਨਤਾਂ ਕਰੋਗੇ, ਉਹ ਤਾਂ ਤੁਹਾਡੀ ਗੱਲ ਸੁਣੇਗਾ। ਤੇ ਸਵਾਮੀ ਦਾ ਦਰ ਇੱਕ ਵਾਰੀ ਆਣ ਕੇ ਖੜਕਾ ਲਓ, ਸਵਾਮੀ ਗੱਲ ਸੁਣਨ ਲਈ ਤਿਆਰ ਹੈ। ਪਰ ਜੇ ਤੁਸੀਂ ਸੁਣਾਉਣ ਵਾਲੇ ਬਣ ਕੇ ਆਏ ਹੋ ਤਾਂ, ਤੇ ਜੇ ਰਾਜਨੀਤੀ ਚਲਾਕੀ ਲੈ ਕੇ ਆਏ ਹੋ ਫੇਰ ਨਹੀਂ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਜੇ ਚਤੁਰਾਈ ਲੈ ਕੇ ਆਇਓ ਫੇਰ ਨਹੀਂ ਕਿ ਚਲੋ ਚੱਲਦੇ ਚੱਲਦੇ ਨਿਕਲਦੇ ਨਿਕਲਦੇ ਗੁਰਦੁਆਰੇ ਵੀ ਅਰਦਾਸ ਕਰ ਲੈਣੇ ਆ, ਅੱਗੇ ਮੰਦਰ ਆਏਗਾ ਉੱਥੇ ਵੀ ਕਰ ਲਵਾਂਗੇ, ਮਸਜਿਦ ਆਏਗੀ ਉੱਥੇ ਵੀ ਕਰ ਲਵਾਂਗੇ, ਫਿਰ ਫਲਾਣੇ ਡੇਰੇ ਤੇ ਜਾ ਕੇ ਵੀ ਕਰ ਲਵਾਂਗੇ, ਫਲਾਣੇ ਕੋਲੋਂ ਤਵੀਜ਼ ਵੀ ਲੈ ਲਵਾਂਗੇ, ਫਲਾਣੇ ਕੋਲੋਂ ਧਾਗਾ ਬੰਨ ਕੇ ਵੀ ਲੈ ਕੇ ਵੀ ਡੌਲੇ ਦੇ ਨਾਲ ਬੰਨ ਲਵਾਂਗੇ, ਫਿਰ ਨਹੀਂ। ਪੂਰੀ ਇਮਾਨਦਾਰੀ ਚਾਹੀਦੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਉਦਾਹਰਨ ਦੇ ਰਹੇ ਨੇ ਤੇ ਦੇ ਰਹੇ ਨੇ ਕੁੱਤੇ ਦੀ। ਕੁੱਤਾ ਮਾਲਕ ਦਾ ਡਰ ਨਹੀਂ ਛੱਡਦਾ। ਖਿਮਾ ਚਾਹਾਂਗਾ ਅਸੀਂ ਛੱਡ ਦਿੰਦੇ ਹਾਂ, ਸਾਡੇ ਉੱਤੇ ਮਾਮੂਲੀ ਜਿਹੀ ਮੁਸੀਬਤ ਆ ਜਾਏ ਨਾ ਬਿਲਕੁਲ ਨਾਮ ਮਾਤਰ, ਤੇ ਅਸੀਂ ਗੁਰੂ ਦੇ ਨਾਲ ਮਨ ਹੀ ਮਨ ਕਰਕੇ ਲੜਨਾ ਸ਼ੁਰੂ ਕਰ ਦਿੰਦੇ ਹਾਂ, ਪਾਤਸ਼ਾਹ ਮੈਂ ਸਵੇਰੇ ਵੀ ਤੇਰੇ ਕੋਲ ਆਉਣਾ, ਸ਼ਾਮੀ ਵੀ ਤੇਰੇ ਕੋਲ ਆਉਣਾ, ਇਹ ਮੁਸੀਬਤ ਮੇਰੇ ਵਾਸਤੇ ਰੱਖੀ ਸੀ, ਇਹ ਔਕੜ ਮੇਰੇ ਰਾਹ ਵਿੱਚ ਹੀ ਆਉਣੀ ਸੀ। ਅਸੀਂ ਉਸੇ ਵਕਤ ਸ਼ਿਕਵਾ ਗਿਲਾ ਇਤਰਾਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬੰਦੇ ਦੇ ਉੱਤੇ ਸਾਡਾ ਭਰੋਸਾ ਜ਼ਿਆਦਾ ਹੈ, ਸਵਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਥੋੜਾ ਹੈ। ਕੁੱਤੇ ਨੂੰ ਭੁੱਖਾ ਰੱਖੇ, ਕੁੱਤੇ ਨੂੰ ਰਜਵਾਂ ਰੱਖੇ, ਮਾਲਕ ਨੂੰ ਚੇਤੇ ਵਿੱਚ ਰਹਿ ਕਿ ਇਹਨੂੰ ਰੋਟੀ ਦੁੱਧ ਦੇਣਾ ਹੈ, ਤੇ ਤਾਂ ਕੁੱਤਾ ਡਰਦੇ ਰਹਿੰਦਾ ਹੈ। ਕਿਸੇ ਮਜਬੂਰੀ ਦੇ ਕਾਰਨ, ਕੰਮ ਕਾਜ ਦੇ ਕਾਰਨ ਮਾਲਕ ਦੇ ਧਿਆਨ ਵਿੱਚੋਂ ਗੱਲ ਨਿਕਲ ਗਈ ਕਿ ਕੁੱਤੇ ਨੂੰ ਦੁੱਧ ਪਾਉਣਾ ਸੀ, ਨਹੀਂ ਪਾਇਆ, ਤੇ ਕੁੱਤਾ ਡਰ ਛੱਡ ਕੇ ਕਿਧਰੇ ਜਾਂਦਾ ਨਹੀਂ। ਸਾਨੂੰ ਦਾਤ ਮਿਲ ਜਾਏ ਤੇ ਅਸੀਂ ਸਵਾਮੀ ਦੇ ਡਰਦੇ ਹਾਂ, ਨਹੀਂ ਦਾਤ ਮਿਲੀ ਤੇ ਅਸੀਂ ਦੂਜਾ ਡਰ ਲੱਭ ਲੈਂਦੇ, ਤੇ ਵਫ਼ਾਦਾਰੀ ਸਾਡੀ ਹੋਈ ਕਿ ਵਫ਼ਾਦਾਰੀ ਕੁੱਤੇ ਦੀ ਹੋਈ। ਸਾਨੂੰ ਦਾਤ ਮਿਲਦੀ ਰਹਿੰਦੀ, ਅਸੀਂ ਸਿੱਖ ਹਾਂ, ਦਾਤ ਨਾ ਮਿਲੇ ਤੇ ਅਸੀਂ ਦੂਜੇ ਡਰ ਖੜਕਾਉਣੇ ਸ਼ੁਰੂ ਕਰ ਦਿੰਦੇ ਹਾਂ ਤੁਹਾਡੇ ਕੋਲੋਂ ਦਾਤ ਮਿਲ ਜਾਏ। ਕਦੀ ਕੁੱਤਾ ਤੁਹਾਡੇ ਦਰਵਾਜ਼ੇ ਨੂੰ ਛੱਡ ਕੇ ਦੂਜਿਆਂ ਘਰਾਂ ਦੇ ਅੰਦਰ ਮੂੰਹ ਮਾਰੀ ਕਰਦਾ, ਜਾ ਕੇ ਉਹ ਇਸ ਤਰ੍ਹਾਂ ਬੈਠਦਾ ਜਿਵੇਂ ਤੁਹਾਡੇ ਘਰ ਵਿੱਚ ਬੈਠਦਾ। ਕੁੱਤਾ ਦੋ ਦਿਨ ਦਾ ਭੁੱਖਾ ਹੋਵੇ, ਤੁਸੀਂ ਕੁੱਤੇ ਨੂੰ ਕੁਝ ਨਾ ਪਾਓ, ਜਦ ਵੀ ਬਾਹਰੋਂ ਘਰ ਆਓਗੇ ਕੁੱਤਾ ਤੁਹਾਡੇ ਕਦਮ ਚੁੰਮਣੇ ਸ਼ੁਰੂ ਕਰ ਦਿੰਦਾ, ਕਿਉਂਕਿ ਤੁਸੀਂ ਸਵਾਮੀ ਜੋ ਹੋਏ, ਤੇ ਕੁੱਤੇ ਨੂੰ ਇਸ ਗੱਲ ਦੀ ਸਮਝ ਹੈ ਕਿ ਤੁਸੀਂ ਸਵਾਮੀ ਹੋ। ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੂੰ ਸਵਾਮੀ ਹੈ। ਜੇ ਸਮਝ ਹੋਵੇ ਤੇ ਫਿਰ ਚਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਜਾਂਗੇ, ਆਮ ਬੰਦੇ ਦੇ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਬਣ ਕੇ ਰਵਾਂਗੇ, ਆਮ ਕਿਸੇ ਮਨੁੱਖ ਦੇ ਨੇ। ਕੁੱਤੇ ਦੀ ਵਫਾਦਾਰੀ ਦੀ ਉਦਾਹਰਣ ਹੈ, ਤੇ ਕੁੱਤੇ ਦਾ ਇੱਕ ਸੁਭਾਅ ਹੋਰ ਹੈ, ਉਹ ਵੀ ਗੁਰਬਾਣੀ ਦੇ ਅੰਦਰ ਆਇਆ ਹੈ, ਪਰ ਉਹ ਸੁਭਾਅ ਬੁਰਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੀ ਚੰਗੀ ਗੱਲ ਹੈ ਉਹਨੂੰ ਵੀ ਸਾਹਮਣੇ ਲਿਆਂਦਾ ਹੈ, ਤੇ ਜਿਹੜੀ ਮੰਦੀ ਗੱਲ ਹੈ ਉਹਨੂੰ ਵੀ ਸਾਹਮਣੇ ਲਿਆਂਦਾ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੁੱਤੇ ਦੀ ਉਦਾਹਰਣ ਦੇ ਰਹੇ ਨੇ, ਚਾਕੀ ਚਾਟੈ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ, ਚਾਕੀ ਚਾਟੈ ਚੂਣ ਖਾਹੇ ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਕੁੱਤਾ ਲਾਲਚੀ ਵੀ ਹੈ, ਕੁੱਤਾ ਲੋਭੀ ਵੀ ਹੈ, ਤੇ ਜਦ ਕੋਈ ਬੰਦਾ ਬਹੁਤ ਜ਼ਿਆਦਾ ਆਪਣੇ ਲੋਭ ਨੂੰ ਵਧਾ ਲਵੇ ਤੇ ਉਹਨੂੰ ਵੀ ਸਤਿਗੁਰੂ ਕੁੱਤੇ ਦੇ ਨਾਲ ਤੁਲਨਾ ਦੇ ਦਿੰਦੇ ਨੇ। ਕਹਿਣ ਲੱਗੇ ਕੁੱਤੇ ਦਾ ਦੂਜਾ ਸੁਭਾਅ ਇਹ ਹੈ ਕਿ ਜੇ ਆਟੇ ਵਾਲੀ ਚੱਕੀ ਚੱਲਦੀ ਏ, ਕੋਲ ਕੋਲ ਆਟਾ ਡਿੱਗਾ ਹੋਵੇ, ਪਾਤਸ਼ਾਹ ਉਦਾਹਰਨ ਦੇ ਰਹੇ ਨੇ, ਉਹ ਕੁੱਤਾ ਆਟੇ ਨੂੰ ਚੱਟ ਲੈਂਦਾ ਹੈ। ਜਿਹੜਾ ਚੱਕੀ ਸਾਫ਼ ਕਰਨ ਵਾਲਾ ਕੱਪੜਾ ਚੀਥਰਾ ਹੈ, ਕੁੱਤਾ ਉਹਨੂੰ ਵੀ ਖਿੱਚੀ ਫਿਰਦਾ ਹੈ। ਚਾਕੀ ਚਾਟੈ ਚੂਣ ਖਾਹੇ, ਚੱਕੀ ਵੀ ਚੱਟ ਲਈ, ਚੂਣ ਵੀ ਖਾ ਲਿਆ, ਚੂਣ ਮੈਨੇ ਆਟਾ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਇਹਦੇ ਸਾਫ਼ ਕਰਨ ਵਾਲੇ ਕੱਪੜੇ ਨੂੰ ਕਿੱਧਰ ਖਿੱਚੀ ਫਿਰਨਾ ਹੈ। ਅਕਸਰ ਕਹਿ ਦਿੰਦੇ ਨੇ ਕਿ ਕੁੱਤੇ ਦੀ ਹੱਡੀ ਵਾਲਾ ਸਵਾਦ, ਸੁੱਕੀ ਹੱਡੀ ਨੂੰ ਫੜ ਕੇ ਕੁੱਤਾ ਆਪਣੇ ਮੂੰਹ ਵਿੱਚ ਪਾ ਲੈਂਦਾ ਹੈ, ਉਹਨੂੰ ਚਬਾਉਂਦਾ ਹੈ ਲੋਭ ਦੇ ਵੱਸ ਹੋ ਕੇ, ਉਹ ਹੱਡੀ ਚੁਭ ਕੇ ਕੁੱਤੇ ਦੇ ਮੂੰਹ ਵਿੱਚੋਂ ਖੂਨ ਆਪਣਾ ਹੀ ਨਿਕਲਦਾ ਹੈ, ਤੇ ਕੁੱਤਾ ਉਹ ਖੂਨ ਦਾ ਸਵਾਦ ਲੈਂਦਾ ਲੈਂਦਾ ਹੈ, ਸੋਚੀ ਜਾਂਦਾ ਹੈ ਕਿ ਸ਼ਾਇਦ ਸਵਾਦ ਹੱਡੀ ਦਾ ਆ ਰਿਹਾ, ਹੱਡੀ ਦਾ ਸਵਾਦ ਨਹੀਂ ਤੇਰੇ ਆਪਣੇ ਮੂੰਹ ਦਾ ਸਵਾਦ ਹੈ, ਮੂੰਹ ਵਿੱਚੋਂ ਨਿਕਲੇ ਖੂਨ ਦਾ ਸਵਾਦ ਹੈ। ਤੋ ਖੈਰ ਮੈਂ ਬੇਨਤੀ ਇਹ ਕਰ ਰਿਹਾ ਸਾਂ ਕਿ ਉਦਾਹਰਨਾਂ ਪਾਤਸ਼ਾਹ ਦੇ ਰਹੇ ਨੇ ਸਾਨੂੰ ਸਮਝਾਉਣ ਵਾਸਤੇ। ਕਹਿਣ ਲੱਗੇ ਗਰੀਬ ਨਵਾਜ਼ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਾਂਝਾ ਦੁੱਧ। ਸ਼ੱਕਰ ਖੰਡ ਨਿਵਾਤ ਮਿਸ਼ਰੀ ਗੁੜ ਮਾਖੀਓ ਸ਼ਹਿਦ ਮੱਝ ਦਾ ਦੁੱਧ, ਸਾਰੀਆਂ ਹੀ ਵਸਤੂਆਂ ਚੰਗੀਆਂ ਨੇ ਮਿੱਠੀਆਂ ਨੇ, ਪਰ ਜੇ ਕਹੀਏ ਕਿ ਇਹਨਾਂ ਵਿੱਚੋਂ ਕਿਸੇ ਇੱਕ ਦਾ ਰਸ ਰੱਬੀ ਰਸ ਵਰਗਾ ਹੈ, ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਇਹ ਰੱਬ ਦੀ ਤੋਹੀਨ ਹੋਏਗੀ, ਰੱਬ ਦੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਰਸ ਨਹੀਂ ਅੱਪੜਦਾ, ਰੱਬ ਦੇ ਬਰਾਬਰ ਕੋਈ ਵੀ ਰਸ ਇਹਨਾਂ ਵਿੱਚੋਂ ਨਹੀਂ ਪਹੁੰਚਦਾ। सबे वस्तु मिठिया रब ना पूजन तुद। अगला श्लोक भी भगत फरीद साहब जी का है, पर रहस्यमय श्लोक है। अगले श्लोक नूं भी ध्यान दे के उचेचे तौर दे उते समझना पएगा। अगा कहिंदे ने फरीदा, रोटी मेरी काठ की, लावन मेरी भुख। इनू लावन नहीं पढ़ना। अगर लल्ले दे पैर हेठ अद्धा हाहा लाओगे बन जाएगा लावन, ते लावन दा अर्थ होएगा ला देन वाली चीज, मतलब ये ला देंदी है। ये बड़ा सरल लावन, लावन दा आखरी अर्थ हुंदा है सब्जी, साग भाजी लाजमा जो आप रोटी दे नाल ला के खांदे हो लावन। और किसे पंजाबी दे कोश दे अंदर दे अर्थ जाके पढ़ लो, लावन दा आखरी अर्थ यही मिलेगा, सब्जी साग भाजी लाजमा जी दे नाल भोजन ला ला के खादा जांदा है। हुण साखियां सुनियां पढ़ियां बचपन तो लैके के फरीद साहब 12 साल जंगल दे अंदर फिरदे रहे, फरीद साहब भुख दे सताए घरों निकले, उन्होंने गले विच इक लक्कड़ दी रोटी बन ली, जदों भुख लगदी सी ते ओ लक्कड़ दी रोटी नूं चक मार लैंदे सन। एक गल नूं अपने जिहन दे अंदर वसा लो कि गुरबाणी दा एक ओंकार तों लैके अखीर तक आशा इको ही है, बाणी दा कॉन्सैप्ट इको ही है, सिद्धांत इको ही है। ए नहीं कि गुरु नानक साहब कुछ होर कह रहे ने ते गुरु अमरदास साहब कुछ होर कह रहे ने ते गुरु रामदास कुछ होर कह रहे ने ते गुरु तेग बहादुर साहब कुछ होर कह रहे ने, या भगत फरीद साहब कुछ होर कहिंदे ने ते कबीर साहब कुछ होर कहिंदे ने। उन्हां सारिआं दा नुकता निगाह इको ही है, सिद्धांत इको ही है, जो कह रहे ने इक दे संबंध विच कह रहे ने और हकीकत कह रहे ने। गुरबाणी दे अंदर वार वार इस तरह दे बचन आउंदे ने कि अन्ने, अन्ने दा मतलब अनाज, अन्न, अन्ने बिना ना होए सुकाल, तजिए अन्न ना मिले गोपाल। गुरबाणी दा फैसला है अन्ने बिना ना होए सुकाल, तजिए अन्न ना मिले गोपाल। शरीर नूं चलाए मान रखन लई, शरीर नूं जिंदा रखन लई अन्न चाहिदा है। और ए व्योंतबंदी, ए सिद्धांत, ए नियम रब ने बनाया, बंदे ने नहीं बनाया। अगर बंदे ने बनाया हुंदा ते रोटी तो बगैर कम चल सकदा सी, बंदे ने नहीं बनाया। बल्कि इस तरह हुंदा है पेट विच रोटी नहीं तो फिर शरीर दी जान ही निकलन वर्गी समझो हो जांदी है, नकारा जा हो जांदा है, थकिया हारिया जा हो जांदा है। रोटी खान तो बाद फिर तरोताजा हो जांदा है, कम करना शुरू कर देंदा है और पहला वर्गा। पंजाबी दे बुजुर्गां ने कहावत भी पैदा कर दिती कि पेट ना पईआं रोटियां ते सभे गल्लां खोटियां। महाराज ये कर रहा सां कि शरीर नूं जिंदा रखन लई रोटी चाहीदी है, रूह नूं जिंदा रखन लई रब्बी गुण चाहीदे ने, मन नूं ताजा रखन लई, मन नूं परमात्मा दे राह ते चलदा रखन लई परमात्मा दे गुण चाहीदे ने, शरीर नूं जिंदा रखन लई भोजन चाहीदा। इस तरह कह लो भोजन दी लोड है ते भजन दी लोड है, दोवां चीजां दी लोड है ते बराबर लोड है। और भोजन गुरु साहिबान भी करदे रहे, भोजन भगत जन भी करदे रहे, ते भगत फरीद साहब जी ने भोजन छड्डिया क्यों? जे भगत फरीद साहब जी भोजन छड्ड रहे ने इहदा मतलब निरंकार दे सिद्धांत दे विरोध विच जा रहे ने, ते जिहड़ा निरंकार दे विरोध विच जा रहा है उहदी बाणी नूं गुरु नानक साहब जी ने इस बाणी दे अंदर जगह क्यों देनी सी? अपनी बाणी दे बराबर भगत फरीद साहब दी बाणी नूं लिया क्यों लिया? क्योंकि भगत फरीद साहब दी बाणी विचों भी उही आशा मिल रहा है जो मेरे बोलां विचों सिख जगत नूं या पैरोकारां नूं मिलेगा। कबीर साहब नूं पढ़ो ते कबीर साहब दा वचन भी इस तरह ही आउंदा है कि रोटी छड्डना गुनाह है। कहन लगे रोटी छड्ड के वरत रखने, चलो मैं एक बेनती होर करदा ही चला। वरत अज भी डॉक्टर वैद लोग कहिंदे ने कि कदी कदी हफ्ते महीने दे अंदर एक दिन भुखा रह जाना उचित है, योग है, उहदे नाल शरीर क्रिया ठीक रहिंदी, पाचन क्रिया ठीक रहिंदी। वर्त रखन दा भाव ते असीं कदी कदी अपने आप नूं भुखा रख लिया कर तां कि शरीरक प्रणाली शरीरक क्रिया ठीक ढंग दे नाल चलदी रहे। उस वर्त नूं चुक के जोड़ दिता गया धर्म दे नाल, चलो जो रखदे ने ओह रखन, पर सिख नूं ते पातशाह ने मना कीता है। ਹਰਕਾ ਸਿਮਰਨ ਛਾੜ ਕੈ ਅਹੋਈ ਰਾਖੈ ਨਾਰ ਗਦਹੀ ਹੋਏ ਕੈ ਔਤਰੈ ਪਾਰ ਸਹਿ ਮਨ ਚਾਰ ਛੋਡੈ ਅੰਨ ਕਰੈ ਪਖੰਡ ਨਾਉ ਸੁਹਾਗਣ ਨਾਉ ਰੰਡ। ਹੁਣ ਗੁਰਬਾਣੀ ਕਹਿ ਰਹੀ ਮੈਂ ਤੇ ਨਹੀਂ ਕਹਿ ਰਿਹਾ, ਤੇ ਜੇ ਨਾਰਾਜ਼ ਹੋਣਾ ਤੇ ਗੁਰਬਾਣੀ ਤੇ ਹੋਇਓ ਮੇਰੇ ਤੇ ਹੋਇਓ ਵੀ ਨਾ, ਮੈਂ ਤੇ ਜਿਉਂ ਦੇ ਤਿਉਂ ਬਚਨ ਤੁਹਾਡੇ ਸਾਹਮਣੇ ਰੱਖ ਰਿਹਾ। ਛੋਡੈ ਅੰਨ ਕਰੈ ਪਖੰਡ, ਜੇ ਅੰਨ ਛੱਡ ਕੇ ਫਰੀਦ ਸਾਹਿਬ ਪਖੰਡੀ ਕਰ ਰਹੇ ਨੇ ਤੇ ਫਿਰ ਫਰੀਦ ਸਾਹਿਬ ਦੀ ਬਾਣੀ ਇਸ ਬਾਣੀ ਦੇ ਬਰਾਬਰ ਬਹਿਣ ਦੇ ਯੋਗ ਕਿਵੇਂ ਬਣ ਗਏ? ਗੱਲ ਕੁਝ ਹੋਰ ਹੈ, ਅਸੀਂ ਸਮਝ ਕੁਝ ਹੋਰ ਲੈਨੇ ਆ। ਭਗਤ ਜੀ ਕਹਿਣ ਲੱਗੇ ਕਿ ਰੋਟੀ ਮੇਰੀ ਕਾਠ ਕੇ, ਰੁੱਖੀ ਮਿੱਸੀ ਰੋਟੀ ਹੈ ਮੇਰੀ ਕਾਠ ਵਰਗੇ, ਮਤਲਬ ਮੈਂ ਦੂਸਰਿਆਂ ਦੀ ਚੋਪੜੀ ਵੇਖ ਕੇ ਆਪਣੇ ਆਪ ਨੂੰ ਤਰਸਾ ਨਹੀਂ ਰਿਹਾ, ਦੂਜੇ ਦਾ ਹੱਕ ਮਾਰ ਕੇ ਮੈਂ ਚੋਪੜੀ ਖਾਣ ਦੀ ਲਾਲਸਾ ਰੱਖਦਾ ਨਹੀਂ ਕਿ ਦੂਜੇ ਨੂੰ ਉਜਾੜ ਕੇ ਦੂਜੇ ਦੇ ਮੂੰਹ ਵਿੱਚੋਂ ਖੋਹ ਕੇ ਤੇ ਮੈਂ ਆਪਣੇ ਮੂੰਹ ਵਿੱਚ ਚੋਪੜਿਆ ਪ੍ਰਸ਼ਾਦਾ ਪਾਵਾਂ, ਚੰਗਾ ਪ੍ਰਸ਼ਾਦਾ ਪਾਵਾਂ। ਮੈਨੂੰ ਰੁੱਖੀ ਮਿੱਸੀ ਮਿਲ ਜੇ ਮੈਂ ਉਸੇ ਨੂੰ ਪ੍ਰਵਾਨ ਕਰਦਾ। ਰੋਟੀ ਮੇਰੀ ਕਾਠ ਕੇ, ਲੱਕੜ ਵਰਗੀ ਸੁੱਕੀ ਰੋਟੀ ਖਾ ਕੇ ਮੈਂ ਖੁਸ਼ ਹਾਂ। ਕਹਿਣ ਲੱਗੇ ਲਾਵਣ ਮੇਰੀ ਭੁੱਖ, ਉਹਦੇ ਨਾਲ ਲਾਜ਼ਮਾ ਨਾਮ ਹੀ ਹੋਵੇ, ਲਾਵਣ ਨਾਮ ਹੀ ਹੋਵੇ, ਮੈਂ ਭੁੱਖ ਨੂੰ ਹੀ ਲਾਵਣ ਦੀ ਜਗ੍ਹਾ ਦੇ ਉੱਤੇ ਵਰਤ ਲੈਣਾ, ਭੁੱਖ ਨੂੰ ਹੀ ਲਾਜ਼ਮੀ ਦੀ ਜਗ੍ਹਾ ਦੇ ਉੱਤੇ ਵਰਤ ਲੈਣਾ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਇੱਕ ਬੰਦੇ ਦਾ ਪੇਟ ਭਰਿਆ ਹੈ ਤੇ ਭਰਿਆ ਵੀ ਗਲੇ ਤੱਕ ਹੈ, ਭੋਜਨ ਖਾਧਾ ਹੈ ਤੇ ਖਾਧਾ ਹੈ, ਉਹਨੇ ਪੇਟ ਭਰ ਕੇ ਰੱਜ ਕੇ ਖਾਧਾ, ਉਹਦੇ ਸਾਹਮਣੇ ਚੰਗੇ ਤੋਂ ਚੰਗਾ ਭੋਜਨ ਪਰੋਸ ਕੇ ਥਾਲ ਦੇ ਅੰਦਰ ਤੁਸੀਂ ਰੱਖਦੇ ਹੋ, ਉਸ ਭੋਜਨ ਨੂੰ ਵੇਖ ਕੇ ਰੱਜੇ ਪੇਟ ਵਾਲਾ ਛੱਤੀ ਸਵਾਲ ਕਰੇਗਾ, ਇਹਦੇ ਅੰਦਰ ਨਮਕ ਘੱਟ ਹੈ, ਇਹਦੇ ਅੰਦਰ ਮਿਰਚ ਜ਼ਿਆਦਾ ਹੈ, ਇਹ ਪ੍ਰਸ਼ਾਦਾ ਠੀਕ ਨਹੀਂ, ਦਹੀਂ ਠੀਕ ਨਹੀਂ, ਸਲਾਹ ਠੀਕ ਨਹੀਂ, ਉਹਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋਣਗੇ, ਕਾਰਨ ਅੰਦਰ ਭੁੱਖ ਨਹੀਂ ਹੈ। ਇੱਕ ਬੰਦੇ ਨੂੰ 10 ਦਿਨ ਤੋਂ ਪ੍ਰਸ਼ਾਦਾ ਨਸੀਬ ਹੋਇਆ ਹੀ ਨਹੀਂ, ਰੋਟੀ ਮਿਲੀ ਨਹੀਂ, ਤੇ 10ਵੇਂ ਦਿਨ ਰੁੱਖਾ ਮਿੱਸਾ ਪ੍ਰਸ਼ਾਦਾ ਜਾ ਕੇ ਉਹਦਿਆਂ ਹੱਥਾਂ ਤੇ ਰੱਖ ਦਿਓ, ਉਹ ਰੁੱਖਾ ਮਿੱਸਾ ਭੋਜਨ ਖਾ ਕੇ ਜੋ ਰਸ ਪੈਦਾ ਕਰ ਲੈਂਦਾ ਹੈ, ਉਹ ਰੱਜੇ ਮਨੁੱਖ ਨੂੰ 36 ਤਰ੍ਹਾਂ ਦਾ ਭੋਜਨ ਖਾ ਕੇ ਰਸ ਨਹੀਂ ਮਿਲਦਾ। ਕਿਉਂ? ਕਿਉਂਕਿ ਉਹਦੇ ਅੰਦਰ ਭੁੱਖ ਬੜੀ ਹੈ ਤੇ ਉਹਦੇ ਅੰਦਰ ਪ੍ਰਸ਼ਾਦੇ ਦੀ ਭੁੱਖ ਨਹੀਂ ਹੈ, ਉਹ ਰੱਜਿਆ ਬੜਾ ਹੈ। ਇੱਕ ਬੰਦੇ ਦੇ ਘਰ ਦੇ ਅੰਦਰ 5 ਪੁੱਤਰਾਂ ਨੇ ਜਨਮ ਲਿਆ ਹੈ, 6ਵੇਂ ਪੁੱਤਰ ਨੇ ਫਿਰ ਜਨਮ ਲਿਆ ਤੇ 6ਵੇਂ ਪੁੱਤਰ ਦੇ ਜਨਮ ਦੇ ਨਾਲ ਉਹਨੂੰ ਕੋਈ ਬਹੁਤ ਵੱਡੀ ਖੁਸ਼ੀ ਨਹੀਂ ਮਿਲੀ, ਪੁੱਤਰ ਪੁੱਤਰ ਹੈ ਪਰ 6ਵਾਂ ਪੁੱਤਰ ਪੈਦਾ ਹੁੰਦਾ ਹੈ ਤੇ ਬਹੁਤ ਵੱਡੀ ਖੁਸ਼ੀ ਮਨ ਵਿੱਚ ਪੈਦਾ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਪੁੱਤਰ ਦੀ ਔਲਾਦ ਦੀ ਭੁੱਖ ਨਹੀਂ ਹੈ। ਇੱਕ ਦੇ ਘਰ ਦੇ ਅੰਦਰ ਪੁੱਤਰ ਹੈ ਹੀ ਨਹੀਂ, ਉਹਨੇ ਪਤਾ ਨਹੀਂ ਕਿੰਨੇ ਪਾਠ ਕੀਤੇ ਨੇ, ਕਿੰਨੀ ਵਾਰ ਨਮਸਕਾਰਾਂ ਕੀਤੀਆਂ ਨੇ, ਕਿਹੜੇ ਖੂਹੀ ਜਾਲ ਪਾਏ ਨੇ, ਕਿੱਥੇ ਕਿੱਥੇ ਨੱਕ ਗੋਡਾ ਰਗੜਿਆ ਹੈ, ਅੱਧੀ ਉਮਰ ਬੀਤ ਜਾਣ ਤੋਂ ਬਾਅਦ ਕਿਧਰੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਹੈ ਤੇ ਇੱਕ ਪੁੱਤਰ ਦਾ ਜਨਮ ਜਾਂ ਪੁੱਤਰੀ ਦਾ ਜਨਮ ਪਾ ਕੇ ਜੋ ਔਲਾਦ ਦੇ ਭੁੱਖੇ ਬੰਦੇ ਨੂੰ ਰਸ ਮਿਲਦਾ ਹੈ, ਉਹ ਔਲਾਦ ਵੱਲੋਂ ਰੱਜੇ ਬੰਦੇ ਨੂੰ ਰਸ ਨਹੀਂ ਮਿਲਦਾ। ਇੱਕ ਬੰਦਾ ਹੈ ਤਨ ਕਰਕੇ ਨੰਗਾ, ਉਹਨੂੰ ਆਪ ਬਿਲਕੁਲ ਹਕੀਕਤ ਵਿੱਚ ਨੰਗਾ ਹੋਵੇ, ਮਤਲਬ ਮੁਫਲਸ ਹੋਵੇ, ਗਰੀਬ ਹੋਵੇ, ਉਹਨੂੰ ਆਪ ਸਾਦਾ ਮੁਰਾਦਾ ਖੱਦਰ ਦਾ ਕੱਪੜਾ ਜਾ ਕੇ ਪੇਟ ਕਰੋ, ਲੈ ਵੀ ਆਪਣੇ ਤਨ ਦੇ ਉੱਤੇ ਹੰਡਾ ਨੰਗੇਜ ਟੱਕ, ਗਰਮੀ ਸਰਦੀ ਤੋਂ ਬਚਾ ਕਰ। ਉਹ ਖੱਦਰ ਦੀ ਪੁਸ਼ਾਕ ਵਿੱਚੋਂ ਜੋ ਰਸ ਲੈ ਲਏਗਾ, ਇੱਕ ਬੰਦੇ ਦੀਆਂ ਘਰ ਦੇ ਅੰਦਰ ਅਲਮਾਰੀਆਂ ਰੇਸ਼ਮ ਦੇ ਨਾਲ ਭਰੀਆਂ ਪਈਆਂ ਨੇ, ਉਹਨੂੰ ਉਹ ਰਸ ਰੇਸ਼ਮ ਪਾ ਕੇ ਨਹੀਂ ਮਿਲਦਾ। ਜੋ ਗਰੀਬ ਨੂੰ ਖੱਦਰ ਵਿੱਚੋਂ ਰਸ ਮਿਲਦਾ ਹੈ, ਅਮੀਰ ਨੂੰ ਰੇਸ਼ਮ ਪਾ ਕੇ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਉੱਧਰ ਕੱਪੜੇ ਦੀ ਭੁੱਖ ਕੋਈ ਨਹੀਂ ਹੈ, ਇੱਧਰ ਕੱਪੜੇ ਦੀ ਭੁੱਖ ਬੜੀ ਹੈ। ਗੱਲ ਮੈਂ ਭੁੱਖ ਦੀ ਕਰ ਰਿਹਾ ਸੀ, ਇੱਧਰ ਭੁੱਖ ਬੜੀ ਹੈ, ਉੱਧਰ ਭੁੱਖ ਕੋਈ ਨਹੀਂ। ਇੱਕ ਬੰਦੇ ਨੇ ਪਾਣੀ ਪੀ ਪੀ ਕੇ ਆਪਣੇ ਆਪ ਨੂੰ ਭਰਿਆ ਪਿਆ ਹੈ, ਉਹਨੂੰ ਸ਼ਰਬਤ ਪੀਣ ਵਾਸਤੇ, ਕੋਕ ਜੂਸ ਪੀਣ ਵਾਸਤੇ ਪੇਟ ਕਰੋ, ਉਹ ਨਹੀਂ ਪੀਏਗਾ, ਇੱਕ ਦੋ ਘੁੱਟਾਂ ਪੀ ਕੇ ਛੱਡ ਦੇਗਾ, ਆਪ ਜਿੱਦ ਕਰੋਗੇ ਨਹੀਂ ਪੀਏਗਾ, ਕਿਉਂਕਿ ਅੰਦਰ ਭੁੱਖ ਨਹੀਂ ਹੈ, ਮੰਗ ਨਹੀਂ ਹੈ। ਇੱਕ ਬੰਦੇ ਨੂੰ 3 ਦਿਨ ਤੋਂ ਪਾਣੀ ਦੀ ਘੁੱਟ ਨਸੀਬ ਹੋਈ ਨਹੀਂ ਤੇ ਉਹਨੂੰ ਆਪ ਜਾ ਕੇ ਪਾਣੀ ਦਿਓ, ਉਹ ਕੋਈ ਸਵਾਲ ਨਹੀਂ ਕਰੇਗਾ, ਪਾਣੀ ਖੂਹ ਦਾ ਹੈ, ਪਾਣੀ ਨਲਕੇ ਦਾ ਹੈ, ਪਾਣੀ ਤਲਾਬ ਦਾ ਹੈ, ਪਾਣੀ ਨਦੀ ਦਾ ਹੈ, ਪਾਣੀ ਫਿਲਟਰ ਹੋਇਆ ਹੈ ਨਹੀਂ ਹੋਇਆ, ਪਾਣੀ ਨੂੰ ਕਿਹਦੇ ਕਿਹਦੇ ਹੱਥ ਲੱਗੇ ਨੇ, ਕੋਈ ਸਵਾਲ ਨਹੀਂ ਕਰੇਗਾ, ਪਾਣੀ ਜੂਠਾ ਹੈ, ਪਾਣੀ ਸੁੱਚਾ ਹੈ, ਕੋਈ ਪ੍ਰਸ਼ਨ ਨਹੀਂ ਕਰੇਗਾ। ਸ਼ਰਤ ਇਹ ਹੈ ਕਿ ਪਾਣੀ ਦੀ ਮੰਗ ਉਹਦੇ ਅੰਦਰ ਹੋਵੇ, ਪਾਣੀ ਦੀ ਪਿਆਸਾ ਉਹਦੇ ਅੰਦਰ ਹੋਵੇ। ਜਦ ਬੰਦਾ ਅੰਦਰੋਂ ਭੁੱਖਾ ਹੁੰਦਾ ਹੈ, ਉਹਨੂੰ ਦਾਤ ਵਿੱਚੋਂ ਰਸ ਮਿਲਦਾ ਹੈ ਤੇ ਜਦ ਅੰਦਰ ਰੱਜਿਆ ਹੁੰਦਾ ਹੈ, ਦਾਤ ਵਿੱਚੋਂ ਰਸ ਨਹੀਂ ਮਿਲਦਾ। ਹੁਣ ਮੈਂ ਇਹਦੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੋਰ ਅਰਜ਼ ਕਰਦਾ ਚੱਲਾਂ। ਤੁਸੀਂ ਸਾਰਾ ਦਿਨ ਕੰਮ ਕਰ ਕਰਕੇ, ਮਿਹਨਤ ਕਰ ਕਰਕੇ ਥੱਕ ਚੁੱਕੇ ਹੋ ਔਰ ਪੇਟ ਦੇ ਅੰਦਰ ਭੁੱਖ ਵੀ ਬੜੀ। ਪੰਜਾਬੀ ਵਿੱਚ ਕਹਿੰਦੇ ਨੇ ਚੂਹੇ ਕੁੱਦ ਰਹੇ ਨੇ, ਪੇਟ ਦੇ ਅੰਦਰ ਭੁੱਖ ਵੀ ਬੜੀ। ਆਪ ਪ੍ਰਸ਼ਾਦਾ ਛਕਣ ਵਾਸਤੇ ਬੈਠ ਜਾਓ। ਭੋਜਨ ਦੀ ਪਹਿਲੀ ਬੁਰਕੀ ਵਿੱਚੋਂ ਜੋ ਤੁਹਾਨੂੰ ਸਵਾਦ ਮਿਲੇਗਾ, ਭੋਜਨ ਉਹੀ ਤੁਹਾਡੇ ਥਾਲ ਦੇ ਅੰਦਰ ਹੈ। ਪਰ ਸਹਿਜੇ ਸਹਿਜੇ ਪੇਟ ਦੇ ਅੰਦਰ ਭੋਜਨ ਜਾਂਦਾ ਰਿਹਾ, ਪੇਟ ਭਰਦਾ ਰਿਹਾ। ਜਦ ਭੋਜਨ ਦੇ ਅਖੀਰਲੇ ਟੁਕੜੇ ਨੂੰ ਮੂੰਹ ਵਿੱਚ ਪਾਓਗੇ ਤੇ ਉਹ ਰਸ ਨਹੀਂ ਮਿਲੇਗਾ ਜੋ ਪਹਿਲੇ ਟੁਕੜੇ ਵਿੱਚੋਂ ਮਿਲਿਆ ਸੀ। ਕਾਰਨ ਕੀ ਹੈ? ਜਦ ਪਹਿਲਾ ਟੁਕੜਾ ਮੁੱਖ ਵਿੱਚ ਪਾਇਆ ਸੀ ਅੰਦਰ ਭੁੱਖ ਬੜੀ ਸੀ, ਜਦ ਅਖੀਰਲਾ ਟੁਕੜਾ ਮੁੱਖ ਵਿੱਚ ਪਾਇਆ ਤੇ ਅੰਦਰ ਦੀ ਭੁੱਖ ਸ਼ਾਂਤ ਹੋ ਗਈ ਹੈ, ਅੰਦਰ ਦੀ ਭੁੱਖ ਮਰ ਗਈ ਹੈ, ਅੰਦਰ ਦੀ ਭੁੱਖ ਮਿਟ ਗਈ ਹੈ। ਤੇ ਫਿਰ ਮੈਂ ਨਾਲ ਲੱਗਦੀ ਇੱਕ ਬੇਨਤੀ ਹੋਰ ਕਰਦਾ ਹੀ ਚੱਲਾਂ। ਇਸ ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ, ਪਰਮਾਤਮਾ ਦੇ ਸੰਬੰਧ ਵਿੱਚ ਅੰਦਰ ਪਿਆਸ ਪੈਦਾ ਕਰੋ, ਅੰਦਰ ਭੁੱਖ ਪੈਦਾ ਕਰੋ। ਅੰਦਰ ਭੁੱਖ ਤੇ ਪਿਆਸ ਪੈਦਾ ਕਰ ਲਓ, ਜ਼ੁਬਾਨ ਵਿੱਚੋਂ ਵਾਹਿਗੁਰੂ ਕਹਿ ਲਓ, ਉਹ ਵੀ ਤੁਹਾਨੂੰ ਜੋੜ ਦੇਗਾ। ਮੂਲ ਮੰਤਰ ਕਹਿ ਲਓ, ਉਹ ਵੀ ਜੋੜ ਦੇਗਾ। ਗੁਰਬਾਣੀ ਦਾ ਕੋਈ ਸ਼ਬਦ ਕਹਿ ਲਓ, ਉਹ ਜੋੜ ਦੇਗਾ। ਨਾ ਵੀ ਕਹੋ ਵੈਸੇ ਚੇਤੇ ਵਿੱਚ ਪਰਮਾਤਮਾ ਆ ਜਾਏ ਤੇ ਆਪ ਜੁੜ ਜਾਓਗੇ। ਅਗਰ ਅੰਦਰ ਭੁੱਖ ਨਹੀਂ, ਅੰਦਰ ਪਿਆਸ ਨਹੀਂ, ਤਿੰਨ ਤਿੰਨ ਘੰਟੇ ਬਹਿ ਕੇ ਜੋ ਮਰਜ਼ੀ ਜੱਪੀ ਜਾਓ, ਕਰੀ ਜਾਓ, ਕੁਝ ਨਹੀਂ ਬਣੇਗਾ। ਖਿਮਾ ਚਾਹਾਂਗਾ, ਬੋਲ ਸਮਝਣੇ ਕੁਝ ਔਖੇ ਨੇ, ਪਰ ਸਮਝਣ ਦਾ ਯਤਨ ਕਰਿਓ। ਬਹੁਤ ਜ਼ਿਆਦਾ ਜਪਿਆ ਭੁੱਖ ਪਿਆਸ ਸ਼ਰਧਾ ਵਿਸ਼ਵਾਸ ਭਰੋਸੇ ਤੋਂ ਬਗੈਰ ਲਾਭਕਾਰੀ ਘੱਟ ਹੁੰਦਾ ਹੈ। ਭਰੋਸਾ ਵਿਸ਼ਵਾਸ ਬਣਾ ਕੇ ਭੁੱਖ ਨੂੰ ਜਨਮ ਦੇ ਕੇ ਇੱਕ ਵਾਰੀ ਜ਼ੁਬਾਨ ਚੋਂ ਵਾਹਿਗੁਰੂ ਕਹਿ ਲਓ, ਸ਼ੁਕਰਾਨੇ ਦੇ ਨਾਲ ਆਪਣੇ ਆਪ ਨੂੰ ਭਰ ਕੇ ਤੇ ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ, ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੇ ਅੰਦਰ ਰਸ ਦੀ ਘੁੱਟ ਲੈ ਕੇ ਚਲਾ ਗਿਆ। ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ। ਤੋ ਫਰੀਦ ਸਾਹਿਬ ਕਹਿੰਦੇ ਨੇ, ਲਾਵਨ ਮੇਰੀ ਭੁੱਖ, ਮੇਰੇ ਅੰਦਰ ਭੁੱਖ ਬੜੀ ਹੈ। ਔਰ ਭੁੱਖ ਕਿਸ ਗੱਲ ਦੀ? ਪਰਮਾਤਮਾ ਦੇ ਮਿਲਾਪ ਦੀ ਭੁੱਖ ਹੈ। ਕਹਿਣ ਲੱਗੇ, ਮੈਂ ਲੋਕਾਂ ਦੇ ਕਾਰੋਬਾਰ ਨੂੰ ਵੇਖ ਕੇ ਆਪਣੇ ਅੰਦਰ ਜੈਲਸੀ ਪੈਦਾ ਨਹੀਂ ਕਰਦਾ। ਮੈਂ ਲੋਕਾਂ ਦੀ ਚੋਪੜੀ ਰੋਟੀ ਵੇਖ ਕੇ ਆਪਣੇ ਮਨ ਨੂੰ ਤਰਸਾਉਂਦਾ ਨਹੀਂ। ਜੋ ਮੇਰੀ ਝੋਲੀ ਵਿੱਚ ਸਤਿਗੁਰੂ ਦੇ ਰਹੇ ਨੇ, ਮੈਂ ਉਹਨੂੰ ਪਾ ਕੇ ਦੇਣ ਵਾਲੇ ਦਾ ਸਤ ਸ਼ੁਕਰ ਕਰਦਾ, ਉਹਦਾ ਮੈਂ ਸ਼ੁਕਰਾਨਾ ਕਰਦਾ। ਮੈਂ ਇਹ ਅਫਸੋਸ ਨਹੀਂ ਕਰਦਾ ਕਿ ਮੇਰੀ ਝੋਲੀ ਦੇ ਅੰਦਰ ਰੁੱਖਾ ਮਿੱਸਾ ਕਿਉਂ ਤੇ ਦੂਜੇ ਦੀ ਝੋਲੀ ਦੇ ਅੰਦਰ ਬਹੁਤਾ ਤੇ ਚੰਗਾ ਤਾਜ਼ਾ ਕਿਉਂ, ਮੈਂ ਸ਼ਿਕਵਾ ਨਹੀਂ ਕਰਦਾ। ਕਹਿਣ ਲੱਗੇ, ਲਾਵਨ ਮੇਰੀ ਭੁੱਖ ਹੀ ਸਬਜ਼ੀ ਬਣ ਜਾਂਦੀ ਹੈ, ਰੁੱਖਾ ਮਿੱਸਾ ਪ੍ਰਸ਼ਾਦਾ ਹੋਵੇ ਉਹ ਮੈਂ ਛਕ ਲੈਣਾ। ਭਗਤ ਫਰੀਦ ਸਾਹਿਬ ਗ੍ਰਿਸਤੀ ਨੇ, ਭਗਤ ਫਰੀਦ ਸਾਹਿਬ ਜੀ ਦੇ 6 ਬੱਚੇ ਨੇ, ਜਿਨ੍ਹਾਂ ਵਿੱਚੋਂ 4 ਲੜਕੇ ਨੇ, 2 ਲੜਕੀਆਂ ਨੇ। ਤੇ ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਕਿ ਗ੍ਰਿਸ ਦੀ ਜ਼ਿੰਮੇਵਾਰੀ ਕੀ ਹੈ ਤੇ ਇਹਨੂੰ ਨਿਭਾਉਣਾ ਕਿਵੇਂ ਹੈ। ਉਹ ਆਪਣੇ ਘਰ ਬਾਰ ਨੂੰ ਜਾਂ ਗ੍ਰਿਸ ਨੂੰ ਮਾੜਾ ਕਹਿ ਕੇ ਜੰਗਲਾਂ ਬੇਲਿਆਂ ਦੇ ਅੰਦਰ ਕਾਇਰ ਬਣ ਕੇ ਦੌੜਨ ਵਾਲਿਆਂ ਵਿੱਚੋਂ ਨਹੀਂ ਸਨ ਕਿ ਚਲੋ ਘਰ ਦੇ ਬੱਚਿਆਂ ਨੂੰ ਭੁੱਖੇ ਤੇ ਰੋਂਦੇ ਵਿਲਕਦੇ ਛੱਡ ਦਿਓ ਤੇ ਬਾਹਰ ਜਾ ਕੇ ਆਪ ਹਲਵੇ ਮੰਡੇ ਦੇ ਨਾਲ ਆਪਣਾ ਪੇਟ ਭਰ ਕੇ ਸੌਂ ਜਾਓ। ਭਗਤ ਫਰੀਦ ਸਾਹਿਬ ਆਮ ਨਹੀਂ ਹੈ, ਭਗਤ ਫਰੀਦ ਸਾਹਿਬ ਰੱਬ ਜੀ ਦੇ ਅੰਦਰ ਅਭੇਦ ਹੋਏ ਪੁਰਸ਼ ਨੇ। ਜੋ ਅਭੇਦ ਹੋਇਆ ਮੁਕੰਮਲ ਨਹੀਂ, ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਗ੍ਹਾ ਮਿਲੀ ਨਹੀਂ। ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਦੁਨਿਆਵੀ ਫਰਜ਼ਾਂ ਨੂੰ ਕਿਵੇਂ ਨਿਭਾਉਣਾ ਹੈ ਔਰ ਧਾਰਮਿਕ ਰਾਹ ਦੇ ਉੱਤੇ ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਰਹਿੰਦਿਆਂ ਕਿਵੇਂ ਚੱਲਣਾ ਹੈ। ਇਸ ਤਰ੍ਹਾਂ ਕਹਿ ਲਓ, ਭਗਤ ਫਰੀਦ ਸਾਹਿਬ ਰਾਜਾ ਵੀ ਨੇ, ਜੋਗੀ ਵੀ ਨੇ। ਭਗਤ ਫਰੀਦ ਸਾਹਿਬ ਤਿਆਗੀ ਨੇ, ਪਰ ਮਨ ਦੇ ਤਿਆਗੀ ਨੇ, ਬਾਹਰ ਦੇ ਤਿਆਗੀ ਨਹੀਂ ਹੈ। ਬਾਹਰ ਉਹਨਾਂ ਦੇ ਕੋਲ ਪਤਨੀ ਹੈ, 6 ਬੱਚੇ ਨੇ, ਮਾਇਆ ਧਾਰੀ ਨੇ, ਬਾਹਰ ਦੇ ਤਿਆਗੀ ਨਹੀਂ ਹੈ ਤੇ ਗੁਰਬਾਣੀ ਬਾਹਰ ਦੇ ਤਿਆਗੀ ਬਣਾਉਂਦੀ ਵੀ ਨਹੀਂ ਹੈ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸੀਸ ਮਹਿਲਾਂ ਵਿੱਚ ਕਿਉਂ ਰਹਿੰਦੇ ਹੋ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਪੁੱਤਰ ਪਤਨੀ ਧੀਆਂ ਦੇ ਅੰਦਰ ਕਿਉਂ ਰਹਿੰਦੇ ਹੋ। ਅੰਦਰੋਂ ਤਿਆਗੀ ਬਣਨਾ, ਗੁਰਬਾਣੀ ਅੰਦਰੋਂ ਕੁਝ ਛਡਾਉਣਾ ਚਾਹੁੰਦੀ ਹੈ ਤੇ ਅੰਦਰ ਗੁਣ ਵਸਾਉਣਾ ਚਾਹੁੰਦੀ ਹੈ। ਬਾਹਰ ਦੇ ਤਿਆਗੀ ਗੁਰਬਾਣੀ ਬਣਾਉਂਦੀ ਵੀ ਨਹੀਂ ਹੈ। ਬਾਹਰੋਂ ਘਰ ਬਾਰ ਨੂੰ ਛੱਡ ਦੇਣਾ ਤੇ ਘਰ ਦੀ ਜਗ੍ਹਾ ਦੇ ਉੱਤੇ ਜਾ ਕੇ ਆਸ਼ਰਮ ਬਣਾਉਣੇ ਸ਼ੁਰੂ ਕਰਦੇ ਨੇ। ਬਾਹਰੋਂ ਧੀਆਂ ਪੁੱਤਰਾਂ ਨੂੰ ਛੱਡਣਾ ਤੇ ਧੀਆਂ ਪੁੱਤਰਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਚੇਲੇ ਚਪਟੇ ਪਾਲਣੇ ਸ਼ੁਰੂ ਕਰਦੇ ਨੇ, ਗੁਰਬਾਣੀ ਇਹ ਫੈਸਲਾ ਸੁਣਾਉਂਦੀ ਨਹੀਂ ਹੈ। ਤੋ ਫਰੀਦ ਸਾਹਿਬ ਕਹਿ ਰਹੇ ਨੇ, ਲਾਵਣ ਮੇਰੀ ਭੁੱਖ। ਹੁਣ ਅਗਾਂ ਕਹਿ ਰਹੇ ਨੇ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਪਰਾਇਆ ਹੱਕ ਮਾਰ ਮਾਰ ਕੇ ਚੋਪੜੀ ਖਾਧੀ, ਚੰਗਾ ਚੋਖਾ ਖਾਧਾ, ਭਗਤ ਜੀ ਕਹਿਣ ਲੱਗੇ ਚਾਰ ਦਿਨ ਉਹਨਾਂ ਨੇ ਜ਼ਿੰਦਗੀ ਦੇ ਪਰਾਇਆ ਹੱਕ ਮਾਰ ਕੇ ਚੰਗਾ ਹੰਡਾਇਆ, ਚੰਗਾ ਪਾਇਆ, ਚੰਗਾ ਖਾਧਾ, ਪਰ ਕਹਿਣਗੇ ਉਹੀ ਦੁੱਖ ਦਾ ਬਾਇਸ ਬਣ ਗਿਆ, ਕਾਰਨ ਵੀ ਦੁੱਖ ਦਾ ਉਹੀ ਬਣੇ। ਪਰਾਇਆ ਹੱਕ ਖਾਣਾ ਕਹਿਣ ਲੱਗੇ ਦੁੱਖ ਦਾ ਕਾਰਨ ਬਣ ਗਿਆ, ਘਣੇ ਸਹਿਣਗੇ ਦੁੱਖ। ਔਰ ਪਹਿਲੇ ਸਲੋਕ ਨੂੰ ਅਗਲੇ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਫੇਰ ਖੋਲ ਰਹੇ ਨੇ। ਅਗਰ ਗੁਰਬਾਣੀ ਨੂੰ ਧਿਆਨ ਦੇ ਕੇ ਸੁਣੋ ਪੜ੍ਹੋ ਨਾ, ਤੇ ਗੁਰਬਾਣੀ ਆਪਣੇ ਅਰਥ ਆਪੇ ਹੀ ਕਰ ਦਿੰਦੀ ਹੈ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਆਪਣੇ ਅੰਦਰ ਦੇ ਹਾਵ ਭਾਵ ਨੂੰ ਖੁੱਲਿਆਂ ਬੋਲਾਂ ਵਿੱਚ ਪੇਸ਼ ਕਰਦੇ ਨੇ। ਕਹਿੰਦੇ ਨੇ ਰੁੱਖੀ ਸੁੱਖੀ ਖਾਏ ਕੇ। ਹੁਣ ਲੱਗਣਗੇ ਨਾ ਤੁਹਾਨੂੰ ਦੋਵੇਂ ਸਲੋਕ ਵਿਰੋਧੀ। ਪਹਿਲੇ ਵਿੱਚ ਕਹਿ ਰਹੇ ਨੇ ਰੋਟੀ ਮੇਰੀ ਕਾਠਕੀ, ਤੇ ਜੇ ਕਾਠਕੀ ਏ ਆਪ ਕਾਠਕੀ ਖਾਂਦੇ ਨੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਵਾਸਤੇ ਉਪਦੇਸ਼ ਕਿਉਂ ਕਰ ਰਹੇ? ਸਾਨੂੰ ਵੀ ਕਾਠਕੀ ਖਾਣ ਵਾਸਤੇ ਉਪਦੇਸ਼ ਕਰਨ। ਗੁਰੂ ਸਾਹਿਬਾਨਾਂ ਨੇ ਜੋ ਆਪ ਕੀਤਾ ਹੈ ਉਹ ਕਰਨ ਲਈ ਉਪਦੇਸ਼ ਦਿੰਦੇ ਨੇ, ਜੋ ਆਪ ਨਹੀਂ ਕੀਤਾ ਉਹ ਕਰਨ ਲਈ ਉਪਦੇਸ਼ ਦਿੰਦੇ ਵੀ ਨਹੀਂ। ਅਗਰ ਫਰੀਦ ਸਾਹਿਬ ਲੱਕੜ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਲਈ ਕਿਉਂ ਕਹਿ ਰਹੇ ਨੇ, ਕਿਉਂ ਪ੍ਰੇਰਣਾ ਦੇ ਰਹੇ? ਸਾਨੂੰ ਵੀ ਕਹਿ ਦਿੰਦੇ ਤੁਸੀਂ ਵੀ ਕਾਠਦੀ ਖਾਓ, ਭਰੋਸਾ ਰੱਖੋ, ਵਿਸ਼ਵਾਸ ਰੱਖੋ, ਰੱਬੀ ਗੁਣ ਗਾਓ ਤੇ ਤੁਹਾਡਾ ਵੀ ਮੋਰਚਾ ਫਤਿਹ ਹੋ ਜਾਏਗਾ। ਨਹੀਂ, ਅਗਲੇ ਸਲੋਕ ਵਿੱਚ ਗੱਲ ਖੋਲ ਰਹੇ ਨੇ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਕਹਿਣ ਲੱਗੇ ਪਾਣੀ ਪੀ ਛੱਡਿਆ ਕਰ, ਰੁੱਖੀ ਸੁੱਕੀ ਮਿਹਨਤ ਦੀ, ਸੁੱਚੀ ਕਿਰਤ ਦੀ, ਹੱਕ ਹਕੂਕ ਦੀ ਜੋ ਤੈਨੂੰ ਮਿਲ ਜਾਏ ਉਹ ਖਾ। ਚੋਪੜੀ ਮਿਲ ਜਾਏ ਤਾਂ ਇਤਰਾਜ ਨਹੀਂ, ਰੁੱਖੀ ਮਿਲ ਜਾਏ ਤਾਂ ਇਤਰਾਜ ਨਹੀਂ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ, ਪਰਾਇਆਂ ਦੀ ਚੋਪੜੀ ਵੇਖ ਕੇ, ਚੰਗੀ ਵੇਖ ਕੇ, ਚੰਗਾ ਕਾਰੋਬਾਰ ਵੇਖ ਕੇ, ਚੰਗਾ ਭੋਜਨ ਕੱਪੜਾ ਵੇਖ ਕੇ ਨਾ ਤਰਸਾਏ ਜੀਓ। ਕਹਿਣ ਲੱਗੇ ਆਪਣੇ ਆਪ ਨੂੰ ਤਰਸਾ ਨਾ। ਫਿਰ ਬੇਨਤੀ ਕਰਾਂ, ਗੁਰਬਾਣੀ ਦੇ ਅਖਰੀ ਅਰਥ ਉਪਰੋਂ ਉਪਰੋਂ ਲਓ ਤੇ ਮਨ ਵਿੱਚ ਬੜੀ ਵਾਰ ਦੁਬਦਾ ਬਣ ਜਾਏਗੀ। ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਗੁਰਬਾਣੀ ਦੇ ਰਤਨ ਲੱਭਣ ਦਾ ਯਤਨ ਕਰੋ। ਮੈਂ ਇੰਗਲੈਂਡ ਸੀ, ਮੇਰੇ ਉੱਤੇ ਦੋ ਚੰਗੇ ਵੈਲ ਐਜੂਕੇਟਿਡ ਮਨੁੱਖਾਂ ਨੇ ਪ੍ਰਸ਼ਨ ਕੀਤਾ, ਪੜ੍ਹੇ ਲਿਖੇ ਸੱਜਣਾਂ ਨੇ ਪ੍ਰਸ਼ਨ ਕੀਤਾ, ਗਿਆਨੀ ਜੀ ਤੁਸੀਂ ਬਾਹਾਂ ਖੜੀਆਂ ਕਰ ਕਰਕੇ ਸਟੇਜ ਦੇ ਉੱਤੇ ਬਹੁਤ ਵਾਰ ਕਹਿੰਦੇ ਹੋ ਗੁਰਬਾਣੀ ਝੂਠੀ ਨਹੀਂ, ਗੁਰਬਾਣੀ ਸੱਚੀ ਹੈ, ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ, ਪਰ ਅੱਜ ਦੇ ਵਿਗਿਆਨ ਨੇ ਬਾਣੀ ਨੂੰ ਝੂਠੀ ਸਾਬਤ ਕਰ ਦਿੱਤਾ। ਮੈਂ ਕਿਹਾ ਵੀ ਕਿਹੜਾ ਬਚਨ ਗੁਰਬਾਣੀ ਦਾ ਤੁਹਾਨੂੰ ਇਸ ਤਰ੍ਹਾਂ ਲੱਗਾ ਹੈ ਕਿ ਜੋ ਸਾਇੰਟੀਫਿਕ ਢੰਗ ਦੇ ਨਾਲ ਸਹੀ ਨਾ ਹੋਵੇ, ਵਿਗਿਆਨਿਕ ਢੰਗ ਦੇ ਨਾਲ ਉਹ ਖਰਾ ਨਾ ਹੋਵੇ ਤੇ ਤੁਹਾਨੂੰ ਉਹਦੇ ਵਿੱਚ ਝੂਠ ਦਿਸਦਾ ਹੋਵੇ? ਕਿਹੜਾ ਬੋਲ ਇਸ ਤਰ੍ਹਾਂ ਦਾ? ਉਹਨਾਂ ਨੇ ਦੋ ਪੰਕਤੀਆਂ ਬੋਲੀਆਂ। ਕਹਿਣ ਲੱਗੇ ਗੁਰਬਾਣੀ ਕਹਿੰਦੀ ਹੈ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਲ ਸਵਾਰੇ। ਵੀ ਪਸ਼ੂ ਮਰਦਾ ਹੈ ਤੇ ਬੜੇ ਕੰਮਾਂ ਨੂੰ ਸਵਾਰਦਾ ਹੈ, ਤੇ ਨਰੂ ਮਰਦਾ ਹੈ, ਮਨੁੱਖ ਮਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ। ਕਹਿਣ ਲੱਗੇ ਗੱਲ ਗੁਰਬਾਣੀ ਵਿੱਚ ਆਉਂਦੀ ਹੈ ਨਾ? ਮੈਂ ਕਿਹਾ ਜੀ ਜ਼ਰੂਰ ਆਉਂਦੀ ਹੈ। ਕਹਿਣ ਲੱਗੇ ਫਿਰ ਅੱਜ ਅਗਰ ਮਰਨ ਤੋਂ ਪਹਿਲਾਂ ਮਨੁੱਖ ਲਿਖਤੀ ਰੂਪ ਵਿੱਚ ਇਹ ਗੱਲ ਕਹਿ ਜਾਵੇ ਕਿ ਮੇਰੀਆਂ ਅੱਖਾਂ ਕੱਢ ਕੇ ਦਾਨ ਕੀਤੀਆਂ ਜਾਣ ਤੇ ਅੱਖਾਂ ਕੰਮ ਆ ਜਾਂਦੀਆਂ ਨੇ, ਚਾਰ ਘੰਟੇ ਦੇ ਅੰਦਰ ਅੰਦਰ ਅੱਖਾਂ ਕੱਢ ਲਈਆਂ ਜਾਣ ਤੇ ਉਹ ਵਰਤੋਂ ਵਿੱਚ ਆ ਜਾਂਦੀਆਂ ਨੇ, ਫਿਰ ਗੁਰਬਾਣੀ ਝੂਠੀ ਹੋ ਗਈ ਨਾ? ਜਦ ਬੰਦੇ ਦੇ ਅੰਗ ਕੱਢ ਕੇ ਵਰਤੋਂ ਵਿੱਚ ਆ ਸਕਦੇ ਨੇ, ਕਿਡਨੀ ਵਰਤੋਂ ਵਿੱਚ, ਅੱਖ ਵਰਤੋਂ ਵਿੱਚ, ਤੇ ਗੁਰਬਾਣੀ ਕਹਿੰਦੀ ਨਰੂ ਮਰੇ ਨਰ ਕਾਮ ਨਾ ਵੀ। ਹੁਣ ਉਪਰੋਂ ਉਪਰੋਂ ਵੱਖਰੇ ਅਰਥ ਲਓਗੇ ਤੇ ਹੀ ਬਣਨਗੇ, ਪਰ ਭੁਲੇਖਾ ਖਾ ਜਾਓਗੇ। ਪਰ ਜਦ ਜਾਓਗੇ ਗਹਿਰਾਈ ਵਿੱਚ ਤੇ ਗੁਰਬਾਣੀ ਦੀ ਸੂਝ ਪਏਗੀ, ਗੁਰਬਾਣੀ ਕਹਿੰਦੀ ਕੀ ਹੈ। ਫਿਰ ਮੈਂ ਦੁਬਾਰਾ ਦੁਹਰਾ ਰਿਹਾ, ਨਰੂ ਮਰੇ ਬੰਦੇ ਦੇ ਅੰਦਰੋਂ ਜਦ ਬੰਦਾਪਣ ਮਰਦਾ ਹੈ, ਇਨਸਾਨ ਦੇ ਅੰਦਰੋਂ ਜਦ ਇਨਸਾਨੀਅਤ ਮਰਦੀ ਹੈ, ਇਹ ਕਿਸੇ ਕੰਮ ਦਾ ਨਹੀਂ ਹੈ। ਨਰੂ ਮਰੇ ਨਰ ਕਾਮ ਨਾਵੇ। ਤੇ ਫਿਰ ਗੁਰਬਾਣੀ ਗੁਰਬਾਣੀ ਨੂੰ ਖੋਲਦੀ, ਉਧਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਪਸ਼ੂ ਵਾਲੀ ਕਰਤੂਤ ਤੇਰੇ ਅੰਦਰੋਂ ਮਰ ਜਾਏ। ਤੂੰ ਬੰਦੇ ਦੀ ਜਾਤ ਵਿੱਚ ਹੈ, ਬੰਦਾ ਬਣ, ਬੰਦੇ ਬੰਦਗੀ ਇਖਤਿਆਰ, ਤੇਰੇ ਅੰਦਰੋਂ ਪਸ਼ੂ ਪੁਣਾ ਮਰ ਜਾਵੇ। ਨਰੂ ਮਰੇ ਤੇਰੇ ਅੰਦਰੋਂ ਮਨੁੱਖਤਾ ਮਰਦੀ ਏ, ਤੂੰ ਕਿਸੇ ਕੰਮ ਦਾ ਨਹੀਂ। ਪਸ਼ੂ ਮਰੇ ਤੇਰੇ ਅੰਦਰੋਂ ਪਸ਼ੂ ਸੁਭਾਅ ਪਸ਼ੂ ਬਿਰਤੀ ਮਰਦੀ ਏ, ਤੇ ਤਾਂ ਤੂੰ ਕਿਸੇ ਕੰਮ ਦਾ ਹੈ, ਉਸ ਤਰ੍ਹਾਂ ਨਹੀਂ। ਮੈਨੂੰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਉਂਦਾ ਹੈ, ਉਹ ਕਹਿੰਦਾ ਹੈ ਰੋਸ਼ਨੀ ਇਨਸਾਨ ਕੀ ਗੁੰਮ ਹੋ ਗਈ ਕਹਾਂ, ਸ਼ਾਇ ਆਦਮੀ ਕੇ ਹੈ ਮਗਰ ਆਦਮੀ ਕਹਾਂ। ਉਹ ਕਹਿੰਦਾ ਆਦਮੀ ਵਿੱਚੋਂ ਆਦਮੀਅਤ ਮਰੀ ਹੋਈ ਨਜ਼ਰ ਪੈ ਰਹੀ, ਇਨਸਾਨ ਵਿੱਚੋਂ ਇਨਸਾਨੀਅਤ ਮਰੀ ਨਜ਼ਰ ਪੈ ਰਹੀ। ਸ਼ਾਇ ਆਦਮੀ ਕੇ ਹੈ ਮਗਰ ਆਦਮੀ ਕਹਾਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ, ਤੇਰਾ ਕਰਮ ਤੇਰੀ ਕਰਤੂਤ ਤੇਰਾ ਸੁਭਾਅ ਪਸ਼ੂ ਵਾਲਾ ਹੈ, ਮਾਨਸ ਜਾਤ ਜਾਤ ਤੇਰੀ ਮਨੁੱਖ ਵਾਲੀ ਹੈ, ਇਹਨੂੰ ਛੱਡੇਗਾ ਤੇ ਗੱਲ ਬਣੇਗੀ ਵਰਨਾ ਨਹੀਂ। ਪਸ਼ੂ ਪੁਣੇ ਨੂੰ ਪਸ਼ੂ ਸੁਭਾਅ ਨੂੰ ਪਸ਼ੂ ਬਿਰਤੀ ਨੂੰ ਅੰਦਰੋਂ ਮਾਰਨਾ ਹੈ ਧਰਮ ਦੇ ਰਾਹ ਦੇ ਉੱਤੇ ਤਾਂ ਚੱਲ ਪਾਓਗੇ ਵਰਨਾ ਨਹੀਂ। ਤੋ ਆਪਣੇ ਵਿਸ਼ੇ ਨਾਲ ਜੁੜੋ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਦੂਸਰੇ ਦਾ ਚੰਗਾ ਕਾਰੋਬਾਰ ਵੇਖ ਕੇ, ਭੋਜਨ ਮਕਾਨ ਕੱਪੜਾ ਕਾਰ ਅਡੰਬਰ ਵੇਖ ਕੇ ਆਪਣੇ ਮਨ ਨੂੰ ਨਾ ਤੇ ਈਰਸ਼ਾਲੂ ਬਣਾ ਤੇ ਨਾ ਆਪਣੇ ਮਨ ਨੂੰ ਤਰਸਾ ਕੇ ਮੇਰੇ ਕੋਲ ਨਹੀਂ ਹੈ। ਤੂੰ ਕਰਮ ਕਰਨਾ ਹੈ, ਕਰਮ ਕਰਨਾ ਤੇਰਾ ਫਰਜ ਹੈ। ਤੇਰੇ ਕਰਮ ਨੂੰ ਵੇਖ ਕੇ ਨਿਰੰਕਾਰ ਤੇਰੀ ਝੋਲੀ ਦੇ ਅੰਦਰ ਦਾਨ ਕਦੋਂ ਬਖਸ਼ਦੇ ਨੇ, ਇਹ ਨਿਰੰਕਾਰ ਦੀ ਮਰਜ਼ੀ, ਅੱਜ ਬਖਸ਼ਣ ਕੱਲ ਬਖਸ਼ਣ। ਮੈਂ ਇੱਕ ਉਦਾਹਰਣ ਕਹਿ ਕੇ ਖਿਮਾ ਦਾ ਜਾਚਕ ਹੋਵਾਂ। ਭੋਜਨ ਖਾਣਾ ਸਾਡੇ ਵਸ ਵਿੱਚ ਹੈ, ਖਾਧੇ ਹੋਏ ਭੋਜਨ ਦਾ ਖੂਨ ਸਾਡੇ ਸਰੀਰ ਨੂੰ ਕਿੰਨਾ ਚਾਹੀਦਾ ਹੈ? ਇੱਕ ਕਤਰਾ ਚਾਹੀਦਾ ਹੈ, ਦੋ ਕਤਰੇ ਚਾਹੀਦੇ ਨੇ? ਉਹਦਾ ਭੋਜਨ ਦਾ ਖੂਨ ਬਣਾਉਣਾ ਇਹ ਸਾਡੇ ਵਸ ਵਿੱਚ ਨਹੀਂ ਹੈ। ਇਹਨੇ ਕਿ ਅੱਜ ਮੈਂ ਚਾਰ ਪ੍ਰਸ਼ਾਦੇ ਛਕ ਲਏ ਨੇ ਤੇ ਭੋਜਨ ਦਾ ਖੂਨ ਇੰਨਾ ਬਣੇ। ਚਾਰ ਛਕੋ, ਦਸ ਛਕੋ, ਅੱਠ ਛਕੋ, ਸਰੀਰ ਨੂੰ ਜਿੰਨਾ ਖੂਨ ਚਾਹੀਦਾ ਹੈ ਪਰਮਾਤਮਾ ਦੇ ਬਣੇ ਹੋਏ ਸਿਸਟਮ ਦੇ ਮੁਤਾਬਕ ਓਨਾ ਖੂਨ ਬਣ ਜਾਂਦਾ ਹੈ, ਬਾਕੀ ਵੇਸਟ ਰਾਹੀਂ ਬਾਹਰ ਹੋ ਜਾਂਦਾ ਹੈ, ਬਾਕੀ ਮਲ ਮੂਤਰ ਦੇ ਰਾਹੀਂ ਬਾਹਰ ਚਲਾ ਜਾਂਦਾ ਹੈ। ਭੋਜਨ ਖਾਣਾ ਤੁਹਾਡੇ ਵਸ ਵਿੱਚ ਹੈ, ਖੂਨ ਬਣਾਉਣਾ ਤੁਹਾਡੇ ਵਸ ਵਿੱਚ ਨਹੀਂ ਹੈ। ਪਰਮਾਤਮਾ ਦੇ ਰਾਹ ਦੇ ਉੱਤੇ ਚੱਲਣਾ, ਚੰਗੇ ਕਰਮ ਕਰਨੇ, ਉਹਦਾ ਚਿੰਤਨ ਕਰਨਾ, ਉਹਦਾ ਜਾਪ ਕਰਨਾ, ਇਹ ਸਾਡੇ ਵਸ ਵਿੱਚ ਹੈ। ਉਹ ਤਰੁੱਟ ਕੇ ਉਹ ਰਸ ਕਦੋਂ ਬਣਾਉਂਦਾ ਹੈ, ਮਨ ਕਦੋਂ ਟਕਾਉਂਦਾ ਹੈ, ਇਹ ਉਹਦੀ ਖੇਡ ਹੈ, ਉਹਦੇ ਵਸ ਵਿੱਚ ਹੈ। ਆਪਾਂ ਆਪਣਾ ਕਰਮ ਕਰਦੇ ਚੱਲੀਏ, ਉਹਦੀ ਗੱਲ ਉਹਦੇ ਉੱਤੇ ਰਹਿੰਦੀ ਹੈ। ਉਹ ਕਦੋਂ ਸਾਡੇ ਤੇ ਮਿਹਰਬਾਨ ਹੋਏਗਾ, ਕਦੋਂ ਮਨ ਦੌੜਦਾ ਹੋਇਆ ਟਿਕ ਜਾਏਗਾ, ਇਹ ਪਰਮਾਤਮਾ ਦੀ ਰਹਿਮਤ ਦੇ ਨਾਲ ਹੋਏਗਾ। ਤੋ ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਜੋ ਮੈਂ ਆਪ ਸੰਗਤ ਦੇ ਸਨਮੁਖ ਬੇਨਤੀਆਂ ਕਰ ਰਿਹਾ ਸਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੇ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਰੋਸ਼ਨੀ ਬਖਸ਼ਣ।
1: ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋਂ ਡੋਹਾਗਣੀ ਤੁਮ ਕਿਉਂ ਰਹਿਣ ਬਿਹਾਏ, ਸਹੁਰੇ ਢੋਈ ਨਾ ਲਹੈ

तन सुहागन नाओ सवरे पे कंत की कंत अगम्य था नानक सो सुहागनी जो पावे बेपरवाह सौरे पे कंत की कंत अगम्य था नानक सो सुहागनी जो पावे बेपरवाह। वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निघी गोदा आनंद पा रहे सब माई भाई सतसंगी श्रोते जनो आप रोज रोज श्रवण करते आ रहे हो लड़ीवार कथा भगत फरीद साहब जी दी पवित्र बाणी विचों। अज जो श्लोक आप संगत दे सन्मुख पढ़ के सुनाए गए पहला श्लोक है अज ना सुती कंत स्यों अंग मुड़े मुड़ जाए जाए पुछो डोहागनी तुम क्यों रहन बिहाए। पहला एक बेनती नु समझन दे यतन करो कि इस दुनिया दे अंदर औरत दा जामा ते पावे मर्द दा जामा है। जदों चर्चा परमात्मा दी चले उदों परमात्मा दे सामने आपां सारे नार दे रूप विच ते परमात्मा पति दे रूप विच है। इस जग में है पुरख एक है होर सगली नार सबाए। इत्थे जामे दा फर्क नहीं कि जामा औरत दा है जामा मर्द दा है। उपदेश ही कली औरत नूं है मर्द नूं उपदेश नहीं उपदेश सांझा है। गल परमात्मा दी चल रही है इस करके भगत फरीद साहब परमात्मा नूं कंत कहिंदे ने अपने आप नूं नार कहिंदे ने। वैसे भी तुहाडे ज्ञात लई मैं बेनती करदा चलां गुरबाणी नूं ध्यान दे के पढ़ो। गुरबाणी दे अंदर किधरे परमात्मा नूं मां किधरे पिता किधरे पुत्र किधरे भाई किधरे बंधु कह के बुलाया गया सत्कारिया गया। किधरे किधरे गुरबाणी दे अंदर परमात्मा नूं मालक ते स्वामी कहा गया गोपाल कहा गया। गुरबाणी दे अंदर परमात्मा दे संबंध विच कबीर साहब इस तरह भी कहिंदे ने कहे कबीर गुलाम घर का जी आए भावे मार। परमात्मा मैं तेरे दर दा गोला गुलाम हां और तेरी गिरफ्त विच हां हुण मर्जी तेरी है तू मैनू जिंदा रखे तां भला है तू मैनू मार देवे मेरा तां वी कोई इतराज नहीं। उत्थे अपने आप नूं गोला ते परमात्मा नूं मालक मन रहे ने। सूफी संता ने तकरीबन तकरीबन परमात्मा नूं महबूब जानिया और अपने आप नूं महबूबा दी जगह दे उत्ते मन्निया है। तकरीबन सूफी संतां दा किरदार इस तरह दा है परमात्मा नूं महबूब मनदे ने अपने आप नूं महबूबा मनदे ने। तो जद परमात्मा महबूब है तो फिर लफज भी उस तरह दे वरतों विच लियाउणे पैणगे। भगत फरीद साहब जी ने लफज बयान किते अज न सुती कंत स्यों कंत मैने परमात्मा कंत दा आखरी अर्थ वैसे हुंदा है पति ते साडा पति कौन है परमात्मा। अज मैं पति परमात्मा दा मलाप नहीं जानिया पति परमात्मा दे नेड़े नहीं हो सके। जीव स्त्री परमात्मा दे संबंध विच कह रही है अज मैं परमात्मा दी नेड़ता नूं मन करके नहीं पा सके। ते परमात्मा दे नेड़े तन ते हुंदा नहीं हुंदा ते मन परमात्मा दे मलाप दा आनंद मन नूं मिलना है। मन ही परमात्मा पति दी शेज दे उत्ते जाएगा तन दा जाना ही बड़ा मुश्किल। तन किवें लैके जाओगे तन ने ते मर भी जाना है मुक्क भी जाना है
तन बिरद भी हो जाता है, तन सड़ भी जाता है, तन पसम भी हो जाता। जाना मन ने परमात्मा दे दर दे उते। अज मेरा मन परमात्मा दे नाल नहीं जुड़ पाया। जोड़दा समय रोज रोज सुबह तो शाम तक परमात्मा दे नाल अल्लाह दे नाल अपने मन नूं, अज किसे कारण दे करके मेरा मन परमात्मा दे नाल नहीं जुड़िया। मैं परमात्मा दे नाल सौ नहीं सकिया। सौन दा मतलब है मिलना। अंग मुड़े मुड़े जाए मेरे सारे शरीर दे अंदर बेचैनी है, मन दे अंदर बेचैनी है। ते बेचैनी किथे बनदी है? मन दे अंदर। मिलाप दा रस किथे बनदा है? मन दे अंदर। मिलन वाला कौन है? मन। अज मेरे मन दे अंदर बेचैनी है। बेचैनी किस गल दी है? क्योंकि जो परमात्मा रोज रोज मिलदा सी, उनु मिलन करके कोई ना कोई नवा रस जीवन दे अंदर रोज बनदा सी, नवा रस रोज पैदा हुंदा सी। अज परमात्मा दा मिलाप भी नहीं हो सकिया। किसे कारण मैं परमात्मा नु अराद नहीं सकिया। अज वो रस भी नहीं बनिया। ते रस नहीं बनिया ते मन दे अंदर चिड़चिड़ापन ते क्रोध दा जन्म होया। ਤੁਹਾਡੇ ਵਿੱਚੋਂ ਜਿਹੜੇ ਕੁਝ ਪ੍ਰੇਮੀ ਰੋਜ ਅੰਮ੍ਰਿਤ ਵੇਲੇ ਜਾਗਣ ਵਾਲੇ ਨੇ, ਨਿਤਨੇਮ ਕਰਨ ਵਾਲੇ ਨੇ, ਜਾਂ ਕੁਝ ਸੱਜਣ ਅਭਿਆਸੀ ਨੇ, ਉਹਨਾਂ ਨੂੰ ਮੇਰੀ ਬੇਨਤੀ ਦੀ ਪਕੜ ਜ਼ਿਆਦਾ ਆਏਗੀ। ਕਿਸੇ ਮਜਬੂਰੀ ਦੇ ਕਾਰਨ ਕਿਸੇ ਦਿਨ ਅੰਮ੍ਰਿਤ ਵੇਲੇ ਨਾ ਜਾਗ ਸਕਣ, ਜਾਂ ਕਿਸੇ ਮਜਬੂਰੀ ਦੇ ਕਾਰਨ, ਕੰਮ ਕਾਰ ਦੇ ਕਾਰਨ, ਜਾਂ ਸਰੀਰ ਠੀਕ ਨਾ ਹੋਵੇ ਇਸ ਕਾਰਨ ਉਹ ਨਿਤਨੇਮ ਨਾ ਕਰ ਸਕਣ, ਜਾਂ ਕੋਈ ਥੋੜਾ ਸਮਾਂ ਬਹਿ ਕੇ ਪਰਮਾਤਮਾ ਦੇ ਨਾਲ ਸੁਰਤ ਨੂੰ ਨਾ ਜੋੜ ਸਕਣ। ਸਾਰਾ ਦਿਨ ਉਹਨਾਂ ਦਾ ਇਸ ਤਰ੍ਹਾਂ ਬੀਤਦਾ ਹੈ ਜਿਵੇਂ ਕੋਈ ਬੜੀ ਕੀਮਤੀ ਚੀਜ਼ ਜੇਬ ਦੇ ਅੰਦਰੋਂ ਨਿਕਲ ਕੇ ਤੇ ਗੁੰਮ ਹੋ ਗਈ ਹੈ। ਸਾਰਾ ਦਿਨ, ਸਾਰਾ ਦਿਨ ਉਹਨਾਂ ਦਾ ਚਿੜਚਿੜੇਪਣ ਦੇ ਅੰਦਰ, ਕਰੋਧ ਦੇ ਅੰਦਰ ਰਹਿੰਦਾ ਹੈ। ਸਾਰਾ ਦਿਨ ਬੇਚੈਨੀ ਵਿੱਚ ਬੀਤਦਾ ਹੈ। ਕਿਉਂ? ਕਿਉਂਕਿ ਜੋ ਰਸ ਰੋਜ ਰੋਜ ਮਿਲਦਾ ਸੀ ਉਹ ਰਸ ਅੱਜ ਨਹੀਂ ਮਿਲਿਆ। ਰੋਜ ਅੰਮ੍ਰਿਤ ਵੇਲੇ ਜਾਗਦਾ ਸੀ, ਅੱਜ ਜਾਗਿਆ ਨਹੀਂ ਗਿਆ। ਰੋਜ ਨਿਤ ਨੇਮ ਦੀਆਂ ਬਾਣੀਆਂ ਦਾ ਜਾਪ ਕਰਦਾ ਸੀ, ਅੱਜ ਕੀਤਾ ਨਹੀਂ ਗਿਆ। ਰੋਜ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਤਹੱਈਆ ਕਰਦਾ ਸੀ, ਅੱਜ ਨਹੀਂ ਜੋੜ ਸਕਿਆ। ਤੋ ਜੋ ਰੋਜ ਰੋਜ ਖੁਰਾਕ ਖਾਣ ਦੀ ਮਨ ਨੂੰ ਆਦਤ ਪੈ ਜਾਏ, ਉਹ ਕਿਸੇ ਦਿਨ ਖੁਰਾਕ ਨਾ ਮਿਲੇ ਤੇ ਮਨ ਫਿਰ ਰੋਏਗਾ, ਮਨ ਕਲਪੇਗਾ ਕਿ ਅੱਜ ਉਹ ਖੁਰਾਕ ਦਿੱਤੀ ਕਿਉਂ ਨਹੀਂ। ਅੱਜ ਉਹ ਭੋਜਨ ਜੋ ਰੋਜ਼ ਰੋਜ਼ ਮਿਲਦਾ ਸੀ, ਅੱਜ ਉਹ ਭੋਜਨ ਕਿੱਥੇ ਗਿਆ, ਕਿਉਂ ਨਹੀਂ ਮਿਲਿਆ? ਮਨ ਇਸ ਤਰ੍ਹਾਂ ਬੇਚੈਨ ਹੋ ਜਾਂਦਾ ਹੈ। ਔਰ ਇਸ ਮੇਰੀ ਬੇਨਤੀ ਦੀ ਸਮਝ ਸਾਰਿਆਂ ਨੂੰ ਤੇ ਨਹੀਂ ਪਏਗੀ। ਆਪ ਜਿਤਨੇ ਹੋ ਉਹਨਾਂ ਨੂੰ ਸਮਝ ਪਏਗੀ ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਨਾਮ ਦਾ ਰਸ ਦੇਣ ਦਾ ਆਦੀ ਬਣਾ ਲਿਆ ਹੈ, ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰਸ ਦੇਣ ਦੀ ਆਦਤ ਪਾ ਲਈ ਹੈ, ਉਹਨਾਂ ਨੂੰ ਮੇਰੀ ਬੇਨਤੀ ਦੀ ਸਮਝ ਜ਼ਿਆਦਾ ਆਏਗੀ। ਵੈਸੇ ਵੀ ਜੀਵਨ ਜਿਹੜਾ ਸਾਡਾ ਚੱਲਦਾ ਹੈ, ਉਹ ਚੱਲਦਾ ਹੀ ਰਸ ਦਾ ਬੱਝਾ ਹੋਇਆ ਹੈ। ਇਹ ਜਿਹੜਾ ਸ਼ਬਦ ਹੈ, ਸ਼ਬਦ ਦੇ ਅੰਦਰ ਰਸ ਦਾ ਹੀ ਜ਼ਿਕਰ ਹੈ ਕਿ ਅੱਜ ਕੰਤ ਮਿਲਿਆ ਨਹੀਂ ਤੇ ਰਸ ਨਹੀਂ ਮਿਲਿਆ ਤੇ ਮੇਰੇ ਅੰਗ ਟੁੱਟ ਰਹੇ ਨੇ, ਮਨ ਮੇਰਾ ਬੇਚੈਨ ਹੈ, ਮਨ ਵਿੱਚ ਚਿੜਚਿੜਾਪਨ ਹੈ, ਤੇ ਮੈਂ ਉਹਨਾਂ ਦੁਹਾਗਣਾਂ ਨੂੰ ਪੁੱਛਦਾ ਜਿਨ੍ਹਾਂ ਨੇ ਕਦੀ ਕੰਤ ਦੇ ਨਾਲ ਬਹਿਣ ਦੀ ਜਾਚ ਸਿੱਖੀ ਨਹੀਂ, ਕੰਤ ਦੇ ਮਿਲਾਪ ਦਾ ਰਸ ਪਾਇਆ ਹੀ ਨਹੀਂ, ਕਿ ਤੁਹਾਡੀ ਜੀਵਨ ਰੂਪੀ ਰਾਤ ਕਿਸ ਤਰ੍ਹਾਂ ਬੀਤਦੀ? ਤੁਮ ਕਿਉਂ ਰਹਿਣ ਬਿਹਾਏ ਰਹਿਣ ਮੈਨੇ ਰਾਤ, ਤੇ ਗੁਰਬਾਣੀ ਨੂੰ ਧਿਆਨ ਦੇ ਕੇ ਪੜੋ, ਜੀਵਨ ਸਾਰਾ ਹੀ ਇੱਕ ਰਾਤ ਹੈ। ਹਜ਼ੂਰ ਦਾ ਫਰਮਾਨ, ਏਕ ਰਹਿਣ ਕੇ ਪਾਹੁਣ ਤੁਮ ਆਏ ਪਾਹੁਣ ਮੈਨੇ ਪਰਾਉਣੇ। ਕਹਿਣ ਲੱਗੇ ਇੱਕ ਰਾਤ ਦਾ ਪਰਾਉਣਾ ਬਣ ਕੇ ਆਇਆ ਹੈ, ਬਹੁ ਜੁਗ ਆਸ ਬੰਦਾ ਹੈ, ਤੇ ਲੰਮੀਆਂ ਜੁਗਾਂ ਜੁਗਾਂਤਰਾਂ ਦੀਆਂ ਆਸਾਂ ਲਾ ਕੇ ਬਹਿ ਗਿਆ, ਆਇਆ ਹੈ ਕੇਵਲ ਇੱਕ ਰਾਤ ਵਾਸਤੇ, ਏਕ ਰਹਿਣ ਕੇ ਪਾਹੁਣ ਤੁਮ ਆਏ। ਤੋ ਅਰਜ ਮੈਂ ਕਰ ਰਿਹਾ ਸਾਂ, ਸਾਡਾ ਜੀਵਨ ਚੱਲਦਾ ਹੈ ਰਸ ਦੇ ਆਸਰੇ, ਔਰ ਉਹ ਰਸ ਸਾਨੂੰ ਮਿਲਦਾ ਹੈ ਮਾਂ ਕੋਲੋਂ, ਰਸ ਮਿਲਦਾ ਹੈ ਪਿਤਾ ਦੇ ਪਾਸੋਂ, ਰਸ ਮਿਲ ਜਾਂਦਾ ਹੈ ਅੱਗੇ ਚੱਲ ਕੇ ਪਤਨੀ ਕੋਲੋਂ, ਪਤੀ ਕੋਲੋਂ, ਧੀਆਂ ਕੋਲੋਂ, ਪੁੱਤਰਾਂ ਕੋਲੋਂ, ਕੁਝ ਰਸ ਸਾਨੂੰ ਕੱਪੜੇ ਕੋਲੋਂ, ਕੁਝ ਰਸ ਸਾਨੂੰ ਭੋਜਨ ਪਾਸੋਂ, ਤੇ ਕੁਝ ਰਸ ਸਾਨੂੰ ਬਾਕੀ ਦੇ ਸਮੂਹ ਪਦਾਰਥਾਂ ਕੋਲੋਂ। ਪਦਾਰਥਾਂ ਕੋਲੋਂ, ਪਰਿਵਾਰ ਕੋਲੋਂ ਮਨੁੱਖੀ ਜੀਵਨ ਦੇ ਅੰਦਰ ਰਸ ਬਣਦਾ ਹੈ ਤੇ ਰੋਜ਼ ਬਣਦਾ ਹੈ। ਹੁਣ ਜਿਸ ਮਨੁੱਖ ਦੇ ਜੀਵਨ ਦੇ ਅੰਦਰ
मां भी ना रहे, पिता भी ना रहे, पत्नी भी ना रहे, पति भी ना रहे, तिया पुत्र भी किनारा कर जन, ते पदार्था वालों भी बिलकुल नगन हो जाए, मुफलस हो जाए, अति गरीब बन जाए, पदार्थ भी ना रहे, तन दौलत भी ना रहे, शरीर की तंदुरुस्ती भी ना रहे। इस तरह के मनुख का जीवन बेरसा होता है, बेरसा, क्योंकि जीवन चलना है किसी रस के आसरे ते। रस मिलता है सानू काम क्रोध लोह मोह हंकार विचों, रस मिलता है सानू परिवार विचों, रस मिलता है पदार्थ विचों। हुण परिवार भी किनारा करके चला गया, पदार्थ भी कोल नहीं रहे, ते शरीर की तंदुरुस्ती भी नहीं रही, तो कहना पेगा ना जीवन बेरसा है। इस तरह का मनुख हार के कदी कदी एक फैसला ले लैंदा है कि जद मेरे कोल हुण रस ही नहीं, तो हुण मैं जीवन नूं रख के करना भी की है, जीवन की लीला नूं खत्म कर दई है। तो इस तरह का मनुख फैसला लैंदा है कि अब तो घबरा के कहते हैं कि मर जाएंगे हम, मरकर बिना चैन आया तो किधर जाएंगे हम। वो कहिंदा है कि हुण अपने आप की हत्या कर ली है, आत्म हत्यारा बन जाना चाहिए, अपने जीवन की लीला अपने हथां दे नाल समाप्त कर लेनी योग है। पुछिए क्यों? वो कहिंदे जद जीवन दे अंदर रस ही नहीं, तो जीवन रख के करना भी की है, मां भी नहीं है, पत्नी भी नहीं है, भैन भी नहीं है, भाई भी नहीं है, तंदुरुस्ती भी नहीं है, ते फिर उस तो बाद पदार्थ भी नहीं है, कुछ भी ते कोल नहीं। तो जद कुछ भी पास नहीं, तो हुण जीवन नूं भी पास रख के की करना है, इनू खत्म कर लिए ताकि दुखां तो छुटकारा हो जाए। पर बड़ा वड्डा एक भरम है, अगर आत्म हत्या करन दे नाल जां मर जान दे नाल दुखां तो छुटकारा हुंदा, तो फिर जो जन्म लेंदिया सार कुछ बच्चे अपाही जन्म लेंदे ने, लूले लंगड़े जन्म लेंदे ने, नेत्रहीन जन्म लेंदे ने, कमले जन्म लेंदे ने, फिर ए जन्म क्यों ले रहे ने? आखिर किसी ना किसी कर्म का फल ही इन्हां नूं मिल रहा, किसी कर्म के फल कारण ही लूले लंगड़े अपाहिज नेत्रहीन या बावरे जन्म लेंदे ने। मरण तो बाद दुखां दा छुटकारा नहीं है, दुखां दा छुटकारा करन वास्ते सानू मिलिया है जीवन। जो मरते दम तक दुखी रहा, दुख दे विच जीवन चलाउंदा रहा, मरण तो बाद एकदम दुख किवें मुकेगा? अगर मरण तो बाद दुख मुक जांदा है, फिर ते किसे पाठ पूजा कथा कीर्तन भजन बंदगी दी लोड़ भी की है, क्योंकि मरना भी सारिया ने है, ते दुख भी सारिया दा गलों लै जाना है, मुक जाना है, फिर लोड़ की है तमाम चंगे कर्म करन दी, पाठ पूजा भगती दे राह ते चलन दी, फिर की लोड़ है। तो खैर मैं अर्ज कर रहा सा, मनुख दा जीवन चल रहा है किसे ना किसे रस दा बजा होया। हुण दूसरी बेनती, रस भावें संसारी होवे ते रस भावें निरंकारी होवे, बड़े ध्यान नाल मेरी इस बेनती नूं समझण दी कृपा कर लियो। बेशक रस दुनियावी है ते बेशक रस धर्म दी दुनिया दे उत्ते चलदिआं चलदिआं मिलिआ है, रस रब्बी है जां रस संसारी है आम दुनिया विचों मिलिआ। रस दी समझ उहनूं ही हुंदी है जिन्ने रस नूं जाणिआ है, जिन्ने रस नूं चखिआ है, जिन्हें रस नूं चखिया नहीं उन्हों रस दी समझ पाएगी भी के। आप गुरुद्वारे आए हो, गुरुद्वारे दे अंदर चंगे चंगे खान वास्ते पदार्थ बन गए, लड्डू मठियाई जलेब बन गए, पकौड़े बन गए, दाल सब्जी बन गई, प्रशादा पूरियां बन गए, बड़ा कुछ बनिया, तुसी ए प्रशादा छकिया, तुहानू समझ पई कि प्रशादा स्वाद सी जां नहीं स्वाद सी, प्रशादे दा आनंद बड़ा लिया। ਤੁਸੀਂ ਹੁਣ ਘਰ ਦੇ ਅੰਦਰ ਜਾ ਕੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਲੰਗਰ ਵਿੱਚੋਂ ਮਿਲੇ ਹੋਏ ਰਸ ਦੇ ਬਾਰੇ ਸਮਝਾਉਣਾ ਚਾਹੋ ਕਿ ਅੱਜ ਦਾ ਲੰਗਰ ਬੜਾ ਰਸ ਵਾਲਾ ਸੀ, ਬੜਾ ਸਵਾਦ ਵਾਲਾ ਸੀ, ਤੋ ਕੀ ਇਹ ਦੋ ਲਫ਼ਜ਼ ਪਰਿਵਾਰ ਦੇ ਸਾਹਮਣੇ ਬੋਲਣ ਕਰਕੇ ਪਰਿਵਾਰ ਨੂੰ ਲੰਗਰ ਦਾ ਰਸ ਮਿਲ ਜਾਏਗਾ, ਜਾਂ ਲਫ਼ਜ਼ਾਂ ਦੇ ਵਿੱਚ ਲੰਗਰ ਦਾ ਰਸ ਪਰੋਸ ਕੇ ਪਰਿਵਾਰ ਤੱਕ ਪਹੁੰਚਾਇਆ ਜਾ ਸਕਦਾ ਹੈ ਇਹਨਾਂ ਲਫ਼ਜ਼ਾਂ ਦੇ ਅੰਦਰ? चलो मैं एक होर बेनती करा, खादा तुसी है, रस नू तुसी जानदे हो, जिन्ने सुनिया उन्हूं रस दे बारे समझ नहीं पई। हां वो सुन के गुरुद्वारे आ जाए लंगर छक लै ते उन्हूं समझ पै सकदी, कला सुनन दे नाल नहीं। रब नू जिन्ने जानिया रब दे नाल जुड़न दा रस उन्हूं ही मिलिया है,
ਉਹਨੇ ਚੱਖਿਆ ਉਹਨੇ ਜਾਣਿਆ। ਹਾਂ ਇਹ ਠੀਕ ਹੈ ਕਿ ਜਿਨ੍ਹਾਂ ਨੇ ਰਸ ਨੂੰ ਚੱਖਿਆ ਉਹ ਸਾਨੂੰ ਸੁਣਾ ਰਹੇ ਨੇ ਕਿ ਰੱਬ ਜੀ ਦੇ ਨਾਲ ਮਿਲਣ ਦਾ ਰਸ ਇਸ ਤਰ੍ਹਾਂ ਦਾ ਹੁੰਦਾ ਹੈ। ਉਹਨਾਂ ਕੋਲੋਂ ਸੁਣ ਕੇ ਅਸੀਂ ਰੱਬੀ ਰਸ ਨੂੰ ਪਾਉਣ ਦਾ ਯਤਨ ਪ੍ਰਯਤਨ ਕਰ ਲਈਏ ਤੇ ਅਸੀਂ ਵੀ ਜਾਣ ਲਵਾਂਗੇ ਰਸ ਇਸ ਤਰ੍ਹਾਂ ਦਾ ਹੁੰਦਾ। ਸੁਣ ਕੇ ਕਹਾਣੀ ਖਤਮ ਕਰ ਦਈਏ, ਰਸ ਨਹੀਂ ਮਿਲੇਗਾ। ਸੁਣਨ ਤੋਂ ਬਾਅਦ ਰਸ ਮਿਲਦਾ ਹੁੰਦਾ ਤੇ ਦੁਨੀਆਂ ਸਾਰੀ ਸੁਣ ਰਹੀ ਹੈ, ਹਜ਼ਾਰਾਂ ਦੀ ਗਿਣਤੀ ਦੇ ਅੰਦਰ ਸ਼ਰੋਤੇ ਨੇ, ਪਰ ਜੀਵਨ ਬੇਰਸਾ ਹੀ ਨਜ਼ਰ ਆ ਰਿਹਾ, ਰਸ ਭਰਪੂਰ ਨਜ਼ਰ ਨਹੀਂ ਆ ਰਿਹਾ। ਘਰਾਂ ਦੇ ਅੰਦਰ ਬੇਰਸੀ, ਆਪਣੇ ਮਨ ਦੇ ਅੰਦਰ ਬੇਰਸੀ, ਪਰਿਵਾਰਾਂ ਦੇ ਅੰਦਰ ਬੇਰਸੀ, ਇੱਕ ਘਰ ਦੇ ਸੀਸ ਮਹਿਲ ਦੀ ਚਾਰ ਦੀਵਾਰੀ ਦੇ ਅੰਦਰ ਰਹਿ ਕੇ ਵੀ ਕੋਈ ਆਨੰਦ ਮਗਨ ਨਜ਼ਰ ਨਹੀਂ ਆਉਂਦਾ। ਬੇਰਸਾ ਜੀਵਨ ਬਤੀਤ ਕਰ ਰਹੇ ਨੇ ਸਭ ਲੋਕ, ਵਿਰਲਿਆਂ ਵਿਰਲਿਆਂ ਨੂੰ ਛੱਡ ਕੇ। ਕਾਰਨ ਇਹ ਕਿ ਪਰਮਾਤਮਾ ਦਾ ਰਸ ਜਾਣਿਆ ਹੀ ਨਹੀਂ। ਖੈਰ, ਹੋਰ ਮੈਂ ਬੇਨਤੀ ਕਰ ਰਿਹਾ ਸਾਂ, ਭਗਤਾਂ ਦੇ ਜੀਵਨ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਮੂਡ ਆਉਂਦਾ ਹੈ। ਭਗਤਾਂ ਦੇ ਜੀਵਨ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਮੂਡ ਆਇਆ, ਜਿਸ ਮੂਡ ਦੇ ਉੱਤੇ ਆ ਕੇ ਭਗਤ ਖਾਮੋਸ਼ ਹੋ ਗਏ, ਇਵੇਂ ਕਹਿ ਲਓ ਬਿਲਕੁਲ ਚੁੱਪ ਧਾਰਨ ਕਰ ਗਏ। ਤੇ ਸਾਡੀ ਦੁਨੀਆਂ ਦਾ ਦਸਤੂਰ ਇਹ ਹੈ ਕਿ ਦੋ ਜਣੇ ਆਪਸ ਦੇ ਅੰਦਰ ਬੋਲਦੇ ਹੋਣ, ਉੱਤਰ ਪ੍ਰਸ਼ਨ ਕਰਦੇ ਹੋਣ, ਸਵਾਲ ਜਵਾਬ ਕਰਦੇ ਹੋਣ, ਦੋਵਾਂ ਵਿੱਚੋਂ ਇੱਕ ਬੋਲੀ ਜਾਏ, ਦੂਜਾ ਚੁੱਪ ਕਰ ਜਾਏ, ਤੇ ਸਾਡੀ ਦੁਨੀਆਂ ਦਾ ਮੰਨਣਾ ਹੈ ਜਿਹੜਾ ਚੁੱਪ ਕਰ ਗਿਆ ਇਹਨੂੰ ਕਾਸੇ ਦਾ ਪਤਾ ਨਹੀਂ ਹੋਣਾ, ਜਵਾਬ ਦੇਣ ਜੋਗਾ ਮਟੀਰੀਅਲ ਨਹੀਂ ਹੋਣਾ, ਤੇ ਜਾਂ ਇਹਨੂੰ ਕੁਝ ਗਿਆਨ ਨਹੀਂ ਜੋ ਖਾਮੋਸ਼ ਹੈ, ਜੋ ਜਵਾਬ ਨਹੀਂ ਦੇ ਰਿਹਾ। ਆਮ ਦੁਨੀਆਂ ਇਹ ਸੋਚਦੀ, ਅਗਰ ਇਹ ਸੱਚਾ ਹੁੰਦਾ ਤੇ ਅੱਗੋਂ ਬੋਲਦਾ ਨਾ, ਜਵਾਬ ਦਿੰਦਾ ਨਾ। ਭਗਤਾਂ ਦੇ ਜੀਵਨ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਮੋੜ ਆਇਆ ਜਿੱਥੇ ਜਾ ਕੇ ਭਗਤ ਬਿਲਕੁਲ ਹਾਰ ਗਏ। ਮੈਂ ਲਫ਼ਜ਼ ਨਾ ਵਰਤਨ ਯੋਗ ਵਰਤ ਰਿਹਾ, ਭਗਤ ਹਾਰ ਗਏ ਦੁਨੀਆਦਾਰੀ ਦੇ ਤੌਰ ਦੇ ਉੱਤੇ, ਭਗਤ ਚੁੱਪ ਕਰ ਗਏ। ਹੈ ਤੇ ਭਗਤ ਜੇਤੂ, ਪਰ ਦੁਨੀਆਂ ਦੇ ਸਾਹਮਣੇ ਉਹਨਾਂ ਨੂੰ ਚੁੱਪ ਕਰਨ ਤੇ ਮਜਬੂਰ ਹੋਣਾ ਪਿਆ। ਸਾਰਾ ਬਨਾਰਸ ਇੱਕ ਸੁਰ ਦੇ ਅੰਦਰ ਪ੍ਰਸ਼ਨ ਕਰਦਾ ਹੈ ਕਿ ਕਬੀਰ ਸਾਹਿਬ, ਰਵਿਦਾਸ ਸਾਹਿਬ, ਜੇ ਤੁਸੀਂ ਰੱਬ ਜੀ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰਸ ਨੂੰ ਪਾ ਚੁੱਕੇ ਹੋ, ਤੁਸੀਂ ਕਹਿ ਵੀ ਰਹੇ ਹੋ ਕਿ ਪਰਮਾਤਮਾ ਹੈ, ਪਰਮਾਤਮਾ ਦਾ ਰਸ ਹੈ ਔਰ ਉਹ ਰਸ ਅਸੀਂ ਜਾਣਿਆ ਵੀ ਹੈ, ਪਰ ਸਾਡਾ ਪ੍ਰਸ਼ਨ ਹੈ ਜੇ ਤੁਸੀਂ ਰਸ ਨੂੰ ਜਾਣਿਆ ਤੇ ਫਿਰ ਬਿਆਨ ਕਰੋ ਰਸ ਹੁੰਦਾ ਕਿਵੇਂ ਦਾ। ਤੇ ਕੱਲ ਦੇ ਸਲੋਕ ਵਿੱਚ ਆਪਨੇ ਸੁਣਿਆ ਸੀ, ਕਿਵੇਂ ਬਿਆਨ ਕਰੀਏ, ਕੀ ਕਹੀਏ ਕਿ ਉਹ ਰਸ ਸ਼ਹਿਦ ਵਰਗਾ ਹੈ, ਰਸ ਮਿਸ਼ਰੀ ਵਰਗਾ ਹੈ, ਰਸ ਗੁੜ ਵਰਗਾ ਹੈ, ਰਸ ਦੁੱਧ ਵਰਗਾ ਹੈ, ਕਿਸ ਵਰਗਾ ਰਸ ਹੈ? ਪਰਮਾਤਮਾ ਦੇ ਰਸ ਦੀ ਤੇ ਕੋਈ ਉਦਾਹਰਣ ਨਹੀਂ, ਉਹ ਆਪਣੀ ਉਦਾਹਰਣ ਆਪ ਹੈ। ਭਗਤ ਕਬੀਰ ਸਾਹਿਬ ਜੀ ਦੇ ਉੱਤੇ ਪ੍ਰਸ਼ਨ ਹੋਇਆ ਕਿ ਬੋਲੋ ਰਸ ਪਾਇਆ ਹੈ ਤੇ ਦੱਸੋ, ਬੋਲ ਕੇ ਦੱਸੋ ਰਸ ਕਿਸ ਤਰ੍ਹਾਂ ਦਾ ਹੈ। ਤੇ ਹੁਣ ਭਗਤ ਜੀ ਉਹਨਾਂ ਲੋਕਾਂ ਦੇ ਸਾਹਮਣੇ ਚੁੱਪ ਹੋ ਜਾਂਦੇ ਨੇ। ਅਖੀਰੀ ਲੋਕਾਂ ਵੱਲੋਂ ਬੋਸ਼ਾਰ ਕਰਕੇ ਪ੍ਰਸ਼ਨ ਆ ਰਹੇ ਨੇ, ਧੜਾ ਧੜ ਪ੍ਰਸ਼ਨ ਆ ਰਹੇ ਨੇ, ਤੇ ਕਬੀਰ ਸਾਹਿਬ ਅਖੀਰੀ ਬੋਲੇ ਨੇ, ਕਹਿਣ ਲੱਗੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਕਹਿਣ ਲੱਗੇ ਸੱਜਣੋ, ਅਗਰ ਇੱਕ ਗੁੰਗੇ ਮਨੁੱਖ ਨੂੰ ਆਪ ਮਠਿਆਈ ਖਾਣ ਵਾਸਤੇ ਦਿਓ, ਚੰਗਾ ਸਵਾਦਲਾ ਭੋਜਨ ਖਾਣ ਵਾਸਤੇ ਪੇਸ਼ ਕਰੋ, ਤੇ ਭੋਜਨ ਖਵਾਉਣ ਤੋਂ ਬਾਅਦ ਉਹਦੇ ਉੱਤੇ ਪ੍ਰਸ਼ਨ ਕਰੋ ਵੀ ਬੋਲ ਕੇ ਦੱਸ ਇਹਦਾ ਰਸ ਕਿਸ ਤਰ੍ਹਾਂ ਦਾ ਹੈ। ਹੁਣ ਉਸ ਭੋਜਨ ਦਾ ਰਸ ਗੁੰਗੇ ਨੂੰ ਆਇਆ ਤੇ ਹੈ, ਤੇ ਆਇਆ ਵੀ ਜ਼ਰੂਰ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਗੁੰਗੇ ਦੇ ਚਿਹਰੇ ਦੇ ਉੱਤੇ ਜਿਹੜੇ ਖੁਸ਼ੀ ਦੇ ਚਿੰਨ੍ਹ ਪ੍ਰਗਟ ਹੋਏ ਉਹਨਾਂ ਚਿੰਨ੍ਹਾਂ ਤੋਂ ਸਮਝ ਆ ਰਹੀ ਹੈ, ਨਿਸ਼ਾਨੀਆਂ ਤੋਂ ਸਮਝ ਆ ਰਹੀ ਇਹਨੂੰ ਭੋਜਨ ਦਾ ਰਸ ਮਿਲਿਆ ਹੈ। ਪਰ ਜੇ ਆਪ ਚਾਹੋ ਕਿ ਗੁੰਗਾ ਮਨੁੱਖ ਜ਼ੁਬਾਨ ਦੇ ਨਾਲ ਬੋਲ ਕੇ ਬਿਆਨ ਕਰੇ ਕਿ ਰਸ ਕਿਸ ਤਰ੍ਹਾਂ ਦਾ ਹੁੰਦਾ ਹੈ, ਤੇ ਗੁੰਗੇ ਦੇ ਵਸ ਵਿੱਚ ਨਹੀਂ ਹੈ। ਰੱਬ ਜੀ ਦੇ ਰਾਹ ਦੇ ਉੱਤੇ ਚੱਲਦਿਆਂ ਚੱਲਦਿਆਂ ਜਦ ਕੋਈ ਰੱਬੀ ਰਸ ਦੇ ਨਾਲ ਭਰਦਾ ਹੈ ਤੇ ਸੱਚ ਜਾਣਿਆ ਜੇ ਉਹਦੇ ਪਾਸ ਉਸ ਰਸ ਨੂੰ ਪੇਸ਼ ਕਰਨ ਲੱਗਿਆਂ ਲਫ਼ਜ਼ ਰਹਿੰਦੇ ਹੀ ਨਹੀਂ ਹੈ। ਅਗਰ ਉਹ ਰਸ ਲਫ਼ਜ਼ਾਂ ਵਿੱਚ ਪੇਸ਼ ਹੋ ਜਾਂਦਾ ਹੈ ਤੇ ਫਿਰ ਉਹਨੇ ਰਸ ਨੂੰ ਪਾਇਆ ਹੀ ਨਹੀਂ ਹੈ। ਮੈਂ ਉਦਾਹਰਨ ਦਿੱਤੀ ਸੀ ਲਫ਼ਜ਼ਾਂ ਦੇ ਅੰਦਰ ਤੇ ਖਾਧੇ ਹੋਏ ਭੋਜਨ ਦਾ ਰਸ ਪਰੋਸ ਕੇ ਤੁਸੀਂ ਦੂਜੇ ਦੇ ਸਾਹਮਣੇ ਪੇਸ਼ ਕਰਨਾ ਚਾਹੋ, ਨਹੀਂ ਹੁੰਦਾ। ਆਪ ਕਿਧਰੇ ਦੂਰ ਦੁਰਾਡੇ ਸੈਰ ਸਪਾਟਾ ਕਰਨ ਵਾਸਤੇ ਚਲੇ ਜਾਂਦੇ ਹੋ, ਪਿਕਨਿਕ ਤੇ ਚਲੇ ਜਾਂਦੇ ਹੋ, ਕੋਈ ਚੰਗੀ ਥਾਂ ਵੇਖਦੇ ਹੋ, ਰਮਣੀਕ ਜਗ੍ਹਾ ਵੇਖਦੇ ਹੋ, ਸਮੁੰਦਰ ਦਾ ਕਿਨਾਰਾ ਹੈ, ਸਵੇਰ ਦਾ ਸਮਾਂ ਹੈ,
ਘਾਹ ਦੇ ਉੱਤੇ ਤਰੇਲ ਪਈ ਨਜ਼ਰ ਆ ਰਹੀ ਹੈ। ਲਹਿਰਾਂ ਬਣਦੀਆਂ ਮਿਟਦੀਆਂ ਨਜ਼ਰ ਆ ਰਹੀਆਂ ਨੇ। ਸੂਰਜ ਦੀਆਂ ਕਿਰਨਾਂ ਸੁਨਹਿਰੀ ਰੰਗ ਦੀਆਂ ਬੜਾ ਮਨਮੋਹਣਾ ਜਿਹਾ ਦ੍ਰਿਸ਼ ਪੈਦਾ ਕਰ ਰਹੀਆਂ ਨੇ। ਇਹ ਸਾਰਾ ਰਸ ਘੁੰਮਣ ਫਿਰਨ ਦਾ ਸੂਬਾ ਦਾ ਨਜ਼ਾਰਾ ਤੁਹਾਨੂੰ ਮਿਲਿਆ, ਉਹ ਨਜ਼ਾਰਾ ਲਫ਼ਜ਼ਾਂ ਦੇ ਰਾਹੀਂ ਪਰੋਸ ਕੇ ਆਪ ਆਪਣੇ ਕਿਸੇ ਸੱਜਣ ਮਿੱਤਰ ਦੇ ਸਾਹਮਣੇ ਬਿਆਨ ਕਰਨਾ ਚਾਹੋ ਤਾਂ ਕਿ ਸੱਜਣ ਨੂੰ ਲਫ਼ਜ਼ਾਂ ਦੇ ਰਾਹੀਂ ਉਹ ਨਜ਼ਾਰਾ ਦਿਸ ਜਾਏ। ਜੋ ਰਸ ਤੁਸੀਂ ਪਾਇਆ ਉਹ ਰਸ ਤੁਹਾਡੇ ਸੁਣਨ ਵਾਲੇ ਸਰੋਤੇ ਨੂੰ ਆ ਜਾਏਗਾ, ਨਹੀਂ ਮਿਲੇਗਾ। ਆਮ ਦੁਨਿਆਵੀ ਚੀਜ਼ਾਂ ਦਾ ਰਸ ਲਫ਼ਜ਼ਾਂ ਦੇ ਰਾਹੀਂ ਪਰੋਸਿਆ ਨਹੀਂ ਜਾਂਦਾ, ਪਰਮਾਤਮਾ ਦਾ ਰਸ ਤੇ ਬਿਲਕੁਲ ਹੀ ਨਹੀਂ ਪਰੋਸਿਆ ਜਾਂਦਾ। ਪਰਮਾਤਮਾ ਜਾਣਨ ਦਾ ਵਿਸ਼ਾ ਹੈ। ਪਰਮਾਤਮਾ ਨੂੰ ਜਿੰਨੇ ਥੋੜਾ ਬਹੁਤ ਜਾਣਿਆ ਹੈ ਉਹਨੇ ਰਸ ਨੂੰ ਮੰਨਿਆ ਹੈ, ਜਿੰਨੇ ਨਹੀਂ ਜਾਣਿਆ ਉਹਦੇ ਅੰਦਰ ਇਹ ਪ੍ਰਸ਼ਨ ਹੀ ਪੈਦਾ ਹੁੰਦਾ ਰਹਿੰਦਾ ਹੈ, ਪਰਮਾਤਮਾ ਵੀ ਨਹੀਂ, ਪਰਮਾਤਮਾ ਦਾ ਰਸ ਵੀ ਨਹੀਂ। ਇਹ ਕਹਾਵਤਾਂ ਨੇ, ਇਹ ਗੱਲਾਂ ਨੇ, ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿੱਚ ਬੰਦੇ, ਪਰਮਾਤਮਾ ਨਾਮੀ ਕੋਈ ਚੀਜ਼ ਨਹੀਂ ਹੈ। ਉਹਦੇ ਅੰਦਰ ਇਸ ਤਰ੍ਹਾਂ ਦੇ ਬਲਬਲੇ ਚੱਲਦੇ ਨੇ, ਇਸ ਤਰ੍ਹਾਂ ਦੇ ਉੱਤਰ ਪ੍ਰਸ਼ਨ ਉਧੇੜ ਗੁਣ ਉਹਦੇ ਅੰਦਰ ਚੱਲਦੀ ਹੈ। ਮੈਰਜ ਕਰ ਰਿਹਾ ਸਨ ਲਫ਼ਜ਼ਾਂ ਦੇ ਭਾਂਡੇ ਵਿੱਚ ਪਰਮਾਤਮਾ ਦੇ ਰਸ ਨੂੰ ਪਰੋਸ ਕੇ ਕਿਸੇ ਦੇ ਸਾਹਮਣੇ ਪੇਸ਼ ਕਰਨਾ ਬੜਾ ਮੁਸ਼ਕਲ ਹੈ। ਅਗਰ ਪਰਮਾਤਮਾ ਹੀ ਇੱਕ ਲਫ਼ਜ਼ਾਂ ਦੇ ਬਰਤਨ ਵਿੱਚ ਪਰੋਸਿਆ ਜਾਂਦਾ ਹੈ ਤੇ ਫਿਰ ਪਰਮਾਤਮਾ ਸਾਡੇ ਭਾਂਡੇ ਤੋਂ ਵੱਡਾ ਨਹੀਂ ਹੈ, ਸਾਡੇ ਬਰਤਨ ਤੋਂ ਵੱਡਾ ਨਹੀਂ ਹੈ। ਜੋ ਚੀਜ਼ ਮੇਰੇ ਭਾਂਡੇ ਵਿੱਚ ਆ ਗਈ ਉਹ ਭਾਂਡੇ ਤੋਂ ਵੱਡੀ ਨਹੀਂ ਹੈ, ਜੋ ਚੀਜ਼ ਮੇਰੀ ਖੋਪੜੀ ਵਿੱਚ ਆ ਗਈ ਮੇਰੀ ਖੋਪੜੀ ਤੋਂ ਵੱਡੀ ਨਹੀਂ ਹੈ, ਜੋ ਮੇਰੇ ਲਫ਼ਜ਼ਾਂ ਦੇ ਬੋਲਣ ਵਿੱਚ ਆ ਗਿਆ ਉਹ ਮੇਰੇ ਲਫ਼ਜ਼ਾਂ ਤੋਂ ਵੱਡਾ ਕਿਸ ਤਰ੍ਹਾਂ ਹੋਇਆ, ਜੋ ਮੇਰੇ ਸਮਝਣ ਵਿੱਚ ਆ ਗਿਆ ਮੇਰੀ ਸਮਝ ਤੋਂ ਵੱਡਾ ਉਹ ਕਿਸ ਤਰ੍ਹਾਂ ਹੋਇਆ, ਜੋ ਮੇਰੇ ਬੋਲਣ ਵਿੱਚ ਆ ਗਿਆ ਮੇਰੇ ਬੋਲਾਂ ਤੋਂ ਵੱਡਾ ਉਹ ਕਿਸ ਤਰ੍ਹਾਂ ਹੋਇਆ। ਪਰਮਾਤਮਾ ਬੇਅੰਤ ਹੈ, ਨਾ ਉਹ ਖੋਪੜੀ ਦੇ ਪਿਆਲੇ ਵਿੱਚ ਆਉਂਦਾ ਹੈ ਮੁਕੰਮਲ ਤੌਰ ਤੇ ਸਮਝ ਵਿੱਚ ਆਉਂਦਾ ਹੈ, ਤੇ ਨਾ ਉਹਦੇ ਮਿਲਾਪ ਦਾ ਰਸ ਹੀ ਲਫ਼ਜ਼ਾਂ ਦੇ ਭਾਂਡੇ ਵਿੱਚ ਪਰੋਸਿਆ ਜਾਂਦਾ ਹੈ। ਉਹਦਾ ਰਸ ਵੀ ਬਰਤਨ ਵਿੱਚ ਆਉਂਦਾ ਨਹੀਂ ਹੈ, ਸਮਾਉਂਦਾ ਨਹੀਂ ਹੈ, ਪਰਮਾਤਮਾ ਬੇਅੰਤੀ ਰਹਿ ਜਾਂਦਾ ਹੈ। ਅਸੀਂ ਉਹਨੂੰ ਭਾਂਡੇ ਦੇ ਅੰਦਰ ਪਰੋਸਣ ਦਾ ਯਤਨ ਕਰਦੇ ਹਾਂ ਪਰ ਵੇਖਦੇ ਹਾਂ ਕਿ ਬਹੁਤ ਸਾਰਾ ਬਰਤਨ ਤੋਂ ਬਾਹਰ ਹੀ ਪਿਆ, ਬੇਅੰਤ ਪਿਆ ਹੈ, ਥਾਹ ਪਿਆ ਹੈ।

ਇਸ ਤਰ੍ਹਾਂ ਹੀ ਕਬੀਰ ਸਾਹਿਬ ਦੇ ਨਾਲ ਹੋਇਆ ਹੈ। ਲੋਕਾਂ ਨੇ ਪੁੱਛਿਆ ਕਿ ਬਿਆਨ ਕਰ ਰਸ ਕਿਸ ਤਰ੍ਹਾਂ ਦਾ ਹੈ, ਤੇ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਤੇ ਲੋਕਾਂ ਨੇ ਤਾੜੀ ਮਾਰ ਦਿੱਤੀ, ਝੂਠ ਬੋਲਦਾ ਹੈ, ਪਾਗਲ ਹੈ। ਲੋਕ ਕਹੇ ਕਬੀਰ ਬਹੁਰਾਨਾ, ਸਾਰਿਆਂ ਲੋਕਾਂ ਨੇ ਇੱਕ ਸੁਰ ਹੋ ਕੇ ਕਹਿ ਦਿੱਤਾ ਕਬੀਰ ਬਹੁਰਾ ਹੈ, ਕਬੀਰ ਪਾਗਲ ਹੈ, ਕਬੀਰ ਬਹੁਰਾਨਾ। ਪਰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕਾ ਮਰਮ ਰਾਮ ਪਹਿਚਾਨਾ। ਕਬੀਰ ਦੇ ਅਸਲੀ ਭੇਦ ਨੂੰ ਤੇ ਉਹਦਾ ਰਾਮ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਇਹ ਲੋਕ ਕੀ ਜਾਣਨ ਕਿ ਮੈਨੂੰ ਰਸ ਮਿਲਿਆ ਹੈ ਤੇ ਕਿਸ ਤਰ੍ਹਾਂ ਦਾ ਮਿਲਿਆ। ਗੁਰਬਾਣੀ ਦੇ ਅੰਦਰ ਇੱਕ ਹੋਰ ਵੀ ਬਚਨ ਆਉਂਦਾ ਹੈ, ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਏ। ਜੇ ਮੈਂ ਜਾਣ ਵੀ ਜਾਵਾਂ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ ਤੇ ਆਖਿਆ ਨਹੀਂ ਜਾਂਦਾ। ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਏ। ਤੂੰ ਮੇਰੇ ਕਹਿਣ ਦੇ ਅੰਦਰ ਮੇਰੇ ਕਥਨ ਦੇ ਅੰਦਰ ਆਉਂਦਾ ਹੀ ਕਦੋਂ ਹੈ? ਜੇ ਮੈਂ ਜਾਣ ਵੀ ਲੈਣਾ ਕਿ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ, ਮੇਰੇ ਕਹਿਣ ਕਥਨ ਦੇ ਅੰਦਰ ਆਉਂਦਾ ਹੀ ਕਦੋਂ ਹੈ? ਅੱਜ ਦਾ ਇਹ ਸਲੋਕ ਭਗਤ ਫਰੀਦ ਸਾਹਿਬ ਜੀ ਨੇ ਜੋ ਬਖਸ਼ਿਆ ਕਿ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਅੱਜ ਮੈਂ ਪਰਮਾਤਮਾ ਦੇ ਨਾਲ ਆਪਣੀ ਆਤਮਾ ਨੂੰ ਮਿਲਾ ਨਹੀਂ ਸਕਿਆ, ਅੱਜ ਮੈਂ ਮਨ ਨੂੰ ਰੱਬ ਜੀ ਦੇ ਨੇੜੇ ਕਰ ਨਹੀਂ ਸਕਿਆ। ਮੈਨੂੰ ਜੋ ਰਸ ਰੋਜ਼ ਰੋਜ਼ ਕੰਤ ਪਰਮਾਤਮਾ ਦੇ ਨਾਲ ਮਿਲਣ ਤੋਂ ਬਾਅਦ ਮਿਲਦਾ ਸੀ, ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਤੋਂ ਬਾਅਦ ਮਿਲਦਾ ਸੀ, ਅੱਜ ਉਹ ਰਸ ਨਹੀਂ ਮਿਲਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਦਾ ਸੈਂਟਰਲ ਆਈਡੀਆ ਕੇਂਦਰੀ ਭਾਵ ਇਸ ਤਰ੍ਹਾਂ ਹੈ। ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਕਦੋਂ ਮਹਾਨ ਰਸ ਮਿਲਦਾ ਹੈ? ਜਦੋਂ ਛੋਟੇ ਰਸ ਵਲੀਨ ਹੋ ਜਾਂਦੇ ਨੇ, ਚਲੇ ਜਾਂਦੇ ਨੇ, ਜਾਂ ਫਿਰ ਇਸ ਤਰ੍ਹਾਂ ਕਹਿ ਲਓ ਕਿ ਛੋਟੇ ਰਸ ਮਿਲਦਿਆਂ, ਵੱਡਾ ਰਸ ਮਿਲਦਿਆਂ ਛੋਟੇ ਰਸ ਆਪਣੇ ਆਪ ਚਲੇ ਜਾਂਦੇ ਨੇ। ਬਾਲਪਣ ਦੇ ਅੰਦਰ ਹਰ ਬੱਚਾ ਖਿਡੌਣਿਆਂ ਦੇ ਨਾਲ ਖੇਡਦਾ ਹੈ, ਗੁੱਡੀਆਂ ਪਟੋਲਿਆਂ ਦੇ ਨਾਲ ਖੇਡਿਆ ਜਾਂਦਾ ਹੈ, ਪਰ ਜਦ ਉਹ ਬਾਲਪਣ ਦੀ ਉਮਰ ਨੂੰ ਛੱਡ ਕੇ ਜਵਾਨੀ ਦੀਆਂ ਦਲਹੇਜਾਂ ਦੇ ਉੱਤੇ ਆਣ ਕੇ ਖੜਾ ਹੁੰਦਾ ਹੈ, ਤਾਂ ਕੀ ਉਦੋਂ ਵੀ ਉਹਨੂੰ ਖਿਡੌਣਿਆਂ ਦੀ ਲੋੜ ਪੈਂਦੀ? ਸਿਆਣਪ ਵਧਣ ਦੇ ਨਾਲ, ਉਮਰ ਦਾ ਤਕਾਜ਼ਾ ਵਧਣ ਦੇ ਨਾਲ ਖਿਡੌਣੇ ਆਪਣੇ ਆਪ ਛੁੱਟ ਜਾਂਦੇ ਨੇ, ਉਹਨਾਂ ਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਅਧਿਆਤਮਿਕ ਦੁਨੀਆਂ ਦੇ ਅੰਦਰ, ਧਰਮ ਦੇ ਰਾਹ ਦੇ ਅੰਦਰ ਜਿਵੇਂ ਜਿਵੇਂ ਕੋਈ ਵੱਡਾ ਤੇ ਉਚੇਰਾ ਰਸ ਮਿਲਦਾ ਹੈ, ਦੁਨਿਆਵੀ ਰਸ ਆਪਣੇ ਆਪ ਛੁੱਟਣੇ ਸ਼ੁਰੂ ਹੋ ਜਾਂਦੇ ਨੇ, ਮਦਮ ਪੈਣੇ ਸ਼ੁਰੂ ਹੋ ਜਾਂਦੇ ਨੇ। ਅਗਰ ਕੋਈ ਕਾਮੀ ਹੈ, ਕਰੋਧੀ ਹੈ, ਨਿੰਦਕ ਹੈ, ਲੋਭੀ ਹੈ, ਤਰ੍ਹਾਂ ਤਰ੍ਹਾਂ ਦੇ ਬੁਰਾਈ ਦੇ ਰਸ ਦੇ ਨਾਲ ਭਰਿਆ ਹੈ, ਤੇ ਉਹ ਇਹ ਗੱਲ ਕਹਿੰਦਾ ਕਿ ਮੈਂ ਰੱਬੀ ਰਸ ਨੂੰ ਵੀ ਪਾ ਲਿਆ, ਬਿਲਕੁਲ ਕੋਰਾ ਝੂਠ ਬਿਆਨ ਕਰ ਰਿਹਾ ਹੈ। ਜਾਂ ਤੇ ਰੱਬੀ ਰਸ ਹੈ ਤੇ ਜਾਂ ਫਿਰ ਇਹ ਬੁਰਾਈਆਂ ਦਾ ਰਸ ਹੈ। ਜਿੱਥੇ ਰੱਬੀ ਰਸ ਆ ਜਾਂਦਾ ਹੈ ਉੱਥੇ ਬੁਰਾਈਆਂ ਦੇ ਰਸ ਨੂੰ ਰਹਿਣ ਵਾਸਤੇ ਜਗ੍ਹਾ ਮਿਲਦੀ ਕਦੋਂ ਹੈ? ਇਹ ਤੇ ਆਪਣੇ ਆਪ ਚਲੇ ਜਾਂਦੇ ਨੇ। ਇਸ ਤਰ੍ਹਾਂ ਬੇਨਤੀ ਕਰਾਂ ਕਿ ਜੇ ਸਮਝ ਹੋਵੇ, ਜੋ ਮੇਰੇ ਹੱਥ ਦੇ ਅੰਦਰ ਚੀਜ਼ ਫੜੀ ਹੈ ਇਹ ਕੌਡੀਆਂ ਨੇ, ਇਹ ਵੀ ਸਮਝ ਹੋਵੇ ਜੋ ਮੇਰੇ ਸਾਹਮਣੇ ਚਮਕ ਦੇ ਰਿਹਾ ਹੈ ਇਹ ਕੋਹੀ ਨੂਰ ਹੀਰਾ ਹੈ। ਕੋਹੀ ਨੂਰ ਹੀਰਾ ਹੱਥ ਦੇ ਅੰਦਰ ਆਉਂਦਿਆਂ ਕੌਡੀਆਂ ਨੂੰ ਛੱਡਦਿਆਂ ਦੇਰ ਨਹੀਂ ਲੱਗਦੀ, ਆਪਣੇ ਆਪ ਉਹ ਛੁੱਟ ਜਾਂਦੀਆਂ ਨੇ। ਵੱਡੀ ਚੀਜ਼ ਦੇ ਮਿਲਦਿਆਂ ਛੋਟੀ ਚੀਜ਼ ਆਪਣੇ ਆਪ ਛੁੱਟ ਜਾਂਦੀ ਹੈ, ਉਹਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਪਰ ਇਹ ਸਮਝ ਹੋਵੇ ਕਿ ਇਹ ਵੱਡੀ ਹੈ ਤੇ ਇਹ ਛੋਟੀ ਹੈ, ਇੰਨੀ ਪਰਖ ਜ਼ਰੂਰ ਹੋਵੇ, ਇੰਨੀ ਸਮਝ ਜ਼ਰੂਰ ਹੋਵੇ। ਵੱਡੀ ਲਗਜ਼ਰੀ ਕਾਰ ਦੇ ਮਿਲਦਿਆਂ ਛੋਟੀ ਕਾਰ ਆਪਣੇ ਆਪ ਚਲੀ ਜਾਂਦੀ ਹੈ, ਸੀਸ ਮਹਿਲ ਦੇ ਮਿਲਦਿਆਂ ਹੀ ਛੋਟਾ ਘਰ ਆਪਣੇ ਆਪ ਚਲਾ ਜਾਂਦਾ ਹੈ, ਚੰਗਾ ਕੱਪੜਾ ਮਿਲਦਿਆਂ ਹੀ ਖੱਦਰ ਆਪਣੇ ਆਪ ਚਲਾ ਜਾਂਦਾ ਹੈ, ਚੰਗਾ ਭੋਜਨ ਮਿਲਦਿਆਂ ਹੀ ਸਾਦਾ ਭੋਜਨ ਜਵਾਰ ਬਾਜਰਾ ਆਪਣੇ ਆਪ ਚਲਾ ਜਾਂਦਾ ਹੈ। ਪਰ ਸਮਝ ਹੋਵੇ ਕਿ ਇਹਨਾਂ ਦੋਵਾਂ ਵਿੱਚੋਂ ਚੰਗਾ ਕਿਹੜਾ ਹੈ, ਇਹਨਾਂ ਦੋਵਾਂ ਵਿੱਚੋਂ ਮਿਆਰ ਨੀਵਾਂ ਕਿਹਦਾ ਹੈ, ਹੌਲਾ ਕਿਹੜਾ ਹੈ। ਮਹਾਨ ਦੇ ਮਿਲਦਿਆਂ ਹੀ ਛੋਟਾ ਆਪਣੇ ਆਪ ਵਲੀਨ ਹੋ ਜਾਂਦਾ ਹੈ, ਚਲਾ ਜਾਂਦਾ ਹੈ। ਅਗਰ ਸਾਡੇ ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਨਿੰਦਾ, ਚੁਗਲੀ ਦਾ ਰਸ ਹੈ ਤੇ ਪੂਰੀ ਤਰ੍ਹਾਂ ਭਰਿਆ ਹੈ, ਤੇ ਖਿਮਾ ਚਾਹਾਂਗਾ ਫਿਰ ਰੱਬੀ ਰਸ ਨੂੰ ਅਜੇ ਨਹੀਂ ਪਾਇਆ। ਜਿਸ ਦਿਨ ਰੱਬੀ ਰਸ ਦੀਆਂ ਬੂੰਦਾਂ ਮਿਲਣਗੀਆਂ ਇਹ ਆਪਣੇ ਆਪ ਹੀ ਜਾਣੇ ਸ਼ੁਰੂ ਹੋ ਜਾਣਗੇ, ਛੁੱਟਣੇ ਸ਼ੁਰੂ ਹੋ ਜਾਣਗੇ। ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਚਲੇ ਜਾਓ, ਛੱਡਣ ਦੀ ਲੋੜ ਨਹੀਂ, ਆਪਣੇ ਆਪ ਛੁੱਟ ਜਾਣਗੇ। ਪਰ ਸ਼ਰਤ ਇਹ ਹੈ ਕਿ ਇਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਦੂਸਰਾ ਆਉਣਾ ਚਾਹੀਦਾ ਹੈ, ਔਰ ਆਉਣਾ ਚਾਹੀਦਾ ਹੈ, ਮਹਾਨ ਆਉਣਾ ਚਾਹੀਦਾ ਹੈ, ਵੱਡਾ, ਤਾਂ ਇਹ ਰਾਹ ਛੁੱਟਣਗੇ। ਗਰੀਬ ਨਵਾਜ਼ ਦੀ ਬਾਣੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ,
ਪਾਤਸ਼ਾਹ

ਕਹਿੰਦੇ ਨੇ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸ਼ੇਜਾ ਮੰਦਰ ਰਸ ਮੀਠਾ ਰਸ ਮਾਸ। ਕਹਿਣ ਲੱਗੇ ਰਸ ਸੋਇਨਾ, ਤੂੰ ਤੇ ਸੋਨੇ ਨੂੰ ਆਪਣੇ ਸਰੀਰ ਦੇ ਉੱਤੇ ਪਾ ਕੇ ਇਥੋਂ ਵੀ ਰਸ ਲੈ ਰਹੇ, ਕੜਾ ਪਾਇਆ ਮੋਟਾ ਲੋਕਾਂ ਨੂੰ ਵਿਖਾ ਰਹੇ, ਕਾਂਟੇ ਪਾਏ ਨੇ ਮੋਟੇ ਲੋਕਾਂ ਨੂੰ ਵਿਖਾ ਰਹੇ, ਸ਼ਿੰਗਾਰ ਤਕਰੀਬਨ ਲੋਕਾਂ ਨੂੰ ਵਿਖਾਉਣ ਵਾਸਤੇ ਰਹਿ ਗਿਆ। ਖਿਮਾ ਚਾਹਾਂਗਾ, ਸ਼ਿੰਗਾਰ ਲੋਕਾਂ ਦੀ ਨੁਮਾਇਸ਼ ਵਾਸਤੇ ਰਹਿ ਗਿਆ। ਸ਼ਿੰਗਾਰ ਹੁੰਦਾ ਸੀ ਕੇਵਲ ਪਤੀ ਦੀ ਖੁਸ਼ੀ ਵਾਸਤੇ, ਪਰ ਅੱਜ ਲੋਕਾਂ ਦੀ ਨੁਮਾਇਸ਼ ਵਾਸਤੇ, ਪਤੀ ਦੀ ਖੁਸ਼ੀ ਵਾਸਤੇ ਨਹੀਂ। ਖਿਮਾ ਚਾਹਾਂਗਾ, ਬੋਲ ਮੇਰੇ ਕੁਝ ਇਸ ਤਰ੍ਹਾਂ ਦੇ ਨੇ। ਜੋ ਤੂੰ ਸੋਨਾ ਆਪਣੇ ਤਨ ਦੇ ਉੱਤੇ ਗਹਿਣਿਆਂ ਦੇ ਰੂਪ ਵਿੱਚ ਹੰਡਾ ਕੇ ਰਸ ਲੈ ਰਿਹਾ, ਸੋਨੇ ਵਿੱਚੋਂ ਤੈਨੂੰ ਰਸ ਮਿਲ ਰਿਹਾ, ਅਰੂਪਾ ਚਾਂਦੀ ਵਿੱਚੋਂ ਰਸ ਮਿਲ ਰਿਹਾ, ਕਾਮਨ ਮੈਨੇ ਔਰਤ ਵਿੱਚੋਂ ਰਸ ਮਿਲ ਰਿਹਾ, ਰਸ ਰੂਪਾ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ। ਤੂੰ ਤੇ ਇਥੋਂ ਵੀ ਰਸ ਲੈ ਰਿਹਾ ਕਿ ਥੋੜਾ ਜਿਹਾ ਪਰਫਿਊਮ ਮਹਿੰਗਾ ਲੈ ਕੇ ਆਪਣੇ ਤਨ ਦੇ ਕੱਪੜਿਆਂ ਦੇ ਉੱਤੇ ਲਾ ਲਿਆ ਤੇ ਇਹਦੇ ਅੰਦਰ ਹੀ ਫੁੱਲੀ ਜਾ ਰਹੇ, ਅਹੰਕਾਰ ਕਰੀ ਜਾ ਰਹੇ। ਪਰਮਲ ਕੀ ਵਾਸ ਕਿਨੂੰ ਕਹਿੰਦੇ ਨੇ? ਸੁਗੰਧੀ ਨੂੰ, ਚੰਦਨ ਦੀ ਮਹਿਕ ਨੂੰ। ਅਗਰ ਤੂੰ ਮਹਿਕ ਦਾ ਛੁੜਕਾਅ ਕਰ ਲਿਆ, ਤੂੰ ਇੰਨੇ ਦੇ ਅੰਦਰ ਹੀ ਆਪਣੇ ਆਪ ਨੂੰ ਵੱਡਾ ਸਮਝ ਰਿਹਾ, ਦੂਜੇ ਨੂੰ ਛੋਟਾ ਸਮਝੀ ਜਾ ਰਿਹਾ। ਰਸ ਪਰਮਲ ਕੀ ਵਾਸ ਰਸ ਘੋੜੇ, ਕਾਰਾਂ ਚੰਗੀਆਂ ਤੇਰੇ ਕੋਲ ਨੇ, ਘੋੜੇ ਚੰਗੇ ਤੇਰੇ ਕੋਲ ਨੇ। ਰਸ ਸ਼ੇਜਾ ਮੰਦਰ ਘਰ ਵੀ ਚੰਗਾ ਤੇਰੇ ਕੋਲ ਹੈ ਤੇ ਘਰ ਦੇ ਅੰਦਰ ਸ਼ੇਜ ਵੀ ਮਖਮਲੀ ਤੇਰੇ ਕੋਲ ਹੈ। ਆਖਿਆ ਰਸ ਘੋੜੇ ਰਸ ਸ਼ੇਜਾ ਮੰਦਰ ਰਸ ਮੀਠਾ ਰਸ ਮਾਸ, ਇਹ ਸਾਰੇ ਰਸ ਤੇਰੇ ਕੋਲ ਨੇ। ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਦਸ ਪਰਮਾਤਮਾ ਦੇ ਨਾਮ ਦਾ ਰਸ ਤੇਰੇ ਅੰਦਰ ਨਿਵਾਸ ਕਰੇ ਕਿੱਥੇ, ਟਿਕੇ ਕਿੱਥੇ? ਜਿੱਥੇ ਟਿਕਣਾ ਸੀ ਉਹ ਜਗ੍ਹਾ ਤੂੰ ਖਾਲੀ ਕੀਤੀ ਨਹੀਂ। ਭਰੇ ਹੋਏ ਬਰਤਨ ਦੇ ਅੰਦਰ ਕਿਸੇ ਨੂੰ ਕਹੀਏ ਹੋਰ ਪਦਾਰਥ ਪਾ, ਹੋਰ ਭਰ, ਕਿਵੇਂ ਭਰੇਗਾ? ਤੁਹਾਡੀ ਥਾਲੀ ਭੋਜਨ ਦੇ ਨਾਲ ਪਹਿਲਾਂ ਹੀ ਭਰੀ ਪਈ ਏ, ਉਪਰੋਂ ਹੋਰ ਕਹੋ ਕੇ ਇਹਦੇ ਵਿੱਚ ਪਾਈ ਆ, ਕਿੱਥੇ ਅਗਲਾ ਪਾਵੇਗਾ? ਅਗਰ ਪਾਏਗਾ ਤੇ ਬਾਹਰ ਡੁੱਲੇਗਾ, ਅੰਦਰ ਸਮਾਉਣ ਦੀ ਤੇ ਜਗ੍ਹਾ ਹੈ ਨੀ, ਅੰਦਰ ਟਿਕਣ ਦੀ ਤੇ ਜਗ੍ਹਾ ਹੈ ਨੀ। ਇੰਨੇ ਰਸ ਤੇਰੇ ਅੰਦਰ ਨੇ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਪਹਿਲਾਂ ਆਪਣੇ ਅੰਦਰੋਂ ਥੋੜਾ ਜਿਹਾ ਇਹਨਾਂ ਰਸਾਂ ਨੂੰ ਵਲੀਨ ਕਰ, ਇਧਰੋਂ ਨਾਲ ਨਾਲ ਰੱਬੀ ਰਸ ਨੂੰ ਲਿਆਉਣ ਦਾ ਯਤਨ ਕਰ। ਇੱਕ ਦਿਨ ਆਏਗਾ ਇਹ ਸਾਰੇ ਰਸ ਚਲੇ ਜਾਣਗੇ, ਪਰਮਾਤਮਾ ਦਾ ਰਸ ਤੇਰੇ ਅੰਦਰ ਟਿਕ ਜਾਏਗਾ। ਦੂਸਰੀ ਬੇਨਤੀ ਮੈਂ ਇੱਕ ਸੰਗਤ ਦੇ ਸਾਹਮਣੇ ਹੋਰ ਕਰਦਾ ਚੱਲਾਂ। ਲੰਗਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਬਣੇ ਹੁੰਦੇ ਨੇ, ਲੱਡੂ ਜਲੇ ਮਠਿਆਈਆਂ। ਮਿੱਠੇ ਦੀ ਗੱਲ ਮੈਂ ਕਰਨੀ, ਉਚੇਚੀ ਮਿੱਠੇ ਦੀ। ਆਪ ਆਪਣਾ ਪਾਤਰ ਲੈ ਕੇ ਹੱਥਾਂ ਦੇ ਅੰਦਰ ਥਾਲ ਲੈ ਕੇ ਅੱਗੇ ਅੱਗੇ ਵੱਧਦੇ ਤੁਰੇ ਜਾਂਦੇ ਹੋ। ਲੰਗਰ ਵਰਤਾਉਣ ਵਾਲਾ, ਲੰਗਰ ਪਾਉਣ ਵਾਲਾ ਤੁਹਾਡੇ ਪਾਤਰ ਦੇ ਅੰਦਰ, ਤੁਹਾਡੇ ਬਰਤਨ ਵਿੱਚ ਭੋਜਨ ਪਾਈ ਜਾ ਰਿਹਾ। ਜਿਹੜੀ ਚੀਜ਼ ਖਾਣ ਵਾਸਤੇ ਤੁਹਾਡਾ ਮਨ ਤੇ ਲਲਚਾ ਰਿਹਾ, ਪਰ ਨਾਲ ਇਹ ਵੀ ਆਵਾਜ਼ ਆ ਰਹੀ ਹੈ ਕਿ ਇਹ ਪਦਾਰਥ ਖਾਣ ਦੇ ਨਾਲ ਤੇਰੀ ਸ਼ੂਗਰ ਵੱਧ ਜਾਏਗੀ, ਤੇਰੇ ਤਨ ਦਾ ਰੋਗ ਵੱਧ ਜਾਏਗਾ। ਬੇਸ਼ੱਕ ਮਨ ਚਾਹੁੰਦਾ ਹੈ ਕਿ ਇਹ ਚੀਜ਼ ਮੈਂ ਖਾ ਲਵਾਂ, ਪਰ ਆਪਣੀ ਬਿਮਾਰੀ ਵੱਲ ਧਿਆਨ ਕਰਕੇ ਤੁਸੀਂ ਉਹ ਚੀਜ਼ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਪਰਹੇਜ਼ ਕਰ ਦਿੰਦੇ ਹੋ। ਜਲੇ ਪਏ ਨੇ, ਵਰਤਾਉਣ ਵਾਲਾ ਤੁਹਾਨੂੰ ਦੇਣਾ ਚਾਹੁੰਦਾ ਹੈ, ਤੁਹਾਡੇ ਮਨ ਦੀ ਆਵਾਜ਼ ਵੀ ਹੈ ਕਿ ਖਾ ਲੈਣੇ ਚਾਹੀਦੇ ਨੇ, ਪਰ ਜਿਵੇਂ ਧਿਆਨ ਆਉਂਦਾ ਹੈ ਬਿਮਾਰੀ ਵੱਧ ਜਾਏਗੀ, ਸ਼ੂਗਰ ਵੱਧ ਜਾਏਗੀ, ਤੁਸੀਂ ਥਾਲ ਪਿੱਛੇ ਕਰ ਲੈਂਦੇ ਹੋ, ਨਹੀਂ ਲੈਂਦੇ। ਜੋ ਰਸ ਤੁਹਾਡੇ ਸਰੀਰ ਨੂੰ ਮਾਫਕ ਨਹੀਂ, ਉਹ ਤੁਸੀਂ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਨਹੀਂ ਲੈਂਦੇ। ਬਸ ਇਹੀ ਦਸਤੂਰ ਮਨ ਦੀ ਦੁਨੀਆਂ ਵਿੱਚ, ਇੰਨਾ ਹੀ ਧਿਆਨ ਮਨ ਦੀ ਦੁਨੀਆਂ ਵਿੱਚ ਰੱਖਣਾ ਹੈ ਕਿ ਜੋ ਰਸ ਤੁਹਾਡੇ ਮਨ ਨੂੰ ਚੰਚਲ ਬਣਾਉਂਦਾ ਹੈ, ਮਨ ਨੂੰ ਮੈਲਾ ਕਰਦਾ ਹੈ, ਉਹਨੂੰ ਲੈਣਾ ਛੱਡ ਦਿਓ। ਬਸ ਇੰਨਾ ਹੀ ਧਿਆਨ ਰੱਖਣਾ ਹੈ। ਅਗਰ ਚੁਗਲੀ ਕੰਨਾਂ ਦੇ ਰਾਹੀਂ ਕੋਈ ਤੁਹਾਡੇ ਅੰਦਰ ਪਾ ਰਿਹਾ, ਤਾਂ ਲੈਣੀ ਬੰਦ ਕਰ ਦਿਓ, ਮਨ ਇਹਦੇ ਨਾਲ ਚੰਚਲ ਹੋਏਗਾ, ਮੈਲਾ ਹੋਏਗਾ। ਅਗਰ ਨਿੰਦਾ ਤੁਹਾਡੇ ਕੋਲ ਕੋਈ ਬਹਿ ਕੇ ਕਰ ਰਿਹਾ ਤੇ ਤੁਹਾਨੂੰ ਇਹ ਸਮਝ ਹੋਵੇ ਕਿ ਨਿੰਦਾ ਦੇ ਨਾਲ ਮਨ ਮੈਲਾ ਹੁੰਦਾ ਹੈ, ਆਪ ਨਿੰਦਾ ਕਰਨੀ ਤੇ ਨਿੰਦਾ ਸੁਣਨੀ ਛੱਡ ਦਿਓਗੇ, ਤੇ ਜੇ ਸਮਝ ਨਹੀਂ ਤੇ ਫਿਰ ਖਾਈ ਜਾਓਗੇ। ਕਦੀ ਕਦੀ ਲੰਗਰ ਦੇ ਅੰਦਰ ਪਾਗਲ ਮਨੁੱਖ ਵੀ ਆ ਜਾਂਦੇ ਨੇ, ਕਦੀ ਕਦੀ, ਤੇ ਪਾਗਲ ਮਨੁੱਖ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕੀ ਖਾਣ ਦੇ ਨਾਲ ਮੇਰਾ ਰੋਗ ਵੱਧ ਜਾਣਾ ਹੈ, ਕੀ ਖਾਣ ਦੇ ਨਾਲ ਰੋਗ ਘਟਣਾ ਹੈ। ਮਸਤਾਨੇ
अद्ध कमले लोग कदी कदी लंगर विच मिलदे ने। वो अपनी थाली नको नक भरा लेंदे ने और भरा भी हर पदार्थ दे नाल लेंदे ने। भावे वह खाण दे नाल उहनां दा रोग वध ही जाणा है पर उहनां नूं समझ नहीं वह खाई जा रहे ने। धर्म की दुनिया के अंदर वह मनुख हकीकत विच पागल है जिन्हों ये नहीं पता कि किहड़े रस दे नाल मन टिकदा है ते किहड़े रस दे नाल मन चंचल हुंदा है। अगर इन्नी समझ आ जाए ना कि इस रस दे नाल मन विच खराबी बनदी, मन विच खरूद बनदा है, मन चंचल हुंदा है, मन बीमार हुंदा है, रोगी बनदा है, आप नहीं लोगे। ये रस लैण दे नाल मन टिकदा है, शांति बनदी, सहज बनदा है, सुकून बनदा है, आप वो रस लोगे ते ज्यादा तो ज्यादा लोगे। होर बेनती करा सारे रस अपनी अपनी जगह दे उत्ते ठीक ने। रस मना नू प्रभावित करदे ने, काम दा रस मन नू प्रभावित करदा है, निंदा चुगली दा रस मन नू प्रभावित करदा है। पर अर्ज मैं वार वार ओही कर रहा तुहानू समझ होवे कि केड़ा रस मेरे मन वास्ते ठीक है ते केड़ा रस मेरे मन वास्ते ठीक नहीं है। गुरबाणी दा एक फैसला होर मैं तुहाडे सामने रखदा चला। पातशाह कहिंदे ने आण रसा, आण मैंने बहुते सारे दूजे, गुरबाणी नूं छड के दूजे आण, आण रसा जेते तै चाखे निमख ना तृष्णा तेरी लाथे। पढ़दे हो ना बाणी दे अंदर, गुरबाणी तो बगैर, परमात्मा दे चिंतन तो बगैर जिन्ने भी रस तू होर लै ने, आण रसा जेते तै चाखे, पातशाह कहन लगे निमख ना तृष्णा तेरी लाखे लाथे, हर रस का तू चाखे साध। कहन लगे हरी परमात्मा दे रस दा भी स्वाद जान, हर रस का तू चाखे साध, चाखत ही कोई रहे बिस्माद, अमृत रसना पियो प्यारी एह रस राती कोई त्रिपतारी। कहन लगे अमृत रस नू लै ते लै अपनी जुबान दे नाल, जुबान दे नाल जपना शुरू कर ते फिर उस तो बाद मन नू खीवा कर इस रस दे नाल। एक बेनती मैं उचेचे तौर ते आप संगतां दे सन्मुख होर रखनी चाहवांगा, वो ए है कि जदों आप भोजन छकदे हो उदों नाल दी नाल तुहानू भोजन दे रस दी समझ पै जांदी है। पहला टुकड़ा पहली बुरकी मुख विच पाई ते तुहाडी जुबान रस दी परख करके दस देंदी इहदा रस कौड़ा है, रस मिठा है, रस खट्टा है, रस लूणा है, रस चटपटा है, रस नमकीना है। तुहाडी जुबान परख कर देंदी इस भोजन दा रस किवें है। इस तरह ते नहीं है ना कि भोजन खाओ अज ते रस बनेगा आने वाले कल नूं, या भोजन खाओ अज ते रस बनेगा एक हफ्ते बाद, वीक बाद, महीने बाद, साल बाद। इस तरह का नियम ते नहीं है, यह दस्तूर ते नहीं। धर्म की दुनिया के अंदर भी यही दस्तूर है। यह मत सोचो कि मैं बाणी का जाप कर रहा मैनू अज रस नहीं मिले, इहदा रस कल नूं बन जाएगा, नहीं बनेगा। जो हुण करद्या करद्या रस नहीं आया उहदा कल नूं भी रस नहीं बनेगा। गुरबाणी का चिंतन भजन करद्या करद्या रस नालों नाल पैदा होंदा है, नालों नाल उसे वक्त। ते जे नालों नाल रस नहीं बनिया उस खादे भोजन का रस कल नूं भी नहीं बनेगा। साडा मन इस भरम के अंदर है हुण करी चलो इहदा लाभ अगले जन्म मिलेगा। शुरुआत अज तो है, अगर अज पदार्थ का रस नहीं मिलिया कल नूं किवें मिलेगा। तुसीं हुण बुरकी मुंह विच पाईए रस हुणे है, जुबान विचों हुण वैगरू कढो, रस नालों नाल मिलना चाहीदा है। नहीं मिलिया ते समझ लो भोजन सही ढंग दे नाल खादा नहीं गया। जपजी साहब हुण जपिया है, हुण पढ़िया है, इहदा रस हुणे ही बनना चाहीदा है नालों नाल ही। इस भुलेखे विच ना रहो कि मेरा काम पढ़ना है ते रस बनेगा आने वाले कल नूं, हुणे रस नाल नाल बनेगा। अगर नहीं बनिया तो फिर सही ढंग दे नाल जाप होया नहीं है, सही ढंग दे नाल भजन कीता नहीं गया। अगर रस हुणे नहीं बनिया फिर मैं दोबारा उचेचे तौर ते बेनती कर रहा, भोजन खाओ रस नालों नाल बनदा है, भजन करो रस नालों नाल बनदा है। कीर्तन आप अज सुन रहे हो ते अज दे सुने हुए कीर्तन दा रस की कल नूं जाके मिलेगा। कथा तुसी ऐस वक्त बह के दरबार विच सुन रहे हो ते की हुण दी कीती कथा दा रस आउण वाले तीन दिनां बाद बनेगा।
अगर तुहानू रस कथा विचों आ रहा है ते हुणे आ रहा है, नहीं आ रहा ते इहदा रस कल भी नहीं आएगा। अगर कीर्तन सुनदिया सुनदिया हुण रस नहीं बनिया, कल नू नहीं बनेगा। बाणी पढ़दिया पढ़दिया हुण रस नहीं बनिया, कल नहीं बनेगा। भजन बंदगी करदिया करदिया रस बनना चाहीदा है नालो नाल, नहीं बनिया ते फिर कदी भी नहीं बनेगा। अगर भोजन पक्का होवे, थाल दे अंदर परोसिया होवे, परपिया होवे साडे तों दूर, ते उस भोजन दा रस जुबान नूं नहीं मिलदा। भावे ओह भोजन किन्ना सवादला होवे, किन्ना चंगा होवे, पर थाल विच परोसिया है, दूर पिया है, उहदा रस तुहानूं की समझ आई कि भोजन खट्टा है, भोजन मिठा है, भोजन कौड़ा है, नहीं जान पाए उहदा रस की। भजन भी अगर मन तो दूर रहा, गुरबाणी मन तो दूर रही, कथा मन तो दूर रही, कीर्तन मन तो दूर रहा, ते दूर पै भोजन का रस भी नहीं मिलता, दूर पै भजन का रस भी नहीं मिलता। दोबारा मैं इन्हां लफ्ज़ां नूं दोहरा दिया, भोजन जुबान तो, भोजन मुख तो दूर है, वह भोजन सदा कुछ सवारेगा नहीं, जिहड़ा बाहर पिया है उहदा रस बनेगा भी नहीं। जो गुरबाणी उपदेश साडे मन दे बार बार है, मन विच ज्ञान है, ना मन नूं तृप्त करेगा, ना रजाएगा, ना उहदा रस बनेगा, जो मन तो बार बार है। तो बेनती करदा चला, भगत फरीद साहब कहिंदे ने, अज ना सुती कंत सिओ, अज मैं अपने कंत, कंत मैंने पति, पति मैंने परमात्मा, पति परमात्मा दे मलाप दा रस नहीं जान पाया। कुछ सत्संगी नवे आए, गल नूं मैं दोबारा दोहरा रहा, सूफी संत तकरीबन तकरीबन परमात्मा नूं महबूब मनदे ने, अपने आप नूं महबूबा मनदे ने, ते फिर लफज भी उस तरह दे वरतने पैणगे। जे परमात्मा प्रेमी है, अपने आप नूं प्रेमिका दी जगह दे उत्ते मन्या गया, ते फिर लफज भी उस तरह दी परोणे पैणगे। भगत जी कहन लगे, मैं अपने कंत परमात्मा दे नाल मिलन दा रस अज नहीं मान पाया, अंग मुड़े मुड़ जाए, मेरा सारा दिन मन बेचैनी विच रहा, चिड़चिड़ा पन रहा, क्रोध वार वार मन विचों जन्म लैंदा रहा, क्योंकि जो रस रोज रोज मिलदा सी अज ओह रस नहीं मिलिया। ते जिहड़े रोज रोज दे अभ्यासी ने, उहनां नूं मेरी बेनती दी पकड़ ज्यादा आएगी। वाकई मन खिजिया रहिंदा है अगर किसी दिन मजबूरी दे कारण गुरुद्वारे ना आ सको, रोज आउण वाले एक दिन ना आ सकन मन खिजिया रहिंदा है, रोज सुनन वाले एक दिन ना आ सकन मन विच क्रोध बनदा रहिंदा है, चिड़चिड़ापन रहिंदा है, इस तरह रहिंदा है जिवें कोई कीमती पदार्थ अज मेरे कोलों गवाच गया होवे, कोई वस्त गुम होई होवे। कहिण लगे, जाए पुछो दोहागणी तुम क्यों रहन बिहाए, मैं उन्हां दुहागणा नूं साखतां नूं मन मुखां नूं पुछदा कि तुहाडी जीवन रूपी रात किवें गुजरदी, जिन्हां ने कदी रब नूं चेते कीता ही नहीं, भुल के जुबान दे उत्ते वाहिगुरु जाप लियांदा ही नहीं, परमात्मा दे गुणां दा जाप कीता ही नहीं, उन्हां दी जीवन दी रात किवें गुजरदी है, भारी गुजरदी है, बेचैनी विच गुजरदी है। एक तंदरुस्त मनुख ते एक बीमार मनुख, इन्हां दोवां दी रात दे अंदर वड्डा अंतर है। बीमार सारी रात करवटां बदलदा रहिंदा है, हौके भरदा रहिंदा है, जागदा रहिंदा है, बेचैनी विच रहिंदा है, ते तंदरुस्त लम्मियां तान के कूक नींदरा विच सुत्ता मगन नजर आउंदा है। इन्ना ही फर्क है एक गुरमुख दी रात ते एक मनमुख दी रात दे अंदर। रात जीवन है, पूरा जीवन एक रात है, एक रहन के पाहुण तो मैं आए, पूरा जीवन रात है। कईयां दा जीवन बीतदा है, बीतता है हौके पर्दिया झोरिया दे अंदर, कले कलेश दे अंदर, मन मुटाव दे अंदर, पदार्थ बड़ा है पर मन मुटाव भी बड़ा है। सुख देने वाले साधन पदार्थ ते बड़े ने, लग्जरी कारां ते कोल ने, सीस मेल ते कोल है, कपड़ा भी बड़ा है, भोजन भी बड़ा है, धन दौलत पदार्थ भी बड़ा है, पर नाल दुख भी बड़ा है। जीवन की रात बीतती है दुख की पंड चुक है, कईयां दी जीवन दी रात बीतदी है बड़े आनंद दे अंदर, भावे उन्हां दा घर छोटा है, कार छोटी है, पदार्थ थोड़ा है, पर आनंदित बड़े ने, बड़े आनंद दे अंदर ने। एक बेनती मैं होर करदा चला, आनंद दे संबंध विच सुनिया ते है कि आनंद हुंदा है, पर आनंद नूं जानिया किन्निया ने है, इहदा जवाब तुसीं अपने कोलों आप मंगो कि आनंद नूं जानिया किन्निया ने है।
ਬਚਪਨ ਦੇ ਅੰਦਰ ਅਸੀਂ ਖਿਡੌਣਿਆਂ ਵਿੱਚੋਂ ਆਨੰਦ ਲੱਭਣ ਦੀ ਕੋਸ਼ਿਸ਼ ਕਰਦੇ ਰਹੇ। ਖਿਡੌਣੇ ਮਿਲ ਗਏ ਪਰ ਖਿਡੌਣਿਆਂ ਵਿੱਚੋਂ ਆਨੰਦ ਨਾ ਮਿਲਿਆ। ਮਾਂ ਬਾਪ ਖਿਡੌਣੇ ਬਦਲ ਬਦਲ ਕੇ ਦਿੰਦੇ ਰਹੇ, ਕਿਸੇ ਖਿਡੌਣੇ ਵਿੱਚੋਂ ਵੀ ਆਨੰਦ ਨਾ ਬਣੇ। ਸਿੱਝੇ ਸਿੱਝੇ ਬਾਲਪਣ ਪਿੱਛੇ ਰਹਿ ਗਿਆ ਤੇ ਜਵਾਨੀ ਅੱਗੇ ਆ ਗਈ। ਜਵਾਨੀ ਦੀਆਂ ਦਲਹੇਜਾਂ ਤੇ ਕਦਮ ਆ ਗਏ। ਜਵਾਨੀ ਦੇ ਅੰਦਰ ਮਨ ਵਿੱਚੋਂ ਇੱਕ ਆਵਾਜ਼ ਪੈਦਾ ਹੋਈ, ਪਤਨੀ ਮਿਲ ਜਾਏ ਤੇ ਸ਼ਾਇਦ ਆਨੰਦ ਮਿਲ ਜਾਏ, ਪਤੀ ਮਿਲ ਜਾਏ ਤੇ ਸ਼ਾਇਦ ਆਨੰਦ ਮਿਲ ਜਾਏ। ਜਵਾਨੀ ਦੇ ਅੰਦਰ ਪਤਨੀ ਮਿਲ ਗਈ ਪਰ ਆਨੰਦ ਨਾ ਮਿਲਿਆ, ਪਤੀ ਵੀ ਮਿਲ ਗਿਆ ਆਨੰਦ ਨਹੀਂ ਮਿਲਿਆ। ਮਨ ਫਿਰ ਹਵਾ ਦੀ ਤਰ੍ਹਾਂ ਜਿਵੇਂ ਗੁਬਾਰੇ ਹੁੰਦੇ ਨੇ ਤੇ ਗੁਬਾਰੇ ਦੀ ਪਰਤ ਬੜੀ ਪਤਲੀ ਹੁੰਦੀ, ਇਸ ਤਰ੍ਹਾਂ ਬਿਲਕੁਲ ਕਮਜ਼ੋਰ ਗੁਬਾਰੇ ਮਨ ਤਿਆਰ ਕਰ ਕਰਕੇ ਸਾਨੂੰ ਦਿੰਦਾ ਰਹਿੰਦਾ, ਦਲੀਲਾਂ ਦੇ ਅੰਦਰ ਉਲਝਾਈ ਰੱਖਦਾ, ਅੱਗੇ ਅੱਗੇ ਦੌੜਾਈ ਰੱਖਦਾ। ਮਨ ਨੇ ਫਿਰ ਇੱਕ ਆਵਾਜ਼ ਦਿੱਤੀ ਕਿ ਆਨੰਦ ਤਾਂ ਬਣੇਗਾ ਜੇ ਤੇਰੇ ਘਰ ਦੇ ਅੰਦਰ ਇੱਕ ਦੋ ਬੱਚਿਆਂ ਦਾ ਜਨਮ ਹੋਵੇ। ਘਰ ਦੇ ਅੰਦਰ ਦੋ ਧੀਆਂ ਦਾ, ਦੋ ਪੁੱਤਰਾਂ ਦਾ ਜਨਮ ਹੋਇਆ, ਚਾਰ ਪੰਜ ਛੇ ਬੱਚਿਆਂ ਦਾ ਜਨਮ ਹੋਇਆ ਤੇ ਆਨੰਦ ਦਾ ਜਨਮ ਤਾਂ ਵੀ ਨਾ ਹੋਇਆ। ਮੈਂ ਝੂਠ ਬਿਆਨੀ ਨਹੀਂ ਕਰ ਰਿਹਾ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿ ਵਿਆਹ ਕਰਾਉਣ ਤੋਂ ਬਾਅਦ ਆਨੰਦ ਬਣ ਜਾਂਦਾ ਹੈ, ਧੀਆਂ ਪੁੱਤਰਾਂ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਦੇ ਜੀਵਨ ਵਿੱਚ ਆਨੰਦ ਬਣਿਆ। ਮੈਂ ਤੇ ਕੁਰਜਦੇ ਕਲਪਦੇ ਹੋਇਆਂ ਨੂੰ ਮਿਲਿਆ, ਕੋਈ ਹਜ਼ਾਰਾਂ ਵਿੱਚੋਂ ਇੱਕ ਆਨੰਦ ਭਰਪੂਰ ਮਿਲਦਾ। ਚਲੋ ਫਿਰ ਮਨ ਦੀ ਵਾਸ਼ਨਾ ਅੱਗੇ ਚਲੀ ਗਈ। ਮਨ ਨੇ ਕਿਹਾ ਕਿ ਹੁਣ ਇਹ ਬੱਚਿਆਂ ਨੂੰ ਜਨਮ ਦਿੱਤਾ ਹੈ, ਇਹਨਾਂ ਦੀ ਲਾਲਣਾ ਪਾਲਣਾ ਕਰਨਾ ਵੀ ਮੇਰਾ ਫਰਜ਼ ਹੈ, ਇਹਨਾਂ ਦੀ ਲਾਲਣਾ ਪਾਲਣਾ ਕਰ ਲਏਗਾ ਤੇ ਸ਼ਾਇਦ ਜੀਵਨ ਦੇ ਅੰਦਰ ਆਨੰਦ ਬਣ ਜਾਏਗਾ। ਬੱਚਿਆਂ ਨੂੰ ਪਾਲਣਾ ਪੋਸਣਾ ਸ਼ੁਰੂ ਕੀਤਾ, ਪੜਾਉਣਾ ਲਿਖਾਉਣਾ ਸ਼ੁਰੂ ਕੀਤਾ, ਸੋਚਿਆ ਕਿ ਚਲੋ ਇਹਨਾਂ ਦੇ ਕਾਰਜ ਕਰ ਲਵਾਂ, ਇਹਨਾਂ ਦੇ ਵਿਆਹ ਕਾਰਜ ਕਰ ਲਵਾਂ ਤੇ ਸ਼ਾਇਦ ਜੀਵਨ ਦੇ ਅੰਦਰ ਆਨੰਦ ਬਣ ਜਾਏ। ਬੱਚੇ ਪੜ੍ਹ ਲਿਖ ਕੇ ਡਿਗਰੀ ਵਾਲੇ ਬਣ ਗਏ, ਡਿਗਰੀ ਹੋਲਡਰ ਬਣ ਗਏ, ਕੋਈ ਸਾਇੰਟਿਸਟ ਬਣਿਆ, ਕੋਈ ਡਾਕਟਰ ਬਣਿਆ, ਕੋਈ ਵਕੀਲ ਬਣਿਆ, ਕੋਈ ਜੱਜ ਬਣਿਆ, ਬੱਚੇ ਤੇ ਪੜ੍ਹ ਲਿਖ ਗਏ ਪਰ ਜੀਵਨ ਦੇ ਅੰਦਰ ਆਨੰਦ ਅਜੇ ਵੀ ਨਹੀਂ। ਬਲਕਿ ਕੀ ਹੋਇਆ, ਉਹ ਜਿਹੜੀ ਕਲਪਨਾ ਸੀ ਉਹ ਨਾਲ ਨਾਲ ਚੱਲਦੀ ਚੱਲਦੀ ਡਿਪਰੈਸ਼ਨ ਦਾ ਰੂਪ ਧਾਰਨ ਕਰ ਗਏ, ਕਲੇ ਕਲੇਸ਼ ਡਿਪਰੈਸ਼ਨ ਦੀ ਬਿਮਾਰੀ ਬਣ ਗਏ। ਇਹਨੂੰ ਹਿੰਦੀ ਦੇ ਅੰਦਰ ਫੋਬੀਆ ਵੀ ਕਹਿ ਦਿੰਦੇ ਨੇ, ਫੋਬੀਏ ਦੀ ਬਿਮਾਰੀ ਬਣ ਗਈ। ਤੋ ਖੈਰ ਜੋ ਮੈਂ ਬੇਨਤੀ ਕਰ ਰਿਹਾ ਸਾਂ, ਬੱਚਿਆਂ ਦੇ ਵਿਆਹ ਹੋ ਗਏ, ਆਨੰਦ ਤਾਂ ਨਾ ਬਣਿਆ। ਹੁਣ ਸਾਰੇ ਕਾਰਜ ਤੇਰੇ ਫਤਿਹ ਨੇ, ਧੀਆਂ ਵਿਆਹੀਆਂ ਗਈਆਂ, ਨੌਵਾਂ ਘਰ ਵਿੱਚ ਆ ਗਈਆਂ, ਪੁੱਤਰ ਵਿਆਹੇ ਗਏ, ਪਰਨਾਏ ਗਏ, ਆਪ ਬਜ਼ੁਰਗ ਵਾਰ ਜਿਤਨੇ ਸ਼ੋਭਾ ਪਾ ਰਹੇ ਹੋ, ਪਹਿਲਾਂ ਮੈਂ ਤੁਹਾਡੇ ਤੋਂ ਖਿਮਾ ਮੰਗ ਲਵਾਂ। ਬਾਅਦ ਵਿੱਚ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਪੁੱਛੋ ਕਿ ਤੁਹਾਡੇ ਜੀਵਨ ਦੇ ਅੰਦਰ ਆਨੰਦ ਬਣ ਗਿਆ। 100 ਸਾਲ ਦਾ ਬਿਰਧ ਬਾਬਾ ਮਰਨ ਦੀ ਸ਼ੇਜ ਦੇ ਉੱਤੇ ਹੋਵੇ ਤੇ ਕੰਨ ਵਿੱਚ ਜਾ ਕੇ ਪ੍ਰਸ਼ਨ ਕਰੋ, ਬਾਬਾ ਇਮਾਨਦਾਰੀ ਦੇ ਨਾਲ ਦੱਸ ਕੇ ਜਾਈ ਕਿ ਆਨੰਦ ਲੈ ਕੇ ਜਾ ਰਿਹਾ ਜਾਂ ਦੁੱਖ ਲੈ ਕੇ ਜਾ ਰਿਹਾ। ਹਜ਼ਾਰਾਂ ਵਿੱਚੋਂ ਇੱਕ ਦਾ ਜਵਾਬ ਆਏਗਾ, ਆਨੰਦ ਲੈ ਕੇ ਜਾ ਰਿਹਾ, ਮਰਨ ਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੈਂ ਜੀਵਨ ਗੁਜ਼ਾਰਾਂ, ਇਹ ਲਾਲਸਾ ਮੇਰੀ ਬਾਕੀ ਨਹੀਂ ਹੈ। ਬਾਕੀ ਸਭ ਦੀ ਤਮੰਨਾ ਹੋਏਗੀ, ਨਹੀਂ ਅਜੇ ਤੇ ਜੀਵਨ ਹੋਰ ਚਾਹੀਦਾ ਸੀ, ਵੇਖਿਆ ਹੀ ਕੀ, ਵੇਖਣ ਦੇ ਦਿਨ ਹੁਣ ਆਏ ਸਨ, ਸਾਰੀ ਉਮਰ ਤੇ ਕਰਦੇ ਹੀ ਰਹੇ, ਵੇਖਣਾ ਤੇ ਹੁਣ ਸੀ। ਤੋ ਜੀਵਨ ਪੂਰੇ ਦਾ ਪੂਰਾ ਬੀਤ ਜਾਂਦਾ ਹੈ, ਨਾ ਬਾਲਪਣ ਦੇ ਅੰਦਰ, ਨਾ ਜਵਾਨੀ ਦੇ ਅੰਦਰ, ਨਾ ਬੁਢਾਪੇ ਦੇ ਅੰਦਰ ਆਨੰਦ ਬਣਦਾ। ਹੁਣ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਇੱਕ ਉਮਰ ਨਹੀਂ ਹੈ। ਇਹ ਨਹੀਂ ਹੈ ਕਿ ਬਾਲਪਣ ਦੇ ਅੰਦਰ ਜਿਵੇਂ ਖਿਡੌਣੇ ਮਿਲਣੇ ਨੇ, ਜਵਾਨੀ ਵਿੱਚ ਨਹੀਂ, ਜਵਾਨੀ ਵਿੱਚ ਹੀ ਵਿਆਹ ਕਾਰਜ ਹੁੰਦਾ ਹੈ, ਬਾਲਪਣ ਵਿੱਚ ਨਹੀਂ ਜਾਂ ਬੁਢਾਪੇ ਵਿੱਚ ਨਹੀਂ। ਬੁਢਾਪੇ ਵਿੱਚ ਹੀ ਨੌਵਾਂ ਤੇ ਧੀਆਂ ਦੋਤਰਿਆਂ ਪੋਤਰਿਆਂ ਵਾਲਾ ਬਣਦਾ ਹੈ, ਬਾਲਪਣ ਵਿੱਚ ਨਹੀਂ। ਇਹ ਤੇ ਹੋਇਆ ਨਾ ਉਮਰ ਦਾ ਤਕਾਜ਼ਾ ਕਿ ਕਿਹੜਾ ਕੰਮ ਕਿਸ ਉਮਰ ਦੇ ਅੰਦਰ ਹੋਣਾ ਹੈ, ਉਮਰ ਦੇ ਲਿਹਾਜ਼ ਨਾਲ ਹੋਣਾ ਹੈ, ਪਰ ਆਨੰਦ ਉਮਰ ਦੇ ਲਿਹਾਜ਼ ਨਾਲ ਨਹੀਂ ਮਿਲਦਾ। ਆਨੰਦ ਮਿਲ ਜਾਏ ਤੇ ਕਿਸੇ ਨੂੰ ਬਾਲਪਣ ਵਿੱਚ ਮਿਲ ਜਾਏ ਕਿਸੇ ਨੂੰ ਜਵਾਨੀ ਵਿੱਚ ਮਿਲ ਜਾਏ ਬੁਢਾਪੇ ਵਿੱਚ ਮਿਲ ਜਾਏ ਤੇ ਨਾ ਮਿਲੇ ਤੇ ਤਿੰਨੇ ਹੀ ਪੈਰੇ ਦੇ ਬੀਤ ਜਾਂਦੇ ਨੇ, ਆਨੰਦ ਨੂੰ ਮਿਲਦਾ ਹੀ ਨਹੀਂ ਹੈ, ਨਾ ਬਾਲਪਣ ਦੇ ਅੰਦਰ, ਨਾ ਜਵਾਨੀ ਦੇ ਅੰਦਰ ਤੇ ਨਾ ਬੁਢਾਪੇ ਦੇ ਅੰਦਰ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਜਾਏ ਪੁੱਛੋ ਦੋਹਾਗਣੀ, ਮੈਂ ਉਹਨਾਂ ਦੋਹਾਗਣਾਂ ਨੂੰ ਪੁੱਛਦਾ ਪ੍ਰਸ਼ਨ ਕਰਕੇ, ਤੁਮ ਕਿਉਂ ਰਹਿਣ ਬਿਹਾਏ, ਤੁਹਾਡੇ ਜੀਵਨ ਦੀ ਰਾਤ ਕਿਸ ਤਰ੍ਹਾਂ ਬੀਤੀ, ਦੁੱਬਰ ਰਾਤ ਪਾਰੀ ਰਾਤ ਕਿਸ ਤਰ੍ਹਾਂ ਬੀਤੀ, ਤੁਸੀਂ ਪੂਰੇ ਜੀਵਨ ਦੇ ਅੰਦਰ ਕਦੇ ਵਾਹਿਗੁਰੂ ਮੰਤਰ ਦਾ ਜਾਪ ਕੀਤਾ ਹੀ ਨਹੀਂ।
ਤੇ ਜਦ ਪੂਰਾ ਜੀਵਨ ਬੀਤ ਗਿਆ ਕਦੀ ਆਪ ਚੌਪਈ ਪੜੀ ਨੇ ਸੁਖਮਨੀ ਸਾਹਿਬ ਦੇ ਨਾਲ ਜੁੜਿਆ ਨੇ ਪੰਜ ਬਾਣੀਆਂ ਦਾ ਨੇਮ ਨਪਾਇਆ ਨੇ ਵਾਹਿਗੁਰੂ ਮੰਤਰ ਜ਼ੁਬਾਨ ਤੇ ਲਿਆਂਦਾ ਨੇ ਕਦੀ ਮੰਦਰ ਮਸਜਿਦ ਗੁਰਦੁਆਰੇ ਆਇਆ ਹੀ ਨਹੀਂ ਤੇ ਦੁਨੀਆਂ ਦਾ ਦਸਤੂਰ ਵੇਖਿਆ ਜਦ ਉਹ ਮਰਦਾ ਹੈ ਡੈਡ ਬਾਡੀ ਨੂੰ ਚੁੱਕ ਕੇ ਫਿਰ ਉਹਦੇ ਕੋਲ ਗ੍ਰੰਥੀ ਸਿੰਘ ਨੂੰ ਕਹਿ ਦਿੰਦੇ ਨੇ ਬਾ ਹੁਕਮ ਗਿਆਨੀ ਜੀ ਇਹਦੇ ਕੋਲ ਬਹਿ ਕੇ ਨਾ ਹੁਣ ਲਗਾਤਾਰ ਤੁਸੀਂ ਸੁਖਮਨੀ ਸਾਹਿਬ ਦਾ ਜਾਪ ਕਰਨਾ ਹੈ। ਪੂਰਾ ਜੀਵਨ ਆਪ ਮਿਲਿਆ ਸੀ ਸੁਖਮਨੀ ਦਾ ਜਾਪ ਜਪਣ ਲਈ ਪੂਰੇ ਜੀਵਨ ਦੇ ਅੰਦਰ ਤੇ ਪਤਾ ਨੀ ਕਿ ਸੁਖਮਨੀ ਕੀ ਹੁੰਦੀ ਹੈ ਤੇ ਮਰਨ ਤੋਂ ਬਾਅਦ ਹੁਣ ਗ੍ਰੰਥੀ ਸਿੰਘ ਦੀ ਸੁਖਮਨੀ ਇਹਨੂੰ ਪਾਰ ਕਰੇਗੀ। ਪੂਰੇ ਜੀਵਨ ਦੇ ਅੰਦਰ ਆਪ ਤੇ ਭੁੱਲ ਕੇ ਕਦੀ ਇਹਨੇ ਜ਼ੁਬਾਨ ਤੇ ਵਾਹਿਗੁਰੂ ਮੰਤਰ ਦਾ ਜਾਪ ਲਿਆਂਦਾ ਨਹੀਂ ਤੇ ਮਰ ਗਿਆ ਤੇ ਹੁਣ ਉਹਦੇ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ ਜੀ ਉਹ ਇਹਨੂੰ ਪਾਰ ਕਰੇਗਾ। ਹੁਣ ਦੂਸਰੇ ਦਾ ਕੀਤਾ ਇਹਨੂੰ ਪਾਰ ਕਰੇਗਾ। ਮੇਰਾ ਮਤਲਬ ਇਹ ਨਹੀਂ ਹੈ ਕਿ ਉਹਦੇ ਕੋਲ ਬਹਿ ਕੇ ਰੋਣਾ ਧੋਣਾ ਹੀ ਚਾਹੀਦਾ ਹੈ ਜਾਂ ਕਥਾ ਕੀਰਤਨ ਜਾਂ ਬਾਣੀ ਦਾ ਜਾਪ ਨਾ ਹੋਵੇ ਹੋਣਾ ਚਾਹੀਦਾ ਹੈ ਪਰ ਉਹਨੇ ਆਪ ਵੀ ਤੇ ਜੀਵਨ ਵਿੱਚ ਕੁਝ ਕੀਤਾ ਹੋਵੇ ਨਾ। ਮੁਕਤੀ ਉਹਨੂੰ ਤਾਂ ਮਿਲੇਗੀ ਜੇ ਉਹਨੇ ਆਪ ਕੁਝ ਕਮਾਇਆ ਹੈ। ਪਹਿਲਾਂ ਮੌਤ ਤੋਂ ਪਹਿਲਾਂ ਮਨ ਮੁਕਤ ਹੋਇਆ ਤੇ ਤਾਂ ਮਰਨ ਤੋਂ ਬਾਅਦ ਜੁਨਾ ਤੋਂ ਮੁਕਤੀ ਤੇ ਮਰਨ ਤੋਂ ਪਹਿਲਾਂ ਉਹ ਬੰਦਰਾਂ ਦੇ ਅੰਦਰ ਵੱਜਾ ਰਿਹਾ ਤੇ ਹੁਣ ਮੁਕਤੀ ਉਹਨੂੰ ਮਿਲੇ ਕਿਵੇਂ ਹੁਣ ਉਹ ਬੰਦਰਾਂ ਤੋਂ ਮੁਕਤ ਹੋਵੇ ਕਿਵੇਂ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਮੈਂ ਉਹਨਾਂ ਦੁਹਾਗਣਾ ਨੂੰ ਮਨ ਮੁਖਾਂ ਨੂੰ ਪੁੱਛਦਾ ਕਿ ਉਹਨਾਂ ਦਾ ਜੀਵਨ ਕਿਵੇਂ ਬੀਤਿਆ ਜਿਨ੍ਹਾਂ ਨੇ ਸਾਰੀ ਉਮਰ ਦੇ ਅੰਦਰ ਕਦੀ ਪਰਮਾਤਮਾ ਦੇ ਨਾਲ ਆਪਣੇ ਮਨ ਦੀ ਸਾਂਝ ਪਾਈ ਨੇ। ਇਹ ਸਲੋਕ ਥੋੜਾ ਜਿਹਾ ਗਹਿਰਾ ਸੀ ਮੈਂ ਸਲੋਕ ਨੂੰ ਲੈ ਕੇ ਤਾਂ ਤੁਹਾਡੀ ਸੇਵਾ ਦੇ ਅੰਦਰ ਕੁਝ ਬੇਨਤੀਆਂ ਰੱਖਣ ਦਾ ਨਿਮਾਣਾ ਯਤਨ ਕੀਤਾ ਕਿ ਅੱਜ ਨ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਅਗਰ ਬਾਰੀ ਬਾਰੀ ਅਰਥ ਕਰੋਗੇ ਤੇ ਕੁਝ ਹੋਰ ਬਣਦੇ ਨੇ ਗਹਿਰਾਈ ਵਿੱਚ ਚਲੇ ਜਾਓ ਤੇ ਅਰਥ ਸਹੀ ਰੂਪ ਦੇ ਅੰਦਰ ਉਗੜ ਕੇ ਤੁਹਾਡੇ ਸਾਹਮਣੇ ਆ ਜਾਣਗੇ। ਭਗਤ ਫਰੀਦ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ ਅੰਗ ਮੁੜੇ ਮੁੜ ਜਾਏ ਮਨ ਵਿੱਚ ਬੇਚੈਨੀ ਰਹਿੰਦੀ ਉਸ ਮਨ ਵਿੱਚ ਜਿਹੜਾ ਮਨ ਰੋਜ਼ ਰੋਜ਼ ਜੁੜਦਾ ਹੈ ਪਰ ਇੱਕ ਦਿਨ ਕਿਸੇ ਮਜਬੂਰੀ ਦੇ ਕਾਰਨ ਨਹੀਂ ਜੁੜ ਪਾਇਆ ਕਿਸੇ ਕਾਰਨ ਕਰਕੇ ਅੱਜ ਸਾਂਝ ਨਹੀਂ ਬਣੀ ਪਰਮਾਤਮਾ ਦੇ ਨਾਲ ਮਨ ਦੇ ਅੰਦਰ ਚਿੜਚਿੜਾਪਣ ਰਿਹਾ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਬਿਹਾਏ ਉਹਨਾਂ ਦੁਹਾਗਣਾਂ ਦਾ ਜੀਵਨ ਕਿੰਨਾ ਦੁਖੀ ਹੋਏਗਾ ਕਿੰਨਾ ਬੱਜਰ ਤੇ ਭਾਰਾ ਹੋਏਗਾ ਉਹਨਾਂ ਦੇ ਜੀਵਨ ਦੀ ਰਾਤ ਕਿਸ ਤਰ੍ਹਾਂ ਬੀਤਦੀ ਹੈ ਜਿਨ੍ਹਾਂ ਨੇ ਕਦੀ ਪੂਰੇ ਜੀਵਨ ਰੂਪੀ ਰਾਤ ਦੇ ਅੰਦਰ ਪਰਮਾਤਮਾ ਪਤੀ ਨੂੰ ਚੇਤੇ ਨਹੀਂ ਕੀਤਾ ਪਰਮਾਤਮਾ ਦੇ ਨਾਲ ਸਾਂਝ ਬਣਾਉਣ ਦਾ ਯਤਨ ਹੀ ਨਹੀਂ ਕੀਤਾ। ਤੋ ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਮੁਬਾਰਕ ਬਚਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ ਸਭਨਾ ਦੇ ਮਨਾਂ ਦੇ ਅੰਦਰ ਗੁਰਮਤ ਗਿਆਨ ਦੀ ਬਖਸ਼ਿਸ਼ ਔਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੀ ਕਿਰਪਾ ਕਰਨ। ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ ਫਿਰ ਵਤੜੀ ਨਾ ਪੁੱਛਈ

कंत अगम्य था नानक सो सोहागनी जो पावे बेपरवाह नानक सो सोहागनी जो पावे बेपरवाह। वाहिगुरु जी का खालसा वाहिगुरु जी की फतेह। परम सत्कार योग मेहरवान सतगुरु श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सत्संगी जनो, चल रही लड़ी वार कथा विचार आप रोज रोज सरवण करते आ रहे हो। भगत फरीद साहब जी की मुबारक बाणी विचो अज जो श्लोक आप संगत दे सन्मुख पढ़ के सुनाए गए, सहुरे टोई ना लहै पेये ना ही थाओ। दो थावां दा जिक्र भगत फरीद साहब ने बाणी विच फरमाया, एक सौरा घर ते दूसरा पेका घर। कह लगे जिसनू सहुरे घर दे अंदर भी टोई ना मिले, टोई दा मतलब सहारा ना मिले, रहन वास्ते जगह ना मिले, पेके घर दे अंदर भी रहन वास्ते जगह ना मिले, वो जीव आत्मा आखर जाए किधर? क्योंकि बसियां जन्म लेंदियां ने, उम्र दा कुछ हिस्सा गुजार देंदियां ने पेके घर दे अंदर, ते बाकी दा उम्र दा हिस्सा गुजारिया जांदा है सहुरे घर दे अंदर। जिदे पास पेका घर भी नहीं सहुरा घर भी नहीं तो फिर आखर वो जाए किथे? कहन लगे सहुरे टोई ना लहै। हुण इस रमज नूं थोड़ा जिहा समझण दा यतन करियो। सहुरा घर बयान कीता है परमात्मा दे घर नूं, पेका घर बयान कीता है ऐस लोक नूं। साडी आत्मा नूं इह लोक वी छड्डना पिया, पर लोक दे अंदर परमात्मा पति दा घर मिलिया ना, ते फिर ओह आत्मा जाएगी किथे? इह शरीर आत्मा नूं छड्डना पैंदा है। असीं तिन चीजां दा सुमेल चल रहे हां, साडे पास तन है, साडे पास मन है, ते तीसरी साडे पास आत्मा है। तिन्हां चीजां दा सुमेल ही असीं चल रहे हां। चलो मैं आरंभ दे अंदर एक होर बेनती करदा चला। तन दा अपना फल, मन दा अपना फल, ते आत्मा दा अपना फल, वखो वखरे तिन्हां दे फल ने, और वखरियां वखरियां ही तिन्हां चीजां दीआं गुलामियां ने, वखरे वखरे बंधन ने। तन दे बंधन वखरे ने, मन दे बंधन वखरे ने, आत्मा दे बंधन वखरे ने, तिन्हां दे रोग वखो वखरे ने। खैर जो मैं बेनती कर रहा सा, साडा तन तन नू फल लगदा है औलाद पैदा करनी। तन कोलो तन ही पैदा हुंदा है, होर कुछ भी नहीं। तियां दा जन्म हुंदा है, पुत्रां दा जन्म हुंदा है तन करके। मन नू फल मिलदा है ज्ञान दा, और जद मन नू ज्ञान दा फल मिल जांदा है, फिर इस तो अगे चल के आत्मा नू फल लगदा है रब्बी रस दा, परमात्मा दे रस दा। जिस मनुख दे मन नू ज्ञान दा फल नहीं मिलिया, उदी आत्मा नू रब्बी रस दा फल भी नहीं लगेगा। शरीर दे संबंध विच कोई प्रूफ पेश करना, कोई सबूत पेश करना कि शरीर हुंदा है, शरीर इस तरह दा हुंदा है, कोई लोड़ नहीं, क्योंकि शरीर अपना भी वेख रहे हैं, ते शरीर प्रकृति दे अंदर दूसरियां दा भी वेख रहे हैं। मन दे संबंध विच भी सबूत पेश करन दी लोड़ नहीं, क्योंकि मन दे संबंध विच असी रोज रोज गल करदे नजर आ रहे हैं। अज मेरा मन मनदा सी मैं कुछ खा लवां, मैं बना के खा लिया। मेरा मन करदा सी गुरुद्वारे चला जावां, ते मैं आ गया। मन करदा सी अज गुरुद्वारे नहीं जाना, ते मैं नहीं आया।
ਮਨ ਕਰਦਾ ਸੀ ਅੰਮ੍ਰਿਤ ਵੇਲੇ ਉੱਠਾਂ ਮੈਂ ਉੱਠ ਪਿਆ, ਮਨ ਕਰਦਾ ਸੀ ਸੁੱਤਾ ਰਵਾਂ ਨਾ ਉੱਠਾਂ ਮੈਂ ਨਹੀਂ ਉੱਠਿਆ। ਮਨ ਦੀ ਗੱਲ ਤੁਸੀਂ ਵਾਰ ਵਾਰ ਕਰਦੇ ਰਹਿੰਦੇ ਹੋ, ਮਨ ਦੀ ਚਰਚਾ ਵਾਰ ਵਾਰ ਰਸਨਾ ਦੇ ਉੱਤੇ ਆਉਂਦੀ ਰਹਿੰਦੀ ਹੈ। ਤਨ ਦਾ ਸਬੂਤ ਪੇਸ਼ ਕਰਨ ਦੀ ਲੋੜ ਨਹੀਂ, ਮਨ ਦਾ ਸਬੂਤ ਪੇਸ਼ ਕਰਨ ਦੀ ਲੋੜ ਨਹੀਂ। ਮਨ ਮਹਿਸੂਸ ਕਰਨ ਦਾ ਵਿਸ਼ਾ ਤੇ ਤਨ ਇਹਨਾਂ ਦੋ ਅੱਖਾਂ ਦੇ ਨਾਲ ਵੇਖਣ ਦਾ ਵਿਸ਼ਾ। ਨੰਬਰ 3 ਦੇ ਉੱਤੇ ਬਚਦੀ ਹੈ ਆਤਮਾ। ਆਤਮਾ ਨਾ ਤੇ ਵੇਖਣ ਦਾ ਵਿਸ਼ਾ ਹੈ, ਇਹਨਾਂ ਦੋ ਨੇਤਰਾਂ ਦੇ ਨਾਲ ਆਤਮਾ ਦਿਸਦੀ ਨਹੀਂ ਹੈ। ਆਤਮਾ ਨਾ ਮਨ ਵਾਂਗ ਮਹਿਸੂਸ ਕਰਨ ਦਾ ਵਿਸ਼ਾ ਹੈ, ਆਤਮਾ ਹੈ ਕੇਵਲ ਵਿਸ਼ਵਾਸ ਦਾ ਵਿਸ਼ਾ। ਹੁਣ ਇਹ ਮਹਿਸੂਸ ਵੀ ਨਹੀਂ ਹੁੰਦੀ, ਇਹਨਾਂ ਦੋ ਅੱਖਾਂ ਦੇ ਨਾਲ ਦਿਸਦੀ ਵੀ ਨਹੀਂ। ਇਹ ਕਾਰਨ ਹੈ ਅੱਜ ਕੱਲ ਪੜ੍ਹੇ ਲਿਖੇ ਲੋਕਾਂ ਦੇ ਜਗਤ ਅੰਦਰ ਆਤਮਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ, ਤੇ ਜਿੰਨੀ ਮਿਆਰ ਦੇ ਅੰਦਰ ਜਿੰਨੀ ਤਾਦਾਦ ਦੇ ਅੰਦਰ ਆਤਮਾ ਤੋਂ ਵਿਸ਼ਵਾਸ ਹਟਦਾ ਜਾ ਰਿਹਾ ਹੈ, ਉਨੀ ਹੀ ਮਿਆਰ ਦੇ ਅੰਦਰ ਨਾਲ ਲੱਗਦਾ ਪਰਮਾਤਮਾ ਤੋਂ ਵਿਸ਼ਵਾਸ ਹਟਦਾ ਜਾ ਰਿਹਾ ਹੈ। ਕਿਉਂਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਕਬੀਰ ਸਾਹਿਬ ਕਹਿ ਰਹੇ ਨੇ, ਕਹੋ ਕਬੀਰ ਹਮ ਰਾਮ ਕੀ ਅੰਸ਼, ਤੇ ਜੇ ਰਾਮ ਦੀ ਅੰਸ਼ ਉੱਤੇ ਵਿਸ਼ਵਾਸ ਨਹੀਂ ਤੇ ਰਾਮ ਉੱਤੇ ਵਿਸ਼ਵਾਸ ਕਿੱਥੋਂ ਆਏਗਾ। ਜੇ ਪਰਮਾਤਮਾ ਤੋਂ ਵਿਛੜੀ ਹੋਈ ਇੱਕ ਬੂੰਦ ਉੱਤੇ ਵਿਸ਼ਵਾਸ ਨਹੀਂ ਤੇ ਪਰਮਾਤਮਾ ਤੇ ਵਿਸ਼ਵਾਸ ਕਿਵੇਂ ਬਣੇਗਾ। ਅਗਰ ਸਾਗਰ ਦੀ ਲਹਿਰ ਦੇ ਉੱਤੇ ਭਰੋਸਾ ਨਹੀਂ ਤੇ ਸਾਗਰ ਦੇ ਉੱਤੇ ਭਰੋਸਾ ਕਿਵੇਂ ਬਣੇਗਾ, ਕਿਵੇਂ ਮੰਨਾਂਗੇ ਕਿ ਸਾਗਰ ਹੁੰਦਾ ਹੈ। ਆਤਮਾ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ, ਨਾਲ ਲੱਗਦਾ ਪਰਮਾਤਮਾ ਤੋਂ ਵੀ ਵਿਸ਼ਵਾਸ ਉੱਠਦਾ ਜਾ ਰਿਹਾ ਅੱਜ ਦੀ ਸਦੀ ਦੇ ਅੰਦਰ, ਗਿਆਨ ਯਾਫਤਾ ਸਦੀ ਦੇ ਅੰਦਰ। ਖੈਰ, ਜੋ ਮੈਂ ਬੇਨਤੀ ਕਰਨੀ ਚਾਹੁੰਦਾ ਸੀ, ਆਤਮਾ ਕਰਕੇ ਅਸੀਂ ਚੱਲ ਰਹੇ ਹਾਂ, ਬੋਲ ਰਹੇ ਹਾਂ, ਵਸ ਰਹੇ ਹਾਂ, ਕਮਾ ਰਹੇ ਹਾਂ, ਖਾ ਰਹੇ ਹਾਂ, ਅਮੀਰ ਹਾਂ, ਗਰੀਬ ਹਾਂ, ਆਤਮਾ ਕਰਕੇ। ਗੁਰਬਾਣੀ ਦਾ ਇੱਕ ਫੈਸਲਾ ਹੁੰਦਾ ਹੈ, ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਤਨ ਦਾ ਆਖਰੀ ਅਰਥ ਇੱਥੇ ਹੈ ਸਰੀਰ। ਆਖਿਆ ਜਿੰਨਾ ਸਮਾਂ ਤੇਰੇ ਸਰੀਰ ਦੇ ਅੰਦਰ ਆਤਮਾ ਚੱਲ ਰਹੀ ਹੈ, ਆਤਮਾ ਵਸ ਰਹੀ ਹੈ, ਸਾਥੀ ਨਾਲ ਹੈ, ਉਨਾ ਸਮਾਂ ਤੂੰ ਚੱਲ ਵੀ ਰਿਹਾ ਹੈ, ਕਮਾ ਵੀ ਰਿਹਾ ਹੈ, ਗਾ ਵੀ ਰਿਹਾ ਹੈ, ਕਾਰੋਬਾਰ ਕਰ ਰਿਹਾ ਹੈ, ਤੂੰ ਚੰਗਾ ਹੈ, ਤੂੰ ਬੁਰਾ ਹੈ, ਦੁਨੀਆਂ ਵਿੱਚ ਤੇਰਾ ਵਜੂਦ ਕਾਇਮ ਹੈ। ਜਿਸ ਦਿਨ ਪਰਮਾਤਮਾ ਦੀ ਅੰਸ਼ ਆਤਮਾ ਤੇਰੇ ਵਿੱਚ ਨਹੀਂ ਰਹੇਗੀ, ਉਸ ਦਿਨ ਤੇਰਾ ਸਰੀਰ ਰਾਲ ਬਣ ਜਾਏਗਾ, ਖਾਕ ਦੇ ਬਰਾਬਰ ਬਣ ਜਾਏਗਾ। ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ, ਸਾਥੀ ਉੱਠ ਕੇ ਚਲਾ ਗਿਆ, ਆਤਮਾ ਉੱਠ ਕੇ ਚਲੀ ਗਈ, ਤਾਂ ਤਨ ਖਾਕੂ ਰਾਲ, ਇਹ ਸਰੀਰ ਖਾਕ ਬਣ ਜਾਏਗਾ, ਮਿੱਟੀ ਬਣ ਜਾਏਗਾ ਉਸ ਦਿਨ। ਉਸ ਦਿਨ ਤੋਂ ਬਾਅਦ ਚੱਲਣਾ, ਬੋਲਣਾ, ਕਮਾਉਣਾ, ਵੇਖਣਾ, ਵਿਚਰਨਾ, ਇਹ ਸਭ ਕੁਝ ਨਹੀਂ ਹੋਏਗਾ, ਆਤਮਾ ਕਾਰਨ ਹੈ। ਹੁਣ ਆਤਮਾ ਨੂੰ ਇਹ ਸਰੀਰ ਛੱਡਣਾ ਪਿਆ। ਆਤਮਾ ਆਈ ਸੀ ਪਰਮਾਤਮਾ ਦੇ ਦੇਸ਼ ਤੋਂ, ਪਰਮਾਤਮਾ ਤੋਂ ਵਿਛੜ ਕੇ, ਪਰਮਾਤਮਾ ਦੀ ਅੰਸ਼ ਹੈ। ਬੜੇ ਧਿਆਨ ਨਾਲ ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ। ਆਤਮਾ ਨੂੰ ਪਰਮਾਤਮਾ ਦਾ ਦੇਸ਼ ਮਿਲਿਆ ਨਹੀਂ, ਸਰੀਰ ਛੱਡਣਾ ਪਿਆ, ਫਿਰ ਉਹ ਆਤਮਾ ਜਾਏਗੀ ਕਿੱਥੇ? ਸੋਹਰੇ ਟੋਈ ਨਾ ਲਹੇ ਪਈਏ ਨਾ ਹੀ ਥਾਉ, ਉਹ ਆਤਮਾ ਜਾਏਗੀ ਕਿੱਥੇ? ਆਤਮਾ ਦੇ ਕੋਲ ਸਰੀਰ ਵੀ ਨਹੀਂ ਰਿਹਾ, ਸਰੀਰ ਕਿਸੇ ਕਾਰਨ ਕਰਕੇ ਜਾਂ ਐਕਸੀਡੈਂਟ ਕਰਕੇ ਜਾਂ ਬੁਢਾਪੇ ਤੋਂ ਬਾਅਦ ਸਰੀਰ ਤੇ ਛੱਡਣਾ ਪਿਆ। ਅੱਗੇ ਹੈ ਪਰਮਾਤਮਾ ਦਾ ਘਰ, ਪਰਮਾਤਮਾ ਮਿਲਿਆ ਨਹੀਂ, ਤੋ ਇਹ ਆਤਮਾ ਫਿਰ ਵਿਚਕਾਰ ਭਟਕੇਗੇ। ਸਮਝਣ ਵਾਸਤੇ ਮੈਂ ਸਮਝ ਲਓ, ਥੱਲੇ ਸਰੀਰ ਹੈ, ਉੱਤੇ ਪਰਮਾਤਮਾ ਹੈ, ਸਮਝਣ ਵਾਸਤੇ। ਹੁਣ ਪਰਮਾਤਮਾ ਮਿਲਿਆ ਨਹੀਂ, ਸਰੀਰ ਛੁੱਟ ਗਿਆ, ਉਹ ਆਤਮਾ ਕਿੱਥੇ ਜਾਏਗੀ? ਉਹ ਆਤਮਾ ਭਟਕੇਗੇ, ਜਿਹਨੂੰ ਪੰਜਾਬੀ ਦੇ ਅੰਦਰ ਆਪਾਂ ਕਹਿ ਦਿੰਦੇ ਹਾਂ ਫਲਾਣੇ ਦੀ ਰੂਹ ਭਟਕ ਰਹੀ ਹੈ, ਫਲਾਣੇ ਦੀ ਆਤਮਾ ਭਟਕ ਰਹੀ ਹੈ। ਤੇ ਜਿਸ ਰੂਪ ਵਿੱਚ ਆਤਮਾ ਦਾ ਭਟਕਣਾ ਅਸੀਂ ਮੰਨ ਰਹੇ ਹਾਂ, ਗੁਰਬਾਣੀ ਉਸ ਰੂਪ ਵਿੱਚ ਨਹੀਂ ਮੰਨਦੇ, ਉਹ ਆਤਮਾ ਕਿੱਥੇ ਭਟਕਦੀ ਹੈ? ਫਿਰ ਦੋਵਾਂ ਦੇ ਵਿਚਕਾਰ ਚੱਲ ਰਿਹਾ ਇੱਕ ਚੱਕਰ, ਤੇ ਉਹ ਚੱਕਰ ਚੱਲ ਰਿਹਾ 84 ਲੱਖ ਜੂਨੀਆਂ ਦਾ ਚੱਕਰ। ਇਹ ਆਤਮਾ ਫਿਰ ਜੂਨਾਂ ਦੇ ਅੰਦਰ ਭਟਕਦੀ ਹੈ। ਕਦੀ ਇਸ ਆਤਮਾ ਨੂੰ ਦੂਸਰਾ ਸਰੀਰ ਮਿਲ ਜਾਂਦਾ ਹੈ ਕੁੱਤੇ ਦਾ, ਉਹ ਸਰੀਰ ਛੁੱਟ ਜਾਂਦਾ ਹੈ ਬਿੱਲੀ ਦਾ, ਉਹ ਵੀ ਸਰੀਰ ਛੁੱਟ ਜਾਂਦਾ ਹੈ ਫਿਰ ਪਰਿੰਦੇ ਦਾ, ਫਿਰ ਉਹ ਵੀ ਸਰੀਰ ਚਲਾ ਜਾਂਦਾ ਹੈ ਕੋਈ ਕੀੜਾ ਮਕੌੜਾ, ਕਦੀ ਕੋਈ ਉੱਡਣ ਵਾਲਾ, ਕਦੀ ਜ਼ਮੀਨ ਦੇ ਅੰਦਰ। ਇਸ ਤਰ੍ਹਾਂ ਅਨੰਤ ਜੂਨੀਆਂ ਤੇ ਅਨੰਤ ਜੂਨੀਆਂ ਦੇ ਅੰਦਰ ਇਹ ਆਤਮਾ ਭਟਕਦੀ ਰਹਿੰਦੀ ਹੈ। ਤਾਂ ਹੀ ਤੇ
गुरबाणी दे अंदर वार वार इस तरह का जिक्र आंदा है कि हौ आया दूरों चल के, गुरबाणी का वचन है ना कि हौ आया दूरों चल के, मैं तकी तो शरणाए जियो, मैं आसा रखी चित में, मेरा सबो दुख गवाए जियो। दूरों चल के, ते दूरों चल के आउंदा की मतलब है कि गुरुद्वारे तो किसी का घर 2 किलोमीटर दूर है ते ओ कह सकता है मैं दूरों चल के आया, जेड़ा मुड तो उठ के आया वह नहीं कह सकता। एदा मतलब बाणी एक दे उत्ते लागू है दूसरे दे उत्ते लागू नहीं है। दूरों चल के आउन दा की अर्थ होया, मैं पटकदा पटकदा अनेक जूनिया दा चक्कर कटदा कटदा लंबे समय तो जूना दे गेड़ विच रहिंदा रहिंदा सतगुरु ऐस जून विच आया। दूरों चल के अनेक जूनिया विचों निकलन तो बाद मैनू ए जून मिली है, ता मनुखा जन्म मिलिया है, इनू कहिंदे ने दूरों चल के। तो मैं इतने लंबे समय तो पटकरिया सी, तेरे तो बड़ा दूर सी, कदी पशु दा शरीर, कदी परिंदे दा शरीर, कदी नभचारी, कदी थलचारी, कदी पानी दे अंदर दा जीव पटकदा रहा, आत्मा मेरी शरीर बदलदी रही, जामे बदलदी रही, मैं पटकदा रहा। तो अज दे महावाक दे अंदर भगत फरीद साहब जी कहिंदे ने सहुरे टोई ना लहै, रब दे घर दे अंदर तेनू सहारा नहीं मिलिया, क्योंकि उस तरह दा इस जन्म दे अंदर रह के तू कुछ कीता नहीं है कि रब जी दे दर दे उत्ते बहन दा योग बन जाए, उस बराबर बन जाए, योग बन जाए, उते यतन प्रयतन तू कीता नहीं। रब ने एक बकायदा नियम बनाया है, सिस्टम बनाया है, उस प्रोसीजर विचों निकल के ही परमात्मा दा दर मिलदा है, निकलन तो बगैर दर नहीं मिलदा। और इस सिस्टम ही कल्ले परमात्मा ने नहीं बनाया, तुसी भी बनाया है, इस दुनिया दे अंदर भी है। अगर एक जज दी सीट खाली होवे, वैकेंसी निकले भी एक जज नियुक्त कीता जाना है, तुसी अपने अपनी एप्लीकेशन दे सकते हो, तुसी फार्म भर सकते हो, जज दी एक सीट खाली है। हुण जज दी सीट वास्ते कोई रिक्वायरमेंट भी तो होएगी ना कि इहदी तालीम इन्नी चाहीदी है, पढ़िया लिखिया इन्ना चाहीदा है, इहनूं वकालत दा तजर्बा इन्ना चाहीदा है, कोई एप्लीकेशन भरे दूसरा नहीं। ते हुण जे कोई एक अनपढ़ बंदा अंगूठा छाप बंदा जाके धरना दे कि मैं दूसरे नालों उच्चा लम्मा हां, सुंदर हां, सुनखा हां, जज की सीट ते मैनूं क्यों नहीं बिठाउंदे, ते जज की सीट ते बहन वास्ते बकायदा एक तालीम निर्धारित की गई, नियुक्त की गई, वो तालीम तेरे कोल होएगी तो बन जाएगा, नहीं होएगी नहीं बनेगा। बड़ी सादी जी उदाहरण, अगर उस सिस्टम विचों निकल रहा है ते तेनू कोई जज बनाउन वास्ते सोच सकता है, तू सिस्टम विचों निकलिया ही नहीं है, तालीम तेरे पास ही नहीं है, तजर्बा तेरे पास ही नहीं है, तेनू जज बनाएगा कौन। परमात्मा दे चरणा विच बहन वास्ते भी बकायदा एक नियम तैयार किया है परमात्मा ने, तेरा मन पवित्र होना चाहिए, तेरे मन दे अंदर द्वैत वैत नहीं होनी चाहिए, ईर्षा निंदा चुगली आदि बुराइयां तेरे मन दे नेड़े तेड़े भी ना होन। काम क्रोध जह परसे नाहिन तेह घट ब्रह्म नवासा, काम क्रोध ते तेरे मन नू कदी छूया भी ना होवे, परसिया भी ना होवे। तो हुण अगर ते नियम साडे उत्ते लागू हुंदे ने तां ते आत्मा परमात्मा दे देश दी वसनीक बन सकदी है, अगर ये नियम मेरे उत्ते लागू नहीं होंदे ते फिर आत्मा वसनीक नहीं बनेगी, फिर आत्मा भटकदी रहेगी, जूना दे अंदर भटकदी रहेगी। तो अज दे महावाक दे अंदर भगत फरीद साहब जी कहन लगे सहुरे टोई ना लहै। एक बेनती मैं इत्थे होर करदा चला, आखिर सहुरे घर नूं की दिक्कत है, परमात्मा नूं की दिक्कत है, वह साडी आत्मा नूं अपने घर दे अंदर जगह देंदा क्यों नहीं, परेशानी इहदे विच की है, दिक्कत कित्थे है। एक नियम है कि साडा संबंध जिउंदे शरीरां नाल, परमात्मा दा संबंध जिउंदियां रूहां ते जिउंदियां आत्मावां दे नाल है। किसी का कोई परम मित्र होवे, या कोई मां बाप होवे, या कोई भैण भाई होवे, जां कोई पति पत्नी होवे, और बड़ा नेड़े दा रिश्ता भी ते दिल दी सांझ रखण वाला मित्र भी, उस शरीर करके चला जाए, चलाना कर जाए, आपां उहदे तन नूं चुक के मरगट दे अंदर लै के चले जाने आ, उहनूं संस्कार करन वास्ते अपने घर दे अंदर, ना उहनूं दफनाउने आ ते ना संस्कार करने आ। ते जे कोई सानूं इह गल कहे
ਵੀ ਤੁਹਾਡੇ ਘਰ ਦੇ ਪਿਛਲੇ ਪਾਸੇ ਜਗ੍ਹਾ ਖਾਲੀ ਪਈ ਹੈ, ਆਪਣੇ ਗਾਰਡਨ ਦੇ ਅੰਦਰ ਇਹਦਾ ਸੰਸਕਾਰ ਕਿਉਂ ਨਹੀਂ ਕਰ ਦਿੰਦੇ? ਆਪਣੇ ਘਰ ਦੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ, ਉੱਥੇ ਇਹਨੂੰ ਕਿਉਂ ਨਹੀਂ ਦਫਨਾ ਦਿੰਦੇ ਖੱਡਾ ਕੱਢ ਕੇ? ਅਸੀਂ ਇੱਕ ਹੀ ਜਵਾਬ ਦਿਆਂਗੇ, ਘਰ ਜਿਉਂਦਿਆਂ ਵਾਸਤੇ ਹੁੰਦਾ ਹੈ, ਘਰ ਮੁਰਦਿਆਂ ਵਾਸਤੇ ਨਹੀਂ ਹੈ। ਮੁਰਦਿਆਂ ਵਾਸਤੇ ਬਕਾਇਦਾ ਸ਼ਮਸ਼ਾਨ ਭੂਮੀਆਂ ਬਣ ਗਈਆਂ, ਮਰਗਟ ਬਣ ਗਏ, ਜਿਉਂਦੇ ਸਰੀਰਾਂ ਵਾਸਤੇ ਘਰ ਤੇ ਮੁਰਦਿਆਂ ਵਾਸਤੇ ਮਰਗਟ, ਮੁਰਦਿਆਂ ਵਾਸਤੇ ਮੜੀਆਂ, ਮੁਰਦਿਆਂ ਵਾਸਤੇ ਸ਼ਮਸ਼ਾਨ ਭੂਮੀ। ਸਾਡਾ ਸੰਬੰਧ ਜਿਉਂਦੇ ਸਰੀਰਾਂ ਨਾਲ ਹੈ। ਅਸੀਂ ਜੇ ਚਾਹੁੰਦੇ ਹਾਂ ਕਿ ਸਾਡਾ ਘਰ ਮੁਰਦ ਘਾਟ ਨਾ ਬਣੇ, ਸਾਡਾ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਨਾ ਬਣੇ, ਤੋ ਪਰਮਾਤਮਾ ਵੀ ਚਾਹੁੰਦਾ ਹੈ ਮੇਰਾ ਘਰ ਮੁਰਦ ਘਾਟ ਨਾ ਬਣੇ। ਅਸੀਂ ਜਿਉਂਦੇ ਸਰੀਰਾਂ ਨੂੰ ਤਰਜੀਹ ਦਿੰਦੇ ਹਾਂ, ਪਰਮਾਤਮਾ ਜਿਉਂਦੀਆਂ ਆਤਮਾਵਾਂ ਨੂੰ ਤਰਜੀਹ ਦਿੰਦਾ ਹੈ, ਜਿਉਂਦੀਆਂ ਰੂਹਾਂ ਨੂੰ ਤਰਜੀਹ ਦਿੰਦਾ ਹੈ। ਅਸੀਂ ਅਕਸਰ ਇੱਕ ਬੋਲ ਦਿੰਦੇ ਹਾਂ ਨਾ ਕਿ ਫਲਾਣੇ ਦੀ ਜ਼ਮੀਰ ਮਰ ਗਈ ਹੈ। ਮਰੀ ਜ਼ਮੀਰ ਵਾਲੇ ਨੂੰ ਪਰਮਾਤਮਾ ਆਪਣੇ ਘਰ ਦੇ ਅੰਦਰ ਪਨਾਹ ਕਿਉਂ ਦੇਵੇ? ਉਹਨੇ ਆਪਣੇ ਘਰ ਨੂੰ ਕੋਈ ਸ਼ਮਸ਼ਾਨ ਘਰ ਬਣਾਉਣਾ? ਜੇ ਤੁਸੀਂ ਰਾਜ਼ੀ ਨਹੀਂ ਕਿ ਆਪਣੇ ਘਰ ਨੂੰ ਸ਼ਮਸ਼ਾਨ ਘਰ ਨਾ ਬਣਾਈਏ, ਤਾਂ ਪਰਮਾਤਮਾ ਵੀ ਰਾਜ਼ੀ ਨਹੀਂ। ਉਹ ਕਹਿੰਦਾ ਮੈਂ ਵੀ ਸ਼ਮਸ਼ਾਨ ਘਰ ਨਹੀਂ ਬਣਾਉਣਾ, ਮੇਰੇ ਕੋਲ ਵੀ ਆ ਤੇ ਪੂਰਾ ਪਵਿੱਤਰ ਹੋ ਕੇ ਆ, ਪੂਰਾ ਆਪਣੀ ਜ਼ਮੀਰ ਨੂੰ ਜ਼ਿੰਦਾ ਰੱਖ ਕੇ ਆ ਅਗਰ ਮੇਰੇ ਕੋਲ ਆਉਣਾ। ਤੋ ਜੋ ਆਤਮਾ ਮੁਰਦੀ ਹੁੰਦੀ ਹੈ, ਆਤਮਿਕ ਤੌਰ ਤੇ ਜੋ ਮਰਿਆ ਹੁੰਦਾ ਹੈ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਜੋ ਨਹੀਂ ਸੁਣਦਾ, ਉਹ ਫਿਰ ਵਾਰ ਵਾਰ ਜੂਨਾਂ ਦੇ ਅੰਦਰ ਹੀ ਭਟਕਦਾ ਹੈ, ਹੋਰ ਜਾਏ ਕਿੱਥੇ? ਉਹਨੂੰ ਸਰੀਰ ਬਦਲਣੇ ਪੈਂਦੇ ਨੇ, ਜੂਨਾਂ ਬਦਲਣੀਆਂ ਪੈਂਦੀਆਂ। ਤੋ ਫਰੀਦ ਸਾਹਿਬ ਇਸ਼ਾਰਤਨ ਹੁਕਮ ਕਰ ਰਹੇ ਨੇ, ਕਹਿਣ ਲੱਗੇ ਨਾ ਤੇ ਸਹੁਰੇ ਘਰ ਦੇ ਅੰਦਰ ਟੋਈ ਮਿਲੀ ਰੱਬ ਜੀ ਦੇ ਘਰ ਦੇ ਅੰਦਰ, ਨਾ ਪੇਕੇ ਘਰ ਦੇ ਅੰਦਰ ਹੀ ਰਹਿਣ ਵਾਸਤੇ ਥਾਂ ਮਿਲਿਆ। ਸਰੀਰ ਬੁੱਢਾ ਹੋਇਆ, ਸਰੀਰ ਨੂੰ ਮੌਤ ਆਈ, ਕਿਸੇ ਨੂੰ ਕਹੀਏ ਤੇਰਾ ਬੜਾ ਪ੍ਰੇਮੀ ਸੀ ਇਹਨੂੰ ਘਰ ਦੇ ਅੰਦਰ ਰੱਖ ਛੱਡ, ਕੌਣ ਰੱਖੇਗਾ? ਮੁਰਦੇ ਨੂੰ ਕੀ ਕਰੋਗੇ ਰੱਖ ਕੇ? ਰੱਖਣਾ ਵੀ ਚਾਹੋਗੇ, ਕਿਸ ਕੰਮ ਆਏਗਾ? ਪਈਏ ਨਾ ਹੀ ਥਾਂ, ਤੇ ਫਿਰ ਜਿਸ ਪਰਿਵਾਰ ਵਾਸਤੇ, ਕੁਟੰਬ ਕਬੀਲੇ ਵਾਸਤੇ ਮਨੁੱਖ ਆਪਣੀ ਜ਼ਮੀਰ ਨੂੰ ਮੁਰਦਿਆਂ ਕਰਦਾ ਹੈ, ਮੇਰਾ ਮਤਲਬ ਇਹ ਨਹੀਂ ਕਿ ਪਰਿਵਾਰ ਨੂੰ ਛੱਡ ਦੇਣਾ ਹੈ, ਪਰਿਵਾਰ ਦੀ ਲਾਲਣਾ ਪਾਲਣਾ ਨਹੀਂ ਕਰਨੀ। ਗੁਰੂ ਨਾਨਕ ਸਾਹਿਬ ਨੇ ਸਿਖਾਇਆ ਰਹਿਣਾ ਸੰਸਾਰ ਵਿੱਚ, ਰਹਿਣਾ ਪਰਿਵਾਰ ਵਿੱਚ, ਤੇ ਜੇ ਤੇਰੇ ਉੱਤੇ 2-4-5 ਬੱਚਿਆਂ ਦੀ ਕੋਈ ਪਰਮਾਤਮਾ ਵੱਲੋਂ ਜ਼ਿੰਮੇਵਾਰੀ ਆਈ ਹੈ, ਤੇ ਫਿਰ ਉਸ ਜ਼ਿੰਮੇਵਾਰੀ ਨੂੰ ਵੀ ਤੂੰ ਨਿਭਾਉਣਾ ਹੈ, ਤੇ ਨਿਭਾਉਣਾ ਵੀ ਚੰਗੇ ਤਰੀਕੇ ਦੇ ਨਾਲ ਹੈ, ਪਰਮਾਤਮਾ ਵੱਲੋਂ ਮਿਲੀ ਸੇਵਾ ਸਮਝ ਕੇ ਜ਼ਿੰਮੇਵਾਰੀ ਨੂੰ ਕਰਨਾ ਵੀ ਹੈ, ਨਿਭਾਉਣਾ ਵੀ ਹੈ। ਤੋਰਜ ਮੈਂ ਇਹ ਕਰ ਰਿਹਾ ਸਾਂ, ਰੱਬ ਜੀ ਨੇ ਤੇ ਨਹੀਂ ਕਿਹਾ ਕਿ ਪਰਿਵਾਰ ਪਾਲਦਾ ਪਾਲਦਾ ਆਤਮਿਕ ਮੌਤ ਹੀ ਕਬੂਲ ਕਰ, ਪਰਿਵਾਰ ਪਾਲਦਾ ਪਾਲਦਾ ਜਿਹਨੀ ਜ਼ਮੀਰੀ ਤੌਰ ਦੇ ਉੱਤੇ ਮੁਰਦਾ ਬਣ ਜਾ। ਤੋ ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਪਰਮਾਤਮਾ ਦੇ ਦੇਸ਼ ਕੇਵਲ ਜਿਉਂਦੀਆਂ ਆਤਮਾਵਾਂ, ਜਿਉਂਦੀਆਂ ਰੂਹਾਂ ਨੂੰ ਜਗ੍ਹਾ ਹੈ, ਮੁਰਦੀਆਂ ਰੂਹਾਂ ਨੂੰ ਨਹੀਂ। ਮੁਰਦੀਆਂ ਰੂਹਾਂ ਨੂੰ ਸਰੀਰਾਂ ਦੇ ਅੰਦਰ ਭਟਕਣਾ ਹੀ ਪੈਂਦਾ ਹੈ। ਜਿਨ੍ਹਾਂ ਵਾਸਤੇ ਅਸੀਂ ਆਪਣੀ ਰੂਹ ਨੂੰ ਮੁਰਦਾ ਕੀਤਾ ਹੈ, ਅਗਰ ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਮਰ ਜਾਣ ਤੋਂ ਬਾਅਦ ਮੁਰਦੇ ਦਾ ਸੁਪਨਾ ਵੀ ਆ ਜਾਏ ਨਾ, ਸੁਪਨਾ, ਤੇ ਪਰਿਵਾਰ ਵਾਲੇ ਫਿਰ ਪੰਡਤਾਂ ਪਾਂਧਿਆਂ ਦੇ ਕੋਲ, ਪਖੰਡੀਆਂ ਦੇ ਕੋਲ ਚੱਲਦੇ ਨੇ, ਜਾ ਕੇ ਕਹਿੰਦੇ ਨੇ ਜੀ ਸਾਡੇ ਘਰ ਦਾ ਫਲਾਣਾ ਫਲਾਣਾ ਮੈਂਬਰ ਮਰ ਗਿਆ ਸੀ ਤੇ ਅੱਜ ਸਾਡੇ ਸੁਪਨੇ ਦੇ ਅੰਦਰ ਆਇਆ, ਪਰਿਵਾਰ ਦਾ ਤੇ ਇੰਨਾ ਕੇ ਸਾਡੇ ਨਾਲ, ਮੋਹ ਇੰਨਾ ਕੇ ਸਾਡੇ ਨਾਲ। ਜਿਉਂਦੇ ਜੀ ਅਗਰ ਜਵਾਨ ਪਤੀ ਘਰ ਵਿੱਚ ਨਹੀਂ ਆਇਆ, ਕੁਦਰਤੀ ਲੇਟ ਹੋਇਆ ਹੈ, ਤੇ ਪਤਨੀ ਨੂੰ ਇਸ ਗੱਲ ਦਾ ਫਿਕਰ ਬਣਦਾ ਹੈ ਵੀ ਸਮਾਂ ਕਾਫੀ ਹੋ ਚੁੱਕਾ ਹੈ, ਆਇਆ ਕਿਉਂ ਨਹੀਂ? ਜਵਾਨ ਭੈਣ ਵੀ ਫਿਕਰਮੰਦ ਹੁੰਦੀ ਹੈ ਭਾਈ ਆਇਆ ਕਿਉਂ ਨਹੀਂ, ਮਾਂ ਵੀ ਫਿਕਰ ਵਿੱਚ ਰਹਿੰਦੀ ਹੈ ਪੁੱਤਰ ਆਇਆ ਕਿਉਂ ਨਹੀਂ, ਪਿਤਾ ਵੀ ਫਿਕਰ ਕਰਦਾ ਹੈ ਕਿ ਧੀ ਨਹੀਂ ਆਈ, ਪੁੱਤਰ ਨਹੀਂ ਆਇਆ, ਆਖਰ ਕਾਰਨ ਕੀ ਹੈ? ਜਿਉਂਦੇ ਜੀ ਜੋ ਇੰਤਜ਼ਾਰ ਕਰਦੇ ਰਹਿੰਦੇ ਨੇ ਕਿ ਲੇਟ ਹੋਇਆ ਹੈ, ਆਇਆ ਕਿਉਂ ਨਹੀਂ, ਮਰਨ ਤੋਂ ਬਾਅਦ ਉਹ ਇੰਤਜ਼ਾਮ ਕਰਾਉਂਦੇ ਨੇ ਕਿ ਇਹਦਾ ਹੁਣ ਸੁਪਨਾ ਵੀ ਨਾ ਆਵੇ, ਇਹਦੀ ਯਾਦ ਵੀ ਨਾ ਆਵੇ। ਔਰ ਇਹ ਹਕੀਕਤ ਹੈ, ਮੈਂ ਕੋਈ ਅੱਤ ਕਥਨੀ ਤੁਹਾਡੇ ਸਾਹਮਣੇ ਬਿਆਨ ਨਹੀਂ ਕਰ ਰਿਹਾ। ਫਿਰ ਆਪਣੇ ਘਰ ਦੇ ਸਾਹਮਣੇ ਧਾਗੇ ਬਣਵਾਉਂਦੇ ਨੇ, ਉਪਾਅ ਯਤਨ ਕਰਾਉਂਦੇ ਨੇ ਪਖੰਡੀਆਂ ਦੇ ਕੋਲੋਂ, ਪੰਡਤਾਂ ਦੇ ਕੋਲੋਂ, ਇਹਦਾ ਸੁਪਨਾ ਵੀ ਨਹੀਂ ਆਉਣਾ ਚਾਹੀਦਾ, ਇਹ ਸਾਡੇ ਖਿਆਲਾਂ ਵਿੱਚ ਵੀ ਨਾ ਆਵੇ। ਇਤਨੀ ਅਸਲੀਅਤ ਸਮਾਜ ਦੀ ਖੋਲ ਕੇ ਗੁਰਬਾਣੀ ਸਾਡੇ ਸਾਹਮਣੇ ਰੱਖ ਰਹੀ ਹੈ, ਸਾਨੂੰ ਨਾ ਸਮਝ ਆਵੇ ਤੇ ਸਾਡੀ ਆਪਣੀ ਕਮੀ ਹੈ, ਗੁਰਬਾਣੀ ਦਾ ਦੋਸ਼ ਇਹਦੇ ਵਿੱਚ ਨਹੀਂ ਹੈ। ਤੋ ਖੈਰ, ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ, ਸਹੁਰੇ ਟੋਈ ਨਾ ਲਹਿ ਪਈਏ ਨਾ ਹੀ ਥਾਓ, ਫਿਰ ਵਾਤੜੀ ਨਾ ਪੁੱਛੇ। ਫਿਰ ਮੈਨੇ ਪਤੀ, ਵਾਤੜੀ ਮੈਨੇ ਵਾਤ ਲੈਣੇ, ਖਬਰ ਲੈਣੇ,
ਪਤੀ ਪਰਮਾਤਮਾ ਤੇਰੀ ਬਾਤ ਪੁੱਛਦਾ ਨਹੀਂ। ਧੰਨ ਧੰਨ ਮੈਨੇ ਜੀਵ ਇਸਤਰੀ ਸੁਹਾਗਣ ਲਾਓ। ਹੇ ਜੀਵ ਇਸਤਰੀ ਤੂੰ ਆਪਣੇ ਆਪ ਨੂੰ ਨਾਂ ਦੇ ਰੱਖ ਕੇ ਮੈਂ ਸੁਹਾਗਣ ਆ। ਪਤੀ ਦੇ ਨਾਲ ਤੇਰਾ ਮੇਲ ਜੋਲ ਨਹੀਂ, ਪਤੀ ਦੇ ਨਾਲ ਪਿਆਰ ਨਹੀਂ, ਪਤੀ ਦੇ ਨਾਲ ਬਹਿਣਾ ਉੱਠਣਾ ਨਹੀਂ, ਪਤੀ ਦੇ ਨਾਲ ਬੋਲ ਬਾਣੀ ਨਹੀਂ, ਪਤੀ ਦੀ ਚਾਰ ਦੀਵਾਰੀ ਵਿਚ ਨਹੀਂ, ਪਤੀ ਦੀ ਮਾਨ ਮਰਿਆਦਾ ਵਿਚ ਨਹੀਂ। ਤੇ ਫਰੀਦ ਸਾਹਿਬ ਕਹਿਣ ਲੱਗੇ ਗੱਲਾਂ ਦੇ ਨਾਲ ਸੁਹਾਗਣ ਬਣੀ ਰਹਿ, ਕੌਣ ਰੋਕ ਸਕਦਾ ਤੈਨੂੰ ਕਿ ਤੂੰ ਆਪਣੇ ਆਪ ਨੂੰ ਸੁਹਾਗਣ ਨਾ ਕਹਿ। ਪਰ ਸੁਹਾਗਣ ਹੋਣਾ ਗੁਣਾਂ ਦਾ ਨਾਂ ਹੈ, ਕੇਵਲ ਲਿਬਾਸ ਦਾ ਨਾਂ ਸੁਹਾਗਣ ਨਹੀਂ ਹੈ। ਫਿਰ ਮੈਂ ਯਾਦ ਕਰਾਵਾਂ, ਇਹ ਉਪਦੇਸ਼ ਇਕੱਲੀਆਂ ਭੈਣਾਂ ਵਾਸਤੇ ਨਹੀਂ ਹੈ, ਔਰਤ ਜਾਮੇ ਲਈ ਨਹੀਂ ਹੈ, ਗੱਲ ਪਰਮਾਤਮਾ ਦੀ ਆਤਮਾ ਦੀ ਚੱਲ ਰਹੀ ਹੈ। ਇੱਥੇ ਸੁਹਾਗਣ ਮਰਦ ਵੀ ਹੈ, ਸੁਹਾਗਣ ਔਰਤ ਵੀ ਹੈ, ਸਭ ਲਈ ਬਰਾਬਰ ਉਪਦੇਸ਼ ਹੈ। ਅਗਰ ਮੇਰੇ ਕੋਲ ਧਾਰਮਿਕ ਲਿਬਾਸ ਹੈ, ਸੁਹਾਗਣ ਦਾ ਲਿਬਾਸ ਹੈ, ਪਰ ਮੇਰਾ ਪਤੀ ਮੇਰੇ ਘਰ ਦੀ ਚਾਰ ਦੀਵਾਰੀ ਵਿਚ ਨਹੀਂ, ਤੇ ਉਹ ਕਾਹਦੀ ਸੁਹਾਗਣ ਹੋਏ। ਜਿਸ ਪਤਨੀ ਦਾ ਪਤੀ ਘਰ ਵਿਚ ਨਹੀਂ, ਸ਼ੇਜ ਉੱਤੇ ਨਹੀਂ, ਉਹ ਭਾਵੇਂ ਸੂਹੇ ਨਾਭੀ ਰੰਗ ਦਾ ਲਿਬਾਸ ਪਾਏ, ਚੂੜਾ ਪਾਏ, ਕਾਂਟੇ ਪਾਏ, ਲੱਖ ਸ਼ਿੰਗਾਰ ਬਣਾਏ, ਕੀ ਕੰਮ ਆਉਂਦਾ ਹੈ? ਕਿਸ ਅਰਥ ਹੈ? ਇਹ ਕਾਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਲਾਨੀਆਂ ਕਹਿ ਦਿੱਤਾ। ਕਹਿਣ ਲੱਗੇ ਕਾਮਨ ਕਾਮਨ ਮੈਨੇ ਜੀਵ ਇਸਤਰੀ, ਕਾਮਨ ਤੋ ਸ਼ਿੰਗਾਰ ਕਰ ਜੋ ਪਹਿਲਾਂ ਕੰਤ ਮਨਾਏ। ਕਹਿਣ ਲੱਗੇ ਪਹਿਲਾਂ ਕੰਤ ਨੂੰ ਮਨਾ, ਕੰਤ ਮੈਨੇ ਪਤੀ, ਪਹਿਲਾਂ ਕੰਤ ਨੂੰ ਮਨਾ, ਕੰਤ ਤੇਰੇ ਨਾਲ ਸੁਲਾ ਸਫਾਈ ਕਰ ਲਵੇ, ਕੰਤ ਤੇਰੇ ਉੱਤੇ ਰੀਝ ਪਵੇ, ਤੇਰਾ ਸ਼ਿੰਗਾਰ ਕੀਤਾ ਤਾਂ ਸਫਲਾ ਹੈ। ਅਗਰ ਕੰਤ ਦੇ ਨਾਲ ਤੇਰੀ ਮੁਲਾਕਾਤ ਨਹੀਂ, ਕੰਤ ਦੇ ਨਾਲ ਬੋਲ ਬਾਣੀ ਨਹੀਂ, ਕੰਤ ਦੀ ਗੱਲ ਨੂੰ ਪ੍ਰਵਾਨਗੀ ਨਹੀਂ, ਤੇ ਸ਼ਿੰਗਾਰ ਲਿਬਾਸ ਲੱਖ ਬਣਾ ਕੇ ਰੱਖ, ਕੀ ਅਰਥ ਹੈ ਉਸ ਸ਼ਿੰਗਾਰ ਦਾ? ਮੈਂ ਇੱਕ ਵਚਨ ਗੁਰਬਾਣੀ ਵਿੱਚੋਂ ਆਪ ਸੰਗਤਾਂ ਦੇ ਸਨਮੁਖ ਹੋਰ ਰੱਖਦਾ ਚੱਲਾਂ। ਪਾਤਸ਼ਾਹ ਕਹਿੰਦੇ ਨੇ ਸਖੀ ਕਾਜਲ ਹਾਰ ਤੰਬੋਲ ਸਬੈ ਕਿਛ ਸਾਜਿਆ। ਕਾਜਲ ਤੇਰਿਆਂ ਨੇਤਰਾਂ ਦੇ ਅੰਦਰ ਕਾਲਖ ਹੋਵੇ, ਸੁਰਮਾ ਹੋਵੇ। ਕਾਜਲ ਹਾਰ ਤੇਰੇ ਗਲੇ ਦੇ ਅੰਦਰ ਸੋਨੇ ਦਾ ਹੀਰੇ ਦਾ ਜੜਿਆ ਹੋਇਆ ਹਾਰ ਵੀ ਪਾਇਆ ਹੋਵੇ। ਸਖੀ ਕਾਜਲ ਹਾਰ ਤੰਬੋਲ, ਖਿਮਾ ਚਾਹਾਂਗਾ ਬੋਲ ਕੁਝ ਇਸ ਤਰ੍ਹਾਂ ਦੇ ਨੇ ਪਰ ਖੁੱਲਣੇ ਪੈਣਗੇ। ਤੰਬੋਲ ਕਹਿੰਦੇ ਨੇ ਫੁੱਲਾਂ ਨੂੰ ਰੰਗ ਦੇਣ ਵਾਲਾ ਪਦਾਰਥ, ਜਿਹਨੂੰ ਅੱਜ ਨਾਂ ਲਿਪਸਟਿਕ ਦਾ ਮਿਲਿਆ। ਪੁਰਾਣੇ ਸਮੇਂ ਵਿੱਚ ਦਾਤਨ ਕੀਤੀ ਜਾਂਦੀ ਸੀ ਰੰਗ ਵਾਲੀ, ਅੱਜ ਉਹਦੀ ਜਗ੍ਹਾ ਦੇ ਉੱਤੇ ਆ ਗਈ ਲਿਪਸਟਿਕ। ਆਖਿਆ ਸਖੀ ਕਾਜਲ ਹਾਰ ਤੰਬੋਲ, ਬੁੱਲਾਂ ਨੂੰ ਰੰਗਿਆ ਵੀ ਹੋਵੇ, ਗਲੇ ਵਿੱਚ ਹਾਰ ਵੀ ਹੋਵੇ, ਅੱਖਾਂ ਵਿੱਚ ਕਾਜਲ ਵੀ ਹੋਵੇ। ਕਾਜਲ ਹਾਰ ਤੰਬੋਲ ਸਬੈ ਕੇ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। ਗੁਰਬਾਣੀ ਦੇ ਬਚਨ ਨੇ 16 ਸ਼ਿੰਗਾਰ ਤੂੰ ਕਰ ਲਵੇ। ਸ਼ਿੰਗਾਰ ਔਰਤ ਦੇ 16 ਹੀ ਮੰਨੇ ਗਏ ਨੇ, 16 ਹੀ ਗਿਣੇ ਗਏ ਨੇ। ਤੇ ਪਾਤਸ਼ਾਹ ਕਹਿਣ ਲੱਗੇ 16 ਦੇ 16 ਸ਼ਿੰਗਾਰ ਇਹਨੇ ਸੁਹਾਗਣ ਨੇ ਕੀਤੇ ਹੋਣ, ਅੰਜਨ ਸਜਾਇਆ ਹੋਵੇ, ਸੁਰਮਾ ਪਾਇਆ ਹੋਵੇ। 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈ ਹੈ। ਜੇ ਘਰ ਆਵੇ ਕੰਤ, ਜੇ ਤੇ ਕੰਤ ਤੇਰਾ ਘਰ ਵਿੱਚ ਆ ਰਿਹਾ ਹੈ, ਕੰਤ ਦੇ ਨਾਲ ਤਾਲਮੇਲ ਹੈ, ਕੰਤ ਮੈਨੇ ਪਤੀ, ਤਾਂ ਸਭ ਕੁਛ ਪਾਈਐ, ਤਾਂ ਤੇ ਤੇਰੇ ਕੀਤੇ ਸ਼ਿੰਗਾਰ ਦੀ ਕੋਈ ਕੀਮਤ ਹੈ। ਸ਼ਿੰਗਾਰ ਹੁੰਦਾ ਹੈ ਪਤੀ ਨੂੰ ਰਿਜਾਉਣ ਲਈ, ਸ਼ਿੰਗਾਰ ਹੁੰਦਾ ਹੈ ਪਤੀ ਦੀ ਖੁਸ਼ੀ ਲਈ। ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈ ਹੈ। ਉਹ ਸਾਰੇ ਧਾਰਮਿਕ ਕਰਮ, ਧਾਰਮਿਕ ਅਡੰਬਰ ਅਜਾਈ ਚਲੇ ਜਾਂਦੇ ਨੇ, ਬਿਰਥਾ ਚਲੇ ਜਾਂਦੇ ਨੇ, ਜੇ ਪਤੀ ਪਰਮਾਤਮਾ ਮਨ ਦੇ ਦਰਵਾਜ਼ੇ ਨੂੰ ਖੜਕਾ ਕੇ ਮਨ ਦੀ ਸੇਜਾ ਤੇ ਬਹਿੰਦਾ ਹੀ ਨਹੀਂ ਹੈ। ਜੇ ਪਰਮਾਤਮਾ ਦੀ ਯਾਦ ਹੀ ਅੰਦਰ ਨਹੀਂ, ਤਾਂ ਸਭ ਕੀਤੇ ਹੋਏ ਧਾਰਮਿਕ ਸ਼ਿੰਗਾਰ, ਲਿਬਾਸ, ਪਹਿਰਾਵਾ ਸਭ ਕੁਝ ਅਜਾਈ ਚਲਾ ਜਾਂਦਾ ਹੈ, ਵਿਅਰਥ ਚਲਾ ਜਾਂਦਾ ਹੈ, ਕੋਈ ਕੀਮਤ ਨਹੀਂ ਅਗਰ ਪਤੀ ਪਰਮਾਤਮਾ ਮਨ ਦੀ ਸੇਜਾ ਉੱਤੇ ਨਹੀਂ ਹੈ। ਤੋ ਪਹਿਲਾਂ ਪਤੀ ਦੇ ਨਾਲ ਸੁਲਾਹ ਕਰੋ। ਪਤੀ ਦੇ ਨਾਲ ਸੁਲਾਹ ਕਰਨ ਵਾਸਤੇ, ਪਤੀ ਦੇ ਨਾਲ ਸਾਂਝ ਬਣਾਉਣ ਵਾਸਤੇ, ਪਤੀ ਦੇ ਅਨੁਸਾਰ ਆਪਣੇ ਆਪ ਨੂੰ ਚਲਾਉਣ ਦੀ ਜਾਚ ਸਿੱਖੋ। ਪਤੀ ਦੀ ਗੱਲ ਨੂੰ ਮੰਨਣਾ ਸਿੱਖੋ। ਪਤੀ ਇਹ ਗੱਲ ਕਹੇ ਕਿ ਇਹ ਕੰਮ ਕਰਨਾ ਹੈ ਤੇ ਬਸ ਹੱਥ ਜੁੜੇ ਰਹਿਣ, ਜੀ ਹਜ਼ੂਰੀ ਵਿੱਚ ਹਾਂਜੀ ਕਰਨਾ ਹੈ। ਪਤੀ ਕਹੇ ਕਿ ਇਹ ਕੰਮ ਨਹੀਂ ਕਰਨਾ ਤੇ ਕੋਈ ਅਪੀਲ, ਦਲੀਲ, ਉਕਤੀ, ਯੁਕਤੀ ਨਾ ਹੋਵੇ ਕਿ ਕਿਉਂ ਨਹੀਂ ਕਰਨਾ, ਬਸ ਪਤੀ ਦਾ ਹੁਕਮ ਹੈ ਨਹੀਂ ਕਰਨਾ ਤੇ ਨਹੀਂ ਕਰਨਾ।
मैं अक्सर एक बेनती करया करदा कि अज विज्ञान यह गल सिद्ध कर दी है कि केसा दे अंदर ऑक्सीजन है, केसा दे अंदर कार्बन डाइऑक्साइड है, केसा दे अंदर कार्बन है, इस तरह तरह तरह दियां गल्लां विज्ञान सिद्ध कर दी है। पर मैं गल कहना है मत कहो कि केस रखने तां जरूरी ने कि इन्हां दे अंदर ऑक्सीजन हुंदी है, केस रखने तां जरूरी ने इन्हां दे अंदर कार्बन डाइऑक्साइड हुंदी है, यह मत कहो। कल नू कोई दूसरा विज्ञानी उठे वो यह सिद्ध कर दवे कि केसा विच इह नहीं हुंदा, क्योंकि विज्ञान दियां दलीलां आए दिन बदल जांदियां ने। पिछले विज्ञानी दी दलील नू अगला विज्ञानी काट करदा होया नजर पैंदा है, कटदा नजर पैंदा है। कदी रूस वालिया ने ऐलान कीता सी धरतियां आकाश केवल 14 ने, इस तो वध नहीं है। अमेरिका वालिया ने उन्हां दी दलील दा खंडन कीता, कहन लगे नहीं 21 धरतियां ती 21 आकाश ने, इस तो वध नहीं। डॉक्टर करतार सिंह सोलन दे रहन वाले उन्होंने अमेरिका दी दलील नू वी कट दिता। उन्होंने किताब लिखी है गुरमत वख्यान, लिखण वाले राइटर का नाम है डॉक्टर करतार सिंह सोलन, सोलन शहर के रहने वाले ने और महान साइंटिस्ट होए ने। वो किताब आप लेके पढ़ सकते हो, मैं तां राइटर ते किताब दोवां दा नाम तुहाडे सामने अर्ज कर दिता है। उहदे विचों लिख रहे ने कि 10 करोड़ आंकड़िया 10 करोड़ दे नाल गुणा करो, जो उहदा जवाब आवे दोबारा 10 करोड़ दे नाल फिर उन्हों मल्टीप्लाई करो, फिर गुणा करो, जो जवाब आउंदा है। इन्नियां धरतियां आकाश अज दे विज्ञानी दी अख ने वेख लै ने, डॉक्टर करतार सिंह सोलन इस तरह कहिंदे ने। पर जगत मालक तकरीबन 550 साल पहला एक होका देंदे रहे कि पातालां पाताल लख आगासां आगास, कहन लगे लखां ही पाताल आकाश ने, खोजन वाले खोज खोज के अक जाणगे, अथा इन्हां नूं मिलेगा ने। हर नवे दिन पेपर विच पढ़ी दा एक ग्रह होर मिले, एक धरती होर मिली, इत्थे वसों होर मिली, आए दिन नवी नवी साइंस तरक्की दे राह ते चल रही है, खोज करके साडे सामने रख रही है। तो अर्ज मैं कर रहा सा मत कहो कि केस रखने तां जरूरी ने इन्हां विच ऑक्सीजन हुंदी, गल इह नहीं है। कल नूं कोई उठेगा खंडन कर देगा, तो जे दूसरा खंडन कर देगा तो की फिर केस रखने मना कर देंगे, ए नहीं। सतगुरु गुरु गोविंद सिंह पातशाह दा हुक्म है, ते हुक्म दे अगे कोई दलील नहीं, कोई अपील नहीं, कोई लेकिन नहीं, कोई वेकिन नहीं। गुरु ने कहा है रखने ने ते रखने ने, मैं गुरु दा हुक्म मन के रख रहा। इन्हां नू रखन दा की लाभ है की नुकसान है, ये गल अगे चली जाती है, ये गल पासे रह जाती है। मैं ते अपने गुरु दा हुक्म बजा रहा, गुरु ने क्या है काम करना है ते बस करना है, गुरु ने क्या है नहीं करना ते नहीं करना। पूरी तरह अपना आपा समर्पण करना गुरु नूं, परमात्मा दे राह दे उत्ते सही ढंग दे नाल ओही चल सकदा है, और ये हकीकत है ओही चल सकदा है। मिल सकदा है बहुत कुछ रब जी दे दर तों, सब कुछ बहुत उरे है, अगर परमात्मा दा कोई खोजी बन के निकल रहा है ते ओ बहुत अगे है, उन्हों अपने गुरु दे असूलां दे मुताबक चलना ही पएगा। चलो अज दी विचार कुछ इस तरह दी चली है, कुछ मेरे वीर केसां तो बगैर ने। इन्हां दे मन दे अंदर एक सवाल जरूर बनेगा, दुबदा उठदी है, क्योंकि देश विदेश दे अंदर विचरदिआं मेरे उत्ते इस तरह दे प्रश्न आउंदे रहे और मैं उन्हां दा जवाब इस तरह ही देंदा रहा। प्रश्न यह हुंदा है सारा असाई जगत केस नहीं रखदा, तो की ईसाई जगत नूं परमात्मा दा मिलाप नहीं होएगा? सारा हिंदू जगत केस नहीं रखदा, कि हिंदू जगत नूं परमात्मा भगवान नहीं मिलेगा? सारे मुसलमान केस नहीं रखदे कि उन्हां नूं रब नहीं मिलेगा? यहूदी ने, बोधी ने, पारसी ने, जैनी ने, कोई भी ते केस नहीं रखदे। एक सरदार तो बगैर, सिख तो बगैर केस कोई भी ते नहीं रखदा, तो कि सारियां नूं परमात्मा नहीं मिलेगा? मैं कहिंदा हुंदा मिलेगा, 100% मिलेगा, पर जे वह अपने गुरु दे असूलां नूं मन के उस राह दे उत्ते चल रहे ने, अपने गुरु दे असूलां नूं मन के। अगर हजरत मुहम्मद साहब ने कहा है सुन्नत करवानी है, ये उन्हां दे स्कूल दे इंतजामी सजना की मर्यादा है, उन्हां दे स्कूल का विधि विधान है। अगर उन्होंने कहा है कि सुन्नत करवानी है तो फिर करवानी है, क्यों करवानी? उन्होंने स्कूल की मर्यादा, साडे स्कूल की मर्यादा यह है कि केस रखने तो बाद ही अगे तुरोगे
केस रखना स्कूल दे अंदर बैन वास्ते डिसिप्लिन है ते जो बच्चा जो विद्यार्थी जो स्टूडेंट किसी कलास दा किसी स्कूल दा डिसिप्लिन पंग करदा है उन्हूं कलास दे अंदर बैन नहीं दिता जांदा। इह स्कूल दी मर्यादा है। परमात्मा यही कारण है परमात्मा दे संबंध विच गुरु ग्रंथ साहिब पातशाह महाराज जी ने बहुत कुछ बयान किया है पर केसां दे संबंध विच गुरु ग्रंथ साहिब जी दी बाणी दे अंदर नहीं आउंदा कि तू केस रख इस तरह जिक्र नहीं आउंदा तू कृपाण पा इस तरह जिक्र नहीं आउंदा तू कंघा रख इस तरह जिक्र नहीं आउंदा तू दाड़ा प्रकाश कर। गुरु ग्रंथ साहिब जी दी बाणी विच इह गल्लां नहीं मिलदियां। क्यों नहीं मिलदियां? क्योंकि गुरु ग्रंथ साहिब जी यूनीवर्सल लॉ ने गुरु ग्रंथ साहिब जी सिलेबस ने यह जिहड़ी मर्यादा है साडी स्कूल दी मर्यादा है। स्कूल दे विच बैठ के पढ़ने वाले बच्चे नूं डिसिप्लिन दे अनुशासन दे अनुसार ही बहना ते उठना पएगा। दो भाई ने सके एक दूसरे स्कूल विच जा रहा है ते एक दूसरे स्कूल विच जा रहा है पढ़ने वास्ते। एक दे स्कूल दे इंतजामी सजना दा हुक्म है भी तेरी वर्दी दे अंदर वाइट शर्ट पा के आना है दूसरी शर्ट नहीं चलेगी। अगर कमीज पा के आना है ते बिलकुल चिट्टे रंग दी। दूसरा भाई दूसरे स्कूल विच जा रहा है उहदे स्कूल वल्लों उहनूं हुक्म मिलिया है कि ग्रे कलर दी शर्ट पा के आना है वाइट पा के नहीं आना। घर एक है मां बाप एक है स्कूल दो ने एक ग्रे शर्ट पा के जा रहा है दूजा वाइट शर्ट पा के जा रहा है। अगर वाइट वाला ग्रे पा के चला जाए

ਵਿਦਿਆ ਤਾਂ ਵੀ ਮਿਲ ਸਕਦੀ, ਕੱਪੜੇ ਕਿਸੇ ਰੰਗ ਦੇ ਪਾ ਕੇ ਚਲੇ ਜਾਓ ਵਿਦਿਆ ਤਾਂ ਵੀ ਮਿਲ ਸਕਦੀ। ਵਿਦਿਆ ਦਾ ਸੰਬੰਧ ਤੁਹਾਡੀ ਖੋਪੜੀ ਨਾਲ, ਕੱਪੜੇ ਨਾਲ ਨਹੀਂ ਹੈ, ਪਹਿਰਾਵੇ ਨਾਲ ਨਹੀਂ ਹੈ। ਪਰ ਪਹਿਰਾਵਾ ਬਣਾ ਕੇ ਜਾਣਾ ਹੈ ਸਿਰਫ ਸਕੂਲ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਕਰਕੇ। ਇਹ ਤੇ ਗੱਲ ਵਿਚਕਾਰ ਆ ਗਈ, ਮੈਂ ਅਰਜ ਕਰ ਦਿੱਤੀ। ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਸੁਹਾਗਣ ਦੇ ਕੋਲ ਲਿਬਾਸ ਹੋਵੇ, ਉਹ ਸਹੀ ਰੂਪ ਦੇ ਅੰਦਰ ਸੁਹਾਗਣ ਨਹੀਂ ਹੈ। ਮੱਥੇ ਦਾ ਟਿੱਕਾ ਹੋਵੇ, ਕਾਂਟੇ ਹੋਣ, ਹਾਰ ਹੋਣ, ਅੱਖਾਂ ਦੇ ਅੰਦਰ ਅੰਜਨ ਹੋਵੇ, ਸਾਰੇ 16 ਦੇ 16 ਸ਼ਿੰਗਾਰ ਕੀਤੇ ਹੋਣ ਤੇ ਕੰਤ ਉਹਦੇ ਨਾਲ ਨਾ ਹੋਵੇ, ਕੰਤ ਘਰ ਵਿੱਚ ਨਾ ਹੋਵੇ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਉਹ ਸੁਹਾਗਣ ਨਹੀਂ ਹੈ। ਸੁਹਾਗਣ ਵਾਲਾ ਲਿਬਾਸ ਹੈ ਪਰ ਉਹ ਸੁਹਾਗਣ ਨਹੀਂ ਹੈ। ਖਿਮਾ ਕਰਿਓ, ਕਈਆਂ ਦੇ ਕੋਲ ਧਰਮ ਦਾ ਲਿਬਾਸ ਹੀ ਲਿਬਾਸ ਹੁੰਦਾ ਹੈ, ਧਰਮ ਨਹੀਂ ਹੁੰਦਾ। ਕਈਆਂ ਦੇ ਕੋਲ ਧਰਮ ਦਾ ਪਹਿਰਾਵਾ ਹੀ ਹੁੰਦਾ ਹੈ, ਧਰਮ ਨਹੀਂ ਹੁੰਦਾ। ਮੈਂ ਗੱਲ ਕੇਸਾਂ ਦੀ ਕਰ ਰਿਹਾ ਸਾਂ। ਕਈਆਂ ਦੇ ਕੋਲ ਕੇਸ ਵੀ ਹੁੰਦੇ ਨੇ, ਕਿਰਪਾਨ ਵੀ ਹੁੰਦੀ ਹੈ, ਕੰਘਾ ਵੀ ਹੁੰਦਾ ਹੈ, ਸਾਰਾ ਕੁਝ ਹੁੰਦਾ ਹੈ, ਪਰ ਧਰਮ ਫੇਰ ਵੀ ਨਹੀਂ ਹੁੰਦਾ। ਕਈ ਸੁਬਹਾ ਤੋਂ ਸ਼ਾਮ ਤੱਕ ਧਾਰਮਿਕ ਮੰਦਰਾਂ ਵਿੱਚ ਦਿਸਦੇ ਨੇ, ਇੱਥੇ ਹੀ ਰਹਿੰਦੇ ਨੇ, ਫਿਰ ਮੈਂ ਖਿਮਾ ਮੰਗ ਲਵਾਂ, ਉਹ ਧਰਮੀ ਤਾਂ ਵੀ ਨਹੀਂ ਹੁੰਦੇ। ਇੱਥੇ ਆਉਣ ਤੋਂ ਬਾਅਦ ਧਰਮ ਨੂੰ ਕਿਵੇਂ ਅਪਣਾਉਣਾ ਹੈ ਇਹ ਜੁਗਤ ਮਿਲਦੀ ਹੈ, ਧਰਮ ਨੂੰ ਕਿਵੇਂ ਮਨ ਵਿੱਚ ਲੈ ਕੇ ਜਾਣਾ ਹੈ ਤੌਰ ਤਰੀਕਾ ਮਿਲਦਾ ਹੈ। ਗੁਰਮਤ ਦੇ ਦਾਇਰੇ ਨੂੰ ਅਗਰ ਸਹੀ ਢੰਗ ਦੇ ਨਾਲ ਸਮਝੋ, ਇਕੱਲਾ ਲਿਬਾਸ ਇੱਥੇ ਪ੍ਰਵਾਨ ਨਹੀਂ, ਔਰ ਇਕੱਲਾ ਅੰਦਰ ਦਾ ਪਿਆਰ ਵੀ ਪ੍ਰਵਾਨ ਨਹੀਂ। ਅੰਦਰ ਦਾ ਪਿਆਰ ਵੀ ਚਾਹੀਦਾ ਹੈ ਤੇ ਲਿਬਾਸ ਵੀ ਚਾਹੀਦਾ ਹੈ। ਇਹਦੀ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਅਰਜ਼ ਕਰਦਾ ਚੱਲਾਂ। ਬਾਹਰ ਨਿਸ਼ਾਨ ਸਾਹਿਬ ਗਰਾਊਂਡ ਦੇ ਅੰਦਰ, ਪਾਰਕਿੰਗ ਦੇ ਅੰਦਰ ਲੱਗਾ ਹੋਇਆ ਉੱਚਾ ਨਿਸ਼ਾਨ ਸਾਹਿਬ ਚਮਕਦਾ ਹੋਵੇ ਦੂਰੋਂ, ਆਪ ਰੋਡ ਦੇ ਉੱਤੇ ਚਲਦੇ ਚਲਦੇ ਵੇਖ ਕੇ ਇਹ ਗੱਲ ਕਹੋਗੇ ਵੀ ਇਹ ਗੁਰਦੁਆਰਾ ਹੈ, ਜਿੱਥੇ ਨਿਸ਼ਾਨ ਸਾਹਿਬ ਇਹ ਗੁਰਦੁਆਰਾ ਹੈ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦਾ ਸੰਬੰਧ ਹੈ। ਆਪ ਅੰਦਰ ਆਓ ਤੇ ਅੰਦਰ ਗੁਰਦੁਆਰਾ ਹੋਵੇ ਨਾ, ਅੰਦਰ ਫੈਕਟਰੀ ਹੋਵੇ, ਅੰਦਰ ਵੇਅਰ ਹਾਊਸ ਹੋਵੇ, ਤਾਂ ਫਿਰ ਕੀ ਆਪ ਉਹਨੂੰ ਗੁਰਦੁਆਰਾ ਕਹੋਗੇ ਦੁਬਾਰਾ? ਬਾਹਰ ਨਿਸ਼ਾਨ ਹੈ, ਅੰਦਰ ਗੁਰੂ ਗ੍ਰੰਥ ਸਾਹਿਬ ਨਹੀਂ ਤੇ ਉਹ ਗੁਰਦੁਆਰਾ ਨਹੀਂ ਹੈ। ਅਗਰ ਅੰਦਰ ਗੁਰੂ ਗ੍ਰੰਥ ਸਾਹਿਬ ਹੈ ਤੇ ਬਾਹਰ ਨਿਸ਼ਾਨ ਸਾਹਿਬ ਨਹੀਂ ਤੇ ਉਹਦਾ ਵੀ ਪਤਾ ਨਹੀਂ ਚੱਲਦਾ ਕਿ ਇਹ ਗੁਰਦੁਆਰਾ ਹੈ ਜਾਂ ਨਹੀਂ ਹੈ। ਲਿਬਾਸ ਬਾਹਰੋਂ ਪੇਸ਼ ਕਰਦਾ ਇਹ ਸਿੱਖ ਹੈ, ਗੁਰਬਾਣੀ ਅੰਦਰੋਂ ਸਾਨੂੰ ਸਿੱਖ ਬਣਾਉਂਦੀ ਹੈ। ਅਗਰ ਅੰਦਰ ਗੁਰਬਾਣੀ ਨਹੀਂ, ਕੇਵਲ ਪਹਿਰਾਵਾ ਹੈ, ਦਾੜਾ ਲੰਮਾ ਹੈ, ਗਾਤਰੇ ਕਿਰਪਾਨ ਹੈ, ਪਖੰਡ ਬੜਾ ਹੈ, ਮਾਲਾ ਚਾਰ ਗਲ ਵਿੱਚ ਪਾ ਕੇ ਰੱਖਦਾ ਹੈ, ਪੱਗ ਦਾ ਰੰਗ ਢੰਗ ਖਾਸ ਹੀ ਬਣਦਾ ਹੈ, ਦੂਜੀ ਪੱਗ ਬਣਨੀ ਪ੍ਰਵਾਨ ਨਹੀਂ, ਤਰ੍ਹਾਂ ਤਰ੍ਹਾਂ ਦੇ ਅਡੰਬਰ ਕਰਦਾ ਹੈ, ਅੰਦਰ ਉਹਦੇ ਗੁਰੂ ਨਹੀਂ, ਖਿਮਾ ਚਾਹਾਂਗਾ ਸਿੱਖ ਬਿਲਕੁਲ ਨਹੀਂ ਹੈ। ਮਤ ਉਹਨੂੰ ਸਿੱਖ ਮੰਨੋ, ਬਾਹਰੋਂ ਭੁਲੇਖਾ ਉਹ ਪਾ ਰਿਹਾ ਮੈਂ ਸਿੱਖ ਹਾਂ, ਪਰ ਸਿੱਖ ਨਹੀਂ ਹੈ। ਅਗਰ ਬਾਹਰ ਲਿਬਾਸ ਨਹੀਂ, ਅੰਦਰ ਪ੍ਰਕਾਸ਼ ਬਾਣੀ ਦਾ ਹੈ, ਤੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੌਣ, ਤਾਂ ਵੀ ਉਹ ਸਿੱਖ ਨਹੀਂ, ਤਾਂ ਵੀ ਸਿੱਖ ਅਧੂਰਾ ਹੈ। ਅਗਰ ਉਹਦੇ ਕੋਲ ਬਾਣਾ ਨਹੀਂ ਤੇ ਬਾਣਾ ਪੰਜ ਕਕਾਰਾਂ ਵਾਲਾ ਹੈ, ਬਾਣਾ ਕੱਪੜੇ ਵਾਲਾ ਨਹੀਂ, ਇਹ ਨਹੀਂ ਕਿ ਮੇਰੀ ਪੱਗ ਦਾ ਰੰਗ ਅੱਜ ਨੀਲਾ ਹੈ ਤੇ ਮੈਂ ਗੁਰੂ ਕਾ ਬਾਣਾ ਪਾ ਲਿਆ, ਕੱਲ ਨੂੰ ਹਰੀ ਪਾ ਲਵਾਂਗਾ ਤੇ ਮੈਂ ਗੁਰੂ ਕਾ ਬਾਣਾ ਉਤਾਰ ਦਿਆਂਗਾ, ਨਹੀਂ। ਇੱਥੇ ਕੇਵਲ ਸਾਡੇ ਮਨਾਂ ਦੇ ਵਹਿਮ ਨੇ, ਤੇ ਮੈਂ ਅਕਸਰ ਬੇਨਤੀ ਕਰਿਆ ਕਰਦਾ, ਜਿਹੜੇ ਰੰਗ ਦਾ ਕੱਪੜਾ ਸਾਡਾ ਪਿਤਾ ਪਾ ਸਕਦਾ ਹੈ, ਉਸ ਰੰਗ ਦਾ ਕੱਪੜਾ ਪੁੱਤਰ ਨੂੰ ਪਾਉਣ ਵਿੱਚ ਕੀ ਮਨਾਈ ਹੈ? ਜਿਸ ਰੰਗ ਦਾ ਰੁਮਾਲਾ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਦੇ ਸਕਦੇ ਹੋ, ਉਸ ਰੰਗ ਦੀ ਦਸਤਾਰ ਮੈਂ ਕਿਉਂ ਨਹੀਂ ਬਣ ਸਕਦਾ? ਪਰ ਇਹ ਸਾਡੀ ਮੈਂਟੈਲਿਟੀ, ਸਾਡੀ ਸੋਚ ਇੱਥੇ ਟਿਕ ਗਈ ਹੈ, ਬਸ ਜੀ ਜਾਂ ਚਿੱਟਾ ਹੋਵੇ, ਨੀਲਾ ਹੋਵੇ, ਕਾਲਾ ਹੋਵੇ, ਪੀਲਾ ਹੋਵੇ, ਬਾਕੀ ਨਹੀਂ। ਫਿਰ ਇਸ ਰੰਗ ਦੇ ਰੁਮਾਲੇ ਦਿਆ ਕਰੋ, ਦੂਜੇ ਕਿਉਂ ਦਿੰਦੇ ਹੋ? ਗੁਰੂ ਗ੍ਰੰਥ ਸਾਹਿਬ ਤੇ ਗੂੜੇ ਗੁਲਾਬੀ ਵੀ ਲਿਆ ਕੇ ਰੱਖ ਦਿੰਦੇ ਹੋ, ਹਰੇ ਵੀ ਲਿਆ ਕੇ ਰੱਖ ਦਿੰਦੇ ਹੋ, ਪਰ ਜੇ ਕਿਧਰੇ ਮੇਰੇ ਵਰਗਾ ਕੋਈ ਦੂਜੇ ਰੰਗ ਦੀ ਪੱਗ ਬੰਨ ਲਵੇ ਤੇ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਗਿਆਨੀ ਜੀ ਨੇ ਅੱਜ ਪੱਗ ਕਿਸ ਤਰ੍ਹਾਂ ਦੀ ਬੰਨ ਲਈ, ਇਹਨਾਂ ਨੇ ਚੋਲੇ ਦਾ ਰੰਗ ਕਿਸ ਤਰ੍ਹਾਂ ਦਾ ਕਰ ਲਿਆ, ਜਾਂ ਇਹਨਾਂ ਦਾ ਚੋਲਾ ਬੜਾ ਉੱਚਾ ਹੈ, ਚੋਲਾ ਬੜਾ ਨੀਵਾਂ ਹੈ। ਸਾਡੀਆਂ ਨਜ਼ਰਾਂ ਕੇਵਲ ਪਹਿਰਾਵੇ ਦੇ ਉੱਤੇ ਟਿਕਦੀਆਂ ਨੇ, ਇਸ ਤੋਂ ਅੱਗੇ ਜਾਂਦੀਆਂ ਹੀ ਨਹੀਂ ਹੈ। ਫਿਰ ਬੇਨਤੀ ਕਰਾਂ, ਪਹਿਰਾਵਾ ਸਿੱਖ ਨਹੀਂ। ਸਿੱਖ ਬਣਨ ਵਾਸਤੇ ਪੰਜਾਂ ਕਕਾਰਾਂ ਦਾ ਬਾਣਾ ਜ਼ਰੂਰੀ ਔਰ ਅੰਦਰ ਬਾਣੀ ਜ਼ਰੂਰੀ ਹੈ। ਹਕੀਕਤ ਵਿੱਚ ਸਿੱਖ ਉਹ ਹੈ ਜਿਹਦੇ ਅੰਦਰ ਬਾਣੀ ਨਹੀਂ, ਉਹ ਸਿੱਖੀ ਨੂੰ ਢਾਲ ਆ ਰਿਹਾ ਬਾਣਾ ਪਾ ਕੇ, ਜਦ ਗਲਤ ਕੰਮ ਕਰਦਾ ਹੈ ਤੇ ਲੋਕ ਇਨਕਾਰੀ ਹੋ ਜਾਂਦੇ ਨੇ, ਉਹ ਕਹਿੰਦੇ ਨੇ ਸਿੱਖ ਇਸ ਤਰ੍ਹਾਂ ਦਾ ਹੁੰਦਾ, ਤੇ ਜੇ ਇਸ ਤਰ੍ਹਾਂ ਦਾ ਹੀ ਸਿੱਖ ਬਣਨਾ ਤੇ ਅਸੀਂ ਨਾ ਹੀ ਬਣੀਏ ਤਾਂ ਹੀ ਚੰਗਾ। ਡਾਕਟਰ ਇਕਬਾਲ ਕਹਿੰਦੇ ਨੇ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ, ਖੁਦਾ ਕੇ ਬੰਦੋ ਕੋ ਦੇਖ ਕਰ। ਜਿਸ ਖੁਦਾ ਕੇ ਬੰਦੇ ਐਸੇ ਹੈ ਵੋ ਖੁਦਾ ਕੈਸਾ ਹੋਗਾ। ਤੋ ਖੈਰ ਗੱਲ ਦੂਸਰੀ ਦਿਸ਼ਾ ਨੂੰ ਚਲੀ ਗਈ। ਸੁਹਾਗਣ ਦਾ ਲਿਬਾਸ ਚਾਹੀਦਾ।

पर सुहागण दे हृदय दे अंदर पति दा प्रेम ही चाहिदा है। सुहागण पति नूं समर्पण भी होवे, सुहागण दा पति दे नाल प्यार भी होवे। ते मैं याद कराउंदा चलां, सुहागण सतगुरु सारियां नूं इत्थे कह रहे ने, इकल्ला और जामे नूं नहीं। अगे मैं एक होर गुरबाणी दा वचन तुहाडे सामने अर्ज करदा चलां, नन्ने नहा भोगनित भोगै ना डिठा ना संभलिया। नन्ने नहा भोग नित भोगै, नहा मैंने खसम, परमात्मा खसम पति वल्लों मिले पदार्थां नूं रोज भोग रहे हैं। नन्ने नहा भोग नित भोगै, रब वल्लों मिलियां दातां नूं भोग रहे हैं, दातां नूं वरत रहे हैं, दातां नूं मंग भी रहे हैं, दातां नूं हंडा भी रहे हैं। ना डिठा, ना ओ देन वाला पति कदी डिठा है, डिठा मैंने वेख्या, ना संभलिया ते ना ओनू कदे हिरदे दे अंदर संभालन दा यतन ही कीता है, ना याद करन दा यतन कीता है। ना डिठा ना संभलिया, गली हो सुहागण पैने कंतन कबहू मैं मिलिया। पाशाह अगली पंक्ति विच कहिंदे ने, फिर ते तू गली बाती सुहागण होए, कंत तेनू कदी मिलिया नहीं, तू सुहागण कादी है। गली हो सुहागण पैने, गल्लां दे नाल दूजियां नूं वारे नहीं आउंदे ना। गली हो सुहागण पैने कंत न कब हूं मैं मिलिया, कंत कदी मिलिया ही नहीं, पति कदी मिलिया ही नहीं। लिबास चंगा है, कंत दे नाल दूरी है, सही रूप विच सुहागण नहीं है। तो खैर, अज दे इस महावाक विच भगत फरीद साहब जी कहिंदे ने, सोहरे ढोई ना लहै पीए ना ही थाओ, पिर पिर मैंने पति, पिर बातड़ी ना पुछे धन सुहागण नाओ। अपने अपना ना तो सुहागण बनाई रख, पर जे पति तेरी बात लेंदा ही नहीं, पति बात पुछदा नहीं, ते कादी सुहागण। अगा कहिंदे ने, सोहरे पीए कंत की कंत अगम अथाह। हे सुहागणे पैने, सोहरे ते पेके विच घर विच कंत दी याद अपने मन विच रख। ते एक ख्याल करियो, जेडे दुनियावी पति ने ना, दुनियावी पति, ओ पति बड़े बड़े दुराचारी मिलदे ने, खिमा चावांगा, बड़े बड़े विभचारी मिलदे ने, दुराचारी मिलदे ने। घर दी चार दुआरी नूं उलंघ के पराया घरां विच मूंह मारन दी उहनां दी आदत हुंदी है, धोखा देना जानते ने, तरह तरह दियां उन्हां पतियां विच बुराइयां हुंदियां ने जो दुनियावी पति ने, ते तरह तरह दियां बुराइयां सुहागणां विच हुंदियां ने जो दुनियावी सुहागणां ने। दुनियावी पति दी गल इत्थे नहीं है, जिस पति दी गल चल रही है उहदे विच कोई भी दोष नहीं है। जिस पति परमात्मा दी चर्चा चल रही है उहदे विच कोई भी औगण नहीं है। ते कमाल दी गल है, उह पति कदी बुढ़ा नहीं हुंदा, उह पति कदी मरदा नहीं है, ਉਹ ਪਤੀ ਦੇ ਨਾਲ ਜੁੜਨ ਤੋਂ ਬਾਅਦ ਕਦੀ ਸਾਨੂੰ ਰੰਡਿਆ ਨਹੀਂ ਹੋਣਾ ਪੈਣਾ। ਦੁਨਿਆਵੀ ਪਤੀ ਤੇ ਸਰੀਰ ਛੱਡ ਜਾਏ ਤੇ ਬੱਚੀ ਨੂੰ ਰੰਡੇਪਾ ਕੱਟਣਾ ਪੈਂਦਾ ਹੈ। ਅਸੀਂ ਬਾਹਰੋਂ ਵੇਖਦੇ ਹਾਂ ਬੱਚੇ ਦਾ ਕਾਰੋਬਾਰ ਕੀ ਹੈ, ਬਾਹਰੋਂ ਵੇਖਦੇ ਹਾਂ ਬੱਚਾ ਸੁੰਦਰ ਸੁਨੱਖਾ ਕਿੰਨਾ ਹੈ, ਪਰ ਇਹ ਤੇ ਨਹੀਂ ਨਾ ਵੇਖ ਸਕਦੇ ਕਿ ਬੱਚੇ ਦੀ ਆਰਜਾ ਕਿੰਨੀ, ਇਹਦੀ ਆਰਜਾ ਥੋੜੀ ਹੈ ਜਾਂ ਜ਼ਿਆਦੀ ਹੈ। ਅਸੀਂ ਆਪਣੀ ਬੱਚੀ ਨੂੰ ਪਰਨਾ ਦਿੰਦੇ ਹਾਂ, ਵਿਆਹ ਦਿੰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੀਆਂ ਬੱਚੀਆਂ ਸੁਖੀ ਵਸਣ। ਪਰ ਮੈਂ ਐਗਜ਼ਾਮਪਲ ਤੁਹਾਡੇ ਚਰਨਾਂ ਵਿੱਚ ਭੇਟ ਕਰ ਰਿਹਾ, ਕਦੀ ਕਦੀ ਪਤੀ ਚਲਾਣਾ ਕਰ ਜਾਏ ਤੇ ਬੱਚੀ ਨੂੰ ਰੰਡੇਪਾ ਕੱਟਣਾ ਪੈਂਦਾ ਹੈ, ਬੱਚੀ ਦਾ ਸਿਰ ਨੰਗਾ ਹੋ ਜਾਂਦਾ। ਇਸ ਤਰ੍ਹਾਂ ਕਹਿ ਦਿੰਦੇ ਨੇ ਪੰਜਾਬੀ ਵਿੱਚ, ਸਾਈਂ ਚਲਾ ਗਿਆ, ਪਤੀ ਚਲਾ ਗਿਆ। ਜਿਸ ਪਤੀ ਦੇ ਨਾਲ ਬਾਬਾ ਫਰੀਦ ਜੀ ਜੋੜ ਰਹੇ ਨੇ, ਉਹ ਪਤੀ ਮਰਦਾ ਵੀ ਨਹੀਂ ਹੈ। ਤੇ ਜੇ ਉਹ ਪਤੀ ਮਰਦਾ ਨਹੀਂ ਤੇ ਮਤਲਬ ਇਹ ਹੋਇਆ ਕਿ ਅਸੀਂ ਕਦੀ ਰੰਡਿਆ ਵੀ ਨਹੀਂ ਹੋਣਾ, ਅਸੀਂ ਸਦਾ ਹੀ ਸੁਹਾਗਣਾ ਬਣ ਕੇ ਰਵਾਂਗੇ। ਉਹ ਪਤੀ ਜਾਂਦਾ ਨਹੀਂ, ਪਤੀ ਮਰਦਾ ਨਹੀਂ, ਪਤੀ ਵਿੱਚ ਦੋਸ਼ ਕੋਈ ਨਹੀਂ, ਕੋਈ ਔਗਣ ਨਹੀਂ। ਤੇ ਕਮਾਲ ਦੀ ਗੱਲ ਹੈ, ਉਸ ਪਤੀ ਕੋਲੋਂ ਫਿਰ ਮਿਲਣਾ ਹੀ ਮਿਲਣਾ ਹੈ। ਉਸ ਪਤੀ ਦੇ ਘਰ ਦੇ ਅੰਦਰ ਸ਼ਾਂਤੀ ਬੜੀ ਹੈ, ਸਕੂਨ ਬੜਾ ਹੈ, ਸਹਿਜ ਬੜਾ ਹੈ। ਉਸ ਪਤੀ ਪਰਮਾਤਮਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਜੋੜ ਰਹੇ ਨੇ, ਕਹਿਣ ਲੱਗੇ, ਤੇਰਾ ਕੰਤ ਅਗੰਮ ਬੜਾ ਡੂੰਘਾ ਹੈ, ਪਹੁੰਚ ਤੋਂ ਪਰਾਂ ਹੈ। ਅਗੰਮ ਅਥਾਹ ਨਾਨਕ ਸੋ ਸੁਹਾਗਣੀ। ਕਹਿਣ ਲੱਗੇ, ਅਸਲ ਰੂਪ ਦੇ ਅੰਦਰ ਸੁਹਾਗਣ ਉਹ ਹੈ ਜੋ ਪਾਵੇ ਬੇਪਰਵਾਹ, ਜੋ ਬੇਪਰਵਾਹ ਪਤੀ ਨੂੰ ਪਾ ਜਾਏ। ਪਾ ਜਾਣ ਦਾ ਮਤਲਬ ਚੰਗੀ ਲੱਗ ਜਾਏ। ਹੁਣ ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਪਤੀ ਨੂੰ ਚੰਗੇ ਲੱਗਣ ਵਾਸਤੇ ਪਤੀ ਦੇ ਮੁਤਾਬਕ ਸਾਨੂੰ ਸ਼ਿੰਗਾਰ ਕਰਨਾ ਪਏਗਾ, ਪਤੀ ਦੇ ਮੁਤਾਬਕ। ਆਮ ਦੁਨਿਆਵੀ ਪਤੀ ਹੁੰਦੇ ਨੇ,
ਉਹ ਕਹਿ ਦਿੰਦੇ ਨੇ ਵੀ ਮੈਨੂੰ ਲਾਲ ਰੰਗ ਦਾ ਕੱਪੜਾ ਉੱਕਾ ਚੰਗਾ ਨਹੀਂ ਲੱਗਦਾ। ਹੁਣ ਸਹੀ ਰੂਪ ਵਿੱਚ ਸੁਹਾਗਣ ਹੋਵੇ ਨਾ ਕਿ ਉਹ ਪਤੀ ਦੀ ਪਸੰਦ ਦਾ ਕੱਪੜਾ ਪਾ ਲਵੇ, ਤੇ ਜੇ ਜਿੱਦ ਕਰੇ ਵੀ ਤੂੰ ਕਹਿੰਦਾ ਲਾਲ ਰੰਗ ਦਾ ਕੱਪੜਾ ਪਾ ਨਾ ਤੇ ਮੈਂ ਪਾਉਣਾ ਹੀ ਲਾਲ ਹੈ, ਤੇ ਫਿਰ ਪਤੀ ਦੇ ਨਾਲ ਇਹਤੇ ਵਿਰੋਧ ਹੋਇਆ, ਪਤੀ ਦੇ ਨਾਲ ਸਹਿਯੋਗ ਨਾ ਆਇਆ, ਪਤੀ ਦੇ ਨਾਲ ਕੋਪਰੇਟ ਉਹਨੇ ਨਹੀਂ ਕੀਤਾ। ਪਤੀ ਕਹਿ ਰਿਹਾ ਹੈ ਕਿ ਅੱਜ ਤੋਂ ਬਾਅਦ ਮੇਰੇ ਘਰ ਦੇ ਅੰਦਰ ਬੈਂਗਣਾਂ ਦੀ ਸਬਜ਼ੀ ਨਾ ਬਣਾਏ ਉਦਾਹਰਣ ਵਜੋਂ, ਤੇ ਪਤਨੀ ਕਹੇ ਮੈਂ ਤਿੰਨ ਵਕਤ ਬਣਾਉਣੇ ਬੈਂਗਣ, ਇਹ ਤੇ ਪਤੀ ਦੀ ਵਿਰੋਧਤਾ ਹੋ ਗਈ ਨਾ। ਪਤੀ ਨੂੰ ਰਿਜਾਉਣ ਵਾਸਤੇ ਪਤੀ ਦੇ ਨਾਲ ਆਪਣੇ ਵਿਚਾਰਾਂ ਨੂੰ ਖਤਮ ਕਰਕੇ ਪਤੀ ਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਪਏਗਾ, ਕਿਧਰੇ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵੇ, ਕਿਧਰੇ ਤੁਸੀਂ ਸਹਿਮਤ ਹੋਵੋ। ਪਰ ਧਰਮ ਦੀ ਦੁਨੀਆਂ ਦੇ ਅੰਦਰ ਗੁਰੂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ, ਤੁਹਾਨੂੰ ਹੀ ਉਹਦੇ ਵਿਚਾਰਾਂ ਨਾਲ ਸਹਿਮਤ ਹੋਣਾ ਪਏਗਾ। ਅਗਰ ਗੁਰੂ ਪਤੀ ਕਹਿ ਰਹੇ ਨੇ ਵੀ ਐ ਸੁਹਾਗਣ ਮੈਂ ਤੇਰੀ ਝੋਲੀ ਵਿੱਚ ਇੱਕ ਸੰਦੇਸ਼ ਪਾ ਰਿਹਾ, ਤੂੰ ਅੱਜ ਤੋਂ ਬਾਅਦ ਚੁਗਲੀ ਨਹੀਂ ਕਰਨੀ, ਤੇ ਜੇ ਸਾਡੀ ਆਦਤ ਬਣ ਜਾਏ ਸਾਰਾ ਦਿਨ ਕਰਨੀ ਚੁਗਲੀ ਹੈ, ਤੇ ਕੀ ਪਤੀ ਸਾਡਾ ਸਾਡੇ ਤੇ ਰੀਝ ਜਾਏਗਾ। ਜੇ ਗੁਰੂ ਪਤੀ ਕਹੇ ਵੀ ਨਿੰਦਾ ਨਹੀਂ ਕਰਨੀ, ਤੇ ਮੇਰੀ ਜ਼ੁਬਾਨ ਜਦੋਂ ਖੁੱਲੇ ਨਿੰਦਾ ਲਈ ਖੁੱਲੇ, ਤੇ ਕੀ ਗੁਰੂ ਪਤੀ ਰੀਝ ਜਾਏਗਾ। ਜੇ ਗੁਰੂ ਪਤੀ ਇਹ ਗੱਲ ਕਹਿਣ ਕਿ ਹੱਕ ਨਹੀਂ ਮਾਰਨਾ, ਬੁਰਾ ਨਹੀਂ ਵੇਖਣਾ, ਬੁਰਾ ਨਹੀਂ ਕਰਨਾ, ਬੁਰੇ ਰਾਹ ਤੇ ਨਹੀਂ ਚੱਲਣਾ, ਤੇ ਮੈਂ ਕਹਾਂ ਗੁਰੂ ਤੂੰ ਲੱਖ ਵਾਰ ਕਹਿੰਦਾ ਰਹਿ, ਤੂੰ ਪਤੀ ਹੋਏਗਾ ਆਪਣੀ ਜਗ੍ਹਾ ਤੇ ਮੈਂ ਤੇ ਸਾਰੇ ਕੰਮ ਕਰਨੇ ਨੇ। ਅਗਰ ਗੁਰੂ ਪਤੀ ਦੀ ਵਿਰੋਧਤਾ ਦੇ ਅੰਦਰ ਚੱਲ ਰਹੇ ਆ, ਤਾਂ ਫਿਰ ਗੁਰੂ ਪਤੀ ਦਾ ਪਿਆਰ ਕਿੱਥੇ ਮਿਲੇਗਾ? ਫਿਰ ਉਸ ਪਤੀ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ, ਗਰਜ ਸਾਨੂੰ ਹੈ। ਉਹ ਆਪਣਾ ਫਰਜ਼ ਫਿਰ ਵੀ ਪਾਲੀ ਜਾ ਰਿਹਾ ਹੈ, ਸਾਨੂੰ ਰਿਜ਼ਕ ਦੇਈ ਜਾ ਰਿਹਾ ਹੈ, ਸਾਨੂੰ ਸਵਾਸ ਦਿੱਤੇ ਨੇ, ਸਾਨੂੰ ਤੰਦਰੁਸਤੀ ਦਿੱਤੀ ਹੈ, ਉਹ ਆਪਣਾ ਫਰਜ਼ ਨਿਭਾਈ ਜਾ ਰਿਹਾ ਹੈ, ਅਸੀਂ ਆਪਣੇ ਫਰਜ਼ ਤੋਂ ਕਿਨਾਰਾ ਕਾਸ਼ੀ ਕਰ ਰਹੇ ਹਾਂ। ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਵੇਖੋ, ਨਾ ਤੁਹਾਨੂੰ ਦੁਨਿਆਵੀ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ ਤੇ ਨਾ ਅਧਿਆਤਮਿਕ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ। ਮੈਂ ਅਕਸਰ ਇੱਕ ਬੇਨਤੀ ਕਰਦਾ ਕਿ ਰੱਬ ਨੂੰ ਮਿਲੋ ਨਾ ਮਿਲੋ ਗੱਲ ਪਾਸੇ ਰਹਿਣ ਦਿਓ। ਤੁਸੀਂ ਇਹ ਤੇ ਚਾਹੁੰਦੇ ਹੋ ਨਾ ਕਿ ਜਿਹੜੇ ਮੇਰੇ ਚਾਰ ਦਿਨ ਜ਼ਿੰਦਗੀ ਦੇ ਨੇ ਉਹ ਆਰਾਮ ਦੇ ਨਾਲ ਸੁੱਖ ਸ਼ਾਂਤੀ ਦੇ ਨਾਲ ਬੀਜਣ, ਇਹ ਤੇ ਤੁਹਾਡੀ ਸਾਰਿਆਂ ਦੀ ਤਮੰਨਾ ਹੈ ਨਾ, ਮੇਰੀ ਵੀ ਤਮੰਨਾ ਹੈ, ਤੁਹਾਡੀ ਵੀ ਤਮੰਨਾ ਹੈ। ਅਗਰ ਇਹ ਤਮੰਨਾ ਹੈ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਵੇਖੋ, ਤੁਹਾਡੀ ਇਹ ਤਮੰਨਾ ਸਤਿਗੁਰੂ ਅਵਚ ਪੂਰੀ ਕਰਨਗੇ। ਜਦ ਸਾਡੇ ਧੰਦੇ ਦੇ ਅੰਦਰ ਕੋਈ ਖੋਟ ਨਹੀਂ, ਸਾਡੇ ਮਨ ਦੇ ਅੰਦਰ ਕੋਈ ਖੋਟ ਨਹੀਂ, ਅਸੀਂ ਰੱਬ ਜੀ ਦਾ ਚਿੰਤਨ ਵੀ ਕਰਾਂਗੇ ਤਾਂ ਮਨ ਦੇ ਅੰਦਰ ਸ਼ਾਂਤੀ ਕਿਉਂ ਨਹੀਂ ਬਣੇਗੀ? ਸ਼ਾਂਤੀ ਕਦ ਨਹੀਂ ਬਣਦੀ? ਅਸੀਂ ਆਪਣਾ ਕਾਰਜ ਵੀ ਧੰਦਾ ਵੀ ਨਹੀਂ ਸ਼ੁੱਧ ਕਰਦੇ, ਨਜ਼ਰਾਂ ਵੀ ਸ਼ੁੱਧ ਨਹੀਂ ਕਰਦੇ, ਬੁਰਾ ਬੋਲਣਾ, ਬੁਰਾ ਵੇਖਣਾ, ਬੁਰਾ ਕਰਨਾ, ਧਿਆਨ ਕੇ $2 ਗੋਲਕ ਵਿੱਚ ਪਾ ਕੇ ਰੱਬ ਜੀ ਮੈਨੂੰ ਸ਼ਾਂਤੀ ਦੇਈ ਅਰਦਾਸ ਕਰਵਾ ਲੈ, ਨਹੀਂ ਕਿਵੇਂ ਬਣੇ ਸ਼ਾਂਤੀ? ਸ਼ਾਂਤੀ ਮੁੱਲ ਤੇ ਵਿਕਦੀ ਨਹੀਂ ਹੈ ਕਿ $5 ਦੇ ਆਸਰੇ ਤੁਹਾਨੂੰ ਥੋੜੀ ਮਿਲ ਜਾਏ ਤੇ ਜਿੰਨੇ 20 ਦਿੱਤੇ ਨੇ ਉਹਨੂੰ ਜ਼ਿਆਦਾ ਮਿਲ ਜਾਏ। ਅਗਰ ਸ਼ਾਂਤੀ ਇਸ ਤਰ੍ਹਾਂ ਵਿਕਦੀ ਹੁੰਦੀ ਤੇ ਸ਼ਾਂਤੀ ਅੱਜ ਸਾਰੀ ਅਮੀਰਾਂ ਦੀ ਮੁੱਠੀ ਦਾ ਸ਼ਿੰਗਾਰ ਹੁੰਦੀ, ਗਰੀਬ ਤੇ ਵਿਚਾਰੇ ਪਾਸੇ ਹੀ ਰਹਿ ਜਾਂਦੇ। ਇਹ ਸਤਿਗੁਰੂ ਦੀ ਦਇਆ ਦਾ ਪਾਤਰ ਬਣਨ ਤੋਂ ਬਾਅਦ ਹੀ ਮਿਲਦੀ ਹੈ। ਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਮਨ ਵਿੱਚ ਸ਼ਾਂਤੀ ਬਣੇ। ਆਪ ਆਪਣੇ ਘਰ ਦੇ ਅੰਦਰ ਝੂਮਰ ਲਿਆ ਲਿਆ ਕੇ ਭਾਵੇਂ $500 $5,000 ਦੇ ਝੂਮਰ ਆਪਣੇ ਘਰਾਂ ਦੇ ਅੰਦਰ ਲਟਕਾ ਲਓ, ਟਿਊਬਾਂ ਲਾ ਲਓ, ਪ੍ਰਕਾਸ਼ ਦਾ ਸਾਧਨ ਕਰ ਲਓ, ਬਲਬ ਲਾ ਲਓ, ਪਰ ਜੇ ਸਪਲਾਈ ਪਿੱਛੋਂ ਨਹੀਂ ਨਾ ਆ ਰਹੀ ਤੇ $5,000 ਦਾ ਝੂਮਰ ਵੀ ਕਿਸੇ ਕੰਮ ਦਾ ਨਹੀਂ ਹੈ। ਜੇ ਸਪਲਾਈ ਆ ਰਹੀ ਹੈ ਤੇ ਉਹ ਸੁੰਦਰ ਲੱਗੇਗਾ, ਜਗੇਗਾ, ਘਰ ਦੀ ਰੌਣਕ ਨੂੰ ਵਧਾਏਗਾ, ਤੇ ਜੇ ਪਿੱਛੋਂ ਸਪਲਾਈ ਲਾਈਟ ਦੀ ਬਿਜਲੀ ਦੀ ਨਹੀਂ ਮਿਲ ਰਹੀ ਤੇ ਝੂਮਰ ਭਾਵੇਂ $5,00,000 ਦਾ ਲਾ ਲਓ, ਕੀ ਫਰਕ ਪੈਂਦਾ? ₹50 ਦਾ ਲਾ ਲਓ, ₹500 ਦਾ ਲਾ ਲਓ, ਕੀ ਫਰਕ ਪੈਂਦਾ? ਸਪਲਾਈ ਸਾਨੂੰ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ। ਜੋ ਸ਼ਾਂਤੀ ਦੀ ਸ਼ਾਂਤੀ ਸਾਡੇ ਮਨ ਵਿੱਚ ਆਉਣੀ ਹੈ, ਜੋ ਸ਼ਾਂਤੀ ਗੁਰੂ ਕੋਲੋਂ ਮਿਲਣੀ ਹੈ, ਉਹ ਆਉਣੀ ਤੁਹਾਡੇ ਮਨ ਦੇ ਉੱਥੇ ਜੁੜਨ ਕਰਕੇ। ਮਨ ਨੂੰ ਜੋੜੋ, ਸ਼ਾਂਤੀ ਬਣੇਗੀ। ਹਾਰ ਸ਼ਿੰਗਾਰ ਅਡੰਬਰ ਲੱਖ ਕਰ ਲਓ, ਜੇ ਮਨ ਦੀ ਤਾਰ ਉਹਦੇ ਨਾਲ ਜੁੜੀ ਨਹੀਂ ਹੈ, ਸ਼ਾਂਤੀ ਸਕੂਨ ਬਣੇਗਾ ਨਹੀਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਉਹ ਸੁਹਾਗਣ ਹੈ ਜੋ ਬੇਪਰਵਾਹ ਪਤੀ ਨੂੰ ਚੰਗੀ ਲੱਗ ਜਾਏ, ਪਾ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾ ਦੇ ਮਨਾਂ ਅੰਦਰ ਗੁਰਮਤ ਗਿਆਨ ਦੀ ਸੂਝ ਬੂਝ ਬਖਸ਼ਿਸ਼ ਕਰਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਨਾਤੀ ਧੋਤੀ ਸੰਭਹੀ
सुती आए नचिंद फरीदा रही सो बेड़ी हिंगदी गई कथूरी गंद जो बन जांदे ना डरा जे शह प्रीत न जाए फरीदा कित्ती जो बन प्रीत बिन सुख गए कुमलाए फरीदा चिंत खटोला वान दुख ब्रह विशावन लेप एहो हमारा जीवना तू साहिब सच्चे वे

ਸਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਪ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਗੋਦ ਦਾ ਆਨੰਦ ਪਾ ਰਹੇ ਹੋ, ਸਰਵਣ ਕਰ ਰਹੇ ਸੀ ਗੁਰੂ ਕੇ ਕੀਰਤਨੀਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸ੍ਰੀ ਆਸਾ ਜੀ ਦੀ ਵਾਰ ਦਾ। ਮਨ ਬਿਰਤੀਆਂ ਇਕਾਗਰ ਕਰੀਏ ਤੇ ਜੁੜੀਏ ਚੱਲ ਰਹੀ ਲੜੀ ਵਾਰ ਕਥਾ ਜੋ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਚੱਲ ਰਹੀ ਹੈ। ਭਗਤ ਜੀ ਦਾ ਫੁਰਮਾਨ, ਨਾਤੀ ਤੋਤੀ ਸੰਭੀ ਸੁੱਤੀ ਆਏ ਨਚਿੰਦ, ਜੀਵ ਇਸਤਰੀ ਨਾ ਧੋ ਕੇ। ਸੰਭੀ ਦਾ ਮਤਲਬ ਹੁੰਦਾ ਹੈ ਸੱਜ ਸੰਵਾਰ ਕੇ, ਆਪਣਾ ਸ਼ਿੰਗਾਰ ਕਰਕੇ, ਨਾ ਕੇ ਕੱਪੜੇ ਬਦਲ ਕੇ, ਇਸ਼ਨਾਨ ਪਾਣ ਕਰਕੇ, ਸ਼ਿੰਗਾਰ ਹਾਰ ਕਰਕੇ, ਸਭ ਕੁਝ ਕਰਕੇ ਤੇ ਨਿਸ਼ਚਿੰਤ ਹੋ ਕੇ ਸੌਂ ਗਈ। ਪਤੀ ਦੇ ਨੇੜੇ ਨਹੀਂ ਗਈ, ਪਤੀ ਨੂੰ ਮਿਲੀ ਨਹੀਂ ਹੈ, ਪਤੀ ਨੂੰ ਯਾਦ ਨਹੀਂ ਫਰਮਾਇਆ, ਪਤੀ ਦੇ ਮੰਦਰ ਵਿੱਚ ਪ੍ਰਵੇਸ਼ ਨਹੀਂ ਕੀਤੀ। ਹਾਰ ਸ਼ਿੰਗਾਰ ਇਸ਼ਨਾਨ ਪਾਣ ਕਰਨ ਤੋਂ ਬਾਅਦ ਫਰੀਦ ਜੀ ਕਹਿਣ ਲੱਗੇ ਨਿਸ਼ਚਿੰਤ ਨਚਿੰਦ, ਨਚਿੰਦ ਦਾ ਮਤਲਬ ਨਿਸ਼ਚਿੰਤ, ਚਿੰਤਾ ਤੋਂ ਰਹਿਤ, ਨਿਸ਼ਚਿੰਤ ਹੋ ਕੇ ਸੌਂ ਗਈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਹਿੰਗ ਦੀ ਬਦਬੂ ਬੜੀ ਹੈ ਤੇ ਦੂਸਰੇ ਪਾਸੇ ਗੁਲਾਬ ਦੇ ਫੁੱਲਾਂ ਦੀ ਸੁਗੰਧ ਵੀ ਬੜੀ ਹੈ, ਚੰਦਨ ਦੀ ਮਹਿਕ ਵੀ ਬੜੀ ਹੈ। ਜਿਵੇਂ ਚੰਦਨ ਦੀ ਮਹਿਕ ਆਪਣੇ ਵਿੱਚ ਨਵੇਕਲੀ ਥਾਂ ਰੱਖਦੀ ਹੈ, ਹਿੰਗ ਦੀ ਦੁਰਗੰਧ ਵੀ ਇਸ ਤਰ੍ਹਾਂ ਆਪਣੀ ਜਗ੍ਹਾ ਦੇ ਉੱਤੇ ਨਵੇਕਲੀ ਥਾਂ ਰੱਖਦੀ ਹੈ। ਆਖਿਆ ਤੇਰੇ ਮਨ ਦੇ ਅੰਦਰ ਹਿੰਗ ਵਰਗੀ ਬਦਬੋ ਰਹੀ, ਰਹੀ ਕਥੂਰੀ ਕੰਧ ਤੇ ਕਸਤੂਰੀ ਵਰਗੀ ਮਹਿਕ ਤੇਰੇ ਜੀਵਨ ਦੇ ਅੰਦਰ ਪੈਦਾ ਨਾ ਹੋਏ। ਇਸ ਸਲੋਕ ਨੂੰ ਖੋਲਣ ਦਾ ਯਤਨ ਕਰਦਾ ਚੱਲਾਂ। ਬੰਦਾ ਧਾਰਮਿਕ ਸ਼ਿੰਗਾਰ ਤੇ ਕਰ ਲੈਂਦਾ ਹੈ ਪਰ ਧਾਰਮਿਕ ਬਣਦਾ ਨਹੀਂ ਹੈ। ਤਨ ਕਰਕੇ ਧਰਮੀ ਬਣ ਜਾਣਾ ਬੜਾ ਆਸਾਨ ਹੈ, ਮਨ ਕਰਕੇ ਧਰਮੀ ਬਣ ਜਾਣਾ ਪਰਮ ਕਠਿਨ ਹੈ। ਜਿੰਨਾ ਵੇਸ਼ ਭੂਸ਼ਾ ਪਹਿਰਾਵੇ ਤਨ ਕਰਕੇ ਧਰਮੀ ਦਿਸਣਾ ਆਸਾਨ ਹੈ, ਉਨਾ ਹੀ ਮਨ ਕਰਕੇ ਧਰਮ ਦੇ ਅੰਦਰ ਪ੍ਰਵੇਸ਼ ਕਰ ਜਾਣਾ ਇਹ ਮਹਾਨ ਹੈ। ਬੜੀ ਦੁਨੀਆਂ ਧਰਮ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਤਨ ਕਰਕੇ, ਮਨ ਕਰਕੇ ਪ੍ਰਵੇਸ਼ ਨਹੀਂ ਕਰਦੇ। ਕਿਸੇ ਦੇ ਹੱਥ ਦੇ ਅੰਦਰ ਗੀਤਾ ਫੜੀ ਹੋਵੇ, ਗੀਤਾ ਦਾ ਪਾਠ ਕਰਦਾ ਹੋਵੇ, ਤਿੰਨ ਧਾਰੀਆਂ ਵਾਲਾ ਤਿਲਕ ਉਹਦੇ ਮੱਥੇ ਉੱਤੇ ਹੋਵੇ, ਤੇਰੇ ਧਾਗੇ ਦਾ ਜਨੇਊ ਉਹਦੇ ਗਲੇ ਵਿੱਚ ਹੋਵੇ, ਧੋਤੀ ਉਹਨੇ ਬੱਧੀ ਹੋਵੇ, ਇਸ ਤਰ੍ਹਾਂ ਦਾ ਅਡੰਬਰ ਵੇਖ ਕੇ ਆਪ ਕਹਿ ਦੋਗੇ ਕਿ ਇਹ ਹਿੰਦੂ ਧਰਮ ਦੇ ਅੰਦਰ ਖਾਸ ਮਨੁੱਖ ਹੈ। ਗੀਤਾ ਹੱਥ ਵਿੱਚ ਫੜੀ ਰਹਿ ਜਾਂਦੀ ਹੈ, ਜੇ ਕੋਈ ਗੀਤਾ ਦਾ ਸਲੋਕ ਮਨ ਵਿੱਚ ਨਹੀਂ ਗਿਆ ਤੇ ਫਿਰ ਉਹ ਸਹੀ ਹਿੰਦੂ ਅਜੇ ਨਹੀਂ ਬਣਿਆ। ਠੀਕ ਦੂਸਰੇ ਪਾਸੇ ਭਾਵੇਂ ਕੁਰਾਨ ਦੀ ਤਲਾਵਤ ਕਰਦਾ ਹੋਵੇ, ਹੱਥ ਵਿੱਚ ਤਸਬੀਹ ਰੱਖਦਾ ਹੋਵੇ, ਮੋਢੇ ਦੇ ਉੱਤੇ ਮੁਸੱਲਾ ਰੱਖਦਾ ਹੋਵੇ, ਸੂਫ ਗਲ ਹੋਵੇ, ਭਾਵੇਂ ਉਹਦਾ ਲਿਬਾਸ ਕਾਲਾ ਹੋਵੇ, ਸੂਫੀ ਸੰਤ ਅਕਸਰ ਲਿਬਾਸ ਕਾਲਾ ਪਾਉਂਦੇ ਸਨ, ਮੋਢੇ ਦੇ ਉੱਤੇ ਮੁਸੱਲਾ, ਮੁਸੱਲਾ ਕਹਿੰਦੇ ਨੇ ਜਿਹੜੇ ਕੱਪੜੇ ਨੂੰ ਵਿਛਾ ਕੇ ਨਮਾਜ਼ ਪੜ੍ਹੀ ਜਾਣੀ ਹੈ, ਮੋਢੇ ਤੇ ਮੁਸੱਲਾ ਹੋਵੇ, ਸੁੰਨਤ ਹੋਵੇ, ਮੁੱਛਾਂ ਕੱਟੀਆਂ ਹੋਣ, ਬਾਹਰੋਂ ਨਜ਼ਰ ਪਏਗਾ ਮੁਸਲਮਾਨ ਹੈ ਤੇ ਪੱਕਾ ਮੁਸਲਮਾਨ ਹੈ, ਕੱਟੜ ਮੁਸਲਮਾਨ ਹੈ। ਪਰ ਜੇ ਕੁਰਾਨ ਦੀ ਇੱਕ ਵੀ ਆਇਤ ਉਹਦੇ ਮਨ ਵਿੱਚ ਨਹੀਂ ਵਸੀ ਤੇ ਉਸ ਕੁਰਾਨ ਦੀ ਆਇਤ ਦੇ ਮੁਤਾਬਕ ਉਹ ਆਪਣੇ ਜੀਵਨ ਨੂੰ ਗੁਜ਼ਾਰ ਨਹੀਂ ਰਿਹਾ ਤੇ ਕਾਹਦਾ ਮੁਸਲਮਾਨ ਹੈ। ਭਾਵੇਂ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਹੋਵੇ, ਹੱਥ ਵਿੱਚ ਗੁਟਕਾ ਹੋਵੇ, ਔਰ ਵੇਸ਼ ਭੂਸ਼ਾ ਚੋਲਾ ਲੰਮਾ ਹੋਵੇ, ਗਿੱਟਿਆਂ ਤੱਕ ਚਾਰ ਮਾਲਾ ਸੁੱਟੀਆਂ ਹੋਣ, ਦਾੜਾ ਪ੍ਰਕਾਸ਼ ਹੋਵੇ, ਪੱਗ ਦਾ ਰੰਗ ਚੰਗਾ ਹੋਵੇ, ਪੋਚ ਕੇ ਬੀਬੀ ਪੱਗ ਬੱਧੀ ਹੋਵੇ, ਵੇਖਣ ਨੂੰ ਤੇ ਨਜ਼ਰ ਆਏਗਾ ਬੇ ਸਿੱਖ ਹੈ ਤੇ ਸਿੱਖ ਵੀ ਖਾਸ਼ ਹੈ, ਸਿੱਖ ਹੈ ਤੇ ਸਿੱਖ ਵੀ ਕੱਟੜ ਹੈ,
पर जे गुरु ग्रंथ साहिब जी दी बाणी दा एक भी बचन उन्हें मन विच वसाया नहीं ते उन्हां बचनां दे अनुसार वो जीवन दे अंदर चल नहीं रहा ते फिर कादा सिख है, फिर ते बगले वाला लिबास है, फिर कादा सिख है। तो मैं अक्सर एक बेनती करया करदा कि गीता दी जगदी हुई रोशनी मंदिर दी चार दवारी दे अंदर कैद होके रह गई है। हिंदुआ दे जीवन दे अंदर गीता दे श्लोक नहीं आए, जे आए ने ते बड़े थोड़े हिंदुआ दी जीवनी दे अंदर। कुरान दे पवित्र ग्रंथ दियां आयतां, कुरान दी जगदी हुई शमा, कुरान दी रोशनी मस्जिद दी चार दवारी दे अंदर बंद है। मुसलमाना दे जीवन विचों कुरान नजर नहीं आउंदे, अगर आउंदी है ते ओ मुसलमान उंगलियां दे उत्ते गिने जा सकदे ने, बड़े थोड़े। खिमा मंग लवां, गुरु ग्रंथ साहिब जी दा महान ज्ञान प्रकाश ते ए जगदी हुई सच्चाई दी शमा गुरुद्वारे दी चार दवारी दे अंदर बंद है। साडे जीवन विचों बाणी दा कोई बचन नजर नहीं आउंदा, और मेरा बोल शायद तुहाडे मन नूं चोट करदा होवे, हकीकत है। दुकान ते बह के यही चेहरा कोई होर रूप बटा लैंदा है, गुरुद्वारे दे अंदर यही चेहरा होर हुंदा है। धर्म यह नहीं है कि चलो गुरुद्वारे जाना है, बह के दो घड़ियां सुनना है, जां सुनाउना है, मत्था टेकना है, ते हाथ विच दात्री फड़ के रखनी है, जिहड़ा दुकान ते आ गया रगड़ के धर देना है, छिल ला लैनी है, या कारोबार दे अंदर दूसरे दा हक खाना है, वधीकी करनी है, नफरत करनी है, ईर्ष्या करनी है, सारा दिन चुगली, सारा दिन निंदा। अगर ये सब बुराइयां मन दे अंदर मौजूद ने, ते फिर सिख तो हां, पर विखावे दे सिखां हकीकत वे सिख नहीं है। सिखी केवल बारले पहरावे दा नां नहीं। और ये बेनती मैं अक्सर करता ही रहना, क्यों करता रहना, क्योंकि साडा ध्यान बार जुड़दा है, पहरावे दे उत्ते जुड़दा है, अंदर नहीं जाता है। गुरबाणी दे नेम, गुरबाणी दे नुक्ते, गुरबाणी दे सिद्धांत अपने मन विच वसाओ, ते कारोबार करदियां वकत, वेखदे वकत, बोलदे वकत, सोचदे वकत, चलदे वकत तुहानू गुरबाणी दे ओ बचन चोट करदे रहन कि तू इस मार्ग ते चलना, इस मार्ग दे उत्ते नहीं चलना। अगर ते आप बाणी दे अनुसार चल रहे हो, कह सकने आ सच्चे सिखो, खिमा चाहवांगा नहीं चल रहे ते फिर पेखी सिखो, केवल पेख करके पहरावे तो नजर आ रहे सिखो, पर अंदरों सिख नहीं हो। उहदे विच मैं भी आप भी शामिल हां, तुसी भी शामिल हो। तो खैर, भगत फरीद साहब जी कहिंदे ने एक सुहागण ने इशनान पान कर लिया है, हार शिंगार कर लिया है, पर पति दे नाल सुला सफाई नहीं है, पति दे नाल मन मुटाव है, ते फिर वह सुहागण कादी होई। कहना की चाहते ने कि धर्म के मार्ग के उत्ते चलदिया चलदिया बंदा धर्म के अडंबर बारों बारों कर लेंदा है, पर पति परमात्मा दे नाल सुला सफाई नहीं, लैन देन नहीं, बैन उठन नहीं, पति दे विचारां दे नाल सहमति नहीं। ते भगत जी कहन लगे फिर अपने आप सुहागण है, अपने आप दे अंदर सिख है, हकीकत विच नहीं है। हुण मैं एक होर बेनती आप संगत दे सन्मुख करदा चला, एक पासे एक पागल मनुख, दूसरे पासे एक रब दा प्यारा भगत मनुख, इन्हां दोवां दे मन दे अंदर जप चलदा है, दोवां दे मन दे अंदर। जो आम अकल दे तल नूं छड के, अकल दे तल नालों थोड़ा उच्चा उठ के जीवन गुजार रहा है, रब दा सच्चा संत, सच्चा भगत, कबीर साहब, नामदेव साहब ते रविदास साहब वर्गा, उन्हां दे मन विच भी जप चलदा है। दूसरा जो अकल नूं छड के, आम दुनियावी तल नूं छड के थोड़ा नीवा जाके नीवी पद्धर दे उत्ते जीवन गुजार रहा है, जिन्हों आपां कह दिंदे आ पागल, पागल दे अंदर भी एक जप चलदा हुंदा है और लगातार चलदा है। लगातार जप चलदा है जां पागल दे अंदर, लगातार जप चलदा है जां एक सच्चे भगत दे अंदर, विचकारले मनुखां दे मन दे अंदर लगातार नहीं चलदा। तुसी अपने वाल छाती मार के वेख लो, कदी तुहाडे मन दे अंदर परमात्मा दी याद हुंदी है, कदी नहीं हुंदी। कदी तुहाडे मन दे अंदर पुण चलदा है, कदी पाप चलदा है। कदी मन दे अंदर ईर्ष्या दुश्मनी चलदी है, ते कदी कदी चंगे गुणां दी माला चलदी है, परोपकार दी।
ਵਿਚਾਰ ਚੱਲਦੇ ਨੇ, ਕਦੀ ਸ਼ੁਭ ਵਿਚਾਰ ਚੱਲਦੇ ਨੇ, ਕਦੀ ਮੈਲੇ ਵਿਚਾਰ ਚੱਲਦੇ ਨੇ। ਟਿਕਾਊ ਵਿਚਾਰ ਸਾਡੇ ਵਿੱਚ ਨਹੀਂ ਚੱਲਦੇ, ਕਦੀ ਚੰਗੇ ਕਦੀ ਮੰਦੇ, ਕਦੀ ਬੜੇ ਉਤਲੀ ਬੁਲੰਦੀ ਵਾਲੇ, ਕਦੀ ਬਿਲਕੁਲ ਡੂੰਗੀ ਖੱਡ ਵਾਲੇ, ਇਸ ਤਰ੍ਹਾਂ ਦੇ ਵਿਚਾਰ। ਰੱਬ ਦੇ ਪਿਆਰੇ ਦੇ ਮਨ ਵਿੱਚ ਜਪ ਚੱਲਦਾ ਪਰ ਇੱਕ ਤਰਫਾ ਚੱਲਦਾ ਹੈ, ਇੱਕ ਪਾਗਲ ਦੇ ਮਨ ਵਿੱਚ ਵੀ ਜਪ ਚੱਲਦਾ ਹੈ ਪਰ ਇੱਕ ਤਰਫਾ ਚੱਲਦਾ ਹੈ। ਰੱਬ ਦੇ ਪਿਆਰੇ ਦੇ ਮਨ ਵਿੱਚ ਜਿਹੜਾ ਜਪ ਚੱਲਦਾ ਹੈ ਉਹ ਲਗਾਤਾਰ ਪਰਮਾਤਮਾ ਦਾ ਚੱਲਦਾ ਹੈ, ਔਰ ਉਹ ਜਪ ਉਹਦੀ ਮੰਗ ਹੈ, ਉਹ ਜਪ ਉਹਦਾ ਸ਼ੌਂਕ ਹੈ, ਉਹਦੀ ਮਜਬੂਰੀ ਨਹੀਂ ਹੈ। ਇੱਕ ਪਾਗਲ ਜਿਹਦਾ ਦਿਮਾਗੀ ਤਵਾਜ਼ਨ ਕਾਇਮ ਨਹੀਂ ਰਿਹਾ ਉਹਦੇ ਮਨ ਵਿੱਚ ਵੀ ਜਪ ਚੱਲਦਾ ਹੈ, ਪਰ ਉਹ ਬੜੀ ਨੀਵੀਂ ਪੱਧਰ ਦਾ ਜਪ ਚੱਲਦਾ, ਜਾਂ ਪਤਨੀ ਨੂੰ ਦਾ ਜਪ ਚੱਲਦਾ, ਜਾਂ ਪੁੱਤਰਾਂ ਦਾ ਜਪ ਚੱਲਦਾ, ਜਾਂ ਪਦਾਰਥ ਦਾ ਜਪ ਚੱਲਦਾ। ਪਾਗਲ ਬੰਦਾ ਕਿਉਂ ਹੋਇਆ ਹੈ, ਕਿਸ ਕਾਰਨ ਕਰਕੇ ਚੋਟ ਖਾ ਕੇ ਹੋਇਆ, ਜਿੱਥੋਂ ਉਹਨੂੰ ਚੋਟ ਮਿਲੀ ਪਾਗਲ ਦੇ ਦਿਮਾਗ ਦੀ ਸੂਈ ਉੱਥੇ ਹੀ ਰੁਕ ਜਾਂਦੀ ਹੈ। ਪਾਗਲ ਉਹੀ ਜਪ ਵਾਰ ਵਾਰ ਕਰਦਾ ਹੈ, ਔਰ ਇਹ ਕਾਰਨ ਕਦੇ ਕਿਸੇ ਪਾਗਲ ਨੂੰ ਵੇਖੋ ਜਿਸ ਕਾਰਨ ਕਰਕੇ ਉਹਨੂੰ ਚੋਟ ਲੱਗੀ ਹੈ ਸਮਾਜ ਦੇ ਅੰਦਰ ਚੱਲਦਿਆਂ ਚੱਲਦਿਆਂ ਜਿਸ ਪਾਸਿਓਂ ਉਹਨੂੰ ਚੋਟ ਮਿਲੀ ਹੈ, ਪਾਗਲ ਹੋ ਗਿਆ ਹੈ, ਅਕਲ ਗਵਾ ਬੈਠਾ ਹੈ, ਪਰ ਹੁਣ ਵੀ ਮਨ ਦੇ ਅੰਦਰ ਉਹ ਕੁਝ ਚੱਲਦਾ ਹੈ ਤੇ ਜ਼ੁਬਾਨ ਦੇ ਉੱਤੇ ਵੀ ਉਹੀ ਕੁਝ ਚੱਲਦਾ ਹੈ। ਔਰ ਇਸ ਤਰ੍ਹਾਂ ਦੇ ਬੰਦੇ ਅਕਸਰ ਮਿਲਦੇ ਨੇ, ਇੱਕ ਤਰਫਾ ਗੱਲ ਕਰਦੇ ਹੋਏ ਮਿਲਦੇ ਨੇ। ਪਾਗਲ ਦਾ ਜਪ ਉਹਦਾ ਬੋਝ ਹੈ ਤੇ ਇੱਕ ਗੁਰਮੁਖ ਦਾ ਜਪ ਉਹਦੇ ਬੋਝ ਨੂੰ ਹਲਕਿਆਂ ਕਰਦਾ ਹੈ, ਸੰਤ ਦਾ ਜਪ ਉਹਦੇ ਬੋਝ ਨੂੰ ਹਲਕਿਆਂ ਕਰਦਾ ਹੈ। ਪਾਗਲ ਦਾ ਜਪ ਉਹਦੀ ਮਜਬੂਰੀ ਹੈ ਤੇ ਇੱਕ ਸੱਚੇ ਸੰਤ ਦਾ ਜਪ ਉਹਦੀ ਮਜਬੂਰੀ ਨਹੀਂ, ਉਹਦੀ ਮੰਗ ਹੈ, ਉਹਦਾ ਸ਼ੌਂਕ ਹੈ। ਪਾਗਲ ਦਾ ਜਪ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਲਿਆਏਗਾ ਤੇ ਸੱਚੇ ਰੱਬ ਦੇ ਪਿਆਰੇ ਦਾ ਜਪ ਉਹਨੂੰ ਜਨਮ ਮਰਨ ਤੋਂ ਰਹਿਤ ਕਰੇਗਾ, ਜਨਮ ਮਰਨ ਤੋਂ ਬਚਾ ਦੇਗਾ। ਇਸ ਅੱਜ ਦੇ ਮਹਾਂਵਾਕ ਵਿੱਚ ਭਗਤ ਫਰੀਦ ਜੀ ਕਹਿਣ ਲੱਗੇ, ਧਾਰਮਿਕ ਅਡੰਬਰ ਤੂੰ ਕਰ ਲੈਣਾ ਹੈ ਪਰ ਤੇਰੇ ਅੰਦਰ ਜਪ ਨਹੀਂ ਚੱਲਦਾ ਪਰਮਾਤਮਾ ਦਾ, ਤੇਰੇ ਅੰਦਰ ਚਿੰਤਨ ਯਾਦ ਨਹੀਂ ਚੱਲਦੀ ਤੇ ਉਹ ਵੀ ਪਰਮਾਤਮਾ ਦੀ ਯਾਦ। ਪਰਮਾਤਮਾ ਦੀ ਯਾਦ ਨਹੀਂ ਤੇ ਬਾਹਰੋਂ ਭੇਖ ਬਣਾ ਲਿਆ ਹੈ। ਕਹਿਣ ਲੱਗੇ ਤੂੰ ਸੱਚਾ ਨਹੀਂ ਹੈ, ਭੇਖੀ ਹੈ, ਕੇਵਲ ਭੇਖੀ ਹੈ। ਤਾਂ ਹੁਣ ਮੈਂ ਇੱਕ ਬੇਨਤੀ ਹੋਰ ਵੀ ਕਰਦਾ ਚੱਲਾਂ ਕਿਉਂਕਿ ਅਹਿਮ ਜਿਹਾ ਵਿਸ਼ਾ ਹੈ। ਅਕਸਰ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਪ੍ਰੇਮੀਆਂ ਵੱਲੋਂ ਪ੍ਰਸ਼ਨ ਆਉਂਦੇ ਨੇ, ਸਿਮਰਨ ਕਰਨਾ ਹੈ ਪਰ ਕਿਵੇਂ ਕਰਨਾ ਹੈ, ਔਰ ਸਿਮਰਨ ਕਰਨ ਦੀਆਂ ਵਿਧੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਆਨ ਕੀਤੀਆਂ ਜਾ ਰਹੀਆਂ ਨੇ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹਾਂਗਾ, ਮੈਨੂੰ ਕੋਈ ਹੱਕ ਨਹੀਂ ਕਿ ਮੈਂ ਆਪਣੇ ਵੱਲੋਂ ਤੁਹਾਡੀ ਝੋਲੀ ਦੇ ਅੰਦਰ ਕੋਈ ਵਿਧੀ ਵਿਧਾਨ ਪਾਵਾਂ ਤੇ ਉਹ ਵਿਧੀ ਗੁਰਬਾਣੀ ਵਿੱਚ ਹੋਵੇ ਨਾ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਕੋਈ ਜੁਗਤ ਬਿਆਨ ਕਰਾਂ ਜੀ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਮੈਨੂੰ ਕੋਈ ਹੱਕ ਨਹੀਂ। ਹਾਂ, ਗੁਰਬਾਣੀ ਵਿੱਚ ਕੋਈ ਵਿਧੀ ਬਿਆਨ ਕੀਤੀ ਹੋਵੇ ਉਹ ਗੁਰਬਾਣੀ ਦੇ ਬਚਨਾਂ ਨੂੰ ਖੁੱਲ੍ਹਣਾ, ਗੁਰਬਾਣੀ ਦੇ ਬਚਨਾਂ ਨੂੰ ਐਕਸਪਲੇਨ ਕਰਨਾ ਉਹ ਤੇ ਸਾਡੀ ਜ਼ਿੰਮੇਵਾਰੀ ਹੈ, ਪਰ ਗੁਰਬਾਣੀ ਦੀ ਉਲੰਘਣਾ ਕਰਕੇ ਆਪਣੇ ਕੋਲੋਂ ਵਿਧੀਆਂ ਬਿਆਨ ਕਰਨੀਆਂ ਜੀ ਇਸ ਤਰ੍ਹਾਂ ਕਰ ਲਓ ਧਿਆਨ ਜੁੜ ਜਾਏਗਾ, ਇਸ ਤਰ੍ਹਾਂ ਕਰ ਲਓ ਧਿਆਨ ਨਹੀਂ ਜੁੜੇਗਾ, ਇਹ ਤੇ ਗੁਰਬਾਣੀ ਦੀ ਉਲੰਘਣਾ, ਗੁਰਬਾਣੀ ਦੀ ਤੋਹੀਨ ਕਰਨੀ ਤੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਲਾ ਕੰਮ ਹੈ। ਹੁਣ ਜੋ ਮੈਨੂੰ ਸਮਝ ਵਿੱਚ ਆਇਆ ਹੈ, ਪਰਮਾਤਮਾ ਦਾ ਸਿਮਰਨ ਕਰਨ ਦੀ ਵਿਧੀ ਕੀ, ਪਹਿਲਾਂ ਸਿਮਰਨ ਨੂੰ ਥੋੜਾ ਸਮਝ ਲਈਏ। ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਸਿਮਰਨ, ਪੰਜਾਬੀ ਵਿੱਚ ਉਹਨੂੰ ਕਹਿ ਦਿੰਦੇ ਨੇ ਚੇਤਾ ਕਰਨਾ, ਔਰ ਹਿੰਦੀ ਵਿੱਚ ਕਹਿ ਦਿੰਦੇ ਨੇ ਯਾਦ ਕਰਨਾ। ਇੱਕ ਹੀ ਕਿਰਿਆ ਦੇ ਤਿੰਨ ਨਾਮ ਨੇ ਤਿੰਨ ਭਾਸ਼ਾਵਾਂ ਦੇ ਅੰਦਰ, ਹਿੰਦੀ ਵਿੱਚ ਯਾਦ, ਪੰਜਾਬੀ ਵਿੱਚ ਚੇਤਾ ਤੇ ਸੰਸਕ੍ਰਿਤ ਦੇ ਅੰਦਰ ਸਿਮਰਨ। ਜਿਵੇਂ ਪਾਣੀ, ਕੋਈ ਪਾਣੀ ਨੂੰ ਪਾਣੀ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਜਲ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਨੀਰ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਵਾਟਰ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਆਬ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਜਲ ਕਹਿ ਦਿੰਦਾ ਹੈ। ਆਖਿਰਕਾਰ ਚੀਜ਼ ਤੇ ਇੱਕ ਹੀ ਹੈ ਨਾ, ਉਹਦੇ ਨਾਂ ਬੜੇ ਨੇ, ਚੀਜ਼ ਤੇ ਇੱਕ ਹੀ ਹੈ, ਪਦਾਰਥ ਇੱਕੋ ਹੀ ਹੈ, ਕਿਰਿਆ ਇੱਕੋ ਹੀ ਹੈ, ਕਰਮ ਇੱਕੋ ਹੀ ਹੈ, ਉਹਦੇ ਨਾਂ ਤਿੰਨ ਨੇ, ਯਾਦ ਕਰਨਾ, ਚੇਤਾ ਕਰਨਾ, ਸਿਮਰਨ ਕਰਨਾ। ਇਹਨਾਂ ਤਿੰਨਾਂ ਵਿੱਚੋਂ ਜੋ ਸਭ ਤੋਂ ਮਸ਼ਹੂਰ ਲਫ਼ਜ਼ ਹੋਇਆ ਉਹ ਹੈ ਸਿਮਰਨ। ਸਿਮਰਨ ਤੁਹਾਡੇ ਮਨ ਦੇ ਨਾਲ ਸੰਬੰਧ ਰੱਖਦਾ ਹੈ। ਮੈਂ ਫਿਰ ਯਾਦ ਕਰਾ ਰਿਹਾ, ਯਾਦ ਕਰਨਾ। ਤੇ ਹੁਣ ਇਸ ਵਕਤ ਬਹਿ ਕੇ ਤੁਸੀਂ ਆਪਣੇ ਮਨ ਦੇ ਅੰਦਰ ਕਿਹਨੂੰ ਯਾਦ ਕਰ ਰਹੇ ਹੋ? ਕਿਸੇ ਦੂਸਰੇ ਨੂੰ ਪਤਾ ਲੱਗ ਰਿਹਾ ਕਿ ਤੁਹਾਡੇ ਮਨ ਦੇ ਅੰਦਰ ਯਾਦ ਦੀ ਮਾਲਾ ਚੱਲ ਰਹੀ ਹੈ? ਤੁਸੀਂ ਇੰਡੀਆ ਦੇ ਅੰਦਰ ਆਪਣੇ ਕਿਸੇ ਸੱਜਣ ਮਿੱਤਰ ਨੂੰ ਯਾਦ ਕਰਦੇ ਹੋ,
ਭੈਣ ਭਾਈ ਨੂੰ ਯਾਦ ਕਰਦੇ ਹੋ, ਰਿਸ਼ਤੇਦਾਰ ਨੂੰ ਯਾਦ ਕਰਦੇ ਹੋ ਜਾਂ ਗੁਰੂ ਨੂੰ ਯਾਦ ਕਰਦੇ ਹੋ, ਕਿਸੇ ਨੂੰ ਸਮਝ ਆ ਰਹੀ? ਤੇ ਯਾਦ ਕਰਨ ਵਾਸਤੇ ਤੁਹਾਨੂੰ ਕਿਸੇ ਵਿਧੀ ਵਿਧਾਨ ਦੀ ਰਚਨ ਦੀ ਲੋੜ ਪਈ ਕਿ ਤੁਸੀਂ ਦੂਰ ਬੈਠੇ ਹੋਏ ਆਪਣੇ ਮਾਂ ਬਾਪ ਨੂੰ ਯਾਦ ਕਰਨਾ ਹੈ ਤੇ ਤੁਹਾਨੂੰ ਕਿਸੇ ਵਿਧੀ ਦੇ ਤਹਿਤ ਯਾਦ ਕਰਨਾ ਪਏਗਾ? ਕੀ ਯਾਦ ਕਰਨ ਲੱਗਿਆਂ ਵਿਧੀ ਦੀ ਲੋੜ ਪੈਂਦੀ? ਇਸ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਜਪ ਕਰਨਾ, ਜਪ ਵੱਖਰਾ ਹੈ ਤੇ ਸਿਮਰਨ ਵੱਖਰਾ ਹੈ। ਤੋ ਖੈਰ, ਮਨ ਦੇ ਅੰਦਰ ਭੁੱਖ ਹੋਵੇ ਪਰਮਾਤਮਾ ਨੂੰ ਮਿਲਣ ਦੀ, ਮਨ ਦੇ ਅੰਦਰ ਪਿਆਸ ਹੋਵੇ ਰੱਬ ਜੀ ਦੇ ਨਾਲ ਮਿਲਾਪ ਕਰਨ ਦੀ, ਆਪ ਜ਼ੁਬਾਨ ਤੋਂ ਵਾਹਿਗੁਰੂ ਕਹਿ ਲਓ, ਉਹ ਤੁਹਾਡਾ ਸਿਮਰਨ ਬਣ ਜਾਏਗਾ। ਵਾਹਿਗੁਰੂ ਕਹਿਣ ਦੇ ਨਾਲ ਅੰਦਰ ਯਾਦ ਬਣ ਰਹੀ ਹੈ ਜਾਂ ਨਹੀਂ ਬਣ ਰਹੀ? ਜ਼ੁਬਾਨ ਤੋਂ ਵਾਹਿਗੁਰੂ ਕਹਿਣਾ ਇਹ ਹੈ ਜਪ ਕਰਨਾ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ, ਨਹੀਂ ਤੇ ਮਨ ਸ਼ੰਕੇ ਵਿੱਚ ਚਲਾ ਜਾਏਗਾ। ਜ਼ੁਬਾਨ ਦੇ ਨਾਲ ਵਾਹਿਗੁਰੂ ਬੋਲਣਾ, ਮੂਲ ਮੰਤਰ ਕਹਿਣਾ, ਬਾਣੀ ਨੂੰ ਪੜ੍ਹਨਾ, ਇਹਦਾ ਨਾਂ ਹੈ ਜਪ ਕਰਨਾ। ਜਪਿਆ ਜਾਂਦਾ ਹੈ ਜ਼ੁਬਾਨ ਦੇ ਨਾਲ, ਜਪਿਆ ਜਾਂਦਾ ਹੈ ਰਸਨਾ ਦੇ ਨਾਲ। ਸਿਮਰਨ ਰਸਨਾ ਦੇ ਨਾਲ ਨਹੀਂ ਹੁੰਦਾ। ਸਿਮਰਨ ਦਾ ਸੰਬੰਧ ਤੁਹਾਡੇ ਮਨ ਦੇ ਨਾਲ ਹੈ ਤੇ ਸਿਮਰਨ ਹੁੰਦਾ ਹੈ ਮਨ ਕਰਕੇ। ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਜ਼ੁਬਾਨ ਕਿਸੇ ਹੋਰ ਨੂੰ ਜਪਦੀ ਹੈ ਤੇ ਮਨ ਕਿਸੇ ਹੋਰ ਨੂੰ ਚੇਤਾ ਕਰਦਾ ਹੈ, ਮਨ ਕਿਸੇ ਹੋਰ ਦੇ ਸਿਮਰਨ ਵਿੱਚ ਹੈ। ਜਿੱਥੇ ਮਨ ਜੁੜਿਆ ਹੈ ਉਹਦਾ ਨਾਂ ਸਿਮਰਨ ਹੈ, ਜਿੱਥੇ ਜ਼ੁਬਾਨ ਜੁੜੀ ਹੈ ਉਹਦਾ ਨਾਂ ਜਪ ਹੈ। ਜਿਹਨੂੰ ਜ਼ੁਬਾਨ ਬੋਲ ਰਹੀ ਹੈ, ਜ਼ੁਬਾਨ ਉਹਦਾ ਜਪ ਕਰ ਰਹੀ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿਹਦਾ ਜਪ ਜ਼ੁਬਾਨ ਕਰ ਰਹੀ ਹੈ ਮਨ ਵੀ ਉਹਨੂੰ ਚੇਤੇ ਕਰਦਾ ਹੈ ਜਾਂ ਨਹੀਂ ਕਰਦਾ, ਇਹ ਜ਼ਰੂਰੀ ਨਹੀਂ ਹੈ। ਔਰ ਇਹ ਤੁਸੀਂ ਆਪਣੇ ਰੋਜ਼ਮਰਾ ਜੀਵਨ ਦੇ ਅੰਦਰ ਵੇਖ ਲਓ, ਜ਼ੁਬਾਨ ਸ੍ਰੀ ਜਪਜੀ ਸਾਹਿਬ ਦਾ ਜਪ ਕਰ ਰਹੀ ਹੁੰਦੀ ਹੈ ਤੇ ਮਨ ਕਿਧਰੇ ਦੂਰ ਦੁਰਾਡੇ ਹੋਰ ਕਿਸੇ ਨੂੰ ਚੇਤਾ ਕਰ ਰਿਹਾ ਹੁੰਦਾ। ਮਨ ਜਪਜੀ ਨੂੰ ਨਹੀਂ ਜਪ ਰਿਹਾ, ਜ਼ੁਬਾਨ ਜਪ ਰਹੀ ਹੈ। ਜ਼ੁਬਾਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀ ਹੈ ਪਰ ਮਨ ਨਹੀਂ ਜਪ ਰਿਹਾ। ਮਨ ਕਿਧਰੇ ਸੱਜੇ ਖੱਬੇ ਦੂਰ ਦੁਰਾਡੇ ਨਿਕਲ ਕੇ ਸੈਰ ਸਪਾਟੇ ਦੇ ਅੰਦਰ ਮਗਨ। ਜਿੱਥੇ ਮਨ ਹੈ ਉਹਦਾ ਨਾਂ ਸਿਮਰਨ ਹੈ, ਜਿੱਥੇ ਜ਼ੁਬਾਨ ਹੈ ਉਹਦਾ ਨਾਂ ਜਪ ਹੈ। ਔਰ ਇਹ ਜ਼ਰੂਰੀ ਨਹੀਂ ਕਿ ਜਿਹਦਾ ਜਪ ਕਰ ਰਹੇ ਉਹਦਾ ਸਿਮਰਨ ਹੈ। ਜਪ ਕਰਨ ਲੱਗਿਆਂ ਜ਼ੁਬਾਨ ਨੂੰ ਹਿਲਾਉਣਾ ਪੈਂਦਾ ਹੈ, ਜ਼ੁਬਾਨ ਨੂੰ ਇਸ ਆਹਰ ਦੇ ਅੰਦਰ ਲਾਉਣਾ ਪੈਂਦਾ ਹੈ, ਇਸ ਕਾਰਜ ਵਿੱਚ ਜ਼ੁਬਾਨ ਨੂੰ ਲਿਆ ਕੇ ਖੜਿਆ ਕਰਨਾ ਪੈਂਦਾ ਹੈ, ਜਪ ਕਰਨਾ ਹੈ। ਤੇ ਜਿਹਦਾ ਸਿਮਰਨ ਕਰਨਾ ਹੈ ਉੱਥੇ ਮਨ ਨੂੰ ਵੀ ਲਿਆ ਕੇ ਖੜਿਆ ਕਰਨਾ ਪੈਂਦਾ। ਅਗਰ ਗੁਰੂ ਦਾ ਸਿਮਰਨ ਕਰਨਾ ਹੈ ਤੇ ਮਨ ਨੂੰ ਗੁਰੂ ਦਰਬਾਰ ਵਿੱਚ ਲਿਆਉਣਾ ਪਏਗਾ, ਮਨ ਨੂੰ ਗੁਰੂ ਬਾਣੀ ਦੇ ਨੇੜੇ ਲਿਆਉਣਾ ਪਏਗਾ। ਅਗਰ ਮਨ ਗੁਰੂ ਬਾਣੀ ਦੇ ਨੇੜੇ ਨਹੀਂ ਤੇ ਜ਼ੁਬਾਨ ਜਪ ਕਰਦੀ ਰਹੇਗੀ, ਜ਼ੁਬਾਨ ਦਾ ਜਪ ਚੱਲਦਾ ਰਹੇਗਾ, ਮਨ ਨੂੰ ਰਸ ਮਿਲੇਗਾ ਹੀ ਨਹੀਂ। ਮਨ ਨੂੰ ਰਸ ਕਦੋਂ ਮਿਲਦਾ ਹੈ? ਜਦੋਂ ਮਨ ਆਪ ਕਰਦਾ ਹੈ, ਜਦੋਂ ਮਨ ਆਪ ਕੰਮ ਕਰਦਾ ਹੈ ਉਦੋਂ ਇਹਨੂੰ ਰਸ ਮਿਲਦਾ ਹੈ। ਦੂਸਰੇ ਇੰਦਰੇ ਦੇ ਕੀਤੇ ਹੋਏ ਕੰਮ ਕੋਲੋਂ ਮਨ ਨੂੰ ਰਸ ਘੱਟ ਮਿਲਦਾ ਹੈ। ਇਹ ਖੁਦ ਜਦੋਂ ਕਰਦਾ ਤੇ ਉਦੋਂ ਰਸ ਬਹੁਤ ਵੱਧ ਜਾਂਦਾ ਹੈ, ਜ਼ਿਆਦਾ ਬਣਦਾ ਹੈ। ਤੋ ਬੇਨਤੀ ਮੈਂ ਕਰਾਂ, ਜੇ ਕਿਸੇ ਬੰਦੇ ਨੂੰ 3 ਦਿਨ ਤੋਂ ਭੋਜਨ ਮਿਲਿਆ ਹੀ ਨਾ ਹੋਵੇ, 4 ਦਿਨ, 10 ਦਿਨ, 20 ਦਿਨ, ਮਹੀਨਾ ਖੰਡ ਬੀਜੇ ਉਹਨੂੰ ਰੋਟੀ ਮਿਲੀ ਨਾ ਹੋਵੇ ਤੇ 20 ਦਿਨ ਬਾਅਦ 2 ਰੁੱਖੇ ਮਿੱਸੇ ਪ੍ਰਸ਼ਾਦੇ ਲਿਜਾ ਕੇ ਉਹਦੇ ਹੱਥ ਦੇ ਉੱਤੇ ਰੱਖੋ ਤੇ ਕੀ ਉਹ ਪ੍ਰਸ਼ਨ ਕਰੇਗਾ ਕਿ ਮੈਂ ਪ੍ਰਸ਼ਾਦਾ ਕਿਵੇਂ ਖਾਣਾ, ਜਾਂ ਪ੍ਰਸ਼ਾਦੇ ਨੂੰ ਬਣਾਇਆ ਕਿੰਨੇ, ਇਹਨੂੰ ਹੱਥ ਸੁੱਚੇ ਲੱਗੇ ਨੇ ਜਾਂ ਜੂਠੇ ਲੱਗੇ ਨੇ, ਇਹ ਕਣਕ ਦਾ ਹੈ ਜਾਂ ਬਾਜਰੇ ਦਾ ਹੈ, ਫਿਰ ਇਹਦੇ ਨਾਲ ਸਬਜ਼ੀਆਂ 2 ਕਿਉਂ ਨਹੀਂ, ਇਹਦੇ ਨਾਲ ਸਲਾਦ ਕਿਉਂ ਨਹੀਂ, ਇਹਦੇ ਨਾਲ ਦਹੀਂ ਰਾਇਤਾ ਕਿਉਂ ਨਹੀਂ, ਉਹ ਪ੍ਰਸ਼ਨ ਕਰੇਗਾ। ਭੁੱਖਾ ਮਨੁੱਖ ਪ੍ਰਸ਼ਾਦੇ ਨੂੰ ਵੇਖਦਿਆਂ ਬਸ ਆਪਣੇ ਅੰਦਰ ਲਿਜਾਣ ਦੀ ਕਰਦਾ ਹੈ, ਖਾਣ ਦੀ ਕਰਦਾ ਹੈ। ਭੁੱਖੇ ਮਨੁੱਖ ਦਾ ਪ੍ਰਸ਼ਨ ਕੋਈ ਨਹੀਂ ਹੈ, ਭੁੱਖੇ ਮਨੁੱਖ ਦੇ ਪ੍ਰਸ਼ਨ ਪਿੱਛੇ ਰਹਿ ਜਾਂਦੇ ਨੇ। ਕਿਉਂ ਪਿੱਛੇ ਰਹਿ ਗਏ ਨੇ? ਕਿਉਂਕਿ ਭੁੱਖ ਬੜੀ ਹੈ। ਇੱਕ ਇੱਕ ਰੋਮ ਜ਼ੁਬਾਨ ਦਾ ਕੰਮ ਕਰ ਰਿਹਾ ਹੈ, ਰੋਮ ਰੋਮ ਵਿੱਚੋਂ ਆਵਾਜ਼ ਆ ਰਹੀ ਹੈ, ਪ੍ਰਸ਼ਾਦਾ ਚਾਹੀਦਾ ਹੈ, ਨਹੀਂ ਪ੍ਰਸ਼ਾਦਾ ਮਿਲੇਗਾ ਜਾਨ ਨਿਕਲ ਜਾਏਗੀ, ਪ੍ਰਸ਼ਾਦਾ ਚਾਹੀਦਾ ਹੈ। ਬਿਲਕੁਲ ਬੰਦਾ ਮਰਨ ਦੇ ਕਿਨਾਰੇ ਹੋਵੇ, ਭੁੱਖ ਤੋਂ ਤੰਗ ਆ ਕੇ, ਆਪ ਉਹਦੇ ਕੋਲ 2 ਕਿਲੋ ਸੋਨਾ ਲਿਜਾ ਕੇ ਰੱਖ ਦਿਓ ਤੇ ਉਹਨੂੰ ਕਹੋ ਵੀ ਤੈਨੂੰ ਜੰਜੀਰਾਂ ਦੇ ਨਾਲ ਇੱਥੇ ਹੀ ਬੰਨ ਕੇ ਰੱਖਣਾ ਹੈ, ਤੈਨੂੰ ਕਿਧਰੇ ਜਾਣ ਦੇਣਾ ਨਹੀਂ, 1 ਮਹੀਨਾ ਹੋਰ ਤੇ ਸੋਨਾ 2 ਕਿਲੋ ਤੈਨੂੰ ਰੋਜ਼ ਮਿਲ ਜਾ ਕਰੇਗਾ। ਉਹ ਕਹੇਗਾ ਮੈਨੂੰ ਸੋਨਾ ਨਹੀਂ ਚਾਹੀਦਾ, ਮੈਨੂੰ ਭੋਜਨ ਚਾਹੀਦਾ ਹੈ, ਪ੍ਰਸ਼ਾਦਾ ਚਾਹੀਦਾ ਹੈ। ਸੋਨੇ ਦੇ ਨਾਲ ਮੇਰੇ ਪ੍ਰਾਣ ਨਹੀਂ ਬਚਣੇ, ਪ੍ਰਾਣ ਬਚਣੇ ਨੇ ਪ੍ਰਸ਼ਾਦਾ ਅੰਦਰ ਜਾਣ ਤੋਂ ਬਾਅਦ।
प्राण मेरे चलणगे भोजन रोटी अंदर जान तो बाद। हुण सोने दा मैं की करां, इनू वरतांगा तां ही जे मैं जिंदा रवांगा, ते जिंदा मैं रवांगा तां जे मैनूं भोजन मिलेगा। मेरी मंग प्रसाद है, मेरी मंग सोना नहीं है। अगर इस तरह दी अंदर भुख जाग जाए परमात्मा दे संबंध विच, आप जुबान तो कुछ भी बोलो वो सिमरन बन जाएगा। अंदर भुख नहीं, अंदर प्यास नहीं, ते खिमा जावांगा फिर रस भी नहीं बनता। रजे हुए मनुख दे सामने थाल भर के होर परोस के रख दे हो, ओनू कहो भी बड़ा स्वादला भोजन है, होर खा। वो छत्ती नाटक करता है, छत्ती सवाल करता है, दे विच नमक ज्यादा है, मिर्च घट है, खट्टा है, मिठा है, कौड़ा है, पर भुखा मनुख ते प्रश्न नहीं करता। गुरु ग्रंथ साहिब पातशाह दा एक बचन आउंदा है कि भूखे खावत लाज ना आवे। जद भुखा मनुख भोजन नू खा रहा है ते लाज कुलाज नू पिछे रख के खा रहा है। खुदियावंत ना जाने, खुदियावंत कहिंदे ने भुखे नू, खुदियावंत ना जाने लाज कुलाज कुबोल। कोई मैनू वेख के की बोलेगा, मेरे वास्ते की सोचेगा, भुखा मनुख ये नहीं सोचता। और एक होर बेनती करा, भुख लगी होवे और दस्तूर होवे कि तुहानू नौकरा चांकरा दे हथों भोजन नहीं मिलना। कोई होवे राजा महाराजा अमीर शाहूकार होवे, पर किसे आश्रम दा ए नियम होवे भी इथों आप ही मंग के खाना पैना है, ते फिर भुख दा सताया होया एक बादशाह भी भिखारी दी तरह हथां नू बर्तन बना के मंगण वालियां दी कतार विच शामिल हो जांदा। शेरे पंजाब महाराणा महाराजा रणजीत सिंह, उन्हां दे घर वाली महाराणी जिंदा, शेरे पंजाब दी मौत तो बाद नेपाल दे अंदर महाराणी जिंदा नू आप एक आश्रम विचों पतलां दे उत्ते मंग के खाना पिया। ओ महाराणी जिन्हों रोज रोज नौकरानियां दासियां अगे पिछे घूमदियां नजर आउंदियां ने, सेवा करदियां नजर पैंदियां ने, अजाब मंग के खा रही है। क्योंकि भुख है ते मंग बनदी है, भुख ही नहीं है ते फिर मंग भी नहीं है। अगर अंदर भुख है ते मंग बनदी है, अगर अंदर भुख नहीं तो मंग बनेगी किवें? धन दी समझ है, धन दी भुख है, धन दी मंग भी है। गुरु कोलों, पिता कोलों, दूसरे कोलों, तीसरे कोलों अगर धन दी चाहत ही नहीं, धन दी भुख ही नहीं, ते धन दी मंग किवें बनेगी? ते धन नूं प्राप्त करन वास्ते फिर आप यतन पर यतन भी कदों करोगे? यतन भी ते तां ही आरंभ करोगे ना जे पहला अंदर भुख बनी है, उहदी प्राप्ति वास्ते फिर आप राह भी लभणे शुरू कर दोगे। इस तरह मिलेगा। औलाद दी भुख है, औलाद दी मंग है, औलाद दी भुख ही नहीं ते औलाद दी मंग भी नहीं। तंदरुस्ती दी भुख है ते तंदरुस्ती दी मंग है, तंदरुस्ती दी भुख ही नहीं ते तंदरुस्ती दी मंग भी नहीं। जिस पदार्थ दी तुहाडे मन दे अंदर भुख नहीं बनी, चाहत नहीं बनी, उहदी मंग भी नहीं बनदी। ते जद मंग नहीं बनी ते उहनूं प्राप्त करन वास्ते फिर आप यतन भी क्यों करोगे? यतन ते तां ही करोगे जे भुख बन गई है, चाहत बन गई। परमात्मा दी भुख नहीं है, परमात्मा दी मंग भी नहीं है। हां परमात्मा कोलों मंग है, परमात्मा दी मंग नहीं है। बड़े ध्यान नाल मेरे इन्हां बोलां नूं समझना। परमात्मा कोलों मंग है ते मंग किसदी है? परमात्मा तो पुत्तर दे, क्योंकि पुत्तर दी भुख है। परमात्मा कोलों मंग है, परमात्मा तो धन दे, क्योंकि धन दी भुख है। परमात्मा कोलों मंग है परिवार दे, परमात्मा दी मंग नहीं कि परमात्मा तू ही चाहिदा है। तेरे कोलों दातां चाहीदियां ने, क्योंकि दातां दी अंदर चाहत है, दातां दी भुख है। तू चाहिदा नहीं, क्योंकि तेरी समझ भी नहीं है, तेरी भुख भी नहीं है। तो फिर कित्थे है सिमरन मंदा, कित्थे है? तो अर्ज मैं कर रहा सा कि खुदिया वंतना जाने लाज कुलाज कुबोल। भुखा मनुख मंग के खान तो गुरेज नहीं करता, ये नहीं वेखदा कि लोग की कहेंगे की नहीं कहेंगे, खान दी करता है और उदा कोई प्रश्न नहीं है। रजे मनुख दे बड़े प्रश्न ने, भुखे का कोई प्रश्न नहीं है। कोई बंदा तीन दिन तो प्यासा है, अज दी विज्ञान ये गल कहिंदी है कि तकरीबन 40 दिन बंदा भोजन तो बगैर जिंदा रह सकता है।
ਔਰ ਤਿੰਨ ਦਿਨ ਪਾਣੀ ਤੋਂ ਬਗੈਰ ਜਿੰਦਾ ਰਹਿ ਸਕਦਾ। ਅੱਜ ਦੀ ਵਿਗਿਆਨ ਇਸ ਤਰ੍ਹਾਂ ਕਹਿੰਦੀ, ਕੋਈ ਬੰਦਾ ਤਿੰਨ ਦਿਨ ਤੋਂ ਪਿਆਸਾ ਹੋਵੇ, ਪਾਣੀ ਦੀ ਉਹਨੂੰ ਇੱਕ ਬੂੰਦ ਮਿਲੀ ਨਾ ਹੋਵੇ, ਤੀਸਰੇ ਦਿਨ ਉਹਦੇ ਸਾਹਮਣੇ ਇੱਕ ਗਿਲਾਸ ਪਾਣੀ ਦਾ ਲੈ ਕੇ ਚਲੇ ਜਾਓ, ਤੇ ਕੀ ਉਹ ਪ੍ਰਸ਼ਨ ਕਰੇਗਾ ਕਿ ਪਾਣੀ ਖੂਹ ਦਾ ਹੈ, ਪਾਣੀ ਟੂਟੀ ਦਾ ਹੈ, ਪਾਣੀ ਨਲਕੇ ਦਾ ਹੈ, ਪਾਣੀ ਤਲਾਬ ਦਾ ਹੈ, ਪਾਣੀ ਦਰਿਆ ਦਾ ਹੈ, ਪਾਣੀ ਫਿਲਟਰ ਹੋਇਆ ਹੈ, ਨਹੀਂ ਹੋਇਆ, ਪਾਣੀ ਨੂੰ ਕਿਸੇ ਨੇ ਜੂਠੇ ਮਿੱਠੇ ਹੱਥ ਤੇ ਨਹੀਂ ਲਾਏ, ਉਹਦਾ ਕੋਈ ਪ੍ਰਸ਼ਨ ਨਹੀਂ। ਪਾਣੀ ਨੂੰ ਵੇਖਦਿਆਂ ਪਾਣੀ ਨੂੰ ਪੀਣ ਦੀ ਕਰਦਾ ਹੈ, ਪਾਣੀ ਨੂੰ ਵੇਖਦਿਆਂ ਅੰਦਰ ਲਜਾਣ ਦੀ ਕਰਦਾ ਹੈ। ਤੇ ਜਿਹੜੇ ਮਨੁੱਖ ਨੂੰ ਪਿਆਸ ਨਹੀਂ, ਉਹਨੂੰ ਪਾਣੀ ਦੀ ਜਗ੍ਹਾ ਦੇ ਉੱਤੇ ਜੂਸ ਦਿਓ, ਪਾਣੀ ਦੀ ਜਗ੍ਹਾ ਦੇ ਉੱਤੇ ਕੋਕ ਦਿਓ, ਉਹਦੇ ਪ੍ਰਸ਼ਨ ਨੇ ਨਹੀਂ ਹੈ, ਮੈਂ ਨਹੀਂ ਪੀਣਾ, ਇਹਦੇ ਅੰਦਰ ਮਿੱਠਾ ਜ਼ਿਆਦਾ ਹੈ, ਇਹਦੇ ਅੰਦਰ ਕੜਵਾਹਟ ਹੈ, ਫਿੱਕਾਪਣ ਹੈ, ਕਿਉਂ? ਕਿਉਂਕਿ ਅੰਦਰ ਦੀ ਚਾਹਤ ਨਹੀਂ, ਅੰਦਰ ਦੀ ਮੰਗ ਨਹੀਂ ਹੈ, ਅੰਦਰ ਪਿਆਸ ਨਹੀਂ ਤੇ ਪਾਣੀ ਦੀ ਮੰਗ ਨਹੀਂ। ਹੁਣ ਮੈਂ ਗੱਲ ਨੂੰ ਛੋਟੀ ਕਰਾਂ, ਅੰਦਰ ਦੀ ਪਿਆਸ ਨਹੀਂ ਤੇ ਪਾਣੀ ਦੀ ਮੰਗ ਨਹੀਂ, ਕੋਈ ਪਾਣੀ ਲੈ ਵੀ ਆਵੇ ਤੇ ਪ੍ਰਸ਼ਨ ਬੜੇ ਨੇ, ਅੰਦਰ ਦੀ ਭੁੱਖ ਨਹੀਂ ਤੇ ਪ੍ਰਸ਼ਾਦੇ ਦੀ ਮੰਗ ਨਹੀਂ, ਕੋਈ ਲੈ ਵੀ ਆਵੇ ਤੇ ਪ੍ਰਸ਼ਨ ਬੜੇ ਨੇ। ਪਰਮਾਤਮਾ ਦੀ ਭੁੱਖ ਤੇ ਪਰਮਾਤਮਾ ਦੀ ਪਿਆਸ ਨਹੀਂ ਤੇ ਫਿਰ ਪਰਮਾਤਮਾ ਦੀ ਮੰਗ ਵੀ ਨਹੀਂ ਤੇ ਪਰਮਾਤਮਾ ਦਾ ਚਿੰਤਨ ਵੀ ਨਹੀਂ, ਪਰਮਾਤਮਾ ਵਾਸਤੇ ਅਰਦਾਸ ਵੀ ਨਹੀਂ। ਫਿਰ ਇਹ ਬੜੇ ਪ੍ਰਸ਼ਨ ਕਰਦਾ, ਸਿਮਰਨ ਕਿਵੇਂ ਕਰਨਾ ਹੈ, ਸਿਮਰਨ ਕਿਸ ਤਰ੍ਹਾਂ ਨਹੀਂ ਕਰਨਾ। ਅਗਰ ਭੁੱਖ ਪਿਆਸ ਹੈ ਤੇ ਫਿਰ ਇਹ ਕਰਦਾ ਹੈ, ਫਿਰ ਇਹ ਪੁੱਛਦਾ ਨਹੀਂ ਹੈ, ਫਿਰ ਇਹ ਕਰਦਾ ਹੈ, ਫਿਰ ਇਹ ਕਰਨ ਦੀ ਕਰਦਾ ਹੈ। ਕਦੀ ਕਿਸੇ ਨੇ ਰੋਟੀ ਖਾਣ ਲੱਗਿਆ ਇਹ ਗੱਲ ਪੁੱਛੀਏ ਵੀ ਬੁਰਕੀ ਕਿੰਨੀ ਬਣਾਉਣੀ ਹੈ, ਕਿੰਨੀ ਨਹੀਂ ਬਣਾਉਣੀ, ਇਸ ਬੁਰਕੀ ਦੇ ਨਾਲ ਮੈਂ ਪਹਿਲਾਂ ਦਹੀਂ ਲਾਉਣਾ ਹੈ, ਇਹਦੇ ਨਾਲ ਪਹਿਲਾਂ ਦਾਲ ਲਾਉਣੀ ਹੈ, ਪਹਿਲਾਂ ਮੈਂ ਸਬਜ਼ੀ ਲਾਉਣੀ ਹੈ, ਕੀ ਲਾਉਣਾ ਹੈ? ਕਦੀ ਕਿਸੇ ਨੇ ਪ੍ਰਸ਼ਨ ਕੀਤਾ ਵੀ ਤਿੰਨ ਸਬਜ਼ੀਆਂ ਮੇਰੇ ਥਾਲ ਦੇ ਅੰਦਰ ਨੇ ਤੇ ਮੈਂ ਬੁਰਕੀ ਦੇ ਨਾਲ ਪਹਿਲਾਂ ਸਬਜ਼ੀ ਕਿਹੜੀ ਲਾਵਾਂ ਤੇ ਬਾਅਦ ਵਿੱਚ ਕਿਹੜੀ ਲਾਵਾਂ? ਕਦੀ ਕਿਸੇ ਨੇ ਪ੍ਰਸ਼ਨ ਕੀਤਾ? ਭੋਜਨ ਖਾਣ ਤੋਂ ਬਾਅਦ ਭੁੱਖ ਮਿਟਦੀ ਹੈ, ਪਰਮਾਤਮਾ ਨੂੰ ਯਾਦ ਕਰਨ ਤੋਂ ਬਾਅਦ ਭੁੱਖ ਮਿਟਦੀ ਹੈ। ਅਸੀਂ ਯਾਦ ਨਹੀਂ ਕਰਦੇ, ਪ੍ਰਸ਼ਨ ਕਰਦੇ ਹਾਂ। ਪਰਮਾਤਮਾ ਨੂੰ ਯਾਦ ਕਰਨ ਦੀ ਫਿਰ ਮੈਂ ਬੇਨਤੀ ਕਰਾਂ, ਵਿਧੀ ਕੋਈ ਨਹੀਂ ਹੈ, ਕੋਈ ਵਿਧੀ ਨਹੀਂ ਹੈ। ਬੜੇ ਧਿਆਨ ਨਾਲ ਸਮਝ ਲੈਣਾ, ਰੱਬ ਨੂੰ ਯਾਦ ਕਰਨ ਦੀ ਕੋਈ ਵਿਧੀ ਨਹੀਂ ਹੈ। ਤੁਸੀਂ ਮਨ ਹੀ ਮਨ ਕਰਕੇ ਆਪਣੀ ਮਾਂ ਬਾਪ ਨੂੰ ਯਾਦ ਕਰ ਰਹੇ ਹੋ, ਯਾਦ ਕਰਨ ਲਈ ਕਿਸੇ ਵਿਧੀ ਦੀ ਲੋੜ ਪਈ? ਤੁਸੀਂ ਮਨ ਹੀ ਮਨ ਕਰਕੇ ਆਪਣੀ ਪਤਨੀ ਨੂੰ ਪਤੀ ਨੂੰ ਯਾਦ ਕਰ ਰਹੇ ਹੋ ਤਾਂ ਕੀ ਕਿਸੇ ਵਿਧੀ ਦੀ ਲੋੜ ਪੈਂਦੀ ਹੈ ਪਤਨੀ ਨੂੰ ਯਾਦ ਕਰਨ ਲੱਗਿਆ ਜਾਂ ਪਤੀ ਨੂੰ ਯਾਦ ਕਰਨ ਲੱਗਿਆ? ਤੁਸੀਂ ਦੂਰ ਬੈਠੇ ਆਪਣੇ ਬੱਚਿਆਂ ਨੂੰ ਯਾਦ ਕਰ ਰਹੇ ਹੋ ਤਾਂ ਕੀ ਬੱਚਿਆਂ ਨੂੰ ਯਾਦ ਕਰਨ ਵਾਸਤੇ ਕਿਸੇ ਵਿਧੀ ਵਿਧਾਨ ਢੋਲਕੀ ਵਾਜੇ ਸ਼ੈਣੇ ਦੀ ਲੋੜ ਪੈਂਦੀ? ਨਹੀਂ ਲੋੜ ਪੈਂਦੀ। ਹਾਂ, ਵਾਹਿਗੁਰੂ ਮੰਤਰ ਜ਼ੁਬਾਨ ਵਿੱਚੋਂ ਕਹਿਣਾ ਇਹਦਾ ਨਾਂ ਸਿਮਰਨ ਨਹੀਂ, ਇਹ ਹੈ ਜਾਪ। ਸਿਮਰਨ ਮਨ ਦੇ ਨਾਲ ਸੰਬੰਧ ਰੱਖਦਾ। ਫਿਰ ਇਹ ਗੱਲ ਮੈਂ ਆਪਣੇ ਗਿਆਨ ਦੇ ਆਧਾਰ ਦੇ ਉੱਤੇ ਨਹੀਂ ਕਹਿ ਰਿਹਾ। ਮੈਂ ਆਰੰਭ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਜੋ ਗੱਲ ਗੁਰਬਾਣੀ ਤਸਦੀਕ ਨਾ ਕਰੇ, ਮੈਨੂੰ ਕਹਿਣ ਦਾ ਕੋਈ ਹੱਕ ਨਹੀਂ ਕਿ ਮੈਂ ਆਪਣੇ ਕੋਲੋਂ ਕਵਾਂ ਕਿ ਵਿਧੀ ਨਾਲ ਕਰੋ ਜਾਂ ਵਿਧੀ ਤੋਂ ਬਗੈਰ ਕਰੋ। ਅੱਜ ਵਿਧੀਆਂ ਬਿਆਨ ਕੀਤੀਆਂ ਜਾਂਦੀਆਂ ਨੇ। ਕੋਈ ਕਹਿੰਦਾ ਹੈ ਕਿ ਦੋ ਅੱਖਾਂ ਦੇ ਵਿਚਕਾਰ ਆਹ ਜਿਹੜੀ ਜਗ੍ਹਾ ਹੈ, ਦੋ ਬਰਵਟਿਆਂ ਦੇ ਵਿਚਕਾਰ ਇੱਥੇ ਧਿਆਨ ਟਿਕਾਓ, ਕਈ ਇਸ ਤਰ੍ਹਾਂ ਕਹਿੰਦੇ ਨੇ। ਕੋਈ ਇਸ ਤਰ੍ਹਾਂ ਕਹਿੰਦੇ ਨੇ, ਸਾਹ ਅੰਦਰ ਲੈ ਕੇ ਜਾਓ, ਵਾਹੇ ਕਹੋ, ਬਾਹਰ ਕੱਢੋ, ਗੁਰੂ ਕਹੋ, ਵਾਹੇ ਗੁਰੂ, ਵਾਹੇ ਗੁਰੂ, ਇਸ ਤਰ੍ਹਾਂ ਕਹੋ। ਪਰ ਇਹ ਵਿਧੀ ਗੁਰਬਾਣੀ ਵਿੱਚ ਨਹੀਂ ਮਿਲਦੀ। ਗੁਰਬਾਣੀ ਨੇ ਜਿਹੜੀ ਵਿਧੀ ਬਿਆਨ ਕੀਤੀ ਹੈ, ਗੁਰਬਾਣੀ ਕਹਿੰਦੀ ਹੈ ਬੋਲ, ਪਰ ਬੋਲ ਮਨ ਨੂੰ ਉੱਥੇ ਲਿਆ ਕੇ, ਉੱਥੇ ਟਿਕਾ ਕੇ। ਵਾਹਿਗੁਰੂ ਕਹਿ, ਪਰ ਮਨ ਤੇਰਾ ਵਾਹਿਗੁਰੂ ਦੇ ਅੰਦਰ ਸ਼ਾਮਿਲ ਹੋਵੇ, ਤੇਰਾ ਮਨ ਸੁਣੇ, ਜ਼ੁਬਾਨ ਵਕਤਾ ਬਣੇ, ਮਨ ਸ਼ਰੋਤਾ ਬਣੇ, ਇਸ ਤਰ੍ਹਾਂ ਫਲ ਮਿਲੇਗਾ। ਕਬੀਰ ਸਾਹਿਬ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਉਹ ਕਹਿੰਦੇ ਨੇ, ਤਜ ਤਜ ਮੈਨੇ ਛੱਡਣਾ, ਕਹਿਣ ਲੱਗੇ ਤਜ ਪਰਮ ਕਰਮ ਬਿਦ ਨਖੇਦ, ਕਹਿਣ ਲੱਗੇ ਪਰਮ ਕਰਮ ਤੇ ਵਿਧੀਆਂ ਨੂੰ ਛੱਡ ਦੇ। ਕਬੀਰ ਸਾਹਿਬ ਕਹਿਣ ਲੱਗੇ, ਕਹਿਣ ਲੱਗੇ ਤਜ ਪਰਮ ਕਰਮ ਬਿਦ, ਬਿਦ ਮੈਨੇ ਵਿਧੀਆਂ, ਬਿਦ ਨਿਖੇਦ, ਇਹਨਾਂ ਦਾ ਮੈਂ ਨਿਖੇਦ ਕਰਦਾ, ਖੰਡਨ ਕਰਦਾ, ਇਹਨਾਂ ਦੀ ਲੋੜ ਨਹੀਂ ਹੈ। ਰਾਮ ਨਾਮ ਲੇਹੀ, ਰਾਮ ਦਾ ਨਾਂ ਤੂੰ ਵੈਸੇ ਹੀ ਲੈ। ਰਾਮ ਦਾ ਨਾਂ ਅਗਰ ਕਿਸੇ ਵਿਧੀ ਦੇ ਨਾਲ ਫਲ ਦਿੰਦਾ ਹੈ ਤੇ ਇਹਦਾ ਮਤਲਬ ਇਹ ਹੋਇਆ ਕਿ ਰਾਮ ਦਾ ਨਾਮ ਆਪਣੇ ਆਪ ਦੇ ਅੰਦਰ ਸੰਪੂਰਨ ਨਹੀਂ ਹੈ। ਇਹਨੂੰ ਕੋਈ ਵਿਧੀ ਮਿਲ ਗਈ ਤੇ ਸੰਪੂਰਨ ਹੈ, ਨਹੀਂ ਕੋਈ ਵਿਧੀ ਮਿਲ ਗਈ ਤੇ ਅਧੂਰਾ। ਕੀ ਵਿਧੀ ਹੈ? ਪਾਣੀ ਪੀਣ ਦੀ ਕੀ ਵਿਧੀ ਹੈ? ਖਲੋ ਕੇ ਪੀ ਲਓ ਤਾਂ ਪਿਆਸ ਮਿਟਾਉਂਦਾ ਹੈ, ਲੇਟੇ ਲੇਟੇ ਮਰੀਜ਼ਾਂ ਨੂੰ ਪਿਆਇਆ ਜਾਂਦਾ ਹੈ ਤਾਂ ਪਿਆਸ ਮਿਟਾਉਂਦਾ ਹੈ,
ਚੌਂਕੜਾ ਮਾਰ ਕੇ ਪੀ ਲੋ ਤਾਂ ਪਿਆਸ ਨੂੰ ਮਿਟਾਉਂਦਾ ਹੈ, ਤੁਰਦਿਆਂ ਤੁਰਦਿਆਂ ਪੀ ਲੋ ਤਾਂ ਪਿਆਸ ਨੂੰ ਮਿਟਾਉਂਦਾ। ਭੋਜਨ ਖਾਣ ਦੀ ਕੀ ਵਿਧੀ ਹੈ? ਭੋਜਨ ਆਪ ਸਫ਼ਰ ਵਿੱਚ ਚਲਦੇ ਚਲਦੇ ਖਾ ਲੋ, ਖਲੋ ਕੇ ਖਾ ਲੋ, ਬਹਿ ਕੇ ਖਾ ਲੋ, ਤੁਰਦੇ ਖਾ ਲੋ। ਗੱਲ ਤੇ ਇਹ ਹੈ ਕਿ ਭੋਜਨ ਅੰਦਰ ਜਾਣਾ ਚਾਹੀਦਾ ਹੈ। ਭੋਜਨ ਦਾ ਸੰਬੰਧ ਹੈ ਭੁੱਖ ਨੂੰ ਮਿਟਾਉਣਾ, ਭੋਜਨ ਭੁੱਖ ਨੂੰ ਮਿਟਾਉਂਦਾ ਹੈ। ਭੋਜਨ ਨੂੰ ਕਿਸੇ ਵਿਧੀ ਦੀ ਲੋੜ ਨਹੀਂ ਹੈ ਕਿ ਇਹਨੂੰ ਖਾਣਾ ਕਿਵੇਂ ਹੈ, ਤੁਰਦਿਆਂ ਖਾਣਾ ਹੈ, ਬਹਿ ਕੇ ਖਾਣਾ ਹੈ, ਸੌਂ ਕੇ ਖਾਣਾ ਹੈ, ਕਿਸ ਤਰ੍ਹਾਂ ਖਾਣਾ ਹੈ। ਹਾਂ, ਤਰੀਕਾ ਇੱਕੋ ਹੀ ਹੈ ਕਿ ਇਹਨੂੰ ਖਾਧਾ ਤੇ ਮੂੰਹ ਦੇ ਰਾਹੀਂ ਜਾਣਾ, ਚਬਾ ਕੇ ਦੰਦਾਂ ਦੇ ਨਾਲ ਭੋਜਨ ਨੂੰ ਅੰਦਰ ਲੈ ਕੇ ਜਾਓਗੇ, ਤਰੀਕਾ ਇੱਕੋ ਹੀ ਹੈ। ਪਰਮਾਤਮਾ ਨੂੰ ਯਾਦ ਕਰਨਾ ਹੈ, ਤਰੀਕਾ ਇੱਕੋ ਹੀ ਹੈ ਕਿ ਮਨ ਕਰਕੇ ਕਰਨਾ ਹੈ। ਬਸ ਇੱਥੇ ਇੰਨੀ ਗੱਲ ਆਪਣੇ ਮਨ ਵਿੱਚ ਵਸਾ ਲਓ, ਮਨ ਕਰਕੇ ਕਰਨਾ ਹੈ। ਹੁਣ ਉਹ ਚੱਲਦਿਆਂ ਕਰ ਲਓ, ਬਹਿੰਦਿਆਂ ਕਰ ਲਓ, ਕਿਸ ਤਰ੍ਹਾਂ ਕਰ ਲਓ? ਫਿਰ ਗੁਰਬਾਣੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰਮਤ ਨੇ ਵਿਧੀ ਕੋਈ ਬਿਆਨ ਨਹੀਂ ਕੀਤੀ ਕਿ ਚੌਂਕੜਾ ਮਾਰ ਕੇ ਬਹਿ, ਰੀੜ ਦੀ ਹੱਦੀ ਸਿੱਧੀ ਕਰਕੇ ਬਹਿ। ਅਗਰ ਇਹ ਵਿਧੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਇਹ ਕਿਉਂ ਕਹਿ ਰਹੇ ਨੇ ਕਿ ਉਠਤ ਬੈਠਤ ਹਰ ਹਰ ਧਿਆਈਐ? ਮੈਂ ਤੇ ਨਹੀਂ ਕਹਿ ਰਿਹਾ, ਗੁਰੂ ਕਹਿ ਰਹੇ ਨੇ। ਉਠਤ ਬੈਠਤ ਹਰ ਹਰ ਧਿਆਈਐ, ਹੁਣ ਉੱਠਦਿਆਂ ਬਹਿੰਦਿਆਂ ਤੇ ਤੁਹਾਡੇ ਰੀੜ ਦੀ ਹੱਡੀ ਸਿੱਧੀ ਰਹਿ ਗਈ ਨੇ, ਉੱਠਦਿਆਂ ਬਹਿੰਦਿਆਂ ਤੇ ਸਾਹ ਅੰਦਰ ਬਾਹਰ ਕਰਨ ਦੇ ਅੰਦਰ ਦਿੱਕਤ ਪੈ ਗਈ। ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ, ਰਾਹ ਦੇ ਉੱਤੇ ਚਲਦਿਆਂ ਚਲਦਿਆਂ, ਮਾਰਗ ਚਲਤ ਹਰੇ ਹਰ ਗਾਈਐ। ਹੁਣ ਪਾਤਸ਼ਾਹ ਨਹੀਂ ਕਹਿ ਰਹੇ ਕਿ ਤੈਨੂੰ ਕਿਸੇ ਵਿਧੀ ਦੀ ਲੋੜ ਹੈ। ਜੋ ਕੰਮ ਕਿਸੇ ਵਿਧੀ ਦੇ ਨਾਲ ਮਿਲ ਕੇ ਫਲ ਦਿੰਦਾ ਹੈ, ਉਹ ਸਮਝ ਲਓ ਅਧੂਰਾ ਹੈ। ਅਗਰ ਪਰਮਾਤਮਾ ਦਾ ਨਾਮ ਕਿਸੇ ਵਿਧੀ ਦੇ ਤਹਿਤ ਫਲ ਦਿੰਦਾ ਹੈ ਤੇ ਫਿਰ ਵਿਧੀ ਮਿਲ ਗਈ ਤੇ ਪਰਮਾਤਮਾ ਦਾ ਨਾਮ ਅਸਰਦਾਇਕ ਹੈ, ਵਿਧੀ ਨਹੀਂ ਮਿਲੀ ਤੇ ਅਸਰਦਾਇਕ ਨਹੀਂ ਹੈ। ਇੱਥੇ ਮੈਨੂੰ ਕਵੀ ਤੁਲਸੀ ਜੀ ਦਾ ਕਬੂਲ ਚੇਤੇ ਵਿੱਚ ਆ ਜਾਂਦਾ ਹੈ। ਕਵੀ ਤੁਲਸੀ ਜੀ ਕਹਿੰਦੇ ਨੇ, ਤੁਲਸੀ ਹਰ ਹਰ ਕੀਜੀਐ ਰੀਝ ਭਾਵੇਂ ਤੂੰ ਖੀਜ। ਕਹਿਣ ਲੱਗੇ ਹਰੀ ਦਾ ਨਾਮ ਲੈਣਾ ਚਾਹੀਦਾ। ਉਦਾਹਰਣ ਉਹਨਾਂ ਨੇ ਦਿੱਤੀ, ਕਹਿਣ ਲੱਗੇ ਉਲਟ ਉਲਟ ਪੀ ਹਰਾ ਹੋਏ ਜਿਉ ਧਰਤੀ ਮੈਂ ਬੀਜ। ਇੱਕ ਜ਼ਿਮੀਂਦਾਰ ਜ਼ਮੀਨ ਦੇ ਅੰਦਰ ਬੀਜ ਬੀਜਦਾ ਹੈ, ਉਹ ਬੀਜ ਖੜਾ ਡਿੱਗ ਪਏ, ਉਹ ਬੀਜ ਟੇਢਾ ਡਿੱਗ ਪਏ, ਉਹ ਬੀਜ ਲੇਟਵਾਂ ਡਿੱਗ ਪਏ, ਉਹ ਬੀਜ ਪੁੱਠਾ ਡਿੱਗ ਪਏ। ਗਰਜ ਇਹ ਹੈ ਕਿ ਬੀਜ ਧਰਤੀ ਦੇ ਅੰਦਰ ਡਿੱਗਣਾ ਚਾਹੀਦਾ, ਉਹਦੇ ਉੱਤੇ ਮਿੱਟੀ ਹੋਣੀ ਚਾਹੀਦੀ ਹੈ, ਬੀਜ ਉੱਗ ਪਏਗਾ। ਇਹ ਵਿਧੀ ਨਹੀਂ ਹੈ ਕਿ ਬੀਜ ਸਿੱਧਾ ਚਾਹੀਦਾ ਹੈ, ਬੀਜ ਖੜਾ ਚਾਹੀਦਾ ਹੈ, ਬੀਜ ਉਲਟਾ ਚਾਹੀਦਾ ਹੈ, ਬੀਜ ਲੇਟਵਾਂ ਚਾਹੀਦਾ ਹੈ, ਇਹ ਵਿਧੀ ਨਹੀਂ ਹੈ। ਵਿਧੀ ਕੇਵਲ ਇੰਨੀ ਹੈ ਕਿ ਬੀਜ ਦੇ ਉੱਤੇ ਮਿੱਟੀ ਚਾਹੀਦੀ ਹੈ, ਉਸ ਬੀਜ ਨੂੰ ਕੋਈ ਕਾਂ ਤੋਤਾ ਕਬੂਤਰ ਚੁਗ ਨਾ ਜਾਏ। ਵਿਧੀ ਬਸ ਇੰਨੀ ਹੈ। ਪਰਮਾਤਮਾ ਨੂੰ ਯਾਦ ਕਰਨ ਦੀ ਵਿਧੀ ਬਸ ਇੰਨੀ ਹੈ ਕਿ ਤੁਹਾਡਾ ਮਨ ਉੱਥੇ ਹੋਵੇ। ਬਾਣੀ ਪੜ੍ਹ ਰਹੇ ਹੋ, ਮਨ ਉੱਥੇ ਹੋਵੇ। ਵਾਹਿਗੁਰੂ ਜਪ ਰਹੇ ਹੋ, ਮਨ ਉੱਥੇ ਹੋਵੇ। ਵਿਧੀ ਵਿਧਾਨ ਗੁਰਮਤ ਵਿੱਚ ਨਹੀਂ ਹੈ। ਚੱਲਦਿਆਂ ਫਿਰਦਿਆਂ ਕੀ ਵਿਧੀ ਅਪਣਾਓਗੇ? ਖਾਂਦਿਆਂ ਸੌਂਦਿਆਂ ਸਾਸ ਗਰਾਸ ਤੇ ਆਉਂਦਾ ਗੁਰਬਾਣੀ ਦੇ ਅੰਦਰ ਫੁਰਮਾਨ ਆਉਂਦਾ ਹੈ। ਸਾਸ ਗਰਾਸ ਦੇ ਅੰਦਰ ਗਰਾਸ ਮੈਨੇ ਭੋਜਨ ਖਾਂਦੇ ਵਕਤ ਕੀ ਵਿਧੀ ਅਪਣਾਓਗੇ? ਅੱਜ ਦੇ ਸਮਾਹਾ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਅਸੀਂ ਬਾਕੀ ਦੇ ਸਾਰੇ ਕਰਮ ਕਰ ਲੈਨੇ ਆ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਤੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤੇ ਸਾਡੇ ਕੀਤੇ ਹੋਏ ਕਰਮਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕੋਈ ਲਾਭ ਨਹੀਂ ਰਹਿ ਜਾਂਦਾ, ਉਹ ਬੇਮਹਿਣੀ ਬੇਅਰਥ ਹੋ ਜਾਂਦੇ ਨੇ। ਤੁਸੀਂ ਕਾਗਜ਼ ਦੇ ਫੁੱਲਾਂ ਨੂੰ ਬੜਾ ਸੁੰਦਰ ਤਰੀਕੇ ਨਾਲ ਬਣਾ ਲਓ, ਉਹਨਾਂ ਦੇ ਉੱਤੇ ਰੰਗ ਵੀ ਭਰ ਲਓ, ਉਹਨਾਂ ਦੇ ਉੱਤੇ ਚੰਗੀ ਸੁੰਦਰਤਾ ਬਖੇਰ ਦਿਓ ਰੰਗਾਂ ਦੇ ਨਾਲ, ਪਰ ਉਹਨਾਂ ਦੇ ਅੰਦਰ ਮਹਿਕ ਤੇ ਪਰਮਾਤਮਾ ਹੀ ਭਰਦਾ ਹੈ। ਬਨਾਵਟੀ ਫੁੱਲ ਆਪਾਂ ਬਣਾ ਸਕਦੇ ਹਾਂ, ਮਹਿਕ ਨਹੀਂ ਭਰ ਸਕਦੇ। ਜੋ ਕੁਦਰਤੀ ਢੰਗ ਦੇ ਨਾਲ ਫੁੱਲ ਟਹਿਣੀਆਂ ਦੇ ਨਾਲ ਲੱਗਦੇ ਨੇ, ਉਹਨਾਂ ਦੇ ਅੰਦਰ ਕੁਦਰਤੀ ਢੰਗ ਦੇ ਨਾਲ ਮਹਿਕ ਵੀ ਆਉਂਦੀ ਹੈ। ਤੋ ਖੈਰ, ਆਪਣੇ ਜੀਵਨ ਨੂੰ ਮਹਿਕਦਾਰ ਬਣਾਉਣਾ ਹੈ। ਅਸੀਂ ਕਾਗਜ਼ੀ ਫੁੱਲ ਬਣਾ ਲੈਂਦੇ ਹਾਂ ਤੇ ਕਾਗਜ਼ੀ ਫੁੱਲਾਂ ਨੂੰ ਬਣਾ ਕੇ ਫਤਿਹ ਕਰ ਦਿੰਦੇ ਹਾਂ, ਬਸ ਕਰ ਦਿੰਦੇ ਹਾਂ, ਬਸ ਮੇਰਾ ਧਰਮ ਪਾਲਿਆ ਗਿਆ, ਮੈਂ ਇਸ਼ਨਾਨ ਕਰ ਲਿਆ, ਧਰਮ ਪਾਲਿਆ ਗਿਆ, ਮੈਂ ਬਾਹਰੋਂ ਭੇਖ ਬਣਾ ਲਿਆ, ਧਰਮ ਪਾਲਿਆ ਗਿਆ, ਮੈਂ ਗੁਰਦੁਆਰੇ ਆ ਚੁੱਕਾ, ਮੇਰਾ ਧਰਮ ਪਾਲਿਆ ਗਿਆ। ਗੁਰਦੁਆਰੇ ਆ ਕੇ ਵੀ ਕਦੀ ਕਦੀ ਬੰਦਾ ਧਰਮ ਤੋਂ ਦੂਰ ਹੁੰਦਾ ਹੈ ਤੇ ਕਦੀ ਕਦੀ ਗੁਰਦੁਆਰੇ ਤੋਂ ਦੂਰ ਰਹਿ ਕੇ ਵੀ ਗੁਰਦੁਆਰੇ ਦੇ ਨੇੜੇ ਹੁੰਦਾ ਹੈ, ਗੁਰੂ ਦੇ ਨੇੜੇ ਹੁੰਦਾ ਹੈ। ਕਦੀ ਕਦੀ ਬੰਦਾ ਅਡੰਬਰ ਕਰਕੇ ਵੀ ਧਰਮ ਤੋਂ ਦੂਰ ਹੁੰਦਾ ਹੈ ਤੇ ਕਦੀ ਕਦੀ ਅਡੰਬਰ ਤੋਂ ਬਗੈਰ ਵੀ ਧਰਮ ਦੇ ਨੇੜੇ ਹੁੰਦਾ ਹੈ। ਆਪਣੇ ਅੰਦਰ ਮਹਿਕ ਬਣਾਓ, ਮਹਿਕ ਬਣਾਓ ਗੁਰੂ ਕੋਲੋਂ, ਨਿਯਮਾਂ ਨੂੰ ਲੈ ਕੇ, ਗੁਣਾਂ ਨੂੰ ਲੈ ਕੇ। ਕਿਵੇਂ ਬਣੇਗੀ ਅੰਦਰ ਮਹਿਕ? ਗੁਰਬਾਣੀ ਦੇ ਅਨੁਸਾਰ ਚੱਲਣ ਕਰਕੇ।
ਗੁਰਬਾਣੀ ਦੇ ਅਨੁਸਾਰ ਨਹੀਂ ਚੱਲਣਾ, ਬਾਹਰੋਂ ਬਾਹਰੋਂ ਕੋਈ ਭੇਖ ਬਣਾ ਲਓ ਕੀ ਫਰਕ ਪੈਂਦਾ ਹੈ, ਕੋਈ ਰੰਗ ਦਾ ਕੱਪੜਾ ਪਾ ਲਓ, ਕੋਈ ਭੇਖ ਬਣਾ ਲਓ ਨਾ ਬਣਾ ਲਓ ਕੀ ਫਰਕ ਪੈਂਦਾ ਹੈ। ਮਨ ਦੇ ਨਾਲ ਗੁਰਮਤ ਦਾ ਸੰਬੰਧ ਹੈ, ਮਨ ਨੂੰ ਇਸ ਰਾਹ ਦੇ ਉੱਤੇ ਤੋਰਨਾ ਨਹੀਂ ਤੇ ਬਾਹਰੋਂ ਭੇਖ ਬਣਾਉਣਾ ਹੈ, ਕੀ ਫਰਕ ਪੈਂਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਕੋਈ ਰੋਗੀ ਬੰਦਾ ਹੋਵੇ ਤੇ ਰੋਗੀ ਬੰਦੇ ਨੂੰ ਦਵਾਈ ਦੀ ਲੋੜ ਹੈ, ਹੁਣ ਉਹ ਦਵਾਈ ਬਹਿ ਕੇ ਖਾ ਲਵੇ, ਦਵਾਈ ਖਲੋ ਕੇ ਖਾ ਲਵੇ, ਦਵਾਈ ਚੌਂਕੜਾ ਮਾਰ ਕੇ ਖਾ ਲਵੇ, ਦਵਾਈ ਲੇਟਿਆ ਲੇਟਿਆ ਖਾ ਲਵੇ, ਦਵਾਈ ਅੰਦਰ ਚਲੀ ਜਾਏ ਦਵਾਈ ਅਸਰ ਕਰਦੀ ਹੈ, ਦਵਾਈ ਅੰਦਰ ਨਾ ਜਾਏ ਤੇ ਦਵਾਈ ਦਾ ਕੋਈ ਅਸਰ ਨਹੀਂ ਹੈ। ਪਰਮਾਤਮਾ ਦੀ ਯਾਦ ਅੰਦਰ ਚਲੀ ਜਾਏ, ਪਰਮਾਤਮਾ ਨੂੰ ਮਨ ਯਾਦ ਕਰਦਾ ਹੈ ਤੇ ਅਸਰ ਹੈ, ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਤੇ ਵਿਧੀਆਂ ਵਿਧਾਨਾਂ ਦੇ ਅੰਦਰ ਉਲਝੇ ਰਹੋ, ਕੋਈ ਰਸ ਨਹੀਂ ਬਣੇਗਾ, ਕੋਈ ਜ਼ਿੰਦਗੀ ਦੇ ਅੰਦਰ ਭੋਰਾ ਮਾਤਰ ਵੀ ਸਕੂਨ ਤੇ ਸ਼ਾਂਤੀ ਦਾ ਜਨਮ ਨਹੀਂ ਹੋਏਗਾ। ਤੋ ਕਹਿ ਰਹੇ ਨੇ ਕਬੀਰ ਸਾਹਿਬ, ਕਹਿਣ ਲੱਗੇ ਫਰੀਦਾ ਰਹੀ ਸੋ ਬੇੜੀ ਹਿੰਗ ਦੇ, ਤੇਰੇ ਅੰਦਰ ਹਿੰਗ ਵਾਲੀ ਦੁਰਗੰਧ ਹੈ, ਹਿੰਗ ਵਾਲੀ ਬਦਬੂ ਹੈ ਤੇਰੇ ਅੰਦਰ, ਚਾਹੀਦੀ ਸੀ ਕਸਤੂਰੀ ਪਰ ਕਸਤੂਰੀ ਹੈ ਨਹੀਂ, ਅੰਦਰ ਦੁਰਗੰਧ ਹੈ ਤੇ ਦੁਰਗੰਧ ਕਾਹਦੀ ਹੈ, ਔਗਣਾਂ ਦੀ, ਔਗਣਾਂ ਦੀ ਦੁਰਗੰਧ ਸਾਨੂੰ ਨਹੀਂ ਆਉਂਦੀ ਪਰ ਧਾਰਮਿਕ ਰਾਹ ਦੇ ਉੱਤੇ ਚੱਲਣ ਵਾਲਿਆਂ ਨੂੰ ਆ ਜਾਂਦੀ ਹੈ। ਅਸੀਂ ਔਗਣਾਂ ਨੂੰ ਦੁਰਗੰਧ ਸਮਝਦੇ ਨਹੀਂ ਆ, ਔਗਣਾਂ ਨੂੰ ਦੁਰਗੰਧ ਜਾਣਦੇ ਨਹੀਂ ਆ, ਪਰ ਜਿਹੜੇ ਸਮਝਦਾਰ ਨੇ ਅਤੀ ਸਿਆਣੇ ਨੇ ਉਹਨਾਂ ਨੂੰ ਸਮਝ ਹੈ ਕਿ ਔਗਣ ਦੁਰਗੰਧੀ ਪੈਦਾ ਕਰਦੇ ਨੇ ਤੇ ਔਗਣ ਨਿਰੰਕਾਰ ਤੋਂ ਦੂਰੀ ਪੈਦਾ ਕਰਦੇ ਨੇ, ਨੇੜਤਾ ਨਹੀਂ, ਇਹ ਨਿਰੰਕਾਰ ਦੇ ਨੇੜੇ ਲੈ ਕੇ ਨਹੀਂ ਜਾਂਦੇ, ਉਹਨਾਂ ਨੂੰ ਇਹ ਸਮਝ ਹੈ। ਉਹ ਔਗਣਾਂ ਤੋਂ ਆਪਣਾ ਆਪਾ ਬਚਾ ਕੇ ਰੱਖਣ ਦਾ ਯਤਨ ਕਰਦੇ ਨੇ ਤੇ ਜਿਨ੍ਹਾਂ ਨੂੰ ਸਮਝ ਨਹੀਂ ਉਹ ਔਗਣਾਂ ਦੇ ਅੰਦਰ ਆਪਣੇ ਆਪ ਨੂੰ ਲਵਰੇਜ ਕਰਨ ਦਾ ਯਤਨ ਕਰਦੇ ਨੇ। ਹੁਣ ਇੱਕ ਕੋਈ ਵਿਸ਼ਟਾ ਦਾ ਮਲ ਮੂਤਰ ਦਾ ਢੇਰ ਹੋਵੇ, ਉਹਦੇ ਉੱਤੇ ਆਪ ਕੱਪੜਾ ਪਾ ਦਿਓ, ਸੁੰਦਰ ਦਿਸ਼ਾਲਾ ਕੀਮਤੀ ਜਾ ਕੇ ਪਾ ਦਿਓ, ਉਹਨੂੰ ਢੱਕ ਦਿਓ, ਗੰਦਗੀ ਦੇ ਢੇਰ ਨੂੰ ਉੱਪਰੋਂ ਉੱਪਰੋਂ ਢੱਕ ਦਿਓ, ਔਰ ਉੱਪਰ ਉੱਪਰ ਜਾ ਕੇ ਫੁੱਲਾਂ ਦੀ ਮਹਿਕ ਵੀ ਕਰੋ, ਫੁੱਲਾਂ ਦਾ ਛਿੜਕਾਅ ਕਰੋ, ਚੰਦਨ ਦੀ ਲੱਕੜ ਕੋਲ ਰੱਖੋ, ਤਰ੍ਹਾਂ ਤਰ੍ਹਾਂ ਦੇ ਪਰਫਿਊਮ ਉਹਨਾਂ ਦਾ ਛਿੜਕਾਅ ਕਰੋ, ਆਖਰ ਦੁਰਗੰਧੀ ਤੇ ਅੰਦਰੋਂ ਲਫਟਾਂ ਦੇ ਰਾਹੀਂ ਉੱਠਦੀ ਰਹੇਗੀ, ਦੁਰਗੰਧੀ ਤੇ ਬੰਦ ਨਹੀਂ ਹੋਏਗੀ। ਅਗਰ ਉਸ ਜਗ੍ਹਾ ਤੋਂ ਦੁਰਗੰਧੀ ਨੂੰ ਦੂਰ ਕਰਨਾ ਚਾਹੁੰਦੇ ਹੋ ਤੇ ਜਿਹੜੀ ਉੱਥੇ ਮੈਲ ਹੈ ਮੈਲ ਨੂੰ ਚੁੱਕ ਕੇ ਦੂਰ ਕਰੋ। ਪਰਫਿਊਮ ਛਿੜਕਿਆ ਤਾਂ ਲਾਭਦਾਇਕ ਕਿ ਉੱਥੋਂ ਗੰਦਗੀ ਦਾ ਢੇਰ ਚੁੱਕ ਕੇ ਪਾਸੇ ਕਰੋ, ਔਰ ਫੁੱਲਾਂ ਦੀ ਮਾਲਾ ਤਾਂ ਲਾਭਦਾਇਕ ਕਿ ਜੇ ਉੱਥੋਂ ਗੰਦਗੀ ਦੇ ਢੇਰ ਨੂੰ ਸਾਫ਼ ਕਰ ਰਹੇ ਹੋ। ਗੰਦਗੀ ਦਾ ਢੇਰ ਤੇ ਜਿਉਂ ਦਾ ਤਿਉਂ ਹੈ, ਫਰਕ ਇੰਨਾ ਹੈ, ਉਹਦੇ ਉੱਤੇ ਦਿਸ਼ਾਲੇ ਪਾਈ ਜਾ ਰਹੇ ਹੈ, ਉਹਦੇ ਉੱਤੇ ਫੁੱਲਾਂ ਦੀ ਮਾਲਾ ਪਾਈ ਜਾ ਰਹੇ ਹੈ, ਉੱਤੇ ਪਰਫਿਊਮ ਲਾਈ ਜਾ ਰਹੇ ਹੈ। ਸਰੀਰ ਦੀ ਉਦਾਹਰਣ ਮੈਂ ਦੇ ਰਿਹਾ, ਸਾਡੇ ਮਨ ਦੇ ਅੰਦਰ ਦੁਰਗੰਧੀ ਦਾ ਢੇਰ ਹੈ, ਬਾਹਰੋਂ ਬਾਹਰੋਂ ਅਸੀਂ ਆਪਣੇ ਗਲੇ ਦੇ ਅੰਦਰ ਫੁੱਲ ਪਾ ਲਈਏ, ਆਪਣੇ ਕੱਪੜੇ ਚੰਗੇ ਪਾ ਲਈਏ, ਕੱਪੜਿਆਂ ਤੇ ਪਰਫਿਊਮ ਮਹਿੰਗਾ ਲਾ ਲਈਏ, ਬੜੀ ਮਹਿਕ ਕੋਲੋਂ ਆਵੇ, ਪਰ ਅੰਦਰ ਜਿਹੜੀ ਬਦਬੋ ਮੈਲ ਦੱਬੀ ਹੈ, ਜਿੰਨਾ ਸਮਾਂ ਉਹਨੂੰ ਸਾਫ਼ ਨਹੀਂ ਕਰਦੇ ਨਿਰੰਕਾਰ ਦੇ ਦਰਬਾਰ ਵਿੱਚ ਜਾਣ ਦੇ ਯੋਗ ਨਹੀਂ ਬਣ ਪਾਓਗੇ। ਤੋ ਭਗਤ ਜੀ ਕਹਿਣ ਲੱਗੇ ਕਿ ਅੰਦਰ ਤੇਰੇ ਹਿੰਗ ਵਾਲੀ ਬਦਬੋ ਰਹੀ ਸੋ ਬੇੜੀ, ਬੇੜੀ ਦਾ ਮਤਲਬ ਹੈ ਵਿਹੜੇ ਰਹਿਣਾ, ਵਿਹੜੇ ਦਾ ਮਤਲਬ ਘਿਰੇ ਰਹਿਣਾ, ਘਿਰਿਆ ਰਹਿੰਦਾ ਹੈ ਹਰ ਵਕਤ ਦੁਰਗੰਧੀ ਦੇ ਨਾਲ, ਕਾਮ ਦੇ ਨਾਲ ਤੇਰਾ ਮਨ ਘਿਰਿਆ ਰਹਿੰਦਾ ਹੈ, ਕ੍ਰੋਧ ਦੇ ਨਾਲ ਮਨ ਘਿਰਿਆ ਰਹਿੰਦਾ ਹੈ, ਨਿੰਦਾ ਚੁਗਲੀ ਤੇਰੇ ਮਨ ਨੂੰ ਵਿਹੜੀ ਰੱਖਦੀ ਹੈ, ਈਰਸ਼ਾ ਦਵੈਸ਼ ਤੇਰੇ ਮਨ ਨੂੰ ਘੇਰਾ ਪਾਈ ਰੱਖਦੀ ਹੈ, ਇਸ ਤਰ੍ਹਾਂ ਮਨ ਦੇ ਅੰਦਰ ਦੁਰਗੰਧੀ ਬੜੀ ਹੈ, ਮਨ ਦੇ ਅੰਦਰ ਮੈਲ ਬੜੀ ਹੈ, ਖੋਟ ਬੜਾ ਹੈ। ਚਾਹੀਦਾ ਸੀ ਇਸ ਜਗ੍ਹਾ ਦੇ ਉੱਤੇ ਕਸਤੂਰੀ, ਕਸਤੂਰੀ ਦੀ ਸੁਗੰਧ, ਪਰ ਕਸਤੂਰੀ ਤੇਰੇ ਬਾਹਰ ਰਹਿ ਗਈ ਤੇ ਦੁਰਗੰਧੀ ਤੇਰੇ ਅੰਦਰ ਚਲੀ ਗਈ, ਹਿੰਗ ਤੇਰੇ ਅੰਦਰ ਚਲੀ ਗਈ। ਹਿੰਗ ਮਨ ਵਿੱਚ ਹੈ ਪਰ ਕਸਤੂਰੀ ਦੀ ਮਹਿਕ ਤੇਰੇ ਸਰੀਰ ਤੇ ਹੈ, ਚਾਹੀਦਾ ਉਲਟਾ ਸੀ ਕਸਤੂਰੀ ਅੰਦਰ ਚਲੀ ਜਾਂਦੀ। ਆਪ ਪਾਤਸ਼ਾਹ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ, ਪਾਤਸ਼ਾਹ ਨੇ ਇੱਕ ਬਚਨ ਫਰਮਾਇਆ ਸੀ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ, ਪੱਟ ਮੈਨੇ ਰੇਸ਼ਮ, ਜਿਨ੍ਹਾਂ ਦੇ ਮਨ ਨੇ ਰੇਸ਼ਮ ਵਰਗੇ ਕੋਮਲ, ਮਨ ਦੇ ਅੰਦਰ ਰੇਸ਼ਮ ਹੈ, ਮਨ ਮੁਲਾਇਮ ਹੈ, ਮਨ ਦੇ ਅੰਦਰ ਕੋਈ ਟੋਏ ਟੋਇਆ ਟਿੱਬਾ ਨਹੀਂ, ਮਨ ਖੁਰਦਰਾ ਨਹੀਂ, ਤੇ ਜਿਹਦਾ ਮਨ ਮੁਲਾਇਮ ਹੈ ਉੱਥੇ ਈਰਸ਼ਾ ਨਿੰਦਾ ਚੁਗਲੀ ਦਵੈਸ਼ ਨਹੀਂ ਹੋਏਗੀ, ਜਿਹਦਾ ਮਨ ਮੁਲਾਇਮ ਹੈ ਉਹਦੀ ਜ਼ੁਬਾਨ ਦੇ ਬਚਨ ਵੀ ਤੇ ਮੁਲਾਇਮ ਹੀ ਹੋਣਗੇ, ਕੋਮਲ ਹੀ ਹੋਣਗੇ, ਦੁਖਾਵੇਂ ਨਹੀਂ ਹੋਣਗੇ। ਤੋ ਜਿਨ ਪੱਟ ਅੰਦਰ
ਗੁਰਬਾਣੀ ਦਾ ਫੈਸਲਾ ਇਹ ਹੈ ਜਿਨ੍ਹਾਂ ਦਾ ਅੰਦਰ ਹੈ ਰੇਸ਼ਮ ਵਰਗਾ ਪੱਟ ਵਰਗਾ, ਬਾਹਰ ਗੁੱਦੜ, ਬਾਹਰ ਭਾਵੇਂ ਉਹਨਾਂ ਦੇ ਤਨ ਦੇ ਉੱਤੇ ਗੁੱਦੜ ਭਾਵੇਂ ਖੱਦਰ ਹੈ, ਸਾਦਾ ਮੁਰਾਦਾ ਲਿਬਾਸ ਹੈ, ਉਹ ਰੱਬ ਜੀ ਦੇ ਘਰ ਦੇ ਅੰਦਰ ਪਰਵਾਹ ਨਹੀਂ। ਜਿਨ੍ਹਾਂ ਦੇ ਬਾਹਰ ਗੁੱਦੜ ਮੈਲਾ ਕੁਚੈਲਾ ਕੱਪੜਾ ਖੱਦਰ ਦਾ ਕੱਪੜਾ ਪਰ ਅੰਦਰ ਰੇਸ਼ਮ ਵਰਗਾ, ਕਹਿਣ ਲੱਗੇ ਉਹ ਪਰਵਾਹ ਨਹੀਂ। ਪਰ ਜਿਨ੍ਹਾਂ ਦਾ ਅੰਦਰ ਖੱਦਰ ਵਰਗਾ ਹੈ, ਅੰਦਰ ਖੁਰਦਰਾ ਹੈ, ਅੰਦਰ ਤਿੱਖਾ ਹੈ, ਅੰਦਰ ਅੱਗ ਬਲਦੀ ਹੈ, ਪਰ ਬਾਹਰੋਂ ਬੜਾ ਮੁਲਾਇਮ ਬਣਨ ਦਾ ਯਤਨ ਕਰ ਰਹੇ ਨੇ ਰੱਬ ਜੀ ਦੇ ਘਰ ਵਿਚ, ਉਹ ਪਰਵਾਹ ਨਹੀਂ ਹੈ। ਗੁਰਬਾਣੀ ਦਾ ਫੈਸਲਾ ਹੈ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਉਹ ਭਲੇ ਮਨੁੱਖ ਨੇ ਜਿਨ੍ਹਾਂ ਨੇ ਅੰਦਰ ਨੂੰ ਸਵਾਰਿਆ ਹੈ, ਤੇ ਜਿਨ੍ਹਾਂ ਬਾਹਰ ਨੂੰ ਸਵਾਰਿਆ ਅੰਦਰ ਨੂੰ ਸਵਾਰਨਾ ਭੁੱਲ ਗਏ ਨੇ, ਉਹ ਭਲੇ ਨਹੀਂ ਹੈ। ਅੱਜ ਇਸ ਸਲੋਕ ਨੂੰ ਆਧਾਰ ਬਣਾ ਕੇ ਜੋ ਮੈਂ ਬੇਨਤੀਆਂ ਆਪ ਸੰਗਤ ਦੇ ਚਰਨਾਂ ਵਿਚ ਰੱਖਣ ਦਾ ਨਿਮਾਣਾ ਯਤਨ ਕੀਤਾ, ਇੱਕੋ ਹੀ ਸਾਰ ਤੱਤ ਨਿਕਲਦਾ ਹੈ ਇਸ ਸਲੋਕ ਵਿੱਚੋਂ ਕਿ ਆਪਣੇ ਅੰਦਰ ਨੂੰ ਸਵਾਰੋ। ਅੰਦਰ ਨੂੰ ਸਵਾਰਨਾ ਅਸਲੀਅਤ ਨੂੰ ਪਾਉਣਾ ਹੈ, ਅੰਦਰ ਨੂੰ ਸਵਾਰਨਾ ਪਰਮਾਤਮਾ ਦੇ ਨੇੜੇ ਹੋਣਾ ਹੈ। ਕੋਈ ਫਰਕ ਨਹੀਂ ਪੈਣਾ ਤੁਹਾਡੀ ਚਮੜੀ ਦਾ ਰੰਗ ਕੀ ਹੈ, ਤੁਹਾਡੇ ਨਕਸ਼ੋ ਨਿਗਾਰ ਕੀ ਨੇ, ਤੁਹਾਡੇ ਚੋਲੇ ਦਾ ਰੰਗ ਕੀ ਹੈ, ਤੁਸੀਂ ਪੱਗ ਗੋਲ ਬਣਦੇ ਹੋ, ਪੱਗ ਨੁੱਕਰ ਵਾਲੀ ਬਣਦੇ ਹੋ, ਕੋਈ ਫਰਕ ਨਹੀਂ ਪੈਣਾ। ਇਹਨਾਂ ਗੱਲਾਂ ਦਾ ਫਰਕ ਬਾਹਰ ਹੈ, ਨਿਰੰਕਾਰ ਦੇ ਘਰ ਵਿੱਚ ਫਰਕ ਨਹੀਂ ਪੈਣਾ। ਕਿਸੇ ਰੰਗ ਦਾ ਕੱਪੜਾ ਪਾ ਕੇ ਆ ਜਾਓਗੇ ਚੱਲ ਜਾਏਗਾ, ਪਰ ਮਨ ਦੇ ਉੱਤੇ ਪ੍ਰੇਮ ਦਾ ਰੰਗ ਹੋਣਾ ਬੜਾ ਜ਼ਰੂਰੀ ਹੈ। ਮਨ ਦੇ ਉੱਤੇ ਕੋਈ ਦੂਜਾ ਰੰਗ ਲੈ ਕੇ ਆਓਗੇ ਉਹ ਨਹੀਂ ਚੱਲੇਗਾ। ਤਨ ਤੇ ਦੂਜਾ ਰੰਗ ਚੱਲ ਜਾਏਗਾ, ਮਨ ਦੇ ਉੱਤੇ ਨਹੀਂ ਚੱਲੇਗਾ, ਉੱਥੇ ਪ੍ਰੇਮ ਦਾ ਰੰਗ ਪ੍ਰਵਾਨ ਹੈ, ਉਹੀ ਚੱਲੇਗਾ। ਤੋ ਅੰਦਰੋਂ ਹਿੰਗ ਵਾਲੀ ਬਦਬੋ ਬਾਹਰ ਕੱਢਣੀ ਹੈ ਤੇ ਉਹ ਤਾਂ ਨਿਕਲੇਗੀ ਜੇ ਆਪਣੇ ਅੰਦਰ ਕਸਤੂਰੀ ਨੂੰ ਲੈ ਕੇ ਜਾਂਦੇ ਰਹੋਗੇ, ਕਸਤੂਰੀ ਨੂੰ ਅੰਦਰ ਵਸਾਓਗੇ, ਕਸਤੂਰੀ ਵਸਦੀ ਜਾਏਗੀ, ਹਿੰਗ ਬਾਹਰ ਨਿਕਲਦੀ ਜਾਏਗੀ, ਬਦਬੋ ਬਾਹਰ ਨਿਕਲਦੀ ਜਾਏਗੀ। ਆਪਣੇ ਜੀਵਨ ਦੇ ਅੰਦਰ ਪਿਆਰਿਓ ਯਤਨ ਕਰੋ ਰੋਜ਼ ਰੋਜ਼ ਥੋੜਾ ਬਹੁਤ ਆਪਣੇ ਮਨ ਨੂੰ ਸਵਾਰਨ ਦਾ, ਰਤੀ ਰਤੀ ਥੋੜਾ ਥੋੜਾ ਸਵਾਰਦਿਆਂ ਸਵਾਰਦਿਆਂ ਚੰਦ ਦਿਨਾਂ ਬਾਅਦ ਆਪ ਵੇਖੋਗੇ ਮਨ ਪੂਰੀ ਤਰ੍ਹਾਂ ਸੰਵਰ ਗਿਆ, ਮਨ ਪੂਰੀ ਤਰ੍ਹਾਂ ਸੁਰ ਤਾਲ ਤੇ ਤਰਤੀਬ ਵਿੱਚ ਆ ਗਿਆ, ਤੇ ਜੇ ਇਹਨੂੰ ਖੁੱਲਾ ਛੱਡੋਗੇ, ਆਜ਼ਾਦ ਛੱਡੋਗੇ ਤੇ ਫਿਰ ਇਹ ਸਮਰੇਗਾ ਨਹੀਂ, ਵਿਗੜਦਾ ਰਹੇਗਾ, ਖਰੋਤੀਆਂ ਕਰੇਗਾ। ਤੇ ਵਿਗੜਿਆ ਹੋਇਆ ਮਨ ਜੀਵਨ ਦੇ ਅੰਦਰ ਬੇਚੈਨੀ ਕੜੇ ਕਲੇਸ਼ ਹਉਕੇ ਚੋਰੇ ਇਹਨਾਂ ਨੂੰ ਜਨਮ ਦਿੰਦਾ ਹੈ। ਸਮਰਿਆ ਤਰਤੀਬ ਵਿੱਚ ਆਇਆ ਮਨ ਸਹਿਜ ਸ਼ਾਂਤੀ ਸਕੂਨ ਇਹਨਾਂ ਨੂੰ ਜਨਮ ਦਿੰਦਾ ਹੈ। ਤੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਜਿੰਨੇ ਨੇਮੀ ਪ੍ਰੇਮੀ ਰੋਜ਼ ਰੋਜ਼ ਗੁਰੂ ਦਰਬਾਰ ਵਿੱਚ ਆ ਰਹੇ ਹੋ, ਲੜੀਵਾਰ ਚੱਲ ਰਹੀ ਕਥਾ ਨੂੰ ਸਰਵਣ ਕਰ ਰਹੇ ਹੋ, ਪਾਤਸ਼ਾਹ ਤੁਹਾਡੀਆਂ ਝੋਲੀਆਂ ਦੇ ਅੰਦਰ ਗੁਰਮਤਿ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ। ਜੋ ਬਨ ਜਾਂਦੇ ਨਾ ਡਰਾ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕਿਤੇ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਸ਼ਾਵਨ ਲੇ, ਇਹੋ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ, ਬਿਰਹਾ ਬਿਰਹਾ ਆਖੀਐ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਕੋਤ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਆਪ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਭਗਤ ਫਰੀਦ ਸਾਹਿਬ ਜੀ ਦੇ ਜੋ ਸਲੋਕ ਅੱਜ ਪੜ੍ਹ ਕੇ ਸੁਣਾਏ ਗਏ ਉਹਨਾਂ ਵਿੱਚੋਂ ਪਹਿਲਾ ਸਲੋਕ ਹੈ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀਵਨ ਨੂੰ ਤਿੰਨ ਹਿੱਸਿਆਂ ਦੇ ਅੰਦਰ ਵੰਡਦੇ ਨੇ, ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਣ, ਕਹੁ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਸਭ ਤੋਂ ਪਹਿਲਾ ਪੈਰ ਬਾਲਪਣ ਦਾ, ਦੂਸਰਾ ਜਵਾਨੀ ਤੇ ਤੀਸਰਾ ਤੇ ਅਖੀਰਲਾ ਬੁਢਾਪਾ। ਹੁਣ ਵੇਖਣਾ ਇਹ ਹੈ ਕਿ ਬਾਲਪਣ ਵਿੱਚ ਮੈਂ ਕੀ ਪਾਇਆ ਤੇ ਕੀ ਗਵਾਇਆ, ਤੇ ਜਦ ਇਹ ਵੇਖਾਂਗੇ ਬਾਲਪਣ ਦੇ ਅੰਦਰ ਮਿਲਿਆ ਕੀ ਹੈ, ਬਾਲਪਣ ਦੇ ਅੰਦਰ ਗਿਆ ਕੀ ਹੈ, ਦੁਨਿਆਵੀ ਪੱਖ ਦੇ ਅੰਦਰ ਤੇ ਬਾਲਪਣ ਵਿੱਚ ਕੁਝ ਨਾ ਕੁਝ ਮਿਲਿਆ ਹੈ, ਅਧਿਆਤਮਿਕ ਦੁਨੀਆਂ ਦੇ ਅੰਦਰ ਬਾਲਪਣ ਵਿੱਚ ਮਿਲਿਆ ਹੈ, ਪਰ ਹਜ਼ਾਰਾਂ ਵਿੱਚੋਂ ਕਿਸੇ ਵਿਰਲੇ ਬੱਚੇ ਨੂੰ ਬਾਕੀ ਬੱਚਿਆਂ ਨੂੰ ਧਰਮ ਦਾ ਗਿਆਨ ਬਾਲਪਣ ਵਿੱਚ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਦੋ ਬੱਚਿਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਬਾਲਪਣ ਦੇ ਅੰਦਰ ਪਰਿਪੂਰਨ ਪ੍ਰਮਾਤਮਾ ਦੇ ਗਿਆਨ ਨੂੰ ਪਾਇਆ ਔਰ ਮੁਕੰਮਲ ਤੌਰ ਤੇ ਪਾਇਆ। ਦੋ ਬੱਚਿਆਂ ਦਾ ਜ਼ਿਕਰ ਆਉਂਦਾ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹਨਾਂ ਦੋਵਾਂ ਮਹਾਨ ਪੁਰਖਾਂ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਨਾ ਭਗਤ ਧਰੂ ਜੀ ਦੀ ਤੇ ਨਾ ਪ੍ਰਹਿਲਾਦ ਜੀ ਦੀ, ਪਰ ਇਹਨਾਂ ਦੋਵਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੀ ਵਾਰ ਆਇਆ। ਔਰ ਇਹ ਜੋ ਮੈਂ ਬਾਣੀ ਦੇ ਦੋ ਬਚਨ ਪੜ੍ਹ ਕੇ ਸੁਣਾਏ ਇਹ ਭਗਤ ਕਬੀਰ ਸਾਹਿਬ ਜੀ ਦੇ ਨੇ। ਭਗਤ ਕਬੀਰ ਸਾਹਿਬ ਪਰਮਾਤਮਾ ਦੇ ਨਾਲ ਜੁੜਨ ਦੀ ਉਦਾਹਰਣ ਦੁਨੀਆਂ ਦੇ ਸਾਹਮਣੇ ਜਦ ਰੱਖਦੇ ਨੇ ਤੇ ਇਹਨਾਂ ਦੋ ਬੱਚਿਆਂ ਨੂੰ, ਦੋ ਭਗਤਾਂ ਨੂੰ ਉਦਾਹਰਣ ਬਣਾ ਕੇ ਪੇਸ਼ ਕਰਦੇ ਨੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਦੋਵੇਂ ਛੋਟੀ ਉਮਰ ਦੇ ਭਗਤ ਨੇ। ਤਕਰੀਬਨ 5 ਸਾਲ ਦੀ ਉਮਰ ਦੇ ਅੰਦਰ ਭਗਤ ਧਰੂ ਨੂੰ ਵੈਰਾਗ ਬਣਿਆ ਹੈ ਔਰ ਰੱਬੀ ਪੈਂਡੇ ਦੇ ਉੱਤੇ ਨਿਕਲ ਤੁਰਿਆ ਹੈ। ਤਕਰੀਬਨ ਇੰਨੀ ਉਮਰ ਦੇ ਅੰਦਰ ਭਗਤ ਪ੍ਰਹਿਲਾਦ ਨੂੰ ਚੋਟ ਮਿਲੀ ਹੈ, ਠੋਕਰ ਮਿਲੀ ਹੈ ਤੇ ਰੱਬੀ ਗਿਆਨ ਨਾਜ਼ਲ ਹੋਣਾ ਸ਼ੁਰੂ ਹੋ ਗਿਆ ਛੋਟੀ ਉਮਰ ਦੇ ਅੰਦਰ। ਬਾਕੀ ਤਕਰੀਬਨ ਜਿੰਨੇ ਬੱਚੇ ਨੇ ਉਹਨਾਂ ਦਾ ਬਾਲਪਨ ਖੇਡਣ ਦੇ ਅੰਦਰ ਹੀ ਬੀਤ ਜਾਂਦਾ ਹੈ, ਰੱਬੀ ਰਸ ਦੇ ਅੰਦਰ ਨਹੀਂ ਬੀਤਦਾ, ਰੱਬ ਦਾ ਗਿਆਨ ਵੀ ਨਹੀਂ ਹੁੰਦਾ, ਰੱਬ ਦੇ ਨਾਲ ਸਾਂਝ ਵੀ ਨਹੀਂ ਹੁੰਦੀ। ਬਾਲਪਨ ਬੀਤਦਾ ਹੈ ਪਰ ਬੀਤਦਾ ਹੈ ਖਿਡੌਣਿਆਂ ਦੇ ਨਾਲ, ਸੁਰਤ ਨੂੰ ਜੋੜ ਕੇ, ਇਸ ਤੋਂ ਅੱਗੇ ਸੁਰਤ ਜਾਂਦੀ ਨਹੀਂ ਹੈ। ਜਵਾਨੀ ਬੀਤੀ ਤੋਂ ਪ੍ਰਸ਼ਨ ਇਹ ਪੈਦਾ ਹੁੰਦਾ ਹੈ, ਮੈਂ ਜਵਾਨੀ ਦੇ ਅੰਦਰ ਪਾਇਆ ਕੀ ਤੇ ਜਵਾਨੀ ਦੇ ਅੰਦਰ ਗਵਾਇਆ ਕੀ। ਜਵਾਨੀ ਦਾ ਮਿਲ ਜਾਣਾ ਕਾਫੀ ਨਹੀਂ, ਇਹ ਵੀ ਤੇ ਵੇਖਣਾ ਪਏਗਾ ਨਾ ਜਵਾਨੀ ਦੇ ਅੰਦਰ ਮੈਂ ਕੀ ਖਤਮ ਕੀਤਾ ਹੈ ਤੇ ਕੀ ਮੈਂ ਵਾਧਾ ਕੀਤਾ ਹੈ। ਕਿਉਂਕਿ ਭਗਤ ਫਰੀਦ ਸਾਹਿਬ ਜੀ ਗੱਲ ਜਵਾਨੀ ਦੀ ਕਰ ਰਹੇ ਨੇ, ਜੋਬਨ ਜਾਂਦੇ ਨਾ ਡਰਾਂ ਜੋਬਨ ਮੈਨੇ ਜਵਾਨੀ। ਹੁਣ ਜਵਾਨੀ ਚਲੀ ਤੇ ਜਾਣੀ ਹੈ, ਚਾਹੇ ਇਹ ਚੰਗੇ ਤਰੀਕੇ ਦੇ ਨਾਲ ਜਵਾਨੀ ਦੇ ਦਿਨ ਬੀਤ ਜਾਣ, ਇਹਨੇ ਤਾਂ ਵੀ ਨਹੀਂ ਰਹਿਣਾ, ਜਵਾਨੀ ਨੇ ਖਿਸਕ ਜਾਣਾ ਹੈ, ਤੇ ਭਾਵੇਂ ਮੰਦੇ ਤਰੀਕੇ ਦੇ ਨਾਲ ਦਿਨਾਂ ਨੂੰ ਬਿਤਾਈਏ ਜਵਾਨੀ ਨੇ ਤਾਂ ਵੀ ਤੁਰੀ ਜਾਣਾ, ਰੁਕਣਾ ਇਹਨੇ ਸਾਡੇ ਪਾਸ ਨਹੀਂ ਹੈ। ਹਜ਼ਾਰ ਯਤਨ ਕਰੋ ਜਵਾਨੀ ਰੁਕ ਜਾਏ

ਰੁਕਦੀ ਨਹੀਂ ਹੈ। ਰੋਕਣ ਦਾ ਲੋਕ ਯਤਨ ਵੀ ਕਰਦੇ ਨੇ, ਵਾਲਾਂ ਦਾ ਰੰਗ ਬਦਲ ਬਦਲ ਕੇ, ਕਾਲਾ ਕਰ ਕਰਕੇ, ਹੋਰ ਤੌਰ ਤਰੀਕਿਆਂ ਦੇ ਨਾਲ, ਪਰ ਕਦੋਂ ਰੁਕਦੀ ਹੈ, ਚਲੀ ਜਾਂਦੀ। ਪਰਮਾਤਮਾ ਦੀ ਨੇਤ ਦੇ ਮੁਤਾਬਕ ਆਉਣੀ ਸੀ, ਆਈ ਹੈ। ਪਰਮਾਤਮਾ ਦੇ ਅਟਲ ਨਿਯਮ ਦੇ ਮੁਤਾਬਕ ਇਹਨੇ ਜਾਣਾ ਹੈ ਔਰ ਜਾਣਾ ਹੀ ਜਾਣਾ ਹੈ, ਇਹਨੂੰ ਰੋਕਣ ਦਾ ਕੋਈ ਉਪਾਅ ਨਹੀਂ। ਵੈਸੇ ਚਲੋ ਮੈਂ ਮੁਖਤਸਰ ਬੇਨਤੀ ਰੱਖਦਾ ਚੱਲਾਂ, ਇਨ੍ਹਾਂ ਤਿੰਨਾਂ ਪੈਰਾਂ ਵਿੱਚੋਂ ਮਨੁੱਖ ਦਾ ਪਿਆਰ ਸਭ ਤੋਂ ਜ਼ਿਆਦਾ ਹੈ ਜਵਾਨੀ ਦੇ ਨਾਲ ਹੀ, ਲਗਾਵ ਸਭ ਤੋਂ ਜ਼ਿਆਦਾ ਹੈ ਜਵਾਨੀ ਦੇ ਨਾਲ ਹੀ। ਕਿਸੇ ਨੂੰ ਉਮਰ ਪੁੱਛੋ ਕਿੰਨੀ ਹੈ, ਉਮਰ ਘਟਾ ਕੇ ਹੀ ਬਿਆਨ ਕਰਦਾ ਹੈ, 60 ਵਾਲਾ, 50, 50 ਵਾਲਾ, 40, 40 ਵਾਲਾ, 30, ਉਮਰ ਘਟਾ ਕੇ ਹੀ ਬਿਆਨ ਕਰਦੇ ਨੇ। ਅੰਦਰ ਜੋ ਸੋਚ ਕੰਮ ਕਰ ਰਹੀ ਹੈ ਕਿ ਉਮਰ ਵੱਡੀ ਦੱਸਣ ਦੇ ਨਾਲ ਇਹ ਕਹਿਣਗੇ ਵਡੇਰਾ ਹੋ ਗਿਆ, ਬੁੱਢਾ ਹੋ ਗਿਆ। ਵਾਲਾਂ ਦਾ ਰੰਗ ਚਿੱਟਾ ਦਿਸਣ ਦੇ ਨਾਲ ਲੋਕ ਕਹਿਣਗੇ ਬੁੱਢਾ ਹੋ ਗਿਆ। ਨਾ ਵਾਲਾਂ ਦਾ ਚਿੱਟਾ ਰੰਗ ਹੀ ਰਹਿ ਤੇ ਉਮਰ ਵੀ ਛੋਟੀ ਘਟਾ ਕੇ ਝੂਠ ਬਿਆਨ ਕਰਕੇ ਦੱਸ ਦਿਓ, ਲੋਕਾਂ ਦੀ ਸਮਝ ਵਿੱਚ ਇਹ ਆਵੇ ਕਿ ਅਜੇ ਜਵਾਨ ਹੈ। ਪਰ ਕਈਆਂ ਦਾ ਤੁਰਨ ਦੇ ਅੰਦਾਜ਼ ਬਦਲ ਜਾਂਦੇ ਨੇ, ਚਾਲ ਬਦਲ ਜਾਂਦੀ ਹੈ, ਚਾਲ ਹੀ ਦੱਸ ਰਹੀ ਹੈ ਬੁੱਢਾ ਹੈ, ਪਰ ਉਹ ਕਬੂਲ ਨਹੀਂ ਕਰਦਾ ਮੈਂ ਬੁੱਢਾ। ਕਈਆਂ ਦਾ ਬਹਿਣਾ ਉੱਠਣਾ, ਚਿਹਰੇ ਦੀਆਂ ਚਰੂੜੀਆਂ, ਅੰਗ ਅੰਗ ਉੱਚੀ ਆਵਾਜ਼ ਦੇ ਕੇ ਕਹਿ ਰਿਹਾ ਤੂੰ ਬੁੱਢਾ ਹੈ, ਪਰ ਉਹ ਮੰਨਦਾ ਨਹੀਂ ਹੈ ਕਿ ਮੈਂ ਬੁੱਢਾ। ਖੈਰੇ ਮੇਰਾ ਵਿਸ਼ਾ ਨਹੀਂ, ਕਿਸੇ ਵਕਤ ਮੈਂ ਫੇਰ ਵਜਾਹਤ ਕਰਾਂਗਾ। ਜਵਾਨੀ ਬੀਤ ਜਾਂਦੀ ਹੈ, ਚਾਹੇ ਇਹਨੂੰ ਚੰਗੀ ਬਿਤਾ ਲਓ, ਚਾਹੇ ਮੰਦੇ ਤਰੀਕੇ ਦੇ ਨਾਲ ਬਿਤਾ ਲਓ, ਪਰ ਵੇਖਣਾ ਹੈ ਕਿ ਮੈਨੂੰ ਜਵਾਨੀ ਦੇ ਅੰਦਰ ਮਿਲਿਆ ਕੀ ਤੇ ਮੇਰੇ ਕੋਲੋਂ ਜਵਾਨੀ ਦੇ ਅੰਦਰ ਗਿਆ ਕੀ ਹੈ। ਜਦ ਆਪ ਪੂਰੀ ਇਮਾਨਦਾਰੀ ਦੇ ਨਾਲ ਬਹਿ ਕੇ ਵਿਚਾਰ ਕਰੋਗੇ ਕਿ ਜਵਾਨੀ ਵਿੱਚ ਪਾਇਆ ਕੀ ਤੇ ਗਵਾਇਆ ਕੀ, ਜਵਾਬ ਤੁਹਾਨੂੰ ਮਿਲ ਜਾਏਗਾ, ਗਵਾਇਆ ਬਹੁਤ ਕੁਛ ਹੈ ਤੇ ਪਾਇਆ ਕੁਝ ਵੀ ਨਹੀਂ ਹੈ। ਜੇ ਪਾਇਆ ਹੈ ਤੇ ਬੜਾ ਥੋੜਾ ਪਾਇਆ, ਬਹੁਤ ਥੋੜਾ ਪਾਇਆ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਜੇਬ ਦੇ ਅੰਦਰ ਧਨ ਦਾ ਹੋਣਾ ਕਾਫੀ ਨਹੀਂ, ਇਹ ਵੀ ਪਤਾ ਹੋਵੇ ਮੈਂ ਧਨ ਦੇ ਕੇ ਇਹਦੇ ਬਦਲੇ ਵਿੱਚ ਕੀ ਖਰੀਦਣਾ ਹੈ। ਧਨ ਦੇ ਬਦਲੇ ਦੇ ਅੰਦਰ ਕੌੜੇ, ਅਤਿ ਕੌੜੇ ਜ਼ਹਿਰ ਵਰਗੇ ਪਦਾਰਥ ਮਾਰਕੀਟ ਵਿੱਚੋਂ ਮਿਲਦੇ ਨੇ ਤੇ ਧਨ ਦੇ ਬਦਲੇ ਮਿਸ਼ਰੀ ਸ਼ਹਿਦ ਵੀ ਬਾਜ਼ਾਰ ਵਿੱਚੋਂ ਮਿਲਦੇ ਨੇ। ਕੜਵਾਹਟ ਮਿਲਦੀ ਹੈ ਧਨ ਦੇ ਬਦਲੇ, ਮਿਸ਼ਰੀ ਮਿਠਾਸ ਮਿਲਦੀ ਹੈ ਧਨ ਦੇ ਬਦਲੇ। ਧਨ ਦੇ ਬਦਲੇ ਜਾਨ ਲੇਵਾ ਚੀਜ਼ਾਂ ਮਿਲ ਜਾਂਦੀਆਂ ਨੇ, ਧਨ ਦੇ ਬਦਲੇ ਤੰਦਰੁਸਤੀ ਦੇਣ ਵਾਲੇ ਪਦਾਰਥ, ਦਵਾਈਆਂ, ਚੀਜ਼ਾਂ ਮਿਲ ਜਾਂਦੀਆਂ ਨੇ। ਧਨ ਦੇ ਬਦਲੇ ਤੁਸੀਂ ਆਪਣੇ ਮਨ ਨੂੰ ਬੇਚੈਨ ਕਰ ਸਕਦੇ ਹੋ, ਧਨ ਦੇ ਬਦਲੇ ਥੋੜਾ ਜਿਹਾ ਚੈਨ ਤੇ ਸ਼ਾਂਤੀ ਨੂੰ ਵੀ ਵਿਹਾਜਿਆ ਜਾ ਸਕਦਾ। ਧਨ ਨੂੰ ਪੱਬਾਂ ਦੇ ਅੰਦਰ, ਕਲੱਬਾਂ ਦੇ ਅੰਦਰ, ਵੈਸਿਆ ਦੁਆਰੇ ਦੇ ਉੱਤੇ, ਅਯਾਸ਼ੀ ਬਦਮਾਸ਼ੀ ਦੇ ਅੱਡਿਆਂ ਦੇ ਉੱਤੇ ਖਰਚ ਕਰੋ ਤੋ ਮਨ ਨੂੰ ਬੇਚੈਨੀ ਮਿਲੇਗੀ, ਚੈਨ ਤੇ ਨਹੀਂ। ਧਨ ਨੂੰ ਗੁਰੂ ਕਾਰਜਾਂ ਦੇ ਹਿੱਤ, ਪਰਉਪਕਾਰ ਦੇ ਹਿੱਤ, ਚੈਰਿਟੀਆਂ ਲਈ ਖਰਚ ਕਰੋ ਤੋ ਧਨ ਦੇ ਬਦਲੇ ਚਲੋ ਜ਼ਿਆਦਾ ਨਹੀਂ, ਮਾਮੂਲੀ ਕਿਣਕਾ ਮਾਤਰ ਸ਼ਾਂਤੀ ਤੇ ਮਿਲੇਗੀ ਨਾ, ਲੋਕਾਂ ਦੀਆਂ ਇਹ ਅਸੀਸਾਂ ਤੇ ਮਿਲਣਗੀਆਂ ਨਾ ਜਿਨ੍ਹਾਂ ਦੇ ਭਲਾ ਕਰੋਗੇ, ਔਰ ਗੁਰੂ ਕੀ ਅਸੀਸ ਵੀ ਮਿਲੇਗੀ ਕਿਉਂਕਿ ਦਸਵੰਧ ਸ਼ੁਭ ਕਾਰਜਾਂ ਵਾਸਤੇ ਖਰਚ ਕਰਨ ਦਾ ਹੁਕਮ ਹੈ। ਇਹ ਤੇ ਮੈਂ ਉਦਾਹਰਣ ਅਰਜ ਕਰ ਰਿਹਾ ਸਾਂ, ਜਵਾਨੀ ਦੇ ਬਦਲੇ ਕੀ ਗਵਾਇਆ ਤੇ ਕੀ ਪਾਇਆ, ਇਹ ਆਪਣੇ ਗਿਰਵਾਣ ਦੇ ਅੰਦਰ ਆਪ ਝਾਤੀ ਮਾਰ ਕੇ, ਆਪਣੇ ਆਪ ਤੇ ਪ੍ਰਸ਼ਨ ਕਰਕੇ ਆਪਣੇ ਕੋਲੋਂ ਜਵਾਬ ਮੰਗੋ। ਜਵਾਨੀ ਦੇ ਅੰਦਰ ਕੀ ਪਾਇਆ, ਮੈਂ ਮੁਖਤਸਰ ਇਹ ਵੀ ਬੇਨਤੀ ਕਰਦਾ ਚੱਲਾਂ, ਕਾਮ ਪਾਇਆ ਹੈ ਜਵਾਨੀ ਦੇ ਅੰਦਰ, ਆਰਾਮ ਨਹੀਂ ਪਾਇਆ, ਕਾਮ ਪਾਇਆ ਹੈ, ਤੇ ਕਾਮ ਸ਼ਿਖਰ ਦਾ ਪਾਇਆ, ਆਰਾਮ ਰੰਚਕ ਮਾਤਰ ਵੀ ਨਹੀਂ ਪਾਇਆ। ਜਵਾਨੀ ਦੇ ਅੰਦਰ ਪਾਇਆ ਹੈ ਪਰ ਸ਼ੈਤਾਨ ਨੂੰ ਪਾਇਆ ਹੈ, ਸ਼ੈਤਾਨੀਅਤ ਬੜੀ ਹੈ ਜਵਾਨੀ ਦੇ ਅੰਦਰ, ਖਿਮਾ ਚਾਹਾਂਗਾ, ਸ਼ੈਤਾਨ ਪਾਇਆ ਹੈ, ਭਗਵਾਨ ਨਹੀਂ ਪਾਇਆ, ਔਰ ਫਿਰ ਰੰਚਕ ਮਾਤਰ ਵੀ ਨਹੀਂ ਪਾਇਆ। ਦੇਸ਼ ਵਿਦੇਸ਼ ਦੇ ਅੰਦਰ ਵਿਚਰਨ ਤੋਂ ਬਾਅਦ, ਇਹ ਤੇ ਮੇਰਾ ਆਪਣਾ ਨਿੱਜੀ ਤਜਰਬਾ ਹੈ, ਹਰ ਮੰਦਰ, ਮਸਜਿਦ, ਗੁਰਦੁਆਰੇ ਦੇ ਅੰਦਰ ਜਿਹੜੀ ਸੰਗਤ ਮਿਲਦੀ ਹੈ, ਸੰਗਤ ਦੇ ਦੀਦਾਰ ਕਰਨ ਲਈ ਮਿਲਦੇ ਨੇ, ਉਹਨਾਂ ਦੇ ਅੰਦਰ ਗਿਣਤੀ ਬਹੁਤੀ ਬਜ਼ੁਰਗਾਂ ਦੀ ਹੁੰਦੀ ਹੈ, ਜਵਾਨਾਂ ਦੀ ਨਹੀਂ ਹੁੰਦੀ। ਕਿਉਂ ਜਵਾਨਾਂ ਦੀ ਨਹੀਂ ਹੁੰਦੀ? ਕਿਉਂਕਿ ਜਵਾਨੀ ਨੂੰ ਸ਼ੈਤਾਨੀਅਤ ਤੋਂ ਵੇਲ ਮਿਲੇ ਤੇ ਗੁਰਦੁਆਰੇ ਆਵੇ, ਜਵਾਨੀ ਨੂੰ ਕਾਮ, ਕ੍ਰੋਧ, ਨਿੰਦਾ, ਚੁਗਲੀ, ਈਰਸ਼ਾ, ਬਖੀਲੀ ਤੋਂ ਵੇਲ ਮਿਲੇ ਤੇ ਗੁਰਦੁਆਰੇ ਆਵੇ। ਜੋ ਕੋਈ ਜਵਾਨ ਆ ਰਹੇ ਹੋ, ਉਹਨਾਂ ਨੂੰ ਮੇਰੇ ਵੱਲੋਂ ਉਚੇਚੀ ਵਧਾਈ। ਤੋ ਖੈਰ, ਜਵਾਨੀ ਦੇ ਅੰਦਰ ਪਾਇਆ ਹੈ ਕ੍ਰੋਧ,
ਧੋਖਾ ਧੜੀ ਅਯਾਸ਼ੀ ਬਦਮਾਸ਼ੀ ਦੇ ਅੱਡੇ ਹੋਰ ਦੁਨੀਆਂ ਭਰ ਦੇ ਅਪਰਾਧ ਪਾਪ ਕਤਲੋ ਗਾਰਤ ਗੁੰਡਾਗਰਦੀ ਜਵਾਨੀ ਵਿੱਚ। ਦੂਸਰੇ ਪਾਸੇ ਧਰਮ ਦੇ ਮਾਰਗ ਦੇ ਉੱਤੇ ਜਵਾਨੀ ਨੂੰ ਖਰਚ ਕਰਕੇ ਕੀ ਪਾਇਆ। ਇੱਧਰ ਵੇਖੋ ਬਈ ਮੇਰੀ ਜਵਾਨੀ ਦੇ ਚਾਰ ਦਿਨਾਂ ਦੇ ਅੰਦਰ ਮੈਂ ਧਰਮ ਦੀ ਦੁਨੀਆਂ ਵਿੱਚੋਂ ਕੀ ਪਾਇਆ ਤੇ ਤੁਹਾਨੂੰ ਇਧਰੋਂ ਜ਼ੀਰੋ ਮਿਲੇਗੀ, ਕੁਝ ਵੀ ਨਹੀਂ ਪਾਇਆ। ਨਾ ਧਰਮ ਦਾ ਗਿਆਨ, ਨਾ ਧਰਮ ਦਾ ਪੈਂਡਾ ਤੈਅ ਕੀਤਾ, ਨਾ ਸ਼ਾਂਤੀ ਬਣੀ, ਨਾ ਸਕੂਨ ਬਣਿਆ, ਨਾ ਚੈਨ ਬਣਿਆ, ਕੁਝ ਵੀ ਨਹੀਂ ਬਣਿਆ। ਜਵਾਨੀ ਬੀਤ ਗਈ, ਜਵਾਨੀ ਚਲੀ ਜਾਏ ਵਿਕਾਰਾਂ ਦੇ ਅੰਦਰ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਮੈਨੂੰ ਅਫਸੋਸ ਬੜਾ ਹੈ, ਜਵਾਨੀ ਚਲੀ ਜਾਏ ਰੱਬ ਦੇ ਪ੍ਰੇਮ ਦੇ ਅੰਦਰ। ਭਗਤ ਫਰੀਦ ਸਾਹਿਬ ਕਹਿੰਦੇ ਨੇ ਮੈਨੂੰ ਰੰਚਕ ਮਾਤਰ ਵੀ ਅਫਸੋਸ ਨਹੀਂ ਹੈ। ਜੋਬਨ ਜਾਂਦੇ ਨਾ ਡਰਾਂ, ਕਹਿਣ ਲੱਗੇ ਜੋਬਨ ਚਲਾ ਜਾਏ ਕੋਈ ਡਰ ਨਹੀਂ ਹੈ, ਪਰ ਇਹ ਵੇਖਣਾ ਹੈ ਕਿ ਜਾਏ ਕਿਸ ਦੇ ਬਦਲੇ। ਧਨ ਚਲਾ ਜਾਏ ਕੋਈ ਗੱਲ ਨਹੀਂ, ਪਰ ਇਹ ਵੀ ਤੇ ਵੇਖੋ ਨਾ ਜਾਏ ਕਿਸ ਦੇ ਬਦਲੇ। ਜੀਵਨ ਚਲਾ ਜਾਏ, ਜੀਵਨ ਦੀ ਕੁਰਬਾਨੀ ਹੋ ਜਾਏ, ਪਰ ਕੁਰਬਾਨੀ ਜਿਸ ਮੰਜ਼ਿਲ ਤੋਂ ਕਰ ਰਹੇ ਹੋ ਉਹ ਮੰਜ਼ਿਲ ਹੀ ਕੋਈ ਖਾਸ ਨਾ ਹੋਵੇ, ਆਮ ਮੰਜ਼ਿਲ ਹੋਵੇ, ਤੇ ਤੁਹਾਡੀ ਕੁਰਬਾਨੀ ਦਾ ਕੀ ਅਰਥ ਹੋਇਆ, ਕੁਰਬਾਨੀ ਦਾ ਮੁੱਲ ਕੀ ਪਏਗਾ। ਮੁੱਲ ਕੁਰਬਾਨੀ ਦਾ ਉਹਨੇ ਪਾਉਣਾ ਹੈ ਜਿਹਦੇ ਤੋਂ ਕੁਰਬਾਨ ਹੋ ਰਹੇ ਹੋ। ਅਗਰ ਕਾਮ ਤੋਂ ਕੁਰਬਾਨ ਹੋ ਰਹੇ ਹੋ ਤੇ ਕੀ ਮਿਲਿਆ ਹੈ। ਨਿੰਦਾ ਚੁਗਲੀ ਈਰਸ਼ਾ ਬਖੀਲੀ ਤੋਂ ਕੁਰਬਾਨੀ ਚਲੀ ਗਈ, ਕੁਰਬਾਨੀ ਦਿੱਤੀ ਗਈ ਜਵਾਨੀ ਦੀ, ਤੋ ਕੀ ਮਿਲਿਆ। ਹੌਕੇ ਚੋਰੇ ਕਲੇ ਕਲੇਸ਼ ਇਹ ਤੇ ਮਿਲਿਆ, ਹੋਰ ਕੁਝ ਵੀ ਨਹੀਂ ਮਿਲਿਆ। ਧੋਖਾ ਧੜੀ ਅਯਾਸ਼ੀ ਬਦਮਾਸ਼ੀ ਤੋਂ ਜਵਾਨੀ ਕੁਰਬਾਨ ਹੋਈ, ਤੋ ਮਿਲਿਆ ਕੀ, ਇਹ ਚਿੰਤਾ ਮਿਲੀ, ਇਹ ਕਲੇਸ਼ ਮਿਲਿਆ, ਹੋਰ ਕੁਝ ਵੀ ਨਹੀਂ ਮਿਲਿਆ। ਭਗਤ ਜੀ ਕਹਿੰਦੇ ਨੇ ਜਵਾਨੀ ਚਲੀ ਜਾਏ ਮੈਨੂੰ ਡਰ ਨਹੀਂ ਹੈ। ਜੋਬਨ ਜਾਂਦੇ ਨਾ ਡਰਾਂ, ਜੋਬਨ ਜਾ ਰਿਹਾ ਹੈ, ਜਵਾਨੀ ਜਾ ਰਹੀ ਹੈ, ਜਵਾਨੀ ਦੀ ਕੁਰਬਾਨੀ ਹੈ, ਪਰ ਕੋਈ ਡਰ ਨਹੀਂ ਹੈ। ਭਗਤ ਜੀ ਡਰ ਕਿਸ ਗੱਲ ਦਾ ਹੈ। ਕਹਿਣ ਲੱਗੇ ਜੇ ਸ਼ਹਿ ਪ੍ਰੀਤ ਨਾ ਜਾਏ, ਰੱਬ ਦੀ ਪ੍ਰੀਤ ਨਾ ਚਲੀ ਜਾਏ, ਜਵਾਨੀ ਚਲੀ ਜਾਏ, ਜਵਾਨੀ ਦੇ ਇਵਜ ਜਵਾਨੀ ਨੂੰ ਖਰਚ ਕਰਕੇ, ਜਵਾਨੀ ਦੇ ਬਦਲੇ ਜੇ ਮੈਨੂੰ ਥੋੜਾ ਜਿਹਾ ਰੰਚਕ ਮਾਤਰ ਪਰਮਾਤਮਾ ਦਾ ਗਿਆਨ ਮਿਲ ਜਾਏ, ਪਰਮਾਤਮਾ ਦਾ ਪ੍ਰੇਮ ਮਿਲ ਜਾਏ, ਤੇ ਕਹਿਣ ਲੱਗੇ ਮੈਂ ਜਵਾਨੀ ਨੂੰ ਕਈ ਵਾਰ ਕੁਰਬਾਨ ਕਰਨ ਲਈ ਤਿਆਰ ਹਾਂ, ਕਈ ਵਾਰ, ਇੱਕ ਵਾਰ ਨਹੀਂ ਅਨੇਕ ਵਾਰ ਕੁਰਬਾਨ ਕਰਨ ਲਈ ਤਿਆਰ। ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ ਫਰੀਦਾ ਕਿੰਨੀ ਜੋਬਨ, ਕਿੰਨੇ ਸਾਰੇ ਜੋਬਨ, ਕਿੰਨੀਆਂ ਹੀ ਜਵਾਨੀਆਂ, ਪ੍ਰੇਮ ਬਿਨ ਆਖਿਆ ਪ੍ਰੀਤ ਤੋਂ ਬਿਨਾ, ਕਿੰਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਕਿੰਨੀਆਂ ਜਵਾਨੀਆਂ ਮੁਰਝਾ ਗਈਆਂ ਨੇ ਰੱਬ ਜੀ ਤੇਰੀ ਪ੍ਰੀਤ ਤੋਂ ਬਗੈਰ। ਕਿੰਨੀ ਵਾਰ ਜਵਾਨੀ ਮਿਲੀ ਏ, ਜਵਾਨੀ ਕਮਲਾ ਗਈ ਏ ਤੇਰੀ ਪ੍ਰੀਤ ਤੋਂ ਬਗੈਰ। ਇੱਕ ਬੇਨਤੀ ਮੈਂ ਇਸ ਸੰਬੰਧ ਵਿੱਚ ਹੋਰ ਕਰਦਾ ਚੱਲਾਂ, ਜੇ ਆਪ ਚਾਹੋ ਕਿ ਜਵਾਨੀ ਜਾਂ ਜੀਵਨ ਇਸ ਵਾਸਤੇ ਮਿਲਿਆ ਹੈ ਕਿ ਦੋ ਬੱਚਿਆਂ ਨੂੰ ਜਨਮ ਦੇਣਾ ਹੈ, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ ਹੈ, ਉਹਨਾਂ ਦੇ ਵਿਆਹ ਕਾਰਜ ਕਰਨੇ ਨੇ, ਬਸ ਇਸ ਵਾਸਤੇ ਜਵਾਨੀ ਜਾਂ ਜੀਵਨ ਮਿਲਿਆ ਹੈ, ਪਿਆਰਿਓ ਮੇਰੀ ਬੇਨਤੀ ਨੂੰ ਬਿਲਕੁਲ ਨਿਊਟਰਲ ਮਾਇੰਡ ਕਰਕੇ ਸਮਝਣ ਦੀ ਕਿਰਪਾ ਕਰਿਓ। ਇਹ ਕੰਮ ਇਸ ਜੂਨ ਵਿੱਚ ਹੀ ਨਹੀਂ ਹੈ, ਅਸੀਂ ਪਿਛਲੀਆਂ ਜੂਨਾਂ ਵਿੱਚ ਵੀ ਕਰਦੇ ਆ ਰਹੇ ਹਾਂ। ਜਨਮ ਬੱਚਿਆਂ ਨੂੰ ਦਿੱਤਾ ਹੈ ਤੇ ਪਿਛਲੀਆਂ ਜੂਨਾਂ ਵਿੱਚ ਵੀ ਦਿੱਤਾ ਹੈ, ਇਸ ਜੂਨ ਵਿੱਚ ਹੀ ਨਹੀਂ। ਪਸ਼ੂਆਂ ਦੇ ਵੀ ਤੇ ਬੱਚੇ ਹੁੰਦੇ ਨੇ, ਪਰਿੰਦਿਆਂ ਦੇ ਵੀ ਤੇ ਬੱਚੇ ਹੁੰਦੇ ਨੇ, ਸੱਪ ਦੇ ਵੀ ਤੇ ਬੱਚੇ ਹੀ ਹੁੰਦੇ ਨੇ। ਜਿਤਨੀਆਂ ਜੂਨਾਂ ਨੇ ਉਹਨਾਂ ਸਾਰੀਆਂ ਜੂਨਾਂ ਦੀ ਵੇਲ ਵੱਧ ਰਹੀ ਹੈ, ਉਹਨਾਂ ਸਾਰੀਆਂ ਜੂਨਾਂ ਦੀ ਪੀੜ੍ਹੀ ਚੱਲ ਰਹੀ ਹੈ, ਪਰ ਤੁਹਾਡੀ ਪੀੜ੍ਹੀ ਚੱਲੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੂਤਰ ਸਾਡੀ ਝੋਲੀ ਦੇ ਅੰਦਰ ਬਖਸ਼ੇ, ਤੇਰੀ ਪੀੜ੍ਹੀ ਚੱਲੇ ਪਰ ਕਿਵੇਂ ਚੱਲੇ। ਗੁਰੂ ਕੇ ਕੀਰਤਨੀ ਅਕਸਰ ਸ਼ਬਦ ਦਾ ਗਾਇਨ ਕਰਿਆ ਕਰਦੇ ਨੇ, ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਤੇਰੀ ਵੇਲ ਵਧਣ ਦੇ ਨਾਲ ਨਾਲ ਤੇਰੇ ਮਨ ਦੇ ਅੰਦਰ ਧਰਮ ਦਾ ਪਿਆਰ ਵਧੇ, ਤੇਰੀ ਜੀਵਨ ਤੇਰੀ ਜਵਾਨੀ ਦੇ ਅੰਦਰ ਧਰਮ ਦਾ ਚਾਅ ਧਰਮ ਦਾ ਪ੍ਰੇਮ ਬਣੇ। ਅਗਰ ਵੇਲ ਵੱਧ ਰਹੀ ਹੈ ਔਰ ਧਰਮ ਤੋਂ ਬਗੈਰ ਵੱਧ ਰਹੀ ਹੈ, ਖਿਮਾ ਚਾਹਾਂਗਾ ਵਾਰ ਵਾਰ ਉਹ ਵੇਲ ਪਸ਼ੂਆਂ ਦੇ ਤੋਲੀ ਵੱਧ ਰਹੀ ਹੈ। ਬੱਚੇ ਸਾਡੇ ਨੇ, ਬੱਚੇ ਪਸ਼ੂਆਂ ਦੇ ਨੇ, ਆਪਣੀ ਹੈਸੀਅਤ ਦੇ ਮੁਤਾਬਕ ਅਸੀਂ ਘਰ ਬਣਾ ਲੈਂਦੇ ਹਾਂ, ਗਿਆਨ ਸੂਝ ਬੂਝ ਦੇ ਮੁਤਾਬਕ ਤੇ ਆਪਣੀ ਸੂਝ ਬੂਝ ਦੇ ਮੁਤਾਬਕ ਬਾਕੀ ਦੇ ਪਰਿੰਦੇ ਤੇ ਪਸ਼ੂ ਆਪਣਾ ਘਰ ਬਣਾ ਲੈਂਦੇ ਨੇ, ਚੂਹੇ ਖੁੱਡਾਂ ਬਣਾ ਲੈਂਦੇ ਨੇ, ਪੰਖੀ ਰੁੱਖਾਂ ਦੇ ਉੱਤੇ ਆਲਣੇ ਬਣਾ ਲੈਂਦੇ ਨੇ,
ਕੋਈ ਕਿਸ ਤਰ੍ਹਾਂ ਦਾ ਘਰ ਬਣਾ ਲੈਂਦਾ ਹੈ, ਕੋਈ ਕਿਸ ਤਰ੍ਹਾਂ ਦਾ ਘਰ ਬਣਾ ਲੈਂਦਾ ਹੈ, ਜਿਵੇਂ ਦੀ ਉਹਨਾਂ ਦੀ ਹੈਸੀਅਤ ਉਵੇਂ ਦਾ ਉਹਨਾਂ ਦਾ ਘਰ। ਆਪਣੀ ਹੈਸੀਅਤ ਦੇ ਮੁਤਾਬਕ ਅਸੀਂ ਘਰ ਬਣਾਇਆ, ਬੱਚਿਆਂ ਦੇ ਤਲ ਦੇ ਉੱਤੇ ਅਸੀਂ ਪਸ਼ੂਆਂ ਦੇ ਬਰਾਬਰ ਚਲੇ ਗਏ। ਘਰ ਬਣਾਉਣ ਦੇ ਤਲ ਦੇ ਉੱਤੇ ਅਸੀਂ ਪਸ਼ੂਆਂ ਦੇ ਬਰਾਬਰ ਚਲੇ ਗਏ। ਹੁਣ ਮਨੁੱਖਾ ਜੂਣ ਦੀ ਵਿਸ਼ੇਸ਼ਤਾ ਵਿਲੱਖਣਤਾ ਇਹ ਚਾਹੀਦੀ ਸੀ ਕਿ ਇਹ ਪਰਮਾਤਮਾ ਦੇ ਨਾਲ ਆਪਣੇ ਪ੍ਰੀਤ ਦੇ ਨਾਤੇ ਗੰਢ ਬਣਾ ਲਵੇ, ਸਾਂਝ ਪਾ ਲਵੇ। ਅਗਰ ਇਹਨੇ ਪ੍ਰੀਤ ਪਰਮਾਤਮਾ ਦੇ ਨਾਲ ਪਾ ਲਈ, ਇਹਨੇ ਆਪਣੀ ਵਿਸ਼ੇਸ਼ਤਾ ਨੂੰ ਪਹਿਚਾਨਿਆ, ਵਿਲੱਖਣਤਾ ਨੂੰ ਪਹਿਚਾਨਿਆ, ਪ੍ਰੀਤ ਪਰਮਾਤਮਾ ਦੇ ਨਾਲ ਨਹੀਂ ਬਣੇ, ਇਹਦੀ ਜਵਾਨੀ ਤੇ ਇਹਦਾ ਜੀਵਨ ਪਸ਼ੂਆਂ ਦੇ ਤੁੱਲ ਹੀ ਗਿਆ, ਹੋਰ ਕੁਝ ਵੀ ਨਹੀਂ। ਕਿਵਾਂ ਚਾਹਾਂਗਾ, ਪਸ਼ੂਆਂ ਦੇ ਤੁੱਲ ਜੀਵਨ ਚਲਾ ਜਾਂਦਾ ਹੈ। ਕਵੀ ਤੁਲਸੀਦਾਸ ਜੀ ਤੇ ਇਸ ਤਰ੍ਹਾਂ ਵੀ ਕਹਿੰਦੇ ਨੇ, ਭੋਜਨ ਭੋਗ ਭੈ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ। ਭੋਜਨ ਦੀ ਤਲਾਸ਼, ਭੋਜਨ ਭੋਗ, ਭੋਗ ਦੇ ਅੰਦਰ ਮਸਤ ਰਹਿਣਾ, ਭੈ ਕਿਸੇ ਨੂੰ ਭੈ ਦੇਣਾ ਤੇ ਕਿਸੇ ਤੋਂ ਭੈ ਲੈਣਾ, ਕਿਸੇ ਨੂੰ ਡਰਾ ਦੇਣਾ, ਕਿਸੇ ਤੋਂ ਡਰ ਜਾਣਾ, ਇਹ ਪਸ਼ ਪੁਰਖ ਸਮਾਨ, ਇਹ ਸਭ ਗੱਲਾਂ ਪਸ਼ੂ ਦੇ ਤੁੱਲ ਨੇ। ਇਹ ਪਸ਼ ਪੁਰਖ ਸਮਾਨ, ਪਸ਼ੂ ਵੀ ਰੋਜੀ ਦੀ ਤਲਾਸ਼ ਕਰਦਾ ਹੈ, ਅਸੀਂ ਵੀ ਕਰਦੇ ਹਾਂ। ਪਸ਼ੂ ਵੀ ਭੋਗ ਕਰਦਾ ਹੈ, ਅਸੀਂ ਵੀ ਕਰਦੇ ਹਾਂ। ਪਸ਼ੂ ਵੀ ਕਿਸੇ ਨੂੰ ਡਰਾਉਂਦਾ ਹੈ, ਕਿਸੇ ਤੋਂ ਡਰਦਾ ਹੈ। ਸਾਡੀ ਦੁਨੀਆਂ ਦਾ ਦਸਤੂਰ ਵੀ ਇਹ ਪਸ਼ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ। ਤੇਰੇ ਕੋਲ ਰੱਬੀ ਫਲਸਫਾ, ਰੱਬੀ ਗਿਆਨ ਚਾਹੀਦਾ ਸੀ, ਅਗਰ ਉਹ ਨਹੀਂ ਤੇ ਕਵੀ ਜੀ ਕਹਿ ਰਹੇ ਇਹ ਪਸ਼ ਪੁਰਖ ਸਮਾਨ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ, ਜਿਤਨੀਆਂ ਜੂਨਾਂ ਨੇ, ਜਿੰਨੀਆਂ ਜੂਨਾਂ ਵਿੱਚੋਂ ਅਸੀਂ ਨਿਕਲਦੇ ਨਿਕਲਦੇ ਜੂਨਾਂ ਨੂੰ ਪਿੱਛੇ ਛੱਡ ਕੇ ਇਸ ਮੁਕਾਮ ਮਨੁੱਖਾ ਮੋੜ ਤੱਕ ਪਹੁੰਚੇ ਹਾਂ, ਉਹਨਾਂ ਤਮਾਮ ਜੂਨਾਂ ਦੀ ਝੋਲੀ ਵਿੱਚ ਇੱਕ ਵਰਦਾਨ ਪਰਮਾਤਮਾ ਨੇ ਨਹੀਂ ਪਾਇਆ ਜੋ ਤੁਹਾਡੀ ਝੋਲੀ ਵਿੱਚ ਵਰਦਾਨ ਪਾਇਆ। ਔਰ ਉਹ ਵਰਦਾਨ ਕੀ ਹੈ? ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਤਬਦੀਲੀ ਕਰਨ ਦਾ ਵਰਦਾਨ ਪਰਮਾਤਮਾ ਵੱਲੋਂ ਉਹਨੂੰ ਨਹੀਂ ਮਿਲਿਆ। ਤੁਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੋ, ਤੁਹਾਨੂੰ ਆਪਣਾ ਆਪਾ ਤਬਦੀਲ ਕਰਨ ਦਾ ਵਰਦਾਨ ਰੱਬ ਜੀ ਕੋਲੋਂ ਮਿਲਿਆ ਹੈ, ਤੁਸੀਂ ਇਹ ਵਰਦਾਨ ਲੈ ਕੇ ਆਇਓ। ਪਸ਼ੂ ਜਿਸ ਸੁਭਾਅ ਦੇ ਅੰਦਰ ਜਨਮ ਲੈਂਦਾ ਹੈ ਉਹੀ ਸੁਭਾਅ ਇਹਦਾ ਜੀਵਨ ਵਿੱਚ ਰਹਿੰਦਾ ਹੈ, ਉਹੀ ਸੁਭਾਅ ਲੈ ਕੇ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈ, ਚਲਾ ਜਾਂਦਾ ਹੈ, ਮਰ ਜਾਂਦਾ ਹੈ। ਇਹੀ ਕਾਰਨ ਹੈ ਕਿ ਜਿੰਨੇ ਅਵਤਾਰੀ, ਪੈਗੰਬਰੀ, ਰਹਿਬਰੀ ਪੁਰਸ਼ ਆਏ ਉਹਨਾਂ ਨੇ ਉਪਦੇਸ਼ ਬਖਸ਼ਿਆ ਤੇ ਕਿਸੇ ਪੈਗੰਬਰੀ ਪੁਰਸ਼ ਦਾ ਉਪਦੇਸ਼ ਕਿਸੇ ਪਸ਼ੂ ਜਾਂ ਪਰਿੰਦੇ ਨੂੰ ਮੁਖਾਤਬ ਹੋ ਕੇ ਨਹੀਂ ਹੈ। ਸਭ ਦਾ ਉਪਦੇਸ਼ ਬੰਦੇ ਨੂੰ ਸੰਬੋਧਨ ਕਰਦਾ ਹੈ, ਸਭ ਦਾ ਉਪਦੇਸ਼ ਮਨੁੱਖ ਵਾਸਤੇ ਹੈ, ਸਭ ਦਾ ਉਪਦੇਸ਼ ਸਾਡੇ ਭਲੇ ਲਈ ਹੈ। ਕਿਉਂ? ਕਿਉਂਕਿ ਉਹ ਤਮਾਮ ਪੈਗੰਬਰੀ ਪੁਰਸ਼ ਜਾਣਦੇ ਨੇ ਅਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੀਏ, ਕਰ ਸਕਨੇ ਆ। ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਉਹ ਨਹੀਂ ਕਰ ਸਕਦਾ। ਪਸ਼ੂ ਪਸ਼ੂ ਬਣ ਕੇ ਜਨਮਦਾ ਹੈ, ਪਸ਼ੂ ਬਣ ਕੇ ਜੀਵਦਾ ਹੈ, ਪਸ਼ੂ ਦੇ ਸੁਭਾਅ ਅੰਦਰ ਚਲਾ ਜਾਂਦਾ ਹੈ। ਇਹ ਕਾਰਨ ਨੇ ਪਸ਼ੂ ਦੇ ਨਾਮ ਦੇ ਨਾਲ ਕਦੀ ਇਹ ਲਫ਼ਜ਼ ਨਹੀਂ ਜੁੜੇ ਕਿ ਇਹ ਪਸ਼ੂ ਬੜਾ ਚੋਰ ਹੈ, ਇਹ ਪਸ਼ੂ ਬੜਾ ਬੁਰਾ ਹੈ, ਇਹ ਪਸ਼ੂ ਬੜਾ ਪਾਪੀ ਹੈ, ਇਹ ਪਸ਼ੂ ਬੜਾ ਦੁਰਾਚਾਰੀ ਹੈ, ਪਸ਼ੂ ਕਾਤਲ ਹੈ, ਪਸ਼ੂ ਮਨਮੁਖ ਹੈ। ਇਹ ਲਕਬ, ਇਹ ਨਾਮ ਪਸ਼ੂ ਦੇ ਨਾਮ ਦੇ ਨਾਲ ਨਹੀਂ ਜੁੜਦੇ, ਕਿਉਂਕਿ ਪਸ਼ੂ ਨੂੰ ਜੋ ਪ੍ਰਕਿਰਤੀ ਵੱਲੋਂ, ਪਰਮਾਤਮਾ ਵੱਲੋਂ ਸੁਭਾਅ ਮਿਲਿਆ ਹੈ ਉਹ ਆਪਣੇ ਸੁਭਾਅ ਦੇ ਮੁਤਾਬਕ ਹੀ ਜਾਨਵਰਾਂ ਨੂੰ ਮਾਰ ਰਿਹਾ ਹੈ, ਸੁਭਾਅ ਦੇ ਮੁਤਾਬਕ ਖਾ ਰਿਹਾ ਹੈ। ਉਹਨਾਂ ਵਾਸਤੇ ਕੋਈ ਪਾਪ ਨਹੀਂ ਹੈ, ਉਹਨਾਂ ਵਾਸਤੇ ਕੋਈ ਪੁੰਨ ਨਹੀਂ ਹੈ। ਪਾਪ ਪੁੰਨ ਦੇ ਬੰਧਨ ਤੋਂ ਪਸ਼ੂ ਮੁਕਤ ਨੇ, ਪਰ ਮਨੁੱਖ ਇਸ ਬੰਧਨ ਦੇ ਅੰਦਰ ਹੈ। ਮਨੁੱਖ ਦਾ ਨਾਮ ਵਾਰ ਵਾਰ ਬਦਲਦਾ ਹੈ। ਭਾਈ ਬਿਧੀ ਚੰਦ ਸੂਰਮਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਅਨਿੰਨ ਸੇਵਕ ਤੇ ਸ਼ਰਧਾਲੂ ਸਿੱਖ ਬਣਿਆ, ਉਹ ਭਾਈ ਬਿਧੀ ਚੰਦ ਬਾਲਪਨ ਦੇ ਅੰਦਰ, ਛੋਟੀ ਉਮਰ ਦੇ ਅੰਦਰ ਆ ਜਾਂਦੇ ਨੇ ਆਪਣੇ ਨਾਨਕੇ ਪਿੰਡ ਸਰਿਹਾਲੀ, ਹਰੀ ਕੇ ਪਤਨ ਦੇ ਨਾਲ ਪਿੰਡ ਸਰਿਹਾਲੀ, ਸਰਿਹਾਲੀ ਆ ਜਾਂਦੇ ਨੇ। ਸੰਗਤ ਬੁਰੀ ਮਿਲ ਗਈ ਤੇ ਬੁਰੀ ਸੰਗਤ ਮਿਲਣ ਕਰਕੇ ਭਾਈ ਬਿਧੀ ਚੰਦ ਚੋਰੀਆਂ ਕਰਨ ਦੀ ਬੁਰੀ ਆਦਤ ਪਾ ਬੈਠੇ, ਚੋਰੀਆਂ ਕਰਦੇ ਰਹੇ ਭਾਈ ਬਿਧੀ ਚੰਦ। ਜਵਾਨੀ ਦੇ ਦੌਰ ਵਿੱਚੋਂ ਨਿਕਲਦਿਆਂ ਨਿਕਲਦਿਆਂ ਉਸ ਭਾਈ ਬਿਧੀ ਚੰਦ ਨੂੰ ਸੰਗਤ ਮਿਲ ਜਾਂਦੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਤੇ ਉਹ ਬਿਧੀ ਚੰਦ ਬਾਅਦ ਵਿੱਚ ਸੂਰਮਾ ਵੀ ਬਣ ਗਿਆ, ਬਾਅਦ ਵਿੱਚ ਗੁਰਮੁਖ ਵੀ ਬਣ ਗਿਆ। ਮਨੁੱਖ ਇੱਕ ਹੈ, ਉਹਨੇ ਆਪਣਾ ਮਨ ਬਦਲਿਆ ਤੇ ਚੋਰ ਬਣ ਗਿਆ, ਉਹਨੇ ਆਪਣਾ ਮਨ ਬਦਲਿਆ ਤੇ ਗੁਰਮੁਖ ਬਣ ਗਿਆ।
ਮਨੁੱਖ ਉਹੀ ਹੈ, ਸਰੀਰ ਨਹੀਂ ਬਦਲਿਆ। ਵਿਧੀ ਚੰਦ ਦੀਆਂ ਲੱਤਾਂ, ਬਾਹਾਂ, ਨਕਸ਼ੋ ਨਿਗਾਰ, ਰੂਪ, ਰੰਗ, ਕੱਦ ਕਾਠ ਜਿਉਂ ਦਾ ਤਿਉਂ ਰਿਹਾ, ਕੁਝ ਨਹੀਂ ਬਦਲਿਆ। ਅੰਦਰ ਬਦਲਿਆ, ਮਨ ਬਦਲਿਆ, ਮਾਨਸਿਕ ਮੰਡਲ ਬਦਲਣ ਕਰਕੇ ਲੋਕਾਂ ਦੇ ਅੰਦਰ ਪ੍ਰਚਲਿਤ ਹੋਇਆ। ਵਿਧੀ ਚੰਦ ਚੋਰ ਹੈ, ਮਾਨਸਿਕ ਮੰਡਲ ਨੂੰ ਅੰਦਰੋਂ ਤਬਦੀਲ ਕਰਨ ਕਰਕੇ ਲੋਕਾਂ ਦੀ ਜ਼ੁਬਾਨ ਤੇ ਨਾ ਆਇਆ। ਵਿਧੀ ਚੰਦ ਗੁਰਮੁਖ ਹੈ, ਵਿਧੀ ਚੰਦ ਚੰਗਾ ਹੈ, ਵਿਧੀ ਚੰਦ ਸੂਰਮਾ ਹੈ। ਅਰਜ ਮੈਂ ਇਹ ਕਰ ਰਿਹਾ ਸਾਂ, ਆਪਣੇ ਆਪ ਨੂੰ ਅੰਦਰੋਂ ਬਦਲਣ ਦਾ ਵਰਦਾਨ ਪਰਮਾਤਮਾ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਸ਼ੈਤਾਨ ਦੀ ਤਰ੍ਹਾਂ ਬਣ ਸਕਦੇ ਹੋ, ਸ਼ੈਤਾਨ ਦੀ ਤਰ੍ਹਾਂ। ਖਿਮਾ ਚਾਹਾਂਗਾ ਲਫ਼ਜ਼ ਬੋਲਣੇ ਮਜਬੂਰੀ ਨੇ। ਔਰ ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਭਗਵਾਨ ਦੀ ਤਰ੍ਹਾਂ ਬਣ ਸਕਦੇ ਹੋ, ਨਿਰੰਕਾਰ ਦੀ ਤਰ੍ਹਾਂ। ਤੁਸੀਂ ਆਪਣੇ ਆਪ ਨੂੰ ਬਦਲਦੇ ਬਦਲਦੇ ਸਾਧੂ ਬਣ ਸਕਦੇ ਹੋ, ਤੁਸੀਂ ਬਦਲਦੇ ਬਦਲਦੇ ਚੋਰ ਬਣ ਸਕਦੇ ਹੋ, ਤੁਸੀਂ ਪਰਉਪਕਾਰੀ ਬਣ ਸਕਦੇ ਹੋ, ਦੁਰਾਚਾਰੀ ਬਣ ਸਕਦੇ ਹੋ, ਸਭ ਤੁਹਾਡੇ ਵੱਸ ਵਿੱਚ ਹੈ। ਤੁਸੀਂ ਆਪਣੇ ਆਪ ਨੂੰ ਕੀ ਬਣਾਉਣਾ ਹੈ? ਐਵੇਂ ਸਮਝ ਲਓ ਜੀਵਨ ਇੱਕ ਪੱਥਰ ਦੀ ਤਰ੍ਹਾਂ ਹੈ, ਔਰ ਤੁਸੀਂ ਹੋ ਜੀਵਨ ਨੂੰ ਘੜਨ ਵਾਲੇ। ਬੁੱਤ ਤਰਾਸ਼ ਜਿਹੜਾ ਪੱਥਰ ਨੂੰ ਸ਼ਿੰਗਾਰਦਾ ਹੈ, ਪੱਥਰ ਨੂੰ ਘੜਦਾ ਹੈ, ਉਹਨੂੰ ਸੰਘ ਤਰਾਸ਼ ਕਹਿ ਦਿੰਦੇ ਨੇ ਜਾਂ ਬੁੱਤ ਤਰਾਸ਼। ਸੰਘ ਪੱਥਰ ਦਾ ਨਾਂ ਹੈ ਦੂਸਰਾ। ਤੁਸੀਂ ਜੀਵਨ ਨੂੰ ਤਰਾਸ਼ਣਾ ਹੈ, ਤੇ ਜੀਵਨ ਨੂੰ ਤਰਾਸ਼ਦਿਆਂ ਤਰਾਸ਼ਦਿਆਂ ਤੁਹਾਡੀ ਮਰਜ਼ੀ ਹੈ, ਜਿਸ ਤਰ੍ਹਾਂ ਦੀ ਮਰਜ਼ੀ, ਆਪਣੇ ਵਿੱਚੋਂ ਮੂਰਤੀ ਨੂੰ ਜਨਮ ਦੇ ਲਓ। ਪੱਥਰ ਕਦੀ ਇਨਕਾਰੀ ਨਹੀਂ ਹੁੰਦਾ ਕਿ ਮੈਂ ਇਹ ਮੂਰਤੀ ਬਣਨਾ ਹੈ, ਮੈਂ ਇਹ ਮੂਰਤੀ ਨਹੀਂ ਬਣਨਾ। ਮਨੁੱਖ ਦਾ ਮਨ ਵਾਰ ਵਾਰ ਇਨਕਾਰੀ ਹੁੰਦਾ ਹੈ, ਪਰ ਮਨੁੱਖ ਦੇ ਮਨ ਨੂੰ ਘੜਨ ਵਾਸਤੇ ਆਮ ਹਥੌੜਾ ਤੇ ਛੈਣੀ, ਜਿਹੜੀ ਪੱਥਰ ਨੂੰ ਘੜਨ ਵਾਸਤੇ ਚਾਹੀਦੀ, ਉਸ ਹਥੌੜੇ ਛੈਣੀ ਦੀ ਲੋੜ ਨਹੀਂ ਹੈ, ਉਹਨਾਂ ਹਥਿਆਰਾਂ ਦੀ ਲੋੜ ਨਹੀਂ ਹੈ। ਇਹਨੂੰ ਘੜਨ ਵਾਸਤੇ ਇਕੱਲੇ ਗੁਰੂ ਸ਼ਬਦ ਦੀ ਲੋੜ ਹੈ। ਗੁਰਬਾਣੀ ਤੋਂ ਬਾਹਰ ਦਾ ਵਚਨ ਹੈ, ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਹੈ ਗੁਰਬਾਣੀ ਦੇ ਨਾਲ ਮਿਲਦਾ ਜੁਲਦਾ, ਪਰ ਬਾਣੀ ਦੇ ਅੰਦਰ ਹੈ ਨਹੀਂ ਹੈ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਦੌੜਦਾ ਹੈ ਬੁਰਾਈਆਂ ਵੱਲ, ਰੁਕਣਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਇਹਨੂੰ ਘੜਨਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਸਵਾਰਨਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਫਿਰ ਇੱਕ ਬੇਨਤੀ ਮੈਂ ਤੁਹਾਡੇ ਸਾਹਮਣੇ ਹੋਰ ਵੀ ਕਰਦਾ ਚੱਲਾ। ਪਰਿਵਾਰ ਦੇ ਅੰਦਰ ਜੋ ਪਰਿਵਾਰ ਦਾ ਮੁਖੀਆ ਹੁੰਦਾ ਹੈ, ਪਰਿਵਾਰ ਦੇ ਅੰਦਰ 2, 4, 5, 10 ਮੈਂਬਰ ਜਿੰਨੇ ਵੀ, ਪਰਿਵਾਰ ਦੇ ਅੰਦਰ ਇੱਕ ਪਰਿਵਾਰ ਦੀ ਵਾਗ ਡੋਰ ਸੰਭਾਲਣ ਵਾਲਾ ਪਰਿਵਾਰ ਦਾ ਮੁਖੀਆ ਹੁੰਦਾ ਹੈ। ਉਸ ਪਰਿਵਾਰ ਦੇ ਆਗੂ, ਪਰਿਵਾਰ ਦੇ ਮੁਖੀਏ ਦੀ ਜ਼ਿੰਮੇਵਾਰੀ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵਧੇਰੇ ਹੁੰਦੀ ਹੈ। ਧੀ ਨੂੰ ਕਿੱਧਰ ਤੋਰਨਾ ਹੈ, ਪੁੱਤਰ ਨੂੰ ਕਿਹੜੇ ਕੰਮ ਤੇ ਤੋਰਨਾ ਹੈ, ਪਤਨੀ ਨੂੰ ਕੀ ਕਹਿਣਾ ਹੈ, ਦੂਸਰੇ ਨੂੰ ਕੀ ਕਹਿਣਾ ਹੈ, ਪਰਿਵਾਰ ਦੇ ਮੁਖੀਏ ਦੀ ਦੂਸਰੇ ਪਰਿਵਾਰ ਦੇ ਵਸਨੀਕਾਂ ਤੇ ਮੈਂਬਰਾਂ ਨਾਲੋਂ ਜ਼ਿੰਮੇਵਾਰੀ ਵੱਧ ਜਾਂਦੀ ਹੈ, ਔਰ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਦੇ ਨਾਲ ਨਿਭਾਉਂਦਾ ਵੀ। ਦੂਸਰੀ ਬੇਨਤੀ, ਤੁਸੀਂ ਆਪਣੀ ਗਲੀ ਦਾ, ਮੁਹੱਲੇ ਦਾ ਚੁਣ ਕੇ ਕੋਈ ਕੌਂਸਲਰ ਬਣਾ ਦਿੰਦੇ ਹੋ, ਪੰਚ ਸਰਪੰਚ ਬਣਾ ਦਿੰਦੇ ਹੋ, ਉਸ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਉਸ ਮੁਹੱਲੇ ਦੇ ਵਸਨੀਕਾਂ ਨਾਲੋਂ ਵੱਧ ਹੈ। ਬਣਾਇਆ ਕਿਉਂ ਹੈ? ਤਾਂ ਕਿ ਉਹ ਜ਼ਿੰਮੇਵਾਰੀ ਨੂੰ ਸੰਭਾਲੇ। ਬਣਾਇਆ ਕਿਉਂ ਹੈ? ਤਾਂ ਕਿ ਉਹ ਗਲੀ ਮੁਹੱਲੇ ਦਾ ਧਿਆਨ ਰੱਖੇ। ਬਣਾਇਆ ਕਿਉਂ ਹੈ? ਉਹ ਸਾਡੀਆਂ ਲੋੜਾਂ ਨੂੰ ਸਾਹਮਣੇ ਰੱਖਦਾ ਹੋਇਆ ਸਾਡੇ ਵਾਸਤੇ ਕੋਈ ਨਾ ਕੋਈ ਮਿਹਨਤ ਮੁਸ਼ਕਤ ਦੇ ਦੌਰ ਵਿੱਚੋਂ ਗੁਜ਼ਰਦਾ ਰਹੇ, ਉਹਦੀ ਜ਼ਿੰਮੇਵਾਰੀ ਵੱਧ ਹੈ। ਇਸ ਤੋਂ ਅੱਗੇ ਹੋਰ ਚੱਲੋ, ਇਹ ਜਿਤਨੇ ਮੰਦਰ, ਮਸਜਿਦ, ਸਭਾ, ਸੁਸਾਇਟੀਆਂ ਚੁਣ ਕੇ ਇਹਨਾਂ ਦੇ ਆਗੂ ਬਣਾਏ ਜਾਂਦੇ ਨੇ, ਪ੍ਰਬੰਧਕ ਪ੍ਰਧਾਨ ਬਣਾਏ ਜਾਂਦੇ ਨੇ, ਇਹਨਾਂ ਦੀ ਜ਼ਿੰਮੇਵਾਰੀ ਕੌਮ ਦੇ ਬਾਕੀ ਵਸਨੀਕਾਂ ਤੇ ਮੈਂਬਰਾਂ ਨਾਲੋਂ ਵੱਧ ਹੈ। ਕੌਮ ਨੇ ਵਾਗਡੋਰ ਇਹਨਾਂ ਦੇ ਮੋਢਿਆਂ ਤੇ ਪਾਈ ਹੈ, ਸੰਭਾਲ ਰਹੇ ਨੇ, ਨਹੀਂ ਸੰਭਾਲ ਰਹੇ ਇਹ ਗੱਲ ਵੱਖਰੀ ਹੈ। ਖੈਰ, ਇਹਨਾਂ ਦੀ ਜ਼ਿੰਮੇਵਾਰੀ ਦੂਸਰੇ ਵਸਨੀਕਾਂ ਨਾਲੋਂ ਵੱਧ। ਇਸ ਤੋਂ ਅੱਗੇ ਹੋਰ ਚੱਲੋ, ਪੂਰੀ ਕੌਮ ਵਿੱਚੋਂ ਚੁਣ ਕੇ ਇੱਕ ਕੌਮ ਦਾ ਲੀਡਰ ਬਣਾਇਆ ਗਿਆ ਵੀ ਅਸੀਂ ਸਾਰੀ ਕੌਮ ਦੀ ਵਾਗਡੋਰ ਤੇਰੇ ਹੱਥ ਦੇ ਰਹੇ ਹਾਂ। ਹੁਣ ਅਗਰ ਆਗੂ ਹੀ ਬੁਰਾ ਹੈ ਤੇ ਕੌਮ ਪਤਨ ਦੀ ਖੱਡ ਦੇ ਅੰਦਰ ਡਿੱਗ ਜਾਂਦੀ ਹੈ। ਜਿਨ੍ਹਾਂ ਕੌਮਾਂ ਦੇ ਆਗੂ ਲੀਡਰ ਮਾੜੇ ਨੇ, ਉਹ ਕੌਮਾਂ ਲੰਮੇ ਸਮੇਂ ਵਾਸਤੇ ਪਤਨ ਪੁਣੇ ਦੀ ਖੱਡ ਦੇ ਅੰਦਰ ਡਿੱਗੀਆਂ ਰਹਿੰਦੀਆਂ ਨੇ। ਉੱਠਣ ਦਾ ਯਤਨ ਕਰਦੀਆਂ ਨੇ ਪਰ ਉੱਠਦੀਆਂ ਨੇ, ਕਿਉਂਕਿ ਆਗੂ ਜਿਨ੍ਹਾਂ ਨੇ ਵਾਗਡੋਰ ਸੰਭਾਲੀ ਹੈ ਉਹ ਡੋਬਣ ਦਾ ਯਤਨ ਕਰ ਰਹੇ ਨੇ, ਤੇ ਜੇ ਬੇੜੀ ਦਾ ਮਲਾਈ ਬੇੜੀ ਨੂੰ ਡੋਬਣ ਦਾ ਯਤਨ ਕਰੇ ਤੇ ਬੇੜੀ ਨੂੰ ਬਚਾਏਗਾ ਕੌਣ? ਜੇ ਘਰ ਦਾ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ ਤੇ ਫਿਰ ਰਖਵਾਲੀ ਕੌਣ ਕਰੇਗਾ? ਖੈਰ,
ਦੇਸ਼ ਦੇ ਹੁਕਮਰਾਨ, ਦੇਸ਼ ਦੇ ਡਿਕਟੇਟਰ, ਦੇਸ਼ ਦੇ ਰਾਜੇ, ਉਹਨਾਂ ਦੀ ਜ਼ਿੰਮੇਵਾਰੀ ਦੇਸ਼ ਦੇ ਬਾਕੀ ਸਮੂਹ ਨਾਗਰਿਕਾਂ ਨਾਲੋਂ ਵੱਧ ਹੁੰਦੀ ਹੈ। ਇਹ ਮੈਂ ਉਦਾਹਰਣਾਂ ਤੁਹਾਡੇ ਸਾਹਮਣੇ ਲਿਆ ਰਿਹਾ ਸਾਂ। ਜੂਨੀਆਂ ਦੇ ਅੰਦਰੋਂ ਸਰਦਾਰ ਜੋਨ ਨੇ ਮਨੁੱਖ ਜੋਨ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ, ਇਹਨਾਂ ਬੀਬੀਆਂ ਨੂੰ ਬੇਨਤੀ ਕਰਾਂ ਚੁੱਪ ਦਾ ਦਾਨ ਬਖਸ਼ੋ, ਬੋਲੋ ਨਾ, ਤੁਹਾਡੀ ਆਵਾਜ਼ ਮੇਰੇ ਤੱਕ ਵੀ ਆ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਅਨੰਤ ਜੋਨੀਆਂ ਵਿੱਚੋਂ, 84 ਲੱਖ ਜੋਨਾਂ ਵਿੱਚੋਂ ਸਰਦਾਰ ਜੋਨ, ਮੁਖੀਆ ਜੋਨ, ਆਗੂ ਜੋਨ ਕਿਹੜੀ ਹੈ? ਬੰਦੇ ਦੀ ਜੋਨ, ਮੇਰਾ ਮਤਲਬ ਮਨੁੱਖ ਦੀ ਜੋਨ। ਤੇ ਹੁਣ ਅਗਰ ਮਨੁੱਖ ਸਰਦਾਰ ਜੋਨ ਵਿੱਚ ਹੈ ਤਾਂ ਸਰਦਾਰ ਹੋਣ ਦੇ ਨਾਤੇ ਦੀ ਜ਼ਿੰਮੇਵਾਰੀ ਵੀ ਤੇ ਵੱਧ ਹੈ। ਜੋ ਜ਼ਿੰਮੇਵਾਰੀ ਪਸ਼ੂਆਂ ਦੀ ਨਹੀਂ, ਉਹ ਜ਼ਿੰਮੇਵਾਰੀ ਤੁਹਾਡੀ ਹੈ। ਪਸ਼ੂਆਂ ਦੇ ਉੱਤੇ ਇਹ ਫਰਜ਼ ਆਇਦ ਨਹੀਂ ਹੁੰਦਾ ਕਿ ਉਹ ਸੰਗਤ ਕਰਨ, ਉਹ ਬਾਣੀ ਦੇ ਨਾਲ ਜੁੜਨ, ਪਰਮਾਤਮਾ ਦੇ ਨਾਲ ਮਿਲਣ, ਚੁਗਲੀ ਨਿੰਦਾ ਛੱਡਣ। ਪਸ਼ੂਆਂ ਦੇ ਉੱਤੇ ਇਹ ਜ਼ਿੰਮੇਵਾਰੀ ਢੁੱਕਦੀ ਨਹੀਂ ਹੈ। ਪਸ਼ੂ ਇਸ ਜ਼ਿੰਮੇਵਾਰੀ ਦੇ ਬੰਧਨ ਤੋਂ ਮੁਕਤ ਨੇ, ਆਜ਼ਾਦ ਨੇ, ਪਰ ਅਸੀਂ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੀਏ, ਨਹੀਂ ਹੋ ਪਾਵਾਂਗੇ, ਕਿਉਂਕਿ ਸਾਡੇ ਮੋਢਿਆਂ ਦੇ ਉੱਤੇ ਖੁਦਾ ਵੱਲੋਂ ਇਹ ਭਾਰ ਪਾਇਆ ਗਿਆ। ਇਹ ਜ਼ਿੰਮੇਵਾਰੀ ਤੇਰੀ ਹੈ। ਤੂੰ ਸਰਦਾਰ ਜੋਨ ਵਿੱਚੋਂ ਹੈ, ਸਰਦਾਰ ਜੋਨ ਦੇ ਅੰਦਰ ਹੋਣ ਕਰਕੇ ਤੇਰੇ ਫਰਜ਼ ਨੇ। ਤੂੰ ਆਪਣੇ ਫਰਜ਼ਾਂ ਤੋਂ ਕਿਨਾਰਾ ਕਾਸ਼ੀ ਨਾ ਕਰ, ਆਪਣੇ ਫਰਜ਼ਾਂ ਨੂੰ ਸੰਭਾਲ, ਫਰਜ਼ਾਂ ਨੂੰ ਯਾਦ ਕਰ, ਫਰਜ਼ਾਂ ਨੂੰ ਪੂਰਿਆਂ ਕਰ। ਤੇਰੇ ਕੁਝ ਫਰਜ਼ ਤੇਰੇ ਆਪਣੇ ਲਈ ਨੇ, ਤੇਰੇ ਕੁਝ ਫਰਜ਼ ਤੇਰੇ ਪਰਿਵਾਰ ਲਈ ਨੇ, ਕੁਝ ਫਰਜ਼ ਸਮਾਜ ਲਈ ਨੇ, ਕੁਝ ਫਰਜ਼ ਸੰਸਾਰ ਲਈ ਨੇ, ਤੇ ਕੁਝ ਫਰਜ਼ ਤੇਰੇ ਆਪਣੇ ਲਈ ਨੇ। ਤੂੰ ਪਰਿਵਾਰ ਦੇ ਪ੍ਰਤੀ ਤੇ ਆਪਣੇ ਸਾਰੇ ਫਰਜ਼ ਪੂਰੇ ਕਰ ਰਿਹਾ, ਤੂੰ ਆਪਣੇ ਪ੍ਰਤੀ ਕੀ ਕਰ ਰਿਹਾ? ਫਰਜ਼ ਪੂਰਾ ਕਰ ਰਿਹਾ ਜਾਂ ਨਹੀਂ ਕਰ ਰਿਹਾ? ਪਰਿਵਾਰ ਦੇ ਪ੍ਰਤੀ ਤੇਰਾ ਫਰਜ਼, ਤੇਰਾ ਪਰਿਵਾਰ ਹੈ, ਤੂੰ ਉਹਨਾਂ ਬੱਚਿਆਂ ਨੂੰ ਜਨਮ ਦਿੱਤਾ, ਉਹਨਾਂ ਦੀ ਲਾਲਣਾ ਪਾਲਣਾ ਕਰਨੀ ਤੇਰੀ ਜ਼ਿੰਮੇਵਾਰੀ ਹੈ। ਤੂੰ ਉਹਨਾਂ ਤੇ ਅਹਿਸਾਨ ਨਹੀਂ ਕਰ ਰਿਹਾ, ਕਮਾ ਕੇ ਉਹਨਾਂ ਨੂੰ ਭੋਜਨ ਦੇਣਾ, ਬਣਾ ਕੇ ਖਵਾਉਣਾ, ਇਹ ਮਾਂ ਬਾਪ ਦੀ ਜ਼ਿੰਮੇਵਾਰੀ, ਅਹਿਸਾਨ ਨਹੀਂ ਹੈ। ਤੂੰ ਇਹ ਤੇ ਫਰਜ਼ ਕਰ ਰਿਹਾ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਪੂਰਾ, ਪਰ ਦੂਸਰੇ ਪਾਸੇ ਆਪਣੇ ਸੰਬੰਧ ਵਿੱਚ ਤੇਰਾ ਫਰਜ਼ ਹੈ, ਤੂੰ ਆਪਣੇ ਮਨ ਨੂੰ ਸੁਰਤਾਲ ਤਰਤੀਬ ਵਿੱਚ ਕਰਨਾ ਹੈ। ਇਸ ਫਰਜ਼ ਤੋਂ ਦੌੜਦਾ ਹੋਇਆ ਨਜ਼ਰ ਪੈ ਰਿਹਾ, ਕਿਨਾਰਾ ਕਾਸ਼ੀ ਕਰਦਾ ਹੋਇਆ ਨਜ਼ਰ ਪੈ ਰਿਹਾ, ਆਪਣੇ ਲਈ ਕੀ ਕਰ ਰਿਹਾ? ਮੈਂ ਬਹੁਤ ਖੁੱਲਿਆਂ ਲਫ਼ਜ਼ਾਂ ਦੇ ਅੰਦਰ ਬੇਨਤੀ ਕਰਾਂ, ਮੈਂ ਕਥਾ ਕਰ ਰਿਹਾ, ਤੁਸੀਂ ਮੈਨੂੰ ਪੈਸੇ ਦੇ ਰਹੇ ਹੋ, ਮੈਂ ਆਪਣੇ ਵਾਸਤੇ ਨਿੱਜੀ ਤੌਰ ਤੇ ਮੇਰਾ ਨੇਮ ਕੀ ਹੈ, ਮੇਰਾ ਨਿਤਨੇਮ ਕੀ ਹੈ, ਮੇਰਾ ਪਰਮਾਤਮਾ ਦੇ ਨਾਲ ਜੁੜਨ ਦਾ ਸਮਾਂ ਕੀ ਹੈ, ਮੈਂ ਕਿੰਨਾ ਸਮਾਂ ਜੁੜਦਾ, ਮੈਂ ਆਪਣੇ ਵਾਸਤੇ ਕੀ ਕਰ ਰਿਹਾ? ਤੁਸੀਂ ਆਪਣੇ ਲਈ ਕੀ ਕਰ ਰਹੇ ਹੋ? ਇਹ ਵੀ ਤੇ ਫਰਜ਼ ਪਛਾਣਨਾ ਤੁਹਾਡਾ ਹੈ, ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡਾ ਫਰਜ਼ ਹੈ, ਪਛਾਣੋ। ਪਿਆਰਿਓ, ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਜੋਬਨ ਜਾਂਦੇ ਨਾ ਡਰਾਂ, ਜੋਬਨ ਜਾ ਰਿਹਾ ਹੈ ਪਰ ਫਰਜ਼ ਪਛਾਣਨ ਤੋਂ ਬਗੈਰ ਜਾ ਰਿਹਾ ਹੈ, ਜੋਬਨ ਜਾ ਰਿਹਾ ਹੈ ਹਨੇਰੇ ਦੇ ਅੰਦਰ ਟੱਕਰਾ ਮਾਰਦਾ ਹੋਇਆ ਜਾ ਰਿਹਾ ਹੈ, ਜੋਬਨ ਜਾ ਰਿਹਾ ਹੈ ਇਸ ਤਰ੍ਹਾਂ ਜਾ ਰਿਹਾ ਹੈ ਕਿ ਜਿਵੇਂ ਅੰਨਾ ਹੋਇਆ ਹਾਥੀ ਚੱਲਦਾ ਹੈ ਮਸਤ ਚਾਲ ਦੇ ਅੰਦਰ, ਇਸ ਤਰ੍ਹਾਂ ਚੱਲ ਰਿਹਾ ਹੈ। ਜੋਬਨ ਜਾ ਰਿਹਾ ਹੈ ਪਰ ਕਿੱਥੇ ਜਾ ਰਿਹਾ ਹੈ? ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਵਿੱਚ ਜੋਬਨ ਜਾ ਰਿਹਾ ਹੈ? ਜੋਬਨ ਜਾਂਦਾ ਹੋਇਆ ਵੇਖਣਾ ਹੋਵੇ ਤੇ ਪੱਬਾਂ ਕਲੱਬਾਂ ਵਿੱਚ ਜਾ ਕੇ ਵੇਖੋ, ਜੋਬਨ ਸਾਰਾ ਉੱਥੇ ਟੁਕਿਆ ਹੋਇਆ ਨਜ਼ਰ ਪਏਗਾ, ਜੋਬਨ ਉੱਥੇ ਬੈਠਾ ਹੋਇਆ ਨਜ਼ਰ ਪਏਗਾ। ਜੋਬਨ ਜਾ ਰਿਹਾ ਹੈ ਪਰ ਜਾ ਕਿੱਥੇ ਰਿਹਾ ਹੈ? ਅਯਾਸ਼ੀ ਦੇ ਅੰਦਰ ਜਾ ਰਿਹਾ ਹੈ, ਬਦਮਾਸ਼ੀ ਦੇ ਅੰਦਰ। ਅੱਜ ਦੀ ਸਦੀ ਜਿਹਨੂੰ ਪੜ੍ਹੀ ਲਿਖੀ ਤੇ ਗਿਆਨ ਯਾਫਤਾ ਸਦੀ ਕਹਿੰਦੇ ਆ, ਮੈਂ ਤੇ ਹੈਰਾਨ ਹੁੰਦਾ ਕਿ ਮਨੁੱਖ ਨੇ ਜਵਾਨੀ ਨੂੰ ਜਿਵੇਂ ਰਾਖਵੀਂ ਰੱਖਿਆ, ਜਵਾਨੀ ਨੂੰ ਜਿਵੇਂ ਰਿਜ਼ਰਵ ਕਰ ਲਿਆ ਗੁਨਾਹ ਕਰਨ ਵਾਸਤੇ, ਕਿ ਜਵਾਨੀ ਦੇ ਅੰਦਰ ਦੁਨੀਆਂ ਭਰ ਦੇ ਗੁਨਾਹ ਕਰਨੇ ਨੇ, ਜਵਾਨੀ ਦੇ ਅੰਦਰ ਪਾਪ ਕਮਾਉਣੇ ਨੇ, ਜਵਾਨੀ ਦੇ ਅੰਦਰ ਦੁਰਾਚਾਰੀ ਕਰਨੀ ਹੈ, ਜਵਾਨੀ ਦੇ ਅੰਦਰ ਹਰ ਧੋਖਾ ਧੜੀ ਕਰਨੀ ਹੈ, ਤੇ ਬੁਢਾਪੇ ਨੂੰ ਰਿਜ਼ਰਵ ਰੱਖ ਲਿਆ ਪਰਮਾਤਮਾ ਦੇ ਨਾਲ ਜੁੜਨ ਵਾਸਤੇ। ਇਹ ਜ਼ਰੂਰੀ ਨਹੀਂ ਹੈ ਕਿ ਹਰ ਸਰੀਰ ਦੇ ਉੱਤੇ ਬੁਢਾਪਾ ਆਏਗਾ, ਜ਼ਰੂਰੀ ਨਹੀਂ ਹੈ। ਜ਼ਰੂਰੀ ਨਹੀਂ ਕਿਸੇ ਦੀ ਜਵਾਨੀ ਪੂਰੀ ਨਿਭ ਪਾਏਗੀ ਜਾਂ ਨਹੀਂ ਨਿਭ ਪਾਏਗੀ, ਜ਼ਰੂਰੀ ਨਹੀਂ ਹੈ। ਤੋ ਖੈਰ, ਜੋਬਨ ਜਾ ਤੇ ਰਿਹਾ ਹੈ, ਜਾ ਕਿੱਧਰ ਰਿਹਾ ਹੈ? ਹਨੇਰੇ ਦੇ ਅੰਦਰ ਜਾ ਰਿਹਾ ਹੈ, ਭਟਕਦਾ ਹੋਇਆ ਜੋਬਨ ਨਜ਼ਰ ਆ ਰਿਹਾ ਹੈ। ਜੋਬਨ ਕੋਈ ਸਫਲਾ ਹੁੰਦਾ ਨਜ਼ਰ ਨਹੀਂ ਆ ਰਿਹਾ, ਖਿਮਾ ਚਾਹਾਂਗਾ, ਬੋਲ ਕੁਝ ਕੌੜੇ ਨੇ ਔਰ ਮਨ ਨੂੰ ਚੋਟ ਨਾ ਕਰਨ। ਭਗਤ ਜੀ ਕਹਿਣ ਲੱਗੇ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ।
मेरा जोबन चला जाए मैनू डर नहीं है, झिझक नहीं है, मैं जोबन नू छड्डन लई तैयार हां, कुर्बान करन लई तैयार हां। पर पुछिया भगत जी जोबन दे इवज चाहिदा की है, जोबन दे बदले चाहिदा की है। आखिया शहे दी प्रीत परमात्मा दी प्रीत चाहिदी है, रब दा प्रेम चाहिदा है। अगर जोबन दे के खुदाई प्रेम मिल गया है ते समझ लो सौदा बड़ा सस्ता मिल गया, बड़ा सस्ता मिल गया। पता नहीं किन्नी बारे जोबन मिलिया है ते किन्नी बारे सुक गया है, बुराइयां दे अंदर कुमला गया है, बुराइयां दे अंदर ते जेड़ा बूटा सुक जांदा है कुमला जांदा है उन्हों ना पत्ते ही लगदे ने, ना फुल ही लगदे ने ते ना फल ही लगदे ने। अगर तुहाडे जोबन नू सत संतोख दा फल नहीं लगा, भौ भावनी दे फुल नहीं लगे, शरदा प्यार दीआं टहिणीआं शाखावां ने इस जोबन दे उत्ते जन्म नहीं लिया तो फिर जोबन सुक्का समझो, जोबन नू हरिया मत समझो। जोबन दे अंदर की है, निरा सुक्का निरा कमलाउणा, पर इह सुक्का कमलाउणा नजर कित्थों आ रिहा है? क्योंकि जेड़ियां टहनियां सुक जांदियां ने मुरझा जांदियां ने उन्हां दा रूप रंग चला जांदा है, उन्हां दी बहार चली जांदी है, सुंदरता चली जांदी है। मनुखी मन दी सुंदरता अलोप है, कुमलाया मुरझाया होकिया झोरिया दे अंदर नजर पै रहा है, कोई फुल नहीं, कोई फल नहीं, कोई भावना नहीं ते कोई शांति सुकून जोबन दे अंदर नहीं, निरा अग्ञान निरिया टकरां। जोबन दे अंदर जोश बड़ा है पर जोबन दे अंदर होश दी अख तो बगैर चल रहे हैं। ते जे जोबन होश दी अख तो बगैर चले ते जोबन हड़ दे पानी तरह होंदा है, ते रोड़ के लै जांदा है, नुकसान बड़ा करदा है। जोबन दे अंदर जोश होना जरूरी है पर नाल होश दी अख मिलना होर जरूरी है, बड़ा लाजमी है, बड़ा जरूरी है। अगर होश तो बगैर जोबन नू खुला छड़िया जाए ते ए जोबन नुकसान बड़ा करदा है। अगर इस जोबन नू होश दे किनारे मिल जन, होश इनू एक सीमा दे अंदर बन के चलाए ते फिर एक दरिया दे पानी नदी दे पानी नू किनारिया दे विचकार विचकार रोकदे रोकदे भावें सैकड़े मील दूर लै जाओ पानी नू, वो पानी नुकसानदायक नहीं है जो चल रहा है पर दो किनारिया दे विचकार चल रहा है। ओ पानी नुकसानदायक है जो किनारिया नू तोड़ के चल रहा है, फसलां नू तबाह करेगा, पिंडां आबादियां शहरां नू तबाह करेगा और मनुख नू तबाह करेगा। जो हड़ दा रूप बन के आया है, जवानी जोबन हड़ दा रूप बन जांदी है जद इनू किनारे ना मिलन, इनू सीमा ना मिले, इनू होश दे नेत्र ना मिलन। अगर ए होश दे सीमा दे अंदर बजी हुई चले ते इस जोबन कोलों समर दा बड़ा कुछ है। तो भगत फरीद साहब जी कहन लगे, जोबन जांदे ना डरा, जोबन चला जाए मैनू कोई डर नहीं है, पर इस दे इवज मिलना की चाहिदा है? परमात्मा दा प्रेम मिलना चाहिदा है। फिर मैं चलो मुखसर बेनती होर करदा ही चला, जिस प्रेम नू असी प्रेम जान लिया है हकीकत दे अंदर वो प्रेम नहीं है। यह प्रेम ते पशुआं कोल भी हुंदा है, शरीर शरीर दी कशिश विच रहिंदा है, शरीर शरीर दी पकड़ विच रहिंदा है। बड़ा नीमी पत्तर दा प्यार है, बड़ा हौली क्वालिटी दा प्रेम है, शरीर नू शरीर दे नाल प्रेम है। और एक शरीर दूसरे शरीर कोलों रज जांदा है, शरीर कोलों भर जांदा है ते ओ शरीर फिर दूजे शरीर लभण वास्ते चल पैंदा है। शरीरां नू बदलना शरीर दे नाल प्यार करना यह पशु दे तुल प्रेम है, यह प्यार ते पशु कोल भी है। तुहाडा प्रेम थोड़ा उचेरा होना चाहिदा सी। दूसरा प्रेम है मानसिक तल दे उते, मैनू इहदी जात पात धर्म मजहब कौम रूप रंग दे नाल कोई लैण देण नहीं है। इहदे मन दे विचार ते मेरे मन दे विचार मेल खा गए ने, मन दे विचार मेल खा जाण मित्रता बनदी है, विचारां दे अंदर तकरार बन जाए तो फिर दराड़ बन जांदी है मित्रता दे अंदर। मित्रता किवें बनदी है? केवल मित्रता विचारां दे सहारे, विचार मिल गए ने तो मित्र है, विचार टकराउणे शुरू हो गए ने तो मित्रता खत्म है, दराड़ पै जांदी। कल तक दे मित्र अगले दिन दुश्मन बने हुए मिलदे ने, क्यों? एक दे विचार उच्चे हो गए ने, एक दे विचार नीवे हो गए ने, विचारां दे अंदर तकरार हो गया, विचारां दे अंदर टकराहट पैदा हो गई।
ਨੰਬਰ ਇੱਕ ਦਾ ਪ੍ਰੇਮ ਬੜਾ ਨਖਿੱਤ ਪੱਧਰ ਦਾ, ਹੌਲੀ ਪੱਧਰ ਦਾ ਪ੍ਰੇਮ, ਕੇਵਲ ਸਰੀਰ ਦਾ ਰੂਪ ਰੰਗ ਨਕਸ਼ੋ ਨਿਗਾਰ ਵੇਖ ਕੇ ਕਿਸੇ ਦੇ ਨਾਲ ਪ੍ਰੇਮ ਕਰਨਾ, ਪਸ਼ੂ ਦੇ ਤੁਲ ਪ੍ਰੇਮ ਹੈ। ਦੂਸਰਾ ਪ੍ਰੇਮ ਸਰੀਰ ਤੋਂ ਅੱਗੇ ਚਲਾ ਗਿਆ, ਹੁਣ ਸਰੀਰ

ਦੇਣ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਖੜਾ ਕਰਕੇ ਵੇਖ ਲੈਂਦਾ ਹੈ। ਅਗਰ ਇਸ ਜਗ੍ਹਾ ਦੇ ਉੱਤੇ ਮੈਂ ਖੜਾ ਹੁੰਦਾ, ਇਹ ਬੰਦਾ ਮੈਨੂੰ ਦੁਖੀ ਕਰਨ ਦਾ ਯਤਨ ਕਰਦਾ, ਤਾਂ ਮੇਰੇ ਮਨ ਦੇ ਉੱਤੇ ਕੀ ਬੀਤਦੀ, ਤਾਂ ਮੇਰੇ ਮਨ ਦੀ ਦਸ਼ਾ ਕੀ ਹੁੰਦੀ। ਪ੍ਰੇਮ ਦੇ ਅੰਦਰ ਆਇਆ ਹੋਇਆ ਬੰਦਾ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਤੋ ਜਦ ਇਹ ਗੱਲਾਂ ਵਿਚਾਰ ਦੇ ਅਧੀਨ ਆ ਜਾਣ, ਤੋ ਫਿਰ ਪਾਪ ਹੁੰਦਾ ਹੀ ਨਹੀਂ ਹੈ, ਅਪਰਾਧ ਹੁੰਦਾ ਹੀ ਨਹੀਂ ਹੈ। ਪਾਪ ਅਪਰਾਧ ਕਦੋਂ ਹੁੰਦਾ ਹੈ? ਮਨ ਨੇ ਬੁਰਾਈ ਨੂੰ ਚਿਤਵਿਆ ਹੈ ਤੇ ਤਨ ਉਸੇ ਵਕਤ ਉਹ ਕੰਮ ਕਰਨ ਵਾਸਤੇ ਉੱਠ ਕੇ ਤੁਰ ਪਿਆ ਹੈ। ਮਨ ਨੇ ਕਹਿ ਦਿੱਤਾ ਹੈ ਵਿਭਚਾਰੀ ਕਰਨੀ ਚਾਹੀਦੀ ਹੈ, ਤਨ ਉਸੇ ਵਕਤ ਨਾਲੋਂ ਨਾਲ ਇਸ ਰਾਹ ਦੇ ਉੱਤੇ ਚੱਲ ਪਿਆ ਹੈ। ਅਪਰਾਧ ਹੋਇਆ ਤੇ ਪਾਪ ਹੋਇਆ। ਮਨ ਨੇ ਕਹਿ ਦਿੱਤਾ ਹੈ ਚੋਰੀ ਹੋਣੀ ਚਾਹੀਦੀ ਹੈ, ਤਨ ਨਾਲੋਂ ਨਾਲ ਉੱਠ ਕੇ ਕਿਸੇ ਦੀ ਜੇਬ ਕਤਰਨ ਲਈ, ਕਿਸੇ ਦਾ ਘਰ ਉਜਾੜਨ ਲਈ, ਚੋਰੀ ਕਰਨ ਲਈ ਚੱਲ ਪਿਆ। ਅਪਰਾਧ ਹੋਇਆ, ਪਾਪ ਹੋਇਆ। ਅਗਰ ਮਨ ਕਹਿ ਚੋਰੀ ਕਰਨੀ ਚਾਹੀਦੀ ਹੈ ਤੇ ਤੁਸੀਂ ਇਸ ਵਿਚਾਰ ਨੂੰ ਵਿਚਾਰ ਅਧੀਨ ਕਰ ਲਓ, ਪਰਖਣਾ ਸ਼ੁਰੂ ਕਰ ਦੋ, ਰਿੜਕਣਾ ਸ਼ੁਰੂ ਕਰ ਦੋ ਵੀ ਇਹ ਕੰਮ ਚੰਗਾ ਹੈ ਜਾਂ ਬੁਰਾ ਹੈ, ਤੋ ਆਪ ਚੰਦ ਸਮੇਂ ਬਾਅਦ ਪਾਓਗੇ ਤੁਹਾਡੇ ਮਨ ਦਾ ਵੀ ਮਨੋਬਲ ਡਿੱਗ ਗਿਆ ਹੈ। ਮਨ ਦੇ ਅੰਦਰੋਂ ਹੁਣ ਆਵਾਜ਼ ਆ ਰਹੀ ਹੈ ਪਰ ਬੜੀ ਮਧਮ, ਫੇਰ ਵਿਚਾਰੀ ਜਾਓ, ਇਸ ਵਿਚਾਰ ਨੂੰ ਰਿੜਕੀ ਜਾਓ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਪਾਓਗੇ ਵਿਚਾਰ ਮਨ ਵਿੱਚੋਂ ਨਿਕਲ ਹੀ ਗਿਆ ਹੈ, ਚੋਰੀ ਕਰਨ ਦਾ ਇਰਾਦਾ ਹੀ ਬਦਲ ਗਿਆ ਹੈ। ਮੈਲਾ ਵਿਚਾਰ ਬਣਦਿਆਂ ਸਾਰ ਮੈਲਾ ਕਰਮ ਕਰਨ ਵਾਲੇ ਬੜੇ ਵੱਡੇ ਪਾਪੀ, ਦੁਰਾਚਾਰੀ, ਅਪਰਾਧੀ ਜਗਤ ਦੇ ਅੰਦਰ ਮਿਲਦੇ ਨੇ। ਮੈਲਾ ਵਿਚਾਰ ਬਣ ਜਾਏ ਉਹਨੂੰ ਸਮਾਂ ਦੇਣਾ, ਉਸ ਵਿਚਾਰ ਨੂੰ ਡਿਲੇ ਕਰਨਾ, ਇਸ ਤਰ੍ਹਾਂ ਦੇ ਮਨੁੱਖਾਂ ਕੋਲੋਂ ਨਾ ਪਾਪ ਹੁੰਦਾ ਹੈ ਨਾ ਅਪਰਾਧ ਹੁੰਦਾ ਹੈ। ਤੀਸਰੀ ਕੁਆਲਿਟੀ ਦੇ ਉਹ ਮਨੁੱਖ ਨੇ ਜਿਹੜੇ ਬਹੁਤ ਉੱਤਮ ਨੇ, ਜਿਨ੍ਹਾਂ ਦੇ ਮਨ ਦੇ ਅੰਦਰ ਮੈਲਾ ਵਿਚਾਰ ਬਣਦਾ ਹੀ ਨਹੀਂ ਹੈ। ਖਰੇ ਕਿਸੇ ਵਕਤ ਮੈਂ ਫੇਰ ਅਰਜ ਕਰਾਂਗਾ, ਅਰਜ ਮੈਂ ਇਹ ਕਰ ਰਿਹਾ ਸਾਂ ਪ੍ਰੇਮ ਦੇ ਅੰਦਰ ਆਪਣੇ ਬੱਚਿਆਂ ਵਰਗੇ ਦੂਸਰੇ ਦੇ ਬੱਚੇ ਵੀ ਨਜ਼ਰ ਆ ਜਾਂਦੇ ਨੇ, ਤੇ ਜਦ ਦੂਸਰੇ ਦੇ ਬੱਚੇ ਵੀ ਮੇਰੇ ਬੱਚਿਆਂ ਦੇ ਬਰਾਬਰ ਦਿਸ ਰਹੇ ਨੇ, ਤੋ ਫਿਰ ਦੂਸਰੇ ਦੇ ਬੱਚੇ ਨੂੰ ਰੁਵਾ ਕੇ ਆਪਣੇ ਬੱਚੇ ਨੂੰ ਹਸਾਉਣ ਦਾ ਯਤਨ ਕਿਵੇਂ ਕਰ ਸਕਾਂਗੇ? ਦੂਸਰੇ ਦੇ ਬੱਚੇ ਦੇ ਮੂੰਹ ਵਿੱਚੋਂ ਭੋਜਨ ਦਾ ਟੁਕੜਾ ਖੋਹ ਕੇ ਆਪਣੇ ਬੱਚੇ ਦੇ ਪੇਟ ਦੇ ਅੰਦਰ ਕਿਵੇਂ ਤੋਰ ਸਕਾਂਗੇ? ਕਿਉਂਕਿ ਦੂਸਰੇ ਦੇ ਤੇ ਆਪਣੇ ਦੇ ਅੰਦਰ ਹੁਣ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਫਿਰ ਇਸ ਤਰ੍ਹਾਂ ਦੀ ਅਵਸਥਾ ਦੇ ਅੰਦਰ ਪਹੁੰਚਿਆ ਹੋਇਆ ਮਨੁੱਖ ਦੂਸਰੇ ਦੀ ਗਰੀਬੀ, ਦੂਸਰੇ ਦੀ ਦੀਨ ਦਸ਼ਾ, ਦੂਸਰੇ ਦੀ ਭੁੱਖ ਨੂੰ ਵੇਖ ਕੇ ਮਿਟਾਉਣ ਦਾ ਯਤਨ ਕਰਦਾ ਹੈ, ਨਾ ਮਿਟਾ ਸਕੇ ਤੇ ਉਹਦੇ ਹਿਰਦੇ ਦੀ ਡੂੰਘਾਈ ਵਿੱਚੋਂ ਇੱਕ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਫਿਰ ਉਹ ਅਰਦਾਸ ਕਰਦਾ ਹੈ ਨਿਰੰਕਾਰ ਸਭ ਦਾ ਭਲਾ ਕਰ। ਠੀਕ ਕਿ ਮੇਰੀ ਲੋੜ ਹੈ ਭੋਜਨ, ਪਰ ਦੂਸਰੇ ਦੀ ਲੋੜ ਵੀ ਤੇ ਭੋਜਨ ਹੈ, ਇਕੱਲੀ ਮੇਰੀ ਲੋੜ ਤੇ ਨਹੀਂ ਹੈ। ਮੇਰੀ ਲੋੜ ਹੈ ਕੱਪੜਾ, ਦੂਸਰੇ ਦੀ ਲੋੜ ਵੀ ਤੇ ਕੱਪੜਾ ਹੈ, ਇਕੱਲੀ ਮੇਰੀ ਲੋੜ ਤੇ ਨਹੀਂ ਹੈ। ਜੋ ਮੇਰੀਆਂ ਲੋੜਾਂ ਨੇ ਉਹ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਸਭ ਦੀਆਂ ਲੋੜਾਂ ਨੇ। ਮੈਂ ਕਿਸੇ ਦੀਆਂ ਲੋੜਾਂ ਖੋਹ ਲਵਾਂ, ਦਾਤਾਂ ਖੋਹ ਲਵਾਂ ਔਰ ਆਪਣੀਆਂ ਲੋੜਾਂ ਪੂਰੀਆਂ ਕਰਾਂ, ਇਹ ਮੈਨੂੰ ਸ਼ੋਭਾ ਨਹੀਂ ਦਿੰਦਾ। ਫਿਰ ਉਹ ਦੂਸਰੇ ਨੂੰ ਵੀ ਹਸਾਉਣ ਦਾ ਯਤਨ ਕਰਦਾ ਹੈ ਜਿਤਨੀ ਉਸਦੀ ਸਮਰੱਥਾ ਹੈ, ਤੇ ਜਦ ਸਮਰੱਥਾ ਖਤਮ ਹੋ ਜਾਂਦੀ ਹੈ ਤੇ ਫਿਰ ਉਹ ਅਰਦਾਸ ਕਰਦਾ ਹੈ ਪ੍ਰਮਾਤਮਾ ਸਭ ਦਾ ਭਲਾ ਕਰ। ਤੇ ਸਭ ਦਾ ਭਲਾ ਮੰਗਣ ਵਾਲਾ ਸਭ ਦੇ ਘੇਰੇ ਦੇ ਅੰਦਰ ਆਪ ਵੀ ਆ ਜਾਂਦਾ ਹੈ। ਇਸ ਤਰ੍ਹਾਂ ਨਹੀਂ ਹੈ ਕਿ ਆਪ ਸਭ ਦੇ ਘੇਰੇ ਤੋਂ ਬਾਹਰ ਰਹਿੰਦਾ ਹੈ, ਸਭ ਦੇ ਦਾਇਰੇ ਵਿੱਚ ਉਹ ਆਪ ਵੀ ਆ ਜਾਂਦਾ ਹੈ। ਸਭ ਦੇ ਘੇਰੇ ਦੇ ਅੰਦਰ ਤਮਾਮ ਪਸ਼ੂ ਪਰਿੰਦੇ ਜੀਵ ਜੰਤੂ ਮਨੁੱਖ ਮਾਤਰ ਸਭ ਕੁਝ ਆ ਜਾਂਦੇ ਨੇ, ਦਿਸਣ ਵਾਲੇ ਨਾ ਦਿਸਣ ਵਾਲੇ ਸਾਰੇ ਜੰਤੂ ਆ ਜਾਂਦੇ ਨੇ ਸਭ ਦੇ ਘੇਰੇ ਦੇ ਅੰਦਰ। ਤੋ ਇੱਕ ਦਸਤੂਰ ਹੈ ਜੋ ਸਭ ਦਾ ਭਲਾ ਮੰਗਦਾ ਹੈ ਉਹ ਕਰ ਭਾਵੇਂ ਨਾ ਸਕੇ, ਕਿਉਂਕਿ ਕਰਨਾ ਤੇ ਉਹਨਾਂ ਹੀ ਹੈ ਨਾ ਜਿੰਨੀ ਸਮਰੱਥਾ ਹੈ, ਕਰ ਭਾਵੇਂ ਨਾ ਸਕੇ ਪਰ ਜੋ ਮੰਗਦਾ ਹੈ ਪ੍ਰਮਾਤਮਾ ਉਹਦਾ ਭਲਾ ਅਵਚ ਕਰਦਾ ਹੈ। ਤੇ ਜੋ ਦੂਸਰੇ ਦਾ ਬੁਰਾ ਮੰਗਦਾ ਹੈ, ਇੱਕ ਦਸਤੂਰ ਹੈ ਪ੍ਰਮਾਤਮਾ ਦਾ ਬਣਾਇਆ ਹੋਇਆ, ਉਹਦਾ ਆਪਣਾ ਬੁਰਾ ਹੁੰਦਾ ਹੈ, ਅਵਚ ਹੁੰਦਾ ਹੈ। ਦੂਸਰੇ ਦਾ ਬੁਰਾ ਮੰਗਣਾ ਐਵੇਂ ਸਮਝ ਲਓ ਆਪਣੇ ਵਾਸਤੇ ਬੁਰਾਈ ਮੰਗਣ ਦਾ ਤੁਸੀਂ ਰਾਹ ਖੋਲ ਰਹੇ ਹੋ, ਤੁਹਾਡਾ ਬੁਰਾ ਹੋਵੇ ਇਹ ਯਤਨ ਕਰ ਰਹੇ ਹੋ। ਦੂਸਰੇ ਦਾ ਭਲਾ ਮੰਗਣਾ ਸਮਝ ਲਓ ਇਹ ਯਤਨ ਕਰ ਰਹੇ ਹੋ ਕਿ ਮੇਰਾ ਭਲਾ ਹੋਵੇ। ਅਗਰ ਇਹ ਨੁਕਤਾ ਸਮਝ ਵਿੱਚ ਆ ਜਾਏ

ਤੇ ਆਪ ਕਦੀ ਕਿਸੇ ਦੂਸਰੇ ਦਾ ਬੁਰਾ ਮੰਗ ਹੀ ਨਹੀਂ ਪਾਓਗੇ। ਮੈਂ ਇਹਨਾਂ ਲਫਜ਼ਾਂ ਨੂੰ ਦੁਬਾਰਾ ਦੁਹਰਾ ਦਿਆਂ, ਦੂਸਰੇ ਦਾ ਬੁਰਾ ਮੰਗੋਗੇ ਬੁਰਾ ਕਰ ਨਹੀਂ ਪਾਓਗੇ, ਕਿਉਂਕਿ ਜੋ ਵੀ ਦੇਣਾ ਹੈ ਪਰਮਾਤਮਾ ਨੇ ਦੇਣਾ ਹੈ, ਸਾਡੇ ਹੱਥ ਵਿੱਚ ਤੇ ਹੈ ਨਹੀਂ। ਅਸੀਂ ਕਿਸੇ ਦੇ ਕੋਲੋਂ ਖੋਈ ਤੁਰੇ ਜਾਵਾਂਗੇ, ਲਈ ਜਾਵਾਂਗੇ, ਅਗਰ ਪਰਮਾਤਮਾ ਹੀ ਉਹਦੀ ਜੇਬ ਭਰੀ ਜਾ ਰਿਹਾ ਤੇ ਅਸੀਂ ਲੈ ਕੇ ਥੱਕ ਜਾਵਾਂਗੇ। ਦੇਣ ਵਾਲਾ ਕਦੀ ਥੱਕਦਾ ਨਹੀਂ ਹੈ। ਤੋ ਅਰਜ ਮੈਂ ਇਹ ਕਰ ਰਿਹਾ ਸਾਂ, ਦੂਸਰੇ ਦਾ ਬੁਰਾ ਕਰਨਾ ਜਾਂ ਬੁਰਾ ਮੰਗਣਾ ਇਸ ਤਰ੍ਹਾਂ ਸਮਝ ਲਓ ਕਿ ਤੁਸੀਂ ਆਪਣਾ ਬੁਰਾ ਆਪ ਹੀ ਕਰ ਰਹੇ ਹੋ, ਆਪਣੇ ਹੱਥਾਂ ਦੇ ਨਾਲ ਹੀ ਆਪਣੇ ਪੈਰਾਂ ਦੇ ਉੱਤੇ ਕੁਹਾੜਾ ਮਾਰ ਰਹੇ ਹੋ। ਦੂਸਰੇ ਦਾ ਭਲਾ ਮੰਗ ਕੇ ਤੁਸੀਂ ਆਪਣਾ ਹੀ ਭਲਾ ਮੰਗ ਰਹੇ ਹੋ। ਇੱਕ ਸੂਤਰ ਹੈ, ਪਰਮਾਤਮਾ ਦਾ ਦਸਤੂਰ ਹੈ। ਅਗਰ ਇਹ ਨੁਕਤਾ ਸਮਝ ਵਿੱਚ ਆ ਜਾਏ ਤੋ ਧਰਮ ਦੇ ਰਾਹ ਦੇ ਅੰਦਰ ਇਸ ਨੁਕਤੇ ਦੇ ਜ਼ਰੀਏ ਤੁਹਾਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਧਰਮ ਦੇ ਰਾਹ ਦੇ ਉੱਤੇ ਚਲਦਿਆਂ ਚਲਦਿਆਂ ਰੀੜ ਦੀ ਹੱਡੀ ਦਾ ਇੱਕ ਮਣਕਾ ਹੈ, ਸਭ ਦਾ ਭਲਾ ਮੰਗਣਾ, ਭਲਾ ਵੇਖਣਾ, ਭਲਾ ਸੋਚਣਾ। ਅਸੀਂ ਭਲਾ ਮੰਗਦੇ ਵੀ ਨਹੀਂ ਆ, ਭਲਾ ਕਰਦੇ ਵੀ ਨਹੀਂ ਆ, ਭਲਾ ਸੋਚਦੇ ਵੀ ਨਹੀਂ ਆ, ਤੋ ਫਿਰ ਹੁੰਦਾ ਕਿ ਇਹ ਜੀਵਨ ਦੇ ਅੰਦਰ ਬੁਰਾ ਹੁੰਦਾ ਹੈ। ਜੀਵਨ ਦੇ ਅੰਦਰ ਕਲੇ ਕਲੇਸ਼, ਦੁੱਖ ਦਲਿੱਦਰ ਬਣ ਜਾਂਦੇ ਨੇ, ਤੋ ਫਿਰ ਸਾਡੇ ਕੋਲ ਉਹਨੂੰ ਮਿਟਾਉਣ ਵਾਸਤੇ ਰਾਹ ਕੀ ਹੈ? ਫਿਰ ਵੀ ਇਹ ਨਹੀਂ ਕਿ ਜਿਸ ਕਾਰਨ ਕਰਕੇ ਬਿਮਾਰੀ ਬਣੀ ਹੈ ਹੁਣ ਮੈਂ ਉਹ ਕੰਮ ਨਾ ਕਰਾਂ, ਕੰਮ ਉਹੀ ਕਰਨਾ ਹੈ। ਹੁਣ ਅਗਲਾ ਨੁਕਤਾ ਹੈ, ਬਸ $5 ਦੇਣੇ ਨੇ, ਅਰਦਾਸ ਕਰਵਾ ਲੈਣੀ ਹੈ ਤਾਂ ਕਿ ਮੇਰਾ ਭਲਾ ਹੋਵੇ। ਇਸ ਤਰ੍ਹਾਂ ਭਲਾ ਹੁੰਦਾ ਨਹੀਂ ਹੈ। ਦੂਸਰੇ ਕੋਲੋਂ ਪਾਠ ਕਰਵਾ ਲੈਣਾ ਹੈ ਤਾਂ ਕਿ ਮੇਰਾ ਭਲਾ ਹੋਵੇ, ਤੇ ਖੁਦ ਕਰਨਾ ਨਹੀਂ, ਖੁਦ ਕਰਨਾ ਨਹੀਂ, ਪਰਹੇਜ਼ਗਾਰ ਬਣਨਾ ਨਹੀਂ, ਸ਼ੁਭ ਕਰਮ ਕਰਨਾ ਨਹੀਂ, ਤੋ ਫਿਰ ਜੀਵਨ ਦੇ ਅੰਦਰ ਕਲੇ ਕਲੇਸ਼ ਹੋ ਕੇ ਚੋਰੇ ਇਹ ਸਭ ਕੁਝ ਵੱਧਦਾ ਤੁਰਿਆ ਜਾਂਦਾ ਹੈ। ਖੈਰ ਮੈਂ ਆਪਣੇ ਵਿਸ਼ੇ ਵੱਲ ਮੁੜਾਂ। ਨੰਬਰ 1 ਦੇ ਉੱਤੇ ਹੈ ਮੋਹ, ਫਿਰ ਇਸ ਤੋਂ ਬਾਅਦ ਅੱਗੇ ਚੱਲ ਕੇ ਆਉਂਦਾ ਹੈ ਪ੍ਰੇਮ। ਇਹ ਪ੍ਰੇਮ ਦਾ ਦੂਸਰਾ ਰੂਪ ਹੈ ਕਿ ਸਭ ਦਾ ਭਲਾ ਮੰਗਣਾ। ਜਿਸ ਹਿਰਦੇ ਦੇ ਅੰਦਰ ਮੋਹ ਹੈ ਤੇ ਮੋਹ ਦੀ ਧਾਰਾ ਬੜੀ ਡੂੰਘੀ ਤੇ ਬੜੀ ਤਿੱਖੀ ਚੱਲਦੀ ਹੈ, ਉਹ ਭਲਾ ਮੰਗਦਾ ਜ਼ਰੂਰ ਹੈ ਪਰ ਕੇਵਲ ਆਪਣਾ ਤੇ ਆਪਣੇ ਪਰਿਵਾਰ ਦਾ ਭਲਾ ਮੰਗਦਾ ਹੈ, ਆਪਣੇ ਵਾਸਤੇ ਮੰਗਦਾ ਹੈ, ਦੂਸਰੇ ਵਾਸਤੇ ਨਹੀਂ। ਦੂਸਰੇ ਦਾ ਲੱਖ ਨੁਕਸਾਨ ਹੁੰਦਾ ਹੈ, ਹੁੰਦਾ ਰਹਿ, ਮੇਰਾ ਨਾ ਹੋਵੇ। ਔਰ ਮੇਰੇ ਕੋਲ ਇਸ ਤਰ੍ਹਾਂ ਦਾ ਇੱਕ ਪ੍ਰੇਮੀ ਮੈਨੂੰ ਮਿਲਿਆ ਵੀ ਸੀ। ਇੱਕ ਮਾਰਕੀਟ ਦੇ ਅੰਦਰ ਕਿਧਰੇ ਅੱਗ ਲੱਗ ਗਈ ਦੀਵਾਲੀ ਦੇ ਦਿਨਾਂ ਦੇ ਅੰਦਰ, ਦੁਕਾਨਾਂ 10-12 ਸੜ ਕੇ ਰਾਖ ਹੋਈਆਂ, ਤਬਾਹ ਹੋ ਗਈਆਂ, ਉਹਦੀ ਦੁਕਾਨ ਬਚ ਗਈ ਸਬੱਬ ਦੇ ਨਾਲ। ਗੁਰਦੁਆਰੇ ਆਉਂਦਾ ਹੈ ਪ੍ਰਸ਼ਾਦ ਲੈ ਕੇ, ਅਰਦਾਸ ਕਰਵਾ ਰਹੇ, ਨਿਰੰਕਾਰ ਤੇਰਾ ਮੈਂ ਸ਼ੁਕਰ ਗੁਜ਼ਾਰ ਹਾਂ, ਮੇਰੀ ਦੁਕਾਨ ਬਚ ਗਈ। ਮੈਂ ਕਿਹਾ ਸੜੀਆਂ ਕਿੰਨੀਆਂ ਨੇ? ਕਹਿਣ ਲੱਗਾ 10-12 ਦੁਕਾਨਾਂ ਸੜ ਕੇ ਬਿਲਕੁਲ ਸਵਾਹ ਬਣ ਗਈਆਂ ਨੇ, ਰਾਖ ਬਣ ਗਈਆਂ ਨੇ, ਮੇਰੀ ਬਚ ਗਈ ਹੈ, ਮੇਰੀ ਬਚ ਗਈ ਹੈ, ਮੈਂ ਖੁਸ਼ ਹਾਂ। ਦੂਸਰੇ ਦੀਆਂ ਸੜ ਗਈਆਂ ਨੇ, ਮੈਨੂੰ ਕੋਈ ਅਫਸੋਸ ਨਹੀਂ ਹੈ। ਇਸ ਤਰ੍ਹਾਂ ਦਾ ਮਨੁੱਖ ਮੋਹ ਦੇ ਅੰਦਰ ਜਕੜਿਆ ਹੈ, ਇਸ ਤਰ੍ਹਾਂ ਦੇ ਮਨੁੱਖ ਦੀ ਅਰਦਾਸ ਦਾ ਕੀ ਲਾਭ ਹੋਏਗਾ, ਕੀ ਅਰਥ ਹੋਏਗਾ? ਜੋ ਦੂਸਰੇ ਦੀ ਦੁਕਾਨ ਸੜ ਗਈ ਉਹਦੇ ਉੱਤੇ ਅਫਸੋਸ ਜ਼ਾਹਰ ਵੀ ਨਹੀਂ ਕਰ ਰਿਹਾ ਕਿ ਸੜ ਗਈਆਂ ਨੇ, ਆਪਣੀ ਬਚੀ ਆਪਣੇ ਬਚਣ ਵਾਸਤੇ ਹਾਸੇ ਨਿਕਲਦੇ ਨੇ। ਇਸ ਤਰ੍ਹਾਂ ਦਾ ਮਨੁੱਖ ਅੰਦਰੋਂ ਬੜਾ ਕਰਪਟ ਹੁੰਦਾ ਹੈ, ਖੋਟਾ ਹੁੰਦਾ ਹੈ, ਅੰਦਰ ਦਾ ਸ਼ੁੱਧ ਨਹੀਂ ਹੁੰਦਾ। ਦੂਸਰੇ ਦਾ ਨੁਕਸਾਨ ਹੋਇਆ ਉਹਦੇ ਵਿੱਚ ਖੁਸ਼ੀ ਨੂੰ ਪ੍ਰਗਟ ਕਰਨਾ, ਇਹ ਬੜੇ ਹੌਲੇ ਮਨੁੱਖਾਂ ਦਾ ਕੰਮ ਹੈ। ਦੂਸਰੇ ਦੇ ਰੋਣੇ ਦੇ ਅੰਦਰ ਕਿਸੇ ਨੂੰ ਰੋਣ ਦੀ ਜਾਚ ਆ ਜਾਏ, ਦੂਸਰੇ ਦੀ ਖੁਸ਼ੀ ਦੇ ਅੰਦਰ ਖੁਸ਼ ਹੋਣ ਦੀ ਜਾਚ ਆ ਜਾਏ, ਦੂਸਰੇ ਦੇ ਹੰਝੂ ਵੇਖ ਕੇ ਅਕਸ਼ਬਾਰ ਹੋਣ ਦੀ ਇਸ ਨੂੰ ਵਾਦੀ ਪੈ ਜਾਏ, ਇਸ ਤਰ੍ਹਾਂ ਦਾ ਮਨੁੱਖ ਫਿਰ ਰੱਬ ਦੇ ਨੇੜੇ ਨੇੜੇ ਅੰਦਰੋਂ ਹੁੰਦਾ ਤੁਰਿਆ ਜਾਂਦਾ। ਤੋ ਖੈਰ ਪ੍ਰੇਮ ਦੇ ਅੰਦਰ ਬੰਦੇ ਨੂੰ ਦੂਸਰੇ ਦਾ ਦੁੱਖ ਵੀ ਦੁਖੀ ਕਰਕੇ ਰੱਖ ਦਿੰਦਾ ਹੈ। ਦੁੱਖ ਦੂਸਰੇ ਦੇ ਘਰ ਵਿੱਚ ਆਇਆ, ਬੰਦਾ ਆਪਣੀ ਜਗ੍ਹਾ ਦੇ ਉੱਤੇ ਪਰੇਸ਼ਾਨ ਹੋਇਆ, ਇਹ ਦੁੱਖ ਆਇਆ ਕਿਉਂ ਹੈ, ਤੇ ਫਿਰ ਉਹਨੂੰ ਪਤਾ ਵੀ ਨਹੀਂ ਹੁੰਦਾ, ਤੇ ਉਹਦੀ ਅਰਦਾਸ ਵੀ ਹੋ ਜਾਂਦੀ ਹੈ ਨਿਰੰਕਾਰੇ ਦਾ ਭਲਾ ਕਰ। ਬੜੇ ਸੱਜਣ ਇਸ ਤਰ੍ਹਾਂ ਦੇ ਮਿਲਦੇ ਨੇ, ਨਿਰੰਕਾਰੇ ਦਾ ਭਲਾ ਕਰ, ਜਿਹਦੇ ਵਾਸਤੇ ਅਰਦਾਸ ਕੀਤੀ ਜਾ ਰਹੀ ਉਹਨੂੰ ਪਤਾ ਵੀ ਨਹੀਂ ਕਿ ਮੇਰੇ ਸੰਬੰਧ ਵਿੱਚ ਕੋਈ ਪਾਠ ਪੂਜਾ ਕਰ ਰਿਹਾ ਜਾਂ ਅਰਦਾਸ ਕਰ ਰਿਹਾ, ਪਤਾ ਵੀ ਨਹੀਂ। ਪ੍ਰੇਮੀ ਹਿਰਦਾ ਭਲੇ ਦੀ ਸੋਚ ਰੱਖਦਾ ਹੈ, ਭਲਾ ਮੰਗਦਾ ਹੈ, ਕਿਸੇ ਦਾ ਦੁੱਖ ਉਹਦੇ ਕੋਲੋਂ ਬਰਦਾਸ਼ਤ ਹੁੰਦਾ ਨਹੀਂ ਹੈ, ਕਿਸੇ ਦਾ ਦਰਦ ਉਹਦੇ ਕੋਲੋਂ ਸਹਿਣ ਹੁੰਦਾ ਨਹੀਂ ਹੈ। ਦੂਸਰਾ ਰੋਂਦਾ ਹੈ ਨਾਲ ਉਹਦੇ ਵੀ ਹੰਝੂ ਉਤਰਨੇ ਸ਼ੁਰੂ ਹੋ ਜਾਂਦੇ ਨੇ, ਦੂਸਰਾ ਹੱਸਦਾ
ਤੇ ਉਹ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੁੰਦਾ ਹੈ। ਨਿਰੰਕਾਰ ਤੋਂ ਇਹਨੂੰ ਦਾਤਾਂ ਦਿੱਤੀਆਂ ਨੇ, ਜਿਨ੍ਹਾਂ ਨੂੰ ਨਹੀਂ ਮਿਲੀਆਂ ਤੋਂ ਉਹਨਾਂ ਦੀ ਝੋਲੀ ਵੀ ਬਖਸ਼ ਸਾਰਿਆਂ ਨੂੰ ਦੇ। ਪ੍ਰੇਮੀ ਹਿਰਦਾ ਸਭ ਦਾ ਭਲਾ ਮੰਗਦਾ ਹੈ। ਪ੍ਰੇਮ ਜਿਵੇਂ ਜਿਵੇਂ ਮਨ ਦੇ ਅੰਦਰ ਟਿਕਦਾ ਜਾਂਦਾ ਹੈ, ਪ੍ਰੇਮ ਅੰਦਰ ਪੱਕਦਾ ਜਾਂਦਾ ਹੈ, ਪ੍ਰੇਮ ਹੀ ਅੱਗੇ ਜਾ ਕੇ ਪੱਕਦਾ ਪੱਕਦਾ ਵੈਰਾਗ ਦਾ ਰੂਪ ਧਾਰਨ ਕਰ ਲੈਂਦਾ ਹੈ। ਅੱਜ ਜਿਹੜੇ ਦੋ ਸਲੋਕ ਭਗਤ ਫਰੀਦ ਸਾਹਿਬ ਜੀ ਦੇ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਏ, ਦੋਵਾਂ ਦੇ ਅੰਦਰ ਵੈਰਾਗ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਮੋਹ, ਫਿਰ ਉਸ ਤੋਂ ਬਾਅਦ ਪ੍ਰੇਮ। ਪ੍ਰੇਮ ਅੰਦਰ ਪੱਕ ਜਾਏ, ਪ੍ਰੇਮ ਅੰਦਰ ਟਿਕ ਜਾਏ, ਪ੍ਰੇਮ ਪੱਕਦਾ ਪੱਕਦਾ ਅੱਗੇ ਜਾ ਕੇ ਵੈਰਾਗ ਦਾ ਰੂਪ ਧਾਰਨ ਕਰ ਲੈਂਦਾ ਹੈ। ਠੀਕ ਇਸ ਤਰ੍ਹਾਂ ਹੀ ਜਿਵੇਂ ਆਪ ਕਿਸੇ ਗਊ ਜਾਂ ਮੱਝ ਦਾ ਕਿਸੇ ਭਾਂਡੇ ਦੇ ਅੰਦਰ ਦੁੱਧ ਲੈ ਕੇ ਆਉਂਦੇ ਹੋ, ਦੁੱਧ ਉਸ ਦੁੱਧ ਨੂੰ ਜਾਗ ਲਾ ਕੇ ਖੱਟਾ ਲਾ ਕੇ ਜਮਾ ਦਿਓ, ਉਹਦਾ ਰੰਗ ਢੰਗ ਤੇ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ, ਪਰ ਉਹਦਾ ਨਾਂ ਬਦਲ ਜਾਂਦਾ ਹੈ ਤੇ ਥੋੜਾ ਜਿਹਾ ਉਹਦੇ ਅੰਦਰ ਫਰਕ ਪੈ ਜਾਂਦਾ ਹੈ। ਉਹ ਜੰਮਣ ਤੋਂ ਬਾਅਦ ਬਣ ਜਾਏਗਾ ਦਹੀਂ। ਰੰਗ ਦਾ ਭਾਵੇਂ ਚਿੱਟਾ ਹੀ ਰਿਹਾ, ਪਰ ਉਹਦਾ ਨਾਮ ਬਦਲ ਗਿਆ। ਹੁਣ ਪੁੱਛੋ ਵੀ ਭਾਂਡੇ ਦੇ ਅੰਦਰ ਕੀ ਵਸਤੇ? ਕੋਈ ਇਹ ਨਹੀਂ ਕਹੇਗਾ ਦੁੱਧ ਪਿਆ, ਵੇਖਣ ਵਾਲੇ ਸਾਰੇ ਕਹਿਣਗੇ ਦਹੀਂ, ਬਰਤਨ ਦੇ ਅੰਦਰ ਦਹੀਂ ਹੈ। ਕੱਲ ਦੁੱਧ ਸੀ, ਅੱਜ ਦੁੱਧ ਨਹੀਂ ਹੈ, ਅੱਜ ਦਹੀਂ ਹੈ। ਫਿਰ ਸਿੱਝੇ ਸਿੱਝੇ ਉਹਨੂੰ ਮਥਣਾ ਸ਼ੁਰੂ ਕਰ ਦਿੱਤਾ ਹੈ। ਉਹਨੂੰ ਮਥਦਿਆਂ ਮਥਦਿਆਂ ਅੱਗੋਂ ਦੋ ਚੀਜ਼ਾਂ ਨਿਕਲੀਆਂ ਨੇ, ਇੱਕ ਦੇ ਅੰਦਰ ਕੱਢ ਕੇ ਮੱਖਣ ਪਾ ਦਿੱਤਾ ਹੈ ਤੇ ਦੂਜੇ ਭਾਂਡੇ ਦੇ ਅੰਦਰ ਕੱਢ ਕੇ ਲੱਸੀ ਪਾ ਦਿੱਤੀ ਹੈ। ਦੁੱਧ ਤੋਂ ਪੈਦਾ ਹੋਇਆ ਸਭ ਕੁਝ। ਪੁੱਛੋ ਵੀ ਇਸ ਭਾਂਡੇ ਵਿੱਚ ਕੀ ਤੇ ਦੂਜੇ ਵਿੱਚ ਕੀ? ਜਵਾਬ ਆਏਗਾ, ਇੱਕ ਦੇ ਅੰਦਰ ਮੱਖਣ ਹੈ, ਦੂਸਰੇ ਦੇ ਅੰਦਰ ਛਾਛ ਹੈ, ਦੂਸਰੇ ਦੇ ਅੰਦਰ ਲੱਸੀ ਹੈ। ਉਸ ਮੱਖਣ ਨੂੰ ਤਪਾ ਦਿਓ ਤੇ ਫਿਰ ਬਣ ਜਾਏਗਾ ਇਹਦੇ ਅੰਦਰ ਸ਼ੁੱਧ ਦੇਸੀ ਘਿਓ ਹੈ, ਹੈ ਤੇ ਆਖਰ ਦੁੱਧ। ਠੀਕ ਇਸ ਤਰ੍ਹਾਂ ਮੋਹ ਤੋਂ ਅੱਗੇ ਚੱਲਦਾ ਚੱਲਦਾ ਬਣ ਜਾਂਦਾ ਹੈ ਪ੍ਰੇਮ। ਪ੍ਰੇਮ ਜਦ ਪੱਕਦਾ ਤੁਰਿਆ ਜਾਂਦਾ ਹੈ, ਰਸ ਦਾ ਤੁਰਿਆ ਜਾਂਦਾ ਹੈ, ਪ੍ਰੇਮ ਹੀ ਅੱਗੇ ਜਾ ਕੇ ਨਾਂ ਬਦਲ ਲੈਂਦਾ ਹੈ, ਪ੍ਰੇਮ ਹੀ ਰੂਪ ਬਦਲ ਰਹਿੰਦਾ ਹੈ, ਉਹਦਾ ਨਾਂ ਬਣ ਜਾਂਦਾ ਹੈ ਵੈਰਾਗ। ਪ੍ਰੇਮ ਦਾ ਹੀ ਬਦਲਿਆ ਹੋਇਆ ਨਾਂ ਤੇ ਬਦਲਿਆ ਹੋਇਆ ਰੂਪ ਵੈਰਾਗ ਹੈ। ਇੱਕ ਅਵਸਥਾ ਦਾ ਨਾਂ, ਉਸ ਅਵਸਥਾ ਦੇ ਅੰਦਰ ਪਹੁੰਚਣ ਵਾਲੇ ਨੂੰ ਕਹਿ ਦਿੱਤਾ ਗਿਆ ਵੈਰਾਗੀ ਹਿਰਦਾ, ਇੱਕ ਅਵਸਥਾ ਵਿੱਚ ਰਹਿਣ ਵਾਲੇ ਨੂੰ ਕਹਿ ਦਿੱਤਾ ਗਿਆ ਪ੍ਰੇਮੀ ਹਿਰਦਾ, ਇੱਕ ਅਵਸਥਾ ਵਿੱਚ ਰਹਿਣ ਵਾਲੇ ਨੂੰ ਕਹਿ ਦਿੱਤਾ ਗਿਆ ਇਹ ਬਿਲਕੁਲ ਮੋਹ ਦੇ ਚਿੱਕੜ ਦੇ ਅੰਦਰ ਲਬਰੇਜ ਹੈ। ਤੋ ਖੈਰ ਵੈਰਾਗ, ਵੈਰਾਗ ਦੀ ਅਵਸਥਾ ਦੀਆਂ ਨਿਸ਼ਾਨੀਆਂ ਨੇ ਕਿ ਇਸ ਤਰ੍ਹਾਂ ਦੇ ਮਨੁੱਖੀ ਮਨ ਵਿੱਚੋਂ ਹਰ ਵਕਤ ਹੰਝੂ ਉੱਠਦੇ ਰਹਿੰਦੇ ਨੇ। ਪ੍ਰੇਮ ਅੰਦਰ ਨੱਕੋ ਨੱਕ ਭਰਿਆ ਰਹਿੰਦਾ ਹੈ, ਪ੍ਰੇਮ ਸਮਾਇਆ ਰਹਿੰਦਾ ਹੈ, ਤੇ ਉਹ ਪ੍ਰੇਮ ਫਿਰ ਵੈਰਾਗ ਦਾ ਰੂਪ ਬਣ ਕੇ ਹੰਝੂਆਂ ਦੇ ਰਾਹੀਂ ਇਹ ਗਰਮ ਜਲ ਦੇ ਰਾਹੀਂ ਅੱਖਾਂ ਵਿੱਚੋਂ ਬਾਹਰ ਟਪਕਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਕਿਧਰੇ ਮਾਮੂਲੀ ਜਿਹੀ ਗੁਰੂ ਦੀ ਗੱਲ ਕਰੋ, ਉਹਦੇ ਨੇਤਰ ਤੁਹਾਨੂੰ ਵਗਦੇ ਦਿਸਣਗੇ। ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਕਿਧਰੇ ਜਾ ਕੇ ਕੋਈ ਗੁਰੂ ਕੀ ਕਥਾ ਕਹਾਣੀ ਆਰੰਭ ਹੀ ਕਰੋ, ਛੇੜੋਈ, ਉਸੇ ਵਕਤ ਉਹਦੇ ਗਲੇ ਦੇ ਅੰਦਰ ਗੱਚ ਆ ਜਾਂਦਾ ਹੈ, ਗਲਾ ਰੁਕ ਜਾਂਦਾ ਹੈ ਔਰ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਨੇ। ਕਮਾਲ ਦੀ ਗੱਲ ਹੈ, ਇੰਨਾ ਵੈਰਾਗੀ ਹਿਰਦਾ, ਕੱਲ ਤੱਕ ਲਗਾਤਾਰ ਗੁਰੂ ਦੀਆਂ ਕਥਾ ਕਹਾਣੀਆਂ ਸੁਣਦਾ ਸੀ, ਪਰ ਕਦੀ ਰੰਚਕ ਮਾਤਰ ਮਨ ਦੇ ਉੱਤੇ ਅਸਰ ਨਹੀਂ ਸੀ ਹੋਇਆ। ਅੱਜ ਥੋੜੀ ਜਿਹੀ ਸੁਣਦਾ ਹੈ, ਉਹਦੇ ਨਾਲ ਹੀ ਮਨ ਨੂੰ ਚੋਟ ਲੱਗਦੀ ਹੈ, ਮਨ ਰੋਣਾ ਸ਼ੁਰੂ ਕਰ ਦਿੰਦਾ ਹੈ। ਕਹਿੰਦੇ ਨੇ ਕਿ ਰੁੱਖ ਦੀ ਟਹਿਣੀ ਜਿੰਨੀ ਕੋਮਲ ਹੁੰਦੀ ਹੈ, ਥੋੜੀ ਜਿਹੀ ਹਵਾ ਆਵੇ ਤੇ ਹਵਾ ਦੇ ਝੋਂਕੇ ਦੇ ਨਾਲ ਰੁੱਖ ਦੀਆਂ ਟਹਿਣੀਆਂ ਝੂਮਣਾ ਸ਼ੁਰੂ ਕਰ ਦਿੰਦੀਆਂ ਨੇ। ਮਾਮੂਲੀ ਹਵਾ ਦੇ ਨਾਲ, ਨਾ ਮਾਤਰ ਹਵਾ ਦੇ ਨਾਲ ਪੱਤੇ ਹਿੱਲਣੇ ਸ਼ੁਰੂ ਕਰ ਦਿੰਦੇ ਨੇ। ਰੁੱਖ ਦਾ ਤਣਾ ਪੱਕਦਾ ਪੱਕਦਾ ਕਾਫੀ ਮੋਟਾ ਹੋ ਜਾਏ ਔਰ ਉਹ ਤਣਾ ਤਾਕਤਵਰ ਬਣ ਜਾਏ, ਥੋੜੀ ਹਵਾ ਦੇ ਨਾਲ ਤੇ ਉਸ ਤਣੇ ਨੂੰ ਹਿਲਾਇਆ ਨਹੀਂ ਜਾ ਸਕਦਾ, ਹਿੱਲੇਗਾ ਨਹੀਂ, ਉਹ ਤਣਾ ਝੂਮਦਾ ਨਹੀਂ ਹੈ। ਕੋਮਲ ਟਹਿਣੀਆਂ ਹਵਾ ਦੇ ਸਾਹਮਣੇ ਝੂਮਦੀਆਂ ਨੇ, ਪਰ ਤਾਕਤਵਰ ਤਣਾ, ਇੱਕ ਰੁੱਖ ਦਾ ਟਾਣਾ, ਉਹ ਤੇ ਹਵਾ ਦੇ ਸਾਹਮਣੇ ਨਹੀਂ ਝੂਮਦਾ। ਬਹੁਤ ਤੇਜ਼ ਤੂਫਾਨ ਤੋਂ ਬਾਅਦ ਉਹ ਵੀ ਝੂਮਦਾ ਹੈ, ਪਰ ਫਿਰ ਅੱਗੇ ਚੱਲੋ ਜੇ ਪੱਥਰ ਹੈ ਤੇ ਪੱਥਰ ਭਾਵੇਂ ਤੂਫਾਨ ਚੱਲਦੇ ਰਹਿਣ, ਫਿਰ ਉਹ ਬਿਲਕੁਲ ਹੀ ਨਹੀਂ ਝੂਮਦਾ। ਪੱਥਰ ਹਵਾ ਦੇ ਸਾਹਮਣੇ ਨਾਚ ਨਹੀਂ ਕਰਦਾ, ਝੂਮਦਾ ਨਹੀਂ ਹੈ। ਜਿਸ ਮਨੁੱਖ ਦੇ ਮਨ ਦੇ ਅੰਦਰ ਵੈਰਾਗ ਬਹੁਤ ਜ਼ਿਆਦਾ ਹੈ, ਗੁਰੂ ਦੇ ਸੰਬੰਧ ਵਿੱਚ ਪ੍ਰੇਮ ਬਹੁਤ ਜ਼ਿਆਦਾ ਹੈ, ਮਾਮੂਲੀ ਜਿਹੀ ਆਵਾਜ਼ ਗੁਰੂ ਦੇ ਸੰਬੰਧ ਵਿੱਚ ਕੋਈ ਕੰਨਾਂ ਤੱਕ ਆਈ ਹੈ,
ਉਹ ਝੁੰਮਣਾ ਸ਼ੁਰੂ ਕਰ ਦਿੰਦਾ ਹੈ, ਰੋਣਾ ਸ਼ੁਰੂ ਕਰ ਦਿੰਦਾ ਹੈ, ਵੈਰਾਗ ਅੰਦਰੋਂ ਬਾਹਰ ਫੁੱਟਣਾ ਸ਼ੁਰੂ ਹੋ ਜਾਂਦਾ ਹੈ। ਮਾਮੂਲੀ ਜੇ ਗੁਰੂ ਦੀ ਗੱਲ ਸੁਣਦੇ ਆਏ, ਇਸ ਤੋਂ ਅੱਗੇ ਤੁਰੇ ਜਾਓ। ਕੁਝ ਮਨੁੱਖ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਮਨ ਦੇ ਅੰਦਰ ਗੁਰੂ ਦੇ ਸੰਬੰਧ ਵਿੱਚ ਪ੍ਰੇਮ ਤੇ ਹੁੰਦਾ ਹੈ, ਪਰ ਉਹ ਪ੍ਰੇਮ ਪੱਕਿਆ ਨਹੀਂ ਹੁੰਦਾ। ਕਦੀ ਕਦਾਰ 6 ਮਹੀਨੇ ਸਾਲ ਬਾਅਦ ਉਹਨਾਂ ਦੇ ਮਨ ਦੀ ਦਸ਼ਾ ਬਣਦੀ ਹੈ, ਕਥਾ ਚੱਲਦੀ ਹੈ, ਕਥਾ ਨੂੰ ਸੁਣਦਿਆਂ ਕੀਰਤਨ ਨੂੰ ਸੁਣਦਿਆਂ ਕਿਧਰੇ ਮਾਮੂਲੀ ਜਿਹਾ ਮਨ ਵੈਰਾਗਮਈ ਬਣਦਾ, ਨਹੀਂ ਤੇ ਨਹੀਂ ਬਣਦਾ, ਪਰ ਪ੍ਰੇਮ ਹੁੰਦਾ ਹੈ, ਪਰ ਥੋੜਾ ਹੁੰਦਾ ਹੈ, ਕੱਚੀ ਮਿਆਰ ਵਾਲਾ ਹੁੰਦਾ ਹੈ, ਅਜੇ ਪੱਕਿਆ ਨਹੀਂ। ਕੁਝ ਇਸ ਤਰ੍ਹਾਂ ਦੇ ਪੱਥਰ ਲੋਕ ਵੀ ਹੁੰਦੇ ਨੇ, ਖਿਮਾ ਚਾਹਾਂਗਾ, ਭਾਵੇਂ ਦਿਨ ਭਰ ਰਾਤ 24 ਘੰਟੇ ਲਗਾਤਾਰ ਕਥਾ ਚੱਲਦੀ ਰਹੇ, ਕੀਰਤਨ ਚੱਲਦਾ ਰਹੇ, ਪਰ ਉਹਨਾਂ ਦੇ ਨੇਤਰ ਕਦੀ ਤਰ ਹੁੰਦੇ ਹੀ ਨਹੀਂ ਹੈ, ਕਦੀ ਨੇਤਰਾਂ ਵਿੱਚੋਂ ਵੈਰਾਗ ਆਉਂਦਾ ਹੀ ਨਹੀਂ ਹੈ, ਬੜੇ ਪੱਥਰ, ਬੜੇ ਕਠੋਰ। ਤੋ ਖੈਰ, ਅੱਜ ਦੇ ਇਹ ਮਹਾਂਵਾਗ ਭਗਤ ਫਰੀਦ ਸਾਹਿਬ ਜੀ ਦੇ, ਕਹਿੰਦੇ ਨੇ, ਫਰੀਦਾ ਚਿੰਤ ਖਟੋਲਾ, ਹੇ ਪ੍ਰਮਾਤਮਾ ਮੈਂ ਚਿੰਤਾ ਨੂੰ ਖਟੋਲਾ ਬਣਾ ਲਿਆ। ਖਟੋਲਾ ਕਹਿੰਦੇ ਨੇ ਮੰਜੀ ਨੂੰ, ਮੈਂ ਚਿੰਤਾ ਨੂੰ, ਤੇ ਚਿੰਤਾ ਕਿਸ ਚੀਜ਼ ਦੀ ਹੈ? ਇਹ ਨਹੀਂ ਕਿ ਮੈਨੂੰ ਧਨ ਨਹੀਂ ਮਿਲਿਆ ਤਾਂ ਚਿੰਤਾ ਹੈ, ਪਰਿਵਾਰ ਨਹੀਂ ਮਿਲਿਆ ਤਾਂ ਚਿੰਤਾ ਹੈ, ਮੇਰੀ ਮੌਤ ਸਾਹਮਣੇ ਆਣ ਕੇ ਖਲੋ ਗਈ ਹੈ ਤਾਂ ਚਿੰਤਾ ਹੈ, ਸਰੀਰ ਰੋਗੀ ਬਣ ਗਿਆ ਹੈ ਤਾਂ ਚਿੰਤਾ ਹੈ। ਨਹੀਂ, ਚਿੰਤਾ ਇੱਕ ਗੱਲ ਦੀ ਹੈ, ਪਰਮਾਤਮਾ ਤੋਂ ਮਿਲਿਆ ਜੇ ਕਿਉਂ ਨਹੀਂ, ਮਿਲਣਾ ਚਾਹੀਦਾ ਸੈਂ, ਪਰ ਮਿਲਿਆ ਕਿਉਂ ਨਹੀਂ? ਇਹ ਜਨਮ ਸਾਰਾ ਬੀਤਦਾ ਜਾ ਰਿਹਾ ਹੈ, ਮੇਰਾ ਬਾਲਪਨ ਚਲਾ ਗਿਆ, ਤੇਰਾ ਮਿਲਾਪ ਨਹੀਂ ਹੋਇਆ, ਮੇਰੀ ਜਵਾਨੀ ਬੀਤ ਗਈ, ਤੇ ਨਸ਼ਿਆਂ ਵਿਕਾਰਾਂ ਦੇ ਅੰਦਰ, ਮਦਹੋਸ਼ੀ ਦੇ ਅੰਦਰ ਰੰਚਕ ਮਾਤਰ ਵੀ ਤੇਰੇ ਮਿਲਾਪ ਦਾ ਆਨੰਦ ਮੈਂ ਨਹੀਂ ਪਾਇਆ। ਜਵਾਨੀ ਤੋਂ ਬਾਅਦ ਬੁਢਾਪੇ ਦਾ ਦੌਰ ਆਇਆ ਹੈ, ਤੇ ਬੁਢਾਪਾ ਵੀ ਮੇਰਾ ਬੀਤ ਰਿਹਾ ਹੈ, ਬੁਢਾਪਾ ਵੀ ਮੇਰਾ ਜਾਣ ਦੇ ਕਿਨਾਰੇ ਦੇ ਉੱਤੇ ਹੈ, ਨਿਰੰਕਾਰ ਮਿਲਿਆ ਤੇ ਤੂੰ ਅਜੇ ਵੀ ਨਹੀਂ, ਚਿੰਤਾ ਬਣ ਗਈ ਹੈ ਕਦੋਂ ਮਿਲੇਗਾ। ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਨਿਰੰਕਾਰ ਆਸ਼ਾ ਇੱਕ ਹੀ, ਬਾਕੀ ਉਮੀਦਾਂ ਬਾਕੀ ਇਸ਼ਾਵਾਂ ਪਿੱਛੇ ਰਹਿ ਗਈਆਂ ਨੇ, ਬਾਕੀ ਇਸ਼ਾਵਾਂ ਦਾ ਵੇਗ ਕਮਜ਼ੋਰ ਪੈ ਗਿਆ। ਇੱਕੋ ਹੀ ਆਸ਼ਾ, ਇੱਕੋ ਹੀ ਤਾਂਘ ਬਾਕੀ ਹੈ, ਤਾਂਘ ਇਹੀ ਹੈ, ਨਿਰੰਕਾਰ ਤੇਰਾ ਤੇ ਮੇਰਾ ਮਿਲਾਪ ਹੋ ਜਾਏ। ਮੈਨੂੰ ਮੁੱਦਤ ਹੋ ਗਈ, ਕਈ ਜਨਮ ਬੀਤ ਗਏ, ਤੇਰੇ ਵਿਛੋੜੇ ਦਾ ਸੱਲ ਸਹਿਣ ਕਰਦਿਆਂ ਕਰਦਿਆਂ, ਵਿਛੋੜੇ ਦਾ ਦੁੱਖ ਹੰਡਾਉਂਦਿਆਂ ਹੰਡਾਉਂਦਿਆਂ, ਹੁਣ ਮੈਂ ਅਰਦਾਸ ਵੀ ਕਰਦਾ, ਉਮੀਦ ਵੀ ਕਰਦਾ, ਤੂੰ ਮਿਲ। ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮ ਹੋ ਗਏ ਨੇ ਵਿਛੋੜੇ ਦੇ ਅੰਦਰ, ਹੁਣ ਤੇ ਮੇਰੀ ਬੇਨਤੀ ਪ੍ਰਵਾਨ ਕਰ। ਤੋ ਫਿਰ ਇਸ ਤਰ੍ਹਾਂ ਵੀ ਕਹਿੰਦੇ ਨੇ ਭਗਤ ਰਵਿਦਾਸ ਸਾਹਿਬ ਜੀ ਕਿ ਨਿਰੰਕਾਰ ਤੁਮ ਸਰ ਹਮ ਸਰ ਦੀਨ ਦਿਆਲ ਨ ਤੁਮ ਸਰ ਅਪਤਿਆਰ ਕਿਆ ਕੀਜੈ। ਮੇਰੇ ਵਰਗਾ ਦੀਨ ਕੋਈ ਨਹੀਂ ਹੈ, ਦੁਖੀ ਕੋਈ ਨਹੀਂ ਹੈ, ਗਰੀਬ ਕੋਈ ਨਹੀਂ ਹੈ, ਤੇ ਤੇਰੇ ਵਰਗਾ ਨਿਰੰਕਾਰ ਦਿਆਲੂ ਵੀ ਕੋਈ ਨਹੀਂ ਹੈ। ਹੁਣ ਕਿਤਨੀ ਬਿਹਬਲਤਾ, ਕਿਤਨਾ ਵੈਰਾਗ ਹਿਰਦੇ ਦੇ ਅੰਦਰ ਉੱਠਿਆ ਹੋਏਗਾ, ਜੋ ਖੁਦ ਨੂੰ ਕਹਿ ਰਹੇ ਨੇ ਮੈਂ ਬਹੁਤ ਨੀਵਾਂ, ਪਰਮਾਤਮਾ ਤੂੰ ਮੇਰੇ ਸਾਹਮਣੇ ਬਹੁਤ ਉੱਚਾ। ਤੋ ਕਹਿਣ ਲੱਗੇ ਅਬ ਪਤਿਆਰ ਕਿਆ ਕੀਜੈ, ਹੁਣ ਮੇਰਾ ਅਜਮਾਉਣਾ ਕੀ ਏ, ਪਤਿਆਉਣਾ ਕੀ ਏ, ਮੇਰੀ ਪਰਖੀ ਕਰਨੀ ਹੈ। ਬਚਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਦੀਜੈ, ਜਦ ਮੇਰਾ ਮਨ ਮਾਨੀ ਗਿਆ ਤੇਰੇ ਬਚਨਾਂ ਨੂੰ, ਮੇਰਾ ਮਨ ਸਹਿਮਤ ਹੋ ਹੀ ਗਿਆ ਤੇਰੀ ਬਾਣੀ ਦੇ ਨਾਲ, ਮੈਂ ਪੂਰੀ ਤਰ੍ਹਾਂ ਤੈਨੂੰ ਸਮਰਪਣ ਕਰ ਹੀ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਐ ਪਾਈਐ। ਮੈਂ ਹੁਕਮ ਮੰਨ ਵੀ ਰਿਹਾ, ਤਨ ਦੀ ਭੇਟਾ, ਮਨ ਦੀ ਭੇਟਾ, ਧਨ ਦੀ ਭੇਟਾ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ, ਤੋ ਹੁਣ ਮੈਨੂੰ ਅਜਮਾਉਣਾ ਕੀ ਹੋਇਆ? ਤੂੰ ਤੇ ਅੰਤਰ ਜਾਮੀ ਹੈ, ਅੰਦਰੋਂ ਜਾਣਨਾ ਹੈ, ਹੁਣ ਮੈਨੂੰ ਕੀ ਪਤਿਆਉਣਾ ਹੈ, ਕੀ ਪਤਿਆਰ ਕਰ ਰਿਹਾ ਮੇਰੀ? ਤੋ ਕਹਿ ਰਹੇ ਨੇ ਫਰੀਦਾ ਚਿੰਤ ਖਟੋਲਾ, ਮੈਂ ਪ੍ਰਮਾਤਮਾ ਤੇਰਾ ਮਿਲਾਪ ਨਹੀਂ ਹੋਇਆ। ਇਸ ਵਿਸ਼ੇ ਨੂੰ ਆਧਾਰ ਬਣਾ ਕੇ ਜਿਹੜੀ ਚਿੰਤਾ ਬਣੀ, ਪਤਾ ਨਹੀਂ ਇਸ ਜਨਮ ਦੇ ਅੰਦਰ ਵੀ ਮਿਲੇਗਾ ਜਾਂ ਇਸ ਤਰ੍ਹਾਂ ਹੀ ਜਾਣਾ ਪਏਗਾ, ਖਾਲੀ ਹੱਥ ਹੀ ਮੁੜਨਾ ਪਏਗਾ, ਇਹਨੂੰ ਮੈਂ ਮੰਜੀ ਬਣਾ ਲਿਆ। ਚਿੰਤ ਖਟੋਲਾ ਵਾਣ ਦੁੱਖ, ਤੋ ਹੁਣ ਪ੍ਰਮਾਤਮਾ ਦਾ ਵਿਛੋੜਾ ਹੈ, ਤੇ ਉਸ ਵਿਛੋੜੇ ਦੇ ਅੰਦਰ ਇੱਕ ਰਸ ਵੀ ਹੈ, ਵਿਛੋੜੇ ਦੇ ਅੰਦਰ ਇੱਕ ਦੁੱਖ ਵੀ ਹੈ। ਵਿਛੋੜਾ ਆਮ ਜਿਹੜਾ ਦੁਨਿਆਵੀ ਵਿਛੋੜਾ ਹੁੰਦਾ ਹੈ,
ਇਹਦੇ ਵਿੱਚ ਰਸ ਨਹੀਂ ਹੁੰਦਾ, ਇਹਦੇ ਵਿੱਚ ਇਕੱਲਾ ਦੁੱਖ ਹੁੰਦਾ। ਮਾਂ ਧੀ ਦਾ ਵਿਛੋੜਾ, ਪਿਤਾ ਪੁੱਤਰ ਦਾ ਵਿਛੋੜਾ, ਭਾਈ ਭਾਈ ਦਾ ਵਿਛੋੜਾ, ਪਤੀ ਪਤਨੀ ਦਾ ਵਿਛੋੜਾ, ਮਿੱਤਰ ਮਿੱਤਰ ਦਾ ਵਿਛੋੜਾ, ਧਨ ਦਾ ਵਿਛੋੜਾ, ਤੰਦਰੁਸਤੀ ਦਾ ਵਿਛੋੜਾ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਵਿਛੋੜੇ। ਇਸ ਵਿਛੋੜੇ ਵਿੱਚੋਂ ਕੇਵਲ ਦੁੱਖ ਮਿਲਦਾ, ਸੁੱਖ ਨਹੀਂ, ਕੋਈ ਰਸ ਨਹੀਂ, ਕੇਵਲ ਦੁੱਖ, ਇਕੱਲਾ ਦੁੱਖ। ਪਰਮਾਤਮਾ ਦਾ ਵਿਛੋੜਾ ਇਸ ਤਰ੍ਹਾਂ ਦਾ ਵਿਛੋੜਾ ਹੈ, ਇੱਥੋਂ ਦੁੱਖ ਵੀ ਮਿਲਦਾ ਹੈ ਤੇ ਇੱਥੋਂ ਇੱਕ ਰਸ ਵੀ ਮਿਲਦਾ ਹੈ। ਦੁੱਖ ਮਿਲਦਾ ਹੈ ਬਹੁਤ ਵੱਡਾ, ਰਸ ਮਿਲਦਾ ਹੈ ਬਹੁਤ ਵੱਡਾ, ਦੋਵੇਂ ਚੀਜ਼ਾਂ ਇਕੱਠੀਆਂ ਮਿਲਦੀਆਂ ਨੇ। ਰਸ ਪਰਮਾਤਮਾ ਨਾਲੋਂ ਟੁੱਟਣ ਨਹੀਂ ਦਿੰਦਾ, ਦੁੱਖ ਅਹਿਸਾਸ ਬਣਾਈ ਰੱਖਦਾ ਹੈ ਕਿ ਪਰਮਾਤਮਾ ਨੂੰ ਮਿਲਣ ਦਾ ਯਤਨ ਪ੍ਰਯਤਨ ਹੋਰ ਕਰ, ਜ਼ੋਰਦਾਰ ਕਰ, ਮੰਗ ਕਰ, ਅਰਦਾਸਾਂ ਦੇ ਵਿੱਚ ਲੱਗਾ ਰਹਿ, ਸਾਧਨਾ ਦੇ ਦੌਰ ਵਿੱਚੋਂ ਗੁਜ਼ਰਦਾ ਰਹਿ। ਮਿਹਨਤ ਮੁਸ਼ਕਤ ਕਰਨ ਵਾਸਤੇ ਦੁੱਖ ਪ੍ਰੇਰਨਾ ਕਰਦਾ ਹੈ ਤੇ ਜੁੜੇ ਰਹਿਣ ਵਾਸਤੇ ਵਿਚਕਾਰ ਜੋ ਕੰਮ ਕਰਦਾ ਹੈ ਉਹ ਮਿਲਿਆ ਹੋਇਆ ਰਸ ਕੰਮ ਕਰਦਾ ਹੈ। ਪਰਮਾਤਮਾ ਦੇ ਵਿਛੋੜੇ ਵਿੱਚੋਂ ਅਕੈ ਰਸ ਮਿਲਦਾ ਹੈ ਤੇ ਨਾਲ ਦੁੱਖ ਮਿਲਦਾ ਹੈ। ਵਿਛੋੜੇ ਵਿੱਚੋਂ ਮਿਲਦਾ ਦੁੱਖ ਹੈ, ਪਰਮਾਤਮਾ ਦੇ ਵਿਛੋੜੇ ਵਿੱਚੋਂ ਅਕੈ ਰਸ ਵੀ ਮਿਲਦਾ ਹੈ। ਇਹੀ ਕਾਰਨ ਹੈ ਕਿ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਵਾਣ ਦੁੱਖ ਚਿੰਤਾ ਨੂੰ ਮੈਂ ਮੰਜਾ ਬਣਾ ਲਿਆ ਹੈ, ਹੀ ਹਾਂ ਸੇਰੂ ਬਣਾ ਲਿਆ ਹੈ, ਪਾਵੇ ਬਣਾ ਲਿਆ ਹੈ। ਤੇ ਵਾਣ ਫਿਰ ਉਸ ਮੰਜੇ ਨੂੰ ਬੁਣਨਾ ਵੀ ਤੇ ਹੈ, ਵਾਣ ਵੀ ਤੇ ਚਾਹੀਦਾ। ਤੇ ਫਿਰ ਵਾਣ ਬਣਾ ਲਿਆ ਪਰਮਾਤਮਾ, ਜੋ ਤੇਰੇ ਤੇ ਮੇਰੇ ਵਿਛੋੜੇ ਵਿੱਚੋਂ ਦੁੱਖ ਮਿਲ ਰਿਹਾ ਉਹਨੂੰ ਮੈਂ ਵਾਣ ਬਣਾ ਲਿਆ। ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ। ਹੁਣ ਮੰਜੀ ਤੇ ਤਿਆਰ ਹੋ ਗਈ, ਮੰਜੀ ਦੇ ਪਾਵੇ ਚਾਹੀਦੇ ਨੇ। ਭਗਤ ਜੀ ਨੇ ਚਿੰਤਾ ਨੂੰ ਪਾਵਿਆਂ ਦੀ ਜਗ੍ਹਾ ਦੇ ਉੱਤੇ ਵਰਤ ਲਿਆ। ਮੰਜੀ ਦੀਆਂ ਹੀਆਂ ਸੇਰੂ ਚਾਹੀਦੇ ਨੇ ਤੇ ਭਗਤ ਜੀ ਕਹਿਣ ਲੱਗੇ, ਮੈਂ ਚਿੰਤਾ ਨੂੰ ਇਸ ਜਗ੍ਹਾ ਦੇ ਉੱਤੇ ਵਰਤ ਲਿਆ। ਮੰਜੀ ਮੁਕੰਮਲ ਹੋਵੇ, ਵਾਣ ਚਾਹੀਦਾ ਹੈ। ਕਹਿਣ ਲੱਗੇ, ਮੈਂ ਦੁੱਖ ਨੂੰ ਵਾਣ ਜਾਣ ਲਿਆ। ਮੰਜੀ ਮੁਕੰਮਲ ਹੋ ਗਈ, ਪਰ ਇਸ ਮੰਜੀ ਦੇ ਉੱਤੇ ਫਿਰ ਬਿਸਤਰ ਵੀ ਤੇ ਚਾਹੀਦਾ ਹੈ, ਵਿਛਾਉਣਾ ਵੀ ਤੇ ਚਾਹੀਦਾ। ਕਹਿਣ ਲੱਗੇ, ਬਿਰਹਾ ਵਿਛਾਵਣ ਲੇਪ। ਹੇ ਨਿਰੰਕਾਰ, ਤੇਰਾ ਵੈਰਾਗ, ਤੇਰਾ ਬਿਰਹਾ, ਉਹਨੂੰ ਮੈਂ ਉੱਪਰ ਲੈਣ ਵਾਸਤੇ ਲੇਪ ਰਜਾਈ ਬਣਾਇਆ, ਉਹਨੂੰ ਹੀ ਮੈਂ ਹੇਠਾਂ ਵਿਛਾਉਣ ਵਾਸਤੇ ਤਲਾਈ ਬਣਾਇਆ। ਵਿਛਾਵਣ ਲੇਪ, ਵਿਛਾਇਆ ਮੈਂ ਬਿਰਹੇ ਨੂੰ, ਉੱਪਰ ਲਿਆਏ ਮੈਂ ਬਿਰਹਾ। ਦਿਨ ਪਰ ਰਾਤ ਮੇਰੇ ਜੀਵਨ ਦੇ ਅੰਦਰ ਬਿਰਹ ਹੀ ਬਿਰਹਾ ਰਹਿੰਦਾ ਹੈ। ਕਹਿਣ ਲੱਗੇ, ਇਹ ਮੇਰਾ ਜੀਵਨ ਹੈ। ਬਿਰਹ ਵਿਛਾਵਣ ਲੇਪ, ਇਹੋ ਹਮਾਰਾ ਜੀਵਨਾ ਤੋਂ ਸਾਹਿਬ ਸੱਚੇ ਵੇਖ। ਹੇ ਮੇਰੇ ਸਾਹਿਬ, ਹੇ ਮੇਰੇ ਨਿਰੰਕਾਰ, ਮੇਰੇ ਜੀਵਨ ਦੀ ਚਾਲ ਇਸ ਤਰ੍ਹਾਂ ਦੀ ਹੈ ਜੋ ਮੈਂ ਤੇਰੇ ਸਾਹਮਣੇ ਬਿਆਨ ਕਰ ਰਿਹਾ। ਕਦੀ ਰੁਕ ਕਰਕੇ ਮੇਰੇ ਵੱਲ ਵੇਖ ਤਾਂ ਸਹੀ ਕਿ ਤੇਰੇ ਨਾਲ ਪਿਆਰ ਕਰਨ ਵਾਲਾ ਵੈਰਾਗੀ ਹਿਰਦਾ ਕਿਸ ਤਰ੍ਹਾਂ ਜੀਵਨ ਗੁਜ਼ਾਰਦਾ ਹੈ। ਵੈਰਾਗਮਈ ਹਿਰਦੇ ਵਾਲੇ ਮਨੁੱਖ ਦੇ ਪਾਸ ਧਨ ਦੌਲਤ ਪਦਾਰਥ ਬਹੁਤ ਸਾਰੇ ਹੋਣ, ਪਰ ਉਹਨੂੰ ਇਹਨਾਂ ਦੇ ਨਾਲ ਲਗਾਵ ਨਹੀਂ ਰਹਿੰਦਾ, ਅੱਗੇ ਚਲਾ ਜਾਂਦਾ। ਨਿਰੰਕਾਰ ਤੂੰ ਮਿਲੇ ਤਾਂ ਗੱਲ ਬਣਦੀ ਹੈ, ਤੇਰੇ ਤੋਂ ਬਗੈਰ ਨਹੀਂ। ਇਸ ਤਰ੍ਹਾਂ ਦੇ ਮਨੁੱਖ ਨੂੰ ਕੋਈ ਦੂਸਰਾ ਮਨੁੱਖ ਜ਼ਮੀਨ ਜਾਇਦਾਦ ਮਿਲਖੋ ਮਿਕਦਾਰੀ ਦੇਵੇ, ਕੋਈ ਲਾਲਚ ਦੇਵੇ, ਤੈਨੂੰ ਇਹ ਕੁਝ ਮਿਲੇਗਾ, ਛੱਡ ਪਰਮਾਤਮਾ ਦੇ ਰਾਹ ਨੂੰ ਕੀ ਲੈਣਾ ਚੱਲ ਕੇ, ਨਹੀਂ ਮਿਲਦਾ ਨਾ ਸਹੀ। ਕਿਹੜਾ ਸਾਰੀ ਦੁਨੀਆਂ ਨੇ ਰੱਬ ਨੂੰ ਪਾ ਲਿਆ, ਪਰ ਉਹ ਰੁਕਦਾ ਨਹੀਂ ਹੈ। ਵੈਰਾਗ ਮਨ ਦੇ ਅੰਦਰ ਇੱਕੋ ਹੀ ਹੈ, ਯਤਨ ਪ੍ਰਯਤਨ ਇੱਕੋ ਹੀ ਹੈ, ਅਰਦਾਸ ਮਨ ਦੇ ਅੰਦਰ ਇੱਕੋ ਹੀ ਹੈ। ਹੁਣ ਉਹ ਸਾਧਨਾ ਦੇ ਦੌਰ ਵਿੱਚੋਂ ਦੀ ਨਿਕਲਣ ਦਾ ਯਤਨ ਕਰ ਰਿਹਾ ਹੈ ਤੇ ਉਮੀਦ ਅਰਦਾਸ ਇੱਕ ਹੀ ਕਰਦਾ, ਨਿਰੰਕਾਰ ਤੂੰ ਮਿਲੇ ਤਾਂ ਮੇਰੇ ਮਨ ਦਾ ਚੈਨ, ਮੇਰੇ ਮਨ ਦੀ ਸ਼ਾਂਤੀ, ਤੂੰ ਨਾ ਮਿਲੇ ਤੇ ਫਿਰ ਮੇਰਾ ਜੀਵਨਾ ਕਾਹਦਾ ਜੀਵਨਾ ਹੋਇਆ। ਇੱਕ ਸੱਚੀ ਸੁਹਾਗਣ ਦੀ ਅਰਦਾਸ ਇਸ ਤਰ੍ਹਾਂ ਦੀ, ਸੱਚੇ ਜਗਿਆਸੂ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੈ। ਇਹੋ ਹਮਾਰਾ ਜੀਵਨਾ, ਮੇਰਾ ਜੀਵਨਾ ਚਿੰਤਾ ਦੇ ਅੰਦਰ, ਮੇਰਾ ਜੀਵਨਾ ਦੁੱਖ ਦੇ ਅੰਦਰ, ਮੇਰਾ ਜੀਵਨਾ ਅਧੂਰਾ ਜਿਹਾ, ਤੇ ਪਰਮਾਤਮਾ ਕਾਹਦਾ ਜੀਵਨਾ ਹੈ? ਤੇਰੇ ਤੋਂ ਵਿਛੜ ਕੇ ਜੀਵਨਾ ਵੀ ਕੋਈ ਜੀਵਨਾ ਹੈ? ਤੂੰ ਮੇਰੀ ਅਰਦਾਸ ਸੁਣ ਤੇ ਮੈਨੂੰ ਮਿਲ। ਇਸ ਤਰ੍ਹਾਂ ਉਹ ਬੇਨਤੀਆਂ ਕਰਦਾ ਹੋਇਆ ਨਜ਼ਰ ਪੈਂਦਾ ਹੈ। ਸ਼ੇਖ ਸ਼ਾਦੀ ਸਾਹਿਬ ਜੀ ਨੇ ਰੱਬ ਦੇ ਪਿਆਰਿਆਂ ਦੀਆਂ ਨੌ ਨਿਸ਼ਾਨੀਆਂ ਬਿਆਨ ਕੀਤੀਆਂ ਨੇ, ਨੌ ਨਿਸ਼ਾਨੀਆਂ। ਉਹ ਕਹਿੰਦੇ ਨੇ, ਰੰਗ ਜ਼ਰਦ ਸਭ ਤੋਂ ਪਹਿਲੇ ਨਿਸ਼ਾਨੇ,
ਰੱਬ ਦੇ ਪਿਆਰੇ ਦਾ ਰੱਬ ਦੇ ਆਸ਼ਿਕ ਦਾ ਚਿਹਰੇ ਦਾ ਰੰਗ ਬਦਲ ਕੇ ਜ਼ਰਦ ਹੋ ਜਾਂਦਾ ਹੈ। ਜ਼ਰਦ ਦਾ ਮਤਲਬ ਪੀਲਾ। ਭੈਣਾਂ ਚੌਲ ਬਣਾਉਂਦੀਆਂ ਨੇ, ਪ੍ਰਸ਼ਾਦੇ ਲੰਗਰ ਦੇ ਅੰਦਰ ਚੌਲ ਬਣਦੇ ਨੇ, ਉਹਨਾਂ ਵਿੱਚ ਪਾ ਦਿਓ ਪੀਲਾ ਰੰਗ ਤੇ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਜ਼ਰਦਾ ਬਣਾਇਆ ਜ਼ਰਦਾ। ਜ਼ਰਦੇ ਦਾ ਮਤਲਬ ਪੀਲੇ ਰੰਗ ਵਾਲੇ ਚੌਲ। ਜ਼ਰਦ ਫਾਰਸੀ ਦੇ ਅੰਦਰ ਪੀਲੇ ਨੂੰ ਕਹਿ ਦਿੰਦੇ ਨੇ। ਰੱਬ ਦੇ ਨਾਲ ਜੁੜਿਆ ਹੋਇਆ ਵੈਰਾਗਮਈ ਹਿਰਦਾ, ਸ਼ੇਖ ਸ਼ਾਦੀ ਸਾਹਿਬ ਕਹਿ ਦਿੰਦੇ ਨੇ ਰੰਗ ਉਹਦਾ ਜ਼ਰਦ ਰਹਿੰਦਾ ਹੈ। ਰੰਗ ਜ਼ਰਦ ਆਹੇ ਸ਼ਰਦ, ਠੰਡੇ ਹੌਕੇ ਉਹਦੇ ਵਿੱਚੋਂ ਨਿਕਲਦੇ ਰਹਿੰਦੇ ਨੇ। ਮਨ ਵਿੱਚੋਂ ਠੰਡੇ ਹੌਕਿਆਂ ਦਾ ਜਨਮ ਹੁੰਦਾ ਹੈ ਤੇ ਠੰਡੇ ਹੌਕੇ ਕਿਉਂ? ਪਰਮਾਤਮਾ ਦੇ ਵਿਛੋੜੇ ਦੇ ਕਾਰਨ। ਰੱਬ ਦੇ ਸੰਬੰਧ ਵਿੱਚ ਵੈਰਾਗ ਬੜਾ ਹੈ। ਜਨੂਨ ਸ਼ਾਜੈ, ਇੱਕ ਜਨੂਨ ਜਿਹਾ ਬਣ ਜਾਏ ਕਿ ਇਹ ਮੰਜ਼ਿਲ ਪਾ ਕੇ ਹੀ ਰਹਿਣਾ ਹੈ, ਇਹ ਕੁਝ ਮੈਂ ਕਰਕੇ ਰਹਿਣਾ ਹੈ। ਤੋ ਜਿਤਨਾ ਸਮਾਂ ਉਹ ਮੰਜ਼ਿਲ ਆ ਪਾ ਨਾ ਲਓ, ਨਾ ਖਾਣਾ ਚੰਗਾ ਲੱਗਦਾ ਹੈ, ਨਾ ਪੀਣਾ ਚੰਗਾ ਲੱਗਦਾ ਹੈ, ਨਾ ਪਹਿਨਣਾ ਚੰਗਾ ਲੱਗਦਾ ਹੈ, ਨਾ ਸੁਣਨਾ ਚੰਗਾ ਲੱਗਦਾ ਹੈ, ਨਾ ਬਹਿਣਾ ਚੰਗਾ ਲੱਗਦਾ ਹੈ। ਲੋਕ ਨੱਚਦੇ ਟੱਪਦੇ ਹੱਸਦੇ ਗਾਉਂਦੇ ਨੇ, ਪਰ ਜਿਹਦੇ ਸਿਰ ਦੇ ਉੱਤੇ ਜਨੂਨ ਛਾਇਆ ਹੁੰਦਾ ਹੈ ਉਹ ਕਹਿੰਦਾ ਹੈ ਕਿਉਂ ਰੌਲਾ ਰੱਪਾ ਪਾਇਆ ਹੈ, ਕਿਉਂ ਸ਼ੋਰ ਸ਼ਰਾਬਾ। ਉਹਨੂੰ ਕੁਝ ਚੰਗਾ ਨਹੀਂ ਲੱਗਦਾ, ਨਾ ਅੰਨ, ਨਾ ਪਾਣੀ, ਨਾ ਕੱਪੜਾ, ਨਾ ਮੰਦਰ, ਨਾ ਪਦਾਰਥ, ਕੁਝ ਵੀ ਨਹੀਂ। ਹੁਣ ਮੰਜ਼ਿਲ ਮਿਲੇ ਤੋ ਸ਼ਾਂਤੀ ਤਾਂ ਹੈ, ਮੰਜ਼ਿਲ ਤੋਰਾ ਟਿਕਾਣਾ ਕਿਧਰੇ ਵੀ ਮਿਲੇ ਸ਼ਾਂਤੀ ਨਹੀਂ ਹੈ। ਵੈਰਾਗਮਈ ਹਿਰਦੇ ਰਹਿੰਦੇ ਨੇ ਇਸ ਤਰ੍ਹਾਂ। ਰੰਗ ਜ਼ਰਦ ਆਹੇ ਸ਼ਰਦ ਨੰਬਰ 3 ਦੇ ਉੱਤੇ ਚਸਮ ਤਰ। ਚਸਮ ਮੈਨੇ ਅੱਖਾਂ, ਤਰ ਮੈਨੇ ਤਰ ਰਹਿੰਦੀਆਂ ਨੇ, ਵਗਦੀਆਂ ਰਹਿੰਦੀਆਂ ਨੇ। ਰੱਬ ਦੇ ਆਸ਼ਕਾਂ ਦੀਆਂ, ਰੱਬ ਦੇ ਪਿਆਰਿਆਂ ਦੀਆਂ ਨਿਸ਼ਾਨੀਆਂ ਅੱਖਾਂ, ਉਹਨਾਂ ਦੀਆਂ ਹਰ ਵਕਤ ਵਗਦੀਆਂ ਨਜ਼ਰ ਪੈਂਦੀਆਂ ਨੇ। ਪਰਮਾਤਮਾ ਦੇ ਮਾਰਗ ਦੇ ਉੱਤੇ ਚਲਦਿਆਂ ਚਲਦਿਆਂ ਰਸਤੇ ਦੇ ਅੰਦਰ ਇੱਕ ਮੁਕਾਮ ਆਉਂਦਾ ਹੈ, ਇੱਕ ਸਟੇਜ ਮਨ ਦੀ ਬਣਦੀ ਹੈ, ਮਾਨਸਿਕ ਦਸ਼ਾ ਇਸ ਤਰ੍ਹਾਂ ਦੀ ਬਣਦੀ ਹੈ, ਔਰ ਇਸ ਦਸ਼ਾ ਵਿੱਚੋਂ ਦੀ ਗੁਜ਼ਰਦਿਆਂ ਗੁਜ਼ਰਦਿਆਂ ਹੀ ਅੱਗੇ ਨਿਕਲਣਾ ਪੈਂਦਾ ਹੈ। ਗੁਜ਼ਰ ਕੇ ਹੀ ਅੱਗੇ ਪਰਮਾਤਮਾ ਮਿਲਦਾ ਹੈ, ਇਹ ਅਵਸਥਾ ਲਾਜ਼ਮੀ ਆਉਂਦੀ। ਇਹ ਹੁਣ ਨਾਲੋ ਨਾਲ ਵਿਚਾਰ ਤੁਸੀਂ ਕਰੀ ਜਾਣੇ ਹੈ, ਮੇਰਾ ਮਨ ਮੋਹ ਦੇ ਅੰਦਰ ਹੈ, ਮੈਂ ਪ੍ਰੇਮ ਦੇ ਅੰਦਰ ਹਾਂ ਜਾਂ ਮੈਂ ਵੈਰਾਗ ਦੇ ਅੰਦਰ ਹਾਂ, ਮੈਂ ਕਿੱਥੇ ਖੜਾ? ਤੁਹਾਨੂੰ ਆਪਣੇ ਬਾਰੇ ਜਿਤਨਾ ਪਤਾ ਹੈ ਇਤਨਾ ਦੂਸਰੇ ਨੂੰ ਨਹੀਂ ਪਤਾ। ਖੁਦਾ ਜਾਣਦੇ ਨੇ ਸਾਡੇ ਸੰਬੰਧ ਵਿੱਚ, ਅਸੀਂ ਆਪ ਜਾਣਦੇ ਹਾਂ ਆਪਣੇ ਸੰਬੰਧ ਵਿੱਚ, ਦੂਜਾ ਨਹੀਂ ਜਾਣਦਾ। ਤੋ ਆਖਿਆ ਚਸਮ ਤਰ, ਉਹਦੇ ਨੇਤਰ ਵਗਦੇ ਨਜ਼ਰ ਪੈਂਦੇ ਨੇ। ਭਗਤ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਨੇ ਬਾਣੀ ਵਿੱਚ, ਉਹ ਕਹਿੰਦੇ ਨੇ ਮੰਦਰ ਚੜ੍ਹ ਕੇ ਪੰਥ ਨਿਹਾਰੋ ਨੈਣ ਨੀਰ ਪਰ ਆਇਓ। ਪਰਮਾਤਮਾ ਹਿਰਦਾ ਇੰਨਾ ਵੈਰਾਗਮਈ ਬਣ ਗਿਆ ਹੈ ਕਿ ਕੋਠੇ ਦੇ ਉੱਤੇ ਮੰਦਰ ਦੇ ਉੱਤੇ ਖਲੋ ਕੇ ਮੈਂ ਰਾਹ ਤੱਕ ਰਿਹਾ ਤੇਰਾ, ਤੇ ਰਾਹ ਤੱਕਦਿਆਂ ਤੱਕਦਿਆਂ ਮੇਰਿਆਂ ਨੇਤਰਾਂ ਵਿੱਚੋਂ ਨੀਰ ਭਰ ਭਰ ਕੇ ਵਗਣਾ ਸ਼ੁਰੂ ਹੋਇਆ। ਨੈਣ ਨੀਰ ਭਰੇ ਆਇਓ। ਗੁਰਬਾਣੀ ਦੇ ਹੋਰ ਵੀ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਇੱਕ ਸੁਹਾਗਣ ਨੂੰ, ਇੱਕ ਵੈਰਾਗਮਈ ਹਿਰਦੇ ਨੂੰ ਰੱਬ ਜੀ ਦੇ ਨਾਲ ਮਿਲਣ ਵਾਲੇ, ਪ੍ਰੇਮ ਕਰਨ ਵਾਲੇ ਜਗਿਆਸੂ ਨੂੰ ਰਾਤ ਨੂੰ ਸੁਪਨਾ ਆਉਂਦਾ ਹੈ, ਤੇ ਸੁਪਨੇ ਦੇ ਅੰਦਰ ਪਤੀ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ। ਸੁਪਨੇ ਦੇ ਅੰਦਰ ਉੱਠ ਕੇ, ਉੱਭੜਵਾ ਉੱਠ ਕੇ ਪਰਮਾਤਮਾ ਨੂੰ ਮਿਲਣਾ ਚਾਹਿਆ, ਘੁੱਟ ਕੇ ਗਲਵਕੜੀ ਵਿੱਚ ਲੈਣਾ ਚਾਹਿਆ। ਪਰਮਾਤਮਾ ਨੂਰ ਸੀ, ਪ੍ਰਕਾਸ਼ ਦਾ ਰੂਪ ਸੀ, ਉਹ ਪਕੜ ਵਿੱਚ ਨਾ ਆਇਆ। ਉੱਠਿਆ ਤੇ ਉੱਠ ਕੇ ਫਿਰ ਉਹਦੇ ਚਰਨਾਂ ਦੀ ਪੈੜ ਲੱਭਣੀ ਸ਼ੁਰੂ ਕਰਦਾ ਹੈ, ਆਇਆ ਕਿਧਰੋਂ ਸੀ, ਸ਼ਾਇਦ ਉਹਦੇ ਪੈਰਾਂ ਦਾ, ਕਦਮਾਂ ਦਾ ਕੋਈ ਨਿਸ਼ਾਨ ਮਿਲ ਜਾਏ। ਗੁਰਬਾਣੀ ਦਾ ਫੁਰਮਾਨ ਹੈ ਸੁਪਨੇ ਉੱਭੀ ਪਈ। ਸੁਹਾਗਣ ਸੁਪਨੇ ਦੇ ਅੰਦਰ ਉੱਭੜਵਾ ਉੱਠ ਕੇ ਬਹਿ ਗਈ। ਸੁਪਨੇ ਉੱਭੀ ਪਈ, ਗਹਿਓ ਕੇ ਨਾ ਅੰਚਲਾ, ਉੱਠ ਕੇ ਪਤੀ ਦਾ ਅੰਚਲ ਪੱਲਾ ਫੜਨਾ ਚਾਹਿਆ ਪਰ ਫੜਿਆ ਨਾ ਗਿਆ। ਗਹਿਓ ਕੇ ਨਾ ਅੰਚਲਾ, ਸੁੰਦਰ ਪੁਰਖ ਵਿਰਾਜਿਤ ਪੇਖ ਮਨ ਬੰਚਲਾ। ਭੈਣੇ, ਰੂਪ ਉਹਦਾ ਇਤਨਾ ਪਰਮ ਮਹਾਨ ਸੁੰਦਰਤਾ ਵਾਲਾ ਸੀ, ਉਹਦੇ ਰੂਪ ਨੂੰ ਵੇਖ ਕੇ ਮੇਰਾ ਮਨ ਬੰਚਲ ਹੋਇਆ, ਮੇਰਾ ਮਨ ਮੋਹਿਆ ਗਿਆ, ਮੇਰਾ ਮਨ ਮੇਰੇ ਆਪਣੇ ਵਸ ਵਿੱਚ ਨਾ ਰਿਹਾ, ਉਹਦੇ ਰੂਪ ਨੇ ਮੇਰੇ ਮਨ ਨੂੰ ਖਿੱਚ ਪਾਈ। ਤੋ ਖੈਰ, ਖੋਜੋ ਤਾਂ ਕੇ ਚਰਨ ਕਹੋ ਕਤ ਪਾਈਐ, ਹਰ ਹਾਂ ਸੋਈ ਯਤਨ ਬਿਤਾਏ ਜਿਤ ਪਿਰਿਓ ਪਾਈਐ। ਪੈਣੇ, ਕੋਈ ਯਤਨ ਦੱਸ ਜਿਸ ਯਤਨ ਦੇ ਨਾਲ ਮੈਂ ਪਤੀ ਪਰਮਾਤਮਾ ਨੂੰ ਮਿਲ ਸਕਾਂ, ਉਸ ਪਿਆਰੇ ਨੂੰ ਜੋ ਰਾਤ ਸੁਪਨੇ ਵਿੱਚ ਮਿਲਿਆ ਸੀ ਉਹਨੂੰ ਮੈਂ ਦੁਬਾਰਾ ਮਿਲਾਂ ਤੇ ਲਗਾਤਾਰ ਮਿਲੀ ਰਵਾਂ।
सोई जतन बताए जित पिरेओ पाईए। आखर परमात्मा दे चरण भी ना मिले ते परमात्मा दा कोई यतन प्रयतन भी किसे कोलों समझ विच ना आया।